ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ちゃったー。

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਤੇ ਮੰਚ ਉੱਤੇ ਨਿੱਘਾ ਸਵਾਗਤ ਹੈ ਜੀ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਵੀਕਐਂਡ ਤੋਂ ਬਾਅਦ ਫਿਰ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਲਾਈਵ ਪ੍ਰੋਗਰਾਮ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਥੋੜੀ ਜਿਹੀ ਪਹਿਲਾਂ ਦਿੱਕਤ ਸੀਗੀ ਤੇ ਉਮੀਦ ਕਰਦੇ ਹਾਂ ਹੁਣ ਸਾਰਾ ਤੱਕ ਕੁਝ ਜਿਹੜਾ ਤੁਹਾਡੇ ਤੱਕ ਆਵਾਜ਼ ਸਾਰੀ ਸਹੀ ਸਲਾਮਤ ਜਿਹੜੀ ਪਹੁੰਚ ਰਹੀ ਹੋਏਗੀ। ਡਿਵਾਈਸ ਜਿਹੜੀਆਂ ਨੇ ਹਰ ਤਕਰੀਬਨ ਹਫ਼ਤੇ ਦੇ ਵਿੱਚ ਕਿਤੇ ਨਾ ਕਿਤੇ ਅਪਡੇਟ ਹੁੰਦੀਆਂ ਨੇ ਜੀ, ਤੇ ਉਸਦੇ ਕਰਕੇ ਪਤਾ ਵੀ ਨਹੀਂ ਲੱਗਦਾ। ਫਿਰ ਜਦੋਂ ਧਿਆਨ ਮਾਰਦੇ ਆ ਇਕਦਮ ਤੇ ਝਾਤ ਪੈਂਦੀ ਆ ਤੇ ਮਸਲੇ ਸਾਹਮਣੇ ਆਉਂਦੇ ਨੇ, ਹਾਲਾਤ ਜਿਹੜੇ ਨੇ ਬਦਲੇ ਨਜ਼ਰ ਆਉਂਦੇ ਆ। ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਬਾਕੀ ਗਲੇ ਦੀ ਥੋੜੀ ਪਰੇਸ਼ਾਨੀ ਹੈ ਤੇ ਜਿੰਨਾ ਵੀ ਸਮਾਂ ਜਿਹੜਾ ਲੱਗੇਗਾ ਉਮੀਦ ਕਰਦੇ ਹਾਂ ਚੰਗਾ ਹੀ ਲੱਗੇਗਾ ਤੇ ਉਮੀਦ ਦੇ ਨਾਲ ਤੁਰਦੇ ਹਾਂ। 2 ਘੰਟੇ ਤਾਂ ਘੱਟੋ ਘੱਟ 1.5 ਘੰਟਾ ਲਾਉਣ ਦੀ ਕੋਸ਼ਿਸ਼ ਰਹੇਗੀ। ਬਾਕੀ ਤੁਹਾਡਾ ਸਾਥ ਜਿਹੜਾ ਜਿਵੇਂ ਜਿਵੇਂ ਸਾਥ ਨਿਭਾਵੋਗੇ ਉਸ ਦੇ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰੀ ਜਾਣੀਆਂ ਤੇ ਨਾਲ ਦੀ ਨਾਲ ਰਿਸ਼ਤੇ ਦੀਆਂ ਖ਼ਬਰਾਂ ਤੇ ਬਹੁਤ ਸਾਰੇ ਖੁਲਾਸੇ ਅੱਜ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੇ ਨਾਲ ਕਿਰਤ ਦੀ ਗੱਲ ਵੀ ਕਰਾਂਗੇ। ਕਿਰਤ ਦਾ ਦੀਵਾ ਦੂਜੇ ਪਾਸੇ ਬੇਈਮਾਨੀ ਜਿਹੜੀ ਹੈ ਬਣ ਰਹੀ ਹੈ ਤੇ ਇਸੇ ਤਰ੍ਹਾਂ ਸੀਐਮ ਮਾਨ ਜਿਹੜੇ ਨੇ ਪੰਜਾਬ ਸਵਾਲਾਂ ਦੇ ਘੇਰੇ ਦੇ ਵਿੱਚ ਫਸ ਚੁੱਕੇ ਆ ਪਰਿਵਾਰ ਦੇ ਨਾਲ ਵੀ ਤੇ DGP ਦੇ ਲਈ ਜਿਹੜਾ ਮੁਸੀਬਤ ਬਣ ਗਿਆ ਇੱਕ 9 ਪੰਨਿਆਂ ਦੀ ਚਿੱਠੀ ਤੇ ਪੰਜਾਬ ਦੇ ਵਿੱਚ ਭਾਜਪਾ ਦੀ ਜਿਹੜੀ ਹੈ ਬੱਲੇ ਬੱਲੇ ਤੇ ਦੇਖਦੇ ਹਾਂ ਕੀ ਕੁਝ ਬਣਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਚੋਣਾਂ ਦੇ ਦੌਰਾਨ।

0: ਤੇ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਬਾਅਦ ਵੱਲ ਨੂੰ ਜਿਹੜੀ ਬਾਤ ਪਾਉਂਦੇ ਹਾਂ ਤੇ ਕਾਫੀ ਇੰਟਰਸਟਿੰਗ ਜਿਹੜਾ ਅੱਜ ਦਾ ਵਿਚਾਰ ਹੈ ਸੋਚਣ ਲਈ ਵੀ ਮਜਬੂਰ ਕਰਦਾ ਹੈ ਤੇ ਉਹਨਾਂ ਦੇਸ਼ ਭਗਤਾਂ ਨੂੰ ਸਲਾਮ ਵੀ ਕਰਦਾ ਹੈ। ਤੇ ਅੱਜ 17 ਅਗਸਤ 2026 ਦਾ ਦਿਹਾੜਾ ਤੇ ਦੋਸਤੋ ਸੋਮਵਾਰ ਦਾ ਦਿਨ ਹੈ। ਮਾਲ ਜੀ ਕਹਿੰਦੇ ਨੇ ਸਭ ਕੁਝ ਠੀਕ ਠਾਕ ਬਈ ਬਿਲਕੁਲ ਸਹੀ ਚੱਲ ਰਿਹਾ, ਸ਼ੁਕਰੀਆ ਜੀ, ਧੰਨਵਾਦ ਹੈ ਜੀ। ਤੇ ਸਤਿ ਸ੍ਰੀ ਅਕਾਲ ਭੇਜੀ ਹੈ ਦਵਿੰਦਰ ਭਾਰਤ ਜੀ ਨੇ UAE ਤੋਂ, ਤੇ ਅਮੈਰੀਕਾ ਤੋਂ ਸੁਰਿੰਦਰ ਕੌਰ ਮਾਲ ਜੀ ਨੇ US ਤੋਂ ਭੇਜੀ ਹੈ ਸਤਿ ਸ੍ਰੀ ਅਕਾਲ, ਤੇ ਇਕਬਾਲ ਬਾਂਗੜ ਜੀ ਨੇ ਅਮੈਰੀਕਾ ਤੋਂ ਹੀ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਜੀ। ਤੇ ਇਸੇ ਤਰ੍ਹਾਂ ਸਮਰਜੀਤ ਸਿੰਘ ਸ਼ੰਮੀ ਸਾਡੀ ਟੀਮ ਦੇ ਵੱਲੋਂ ਵੀ ਸੁਨੇਹਾ ਆ ਚੁੱਕਿਆ ਮਹਿਫਲ ਮਿੱਤਰਾਂ ਦੀ ਜਿਹੜਾ ਅਪਡੇਟ ਕਹਿੰਦੇ। ਹਾਂਜੀ ਭਾਜੀ ਮੈਂ ਕੀਤਾ ਸੀ ਅਪਡੇਟ, ਕੁਝ ਹੋ ਸਕਦਾ ਬਾਅਦ ਚੋਂ, ਚਲੋ ਮੈਂ ਕੋਸ਼ਿਸ਼ ਕਰ ਲਾਂਗਾ ਨਾਲ ਨਾਲ, ਜੇ ਕੁਝ ਹੋ ਸਕਦਾ ਕਿ ਤਬਦੀਲੀ ਕਰਨੀ ਪਵੇ, ਵੈਸੇ ਮੈਂ ਕੋਸ਼ਿਸ਼ ਕੀਤੀ ਹੈ। ਤੇ ਐਪ ਦੋਸਤੋ ਜਿਹੜੀ ਹੈ ਨਵੀਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਉਹਦੇ ਉੱਤੇ ਜਿਹੜੀ ਟ੍ਰਾਇਲ ਚੱਲ ਰਹੀ ਹੈ ਤੇ ਕੁਝ ਹੀ ਦਿਨਾਂ ਤੱਕ ਤੁਹਾਡੇ ਜਿਹੜਾ ਹਵਾਲੇ ਕਰ ਦੇਣੀ ਹੈ ਤੇ ਪੁਰਾਣੀ ਐਪ ਜਿਹੜੀ ਹੈ ਉਹਨੂੰ ਜਿਹੜਾ ਅਪਡੇਟ ਕੀਤਾ ਜਾ ਰਿਹਾ ਹੈ ਤਾਂ ਕਿ ਵਧੀਆ ਤਰੀਕੇ ਦੇ ਨਾਲ ਦੁਨੀਆ ਦੇ ਨਾਲ ਸੰਗ ਤੁਰਨਾ ਪੈਣਾ ਹੈ, ਕਿਉਂਕਿ ਜਿਹੜੀਆਂ ਟੈਕਨੀਕ ਹੈ ਹੌਲੀ ਹੌਲੀ ਪੁਰਾਣੀ ਹੋ ਜਾਂਦੀ ਹੈ ਤੇ ਉਹਨੂੰ ਫਿਰ ਛੱਡਣਾ ਵੀ ਪੈਂਦਾ ਹੈ ਤੇ ਨਵੀਂ ਨੂੰ ਅਪਣਾਉਣਾ ਪੈਂਦਾ। ਜੇ ਨਾ ਅਪਣਾਈਏ ਤਾਂ ਫਿਰ ਬੰਦਾ ਪਿੱਛੇ ਰਹਿ ਜਾਂਦਾ ਹੈ। ਤੇ ਇਸ ਤਰ੍ਹਾਂ ਸਾਡੀ ਜ਼ਿੰਦਗੀ ਹੈ, ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਵੀ ਪੈਂਦਾ ਹੈ ਤੇ ਨਾਲ ਦੀ ਨਾਲ ਜਿਹੜੀਆਂ ਕੁਝ ਪੁਰਾਣੀਆਂ ਚੀਜ਼ਾਂ, ਪੁਰਾਣੀਆਂ ਗੱਲਾਂ ਬਾਤਾਂ ਜਾਂ ਹੋਰ ਸਾਰੇ ਸਿਲਸਿਲੇ ਨੇ, ਉਹ ਬੁਰਾਈਆਂ ਨੂੰ ਛੱਡ ਕੇ ਚੰਗਿਆਈਆਂ ਨੂੰ ਜਿਹੜਾ ਪੱਲੇ ਬੰਨਣ ਦੀ ਜ਼ਰੂਰਤ ਹੁੰਦੀ ਹੈ ਤੇ ਉਹਨੂੰ ਆਪਾਂ ਬੰਨਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਦੋਸਤੋ ਹੁਣ ਤੋਂ ਲੈ ਕੇ ਗੱਲਬਾਤ ਕਰਦੇ ਹਾਂ, ਸਟੂਡੀਓ ਦਾ ਨੰਬਰ +358 44 976 1962 ਹੈ ਤੇ ਉੱਪਰ ਜਿਹੜਾ ਫਲੈਸ਼ ਵੀ ਹੋ ਰਿਹਾ ਤੁਹਾਡੇ ਲਈ। ਤੇ ਲਓ ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ, 9:30 ਵਜੇ ਭਾਰਤੀ ਸਮਾਂ ਜਿਹੜਾ ਸ਼ੁਰੂ ਹੋ ਜਾਂਦਾ ਹੈ ਤੇ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ। ਤੇ ਇਸੇ ਤਰ੍ਹਾਂ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਆਪਣੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਭਾਰਤੀ ਸਮੇਂ ਦੇ ਅਨੁਸਾਰ ਜੁੜਦੇ ਹੈ, ਸੈਟਰਡੇ ਤੇ ਸੰਡੇ ਨੂੰ ਜੀ 2 ਦਿਨ ਤੇ 5 ਦਿਨ ਮੇਰੀ ਡਿਊਟੀ ਹੁੰਦੀ ਹੈ ਤੁਹਾਡੇ ਨਾਲ ਜੁੜਨ ਦੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ, ਸੁਣਨ ਦੀ ਤੇ ਸੁਣਾਉਣ ਦੀ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਤੁਹਾਡੇ ਰਾਹ ਦੇ ਵਿੱਚ ਚਾਹੇ ਗੁਲਾਬ ਦੇ ਫੁੱਲ ਆਉਣ ਜਾਂ ਕੰਢੇ ਆਉਣ, ਉਹਨਾਂ ਦੇ ਬਿਨਾਂ ਰੁਕਿਆ ਜਿਹੜਾ ਤੁਰਦੇ ਜਾਣ ਦੇ ਵਿੱਚ ਹੀ ਕਹਿੰਦੇ ਤਰੱਕੀ ਹੁੰਦੀ ਹੈ, ਕਿਉਂਕਿ ਸੂਲਾਂ ਵੀ ਆਉਣੀਆਂ ਨੇ ਤੇ ਚੰਗੀਆਂ ਚੀਜ਼ਾਂ ਵੀ ਆਉਣੀਆਂ ਨੇ, ਮਾੜੀਆਂ ਚੀਜ਼ਾਂ ਵੀ ਆਉਣੀਆਂ ਨੇ। ਲੋਕਾਂ ਨੇ ਰੋਲਾ ਵੀ ਪਾਉਣਾ ਹੈ ਵੀ ਖਾਂਦਾ ਕਿਉਂ ਆ, ਪੀਂਦਾ ਕਿਉਂ ਆ, ਪਰ ਉਹ ਸਾਰੀਆਂ ਚੀਜ਼ਾਂ ਨੂੰ ਜਿਹੜੇ ਰਾਹ ਦੇ ਉੱਤੇ ਤੁਸੀਂ ਤੁਰਨਾ ਚਾਹੁੰਦੇ ਹੋ, ਚੱਲਣਾ ਚਾਹੁੰਦੇ ਹੋ, ਸਮਾਜ ਦੇ ਵਿੱਚੋਂ ਅੱਗੇ ਵਧਣਾ ਚਾਹੁੰਦੇ ਹੋ, ਇਹਨਾਂ ਚੀਜ਼ਾਂ ਨੂੰ ਪਛਾੜ ਕੇ ਹੀ, ਪਰੇ ਰੱਖ ਕੇ, ਵੱਖਰਾ ਕਰਕੇ ਹੀ ਜਿਹੜਾ ਅੱਗੇ ਵੱਧ ਸਕਦੇ ਆ। ਨਹੀਂ ਤਾਂ ਫਿਰ ਉਹ ਕੰਢੇ ਜਿਹੜੇ ਨੇ ਫੁੱਲ ਵੀ ਜਿਹੜੇ ਫਿਰ ਕੰਢਿਆਂ ਵਾਂਗੂ ਲੱਗਦੇ ਆ। ਤੇ ਇਸੇ ਤਰ੍ਹਾਂ ਅੱਜ ਦੇ ਵਿਚਾਰ ਦੇ ਵਿੱਚ ਅੱਗੇ ਵੱਧਦੇ ਹਾਂ, 17 ਅਗਸਤ 1909 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਦੇਸ਼ ਭਗਤ ਮਦਨ ਲਾਲ ਢੀਂਗਰਾ ਉਹਨਾਂ ਨੂੰ ਪੈਟਿਨ ਵਿਲੇ ਜੇਲ੍ਹ ਦੇ ਵਿੱਚ ਲੰਡਨ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਕਿਉਂ ਦਿੱਤੀ ਗਈ ਸੀ, ਉਹਨਾਂ ਨੂੰ ਯਾਦ ਕਰਾਂਗੇ ਅੱਜ ਦੇ ਦਿਹਾੜੇ ਦੇ ਉੱਤੇ, ਉਹਨਾਂ ਦਾ ਦਿਨ ਹੈ। 1947 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਬਾਰਡਰ ਦੇ ਉੱਤੇ ਰੈਡਿਕ ਲਾਈਫ ਜਿਹੜਾ ਸੀ ਲਾਈਨ ਦੀ ਨਿਸ਼ਾਨਦੇਹੀ ਕੀਤੀ ਗਈ ਸੀ। 1988 ਦੇ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਜ਼ੀਆ ਉਲ ਹੱਕ ਦੀ ਹਵਾਈ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ। ਜਿਵੇਂ ਪਹਿਲਾਂ ਮੈਂ ਜ਼ਿਕਰ ਕਰਕੇ ਹਟਿਆ ਦੋਸਤੋ ਦੇਸ਼ ਭਗਤਾਂ ਦਾ, ਉਹਨਾਂ ਦੇ ਵਿੱਚ ਅੱਜ ਦੇ ਦਿਨ ਦੇ ਉੱਤੇ ਤਵਾਰੀਖ ਦੇ ਉੱਤੇ ਉਹਨਾਂ ਨੇ ਹਸਤਾਖਰ ਕੀਤੇ ਹੈ, ਦੇਸ਼ ਭਗਤ ਮਦਨ ਲਾਲ ਢੀਂਗਰਾ ਉਹਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ 1 ਜੁਲਾਈ 1909 ਨੂੰ ਭਾਰਤੀ ਵਪਾਰੀਆਂ ਨੇ ਇੰਪੀਰੀਅਲ ਸਕੂਲ ਦੇ ਵਿੱਚ ਹੋ ਰਹੇ ਸਮਾਗਮ ਦੇ ਵਿੱਚ ਉੱਚ ਅਧਿਕਾਰੀ ਲਾਰਡ ਕਰਜ਼ਨ ਨੂੰ ਖਾਸ ਤੌਰ ਦੇ ਉੱਤੇ ਬੁਲਾਇਆ ਸੀ ਤੇ ਸਮਾਰੋਹ ਦੇ ਖਤਮ ਹੋਣ ਦੇ ਉੱਤੇ ਮਦਨ ਲਾਲ ਢੀਂਗਰਾ ਨੇ ਕਰਜ਼ਨ ਵਾਇਰਲੀ ਨੂੰ ਜਿਹੜਾ ਸੀ ਆਪਣੇ ਵੱਲ ਬੁਲਾਇਆ। ਜਦ ਉਹ ਨੇੜੇ ਆਇਆ ਤਾਂ ਉਸਨੇ ਜਿਹੜਾ ਸੀ ਆਪਣੇ ਢੀਂਗਰਾ ਉਹਨਾਂ ਨੇ ਪਿਸਤੌਲ ਦੇ ਨਾਲ ਗੋਲੀਆਂ ਮਾਰ ਕੇ ਉਸਨੂੰ ਮਾਰਤਾ। ਉਸ ਸਮੇਂ ਡਾਕਵਾਸ ਉਸਨੂੰ ਫੜਨ ਲੱਗਿਆ ਤਾਂ ਉਸਨੂੰ ਵੀ ਮਾਰ ਦਿੱਤਾ ਗਿਆ। ਅਸਲ ਦੇ ਵਿੱਚ ਮਦਨ ਲਾਲ ਢੀਂਗਰਾ ਭਾਰਤ ਦੇ ਸਾਬਕਾ ਵਾਇਸਰਾਏ ਲਾਰਡ ਕਰਜ਼ਨ, ਸਾਬਕਾ ਸੈਕਟਰੀ ਆਫ ਸਟੇਟ ਲਾਰਡ ਮਾਰਲੀ ਤੇ ਸਰ ਕਰਜ਼ਨ ਵਾਇਲੀ ਤਿੰਨਾਂ ਨੂੰ ਹੀ ਇਕੱਠੇ ਮਾਰਨਾ ਚਾਹੁੰਦਾ ਸੀਗਾ, ਪਰ ਸਮਾਗਮ ਦੇ ਵਿੱਚ ਕਿਸੇ ਕਾਰਨ ਸਿਰਫ ਸਰ ਕਰਜ਼ਨ ਵਾਇਲੀ ਹੀ ਜਿਹੜਾ ਪਹੁੰਚਿਆ ਹੋਇਆ ਸੀ। ਉਸਨੂੰ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਤਾ, ਭੱਜਿਆ ਨਹੀਂ ਤੇ ਉਹਨੇ ਦੱਸਿਆ ਕਿ ਕਰਜ਼ਨ ਵਾਇਰਲੀ ਕ੍ਰਾਂਤੀਕਾਰੀ ਵਿਦਿਆਰਥੀਆਂ ਦੇ ਉੱਪਰ ਕਰੜੀ ਨਜ਼ਰ ਰੱਖਦਾ ਸੀ, ਜਿਸ ਕਰਕੇ ਉਹ ਉਸ ਤੋਂ ਔਖੇ ਸਨ। ਜੇਲ੍ਹ ਦੇ ਵਿੱਚ ਚੱਲੇ ਉਹਨਾਂ ਦੇ ਉੱਤੇ ਮੁਕੱਦਮੇ ਦੇ ਦੌਰਾਨ ਉਹਨੇ ਕੋਈ ਵਕੀਲ ਨਹੀਂ ਸੀ ਕੀਤਾ। ਉਸਦੇ ਪਰਿਵਾਰ ਨੇ ਉਸਨੂੰ ਆਪਣਾ ਮੈਂਬਰ ਮੰਨਣ ਤੋਂ ਨਾ ਕਰਤੀ, ਤੇ ਕਿਉਂਕਿ ਇਸਦਾ ਪਿਤਾ ਜਿਹੜਾ ਸੀ ਢੀਂਗਰਾ, ਉਹਨਾਂ ਦੇ ਜੋ ਪਿਤਾ ਸੀ ਡਾਕਟਰ ਸਾਹਿਬ ਦਿੱਤਾ ਮੱਲ, ਇੰਗਲੈਂਡ ਤੋਂ ਸਿੱਧਾ ਕੱਪੜਾ ਲਿਆ ਕੇ ਵੇਚਦਾ ਹੁੰਦਾ ਸੀ, ਜੋ ਵੱਡਾ ਵਪਾਰੀ ਤੇ ਅੰਗਰੇਜ਼ਾਂ ਦਾ ਪਿੱਠੂ ਸੀ। ਬੜੇ ਲੈਂਡਲੋਰਡ ਜਿਹੜਾ ਪਰਿਵਾਰ ਦੇ ਵਿੱਚੋਂ ਸੀ, ਕੁਝ ਮਤਲਬ ਕਿ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਜੀ ਟੀ ਰੋਡ ਮਾਡਲ ਟਾਊਨ ਦੇ ਸਾਹਮਣੇ 6 ਕੋਠੀਆਂ ਦੇ ਉੱਤੇ ਕੱਟੜਾ ਸ਼ੇਰ ਸਿੰਘ ਅੰਮ੍ਰਿਤਸਰ ਦੇ ਵਿੱਚ 21 ਮਕਾਨ ਕਿਰਾਏ ਦੇ ਉੱਤੇ ਦੇਣ ਦੇ ਲਈ ਬਣਾਏ ਸਨ, ਜਿਨ੍ਹਾਂ ਦੇ ਵਿੱਚੋਂ ਅੱਜ ਵੀ ਕਈ ਨੇ, ਹੱਲੇ ਵੀ ਹੈਗੇ ਆ। ਉਨੀ ਦਿਨੀ ਡਾਕਟਰ ਸਾਹਿਬ ਇਕੱਲੇ ਹੀ ਵਿਅਕਤੀ ਸਨ ਜਿਨ੍ਹਾਂ ਦੇ ਕੋਲ ਕਾਰ ਸੀਗੀ। ਮਦਨ ਲਾਲ ਢੀਂਗਰਾ ਨੇ ਅਦਾਲਤ ਦੇ ਵਿੱਚ ਬਿਆਨ ਦਿੱਤਾ ਸੀ ਕਿ ਮੈਂ ਇਹ ਕੰਮ ਕਿਸੇ ਦੀ ਸਲਾਹ ਤੋਂ ਬਗੈਰ ਕੀਤਾ ਹੈ, ਤੇ ਮੈਂ ਆਪਣੇ ਦੇਸ਼ ਵਾਸੀਆਂ ਤੇ ਹੋ ਰਹੇ ਜ਼ੁਲਮਾਂ ਦਾ ਜਿਹੜਾ ਬਦਲਾ ਲਿਆ। ਇਸ ਦੇ ਵਿੱਚ ਸਿਰਫ ਆਪਣੀ ਜ਼ਮੀਰ ਦੀ ਜਿਹੜੀ ਸਲਾਹ ਲਈ ਹੈ, ਹੋਰ ਕਿਸੇ ਦੀ ਨਹੀਂ। 17 ਅਗਸਤ 1909 ਨੂੰ ਬੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦਾ ਹੋਇਆ ਆਪਣੀ ਆਹੂਤੀ ਦੇਸ਼ ਹਿੱਤ ਪਾ ਗਿਆ, ਤੇ ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ 1883 ਨੂੰ ਹੁੰਦਾ ਹੈ। ਤਕਰੀਬਨ 200 ਸਾਲ ਪਹਿਲਾਂ ਦੀ ਗੱਲ ਜਦੋਂ ਕਰ ਲਓ, ਤੇ 21ਵੀਂ ਸਦੀ ਚੱਲਦੀ ਹੈ। ਟ੍ਰਿਬਿਊਨ ਅਨੁਸਾਰ 1887 ਲਿਖਿਆ ਜਾਂਦਾ ਹੈ, ਤੇ ਉਹਨਾਂ ਨੂੰ ਕੱਟੜਾ ਸ਼ੇਰ ਸਿੰਘ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਉਹਨਾਂ ਦਾ ਜਨਮ ਹੋਇਆ ਦੱਸਿਆ ਜਾਂਦਾ ਹੈ। ਉਹ 8 ਭੈਣ ਭਰਾਵਾਂ ਦੇ ਵਿੱਚੋਂ ਜਿਹੜੇ ਸਨ 7ਵੇਂ ਨੰਬਰ ਦੇ ਉੱਤੇ ਸਨ, ਤੇ ਛੋਟੇ ਹੋਣ ਕਰਕੇ ਲਾਡਲੇ। ਆਪਣੇ ਅੰਗਰੇਜ਼ ਭਗਤ ਪਰਿਵਾਰ ਤੋਂ ਅੱਡ ਰਹਿ ਕੇ ਉਹਨਾਂ ਬੈਂਕ ਦੇ ਵਿੱਚ ਕਲਰਕ, ਮਿੱਲ ਮਜ਼ਦੂਰ, ਟਾਂਗਾ ਤੇ ਕਿਸ਼ਤੀ ਚਲਾਉਣ ਦੀ ਨੌਕਰੀ ਵੀ ਕੀਤੀ। ਗੌਰਮੈਂਟ ਕਾਲਜ ਲਾਹੌਰ ਤੋਂ ਐਫ ਐਸ ਸੀ ਕਰਕੇ 1906 ਦੇ ਵਿੱਚ ਇੰਜੀਨੀਅਰਿੰਗ ਦੀ ਜਿਹੜੀ ਉੱਚ ਵਿਦਿਆ ਕਰਨ ਦੇ ਲਈ ਲੰਡਨ ਚਲੇ ਗਏ। ਯੂਨੀਵਰਸਿਟੀ ਦੇ ਵਿੱਚ ਪੜ੍ਹਦਿਆਂ ਉਹਨਾਂ ਦਾ ਜਿਹੜਾ ਸੰਪਰਕ ਕ੍ਰਾਂਤੀਕਾਰੀ ਵਿਦਿਆਰਥੀਆਂ ਦੇ ਨਾਲ ਹੁੰਦਾ ਹੈ, ਤੇ ਮਾਰਚ 1928 ਦੇ ਕੀਰਤੀ ਰਸਾਲੇ ਦੇ ਵਿੱਚ ਸ਼ਹੀਦ ਭਗਤ ਸਿੰਘ ਨੇ ਢੀਂਗਰਾ ਦੇ ਬਾਰੇ ਲਿਖਿਆ, ਇੱਕ ਰਾਤ ਮਦਨ ਲਾਲ ਢੀਂਗਰਾ ਨੇ ਇੱਕ ਵਾਰ ਵੀਰ ਸਵਾਰਕਰ ਨੂੰ ਕਿਹਾ ਸੀ ਕਿ ਮੈਂ ਦੇਸ਼ ਦੇ ਲਈ ਜਾਨ ਦੇ ਸਕਦਾ, ਤੇ ਉਹਨਾਂ ਦੀ ਹਿੰਮਤ ਦੀ ਪਰਖ ਵਾਸਤੇ ਸਵਾਰਕਰ ਨੇ ਉਸ ਨੂੰ ਜਿਹੜਾ ਸੀ ਮੇਜ਼ ਦੇ ਉੱਤੇ ਹੱਥ ਰੱਖਣ ਦੇ ਲਈ ਕਿਹਾ। ਜਦ ਉਹਨਾਂ ਹੱਥ ਮੇਜ਼ ਦੇ ਉੱਤੇ ਰੱਖਿਆ ਤਾਂ ਸਵਾਰਕਰ ਨੇ ਤਿੱਖਾ ਸੂਆ ਜਿਹੜਾ ਸੀ ਮਾਰ ਕੇ ਅਗਲੇ ਪਾਰ ਕਰ ਦਿੱਤਾ, ਪਰ ਉਹਨਾਂ ਉਫ ਨਾ ਕੀਤੀ ਸੀ। ਸਵਾਰਕਰ ਨੇ ਉਸੇ ਹੀ ਵੇਲੇ ਗੱਲ ਵਕੜੀ, ਉਹਦੇ ਵਿੱਚ ਲੈ ਲਿਆ ਉਹਨੂੰ ਆਪਣੀ ਚ, ਤੇ ਦੇਸ਼ ਦੇ ਵਿੱਚ ਖੁਦੀ ਰਾਮ ਤੇ ਘਨੱਈਆ ਲਾਲ ਦੱਤ ਦੀਆਂ ਕੁਰਬਾਨੀਆਂ ਤੋਂ ਵੀ ਉਹ ਬਹੁਤ ਪ੍ਰਭਾਵਿਤ ਹੋਏ। 67 ਸਾਲ ਦੇ ਬਾਅਦ ਢੀਂਗਰਾ ਦੀਆਂ ਦਸੰਬਰ 1976 ਨੂੰ ਅਸਥੀਆਂ ਜੜੀਆਂ ਪਹੁੰਚੀਆਂ, ਜਿਨ੍ਹਾਂ ਦਾ 20 ਦਸੰਬਰ ਨੂੰ ਮਾਲ ਮੰਡੀ ਅੰਮ੍ਰਿਤਸਰ ਦੇ ਪਾਸ ਸੰਸਕਾਰ ਕੀਤਾ ਗਿਆ, ਤੇ ਇਸ ਸਥਾਨ ਦੇ ਉੱਤੇ ਉਸ ਵੇਲੇ ਦੇ ਮੁੱਖ ਮੰਤਰੀ ਸਵਰਗੀ ਗਿਆਨੀ ਜੈਲ ਸਿੰਘ ਉਹਨਾਂ ਨੇ ਸਮਾਰਕ ਬਣਾਉਣ ਦਾ ਜਿਹੜਾ ਨੀਂਹ ਪੱਥਰ ਰੱਖਿਆ ਸੀ, ਤੇ ਅੰਮ੍ਰਿਤਸਰ ਦੇ ਮੁੱਖ ਬੱਸ ਸਟੈਂਡ ਦਾ ਨਾਮ ਵੀ ਮਦਨ ਲਾਲ ਢੀਂਗਰਾ ਦੇ ਨਾਮ ਦੇ ਉੱਪਰ ਰੱਖਿਆ ਗਿਆ ਹੈ। ਲਓ ਦੋਸਤੋ, ਇਹ ਸਨ ਜੀ ਉਹ ਸ਼ਖਸੀਅਤਾਂ ਜੋ ਕਹਿਣੀ ਤੇ ਕਰਨੀ ਦੀਆਂ ਪੂਰੀਆਂ ਸਨ, ਦੌਲਤਾਂ ਸ਼ੋਹਰਤਾਂ ਹੁੰਦੇ ਸਮੇਂ ਵੀ ਮਤਲਬ ਕਿ ਦੇਸ਼ ਦੇ ਲੇਖੇ ਲਾ ਦਿੱਤੀਆਂ ਨੇ ਜਿੰਦੜੀਆਂ। ਦੇਸ਼ ਭਗਤ ਮਦਨ ਲਾਲ ਢੀਂਗਰਾ ਸਾਹਿਬ ਦਾ ਜ਼ਿਕਰ ਅੱਜ ਦੇ ਦਿਹਾੜੇ ਦੇ ਉੱਤੇ, ਤੇ ਉਹਨਾਂ ਨੂੰ ਸ਼ਹਾਦਤ ਨੂੰ ਸਲਾਮ ਹੈ ਜੀ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੇ ਜਿਹੜਾ ਜੋ ਹਾਲਾਤ ਨੇ ਦੁਨੀਆਦਾਰੀ ਦੇ, ਤੇ ਉਹਨਾਂ ਦੇ ਉੱਤੇ ਗੱਲਬਾਤ ਚੱਲਦੇ ਆ, ਕਰਦੇ ਹਾਂ ਕੀ ਕਹਿੰਦੀਆਂ ਨੇ ਖਬਰਾਂ ਦੇਸ਼ ਵਿਦੇਸ਼ ਦੀਆਂ, ਤੇ ਲਾਈਨਾਂ ਤੁਹਾਡੇ ਤੱਕ ਜਿਹੜੀਆਂ 20 ਮਿੰਟ ਤੱਕ ਖੋਲ ਦਿੱਤੀਆਂ ਜਾਣਗੀਆਂ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸੁਰਿੰਦਰ ਕੌਰ ਮਾਲ ਜੀ, ਕੁਲਦੀਪ ਸਿੰਘ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ, ਪਿੰਡ ਰਤਨ ਗੜ੍ਹ ਅੰਮ੍ਰਿਤਸਰ ਤੋਂ। ਆਪਣੇ ਜਿਵੇਂ ਕਿ ਮਦਨ ਲਾਲ ਢੀਂਗਰਾ ਜੀ ਦਾ ਜ਼ਿਕਰ ਕੀਤਾ, ਉਹਨਾਂ ਦੇ ਇਲਾਕਿਆਂ ਦੇ ਵਿੱਚੋਂ ਗੱਲ ਕਰਦੇ ਆ, ਤੇ ਉਹਨਾਂ ਦਾ ਸੁਨੇਹਾ ਆ ਜੀਆਂ ਨੂੰ ਜੀ, ਸਵਾਗਤ ਹੈ ਬਾਈ ਜੀ। ਤੇ ਇਸੇ ਤਰ੍ਹਾਂ ਹੀ ਆਪਣੇ ਪਰਮਿੰਦਰ ਜੀ ਬੰਨ ਜੀ ਫਗਵਾੜੇ ਤੋਂ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਭੇਜਦੇ ਆ, ਤੇ ਆਪਣੇ ਇਕਬਾਲ ਮਾਂਗੜ ਜੀ US ਤੋਂ ਸਤਿ ਸ਼੍ਰੀ ਅਕਾਲ, ਤੇ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ, ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3, ਤੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਲੋ ਦੋਸਤੋ, ਗੱਲ ਕਰਦੇ ਆ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ, ਕੀ ਕਹਿੰਦੀਆਂ ਨੇ। ਕਿਰਤ ਦਾ ਦੀਵਾ ਜਿਹਦੀ ਆਪਾਂ ਗੱਲ ਕੀਤੀ ਹੈ, ਤੇ ਦੂਸਰੇ ਪਾਸੇ ਬੇਈਮਾਨੀ ਦਾ ਦੌਰ ਜਿਹੜਾ ਜਾਰੀ ਹੈ, ਜਿਸ ਦੇ ਵਿੱਚ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਭਾਜਪਾ ਭਾਰੀ ਹੈ, ਤੇ ਦੂਸਰੇ ਪਾਸੇ DGP ਦੇ ਲਈ ਮੁਸੀਬਤ ਬਣ ਗਈ ਹੈ, 9 ਸਫਿਆਂ ਦੀ ਚਿੱਠੀ। ਤੇ ਦੂਸਰੇ ਪਾਸੇ ਤੀਸਰੇ ਪਾਸੇ ਕਹਿ ਲਈਏ, CM ਮਾਨ ਸਾਹਿਬ ਜਿਹੜੇ ਨੇ ਪਰਿਵਾਰ ਦੇ ਸਮੇਤ ਸਵਾਲਾਂ ਦੇ ਘੇਰੇ ਦੇ ਵਿੱਚ ਘਿਰ ਚੁੱਕੇ ਆ। ਈਡੀ ਤੋਂ ਲੈ ਕੇ ਹੋਰ ਸਾਰੇ ਮੁੱਦੇ ਜਿਹੜੇ ਨੇ ਉਹਨਾਂ ਦੇ ਵੱਲ ਨੂੰ ਇਸ਼ਾਰੇ ਕਰ ਰਿਹਾ ਤੇ ਦੇਖਦੇ ਆ ਅਗਲੀਆਂ ਖਬਰਾਂ ਕੀ ਕਹਿੰਦੀਆਂ ਨੇ ਕਿ ਸੱਤਾ ਜਿਹੜੀ ਆ ਗਲਿਆਰਿਆਂ ਦੇ ਵਿੱਚ ਹੋ ਰਹੇ ਫੈਸਲੇ ਆਮ ਇਨਸਾਨ ਦੀ ਜ਼ਿੰਦਗੀ ਨੂੰ ਬਦਲ ਰਹੇ ਨੇ। ਪੰਜਾਬ ਦੀ ਸਿਆਸਤ ਤੋਂ ਲੈ ਕੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ, ਏਅਰ ਇੰਡੀਆ ਦੇ ਪਾਇਲਟਾਂ ਦੀ ਡਰੱਗ ਟੈਸਟਿੰਗ, ਮੈਡੀਕਲ ਦਾਖਲਿਆਂ ਦੇ ਵਿੱਚ ਜਿਹੜਾ ਹੈ ਡੋਮਿਸਾਈਲ ਵਿਵਾਦ ਤੇ ਕੈਨੇਡਾ ਦੇ ਟਰੱਕਿੰਗ ਸੰਕਟ ਦੇ ਵਿੱਚ ਜਿਹੜਾ ਜੋ ਹਾਲਾਤ ਬਣ ਰਹੇ ਨੇ, ਦੁਨੀਆਂ ਭਰ ਦੇ ਵਿੱਚ ਵੱਧ ਰਹੇ ਜੰਗੀ ਤਣਾਅ ਦੇ ਵਿੱਚ ਅੱਜ ਜਿਹੜੀ ਗੱਲਬਾਤ ਕਰਾਂਗੇ ਤੇ ਇਸੇ ਤਰ੍ਹਾਂ ਹੀ ਖੁੱਲੀ ਬਾਤ ਵੀ ਨਾਲ ਨਾਲ ਚੱਲੇਗੀ ਤੇ ਕਿਰਤ ਦਾ ਸੰਕਲਪ ਜਿਹੜਾ ਉਹਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਗੱਲਬਾਤ ਕਰ ਰਿਹਾ ਸੀ ਸੱਜਣਾ ਮਿੱਤਰਾਂ ਦੇ ਨਾਲ ਤੇ ਥੋੜੀ ਜਿਹੀ ਚਰਚਾ ਚੱਲੀ ਸੀ ਇਹਦੇ ਉੱਤੇ ਕਿ ਅਸਲ ਦੇ ਵਿੱਚ ਲੱਗਦਾ ਕਿ ਕਿਰਤ ਦਾ ਕੰਸੈਪਟ ਚਾਹੇ ਗੁਰੂ ਨਾਨਕ ਸਾਹਿਬ ਨੇ ਭਾਰਤੀ ਖਿੱਤੇ ਪੰਜਾਬ ਦੇ ਵਿੱਚ ਜਦੋਂ ਸ਼ੁਰੂ ਕੀਤਾ ਆਪਣੀ ਜਿਹੜਾ ਹਲ ਦੀ ਮੁੰਨੀ ਫੜ ਕੇ ਜਿਹੜਾ 14 ਸਾਲ ਵਾਹੀ ਵੀ ਕੀਤੀ ਤੇ ਹੋਰ ਸਾਰਾ ਸਿਲਸਿਲਾ ਕੀਤਾ, ਪਰ ਅਸੀਂ ਉਸ ਕਹਿਣੀ ਤੇ ਕਰਨੀ ਤੋਂ ਥੋੜਾ ਥੋੜਾ ਦੂਰ ਹੁੰਦੇ ਨਜ਼ਰ ਆ ਰਹੇ ਹਾਂ। ਪਰ ਵਿਦੇਸ਼ੀ ਧਰਤੀਆਂ ਦੇ ਉੱਤੇ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਵੱਸਦੇ ਹਾਂ ਉਹਨਾਂ ਮੁਲਕਾਂ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕਿਰਤ ਦਾ ਜਿਹੜਾ ਕੰਸੈਪਟ ਜਿਹੜਾ ਉਸੇ ਤਰ੍ਹਾਂ ਬਰਕਰਾਰ ਦਿਖਦਾ ਹੈ, ਕਿਉਂਕਿ ਜਿਹੜੀ ਐਜੂਕੇਸ਼ਨ ਹੈ ਲੱਗਦਾ ਕਿ ਉਹ ਬਹੁਤ ਅਹਿਮੀਅਤ ਰੱਖਦੀ ਹੈ। ਐਜੂਕੇਸ਼ਨ ਦੇ ਨਾਲ ਨਾਲ ਪ੍ਰੈਕਟੀਕਲ ਤੇ ਜਿਹੜੇ ਬੱਚੇ ਨੇ ਉਹ ਚਾਹੇ ਆਪਣੇ ਹਾਈ ਸਕੂਲ ਦੇ ਵਿੱਚ ਚਲਿਆ ਜਾਂਦੇ ਨੇ 13-15 ਸਾਲ ਦੀ ਉਮਰ ਦੇ ਵਿੱਚ, ਉਹਨਾਂ ਨੂੰ ਸਿਰਫ ਇੱਕ ਅਜਮਾਇਸ਼ ਦੇ ਲਈ ਖੂਨ ਪਸੀਨੇ ਦੀ ਕਮਾਈ ਕਿੱਦਾਂ ਪੂਰੀ ਕੀਤੀ ਜਾਂਦੀ ਹੈ ਜਾਂ ਕਿੱਦਾਂ ਹੁੰਦੀ ਹੈ ਉਹਨਾਂ ਨੂੰ ਉਸ ਦੇ ਬਾਰੇ ਜਿਹੜਾ ਸੁਚੇਤ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਇੱਕ ਦਿਨ ਦੇ ਲਈ ਘੱਟੋ ਘੱਟ ਨਹੀਂ, ਚਾਹੇ ਤੁਹਾਡੇ ਪੇਰੈਂਟਸ ਨੇ ਜਿੱਥੇ ਵੀ ਜੋਬ ਕਰਦੇ ਆ ਜਾਂ ਆਪਣੀ ਮਨ ਮਰਜ਼ੀ ਦੇ ਨਾਲ ਕਿਸੇ ਵੀ ਸ਼ੋਪ ਦੇ ਉੱਤੇ ਕਿਸੇ ਵੀ ਕਾਰੋਬਾਰ ਦੇ ਵਿੱਚ ਇੱਕ ਦਿਨ ਉਹਨਾਂ ਦਾ ਹੁੰਦਾ ਕਿ ਤੁਸੀਂ ਜਾ ਕੇ ਚੈੱਕ ਕਰਨਾ ਕਿ ਦੇਖਣਾ ਹੈ, ਉੱਥੇ ਇੱਕ ਦਿਨ ਬਿਤਾਓ, 5-7 ਘੰਟੇ ਲਾ ਕੇ ਆਓ, ਬਕਾਇਦਾ ਤੁਹਾਨੂੰ ਸਰਟੀਫਿਕੇਟ ਮਿਲੇਗਾ ਉੱਥੇ ਦਾ, ਜਿਹੜਾ ਕੁਝ ਨਾ ਕੁਝ ਗਿਫਟ ਵੀ ਅਗਲੇ ਦੇਣਗੇ, ਕਿਸ ਤਰ੍ਹਾਂ ਦੀ ਤੁਹਾਡੀ ਜਿਹੜੀ ਹੈ ਰਿਸਪੋਂਸੀਬਿਲਿਟੀ ਹੈ ਉਹ ਚੈੱਕ ਕਰਨਗੇ ਜਾਂ ਕਿਸ ਤਰ੍ਹਾਂ ਤੁਸੀਂ ਉਸ ਚੀਜ਼ ਦੇ ਵਿੱਚ ਕੰਮ ਦੇ ਵਿੱਚ ਇੰਟਰਸਟ ਰੱਖਦੇ ਹੋ ਨਹੀਂ ਰੱਖਦੇ ਹੋ, ਉਹ ਸਾਰਾ ਕੁਝ ਉਹ ਕੁਝ ਨਾ ਕੁਝ ਟੀਚਰ ਤੱਕ ਸੁਨੇਹਾ ਪਹੁੰਚਾਉਂਦੇ ਨੇ ਤੇ ਬੱਚੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਂਦਾ। ਅਸਲ ਦੇ ਵਿੱਚ ਕਿਸੇ ਨੂੰ ਨੀਵਾਂ ਜਾਂ ਮਾੜਾ ਨਹੀਂ ਦਿਖਾਇਆ ਜਾਂਦਾ, ਉੱਥੋਂ ਹੀ ਫਿਰ ਕਿਰਤ ਦੇ ਨਾਲ ਜੁੜਨ ਦੀ ਸ਼ੁਰੂਆਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਈਟ ਗ੍ਰੇਡ ਦੇ ਵਿੱਚ ਆ ਜਾਂਦਾ ਹੈ ਬੱਚਾ ਤੇ ਉਸ ਸਮੇਂ 3 ਦਿਨ ਦੀ ਉਹਦੀ ਡਿਊਟੀ ਲੱਗਦੀ ਹੈ, ਸਕੂਲ ਨਹੀਂ ਜਾਣਾ ਹੁੰਦਾ ਤੇ ਤੁਸੀਂ ਪ੍ਰੈਕਟਿਸ ਦੇ ਉੱਤੇ ਜਾਣਾ ਹੁੰਦਾ 3 ਦਿਨ, ਉੱਥੇ ਆਪਣੀ ਜੋਬ ਕਰਨੀ ਹੁੰਦੀ ਹੈ, ਉਸ ਤੋਂ ਬਾਅਦ ਬਕਾਇਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਤੇ ਉਹਦੀ ਜਿਹੜੀ ਹੈ ਸਕਿੱਲ ਹੈਗੀ ਆ ਉਹਦੇ ਵਿੱਚ ਜਿਹੜੀ ਹੈ ਦੇਖਿਆ ਜਾਂਦਾ ਹੈ ਸਾਰਾ ਕੁਝ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਮਰ ਦੀਆਂ ਛੁੱਟੀਆਂ ਆਉਂਦੀਆਂ ਨੇ ਫਿਰ ਜਿੱਦਾਂ ਕਿ ਛੋਟੇ ਛੋਟੇ ਟਾਊਨ ਹੈਗੇ ਨੇ ਜਾਂ ਸਿਟੀ ਵੱਡੀਆਂ ਹੈਗੀਆਂ ਨੇ, ਖਾਸ ਕਰ 15 ਸਾਲ ਤੋਂ ਥੱਲੇ ਬੱਚੇ ਜਿਹੜੇ ਨੇ ਉਹਨਾਂ ਨੂੰ 2 ਵੀਕ ਦਾ ਕੰਮ ਦਿੱਤਾ ਜਾਂਦਾ, ਰੋਜ਼ਗਾਰ ਦਿੱਤਾ ਮੁਹੱਈਆ ਕਰਾਇਆ ਜਾਂਦਾ, ਚਾਹੇ ਘਾਹ ਕੱਟਣਾ ਹੈ ਜਾਂ ਸਾਫ਼ ਸਫਾਈ ਕਰਨੀ ਹੈ ਜਾਂ ਲਾਇਬ੍ਰੇਰੀ ਦੇ ਵਿੱਚ ਕੁਝ ਕੰਮ ਕਰਨਾ ਹੈ ਜਾਂ ਹੋਰ ਵਿੰਡੋ ਵਗੈਰਾ ਜਿਹੜੀਆਂ ਨੇ ਸਰਕਾਰੀ ਇਮਾਰਤਾਂ ਨੇ ਉਹਨਾਂ ਨੂੰ ਸਾਫ਼ ਸਫਾਈ ਕਰਨੀ ਹੈ। ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਜਿਹੜੀਆਂ ਜੋਬਾਂ ਨੇ ਉਹਨਾਂ ਨੂੰ ਜਿਹੜੀਆਂ ਸਹੂਲਤ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਬੜੇ ਹੀ ਆਸਾਨ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਤਾਂ ਉਹ 600-700 ਯੂਰੋ ਤਕਰੀਬਨ 2 ਹਫ਼ਤੇ ਦੇ ਵਿੱਚ ਕਮਾ ਕੇ ਆਪਣੀ ਜੇਬ ਦੇ ਵਿੱਚ ਪਹਿਲੀ ਕਮਾਈ ਪਾਉਂਦੇ ਆ ਤੇ ਉਹ ਕਿਤੇ ਨਾ ਕਿਤੇ ਥੋੜੀ ਜਿਹੀ ਟੇਸਟ ਗੁੜਤੀ ਲਾ ਦਿੱਤੀ ਜਾਂਦੀ ਹੈ ਮੂੰਹ ਨੂੰ ਤੇ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਜੋਬ ਦੇ ਉੱਤੇ ਕੰਮ ਦੇ ਉੱਤੇ ਨਾ ਸਟੱਡੀ ਸਾਰਾ ਕੁਝ ਆਪਣੇ ਆਪ ਦੇ ਉੱਤੇ ਕਿਰਤ ਦਾ ਸੰਕਲਪ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ ਪਰ ਸਾਡੇ ਉਹ ਕਿਤੇ ਨਾ ਕਿਤੇ ਬਿਖਰਦਾ ਨਜ਼ਰ ਆਉਂਦਾ ਹੈ ਜਿੱਥੋਂ ਕਿਰਤ ਕਰਕੇ ਇਮਾਨਦਾਰੀ ਦੀ ਰੋਟੀ ਖਾਣੀ। ਪਿਛਲੇ ਸਮਿਆਂ ਦੇ ਵਿੱਚ ਛੋਟੇ ਜਦੋਂ ਅਸੀਂ ਹੁੰਦੇ ਸੀ ਤਾਂ ਉਦੋਂ ਦੇਖਣ ਚ ਆਉਂਦਾ ਸੀ ਗੁਰੂ ਨਾਨਕ ਸਾਹਿਬ ਦੀਆਂ ਇੱਕ ਤਸਵੀਰ ਹੁੰਦੀ ਸੀ ਤੇ ਇੱਕ ਹੱਥ ਦੇ ਵਿੱਚ ਉਹਨਾਂ ਨੇ ਰੁੱਖੀ ਤੇ ਸੁੱਕੀ ਰੋਟੀ ਫੜੀ ਹੁੰਦੀ ਸੀ ਜਿਹਦੇ ਵਿੱਚ ਉਹ ਦੁੱਧ ਨਿਕਲਦਾ ਹੁੰਦਾ ਸੀ ਤੇ ਦੂਸਰੇ ਪਾਸੇ ਹੱਥ ਦੇ ਵਿੱਚ ਖੱਬੇ ਹੱਥ ਦੇ ਵਿੱਚ ਉਹਨਾਂ ਨੇ ਜਿਹੜੀ ਸੀ ਪੂਰੀ ਐਨ ਚੋਪੜੀ ਤੇ ਵਧੀਆ ਰੋਟੀ ਲਿਸ਼ਕਦੀ ਜਿਹੜੀ ਰੋਟੀ ਫੜੀ ਹੁੰਦੀ ਸੀ ਪਰ ਉਹਦੇ ਵਿੱਚੋਂ ਖੂਨ ਨਚੜਦਾ ਜਿਹੜਾ ਨਜ਼ਰ ਆਉਂਦਾ ਹੁੰਦਾ ਸੀ। ਉਹ ਤਸਵੀਰਾਂ ਮੈਨੂੰ ਲੱਗਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਦੇਖਣ ਪਾਉਣਗੇ ਸਾਡੀਆਂ ਜਿਹੜੀਆਂ ਨਵੀਆਂ ਜਨਰੇਸ਼ਨਾਂ ਸੀ, ਪਰ ਉਹ ਚੀਜ਼ਾਂ ਸਾਰੀਆਂ ਕਿਤੇ ਨਾ ਕਿਤੇ ਕੰਧਾਂ ਦੇ ਉੱਤੇ ਇੱਕ ਸੰਕੇਤ ਦਿੰਦੀਆਂ ਸਨ, ਹੱਕ ਤੇ ਸੱਚ ਦੀ ਰੋਟੀ ਕਿਰਤ ਕਰਕੇ ਕਮਾਉਣੀ ਹੈ ਤੇ ਆਪ ਖਾਣੀ ਹੈ ਤੇ ਦੂਸਰਿਆਂ ਨੂੰ ਖਲਾਉਣੀ ਹੈ ਤੇ ਵੰਡ ਕੇ ਛਕਣਾ ਹੈ। ਪਰ ਉਹ ਕਨਸੈਪਟ ਵੀ ਦੂਰ ਹੋ ਗਏ, ਉਹ ਤਸਵੀਰਾਂ ਵੀ ਕਿਤੇ ਨਾ ਕਿਤੇ ਸਾਡੀਆਂ ਅੱਖੋਂ ਪਰੋਖੇ ਕਰ ਦਿੱਤੀਆਂ ਗਈਆਂ ਲੱਗਦੀਆਂ ਨੇ। ਤੇ ਇਹਦੇ ਬਾਰੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ, ਨਾਲ ਦੀ ਨਾਲ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ। ਤੁਸੀਂ ਇਸ ਨੂੰ ਸਾਰੇ ਕਿਰਤ ਦੇ ਸੰਕਲਪ ਨੂੰ ਜਾਂ ਕਿਰਤ ਦੇ ਦੀਵੇ ਨੂੰ ਕਿਵੇਂ ਦੇਖਦੇ ਹੋ, ਇਹ ਗੁੜਤੀ ਕਿੱਥੋਂ ਲੱਗਦੀ ਹੈ, ਕਿਉਂ ਲੱਗਦੀ ਹੈ, ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਬੱਚੇ ਨੇ ਜਾਂ ਲੋਕ ਨੇ ਜਾਂ ਸਾਰਾ ਹੀ ਢਾਂਚਾ ਸੰਭਾਲਦੇ ਨੇ, ਉਹਨਾਂ ਦੇ ਵਿੱਚ ਬੇਈਮਾਨੀ ਕਿਉਂ ਨਹੀਂ ਝਲਕਦੀ? ਸਾਡੇ ਜਿਹੜੇ ਲੀਡਰ ਨੇ, ਚਾਹੇ ਉਹ ਨਵੇਂ ਨੇ ਚਾਹੇ ਪੁਰਾਣੇ ਨੇ, ਸਾਰੇ ਹੀ ਨਹੀਂ, ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆਮ ਖਬਰਾਂ ਲੱਗਦੀਆਂ ਨੇ, ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਸਾਰਾ ਕੁਝ ਚੱਲਦਾ ਹੈ। ਐਡਾ ਵੱਡਾ ਪਾੜਾ ਜਾਂ ਐਡਾ ਵੱਡਾ ਫਰਕ ਸਾਨੂੰ ਕਿਉਂ ਨਜ਼ਰ ਆਉਂਦਾ ਹੈ, ਇਹਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਹੁਣ ਤੋਂ 15 ਮਿੰਟ ਬਾਅਦ। ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ, ਹੋ ਸਕਦਾ ਕਿ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਨਾਲ ਨਾਲ ਗੱਲਬਾਤ ਵੀ ਕਰਾਂਗੇ। ਤੇ ਨਾਲ ਦੀ ਨਾਲ ਲੌਂਗੋਵਾਲ ਬਰਸੀ ਨੂੰ ਲੈ ਕੇ ਜਿਹੜਾ ਅਕਾਲੀ ਧੜਿਆਂ ਵਿਚਕਾਰ ਤਣਾਅ ਬਣਦਾ ਨਜ਼ਰ ਆ ਰਿਹਾ, ਕਿਉਂਕਿ ਇੱਕੋ ਹੀ ਜ਼ਮੀਨ ਇੱਕੋ ਹੀ ਸਮੇਂ ਜਿਹੜੀਆਂ ਇਹ ਰੈਲੀਆਂ ਜਾਂ ਸਮਾਗਮ ਹੁੰਦੇ ਆ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਸਟੇਜਾਂ ਲਾਉਣ ਦੇ ਲਈ ਜਿਹੜਾ ਇੱਕ ਤਕਰਾਰ ਪੈਦਾ ਹੋ ਸਕਦਾ। ਲਓ ਫਿਰ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ, ਤੇ 9 ਪੇਜਾਂ ਦੀ ਚਿੱਠੀ ਦਾ ਪਵਾੜਾ ਜਿਹੜਾ ਉਹ ਖੁਲਾਸਾ ਕਰਾਂਗੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ। ਤੇ ਇਸੇ ਤਰ੍ਹਾਂ ਸੀਐਮ ਦੀ ਵਾਈਫ ਜਿਹੜੇ ਨੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ, ਐਲੀਗੇਸ਼ਨ ਲੱਗੇ ਨੇ 5 ਕਰੋੜ ਦੇ, ਤੇ ਉਹਦਾ ਵੀ ਜ਼ਿਕਰ ਕਰਾਂਗੇ ਅੱਗੇ ਜਾ ਕੇ। ਸਭ ਤੋਂ ਪਹਿਲਾਂ ਏਅਰ ਇੰਡੀਆ ਦੀ ਗੱਲ ਕਰੀਏ, ਤੇ ਏਅਰ ਇੰਡੀਆ ਦੇ 2 ਹੋਰ ਪਾਇਲਟ ਡਰੱਗ ਟੈਸਟ ਦੇ ਵਿੱਚ ਫੇਲ ਹੋਏ ਆ। ਪੁਖੈਟ ਫਲਾਈਟ ਜਿਹੜੀ ਆ ਹਾਦਸੇ ਤੋਂ ਬਾਅਦ ਸ਼ੁਰੂ ਹੋਈ ਸੀ ਸਖ਼ਤ ਜਾਂਚ ਇਹਦੇ ਵਿੱਚ। ਏਅਰ ਇੰਡੀਆ ਗਰੁੱਪ ਦੇ 2 ਹੋਰ ਪਾਇਲਟਾਂ ਦੇ ਸ਼ੁਰੂਆਤੀ ਡਰੱਗ ਟੈਸਟ ਜਿਹੜੇ ਨੇ ਉਹਦੇ ਨਤੀਜੇ ਪਾਜ਼ਿਟਿਵ ਜਿਹੜੇ ਨੇ ਆਉਣ ਦੇ ਨਾਲ ਏਵੀਏਸ਼ਨ ਖੇਤਰ ਦੇ ਵਿੱਚ ਹੜਕੰਪ ਮਚਿਆ। ਪਾਇਲਟਾਂ ਦੇ ਸੈਂਪਲਾਂ ਨੂੰ ਅੰਤਿਮ ਜਿਹੜਾ ਪੁਸ਼ਟੀ ਕਰਨ ਵਾਲੇ ਟੈਸਟਾਂ ਲਈ ਭੇਜ ਦਿੱਤਾ ਗਿਆ। 4 ਅਗਸਤ ਨੂੰ ਫੋਕੇਟ ਤੋਂ ਜਿਹੜਾ ਦਿੱਲੀ ਆ ਰਹੀ ਫਲਾਈਟ ਦਾ ਜਿਹੜਾ ਪਾਇਲਟ ਇਨ ਕਮਾਂਡ ਮੈਰੀਜੋਆਨਾ ਯਾਨੀ ਕਿ ਗਾਜ਼ਾ ਦੇ ਜਿਹੜੇ ਸੀ ਟੈਸਟ ਦੇ ਵਿੱਚ ਪਾਜ਼ਿਟਿਵ ਜਿਹੜਾ ਪਾਇਆ ਗਿਆ ਸੀ, ਜਿਸ ਤੋਂ ਬਾਅਦ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ 13 ਅਗਸਤ ਤੋਂ ਆਪਣੇ ਸਾਰੇ ਹੀ ਪਾਇਲਟਾਂ ਦੇ ਲਈ ਲਾਜ਼ਮੀ ਡਰੱਗ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਣਕਾਰੀ ਅਨੁਸਾਰ ਇਸ ਸਕਰੀਨਿੰਗ ਮੁਹਿੰਮ ਦੇ ਤਹਿਤ ਹੁਣ ਤੱਕ ਏਅਰ ਇੰਡੀਆ ਗਰੁੱਪ ਦੇ ਲਗਭਗ 400 ਪਾਇਲਟਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਦੇ ਵਿੱਚੋਂ 2 ਪਾਇਲਟਾਂ ਦੀ ਸ਼ੁਰੂਆਤੀ ਜਾਂਚ ਰਿਪੋਰਟ ਸ਼ੱਕੀ ਪਾਈ ਗਈ ਹੈ। ਏਅਰ ਇੰਡੀਆ ਵੱਲੋਂ ਅਜੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਦੋਵਾਂ ਪਾਇਲਟਾਂ ਨੂੰ ਅੰਤਿਮ ਰਿਪੋਰਟ ਆਉਣ ਤੱਕ ਉਡਾਨ ਡਿਊਟੀ ਜਿਹੜੀ ਹੈ ਫਲਾਇੰਗ ਡਿਊਟੀ ਤੋਂ ਜਿਹੜਾ ਹਟਾ ਦਿੱਤਾ ਗਿਆ। ਟਾਟਾ ਗਰੁੱਪ ਦੇ ਮਾਲਕੀ ਵਾਲੀਆਂ ਇਨ੍ਹਾਂ ਦੋਵਾਂ ਏਅਰਲਾਈਨਾਂ ਦੇ ਕੋਲ 5,000 ਤੋਂ ਵੱਧ ਪਾਇਲਟ ਨੇ। 4 ਅਗਸਤ ਨੂੰ ਏਅਰ ਇੰਡੀਆ ਦੀ ਫਲਾਈਟ AI-2379 ਜਿਹੜਾ ਏਅਰਬੱਸ ਹੈ A320NEO ਫੁਕੇਟ ਤੋਂ ਦਿੱਲੀ ਆ ਰਹੀ ਸੀ, ਜਿਸ ਦੇ ਵਿੱਚ 137 ਯਾਤਰੀਆਂ ਤੇ 8 ਕਰੂ ਮੈਂਬਰਾਂ ਦੇ ਸਮੇਤ 145 ਲੋਕ ਸਵਾਰ ਸਨ। ਉਡਾਨ ਦੇ ਦੌਰਾਨ ਜਹਾਜ਼ ਜਿਹੜਾ ਅਚਾਨਕ ਲਗਭਗ 300 ਫੁੱਟ 91 ਮੀਟਰ ਹੇਠਾਂ ਡਿੱਗਣ ਮਤਲਬ ਕਿ ਥੱਲੇ ਆ ਗਿਆ ਸੀ, ਜਿਸ ਦੇ ਕਾਰਨ 24 ਯਾਤਰੀ ਤੇ ਕਰੂ ਮੈਂਬਰ ਜ਼ਖਮੀ ਹੋਏ ਸੀ। ਵਾਇਰਲ ਵੀ ਹੋਈ ਸੀ ਵੀਡੀਓ ਪਿਛਲੇ ਦਿਨਾਂ 'ਚ। ਉਸ ਹਾਦਸੇ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਸੀ ਤਾਂ ਪਾਇਲਟ ਇਨ ਕਮਾਂਡ ਡਰੱਗਸ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ, ਜਿਸ ਤੋਂ ਬਾਅਦ ਹਵਾਈ ਫੌਜ ਅਤੇ ਉਡਾਨ ਸੁਰੱਖਿਆ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਸਾਰੇ ਹੀ ਪਾਇਲਟਾਂ ਦੀ ਜਿਹੜੀ ਸੀ ਜਾਂਚ ਦਾ ਇਹ ਸਖ਼ਤ ਜਿਹੜਾ ਕਦਮ ਚੁੱਕਿਆ ਗਿਆ ਹੈ। ਦੂਸਰੇ ਪਾਸੇ ਸਿਆਸੀ ਰੈਲੀਆਂ ਦਾ ਜ਼ਿਕਰ ਕਰੀਏ ਤੇ ਲੌਂਗੋਵਾਲ ਬਰਸੀ ਸਮਾਗਮ ਜਿਹੜਾ ਇੱਕੋ ਥਾਂ ਅਲਾਟ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਤੇ ਬਾਗੀ ਧੜੇ ਵਿੱਚ ਟਕਰਾਅ ਦੇ ਆਸਾਰ ਜਿਹੜੇ ਵੱਧ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਇਸਦਾ ਬਾਗੀ ਧੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਸਰਕਾਰ ਨੇ ਸੰਗਰੂਰ ਦੇ ਲੌਂਗੋਵਾਲ ਕਸਬੇ ਦੇ ਵਿੱਚ ਅਕਾਲੀ ਆਗੂ ਸੰਤ ਹਰਚੰਦ ਸਿੰਘ ਜਿਹੜੇ ਨੇ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਮਨਾਉਣ ਦੇ ਲਈ ਪ੍ਰੋਗਰਾਮਾਂ ਅਤੇ ਖੂਨਦਾਨ ਕੈਂਪਾਂ ਵਾਸਤੇ ਦੋਵਾਂ ਪਾਰਟੀਆਂ ਨੂੰ ਇੱਕੋ ਹੀ ਜਗ੍ਹਾ ਪਲਾਟ ਕਰ ਦਿੱਤਾ ਗਿਆ, ਯਾਨੀ ਕਿ ਅਲਾਟ ਕਰ ਦਿੱਤਾ ਗਿਆ ਪਲਾਟ, ਜਿਸ ਦੇ ਕਾਰਨ ਦੋਵੇਂ ਪਾਰਟੀਆਂ ਇੱਕ ਵਾਰ ਫਿਰ ਜਿਹੜਾ ਟਕਰਾਅ ਦੇ ਵੱਲ ਵੱਧ ਰਹੀਆਂ ਜਾਪਦੀਆਂ ਨੇ। ਪੰਜਾਬ ਬਚਾਓ ਰੈਲੀ ਕਰ ਰਹੇ ਅਕਾਲੀ ਦਲ ਬਾਦਲ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਅਤੇ ਬਾਗੀ ਧੜੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ। ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਲੌਂਗੋਵਾਲ ਦੀ ਦਾਣਾ ਮੰਡੀ ਵਿਖੇ ਜਗ੍ਹਾ ਬਹੁਤ ਪਹਿਲਾਂ ਹੀ ਬੁੱਕ ਕਰਵਾ ਲਈ ਸੀ ਤੇ ਇਸ ਦੇ ਨਾਲ ਸੰਬੰਧਿਤ ਅਰਜ਼ੀ 27 ਅਪ੍ਰੈਲ ਨੂੰ ਦਿੱਤੀ ਗਈ ਸੀ। ਪੁਲਿਸ ਕਲੀਅਰੈਂਸ ਅਤੇ ਸਾਈਟ ਦੀਆਂ ਪ੍ਰਵਾਨਗੀਆਂ ਸਮੇਤ ਸਾਰੀਆਂ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ 12 ਅਗਸਤ ਨੂੰ 36,000 ਰੁਪਏ ਦੀ ਅਦਾਇਗੀ ਵੀ ਜਮ੍ਹਾਂ ਕਰਵਾ ਦਿੱਤੀ ਗਈ ਸੀ। ਡਾਕਟਰ ਚੀਮਾ ਨੇ ਕਿਹਾ ਕਿ ਅਧਿਕਾਰੀਆਂ ਨੇ 15 ਅਗਸਤ ਨੂੰ ਜਦੋਂ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ ਪੁਨਰ ਸੁਰਜੀਤ ਨੂੰ ਪ੍ਰਵਾਨਗੀ ਦੇ ਦਿੱਤੀ ਜਦੋਂ ਕਿ ਤੰਬੂ ਦੇ ਹੇਠਾਂ ਵਾਲੀ ਜਗ੍ਹਾ ਪੁਨਰ ਸੁਰਜੀਤ ਨੂੰ ਅਲਾਟ ਕਰ ਦਿੱਤੀ ਗਈ ਹੈ। ਸੱਜੇ ਪਾਸੇ ਦਾ ਖੇਤਰ ਖੂਨਦਾਨ ਕੈਂਪ ਲਗਾਉਣ ਦੇ ਲਈ ਰਾਖਵਾਂ ਰੱਖਿਆ ਗਿਆ। ਸਾਨੂੰ ਦਾਣਾ ਮੰਡੀ ਦੇ ਵਿਚ ਉਸ ਖੁੱਲੇ ਸਥਾਨ ਦੇ ਉੱਤੇ ਸਮਾਗਮ ਕਰਨ ਦੇ ਲਈ ਕਿਹਾ ਗਿਆ ਜਿੱਥੇ ਮਲਬਾ ਰੱਖਿਆ ਗਿਆ। ਇਹ ਬਿਲਕੁਲ ਵੀ ਸਵੀਕਾਰਯੋਗ ਕਹਿੰਦੇ ਨਹੀਂ ਹੈ ਤੇ ਆਪ ਤੇ ਪੁਨਰ ਸੁਰਜੀਤ ਜਾਣ ਬੁੱਝ ਕੇ ਅਕਾਲੀ ਦਲ ਦੀ ਰੈਲੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦੂਜੇ ਪਾਸੇ ਡਾਕਟਰ ਅਰਸ਼ਦੀਪ ਕਲੇਰ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਇਸ ਸੰਬੰਧ ਦੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿਚ ਪਟੀਸ਼ਨ ਦਾਖਲ ਕੀਤੀ ਹੈ। ਇਸੇ ਤਰ੍ਹਾਂ ਅਕਾਲੀ ਦਲ ਇਸ ਪ੍ਰੋਗਰਾਮ ਦੇ ਦੌਰਾਨ ਆਪਣੀ ਪੂਰੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੰਦੇੜ ਦੇ ਵਿਚ ਹਮਲੇ ਤੋਂ ਬਾਅਦ ਪਹਿਲੀ ਵਾਰ ਰੈਲੀ ਨੂੰ ਸੰਬੋਧਨ ਕਰਨਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਇਨ੍ਹਾਂ ਦੋਸ਼ਾਂ ਨੂੰ ਜਿਹੜਾ ਬੇਬੁਨਿਆਦ ਕਰਾਰ ਦਿੱਤਾ ਹੈ ਤੇ ਕਿਹਾ ਕਿ ਸੁਖਬੀਰ ਬਾਦਲ ਅਤੇ ਉਨ੍ਹਾਂ ਦੀਆਂ ਟੀਮਾਂ ਜਾਣ ਬੁੱਝ ਕੇ ਇਸ ਜਗ੍ਹਾ ਨੂੰ ਹਥਿਆਉਣ ਦੀ ਜਿਹੜਾ ਕੋਸ਼ਿਸ਼ ਕਰ ਰਹੀਆਂ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਅਗਵਾਈ ਵਾਲੇ ਧੜੇ ਜਿਸ ਦੇ ਵਿਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ ਤੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਰਗੇ ਆਗੂ ਸ਼ਾਮਲ ਨੇ। ਉਨ੍ਹਾਂ ਨੇ ਵੀ ਬਰਸੀ ਦੇ ਸਮਾਗਮ ਦੇ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨ ਦੇ ਲਈ ਜਿਹੜਾ ਵਿਆਪਕ ਪ੍ਰਬੰਧ ਕੀਤੇ ਨੇ। ਦੋਵੇਂ ਪਾਰਟੀਆਂ ਹੁਣ ਦਾਣਾ ਮੰਡੀ ਦੀ ਛੱਤ ਸ਼ੈੱਡ ਹੇਠਾਂ ਜਗ੍ਹਾ ਲਈ ਜਿਹੜਾ ਕਸ਼ਮਕਸ਼ ਕਰ ਰਹੀਆਂ। ਸਥਿਤੀ ਉਸ ਸਮੇਂ ਤਣਾਅਪੂਰਨ ਬਣੀ ਹੈ ਜੋ ਸੂਤਰ ਦੱਸਦੇ ਨੇ ਅਕਾਲੀ ਦਲ ਤੇ ਪੁਨਰ ਸੁਰਜੀਤ ਦੇ ਸਮਰਥਕ ਅਕਾਲੀ ਵਰਕਰਾਂ ਵੱਲੋਂ ਪੁਨਰ ਸੁਰਜੀਤ ਨੂੰ ਅਲਾਟ ਕੀਤੀ ਗਈ ਜਗ੍ਹਾ ਦੇ ਉੱਤੇ ਸਮਾਗਮ ਦੀ ਤਿਆਰੀ ਸ਼ੁਰੂ ਕਰਨ ਤੋਂ ਬਾਅਦ ਆਹਮੋ ਸਾਹਮਣੇ ਆ ਗਏ ਨੇ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਤੈਅ ਪ੍ਰੋਗਰਾਮ ਕਰ ਰਹੇ ਹਾਂ। ਦਾਣਾ ਮੰਡੀ ਵਿਖੇ ਸ਼ੈੱਡ ਸਾਨੂੰ ਅਲਾਟ ਕੀਤਾ ਗਿਆ ਕਿਉਂਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਆਯੋਜਨ ਕਰਦੇ ਹਾਂ। ਸਾਨੂੰ ਪਤਾ ਲੱਗਿਆ ਕਿ ਅਕਾਲੀ ਦਲ ਬਾਦਲ ਦੇ ਵਰਕਰਾਂ ਨੇ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰ ਲਿਆ। ਅਸੀਂ ਕਿਸੇ ਵੀ ਕਿਸਮ ਦੇ ਟਕਰਾਅ ਦੇ ਵਿਚ ਨਹੀਂ ਪੈਣਾ ਚਾਹੁੰਦੇ ਤੇ ਉਨ੍ਹਾਂ ਨੂੰ ਨਿਮਰਤਾ ਸਹਿਤ ਜਗ੍ਹਾ ਖਾਲੀ ਕਰਨ ਦੇ ਲਈ ਕਹਿ ਰਹੇ ਹਾਂ ਕਿਉਂਕਿ ਉਨ੍ਹਾਂ ਨੇ ਅਤੀਤ ਦੇ ਵਿਚ ਕਦੇ ਵੀ ਦਾਣਾ ਮੰਡੀ ਦੇ ਵਿਚ ਰੈਲੀ ਨਹੀਂ ਕੀਤੀ ਹੈ। ਸੰਬੰਧਿਤ ਸਰਕਾਰਾਂ ਬਰਸੀ ਮਨਾਉਣ ਦੇ ਲਈ ਰਾਜ ਪੱਧਰੀ ਪ੍ਰੋਗਰਾਮ ਆਯੋਜਿਤ ਕਰਦੀਆਂ ਰਹੀਆਂ ਨੇ। ਵਿਰੋਧੀ ਪਾਰਟੀਆਂ ਇਸ ਘਟਨਾਕ੍ਰਮ ਦੇ ਉੱਤੇ ਤਿੱਖੀ ਨਜ਼ਰ ਰੱਖ ਰਹੀਆਂ ਕਿਉਂਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਥਕ ਵੋਟਰਾਂ ਨੂੰ ਲਾਮਬੰਦ ਕਰਨ ਦੇ ਲਈ ਇਸ ਬਰਸੀ ਸਮਾਗਮ ਦੇ ਅਹਿਮ ਸਥਾਨ ਰੱਖਦਾ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ 1932 ਤੋਂ ਲੈ ਕੇ 1985 ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ ਤੇ 1980 ਦੇ ਦਹਾਕੇ ਦੇ ਵਿਚ ਪੰਜਾਬ ਦੇ ਅਸ਼ਾਂਤ ਦੌਰ ਦੇ ਦੌਰਾਨ ਇਕ ਪ੍ਰਮੁੱਖ ਸ਼ਖਸੀਅਤ ਸਨ। ਲੌਂਗੋਵਾਲ 24 ਜੁਲਾਈ 1985 ਨੂੰ ਹੋਏ ਰਾਜੀਵ ਲੌਂਗੋਵਾਲ ਸਮਝੌਤੇ ਦੇ ਮੋਢੀਆਂ ਦੇ ਵਿਚੋਂ ਇਕ ਨੇ ਜਿਸ ਦੀ ਕੀਮਤ ਉਨ੍ਹਾਂ ਨੂੰ ਇਕ ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿਚ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਉਨ੍ਹਾਂ ਨੂੰ 20 ਅਗਸਤ 1985 ਨੂੰ ਜ਼ਿਲ੍ਹਾ ਸੰਗਰੂਰ ਦੇ ਗੁਰਦੁਆਰਾ ਅਕਾਲ ਪ੍ਰਕਾਸ਼ ਵਿਖੇ ਗੋਲੀ ਮਾਰ ਦਿੱਤੀ ਗਈ ਸੀ ਤੇ ਸੰਤ ਲੌਂਗੋਵਾਲ ਦੇ ਕਤਲ ਤੋਂ ਬਾਅਦ ਹੀ ਸੁਰਜੀਤ ਸਿੰਘ ਬਰਨਾਲਾ, ਜਿਨ੍ਹਾਂ ਨੇ ਲੌਂਗੋਵਾਲ ਦੇ ਨਾਲ ਸਮਝੌਤੇ ਉੱਤੇ ਦਸਤਖਤ ਕਰਨ ਵੇਲੇ ਉਨ੍ਹਾਂ ਦਾ ਸਾਥ ਦਿੱਤਾ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤੇ ਹਰ ਸਾਲ ਇਹ ਬਰਸੀ ਮਨਾਉਂਦੇ ਸਨ। ਦੂਸਰੇ ਪਾਸੇ ਪੰਜਾਬ ਦੇ ਵਿਚ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ 2 ਰੋਜ਼ਾ ਹੜਤਾਲ ਸ਼ੁਰੂ ਕਰਤੀ ਹੈ। ਤਹਿਸੀਲਾਂ ਤੇ ਦਫ਼ਤਰਾਂ ਦੇ ਵਿਚ ਕੰਮ ਠੱਪ ਕਰ ਦਿੱਤਾ ਗਿਆ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਸੰਘਰਸ਼ ਤੇਜ਼ ਕਰ ਦਿੱਤਾ ਗਿਆ। ਯੂਨੀਅਨ ਨੇ ਸੂਬਾ ਪੱਧਰ ਦੇ ਉੱਤੇ ਅੱਜ ਤੋਂ 2 ਰੋਜ਼ਾ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦਾ ਐਲਾਨ ਕਰ ਦਿੱਤਾ ਤੇ ਹੜਤਾਲ ਕਾਰਨ ਸੂਬੇ ਭਰ ਦੇ ਵਿਚ ਜ਼ਿਲ੍ਹਾ ਪੱਧਰ ਤੋਂ ਸਭ ਤਹਿਸੀਲਾਂ ਤੱਕ ਜਿਹੜਾ ਮਨਿਸਟਰੀਅਲ ਮੁਲਾਜ਼ਮਾਂ ਦਾ ਦਫ਼ਤਰੀ ਕੰਮ ਜਿਹੜਾ ਪ੍ਰਭਾਵਿਤ ਹੋਵੇਗਾ। ਯੂਨੀਅਨ ਦੀ ਸੂਬਾਈ ਲੀਡਰਸ਼ਿਪ ਦੇ ਮੁਤਾਬਕ 9 ਅਗਸਤ ਨੂੰ ਸਰਕਾਰ ਦੇ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਹੈ ਜਿਸ ਦੇ ਕਰਕੇ ਯੂਨੀਅਨ ਨੇ 17 ਅਤੇ 18 ਅੱਜ ਤੇ ਕੱਲ ਨੂੰ ਜਿਹੜਾ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦਾ ਫੈਸਲਾ ਕੀਤਾ। ਇਹ ਸੰਘਰਸ਼ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿਚ ਹੋਈ ਮਹਾਂਰੈਲੀ ਉਪਰੰਤ ਵਿਉਂਤਬੰਦੀ ਤਹਿਤ ਮਗਿਆ ਹੋਇਆ। 7 ਅਗਸਤ ਨੂੰ ਸੈਕਟਰ 39 ਦੀ ਦਾਣਾ ਮੰਡੀ ਚ ਹੋਈ ਮਹਾਂਰੈਲੀ ਦੇ ਦੌਰਾਨ ਵਿਧਾਨ ਸਭਾ ਦੇ ਵੱਲ ਮਾਰਚ ਕਰ ਰਹੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਮਾਨ ਭੱਤਾ ਵਰਕਰਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਸਨ ਜਿਸ ਦੇ ਕਰਕੇ ਕਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਪੱਗਾਂ ਤੱਕ ਉਤਰ ਗਈਆਂ ਸਨ ਤੇ ਇਸ ਮਗਰੋਂ ਯੂਨੀਅਨ ਨੇ 27 ਅਗਸਤ ਨੂੰ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੇ ਵੱਲੋਂ ਸਮੂਹਿਕ ਛੁੱਟੀ ਲੈ ਕੇ ਮਹਾਂਬੰਦ ਦਾ ਜਿਹੜਾ ਸੱਦਾ ਵੀ ਦਿੱਤਾ ਹੋਇਆ ਤੇ ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਮੰਗਾਂ ਦੇ ਹੱਲ ਲਈ ਠੋਸ ਕਦਮ ਨਾ ਚੁੱਕੇ ਜਾਣ ਦੇ ਕਾਰਨ ਸੰਘਰਸ਼ ਦਾ ਰਾਹ ਅਪਡਾਉਣਾ ਪਿਆ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇੱਕ ਮੰਦਭਾਗੀ ਖਬਰ ਫਿਰ ਆਈ ਹੈ ਪਹਿਲਾਂ ਤੂਤ ਦੀ ਤੇ ਹੁਣ ਕਬੱਡੀ ਜਗਤ ਨੂੰ ਵੱਡਾ ਝਟਕਾ ਫਿਰ ਤੋਂ ਲੱਗਿਆ। ਸੁਪਰ ਸਟਾਰ ਜਾਫੀ ਰਹੇ ਗੋਰਾ ਸਮਾਲਸਰ ਦੀ ਮੌਤ ਹੋਈ ਹੈ। ਮਾਂ ਖੇਡ ਕਬੱਡੀ ਦੇ ਆਪਣੇ ਸਮੇਂ ਦੇ ਚਰਚਿਤ ਸੁਪਰ ਸਟਾਰ ਜਾਫੀ ਤੇ ਨੀਟੂ ਸਰਪੰਚ ਦੇ ਭਰਾ ਗੋਰਾ ਸਮਾਲਸਰ ਦਾ ਜਿਹੜਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਵਿਛੋੜੇ ਦੇ ਨਾਲ ਕਬੱਡੀ ਜਗਤ ਪਿੰਡ ਸਮਾਲਸਰ ਅਤੇ ਇਲਾਕੇ ਦੇ ਵਿਚ ਸੋਗ ਦੀ ਲਹਿਰ ਦੌੜੀ ਹੈ। ਗੋਰਾ ਸਮਾਲਸਰ ਪਿਛਲੇ 11 ਦਿਨਾਂ ਤੋਂ DMC ਲੁਧਿਆਣਾ ਵਿਖੇ ਜੇਰੇ ਲਾ ਸੀ ਤੇ ਗੋਰਾ ਸਮਾਲਸਰ ਨੇ ਆਪਣੇ ਪਿੰਡ ਜਾਂ ਖੇਡ ਕੈਰੀਅਰ ਦੇ ਦੌਰਾਨ ਕਬੱਡੀ ਦੇ ਖੇਤਰ ਦੇ ਵਿਚ ਵੱਖਰੀ ਪਛਾਣ ਬਣਾਈ ਹੈ। ਉਹ ਮੁਕਤਸਰ ਫਰੀਦਕੋਟ ਕਬੱਡੀ ਕਲੱਬ ਫਰੈਂਡਸ ਕਲੱਬ ਕਬੱਡੀ ਕਲੱਬ ਜਿਹੜਾ ਫਰੈਂਡਸ ਬਾਜਾਖਾਨਾ ਸ਼ੰਕਰਾਪੁਰੀ ਕਲੱਬ ਅਤੇ ਪੱਤੋ ਹੀਰਾ ਸਿੰਘ ਸਮੇਤ ਕਈ ਨਾਮਵਰ ਕਲੱਬਾਂ ਦੇ ਵੱਲੋਂ ਖੇਡਿਆ। ਆਪਣੀ ਸ਼ਾਨਦਾਰ ਖੇਡ ਅਤੇ ਜਾਫੀ ਵਜੋਂ ਮਜ਼ਬੂਤ ਪ੍ਰਦਰਸ਼ਨ ਸਦਕਾ ਉਸਨੇ ਕਈ ਜਿਹੜਾ ਖੇਡ ਮੇਲਿਆਂ ਦੇ ਵਿਚ ਬੈਸਟ ਜਾਫੀ ਦਾ ਵੀ ਖਿਤਾਬ ਹਾਸਲ ਕੀਤਾ। 2015 ਦੇ ਵਿਚ ਕੁਝ ਘਰੇਲੂ ਮਜਬੂਰੀਆਂ ਦੇ ਕਾਰਨ ਉਹ ਕੁਝ ਸਮੇਂ ਦੇ ਲਈ ਕਬੱਡੀ ਤੋਂ ਦੂਰ ਹੋਇਆ। ਹਾਲਾਂਕਿ ਖੇਡ ਪ੍ਰਤੀ ਉਸਦਾ ਜਜ਼ਬਾ ਬਰਕਰਾਰ ਰਿਹਾ ਤੇ ਮਿਹਨਤ ਕਰਕੇ ਉਸਨੇ ਸਾਲ 2018 ਚ ਮੁੜ ਕਬੱਡੀ ਦੇ ਮੈਦਾਨ ਚ ਵਾਪਸੀ ਕੀਤੀ। ਵਾਪਸੀ ਤੋਂ ਬਾਅਦ ਉਹ ਆਪਣੇ ਪਿੰਡ ਸਮਾਲਸਰ ਦੀ ਟੀਮ ਤੋਂ ਇਲਾਵਾ ਲੰਡਿਆਂ ਅਤੇ ਰੋਡਿਆਂ ਦੀਆਂ ਜਿਹੜੀਆਂ ਟੀਮਾਂ ਦੇ ਲਈ ਵੀ ਮੰਗਵਾਂ ਖਿਡਾਰੀ ਰਿਹਾ। ਗੋਰਾ ਸਮਾਲਸਰ ਕਬੱਡੀ ਜਗਤ ਦੇ ਵਿਚ ਰਹੀ ਦੇਣ ਨੂੰ ਖੇਡ ਪ੍ਰੇਮੀ ਹਮੇਸ਼ਾ ਯਾਦ ਰੱਖਣਗੇ ਤੇ ਉਸਦੇ ਦੇਹਾਂਤ ਦੇ ਨਾਲ ਪਰਿਵਾਰ ਨੂੰ ਹੀ ਨਹੀਂ ਸਗੋਂ ਕਬੱਡੀ ਜਗਤ ਤੇ ਪੂਰੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਪਰਿਵਾਰਕ ਜਾਣਕਾਰੀ ਅਨੁਸਾਰ ਉਸਦਾ ਅੰਤਮ ਸੰਸਕਾਰ ਅੱਜ ਸ਼ਾਮ ਜਿਹੜਾ 4:30 ਵਜੇ ਕੀਤਾ ਗਿਆ। ਇਸਦਾ ਭਰਾ ਜਿਹੜਾ ਮੌਜੂਦਾ ਸਰਪੰਚ ਹੈ ਤੇ ਮ੍ਰਿਤਕ ਦੀ ਇੱਕ ਕੁੜੀ ਹੈ ਜੋ ਕਿ ਅਡੋਪਟ ਕੀਤੀ ਹੋਈ ਸੀ। ਤਿੱਲੋਂ ਦੋਸਤੋ ਇਹ ਨੇ ਹਾਲਾਤ ਦੁਨੀਆਦਾਰੀ ਦੇ ਤੇ ਤੂਤ ਜਿਉਂਦੇ ਜੀ ਹਰ ਪਾਸਿਓਂ ਕਹਿੰਦੇ ਤੰਗੀ ਦੇ ਨਾਲ ਜੂਝਦਾ ਰਿਹਾ ਪਰ ਹੁਣ ਮਰੇ ਤੋਂ ਬਾਅਦ ਪੈਸਿਆਂ ਦਾ ਕਹਿੰਦੇ ਮੀਂਹ ਵਰਾ ਦਿੱਤਾ। ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ ਲਿਖਦੇ ਨੇ ਬਿਲਕੁਲ ਬਾਈ ਜੀ ਇਹੀ ਗੱਲਾਂ ਬਾਤਾਂ ਨੇ। ਦੂਸਰੇ ਪਾਸੇ ਪੰਜਾਬ ਸੂਬਾਈ ਕੋਟਾ ਦਾਖਲੇ ਦੇ ਵਿਚ ਜਿਹੜਾ 525 ਉਮੀਦਵਾਰ ਅਯੋਗ ਕਰਾਰ ਕਰ ਦਿੱਤੇ ਗਏ ਗਲਤ ਰਿਹਾਇਸ਼ੀ ਦਾਅਵਿਆਂ ਦੇ ਕਾਰਨ MBBS ਅਤੇ BDS ਕੋਟੇ ਦੇ ਲਈ ਜਿਹੜਾ ਇਹ ਅਯੋਗ ਕੀਤੇ ਗਏ ਹੈ। ਪਹਿਲੇ ਗੇੜ ਦੀ ਆਨਲਾਈਨ ਕਾਉਂਸਲਿੰਗ ਦੇ ਲਈ 5,726 ਦੇ ਵਿਚੋਂ 525 ਉਮੀਦਵਾਰਾਂ ਨੂੰ ਅਯੋਗ ਕਰਾਰ ਜਿਹੜਾ ਕਰ ਦਿੱਤਾ ਗਿਆ। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ ਜਿਹੜਾ ਉਹਨੇ 85% ਪੰਜਾਬ ਰਾਜ ਕੋਟੇ ਦੇ ਤਹਿਤ MBBS ਅਤੇ BDS ਦਾਖਲਿਆਂ ਦੇ ਲਈ ਪਹਿਲੇ ਗੇੜ ਦੀ ਆਨਲਾਈਨ ਕਾਉਂਸਲਿੰਗ ਦੇ ਲਈ 5,726 ਦੇ ਵਿਚੋਂ 525 ਉਮੀਦਵਾਰਾਂ ਨੂੰ ਅਯੋਗ ਕਰਾਰ ਕੀਤਾ ਹੈ ਤੇ ਅਯੋਗਤਾ ਸੂਬਾ ਸਰਕਾਰ ਵੱਲੋਂ ਤੈਅ ਕੀਤੀਆਂ ਗਈਆਂ ਯੋਗਤਾ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਆਧਾਰ ਦੇ ਉੱਤੇ ਕੀਤੀ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਬਹੁਤ ਸਾਰੇ ਉਮੀਦਵਾਰਾਂ ਨੇ ਇੱਕ ਤੋਂ ਵੱਧ ਰਾਜਾਂ ਦੇ ਵਿਚ ਰਾਜ ਕੋਟੇ ਦੀਆਂ ਸੀਟਾਂ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਡਬਲ ਡਿਮ ਸਾਈਲ ਜਿਹੜਾ ਦੋਹਰੀ ਰਿਹਾਇਸ਼ ਕਿਹਾ ਜਾਂਦਾ ਹੈ ਤੇ ਅਯੋਗਤਾਵਾਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਵੱਲੋਂ 10 ਜੁਲਾਈ ਨੂੰ ਜਾਰੀ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦੀ ਧਾਰਾ 11 ਦੇ ਤਹਿਤ ਕੀਤੀਆਂ ਨੇ। ਇਸ ਸਾਲ ਸਿਰਫ ਉਨ੍ਹਾਂ ਉਮੀਦਵਾਰਾਂ ਨੂੰ ਯੋਗ ਮੰਨਿਆ ਜਾ ਰਿਹਾ ਜਿਨ੍ਹਾਂ ਨੇ ਨੀਟ UG ਅਰਜ਼ੀ ਫਾਰਮ ਦੇ ਵਿਚ ਪੰਜਾਬ ਨੂੰ ਆਪਣੇ ਰਹਿਣ ਵਾਲੇ ਰਾਜ ਦੇ ਵਜੋਂ ਦੱਸਿਆ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਿਚ ਗਲਤ ਰਿਹਾਇਸ਼ੀ ਦਾਅਵਿਆਂ ਦੀਆਂ ਘਟਨਾਵਾਂ ਤੋਂ ਬਾਅਦ ਦੁਰਵਰਤੋਂ ਨੂੰ ਰੋਕਣ ਦੇ ਲਈ ਇਹ ਸਪਸ਼ਟੀਕਰਨ ਪੇਸ਼ ਕੀਤਾ ਗਿਆ ਸੀ। ਕਈ ਅਯੋਗ ਉਮੀਦਵਾਰਾਂ ਦਾ ਪਤਾ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਤੇ ਹੋਰ ਗੁਆਂਢੀ ਰਾਜਾਂ ਦੇ ਵਿਚ ਲੱਗਿਆ। ਕੁਝ ਪਹਿਲਾਂ ਹੀ ਕਿਤੇ ਹੋਰ ਜਿਹੜਾ ਮੈਡੀਕਲ ਕਾਲਜਾਂ ਦੇ ਵਿਚ ਦਾਖਲ ਸਨ ਜਾਂ ਦਾਅਵੇ ਪੇਸ਼ ਕਰ ਚੁੱਕੇ ਸਨ। ਅਜਿਹੇ ਗਲਤ ਤਰੀਕਿਆਂ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਹੁਣ ਚਾਹਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਰਪ੍ਰਸਤਾਂ ਤੋਂ ਇਕ ਜਿਹੜਾ ਸੌਂਪ ਪ੍ਰਮਾਣ ਪੱਤਰ ਹਲਫ਼ਨਾਮਾ ਦੇਣ ਦੀ ਮੰਗ ਕਰਦੀ ਹੈ ਕਿਉਂਕਿ ਉਨ੍ਹਾਂ ਨੇ ਕਿਸੇ ਹੋਰ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿਚ ਰਾਜ ਕੋਟੇ ਦੇ ਲਾਭ ਦੀ ਮੰਗ ਨਹੀਂ ਕੀਤੀ ਹੈ। ਗਲਤ ਘੋਸ਼ਨਾਵਾਂ ਕਾਰਨ ਦਾਖਲਾ ਰੱਦ ਹੋ ਸਕਦਾ ਤੇ ਕਾਨੂੰਨੀ ਕਾਰਵਾਈ ਉਹਦੇ ਉੱਤੇ ਹੋ ਸਕਦੀ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਨੂੰ ਅਯੋਗ ਘੋਸ਼ਿਤ ਕਰਕੇ BFUHS ਨੇ ਇਕ ਵਾਰ ਫਿਰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਗਲਤ ਰਿਹਾਇਸ਼ੀ ਦਾਅਵਿਆਂ ਦੇ ਨਾਲ ਨਾ ਸਿਰਫ਼ ਦਾਖਲੇ ਰੱਦ ਹੋਣਗੇ ਸਗੋਂ ਉਮੀਦਵਾਰਾਂ ਨੂੰ ਭਵਿੱਖ ਦੇ ਮੌਕਿਆਂ ਤੋਂ ਵੀ ਵਾਂਝਾ ਜਿਹੜਾ ਹੋਣਾ ਪੈ ਸਕਦਾ ਹੈ। ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਉਸ ਤੋਂ ਬਾਅਦ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅੱਜ ਫੈਸਲਾ ਸੁਣਾਇਆ ਇਲਾਹਾਬਾਦ ਹਾਈ ਕੋਰਟ ਨੂੰ। ਕਾਂਗਰਸ ਆਗੂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਦੇ ਨਾਲ ਸੰਬੰਧਿਤ ਮਾਮਲੇ ਦੇ ਵਿਚ ਅੱਗੇ ਕਾਰਵਾਈ ਨਾ ਕਰਨ ਦੇ ਲਈ ਆਖਿਆ ਗਿਐ। ਸਿਖਰ ਅਲੀ ਅਦਾਲਤ ਨੇ CBI ਅਤੇ ED ਨੂੰ ਵੀ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਵਿਰੁੱਧ ਦਰਜ ਇਸ ਮਾਮਲੇ ਚ ਹਾਈਕੋਰਟ ਦੀਆਂ ਹਦਾਇਤਾਂ ਤਹਿਤ ਕੋਈ ਵੀ ਰਿਪੋਰਟ ਦਾਖਲ ਨਾ ਕਰਨ ਦੇ ਲਈ ਕਹਿ ਦਿੱਤਾ ਗਿਆ। ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਗਾਂਧੀ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਦੀਆਂ ਦਲੀਲਾਂ ਦਾ ਨੋਟਿਸ ਲਿਆ ਅਤੇ ਕਰਨਾਟਕ ਦੇ ਰਹਿਣ ਵਾਲੇ ਐਸ ਵਿਗਨੇਸ਼ ਸ਼ਸ਼ੀਰ, ਜਿਸਨੇ ਹਾਈਕੋਰਟ ਦੇ ਵਿਚ ਪਟੀਸ਼ਨ ਦਾਖਲ ਕੀਤੀ ਸੀ, CBI ਅਤੇ ED ਨੂੰ ਨੋਟਿਸ ਜਾਰੀ ਕੀਤੇ ਹੈ। ਇਹ ਬੈਂਚ ਹਾਈਕੋਰਟ ਦੇ ਹੁਕਮ ਵਿਰੁੱਧ ਗਾਂਧੀ ਦੇ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਕਰ ਰਿਹਾ ਸੀ ਤੇ ਅਦਾਲਤ ਨੇ ਹਾਈਕੋਰਟ ਨੂੰ ਨਿਰਦੇਸ਼ ਦਿੱਤਾ ਕਿ ਉਹ ਸੁਪਰੀਮ ਕੋਰਟ ਦੇ ਵਿਚ ਅਗਲੀ ਸੁਣਵਾਈ ਦੀ ਤਾਰੀਖ ਤੱਕ ਆਪਣੀ ਅਗਲੀ ਸੁਣਵਾਈ ਨੂੰ ਮੁਲਤਵੀ ਰੱਖੇ। ਦੂਸਰੇ ਪਾਸੇ BJP ਨੇ ਨਵੀਂ ਟੀਮ ਦਾ ਐਲਾਨ ਕਰ ਦਿੱਤਾ। ਮਨਪ੍ਰੀਤ ਬਾਦਲ ਤੇ ਸ੍ਰੀਮਤੀ ਇਰਾਨੀ ਸਮੇਤ ਕਈ ਆਗੂਆਂ ਨੂੰ ਜਿਹੜੀ ਹੈ ਥਾਂ ਮਿਲ ਗਈ ਹੈ। ਵਣਜ ਮੰਤਰੀ ਪਿਊਸ਼ ਗੋਇਲ ਨੂੰ ਭਾਜਪਾ ਦਾ ਖਜ਼ਾਨਚੀ ਬਣਾਇਆ ਗਿਆ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸੋਮਵਾਰ ਅੱਜ ਅਹੁਦੇਦਾਰਾਂ ਦੀ ਇਕ ਨਵੀਂ ਟੀਮ ਦਾ ਐਲਾਨ ਕਰ ਦਿੱਤਾ, ਜਿਸਦੇ ਵਿਚ ਪੁਰਾਣੇ ਤੇ ਨੌਜਵਾਨ ਆਗੂਆਂ ਦੇ ਸੁਮੇਲ ਨੂੰ ਯਕੀਨੀ ਬਣਾਇਆ ਗਿਆ। ਇਸ ਬਦਲਾਅ ਦੇ ਤਹਿਤ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਜਿਹੜੇ ਨੇ ਮਨਪ੍ਰੀਤ ਸਿੰਘ ਬਾਦਲ ਤੇ ਸੀਨੀਅਰ RSS ਦੇ ਨੇਤਾ ਆਪਣੇ ਰਾਮ ਮਾਧਵ ਨੂੰ 13 ਨਵੇਂ ਮੀਤ ਪ੍ਰਧਾਨਾਂ ਦੇ ਵਿਚ ਸ਼ਾਮਲ ਕੀਤਾ ਗਿਆ। ਇਸ ਸੂਚੀ ਦੇ ਵਿਚ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਵਸੁਧਰਾ ਰਾਜੇ ਦੀ ਜਿਹੜੀ ਥਾਂ ਨੂੰ ਵੀ ਬਰਕਰਾਰ ਰੱਖਿਆ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਵੀ ਸ਼ਾਮਲ ਕੀਤਾ ਤੇ ਨਵੇਂ ਜਨਰਲ ਸਕੱਤਰਾਂ ਚ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਇਰਾਨੀ ਦੀ ਵੀ ਵਾਪਸੀ ਹੋਈ ਹੈ। ਪੰਜਾਬ ਮਾਮਲਿਆਂ ਦੇ ਮੌਜੂਦਾ ਅਬਜ਼ਰਵਰ ਸਤੀਸ਼ ਪੁਨੀਆ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਕਰੀਬੀ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੂੰ ਨਵੇਂ ਜਨਰਲ ਸਕੱਤਰਾਂ ਦੀ ਸੂਚੀ ਦੇ ਵਿਚ ਸ਼ਾਮਲ ਕੀਤਾ, ਜਦੋਂ ਕਿ ਵਿਨੋਦ ਤਾਵੜੀ ਅਤੇ ਸੁਨੀਲ ਬਾਂਸਲ ਜਨਰਲ ਸਕੱਤਰਾਂ ਦੇ ਵਜੋਂ ਸੂਚੀ ਦੇ ਵਿਚ ਬਣੇ ਹੋਏ ਨੇ। ਇਸ ਸੂਚੀ ਦੀ ਖਾਸ ਗੱਲ ਵਣਜ ਮੰਤਰੀ ਪਿਊਸ਼ ਗੋਇਲ ਦੀ ਭਾਜਪਾ ਦੇ ਖਜ਼ਾਨਚੀ ਦੇ ਵਜੋਂ ਨਿਯੁਕਤੀ ਹੈ। ਇਹ ਦੇਖਣਾ ਬਾਕੀ ਹੋਵੇਗਾ ਕਿ ਗੋਇਲ ਨੂੰ ਭਾਜਪਾ ਦੇ ਇਕ ਵਿਅਕਤੀ ਇਕ ਅਹੁਦਾ ਨਿਯਮ ਦੇ ਤਹਿਤ ਕੇਂਦਰੀ ਕੈਬਨਿਟ ਤੋਂ ਹਟਾਇਆ ਜਾਵੇਗਾ ਜਾਂ ਨਹੀਂ। ਇਸ ਤੋਂ ਇਲਾਵਾ ਉੱਤਰਾਖੰਡ ਤੋਂ ਲੋਕ ਸਭਾ ਮੈਂਬਰ ਅਨਿਲ ਬਲੂਨੀ ਮੀਡੀਆ ਮੁਖੀ ਦੇ ਵਜੋਂ ਬਣੇ ਰਹਿਣਗੇ ਤੇ ਉੱਥੇ ਹੀ ਤਰੁਣ ਝੁੱਗ ਨੂੰ ਵੀ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਕੇ ਭਾਜਪਾ ਦੇ ਕੇਂਦਰੀ ਦਫ਼ਤਰ ਦਾ ਇੰਚਾਰਜ ਬਣਾ ਦਿੱਤਾ ਗਿਆ, ਜਦਕਿ RSS ਦੇ ਸੀਨੀਅਰ ਆਗੂ BL ਸੰਤੋਸ਼ ਸੰਗਠਨ ਦੇ ਜਨਰਲ ਸਕੱਤਰ ਦੇ ਵਜੋਂ ਬਣੇ ਰਹਿਣਗੇ ਤੇ ਨਵੀਂ ਸੂਚੀ ਦੇ ਵਿਚ 13 ਮੀਤ ਪ੍ਰਧਾਨ 8 ਜਨਰਲ ਸਕੱਤਰ ਨੇ, ਜਦੋਂ ਕਿ ਅਰੁਣ ਸਿੰਘ ਦੁਸ਼ਯੰਤ ਗੌਤਮ ਅਤੇ ਰਾਧਾ ਮੋਹਨ ਅਗਰਵਾਲ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਹ ਟੀਮ ਅਗਲੇ ਸਾਲ ਹੋਣ ਵਾਲੀਆਂ 5 ਸੂਬਿਆਂ ਦੀਆਂ ਚੋਣਾਂ ਨੂੰ ਧਿਆਨ ਦੇ ਵਿਚ ਰੱਖ ਕੇ ਬਣਾਈ ਗਈ ਦੱਸੀ ਜਾ ਰਹੀ ਹੈ ਤੇ ਨਿਤਿਨ ਨਬੀਨ ਦੀ ਅੱਜ ਦੀ ਸੂਚੀ ਦੇ ਵਿਚ ਪੰਜਾਬ, UP ਅਤੇ ਉੱਤਰਾਖੰਡ ਨੂੰ ਚੰਗੀ ਨੁਮਾਇੰਦਗੀ ਮਿਲੀ ਹੈ। ਇਨ੍ਹਾਂ ਸੂਬਿਆਂ ਦੇ ਵਿਚ ਅਗਲੇ ਸਾਲ ਚੋਣਾਂ ਜਿਹੜੀਆਂ ਹੋਣਗੀਆਂ। ਲੋ ਦੋਸਤੋ, ਅੱਗੇ ਖਬਰਾਂ ਹੋਰ ਸਾਂਝੀਆਂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ, ਉਨ੍ਹਾਂ ਦੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਹਾਂ ਖਾਸ ਮੁੱਦਿਆਂ ਦੇ ਉੱਤੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਸਤਿ ਸ੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ, ਕਿਵੇਂ ਲੱਗਿਆ ਵੀਕਐਂਡ ਜੀ?
1: ਹਾਲ ਚਾਲ ਵਧੀਆ ਜੀ
0: ਜੀ
1: ਤੇ ਵੀਕਐਂਡ ਦੀ ਕਿਹੜੀ ਗੱਲ ਹੈਗੀ ਜੀ, ਸਦਾ ਦੀਵਾਲੀ ਸਾਧਕੀ ਤੇ ਚੱਤੋ ਪੈਰ ਬਸੰਤ
0: ਜੀ, ਲੌਂਗ ਵੀਕਐਂਡ ਆ ਗਿਆ। ਮੈਂ ਕਿਹਾ ਤੁਹਾਡੇ ਲਈ ਜੀ।
1: ਨਹੀਂ, ਸਾਡੇ ਕੋਈ ਲੌਂਗ ਵੀਕਐਂਡ ਨਹੀਂ ਆਇਆ ਜੀ,
0: ਅੱਜ ਦੀ ਛੁੱਟੀ ਸੀ,
1: ਸੈਟਰਡੇ ਸੰਡੇ ਨਹੀਂ, ਸਾਨੂੰ ਕੋਰਟ ਦੇ ਵਿੱਚ ਕਦੀ ਛੁੱਟੀ ਹੁੰਦੀ ਜੀ।
0: ਓਕੇ ਜੀ, ਉਦਾਂ ਹੋਈ ਮਤਲਬ ਕਿ ਸਕੂਲਾਂ 'ਚ ਹੋਈ ਸੀਗੀ?
1: ਹਾਂਜੀ, ਪੰਜਾਬ ਸਰਕਾਰ ਦੀ ਹੋਏਗੀ, ਬਟ ਕੋਰਟਸ ਜਿਹੜੀਆਂ ਹੁੰਦੀਆਂ ਨਾ ਜੀ, ਇਹ ਹਾਈਕੋਰਟ ਦੇ ਅੰਡਰ ਹੁੰਦੀਆਂ, ਸੁਪਰੀਮ ਕੋਰਟ ਦੇ ਅੰਡਰ, ਉੱਥੇ ਜਿਹੜੀਆਂ ਸਾਡੀਆਂ ਛੁੱਟੀਆਂ ਤਾਂ ਜਿਹੜੀਆਂ ਹੁੰਦੀਆਂ ਨਾ ਜੀ, ਇਹ ਸਪੈਸੀਫਾਈ ਮਤਲਬ ਕੈਲੰਡਰ ਜਦੋਂ ਬਣਦਾ ਉਦੋਂ ਹੀ ਹੋ ਜਾਂਦੀਆਂ ਜੀ, ਸਾਲ ਪਹਿਲਾਂ ਜਿਹੜਾ ਆ
0: ਜੀ,
1: ਕਿਉਂਕਿ 2-2 ਮਹੀਨੇ ਪਹਿਲਾਂ ਤਰੀਕਾਂ ਜਿਹੜੀਆਂ ਪਈਆਂ ਹੁੰਦੀਆਂ, ਤੇ ਇਸ ਕਰਕੇ ਫਿਰ ਛੁੱਟੀ ਵਾਲੇ ਦਿਨ ਕੇਸ ਨਹੀਂ ਰੱਖੇ ਜਾਂਦੇ
0: ਜੀ,
1: ਤੇ ਛੁੱਟੀਆਂ ਪਹਿਲਾਂ ਹੀ ਡਿਫਾਈਨਡ ਹੁੰਦੀਆਂ ਕਿ ਆਹ ਛੁੱਟੀ ਹੈਗੀ ਆ ਜੀ, ਬੱਚਿਆਂ ਦੀ ਛੁੱਟੀ ਕੋਈ ਨਹੀਂ ਹੁੰਦੀ ਜੀ।
0: ਹਾਂਜੀ,
1: ਬਾਕੀ ਜਿਹੜਾ ਹੈਗਾ ਆ ਜੀ, ਅੱਜ ਮੀਡੀਆ ਰਿਪੋਰਟ ਜਿਹੜੀਆਂ ਆ
0: ਬਿਲਕੁਲ
1: ਉਹ ਬੜੀਆਂ ਡਿਸਕਸਿੰਗ ਆ ਜੀ, ਬਹੁਤ ਜ਼ਿਆਦਾ ਹੈ। ਹਾਂਜੀ
0: ਜੀ,
1: ਬੜੀਆਂ ਡਿਸਕਸਿੰਗ ਐਂਡ ਅਸਟੋਨਿਸ਼ਿੰਗ ਦੋਨੋਂ ਹੀ ਆ ਜੀ, ਹੈਰਾਨ ਕਰਨ ਵਾਲੀਆਂ ਵੀ ਆ ਤੇ ਮਾੜੀਆਂ ਵੀ ਆ ਜੀ,
0: ਮਾੜੀਆਂ ਵੀ ਜੀ।
1: ਮਾੜੀਆਂ ਇਸ ਗੱਲੋਂ ਆ ਜੀ ਕਿ ਨੋ ਡਾਊਟ ਕਿ ਸਾਡੀ ਪੋਲਿਟਿਕਸ ਦੇ ਵਿੱਚ ਜਿਹੜਾ ਆ ਵੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਤੇ ਹੀ ਮੁੱਖ ਮੰਤਰੀ ਤੇ ਪਰਿਵਾਰ ਤੇ ਮਤਲਬ ਆਪਣੇ ਉਹਨਾਂ ਦੇ ਅਹੁਦੇ ਦਾ ਇਨਫਲੂਐਂਸ ਵਰਤਣ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸੀ
0: ਜੀ।
1: ਉਦੋਂ ਤਾਂ ਬਹੁਤ ਮਤਲਬ ਜਿਹੜੇ ਹੈਗੇ ਆ ਬਹੁਤ ਕਮੇਟੀ ਵੀ ਬਣੀ, ਉਸ ਕਮੇਟੀ ਨੇ ਜਿਹੜੀ ਜਾਂਚ ਵੀ ਕੀਤੀ ਉਹਦੇ ਵਿੱਚ ਕੋਈ ਉਹਨਾਂ ਨੇ ਕਿਹਾ ਜੀ ਕਿ ਪਰਿਵਾਰ ਜਿਹੜਾ ਹੈ ਉਹਦੇ ਸਟੇਟਸ ਦੇ ਵਿੱਚ ਫਰਕ ਪੈ ਗਿਆ ਜੀ,
0: ਜੀ
1: ਤੇ ਉਹ ਇਹ ਬਾਹਰ ਜਦੋਂ ਜਾਂਦੇ ਹੈਗੇ ਆ ਤੇ ਉਦੋਂ ਆਪਣਾ ਜਿਹੜਾ ਆ ਇਨਫਲੂਐਂਸ ਵਰਤਦੇ ਹੈਗੇ ਆ, ਉਹ ਦੱਸਦੇ ਆ ਕਿ ਅਸੀਂ ਜਿਹੜਾ ਆ ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਆ
0: ਜੀ।
1: ਇੱਥੇ ਕੁ ਤੱਕ ਫਾਈਂਡਿੰਗਸ ਇਹ ਆਈਆਂ ਸੀਗੀਆਂ ਜੀ, ਤੇ ਰਿਟਨ ਦੇ ਵਿੱਚ ਇੰਨੀਆਂ ਫਾਈਂਡਿੰਗ ਸੀ, ਬਟ ਔਨ ਦਾ ਗਰਾਊਂਡ ਜਿਹੜਾ ਹੈਗਾ ਆ ਦੰਤ ਕਥਾਵਾਂ ਤਾਂ ਬਹੁਤ ਆ ਜੀ।
0: ਬਿਲਕੁਲ ਆ ਜੀ, ਪਰ ਜੋ ਅੱਜ ਸੈਣੀ ਸਾਹਿਬ ਖੁਲਾਸੇ ਹੋਏ ਆ ਉਹਦੇ ਉੱਤੇ ਕੋਈ ਸਮੇਂ ਦੀ ਸਰਕਾਰ ਨੇ ਕੋਈ ਅਜੇ ਤੱਕ ਬਿਆਨਬਾਜ਼ੀ ਨਹੀਂ ਕੀਤੀ, ਜਾਂ ਕੱਲ ਤੱਕ ਖਬਰਾਂ ਲੱਗਣਗੀਆਂ ਫਿਰ ਹੀ ਇਹ ਸਾਰਾ ਕੁਝ ਆਏਗਾ। ਜਿਵੇਂ ਕਿ 9 ਪੰਨਿਆਂ ਦੀ ਜਿਹੜੀ ਇੱਕ ਰਿਪੋਰਟ ਆਈ ਹੈ ਜਾਂ ਰਿਪੋਰਟ ਕਾਹਦੀ ਹੈ, ਚਿੱਠੀਆਂ ਸਾਹਿਬਾ ਜੱਟੀ ਨੇ ਲਿਖ ਮਿਰਜ਼ੇ ਨੂੰ ਪਾਤੀਆਂ ਨੇ, 9 ਪੇਜ ਦੀ ਚਿੱਠੀ ਜੋ ਆਪਣੇ DGP ਨੂੰ ਮਿਲੀ ਹੈ, ਤੇ ED ਦਾ ਜਿਹੜਾ ਮੋਹਾਲੀ ਦੇ ਵਿੱਚ ਇੱਕ ਰੇਡ ਹੋਈ ਸੀ ਪਹਿਲੇ ਸਮਿਆਂ ਦੇ ਵਿੱਚ, ਉਹ ਮਸਲਾ ਕਾਫੀ ਜਿਹੜਾ CMO ਆਫਿਸ ਤੱਕ ਦਾ ਅਧਿਕਾਰੀਆਂ ਦੇ ਨਾਲ ਜੁੜਦਾ ਵੀ ਨਜ਼ਰ ਆਉਂਦਾ ਸੀ, ਤੇ ਉਹ ਚਾਹੇ ਟਰਾਂਸਫਰ ਹੋਣ ਕਿਸੇ ਦੇ, ਚਾਹੇ CLU ਹੋਣ ਤੇ ਚਾਹੇ ਕੋਈ ਹਥਿਆਰਾਂ ਦੇ ਲਾਇਸੈਂਸ ਹੋਣ ਜੀ, ਉਹਨਾਂ ਦਾ ਜ਼ਿਕਰ ਆਉਂਦਾ ਹੈ ਕਿ ਕਿਵੇਂ ਸਾਰਾ ਕੁਝ ਹਾਸਲ ਕੀਤਾ ਜਾਣਾ ਯੋਜਨਾਬੱਧ ਤਰੀਕੇ ਨਾਲ ਚੱਲਦਾ ਸੀ, ਤੇ ਉਹ ਸਾਰਾ ਸਿਲਸਿਲਾ ਨਾਲ ਨਾਲ। ਸੈਣੀ ਸਾਹਿਬ ਚਲੋ ਮੈਂ ਸਵਾਲ ਤੁਹਾਡੇ ਲਈ ਦੂਸਰਾ ਵੀ ਨਾਲ ਹੀ ਕਰ ਦਿੰਦਾ, ਇਹਦੇ ਨਾਲ ਹੀ ਜੁੜਿਆ ਉਹ ਵੀ ਹੈ, ਤੇ CM ਮਾਨ ਸਾਹਿਬ ਜਿਹੜੇ ਨੇ ਉਹਨਾਂ ਦੀ ਵਾਈਫ ਦਾ ਵੀ ਜ਼ਿਕਰ ਆਇਆ, ਇੱਕ ਜਿਹੜੀ ਕਾਫੀ FIR ਵੀ ਸਾਹਮਣੇ ਨਜ਼ਰ ਆ ਰਹੀ ਹੈ। ਪਰ ਹਾਂਜੀ
1: ਜੀ ਜੀ ਜੀ ਮੈਂ ਉਹਦਾ ਦੱਸ ਦਿੰਦਾ ਸਰ
0: ਜੀ,
1: ਜਿਹੜਾ ED ਦੀ ਚਿੱਠੀ ਹੈਗੀ ਨਾ ਜੀ, ਉਹਦੇ ਵਿੱਚ ਤਾਂ ਮੁੱਖ ਮੰਤਰੀ ਦਾ ਆਫਿਸ CMO ਜਿਹੜਾ ਹੈਗਾ ਆ ਉਹ ਘੇਰੇ ਚ ਆਉਂਦਾ ਆ। ਉਹਨਾਂ ਨੇ ਬਕਾਇਦਾ ਤੌਰ ਤੇ ਰਿਕਾਰਡਿੰਗਸ ਵੀ ਕੀਤੀਆਂ ਕੋਈ ਲੋਕਾਂ ਦੀਆਂ ਗੱਲਬਾਤ,
0: ਬਿਲਕੁਲ
1: ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਆ ਵੀ ਤੁਹਾਡੇ CMO ਦੇ ਵਿੱਚ ਟਰਾਂਸਫਰ ਬਦਲੇ, ਪੋਸਟਿੰਗ ਬਦਲੇ ਹੈ ਜੀ, ਉਹ ਪੈਸੇ ਲਏ ਜਾਂਦੇ ਹੈਗੇ ਸੀ, ਤੇ ਬਹੁਤ ਮੁੱਖ ਮੰਤਰੀ ਦੇ ਨੇੜਲੇ ਬੰਦਿਆਂ ਤੱਕ ਜਿਹੜੀ ਆ ਉਹਨਾਂ ਨੇ ਕਿਹਾ ਵੀ DGP ਨੂੰ ਦੇ ਦਿੱਤਾ ਕਿ ਇਹਦੇ ਤੇ FIR ਦਰਜ ਕਰਕੇ ਤੇ ਇਨਵੈਸਟੀਗੇਟ ਕਰੋ
0: ਜੀ।
1: ਹੁਣ ਸਵਾਲ ਇਹ ਹੈਗਾ ਆ ਕਿ ਗ੍ਰਹਿ ਮੰਤਰੀ ਜਿਹੜਾ ਹੈਗਾ ਆ ਮੁੱਖ ਮੰਤਰੀ ਸਾਹਿਬ ਹੀ ਹੈਗੇ ਆ ਜੀ, ਤੇ DGP ਗ੍ਰਹਿ ਮੰਤਰਾਲੇ ਦੇ ਥੱਲੇ ਆਉਂਦੇ ਹੈਗੇ, DGP ਉਹਨਾਂ ਦੇ ਉੱਤੇ ਜਿਹੜਾ ਆ ਕਾਰਵਾਈ ਕਿੱਦਾਂ ਕਰ ਦੇਣਗੇ ਜੀ। ED ਨੇ ਵੀ ਆਪਣਾ ਕੰਮ ਜਿਹੜਾ ਆ ਅਧੂਰਾ ਕੀਤਾ, ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਉਹਨੂੰ ਚੁੱਪ ਕਰਕੇ ਜੋ ਇਹਨਾਂ ਨੂੰ ਭੇਜਦੇ ਹੈਗੇ ਆ ਚੁੱਪ ਕਰਕੇ ਜਿਹੜਾ ਹੈਗਾ ਆ ਹਾਈ ਕੋਰਟ ਨੂੰ ਜਿਹੜਾ ਆ ਉੱਥੇ ਪਟੀਸ਼ਨ ਦਾਇਰ ਕਰ ਦਿਓ ਕਿ ਦੈਟ ਇਜ਼ ਦਾ ਐਵੀਡੈਂਸ
0: ਜੀ,
1: ਤੇ ਇਹਦੇ ਤੇ ਜਿਹੜਾ ਆ DGP ਨੂੰ ਡਾਇਰੈਕਸ਼ਨ ਦਿੱਤੀਆਂ ਜਾਣ ਕੇ ਪਰਚਾ ਦਰਜ ਕਰੇ
0: ਜੀ,
1: ਆਪਣੇ ਆਪ ਪਰਚਾ ਦਰਜ ਹੋ ਜਾਂਦਾ ਜੀ
0: ਜੀ।
1: ਉਹ ਸਿੱਧਾ ਜੇ DGP ਨੂੰ ਤੁਸੀਂ ਕਹੋਗੇ DGP ਡੇਅਰ ਹੀ ਨੀ ਕਰੇਗਾ, ਐਕਟਿੰਗ DGP ਆ ਉਹ ਡੇਅਰ ਹੀ ਨੀ ਕਰੇਗਾ, ਉਹ ਉਹਦੇ ਤੇ ਮਤਹਿਤ ਹੈਗਾ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਆ ਉਹ ਤਾਂ ਚੀਜ਼ ਜਿਹੜੀ ਉਹਨਾਂ ਕੋਲੋਂ ਐਕਸਪੈਕਟ ਕਰਨੀ ਜਿਹੜੀ ਹੈਗੀ ਆ
0: ਜੀ
1: ਉਹ ਗਲਤ ਆ ਜੀ।
0: ਇੱਕ ਚੀਜ਼ ਹੋਰ ਨਾਲ ਜੋੜ ਦਵਾਂ ਕਿ ਜਿਵੇਂ ਕਿ ਇੱਕ ਪ੍ਰੋਗਰਾਮ ਦੇ ਦੌਰਾਨ ਜਸਟਿਸ ਰਣਜੀਤ ਸਿੰਘ ਜਿਹੜੇ ਨੇ ਕਾਫੀ ਜਿਹੜੇ ਕਹਿ ਸਕਦੇ ਇੱਕ ਸ਼ਕਤੀਸ਼ਾਲੀ ਵੀ ਕਹਿ ਲਓ ਜਾਂ ਫਿਰ ਕਹਿ ਲਓ ਜਿੰਮੇਵਾਰ ਇਨਸਾਨ ਨੇ, ਉਹਨਾਂ ਨੇ ਇਹ ਚੀਜ਼ ਦਾ ਖੁਲਾਸਾ ਕੀਤਾ, ਉਹਨਾਂ ਨੇ ਸ਼ਿਕਵਾ ਵੀ ਨਾਲ ਨਾਲ ਜਿਤਾਇਆ ਕਿ ਜਿਹੜੀ DGP ਨੂੰ ਇਹ ਜਿਹੜੀ FIR ਕਰਨ ਦੀ ਜਾਂ ਉਹ ਕਹਿੰਦੇ ਕਿ ਮੇਰੀ ਸਮਝੋ ਵੀ ਬਾਹਰ ਹੈ ED ਨੂੰ, ਮਤਲਬ ਕਿ ED ਨੇ ਕਾਹਤੋਂ ਇਹ ਕੀਤਾ ਹੈ, ਕੀ ਉਹ ਇਨਸਾਫ ਕਰ ਪਾਉਣਗੇ?
1: ਭਾਰੇ ਸਾਹਿਬ ਤੁਸੀਂ ਤਾਂ ਅਲੰਕਾਰ ਬੜੀ ਛੇਤੀ ਲਾ ਦਿੰਦੇ ਆ ਲੋਕਾਂ ਦੇ ਨਾਂ ਨਾਲ ਜੀ, ਵੀ ਬੜੇ ਜ਼ੋਰਦਾਰ ਤੇ ਬੜੇ ਅਸਰਦਾਰ। ਜਦੋਂ ਲੋਕੀ ਅਹੁਦਿਆਂ ਤੇ ਹੁੰਦੇ ਆ ਉਹਨਾਂ ਦੇ ਕੰਮ ਵਿਚਾਰੇ ਜਾਂਦੇ ਹੁੰਦੇ ਆ ਸਰ, ਬਾਅਦ ਚ ਆ ਕੇ ਜਿਹੜੀਆਂ ਗੱਲਾਂ ਕਰਨੀਆਂ ਮੈਂ ਦੱਸ ਦਿੰਦਾ, ਹੁਣ ਜਿਹੜੀ ਗੱਲ ਹੈਗੀ ਆ ਜੋ ਮੇਰੇ ਮਨ ਚ ਹੈਗੀ ਉਹ ਵੀ ਮੈਂ ਦੱਸ ਦਿੰਦਾ, ਜਿਹੜਾ ਤੁਸੀਂ ਅਲੰਕਾਰ ਲਾਏ ਆ ਉਹ ਡਿਜ਼ਰਵ ਨਹੀਂ ਕਰਦੇ। ਹਾਂਜੀ ਉਹ ਠੀਕ ਗੱਲ ਹੈਗੀ ਆ ਕਿ ਮੀਡੀਆ ਦੇ ਵਿੱਚ ਆ ਕੇ ਜਿਹੜੀ ਹੈਗੀ ਬੂਸਟਿੰਗ ਕਰਨੀ ਬੜੀ ਸੌਖੀ ਹੁੰਦੀ ਆ
0: ਜੀ,
1: ਆਪਾਂ ਗੱਲ ਕਰਨ ਤੋਂ ਪਹਿਲਾਂ ਇਹ ਕਿਹਾ ਮੀਡੀਆ ਰਿਪੋਰਟਾਂ ਅਨੁਸਾਰ, ਕਿਉਂਕਿ ਆਪਣੇ ਕੋਲ ਵੋਟ ਇਨ ਹੈਂਡ ਹੈ ਇਸ ਵੇਲੇ ਕੋਈ ਨਹੀਂ ਹੈ, ਮੀਡੀਆ ਦੀ ਰਿਪੋਰਟ ਆ ਉਹਦੇ ਤੇ ਡਿਸਕਸ਼ਨ ਕਰ ਰਹੇ ਹੈਗੇ ਆ ਜੀ। ਹਾਂਜੀ ਕੋਈ ਬੂਸਟਿੰਗ ਵਾਲੀ ਗੱਲ ਨਹੀਂ ਕਰਦੇ
0: ਜੀ।
1: ਦੂਜਾ ਸਰ ਆਇਆ ਹੈਗਾ ਆ ਜੀ ਮੀਡੀਆ ਰਿਪੋਰਟਾਂ ਦੇ ਵਿੱਚ ਹੀ ਜਿਹੜਾ ਆ ਕਿ 2 ਸਰ ਰਿਟ ਹੋਈਆਂ
0: ਜੀ
1: ਹਾਈ ਕੋਰਟ ਚ।
0: ਹਾਂਜੀ
1: ਇੱਕ ਰਿਟ ਕਹਿ ਰਹੀ ਹੈਗੀ ਆ ਕਿ ਇੱਕ ਰੇਪ ਕੇਸ ਦੀ ਕੋਈ ਵਿਕਟਿਮ ਉਹਦਾ ਫਾਦਰ ਜਿਹੜਾ ਹੈਗਾ ਆ ਉਹ ਕਹਿ ਰਿਹਾ ਆ ਕਿ ਮੇਰੀ ਬੇਟੀ ਦਾ ਕੇਸ ਜਿਹੜਾ ਆ ਉਹ ਕਿਸੇ DGP ਨੂੰ ਕਹਿ ਕੇ ਤੇ ਕਿਸੇ ਅੱਛੇ ਰੈਂਕ ਦੇ ਆਫਿਸਰ ਨੂੰ ਜਾਂ ਉਹਦੀ ਸੁਪਰਵਿਜ਼ਨ ਦੇ ਵਿੱਚ ਜਾਂ ਹਾਈ ਕੋਰਟ ਦੀ ਸੁਪਰਵਿਜ਼ਨ ਦੇ ਵਿੱਚ ਸੌਂਪਿਆ ਜਾਵੇ ਤੇ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਸਾਡੇ ਤੇ ਇਨਫਲੂਐਂਸ ਬਣਾਇਆ ਜਾ ਰਿਹਾ ਆ ਵੀ ਕੇਸ ਨੂੰ ਵਿਦਡਰਾ ਕਰਨ ਵਾਸਤੇ, ਜਾਂ ਦੂਜੇ ਪਾਸੇ ਜਿਹੜੇ ਬੰਦੇ ਹੈਗੇ ਆ ਉਹਨਾਂ ਦਾ ਇਨਫਲੂਐਂਸ ਜਿਹੜਾ ਹੈਗਾ ਆ ਉਹ ਮੁੱਖ ਮੰਤਰੀ ਦੀ ਵਾਈਫ ਤੱਕ ਹੈਗਾ ਆ ਜੀ। ਤੇ ਜੋ ਉਹਨੇ ਆਪਣਾ ਸ਼ੰਕਾ ਪ੍ਰਗਟ ਕੀਤਾ ਜਾਂ ਜੋ ਚੀਜ਼ ਅਗਲਾ ਕਹਿ ਰਿਹਾ ਹੈ ਉਹਦੇ ਐਲੀਗੇਸ਼ਨ ਆ ਵੀ ਮੁੱਖ ਮੰਤਰੀ ਦੀ ਵਾਈਫ ਨੇ 5 ਕਰੋੜ ਰੁਪਇਆ ਉਹਨਾਂ ਕੋਲੋਂ ਮੰਗਿਆ ਆ ਐਫ ਆਈ ਆਰ ਕੁਐਸ਼ ਕਰਾ ਦੇਣ ਦਾ। ਹੁਣ ਇਹ ਜਿਹੜੀ ਚੀਜ਼ ਹੈਗੀ ਬੜੀ ਸੀਰੀਅਸ ਨੋਟ ਆ
0: ਬਿਲਕੁਲ,
1: ਬਟ ਐਟ ਦਾ ਸੇਮ ਟਾਈਮ ਜਿਹੜਾ ਬੰਦੇ ਕੋਲੋਂ ਮੰਗਿਆ ਆ ਉਹ ਨੀ ਦੋਸ਼ ਲਾ ਰਿਹਾ ਜਿਹਨੂੰ ਇਸ ਚੀਜ਼ ਨਾਲ ਨੁਕਸਾਨ ਹੋਣਾ ਹੈਗਾ ਆ ਜਾਂ ਉਹਨਾਂ ਦੇ ਉਹ ਇਸ ਚੀਜ਼ ਦਾ ਕਹਿ ਰਿਹਾ ਹੈਗਾ ਜੀ। ਹੋਣਗੇ ਕਿਸੇ ਦੇ ਕਿਸੇ ਨਾਲ ਰਿਲੇਸ਼ਨ ਹੋ ਵੀ ਸਕਦੇ ਹੈਗੇ ਆ ਜੀ ਜਿੱਦਾਂ ਮਰਜ਼ੀ ਹੈਗੇ ਆ, ਬਟ ਹਾਉ ਹੀ ਕੈਨ ਸੇ
0: ਜੀ
1: ਜੇ ਉਹ ਕਹਿ ਰਿਹਾ ਹੈਗਾ ਆ ਵੀ ਹਾਂ ਜੀ ਉਹਨੂੰ ਐਪਰੀਹੈਂਸ਼ਨ ਆ ਜਾਂ ਜਿੱਦਾਂ ਮਰਜ਼ੀ ਹੈਗਾ ਆ ਜੀ, ਉਹ ਕਹਿ ਰਿਹਾ ਸੀ ਕਿ ਮੇਰਾ ਕੇਸ ਜਿਹੜਾ ਆ ਉਹ ਸੀਬੀਆਈ ਨੂੰ ਟ੍ਰਾਂਸਫਰ ਕਰ ਦਿੱਤਾ ਜਾਵੇ।
0: ਬਿਲਕੁਲ ਹੈ ਜੀ,
1: ਹੈ ਜੀ ਉਹ ਹਾਈ ਕੋਰਟ ਨੇ ਸੀਬੀਆਈ ਨੂੰ ਟ੍ਰਾਂਸਫਰ ਤਾਂ ਨਹੀਂ ਕੀਤਾ
0: ਜੀ,
1: ਕਿ ਕੋਰਟਾਂ ਦੀਆਂ ਪ੍ਰੋਸੀਡਿੰਗ ਪ੍ਰਜ਼ੰਪਸ਼ਨ ਤੇ ਨਹੀਂ ਚੱਲਦੀਆਂ ਹੈਗੀਆਂ, ਅਸੰਪਸ਼ਨ ਤੇ ਨਹੀਂ ਚੱਲਦੀਆਂ ਜੀ ਵੀ ਹਾਂ ਜੀ ਉਹਨੇ ਏਦਾਂ ਕਿਹਾ ਤੇ ਉਹਨੇ ਏਦਾਂ ਮੰਗੇ ਤੇ ਉਹਨੇ ਉਦਾਂ ਲੈ ਲਏ ਜਾਂ ਏਦਾਂ ਕਰਕੇ, ਉਹ ਤਾਂ ਇਹ ਹੈਗਾ ਕਿ ਜੋ ਐਕਚੁਅਲੀ ਵਾਪਰਿਆ ਆ ਉੱਥੇ ਤੱਕ ਹੀ ਸੀਮਤ ਰਹਿਣਗੇ ਨਾ ਜੀ।
0: ਉਹਨਾਂ ਨੇ
1: ਡੀਜੀਪੀ ਨੂੰ ਕਿਹਾ ਵੀ ਕਿਸੇ ਹਾਂਜੀ ਨਹੀਂ ਹਾਂਜੀ ਵੀ ADGP ਰੈਂਕ ਦੇ ਕਿਸੇ ਆਫਿਸਰ ਨੂੰ ਇਹ ਜਿਹੜੀ ਆ ਦਿੱਤੀ ਜਾਵੇ ਜੀ। ਸੋ ਬੇਅਰ ਐਲੀਗੇਸ਼ਨ ਦੇ ਉੱਤੇ ਤਾਂ ਨਹੀਂ, ਪਰ ਖੈਰ ਜਿੱਥੇ ਤੱਕ ਮਾਨ ਸਾਹਿਬ ਕਹਿੰਦੇ ਵੀ ਅਸੀਂ ਕੱਟੜ ਇਮਾਨਦਾਰ ਆ ਜੀ, ਉੱਥੇ ਜਿਹੜੀ ਹੈਗੀ ਆ ਜਦੋਂ ਏਦਾਂ ਦੀਆਂ ਖਬਰਾਂ ਸੁਣਦੇ ਹੈਗੇ ਆ ਨਾ ਜੀ ਤੇ ਫਿਰ ਮਨ ਟੁੱਟਦਾ ਜ਼ਰੂਰ ਆ ਜੀ, ਕਿਉਂਕਿ ਨਾਲ ਐਟ ਦਾ ਸੇਮ ਟਾਈਮ ਜਿਹੜਾ ਹੈਗਾ ਆ ਜਿਹੜਾ ਅਗਲਾ ਐਲੀਗੇਸ਼ਨ ਆ ਉਹ ਇਸ ਤੋਂ ਵੀ ਜ਼ਿਆਦਾ ਸੀਰੀਅਸ ਆ। ਉਹ ਇਹ ਆ ਕਿ ਇੱਕ ਰਿਟ ਪਟੀਸ਼ਨ ਦਾਇਰ ਹੋਈ ਹੈਗੀ ਆ ਆਰਮੀ ਅਥਾਰਟੀਜ਼ ਨੇ ਕੀਤੀ ਆ ਜੀ, ਯੂਨੀਅਨ ਆਫ ਇੰਡੀਆ ਨੇ ਇਹਦੇ ਤੇ ਆਪਣੇ ਜਿਹੜੇ ਆ ਪੰਜਾਬ ਸਰਕਾਰ ਨੂੰ ਮਤਲਬ ਇਸ ਚੀਜ਼ ਦੀਆਂ ਡਾਇਰੈਕਟਾਂ ਦੇਣ। ਕੋਈ ਹਿਲਟਨ ਹੋਟਲ ਆ ਜੀ, ਉਹਨੇ ਕਹਿੰਦੇ ਹੈਗੇ ਆ ਵੀ ਆਰਮੀ ਅਥਾਰਟੀਜ਼ ਦੀ ਜਿਹੜੀ ਆ ਜ਼ਮੀਨ ਅਨਕਰੋਚ ਕਰ ਲਈ ਆ ਤੇ ਉੱਥੇ ਕੰਸਟਰਕਸ਼ਨ ਕਰ ਰਿਹਾ, ਅਸੀਂ ਕਹਿੰਦੇ ਸਰਕਾਰ ਨੂੰ ਲਿਖਦੇ ਆ ਤੇ ਸਰਕਾਰ ਜਿਹੜੀ ਹੈਗੀ ਆ ਨਾ ਤਾਂ ਉਹਨੂੰ ਰਿਸਟ੍ਰੇਨ ਕਰਦੀ ਆ ਤੇ ਅਸੀਂ ਕਹਿੰਦੇ ਹੈਗੇ ਆ ਵੀ ਉਹਨੂੰ ਕੰਸਟਰਕਸ਼ਨ ਕਰਨ ਤੋਂ ਰਿਸਟ੍ਰੇਨ ਕੀਤਾ ਜਾਵੇ ਜਾਣੀ ਕਿ ਰੋਕਿਆ ਜਾਵੇ
0: ਜੀ।
1: ਐਟ ਦਾ ਸੇਮ ਟਾਈਮ ਜਿਹੜਾ ਆ ਵੀ ਉਹ ਜਗ੍ਹਾ ਆਰਮੀ ਦੀ ਅਕੂਪਾਈਡ ਹੈਗੀ ਆ ਜਾਂ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਦੀ ਜੁਰਿਸਡਿਕਸ਼ਨ ਦੀ ਹੈਗੀ ਆ ਤੇ ਉਹ ਉਹਨਾਂ ਦੀ ਜਗ੍ਹਾ ਹਵਾਲੇ ਕੀਤੀ ਜਾਵੇ। ਉਹ ਕਹਿੰਦੇ ਅਸੀਂ ਆਰਮੀ ਵਾਲਿਆਂ ਨੇ ਪੰਜਾਬ ਸਰਕਾਰ ਨੂੰ ਲਿਖਿਆ ਸੀ, ਬਟ ਕਿਉਂਕਿ ਜਿਹੜਾ ਹਿਲਟਨ ਹੋਟਲ ਦਾ ਜਿਹੜਾ ਹੈਗਾ ਮਾਲਕ ਆ ਉਹ ਮੁੱਖ ਮੰਤਰੀ ਦੀ ਸਿਸਟਰ ਨੂੰ ਦੇ ਨਾਲ ਵਿਦੇਸ਼ ਜਾਂਦਾ ਦੇਖਿਆ ਗਿਆ ਜਾਂ ਉਹਨਾਂ ਦੇ ਨਾਲ ਗਏ ਆ
0: ਜੀ,
1: ਇਸ ਕਰਕੇ ਸਾਨੂੰ ਐਪਰੀਹੈਂਸ਼ਨ ਆ ਕਿ ਜੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਜਾਂ ਉਹਨਾਂ ਨੂੰ ਨਹੀਂ ਰੋਕਿਆ ਤੇ ਇਹ ਇਸੇ ਕਰਕੇ ਨਹੀਂ ਰੋਕਿਆ ਕਿ ਉਹਨਾਂ ਦਾ ਉਸ ਬੰਦੇ ਦਾ ਇਨਫਲੂਐਂਸ ਜਿਹੜਾ ਆ
0: ਜੀ
1: ਉਹ ਮਾਨ ਸਾਹਿਬ ਦੀ ਸਿਸਟਰ ਤੱਕ ਹੈਗਾ, ਜਿਹਦੇ ਕਰਕੇ ਵੀ ਸਰਕਾਰ ਇਹ ਕੰਮ ਨਹੀਂ ਕਰ ਰਹੀ
0: ਜੀ
1: ਤੇ ਉਹਦੇ ਵਾਸਤੇ ਉਹਨਾਂ ਨੇ ਡਾਇਰੈਕਸ਼ਨ ਦੇਣ ਦੀ ਮੰਗ ਕੀਤੀ ਆ ਜੀ।
0: ਬਿਲਕੁਲ ਹੈ ਜੀ,
1: ਦੋਨੇ ਐਪੀਸੋਡ ਬੜੇ ਸੈਡ ਆ
0: ਜੀ,
1: ਹਾਂਜੀ
0: ਏਦਾਂ
1: ਨਹੀਂ ਹੋਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ। ਪਰ ਲਾਈਮ ਲਾਈਟ ਜਦੋਂ ਆਉਂਦੀਆਂ ਹੈਗੀਆਂ ਆ ਜਦੋਂ ਆਫਿਸਰ ਜਿਹੜੇ ਆ ਨਾ ਉਹ ਚਿਹਰਾ ਦੇਖ ਕੇ ਤੇ ਰਿਲੀਫ ਦੇਣ
0: ਜੀ
1: ਹੋਣਾ ਚਾਹੀਦਾ, ਉਹਨਾਂ ਨੂੰ ਆਪਣਾ ਫਰਜ਼ ਪਛਾਣਨਾ ਚਾਹੀਦਾ ਹੈਗਾ ਜਾਂ ਕੰਪਲੇਂਟ ਆਈ ਹੈਗੀ ਆ ਤੇ ਉਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ, ਉਹਦਾ ਐਕਸ਼ਨ ਹੋਣਾ ਚਾਹੀਦਾ ਬਕਾਇਦਾ ਤੌਰ ਤੇ।
0: ਬਿਲਕੁਲ,
1: ਜੇ ਆਰਮੀ ਕੋਈ ਗੱਲ ਕਹਿ ਰਹੀ ਹੈਗੀ ਆ ਤੇ ਉਹਦੇ ਤੇ ਆਪਾਂ ਸ਼ੱਕ ਨਹੀਂ ਕਰ ਸਕਦੇ, ਕਿਉਂਕਿ ਆਮ ਬੰਦਾ ਗੱਲ ਕਰੇ ਜਾਂ ਕੋਈ ਆਪਾਂ ਸ਼ੰਕਾ ਕਰ ਲੈਂਦੇ ਵੀ ਆਪੋਜੀਸ਼ਨ ਦਾ ਹੋਊਗਾ ਜਾਂ ਫਲਾਨੇ ਦਾ ਹੋਊਗਾ,
0: ਇਲਜ਼ਾਮਬਾਜ਼ੀ ਹੋ ਰਹੀ
1: ਆ। ਹਾਂ, ਇਲਜ਼ਾਮਬਾਜ਼ੀ ਹੋ ਰਹੀ ਆ ਜੀ। ਹੁਣ ਆਰਮੀ ਕਹਿ ਰਹੀ ਹੈਗੀ ਆ ਜਦੋਂ ਏਦਾਂ ਦੇ ਐਲੀਗੇਸ਼ਨ ਲੱਗਦੇ ਹੁਣ ਉਸ ਵੇਲੇ ਮੁੱਖ ਮੰਤਰੀ ਸਾਹਿਬ ਦਾ ਚੁੱਪ ਰਹਿਣਾ
0: ਜੀ,
1: ਉਹ ਭਾਵਾਂ ਜਿੱਦਾਂ ਮਰਜ਼ੀ ਕਹਿ ਦਿੰਦੇ ਹੈਗੇ ਆ ਜੀ, ਉਹ ਸਾਡੇ ਪਿੰਡ ਇੱਕ ਬੰਦਾ ਹੈਗਾ ਸੀਗਾ ਜੀ, ਚਲੋ ਮੈਂ ਮਤਲਬ ਸਲੋਚ ਗੱਲ ਨਿਕਲ ਜਾਂਦੀ ਜੀ,
0: ਜੀ
1: ਉਹ ਬੰਦੇ ਇੱਕੋ ਹੀ ਬੂਸਟਿੰਗ ਕਰਦਾ ਹੁੰਦਾ ਸੀ ਵੀ ਮੇਰੇ ਤੇ ਕਰਪਸ਼ਨ ਦਾ ਕਿੱਦਾਂ ਐਲੀਗੇਸ਼ਨ ਲਾ ਦੂ, ਮੇਰੇ ਤੋਂ ਤਾਂ ਰੱਬ ਵੀ ਆ ਕੇ ਉਂਗਲ ਨੀ ਕਰ ਸਕਦਾ, ਮੈਂ ਤਾਂ ਆਪਣਾ ਸਰੀਰ ਵੀ ਦਾਨ ਕੀਤਾ ਆ ਜੀ,
0: ਜੀ
1: ਹਾਂਜੀ ਅਗਲੇ ਬੰਦੇ ਨੇ ਵਾਕਈ ਲੋਕੀ ਨੇ ਉਹਨੇ ਆਪਣੀ ਜਿਹੜੀ ਹੈਗੀ ਡੀਟ ਲਿਆ ਦੇਣੀ ਤੇ ਦਿਖਾਉਣੀ ਸ਼ੁਰੂ ਕਰ ਦੇਣੀ
0: ਜੀ।
1: ਨਾ ਉਸ ਬੰਦੇ ਨੇ ਕਿਸੇ ਨੂੰ ਕਮਿਸ਼ਨ ਦਿੱਤਾ, ਨਾ ਕਿਹਾ ਕਿ ਭਾਈ ਮੈਂ ਕੋਈ ਨਾ ਮੈਂ ਕੁਛ ਖਾਣਾ ਤੇ ਨਾ ਮੈਂ ਕਿਸੇ ਨੂੰ ਖਾਣ ਦੇਣਾ ਜੀ।
0: ਜੀ
1: ਤੇ
0: ਬਿਲਕੁਲ
1: ਉਹ ਅਗਲੇ ਬੰਦੇ ਨੇ ਵੀ ਮੈਂ ਸਰੀਰ ਵੀ ਦਾਨ ਕੀਤਾ ਆ ਜੀ।
0: ਜੀ
1: ਮਰਨ ਤੋਂ ਬਾਅਦ ਸਰੀਰ ਵੀ ਜਿਹੜਾ ਹੈਗਾ ਆ ਬੜਾ ਸੋਹਣਾ ਆਪਣੇ ਥਾਂ ਦੇ ਉੱਤੇ ਫੂਕਿਆ ਤੇ ਉੱਥੇ ਉਹਦਾ ਥੜਾ ਬਣਿਆ ਆ ਸੱਥਾਂ ਜੀ। ਨਾ ਕੋਈ ਸਰੀਰ ਲੈਣ ਆਇਆ ਨਾ ਵਾਸਤਾ ਜੀ, ਸਾਰੀ ਉਮਰ ਉਹ ਇਸੇ ਚੀਜ਼ ਦੀ ਬੂਸਟਿੰਗ ਕਰਦਾ ਕਿ ਅੱਜ ਵੀ ਉਹਦੀ ਕੋਠੀ ਨੂੰ ਇੱਟਾਂ ਜਿਹੜੀਆਂ ਆ ਵੀ ਪੰਚਾਇਤ ਦੇ ਰਸਤੇ ਨੂੰ ਜਿਹੜੀਆਂ ਇੱਟਾਂ ਲੱਗੀਆਂ ਆ ਉਹਦੀ ਕੋਠੀ ਜਿਹੜੀ ਹੈਗੀ ਆ ਉਹਦੀਆਂ ਇੱਟਾਂ ਕੱਢ ਕੇ ਦੇਖ ਲਓ ਇੱਕੋ ਮਾਰਕੇ ਦੀਆਂ ਇੱਟਾਂ ਆ
0: ਜੀ।
1: ਤੂੰ ਇਸ ਕਰਕੇ
0: ਜੀ
1: ਸਿਰਫ ਇਹ ਕਹਿ ਦੇਣਾ ਵੀ ਮੈਂ ਬੜਾ ਕੱਟੜ ਬਾਂਦਾ ਰਿਹਾ, ਸਾਡੇ ਲਈ ਜ਼ਹਿਰ ਖਾਣ ਦੇ ਬਰਾਬਰ ਹੋਊਗਾ
0: ਜੀ,
1: ਤੇ ਫਿਰ ਖਾਈ ਕਿਉਂ ਜਾਂਦੇ ਆ ਬਾਈ?
0: ਬਿਲਕੁਲ
1: ਹਾਂਜੀ, ਤੁਹਾਡੇ ਤੇ ਐਲੀਗੇਸ਼ਨ ਕਿਉਂ ਲੱਗ ਰਹੇ ਆ ਜੀ?
0: ਜੀ
1: ਤੂੰ ਇਸ ਕਰਕੇ ਜਿਹੜਾ ਆ ਜਿਹੜਾ ਚੀਜ਼ਾਂ ਦੇ ਉੱਤੇ ਜਿਹੜਾ ਆ ਸੋਚਣਾ ਚਾਹੀਦਾ ਹੈਗਾ ਆ, ਕਹਿਣ ਨਾਲ ਨਹੀਂ
0: ਜੀ।
1: ਦੂਜਾ ਇੱਕ ਮੈਂ ਜਾਤੀ ਤਜਰਬਾ ਵੀ ਦੱਸਦਾ ਭਾਰੀ ਸਾਹਿਬ।
0: ਹਾਂਜੀ
1: ਮੈਂ ਨਾ ਇੱਕ ਕੋਈ ਬਜ਼ੁਰਗ ਸੀਗੇ ਬੈਠੇ ਉਹ ਏਦਾਂ ਕਰਕੇ ਮੈਂ ਉਹਨਾਂ ਦੇ ਕੋਲ ਗੱਲ ਕੀਤੀ ਕੋਈ ਏਦਾਂ, ਮੈਂ ਕਿਹਾ ਜੀ ਮੇਰਾ ਨਾਮ ਜੁਨੀਕ ਆ
0: ਜੀ,
1: ਹਾਂਜੀ ਅਲੱਗ ਹਟ ਕੇ ਆ ਤੁਸੀਂ, ਮੈਂ ਕਿਹਾ ਕੋਈ ਲੈਟਰ ਜਿੱਦਾਂ ਮਰਜ਼ੀ ਰਾਜਨ ਸੈਣੀ ਐਡਵੋਕੇਟ ਮੈਂ ਕਿਹਾ ਲਿਖ ਕੇ ਤੇ ਪਾ ਦਿਓ, ਕੋਈ ਪੂਰਾ ਐਡਰੈਸ ਲਿਖਣ ਦੀ ਲੋੜ ਨਹੀਂ
0: ਜੀ,
1: ਮੈਂ ਕਿਹਾ ਡਿਸਟ੍ਰਿਕਟ ਹੁਸ਼ਿਆਰਪੁਰ ਚ ਮੇਰਾ ਖਿਆਲ ਮੇਰਾ ਹੀ ਨਾਂ ਏ ਤਾਂ ਹੋਣਾ ਜਿੱਦਾਂ ਮਰਜ਼ੀ
0: ਜੀ,
1: ਹਾਂਜੀ ਭਾਰੀ ਸਾਹਿਬ ਉਹ ਬਜ਼ੁਰਗਾਂ ਨੇ ਨਾ ਮੈਨੂੰ ਇੱਕ ਗੱਲ ਕਹੀ, ਕਹਿੰਦੇ ਯਾਰ ਤੇਰੀ ਗੱਲ ਦੇ ਵਿੱਚੋਂ ਨਾ ਹੰਕਾਰ ਦੀ ਸਮੈਲ ਆ ਰਹੀ ਆ
0: ਜੀ,
1: ਭੀਟਾ ਇਹ ਫਿਕ ਨਹੀਂ ਹੋਇਆ ਜੀ। ਸਾਡੀ ਕਚਹਿਰੀ ਚ ਦੋ ਰਾਜਨ ਸੈਣੀ ਨਾਂ ਦੇ ਹੋਰ ਵਕੀਲ ਆ ਕੇ ਤੇ ਉਹਨਾਂ ਦੇ ਬੋਲ ਲੱਗ ਗਏ।
0: ਨਹੀਂ ਜੇ ਗੂਗਲ ਸਰਚ ਕਰੀਏ ਲੱਭਦੇ ਤੁਸੀਂ ਹੋ
1: ਉਹ ਸਰ, ਠੀਕ ਗੱਲ ਹੈਗੀ ਆ ਬਟ ਗੱਲ ਏਦਾਂ ਹੈਗੀ ਨਾ ਵੀ ਮਤਲਬ ਜਿਹੜਾ ਮੈਨੂੰ ਹੁਣ ਆਪਣਾ ਕਈ ਵਾਰੀ ਆਪਣੇ ਕਾਰਡ ਦੇ ਉੱਤੇ ਫੋਟੋ ਲਾਣੀ ਪੈਂਦੀ ਹੈਗੀ ਪਹਿਚਾਣ ਵਾਸਤੇ, ਤੇ ਇੱਕ ਤਾਂ ਰੈਗੂਲਰ ਪ੍ਰੈਕਟਾਈਜ਼ਿੰਗ ਹੈਗੀ, ਇੱਕ ਜਿਹੜਾ ਜੇ ਉਦਾਂ ਇੱਕ ਹੁਣ ਹੁਸ਼ਿਆਰਪੁਰ ਵੀ ਆ ਮੈਨੂੰ ਪਤਾ ਲੱਗਾ ਵੀ ਹੁਸ਼ਿਆਰਪੁਰ ਵੀ ਉਸੇ ਨਾਂ ਦੇ। ਕਹਿਣ ਦਾ ਭਾਵ ਇਹ ਹੈਗਾ ਆ ਕਿ ਕੁਦਰਤ ਜਿਹੜੀ ਆ ਨਾ ਇਹ ਇੱਕ ਕੁਦਰਤ ਦਾ ਵਿਧਾਨ ਆ।
0: ਬਿਲਕੁਲ
1: ਕਹਿੰਦੇ ਰੱਬ ਕੀ ਖਾਂਦਾ, ਕਹਿੰਦੇ ਰੱਬ ਖਾਂਦਾ ਹੰਕਾਰ, ਜਿਸ ਚੀਜ਼ ਦਾ ਤੁਸੀਂ ਹੰਕਾਰ ਕਰੋਗੇ ਉਹ ਚੀਜ਼ ਉਹਨੇ ਖਾ ਲੈਣੀ
0: ਮੱਤ ਮਾਰਦਾ।
1: ਜੇ ਤੁਸੀਂ ਆਪਣੀ ਇਮਾਨਦਾਰੀ ਦਾ ਇਮਾਨਦਾਰੀ ਦਾ ਤੁਸੀਂ ਜਿਹੜਾ ਹੈਗਾ ਨਾ ਡਾਂਕਾ ਪਿੱਟੋਗੇ ਜਾਂ ਹੰਕਾਰ ਕਰੋਗੇ ਉਹਨੇ ਇਮਾਨਦਾਰੀ ਤੁਹਾਡੀ ਜਿਹੜੀ ਆ ਉਹ ਹੀ ਦਾਗਦਾਰ ਕਰ ਦੇਣੀ ਆ।
0: ਬਿਲਕੁਲ ਹੈ ਜੀ,
1: ਕਿਸੇ ਚੀਜ਼ ਦੀ ਬੂਸਟਿੰਗ ਨਹੀਂ ਕਰਨੀ ਚਾਹੀਦੀ। ਐਟਲੀਸਟ ਚਲੋ ਠੀਕ ਗੱਲ ਹੈ ਤੁਸੀਂ ਅਸੂਲ ਬਣਾਓ, ਬਣਾਉਣੇ ਚਾਹੀਦੇ, ਹਰ ਇਨਸਾਨ ਦਾ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਹੈ,
1: ਬਟ ਇਹ ਜਿਹੜਾ ਇਹ ਜਿਹੜਾ ਹੈਗਾ ਆ ਇਹਦਾ ਕੋਈ ਜਿਹੜੇ ਆ ਮਾਣ ਨਹੀਂ ਹੈ ਇਹ ਚੀਜ਼ ਦਾ, ਇਸ ਚੀਜ਼ ਦਾ ਮਾਣ ਨਹੀਂ, ਇਟ ਸ਼ੁੱਡ ਬੀ ਐਜ਼ ਅ ਰੂਲ।
0: ਬਿਲਕੁਲ ਹੈ,
1: ਇਮਾਨਦਾਰ ਹੋਣਾ ਆ ਚੰਗੀ ਗੱਲ ਆ, ਇਮਾਨਦਾਰ ਹੀ ਹੋਣਾ ਚਾਹੀਦਾ ਆ
0: ਬੰਦੇ। ਗੁਰਦਾਸ ਮਾਨ ਸਾਹਿਬ ਦਾ ਗੀਤ ਹੈ ਜੀ ਸੈਣੀ ਸਾਹਿਬ, ਦੁੱਧ ਦੁੱਧ ਤੇ ਪੁੱਤ ਜਿਹੜਾ, ਦੁੱਧ ਜਿਹੜਾ ਉਬਲਦਾ ਤੇ ਪੁੱਤ ਜਿਹੜਾ ਕਾਰਾ ਕਰਨ ਤੋਂ ਮਿੰਟ ਨੀ ਲਾਉਂਦੇ, ਪਤਾ ਨੀ ਇਹਨਾਂ ਦਾ ਕੋਈ ਵੀ ਮਤਲਬ ਕਿ ਕਹਿ ਨੀ ਸਕਦੇ ਕਦੋਂ ਕੀ ਹੋ ਜਾਵੇ।
1: ਪਰ ਮੈਂ ਤਾਂ ਹੁਣ ਤੁਸੀਂ ਜਿਹੜੀ ਹੈਗੀ ਕਿਰਤ ਦੇ ਉੱਤੇ ਪਹਿਲੀ ਰਿਪੋਰਟ ਪੇਸ਼ ਕੀਤੀ, ਮੈਂ ਉਹਦੇ ਤੇ ਜਿਹੜਾ ਆ ਸੋਚ ਰਿਹਾ ਸੀਗਾ, ਮੈਨੂੰ ਲੱਗਦਾ ਹੈਗਾ ਆ ਵੀ ਜਿੱਦਾਂ ਸਾਡੇ ਤਾਂ ਜਿਹੜੇ ਆ ਥਿਊਰੀ ਸਾਡੇ ਪੜ੍ਹਾਈ ਜਾਂਦੀ ਆ ਤੇ ਪ੍ਰੈਕਟੀਕਲ ਤੁਹਾਡੇ ਦੇਸ਼ਾਂ ਚ ਕੀਤੇ ਜਾਂਦੇ ਹੈਗੇ। ਹਾਂਜੀ, ਕਿਰਤ ਦਾ ਜਿਹਨਾਂ ਨੇ ਸਿਧਾਂਤ ਦਿੱਤਾ ਉੱਥੇ ਦੇਖੋ ਕਿੱਡਾ ਵੱਡਾ ਹੈਗਾ ਜੀ। ਕਹਿੰਦੇ ਕਿਣਕਾ ਇੱਕ ਜੀਵ ਸਾਏ ਤਾਂ ਕਿ ਮਹਿਮਾ ਗਣੀ ਨਾ ਜਾਏ। ਹਾਂਜੀ, ਨਾਲ ਕਹਿੰਦੇ ਇੱਕ ਇੱਕ ਕਿਣਕਾ ਜਿਹੜਾ ਹੈਗਾ ਨਾ ਉਹ ਵੀ ਜੇ ਤੁਹਾਡੇ ਮਨ ਦੇ ਵਿੱਚ ਵਸ ਜਾਏ ਉਸ ਚੀਜ਼ ਦੀ, ਉਹਦੇ ਨਾਲ ਵੀ ਤੁਹਾਡੇ ਚ ਗੁਣਾਂ ਦੀ ਜਿਹੜੀ ਹੈਗੀ ਆ ਬਰਕਤ ਹੋ ਜਾਏਗੀ। ਨਾਲ ਕਹਿੰਦੇ ਹੈਗੇ ਆ ਕਿ ਪੂਰੇ ਗੁਣ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਦੇਖ ਲਓ। ਆ ਦੋ ਲਾਈਨਾਂ ਜਿਸ ਬੰਦਾ ਜਿਹੜਾ ਹੈਗਾ ਨਾ ਮਨ ਚ ਵਸਾ ਲੈ ਵੀ ਹਾਂ ਯਾਰ ਵੀ ਨੇੜੇ ਹੀ ਆ, ਦੇਖਦਾ ਆ ਹਰ ਵੇਲੇ ਦੇਖਦਾ ਆ, ਉਹ ਬੰਦਾ ਗਲਤ ਕੰਮ ਕਿੱਦਾਂ ਕਰ ਜੂਗਾ ਜੀ?
0: ਬਿਲਕੁਲ ਦਰੁਸਤ ਹੈ
1: ਮੈਨੂੰ। ਪਰ ਹੁਣ ਦੇਖੋ ਕਿਰਤ ਦਾ ਸਿਧਾਂਤ ਜਿੱਥੇ ਜਿਹੜਾ ਜਿਸ ਕੌਮ ਨੂੰ ਕਿਰਤ ਦੇ ਸਿਧਾਂਤ ਤੇ ਜਿਹੜਾ ਹੈਗਾ ਆ ਸਿੰਜਿਆ ਹੋਵੇ ਉੱਥੇ ਤਾਂ ਕਿਰਤ ਵਾਲੇ ਜਿਹੜੇ ਹੈਗੇ ਅੱਜ ਜਿਹੜੇ ਚੋਲੇ ਪਾ ਕੇ ਤੇ ਆਰਾਮ ਨਾਲ ਜਿਹੜਾ ਹੈਗਾ ਜੀ ਆਟਾ ਪਾ ਦਿਓ ਜੀ, ਹਾਂਜੀ ਇੱਥੇ ਕਣਕ ਲਿਆ ਕੇ ਆਓ ਜੀ, ਸੇਵਾ ਚੱਲਦੀ ਆ ਜੀ। ਅੱਜ ਵੀ ਕਿਸੇ ਦਾਰਸ਼ਨਿਕ ਨਾਲ ਗੱਲ ਹੋ ਰਹੀ ਸੀ ਤੇ ਉਹ ਕਹਿੰਦੇ ਕਹਿੰਦੇ ਵੀ ਜਿਹੜੇ ਲੀਡਰ ਹੈਗੇ ਆ ਇਹ ਕਦੀ ਵੀ ਕਿਸੇ ਯੂਨੀਅਨ ਦਾ ਲੀਡਰ ਹੋਵੇ ਕਦੀ ਹੋਵੇ ਉਹ ਕਦੀ ਮੁੱਦਾ ਮੁਕਾਉਂਦੇ ਹੀ ਨਹੀਂ ਹੁੰਦੇ, ਸਮੱਸਿਆਵਾਂ ਹੱਲ ਹੀ ਨਹੀਂ ਕਰਾਉਂਦੇ ਹੁੰਦੇ। ਦੋ ਜੇ ਉਹ ਹੋ ਗਿਆ ਤਾਂ ਫੇਰ ਤਾਂ ਉਹਨਾਂ ਨੂੰ ਵੀ ਕੰਮ ਕਰਨਾ ਪੈਣਾ।
0: ਹਾਂ ਸਮੱਸਿਆ ਤੋਂ ਤੁਸੀਂ ਗੱਲ ਕੀਤੀ, ਜੋ ਇੱਕ ਗੱਲ ਹੋਰ ਸਾਂ ਤੁਹਾਡੇ ਨਾਲ ਮੈਂ ਗੱਲ ਇਹਦੇ ਵਿੱਚ ਕਰ ਲੈਣਾ, ਜਿਵੇਂ ਕਿ ਬੰਦੀ ਸਿੰਘਾਂ ਦੀ ਗੱਲ ਹੁੰਦੀ ਹੈ ਸੈਣੀ ਸਾਹਿਬ, ਉਹਦੇ ਵਿੱਚ ਵੀ ਦੋ ਚਿੱਤੀ ਲੋਕਾਂ ਦੇ ਵਿੱਚ ਕਿਉਂ ਫੈਲਾਈ ਜਾ ਰਹੀ ਹੈ ਜੀ? ਕੁਝ ਕਹਿੰਦੇ ਨੇ ਅਹੁਦਿਆਂ ਦੇ ਉੱਤੇ ਬੈਠੇ ਜਾਂ ਅਹੁਦਿਆਂ ਤੋਂ ਰਿਜ਼ਾਈਨ ਦੇ ਚੁੱਕੇ ਜਾਂ ਰਿਟਾਇਰਮੈਂਟ ਲੈ ਚੁੱਕੇ ਲੋਕ, ਇਹ ਮਤਲਬ ਕਿ ਭਰੋਸਾ ਕਿਉਂ ਮਤਲਬ ਕਿ ਤੋੜ ਰਹੇ ਲੋਕਾਂ ਦਾ ਜੀ? ਕਿਉਂ ਦੋ ਚਿੱਤੀ ਪੈਦਾ ਕਰ ਰਹੇ ਆ?
1: ਭਾਰੇ ਸਾਹਿਬ ਜਿਹੜੀ ਵੀ ਗੱਲ ਸ਼ੁਰੂ ਹੋਈ ਸੀ ਨਾ ਜਿਸ ਦਾਰਸ਼ਨਿਕ ਬੰਦੇ ਨਾਲ, ਉਹਨੇ ਹੱਸਦੇ ਹੱਸਦੇ ਕਿਹਾ ਕਿ ਕਹਿੰਦੇ ਬੜੀ ਸੋਹਣੀ ਪੈਰੋਲ ਮਿਲਦੀ ਮਿਲਦੀ ਜਿਹੜੀ ਹੈਗੀ ਉੱਥੇ ਡੈਮੋਸਟ੍ਰੇਸ਼ਨ ਕਰਕੇ ਚੰਡੀਗੜ੍ਹ ਦੇ ਵਿੱਚ ਲੱਖੇ ਸਿਧਾਣੇ ਹੋਣਾ ਨੇ, ਉਹ ਕਿਸੇ ਅਗਲੇ ਬੰਦੇ ਦੀ ਪੈਰੋਲ ਜਿਹੜੀ ਹੈਗੀ ਆ ਉਹ, ਕਿਉਂਕਿ ਉਸ ਵੇਲੇ ਕੋਟਾਂ ਵੀ ਸੋਫਟ ਕਾਰਨਰ ਹੋਈਆਂ ਹੀ ਸੀ ਤੇ ਹਵਾਰਾ ਨੂੰ ਪ੍ਰੋਫ ਦੇ ਦਿਓ ਜੀ ਉਹਨਾਂ ਦੀ ਬਾਦਲ ਜਿਹੜੀ ਬਿਮਾਰ ਆ ਜਾਂ ਏਦਾਂ ਕਰਕੇ ਆ, ਹੈ ਜੀ ਸਰਕਾਰ ਸਟੈਂਡ ਲੈਂਦੀ ਸੀ ਵੀ ਹਾਂ ਜੀ ਵੀ ਉਹਨਾਂ ਦੇ ਆਉਣ ਨਾਲ ਜਿਹੜਾ ਹੈਗਾ ਏਦਾਂ ਦੇ ਹਾਲਾਤ ਪੈਦਾ ਹੋਣਗੇ, ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਹਾਲਾਤ ਇਹਨਾਂ ਨੇ ਜਾ ਕੇ ਪੈਦਾ ਕਰਕੇ ਦਿਖਾ ਤੇ, ਉਦੋਂ ਤਾਂ ਗੱਲ ਚੱਲਦੀ ਪਈ ਸੀ ਪੈਰੋਲ ਮਿਲ ਜਾਣੀ ਸੀ ਕੀ ਜੀ, ਇਹਨਾਂ ਨੇ ਜਿਹੜਾ ਹੰਗਾਮਾ ਕੀਤਾ ਚੰਡੀਗੜ੍ਹ ਜਾ ਕੇ, ਅਗਲੇ ਕਹਿੰਦੇ ਜੀ ਅੰਦਰ ਰਹਿੰਦੇ ਆਹ ਹਾਲ ਹੈ, ਜੇ ਬਾਹਰ ਆ ਗਿਆ ਤੇ ਪਤਾ ਹੀ ਕੀ ਹੋ ਜਾਊਗਾ ਜੀ, ਫੇਰ ਮੁੜ ਕੇ ਜਿਹੜੀ ਆ ਫਾਈਲ ਠੱਪ ਕਰਵਾਤੀ।
0: ਸਿਮਰਜੀਤ ਸਿੰਘ ਮਾਨ ਜੀ ਪੱਟੀਆਂ ਬਣ ਗਿਆ ਤੁਰ ਪਏ ਜੀ ਕਹਿੰਦੇ ਐਂਬੂਲੈਂਸ ਬਹਿ ਕੇ ਜੀ।
1: ਇੱਕ ਚੀਜ਼ ਭਾਰਤ ਸਾਹਿਬ ਜਿਹੜੇ ਬੰਦੇ ਦੇ ਬਾਰੇ ਤੁਸੀਂ ਸਿਫਤ ਕੀਤੀ ਤੇ ਮੈਨੂੰ ਅੱਗ ਲੱਗੀ, ਮੈਂ ਸੱਚੀ ਗੱਲ ਲੱਗਾ ਹੁਣ ਕਹਿਣ
0: ਸੈਣੀ ਸਾਹਿਬ ਨਹੀਂ
1: ਸੁਣੋ ਨਾ, ਜਦੋਂ ਬੰਦੇ ਅਹੁਦੇ ਤੇ ਹੁੰਦੇ ਆ
0: ਹਾਂਜੀ,
1: ਉਦੋਂ ਇਹਨਾਂ ਦੀ ਇਨਸਾਨੀਅਤ ਕਿੱਥੇ ਗਈ ਹੁੰਦੀ ਆ,
0: ਸਭ ਚੁੱਪ ਚੁੱਪੀ ਤੇ
1: ਦੇਖੋ ਉਦੋਂ ਹਾਈ ਕੋਰਟ ਦੇ ਜੱਜ ਦੀਆਂ, ਜਸਟਿਸ ਰਣਜੀਤ ਸਿੰਘ ਦੀ ਗੱਲ ਕਰਦੇ, ਹਾਈ ਕੋਰਟ ਦੇ ਜੱਜ ਦੀਆਂ ਰੱਬ ਜੀ ਦੀਆਂ ਪਾਵਰਾਂ ਹੁੰਦੀਆਂ ਸਰ, ਉਹ ਸੂਬੇ ਮੋਟੋ ਕਿਸੇ ਚੀਜ਼ ਨੂੰ ਵੀ ਲੈ ਸਕਦਾ। ਦੂਜਾ ਹਮੇਸ਼ਾ ਕੌਮ ਨੂੰ ਗੁਮਰਾਹ ਕਰਦੇ ਇਹ ਲੋਕ
0: ਜੀ,
1: ਅੱਜ ਦੇ ਜਿੱਥੇ ਜਿਹੜੀ ਤੁਸੀਂ ਮੀਡੀਆ ਰਿਪੋਰਟ ਦੀ ਗੱਲ ਕਰਦੇ ਹੈਗੇ, ਸੁਣੀ ਮੈਂ ਵੀ ਆ ਉਹ ਜੀ, ਉਹਦੇ ਵਿੱਚ ਉਹਨਾਂ ਨੇ ਕੀ ਕਿਹਾ ਵੀ ਇਹਨਾਂ ਲੋਕਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ, ਵਾਈ ਯੂ ਆਰ ਮਿਸਲੀਡਿੰਗ ਮਿਸਟਰ, ਯੂ ਲੋ ਦਾ ਲਾਓ ਹਾਂਜੀ, ਤੁਹਾਨੂੰ ਨੀ ਪਤਾ ਸੁਪਰੀਮ ਕੋਰਟ ਕੀ ਕਹਿੰਦੀ ਆ ਕਿ ਲਾਈਫ ਇੰਪ੍ਰਿਜ਼ਨਮੈਂਟ ਮੀਨਸ ਟਿਲ ਦਾ ਲਾਸਟ ਬਰੀਥ,
0: ਹਾਂਜੀ
1: ਵੀ ਜੀਵਨ ਦੇ ਆਖਰੀ ਸਾਹ ਤੱਕ ਜਿਹੜਾ ਹੈਗਾ ਆ ਸਜ਼ਾ ਆ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਕਿਹਾ ਆ ਅਗਲਿਆਂ ਨੇ। ਦੋ ਡਾਊਟ ਉਹਦੇ ਵਿੱਚ ਪ੍ਰੋਵਾਈਜ਼ੋ ਹੈਗਾ ਆ ਕਿ 20 ਸਾਲ ਬਾਅਦ, ਪਹਿਲਾਂ 14 ਸਾਲ ਬਾਅਦ ਸੀ, ਫਿਰ ਉਹਨਾਂ ਨੇ 20 ਸਾਲ ਬਾਅਦ ਕਰ ਦਿੱਤਾ ਵੀ 20 ਸਾਲ ਬਾਅਦ ਜਿਹੜੀਆਂ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਕੰਸਿਡਰ ਕਰ ਸਕਦੀ ਆ ਵੀ ਜਿਹਨਾਂ ਦਾ ਐਕਟ ਐਂਡ ਕੰਡਕਟ ਸਹੀ ਹੈਗਾ ਆ ਤੇ ਜਾਂ ਜਿਹਨਾਂ ਦੇ ਹਾਲਾਤ ਇੱਦਾਂ ਦੇ ਹੈਗੇ ਉਹਨਾਂ ਨੂੰ ਲਿਬਰਟੀ ਦੇਣੀ ਚਾਹੀਦੀ ਹੈਗੀ ਆ, ਉਹ ਪ੍ਰੋਸੈਸ ਇਨੀਸ਼ੀਏਟ ਕਰਕੇ ਥਰੂ ਐਗਜ਼ੈਕਟਿਵ ਤੇ ਜਾਂ ਥਰੂ ਪੋਲੀਟੀਕਲ ਸੈਕਟਰ ਜਿਹੜਾ ਹੈਗਾ ਆ ਉਹਨਾਂ ਨੂੰ ਰਿਲੀਜ਼ ਕਰ ਸਕਦੀ ਆ, ਦੈਨ ਕੋਰਟ ਜਿਹੜੀ ਹੈਗੀ ਆ ਉਹ ਕੋਈ ਉਹਨੂੰ ਐਡ ਨਹੀਂ ਹੋਊਗੀ। ਸਰ ਇਹਨਾਂ ਨੇ ਜੇ ਜਦੋਂ 2 ਸਾਲ ਪਹਿਲਾਂ ਤਾਂ ਰਿਟਾਇਰ ਹੋਏ ਆ ਹਾਂਜੀ, ਉਦੋਂ ਤੱਕ ਵੀ ਤਾਂ ਹਵਾਰਾ ਹੋਣਾ ਨੇ 30 ਸਾਲ ਦੀ ਸਜ਼ਾ ਭੁਗਤ ਲਈ ਸੀ, 28 ਸਾਲ ਦੀ,
0: ਨਾਲੇ ਮੈਨੂੰ ਯਾਦ ਆ ਸੈਣੀ ਸਾਹਿਬ
1: ਮੋਟੋ ਚੱਕ ਲੈਂਦੇ ਤੇ ਭਾਈ ਪ੍ਰੋਬੇਸ਼ਨ ਦਿਓ ਇਹਨਾਂ ਨੂੰ।
0: ਜਦੋਂ ਰਾਜੋਆਣਾ ਹੋਣਾ ਦਾ ਰੋਲਾ ਪਿਆ ਸੀਗਾ ਉਦੋਂ ਜਨਤਾ ਪੂਰਾ ਪੰਜਾਬ ਮਤਲਬ ਕਿ ਸੜਕਾਂ ਦੇ ਉੱਤੇ ਸੀਗਾ, ਉਹਨਾਂ ਦੀ ਫਾਂਸੀ ਦੀ ਸਜ਼ਾ ਸੀ ਤਾਂ ਹੁਣ ਕਨਵਰਟ ਕੀਤੀ ਆ ਉਹਨਾਂ ਨੂੰ।
1: ਸਾਰੇ ਇਹਨਾਂ ਨੂੰ ਰਿਟਾਇਰ ਹੋ ਕੇ ਲਾ ਸਾਰੇ ਚੇਤੇ ਆਉਂਦੇ ਆ ਜਾਂ ਸਾਰੀ ਇਨਸਾਨੀਅਤ ਬਾਅਦ ਦੇ ਵਿੱਚ ਚੇਤੇ ਆਉਂਦੀ ਆ, ਫਿਰ ਤੁਸੀਂ ਆ ਕੇ ਜਿਹੜਾ ਹੈਗਾ ਆ ਬੀਇੰਗ ਇਹ ਲਿਮਿਨਿਟੀ ਆਫ ਦਾ ਲਾ ਜਿਹੜਾ ਹੈਗਾ ਆ ਉਹਦੇ ਬਾਵਜੂਦ ਤੁਸੀਂ ਲੋਕਾਂ ਨੂੰ ਗਲਤ ਗਾਈਡ ਕਰਦੇ ਹੈਗੇ ਇਹ ਕਹਿ ਕੇ। ਸਰ ਇੱਕ ਦਿਨ ਆਪਣੇ RS ਬੈਂਸ ਹੋਣਾ ਨੇ ਮਤਲਬ ਇਸ ਚੀਜ਼ ਨੂੰ ਕਲੈਰੀ, ਉਦੋਂ ਵੀ ਏਦਾਂ ਹੀ ਇਹਨਾਂ ਨੇ ਜਿਹੜਾ ਹੈਗਾ ਆ ਭਰਮ ਫੈਲਾਇਆ ਸੀਗਾ, ਉਹਨਾਂ ਨੇ ਫਿਰ ਕਲੈਰੀਫਾਈ ਕੀਤਾ ਸੀਗਾ ਕਿ ਭਾਈ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਹੈਗੀ ਆ ਉਹਦਾ ਮਤਲਬ ਟਿਲ ਦਾ ਲਾਸਟ ਬਰੀਥ ਹੁੰਦਾ ਆ, ਉਹਦੇ ਬਾਰੇ ਸੁਪਰੀਮ ਕੋਰਟ ਨੇ ਕਲੈਰਿਟੀ ਦਿੱਤੀ ਆ। ਹਾਂਜੀ ਜਿਹੜਾ ਆਪਾਂ ਇਹ ਕਹਿੰਦੇ ਹੈਗੇ ਸਜ਼ਾਵਾਂ ਪੂਰੀਆਂ ਹੋ ਗਈਆਂ ਜੀ, ਸਜ਼ਾ ਜਿਹੜੀ ਹੈਗੀ ਲਾਸਟ ਬਰੀਥ ਤੱਕ ਹੈਗੀ ਆ, ਨੋ ਡਾਊਟ ਕਿ ਜੋ ਟ੍ਰੈਡੀਸ਼ਨ ਚੱਲਦਾ ਰਿਹਾ ਹੈਗਾ ਅੱਜ ਤੱਕ ਉਹਦੇ ਮੁਤਾਬਕ ਜਿਹੜਾ ਹੈਗਾ ਆ ਕਿ ਉਹ ਦੇ ਆਰ ਇੰਟਾਈਟਲ ਫਾਰ ਦਾ ਬੈਨੀਫਿਟ ਆਫ ਰਿਲੀਜ਼ ਤੇ ਉਹਦੇ ਵਾਸਤੇ ਜਿਹੜਾ ਹੈਗਾ ਆ ਜੀ।
0: ਇਹਨਾਂ ਚੀਜ਼ਾਂ ਦੇ ਵਿੱਚ ਤਾਂ ਨੌਜਵਾਨੀ ਗੁਮਰਾਹ ਹੁੰਦੀ ਆ ਕਿਉਂਕਿ ਚੰਗੀ ਤਰ੍ਹਾਂ ਸੁਣਦੇ ਨੀ ਵੀ ਕਹਿੰਦੇ ਕੀ ਆ ਉਹ ਜੀ, ਜਾਂ ਹੈਗਾ ਕੀ ਆ ਅਸਲ ਮੁੱਦਾ ਕੀ ਆ, ਜਾਂ
1: ਕਹਿੰਦੇ ਨੀ, ਗੁਮਰਾਹ ਕਰਦੇ ਆ ਇਹ ਲੋਕ, ਗੁਮਰਾਹ ਕਰਦੇ ਆ
0: ਬਿਲਕੁਲ।
1: ਮੈਂ ਤਾਂ ਚਲੋ ਠੀਕ ਗੱਲ ਹੈਗੀ ਆ ਕਿ ਮੈਨੂੰ ਬੀਇੰਗ ਲਾਅ ਦਾ ਜਿਹੜਾ ਹੈਗਾ ਇੱਕ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਜਿਹੜਾ ਪਤਾ
0: ਸ਼ਬਦ ਸੁਣਨਾ ਪੈਂਦਾ,
1: ਆਮ ਬੰਦੇ ਨੂੰ ਥੋੜਾ ਪਤਾ ਹੈਗਾ ਕੀ ਗੱਲ ਹੈਗੀ ਆ
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਜਿਹੜਾ ਆ ਉਹ ਤੋਂ ਪਹਿਲਾਂ ਉਹ ਬੰਦੇ ਜਿਹੜੇ ਹੈਗੇ ਉਸ ਪੋਸਟ ਤੇ ਰਹੇ ਆ ਜਿੱਥੇ ਜਾ ਕੇ ਉਹ ਜਿਹੜਾ ਆ ਉਹਨਾਂ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ, ਉਹ ਆਪ ਜਿਹੜੀ ਗੱਲ ਅੱਜ ਲੋਕਾਂ ਤੋਂ ਮੰਗਦੇ ਪਏ ਆ ਜਾਂ ਹੈ ਜੀ ਐਕਸਪੈਕਟ ਕਰਦੇ ਪਏ ਉਹ ਖੁਦ ਦੇ ਸਕਦੇ ਸੀ ਉਸ ਕੁਰਸੀ ਤੇ ਬਹਿ ਕੇ, ਉਦੋਂ ਨਾ ਦਿੱਤੀ
0: ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਇਹ ਜੋ ਲੋਕ ਜਿਹੜੇ ਹੈਗੇ ਆ ਨਾ ਜੋ ਨਜ਼ਰ ਆਉਂਦੇ ਹੈਗੇ ਆ ਇਹ ਹੁੰਦੇ ਨੀ ਐਕਚੁਅਲੀ ਉਹ,
0: ਬਿਲਕੁਲ ਹੈ ਜੀ ਬਿਲਕੁਲ। ਨਾਲੇ ਮੀਡੀਆ ਦੇ ਵਿੱਚ ਵੀ ਇੱਕ ਚੀਜ਼ ਪੇਸ਼ ਕੀਤੀ ਜਾਂਦੀ ਹੈ ਕਿ ਖਬਰਾਂ ਦੇ ਵਿੱਚ ਵੇਰੇਗੇ ਤੇ ਹੋਰ ਸਾਰਾ ਕੁਝ ਉਸੇ ਤਰ੍ਹਾਂ ਬਰਕਰਾਰ ਰਵੇ ਜੀ, ਕੋਈ ਨਾ ਕੋਈ ਤਾਂ ਨਵਾਂ ਸ਼ੋਸ਼ਾ ਛੱਡਣਾ ਹੀ ਆ ਨਾ।
1: ਸਰ ਉੱਚੀ ਅਹੁਦਿਆਂ ਤੋਂ ਉੱਠ ਆ ਕੇ ਤੇ ਮੁੜ ਕੇ ਜਿਹੜਾ ਹੈਗਾ ਫਿਰ ਪੋਲੀਟਿਕਸ ਕਰਨ ਲੱਗ ਪੈਂਦੇ ਆ। ਹਾਂਜੀ ਇਹ ਫਿਰ ਪੋਲੀਟਿਕਸ ਕਰਨ ਲੱਗ ਪੈਂਦੇ ਹੈਗੇ ਆ,
0: ਫਿਰ ਇਹਨਾਂ ਦਾ ਅੰਦਰ ਜਾਂ ਫਿਰ ਕੋਈ ਅਹੁਦਾ ਮਿਲ ਜਾਂਦਾ ਜੀ ਉਹਦੇ ਨਾਲ ਫਿਰ ਹੋਰ ਇਹੀ ਹੈ।
1: ਉਹ ਧਰਮ ਜਾਤੀ ਦੇ ਨਾਂ ਤੇ ਸਰ ਜਿਹੜਾ ਹੈਗਾ ਜੀ ਸਾਡੇ ਲੋਕ ਵੋਟ ਪਾਉਂਦੇ ਹੈਗੇ ਆ ਜੀ ਇਸ ਚੀਜ਼ ਕਰਕੇ।
0: ਬਿਲਕੁਲ ਹੈ ਜੀ,
1: ਤੋ ਇਸ ਕਰਕੇ ਜਿਹੜਾ ਹੈਗਾ ਆ, ਬਾਕੀ ਸਰਕਾਰਾਂ ਜਿਹੜੀਆਂ ਆ ਜੀ ਉਹਨਾਂ ਦਾ ਵੀ ਹੁਣ ਟ੍ਰੈਂਡ ਜਿਹੜਾ ਆ ਇਸ ਤਰੀਕੇ ਦਾ ਹੈਗਾ ਆ ਜੀ।
0: ਜੀ
1: ਇੱਕ ਸਰ ਨੋ ਚੀਜ਼ ਹੋਰ ਨੋਟਿਸ ਚ ਆਈ ਸੀ, ਤੁਸੀਂ ਸ਼ਾਇਦ ਉਸ ਖਬਰ ਨੂੰ ਲਿਆ ਨੀ ਮੇਰਾ ਖਿਆਲ, ਭਈ ਸੁਖਬੀਰ ਬਾਦਲ ਹੁਣਾਂ ਦੀ ਬਾਂਹ ਦੀ ਫੋਟੋ ਆਈ ਆ ਬਾਹਰ।
0: ਹਾਂਜੀ ਉਹ 75
1: ਟਾਂਕੇ ਲੱਗੇ ਆ ਜੀ। ਹਾਂਜੀ ਉਹਦੇ ਬਾਰੇ ਡਾਕਟਰ ਪੱਟੀ ਸਾਹਿਬ ਜਿਹੜੇ ਹੈਗੇ

0: 200-150 ਟਾਂਕਾ ਕਰਾਈ ਗਈ ਸੀ। ਅਸਲ
1: ਚ ਤਾਂ
0: 3-4 ਟਾਂਕਿਆਂ ਦੀ ਖਬਰ ਆਈ ਹੈ ਜੀ, ਜਿਹੜੀ ਲੱਗੀ
1: ਦੂਜੇ ਪਾਸਿਓਂ ਵੀ ਲੱਗੇ ਆ ਜੀ।
0: ਜੀ ਜੀ
1: ਉਹ ਕਹਿੰਦੇ ਦੂਜੇ ਪਾਸਿਓਂ ਵੀ ਲੱਗੇ ਆ, ਪਰ ਇਹੋ ਫਿਰ ਸਟਰੇਟ ਸੱਟ ਲੱਗਣੀ ਚਾਹੀਦੀ ਹੈ ਨਾ ਜੀ।
0: ਜੀ
1: ਮੈਂ ਡਾਕਟਰ ਸਾਹਿਬ ਨੂੰ ਕਿਹਾ, ਮੈਂ ਕਿਹਾ ਡਾਕਟਰ ਸਾਹਿਬ ਗੱਲ ਇਹ ਤਾਂ ਹੋਈ ਵੀ ਸਾਡੇ ਕੋਲ ਨਾ ਇੱਕ ਕੇਸ ਸੀਗਾ ਮੇਰੇ ਕੋਲ
0: ਜੀ,
1: ਤੇ ਉਹ ਕਿਸੇ ਇੰਸਪੈਕਟਰ ਦਾ ਸੀ, ਪੁਲਿਸ ਇੰਸਪੈਕਟਰ ਦਾ ਕੇਸ। ਉਹ ਪੁਲਿਸ ਇੰਸਪੈਕਟਰ ਦੇ ਪਿੰਡ ਦੇ ਨਾਲ ਹੀ ਪਿੰਡ ਚ ਕਿਸੇ ਨਾਲ ਪੰਗਾ ਸੀਗਾ। ਅਗਲਿਆਂ ਨੇ ਕਿਹਾ ਤੂੰ ਇੰਸਪੈਕਟਰ ਹੀ ਦਿਖਾਲ ਦਾ, ਤੇ ਅਸੀਂ ਤੈਨੂੰ ਦਿਖਾਲਦੇ ਹੈਗੇ ਆ ਵੀ ਅਸੀਂ ਕੀ ਹੁੰਨੇ ਆ
0: ਜੀ।
1: ਉਹ ਨਾ ਲੇਡੀ ਨੇ ਆਪਣੇ ਜਿਹੜਾ ਹੈਗਾ ਆ ਉਹ ਤੇ ਕੇਸ ਕਰ ਦਿੱਤਾ ਵੀ ਮੇਰੇ ਆਏ ਆ ਕੇ ਸਾਡੇ ਇੱਥੇ ਲੜਾਈ ਕਰਕੇ ਗਿਆ
0: ਜੀ,
1: ਤੇ ਮੇਰੇ ਨਾ ਕੰਨਾਂ ਚੋਂ ਵਾਲੀਆਂ ਧੂ ਕੇ ਲੈ ਗਿਆ
0: ਜੀ।
1: ਹੁਣ ਭਾਰਤ ਸਾਹਿਬ ਇਸ ਇਹ ਜਿਹੜੀ ਜੋ ਤੁਸੀਂ ਸੁਖਬੀਰ ਬਾਦਲ ਦੀ ਬਾਂਹ ਦੇਖੋਗੇ ਤੇ ਜਿਹੜੀ ਮੇਰੀ ਗੱਲ
0: ਉਹ ਤਾਂ ਸੈਣੀ ਸਾਹਿਬ ਟਾਂਕੇ ਇਦਾਂ ਲੱਗਦੇ ਆ ਕਿ ਮਤਲਬ ਕਿ 3-2 ਹਫ਼ਤੇ ਹੋ ਗਏ ਉਹ ਸੁੱਕ ਵੀ ਗਏ ਨੇ ਟਾਂਕੇ
1: ਦੀ। ਨਹੀਂ ਕਲੈਰਿਟੀ, ਤੁਹਾਨੂੰ ਕਲੈਰਿਟੀ ਹੋ ਜਾਊਗੀ ਵੀ ਮੈਂ ਕਹਿਣਾ ਕੀ ਚਾਹੁੰਦਾ ਆ
0: ਜੀ।
1: ਮੈਂ ਉਹਨੂੰ ਉਹ ਬੰਦਾ ਕਹਿੰਦਾ ਵੀ ਮੈਂ ਉੱਥੇ ਆਪਣੀ ਹਾਜ਼ਰੀ ਪਾ ਲਈ ਹੈ। ਇੰਸਪੈਕਟਰ ਕਹਿੰਦਾ ਵੀ ਆ ਤੁਸੀਂ ਇਹ ਪਲੀ ਲਓ ਵੀ ਮੈਂ ਉੱਥੇ ਮੌਕੇ ਤੇ ਹਾਜ਼ਰ ਹੀ ਨਹੀਂ ਸੀਗਾ
0: ਜੀ।
1: ਮੈਂ ਉਹਨੂੰ ਕਿਹਾ ਵੀ ਮੈਂ ਇਹ ਪਲੀ ਬਿਲਕੁਲ ਨਹੀਂ ਲੈਣੀ
0: ਜੀ,
1: ਕਿਉਂਕਿ ਮੈਂ ਕਿਹਾ ਇਹਨੂੰ ਐਲਈਬੀ ਦੀ ਪਲੀ ਕਹਿੰਦੇ ਹੈਗੇ ਆ ਲਾਅ ਦੇ ਵਿੱਚ,
0: ਤੇ
1: ਵਕੀਲ ਮੂਰਖ ਹੁੰਦਾ ਆ ਜਿਹੜਾ ਐਲਈਬੀ ਦੀ ਪਲੀ ਲਏ। ਐਲਈਬੀ ਦੀ ਪਲੀ ਤਾਂ ਉੱਥੇ ਲਈ ਜਾਂਦੀ ਹੈਗੀ ਜਿੱਥੇ ਕਿਤੇ ਪਾਸਪੋਰਟ ਦੇ ਉੱਤੇ ਐਂਟਰੀ ਹੋਵੇ ਕਿ ਤੁਸੀਂ ਮੈਂ ਉਦਣ ਇਸ ਦੇਸ਼ ਵਿੱਚ ਹੀ ਹੈ ਨਹੀਂ ਸੀਗਾ ਹਾਂਜੀ। ਉਹ ਬੜੀ ਸੋਲਿਡ ਪਲੀ ਹੁੰਦੀ ਹੈਗੀ ਆ ਫਿਰ ਜਿਹੜਾ ਹੈਗਾ ਆ, ਕਿਉਂਕਿ ਨਹੀਂ ਤਾਂ ਓਨਸ ਜਿਹੜਾ ਹੈਗਾ ਆ ਦੂਜੇ ਬੰਦੇ ਤੇ ਸ਼ਿਫਟ ਕਰ ਜਾਂਦਾ
0: ਤੇ
1: ਉਹਨੇ ਮੁਲਜ਼ਮ ਉਹਨੇ ਕੁਛ ਨੀ ਸਾਬਤ ਕਰਨਾ, ਫਿਰ ਤੁਸੀਂ ਸਾਬਤ ਕਰਨਾ ਹੈਗਾ
0: ਜੇ
1: ਅਕਿਊਜ਼ਡ ਨੇ ਸਾਬਤ ਕਰਨਾ ਵੀ ਹਾਂ ਜੀ ਵੀ ਮੈਂ ਉਦਣ ਇੱਥੇ ਹੈ ਨਹੀਂ ਸੀਗਾ ਤੇ ਮੈਂ ਇਹਦੇ ਸੱਟ ਮੈਂ ਲਾ ਹੀ ਨਹੀਂ ਸਕਦਾ ਹਾਂਜੀ। ਮੈਂ ਉੱਥੇ ਜਿਹੜਾ ਹੈਗਾ ਆ ਸਿਰਫ ਡਾਕਟਰ ਦੀ ਗਵਾਹੀ ਜਿਹੜੀ ਹੈਗੀ, ਡਾਕਟਰ ਨੂੰ ਮੈਂ ਪੁੱਛਿਆ
0: ਜੀ,
1: ਮੈਂ ਕਿਹਾ ਡਾਕਟਰ ਸਾਹਿਬ ਵੀ ਜਿਹੜਾ ਆ ਵੀ ਆ ਜਿਹੜੀ ਤੁਸੀਂ ਕਹਿੰਦੇ ਹੈਗੇ ਵੀ ਜਦੋਂ ਕੋਈ ਸ਼ਾਰਪ ਐਜਡ ਵੈਪਨ ਦੇ ਨਾਲ ਜਾਂ ਲੱਗਦੀ ਚੀਜ਼ ਉਹਦੇ ਮਾਰਜਨ ਰੈਗੂਲਰ ਹੁੰਦੇ ਆ
0: ਜੀ,
1: ਕਿਉਂਕਿ ਆਪਾਂ ਜਦੋਂ ਤੇਜ਼ ਧਾਰ ਹਥਿਆਰ ਨਾਲ ਜਾਂਦੇ ਹੈਗੇ ਉਹ ਇੱਕ ਤਰੀਕੇ ਨਾਲ ਸਿੱਧਾ ਕੱਟ ਲਾਂਦਾ ਨਾ ਜੀ, ਸਿੱਧਾ ਕੱਟ ਲਾਂਦਾ
0: ਜੀ।
1: ਤੇ ਮੈਂ ਕਿਹਾ ਜਦੋਂ ਕੰਨ ਪਾੜੇ ਜਾਂਦੇ ਆ
0: ਜੀ
1: ਉਦੋਂ ਮਾਰਜਨ ਰੈਗੂਲਰ ਨਹੀਂ ਆਣੇ, ਕਿਉਂਕਿ ਕੰਨ ਫਟਣੇ ਆ ਕੱਟਣੇ ਥੋੜਾ
0: ਜੀ।
1: ਕਹਿੰਦਾ ਬਿਲਕੁਲ ਠੀਕ ਕਹਿੰਦੇ ਵਕੀਲ ਸਾਹਿਬ ਤੁਸੀਂ, ਮੈਂ ਕਿਹਾ ਉਹਦੇ ਵਿੱਚ ਮਾਰਜਨ ਇਰੈਗੂਲਰ ਹੋਣਗੇ, ਕਹਿੰਦਾ ਹਾਂਜੀ। ਮੈਂ ਕਿਹਾ ਜਿਹੜੀ ਆਹ ਜਿਹੜੀ ਹੈਗੀ ਆਹ ਕੰਨ ਜਿਹੜੀ ਹੈਗੀ ਆ ਇਹਨਾਂ ਤੇ ਜਿਹੜੀ ਇੰਜਰੀ ਏ, ਕਹਿੰਦਾ ਇਹ ਤਾਂ ਸਰਜੀਕਲ ਬਲੇਡ ਨਾਲ ਕੱਟੇ ਆ ਕੰਨ, ਲਓ ਜੀ ਇੰਨੇ ਨਾਲ ਜਿਹੜਾ ਹੈਗਾ ਜਾਂ ਕੇਸ ਬਰੀ ਹੋ ਗਿਆ ਵੀ ਉਹ ਇੰਜਰੀ ਆਪ ਇਨਫਲਿਕਟ ਕੀਤੀ ਸੀਗੀ ਸਰਜੀਕਲ ਬਲੇਡ ਨਾਲ ਕੰਨ ਕਟਾ ਕੇ ਤੇ ਉਹ ਜਿਹੜਾ ਆ ਉਹ ਬਣਾਇਆ ਆਇਆ ਸੀ ਵੀ ਕੰਨ ਪਾੜ ਦਿੱਤੇ
0: ਜੀ।
1: ਹਾਂਜੀ ਹਾਂਜੀ ਉਹ ਇਸ ਕਰਕੇ ਜਿਹੜਾ ਹੈਗਾ ਆ ਉਹ 24 ਬਣੀ ਸੀ ਜੀ,
0: 24 ਹਾਂਜੀ 24
1: 26 ਹੋਰ ਹੁੰਦੀ ਆ
0: 26 ਹੋਰ
1: ਹਾਂਜੀ ਉਹ ਹੋਰ ਹੁੰਦੀ। ਹੁਣ ਤੁਹਾਨੂੰ ਸਾਰਾ ਕੁਝ ਥੋੜਾ ਸਿਖਾ ਦੇਣਾ ਹੈਗਾ, ਤੁਸੀਂ ਮੁੜ ਕੇ ਆ ਕੇ ਸਾਨੂੰ ਕਹੋ ਵੀ ਨਾਲੇ ਕੋਲ ਤੁਹਾਡੇ ਕੋਲ ਤਾਂ ਕਾਲਾ ਕੋਟ ਵੀ ਹੈਗਾ ਆ, ਗਲਤ ਗੱਲ ਆ ਭਾਈ ਏਦਾਂ ਨੀ ਹੋਣੀ
0: ਜੀ।
1: ਸੋ ਇਸ ਕਰਕੇ ਜਿਹੜੀ ਇਹ ਜਿਹੜਾ ਹੈਗਾ ਇਸ ਅਸਾਲਟ ਦਾ ਜਿਹੜਾ ਸੁਖਬੀਰ ਬਾਦਲ ਹੋਣਾ ਤੇ ਲੱਗਾ ਹੈਗੀ ਆ ਸੱਟ, ਉਹ ਸਰ ਸੱਟ ਟੇਢੀ ਮੇਢੀ ਹੈਗੀ ਆ। ਮੈਨੂੰ ਤਾਂ ਮੈਂ ਤਾਂ ਡਾਕਟਰ ਸਾਹਿਬ ਨੂੰ ਕਹਿਣ ਲੱਗਾ ਸੀਗਾ ਵੀ ਡਾਕਟਰ ਸਾਹਿਬ ਇੱਦਾਂ ਮੈਂ ਕਰੀ ਕਮਾਂ ਚ ਵੜ ਗਿਆ ਸੀ, ਮੇਰੇ ਇੱਦਾਂ ਪੱਛ ਜਿਹਾ ਲੱਗਾ ਸੀਗਾ
0: ਜੀ।
1: ਟੇਢਾ ਮੇਢਾ ਤਾਂ ਸਰ ਜਿਹੜਾ ਹੈਗਾ ਆ ਟੇਢਾ ਸ਼ਾਰਪ ਐਜਡ ਵੈਪਨ ਦੇ ਨਾਲ ਟੇਢੀ ਮੇਢੀ ਸੱਟ ਕਿੱਦਾਂ ਲੱਗ ਸਕਦੀ ਆ? ਉਹ ਉੱਥੇ ਜਿਹੜਾ ਹੈਗਾ ਮਤਲਬ ਸੱਪ ਬਣਾਉਂਦਾ ਪਿਆ ਸੀਗਾ, ਟੈਟੂ ਬਣਾਉਂਦਾ ਪਿਆ ਸੀਗਾ, ਹਥਿਆਰ ਦਿਖਾਉਂਦੇ ਪਏ ਸੀ ਉਹ ਸਿੱਧਾ ਸ਼ਾਰਪ ਚਰਗਾ ਹਥਿਆਰ ਆ, ਉਸ ਹਥਿਆਰ ਨਾਲ ਆਹ ਵਾਲੀ ਸੱਟ ਲੱਗ ਨੀ ਸਕਦੀ ਜੀ। ਸੋ ਮੈਂ ਤਾਂ ਸਿਰ ਫੜ ਕੇ ਬੈਠਾ ਹੈਗਾ ਆ, ਜੇ ਕੋਈ ਸਮਝਦਾਰ ਹੋਵੇ ਤੇ ਮੈਨੂੰ ਸਮਝਾ ਦੇਵੇ ਹੈ ਜੀ।
0: ਤੁਸੀਂ ਨਾਲੇ ਬਾਦਲ ਸਾਹਿਬ ਦਾ ਹਾਲ ਚਾਲ ਪੁੱਛਦੇ ਨਾਲੇ ਸੱਟ ਦੇਖਦੇ ਹੁੰਦੇ।
1: ਦੇਖੋ ਮੈਂ ਮਤਲਬ ਮੈਂ ਗੱਲ ਪਹਿਲਾਂ ਸਾਰਿਆਂ ਨੂੰ ਕਲੀਅਰ ਕਰਦੇ ਆ ਵੀ ਜੇ ਕੱਲ ਨੂੰ ਵੋਟਾਂ ਦੇ ਉੱਤੇ ਮੈਂ ਅਕਾਲੀ ਦਲ ਨੂੰ ਵੋਟ ਪਾਊਂਗਾ, ਪਰ ਮੇਰੇ ਜਿਹੜੇ ਆ ਸ਼ੰਕੇ ਜਿਹੜੇ ਆ ਜਰੂਰ ਦੂਰ ਕਰਦੇ ਹੋ। ਇਹ ਨਾ ਕਹਿ ਦਿੰਦੀ ਆਪੋਜੀਸ਼ਨ ਆਪ ਹੀ ਵਿਰੋਧੀ ਦਾ ਰੌਲਾ ਨਿੰਗਾ, ਇਹ ਕਿਤੇ ਆਪਣੇ ਦਾ ਹੀ ਸ਼ੰਕਾ ਹੈਗੀ ਆ ਤੇ ਕਿਤੇ ਮੇਰੀ ਗੱਲ ਨੂੰ ਜਿਹੜਾ ਹੈਗਾ ਆ ਗਲਤ ਭਾਵਨਾ ਨਾਲ ਲਿਆ ਜਾਵੇ। ਸੋ ਇਸ ਕਰਕੇ ਜਿਹੜਾ
0: ਅੱਜ ਤੁਹਾਡੇ ਉਸਤਾਦ ਜੀ ਪੁੱਛਦੇ ਆ ਕਹਿੰਦੇ ਇੱਥੇ ਕਿਹੜੀ ਬਣਦੀ ਆ ਵੈਸੇ ਇਹ ਤਾਂ ਦੱਸੋ
1: ਕਿਹੜੀ ਕਿਹੜੀ ਬਣਦੀ ਆ ਜੀ,
0: ਧਾਰਾ ਕਿਹੜੀ ਬਣਦੀ ਆ ਇੱਥੇ, 24 ਬਣਦੀ ਆ, 26 ਬਣਦੀ, 27 ਬਣਦੀ, ਕਿਹੜੀ ਬਣਦੀ ਆ ਜੀ?
1: ਇੱਥੇ ਤਾਂ ਜੀ 307 ਹੀ ਹੈਗੀ ਆ, ਦੋ ਗਈ ਆ ਜੀ, 12 ਦੀ ਕੋਸ਼ਿਸ਼ ਹੀ ਕਰ ਦਿੱਤੀ ਅਗਲੇ ਨੇ, ਹੋਰ ਕੀ ਕਰ ਦਿੱਤਾ ਹੈਗਾ
0: ਜੀ।
1: ਸਾਰ ਗੱਲ ਹੋ ਗਈ ਆ, ਉਹ ਕਹਿੰਦੇ ਹੁੰਦੇ ਆ ਕਿ ਬੜੇ

0: ਬੰਦੇ ਨੂੰ ਤਾਂ ਚਾਹੇ ਤੁਸੀਂ ਡੰਡਾ ਮਾਰ ਦਿਓ, ਜੋ ਮਰਜ਼ੀ ਹੈਗਾ ਆ
1: ਜੀ
0: ਹਾਂਜੀ, ਤਕੜੇ ਨੂੰ ਝਿੜਕ ਵੀ ਮਾਰੀ ਜਿਹੜੀ ਹੁੰਦੀ ਉਹਦਾ ਮਰਨ ਹੋ ਜਾਂਦਾ ਹੈਗਾ, ਤੁਸੀਂ ਕੀ
1: ਜੀ
0: ਕਹਿੰਦੇ ਹੈਗੇ ਆ ਜੀ?
1: ਬਿਲਕੁਲ
0: ਹਾਂ ਜੀ, ਇਹ ਤਾਂ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਤਾਂ ਇਹ ਦਿਨ ਬੜਾ ਕਾਲੇ ਅੱਖਰਾਂ ਨਾਲ ਲਿਖਿਆ ਜਾਣਾ ਜੀ ਤੁਸੀਂ
1: ਜੀ।
0: ਹਾਂਜੀ।
1: ਵੈਸੇ ਸੈਣੀ ਸਾਹਿਬ ਇੰਨਾ ਕੁਝ ਕਰਨ ਦੀ ਜ਼ਰੂਰਤ ਸਹੀ, ਜੇ ਚੁੱਪ ਚੁਪੀਤੇ ਬਹਿ ਜਾਂਦੇ ਆਰਾਮ ਨਾਲ ਕੁਝ ਨਾ ਕੁਝ ਖੱਟ ਜਾਂਦੇ ਫਿਰ ਵੀ ਜੀ।
0: ਠੀਕ ਹੈ ਸਰ, ਗੱਲ ਏਦਾਂ ਹੈਗੀ ਆ ਵੀ ਜਿੰਨਾ ਸਾਇਲੈਂਟ ਰਹਿੰਦੇ ਤੇ ਉਨਾ ਸੈਂਪਥੀ ਫੈਕਟਰ, ਪਤਾ ਤਾਂ ਸੀਗਾ ਜੀ ਵੀ ਸੱਟ ਲੱਗੀ ਹੈਗੀ ਆ,
1: ਜੀ
0: ਪਰ ਇਹ ਸਭ ਸੱਟ ਲੱਗੀ ਆ ਉਸ ਪੁਲਿਸ ਵਾਲੇ ਦੇ
1: ਜੀ,
0: ਜਿਹਨੇ ਅੱਗੇ ਹੋ ਕੇ ਰੋਕਿਆ, ਉਹਦੇ
1: ਬਿਲਕੁਲ
0: ਹੱਥ ਦੀ ਇੱਕ ਦੀ ਉਂਗਲ ਵੀ ਕੱਟ ਹੋ ਗਈ ਆ, ਉਹ
1: ਜੀ
0: ਪੋਟਾ ਇੱਕ ਲੱਥ ਗਿਆ ਜੀ ਉਹਦਾ, ਹਨਾ ਜੀ, ਉਹ ਦੇਖੋ ਤੁਸੀਂ
1: ਜੀ
0: ਦੂਜਾ ਹੱਥ ਜਿਹੜਾ ਉਹਨੇ ਦੋਨੇ ਹੱਥਾਂ ਦੇ ਨਾਲ ਉਹ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਦੋਨੇ ਹੱਥਾਂ ਦੇ ਉੱਤੇ ਇੰਜਰੀ, ਇੱਕ ਇੱਕ ਦੀ ਉਂਗਲ ਲੱਥੀ, ਇੱਕ ਦਾ ਉਹ ਜਿਹੜਾ ਹੈਗਾ ਆ,
1: ਜੀ
0: ਠੀਕ ਹੈ ਜੀ, ਇਹਨਾਂ ਦੇ ਤਾਂ ਜਿਹੜਾ ਹੈਗਾ ਆ ਕਿਤੇ ਮਤਲਬ ਉਹ ਹੋ ਸਕਦਾ ਵੀ ਉਹ ਬਾਅਦ ਦੇ ਵਿੱਚ ਜਿਹੜਾ ਆ ਉਹ ਮਰ ਗਿਆ ਹੋਊਗਾ,
1: ਜੀ
0: ਤੇ ਪਰ ਮੇਰੇ ਫੇਰ ਸਮਝ ਚ ਨੀ ਆਉਂਦਾ ਇਹ ਟੈਟੂ ਬਣਾਇਆ ਕਿਥੋਂ, ਹਾਂਜੀ ਉਸ ਹਥਿਆਰ ਨਾਲ ਇਹ ਟੈਟੂ ਬਣ ਹੀ ਨੀ ਸਕਦਾ ਸਰ, ਹਾਂਜੀ
1: ਜੀ। ਚਲੋ ਹੋਰ 4-5 ਦਿਨਾਂ ਤੱਕ ਜਿਹਦੇ ਸੱਟ ਲੱਗੀ ਹੋਵੇ ਉਹ ਸਾਹਮਣੇ ਆਈ ਜਾਣਾ, ਲੌਂਗੋਵਾਲ ਸਾਹਿਬ ਦੀ ਰੈਲ ਬਰਸੀ ਹੋ ਰਹੀ ਆ ਉੱਥੇ ਸਾਹਮਣੇ ਆਈ ਜਾਣਾ, ਅੱਧੀਆਂ ਬਾਹਾਂ ਦਾ ਕੁੜਤਾ ਪਾਉਂਦੇ ਆ।
0: ਹਾਂ ਹੋ ਸਕਦਾ ਹੈਗਾ ਭਾਈ ਸ਼੍ਰੀ ਸਾਹਿਬ ਜਿਹੜਾ ਹੈਗਾ ਆ ਉਹ ਐਂ ਕਰਕੇ ਘਸਾਤਾ ਹੋਵੇ ਜਾਂ ਇੱਦਾਂ ਕਰਕੇ ਕਿ ਜਿੱਦਾਂ ਮਰਜ਼ੀ ਸ਼੍ਰੀ ਸਾਹਿਬ ਨੂੰ ਖਿੱਚਦੇ ਖੁੱਚਦੇ ਕਿਤੇ ਲੱਗ ਗਿਆ ਹੋਵੇ, ਬਟ ਇੱਕ ਬੰਦਾ ਦੋ ਹਥਿਆਰ ਕਿੱਦਾਂ ਚਲਾ ਸਕਦਾ ਸਰ, ਗੱਲ ਤਾਂ ਇਹ ਹੈਗਾ ਵੀ ਜਾਂ ਉਹ ਪਹਿਲਾ ਹਥਿਆਰ ਉਹਦਾ ਪੋਚ ਲਿਆ ਤੇ ਨਾਲ ਹੀ ਉਹਨੇ ਸ਼੍ਰੀ ਸਾਹਿਬ ਕੱਢ ਲਿਆ, ਕਿੱਦਾਂ ਘਟਨਾ ਵਾਪਰੀ ਹੋਊਗੀ ਗੱਲ, ਮਤਲਬ ਸੀਨ ਜਿਹਾ ਸਾਹਮਣੇ ਆਉਂਦਾ ਨੀ ਪਿਆ ਅੱਖਾਂ ਅੱਗੇ। ਹਾਂਜੀ, ਜੋ ਨੋ ਡਾਊਟ ਸੱਟ ਲੱਗੀ ਹੋਏਗੀ, ਜਰੂਰ ਲੱਗੀ ਹੋਏਗੀ ਜੇ ਹੋਸਪਿਟਲ ਗਏ ਆ, ਸਭ ਕੁਛ ਹੈਗਾ ਆ ਜੀ,
1: ਜੀ
0: ਤੇ ਜਿੱਦਾਂ ਦੀ ਸੱਟ ਦਿਖਾਉਂਦੇ ਪਏ ਹੈਗੇ ਉਸ ਹਿਸਾਬ ਨਾਲ ਤਾਂ ਉਹ ਬਾਂਹ ਜਿਹੜੀ ਕੱਪੜਾ ਭਿੱਜਿਆ ਹੋਣਾ ਚਾਹੀਦਾ ਸੀ ਖੂਨ ਨਾਲ।
1: ਬਿਲਕੁਲ, ਚਲੋ ਉਹ ਗੱਲ ਤਾਂ ਹੈ ਹੀ ਆ, ਨਾਲ ਜੋ ਚਲੋ ਗੁਰੂ ਘਰਾਂ ਦੇ ਵਿੱਚ ਜਾਂ ਖਾਸ ਕਰਕੇ ਛੋਟੇ ਗੁਰੂ ਘਰ ਨਹੀਂ ਗਏ, ਸਿੱਖ ਧਰਮ ਦੇ ਮੋਹਰੀ ਕਤਾਰ ਦੇ ਜਿਹੜੇ ਗੁਰੂ ਘਰਾਂ ਦੀ ਗੱਲ ਆਉਂਦੀ ਆ, ਜਦੋਂ ਫਿਰ ਉਹਨਾਂ ਦੇ ਵਿੱਚ ਇਹ ਕੁਛ ਹੋ ਰਿਹਾ ਉਹ ਮਾੜੀ ਗੱਲ ਹੈ।
0: ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ, ਇੱਕ ਵਿਸ਼ਵਾਸ ਨੂੰ ਠੇਸ ਲੱਗਦੀ ਹੈਗੀ ਸਰ, ਦੂਜਾ ਇੰਪਰੈਸ਼ਨ ਖਰਾਬ ਜਾਂਦਾ ਹੈਗਾ ਜਾਂ ਕੌਮ ਦਾ ਹੀ ਇੰਪਰੈਸ਼ਨ ਖਰਾਬ ਜਾਂਦਾ ਜੀ, ਵੀ ਇਹਨੇ ਕਦੇ ਪਾਈ ਕਿ ਅਸੀਂ ਗੁਰੂ ਦੀ ਸ਼ਰਨ ਚ ਜਾ ਕੇ ਵੀ ਇਨਸਕਿਓਰ ਫੀਲ ਕਰਾਂਗੇ
1: ਜੀ। ਨਾਲੇ ਦੇਖੋ ਇਦਾਂ ਦੀ ਘਟਨਾ ਪਹਿਲਾਂ ਵੀ ਆਪਣੇ ਇੱਥੇ
0: ਗੁਰੂ ਘਰ ਤੇ ਅਟੈਕ ਕਰਦੇ ਆ ਨਾ ਜੀ,
1: ਇੰਗਲੈਂਡ ਚ ਕਿੰਨਾ ਰੋਲਾ ਰਿਹਾ ਆ ਇੱਥੇ, ਜਿਹੜਾ ਪਿੱਛੇ ਕਤਲ ਹੋਏ ਨੇ ਹੋਰ ਸਾਰੀਆਂ ਚੀਜ਼ਾਂ, ਉਹ ਉਦੋਂ ਵੀ ਤਲਵਾਰ ਦਾ ਜਾਂ ਕਿਰਪਾਨ ਦਾ ਕਿੰਨਾ ਰੋਲਾ ਰਿਹਾ ਜੀ, ਉੱਥੇ ਵੀ ਉਹ ਅਗਲੇ ਪਾਬੰਦੀਆਂ ਲਾਉਣ ਨੂੰ ਫਿਰਦੇ ਆ, ਹੋਰ ਪਾਸੇ ਵੀ ਫਿਰਦੇ ਆ, ਤਾਂ ਉਹ ਆਹ ਚੀਜ਼ਾਂ ਤਾਂ ਸਮਾਂ ਕੇ ਸਪਸ਼ਟ ਕਰਦੀਆਂ ਨੇ, ਇਹ ਇਕੱਲਾ ਭਾਰਤ ਦੇ ਜਾਂ ਪੰਜਾਬ ਦੇ ਵਿੱਚ ਇਸ ਨੂੰ ਜਿਹੜਾ ਨਹੀਂ ਦੇਖ ਸਕਦੇ ਆ ਕਿ ਬਾਹਰਲੇ ਮੁਲਕਾਂ ਤੱਕ ਵੀ ਇਹ ਸੁਨੇਹਾ ਜਾਂਦਾ ਨਾ ਇਸ ਚੀਜ਼ ਦਾ ਜੀ।
0: ਬਾਅਦ ਚ ਇੱਕ ਮੇਰੇ ਨਾਲ ਬੈਸਣ ਲੱਗਾ ਸੀ, ਕਹਿੰਦਾ ਗੁਰੂ ਸਾਹਿਬ ਨੇ ਜੀ ਤੋਂ ਸੇਵਾ ਲੈਣੀ ਹੁੰਦੀ ਤਾਂ ਉੱਥੋਂ ਹੀ ਸੇਵਾ ਲੈਣੀ ਹੁੰਦੀ ਆ, ਉਹ ਮੈਂ ਕਿਹਾ ਭਾਈ ਮੈਨੂੰ ਤਾਂ ਸਮਝ ਨੀ ਆਉਂਦੀ, ਯੂ ਆਰ ਸੇਇੰਗ ਸੇਵਾ ਨੌਨਸੈਂਸ ਐਕਟ ਨੂੰ, ਜੀ ਇੱਕ ਨੌਨਸੈਂਸ ਐਕਟ ਨੂੰ ਤੁਸੀਂ ਸੇਵਾ ਦੱਸਦੇ, ਇਹ ਗੁਰੂ ਸਾਹਿਬ ਨੇ ਸੇਵਾ ਲੈਣੀ ਸੀ ਜਿਹਦੇ ਕੋਲ ਉਹਦੇ ਕੋਲ ਹੀ ਲੈਣੀ ਸੀ, ਮੈਂ ਕਿਹਾ ਲਓ ਜੀ ਆਹ ਵੀ ਕੰਮ ਠੀਕ ਆ, ਮੈਂ ਕਿਹਾ ਜਿਸ ਕਮਿਊਨਿਟੀ ਦੀ ਸੋਚ ਇੱਦਾਂ ਦੀ ਹੋਊਗੀ ਉਹ ਕਮਿਊਨਿਟੀ ਕੀ ਤਰੱਕੀ ਕਰੂਗੀ ਜੀ।
1: ਨਾਲੇ ਦੇਖੋ ਗੁਰੂ ਸਾਹਿਬ ਨੇ ਤਾਂ ਹੱਤੇ ਦੇ ਉੱਤੇ ਜਾਂ ਵਾਰ ਕਰਨ ਦੀ ਗੱਲ ਹੀ ਨਹੀਂ ਕੀਤੀ ਜੀ ਕਿਤੇ, ਜਾਂ ਨਾ ਕਿਹਾ ਜੀ।
0: ਦੇਖੋ ਗੁਰੂ ਘਰ ਦੇ ਵਿੱਚ ਕਿਸੇ ਤੇ ਅਟੈਕ ਹੋਣਾ ਬਹੁਤ ਹੀ ਨਿੰਦਣੀ ਆ, ਉਹ ਨਹੀਂ ਹੋਣਾ ਚਾਹੀਦਾ ਸਰ, ਉਹ ਜੇ ਕੋਈ ਉਹ ਅਟੈਕ ਕਰਨ ਵਾਲਾ ਵੀ ਸਿੱਖੀ ਸਰੂਪ ਚ ਹੋਵੇ ਜਾਂ ਸਿੱਖ ਹੋਵੇ ਤੇ ਮੈਂ ਉਹਨੂੰ ਸਿੱਖ ਹੀ ਨੀ ਮੰਨਦਾ ਜੀ।
1: ਹਾਂਜੀ ਬਿਲਕੁਲ ਹੈ ਜੀ, ਨਾਲੇ
0: ਤੁਹਾਡੇ ਜਿਹੜਾ ਹੈਗਾ ਸਿਧਾਂਤ
1: ਨਾਲੇ ਕੋਈ ਵੀ ਆ ਨਾ, ਜਿੰਨੀ ਮਰਜ਼ੀ ਪ੍ਰੋਟੈਕਸ਼ਨ ਦੇ ਵਿੱਚ ਹੋਵੇ, ਚਾਹੇ ਉਹਦੇ ਨਾਲ ਫੌਜ ਵੀ ਕਿਉਂ ਨਾ ਹੋਵੇ, ਇੱਕ ਜਿਹੜਾ ਵਿਸ਼ਵਾਸ ਹੁੰਦਾ ਨਾ ਕਿ ਇੱਥੇ ਪ੍ਰੋਟੋਕੋਲ ਹੁੰਦਾ ਕਿਸੇ ਵੀ ਜਗ੍ਹਾ ਦਾ ਸਥਾਨ ਦਾ, ਉਹ ਬੰਦਾ ਮਤਲਬ ਕਿ ਨਾਰਮਲ ਹੋ ਜਾਂਦਾ, ਚਾਹੇ ਸਿਕਿਉਰਿਟੀ ਵਾਲੇ ਵੀ ਹੋਣਗੇ ਉਹਨਾਂ ਨੂੰ ਵੀ ਨਹੀਂ ਹੋਏਗਾ ਭੀ ਇੱਦਾਂ ਕਦੇ ਹੋ ਸਕਦਾ ਇੱਥੇ ਜੀ।
0: ਸਰ ਮੈਂ ਤਾਂ ਸੋਰੀ ਟੂ ਸੇ
1: ਜੀ,
0: ਉਹ ਕਹਿੰਦੇ ਨਾ ਇੱਕ ਰਾਜੇ ਨੇ ਕਹਿੰਦੇ ਇੱਕ ਬਾਂਦਰ ਰੱਖਿਆ ਆਇਆ ਸੀ ਤੇ ਉਹ ਕਹਿੰਦਾ ਸੀ ਇਹ ਮੈਨੂੰ ਇਹ ਬਹੁਤ ਲੋਇਲ ਹੈਗਾ
1: ਜੀ,
0: ਹਾਂਜੀ ਇਹ ਮੇਰੇ ਨਾਲ ਇੰਨਾ ਪਿਆਰ ਕਰਦਾ ਏ, ਮੇਰੇ ਵੱਲ ਨਾ ਕੋਈ ਬੰਦਾ ਜਿਹੜਾ ਹੈਗਾ ਆ ਜੇ ਘੂਰ ਕੇ ਵੀ ਦੇਖੂਗਾ ਇਹ ਬੰਦਾ ਉਹਨੂੰ ਛੱਡੂਗਾ ਨੀ ਜੀ, ਹਾਂਜੀ ਉਹ ਏਦਾਂ ਹੀ ਕਹਿੰਦੇ ਉਹਦਾ ਨਾਂ ਰੱਖਿਆ ਆਇਆ ਸੀ ਨਿਸ਼ਠਾ ਮੂਰਤੀ, ਇਹ ਨਿਸ਼ਠਾ ਦੀ ਮੂਰਤੀ ਆ, ਹਾਂਜੀ ਉਹੀ ਗੱਲ, ਉਹ ਰਾਜਾ ਇੱਕ ਵਾਰੀ ਲਾਬਾ ਪਿਆ ਆ ਉਹਨੂੰ ਝੋਕ ਲੱਗੀ ਹੈਗੀ ਤੇ ਉਹ ਇੱਕ ਮੱਖੀ ਜਿਹੜੀ ਆ ਬਾਰ ਬਾਰ ਆ ਕੇ ਬਹਿੰਦੀ ਸੀਗੀ, ਉਹਨੇ ਦੇਖਿਆ ਪਹਿਲਾਂ ਦੋ ਚਾਰ ਵਾਰੀ ਉਡਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਕਿਰਪਾਨ ਚੱਕੀ ਤੇ ਚੱਕ ਕੇ ਜਿਹੜਾ ਹੈਗਾ ਨਾ ਉਹਦਾ ਗਲਾ ਵੱਢ ਕੇ ਉਹ ਮਾਰਿਆ ਜੀ। ਸੋ ਇਹ ਮੈਨੂੰ ਜਿਹੜੇ ਹੈਗੇ ਆ ਬੰਦੇ ਜਿਹੜੇ ਗੁਰੂ ਦੀ ਵਾਸਤੇ ਨਾ ਕਹਿੰਦੇ ਹੈਗੇ ਪੀ ਬੇਅਦਬੀਆਂ ਦਾ ਜਿਹੜਾ ਦੁੱਖ ਸੀ ਉਹਨੂੰ ਤਾਂ ਅਟੈਕ ਕੀਤਾ, ਇਹ ਗੁਰੂ ਦੇ ਨਿਸ਼ਠਾ ਮੂਰਤੀ ਹੈਗੇ ਆ ਜੀ, ਇਹਨਾਂ ਨੂੰ ਪਤਾ ਹੀ ਨੀ ਹੈਗਾ ਭਾਈ ਉਹ ਵੀ ਜਿਹੜਾ ਬੰਦਾ ਤੁਹਾਡੇ ਕੋਲ ਇੱਥੇ ਆਇਆ ਆ ਉਹ ਗੁਰੂ ਦੀ ਸ਼ਰਨ ਚ ਆਇਆ ਆ।
1: ਹਾਂਜੀ
0: ਤੁਸੀਂ ਜਿਹੜਾ ਹੈਗਾ ਜੇ ਗੁਰੂ ਹਾਜ਼ਰ ਨਾਜ਼ਰ ਆ, ਤੁਸੀਂ ਮਾਰਨ ਵਾਲੇ ਜਿਹੜੇ ਹੈਗੇ ਉਸ ਗੁਰੂ ਦੇ ਮਾਣ ਸਨਮਾਨ ਵਾਸਤੇ ਉਸ ਬੰਦੇ ਨੂੰ ਮਾਰ ਰਹੇ ਹੈਗੇ ਜਿਹੜਾ ਉਸ ਗੁਰੂ ਦੀ ਸ਼ਰਨ ਆਇਆ ਆ ਤੇ ਉੱਥੋਂ ਜਿਹੜਾ ਆ ਸੁੱਖ ਸ਼ਾਂਤੀ ਮੰਗਣ ਆਇਆ ਹੈਗਾ।
1: ਨਾਲੇ ਜੇ ਇਸ ਚੀਜ਼ ਦੇ ਵਿੱਚ ਵਿਸ਼ਵਾਸ ਕਰਦੇ ਆ ਸੈਣੀ ਸਰ, ਫਿਰ ਤਾਂ ਮਸਲਾ ਹੀ ਖਤਮ ਹੋ ਗਿਆ। ਹੁਣ ਮੰਨਣਗੇ ਕਿ ਗੁਰੂ ਨੇ, ਗੁਰੂ ਸਾਹਿਬ ਨੇ ਹੱਥ ਰੱਖ ਦਿੱਤਾ ਤਾਂ ਬਚਾਅ ਹੋ ਗਿਆ, ਹੁਣ ਅੱਗੇ ਤੋਂ ਇਹ ਕਰਨਗੇ ਕੋਸ਼ਿਸ਼ ਭਈ ਏਦਾਂ ਸੁਖਬੀਰ ਬਾਦਲ ਦੇ ਉੱਤੇ ਕਰੀਏ ਕੁਛ ਏਦਾਂ ਦਾ, ਫਿਰ ਇਹਨਾਂ ਦਾ ਪਾਵਰ ਹੈਗੀ ਆ ਮਤਲਬ ਕਿ ਇਹ ਮੰਨਣ ਫਿਰ ਗੁਰੂ ਸਾਹਿਬ ਨੇ ਮਤਲਬ ਕਿ ਹੱਥ ਦੇ ਕੇ ਰੋਕ ਲਿਆ।
0: ਸਰ ਬਾਣੀ ਪੜ੍ਹੀ ਜਰੂਰ ਹੈ, ਕਦੀ ਵਿਚਾਰੀ ਹੀ ਨੀ
1: ਜੀ,
0: ਗੱਲ ਤਾਂ ਹੈ
1: ਜੀ,
0: ਅੰਡਰਲਾਈਨ ਤਾਂ ਮੈਂ ਇਹੀ ਕਰ ਰਿਹਾ ਨਾ ਕਿ ਬਾਣੀ ਪੜ੍ਹੀ ਜਰੂਰ ਆ ਪਰ ਕਦੀ ਵਿਚਾਰੀ ਜੇ ਵਿਚਾਰਦੇ ਤੇ ਉਹਨੂੰ ਸੋਚਦੇ ਵੀ ਭਾਈ ਹਾਂਜੀ ਆਹ ਠੀਕ ਗੱਲ ਹੈਗੀ ਆ ਵੀ ਇਹਦੇ ਵਿੱਚ ਗੁਰੂ ਦੀ ਸ਼ਰਨ ਚ ਆਇਆ ਬੰਦਾ ਜਿਹੜਾ ਆ ਉਹਦਾ ਤਾਂ ਅਸੀਂ ਵੀ ਉਹਦੀ ਰੱਖਿਆ ਕਰਨੀ ਹੈਗੀ ਆ ਭਾਈ, ਨਹੀਂ ਯਾਰ ਸਾਡੇ ਗੁਰੂ ਦੇ ਮਨ ਨੂੰ ਠੇਸ ਲੱਗੂਗੀ, ਉਹਦੀ ਸ਼ਰਧਾ ਨੂੰ ਠੇਸ ਲੱਗੂਗੀ ਕਿ ਹਾਂਜੀ ਮੈਂ ਗੁਰੂ ਦੇ ਦਰ ਤੇ ਗਿਆ ਸੀ ਮੇਰਾ ਨੁਕਸਾਨ ਹੋ ਗਿਆ। ਲੋਕੀ ਤਾਂ ਬਹੁਤ ਸੋਚਦੇ ਆ ਸਰ, ਕਈ ਜਿਹੜੇ ਬੰਦੇ ਹੈਗੇ ਨਾ ਉਹ ਬੜੇ ਸੋਚਦੇ ਇਸ ਚੀਜ਼ ਦੇ ਉੱਤੇ, ਉਹ ਕਿਸੇ ਦਾ ਪਰਸ ਡਿਗਿਆ ਹੋਵੇ ਨਾ ਅਗਲੇ ਫਟਾਫਟ ਲੱਭਣ ਜਾਂਦੇ ਬੰਦਾ ਤੇ ਯਾਰ ਉਹਦੀ ਸ਼ਰਧਾ ਨੂੰ ਠੇਸ ਨਾ ਲੱਗੇ ਮੈਂ ਬਾਬੇ ਦੇ ਗਿਆ ਸੀਗਾ ਤੇ ਮੇਰਾ ਪੈਸੇ ਡਿੱਗ ਪਏ ਜਾਂ ਮੇਰਾ ਇੱਦਾਂ ਕਰਕੇ, ਉਹ ਬੰਦੇ ਨੂੰ ਲੱਭ ਕੇ ਉਹਦਾ ਪੈਸਾ ਬਟੂਆ ਫੜਾ ਕੇ ਉਹਦੇ ਨਾਲ ਕਹਿਣਗੇ ਪੈਸੇ ਗਿਣ ਕੇ ਦੇਖ ਭਾਈ ਹਾਂਜੀ
1: ਲੌਂਗੋਵਾਲ ਬਰਸੀ ਸਮਾਗਮ ਜਿਹੜਾ ਹੁੰਦਾ ਹੈ, ਕਾਫੀ ਜਿਹੜੀ ਵੱਡਾ ਸਮਾਗਮ ਹੁੰਦਾ ਹੈ ਉਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਪੁਨਰ ਸੁਰਜੀਤ ਵਾਲੇ ਇੱਧਰ ਆਮੋ ਸਾਹਮਣੇ ਹੁੰਦੇ ਨਜ਼ਰ ਆਉਂਦੇ ਆ, ਕੀ ਗੱਲ ਹੋ ਗਈ ਜੀ?
0: ਪੁਨਰ ਸੁਰਜੀਤ ਨੂੰ ਜਿਹੜਾ ਹੈਗਾ ਆ ਸਰ ਸਰਕਾਰ ਦੀ ਥਾਪੀ
1: ਹੈਗੀ।
0: ਦੂਜੀ ਗੱਲ ਇਹ ਹੈਗੀ ਆ ਕਿ ਮੌਜੂਦਾ ਸਰਕਾਰ ਵੀ ਅਕਾਲੀ ਦਲ ਨੂੰ ਥ੍ਰੈਟ ਮੰਨਦੀ ਹੈਗੀ, ਪੁਨਰ ਸੁਰਜੀਤ ਵਾਲਿਆਂ ਨੂੰ ਉਹ ਥ੍ਰੈਟ ਨੀ ਮੰਨਦੇ
1: ਮੂੰਹੋਂ ਨਾ ਕਹਿੰਦੇ ਹੁਣ ਚਾਹੀਦੇ।
0: ਤੇ ਤੀਸਰਾ ਇਹ ਹੈਗਾ ਜੀ ਕਿ ਇੱਕ ਸਮਾਂ ਤਾਂ ਏਦਾਂ ਦਾ ਹੈਗਾ ਸੀ ਕਿ ਲੌਂਗੋਵਾਲ ਹੋਣਾ ਨੂੰ ਵੀ ਓਨ ਕਰਨ ਦੇ ਵਿੱਚ ਜਿਹੜਾ ਆ ਅਕਾਲੀ ਦਲ ਜਿਹੜਾ ਆ ਡਬਲ ਮਾਈਂਡਡ ਰਿਹਾ ਜੀ।
1: ਜੀ
0: ਜਦੋਂ ਉਹਨਾਂ ਨੇ ਜਿਹੜਾ ਆ ਸਮਝੌਤਾ ਕਰਕੇ ਆ ਗਏ ਤੇ ਫਿਰ ਜਿਹੜਾ ਆ ਉਸ ਸਮਝੌਤੇ ਦੇ ਉੱਤੇ ਇਹ ਕਮੀਆਂ ਪੇਸ਼ੀਆਂ ਇਹਨਾਂ ਨੇ ਕੱਢੀਆਂ ਜੀ, ਉਸ ਵੇਲੇ ਤੋਂ ਬਾਅਦ ਦੇ ਵਿੱਚ ਇਹ ਕਈ ਚਿਰ ਜਿਹੜਾ ਹੈਗਾ ਆ ਵੀ ਇਹ ਟਸਲ ਦੇ ਵਿੱਚ ਹੀ ਰਹੇ ਜੀ। ਉਹ ਤਾਂ ਬਾਅਦ ਦੇ ਵਿੱਚ ਟੌੜਾ ਸਾਹਿਬ ਤੇ ਬਾਦਲ ਸਾਹਿਬ ਜਦੋਂ ਅਲੱਗ ਅਲੱਗ ਹੋਏ ਤੇ ਫਿਰ ਜਿਹੜਾ ਆ ਜਦੋਂ ਟੌੜਾ ਸਾਹਿਬ ਨੇ ਲੌਂਗੋਵਾਲ ਹੋਣਾ ਨੂੰ ਇੰਪੋਰਟੈਂਸ ਦਿੱਤੀ ਤੇ ਨਾਲ ਹੀ ਜਿਹੜਾ ਆ ਮੇਰਾ ਖਿਆਲ ਹੈ ਔਜਲਾ ਸਾਹਿਬ ਇਸ ਸਬਜੈਕਟ ਦੇ ਉੱਤੇ ਮਾਸਟਰ ਹੈਗੇ, ਉਹਨਾਂ ਨੂੰ ਪਤਾ ਇਹ ਸਾਰੀ ਸਿਆਸਤ ਦਾ ਤੇ ਜੇ ਉਹ ਟਾਈਮ ਹੋਇਆ ਤੇ ਜਰੂਰ ਜੋੜਨਗੇ ਤੇ ਦੱਸ ਦੇਣਗੇ। ਬਟ ਆਹ ਆ ਜੀ ਇਹਨਾਂ ਦਾ ਰੌਲਾ ਹੈਗਾ ਆ, ਬਾਕੀ ਇੱਕੋ ਵੈਨਿਊ ਦੇਣਾ ਹੈ ਉਹ ਜਾਣ ਬੁੱਝ ਕੇ ਜਿਹੜਾ ਆ। ਚਲੋ ਵੈਸੇ ਵੀ ਜਿਹੜਾ ਹੈਗਾ ਆ ਮੈਂ ਤਾਂ ਕਹਿੰਦਾ ਆ ਵੀ ਜੋ ਰੱਬ ਕਰਦਾ ਚੰਗਾ ਹੀ ਕਰਦਾ, ਅਕਾਲੀ ਦਲ ਨੂੰ ਇਹੀ ਸੋਚਣਾ ਚਾਹੀਦਾ
1: ਜੀ।
0: ਜੇ ਵੈਨਿਊ ਮਿਲ ਜਾਂਦਾ ਤੇ ਉੱਥੇ ਗੈਦਰਿੰਗ ਨਾ ਹੁੰਦੀ ਤੇ ਤਾਂ ਵੀ ਬੇਇੱਜ਼ਤੀ ਹੋਣੀ ਸੀ
1: ਜੀ,
0: ਇਸ ਕਰਕੇ ਹੁਣ ਬੰਦਾ ਕਹਿ ਸਕਦਾ ਹੈਗਾ ਆ ਯਾਰ ਸਾਡਾ ਤਾਂ ਉੱਥੇ ਤਕਰਾਰ ਹੋ ਸਕਦਾ ਸੀਗਾ ਜੀ, ਇਸ ਕਰਕੇ ਜਿਹੜਾ ਅਸੀਂ ਰੱਦ ਕਰ ਦਿੱਤੀ ਜਾਂ ਅਸੀਂ ਜਿਹੜਾ ਹੈਗਾ ਆ ਸੰਗਤ ਘੱਟ ਬੁਲਾਈ ਇਸੇ ਕਰਕੇ ਵੀ ਤਕਰਾਰ ਨਾ ਹੋ ਜਾਏ
1: ਜੀ। ਅੱਗੇ
0: ਪਿੱਛੇ ਕਰਕੇ ਵੀ ਸਰ ਉਹ ਗੱਲ ਹੀ ਬਣਦੀ, ਉਹ ਕਹਿੰਦੇ ਅਸੀਂ ਪਹਿਲਾਂ ਉਹ ਬੁੱਕ ਕਰਾਇਆ ਸੀਗਾ ਜੀ 30,000 ਰੁਪਇਆ ਦਿੱਤਾ ਅਸੀਂ ਪਹਿਲਾਂ ਦਾ, ਅੱਛਾ 30,000 ਜੀ
1: ਜੀ।
0: ਤੇ ਐਨੀਵੇ ਉਹ ਇਹ ਤਾਂ ਸਰ ਇਹਨਾਂ ਦੀ ਪੋਲੀਟਿਕਸ ਜਿਹੜੀ ਹੈਗੀ ਆ ਇਹਦੇ ਤੇ ਜਿਹੜਾ ਆ ਗੱਲ ਕਰਨੀ ਫਜ਼ੂਲ ਹੈਗੀ ਆ, ਸਰਕਾਰਾਂ ਨੇ ਆਪਣੀ ਚਾਲ ਚੱਲਣੀ ਇਹਨਾਂ ਨੇ ਆਪਣੀ ਚਾਲ ਚੱਲਣੀ ਆ ਜੀ।
1: ਬਿਲਕੁਲ ਆ ਜੀ,
0: ਤੇ ਮੇਰਾ ਖਿਆਲ ਨੀ ਵੀ ਸੰਤ ਲੌਂਗੋਵਾਲ ਦੇ ਨਾਲ ਕਿਸੇ ਦਾ ਕੋਈ ਉਹਨਾਂ ਦੇ ਜੀਵਨ ਫਲਸਫੇ ਦੇ ਉੱਤੇ ਕੋਈ ਗੱਲਬਾਤ ਕੀਤੀ ਜਾਊਗੀ ਜਾਂ ਕੋਈ ਹੋਰ ਹੋਊਗੀ, ਕਰਨੀ ਤਾਂ ਸਿਆਸਤ ਆ ਜੀ, ਮੌਜੂਦਾ ਸਰਕਾਰ ਨੂੰ ਨਿੰਦਣਾ ਆ ਤੇ ਵੋਟਾਂ ਦਾ ਕਹਿਣਾ ਆ
1: ਹਾਂਜੀ,
0: ਉਹਨਾਂ ਦਾ ਤਾਂ ਨਾਂ ਹੀ ਆ, ਉਹਨਾਂ ਦਾ ਤਾਂ ਬਹਾਨਾ ਆ ਜੀ,
1: ਬਹਾਨਾ ਜੀ, ਬਿਲਕੁਲ ਆ ਜੀ
0: ਹਾਂਜੀ।
1: ਸੈਣੀ ਸਾਹਿਬ ਪੰਜਾਬ ਦੇ ਵਿਚ ਜਾਂ ਵਿਦੇਸ਼ਾਂ ਦੇ ਵਿਚ ਆਖਰੀ ਗੱਲ ਕਰਾਂਗਾ ਫਿਰ ਆਗਿਆ ਲੈਣਾ ਤੁਹਾਡੇ ਤੋਂ, ਕਬੱਡੀ ਜਗਤ ਦੇ ਵਿਚ
0: ਵੱਡੇ ਆਖਰੀ ਗੱਲ ਨਹੀਂ
1: ਕਰਨੀਆਂ ਅੱਜ ਦੀ ਆਖਰੀ ਗੱਲ ਤੁਹਾਡੇ ਨਾਲ ਕਹਿੰਦਾ ਜੀ
0: ਅੱਜ ਦੀ, ਓਕੇ ਓਕੇ ਸਰ
1: ਜੀ। ਸੈਣੀ ਸਾਹਿਬ ਕਬੱਡੀ ਜਗਤ ਦੇ ਵਿਚ ਪਿਛਲੇ ਦਿਨਾਂ ਦੇ ਵਿਚ ਵੀ ਚਲੋ ਐਡੇ ਐਡੀਆਂ ਦੇਹਾਂ ਬਾਅਦ ਦੇ ਵਿਚ ਸੁੱਕ ਜਾਂਦੇ ਨੇ ਖਿਡਾਰੀ ਜਿਹੜੇ ਨੇ, ਇਹ ਹਾਲਾਤ ਕਿਉਂ ਬਣਦੇ ਨਜ਼ਰ ਆਉਂਦੇ ਆ ਜੀ? ਐਡੇ ਐਡੇ ਝੋਟਿਆਂ ਵਰਗੇ ਸਰੀਰ ਮਿੱਟੀ ਹੋ ਜਾਂਦੇ ਆ
0: ਮਾਰੇ ਸਾਹਿਬ, ਉਹ ਕਹਿੰਦੇ ਦੇਅਰ ਇਜ਼ ਆਲਵੇਜ਼ ਏ ਰੂਮ ਐਟ ਦਾ ਟੌਪ
1: ਜੀ,
0: ਉੱਪਰ ਸਿਖਰ ਦੇ ਉੱਤੇ ਹਮੇਸ਼ਾ ਜਗ੍ਹਾ ਬਣੀ ਰਹਿੰਦੀ ਆ
1: ਜੀ,
0: ਪਰ ਉੱਤੇ ਪਹੁੰਚ ਕੇ ਜਿਹੜਾ ਹੈਗਾ ਆ ਉਸ ਪੋਜੀਸ਼ਨ ਨੂੰ ਰਿਟੇਨ ਕਰਕੇ ਰੱਖਣਾ ਬੜਾ ਔਖਾ ਹੁੰਦਾ,
1: ਕਾਇਮ ਰੱਖਣਾ ਜੀ।
0: ਠੀਕ ਹੈ ਜੀ, ਉੱਥੇ ਜਿਹੜਾ ਜਾ ਕੇ ਫਿਰ ਤੁਹਾਨੂੰ ਜਿਹੜਾ ਇਹ ਆ ਤੁਹਾਡੀ ਸੋਸਾਇਟੀ ਤੁਹਾਡਾ ਤੁਹਾਨੂੰ ਪਹਿਚਾਨਣਾ ਪਊਗਾ ਕਿ ਹਾਂਜੀ ਵੀ ਮੈਂ ਇਸ ਮੁਕਾਮ ਤੇ ਕਿਸ ਜ਼ਰੀਏ ਪਹੁੰਚਿਆ ਹੈਗਾ ਆ
1: ਜੀ।
0: ਪਹਿਲਾਂ ਸਰ ਦੇਖੋ ਜਦੋਂ ਖਿਡਾਰੀ ਦਾ ਜਿਹੜਾ ਆ ਉਭਾਰ ਹੁੰਦਾ ਹਾਂਜੀ ਉਹਦੀ ਚੜ੍ਹਤ ਹੁੰਦੀ ਆ ਉਸ ਵੇਲੇ ਤੱਕ ਤਾਂ ਉਹ ਕਿਸੇ ਬੁਰਾਈ ਨਾਲ ਨੀ ਜੂਝਦਾ ਹੁੰਦਾ
1: ਜੀ,
0: ਜਦੋਂ ਟੋਪ ਤੇ ਪਹੁੰਚਦਾ ਉਹਦਾ ਸਰਕਲ ਕੋਈ ਏਦਾਂ ਦਾ ਹੁੰਦਾ ਜਦੋਂ ਬਾਕੀ ਜਿਹੜਾ ਹੈਗਾ ਆ ਕਹਿੰਦੇ ਮੂੰਹ ਨੂੰ ਲਾਗੇ ਛੁੱਟਦੀ ਨਾਹੀ ਤੋਬਾ ਕਰਾਂ ਬਥੇਰੀ
1: ਜੀ
0: ਹਾਂਜੀ ਉਹ ਜਦੋਂ ਨਸ਼ਾ ਇੱਕ ਵਾਰੀ ਮੂੰਹ ਨੂੰ ਲੱਗ ਜਾਂਦਾ ਸਰ ਤੇ ਫਿਰ ਜਿਹੜਾ ਆ ਉਹਦੇ ਵਿੱਚੋਂ ਉਸ ਗ੍ਰਿਫਤ ਵਿੱਚੋਂ ਖਾਸ ਕਰਕੇ ਉਹਨਾਂ ਬੰਦਿਆਂ ਲਈ ਜਿਹਨਾਂ ਨੇ ਉਸ ਨਸ਼ੇ ਦਾ ਕੋਈ ਜਿਹੜਾ ਆ ਬੈਨੀਫਿਟ ਇੱਕ ਦੋ ਵਾਰੀ ਲੈ ਲਿਆ ਹੋਵੇ ਕਿਉਂਕਿ ਉਹ ਕਹਿੰਦੇ ਆ ਨਾ ਮਤਲਬ ਪਹਿਲੀ ਵਾਰੀ ਏਦਾਂ ਲਿਆ ਤੇ ਮੇਰਾ ਦਿਲ ਕਰੇ ਮੈਂ ਬੰਦਾ ਚੱਕਦਿਆਂ ਤੇ ਏਦਾਂ ਕਰਦਿਆਂ ਜੀ ਤੇ ਬਹੁਤ ਵਧੀਆ ਖੇਡੇ ਜੀ ਉਹ ਤੋਂ ਬਾਅਦ ਜਿਹੜਾ ਹੈਗਾ ਆ ਅਡਿਕਟਡ ਹੋ ਗਏ ਫਿਰ ਡਿਪੈਂਡੈਂਟ ਹੋ ਗਏ ਹਾਂਜੀ ਅਲਟੀਮੇਟਲੀ ਇਹ ਹੋਇਆ ਕਿ ਸਰੀਰ ਜਾਂਦਾ ਲੱਗਾ ਤੇ ਨਸ਼ਾ ਹਾਵੀ ਹੋ ਗਿਆ ਨਸ਼ਾ ਜਿਹੜਾ ਆ ਸਰੀਰ ਤੇ ਰਿਫਲੈਕਟ ਕਰਦਾ ਸੀ ਪਿਆ ਸੀਗਾ ਪਤਾ ਲੱਗਦਾ ਸੀ ਉਹੀ ਬੰਦੇ ਜਿਹੜੇ ਤੁਹਾਡੇ ਅੱਗੇ ਪਿੱਛੇ ਘੁੰਮਦੇ ਸੀ ਉਹੀ ਜਿਹੜਾ ਸਾਥ ਛੱਡ ਗਏ ਤੁਹਾਡਾ
1: ਬਿਲਕੁਲ
0: ਹਾਂਜੀ ਹੁਣ ਚਲੋ ਮਰਨ ਤੋਂ ਬਾਅਦ ਆਇਆ ਔਜਲਾ ਸਾਹਿਬ ਨੇ ਬੜੀ ਵੱਡੀ ਗੱਲ ਕਹੀ ਸੀ
1: ਬਿਲਕੁਲ
0: ਕਹਿੰਦੇ ਗੱਲ ਏਦਾਂ ਹੈਗੀ ਆ ਵੀ ਆਪਣੀ ਕੀਮਤ ਪਾਉਣ ਵਾਸਤੇ ਮਰਨਾ ਪੈਂਦਾ ਕਹਿੰਦੇ ਹੁਣ ਉਹ ਵਿਚਾਰਾ ਮਰ ਗਿਆ ਆ ਜਾਂ ਤਾਂ ਜੀਂਦੇ ਦੀ ਕੀਮਤ ਪਾਉਂਦੇ ਵੀ ਭਾਈ ਉਹਨੂੰ ਕਿਤੇ ਡੀ ਐਡਿਕਸ਼ਨ ਸੈਂਟਰ ਲੈ ਜਾਂਦੇ ਉਹਦੀ ਰੀਹੈਬਿਲਟੇਸ਼ਨ ਕਰ ਲੈਂਦੇ ਹੁਣ ਕਹਿੰਦੇ ਜਦੋਂ ਲਾਹਨਤਾਂ ਪਈਆਂ ਸਾਰੇ ਲੋਕਾਂ ਨੇ ਪਾਈਆਂ ਵੀ ਜਿਹਨਾਂ ਲੋਕਾਂ ਦਾ ਉਹਨੇ ਬੂਟੇ ਲਾਏ ਸੀਗੇ ਉਹਨਾਂ ਨੇ ਵੀ ਸਾਥ ਛੱਡ ਦਿੱਤਾ
1: ਦੇਖੋ ਦੋ ਚਲੇ ਗਿਆ ਜੀ ਪਹਿਲਾਂ ਉਹ ਤੂਤ ਚਲੇ ਗਿਆ ਹੁਣ ਅੱਜ ਗੋਰਾ ਸਮਾਲ ਸਰ ਦੀ ਗੱਲ ਖਬਰ ਆ ਗਈ ਜੀ
0: ਉਹ ਸਰ ਫਿਰ ਗੱਲ ਏਦਾਂ ਹੀ ਆ ਨਾ ਜੀ ਇਹ ਸਰ ਕੁਦਰਤੀ ਗੱਲ ਹੈਗੀ ਆ
1: ਜੀ
0: ਵੈਸੇ ਭਾਰੇ ਸਾਹਿਬ ਇੱਕ ਚੀਜ਼ ਮੇਰੀ ਅੱਜ ਤੱਕ ਨੀ ਸਮਝ ਆਈ
1: ਜੀ
0: ਇਹ ਵੀ ਵਿਧੀ ਦਾ ਵਿਧਾਨ ਹੀ ਹੋਊਗਾ ਜੀ ਜਦੋਂ ਮੋਬਾਈਲ ਫਟਣ ਲੱਗਦੇ ਉਦੋਂ ਮੋਬਾਈਲ ਹੀ ਫਟੀ ਜਾਂਦੇ ਆ ਹਾਂਜੀ ਉਹ ਚਾਰ ਕੁ ਦਿਨ ਖਬਰਾਂ ਹਫ਼ਤਾ ਏਦਾਂ ਹੀ ਚੱਲਦੀਆਂ ਜੀ
1: ਜੇ
0: ਏਅਰ ਕਰੈਸ਼ ਇੱਥੇ ਹੋ ਗਿਆ
1: ਇੰਗਲੈਂਡ
0: ਚ ਹੋ ਜਾਣਾ ਇੱਕ ਫਲਾਨੀ ਜਗ੍ਹਾ ਹੋ ਜਾਣਾ ਜੀ ਉਹ ਤੁਹਾਨੂੰ ਚਾਰ ਕੁ ਦਿਨ ਖਬਰਾਂ ਜਿਹੜੀਆਂ ਅਖਬਾਰ ਚ ਉਦਾਂ ਦੀਆਂ ਹੀ ਲੱਭਣੀਆਂ
1: ਬਿਲਕੁਲ
0: ਇਹ ਪਤਾ ਨੀ ਕੀ ਉਧਰ ਮੈਂ ਡਾਕਟਰ ਸਾਹਿਬ ਦੇ ਗਿਆ ਡਾਕਟਰ ਕਹਿੰਦਾ ਸਵੇਰੇ ਨਾ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਜਿਹੜੇ ਪਹਿਲੇ ਦੋ ਮਰੀਜ਼ ਜਿਸ ਬਿਮਾਰੀ ਦੇ ਆ ਜਾਣ ਉਸ ਦਿਨ ਕਹਿੰਦਾ ਸਾਰੇ ਉਸੇ ਦੇ ਹੋਣਗੇ ਪਹਿਲੇ ਜੁਕਾਮ ਵਾਲੇ ਆ ਗਏ ਨਾ ਕਹਿੰਦਾ ਸਾਰਾ ਦਿਨ ਜੁਕਾਮ ਵਾਲੇ ਹੀ ਤੁਰੇ ਰਹਿਣੇ ਹੈਗੇ ਆ
1: ਜੀ
0: ਸੋ ਪਤਾ ਨੀ ਇਹ ਵਿਧੀ ਦਾ ਕੀ ਵਿਧਾਨ ਆ ਇਹ ਵੈਸੇ ਸਮਝ ਤੋਂ ਬਾਹਰ ਦੀਆਂ ਗੱਲਾਂ ਹੈਗੀਆਂ ਚਲੋ ਕੋਈ ਸਿਆਣਾ ਬੰਦਾ ਮਿਲੂਗਾ ਤੇ ਪੁੱਛ ਲਾਂਗੇ
1: ਆ ਗਏ ਨੇ ਸਿਆਣੇ ਆਪਣੇ ਅਮਰੀਕਾ ਵਾਲੇ ਔਜਲਾ ਸਾਹਿਬ ਤੋਂ ਪੁੱਛ ਲੈਂਦੇ ਆ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ
0: ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ
2: ਦੇਖੋ ਕਬੱਡੀ ਇੱਕ ਗੇਮ ਸੀਗੀ ਇੱਕ ਸਰੀਰਕ ਕਸਰਤ ਸੀ ਜਾਂ ਸਾਡਾ ਜਨੂਨ ਸੀਗਾ ਇਹ ਜਦ ਤੋਂ ਨਾ ਇਹ ਨਾਮ ਵੱਡੇ ਹੋਏ ਨੇ ਇਹਦੇ ਵਿੱਚ
1: ਜੀ
2: ਉਦੋਂ ਤੋਂ ਕਬੱਡੀ ਦਾ ਕਾਂਡ ਹੋਣਾ ਸ਼ੁਰੂ ਹੋ
1: ਲੱਖ ਲੱਖ ਦਾ ਨਾਮ ਬੁਲਟ ਮੋਟਰਸਾਈਕਲ
2: ਚਲੋ ਨਾਮ ਵੀ ਵੱਡੇ ਰੱਖਤੇ ਉਹਨਾਂ ਨੇ ਘੱਟ ਕਾਂਡ ਕਰਿਆ ਜਿਹੜਾ ਬੈਸਟ ਪਲੇਅਰ ਚੁਣਨਾ ਬੈਸਟ ਜਾਂ ਫਿਰ ਬੈਸਟ ਰੇਡਰ
1: ਰੇਡਰ ਦੇ ਉੱਤੇ ਪ੍ਰਾਈਜ਼ ਲਾਉਣ ਲੱਗ ਗਿਆ ਹਾਂਜੀ ਬਿਲਕੁਲ
2: ਹਾਂ ਟਰੈਕਟਰ ਇਹਨੂੰ ਨਾਮ ਟਰੈਕਟਰ ਉਹਦੇ ਵਿੱਚ ਫਿਰ ਨਸ਼ੇ ਵੱਲ ਨੂੰ ਗਏ ਮੈਂ ਉਹਦੀ ਇੰਟਰਵਿਊ ਸੁਣਦਾ ਸੀ ਮੈਂ ਪਹਿਲਾਂ ਤਾਂ ਨੀ ਕਦੇ ਸੁਣੀ ਸਣੀ
1: ਜੀ
2: ਉਹ ਕਹਿੰਦਾ ਵੀ ਜਿੱਦਣ ਮੈਂ ਦੂਜੇ ਪਹਿਲੇ ਦਿਨ ਖਾ ਮੈਨੂੰ ਖਵਾ ਕੇ ਥੋੜਾ ਜਿਹਾ ਮੈਨੂੰ ਦੇ ਗਏ ਉਹ ਦੱਦੇ ਦੇ ਪਿੰਡ ਪੈਂਦਾ ਮੋਗੇ ਦੇ ਕੋਲ ਬਹੁਤ ਬਦਨਾਮ ਪਿੰਡ ਆ ਜਿੱਥੇ ਡਰੱਗ ਦਾ ਸਾਰਿਆਂ ਨੂੰ ਤੇ ਉਹ ਕਹਿੰਦਾ ਉਹ ਮੁੰਡੇ ਆਏ ਸੀ ਮੇਰੇ ਕੋਲ ਕਹਿੰਦਾ ਦੂਜੇ ਦਿਨ ਮੈਂ ਖਾ ਕੇ ਜਦੋਂ ਗਿਆ ਕਹਿੰਦਾ ਮੈਨੂੰ ਮਹਿਸੂਸ ਨੀ ਹੋਇਆ ਮੈਂ ਅੱਜ ਖੇਲਿਆ ਤੇ ਕਹਿੰਦਾ ਮੈਂ ਬੰਦਾ ਚੱਕ ਚੱਕ ਮਾਰੀ ਗਿਆ ਮੈਂ ਤਾਂ ਵੈਸੇ ਵੀ ਤਕੜਾ ਬਹੁਤ ਸੀਗਾ
1: ਜੀ
2: ਉਹ ਮਤਲਬ ਉਹ ਚੀਜ਼ ਨੂੰ ਕਿਸੇ ਨੂੰ ਜਿੱਤਣ ਲਈ ਆਪਦੇ ਆਪ ਨੂੰ ਹਾਰ ਗਿਆ ਉਹ ਕਾਹਦੀ ਜਿੱਤ ਸੀਗੀ ਜੀ ਉਹ
1: ਬਿਲਕੁਲ ਆ ਜੀ
2: ਆਪਦੀ ਜ਼ਿੰਦਗੀ ਹਾਰ ਗਿਆ ਕੋਈ ਜਿੱਤ ਸੀ ਜੀ ਫਿਰ
1: ਨਾ ਜੀ ਨਾ
2: ਸੋ ਜਿਹੜਾ ਆਹ ਸਪੈਸ਼ਲ ਨਾਮ ਰੱਖੇ ਨਾ ਤੇ ਫਿਰ ਇੱਥੇ ਜਿਹੜੇ ਅਸਲ ਬਾਹਰੋਂ ਕੰਮ ਸ਼ੁਰੂ ਹੋਇਆ ਜਿਹੜੀਆਂ ਬਾਹਰ ਗਰੁੱਪ ਸੀ ਫੈਡਰੇਸ਼ਨਾਂ ਬਣੀਆਂ ਸੀ ਇਹਨਾਂ ਨੇ ਆਪਦੀ ਟੀਮ ਜਿਤਾਉਣ ਲਈ ਉਹਨਾਂ ਨੂੰ ਬਸ ਆ ਘੋੜਿਆਂ ਵਾਲੇ ਜਿਹੜਾ ਵੀ ਸਟੈਂਡ ਹੈਡ ਹੋਰ ਆ ਟੀਕੇ ਲਾਉਂਦੇ ਰਹੇ ਉਹਨਾਂ ਨੂੰ
1: ਜੀ
2: ਤੇ ਉਹ ਮੈਂ ਤਾਂ ਇਹ ਕਹਿਣਾ ਕਿ ਚਲੋ ਜੇ ਹਾਰ ਵੀ ਗਏ ਤੁਸੀਂ
1: ਜੀ
2: ਤੇ ਉੱਥੇ ਨਹੀਂ ਵੀ ਫੜ ਹੋਇਆ ਤੁਸੀਂ ਕਿਉਂ ਇੱਧਰ ਨੂੰ ਜਾਂਦੇ ਹੋ
1: ਜੀ
2: ਹੁਣ ਉਹ ਜਿੱਤੀਆਂ ਹੋਈਆਂ ਚੀਜ਼ਾਂ ਕੋਈ ਤਕੜਾ ਖਿਡਾਰੀ ਹੋਵੇ ਕੋਈ 100 ਟਰੈਕਟਰ ਜਿੱਤਿਆ 100 ਮੋਟਰਸਾਈਕਲ ਜਿੱਤਿਆ ਉਹ ਟਰੈਕਟਰ ਜਿੱਤੇ ਜੇ ਉਹਦੇ ਕੰਮ ਦੀ ਨੀ ਰਹੀ ਆ ਕਮਾਈ ਆਈ ਤੇ ਉਹਦਾ ਫਾਇਦਾ ਕੀ ਹੋਇਆ ਜੀ ਫਿਰ
1: ਆਪਣੇ ਨਾ ਔਜਲਾ ਸਾਹਿਬ ਚਲੋ ਜਦੋਂ ਮੈਂ ਇੰਡੀਆ ਹੁੰਦਾ ਸੀ ਨਾ ਸਵੇਰ ਨੂੰ ਚਲੋ ਫੁੱਟਬਾਲ ਖੇਡਣਾ ਸ਼ਾਮ ਨੂੰ ਕਾਲਜ ਖੇਡਣਾ ਤੇ ਸਵੇਰ ਨੂੰ ਪਹਿਲਾਂ ਜਿਮ ਜਾਣਾ 4 ਵਜੇ ਉੱਠ ਕੇ 4:30 ਵਜੇ ਟ੍ਰੇਨ ਜਾਂਦੀ ਸੀ ਹੁਸ਼ਿਆਰਪੁਰ ਨੂੰ ਸੈਣੀ ਸਾਹਿਬ ਨੂੰ ਸ਼ਾਇਦ ਪਤਾ ਹੋਣਾ ਆਪਣੇ ਪ੍ਰੇਮ ਚੰਦ ਢੀਂਗਰਾ ਉਹਨਾਂ ਦਾ 6 ਵਾਰ ਕੇ 7 ਵਾਰ ਏਸ਼ੀਅਨ ਚੈਂਪੀਅਨ ਰਹੇ ਨੇ ਉਹ। ਉਹਨਾਂ ਦੇ ਬਕਾਇਦਾ ਲੇਡੀਜ਼ ਤੇ ਮੈਨਸ ਮਤਲਬ ਕਿ 2 ਜਿਮ ਵੱਖਰੇ ਵੱਖਰੇ ਇੱਕੋ ਜਗ੍ਹਾ ਦੇ ਉੱਤੇ ਘਰ ਦੇ ਵਿੱਚ ਹੀ ਉੱਪਰ ਘਰ ਆ ਉਹਨਾਂ ਦਾ। ਤੇ ਉਹ ਨਾ ਮਤਲਬ ਕਿ ਉਸ ਸਮੇਂ ਅੱਜ ਤੋਂ 22 ਸਾਲ 23 ਸਾਲ ਪਹਿਲਾਂ 24 ਸਾਲ ਦੀ ਗੱਲ ਕਰ ਰਿਹਾ। ਤੇ ਉਹਦੇ ਵਿੱਚ ਉਹਨਾਂ ਨੇ ਨਾ ਹੌਲੀ ਹੌਲੀ ਜਿਮ ਲਾਉਣਾ ਸ਼ੁਰੂ ਕੀਤਾ। ਕਹਿੰਦੇ ਮੇਰੀ ਹਨਾ ਸਕਿਨ ਮਤਲਬ ਕਿ ਲੂਜ਼ ਹੋਣ ਲੱਗ ਗਈ ਹੈ, ਇਹਨੂੰ ਕਹਿੰਦੇ ਬਰਕਰਾਰ ਰੱਖਣ। ਕਹਿੰਦੇ ਮੈਂ ਜਦੋਂ ਜਿਮ ਲਾਉਂਦਾ ਹੁੰਦਾ ਸੀ ਨਾ ਤਾਂ ਘੱਟੋ ਘੱਟ ਨਹੀਂ ਸਵੇਰੇ ਵੜ ਜਾਣਾ ਜਿਮ ਦੇ ਵਿੱਚ 8 ਘੰਟੇ ਮਤਲਬ ਕਿ 9-9 ਘੰਟੇ ਜਿਮ ਦੇ ਵਿੱਚ ਹੀ ਰਹਿੰਦਾ ਹੁੰਦਾ ਸੀ। ਤੇ ਆਂਢ ਗੁਆਂਢ ਦਾ ਕੋਈ ਮੁਰਗਾ ਹੋ ਗਿਆ ਕੁਝ ਹੋ ਗਿਆ ਕਹਿੰਦੇ ਛੱਡਿਆ ਨਹੀਂ ਕਰੀ ਹਨਾ ਖਿੱਚ ਜਾਣਾ ਚੱਕ ਲੈਣਾ। ਤੇ ਉਹ ਦੇਖ ਲਓ ਇਸ ਚੀਜ਼ ਨੂੰ ਮਤਲਬ ਕਿ ਬਰਕਰਾਰ ਰੱਖਣ ਦੇ ਲਈ ਵੀ ਫਿਰ ਉਹਨਾਂ ਨੇ 1-2 ਘੰਟੇ ਰੋਜ਼ ਜਿਮ ਲਾਉਣਾ ਜੀ ਉਹਨਾਂ ਨੇ ਬਾਅਦ ਦੇ ਵਿੱਚ ਸਾਡੇ ਹਨਾ ਜੀ। ਤੇ ਉਹ ਚੀਜ਼ਾਂ ਉਹ ਅੱਜ ਵੀ ਦੇਖ ਲਓ ਵਧੀਆ ਆਪਣੀ ਫਿਟਨੈਸ ਦੇ ਵਿੱਚ ਨੇ ਸਾਰਾ ਕੁਝ ਨੇ
2: ਇਹਨਾਂ ਨੇ ਜਿੰਨਾ ਅਜਿਹਾ ਫੈਡਰੇਸ਼ਨ ਵਾਲੇ ਉਹ ਬਣੇ ਹੋਏ ਨੇ ਜਿਹੜੇ ਆਪ ਕਦੇ ਕੋਡੀ ਨਹੀਂ ਖੇਡੇ।
1: ਬਿਲਕੁਲ ਹੈ ਜੀ ਜੀ।
2: ਤੇ ਉਧਰੋਂ ਇਹ ਕੰਮ ਚੱਲਿਆ ਤੇ ਕਿੱਥੋਂ ਕਿੱਥੇ ਕਿੰਨੇ ਪਲੇਅਰ ਯੰਗ ਮਰ ਗਏ
1: ਜੀ।
2: ਤੇ ਮਤਲਬ ਹੁਣ ਚਲੋ ਮੈਨੂੰ ਬੜਾ ਦੁੱਖ ਹੋਇਆ ਇੰਨੇ ਪੈਸੇ ਉਹਦੇ, ਚਲੋ ਉਹਨੂੰ ਰੀਹੈਬ ਕਰਾ ਦਿੰਦੇ ਉਹਦੀ ਬੱਚੀ ਉਹਦਾ ਘਰ ਪਵਾ ਦਿੰਦੇ ਉਹ ਤਾਂ ਹੁਣ ਤਾਂ ਬਥੇਰਾ ਕੁਛ ਹੋ ਜੂਗਾ, ਪਰ ਗੱਲ ਇਹ ਮਰਨਾ ਪਿਆ ਨਾ।
1: ਮੈਂ ਆ ਵੀ ਆ ਜਿਹੜੀ ਖਬਰ ਸਮਾਲਸਰ ਵਾਲੀ ਦੀ ਕੀਤੀ ਹੈ ਗੋਰੇ ਦੀ ਉਹਦਾ ਦੇਖੋ ਖਬਰ ਦੇ ਵਿੱਚ ਲਿਖਿਆ ਕਿ ਅਡਾਪਟ ਕੀਤੀ ਹੋਈ ਬੱਚੀ, ਕੀ ਇਹ ਜ਼ਰੂਰੀ ਸੀਗਾ ਨਾਲ ਲਿਖਣਾ ਜੀ?
2: ਅੰਬੀ ਹਠੂਰ
1: ਜੀ
2: ਆਪਣੇ ਖੇਡ ਦਾ ਖੇਡਦੇ ਮੈਦਾਨ ਦੇ ਵਿੱਚ ਉਹਦੀ ਡੈਥ ਹੋ ਗਈ ਸੀ, ਮਤਲਬ ਜ਼ੋਰ ਇੰਨਾ ਲਾ ਗਿਆ ਉਹ
1: ਜੀ।
2: ਆਹੋ ਚਲੋ ਇਹ ਤਾਂ ਆਪਣਾ ਸਮਾਜ ਹੈ ਜੀ, ਮਤਲਬ ਅਸੀਂ ਹਰ ਇੱਕ ਬੰਦੇ ਨੇ ਹਰ ਤਰ੍ਹਾਂ ਦੀ ਰੋਟੀ ਸੇਕਣੀ ਇਹਦੇ ਉੱਪਰੋਂ।
1: ਬਿਲਕੁਲ,
2: ਬਾਕੀ ਲੌਂਗੋਵਾਲ ਵਾਲੀ ਗੱਲ ਆ, ਇਹਨਾਂ ਨੇ ਰਾਜਨ ਜੀ ਨੇ ਸਹੀ ਕਹੀ, ਉਹਨਾਂ ਦੇ ਮਰਨ ਤੋਂ ਬਾਅਦ ਨੀ ਕਦੇ ਬਰਸੀ ਉਹਨਾਂ ਦੀ ਇੰਨੀ ਅਹਿਮੀਅਤ ਦਿੱਤੀ ਸੀ। ਉਹ ਜਦੋਂ ਟੌੜਾ ਸਾਹਿਬ ਅਲੱਗ ਹੋਏ ਨਾ ਉਦੋਂ ਤੱਕ ਤਾਂ ਇਹ ਇਕੱਠੇ ਹੋ ਕੇ, ਟੌੜਾ ਸਾਹਿਬ ਵੀ ਨਾਲੇ ਸੀ, ਮੈਂ ਇਹ ਨਹੀਂ ਕਹਿੰਦਾ
1: ਜੀ।
2: ਉਹ ਲੌਂਗੋਵਾਲ ਨੂੰ ਬਦਨਾਮ ਹੀ ਕਰਦੇ ਰਹੇ ਵੀ ਇਹਨੇ ਸਮਝੌਤਾ ਕਰਕੇ ਪੰਜਾਬ ਡੋਬਤਾ, ਇਸ ਤੋਂ ਬਾਅਦ ਨਹਿਰ ਬਣਾਤੀ, ਉਹੀ ਬਾਦਲ ਸਾਹਿਬ ਵਾਲੀ ਨਹਿਰ ਤਰਾਉਣ ਵਾਲੇ ਸੀ, ਉਹੀ ਚਲਾਉਣ ਵਾਲੇ ਸੀ, ਉਹੀ ਮੁੜ ਕੇ ਢਾਉਣ ਵਾਲੇ ਸੀਗੇ
1: ਜੀ।
2: ਉਦੋਂ ਬਾਅਦ ਇਹ ਥੋੜੀ ਜਿਹੀ ਅਹਿਮੀਅਤ ਹੋਈ, ਫਿਰ ਉਹ ਮਨਾਉਣ ਲੱਗ ਗਏ, ਫਿਰ ਬਾਅਦ ਦੇ ਵਿੱਚ ਇਹਦਾ ਬੈਨੀਫਿਟ ਹੋ ਗਿਆ ਤੇ ਮੁੜ ਕੇ ਢੀਂਡਸਾ ਗਰੁੱਪ ਨੂੰ ਸੰਗਰੂਰ ਚ ਉਹਦਾ ਦਬਦਬਾ ਸੀ, ਉਹਨੂੰ ਥੱਲੇ ਲਾਉਣ ਲਈ ਕਰਦੇ ਤੇ ਹੁਣ ਢੀਂਡਸੇ ਹੋਣੀ ਆ ਦੇਖ ਲੜਾਈ ਕਰ ਰਹੇ ਨੇ ਲੌਂਗੋਵਾਲ ਦੀ ਬਰਸੀ ਮਨਾਉਣ ਪਿੱਛੇ।
1: ਬਿਲਕੁਲ ਹੈ ਜੀ।
2: ਤੇ ਜਿਉਂ ਦੇ ਜੀ ਲੌਂਗੋਵਾਲ ਉੱਠਣ ਨਹੀਂ ਦਿੱਤਾ ਇਹਨਾਂ ਨੇ, ਨਾ ਮਰੇ ਤੋਂ ਉੱਠਣ ਦਿੱਤਾ
1: ਜੀ ਜੀ।
2: ਇਹ ਸਾਰੀ ਸਿਆਸਤ ਆ ਜੀ, ਸਿਆਸੀ ਰੋਟੀਆਂ ਨੇ ਹੋਰ ਇਹਦੇ ਵਿੱਚੋਂ ਕੁਛ ਨੀ, ਹਲਾ ਲਾ 4 ਦਿਨ ਦੀ ਚਾਦਰੀ ਹੈ
1: ਜੀ। ਬਿਲਕੁਲ ਹੈ ਜੀ।
2: ਬਾਕੀ ਆਪਣੇ ਸੁਖਬੀਰ ਬਾਦਲ ਉਹਨਾਂ ਦੇ ਹਿੱਸੇ ਲਿਖਿਆ, ਉਹ ਚਾਹੇ ਸਿੱਧਾ ਕੰਮ ਕਰਨ, ਉਹ ਬਦਨਾਮੀ ਹੋਈ ਜੀ ਉਹਨਾਂ ਦੇ
1: ਜੀ ਜੀ ਜੀ। ਬਿਲਕੁਲ ਹੈ ਜੀ।
2: ਇਹ ਨੀ ਇਹਨਾਂ ਦੇ ਪੱਲਿਓਂ ਲੈਣੀ ਨੀ, ਇਹਨਾਂ ਦੇ ਨਾ ਲੈ ਸਕਦੀ ਹੈ
1: ਜੀ। ਬਿਲਕੁਲ ਹੈ ਜੀ।
2: ਚਾਹੇ ਆਰ ਪਾਰ ਲੰਘ ਜਾਂਦੀ ਚਾਹੇ ਨਾ ਲੰਘਦੀ
1: ਜੀ।
2: ਮੈਂ ਤਾਂ ਉਦਣ ਵੀ ਕਿਹਾ ਸੀ, ਮੈਂ ਕਿਹਾ ਇਹਨਾਂ ਚੁੱਪ ਰਹਿਣਾ ਬੈਟਰ ਸੀ, ਪਰ ਪਤਾ ਨੀ ਕਿਉਂ ਆ ਮੈਸੇਜ ਬਾਦਲ ਤਾਂ ਪੱਟੀ ਚੱਕੀ ਜਾਂਦੀ ਹੈ
1: ਜੀ।
2: ਇਹ ਕਦੀ ਬਾਜ ਆ ਗਿਆ, ਫਿਰ ਬਾਜ ਹੁਣ ਜਿੱਦਾਂ ਹੁਣ ਵੀ ਲੈ ਆਉਣ ਉੱਥੋਂ
1: ਮਜੀਠੀਆ ਸਾਹਿਬ ਨੇ ਪਹਿਲਾਂ ਫੱਟੇ ਚੱਕਦੇ ਨਾ, ਫਿਰ ਉਸ ਤੋਂ ਬਾਅਦ ਸਾਰੇ ਹੀ ਲੱਗ ਗਏ ਜੀ।
2: ਹਾਂ ਨਹੀਂ ਬਾਜ ਫਿਰ ਉੱਥੋਂ ਲੈ ਆਉਣਗੇ ਇੱਥੇ ਪੰਜਾਬ ਚ, ਹੁਣ ਫੇਰ ਨਾ ਉਹਨੂੰ ਉੱਪਰ ਪੰਜਾਬ ਦੇ ਭਾਈ ਵੋਟਾਂ ਜਾਣਗੀਆਂ
1: ਜੀ।
2: ਕਿੱਧਰ ਨੂੰ ਤੁਰੇ ਹੋਏ ਯਾਰ ਅਸੀਂ?
1: ਬਿਲਕੁਲ ਹੈ ਜੀ।
2: ਆ ਚਰਾਸੀ ਤੋਂ ਬਾਅਦ ਕਿੰਨੇ ਬਾਜ ਆਏ ਸੀ, ਮੁੜ ਕੇ ਬਾਜ ਕਿੱਧਰ ਚਲੇ ਗਏ
1: ਜੀ?
2: ਇਹ ਲਮਰਗੀ ਬਾਜ ਸਾਡੇ ਪਿੰਡ ਵੀ ਕਾਇਆ ਸੀ, ਉਹ ਐ ਸੰਸਕਾਰ ਕਰਿਆ, ਚੰਦਨ ਦੀਆਂ ਲੱਕੜਾਂ ਲਿਆਂਦੀਆਂ ਜੀ, ਛੋਟਾ ਜੀ ਮੇਰੇ ਯਾਦ ਆ ਉਹ 17-18 ਸਾਲ ਦਾ
1: ਜੀ,
2: 84 ਵਾਰ ਵਾਪਰਿਆ, ਹਰੇਕ ਪਿੰਡ ਚੋਂ ਉਦੋਂ ਬਾਜ ਆ ਗਏ ਸੀ
1: ਜੀ।
2: ਠੀਕ ਹੈ ਜੀ, ਵਧੀਆ
0: ਜੀ। ਅੱਜ ਮੈਂ ਟਵਾਣਾ ਸਾਹਿਬ ਦੇ
1: ਜੀ, ਹਾਂਜੀ
0: ਵੀਰ ਜੀ, ਮੈਂ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ, ਹਾਂਜੀ ਮੈਂ ਕਿਹਾ ਮੈਂ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਇੰਨੀ ਗੱਲ ਕਹੀ ਸੀ, ਮੈਂ ਕਿਹਾ ਜੀ ਸਾਨੂੰ ਤਾਂ ਅੱਜ ਤੱਕ ਬਾਜ ਦਿਸਿਆ ਨੀ, ਇਹਦਾ ਮਤਲਬ ਅਸੀਂ ਜਿਹੜੇ ਹੈਗੇ ਆ ਬਹੁਤੇ ਮਾੜੇ ਸਿੱਖ ਹੈਗੇ ਆ। ਟਵਾਣਾ ਸਾਹਿਬ ਮੈਨੂੰ ਕਹਿੰਦੇ ਵੀ ਇੱਥੇ ਪਟਿਆਲੇ ਚ ਹੈਗੇ, ਤੁਸੀਂ ਪਟਿਆਲੇ ਆਓ, ਤੁਹਾਨੂੰ ਮੈਂ ਬਾਜ ਦਿਖਾ ਦਿੰਦਾ
1: ਜੀ।
0: ਮੈਂ ਉਸ ਵੇਲੇ ਤਾਂ ਨਹੀਂ, ਜਦੋਂ ਮੈਂ ਬਾਅਦ ਚ ਵਿਚਾਰ ਕੀਤੀ, ਮੈਂ ਕਿਹਾ ਹੋਰ ਨਾ ਮੈਨੂੰ ਬਾਜ ਦਿਖਾਉਣ ਲੈ ਜਾਣ ਤੇ ਮੁੜ ਕੇ ਉੱਥੇ ਪੈਟ ਬੋਲ ਖੋਲ ਦੇਣ, ਪਟਿਆਲੇ ਦੇ ਵਿੱਚ ਤਾਂ ਪੈਟ ਬੋਲ ਹੀ ਖਾਏ ਬਹੁਤ ਹੈਗੇ ਆ ਜੀ। ਉਹ 30 ਆਦਮੀ ਵਿਚਾਰੇ ਘਰ ਦਾ ਕਿਰਾਏ ਦਾ ਮਕਾਨ ਲੈਣ ਗਏ ਤੇ ਪੈਟ ਬੋਲ ਨਹੀਂ ਖਾ ਲਏ,
1: ਹਾਂਜੀ
0: ਬਾਅਦ ਚ ਪੈਟ ਬੋਲ ਦਾ ਮਾਲਕ ਨਾ ਲੱਭੇ ਤੇ ਮਾਲਕ ਕਿਹੜਾ
1: ਜੀ।
0: ਮੈਂ ਕਿਹਾ ਹੁਣ ਸਵੇਰੇ ਉਹਨਾਂ ਨੂੰ ਵਿਖਾਊਂਗਾ ਵੀ ਵਾਲਾ ਸਾਹਿਬ ਦੱਸੋ ਵਿਚਾਰ ਕੀ ਹੈਗਾ ਯਾਰ, ਰਾਤਾ ਕੀ ਆ
1: ਜੀ,
0: ਤੇ ਪੈਟ ਬੋਲ ਦਿਖਾਉਣਾ ਆ ਕਿ ਬਾਜ ਦਿਖਾਉਣਾ ਜੀ।
1: ਕੀ ਬਾਤ ਹੈ ਜੀ। ਨਹੀਂ ਉਹ ਸਾਈਜ਼ ਦੇ ਵਿੱਚ ਬਹੁਤ ਫਰਕ ਹੁੰਦਾ ਸੈਣੀ ਸਾਹਿਬ, ਇਲ ਨੂੰ ਵੀ ਕਈ ਬਾਜ ਕਹੀ ਜਾਂਦੇ ਆ ਨਾ, ਉਹ ਛੋਟਾ ਸਾਈਜ਼ ਹੁੰਦਾ ਵੈਸੇ ਤਾਂ ਬਾਜ, ਹਾਂਜੀ ਉਹਨਾਂ ਦੇ ਵਿੱਚ ਕਈ ਪ੍ਰਜਾਤੀਆਂ ਹੈਗੀਆਂ ਵੱਖਰੀਆਂ ਵੱਖਰੀਆਂ ਜੀ ਉਹਨਾਂ ਚ ਵੀ।
0: ਪਰ ਸਾਹਿਬ ਗੱਲ ਏਦਾਂ ਹੈਗੀ ਆ, ਲੋਕ ਕਿੱਥੇ ਪਹੁੰਚ ਗਏ, ਤੁਸੀਂ ਕਿੱਥੇ ਜਿਹੜਾ ਹੈਗਾ ਸਰ, ਇੱਕ ਚੀਜ਼ ਹੁੰਦੀ ਆ ਵੀ ਆਬਜ਼ਰਵੇਸ਼ਨ ਜਿਹੜੀ ਆ
1: ਜੀ
0: ਆਬਜ਼ਰਵੇਸ਼ਨ ਜਿਹੜੀ ਆ ਨਾ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਮਿਰਾਕਲਸ ਜਿਹੜੀਆਂ ਆਬਜ਼ਰਵ ਕਰਦੇ ਆ ਨਾ,
1: ਜੀ
0: ਉਹਨਾਂ ਨੂੰ ਕਦੀ ਡਿਸਕਲੋਜ਼ ਨਹੀਂ ਕੀਤਾ ਜਾਂਦਾ ਹੁੰਦਾ।
1: ਬਿਲਕੁਲ
0: ਤੁਸੀਂ ਮਹਿਸੂਸ ਕਰਦੇ ਆ ਕੋਈ, ਮਤਲਬ ਕੁਦਰਤ ਦੀ ਖੇਡ ਨੂੰ ਮਹਿਸੂਸ ਕਰਦੇ ਆ ਨਾ ਜੀ,
1: ਜੀ
0: ਉਹਨੂੰ ਤੁਸੀਂ ਜਿਹੜਾ ਹੈਗਾ ਆ ਜ਼ਾਹਰ ਨਹੀਂ ਕਰ ਸਕਦੇ ਹੋਊਗੇ,
1: ਕਿਉਂਕਿ
0: ਉਹਦੇ ਵਾਸਤੇ ਸ਼ਬਦ ਨਹੀਂ ਹੁੰਦੇ।
1: ਸੈਣੀ ਸਾਹਿਬ, ਗੁਰੂ ਸਾਹਿਬ ਨੇ ਇੱਕ ਕਹਿ ਲੋ ਜਿੰਮੇਵਾਰ ਇਨਸਾਨ, ਹੁਣ ਬਾਬਾ ਬੰਦਾ ਸਿੰਘ ਬਹਾਦਰ ਸੀ, ਉਹਨੇ ਕਦੇ ਕਿਹਾ, ਉਹਦੇ ਮੂੰਹ ਸੁਣਿਆ ਆਪਾਂ ਕਦੀ ਬਾਜ ਦੇ ਗਿਆ ਜੀ ਮੈਨੂੰ, ਜਾਂ ਉਹਨਾਂ ਨੇ ਇੱਕ ਵਾਰੀ ਥਾਪੜਾ ਦੇ ਕੇ ਤੋੜਿਆ, ਜਿੰਮੇਵਾਰੀ ਜੋ ਦਿੱਤੀ ਸੀ ਉਹਨਾਂ ਨੇ ਸੰਭਾਲੀ। ਗਲਤ ਹੈ ਕਿ ਜਿੰਮੇਵਾਰੀ ਦੀ, ਇਮਾਨਦਾਰੀ ਦੀ, ਇਨਸਾਨੀਅਤ ਦੀ?
0: ਮੈਂ ਤਾਂ ਇਹਨਾਂ ਲੋਕਾਂ ਦੀ ਸਾਈਕੋਲੋਜੀ ਤੋਂ ਹੈਰਾਨ ਆ ਵੀ ਲੋਕਾਂ ਨੂੰ ਦੱਸਣ ਵਾਸਤੇ ਕਰਦੇ ਹੈਗੇ ਜਾਂ ਇੰਨੇ ਕੀ ਦਿਮਾਗ ਦੇ ਮਾਲਕ ਹੁੰਦੇ ਆ ਜੀ।
1: ਬਿਲਕੁਲ,
0: ਫੇਰ ਤਾਂ ਕੁਦਰਤ ਕੁਦਰਤ ਇਹ ਜਿਹੜੀ ਹੈਗੀ ਆ ਬਹੁਤ ਮਿਹਰਬਾਨ ਹੈਗੀ ਆ, ਰੱਬ ਦੇ ਗੋਦੀ ਚੱਕੀ ਫਿਰਦਾ ਇਹਨਾਂ ਲੋਕਾਂ ਨੂੰ, ਵੀ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਆ ਹਾਕ ਇੰਨਾ ਹੀ ਕੋਈ ਗਿਆਨ ਹੈਗਾ ਆ, ਤੇ ਉਹਦੇ ਬਾਵਜੂਦ ਇਹਨਾਂ ਨੂੰ ਜਿਹੜਾ ਹੈਗਾ ਆ ਰੱਬ ਨੇ ਇੰਨਾ ਕੁਛ ਬਖਸ਼ਿਆ ਆ, ਤੇ ਇਹਦਾ ਮਤਲਬ ਤਾਂ ਇਹ ਆ ਵੀ ਰੱਬ ਨੇ ਉਦਾਂ ਹੀ ਗੋਦੀ ਚੱਕੇ ਆ ਜੀ।
1: ਹੁਣ ਦੇਖੋ ਇੱਥੇ
0: ਗਿਆਨਾਂ ਦੀ ਤਾਂ ਕੋਈ ਚੀਜ਼ ਹੀ ਨੀ, ਵੀ ਕਿਹੜਾ ਹੈਗਾ ਤੁਸੀਂ ਸਾਇੰਟਿਫਿਕ ਗੱਲ ਕਰੋ।
2: ਮੈਂ ਤੁਹਾਨੂੰ ਇੱਕ ਹੋਰ ਵਾਰਨ ਕਰਦਾ, ਤੁਸੀਂ ਇਹ ਉਹ ਪਟਿਆਲੇ ਤੁਹਾਨੂੰ ਪੜੋਸ ਕੇ ਸੱਦਦੇ ਨੇ, ਭੁਲੇਖੇ ਨਾਲ ਚਲੇ ਨਾ ਜਾਇਓ
0: ਵੀਰ ਜੀ। ਤੁਸੀਂ
2: ਕਈ ਕਈ ਬੱਚੇ ਤੋਂ ਕੋਈ ਕੰਮ ਲਾਉਣਾ ਬਣਾਉਣਾ ਪੈਂਦਾ ਨਾ, ਜਾਂ ਚਾਂਡੇ ਲਾਉਣੇ ਫਿਰ ਵੀ ਬਣਾਉਣਾ ਪੈਂਦਾ।
0: ਬਿਲਕੁਲ, ਮੈਨੂੰ ਪੂਰੀ ਤਰ੍ਹਾਂ ਉਮੀਦ ਹੈਗੀ ਆ, ਮੈਂ ਪਟਿਆਲੇ ਦੇ ਇਲਾਕੇ ਦੀ ਨੀ ਜਾਂਦਾ, ਮੈਨੂੰ ਪਤਾ ਹੈਗਾ ਜੀ ਇਹਨਾਂ ਨੇ ਕੀ ਕਰਨਾ ਮੇਰੇ ਨਾਲ ਉੱਥੇ। ਆਹੋ ਇਹ ਬਾਜ ਦਾ ਤਾਂ ਨਾ ਹੀ ਆ ਵੀ ਤੈਨੂੰ ਬਾਜ ਦਿਖਾਦੇ ਆ, ਬਾਜ ਦਿਖਾਦੇ ਕੋ ਉਹ, ਕਿਉਂਕਿ ਮੈਂ ਕਰਿਓਸਤੀ ਦਿਖਾਤੀ ਨਾ ਵੀ ਮੈਂ ਦੇਖਿਆ ਨੀ, ਉਹ ਕਹਿੰਦੇ ਆ ਜਾ ਤੈਨੂੰ ਬਾਜ ਦਿਖਾਦੇ ਆ, ਅੱਗੇ ਖੜੇ ਕੀ ਮੈਨੂੰ ਦਿਖਾਇਆ ਇਹਨਾਂ ਨੇ, ਨਾ ਮੈਂ ਬਿਲਕੁਲ ਨੀ ਜਾਊਂਗਾ ਜੀ।
2: ਕੱਲਾ ਪਿੱਟ ਬੋਲੀ, ਪਟਿਆਲੇ ਦੇ ਦੋਵੇਂ ਪਾਸੇ ਦੀ ਪਹਾੜਾ ਲੰਘਦੀ ਹੈ,
1: ਤੜਕੇ ਵੀ ਨੀ ਲੰਘ ਸਕਦੇ।
0: ਬਿਲਕੁਲ ਜੀ ਬਿਲਕੁਲ, ਪਟਿਆਲਾ ਦਿਖਾਉਂਦੇ ਦਿਖਾਉਂਦੇ ਕਿਤੇ ਹਾਦਸਾ ਹੀ ਨਾ ਵਾਪਰ ਜਾਏ। ਹਾਂਜੀ,
2: ਹੋਰ ਕਿਤੇ ਬਾਦਲਾਂ ਦੇ ਫਾਰਮ ਚੋਂ ਲੰਘੋ ਸਮਾਸਲ ਜਾ ਕੇ।
0: ਹਾਂਜੀ,
1: ਕੀ ਬਾਤ ਹੈ,
2: ਚਲੋ ਕਰੋ ਜੀ ਗੱਲ, ਕੋਈ ਗੱਲ ਸੁਣੋ,
0: ਧੰਨਵਾਦ। ਬਾਅਦ ਚ ਕਹਿਣ ਨਾ ਤਾਂ ਚੂੜਾ ਨਹੀਂ ਚੜਾਇਆ ਸੀ। ਹਾਂਜੀ ਠੀਕ ਹੈ ਭਾਰਤ ਸਾਹਿਬ, ਮੈਂ ਵੀ ਯਾਦ ਕਰੂੰਗਾ ਜੀ। ਥੈਂਕ ਯੂ ਸਰ,
1: ਥੈਂਕ ਯੂ ਵੀਰ
0: ਜੀ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ
0: ਭਾਰਤ ਸਾਹਿਬ, ਸਤਿ ਸ੍ਰੀ ਅਕਾਲ ਸਾਰਿਆਂ ਨੂੰ
1: ਜੀ। ਦੋਸਤੋ, ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਹਾਸਾ ਮਸ਼ੂਕਾ ਤੇ ਨਾਲ ਨਾਲ ਜਿਹੜਾ ਸੀਰੀਅਸ ਗੱਲਾਂ ਵੀ ਹੋਈਆਂ ਨੇ, ਜੋ ਮਾਨ ਸਾਹਿਬ ਤੇ ਉਹਨਾਂ ਦੀ ਪਤਨੀ ਦੇ ਉੱਤੇ ਵੀ ਜੋ ਇਲਜ਼ਾਮਬਾਜ਼ੀ ਲੱਗ ਰਹੀ ਹੈ, ਹੋਰ ਸਾਰਾ ਸਿਲਸਿਲਾ, ਤੇ ਉਹਦਾ ਵੀ ਜ਼ਿਕਰ ਕੀਤਾ ਹੈ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਇੱਕ ਦੋ ਖ਼ਬਰਾਂ ਲੈ ਕੇ ਦੋਸਤੋ ਹੋਰ, ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਅੱਜ ਸਿਹਤ ਦੋ ਤਿੰਨ ਦਿਨ ਹੋ ਗਏ ਥੋੜੀ ਠੀਕ ਨਹੀਂ, ਤੇ ਅੱਜ ਮੱਲੋ ਮੱਲੀ ਚਲੋ ਆ ਕੇ ਬੈਠੇ ਹਾਂ। ਮੈਂ ਮਨ ਤਾਂ ਨਹੀਂ ਕਰਦਾ ਸੀ ਛੁੱਟੀ ਕਰਨ ਦੇ ਲਈ, ਮੈਂ ਕਿਹਾ ਚਲੋ ਜਿੰਨਾ ਸਮਾਂ ਵੀ ਲੱਗੇਗਾ ਜ਼ਰੂਰ ਲਵਾਂਗੇ। ਤੇ ਜੇ ਤੁਹਾਡੀ ਫੋਨ ਕਾਲ ਆਈ ਜਾਏਗੀ ਤਾਂ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰੀ ਜਾਂਦੇ ਕੁਝ, ਤੇ ਇੱਕ ਦੋ ਖ਼ਬਰਾਂ ਜਿਹੜੀਆਂ ਵਿਦੇਸ਼ੀ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ। ਦੂਸਰੇ ਪਾਸੇ ਮੋਦੀ ਸਾਹਿਬ ਨੇ ਜਿਹੜਾ ਕੰਟਰੋਵਰਸੀ ਛੇੜ ਦਿੱਤੀ, ਜਿਸਦੇ ਵਿੱਚ ਕਿਹਾ ਗਿਆ ਕਿ ਦਿਮਾਗੀ ਨਕਸਲ ਟਿੱਪਣੀ ਦੇ ਉੱਤੇ ਹਾਕਮ ਤੇ ਜਿਹੜਾ ਵਿਰੋਧੀ ਧਿਰ ਆਹਮੋ ਸਾਹਮਣੇ ਹੋਈ ਹੈ, ਤੇ ਦੂਸਰੇ ਪਾਸੇ ਇਹੀ ਬਿਆਨਬਾਜ਼ੀ ਦੇ ਵਿੱਚ ਚਿਦੰਬਰਮ ਉਹਨਾਂ ਨੇ ਕਿਹਾ ਕਿ ਮੈਨੂੰ ਦਿਮਾਗੀ ਨਕਸਲੀ ਹੋਣ ਦੇ ਉੱਤੇ ਮਾਣ ਹੈ, ਤੇ ਜਿਹੜਾ ਰੋਲਾ ਰੱਪਾ ਪੈ ਰਿਹਾ ਹੈ ਜੈਨ ਜੀ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਇਹਦੇ ਵਿੱਚ ਨਾਲ ਜੁੜੀਆਂ ਹੋਈਆਂ ਨੇ। ਦੇਖਦੇ ਹਾਂ ਸਿਆਸਤ ਕਿੱਧਰ ਨੂੰ ਜਾਏਗੀ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਦੇ ਉੱਤੇ ਬਖਸ਼ੀ ਜੀ ਕਾਲ ਕਰਨਾ ਚਾਹੁੰਦੇ ਆ, ਜ਼ਰੂਰ ਕਾਲ ਕਰ ਲਓ ਜੀ, ਜ਼ਰੂਰ ਸਵਾਗਤ ਰਹੇਗਾ ਦੋਸਤੋ, ਪੁੱਛਣ ਦੀ ਜ਼ਰੂਰਤ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਜ਼ਾਦੀ ਦਿਹਾੜੀ ਦੀ ਜਿਹੜੀ ਹੈ ਆਪਣੀ ਤਕਰੀਰ ਦੇ ਵਿੱਚ ਦਿਮਾਗੀ ਨਕਸਲ ਟਿੱਪਣੀ ਦੇ ਨਾਲ ਹਾਕਮ ਤੇ ਵਿਰੋਧੀ ਧਿਰ ਵਿਚਾਲੇ ਸ਼ਬਦੀ ਜੰਗ ਜਿਹੜੀ ਛਿੜ ਗਈ। ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਜਿਹੜੇ ਨੇ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤੰਜ ਕੱਸਦਿਆਂ ਕਿਹਾ ਕਿ ਮੈਨੂੰ ਦਿਮਾਗੀ ਨਕਸਲ ਹੋਣ ਉੱਤੇ ਮਾਣ ਹੈ, ਉੱਥੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਇਸ ਨੂੰ ਵਿਰੋਧੀਆਂ ਅਤੇ ਸਰਕਾਰ ਦੇ ਉੱਤੇ ਸਵਾਲ ਉਠਾਉਣ ਵਾਲਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੱਸਿਆ। ਉਧਰ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਉਪਰੋਕਤ ਟਿੱਪਣੀ ਵਿਰੋਧੀ ਧਿਰਾਂ ਵੱਲੋਂ ਵੱਲ ਨਹੀਂ ਬਲਕਿ ਉਨ੍ਹਾਂ ਲੋਕਾਂ ਦੇ ਵੱਲ ਸਿੱਧਤ ਸੀ ਜੋ ਮਾਓਵਾਦੀਆਂ ਤੇ ਵੱਖਵਾਦੀਆਂ ਦੇ ਜਿਹੜੇ ਨੇ ਹਮਾਇਤੀ ਦੱਸੇ ਜਾਂਦੇ ਨੇ ਤੇ ਭਾਰਤ ਦੇ ਸੰਵਿਧਾਨ ਨੂੰ ਕਹਿੰਦੇ ਆ ਨਹੀਂ ਮੰਨਦੇ ਆ। ਤੇ ਦੋਸਤੋ ਦੋ ਗੱਲਾਂ ਆ ਰਹੀਆਂ ਨੇ, ਪਹਿਲਾਂ ਆਪਾਂ ਬਖਸ਼ੀ ਜੀ ਦੀ ਗੱਲ ਸੁਣਦੇ ਆ, ਫਿਰ ਆਪਣੇ ਨਾਲ ਗੁਰੀ ਜੀ ਵੀ ਜੋੜ ਰਹੇ, ਉਹਨਾਂ ਦਾ ਵੀ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਬਖਸ਼ੀ ਜੀ, ਸਵਾਗਤ ਹੈ ਜੀ ਨੂੰ ਜੀ, ਨਿੱਘਾ ਕੀ ਹਾਲ ਚਾਲ ਨੇ ਜੀ?
3: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਬਿਲਕੁਲ ਠੀਕ ਠਾਕ ਆ, ਸ਼ੁਕਰ ਹੈ ਉਸ ਅਕਾਲ ਪੁਰਖ ਦਾ, ਉਸ ਅੱਲਾ ਸੁਣੇ ਦਾ
1: ਜੀ।
3: ਤੇ ਬਹੁਤ ਵਧੀਆ ਜਿਹੜਾ ਹੈਗਾ ਪ੍ਰੋਗਰਾਮ ਚੱਲ ਰਿਹਾ ਹੈਗਾ, ਤੇ ਆਪਣੇ ਸਿਕੰਦਰ ਸਾਹਿਬ ਵੀ ਆਏ ਸੀ, ਕਿਆ ਬਾਤਾਂ ਜੀ, ਬਹੁਤ ਵਧੀਆ, ਬੜੇ ਰੋਸ਼ਨ ਖਿਆਲ ਹੈ ਇਹਨਾਂ ਦੇ, ਹਨਾ, ਮਤਲਬ ਇੱਕ ਤਜਰਬਾ ਵੀ ਕਹਿ ਸਕਦੇ ਆ, ਜ਼ਿੰਦਗੀ ਦੇ ਤਜਰਬੇ ਹੈਗੇ ਆ
1: ਜੀ,
3: ਬਿਲਕੁਲ ਤਜਰਬੇ ਬੋਲਦੇ ਆ ਜਨਾਬ ਜਿਹੜਾ ਹੈਗਾ,
1: ਤੇ
3: ਬੜੀ ਸੋਹਣੀ ਲੱਗੀ ਗੱਲਬਾਤ ਜਿਹੜੀ ਹੈਗੀ ਆ, ਤੇ ਪਹਿਲਾਂ ਵੀ ਕਈ ਵਾਰ ਸੁਣਿਆ, ਲੇਕਿਨ ਬਹੁਤ ਸੋਹਣੀ ਇਹਨਾਂ ਦੀ ਗੱਲਬਾਤ ਹੁੰਦੀ ਹੈ, ਦਮਦਾਰ ਹੁੰਦੀ ਹੈ
1: ਜੀ।
3: ਤੇ ਗੱਲਬਾਤ ਚੱਲ ਰਹੀ ਸੀ ਜਿਹੜਾ ਹੈਗਾ, ਦੇਖੋ ਜੀ ਕਿਰਤ ਦਾ ਜੀਵਾ ਵੀ ਅੱਜ ਟਾਈਟਲ ਵੀ ਰੱਖਿਆ ਹੋਇਆ, ਤੇ ਕਿਰਤ ਜਿਹੜੀ ਹੈਗੀ ਆ ਕਿਰਤ ਤੋਂ ਬਗੈਰ ਤਾਂ ਨਹੀਂ ਛੱਡਦਾ ਆਪਣਾ ਵੀਰ ਭੁਪਿੰਦਰ
1: ਜੀ। ਸੋਰੀ, ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਕੰਟੀਨਿਊ ਪਲੀਜ਼।
3: ਹਾਂਜੀ ਦੁਨੀਆ ਆਵਾਜ਼ ਬਰਾਬਰ ਆ ਰਹੀ ਹੈ?
1: ਹਾਂਜੀ ਤੁਸੀਂ ਨਹੀਂ ਕੰਟੀਨਿਊ ਕਰ ਦੋ, ਇਧਰੋਂ ਮੇਰੇ ਵੱਲੋਂ ਗਲਤੀ ਹੋ ਗਈ, ਤੁਸੀਂ ਕਹਿੰਦੇ ਸੀ ਕਿਰਤ ਦੀ ਗੱਲ ਕਰਨ ਲੱਗੇ ਸੀ। ਹਾਂਜੀ
3: ਹਾਂ, ਕਿਰਤ ਜੀ ਮੈਂ ਗੱਲ ਕਰ ਰਿਹਾ ਸੀ, ਜਿਹੜਾ ਹੈਗਾ ਕਿਰਤ ਦੇ ਮੁਤਾਬਕ ਜੇ ਚੱਲੀਏ ਤੇ ਇਹ ਤਾਂ ਜਿਹੜੀ ਹੈਗੀ ਆ ਸ਼ਰਤ ਹੈ ਦੁਨੀਆਂ ਦੇ ਵਿੱਚ, ਜਿਹੜਾ ਹੈਗਾ ਸ਼ਰਤ ਹੈਗੀ ਆ ਵੀ ਲਾਜ਼ਮ ਕਿਰਤ ਜਿਹੜੀ ਆ ਕਰਾਂਗੇ, ਫਿਰ ਹੀ ਅਸੀਂ ਜਿਹੜਾ ਹੈਗਾ ਕੀ ਕਹਿੰਦੇ ਹੈਗੇ ਆ ਵੀ ਆਪਣੀ ਮੰਜ਼ਿਲ ਤੇ ਪਹੁੰਚਾਂਗੇ, ਹਨਾ, ਜਾਂ ਸੈਟੀਸਫੈਕਸ਼ਨ ਸਾਨੂੰ ਮਿਲੇਗੀ। ਅੱਛਾ, ਤੇ ਦੂਸਰੇ ਪਾਸੇ ਐਫਰਟ ਵੀ ਆਪਾਂ ਕਹਿ ਦਿੰਦੇ ਹਾਂ, ਉਸੇ ਕਿਰਤ ਦਾ ਨਾ ਹੀ ਐਫਰਟ ਹੈ ਨਾ, ਜੇ ਆਪਾਂ ਐਫਰਟ ਨਹੀਂ ਕਰਦੇ ਤਾਂ ਆਪਾਂ ਨੂੰ ਸੈਟੀਸਫੈਕਸ਼ਨ ਕਿਸ ਤਰ੍ਹਾਂ ਮਿਲੇਗੀ,
1: ਹਨਾ।
3: ਤੇ ਇਹ ਚੀਜ਼ਾਂ ਹੈਗੀਆਂ, ਹੁਣ ਉਧਰ ਵੀ ਜਿਹੜਾ ਹੈਗਾ ਆਪਾਂ ਦਸਾਂ ਗੁਰੂਆਂ ਦੀ ਜਿਹੜੀ ਫਿਲੋਸਫੀ ਆ ਉਹਦੇ ਵਿੱਚ ਵੀ ਆਇਆ, ਕਿਰਤ ਕਰੋ ਨਾਮ ਜਪ ਕੇ ਵੰਡ ਸਕੋ, ਉਹਦੇ ਵਿੱਚ ਵੀ ਕਿਰਤ ਆਇਆ ਹੋਇਆ।
1: ਬਿਲਕੁਲ,
3: ਹੁਣ ਜੇ ਇਧਰ ਇਸਲਾਮ ਦੇ ਵਿੱਚ ਵੀ ਲੈਂਦੇ ਹਾਂ ਤਾਂ ਕਹਿੰਦੇ ਜੰਨਤ ਮਿਲਦੀ ਆ
1: ਜੀ,
3: ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਬਈ ਜੰਨਤ ਜਿਹੜਾ ਹੈਗਾ ਤੁਸੀਂ ਕਹਿੰਦੇ ਤਾਂ ਹੈਗੇ ਆ ਜੰਨਤ ਮਿਲਦੀ, ਤੇ ਜੰਨਤ ਜਿਹੜੀ ਹੈਗੀ ਐਵੇਂ ਮਿਲ ਜਾਂਦੀ ਹੈ,
1: ਇਸ ਧਰਤੀ ਨੂੰ ਜੰਨਤ ਬਣਾ ਲੈਂਦੇ ਆ ਜੀ, ਬਿਲਕੁਲ ਉਹਨੂੰ ਕਿਉਂ ਨਹੀਂ ਬਣਾਉਂਦੇ।
3: ਹਾਂ ਬਈ ਦੁਨੀਆਂ ਦੇ ਵਿੱਚ ਜੇ ਤੱਕ ਅਸੀਂ ਕੋਈ ਕੰਮ ਨਹੀਂ ਕਰਦੇ ਤੇ ਸਾਨੂੰ ਤਾਂ ਕੁਛ ਲੱਭਦਾ ਨੀਗਾ, ਤੇ ਜੰਨਤ ਐਵੇਂ ਹੀ ਫਿਰ ਜਿਹੜਾ ਹੈਗਾ ਲੱਭ ਜਾਂਦੀ, ਉਹਦੇ ਵਾਸਤੇ ਵੀ ਭਾਈ ਜਿਹੜਾ ਹੈਗਾ ਮਿਹਨਤ ਕਰਨੀ ਪੈਂਦੀ ਹੈਗੀ ਆ, ਐਵੇਂ ਬਿਨਾਂ ਮਿਹਨਤ ਤੋਂ ਜਿਹੜਾ ਹੈਗਾ ਤੁਸੀਂ ਕਹਿੰਦੇ
1: ਫਿਨਲੈਂਡ ਕਹਿ ਲੋ, ਸਵੀਡਨ ਕਹਿ ਲੋ, ਡੈਨਮਾਰਕ ਕਹਿ ਲੋ, ਇਹ ਮੁਲਕ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਦੇਖਿਆ ਜਾਵੇ ਤਾਂ ਇਹਨਾਂ ਮੁਲਕਾਂ ਚ ਰਹਿੰਦੇ ਹੋਏ ਇਹੀ ਦੇਖਦੇ ਆ ਕਿ ਧਰਮ ਦਾ ਮੁੱਦਾ ਤਾਂ ਇੱਥੇ ਉੱਠਦਾ ਹੀ ਨਹੀਂ ਨਾ, ਤੇ ਦੂਸਰਾ ਕਿ ਲੋਕ ਕਿਰਤ ਕਰਨ ਦੇ ਵਿੱਚ ਆਪਣਾ ਜਿਹੜਾ ਧਿਆਨ ਰੱਖਦੇ ਆ, ਕੋਈ ਮਤਲਬ ਕਿ ਇਹ ਨਹੀਂ ਕਿ ਚਲੋ ਮੈਂ ਇਹ ਵੀ ਨਹੀਂ ਕਹਿੰਦਾ ਕਿ ਕ੍ਰੈਡਿਟ ਨਹੀਂ ਦੇਣਾ ਚਾਹੀਦਾ, ਪਰ ਉਹ ਆਪਣੇ ਆਪ ਨੂੰ ਕ੍ਰੈਡਿਟ ਦਿੰਦੇ ਆ ਜੋ ਉਹ ਕਰਦੇ ਆ। ਅਸੀਂ ਮਤਲਬ ਕਿ ਹੋਰ ਚੀਜ਼ਾਂ ਨੂੰ ਕ੍ਰੈਡਿਟ ਦੇਈ ਜਾਂਦੇ ਆ, ਜਾਂ ਚਲੋ ਰੱਬ ਜਾਂ ਕੁਦਰਤ ਜਾਂ ਕੁਝ ਵੀ ਆ ਜਿਹਦਾ ਜਿਸ ਦੇ ਵਿੱਚ ਵੀ ਬਲੀਵ ਆ ਉਹਨੂੰ ਮੁਬਾਰਕ ਹੈ, ਮਤਲਬ ਕਿ ਕਰਦਾ ਜੋ ਵੀ ਸਤਿਕਾਰ ਕਰਨਾ ਚਾਹੀਦਾ, ਹਰ ਧਰਮ ਦਾ ਸਤਿਕਾਰ ਕਰਦੇ ਆ, ਪਰ ਉਹ ਜਿਹੜੀ ਚੀਜ਼ ਆ ਨਾ ਉਹ ਇਹ ਲੋਕ ਮਤਲਬ ਕਿ ਦੇਖੋ ਘੱਟੋ ਘੱਟ ਇਮਾਨਦਾਰ ਤਾਂ ਹੈਗੇ ਨਾ, ਪ੍ਰੈਕਟੀਕਲ ਹੈ ਸਾਰਾ ਕੁਝ ਹੈ, ਜਾਂ ਕਿਸੇ ਨਾਲ ਝੂਠ ਨਹੀਂ ਬੋਲਦੇ, ਗਦਾਰੀ ਬਹੁਤ ਘੱਟ ਲੋਕ ਹੋਣਗੇ ਕਿਤੇ 100 ਦੇ ਵਿੱਚੋਂ ਇੱਕ ਅੱਧਾ ਬੰਦਾ ਇਦਾਂ ਦਾ, ਉਹ ਚਲੋ ਹਰ ਪਰਿਵਾਰ ਦੇ ਵਿੱਚ ਜਾਂ ਹਰ ਕੌਮ ਦੇ ਵਿੱਚ ਕੁਝ ਨਾ ਕੁਝ ਐਸੇ ਮੌਜੂਦ ਹੀ ਨੇ ਜੀ, ਹੈਗੇ ਨੇ, ਤਾਂ ਉਹ ਨਹੀਂ ਕਿਹਾ ਜਾ ਸਕਦਾ ਕਿ ਹਰ ਪਾਸੇ ਮਤਲਬ ਕਿ ਸਹੀ ਹੈ, ਪਰ ਉਹ ਅਸਲ ਸੰਕਲਪ ਜਿਹੜਾ ਉਹਨਾਂ ਦਾ ਕਹਿ ਲਈਏ ਕਿ ਇਹਨਾਂ ਮੁਲਕਾਂ ਦਾ ਵੀ ਹੈ ਨਾ, ਮਿਹਨਤ ਦੇ ਉੱਤੇ ਟਿਕਿਆ ਹੋਇਆ, ਮਿਹਨਤ ਕਰਾਂਗੇ ਤਾਂ ਪਰਿਵਾਰ ਵੀ ਪਾਲਾਂਗੇ, ਦੇਸ਼ ਵੀ ਪਾਲਾਂਗੇ, ਸਾਰਾ ਕੁਝ ਕਰਾਂਗੇ ਜੀ।
3: ਜੀ ਜੀ ਬਿਲਕੁਲ, ਸੱਚੀ ਗੱਲ ਹੈ, ਕਿਉਂਕਿ ਕਈ ਕਹਿ ਦਿੰਦੇ ਲਓ ਜੀ ਕਿਸਮਤ ਜਿਹੜੀ ਹੈ, ਕਿਉਂਕਿ ਕਿਸਮਤ ਵਾਲਾ ਜਿਹੜਾ ਹੈਗਾ ਇਹ ਬੜਾ ਬੜਾ ਡੇਂਜਰਸ
1: ਹੈ,
3: ਅਗਲੇ ਕਹਿੰਦੇ ਹਾਂ ਕਹਿੰਦੇ ਲਓ ਜੀ ਜਿਹੜਾ ਹੈਗਾ ਕਿਸਮਤ ਦੇ ਵਿੱਚ ਹੀ ਹੁੰਦਾ, ਕਿਸਮਤ ਹੈ ਆ, ਅਸੀਂ ਵੀ ਕਹਿੰਦੇ ਹੈਗੇ ਕਿਸਮਤ ਹੈਗੀ ਆ, ਪਰ ਮਿਹਨਤ ਤਾਂ ਸ਼ਰਤ ਹੈਗੀ ਆ। ਜੇ ਹੁਣ ਤੁਸੀਂ ਕਹੋ ਜੀ ਮੈਂ ਤਾਂ ਬਸ ਜੀ ਆਪੇ ਹੀ ਜਿਹੜਾ ਹੈਗਾ ਵਾਹਿਗੁਰੂ ਮੈਨੂੰ ਜਿਹੜਾ ਹੈਗਾ ਪੱਕੀਆਂ ਪਕਾਈਆਂ ਭੇਜੂਗਾ, ਆਪਾਂ ਤਾਂ ਕੁਛ ਕਰਨਾ ਨੀ,
1: ਉਹ ਆਪ ਹੀ ਥੋੜੀ ਨਾ ਪੁੱਟ ਕੇ ਦੇ ਦੇਗਾ ਜੀ, ਆਪਾਂ ਨੂੰ ਕੁਝ ਨਾ ਕੁਝ ਤਾਂ ਮੁਸ਼ਕਤ ਕਰਨੀ ਪੈਣੀ ਹੈ, ਜੇ ਪਾਣੀ ਪਿਆਸ ਲੱਗੀ ਹੈ ਤਾਂ ਖੂਹ ਦੇ ਕੋਲ ਹੀ ਜਾਣਾ ਪੈਣਾ, ਖੂਹ ਨੇ ਆਪਣੇ ਕੋਲ ਤਾਂ ਨਹੀਂ ਆ ਜਾਣਾ ਜੀ।
3: ਬੇਸ਼ੱਕ ਬੇਸ਼ੱਕ ਜਿਹੜਾ ਹੈਗਾ ਤੇ ਸਫ਼ਰ ਹੈਗਾ
1: ਜੀ,
3: ਕਹਿੰਦੇ ਨਾ ਸਿਤਾਰੋਂ ਸੇ ਆਗੇ, ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈ, ਉਸਕੇ ਇਮਤਿਹਾਂ ਅਭੀ ਔਰ ਵੀ ਹੈ, ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ
1: ਜੀ,
3: ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ ਸੋਰੀ ਭੁੱਲ ਗਿਆ ਜੋ ਮੈਂ ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ ਯਾਨੀ ਤੂੰ ਸ਼ਾਹੀਨ ਆ ਤੇਰਾ ਪਰਵਾਜ ਜਿਹੜਾ ਹੈਗਾ ਤੇਰਾ ਕੰਮ ਹੈਗਾ ਯਾਨੀ ਇਹਦੇ ਵਿੱਚ ਵੀ ਇਹੋ ਇਸ਼ਾਰਾ ਕੀਤਾ ਗਿਆ
1: ਬਿਲਕੁਲ
3: ਲਾਜ਼ਮ ਤੈਨੂੰ ਪਰਵਾਜ ਕਰਨੀ ਪੈਣੀ ਜੇ ਤੂੰ ਸ਼ਾਹੀਨ ਹੈਗਾ ਹਨਾ ਤੇ ਇਹ ਚੀਜ਼ਾਂ ਹੈਗੀਆਂ ਲਾਜ਼ਮ ਜਿਹੜਾ ਹੈਗਾ ਇਹ ਸ਼ਰਤ ਹੈਗੀ ਆ
1: ਦੇਖੋ ਬਹੁਤ ਸਾਰੇ ਆਪਣੇ ਮੁਹੱਬਤ ਜੀ ਬਹੁਤ ਸਾਰੇ ਐਸੇ ਲੋਕ ਆਏ ਨੇ ਚਾਹੇ ਉਹ ਸੂਫੀ ਨੇ ਪੀਰ ਪੈਗੰਬਰ ਨੇ ਜਦੋਂ ਆਪਾਂ ਗੁਰੂ ਸਾਹਿਬ ਮੈਂ ਇਹ ਨੀ ਕਹਿੰਦਾ ਕਿ ਗੁਰੂ ਸਾਹਿਬ ਸਭ ਤੋਂ ਪਰਫੈਕਟ ਸੀਗੇ ਜਾਂ ਕਿੱਦਾਂ ਸੀਗੇ ਪਰ ਗੁਰੂ ਸਾਹਿਬ ਨੇ ਇੱਕ ਸੰਕਲਪ ਦਿੱਤਾ ਕਿ ਪਰਿਵਾਰ ਨੂੰ ਪਰਿਵਾਰ ਦੇ ਵਿੱਚ ਬੰਨ ਕੇ ਰੱਖਿਆ ਉਹਨਾਂ ਨੇ ਕਿ ਤੁਸੀਂ ਆਪਣਾ ਪਰਿਵਾਰ ਵੀ ਪਾਲਣਾ ਨਾਲ ਪਰਿਵਾਰ ਦੇ ਵਿੱਚ ਰਹਿਣਾ ਜ਼ਿੰਮੇਵਾਰੀਆਂ ਦਿੱਤੀਆਂ ਕਿ ਇਹਨਾਂ ਦੇ ਨਾਲ ਹੀ ਸਾਰਾ ਕੁਝ ਆਣਾ ਤੇ ਪਰ ਬਹੁਤ ਸਾਰੇ ਹੋਰ ਜਿਹੜੇ ਹੈਗੇ ਨੇ ਚਾਹੇ ਉਹ ਸੂਫੀ ਕਹਿ ਲਈਏ ਮਤਲਬ ਕਿ ਉਹ ਜੇ ਉਸ ਪਾਸੇ ਨੂੰ ਦੇਖੀਏ ਤਾਂ ਉਹ ਆਪਣੀ ਦੁਨੀਆਂ ਚ ਰਹਿੰਦੇ ਆ ਜਾਂ ਜ਼ਿੰਮੇਵਾਰੀਆਂ ਤੋਂ ਭੱਜਦੇ ਨਜ਼ਰ ਆਉਂਦੇ ਆ ਜਾਂ ਇੱਦਾਂ ਕਹਿ ਲਈਏ ਜਾਂ ਉਹ ਆਮ ਜਿਹੜੇ ਸਾਡੀ ਜ਼ਿੰਦਗੀ ਹੈ ਉਹਦੇ ਵਿੱਚ ਰਹਿਣਾ ਨਹੀਂ ਚਾਹੁੰਦੇ ਉਹਨਾਂ ਦਾ ਇੱਕ ਆਪਣਾ ਹੀ ਸੰਸਾਰ ਹੈ ਪਰ ਗੁਰੂ ਸਾਹਿਬ ਨੇ ਸਾਨੂੰ ਕਿਹਾ ਮਤਲਬ ਕਿ ਕਿਰਤ ਦਾ ਸੰਕਲਪ ਦਿੱਤਾ ਕੰਮ ਦਾ ਜ਼ਿੰਮੇਵਾਰੀਆਂ ਦਿੱਤੀਆਂ ਨੇ ਉਹ ਨਿਭਾਉਣ ਦਾ ਸੰਕਲਪ ਦਿੱਤਾ ਹੈ ਜੀ
3: ਇਹੀ ਸ਼ੱਕ ਬੇਸ਼ੱਕ ਗੰਗਾ ਨੂੰ ਭੱਜ ਜਾਂਦੇ ਸੀ ਹੁਣ ਇਹ ਜਿਹੜਾ ਹੈਗਾ ਬੱਲਾ ਮੈਂ ਜਿਹੜਾ ਹੈਗਾ ਗੰਨਾ ਹੁੰਦੀਆਂ ਸਿੱਧੀਆਂ ਜਿਹੜੀਆਂ ਹੈਗੀਆਂ ਹੁਣ ਜਿਹੜਾ ਹੈਗਾ ਜਿਹੜਾ ਕਈ ਵਾਰੀ ਨਹਾਉਣਾ ਹੀ ਨੀ ਗਾ ਕਈ ਕਈ ਦਿਨ ਆਪਣਾ ਬੀਜ ਬੱਪਨ ਲੱਗੀ ਤੇ ਬਾਹਰ ਜੁੜ
1: ਜਾਣੇ
3: ਜਟਾ ਮੈਨੂੰ ਜਟਾ ਧਾਰੀ ਤੇ ਜਿਹੜਾ ਹੈਗਾ ਬਾਹਰ ਦੇ ਵਿੱਚ ਜੰਗਲਾਂ ਨੂੰ ਚਲੇਗਾ ਇਬਾਦਤ ਕਰਨਾ ਹੈ
1: ਬਿਲਕੁਲ
3: ਇਹ ਨੀ ਆਉਂਦਾ ਜ਼ਿੰਮੇਵਾਰੀਆਂ ਤੋਂ ਭੱਜਣਾ ਨੀ ਚਾਹੀਦਾ ਗੁਰੂਆਂ ਨੇ ਇਸੇ ਕਰਕੇ ਕਿਹਾ ਸੀ ਕਿ ਦੇਖੋ ਸਾਡੀ ਵੀ ਸਾਡੀ ਨੀ ਕੀਤੀ ਸ਼ਾਦੀਆਂ ਵੀ ਕੀਤੀਆਂ ਹੈਗੀਆਂ ਮਤਲਬ ਉਹਨਾਂ ਨੇ ਸਾਨੂੰ ਸਿਰਫ ਦੱਸਣ ਵਾਸਤੇ ਉਹਨਾਂ ਨੇ ਜਿਹੜਾ ਹੈਗਾ ਸਾਨੂੰ ਦੱਸਿਆ ਤਾਂ ਕਿ ਇਹਨਾਂ ਨੂੰ ਲੈਸਨ ਮਿਲੇ ਜਿਹੜਾ ਹੈਗਾ ਹਨਾ
1: ਬਿਲਕੁਲ
3: ਬਈ ਆਪਣਾ ਗ੍ਰਿਸ਼ਟੀ ਜੀਵਨ ਜਿਹੜਾ ਹੈਗਾ ਤੁਸੀਂ ਜਿਹੜੇ ਹੁਣ ਕਹਿੰਦੇ ਜੰਗਲਾਂ ਦੇ ਵਿੱਚ ਭੱਜਦੇ ਤੇ ਇੱਧਰ ਨੂੰ ਵੀ ਲੈਣ ਆਉਂਦੇ ਫਿਰ ਬਈ ਜਿਹੜਾ ਹੈਗਾ ਤੁਸੀਂ ਫਿਰ ਪਿੰਡ ਨੂੰ ਭੱਜਦੇ ਆ ਮਤਲਬ ਚਲੋ ਉੱਥੋਂ ਜਿਹੜਾ ਹੈਗਾ ਚੁਟਕਾ ਪਾਣੀ ਲੈ ਕੇ ਆਉਣੇ ਆਟਾ ਲੈ ਆਟਾ ਜਿਹੜਾ ਹੈਗਾ ਸਾਨੂੰ ਆਟਾ ਪਾ ਦਿਓ ਜੀ ਜਾਂ ਸਾਨੂੰ ਚੁਟਕਾ ਦਿਓ
1: ਉਹ ਕਹਿੰਦੇ ਨਾ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕੱਲ ਬਣਦੀ ਹੈ
3: ਇਬਾਦਤ ਜ਼ਰੂਰੀ ਹੈ ਇਹਦਾ ਨਾ ਹੀ ਤੈਨੂੰ ਕਿਰਤ ਕਹਿ ਲਵੋ ਜਾਂ ਸਿਮਰਨ ਕਹਿ ਲਵੋ ਇਹਨੂੰ ਜਾਂ ਜਿਹੜਾ ਹੈਗਾ ਇਹਨੂੰ ਇਬਾਦਤ ਕਹਿ ਲਵੋ ਇਬਾਦਤ ਬਹੁਤ ਜ਼ਰੂਰੀ ਹੈ ਬਿਲਕੁਲ
1: ਰਾਜਨ ਸੈਣੀ ਸਾਹਿਬ ਕਹਿੰਦੇ ਆ ਬਖਸ਼ੀ ਜੀ ਨੂੰ ਮੇਰਾ ਸੁਨੇਹਾ ਪੜ ਕੇ ਜ਼ਰੂਰ ਸੁਣਾਓ ਕਹਿੰਦੇ ਬਖਸ਼ੀ ਜੀ ਸੁਣਾਓ ਕੋਈ ਗੱਲ ਹਕੀਕੀ
3: ਜੀ ਜੀ ਹਕੀਕੀ ਗੱਲ ਜਨਾਬ ਧੂਪ ਦਿਖਾਵੇ ਉਹਦੇ ਕਿਹੜੀ ਮੱਖ ਲੜਦੀ ਕਹਿੰਦੇ ਧੂਪ ਦੇਖੇਗਾ ਧੂਆਂ ਜਿਹਾ ਕਰਦਾ ਰਹਿਣਾ ਉਹਦੇ ਮੱਖੀਆਂ ਲੜਨੀਆਂ ਜਿਹੜਾ ਹੈਗਾ ਧੂਆਂ ਕਰਨਾ ਵੀ ਚਲੋ ਧੂਆਂ ਜਿਹਾ ਕਰੋ ਤੇ ਮੱਖੀਆਂ ਜਿਹੜੀਆਂ ਜ਼ਰੂਰ ਭੱਜ ਜਾਣਗੀਆਂ ਹੈ ਦਿਨੇ ਰਾਤੀ ਪਿਆ ਧੂਪ ਦਿਖਾਵੇ ਉਹਦੇ ਕਿਹੜੀ ਮੱਖ ਲੜਦੀ ਤੁਹਾਨੂੰ ਟੱਲੀਆਂ ਨਾਲ ਮਨਾਵੇ ਟਾਲੀਆਂ ਵਜਾਉਣੀਆਂ ਟਾਲ ਵਜਾਉਣਾ ਵੀ ਦੱਸੋ ਉਹ ਜਿਹੜਾ ਹੈਗਾ ਉਹਨੇ ਸੁਣਦਾ ਨੀ ਗਾ ਹੈ ਉਹ ਬੋਲਾ ਹੈ ਤੇ ਇਹ ਚੀਜ਼ਾਂ ਹੈਗੀਆਂ ਕਈ ਫਿਰ ਦੂਸਰੇ ਪਾਸੇ ਨੂੰ ਤੁਰ ਪੈਂਦੇ ਹੈਗੇ ਆ ਤੇ ਆਹ ਜਿਹੜਾ ਹੈਗਾ ਕਹਿਣ ਦਾ ਮਤਲਬ ਅੱਗ ਦੇ ਉੱਤੇ ਘਿਓ ਪਾ ਕੇ ਵੀ ਤੁਸੀਂ ਸਵਾਹਾ ਕਰੀ ਜਾਂਦੇ
1: ਨਾ
3: ਹਾਂ ਵੀ ਜਾਓ ਵੀ ਕਿਸੇ ਗਰੀਬ ਗਰੀਬ ਨੂੰ ਦਿਓ ਖਾ ਲੋਗੇ
1: ਤੁਹਾਨੂੰ ਦੁਆਵਾਂ ਬਣੇ ਮਾਲਿਸ਼ ਮੁਲਿਸ਼ ਕਰੋ
3: ਤੇ ਇਹ ਚੀਜ਼ਾਂ ਹੈਗੀਆਂ ਮਕੇ ਹਕੀਕਤ ਜਿਹੜੀ ਆ ਨਾ ਦੇਖੋ ਕਹਿੰਦੇ ਨਾ ਓਨਲੀ ਟਰੁੱਥ ਕਮਸ ਇਨ ਟੂ ਲਾਈਫ ਜਿਹੜੀ ਹਕੀਕਤ ਹੈ ਉਹ ਹੀ ਸਾਹਮਣੇ ਆਉਂਦੀ ਹੈ ਬਾਤਲ ਜਿਹੜਾ ਹੈਗਾ ਉਹ ਮਿਟ ਜਾਂਦਾ ਹੈ ਖਤਮ ਹੋ ਜਾਂਦਾ ਹੈਗਾ ਓਨਲੀ ਟਰੁੱਥ ਕਮਸ ਇਨ ਟੂ
1: ਲਾਈਫ
3: ਸੱਚ ਹੈ ਉਹ ਹੀ ਰਹਿ ਜਾਂਦਾ ਹੈਗਾ ਉਧਰ ਬਾਣੀ ਦੇ ਵਿੱਚ ਵੀ ਬਾਬੇ ਦੀ ਬਾਣੀ ਤੇ ਵੀ ਕੂੜ ਨਾ ਖੁੱਟੇ ਨਾਨਕਾ ਓੜ ਕੇ ਸੱਚ ਰਹੇ ਉਧਰ ਵੀ ਤਾਂ ਇਹੋ ਹੀ ਕਹਿ ਭਾਈ ਜਿਹੜਾ ਕੂੜ ਹੈ ਉਹ ਖਤਮ ਹੋ ਜਾਂਦਾ ਤੇ ਸੱਚ ਅਖੀਰ ਰਹਿ ਜਾਂਦਾ
1: ਬਿਲਕੁਲ
3: ਇਹ ਚੀਜ਼ਾਂ ਹੈਗੀਆਂ
1: ਬਾਬੇ
3: ਨੇ ਤਾਂ ਬੜਾ ਬਾਬੇ ਦੇ ਨਾਲ ਵੀ ਹੋਈਆਂ ਸੀ ਗੱਲਾਂ ਉਹਨਾਂ ਨੇ ਬਚਨਾ ਜੋ ਕਿਤੇ ਸੂਰਜ ਨੂੰ ਪਾਣੀ ਦੇਣ ਦਾ ਉਹਨਾਂ ਨੇ ਉਹ ਨੀ ਉਹ ਵੀ ਉਹਨਾਂ ਨੇ ਕੰਮ ਕਰਕੇ ਦਿਖਾਇਆ ਉਹਨਾਂ ਨੇ ਕਿਹਾ ਵੀ ਨਹੀਂ ਜੀ ਤੁਸੀਂ ਕਿੱਥੇ ਜਿਹੜਾ ਹੈਗਾ ਜਿਹੜਾ ਹੈਗਾ ਕਹਿੰਦੇ ਜੀ ਅਸੀਂ ਤਾਂ ਆਪਣੇ ਜਿਹੜਾ ਹੈਗਾ ਦੇਵਤਾ ਨੂੰ ਭੇਜ ਦਿੱਤਾ ਸੂਰਜ ਨੂੰ ਤੇ ਉਹ ਕਹਿੰਦੇ ਕਰੋੜਾਂ ਕਿਲੋਮੀਟਰ ਹੈ ਉੱਥੇ ਕਿਵੇਂ ਪਾਣੀ ਜਾਂਦਾ ਫਿਰ ਉਹ ਕਹਿੰਦੇ ਵੀ ਕਹਿੰਦੇ ਵੀ ਤੁਸੀਂ ਕਿੱਥੇ ਦਿੰਦੇ ਬਾਬਾ ਜੀ ਪਾਣੀ ਆਏ ਕਹਿੰਦਾ ਮੈਂ ਤਾਂ ਆਪਣੇ ਖੇਤਾਂ ਨੂੰ ਦਿੰਦੇ ਉਹ ਕਹਿੰਦਾ ਉੱਥੇ ਕਿਵੇਂ ਜਾ ਸਕਦਾ ਕਹਿੰਦਾ ਵੀ ਉੱਥੇ ਨੀ ਜਾ ਸਕਦਾ ਤੇ ਇੱਧਰ ਕਿਵੇਂ ਜਾ ਇੱਧਰ ਤੁਹਾਡਾ ਕਿਵੇਂ ਜਾ ਸਕਦਾ
1: ਕਰਤਾਰਪੁਰ ਤਾਂ ਲੱਗ ਗਈ ਹੈ ਮਤਲਬ ਕਿ ਸੂਰਜ ਦਾ ਨਾਲ ਲੱਗ ਗਈ ਆ
3: ਮੇਰੇ ਨਾਲ ਵੀ ਕਈ ਵਾਰੀ ਹੋ ਗਈਆਂ ਗੱਲਾਂ
1: ਜੀ।
3: ਕਹਿੰਦੇ ਜੀ ਪਹਿਲੋਂ ਤਾਂ ਕਹਿੰਦੇ ਜੀ ਉਹ ਆਖੇ ਜੀ ਤੁਹਾਡੇ ਦਿਲ ਵਿਚ ਰਹਿੰਦਾ, ਪਹਿਲਾਂ ਤਾਂ ਕਹਿੰਦੇ ਅੰਦਰ ਰਹਿੰਦਾ, ਮੈਂ ਕਿਹਾ ਵੀ ਅੰਦਰ ਰੱਬ ਆਂਦਾ ਰਹਿੰਦਾ, ਮੈਂ ਕਹਿੰਦੇ ਆਹੋ ਤੇ ਮੈਂ ਕਿਹਾ ਕਿਹੜੀ ਕੋ ਕਿਹੜੇ ਕੋ ਖਾਨੇ ਦੇ ਵਿਚ ਕਿੱਧਰ ਪਛਲੀਆਂ ਤੇ ਰਹਿੰਦਾ ਰੱਬ
1: ਕਿੱਧਰ ਮਕਾਨ ਚੱਤਿਆ ਉਹਨੇ ਬਿਨਾਂ ਇਜਾਜ਼ਤ ਹੀ ਰਹਿੰਦਾ।
3: ਕਹਿੰਦੇ ਨਹੀਂ ਜੀ ਉਹ ਤੁਹਾਡੇ ਅੰਦਰ ਹੀ ਰਹਿੰਦਾ, ਤੁਹਾਡੇ ਦਿਲ ਅੰਦਰ ਰਹਿੰਦਾ, ਕੋਈ ਅਖੀਰ ਕਹਿ ਦਿੰਦੇ ਦਿਲ ਅੰਦਰ
1: ਰਹਿੰਦਾ। ਤੇਰੇ ਅੰਦਰ ਬੋਲਦਾ
3: ਡਾਕਟਰਾਂ ਦੇ ਕੋਲ ਜਾਂਦੇ ਸਰਜਰੀ ਕਰਾਉਂਦੇ ਆ, ਦਿਲ ਚ ਕਢਾ ਕੇ ਦਿਖਾਵਾ ਭਲਾ ਕਿੱਥੇ ਕੋ ਬੈਠਾ।
1: ਨਹੀਂ ਫਿਰ ਹਾਲ ਜਦੋਂ ਕੀਤੀ ਤੁਸੀਂ ਫਿਰ ਕਹਿੰਦਾ ਕਹਿੰਦਾ ਤੁਹਾਡੇ ਅੰਦਰੋਂ ਬੋਲਦਾ
3: ਬਦਲੀ ਜਾਣਾ, ਇਹ ਚੀਜ਼ਾਂ ਨੀ ਹੁੰਦੀਆਂ। ਹਕੀਕਤ ਜਿਹੜੀ ਹੈਗੀ ਆ ਜੋ ਹਕੀਕਤ ਆ ਓਹੀ ਸਾਹਮਣੇ ਆਉਂਦੀ ਆ
1: ਜੀ।
3: ਸੋ ਇਹ ਚੀਜ਼ਾਂ ਹੈਗੀਆਂ ਤੇ ਬਾਕੀ ਜੇ ਦੋ
1: ਕੋ ਦੋ ਸ਼ਬਦ ਸਾਂਝੇ ਜੋਲ ਭੈਣ ਜੀ ਵੀ ਕਾਲ ਕਰ ਰਹੇ ਸੀ, ਉਹਨਾਂ ਦੀ ਵੀ ਨਾਲ ਸੁਣਦੇ ਅੱਗੇ ਜਾ ਕੇ।
3: ਮੈਂ ਬੇਟ ਦੇਣਾ 1 2 3
1: ਜਰੂਰ ਜੀ,
3: ਜਲਦੀ ਜਲਦੀ
1: ਜਰੂਰ ਜੀ।
3: ਯਾਰ ਮੰਗਿਆ ਸੀ ਰਬਾਤ ਤੂੰ ਰੋਕੇ, ਤੇਰੀ ਮੈਂ ਖੁਦਾਈ ਮੰਗ ਲਈ, ਤੇਰੀ ਮੈਂ ਖੁਦਾਈ ਮੰਗ ਲਈ, ਯਾਰ ਮੰਗਿਆ ਸੀ ਰਬਾਤ ਤੂੰ ਰੋਕੇ, ਤੇਰੀ ਮੈਂ ਖੁਦਾਈ ਮੰਗ ਲਈ, ਮੈਂ ਖੁਦਾਈ ਮੰਗ ਲਈ।

0: Vá.
1: क्या
0: लव
1: बात
0: यू
1: है
0: इसी
1: जी।
0: सॉन्ग नंबर 1, सॉन्ग नंबर 2
1: जी
0: जी।

ਨੀਟੂ ਛੁਪਨਾ ਬਣ ਕੇ ਮਿਲ ਜਾਣੀ ਰਾਤਾਂ ਨੂੰ ਤੜਕੇ ਉੱਠ ਕੇ ਤੱਕੀਏ

0: ਉੱਗੇ ਰਹੇ ਕਾ ਬਣ ਕੇ ਮੇਰੇ ਦਿਲ ਤੋਂ ਉੱਠਦੀਆਂ ਹੂਕਾਂ ਮੈਨੂੰ ਪੁੱਟਦੀਆਂ ਕਿੱਥੇ ਗੁੰਮ ਜਾਂਦੇ ਨੇ
1: ਵਾਹ ਜੀ ਵਾਹ ਜੀ ਵਾਹ, ਕਿਆ ਬਾਤ ਹੈ ਮੁਹੰਮਦ ਜੀ, ਕਿਆ ਬਾਤ ਹੈ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵਿਚਾਰਾਂ ਲਈ ਤੇ ਗੀਤ ਲਈ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਹ ਸਨ ਮੁਹੰਮਦ ਜੀ ਜੁੜੇ ਸਨ ਆਪਣੇ ਨਾਲ, ਤੇ ਅਗਲੀ ਲਾਈਨ ਦੇ ਉੱਤੇ ਆਪਾਂ ਕੋਸ਼ਿਸ਼ ਕਰਦੇ ਹਾਂ ਜੋਲ ਭੈਣ ਜੀ ਨੂੰ ਵੀ ਜੋੜਦੇ ਹਾਂ ਨਾਲ, ਤੇ ਇਸੇ ਤਰ੍ਹਾਂ ਹੀ ਗੁਰੀਮਾਨ ਬਾਈ ਜੀ ਦੀ ਵੀ ਕਾਲ ਆ ਰਹੀ ਸੀ, ਉਹਨਾਂ ਨੂੰ ਵੀ ਗੱਲ ਸੁਣਦੇ ਹਾਂ। ਤੇ ਸਤਿ ਸ੍ਰੀ ਅਕਾਲ ਜੀ ਗੁਰੀਮਾਨ ਜੀ, ਜੀ ਆਨੂ ਜੀ ਨਿੱਘਾ ਸਵਾਗਤ ਹੈ ਬਾਈ ਜੀ।
2: ਸਤਿ ਸ੍ਰੀ ਅਕਾਲ ਭਾਰਜਵੀਰ ਜੀ,
1: ਸਤਿ ਸ੍ਰੀ ਅਕਾਲ
2: ਸਾਰੇ ਵੱਡੇ ਭਰਾਵਾਂ ਨੂੰ, ਸਤਿ ਸ੍ਰੀ ਅਕਾਲ
1: ਜੀ ਆਨੂ ਜੀ, ਕੀ ਹਾਲ ਚਾਲ ਨੇ ਜਨਾਬ?
2: ਵਧੀਆ ਸਰ, ਵਧੀਆ, ਤੁਸੀਂ ਸੁਣਾਓ ਜੀ?
1: ਬਹੁਤ ਵਧੀਆ ਜੀ, ਅੱਗੇ ਨਾਲੋਂ ਬੈਟਰ ਹੈ।
2: ਸਿਹਤ ਠੀਕ ਹੈ ਜੀ ਤੁਹਾਡੀ ਹੁਣ?
1: ਨਹੀਂ, ਹਾਂਜੀ, ਦੋ ਕੁ ਦਿਨ ਹੋ ਗਏ ਸੀ, ਵੀਕ ਸੀਗਾ ਥੋੜਾ, ਤੇ ਫਲੂ ਵਗੈਰਾ ਚੱਲਦਾ, ਨਜ਼ਲਾ ਜ਼ੁਕਾਮ ਖਾਂਸੀ, ਪਰ ਅੱਜ ਥੋੜਾ ਠੀਕ ਸੀਗਾ, ਲੱਗਦਾ ਨੀ ਸੀ, ਮੈਂ ਕਿਹਾ ਚਲੋ ਇੰਨਾ ਟਾਈਮ ਕੱਢਾਂਗੇ, ਪਰ ਫਿਰ ਵੀ ਪੰਗਾ ਲੈ ਲਿਆ
2: ਮੈਂ, ਕਰਦਾ ਰਹਿ ਗਿਆ, ਮੈਂ ਕਿਹਾ ਯਾਰ ਕਰਾਂ ਨਾ ਕਰਾਂ ਵੀ ਸਿਹਤ ਠੀਕ ਨਹੀਂ।
1: ਨਹੀਂ ਉਹ ਸੌਖਾ ਹੋ ਜਾਂਦਾ ਜੇ ਕਾਲ ਆ ਜਾਂਦੀ, ਨਹੀਂ ਤਾਂ ਮੈਨੂੰ ਬੋਲਣਾ ਜ਼ਿਆਦਾ ਪੈਂਦਾ ਸੀ। ਹਾਂਜੀ ਜੀ,
2: ਮੁਹੰਮਦ ਜੀ ਵਧੀਆ ਵਧੀਆ ਗੀਤ ਸੁਣਾ ਕੇ ਗਏ ਨੇ,
1: ਬਿਲਕੁਲ ਹੈ,
2: ਬਹੁਤ ਸੋਹਣੇ ਪੁਰਾਣੇ ਗੀਤ ਨੇ ਜਿਹੜੇ ਸੁਣ ਕੇ ਨਾ ਰੂਹ ਤਾਜ਼ੀ ਹੋ ਜਾਂਦੀ ਸੁਣ ਕੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਭਾਈ ਮੁਹੰਮਦ, ਗੁਰਜੀਤ ਤੂੰ ਤੇਰੇ ਉੱਪਰ ਕਬੱਡੀ ਦੇ ਉੱਪਰ ਗੱਲ ਕਰਨੀ ਸੀ ਵੀ,
1: ਹਾਂ ਹਾਂ ਜ਼ਰੂਰ,
2: ਦੇਖ ਲਓ ਤੁਸੀਂ ਵੀ ਕਿੱਡਾ ਬੜਾ ਥੰਭ ਬੁਰਜ ਖਲੀਫਾ, ਆਪਾਂ ਪੰਜਾਬ ਕਹਿੰਦੇ, ਪੰਜਾਬ ਦਾ ਬੁਰਜ ਖਲੀਫਾ ਢੇਰ ਹੋ ਗਿਆ ਜੀ ਕਸੂਰੀ ਦੋ ਇੱਕ ਡਿਸਟ੍ਰਿਕਟ ਵਾਲੇ।
1: ਜੀ ਜੀ ਬਿਲਕੁਲ ਬਾਈ, ਮੈਂ ਹੈਰਾਨ ਰਹਿ ਗਿਆ, ਔਜਲਾ ਸਾਹਿਬ ਨੇ ਨਾ ਫੋਟੋ ਭੇਜੀ ਸੀ, ਮੈਂ ਦੇਖੀ ਕਿੱਡਾ ਹੱਟਾ ਕੱਟਾ, ਤੇ ਆਖਰ ਦੇ ਵਿੱਚ ਉਹਦਾ ਹਾਲਾਤ ਦੇਖੋ ਕਿੱਦਾਂ ਸੁੱਕਿਆ ਪਿਆ ਬੰਦਾ।
2: ਹਾਂਜੀ ਹਾਂਜੀ, ਮੈਂ ਤੁਸੀਂ ਨੀ ਜੀ, ਤੁਸੀਂ ਕੱਲੇ ਨੀ, ਜਦੋਂ ਉਹਨਾਂ ਦੀ ਹਾਸਪਿਟਲ ਤੇ ਆਈ ਫੋਟੋ ਮੈਂ ਦੇਖੀ ਹੈ ਨਾ
1: ਜੀ,
2: ਸਹੀ ਪੁੱਛੋ ਤਾਂ ਨਾ ਇੱਕ ਮਨੁੱਖੀ ਤੌਰ ਤੇ ਅੰਦਰੋਂ ਰੋਣਾ ਨਿਕਲ
1: ਗਿਆ,
2: ਮਤਲਬ ਜਿਹਨੂੰ ਬੁਰਜ ਖਲੀਫਾ ਕਹਿੰਦੇ, ਮੁੱਠੀ ਦੀ ਢੇਰ, ਮਤਲਬ ਮੁੱਠੀ ਹੱਡੀਆਂ ਦੀ ਬਣ ਕੇ ਰਹਿ ਗਿਆ ਜੀ।
1: ਬਿਲਕੁਲ ਹੈ ਜੀ, ਬਿਲਕੁਲ,
2: ਠੀਕ ਹੈ, ਉਹਨੂੰ ਵੈਸੇ ਅਸਲ ਚ ਇਹ ਪ੍ਰੋਬਲਮ ਤਾਂ ਉਹਨੂੰ ਥੋੜੀ ਕਿਡਨੀ ਕਰਕੇ ਨਾ ਪ੍ਰੋਬਲਮ ਆਈ ਹੈ, ਚਲੋ ਹੁਣ ਜਦੋਂ
1: ਬਾਈ ਜੀ ਕਿਡਨੀ ਕਰਕੇ ਵੀ ਪ੍ਰੋਬਲਮ ਤਾਂ ਆਉਂਦੀ ਹੈ ਕਿਉਂਕਿ ਵੱਧ ਪ੍ਰੋਟੀਨ ਖਾਈ ਜਾਂਦੇ ਆ, ਜਾਂ ਕ੍ਰੀਏਟਿਨ ਜਿਹੜੀ ਆ ਲਈ ਜਾਂਦੇ ਆ ਨਾ ਜਿਮ ਵਾਲੇ ਜਿਹੜੇ ਨੇ, ਉਹ ਇਹਦਾ ਇਸ ਇਹਨਾਂ ਚੀਜ਼ਾਂ ਦਾ ਇਸਤੇਮਾਲ ਕੇ, ਕ੍ਰੀਏਟਿਨ ਵੀ ਲੈਣੀ ਆ, ਉਹ ਸਟੈਮੀਨਰ ਦੇ ਲਈ ਹੁੰਦੀ ਹੈ, ਤੇ ਉਹ ਖਾਸ ਕਰਕੇ ਉਹਦੇ ਤੁਹਾਨੂੰ ਪਾਣੀ ਬਹੁਤ ਪੀਣਾ ਪੈਂਦਾ, ਉਹ ਜੇ ਲਈ ਆ ਤੁਸੀਂ ਤਾਂ ਉਹਨੂੰ ਕੱਢਣਾ ਹੁੰਦਾ ਬਾਹਰ ਜੀ।
2: ਹਾਂਜੀ ਹਾਂਜੀ, ਜਿਹੜੇ ਟੀਕੇ ਲਾਉਂਦੇ ਨੇ ਨਾ, ਜਿਹੜਾ ਚਿੱਟੇ ਦਾ ਰੋਗ ਹੈ, ਇਹ ਵੀ ਤਾਂ ਨਾ ਚਲੋ ਆਪਾਂ ਟੀਕਾ ਲਾਉਣੇ ਆ, ਇਹ ਵੀ ਬੰਦੇ ਨੂੰ ਕਾਲਾ ਪੀਲੀਆ ਕਰ ਦਿੰਦਾ,
1: ਕਰ ਦਿੰਦਾ ਜੀ, ਕਰ ਦਿੰਦਾ, ਬਿਲਕੁਲ।
2: ਜਿਹੜਾ ਉਹ ਜਿਹੜੇ ਐਕਚੁਅਲੀ ਦੇ ਵਿੱਚ ਉਹਨਾਂ ਦੀ ਸਕਿਨ ਪੂਰੀ ਅੱਗੇ ਰੰਗ ਫੇਰ ਸੀ ਉਹਨਾਂ ਦਾ, ਨਾ ਹੁਣ ਤੁਸੀਂ ਰੰਗ ਦੇ ਤੇ, ਕਿੰਨਾ ਪੱਕਾ ਰੰਗ ਹੋਇਆ ਹੋਇਆ ਸੀ ਅੱਗੇ ਨਾਲ ਉਹਨਾਂ ਦਾ,
1: ਬਿਲਕੁਲ,
2: ਇਹ ਸਾਰੇ ਕਾਲੇ ਪੀਲੇ ਲੱਛਣ ਸੀਗੇ। ਵੈਸੇ ਤਾਂ ਦੇਖੋ ਜਿਉਂਦੇ ਜੀ ਤਾਂ ਮੈਂ ਨੀ ਕਹਿੰਦਾ ਵੀ ਉਹਨਾਂ ਨੇ ਟਰਾਈ ਨੀ ਕੀਤੀ ਹੋਣੀ, ਬੰਦਾ ਆਪਣੇ ਮਾੜੇ ਹਾਲਾਤ ਨਾਲ ਲੜਦਾ ਬਹੁਤ ਹੈ
1: ਜੀ ਜੀ,
2: ਕਿਤੇ ਨਾ ਕਿਤੇ ਜਾ ਕੇ ਇਨਸਾਨ ਹਾਰ ਜਾਂਦਾ, ਕਿਉਂਕਿ ਇਹ ਨਾ ਜਿਹੜੀ 2 ਇੰਚ ਦੀ ਸੂਈ ਹੈ, ਇਹਦਾ ਮਤਲਬ ਸਵਾਦ ਬਹੁਤ ਭੈੜਾ ਹੈ।
1: ਬਿਲਕੁਲ ਹੈ, ਬਿਲਕੁਲ ਹੈ ਬਾਈ ਜੀ,
2: ਬੰਦਾ ਚਾਹ ਕੇ ਵੀ ਨੀ ਛੱਡ ਸਕਦਾ ਹੈਗਾ। ਜਿਹੜੇ ਹੁਣ ਘਰੇ ਜਾ ਕੇ ਵੀਡੀਓ ਪਾ ਰਹੇ ਨੇ, ਉਹਦੇ ਘਰ ਨੂੰ ਸਪੋਰਟ ਕਰ ਰਹੇ ਨੇ, ਜਾਂ ਬੱਚੀ ਦੀ ਪੜ੍ਹਾਈ ਨੂੰ, ਚਲੋ ਮੈਂ ਨੀ ਕਹਿੰਦਾ ਵੀ ਲੋਕ ਦਿਖਾਵਾ, ਬਹੁਤ ਵਧੀਆ ਆਪਣੇ ਆਪਣੇ ਪੱਧਰ ਜੋ ਵੀ ਉਪਰਾਲਾ ਕਰ ਰਹੇ ਆ, ਚੰਗੀ ਗੱਲ ਹੈ ਜੀ, ਕਰਨਾ ਚਾਹੀਦਾ ਸੀ। ਬਸ ਮੇਰੀ ਸ਼ਿਕਾਇਤ ਨੇ ਲੋਕਾਂ ਨੂੰ ਇੰਨੀ ਕਿ ਜਦੋਂ ਗੁਰਜੀਤ ਤੂੰ ਆਪ ਜਿਉਂਦੇ ਸੀ ਉਦੋਂ ਇੰਨੇ ਫੈਡਰੇਸ਼ਨ ਵਾਲੇ ਹੋ ਗਏ, ਇੰਨੇ ਖੇਡ ਜਗਤ ਦੇ ਲੋਕ ਜਿਹੜੇ ਬਾਹਰ ਵੈਲ ਸੈਟਲਡ ਨੇ, ਉਹਨਾਂ ਵਿੱਚੋਂ ਇੱਕ ਬੰਦਾ ਉੱਠ ਕੇ ਇਹਨਾਂ ਨੂੰ ਬਾਹਰ ਲਿਜਾ ਸਕਦਾ ਸੀ, ਰੀਹੈਬ ਸੈਂਟਰ ਚ ਕਰਵਾ ਸਕਦਾ ਸੀ, ਇਹਨਾਂ ਨੂੰ ਬਚਾ ਸਕਦਾ ਸੀ ਜਿੱਥੇ ਤੱਕ ਮੈਂ ਸੋਚਦਾ, ਪਰ ਕਿਸੇ ਨੇ ਇਹ ਉਪਰਾਲਾ ਕੀਤਾ ਨੀ। ਹੁਣ ਫੈਡਰੇਸ਼ਨ ਵਾਲੇ ਨੇ, ਜਦੋਂ ਬੰਦਾ ਆਪਣੇ ਪੀਕ ਤੇ ਹੁੰਦਾ ਉਦੋਂ ਤਾਂ ਇਹ ਮਤਲਬ ਉਹਦੇ ਮੂਹਰੇ ਜਾ ਲਿਟਦੇ ਨੇ।
1: ਨਾਲੇ ਬਾਈ ਜੀ, ਮੈਨੂੰ ਲੱਗਦਾ ਕਿ ਖਿਡਾਰੀਆਂ ਦਾ ਵੀ ਇੱਕ ਏਕਾ ਜ਼ਰੂਰ ਹੋਣਾ ਚਾਹੀਦਾ। ਚਲੋ ਫੈਡਰੇਸ਼ਨ ਜਾਂ ਪੈਸਾ ਲਾਉਣ ਵਾਲੇ ਜਿਹੜੇ ਨੇ ਨਾ, ਹੁਣ ਦੇਖੋ ਦੁਨੀਆਂ ਦੇ ਵਿੱਚ ਐਸੇ ਲੋਕ ਨੇ ਜਿਹੜੇ ਇੱਕ ਦੂਸਰੇ, ਜਿੱਦਾਂ ਕਹਿ ਲਓ ਕਿ ਮੈਂ ਜ਼ਿਕਰ ਕਰਾਂ ਤਾਂ ਸ਼ਤਰੰਜ ਜਿਹੜੀ ਖੇਡ ਖੇਡੀ ਜਾਂਦੀ ਹੈ ਨਾ ਅੱਜ, ਉਸ ਸਮੇਂ ਦੇ ਵਿੱਚ ਜਾਂ ਪੁਰਾਤਨ ਸਮੇਂ ਦੇ ਵਿੱਚ ਚਲੇ ਜਾਈਏ ਨਾ, ਉਹ ਖੇਡ ਅਸਲ ਦੇ ਵਿੱਚ ਖੇਡੀ ਜਾਂਦੀ ਸੀ। ਅੱਜ ਜਿੱਥੇ ਓਲੰਪਿਕਸ ਹੋ ਰਹੀਆਂ ਨੇ ਨਾ, ਉਸ ਜਗ੍ਹਾ ਦੇ ਉੱਤੇ ਮਤਲਬ ਕਿ ਜਾਨਵਰਾਂ ਦੇ ਨਾਲ ਬੰਦੇ ਨੂੰ ਲੜਾਇਆ ਜਾਂਦਾ ਸੀ, ਜਾਂ ਬੰਦਾ ਜਿਹੜਾ ਹਾਰ ਜਾਂਦਾ ਸੀ ਉਹ ਜਾਨਵਰਾਂ ਨੂੰ ਖਿਲਾ ਦਿੱਤਾ ਜਾਂਦਾ ਸੀ। ਇਹ ਅਸਲ ਖੇਡਾਂ ਹੁੰਦੀਆਂ ਸੀ ਮਤਲਬ ਕਿ ਉਸ ਸਮੇਂ ਦੀਆਂ। ਚਲੋ ਹੌਲੀ ਹੌਲੀ ਚੇਂਜ ਆਈ ਹੈ, ਚਲੋ ਪੈਸਾ ਵੀ ਜ਼ਰੂਰੀ ਹੈ, ਹੋਰ ਸਾਰੀਆਂ ਚੀਜ਼ਾਂ ਜ਼ਰੂਰੀ ਤਾਂ ਜ਼ਰੂਰੀ ਹੈ, ਜਿਵੇਂ ਕਿ ਇੱਕ ਫੈਡਰੇਸ਼ਨਾਂ ਬਣੀਆਂ ਹੋਈਆਂ ਨੇ ਜਾਂ ਉਹ ਚੀਜ਼ਾਂ ਨੇ, ਇਸੇ ਤਰ੍ਹਾਂ ਖਿਡਾਰੀਆਂ ਨੂੰ ਵੀ ਇੱਕ ਆਪਣੀ ਯੂਨਿਟੀ ਬਣਾਉਣੀ ਚਾਹੀਦੀ ਹੈ। ਕੋਈ ਵੀ ਫੈਡਰੇਸ਼ਨ ਜੇ ਕਹਿੰਦੀ ਹੈ ਕਿ ਉਹ ਨਸ਼ਾ ਕਰਕੇ ਖੇਡੋ, ਉਹਨਾਂ ਨੂੰ ਖਿਲਾਫ ਕਰ ਜਾਓ ਭਾਈ ਅਸੀਂ ਨੀ ਖੇਡਦੇ, ਨਾ ਅਸੀਂ ਟੂਰਨਾਮੈਂਟ ਹੋਣ ਦੇਣੇ ਆ ਤੇ ਨਾ ਅਸੀਂ ਖੇਡਣਾ ਨਾ ਖੇਡਣ ਦਾ।
2: ਹਾਂਜੀ ਹਾਂਜੀ, ਆ ਸੰਦੀਪ ਨੰਗਲ ਅੰਬੀਆ ਏਸੀ ਮਤਲਬ ਏਸੀ ਫਾਈਟ ਦੇ ਅਗੇਂਸਟ ਦਾ ਮਰਿਆ
1: ਬਿਲਕੁਲ,
2: ਉਹ ਇਹੀ ਦਾ ਰੌਲਾ ਪਾ ਰਹੇ ਸੀ
1: ਬਿਲਕੁਲ।
2: ਡੋਪ ਵਧਾ, ਡੋਪ ਟੈਸਟ ਕਰੋ, ਨਸ਼ੇ ਤੋਂ ਰਹਿਤ ਕਬੱਡੀ ਕਰੋ, ਜਿਹੜੇ ਫੈਡਰੇਸ਼ਨ ਵਾਲੇ ਗਲਤ ਚੱਲਦੇ ਸੀ ਉਹਨਾਂ ਅਗੇਂਸਟ ਤਾਂ ਲੜਾਈ ਲੜ ਰਹੇ।
1: ਬਿਲਕੁਲ ਬਿਲਕੁਲ ਦਰੁਸਤ ਹੈ ਜੀ,
2: ਜੇ ਆਪਸੀ ਖਿਡਾਰੀਆਂ ਦਾ ਏਕਾ ਹੁੰਦਾ
1: ਤਾਂ
2: ਮੇ ਬੀ ਅੱਜ ਨੂੰ ਸੰਦੀਪ ਨੰਗਲ ਅੰਬੀਆ ਜਿਉਂਦਾ
1: ਹੁੰਦਾ। ਬਿਲਕੁਲ,
2: ਛੋਟੇ ਛੋਟੇ ਬੱਚੇ ਬਿੱਟੂ ਦਗਾਲ ਦੇ ਬੱਚੇ ਕਿੰਨੇ ਛੋਟੇ ਆ
1: ਜੀ,
2: ਇੰਨੀਆਂ ਮੌਤਾਂ ਤੋਂ ਬਾਅਦ ਵੀ ਜੇ ਖਿਡਾਰੀਆਂ ਚ ਏਕਾ ਨੀ ਨਾ ਹੋ ਰਿਹਾ, ਫਿਰ ਮੈਂ ਕਬੱਡੀ ਜਗਤ ਲਈ ਖੇਡ ਲਈ ਦੁਖਾ।
1: ਨਾਲੇ ਬਾਈ ਜੀ, ਗੁਰੀ ਜੀ ਇਹ ਗੱਲ ਯਾਦ ਰੱਖ ਲੈਣੀ ਚਾਹੀਦੀ ਹੈ, ਚਾਹੇ ਉਹ ਬਾਲੀਵੁੱਡ ਦੀ ਲਾਈਫ ਹੈ ਤੇ ਚਾਹੇ ਖਿਡਾਰੀ ਕਿਸੇ ਵੀ ਫੀਲਡ ਦਾ ਖਿਡਾਰੀ ਹੈ, ਸਪੋਰਟਸਮੈਨਸ਼ਿਪ ਹੈ, ਉਹਦੀ ਇੱਕ ਉਮਰ ਹੁੰਦੀ ਹੈ 45 ਸਾਲ 40 ਸਾਲ, ਵੱਧ ਤੋਂ ਵੱਧ 55 ਸਾਲ ਤੱਕ ਖੇਡ ਲਊਗਾ, ਉਹਨੂੰ ਉਹ ਚੀਜ਼ ਯਾਦ ਰੱਖ ਕੇ ਚਾਹੀਦਾ ਵੀ ਮੇਰਾ ਇੱਕ ਸਮਾਂ ਆਉਣਾ, ਮੈਂ ਮੇਰੀ ਮਿਆਦ ਵੀ ਮੁੱਕਣੀ ਆ, ਮਤਲਬ ਕਿ ਉਹ ਤੋਂ ਬਾਅਦ ਮੈਂ ਸਰਵਾਈਵ ਕਿੱਦਾਂ ਕਰਨਾ। ਹੁਣ ਦੇਖੋ ਬਹੁਤ ਸਾਰੀਆਂ ਮਤਲਬ ਕਿ ਬਾਲੀਵੁੱਡ ਦੇ ਵਿੱਚ ਵੀ ਹੀਰੋਇਨਸ ਹੈਗੀਆਂ ਨੇ, ਉਹ ਮਤਲਬ ਕਿ ਆਪਣਾ ਆਪਣੇ ਆਪ ਨੂੰ ਰਖਾਰਨ ਦੇ ਲਈ ਜਾਂ ਜੂਹੀ ਚਾਵਲਾ ਕਹਿ ਲਓ ਜਾਂ ਬਹੁਤ ਸਾਰੀਆਂ ਮਤਲਬ ਕਿ ਸਰਜਰੀਆਂ ਕਰਾਉਂਦੀਆਂ ਨੇ ਜਾਂ ਕਰਾਉਂਦੇ ਨੇ, ਤਾਂ ਪਰ ਉਹ ਬਿਲਕੁਲ ਉਹ ਚੀਜ਼ਾਂ ਇੱਕ ਸਮਾਂ ਢਲਣਾ, ਜਵਾਨੀ ਹੁਸਨ ਸਾਰਾ ਕੁਝ ਢਲਣਾ ਹੈ, ਉਹ ਚੇਤੇ ਰੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਗੇਮ ਜਿਹੜੀ ਹੈ ਉਹਦਾ ਵੀ ਇੱਕ ਸਮੇਂ ਮੁੱਲ ਪੈਣਾ, ਤੇ ਉਹ ਤੁਹਾਡਾ ਪੀਕ ਤੇ ਹੁਣ ਰੋਨਾਲਡੋ ਹੈ, ਰਿਵਾਲਡੋ ਸੀਗਾ ਉਹ ਫੁੱਟਬਾਲ ਦੀ ਦੁਨੀਆ ਦੇ ਵਿੱਚ,
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
1: ਮੈਸੀ ਸੀਗਾ ਦੇਖ ਲੋ ਆਖਰੀ ਮੈਚ ਖੇਡ ਕੇ ਗਿਆ ਆ, ਉਹਦਾ ਵੀ ਦੇਣਾ ਆ ਜੀ, ਆਖਰ ਸਮਾਪਤੀ ਕਰਨੀ ਪੈਣੀ ਕਿਸੇ ਦਿਨ, ਗਰਾਊਂਡ ਛੱਡਣੀ ਪੈਣੀ ਹੈ।
2: ਬਿਲਕੁਲ ਬਿਲਕੁਲ, ਐਕਚੁਅਲੀ ਪਤਾ ਕੀ ਹੈ, ਦੇਖੋ ਜਿਹੜੇ ਕਬੱਡੀ ਦੀ ਖੇਡ ਹੈ ਨਾ, ਇਹ ਖੇਡ ਹੈਗੀ ਜ਼ੋਰ ਦੀ,
1: ਜ਼ੋਰ ਦੀ,
2: ਇਹਦੇ ਵਿੱਚ ਮਤਲਬ ਜੇ ਆਪਾਂ ਮੰਨ ਲਓ ਕੋਈ ਜਾਫੀ ਲੈਣ ਚਾਹੇ ਆਪਾਂ ਰੇਡਰ ਆ, ਆਪਾਂ ਆਪਣੀ ਮਤਲਬ ਨਾ ਤਾਕਤ ਵਧਾਉਣ ਲਈ ਆਪਾਂ ਨੂੰ ਜਿੰਨੀ ਗਰਾਊਂਡ ਲੈਵਲ ਦੇ ਉੱਪਰ ਆਪਣੀ ਮਿਹਨਤ ਕਰੀਏ ਨਾ, ਉਨੀ ਥੋੜੀ ਹੈ,
1: ਥੋੜੀ ਹੈ, ਬਿਲਕੁਲ ਹੈ ਜੀ।
2: ਹੋਰ ਜਿਹੜੇ ਫੈਡਰੇਸ਼ਨ ਵਾਲੇ ਨੇ ਨੰਬਰ 1 ਬਣਾਉਣ ਲਈ ਉਹਨੂੰ ਇੰਨਾ ਕੁ ਪੈਸੇ ਦਾ ਲਾਲਚ,
1: ਮੁੱਲ ਲਾਉਂਦੇ ਨੇ,
2: ਟਰੈਕਟਰਾਂ ਦਾ, ਬੁਲਟਾਂ ਦਾ, ਜ਼ਮੀਨਾਂ ਦਾ, ਪਸ਼ੂਆਂ ਦਾ ਲਾਲਚ ਦੇ ਰਹੇ ਹੈ। ਉਹ ਜਿਹੜੀ ਨੰਬਰ 1 ਬਣਨ ਦੀ ਦੌੜ ਹੈ ਨਾ, ਉਸ ਦੌੜ ਦੇ ਵਿੱਚ ਖਿਡਾਰੀ ਇਕੱਲਾ ਹੋ ਚੁੱਕਿਆ ਹੈ,
1: ਬਿਲਕੁਲ ਹੈ ਜੀ।
2: ਉਹਦੇ ਵਿੱਚ ਉਹ ਨੰਬਰ 1 ਰਹਿਣ ਲਈ ਉਹਨੂੰ ਜੋ ਉਹਦੇ ਦਿਮਾਗ ਚੋ ਜੋ ਕੋਈ ਵੀ ਬੰਦਾ ਉਹਨੂੰ ਗਾਈਡ ਕਰਦਾ
1: ਹੈ,
2: ਫਲਾਣੀ ਮੈਡੀਸਨ ਲੈ, ਆਪਣਾ ਸਟੀਰੋਇਡ ਲੈ, ਆਪਣਾ ਨਸ਼ਾ ਕਰਕੇ ਦੇਖ, ਉਹ ਉਹ ਚੀਜ਼ ਕਰ ਰਹੇ ਹੈ,
1: ਬਿਲਕੁਲ ਹੈ ਜੀ।
2: ਜਦ ਕਿ ਖੇਡ ਦੇ ਵਿੱਚ ਇਹ ਖੇਡ ਹੈਗੀ ਤਾਕਤ ਦੀ,
1: ਤਾਕਤ ਦੀ,
2: ਸਮਝਦਾਰੀ ਦੀ, ਦਿਮਾਗ ਦੀ ਗੇਮ ਹੈ। ਰੇਡਰ ਦਾ ਕੰਮ ਹੈ ਰੇਡ ਪਾ ਕੇ ਜਾਫੀਆਂ ਨੂੰ ਫੇਲ ਕਰਕੇ, ਜਾਫੀ ਦਾ ਕੰਮ ਹੈ ਰੇਡਰ ਨੂੰ ਫੜਨਾ,
1: ਬਿਲਕੁਲ ਹੈ ਜੀ।
2: ਇਹ ਇਹ ਖੇਡ ਜਦੋਂ ਕਿ ਫੈਡਰੇਸ਼ਨ ਵਾਲੇ ਬਾਹਰ ਜਾਂਦੇ ਹੈ ਤੇ ਆਪਣੇ ਪਲੇਅਰਾਂ ਨੂੰ ਖੁਦ ਪੁੱਛਦੇ, ਮੈਂ ਸੁਣਦਾ ਪਿਆ ਸੀ ਕਿਸੇ ਦੀ ਇੰਟਰਵਿਊ, ਆਈ ਥਿੰਕ 2010 ਦੀ, ਪਤਾ ਨੀ 11 ਦੀ, ਉਦੋਂ ਜਦੋਂ ਬਾਹਰ ਨਾ ਮਤਲਬ ਜਦੋਂ ਪਲੇਅਰ ਖੇਡਦੇ ਸੀ ਨਾ, ਤਾਂ ਫੈਡਰੇਸ਼ਨ ਵਾਲੇ ਆਪ ਪਲੇਅਰ ਨੂੰ ਪੁੱਛਦੇ ਰਹੇ ਹੈ ਵੀ ਤੁਸੀਂ ਕਿਹੜੀ ਚੀਜ਼ ਲਓਗੇ ਜੀ, ਕੋਈ ਸਪੀਡ ਦੀ ਗੱਲ ਕਰਦਾ, ਕੋਈ ਕਿਹਦੀ ਗੱਲ ਕਰਦਾ ਹੈ, ਇਹ ਫੈਡਰੇਸ਼ਨ ਵਾਲੇ ਪ੍ਰੋਵਾਈਡ ਕਰਕੇ ਦੇ
1: ਰਹੇ ਹਨ। ਬਿਲਕੁਲ
2: ਇਸ ਹਿਸਾਬ ਨਾਲ ਤਾਂ ਖਿਡਾਰੀਆਂ ਦੀ ਮੌਤ ਦੇ ਜ਼ਿੰਮੇਦਾਰ ਤਾਂ ਕਰ ਫੈਡਰੇਸ਼ਨ ਵਾਲੇ, ਕੱਲਾ ਨਸ਼ਾ ਕਿਉਂ, ਫੈਡਰੇਸ਼ਨ ਵਾਲੇ ਵੀ ਜ਼ਿੰਮੇਦਾਰ ਨੇ ਜੀ।
1: ਜੀ ਬਾਈ ਜੀ, ਸੱਟਾਂ ਵੀ ਤਾਂ ਇਹਨਾਂ ਦੇ, ਦੇਖੋ ਪਹਿਲਾਂ ਵੀ ਤਾਂ ਕਬੱਡੀ ਹੁੰਦੀ ਸੀ, ਕਿੱਦਾਂ ਚਪੇੜਾਂ ਵਾਲੀ ਫ੍ਰੀ ਸਟਾਈਲ ਵੀ ਦੇਖਦੇ ਰਹੇ ਹਾਂ, ਕੋਈ ਏਦਾਂ ਸੱਟ ਆ, ਪੱਟੀਆਂ ਦੇਖੋ ਕਿੱਦਾਂ ਬੰਨੀਆਂ, ਐਂਗਲਟ ਕਿੱਦਾਂ ਪਾਏ ਹੋਏ, ਕਿਤੇ ਹੁੰਦਾ ਸੀ ਟਾਵਾ ਟਾਵਾ ਕੋਈ ਪਲੇਅਰ ਮਤਲਬ ਕਿ ਐਂਗਲਟ ਪਾਇਆ ਹੋਇਆ,
2: ਹਰਜੀਤ ਬਾਜਾ ਖਾਨਾ ਦੇਖ ਲੋ, ਪਿੱਡੂ ਦੇਖ ਲੋ, ਪੌਂਕੇ ਵਾਲਾ ਦੇਖ ਲੋ ਜੀ, ਪੁਰਾਣੇ ਖਿਡਾਰੀ। ਪਹਿਲੀ ਗੱਲ ਤਾਂ ਇਹਨਾਂ ਦੇ ਵਿੱਚ ਆਫਟਰ ਗੇਮ ਪਿਆਰ ਬਹੁਤ ਸੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇੱਕ ਦੂਜੇ ਨਾਲ ਬੈਠ ਕੇ ਹੱਸ ਛੱਟੇ ਕਰਦੇ ਹੁੰਦੇ ਸੀ, ਔਰ ਮੈਂ ਜਿੱਤ ਤੱਕ ਇਹਨਾਂ ਦੀ ਗੇਮ ਦੇਖਦਾ ਨਾ, ਇਹ ਡਿਊਰਿੰਗ ਗੇਮ ਵੀ ਇੱਕ ਦੂਜੇ ਨਾਲ ਸ਼ਰਾਰਤਾਂ ਕਰਦੇ ਹੁੰਦੇ
1: ਜੀ।
2: ਤੇ ਅੱਜ ਦੀ ਜਦੋਂ ਅੱਜ ਵਿੱਚ ਕੋਈ ਖਿਡਾਰੀ ਹੁੰਦਾ ਤਾਂ ਜੋ ਮਤਲਬ ਜਾਂ ਤਾਂ ਆਪਣੀ ਸਾਥੀ ਕਹਿ ਲਓ ਜਾਂ ਦੂਜੀ ਟੀਮ ਦਾ ਕਹਿ ਲਓ, ਜੈਸੀ ਫਿਲਟਰ ਵੀ ਬਹੁਤ ਹੈ ਜੀ।
1: ਉਹ ਬਾਈ ਜੀ, ਉਹ ਕਿਉਂਕਿ ਆਪਣੇ ਆਪ ਨੂੰ ਉਹਦੇ ਵਿੱਚ ਬਣਾਈ ਰੱਖਣਾ ਨਾ, ਹੁਣ ਜੇ ਅਗਲਾ ਮੋਹਰੇ ਉਹ ਤਕੜਾ ਹੋ ਗਿਆ ਤਾਂ ਉਹਦੀ ਕੁਰਸੀ ਢਹਿੰਦੀ ਨਜ਼ਰ ਆਉਂਦੀ ਹੈ ਨਾ, ਫਿਰ ਉਹ ਸਿਆਸਤ ਵਾਲਾ ਕੰਮ ਹੋ ਗਿਆ ਨਾ ਇਹਦੇ ਵਿੱਚ। ਬਿਲਕੁਲ,
2: ਪਰ ਇਹ ਖਿਡਾਰੀ ਨੂੰ ਇਹ ਚੀਜ਼ ਤਾਂ ਆਪਣੇ ਦਿਮਾਗ ਦੇ ਵਿੱਚ ਰਹਿਣਾ ਹੈ ਨਾ, ਵੀ ਜਦੋਂ ਅੱਜ ਅਸੀਂ ਮੰਨ ਲਓ 20 ਸਾਲ ਦੇ ਕਬੱਡੀ ਖੇਡ ਰਹੇ ਹਾਂ, ਸਾਨੂੰ 25 ਸਾਲ ਦੇ ਆਪਾਂ ਹੋ ਗਏ,
1: 25 ਸਾਲ
2: ਦੇ ਵਿੱਚ ਹੁਣ 20 ਸਾਲ ਦਾ ਜ਼ੋਰ ਥੋੜੀ ਰਹੂਗਾ ਜੀ।
1: ਨਹੀਂ ਨਹੀਂ ਨਹੀਂ, ਕਦੇ ਵੀ ਨਹੀਂ ਰਹਿਣਾ, ਬਿਲਕੁਲ ਹੈ ਜੀ।
2: ਨਹੀਂ ਰਹੇਗਾ ਨਾ, ਇਹ ਕੁਦਰਤ ਦਾ ਨਿਯਮ ਹੈ, ਸੰਸਾਰ ਕਿਹੜੇ, ਸੰਸਾਰ ਦੇ ਵਿੱਚ ਸਭ ਤੋਂ ਬੜਾ ਨਿਯਮ ਪਰਿਵਰਤਨ ਹੈ, ਸਮੇਂ ਸਮੇਂ ਤੇ ਮਨੁੱਖ ਵਿੱਚ ਪਰਿਵਰਤਨ ਆ ਜਾਂਦਾ ਹੈ ਜੀ।
1: ਜੀ ਬਿਲਕੁਲ ਸਹਿਮਤ ਹੈ ਜੀ।
2: ਜਦ ਤੱਕ ਆਪਾਂ ਇਸ ਪਰਿਵਰਤਨ ਨੂੰ ਕੋਈ ਵੀ ਖਿਡਾਰੀ ਹੈ, ਕੋਈ ਵੀ ਫੈਡਰੇਸ਼ਨ ਹੈ, ਕੋਈ ਵੀ ਮਤਲਬ ਪਲੇਅਰ ਇਸ ਚੀਜ਼ ਨੂੰ ਐਕਸੈਪਟ ਹੀ ਨਹੀਂ ਕਰੂਗਾ, ਤਦ ਤੱਕ ਤਾਂ ਉਹਦੀ ਆਪਣੀ ਬੇਵਕੂਫੀ ਹੈ। ਅੱਜ ਖੁਸ਼ੀ ਦੁੱਖ ਵਾਲਾ ਖੇਡ ਰਿਹਾ ਜੀ, ਉਹਦੀ ਉਮਰ ਵੀ 40+ ਹੈ, ਪਰ ਜੇ ਉਹ ਅੱਜ ਵੀ ਪਲੇਅਰ ਫੜ ਰਿਹਾ ਨਾ ਤਾਂ ਕੋਈ ਨਸ਼ੇ ਦਾ ਨੀ, ਕੋਈ ਕਿਸੇ ਸਟੀਰੋਇਡ ਦਾ ਨੀ, ਉਹਦੀ ਮਿਹਨਤ ਅਸੀਂ ਰੋਜ਼ ਦੇਖ ਰਹੇ ਹਾਂ, ਵੀਡੀਓ ਮਤਲਬ ਜਿਹੜੀ ਉਹ ਛੋਟੀ ਛੋਟੀ ਵੀਡੀਓ ਪਾਉਂਦਾ, ਉਹਦੀ ਮਿਹਨਤ ਬਹੁਤ ਹੈ ਬੰਦੇ ਦੀ।
1: ਬਿਲਕੁਲ ਹੈ ਜੀ,
2: ਮਿਹਨਤ ਹੀ ਸਭ ਕੁਛ ਹੈ ਐਕਚੁਅਲੀ। ਮਿਹਨਤ ਤੁਸੀਂ ਖੇਡ ਤੱਕ ਨਾ ਰਹੋ, ਆਪਣੀ ਹੁਣ ਜੀਵਨ ਜਾਂਚ ਹੈ। ਆਪਾਂ ਹੁਣ ਜਿੰਨਾ ਆਪਾਂ ਗਰਾਊਂਡ ਲੈਵਲ ਤੇ ਆਪਣੀ ਗਰਾਊਂਡ ਤੇ ਭੱਜਣ ਉੱਠਾਂਗੇ ਜਾਂ ਜਿਮ ਕਰਾਂਗੇ, ਉਹਦਾ ਫਾਇਦਾ ਸਾਡੇ ਸਰੀਰ ਨੂੰ ਹੀ ਹੈ ਨਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹੀ ਚੀਜ਼ ਹੈ ਜੀ। ਜਦ ਤੱਕ ਖਿਡਾਰੀ ਇਸ ਚੀਜ਼ ਉੱਪਰ ਵਿਸ਼ਵਾਸ ਨਾ ਕਰਦਾ ਵੀ ਮੈਂ ਦੂਜੇ ਨੂੰ ਫੜਨ ਲਈ ਜਾਂ ਬੈਸਟ ਰਹਿਣ ਲਈ ਆਪਣੀ ਮਿਹਨਤ 10 ਗੁਣਾ ਕਰ ਦੇਣੀ ਹੈ,
1: ਬਿਲਕੁਲ
2: ਜੇ ਮੈਂ 2 ਘੰਟੇ ਲਾਉਣਾ ਤੇ ਮੈਂ 4 ਲਾਉਣੇ ਆ।
1: ਆ ਚੰਗੀ ਖੁਰਾਕ ਖਾ ਲਓ, ਹੋਰ ਸਾਰਾ ਬਹੁਤ ਸਾਰੀਆਂ ਚੀਜ਼ਾਂ ਨੇ, ਜ਼ਰੂਰੀ ਥੋੜੀ ਨਸ਼ਾ ਕਰਕੇ ਜਾਂ ਟੀਕੇ ਲਾ ਕੇ ਜਾਂ ਹੋਰ ਚੀਜ਼ਾਂ ਲਾ ਕੇ ਕਰਨਾ, ਬਥੇਰਾ ਕੁਝ ਹੈ ਜੀ।
2: ਇਹ ਆਪਣੀ ਨਾ ਮੈਂਟੈਲਿਟੀ ਇਹਨਾਂ ਨੂੰ ਚੇਂਜ ਕਰਨੀ ਪਊਗੀ, ਸੋਚਦਾ ਸੋਚ ਦਾ ਦਾਇਰਾ ਬਦਲਣਾ ਪਊਗਾ। ਹਰੇਕ ਚੀਜ਼ ਦਾ ਹੱਲ ਨਸ਼ਾ ਨੀ ਹੈਗਾ ਜੀ,
1: ਬਿਲਕੁਲ ਸਹਿਮਤ ਹੈ।
2: ਬਾਕੀ ਹਾਂ, ਜੇ ਕੋਈ ਤੁਹਾਨੂੰ ਕੋਈ ਚੀਜ਼ ਕੋਈ ਪ੍ਰੋਵਾਈਡ ਕਰਦਾ ਹੈ, ਇਹ ਤਾਂ ਇਨਸਾਨ ਦਾ ਆਪਣਾ ਚੇਨ ਹੈ ਨਾ ਜੀ, ਕਿ ਮੈਂ ਉਹਨੂੰ ਕਰਨਾ ਕਿ ਨਹੀਂ ਕਰਨਾ।
1: ਨਹੀਂ ਕਰਨਾ, ਉੱਤੇ ਵੀ ਡਿਪੈਂਡ ਕਰਦਾ,
2: ਕਿਤੇ ਮਨੁੱਖ ਆਪ ਵੀ ਜ਼ਿੰਮੇਵਾਰ ਆਪਣੀ ਗਲਤੀ
1: ਹੈ। ਬਿਲਕੁਲ ਹੈ ਜੀ, ਬਿਲਕੁਲ। ਗੁਰੂ ਜੀ ਆਪਣੇ ਨਾਲ ਔਜਲਾ ਸਾਹਿਬ ਜੁੜੇ ਆ, ਉਹ ਜ਼ਿਆਦਾ ਕਬੱਡੀ ਦੇ ਵੀ ਆਪ ਵੀ ਖੇਡਦੇ ਰਹੇ ਨੇ, ਕਰੀਬ ਵੀ ਰਹੇ ਨੇ, ਬਹੁਤ ਸਾਰੇ ਟੂਰਨਾਮੈਂਟ ਅਮਰੀਕਾ ਜਾਂ ਹੋਰ ਕੈਨੇਡਾ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਆਪ ਤਜਰਬਾ ਹੈ ਇਹਨਾਂ ਚੀਜ਼ਾਂ ਦਾ, ਜ਼ਰੂਰ ਉਹਨਾਂ ਤੋਂ ਵੀ ਨਾਲ ਗੱਲ ਤੁਰੀ ਹੈ ਤਾਂ ਉਹਨਾਂ ਦੀ ਵੀ ਗੱਲ ਸੁਣਦੇ ਆ।
2: ਹਾਂਜੀ
1: ਔਜਲਾ ਸਾਹਿਬ ਸਵਾਗਤ ਹੈ ਜੀ ਬਾਈ ਜੀ।
3: ਹਾਂਜੀ ਗੁਰੂ ਮਾਨ ਜੀ, ਸਤਿ ਸ੍ਰੀ ਅਕਾਲ ਛੋਟੇ ਵੀਰ ਜੀ, ਕੀ ਹਾਲ ਚਾਲ ਹੈ? ਸਤਿ
2: ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ ਜੀ।
3: ਦੇਖੋ ਬਾਈ, ਬਹੁਤ ਵਧੀਆ ਗੱਲ ਕਰ ਰਹੇ ਹੋ ਤੁਸੀਂ। ਦੇਖੋ ਇੱਕ ਜਿੱਥੋਂ ਕਬੱਡੀ ਦਾ ਟ੍ਰੈਂਡ ਆਪਾਂ ਨੂੰ ਇੱਥੋਂ ਹੀ ਦੇਖ ਲੈਣਾ ਚਾਹੀਦਾ, ਜਦੋਂ ਪੁਰਾਣੇ ਸਮੇਂ ਹੁੰਦੇ ਸੀਗੇ, ਜਿਹੜੀਆਂ ਵੀ ਟੀਮਾਂ ਹੁੰਦੀਆਂ ਸੀ ਉਹ ਬਾਉਂਡਰੀ ਲਾਈਨ ਤੇ ਬੈਠੀਆਂ ਹੁੰਦੀਆਂ ਸੀ, ਦੂਜੇ ਦੇ ਮੈਚ ਦੇਖਦੀਆਂ ਹੁੰਦੀਆਂ ਸੀ,
1: ਬਿਲਕੁਲ
3: ਹਾਕ ਮਾਰਦੇ ਸੀ, ਨੈਕਸਟ ਟੀਮ ਨੂੰ ਜਦੇ ਅੰਦਰ ਆ ਜਾਂਦੇ ਸੀ, ਤੇ ਹੁਣੇ ਜਾ ਕੇ ਮੋਟਰਾਂ ਤੇ ਤਿਆਰ ਹੁੰਦੇ ਨੇ
1: ਜੀ।
3: ਉੱਥੇ ਸੂਈਆਂ ਹੁੰਦੀਆਂ, ਆਇਓਡੈਕਸ ਲਾਉਂਦੇ। ਮੈਂ ਇੱਥੇ ਟੂਰਨਾਮੈਂਟ ਦੇਖਣ ਚਲੇ ਗਿਆ ਪਿਛਲੇ ਸਾਲ, ਮੈਂ ਸ਼੍ਰੇਆ ਮੈਂ ਕਹਿੰਦਾ ਸੁਲਤਾਨ, ਉਹਨੂੰ 2 ਬੰਦੇ ਮਾਣ ਲੱਗੇ ਹੋਏ
1: ਜੀ,
3: ਆਹ ਸਮਾਨ ਮੈਂ ਪੈ ਗਿਆ ਉਹਨੂੰ। ਮੈਂ ਕਿਹਾ ਬਾਈ ਅਸੀਂ 2-2.5 ਘੰਟੇ ਹੀ ਡਰਾਈਵ ਕਰਕੇ ਤੁਹਾਡੇ ਮੈਚ ਦੇਖਣ ਆਏ ਆ
1: ਜੀ,
3: ਤੇ ਤੁਸੀਂ ਆਹ ਲਾ ਕੇ ਖੇਲਣ ਲੱਗੇ ਹੋਏ ਯਾਰ। ਉਹ ਕਹਿੰਦਾ ਜੀ ਲਾਉਣਾ ਪੈਂਦਾ। ਮੈਂ ਕਿਹਾ ਯਾਰ ਫਿਰ ਹੁਣ ਫਿਰ ਗਾਹਾਂ ਜਾਫੀ ਵੀ ਕੁਛ ਕਰੂਗਾ ਉਹਨੂੰ ਫੜਨ ਲਈ ਜੀ?
1: ਬਿਲਕੁਲ ਕਰੂਗਾ,
2: ਬਿਲਕੁਲ ਬਿਲਕੁਲ।
3: ਜਦੋਂ ਬੰਦੇ ਦੇ ਹੱਥ ਨੀ ਸਰੀਰ ਤੇ ਖੜਨਾ, ਇੰਨੀ ਤਿਲਕਣ ਹੋਈ ਹੁੰਦੀ ਹੈ
1: ਜੀ,
3: ਕਿ ਫਿਰ ਜਾਫੀ ਨੇ ਵੀ ਕੋਈ ਕਰਨਾ ਹੀ ਹੈ ਨਾ।
1: ਬਿਲਕੁਲ ਹੈ ਜੀ,
2: ਤੁਸੀਂ ਬਹੁਤਾ ਦੂਰ ਨੀ ਜਾਣਾ, ਤੁਸੀਂ ਆ ਗੋਪੀ ਫਰੰਦੀਪੁਰੀ ਨੂੰ ਦੇਖੋ, ਇਹਦਾ ਜਿਹੜਾ ਚੇਲਾ ਆ ਗਿਆ ਏਕਮ ਨੂੰ ਦੇਖੋ, ਜਾਂ ਸੰਦੀਪ ਲੱਲੀਆ ਨੂੰ ਦੇਖੋ।
1: ਸੰਦੀਪ
2: ਮੈਂ ਇੱਕ ਗੱਲ ਨੋਟ ਕਰਦਾ ਪਿਆ ਸੀ, ਉਦੋਂ ਗੋਪੀ ਹਲੇ ਨਵਾਂ ਨਵਾਂ ਆਇਆ ਸੀ ਨਾ, ਸੰਦੀਪ ਲੱਲੀਆ ਥੋੜੇ ਪਾਣੇ ਸੀ, ਉਹ ਕਹਿੰਦੇ ਜਦੋਂ ਮੈਂ ਸੰਦੀਪ ਲੱਲੀਆ ਦੇ ਨਾ ਵਿੱਚ ਜਾ ਕੇ ਉਹਨੂੰ ਫੜਨ ਦੀ ਆ, ਕਹਿੰਦੇ ਵਿੱਚ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਮੈਨੂੰ ਐ ਲੱਗਿਆ ਕਿ ਜਿਵੇਂ ਮੈਂ ਚੱਟਾਨ ਨਾਲ ਟਕਰਾ ਗਿਆ। ਤੂੰ ਸੋਚੋ ਉਸ ਬੰਦੇ ਦੀ ਮਿਹਨਤ ਕਿੰਨੀ ਹੋਊ,
1: ਮਿਹਨਤ ਕਿੰਨੀ ਆ।
3: ਬਿਲਕੁਲ ਜੀ ਬਿਲਕੁਲ, ਇਹ ਰਹੀ ਹੈ ਜੀ। ਤੁਸੀਂ ਸਰਜੀਤ ਬਾਜਾ ਖਾਨਾ ਮੈਂ ਖੇਡਦਾ ਦੇਖਿਆ, ਤੇ ਉਹ ਮੈਂ ਹੱਸਣ ਲੱਗ ਗਿਆ, ਮੈਂ ਬਾਈ ਬਾਂਹ ਕੱਢੀ ਬਾਹਰ, ਉਹਨੇ ਬਾਂਹ ਕੱਢੀ, ਮੈਂ ਨਾ ਉਹਦੇ ਡਾਈ ਮਾਰ ਲੱਗਿਆ, ਮੇਰਾ ਜਾਣੀ ਹੱਥ ਦੁਖਣ ਲੱਗ ਗਿਆ। ਮਤਲਬ ਇਹੋ ਜਿਹੇ ਸਰੀਰ ਹੁੰਦੇ ਸੀਗੇ।
1: ਬਿਲਕੁਲ,
3: ਹੁਣ ਇਹ ਮਤਲਬ ਇਹ ਜਿਹੜੀ ਆ ਜਿਹੜਾ ਨਾਮਾ ਨੇ ਸਾਡਾ ਏਡਾ, ਮੈਂ ਤਾਂ ਕਿਹਾ ਜਿਹੜਾ ਬੈਸਟ ਰੇਡਰ ਜਾਪੀ, ਇਹਨੇ ਅਸਲ ਪੱਠਾ ਬਿਠਾ ਲਿਆ ਜੀ।
1: ਬਿਲਕੁਲ ਹੈ ਜੀ,
2: ਵੈਸੇ
3: ਫਸਟ ਸੈਕਿੰਡ ਦੇ ਨਾਮ ਲਾ ਦੋ, ਜਿੰਨਾ ਖੁੱਲ ਕੇ ਲਾਉਣਾ ਲਾ ਦੋ, ਜਿਹੜਾ ਆਪ ਬੈਸਟ ਰੇਡਰ ਜਾਪੀ ਵਾਲਾ ਕੰਮ ਆ, ਇਹਨੇ ਇਹਨੇ ਜ਼ੋਰ ਲਵਾਉਣ ਲਾਤਾ ਜੀ, ਹੁਣ ਮੈਂ ਆ ਤੁਸੀਂ ਆ, ਮੈਂ ਕਹੂੰਗਾ ਮੈਂ
1: ਹੁਣ ਟੀਮਾਂ ਚ ਕੰਪੀਟੀਸ਼ਨ ਪਾਤਾ ਨਾ ਆਪਸ ਦੇ ਵਿੱਚ ਹੀ, ਲੜਾ ਤੇ ਉਹ ਚੀਜ਼ ਨੇ। ਬਿਲਕੁਲ,
2: ਮੈਂ ਪਰਸਨਲੀ ਗੱਲ ਫੀਲ ਕਰਦਾ
1: ਜੀ,
2: ਕਬੱਡੀ ਖੇਡ ਦੇ ਵਿੱਚ ਨਾ ਪਲੇਅਰ ਨੂੰ ਮਹੱਤਤਾ ਦੇਣੀ ਬੰਦ ਕਰ ਦੋ, ਟੀਮ ਨੂੰ ਇੰਪੋਰਟੈਂਸ ਦੇਣੀ ਸ਼ੁਰੂ ਕਰ ਦੋ।
1: ਬਿਲਕੁਲ,
3: ਉਹੀ ਹੋ ਗਿਆ ਨਹੀਂ, ਉਹੀ ਉੱਥੇ ਗੱਲ ਆ ਗਈ ਨਾ ਘੁੰਮ ਕੇ, ਜਿਹੜੀ ਮੈਂ ਕਹੀ ਹੈ ਇਸੇ ਚੀਜ਼ਾਂ ਨੇ ਸਾਨੂੰ ਖਰਾਬ ਕਰਤਾ
1: ਜੀ।
3: ਬਾਈ ਜੀ ਤੁਸੀਂ ਯਕੀਨ ਕਰਿਓ, ਆ ਜੀ ਟਿਫਨ ਦਾ ਕਹਿੰਦੇ ਇੱਕ ਪਲਾਸਟਿਕ ਦਾ ਡੱਬਾ ਉੱਪਰ ਢੱਕਣ ਲਾਇਆ ਹੁੰਦਾ ਹੈ, ਆ 15 ਅਗਸਤ ਈਸਰੂ ਤੋਂ ਪੰਜਾਬ ਦੇ ਟੂਰਨਾਮੈਂਟ ਸ਼ੁਰੂ ਹੁੰਦੇ ਹੁੰਦੇ ਸੀਗੇ ਬਾਈ ਜੀ।
2: ਹਾਂਜੀ,
3: ਪਹਿਲਾ ਟੂਰਨਾਮੈਂਟ ਪੰਜਾਬ ਚ ਇੱਥੇ ਹੁੰਦਾ ਹੁੰਦਾ ਸੀ, ਜਿਹੜਾ ਸ਼ਹੀਦੀਪੁਰ ਮਨਾਉਂਦੇ, ਸਾਡੇ 4-6 ਕਿਲੋਮੀਟਰ ਅਸੀਂ 2 ਕੁ ਮਹੀਨੇ ਪਹਿਲਾਂ ਮਤਲਬ ਖੇਲਣ ਲੱਗ ਜਾਣਾ ਨਾ
1: ਜੀ,
3: ਤੇ ਉਹ ਇੰਨੀਆਂ ਰਗੜਾ ਰੁਗੜਾ ਲੱਗੀਆਂ, ਇੱਕ ਗਰਮੀ ਬਹੁਤ ਸੀ, ਅਸੀਂ ਫਸਟ ਆਏ, ਮੇਰੇ ਅਜੇ ਵੀ ਯਾਦ ਹੈ
1: ਜੀ,
3: 52 ਕਿਲੋ ਤੇ ਫਸਟ ਆਏ, ਤੇ ਇਨਾਮ ਬੈਠੇ ਡੀਕੀ ਏ ਨਾ, ਉਹ ਮੁੱਖ ਮੰਤਰੀ ਆਉਂਦਾ ਹੁੰਦਾ ਸੀ ਉਦੋਂ, ਤਾਂ ਹੁਣ ਚੱਲ ਨਹੀਂ ਹੋਇਆ, ਇਨਾਮ ਬਣਦਿਆਂ ਨੂੰ ਹਨੇਰਾ ਹੋ ਗਿਆ ਜੀ, ਹਨੇਰਾ ਹੋਇਆ ਤਾਂ ਬੱਸ ਨਿਕਲ ਗਈ
1: ਜੀ,
3: ਤੇ ਕਹਿੰਦੇ ਚਲੋ ਤੁਰ ਕੇ ਹੀ ਚੱਲਦੇ ਹਾਂ 5-6 ਕਿਲੋਮੀਟਰ, ਉਦੋਂ ਕਿਹੜਾ ਗੋਲਦੇ ਹੁੰਦੇ ਸੀ
1: ਜੀ
3: ਉਹ ਜਾਣੀ ਇੱਕ ਮੁੰਡਾ ਕਹਿੰਦਾ ਯਾਰ 2 ਮਹੀਨੇ ਹੋ ਗਏ ਰਗੜਾਂ ਇੰਨੀਆਂ ਲਵਾਈਆਂ ਹੋਈਆਂ ਸਟੋਪਰ ਸੀ, ਮੈਂ ਵੀ ਸਟੋਪ ਕਰਦਾ ਹੁੰਦਾ ਸੀ। ਉਹ ਕਹਿੰਦਾ ਯਾਰ ਬੀਬੀ ਨਾ ਉਹ ਵੀ ਦੇਣੋ ਹਟ ਗਈ ਰੋਜ਼, ਕਹਿੰਦੀ ਮੇਰੇ ਤੇ ਧੋ ਹੁੰਦੀ ਤੇਰੀ ਆ ਖੇਸੀ ਜਿਹੜੀ ਤੇਰੇ ਦਾਲੇ ਦਿੰਦੀ ਹੈ, ਇਹ ਤਾਂ ਲਾਲ ਹੋਈ ਰਹਿੰਦੀ ਹੈ। ਕਹਿੰਦਾ ਮਿਲਿਆ ਕੀ ਆ ਆਹ ਉਹ ਪਲਾਸਟਿਕ ਦਾ ਜਿਹੜੇ, ਉਹ ਕਹਿੰਦਾ ਵੀ ਮੈਂ ਤਾਂ ਘਰੇ ਨੀ ਲੈ ਕੇ

0: ਮੈਂ ਹੁਣ ਵੀ ਕਹਿਣਾ ਨਾਮ ਜਿੱਦਾਂ ਮਰਜ਼ੀ ਰੱਖੋ, ਪਰ ਜਿਹੜਾ ਪਲੇਅਰ ਵਾਲਾ ਵੈਸਟ ਵਾਲਾ ਬੰਦ ਹੋਣਾ ਚਾਹੀਦਾ, ਤੇ ਇਹਦੇ ਇਹਦੀ ਜਿੱਤ ਹਾਰ ਨਹੀਂ ਆ ਸਾਡਾ ਕਾਂਡ ਕਰਤਾ, ਕਿਉਂਕਿ ਜਦੋਂ ਉਹ ਧੱਕਾ ਮਾਰਦਾ ਚਾਹੇ ਨਸ਼ਾ ਹੈ ਚਾਹੇ ਆ ਦਵਾਈਆਂ ਨੇ, ਫਿਰ ਜੇ ਤੁਸੀਂ ਜ਼ੋਰ ਨਹੀਂ ਮਾਰਦੇ ਤੁਹਾਡੇ ਹਾਰਟ ਤੇ ਅਟੈਕ ਕਰਦਾ ਜੀ ਉਹ
1: ਕਰਦਾ ਜੀ,
0: ਨਹੀਂ ਤੁਹਾਨੂੰ ਜ਼ੋਰ ਮਾਰਨਾ ਪੈਂਦਾ,
1: ਬਿਲਕੁਲ
0: ਨਹੀਂ ਤੁਹਾਨੂੰ ਜ਼ੋਰ ਮਾਰਨਾ ਪੈਂਦਾ, ਨਹੀਂ ਤੁਹਾਡੇ ਉਹਨੇ ਤਾਂ ਕਿਤੇ ਤਾਂ ਅਟੈਕ ਕਰਨਾ ਹੀ,
1: ਮਾਰਨਾ ਪ੍ਰੈਸ਼ਰ ਮਾਰਨਾ ਜੀ, ਬਿਲਕੁਲ ਜੀ
0: ਉਹਨੇ ਕੁਛ ਤਾਂ ਕਰਨਾ ਹੀ ਹੈ ਨਾ,
1: ਬਿਲਕੁਲ
2: ਬਿਲਕੁਲ ਸਰ ਬਿਲਕੁਲ ਜੀ ਬਿਲਕੁਲ।
0: ਫਿਰ ਨੰਬਰ ਦੋ ਗੁਰੀਮਾਨ ਜੀ ਦੇਖੋ, ਜਿਹੜੀ ਮੈਨੂੰ ਦੂਜੇ ਪਲੇਅਰ ਕਿਉਂ ਨੀ ਸਿੱਖਦੇ, ਜੇ ਇੱਕ ਦੀ ਮੌਤ ਹੋਈ ਚੱਲ ਆ ਮੁੰਡੇ ਦੀ ਉਹ ਲਾ ਲੈਂਦੇ, ਤੂੰ ਦੀ ਮੌਤ ਹੋਈ ਐਡਾ ਜਵਾਨ ਮੁੰਡਾ ਗਿਆ ਦੁਨੀਆਂ ਤੋਂ, ਤੇ ਇਹਨੂੰ ਦੇਖ ਕੇ ਦੂਜੇ ਕਿਉਂ ਨੀ ਸਿੱਖਦੇ ਵੀ ਕੱਲ ਨੂੰ ਸਾਡਾ ਵੀ ਇਹ ਹਾਲ ਹੋ ਸਕਦਾ
1: ਜੀ,
0: ਵੀ ਤੁਸੀਂ ਸਬਕ ਕਿਉਂ ਨੀ ਲੈਂਦੇ ਹੈਗੇ, ਸਬਕ ਕਿਉਂ ਨੀ ਲੈਂਦੇ,
1: ਖੜਨਾ ਪੈਣਾ ਅਗੇਂਸਟ, ਖੜਨਾ ਪੈਣਾ ਸਾਰਿਆਂ ਨੂੰ ਜੀ,
0: ਬਿਲਕੁਲ
2: ਦੇਖੋ ਔਜਲਾ ਸਾਹਿਬ ਜਿਹੜੀ ਮੈਂ ਗੱਲ ਹੁਣ ਫੀਲ ਕਰਦਾ ਨਾ, ਚਲੋ ਆਪਾਂ ਆਪਾਂ ਕਿਸੇ ਪਲੇਅਰ ਨੂੰ ਕੀ ਕਹਿ ਸਕਦੇ ਹਾਂ ਜੀ, ਦੇਖੋ ਆਪਣੀ ਆਪਣੀ ਸੋਚ ਹੈ, ਜੇ ਲੋਕ ਜੇ ਪਲੇਅਰ ਜਿਹੜੇ ਹੁਣ ਨਵੇਂ ਖਿਡਾਰੀਆਂ ਇਸ ਚੀਜ਼ ਤੋਂ ਦੇ ਕੇ ਵੀ ਜੇ ਅਕਲ ਨਹੀਂ ਨਾ ਲੈ ਰਹੇ ਤਾਂ ਫਿਰ ਆਪਾਂ ਕੀ ਕਰ ਸਕਦੇ ਹਾਂ, ਫਿਰ ਆਪਾਂ ਆਪਾਂ ਬੋਲ ਸਕਦੇ ਹਾਂ ਜੀ, ਪਰ ਆਪਾਂ ਕਿਸੇ ਨੂੰ ਫੜ ਨਹੀਂ ਸਕਦੇ,
1: ਬਿਲਕੁਲ
2: ਫਸਟ ਆਪਸ਼ਨ ਇਹ ਵੀ ਤੁਸੀਂ ਚਾਹੇ ਪਿੰਡ ਪੱਧਰ ਦੀ ਗੇਮ ਹੋਵੇ ਚਾਹੇ ਕੋਈ ਫੈਡਰੇਸ਼ਨਾਂ ਦੀ ਬਾਹਰ ਗੇਮ ਹੋਵੇ, ਡੋਪ ਟੈਸਟ ਨੂੰ ਬਹੁਤ ਸਖਤਾਈ ਨਾਲ ਲਾਗੂ ਕਰਨਾ
0: ਪੈਂਦਾ,
1: ਚੇਤੇ ਆ ਚਲੋ ਫੁੱਟਬਾਲ ਖੇਡਦੇ ਰਹੇ ਆ ਗਰਾਊਂਡ ਦੇ ਵਿੱਚ, ਬੜਾ ਨਸ਼ੇੜੀ ਜਾਂ ਏਦਾਂ ਕੋਈ ਕਰਕੇ ਖੇਡਦਾ ਸੀ ਨਾ ਉਹਨੂੰ ਬੜਾ ਨਹੀਂ ਦਿੰਦੇ ਹੁੰਦੇ ਸੀ ਗਰਾਊਂਡ ਚ,
0: ਨਹੀਂ ਨਹੀਂ ਬਹੁਤ ਲੋਕ ਲੋਕ ਆਪਦੇ ਲਈ ਖੇਡਦੇ ਸੀ,
1: ਬਿਲਕੁਲ ਹੈ ਜੀ ਬਿਲਕੁਲ,
0: ਹਲੇ ਆਪਦੇ ਸ਼ੌਂਕ ਨੂੰ ਖੇਡਦੇ, ਦੇਖੋ ਬਗੈਰ ਨਾਮਾਂ ਤੋਂ ਖੇਡਦੇ ਰਹੇ ਆ, ਕੋਈ ਨਾਮ ਹੀ ਨਹੀਂ,
1: ਬਿਲਕੁਲ ਬਿਲਕੁਲ ਹੈ ਜੀ ਬਿਲਕੁਲ,
0: ਇਹ ਮੈਂ ਕਹਿਣ ਦਾ ਮਤਲਬ ਜਨੂੰਨ ਸੀ ਨਾ, ਜਨੂੰਨ ਸੀ
1: ਜਨੂੰਨ ਸੀ,
0: ਤੇ ਹੁਣ ਅਸੀਂ ਬਦਲੇ ਬਿਜ਼ਨਸ ਬਣਾ ਲਿਆ, ਬਿਜ਼ਨਸ ਬਣ ਗਿਆ ਕੋਈ ਵੀ ਚੀਜ਼ ਹੈ ਬਾਈ ਜੀ, ਮੈਂ ਤਾਂ ਦੇਖੋ ਪਰਸਾ ਸੁਣਦਾ ਮੈਂ ਕਿੰਨੀ ਗਰੀ ਇਹ ਗੱਲ, ਕੋਈ ਵੀ ਚੀਜ਼ ਜਿਹੜੀ ਧੰਦਾ ਬਣ ਜਾਂਦੀ ਹੈ ਨਾ ਉਹਦਾ ਘਾਣ ਹੀ ਹੁੰਦਾ
1: ਜੀ ਜੀ ਜੀ ਬਿਲਕੁਲ,
0: ਆ ਸਾਡੀ ਸਿਆਸਤ ਦਾ ਘਾਣ ਕਿਉਂ ਹੋਇਆ, ਜਾਂ ਤੋਂ ਬਿਜ਼ਨਸਮੈਨ ਜਿੰਨੇ ਬਿਜ਼ਨਸਮੈਨ ਨੇ ਸਾਰੇ ਸਿਆਸੀ ਲੀਡਰ ਨੇ ਜੀ, ਸਿਆਸਤ ਦਾ ਘਾਣ ਕਰਤਾ, ਮੈਂ ਬਿਜ਼ਨਸ ਚਲਾਉਣਾ, ਮੈਂ ਇੱਕ ਰੁਪਏ ਦੀ ਚੀਜ਼ ਲੈ ਕੇ ਮੈਂ ਦਸਾਂ ਦੀ ਵੇਚੂਗਾ ਤਾਂ ਹੀ ਮੇਰਾ ਬਿਜ਼ਨਸ ਆ ਜੀ ਇਹ,
1: ਬਿਲਕੁਲ
0: ਜਿਹੜੀ ਵੀ ਚੀਜ਼ ਦੇ ਵਿੱਚ ਧੰਦਾ ਬਣ ਗਈ, ਜਿਹੜੀ ਵੀ ਚੀਜ਼ ਧੰਦਾ ਬਣ ਗਈ ਉਹਦਾ ਘਾਣ
1: ਘਾਣ ਹੋ ਜਾਣਾ ਜੀ, ਬਿਲਕੁਲ
0: ਅੱਜ ਹੋ ਜਾਵੇ ਕੱਲ ਹੋ ਜਾਵੇ, ਉਹ
2: ਆਪਣੇ ਪੰਜਾਬ ਹੋ ਗਿਆ ਭਾਰਤ ਵਿੱਚ ਹੋ ਗਿਆ, ਤੁਸੀਂ ਬਾਹਰ ਰਹਿੰਦੇ ਹੈ ਤੁਹਾਡੇ ਬਾਹਰ ਦੇ ਵਿੱਚ ਮਤਲਬ ਬਾਹਰ ਦੀ ਕੰਟਰੀ ਦੇ ਵਿੱਚ ਹਮੇਸ਼ਾ ਨਾ ਮਨੁੱਖ ਨੂੰ ਪਹਿਲ ਦਿੱਤੀ ਜਾਂਦੀ ਹੈ ਕਿਸੇ ਵੀ ਆਧਾਰ ਤੇ ਉਹਦੀ ਸਿਹਤ ਨਾਲ ਉਹਦੇ ਜੀਵਨ ਨਾਲ, ਮੇਰੇ ਖਿਆਲ ਬਾਹਰ ਦੀ ਸਰਕਾਰਾਂ
1: ਨਹੀਂ ਕਰਦੀਆਂ, ਬਿਲਕੁਲ
2: ਸਾਡੇ ਇੱਥੇ ਲੋਕਾਂ ਦੀ ਮੈਂਟੈਲਿਟੀ ਕੀ ਹੈ ਵੀ ਯਾਰ ਸਾਡਾ ਬਣ ਜਾਵੇ ਅਗਲਾ ਮਰਦਾ ਮਰ ਜਾਵੇ
1: ਜੀ,
2: ਜਦ ਤੱਕ ਆਪਾਂ ਇੱਕ ਦੂਜੇ ਦੀ ਸੋਚਾਂਗੇ ਨੀ ਨਾ ਆਪਣੇ, ਇਹ ਆਪਾਂ ਦੂਰ ਦੀ ਸ਼ੁਰੂਆਤ ਪਹਿਲਾਂ ਆਪਣੇ ਆਪ ਤੋਂ ਮਨੁੱਖ ਕਰੇ ਵੀ ਯਾਰ ਮੈਂ ਆਪਣੇ ਪਿੰਡ ਪੱਧਰ ਤੇ ਆਪਣੀ ਗਲੀ ਪੱਧਰ ਤੇ ਆਪਣੇ ਸ਼ਹਿਰ ਪੱਧਰ ਤੇ ਵੀ ਇਸ ਚੀਜ਼ ਨੂੰ ਸੁਧਾਰਨਾ, ਚਾਹੇ ਉਹ ਕੱਲਾ ਤੁਰਿਆ ਹੋਇਆ,
1: ਬਿਲਕੁਲ
2: ਇੱਕ ਖਿਡਾਰੀ ਦਾ ਸਭ ਤੋਂ ਬੜਾ ਇਨਾਮ ਹੈਗਾ ਉਹਦੇ ਸਰੋਤੇ
1: ਜੀ, ਦੇਖਣੇ
2: ਉਹਨੂੰ ਪਿਆਰ ਕਰਨ ਵਾਲੇ,
1: ਬਿਲਕੁਲ
2: ਉਹ ਕੋਈ ਗਰੀਬ ਹੈ ਕੋਈ ਅਮੀਰ ਹੈ, ਜਿਹੜਾ ਉਹ ਗਰੀਬ ਬੰਦਾ ਵੀ ਆਪਣੀ ਜੇਬ ਚੋਂ 10 ਰੁਪਏ ਕੱਢ ਕੇ ਥੋੜੇ ਤੋਂ ਖੁਸ਼ ਹੋ ਕੇ ਤੁਹਾਨੂੰ ਦਿੰਦਾ ਨਾ, ਉਹ 10 ਰੁਪਏ ਤੋਂ ਬੜਾ ਆਨੰਦ ਕੋਈ ਨੀ ਮੇਰੇ ਹਿਸਾਬ
1: ਨਾਲ, ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਕਿਉਂਕਿ ਆਪਣੀ ਮਿਹਨਤ ਤੋਂ ਦੇ ਰਿਹਾ ਆਪਣੇ ਹੱਡਾਂ ਦੀ ਕਮਾਈ
1: ਦਿਲੋਂ ਦੇ ਰਿਹਾ, ਦਿਲੋਂ ਬਿਲੋਂ ਬਿਲਕੁਲ ਦਿਲੋਂ,
2: ਜੇ ਤੁਸੀਂ ਉਸ ਗੱਲ ਮਸਲਾ ਚੀਜ਼ ਦਾ ਵੀ ਤੁਸੀਂ ਮੁੱਲ ਨੀ ਪਾ ਰਹੇ ਨਾ, ਫਿਰ ਤਾਂ ਮੈਂ ਇਹੀ ਕਹੂੰਗਾ ਵੀ ਫਿਰ ਤੁਹਾਡਾ ਸੰਘਰਸ਼ ਕਰ ਲਿਆ, ਲੈ ਮੈਨੂੰ ਬੁਰਕੀ ਪੈ ਜਾਏ ਮੈਂ ਤੈਨੂੰ ਖੜੇ ਨੂੰ ਛੱਡ ਦੂ, ਗਰੀਬਾਂ ਨੂੰ ਇੱਥੇ ਖੜੇ ਆ ਅਸੀਂ, ਇੱਥੇ ਖੜੇ ਆ ਨਾਲ ਦੇ, ਮੈਂ ਤਾਂ ਕਹਿੰਦਾ ਵੀ ਹਾਕ ਮਾਰ ਵੀ ਤੈਨੂੰ ਆ ਉਹਦਾ ਦੇਣ ਲੱਗਿਆ, ਬੰਦਾ ਇਹ ਵੀ ਦੇਦਾ ਵੀ ਚੱਪਲ ਪੁੱਠੀ ਪਈ ਹੈ ਕਿ ਸਿੱਧੀ ਪਈ
1: ਸਿੱਧੀ ਪਈ ਹੈ ਜੀ,
0: ਐ ਭੱਜਦੇ ਆ ਅਸੀਂ,
1: ਬਿਲਕੁਲ
0: ਥੈਂਕ ਯੂ, ਸਾਡਾ ਕਿਰਦਾਰ ਹੈ
3: ਟਾਈਮ ਰਾਤ ਦਾ ਹੁੰਦਾ ਸੀ, ਕੁਛ ਗਰਮੀਆਂ ਸੀਗੀਆਂ, ਕੁਛ ਬੱਚੇ ਸੀ ਨਾਲ, ਤੇ ਫਿਰ ਹੁਣ ਤਾਂ ਮੇਰੇ ਖਿਆਲ 2.5 ਮਹੀਨੇ ਬਾਅਦ ਹੀ ਪ੍ਰੋਗਰਾਮ ਸੁਣਿਆ, ਪਿੱਛੇ ਜੇ ਥੋੜਾ ਜਿਹਾ ਉਦੋਂ ਵੀ ਮੈਂ ਜਾਣ ਤੋਂ ਪਹਿਲਾਂ ਵੀ ਥੋੜਾ ਜਿਹਾ ਮੇਰਾ ਆਨ ਆਫ ਹੀ ਰਹਿੰਦਾ ਸੀਗਾ, ਰੈਗੂਲਰਲੀ ਕਈ ਵਾਰ
1: ਸੁਣਦੀ ਹਾਂ, ਉੱਥੇ ਜਾ ਕੇ ਰੂਟੀਨ ਵੀ ਬਦਲ ਜਾਂਦੀ ਹੈ ਜੀ,
3: ਹਾਂਜੀ।

0: ਹੋਰ ਵੀ
1: ਜੀ
0: ਬੰਦਾ ਹੋਰ
1: ਹਾਂ
0: ਕੰਮਾਂ
1: ਜੀ
0: ਚ ਬਿਜ਼ੀ ਹੋ ਜਾਂਦਾ ਨਾਲ ਦੀ। ਜੀ
1: ਹਾਂਜੀ, ਪਰ ਬਹੁਤ ਵਧੀਆ ਟ੍ਰਿਪ ਸੀ ਮੇਰਾ, ਮਿਸ ਬਹੁਤ ਕੀਤਾ ਸਾਰਿਆਂ
0: ਜੀ,
1: ਨੂੰ ਦੁਆਬਾ
0: ਥੈਂਕ ਯੂ
1: ਰੇਡੀਓ ਨੂੰ ਵੀ,
0: ਥੈਂਕ
1: ਸਾਰੇ
0: ਯੂ
1: ਆਪਣੇ ਸਭ ਨੂੰ, ਦੁਆਬਾ ਰੇਡੀਓ ਪਰਿਵਾਰ ਦੇ ਸਭ
0: ਜੀ
1: ਮੈਂਬਰਾਂ ਨੂੰ, ਸਭ ਨੂੰ
0: ਜੀ
1: ਤੇ। ਹਾਂਜੀ ਵਧੀਆ ਸੀਗਾ ਜਿਹੜਾ ਤੁਸੀਂ ਅੱਜ ਗੱਲ, ਪਹਿਲਾਂ ਤਾਂ ਏਅਰ ਇੰਡੀਆ ਦੀ ਗੱਲ ਕਰਦੇ ਸੀਗੇ,
0: ਹਾਂਜੀ
1: ਏਅਰ ਇੰਡੀਆ ਤਾਂ ਪਰ ਸਭ ਇਹ ਹੁਣ ਸਾਡੇ ਇੱਥੋਂ ਸੈਨ ਫਰਾਂਸਿਸਕੋ ਤੋਂ ਫਲਾਈਟ ਨਾ ਬਹੁਤ ਕਨਵੀਨੀਅੰਟ ਸੀਗੀ, ਬਹੁਤ ਸੌਖਾ ਸੀ ਇਹਦੇ ਵਿੱਚ ਜਾਣਾ ਹਨਾ, ਕਿਉਂਕਿ 16 ਕੁ ਘੰਟੇ ਦੀ ਫਲਾਈਟ ਹੁੰਦੀ ਸੀ, ਸਿੱਧੇ
0: ਜੀ
1: ਬੈਠੋ ਤੇ ਸਿੱਧੇ ਜਾ ਕੇ ਉੱਤਰ ਜਾਓ ਹਨਾ।
0: ਹਾਂਜੀ
1: ਇਹਨਾਂ ਦੀ ਸਰਵਿਸ ਤਾਂ ਚਲੋ ਬਹੁਤ ਦੇਰ ਤੋਂ ਇੰਨੀ ਵਧੀਆ ਨਹੀਂ ਸੀ, ਪਰ ਫੇਰ ਵੀ ਜਿਵੇਂ ਇਹ ਹੁੰਦਾ ਸੀ ਕਿ ਟਾਈਮ ਬਚ ਜਾਂਦਾ ਤੇ ਕੁਛ ਜਿਹੜੇ ਜਿਵੇਂ ਸੀਨੀਅਰ ਜਾਂਦੇ ਨੇ, ਕੁਛ ਜਿਹਨਾਂ ਨੂੰ ਬੋਲੀ ਦੀ ਪ੍ਰੋਬਲਮ ਆ, ਤੇ ਵੈਸੇ ਤਾਂ ਇਹ ਇਹਨਾਂ ਦਾ ਬਹੁਤ ਸਾਲਾਂ ਤੋਂ ਹੀ ਬਹੁਤ ਵਧੀਆ ਰਵੱਈਆ ਨਹੀਂ ਸੀਗਾ
0: ਜੀ,
1: ਹਨਾ, ਤੇ ਪਰ ਫੇਰ ਵੀ ਅਗਲਾ ਕਹਿੰਦਾ ਚੱਲ ਕੋਈ ਨੀ 16 ਘੰਟੇ ਹੀ ਨੇ ਕੱਢ ਲੈਣੇ ਨੇ ਤੇ
0: ਹਾਂਜੀ
1: ਕਿਤੇ ਬਦਲਣੀ ਨੀ ਪਊਗੀ, ਟਾਈਮ ਦਾ ਬਚਤ ਹੋ ਜਾਂਦੀ ਆ, 4-5 ਘੰਟੇ ਬਚ ਜਾਂਦੇ ਨੇ।
0: ਜੀ
1: ਤੇ ਫਿਰ ਜਦ ਤੋਂ ਅਹਿਮਦਾਬਾਦ ਵਾਲਾ ਹਾਦਸਾ ਹੋਇਆ ਫੇਰ ਤਾਂ ਲੋਕਾਂ ਨੇ ਬਿਲਕੁਲ ਪੈਰ ਪਿੱਛੇ ਹੀ ਖਿੱਚ ਲਏ ਸੀਗੇ
0: ਟਰਸਟ
1: ਹਨਾ,
0: ਕਰਨਾ ਹਟ ਗਏ।
1: ਤੇ ਹਾਂਜੀ, ਤੇ ਹੁਣ ਇੱਥੋਂ ਜਿਹੜੀ ਸੈਨ ਫਰਾਂਸਿਸਕੋ ਤੋਂ ਜਾਂਦੀ ਆ ਉਹ ਫਿਰ ਕਈ ਵਾਰੀ ਰਾਜ ਤਾਰਦੇ, ਕਈ ਵਾਰ ਕੋਰੀਆ ਤਾਰਦੇ ਆ ਜਾਂ ਆਸਟਰੀਆ ਵਗੈਰਾ ਤਾਰਦੇ ਆ, ਕਿਉਂਕਿ ਜਦ ਤੋਂ ਆਹ ਲੜਾਈ ਦਾ ਹੋਇਆ ਪਾਕਿਸਤਾਨ ਦੇ ਨਾਲ, ਫਿਰ
0: ਹਾਂਜੀ
1: ਇਹਨਾਂ ਨੂੰ ਰੂਟ ਬਦਲਣਾ ਪੈ ਗਿਆ ਹਨਾ,
0: ਹਾਂਜੀ,
1: ਤੇ ਇਹਨਾਂ ਨੂੰ ਜਾਣ ਨੂੰ ਤੇ ਲੰਬੇ ਰੂਟ ਚ ਜਾਣਾ ਪੈ ਗਿਆ ਹਨਾ, ਤੇ ਉਸ ਕਰਕੇ ਫਿਰ ਰਾਹ ਦੇ ਵਿੱਚ ਤਾਰ ਲੈਂਦੇ ਨੇ, ਪਰ ਉਹ ਸਵਾਰੀਆਂ ਨੂੰ ਵਿੱਚੇ ਬੈਠੇ ਰਹਿਣ ਦਿੰਦੇ ਆ ਪੈਸੇਂਜਰ, ਤੇ ਆਪਣਾ ਤੇਲ ਪਾਣੀ ਭਰਦੇ ਆ, ਤੇ ਹਾਂਜੀ ਤੇ ਫੇਰ ਇਥੋਂ ਕਈ ਵਾਰੀ ਕੈਲਕਟਾ ਲੈ ਜਾਂਦੇ ਨੇ, ਤੇ ਉਹ ਵੀ ਉੱਥੇ ਵੀ ਪਤਾ ਨੀ ਲੱਗਦਾ, ਮਤਲਬ ਇਹਨਾਂ ਦੀ ਸਰਵਿਸ ਤਾਂ ਬਹੁਤ ਹੁਣ ਘਟੀਆ ਸੀਗੀ। ਹਾਂਜੀ ਬਹੁਤ ਜ਼ਿਆਦਾ। ਪਰ
0: ਕਿੰਨਾ ਟਾਈਮ ਫਲਾਈਟ ਦੇ ਵਿੱਚ ਹੀ ਵੇਟ ਕਰਾਉਂਦੇ ਜਦੋਂ ਕਿਤੇ ਸਟੇ
1: ਦੋ
0: ਕਰਦੇ?
1: ਘੰਟੇ
0: 2 ਘੰਟੇ
1: 2 ਘੰਟੇ ਹਾਂਜੀ
0: ਜੀ।
1: ਇਹ ਜਿਹੜੇ ਮੈਂ ਤਾਂ ਨੀ ਗਈ ਪਰ ਮੈਨੂੰ ਮਤਲਬ ਪਤਾ ਸੁਣਿਆ ਹੋਇਆ, ਨਾਲ ਜਾਣਦੇ ਕਈ ਗਏ ਨੇ, ਆਸਟ੍ਰੀਆ ਉਤਰਦੇ ਸੀਗੇ, ਤੇ ਹੁਣ ਜਿਵੇਂ ਦਿੱਲੀ ਵੀ ਉਹ ਹੁਣ ਦਿੱਲੀਓਂ ਕੀ ਕਰਦਾ, ਦਿੱਲੀਓਂ ਤੁਸੀਂ ਫਲਾਈਟ ਲੈਂਦੇ ਹੋ ਤੇ ਲਗੇਜ ਇੱਥੇ ਹੋ ਗਿਆ ਸਾਰਾ ਕੁਛ, ਤੇ ਉਹਨੂੰ ਕੈਲਕਟਾ ਤਾਂ ਲੈ ਜਾਣਾ ਇਹਨਾਂ ਨੇ, ਉੱਥੇ ਉਹਨਾਂ ਨੂੰ 1.5-2 ਘੰਟੇ ਜਿਹੜੇ ਦਿੱਲੀਓਂ ਚੜੇ ਹੋਏ ਨੇ ਉਹਨਾਂ ਨੂੰ ਬਿਠਾਈ ਰੱਖਣਾ ਵਿੱਚੇ।
0: ਅੱਛਾ ਜੀ, ਉੱਥੋਂ ਮਤਲਬ ਕਿ ਫਲਾਈਟ
1: ਹਾਂਜੀ
0: ਭਰਦੇ ਆ?
1: ਹਾਂਜੀ ਉੱਥੋਂ ਫਿਰ ਕੈਲਕਟਾ ਤੋਂ ਫੇਰ ਇਹ ਦੁਬਾਰਾ ਫਿਰ ਸਿੱਧੇ ਇੱਧਰ ਨੂੰ ਆਉਂਦੇ ਨੇ ਹਨਾ।
0: ਨਹੀਂ ਤਾਂ ਕਨੈਕਟਿੰਗ ਫਲਾਈਟ ਕਾਹਤੋਂ ਨਹੀਂ ਕਰਦੇ? ਕੋਲਕਾਤਾ ਤੋਂ ਦਿੱਲੀ ਬਾਇਆ ਨਹੀਂ ਕਰਦੇ? ਇਹਨਾਂ ਨੂੰ ਕਾਹਤੋਂ ਕਰਨੀ ਜਿਹੜਾ
1: ਉਹ
0: ਮੇਨ
1: ਵੀ ਇਹਨਾਂ ਨੇ
0: ਏਅਰਪੋਰਟ
1: ਕੀਤੀ ਸੀਗੀ, ਭਾਰਤ ਸਾਹਿਬ ਪਹਿਲਾਂ ਇਹਨਾਂ ਨੇ ਕੀ ਕਰਦੇ ਸੀ, ਕੀ ਕਰਦੇ ਇਹ ਕਿੱਥੋਂ ਜਿਵੇਂ ਬੋਂਬੇ ਕਰਤੀ, ਬੋਂਬੇ ਤੋਂ ਫਿਰ ਦਿੱਲੀ ਕਰਤੀ, ਉਹ ਪਤਾ ਉੱਤੇ ਹੁਣ ਰੋਡਵੇਜ਼ ਦੀਆਂ ਬੱਸਾਂ ਵਾਲਾ ਹਿਸਾਬ ਆ, ਜੇ ਨਾ ਚੱਲੀ ਤਾਂ ਨਾ ਹੀ ਚੱਲੀ, ਕਈ ਕਈ ਘੰਟੇ ਲੇਟ ਕਰਤੀ ਤਾਂ ਕਰ ਹੀ ਦਿੱਤੀ ਹਨਾ, 5-8-10-10 ਘੰਟੇ ਪੈਸੇਂਜਰ ਉੱਥੇ ਬੈਠੇ, ਕੁਛ ਤਾਂ ਇੱਧਰੋਂ ਇੰਨਾ 15-16 ਘੰਟਿਆਂ ਦਾ ਸਫ਼ਰ ਕਰਕੇ ਜਾਂਦੇ ਨੇ, ਉਧਰੋਂ ਅੱਗੇ ਜਾ ਕੇ ਫੇਰ ਉਹੀ ਉਹਨਾਂ
0: ਨਾਲੇ ਭੈਣ ਜੀ ਇਹ ਵੀ ਆ ਨਾ ਕਿ
1: ਉਹ
0: ਜਿੱਦਾਂ ਪਹਿਲਾਂ ਇੰਡੀਆ ਨੂੰ ਜਾਂਦੇ ਸੀ ਆਪਣੇ ਲੋਕ, ਹੁਣ ਉਹਨਾਂ ਨੇ ਵੀ ਘਟਾਇਆ ਹੋਇਆ ਟਰੈਵਲਿੰਗ ਵਗੈਰਾ, ਪਤਾ ਕੁਝ ਨਹੀਂ ਜੰਗ ਕਿੱਥੇ ਲੱਗ ਜਾਣੀ ਹੈ। ਬਾਕੀ
1: ਹਾਂਜੀ
0: ਰੋਜ਼ਗਾਰ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਮਹਿੰਗਾਈ ਇਹਨਾਂ ਮੁਲਕਾਂ ਚ ਜਾਂ ਹੋਰ, ਉਹ ਟਰੈਵਲਿੰਗ ਵੀ
1: ਕੁਛ
0: ਘਟੀ ਹੈ ਕਿਤੇ ਨਾ
1: ਕੁਛ।
0: ਕਿਤੇ
1: ਹਾਂਜੀ ਟਰੈਵਲਿੰਗ ਤਾਂ ਬਹੁਤ ਘਟਿਆ, ਪਰ ਸਰ ਜਿਵੇਂ ਹੁਣ ਕਈ ਜਿਵੇਂ ਜਿਵੇਂ ਹੁਣ ਟਰੰਪ ਨੇ ਇਹ ਸਖਤਾਈ ਕੀਤੀ ਹੋਈ ਆ, ਜਿਨ੍ਹਾਂ ਨੂੰ ਜਿਵੇਂ ਗ੍ਰੀਨ ਕਾਰਡ ਲੈ ਲਿਆ ਉਹ 3 ਸਾਲ ਬਾਅਦ ਤੁਹਾਨੂੰ ਦੁਬਾਰਾ ਰੀਨਿਊ ਕਰਾਉਣਾ ਹੁੰਦਾ, ਉਹ ਜਿਨ੍ਹਾਂ ਦਾ ਨਹੀਂ ਹੋਇਆ ਫਿਰ ਉਹ ਵੀ ਜਾਂਦੇ ਨੀ ਹੈਗੇ, ਉਹਨਾਂ ਨੂੰ ਇਹ ਲੱਗਦਾ ਵੀ ਨਹੀਂ ਹੁਣ ਅਸੀਂ ਹੋਰ ਵੇਟ ਕਰ ਲਓ ਸਿਟੀਜ਼ਨਸ਼ਿਪ ਲੈ ਕੇ ਜਾਣਾ। ਹਾਂਜੀ ਇਹ ਬੜਾ ਹੁਣ ਜਦੋਂ ਅਸੀਂ ਆਏ ਤੇ ਉਹ ਪਿਕਚਰ ਲੈਂਦੇ ਨੇ, ਤੇ ਜਿਵੇਂ ਉਹਨਾਂ ਨੇ ਪਿਕਚਰ ਲਈ ਮੇਰੀ ਤਾਂ ਮੇਰੀ ਗ੍ਰੀਨ ਆ ਗਿਆ, ਮੈਂ ਚਲੀ ਗਈ ਬੱਚਿਆਂ ਦੀ, ਉਹਨਾਂ ਦੇ ਲਈ ਗ੍ਰੀਨ ਆ ਗਿਆ ਚਲੇ ਗਏ, ਮੇਰੇ ਹਸਬੈਂਡ ਦੀ ਉਹ ਗ੍ਰੀਨ ਆਏ ਹੀ ਨਾ, ਉਹਨਾਂ ਨੇ ਇੱਕ ਪਾਸੇ ਕੱਢ ਲਿਆ
0: ਜੀ।
1: ਹਾਂਜੀ ਤੇ ਉਹ ਚਲੋ ਜਦੇ 2-4 ਮਿੰਟ ਬਾਅਦ ਉਹਨਾਂ ਨੇ ਫੇਰ ਭੇਜਤਾ, ਪਰ ਇਹ ਆ ਵੀ ਹੁਣ ਸਖਤਾਈ ਬਹੁਤ ਆ ਇਹਨਾਂ ਦੀ ਹਨਾ। ਹਾਂਜੀ ਤੇ ਪਰ ਇਹ ਮੈਨੂੰ ਐ ਲੱਗਦਾ ਵੀ ਇਹ ਦੁਬਾਰਾ ਹੁਣ ਨਾ ਦੁਬਾਰਾ ਜਿਵੇਂ ਹੁਣ ਟਾਟਾ ਕੋਲ ਚਲੀ ਗਈ ਤੇ ਮੈਨੂੰ ਲੱਗਦਾ ਦੁਬਾਰਾ ਵਿਕੂਗੀ ਇਹ ਜਿਹੜੀ ਇਹਦੀ
0: ਬਿਲਕੁਲ
1: ਜਹਾਜ਼ ਖੜਕੇ ਪਏ ਨੇ, ਐ ਲੱਗਦਾ ਜਿਵੇਂ ਖੜਖੜ ਖੜਖੜ ਖੜ ਕਰਦੇ ਨੇ ਹਨਾ, ਤੇ ਬਈ ਇਹ ਹੁਣ ਮੈਨੂੰ ਲੱਗਦਾ ਅਡਾਨੀਆਂ ਕੋਲ ਫੇਰ ਦੁਬਾਰਾ ਇਹ ਅੰਬਾਨੀਆਂ ਕੋ ਜਾਊਗੀ ਇਹ, ਕਿਸੇ ਨਾ ਕਿਸੇ ਕੋ ਕਿਹਦੇ ਕੋ ਜਾਂਦੀ ਆ ਇਹ,
0: ਜਾਂ ਫਿਰ ਉਹ ਜਾਣ ਬੁੱਝ ਕੇ ਵੀ ਕਹਿ ਸਕਦੇ ਆ ਕਿ ਲੋਕ ਕੰਪਲੇਂਟ ਕਰਨਗੇ ਡਾਊਨ ਜਾਏਗੀ ਚੀਜ਼, ਫਿਰ ਉਹਦੇ ਫਿਰ ਕਹਿਣਗੇ ਭਾਈ ਸਾਡੇ ਕੋ ਬੰਦੋਬਸਤ ਨਹੀਂ ਹੁੰਦਾ ਇਸਤੇਮਾਲ ਇਹਨੂੰ, ਫਿਰ ਜਾਂ ਤਾਂ ਕੋਈ ਜਿਹੜਾ ਸਹੂਲਤ ਦੇ ਸਕਦਾ ਉਹਨੂੰ ਫਿਰ ਦੇਣਗੇ, ਫਿਰ ਉਹ ਅਡਾਨੀ ਹੈ ਜੀ।
1: ਹਾਂਜੀ ਇਹਨਾਂ ਨੇ ਮੈਨੂੰ ਲੱਗਦਾ ਵੀ ਦੁਬਾਰਾ ਵਿਕੂਗੀ ਇਹ, ਕਿਉਂਕਿ ਇਹਨਾਂ ਨੇ ਜਹਾਜ਼ ਵੀ ਨਵੇਂ ਕਿੰਨਾ ਚਿਰ ਤੋਂ ਆਰਡਰ ਕੀਤਾ, ਇਹਨਾਂ ਨੂੰ ਮਿਲੇ ਹੀ ਨਹੀਂ ਹੈਗੇ, ਉਹ ਪਾ ਹੀ ਨਹੀਂ ਰਹੇ ਹਜੇ। ਹਾਂਜੀ
0: ਜੀ
1: ਤੇ ਇਸ ਕਰਕੇ ਪਰ ਸਾਹਿਬ ਮੈਂ ਦੇਖਿਆ, ਮੈਂ ਏਅਰ ਇੰਡੀਆ ਤਾਂ ਚਲੋ ਜਿਹੜਾ ਇਹਦਾ ਤਾਂ ਹੈਗਾ, ਮੈਂ ਫਰਵਰੀ ਚ ਗਈ ਸੀਗੀ, ਮੈਂ ਵਰਜਨ ਏਅਰ ਚ ਗਈ, ਵਰਜਨ ਏਅਰ ਲਾਈਨ ਚ, ਇੰਨੀ ਇਨਕਮੀ ਏਅਰ ਲਾਈਨ ਇੰਗਲੈਂਡ ਵਾਲਿਆਂ ਦਾ ਆਪਾਂ ਤੋਂ ਵੀ ਮਾੜਾ।
0: ਹੀਥਰੋ ਤੋਂ
1: ਆਪਣੇ ਤੋਂ ਵੀ ਮਾੜਾ ਹਾਲ ਆ। ਹਾਂਜੀ ਓਹਦੇ ਚ ਪਾਣੀ ਹੋਈ ਨਾ ਬਾਥਰੂਮਾਂ ਚ ਆਵੇ।
0: ਅੱਛਾ ਜੀ
1: ਹਾਂਜੀ ਉਹ ਸਾਰਿਆਂ ਨਾਲ ਨਿਕੰਮੇ ਨੇ ਇਹਨਾਂ ਨਾਲੋਂ।
0: ਤੁਸੀਂ ਭੈਣ ਜੀ ਇੱਦਾਂ ਕਰਿਆ ਕਰੋ, ਉੱਥੋਂ ਬਾਇਆ ਨਾ ਸਿੱਧਾ ਕੈਲੀਫੋਰਨੀਆ ਤੋਂ ਆਰਾਮ ਨਾਲ ਇੱਥੇ ਫਿਨਲੈਂਡ ਲਿਆ ਕਰੋ। ਫਿਨਲੈਂਡ ਤੋਂ ਸਿੱਧੀ ਐਨ ਟੌਪ ਦੇ ਪਲੇਨ ਨੇ ਜੀ, ਤੇ 8 ਘੰਟੇ ਆਰਾਮ ਦੇ ਨਾਲ ਤੁਸੀਂ ਜੇ ਤਾਂ ਰੂਸ ਦੀ ਜੰਗ ਜੁੰਗ ਨਾ ਲੱਗੀ ਹੋਵੇ ਤਾਂ 6.5 ਘੰਟੇ ਦੇ ਵਿੱਚ ਫਲਾਈਟ ਉੱਥੋਂ ਲਾ ਦਿੰਦੇ ਆ ਉਹ। ਤੇ ਕਿਆ ਫਲਾਈਟਾਂ ਨੇ ਜੀ ਉਹ, ਫਿਨਏਅਰ ਤੇ ਆਪਣੀ ਲੁਫਥਾਂਸਾ ਕਹਿ ਲਓ ਜਾਂ
1: ਲੁਫਥਾਂਸਾ ਨਾਲੋਂ ਵੀ ਨਾ। ਮੈਂ ਜਦੋਂ ਪਹਿਲੀ ਵਾਰੀ ਅਮਰੀਕਾ ਚ ਆਈ ਆ, ਹਾਂਜੀ ਇਹ ਜਿਹੜੇ ਸੇਖਾਂ ਦੀਆਂ ਤੇ ਅਰਬਸ ਵਾਲੀਆਂ ਤਾਂ ਸਾਰੀਆਂ ਬਹੁਤ ਨੇ। ਜਾਂਦੇ ਹੋਏ ਅਸੀਂ ਟਰਕਿਸ਼ ਦੇ ਵਿੱਚ ਗਏ ਸੀ, ਬਹੁਤ ਸੋਹਣੀ ਏਅਰਲਾਈਨ, ਬਹੁਤ ਹੀ ਵਧੀਆ, ਬਹੁਤ ਉਹਨਾਂ ਦੀਆਂ ਏਅਰ ਹੋਸਟੇਸ ਬਹੁਤ ਵਧੀਆ। ਜਦੋਂ ਮੈਂ 86 ਚ ਆਈ ਸੀ ਤਾਂ ਮੈਂ ਜਪਾਨ ਏਅਰਲਾਈਨ ਚ ਆਈ ਸੀ, ਤੇ ਹੁਣ ਵੀ ਅਸੀਂ ਉਧਰੋਂ ਆਏ ਜਪਾਨ ਦੇ ਵਿੱਚ ਆਏ। ਜਪਾਨ ਵਾਲੇ ਬਹੁਤ ਵਧੀਆ, ਉਹਨਾਂ ਦੀ ਏਅਰ ਹੋਸਟੇਸ ਇੰਨੀ ਵਧੀਆ, ਸਰਵਿਸ ਇੰਨੀ ਵਧੀਆ, ਕਲੀਨ ਐਂਡ ਤੱਕ ਤੁਹਾਨੂੰ ਪਤਾ ਨੀ ਲੱਗਦਾ ਕਿ ਵਾਸ਼ਰੂਮ ਕਿਸੇ ਨੇ ਯੂਜ਼ ਵੀ ਕੀਤੇ ਆ।
0: ਜੀ ਮੈਂ ਸੱਚੀ ਦੱਸਾਂ ਨਾ, ਮੈਂ ਤਾਂ ਫਿਨਏਅਰ ਦੇ ਵਿੱਚ ਵੀ ਨਾ ਕਈ ਵਾਰੀ ਆਪਣੇ ਲੋਕ ਹੁੰਦੇ ਆ ਮਤਲਬ ਕਿ ਸਰਵਿਸ ਦੇ ਵਿੱਚ, ਤੇ ਮੈਂ ਤਾਂ ਮਾਫੀ ਚਾਹੁੰਦਾ ਮੈਂ ਗੱਲ ਕਹਾਂ, ਕਿਉਂਕਿ ਆਪਣਾ ਜਿਹੜਾ ਐਟੀਟਿਊਡ ਹੈ ਨਾ ਉਹ ਹੱਟਦਾਣੀ ਚਾਹੇ ਕਿਸੇ ਵੀ ਮੁਲਕ ਚ ਚਲ ਜਾਈਏ, ਤਾਂ ਮੈਂ ਅਹਿਮੀਅਤ ਉਹੀ ਦਿੰਦਾ ਹੁੰਦਾ ਕਿ ਮੈਨੂੰ ਫਿਨਿਸ਼ ਹੀ ਜਿਹੜਾ ਸਰਵ ਕਰੇ, ਜੇ ਮੈਂ ਉਹਨੂੰ ਖਾਸ ਸੱਦਾ ਵੀ ਭੇਜ ਭਾਈ ਉਹਦੇ ਨਾਲ ਮੈਂ ਗੱਲ ਕਰਨੀ, ਮੈਂ ਮੈਨੂੰ ਨਾ ਹਿੰਦੀ ਆਉਂਦੀ ਆ ਨਾ ਪੰਜਾਬੀ ਆਉਂਦੀ ਆ, ਮੈਂ ਮੇਰਾ ਕੋਈ ਲੈਣ ਦੇਣ ਨਹੀਂ।
1: ਜਿੱਥੇ ਵੀ ਜਿਹੜੇ ਵੀ ਜਿਹੜੀ ਵੀ ਫਲਾਈਟ ਚ ਮਿਕਸ ਜੈਂਟਰੀ ਹੋਊਗੀ ਉਹ ਤੁਸੀਂ ਇੰਜੋਏ ਕਰੋਗੇ,
0: ਬਿਲਕੁਲ ਹੈ ਜੀ।
1: ਕਈ ਸਾਲਾਂ ਦੀ ਗੱਲ ਆ, ਮੈਂ ਇਥੋਂ ਫਰਾਂਸ ਏਅਰਲਾਈਨ ਸੀਗੀ, ਹਾਲੈਂਡ ਗਈ, ਹਾਲੈਂਡ ਤੋਂ ਫਿਰ ਇੱਥੇ ਆਈ। ਉਹ ਉਹਨਾਂ ਨੇ ਉਹਨਾਂ ਦੇ ਜਹਾਜ਼ ਵੈਸੇ ਫਰਾਂਸ ਏਅਰਲਾਈਨ ਦਾ ਲੈ ਕੇ ਗਿਆ, ਹਾਲੈਂਡ ਲੈ ਕੇ ਗਿਆ, ਤੇ ਹਾਂਜੀ ਉਹਨਾਂ ਦਾ ਕੋਈ ਆਪਸ ਵਿੱਚ ਦੋ ਤਿੰਨ ਫਲਾਈਟਾਂ ਦੇ ਉਹਨਾਂ ਨੇ ਮਰਜ ਕਰਕੇ ਲੈ ਕੇ ਗਏ।
0: ਹਾਂਜੀ
1: ਤੇ ਤੁਸੀਂ ਉਹ ਜਿਹੜੀਆਂ ਫਲਾਈਟਾਂ ਨੇ ਨਾ, ਜਿਵੇਂ ਹੁਣ ਜਪਾਨ ਵਾਲੀ ਸੀ, ਇਹਦੇ ਚ ਮਿਕਸ ਸੀਗੇ ਕਿਉਂਕਿ ਆਪਣੇ ਲੋਕੀ ਜਪਾਨ ਵਾਲੀ ਚ ਨੀ ਜਾਂਦੇ ਜਾਂਦੇ,
0: ਹਾਂਜੀ
1: ਤੇ ਬਹੁਤ ਘੱਟ ਆ ਹਜੇ, ਤੇ ਆਪਣੇ ਤਾਂ ਹੋਰ ਏਅਰਲਾਈਨਾਂ ਦੇ ਵਿੱਚ ਜਿਸ ਜ਼ਿਆਦਾ ਆਪਣੇ ਲੋਕਾਂ ਦਾ ਰਸ਼ ਹੁੰਦਾ ਉਸੇ ਚੀਜ਼ ਜਾਂਦੇ ਨੇ। ਤੇ ਇੱਕ ਜਿਨ੍ਹਾਂ ਦੇ ਵਿੱਚ ਆਪਣੇ ਕਹਿਣਾ ਤੇ ਨੀ ਚਾਹੀਦਾ, ਅਸੀਂ ਵੀ ਉਸੇ ਉਨਾ ਹੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ,
0: ਬਿਲਕੁਲ ਹੈ ਜੀ,
1: ਪਰ ਇਹ ਦੁਖੀ ਬਹੁਤ ਕਰਦੇ ਆ, ਇਹ ਗੰਦ ਬਹੁਤ ਪਾਉਂਦੇ ਆ,
0: ਬਿਲਕੁਲ ਕਰਦੇ ਆ ਪੰਜੀ,
1: ਹਨਾ।
0: ਕੁਝ ਪੁੱਛ ਵੀ ਲਵੋ ਨਾ, ਨਹੀਂ ਪਤਾ ਤਾਂ ਇਹਦੇ ਬਾਰੇ ਤਾਂ ਉਹ ਮਤਲਬ ਕਿ ਅੱਗੇ ਹੋਰ ਹੀ ਤਰ੍ਹਾਂ ਮਤਲਬ ਕਿ ਆਪਣਾ ਉਹ ਬਿਹੇਵ ਕਰਦੇ ਆ ਜੀ, ਫਿਰ ਉਹ ਚੰਗਾ ਨੀ ਲੱਗਦਾ ਕਿ ਉਹਦੇ ਨਾਲ ਉਹ ਕਹਿੰਦਾ ਛੱਡੋ ਪਰਾ ਨਾ, ਚਲੋ ਹੋਰ ਕਿਸੇ ਨਾਲ।
1: ਵਰਜਨ ਵਰਜਨ ਦੇ ਵਿੱਚ, ਵਰਜਨ ਏਅਰਲਾਈਨ ਦੇ ਵਿੱਚ ਇੱਕ ਇੰਡੀਅਨ ਏਅਰ ਹੋਸਟੈਸ
0: ਜੀ,
1: ਪਰ ਸਭ ਉਹ ਸਾਨੂੰ ਦੇਖ ਕੇ ਸਾਡੇ ਕੋਲ ਜਦੋਂ ਆਇਆ ਕਰੇ ਨਾ, ਉਹ ਇੰਨਾ ਮੂੰਹ ਬਣਾਇਆ ਕਰਿਆ ਲੱਗਿਆ ਕਰੇ ਕੋਈ ਵਿਚਾਰੇ,
0: ਬਿਲਕੁਲ
1: ਮੈਂ ਕਿਹਾ ਵੀ ਆਹ ਵੀ ਔਖਾ ਹੀ ਆ ਹਨਾ, ਹੁਣ ਇਹ ਤਾਂ ਡੀਲ ਕਰਨਾ ਹੀ ਪੈਣਾ
0: ਤੈਨੂੰ ਹਨਾ।
1: ਤੇ ਹਾਂਜੀ ਵਧੀਆ, ਤੁਸੀਂ ਵਧੀਆ ਸੀਗਾ ਸਾਰਾ ਟ੍ਰਿਪ ਤਾਂ ਵਧੀਆ ਸੀਗਾ, ਚਲੋ ਇੰਜੋਏ ਕਰਕੇ ਆਏ, ਬੱਚੇ ਵੀ ਰਹੇ ਉੱਥੇ ਸਾਰਾ 2.5 ਮਹੀਨੇ ਲਾਇਆ ਏ ਬੱਚੇ, ਤੇ ਵਧੀਆ ਹੋ ਗਿਆ। ਗਰਮੀ ਤਾਂ ਬਹੁਤ ਸੀਗੀ, ਪਰ ਇਹ ਆ ਵੀ ਸਾਡੇ ਕੋਲ ਬਹੁਤ ਛੋਟੀ ਜਿਹੀ ਨਹਿਰ ਆ, ਤੇ ਬੱਚੇ ਉੱਥੇ ਨਹਿਰ ਤੇ 2 ਟਾਈਮ ਨਹਾਉਣ ਜਾਂਦੇ ਸੀਗੇ, ਚਲੇ ਜਾਂਦੇ ਸੀ, ਤੇ ਛੋਟੀ ਹੋਈ ਆ, ਬਹੁਤ ਛੋਟੀ ਹੋਈ ਆ, ਤੇ ਡਰ ਨੀ ਸੀ, ਸੂਆ ਕਹਿੰਦੇ ਜਿਵੇਂ ਆਪਣੇ ਰਜਵਾਹਾ ਸੂਆ ਕਹਿ ਦਿੰਦੇ ਨੇ, ਹਾਂਜੀ। ਤੇ ਪਰ ਫੇਰ ਵੀ ਉਹ ਜਿਵੇਂ ਛੋਟੇ ਦੇ ਤਾਂ ਉਹ ਪਾ ਦਿੰਦੇ ਸੀਗੇ, ਫਲੋਟੀ ਜੀ ਲੈ ਕੇ ਗਏ ਸੀ ਇੱਥੋਂ, ਸੇਫਟੀ ਜੈਕਟ ਜੀ ਉਹ ਪਾ ਕੇ ਰੱਖਦੇ ਸੀ ਹਮੇਸ਼ਾ। ਤੇ ਫਿਰ ਇੱਕ ਹੋਰ ਨੇੜੇ ਸਾਡੇ ਹੁਣ ਐਸੇ ਸਾਲ ਇੱਕ ਸਵਿਮਿੰਗ ਪੂਲ ਬਣਾਇਆ, ਉਹਦੇ ਚ ਪਹਿਲੇ ਮਹੀਨੇ ਇਹਨਾਂ ਨੂੰ ਮੈਂਬਰਸ਼ਿਪ ਲੈਤੀ ਸੀ, ਤੇ 1 ਘੰਟੇ ਦੇ ਉਹ 2500 ਰੁਪਇਆ ਲੈਂਦਾ ਡੇਲੀ, ਜੇ ਤੁਸੀਂ ਮੰਥਲੀ ਜਾਣਾ, ਜੇ ਤੁਸੀਂ ਡੇਲੀ ਬੇਸ ਤੇ ਜਾਣਾ 200 ਰੁਪਇਆ ਲੈਂਦੇ ਸੀਗੇ ਉਹ, ਹਨਾ। ਫਿਰ ਅਸੀਂ ਮੈਂਬਰਸ਼ਿਪ ਇਹਨਾਂ ਲੈਤੀ ਸੀ, ਫਿਰ ਬਾਅਦ ਚ ਸੋਚਿਆ ਵੀ ਇਹ ਫਰੈਸ਼ ਵਾਟਰ ਚ ਜ਼ਿਆਦਾ ਵਧੀਆ ਹੈ ਇਹਦੇ ਚ, ਹਨਾ। ਤੇ ਫਿਰ ਇਹਦੇ ਚ ਸੂਏ ਚ ਵੀ 2 ਟਾਈਮ ਨਹਾਓ, ਆਪਣਾ ਠੰਡਾ ਪਾਣੀ ਤੇ ਤਾਜ਼ਾ ਵਗਦਾ ਪਾਣੀ ਉਹਦੇ ਚ, ਹਨਾ।
0: ਉਹ ਚ ਫਿਰ ਕੈਲੋਰੀ ਵਗੈਰਾ ਵੀ ਪਾਉਂਦੇ ਆ, ਹਨਾ।
1: ਉਹ ਚ ਕੈਲੋਰੀ, ਹਾਂਜੀ ਹਾਂਜੀ
0: ਜੀ।
1: ਤੇ ਬਾਕੀ ਤੁਸੀਂ ਆ ਜਿਹੜੀ ਕਬੱਡੀ ਦੀ ਗੱਲ ਕਰਦੇ ਸੀ ਭਾਰਤ ਸਾਹਿਬ, ਇਹ ਤਾਂ ਤੁਹਾਨੂੰ ਯਾਦ ਹੋਣਾ 15-20 ਸਾਲ ਜਦੋਂ ਹੋ ਗਏ, 17-18 ਸਾਲ ਹੋ ਗਏ ਹੋਣਗੇ ਮੇਰੇ ਖਿਆਲ, ਇਹ ਜਦੋਂ ਬਾਦਲ ਇਹ ਪ੍ਰੋਗਰਾਮ ਏਡਾ ਬੜਾ ਕਰਦੇ ਹੁੰਦੇ ਸੀ ਕਬੱਡੀ ਟੂਰਨਾਮੈਂਟ ਦਾ, ਪਲੇਅਰਾਂ ਦਾ, ਜਦੋਂ ਹਾਂਜੀ ਯਾਦ ਆ ਜਦੋਂ ਤੁਹਾਨੂੰ, ਬਿਲਕੁਲ ਜਦੋਂ ਹਰਭਜਨ ਮਾਨ ਦਾ ਵੀ ਬਹੁਤ ਪ੍ਰੋਟੈਸਟ ਇਹਦੇ ਹੋਇਆ
0: ਸੀਗਾ ਸਪੀਚ ਕਰਦੇ ਸੀ,
1: ਹਾਂਜੀ
0: ਬਿਲਕੁਲ,
1: ਤੇ ਸੱਤੀ ਹੁੰਦੀ ਸੀਗੀ ਜਿਹੜੀ ਆਪਣਾ, ਹਾਂਜੀ ਅਨਾਊਂਸਰ ਹੁੰਦੀ ਸੀਗੀ ਆਪਣਾ, ਤੇ ਉਦੋਂ ਤੋਂ ਹੀ ਇਹ ਤਾਂ ਚੱਲਿਆ ਆਉਂਦਾ ਬਹੁਤ
0: ਜੀ
1: ਡਾਮ, ਪਰ ਹੁਣ ਉਹਦੇ ਜਾਣੀ ਕਿ ਇੰਨਾ ਚਿਰ ਬਾਅਦ ਰਿਜ਼ਲਟ ਹੁਣ ਆਉਣੇ ਸ਼ੁਰੂ
0: ਆਉਣੇ
1: ਹੋ
0: ਸ਼ੁਰੂ
1: ਗਏ
0: ਹੋ
1: ਹੈ
0: ਗਏ
1: ਨਾ।
0: ਜੀ
1: ਹਾਂਜੀ, ਉਹ ਦਿਖਣਾ ਉਹ ਹੋ ਤਾਂ ਇਹ ਉਦੋਂ ਹੀ ਗਿਆ ਸੀ ਸ਼ੁਰੂ ਹਨਾ।
0: ਜੀ
1: ਤੇ ਇਹਨਾਂ ਨੇ ਜਿਹੜੀ ਹੁਣ ਜਿਵੇਂ ਹਾਕੀ ਸੀਗੀ, ਤੁਸੀਂ ਦੇਖੋ ਪੰਜਾਬ ਦੀ ਕਿੱਡੀ ਵੱਡੀ ਗੇਮ
0: ਬਿਲਕੁਲ
1: ਸੀਗੀ,
0: ਸੰਸਾਰਪੁਰ
1: ਉਹਦਾ ਕੀ ਬੁਰਾ ਹਾਲ
0: ਬਹੁਤ
1: ਹਨਾ।
0: ਬੁਰਾ
1: ਸੰਸਾਰਪੁਰ
0: ਜੀ
1: ਸਾਰੇ ਗੜ ਸੀਗਾ ਉੱਥੇ, ਸਾਰੇ
0: ਜੀ
1: ਪਲੇਅਰ ਕਿੰਨੇ ਖੇਲਦੇ ਸੀਗੇ,
0: ਜੀ
1: ਸਾਡੀ ਵੀ ਇੱਕ ਰਿਸ਼ਤੇਦਾਰੀ ਆ ਦੂਰ ਦੀ ਉੱਥੇ
0: ਸਾਡੇ ਨਾਲ ਹੀ ਹੈ ਜੀ। ਹਾਂਜੀ
1: ਸੰਸਾਰਪੁਰ,
0: ਬਸ ਅੱਧੇ ਕੁ ਘੰਟੇ ਤੱਕ
1: ਹਾਂਜੀ
0: ਅਸੀਂ ਰਾਹ ਆ ਜੀ। ਹਾਂਜੀ ਜੀ,
1: ਤੇ ਉਹ ਦੇਖੋ ਕਿਵੇਂ ਖਤਮ ਕਰਤੀ ਹੈ ਨਾ। ਤੇ ਹੁਣ ਕ੍ਰਿਕਟ ਦੇ ਵਿੱਚ ਚਲੇ ਗਏ ਸਾਰੇ, ਪੈਸਾ ਬਹੁਤ ਆ, ਪਰ ਉੱਥੇ ਇਹ ਰਿਸਟ੍ਰਿਕਸ਼ਨ ਤਾਂ ਹੈਗੀ ਨਾ ਟੈਸਟ ਦੀ, ਹੈਨਾ,
0: ਬਿਲਕੁਲ
1: ਡੋਪ ਟੈਸਟ ਦੀ ਤਾਂ ਹੈਗੀ ਆ। ਤੇ ਪਰ ਇਹਨਾਂ ਨੇ ਇਹ ਰੱਖੀ ਹੋਈ ਨੀ ਹੈਗੀ ਇਸ ਗੱਲ ਦੀ, ਤੇ
0: ਖੁੱਲੀ ਖੇਡ ਆ
1: ਖੁੱਲੀ ਖੇਡ ਕਰਤੀ। ਤੇ ਉਸ ਸਮਾਂ ਤੇ ਮੁੰਡੇ ਥੋੜੀ ਉਮਰ ਦੇ ਸੀਗੇ, ਉਹ ਇਹਨਾਂ ਨੂੰ ਜਿਹੜਾ ਕਹਿੰਦੇ ਨੇ ਹਿਪਨੋਟਾਈਜ਼ ਹੀ ਇਸ ਤਰ੍ਹਾਂ ਕਰਦੇ ਨੇ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਗਲਤ ਯੂਜ਼ ਕਰਦੇ ਆ, ਕੀ ਚੀਜ਼ ਲੈਣੇ ਆ, ਕੀ ਨਹੀਂ, ਉਹਦਾ ਕੀ ਨੁਕਸਾਨ ਹੋਊਗਾ।
0: ਜੀ ਦੇਖੋ, ਕਈਆਂ ਨੂੰ ਤਾਂ ਲਾਲਚ ਹੁੰਦਾ ਨਾ ਕਿ ਬਾਹਰ ਦਾ ਗੇੜਾ ਲੱਗ ਜਾਊਗਾ, ਜਾਂ ਇਹਨਾਂ ਚੀਜ਼ਾਂ ਦੇ ਵਿੱਚ ਇਹ ਹੁੰਦੇ ਆ ਕਿ ਇੱਕ ਵਾਰੀ ਨਿਕਲ ਜਾਈਏ। ਬਹੁਤ ਸਾਰੇ ਕਬੱਡੀ ਦੇ ਵਿੱਚ ਆਏ ਵੀ ਵਾਪਸ ਨਹੀਂ ਗਏ, ਹੈਨਾ, ਇਦਾਂ ਦੇ ਵੀ ਹੈਗੇ ਆ ਵਿੱਚ ਉੱਥੇ
1: ਬਹੁਤ ਹੈਗੇ ਨੇ। ਚਲੋ ਠੀਕ ਆ, ਉਹ ਤਾਂ ਸੈੱਟ ਹੋ ਗਏ ਇੱਧਰ ਆ ਕੇ ਉਹਨਾਂ ਨੇ ਤਾਂ ਹਨਾ। ਤੇ ਚਲੋ ਜੇ ਉਹਨਾਂ ਨੇ ਇਸ ਰੂਟ ਨੂੰ ਚੁਣਿਆ ਹੀ ਆ ਵੀ ਕਬੱਡੀ ਚ ਆ ਕੇ ਇੱਧਰ ਆ ਗਏ, ਉਹਨਾਂ ਨੇ ਆਪਦਾ ਚਲੋ ਸੈਟਲਮੈਂਟ ਲਈ ਉਹ ਵੀ ਠੀਕ, ਘੱਟੋ ਘੱਟ ਨਸ਼ਿਆਂ ਤੋਂ ਤਾਂ ਬਚੇ ਰਹੇ ਨਾ, ਕੁਛ ਜਿਹੜੀ ਆਹ ਮਾਰ ਹੁਣ ਪੈ ਰਹੀ ਆ ਇਹ ਤੋਂ ਤਾਂ ਬਚ ਗਏ ਨਾ।
0: ਬਹੁਤ ਵੱਡੀ ਹੈ ਜੀ ਬਿਲਕੁਲ।
1: ਹਾਂਜੀ, ਤੇ ਆਹ ਦੇਖੋ ਦੇਖੋ ਤਾਂ ਹਰਿਆਣੇ ਦਾ ਉਹ ਜਿਹੜਾ ਇੱਕ ਹਸੀਲੂ ਆ ਜਿਹਦੀ ਵਾਈਫ ਨੇ ਹੁਣੇ ਥੋੜਾ ਜਿਹਾ ਹਾਦਸਾ ਹੋਇਆ, ਹਰਿਆਣੇ ਚ ਕੁੜੀਆਂ ਦੀ ਕਬੱਡੀ ਵੀ ਬਹੁਤ ਮਸ਼ਹੂਰ ਆ, ਸਾਡੇ ਨੇੜੇ ਤੇੜੇ ਦੇ ਪਿੰਡਾਂ ਦੀਆਂ ਬਹੁਤ ਕੁੜੀਆਂ ਕਬੱਡੀ ਦੇ ਵਿੱਚ ਟੌਪ ਦੀਆਂ ਖਲਿਆ, ਤੇ ਇੱਥੇ ਵੀ ਆਈ ਹੋਈ ਆ ਫ੍ਰਿਜ਼ਨੋ ਵੀ, ਉਹ ਆਪਣਾ ਆਪਣਾ ਸਟੇਟ ਲੈਵਲ ਤੇ ਖੇਲੀ ਆ ਜਾਂ ਨੈਸ਼ਨਲ ਲੈਵਲ ਤੇ ਖੇਲੀ ਹੋਈ ਆ। ਭਲਵਾਨੀ ਜ਼ਿਆਦਾ ਮਸ਼ਹੂਰ ਸੀ, ਭਵਾਨੀਗੜ੍ਹ ਆਪਣਾ ਇੱਧਰ ਇਹਨਾਂ ਨੇ ਚੁਟਾਲਿਆਂ ਨੇ ਇੱਧਰ ਬਣਾਇਆ ਹੋਇਆ ਸੀ ਨਾ ਉਹ, ਹਾਂਜੀ ਉਹ ਜਿਹਨੂੰ ਅਖਾੜੇ, ਹਾਂਜੀ ਇਹਨਾਂ ਦਾ ਛੋਟਾ ਚੁਟਾਲਾ ਹੀ ਉਸ ਦਾ ਪ੍ਰਧਾਨ ਸੀਗਾ, ਉਹ ਫੈਡਰੇਸ਼ਨ ਵਗੈਰਾ ਦਾ ਜਿਹੜੀ ਬਣਾਈ ਹੋਈ ਸੀ ਇਹਨਾਂ ਨੇ। ਤੇ ਪਰ ਹੁਣ ਇਹ ਸਾਰੇ ਪਾਸੇ ਹੀ ਹੋ ਗਿਆ, ਸਾਰੇ ਹੁਣ ਰਿਜ਼ਲਟ ਆਉਣ ਲੱਗ ਗਏ, ਤੇ ਕਿੰਨੇ ਹਾਦਸੇ ਹੋਈ ਜਾਂਦੇ ਆ, ਕਿੰਨੇ ਸੋਹਣੇ ਜਵਾਨ ਮੁੰਡੇ। ਉਹ ਆ ਜਿਹੜਾ ਕੀ ਗੁਰਜੀਤ ਸੀ, ਕੌਣ ਗੁਰਮੀਤ ਕੀ ਗੁਰਜੀਤ ਸੀਗਾ ਜਿਹੜਾ ਥੋੜੇ ਦਿਨ ਹੋਏ ਨੇ ਪਲੇਅਰ ਮਰਿਆ, ਉਹ ਤਾਂ ਆਪਣੇ ਆਪ, ਹਾਂਜੀ ਉਹ ਤਾਂ ਆਪਣੇ ਆਪ ਹੀ ਕਹੀ ਜਾਂਦਾ ਵੀ ਹਾਂ ਮੈਨੂੰ ਜੇ ਕੋਈ ਕੱਢ ਲੈਂਦਾ ਮੈਨੂੰ ਕੋਈ ਉਹਦੇ ਵਿੱਚੋਂ ਬਾਹਰ,
0: ਮਤਲਬ ਕਿ ਖੜਾ ਹੁੰਦਾ ਵੀ ਤੁਹਾਨੂੰ ਪਾਇਆ ਕਿਹਨੇ ਸੀ, ਕਹਿਣ ਦੇ ਉੱਤੇ ਗਏ ਸੀ,
1: ਪਾਇਆ ਕਿਹਨੇ ਸੀ
0: ਖੜਾ ਹੁੰਦਾ ਜੀ।
1: ਜਦ ਇਹ ਸ਼ੁਰੂ ਜਾਂਦੇ ਨੇ ਉਦੋਂ ਤਾਂ ਇਹ ਚੌੜ ਚੌੜ ਚ ਲੈਂਦੇ ਨੇ ਖਾਂਦੇ ਨੇ ਹਨਾ, ਤੇ ਪਰ ਬਾਅਦ ਚ ਪਤਾ ਲੱਗਦਾ ਇਹਨਾਂ ਦਾ ਇਹ ਗੱਲਾਂ ਦਾ ਤਾਂ ਬਹੁਤ ਮਾੜੀਆਂ ਗੱਲਾਂ ਨੇ ਇਹ ਤਾਂ। ਹੁਣ ਇਹ ਮੈਨੂੰ ਤਾਂ ਲੱਗਦਾ ਨੀ ਕਦੇ ਵੀ, ਪਤਾ ਨੀ ਹੁਣ ਕਿਵੇਂ ਰਿਵਰਸ ਹੋਣਗੇ। ਹੁਣ ਤਾਂ ਮੈਂ
0: ਅੱਗੇ ਨਿਕਲ ਜਾਊਗਾ ਉਹ ਚੀਜ਼ਾਂ ਦੇ ਵਿੱਚ ਪਾੜ ਦਿੱਤੇ ਨਾ ਇਹ ਚੀਜ਼ ਤਾਂ
1: ਜਿਹੜੀ ਇਹ ਪੋਲਿਟਿਕਸ ਆ ਨਾ, ਜਿਹੜੀ ਇਹ ਗੇਮਾਂ ਦੇ ਵਿੱਚ,
0: ਗੇਮਾਂ ਚ ਵੀ ਆ ਗਈ ਹੈ ਜੀ ਬਿਲਕੁਲ।
1: ਗੇਮਾਂ ਦੇ ਤੇ ਕੀ ਸਹੀ ਪੋਲਿਟਿਕਸ ਤਾਂ ਹੁਣ ਸਾਡੇ ਇਹਨਾਂ ਨੇ ਤਾਂ ਸਾਡੇ ਘਰਾਂ ਦੇ ਵਿੱਚ
0: ਆ ਗਈ ਹੈ ਬਿਲਕੁਲ।
1: ਤੇ ਹੁਣ ਆ ਜਿਹੜੇ ਜਿਵੇਂ ਤੁਸੀਂ ਦੇਖੋ ਪਤਾ ਨੀ ਉਹ ਕਿੰਨੇ ਕ ਵਿੱਚੋਂ ਆਪ ਪੋਲਿਟਿਕਸ ਸੱਚੀ ਮਿੱਚੀ ਦੇ ਬਾਜਵੇ ਸੀਗੇ, ਕੋਈ ਬੀਜੇਪੀ ਵਾਲਾ ਕੋਈ ਕਾਂਗਰਸ ਵਾਲਾ, ਇੱਕੋ ਹੀ ਭਰਾ, ਦੋ
0: ਇੱਕੋ ਘਰ ਚ ਰਹਿੰਦੇ ਆ, ਚੁਬਾਰੇ ਦੇ
1: ਉੱਤੇ ਬੀਜੇਪੀ ਵਾਲਾ ਰਹਿੰਦੇ ਨੇ ਹਨਾ। ਇਹ ਤਾਂ ਪਰਿਵਾਰਾਂ ਚ ਵੜ ਗਈ ਹੁਣ ਇਹ ਨਿਕਲ ਨੀ, ਪਤਾ ਨੀ ਮੈਨੂੰ ਤਾਂ ਲੱਗਦਾ ਨੀ ਹੈਗਾ ਵੀ ਕਦੋਂ ਰਿਵਰਸ ਕਿਵੇਂ ਹੋਊਗਾ, ਹੋ ਵੀ ਜਾਊ ਕਿ ਨਹੀਂ ਹੋਊਗਾ। ਤੇ
0: ਪਰਲੋ ਪੁਰਲੋ ਆਊਗਾ ਜੀ ਫੇਰੇ ਕੰਮ ਨੇ
1: ਦੂਜਾ ਤਾਂ ਰਹਿਣਾ ਨੀ ਹੈਗਾ, ਐਟਮ ਬੰਬ ਵਾਲਾ ਦਾ ਕੰਮ ਰਹਿਣਾ ਦੀ ਪਰਲੋ ਤੇ ਹੀ,
0: ਬਿਲਕੁਲ
1: ਪਰਲੋ ਦੇ ਨਾਲ ਹੀ ਨਵੇਂ ਸਿਰੋਂ ਤੇ ਸਾਰਾ ਕੁਛ ਹੋਊਗਾ ਸਭ, ਫੇਰ ਸ਼ਾਇਦ
0: ਫਿਰ ਕਵਾਂਗੇ
1: ਦਿਮਾਗ ਲੋਕਾਂ ਦਾ ਦਿਮਾਗ ਵੀ ਸਹੀ ਤਰੀਕੇ ਵਾਲੇ ਪਾਸੇ।
0: ਕਈ ਵਾਰੀ ਭੈਣ ਜੀ ਲੱਗਦਾ ਨਾ ਸਾਰਾ ਕੁਝ ਨਵੇਂ ਸਿਰੇ ਤੋਂ ਸ਼ੁਰੂ ਸ਼ੁਰੂ
1: ਹੁਣ ਵੈਸੇ ਵਾਕਈ ਭਾਰੇ ਸਾਹਿਬ ਤੁਹਾਡੀ ਸੱਚੀ ਨੀ ਕਹਿਣਾ ਸੱਚੀ, ਇੰਨਾ ਕੁਛ ਇੰਨਾ ਹੋਰੇ ਤਰ੍ਹਾਂ ਦਾ ਹੋ ਗਿਆ ਸਾਰਾ ਕੁਛ ਹੀ ਹਨਾ, ਸਾਰੇ ਪਾਸੇ ਦੇਖੋ, ਖਾਣ ਵਾਲੀਆਂ ਚੀਜ਼ਾਂ ਨੇ, ਪਹਿਨਣ ਵਾਲੀਆਂ ਚੀਜ਼ਾਂ ਨੇ, ਬਿਹੇਵੀਅਰ ਆ ਬੱਚਿਆਂ ਦਾ, ਆਪ ਦਾ, ਤੁਹਾਡੀ ਸੋਸਾਇਟੀ ਦਾ, ਘਰ ਦੇ ਵਿੱਚ, ਬਾਹਰ, ਗੁਆਂਢ ਚ। ਉਹ ਲੱਗਦਾ ਵੀ ਹੁਣ ਨਾ ਪਤਾ ਨੀ ਬਈ ਦੁਬਾਰਾ ਸਿਰੇ ਨਵੇਂ ਸਿਰੇ ਇੱਕ ਜਿਵੇਂ ਪੁਰਾਣੇ
0: ਢਾਂਚੇ
1: ਸਾਰਾ ਢਾਂਚਾ ਹੀ ਦੁਬਾਰਾ ਬਣਾਉਣ ਵਾਲਾ ਹੋਇਆ ਪਿਆ
0: ਬਿਲਕੁਲ।
1: ਤੇ ਪਤਾ ਨਹੀਂ ਬਣੂਗਾ ਵੀ ਕਿ ਨਹੀਂ, ਹੁਣ ਦੇਖੋ ਕਿਵੇਂ
0: ਬਿਲਕੁਲ।
1: ਬਣਦਾ। ਤੇ ਹਾਂਜੀ, ਤੇ ਹੋਰ ਸਭ ਠੀਕ ਹੈ ਜੀ?
0: ਹਾਂਜੀ ਬਹੁਤ ਵਧੀਆ ਭੈਣ ਜੀ, ਬਹੁਤ ਵਧੀਆ
1: ਅੱਛਾ
0: ਲੱਗਿਆ
1: ਜੀ,
0: ਤੁਸੀਂ ਜੁੜੇ ਹੋ
1: ਕਿਹੜਾ
0: ਤੇ
1: ਨਾਵਲ ਪੜ੍ਹਦੇ ਹੋ ਹੁਣ? ਨਾ ਪੰਜਾਬ ਦੀ
0: ਉਹੀ ਜਿਹੜਾ
1: ਕਿਹੜੀ
0: ਤੁਸੀਂ
1: ਬੁੱਕ
0: ਛੱਡ
1: ਸੀ?
0: ਕੇ ਗਏ ਸੀ ਉੱਥੇ ਹੀ ਖੜਾ ਜੀ।
1: ਅੱਛਾ
0: ਹਾਂਜੀ,
1: ਅੱਛਾ ਜੀ,
0: ਉਹਦਾ
1: ਅੱਛਾ
0: 10 ਕੁ ਐਪੀਸੋਡ ਕੀਤੇ ਆ, ਤੇ ਫਿਰ ਕੋਸ਼ਿਸ਼ ਤਾਂ ਹੁੰਦੀ ਆ ਫਰਾਈਡੇ ਫਰਾਈਡੇ ਵਾਲੇ ਦਿਨ ਨੂੰ ਜ਼ਰੂਰ ਇੱਕ ਚੈਪਟਰ ਸਾਂਝਾ ਕਰੀਏ। ਤੇ ਪਿਛਲੇ ਦਿਨਾਂ ਦੇ ਵਿੱਚ ਵੀ ਬਿਜ਼ੀ ਰਿਹਾ ਸਾਰਾ ਪ੍ਰੋਗਰਾਮ ਜੀ, ਫਿਰ ਵਿੱਚ ਕਰ ਨਹੀਂ ਹੋਇਆ, ਤੇ ਹੁਣ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਫਰਾਈਡੇ ਫਰਾਈਡੇ ਜ਼ਰੂਰ ਉਹਦੀ ਇੱਕ ਕੜੀ ਜ਼ਰੂਰ ਸਾਂਝੀ ਕੀਤੀ ਜਾਵੇ ਜੀ।
1: ਹਾਂਜੀ, ਬਾਕੀ ਬੰਦ ਕਰ ਲਿਆ ਕਰੋ, ਕਾਲ ਵਗੈਰਾ ਲੈਣੀ ਬੰਦ
0: ਹਾਂਜੀ
1: ਕਰ ਲਈ,
0: ਬਿਲਕੁਲ ਹੈ ਜੀ ਬਿਲਕੁਲ।
1: ਤੇ ਉਸ ਦਿਨ ਸਿਰਫ
0: ਜਾਂ ਫਿਰ
1: ਰੱਖਿਆ ਹੀ
0: ਮੈਂ
1: ਹੈ
0: ਹੁਣ
1: ਵੀ ਇਹ।
0: ਸੋਚਦਾ ਸੀਗਾ ਜੇ ਦੋਸਤ ਫਰਾਈਡੇ ਵਾਲੇ ਦਿਨ ਨੂੰ ਜ਼ਿਆਦਾ ਕਾਲ ਕਰਦੇ ਆ ਤਾਂ ਫਿਰ ਵਿੱਚ ਕਰ ਲੈਂਦੇ ਆ, ਕਿਸੇ ਦਿਨ ਵੈਡਨਸਡੇ ਕਰ ਲੈਂਦੇ ਆ, ਜਾਂ ਵੈਡਨਸਡੇ ਜਾਂ ਕਿਸੇ ਆਪਣੇ ਜਾਂ ਵੀਰਵਾਰ ਕਰ ਲੈਂਦੇ ਆ ਜੀ, ਕੁਝ ਦਿਨ ਬਦਲ ਲਾਂਗੇ ਨਹੀਂ
1: ਹਾਂਜੀ।
0: ਤਾਂ। ਹਾਂਜੀ
1: ਭਾਰੇ ਸਾਹਿਬ, ਉਹ ਆਪਣਾ ਬਰਾੜ ਸਾਹਿਬ ਆਉਂਦੇ ਹੁੰਦੇ ਸੀ,
0: ਹਾਂਜੀ
1: ਉਹ
0: ਸਤਪਾਲ
1: ਕਿਵੇਂ
0: ਬਰਾੜ
1: ਨੇ?
0: ਜੀ ਆਪਣੇ US ਵਾਲੇ, ਉਹ ਕੰਮ ਕਾਜ ਦੇ ਵਿੱਚ ਹੀ ਬਿਜ਼ੀ ਨੇ ਜੀ, ਤੁਹਾਨੂੰ ਪਤਾ ਹੀ ਹੈ ਟਰੰਪ ਸਾਹਿਬ ਨੇ ਕਿੰਨੀ ਸਖਤੀ ਕੀਤੀ ਹੈ ਜੀ,
1: ਹਾਂਜੀ,
0: ਤੇ
1: ਠੀਕ
0: ਸਾਰੇ
1: ਹੈ
0: ਉਹਨਾਂ
1: ਠੀਕ ਹੈ।
0: ਦੇ ਉੱਥੇ ਫਿਰ ਜਿਹੜੇ ਕੰਮਕਾਰ ਕਰਨ ਵਾਲੇ ਇਹਨਾਂ ਦੇ ਉੱਤੇ ਵੀ ਜ਼ਿਆਦਾ ਜ਼ਿੰਮੇਵਾਰੀ ਪੈ ਗਈ ਫਿਰ, ਤੇ ਪਹਿਲਾਂ ਥੋੜਾ
1: ਹਾਂਜੀ
0: ਜਿਹਾ ਹੁੰਦਾ
1: ਹਾਂਜੀ,
0: ਸੀ ਰਲ ਮਿਲ ਕੇ ਕਿਤੇ ਫ੍ਰੀ ਟਾਈਮ ਕੱਢ ਲੈਂਦੇ ਸੀਗੇ, ਜਾਂ ਫਿਰ ਉਹ ਸਾਰਾ ਕੁਝ ਆਪਣੇ ਸਿਰ ਦੇ ਉੱਤੇ ਆ ਜਾਂਦਾ ਜੀ, ਫਿਰ ਉਹ ਟਾਈਮਿੰਗ ਦੀ ਥੋੜੀ ਜਿਹੀ ਔਖੀ ਹੋ
1: ਹਾਂਜੀ
0: ਜਾਂਦੀ ਹੈ,
1: ਹਾਂਜੀ
0: ਸੁਪਰਵਾਈਜ਼ਰ ਜਾਂ ਉੱਪਰਲੇ ਬੰਦੇ ਬਦਲ ਦਿੱਤੇ ਜੀ, ਤੇ ਇਹਨਾਂ ਦੀਆਂ ਜੋਬਾਂ
1: ਹਾਂਜੀ
0: ਸੁਪਰਵਾਈਜ਼ਰ ਦੀਆਂ ਵੀ ਫਿਰ ਬਦਲ ਗਈਆਂ ਜੀ।
1: ਹਾਂਜੀ ਹਾਂਜੀ
0: ਹਾਂਜੀ,
1: ਠੀਕ ਹੈ।
0: ਜ਼ਰੂਰ ਉਹਨਾਂ ਨੂੰ ਕਰਾਂਗਾ ਕੋਸ਼ਿਸ਼, ਕਿਸੇ ਦਿਨ ਜ਼ਰੂਰ ਗੱਲਬਾਤ ਕਰਦੇ ਉਹਨਾਂ ਦਾ ਸਮਾਂ ਬਣਾਉਣ ਦਾ
1: ਹਾਂਜੀ,
0: ਜੀ।
1: ਮੈਂ ਤਾਂ ਪੁੱਛੀ ਸੀ, ਮੈਂ ਕਿਹਾ ਕਦੇ ਸੁਣਿਆ ਨਹੀਂ, ਪਤਾ ਨਹੀਂ ਲੱਗਿਆ
0: ਹਾਂਜੀ
1: ਕਿਵੇਂ ਠੀਕ
0: ਨਹੀਂ,
1: ਨੇ
0: ਬਹੁਤ
1: ਕਿੱਥੇ ਨੇ
0: ਵਧੀਆ ਨੇ,
1: ਉਹ।
0: ਬਹੁਤ ਵਧੀਆ ਜੀ, ਹਾਂਜੀ
1: ਹਾਂਜੀ,
0: ਸਭ ਠੀਕ ਠਾਕ ਹੈ ਜੀ।
1: ਚਲੋ ਠੀਕ ਹੈ ਭਾਈ
0: ਜੀ,
1: ਸਾਹਿਬ, ਨਾ
0: ਥੈਂਕ
1: ਹੁਣ
0: ਯੂ ਭੈਣ
1: ਤੁਹਾਡਾ
0: ਜੀ,
1: ਟਾਈਮ ਵੀ ਹੋ ਗਿਆ, ਬਹੁਤ
0: ਸ਼ੁਕਰੀਆ।
1: ਲੇਟ ਹੋ ਗਏ ਤੁਸੀਂ,
0: ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਖੁਸ਼ੀ
1: ਤੁਹਾਡੀ
0: ਹੋਈ
1: ਸਿਹਤ
0: ਤੁਸੀਂ
1: ਜਿਹੜੇ ਦੱਸਦੇ ਸੀਗੇ।
0: ਜੀ
1: ਹਾਂਜੀ, ਕਹਿੰਦੇ ਸਿਹਤ ਨਹੀਂ ਠੀਕ
0: ਨਹੀਂ,
1: ਸੀਗੀ,
0: ਅੱਗੇ ਨਾਲੋਂ ਬੈਟਰ ਆ, ਗੱਲਾਂ ਕਰਕੇ ਵਧੀਆ ਹੋ
1: ਹਾਂਜੀ
0: ਜਾਂਦੀ ਆ ਜੀ। ਹਾਂਜੀ, ਰੂਹ ਦੀ ਖੁਰਾਕ ਮਿਲ ਜਾਂਦੀਆਂ ਨੇ ਜੀ, ਅੱਖ ਅਸਲ ਦੇ ਵਿੱਚ ਵਿਟਾਮਿਨ ਸਾਰੇ ਪੂਰੇ ਹੋ ਜਾਂਦੇ ਆ ਜੀ। ਜੀ
1: ਚਲੋ ਠੀਕ ਹੈ,
0: ਥੈਂਕ ਯੂ ਭੈਣ
1: ਸਤਿ
0: ਜੀ, ਥੈਂਕ ਯੂ,
1: ਸਤਿ ਸ਼੍ਰੀ
0: ਅਕਾਲ
1: ਸਤਿ ਸ਼੍ਰੀ ਅਕਾਲ
0: ਜੀ। ਦੋਸਤੋ, ਇਹ ਸਾਂਝੀ ਆਪਣੇ ਨਾਲ ਜੋਲ ਭੈਣ ਜੀ, ਹਰਵਿੰਦਰ ਜੋਲ ਭੈਣ ਜੀ US ਤੋਂ ਜੁੜੇ ਸਾਂਝੀ, ਤੇ ਦੋਸਤਾਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਪਸੰਦ ਕਰਦੇ ਨੇ ਸ਼ੁਕਰੀਆ, ਧੰਨਵਾਦ ਹੈ। ਤੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਗੌਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਦੋਸਤੋ, ਲੋ ਫਿਰ ਮਾਫ਼ੀ ਚਾਹਾਂਗਾ। ਤੇ ਔਜਲਾ ਸਾਹਿਬ ਕਹਿੰਦੇ ਆ ਭੈਣ ਜੀ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਵਾਪਸੀ ਦੇ ਲਈ ਵੈਲਕਮ ਕਰ ਰਹੇ ਨੇ, ਤੇ ਬਖਸ਼ੀ ਜੀ ਨੇ ਵੀ ਸ਼ੁਕਰੀਆ ਭੇਜਿਆ ਜੀ, ਬਹੁਤ ਬਹੁਤ ਧੰਨਵਾਦ ਬਖਸ਼ੀ ਜੀ, ਤੁਸੀਂ ਵੀ ਜੁੜੇ। ਤੇ ਮਾਨ ਆਪਣੇ ਗੁਰੀਮਾਨ ਹੁਣਾਂ ਦਾ ਬਾਈ ਜੀ ਦਾ ਵੀ ਸ਼ੁਕਰੀਆ, ਤੇ ਜਾਂਦੇ ਜਾਂਦੇ ਇੱਕ ਸੁਖਾਲੀ ਜੀ ਝਾਤ ਮਾਰ ਜਾਂਦਾ ਜੀ, ਦਵਿੰਦਰ ਭਾਰਤ ਜੀ, ਸੁਰਿੰਦਰ ਕੌਰ ਮਾਲ ਜੀ, ਇਕਬਾਲ ਮਾਂਗੜ ਜੀ, ਕੁਲਦੀਪ ਸਿੰਘ ਬਾਈ ਜੀ ਆਪਣੇ ਤੇ ਅੰਮ੍ਰਿਤਸਰ ਵਾਲੇ, ਤੇ ਸੁਰਿੰਦਰ ਕੌਰ ਮਾਲ ਜੀ, ਰਾਜਨ ਸੈਣੀ ਸਾਹਿਬ, ਹਰਵਿੰਦਰ ਜੋਲ ਭੈਣ ਜੀ, ਪਰਮਿੰਦਰ ਬਨ ਜੀ ਆਪਣੇ ਫਗਵਾੜੇ ਤੋਂ, ਸਿਕੰਦਰ ਸਿੰਘ ਔਜਲਾ ਸਾਹਿਬ, ਸੁਰਜੀਤ ਭਾਰਤ ਜੀ, ਸਾਰੇ ਦੋਸਤ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਤੇ ਨਾਲ ਦੀ ਨਾਲ ਬਹੁਤ ਸਾਰੇ ਹੋਰ ਵੀ ਸੁਨੇਹੇ ਆਏ ਨੇ। ਔਜਲਾ ਸਾਹਿਬ ਕਹਿੰਦੇ, ਤੂਤ ਜਿਉਂਦੇ ਜੀ ਹਰ ਪਾਸਿਓਂ ਤੰਗੀ ਦੇ ਨਾਲ ਜੂਝਦਾ ਰਿਹਾ, ਪਰ ਹੁਣ ਮੇਰੇ ਮਰੇ ਤੋਂ ਬਾਅਦ ਜਿਹੜਾ ਪੈਸਿਆਂ ਦਾ ਮੀਂਹ ਵਰਾ ਦਿੱਤਾ। ਕਹਿੰਦੇ ਜੀ ਔਜਲਾ ਸਾਹਿਬ ਕਹਿੰਦੇ, ਚੰਗਾ ਲੱਗਿਆ ਜੀ ਤੁਹਾਡੀ ਆਵਾਜ਼ ਸੁਣ ਕੇ ਜੀ ਭੈਣ ਜੀ, ਦੁਬਾਰਾ ਫਿਰ ਤੋਂ ਜੀ। ਤੇ ਇਸੇ ਤਰ੍ਹਾਂ ਹੋਰ ਵੀ ਦੋਸਤਾਂ ਦੇ ਸੁਨੇਹੇ ਨੇ, ਤੇ ਗੁਰੀਮਾਨ ਬਾਈ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ਼੍ਰੀ ਅਕਾਲ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਸਾਂਝੀ ਕਰਦੇ ਆ। ਤੇ ਇਸੇ ਤਰ੍ਹਾਂ ਹੀ ਕਹਿੰਦੇ, ਮੇਰੇ ਕੋਲ ਅਮੈਰੀਕਨ ਆਪਣਾ ਬੁੱਲ ਹੈ ਜੀ, ਪਰ ਤੁਸੀਂ ਦੇਖਿਓ ਸਾਊ ਬਹੁਤ ਹੈ, ਸਾਡਾ ਸਾਰਾ ਮੁਹੱਲਾ ਹੀ ਕਹਿੰਦੇ ਉਹਦੇ ਨਾਲ ਖੇਡੀ ਜਾਂਦਾ। ਉਹ ਬਿਲਕੁਲ ਬਾਈ ਜੀ, ਇਹਨਾਂ ਦੀ ਰੱਖਣ ਦੀ ਵੀ ਇੱਕ ਨਾ ਹੁੰਦੀ ਹੈ, ਖਾਸੀਅਤ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਭਾਣਾ ਵਾਪਰਿਆ ਨਾ, ਉਹ ਕਾਰਨ ਸਾਡਾ ਆਪਣੀ ਜ਼ਿੰਮੇਵਾਰੀ ਦੀ ਹੁੰਦੀ ਹੈ। ਇਸ ਤਰ੍ਹਾਂ ਦਾ ਕੋਈ ਵੀ ਡੌਗ ਹੈਗਾ ਨਾ ਜਿਹੜਾ, ਖਾਸ ਕਰਕੇ ਕੋਈ ਵੀ ਪਰਿਵਾਰਕ ਮੈਂਬਰ ਵੀ, ਚਾਹੇ ਕੋਈ ਵੀ ਹੋਵੇ ਬਾਹਰੋਂ, ਕੋਈ ਰਿਸ਼ਤੇਦਾਰ ਆਇਆ ਜਾਂ ਕੋਈ ਦੋਸਤ ਮਿੱਤਰ ਵੀ ਆਇਆ, ਉਹਨੂੰ ਪਹਿਲਾਂ ਅਲਰਟ ਕਰ ਦਿਓ ਭਾਈ ਸਾਡੇ ਕੋਲ ਡੋਗ ਹੈ, ਤੇ ਬਕਾਇਦਾ ਉਹਨੂੰ ਡੋਰ ਦੇ ਉੱਤੇ ਰੋਕ ਦਿਓ, ਡੋਗ ਨੂੰ ਤੁਸੀਂ ਉਹਦੇ ਕੋਲ ਲੈ ਕੇ ਜਾਵੋ, ਉਹਨੂੰ ਸਮੈਲ ਕਰੇਗਾ, ਜਾਓ ਤਾਂ ਤੁਹਾਨੂੰ ਦੁਬਾਰਾ ਉਹ ਕਿਤੇ ਕੁਝ ਕਹਿ ਵੀ ਜਾਵੇ ਤਾਂ ਨਾ ਵਟਾ ਦਿਓ, ਕਿਉਂਕਿ ਅਸੀਂ ਉਹਦੇ ਕੋਲੋਂ ਡਰਦੇ ਹਾਂ, ਤੇ ਉਹ ਸਾਡਾ ਮਤਲਬ ਕਿ ਸਮੈਲ ਨਹੀਂ, ਉਹਨੂੰ ਲੱਗਦਾ ਕਿ ਕੋਈ ਅਣਜਾਣ ਬੰਦਾ ਆਇਆ, ਤੇ ਇਸ ਕਰਕੇ ਉਹ ਕਰਦੇ ਆ ਜਦੋਂ ਉਹਨੂੰ ਇੰਟਰੋਡਿਊਸ ਕਰਾ ਦਿੰਦੇ ਹੋ ਤੁਸੀਂ ਹਨਾ, ਜਿੱਦਾਂ ਕਿ ਆਪਸ ਦੇ ਵਿੱਚ ਆਪਾਂ ਮਿਲਦੇ ਵਰਤਦੇ ਹਾਂ, ਸਤਿ ਸ੍ਰੀ ਅਕਾਲ ਜੀ, ਆ ਮੇਰਾ ਨਾਮ ਭੁਪਿੰਦਰ ਹੈ ਜੀ, ਤੁਹਾਡਾ ਨਾਮ ਕੀ ਹੈ ਜੀ, ਤੇ ਇਸ ਤਰ੍ਹਾਂ ਉਹ ਡੋਗਸ ਜਿਹੜੇ ਨੇ ਇਹ ਸਪੈਸ਼ਲ ਜਿਹੜੇ ਨੇ, ਇਹਨਾਂ ਦਾ ਖਾਸ ਕਰਕੇ ਉਹਨਾਂ ਦੇ ਨਾਲ ਜਿਹੜਾ ਰਾਬਤਾ ਜਾਂ ਉਹਨਾਂ ਦੇ ਨਾਲ ਰੂਬਰੂ ਕਰਾਉਣਾ ਪੈਂਦਾ ਹੈ, ਤੇ ਉਹਨਾਂ ਦੀ ਸਮੈਲ ਇੱਕ ਪੈਰਾਂ ਵਾਲੀ ਜਾਂ ਉਹਨਾਂ ਨੂੰ ਇੱਕ ਵਾਰੀ ਆਪਣਾ ਚੈੱਕਅਪ ਕਰਾ ਦਿਓ, ਬਸ ਗੱਲ ਨਿਬੜੀ ਜਾਓ ਤਾਂ ਤੁਹਾਨੂੰ ਅਗਲਾ ਮਾੜੀ ਜੀ ਹੁੰਝ ਵੀ ਮਾਰ ਜੂਗਾ ਤਾਂ ਨਾ ਬਟਾ ਦਿਓ। ਇਹ ਜਿਹਨਾਂ ਨੇ ਦੋਸਤਾਂ ਨੇ ਰੱਖੇ ਹੋਏ ਨੇ ਜ਼ਰੂਰ ਇਹਨਾਂ ਦੇ ਬਾਰੇ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ। ਇਹ ਨਹੀਂ ਕਿ ਮੈਂ ਇੱਕ ਸਿਰਫ ਦਿਖਾਵੇ ਦੇ ਲਈ ਜਿਹੜਾ ਬਹੁਤ ਡੇਂਜਰਸ ਡੋਗ ਰੱਖਿਆ ਹੋਇਆ। ਸਾਡੇ ਬਹੁਤ ਸਾਰੇ ਇੰਗਲੈਂਡ ਦੇ ਵਿੱਚ ਜਿਹੜੇ ਪਰਿਵਾਰ ਜਾਂ ਰਿਸ਼ਤੇਦਾਰ ਨੇ, ਦੋਸਤ ਮਿੱਤਰ ਨੇ, ਹਰ ਦੂਜੇ ਘਰ ਦੇ ਵਿੱਚ ਉਹਨਾਂ ਨੇ ਰੱਖੇ ਹੋਏ ਨੇ। ਇੰਗਲੈਂਡ ਦੇ ਵਿੱਚ ਬਹੁਤ ਨੇ ਇਸ ਤਰ੍ਹਾਂ ਦੇ ਡੋਗ ਜਿਹੜੇ ਨੇ, ਤੇ ਉਹ ਇੰਟਰੋਡਿਊਸ ਕਰਾਉਂਦੇ ਆ, ਕੁਝ ਨਹੀਂ ਕਹਿੰਦੇ ਕਿਸੇ ਦੇ ਨਾਲ, ਬੱਚਿਆਂ ਦੇ ਨਾਲ ਬਹੁਤ ਫਰੈਂਡਲੀ ਹੈ, ਸਾਰਾ ਕੁਝ ਖੇਡਦੇ ਆ, ਤੇ ਇੱਕ ਤਰ੍ਹਾਂ ਦਾ ਹੋਊਗਾ ਜਾਂ ਹੋਰ ਸਾਰੀਆਂ ਚੀਜ਼ਾਂ ਸਾਡੇ ਵਿੱਚ ਜ਼ਰੂਰ ਉਹ ਬਣਾ ਦਿੱਤੀਆਂ ਜਾਂਦੀਆਂ। ਕੋਈ ਵੀ ਚੀਜ਼ ਹੈ, ਚਾਹੇ ਆਪਾਂ ਘਰ ਦੇ ਵਿੱਚ ਕੋਈ ਵੀ ਚੀਜ਼ ਲਿਆਉਂਦੇ ਹਾਂ, ਉਹਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ, ਉਹਦੇ ਬਾਰੇ ਪਤਾ ਹੋਣਾ ਚਾਹੀਦਾ, ਇਹਨੂੰ ਕਿੱਦਾਂ ਰੱਖਣਾ, ਕਿੱਦਾਂ ਇਹਦੇ ਨਾਲ ਪੇਸ਼ ਹੋਣਾ ਹੈ, ਉਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ। ਜੋਲ ਭੈਣ ਜੀ ਦੁਬਾਰਾ ਜੁੜਿਆ, ਸ਼ਾਇਦ ਡੋਗ ਦੀ ਗੱਲ ਹੀ ਸੁਣਾਉਣਗੇ, ਮੈਨੂੰ ਪੂਰਾ ਉਮੀਦ ਹੈ। ਹਾਂਜੀ ਭੈਣ ਜੀ, ਸਵਾਗਤ ਹੈ ਜੀ।
1: ਹਾਂਜੀ ਪਰ ਭਾਰੇ ਸਾਹਿਬ, ਉਹ ਤਾਂ ਉਹ ਡੋਗ ਨੇ ਤਾਂ ਮੌਕਾ ਹੀ ਨੀ ਦਿੱਤਾ, ਉਹ ਤਾਂ ਆਉਂਦਾ ਹੀ ਚੁੰਬੜਿਆ ਵੀ ਇਸ ਤਰ੍ਹਾਂ
0: ਲੋਕੀ। ਉਹ ਕਾਰਨ ਤਾਂ ਹੀ ਬਣਿਆ ਨਾ, ਦੇਖੋ ਕੋਈ ਵੀ ਪਰਿਵਾਰਕ ਮੈਂਬਰ ਆ ਨਾ ਜੀ, ਉਹ ਜਦੋਂ ਡੋਗ ਨੂੰ ਲਿਜਾ ਕੇ ਆਰਾਮ ਦੇ ਨਾਲ ਉਹਦੇ, ਉਹ ਚਾਹੇ ਖੜੇ ਰਹਿਣ ਕੋਲ, ਤੇ ਉਹਨਾਂ ਨੂੰ ਇੱਕ ਵਾਰੀ ਸਮੈਲ ਕਰਾ ਦੇਣਾ, ਤੇ ਮੁੜ ਕੇ ਡੋਗ ਕਦੇ ਵੀ ਕੁਛ ਨੀ ਕਹਿੰਦਾ ਜੀ।
1: ਉਹ ਤਾਂ ਜਿਵੇਂ ਨਾ ਉਹ ਜਾਂ ਸਿੱਧਾ
0: ਐਂਟਰ ਕਰ ਗਏ ਨੇ ਜੀ, ਉਹ ਤਾਂ ਕਰਕੇ ਇਸ ਤਰ੍ਹਾਂ ਹੋ ਸਕਦਾ ਜੀ।
1: ਐਂਟਰ ਤਾਂ ਕੀਤਾ ਹੀ ਨੀ ਭਾਰੇ ਸਾਹਿਬ, ਹਜੇ ਤਾਂ ਉਹ ਜਿਹੜਾ ਬੰਦਾ ਸੀ ਨਾ, ਜਿਹੜਾ ਏਜੰਟ ਸੀਗਾ, ਉਹ ਹਜੇ ਉਹਨੇ ਦਰਵਾਜ਼ਾ ਖੋਲਿਆ, ਉਹ ਤਾਂ ਬਹੁਤ ਪਿੱਛੇ ਖੜੇ ਨੇ ਹਜੇ।
0: ਉਹ ਇੱਥੇ ਗਲਤੀ ਕਰ ਗਏ ਨਾ ਜੀ, ਉਹ ਜਿਹੜਾ ਪਰਿਵਾਰਕ ਮੈਂਬਰ ਕੋਈ ਵੀ ਆ, ਚਾਹੇ ਏਜੰਟ ਵੀ, ਏਜੰਟ ਦੀ ਗਲਤੀ ਆ ਉੱਥੇ, ਕਿਉਂਕਿ ਉਹਨੂੰ ਜਿਹੜਾ ਪਰਿਵਾਰਕ ਮੈਂਬਰ ਆ ਬਕਾਇਦਾ ਉਹ ਨਾਲ ਲਿਜਾਂਦਾ ਹੈ ਇਹਨਾਂ, ਇਹ ਜਿਹੜੇ ਸਪੈਸ਼ਲ ਲੋਕ ਨੇ ਖਾਸ ਕਰਕੇ, ਨਹੀਂ ਤਾਂ ਉਹ ਕਿਸੇ ਦੇ ਉੱਤੇ ਵੀ ਅਟੈਕ ਕਰ ਦੇਗਾ ਜੀ, ਕੋਈ ਵੀ ਚੀਜ਼ ਆ ਜਾਵੇ ਜੀ ਉਹਦੇ ਮੂਹਰੇ।
1: ਉਹ ਹਟਾਏ ਤੇ ਵੀ ਨੀ, ਮੈਂ ਤਾਂ ਉਹ
0: ਜਦੋਂ ਉਹਦੇ ਦਿਮਾਗ ਦੇ ਵਿੱਚ ਇਹ ਚੀਜ਼ ਪੈ ਗਈ ਨਾ, ਇਹ ਬਾਹਰੋਂ ਨੇ ਮੇਰੇ, ਮਤਲਬ ਕਿ ਜਿਹੜਾ ਉਹਦਾ ਸੋਫਟਵੇਅਰ ਕਹਿ ਲੋ ਇੱਕ ਤਰ੍ਹਾਂ ਦਾ, ਬ੍ਰੇਨ ਦੀ ਸਮੈਲ ਜਿਹੜੀ ਹੈ, ਕਿਉਂਕਿ ਉਹਨੇ ਕਦੇ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਸਮੈਲ ਮਹਿਸੂਸ ਨਹੀਂ ਕੀਤੀ ਹੋਣੀ ਜੀ।
1: ਨਹੀਂ ਭਾਵੇਂ ਸਭ ਪਤਾ ਕੀ ਆ, ਇਹ ਤਾਂ ਇਹ ਹੈਗੀ ਆ ਜਿਹੜੀਆਂ ਦੂਜੀ ਗੱਲ ਕਹਿੰਦੇ ਹੋ, ਇਹ ਨਾ ਜਿਹੜੀ ਤੁਸੀਂ ਕਹਿੰਦੇ ਹੋ ਸਮੈਲ ਕਰਾ ਦੋ, ਆਹ ਉੱਥੇ ਇੰਡੀਆ ਦੇ ਵਿੱਚ ਤਾਂ ਇਹ ਸਿਸਟਮ ਹੈ ਹੀ ਨਹੀਂ ਗਾ, ਤੇ ਹੋ ਵੀ ਨਹੀਂ ਸਕਦਾ
0: ਨਾ। ਚੀਜ਼ ਹਰ ਚੀਜ਼ ਰੱਖ ਲੈਣੇ ਆਪਾਂ, ਪਰ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ, ਸਾਨੂੰ ਬਿਹੇਵ ਕਿੱਦਾਂ
1: ਕਰਨਾ ਜਾਣਕਾਰੀ ਨਹੀਂ ਹੈ ਨਾ। ਅਸੀਂ ਹਮੇਸ਼ਾ ਹੀ ਜਿਵੇਂ ਜਿੰਨੇ ਹਮੇਸ਼ਾ ਹੀ ਹੁਣ ਵੀ ਰੱਖਿਆ, ਇੰਡੀਆ ਚ ਹਮੇਸ਼ਾ ਦੋ ਡੋਗ ਰੱਖੇ ਨੇ, ਹਮੇਸ਼ਾ ਹੀ ਮੇਲ ਰੱਖੇ ਨੇ ਹਨਾ। ਬੜੇ ਸਾਡੇ ਡੋਗ ਸੀਗੇ, ਬਿਗ ਡੋਗ ਜਿਵੇਂ ਜਰਮਨ ਸ਼ੈਫਰਡ ਸੀ, ਕਰਸੇਸ਼ਨ ਬਿਗ ਡੋਗ ਸੀ, ਤੇ ਉਹ ਜਿਵੇਂ ਮਤਲਬ ਬਾਹਰ ਚ ਵੀ ਕੋਈ ਨਿੰਘਦਾ ਸੀ ਤਾਂ ਉਹ ਰਾਖੀ ਬਹੁਤ ਕਰਦੇ ਸੀਗੇ ਹਨਾ। ਤੇ ਉਹ ਡੋਗ ਜਿਹੜਾ ਇਹ ਸੀਗਾ, ਜਿਹੜਾ ਪਟਿਆਲੇ ਵਾਲਾ ਇੰਸੀਡੈਂਟ ਸੀਗਾ, ਉਹ ਜਿਹੜਾ ਬੰਦਾ ਏਜੰਟ ਉਹਨੇ ਦਰਵਾਜ਼ਾ ਖੋਲਿਆ ਜਾਂ ਅੰਦਰੋਂ ਕਿਸੇ ਨੇ ਖੋਲਿਆ, ਹੁਣ ਇਹ ਤਾਂ ਨੀ ਮੈਨੂੰ ਪਤਾ, ਮੈਂ ਬਹੁਤਾ ਉੱਥੋਂ ਹੁੰਦੀ, ਤੇ ਪਰ ਉਹ ਡੋਗ ਸਿੱਧਾ ਉਹਨਾਂ ਦੇ ਕੋਲੋਂ, ਉਹ ਹਟਾਏ ਤੇ ਵੀ ਨੀ ਹਟਿਆ, ਜਿਹੜੇ ਦੋ ਤਿੰਨ ਬੰਦੇ ਹਟਾ ਰਹੇ ਨੇ ਉਹਨਾਂ ਦੇ ਹਟਾਏ ਤੇ ਵੀ ਨੀ ਹਟਿਆ। ਤੇ ਜਿਹੜੇ ਆਪਣੇ ਹੁਣ ਆਮ ਗਾਰਡ ਡੋਗ ਹੁੰਦੇ ਨੇ, ਰੱਖੇ ਹੁੰਦੇ ਨੇ, ਉਹਨੂੰ ਚਲੋ ਜੇ ਕੋਈ ਬਾਅਦ ਚ ਪੈ ਵੀ ਗਿਆ, ਹਟਾਉਂਦੇ ਨੇ ਤਾਂ ਹਟਾਏ ਤੇ ਹਟ ਵੀ ਜਾਂਦਾ ਹਨਾ, ਤੇ ਉਹ ਤਾਂ ਛੱਡਿਆ ਹੀ ਨੀ ਉਹਨੇ ਦਾ
0: ਜਾਣੀ। ਦੇਖੋ ਤੁਸੀਂ ਵੀ ਵੀਡੀਓ ਦੇਖੀ ਆ, ਉਹ ਕਿਉਂਕਿ ਉਹਨੂੰ ਉਹ ਮਤਲਬ ਕਿ ਛਿਟੀਆਂ ਦੇ ਨਾਲ ਕੁੱਟਣ ਲੱਗ ਗਿਆ ਜੀ, ਜਾਂ ਤਾਂ ਉਹਦਾ ਜਿਹੜਾ ਪਟਾ ਹੈਗਾ ਗਲ ਤੋਂ ਉਹਨੂੰ ਫੜ ਲੋ।
1: ਪਰ ਉਹ ਤਾਂ ਜਿਵੇਂ ਡੋਗ ਸੀ ਨਾ, ਮੈਂ ਡੋਗ ਦੀ ਉਹਦੀ ਨੇਚਰ ਦੇਖੀ ਆ, ਜਿਹੜਾ ਉਹੀ ਡੋਗ ਸੀਗਾ, ਉਹ ਬਹੁਤ ਹੀ ਫਰਸਟ੍ਰੇਟਿਡ ਡੋਗ ਸੀਗਾ, ਉਹ ਜਿਵੇਂ ਪਤਾ ਨੀ ਕਿੰਨਾ ਚਿਰ ਦੀ ਆਪਦੀ ਜਿਹੜੀ ਅੰਦਰ ਉਹਦੇ ਗੁੱਸਾ ਜਾਂ ਕੁਛ ਕੀ ਭਰਿਆ ਹੋਇਆ ਸੀਗਾ, ਜਿਹੜਾ ਉਹਨੇ ਉਦਣ ਉਹਨਾਂ ਦੇ ਉੱਤੇ ਕੱਢਿਆ ਹਨਾ। ਤੇ ਹੁਣ ਉਹ ਜਿਹੜੇ ਬਾਹਰ ਦੇ ਨੇ, ਹੁਣ ਆਪਾਂ ਤਾਂ ਜਦੋਂ ਬਾਹਰ ਦੇ ਬੰਦੇ ਆ, ਆਪਾਂ ਤਾਂ ਕਿਸੇ ਸਟਿੱਕ ਦੇ ਨਾਲ, ਕਿਸੇ ਸੋਟੀ ਨਾਲ, ਕਿਸੇ ਚੀਜ਼ ਨਾਲ ਹੀ ਕਰਾਂਗੇ ਨਾ ਹਨਾ। ਪਰ ਉਹ ਮੈਂ ਉਹ ਕਹਿਣਾ ਤਾਂ ਨੀ ਮੈਨੂੰ ਚਾਹੀਦਾ ਉਹ, ਪਰ ਇਹ ਆ ਵੀ ਪੰਜਾਬ ਦਾ ਹਿੱਸਾ, ਪੰਜਾਬ ਜੇ ਕਿਤੇ ਹੁੰਦਾ ਨਾ ਕਿਸੇ ਪਿੰਡ ਚ ਕਿਤੇ ਚੰਗੀ ਇੱਕ ਡਾਂਗ ਲੱਗੀ ਹੁੰਦੀ ਤਾਂ ਉਹ ਕੁੱਤੇ ਨੇ ਉੱਥੇ ਹੀ ਮਰ ਜਾਣਾ ਸੀਗਾ। ਤੇ ਉਹ ਛੋਟੇ ਛੋਟੇ ਉਹ ਵਾਈਪਰ ਵਾਲੇ ਛੋਟੇ ਛੋਟੇ ਉਹ ਜਿਹੜੇ ਛੋਟੇ ਛੋਟੀਆਂ ਸਟਿੱਕਾਂ ਤਾਂ ਮਾਰੀ ਜਾਂਦੇ ਉਹਨੇ ਤਾਂ ਡੋਗ ਨਾ ਕੀ ਹੁਣ ਉਹ ਤਾਂ ਉੱਤੇ ਜਿਹੜੇ ਬਾਲ ਹੁੰਦੇ ਨੇ ਉਹ ਜੱਤ ਦੇ ਵਿੱਚ ਲੱਗੀ ਜਾਂਦੇ ਉਹਦੇ ਤਾਂ ਲੱਗਦੀ ਨੀ ਸੀ ਸਾਡਾ
0: ਮੋਟੀ ਹੁੰਦੀ ਹੈ
1: ਤੇ ਜੇ ਕਿਤੇ ਹੋਰ ਚੰਗੀ ਸੋਟੀ ਪਈ ਹੁੰਦੀ ਤਾਂ ਉਹਨੇ ਤਾਂ ਦੋ ਸੋਟੀਆਂ ਵੀ ਨੀ ਸਹਿਣੀਆਂ ਸੀਗੀਆਂ
0: ਬਿਲਕੁਲ
1: ਹੈਨਾ ਤੇ ਉਹ ਪਰ ਉਹ ਠੀਕ ਨੀ ਸੀਗਾ ਜਿਹੜਾ ਵੀ ਜੇ ਤੁਸੀਂ ਇਸ ਤਰ੍ਹਾਂ ਦਾ ਡੋਗ ਰੱਖਿਆ ਘਰ ਰੱਖਿਆ ਦਿਨੇ ਹਰ ਇੱਕ ਹੁਣ ਡੋਗ ਨੇ ਆਪਾਂ ਜਿਹੜੇ ਰਾਖੀ ਨੂੰ ਡੋਗ ਰੱਖਦੇ ਆ ਹਨਾ ਤੇ ਚਲੋ ਦੇਸੀ ਜਿਹੜੇ ਕੁੱਤੇ ਹੁੰਦੇ ਨੇ ਉਹਨਾਂ ਨੂੰ ਤਾਂ ਬੰਦਾ ਉਹ ਤਾਂ ਦਰਖਤਾਂ ਥੱਲੇ ਸਵੇਰ ਨੂੰ ਲੱਸੀ ਪਾਣੀ ਪੀ ਕੇ ਦਰਖਤਾਂ ਥੱਲੇ ਸੁੱਤੇ ਰਹਿੰਦੇ ਨੇ ਜੇ ਤੁਹਾਡੇ ਕੋਲ ਕੋਈ ਨਸਲ ਦਾ ਕੁੱਤਾ ਰੱਖਿਆ ਹੋਇਆ ਤਾਂ ਆਪਾਂ ਸਵੇਰ ਨੂੰ ਸਭ ਘਰਾਂ ਦੇ ਵਿੱਚ ਬੰਨ ਦਿੰਦੇ ਹਾਂ ਅਸੀਂ
0: ਬਿਲਕੁਲ
1: ਅਸਾਂ ਸਵੇਰੇ ਹਾਂਜੀ ਸਵੇਰੇ ਉਹਨਾਂ ਨੂੰ ਖਲਾਉਣਾ ਪਲਾਉਣਾ ਘੁਮਾ ਕੇ ਲੈ ਕੇ ਆਓ ਤੇ ਮੁੜ ਕੇ ਉਹਨਾਂ ਨੂੰ ਸੰਗਲ ਪਾ ਦੇਣੇ ਆ ਸ਼ਾਮ ਤੱਕ ਫਿਰ ਉਹਨੂੰ ਜਦੋਂ ਸ਼ਾਮ ਨੂੰ ਛੱਡਣਾ ਨਹੀਂ ਤਾਂ ਸਾਰਾ ਦਿਨ ਤਾਂ ਉਹਨਾਂ ਨੂੰ ਖੁੱਲੇ ਛੱਡਣ ਦਾ ਮਤਲਬ ਹੀ ਨਹੀਂ ਹੈ ਹਨਾ ਖਾਸ ਕਰ ਇਸ ਨਸਲ ਦੇ ਕੁੱਤੇ ਨੂੰ ਤੁਸੀਂ ਸਿੱਧਾ ਛੱਡਿਆ
0: ਭੈਣ ਜੀ ਗਲਤੀ ਹੈਗੀ ਆ ਦੋਵਾਂ ਪਾਸਿਆਂ ਤੋਂ ਇਹ ਗਲਤੀ ਹੈ ਨਾ ਉਹ ਦੇਖਣ ਹੈਗੀ ਆ ਤੁਹਾਡੀ ਗੱਲ ਵੀ ਸਹੀ ਆ ਜਿਹੜੀ ਤੁਸੀਂ ਕਰ ਰਹੇ ਹੋ ਬਿਲਕੁਲ ਹੈ ਜੀ ਜ਼ਿਆਦਾ ਇਹ ਵੀ ਹੈ ਨਾ ਕਿ ਹੁਣ ਚਲੋ ਤੁਸੀਂ ਵੀ ਡੋਗ ਰੱਖਿਆ ਹੋਇਆ ਦੇਖੋ ਚਾਹੇ ਖੁੱਲਾ ਵੀ ਰਵੇ ਚਾਹੇ ਉਹਨੂੰ ਪਤਾ ਕਿ ਪਰਿਵਾਰਕ ਮੈਂਬਰ ਕਿਹੜੇ ਨੇ ਜਾਂ ਬਾਹਰੋਂ ਕੋਈ ਆਇਆ ਤਾਂ ਉੱਥੇ ਕੋਈ ਵੀ ਇਹਨਾਂ ਮੁਲਕਾਂ ਦੇ ਵਿੱਚ ਕੋਈ ਡੋਗ ਜਿਹੜਾ ਡੇਂਜਰਸ ਵੀ ਹੈ ਜੇ ਉਹਨੂੰ ਸੈਰ ਦੇ ਉੱਤੇ ਵੀ ਲਿਜਾਣਾ ਤਾਂ ਬਕਾਇਦਾ ਤੁਹਾਨੂੰ ਸ਼ਿਕਲੀ ਵਗੈਰਾ ਉਹਦੇ ਪਾਉਣੀ ਪੈਂਦੀ ਹੈ ਮੂੰਹ ਦੇ ਵਿੱਚ
1: ਹੁਣ ਤਾਂ ਇੰਡੀਆ ਦੇ ਵਿੱਚ ਹਰ ਇੱਕ ਨਸਲ ਦੇ ਕੁੱਤੇ ਨੇ ਹਰ ਇੱਕ ਚੀਜ਼ ਮਿਲਦੀ ਆ ਮੂੰਹ ਦੇ ਉੱਤੇ ਪਾਉਣ ਨੂੰ ਇੱਕ ਉਹ ਜਿਹੜਾ ਆਪਣਾ ਉੱਪਰੋਂ ਮੂਹਰੀਆਂ ਲੱਤਾਂ ਦੇ ਵਿੱਚ ਬੈਲਟ ਜੀ ਪਾ ਲੈਂਦੇ ਨੇ ਉਹ ਪਾਉਣ ਨੂੰ ਜੇ ਦਾ ਤੇ ਨਾਲੇ ਤੁਸੀਂ ਦੇਖੋ ਇੱਕ ਕਾਮਨ ਸੈਂਸ ਆ ਅਨਲੈਸ ਤੁਸੀਂ ਕੋਈ ਤੁਹਾਨੂੰ ਬਹੁਤ ਹੀ ਜ਼ਿਆਦਾ ਖਤਰਾ ਤਾਂ ਤੁਸੀਂ ਇਹੋ ਜਿਹੇ ਡੋਗ ਨੂੰ ਕਿਨੇ ਖੁੱਲਾ ਛੱਡੋਗੇ ਹਨਾ ਖੁੱਲਾ ਛੱਡੋਗੇ ਦਿਨ ਦੇ ਟਾਈਮ ਨਹੀਂ ਤਾਂ ਦਿਨ ਦੇ ਟਾਈਮ ਤਾਂ ਆਪਣੇ ਸ਼ਹਿਰਾਂ ਚ ਤਾਂ ਖਾਸ ਕਰਕੇ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ
0: ਚਲੋ ਪਿੰਡਾਂ ਚ ਵੀ ਅਸੀਂ ਮਤਲਬ ਕਿ ਡੋਗ ਨੂੰ ਬਸ ਇੱਕ ਰਾਖਾ ਹੀ ਰੱਖਿਆ ਜਾਂ ਉਹਨੂੰ ਇਸ ਕਰਕੇ ਰੱਖਿਆ ਕਿ ਲੋਕਾਂ ਨੂੰ ਡਰਾਵੇ ਉਹਨੂੰ ਪੈਟ ਦੇ ਤਰ੍ਹਾਂ ਜਾਂ ਪਰਿਵਾਰਕ ਮੈਂਬਰ ਦੇ ਤਰ੍ਹਾਂ ਨਹੀਂ ਨਾ ਲੈਂਦੇ ਉਹ ਵੀ ਸਾਡੀ ਬਹੁਤ ਵੱਡੀ ਤਰਾਸ਼ਦੀ ਹੈ
1: ਹਾਂਜੀ ਹਾਂਜੀ
0: ਜੀ
1: ਤੇ ਉਹ ਡੋਗ ਤਾਂ ਬੜਾ ਵੈਸੇ ਉਹ ਬਹੁਤ ਹੀ
0: ਖਤਰਨਾਕ
1: ਨਾਲ ਉਹਨੇ ਅਟੈਕ ਕੀਤਾ
0: ਉਹਨਾਂ ਤੇ
1: ਇਹ ਤਾਂ ਬਹੁਤ ਗਲਤ ਸੀਗਾ ਤੇ ਹਾਂਜੀ ਤਾਂ ਮੈਂ ਕਹਿੰਦੀ ਸੀਗੀ ਵੀ ਇਹ ਇੰਨੀ ਆਪਣੇ ਇੰਡੀਆ ਚ ਤਾਂ ਦੇਖੋ ਹੈ ਨੀਗਾ ਕਿ ਇੰਟਰੋਡਕਸ਼ਨ ਕਰਾਈ ਜਾਵੇ ਇੱਥੇ ਨਾ ਟਾਈਮ ਸਮਝ ਵੀ ਹੈ ਨੀ ਤੇ ਟਾਈਮ ਵੀ ਹੈ ਨੀ ਕਿਸੇ ਕੋਲ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲਈ ਹਾਂਜੀ
0: ਪਰ ਉਹ ਦਿਖਾਉਣ ਦੇ ਲਈ ਜ਼ਿਆਦਾ ਨਾ ਹਰ ਚੀਜ਼ ਅਸੀਂ ਅਸੀਂ ਦਿਖਾਵੇ ਦੇ ਲਈ ਰੱਖ ਰਹੇ ਹਾਂ ਵੀ ਹਾਂ ਉਹਨਾਂ ਨੇ ਰੱਖਿਆ ਸੀ ਵੀ ਰੱਖਣਾ ਪਹਿਲਾਂ ਮੈਨੂੰ ਵੀ ਚੇਤੇ ਆਉਂਦਾ ਬਹੁਤ ਜਰਮਨ ਸ਼ੈਫਰਡ ਦਾ ਜਾਂ ਸੀਗਾ ਪਹਿਲਾਂ ਰਿਵਾਜ਼ ਬਹੁਤ ਪੈਸੇ ਤਾਂ ਉਹ ਪੁਲਿਸ ਦੇ ਡੋਗ ਹੈ ਜ਼ਿਆਦਾਤਰ ਵਰਤੇ ਜਾਂਦੇ ਆ ਫਿਰ ਉਹ ਲੰਡੀ ਪੁਲਿਸ ਵਾਲਾ ਡਾਬਰਮੈਨ ਆ ਗਿਆ ਜੀ ਸਾਰੇ ਡਾਬਰਮੈਨ ਹੀ ਰੱਖਣ ਲੱਗ ਗਿਆ ਜੀ
1: ਉਹ ਤਾਂ ਜਮਾ ਹੀ ਉਹ ਕਮਲਾ ਉਹ ਤਾਂ ਬਸ ਸਿੱਧਾ ਹੀ ਜਾਂਦਾ ਪਤਾ ਨਹੀਂ ਉਹਨੇ ਕੀ ਟੱਪ ਜਾਣਾ
0: ਤਕਰੀਬਨ 13 14 ਸਾਲ ਬਾਅਦ ਕਮਲਾ ਹੋ ਹੀ ਜਾਂਦਾ ਜੀ ਉਹਨੂੰ ਬਕਾਇਦਾ ਮਤਲਬ ਕਿ ਕਰਨਾ ਹੀ ਪੈਂਦਾ ਉਹਨੂੰ ਡੈਡ ਕਰਨਾ ਪੈਂਦਾ ਹਾਂਜੀ
1: ਉਹ ਆ ਕੇ ਸਿੱਧਾ ਹੀ ਉਹਨੇ ਤਾਂ ਐ ਥੋੜੀ ਵੀ ਦਰਵਾਜੇ ਦੇ ਵਿੱਚ ਹੀ ਨਿੰਘਣਾ ਉਹਨੇ ਦਰਵਾਜੇ ਦੇ ਉੱਤੋਂ ਚ ਛਾਲ ਮਾਰਨੀ
0: ਉਹ ਕੱਦ ਦਾ ਬਹੁਤ ਉੱਚਾ ਜੀ ਬਿਲਕੁਲ
1: ਹਾਂਜੀ ਤੇ ਇਸ ਕਰਕੇ ਗਲਤ ਸੀਗਾ ਇਹ ਵੈਸੇ ਪਰ ਜੋ ਕੁਛ ਵੀ ਹੋਇਆ
0: ਜੀ
1: ਹਾਂਜੀ ਗਲਤ ਹੋਇਆ ਤੇ ਇਸ ਤਰ੍ਹਾਂ ਨੀ ਹੋਣਾ ਚਾਹੀਦਾ ਜੇ ਤੁਸੀਂ ਰੱਖੇ ਨੇ ਇਹ ਡੋਗ ਰੱਖੇ ਨੇ ਇਹਨਾਂ ਦੀ ਸੰਭਾਲ ਕਰੋ ਇਹਨਾਂ ਨੂੰ ਹਾਂਜੀ ਤੇ ਆਪਦਾ ਦਿਨੇ ਉਹਨੂੰ ਬੰਨ ਕੇ ਰੱਖੋ ਆਪਦਾ ਸ਼ਾਮ ਸਵੇਰੇ ਛੱਡੋ ਏਦਾਂ ਤਾਂ ਕਹਿ ਰਹੇਗਾ ਵੀ ਦਿਨੇ ਵੀ ਤੁਹਾਡੇ ਕੋਈ ਆਪ ਰਿਹਾ ਤੇ ਜਿਹੜਾ ਤੁਸੀਂ ਇੰਨੀ ਖਤਰਨਾਕ ਖਤਰਨਾਕ ਹੀ ਆ ਇਹ ਜਿਹੜੀ ਬਰੀਡ ਆ ਵੈਸੇ ਤਾਂ
0: ਤੇ ਕਿਉਂਕਿ ਇਹ ਤਾਂ ਭੈਣ ਜੀ ਅਸਲ ਦੇ ਵਿੱਚ ਅਮਰੀਕਾ ਦੇ ਵਿੱਚ ਜਾਂ ਇਹਨਾਂ ਮੁਲਕਾਂ ਯੂਰੋਪੀਅਨ ਮੁਲਕਾਂ ਦੇ ਵਿੱਚ ਖਾਸ ਕਰਕੇ ਜਾਂ ਰਸ਼ੀਆ ਦੇ ਵਿੱਚ ਜਿਹੜੇ ਆਪਣੇ ਜੰਗਲੀ ਸੂਰ ਨੇ ਜੀ ਉਹਨਾਂ ਨੂੰ ਖਾਸ ਕਰਕੇ ਕਿਉਂਕਿ ਇਹ ਚੀੜੇ ਬਹੁਤ ਨੇ ਜੀ ਤੇ ਜੰਗਲੀ ਸੂਰ ਹੋਰ ਬਹੁਤ ਘੱਟ ਕਾਬੂ ਆਉਂਦਾ ਹੈ ਤੇ ਇਹ ਕੁੱਤੇ ਜਿਹੜੇ 4-5 ਹੀ ਹੋਣਾ ਨਾ ਜੀ ਤੇ ਉਹਨੂੰ ਮਤਲਬ ਕਿ ਡੱਕ ਕੇ ਰੱਖਦੇ ਆ ਉਹਨੂੰ ਕਤਲ ਕਰ ਦਿੰਦੇ ਆ ਜੀ ਨਹੀਂ ਤਾਂ ਉਹ ਆਮ ਬੰਦੇ ਤੋਂ ਵੀ ਬਹੁਤ ਡੇਂਜਰਸ ਹੈ ਜੰਗਲੀ ਸੂਰ ਜਿਹੜਾ ਫੜਦੇ ਆ ਜਾਂ ਹੰਟਿੰਗ ਕਰਦੇ ਆ
1: ਹਾਂਜੀ ਬਹੁਤ ਸਾਲ ਹੋ ਗਏ ਪਹਿਲਾਂ ਇੱਕ ਜਾਣੀ ਕਿ ਇੱਥੇ ਵੀ ਉਹ ਐ ਹੋ ਗਿਆ ਸੀ ਵੀ ਜਿੱਥੇ ਜਿਨ੍ਹਾਂ ਕੋਲ ਇਹ ਸੀ ਉਹਨਾਂ ਉੱਤੇ ਖਾਸ ਹੀ ਨਿਗਾਹ ਰੱਖੀ ਜਾਂਦੀ ਸੀਗੀ ਕਿਉਂਕਿ ਉਹ ਹਾਂਜੀ ਤੇ ਇਸ ਕਰਕੇ ਸਾਊ ਬਰੀਡ ਨੀ ਸੀਗੀ ਜਿਹਨੂੰ ਆਮ ਬੰਦਾ ਰੱਖ ਸਕਦੇ ਹਨਾ, ਤੇ ਲੋਕ ਕਹਿੰਦੇ ਸੀ ਵੀ ਕੋਈ ਨੇੜੇ ਨਾ ਆਵੇ, ਜਿਵੇਂ ਹੁਣ ਅੱਗੇ ਲੋਕੀ ਉਹ ਦੂਜਾ ਇੱਕ ਹੁੰਦਾ ਉਹ ਕੀ ਕਹਿੰਦੇ, ਬਸ ਬਸ ਬਸ ਬਸ ਬਸ ਬਸ ਉਹੀ ਹਨਾ, ਤੇ ਇੱਕ ਜਿਵੇਂ ਦੂਜਾ ਇੱਕ ਤਾਂ ਡੋਬਰਮੈਨ ਹੋ ਗਿਆ, ਦੂਜਾ ਜਿਹਦੀ ਪੂੰਛ ਵੱਡੀ ਹੁੰਦੀ ਆ ਕੀ ਆ ਉਹ ਭਾਰੇ ਜੇ ਮੂੰਹ ਵਾਲਾ ਹੁੰਦਾ, ਕੀ ਕਹਿੰਦੇ ਨੇ ਉਹਨੂੰ
0: ਯਾਦ ਆਉਂਦਾ ਜੀ, ਲੈਬਰਾਡੋਰ ਹੁੰਦਾ ਸੀ ਜੀ।
1: ਨਹੀਂ ਨਹੀਂ ਉਹ ਬੜਾ ਮਤਲਬ ਰਾਖੀ ਲਈ ਸੀਗਾ, ਜਦੋਂ ਪੁਰਾਣੇ ਟਾਈਮ ਚ ਲੋਕੀ ਜਿਹੜੇ ਆ ਕੋਲੋ ਹੁੰਦਾ ਸੀ ਨਾ ਬਈ ਸੋਨਾ ਜਾਂ ਪੈਸੇ ਹੁੰਦੇ ਸੀਗੇ, ਲੋਕੀ ਉਹਦੇ ਕੋਲ ਨੂੰ ਬੰਨ ਲੈਂਦੇ ਹੁੰਦੇ ਸੀਗੇ ਹਨਾ, ਉਹ ਕੀ ਨਾ ਉਹਦਾ ਯਾਦ ਨੀ ਆ, ਪੂੰਛ ਵੱਡੀ ਹੁੰਦੀ ਆ ਉਹਦੀ,
0: ਵੱਡੀ ਵੀ ਪੂੰਛ ਵੱਡੀ ਭਾਰਾ ਹਾਂਜੀ
1: ਭਾਰਾ ਹੁੰਦਾ, ਹੁਣ ਮੈਨੂੰ ਨਾਂ ਨੀ ਯਾਦ ਆ ਰਿਹਾ, ਤੇ ਉਹ ਇਸ ਕਰਕੇ ਕਈ ਬਰੀਡਾਂ ਇਸ ਤਰ੍ਹਾਂ ਦੀਆਂ ਉਹਨਾਂ ਨੂੰ ਕੰਮਾਂ ਲਈ ਹੈਗੀਆਂ ਨੇ, ਜਿਵੇਂ ਉਹਨਾਂ ਦੀ ਇੱਕ ਖਾਸੀਅਤ ਆ ਇਹ ਉਹਨਾਂ ਦੇ ਵਿੱਚ ਹੈਗੀ ਆ ਸਪੈਸ਼ਲਿਸਟ ਹੀ, ਪਰ ਬਹੁਤ ਮਾੜਾ ਹੋਇਆ, ਬਹੁਤ
0: ਮਾੜੀ ਗੱਲ ਹੋਈ, ਮਾੜੀ ਘਟਨਾ ਜੀ ਬਿਲਕੁਲ।
1: ਹਾਂਜੀ
0: ਗੁਰੀ ਮਾਨ ਬਾਈ ਜੀ ਕਹਿੰਦੇ ਸੱਚੀ ਗੱਲ ਹੈ ਵੀਰ ਜੀ, ਟਾਈਮ ਬਹੁਤ ਹੀ ਹੋ ਗਿਆ ਜੀ, ਤੇ ਤੁਸੀਂ ਹੁਣ ਸਮਾਪਤੀ ਕਰ ਰੈਸਟ ਕਰੋ ਜੀ, ਤੇ ਭੈਣ ਜੀ ਬਹੁਤ ਵਧੀਆ ਗੱਲ ਕਰਕੇ ਗਏ ਆ ਜੀ, ਕਹਿੰਦੇ ਸ਼ੁਕਰੀਆ ਜੀ ਬਾਈ ਜੀ ਸਾਰੇ ਦੋਸਤਾਂ ਦਾ, ਤੇ ਲਓ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਚਲੋ ਪਿਆਰ ਭਾਈ ਨੇ ਗਏ, ਸਤਿ ਸ਼੍ਰੀ ਅਕਾਲ ਹੈ, ਕੱਲ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਭਾਰਤੀ ਸਮਾਂ 9:30 ਵਜੇ ਦੋਸਤੋ, ਸਤਿ ਸ਼੍ਰੀ ਅਕਾਲ।

0: ಮತ್ತು ಮಹಾಪವರ್ ರೇಡಿಯೋ.
1: Dwapa Radio program The Start every Saturday and Sunday New York Star.
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ। ਫਰਾਈਡੇ ਵਾਲਾ ਆਖਰੀ ਦਿਨ ਹਫ਼ਤੇ ਦਾ ਹੁੰਦਾ ਤੇ ਜਿਸ ਦੇ ਵਿਚ ਤੁਹਾਡੇ ਨਾਲ ਸ਼ਾਮਲ ਆ। ਦੋ ਸਵਾ ਦੋ ਘੰਟੇ ਕੋਸ਼ਿਸ਼ ਰਹੇਗੀ ਤੇ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਦੀ ਨਾਲ ਅੱਜ ਨਾਵਲ ਦੀ ਕਿਤਾਬ ਦੀ ਬਾਤ ਪਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ ਜਿਸ ਦੇ ਵਿੱਚ ਕਿਤਾਬ ਪੰਜਾਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਲੜੀਵਾਰਤਾ ਦੇ ਵਿੱਚ, ਉਹਦਾ ਲੜੀਵਾਰ ਭਾਗ ਜਿਹੜਾ 11ਵਾਂ ਤੁਹਾਡੇ ਨਾਲ ਅੱਜ ਲਾਈਵ ਦੇ ਵਿੱਚ ਸਾਂਝਾ ਕਰਨ ਦੀ ਜਿਹੜੀ ਉਮੀਦ ਹੈ ਤੇ ਉਹਨੂੰ ਆਪਾਂ ਅੱਗੇ ਤੋਰਾਂਗੇ ਤੇ ਨਾਲ ਦੀ ਨਾਲ ਭਾਰਤੀ ਸਮੇਂ ਦੇ ਅਨੁਸਾਰ ਖ਼ਬਰਾਂ ਦੇਸ਼ ਵਿਦੇਸ਼ ਦੀਆਂ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ। ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:09 ਦਾ ਸਮਾਂ ਹੈ ਜੀ। ਭਾਰਤ ਦੇ ਵਿੱਚ ਰਾਤ ਦੇ ਆਪਣੇ 9:39 ਹੋ ਗਏ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ 12:09 ਦਾ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:09 ਘੜੀਆਂ ਦਰਸਾ ਰਹੀਆਂ ਨੇ ਤੇ ਯੂਰਪ ਦੇ ਵਿੱਚ ਸ਼ਾਮ ਦੇ 6:09, ਯੂਕੇ ਦੇ ਵਿੱਚ ਸ਼ਾਮ ਦੇ 5:09 ਨੇ। ਲੋ ਦੋਸਤੋ, ਕਰਦੇ ਹਾਂ ਫਿਰ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਤੇ ਅੱਜ ਦਾ ਵਿਚਾਰ ਤੇ ਤਵਾਰੀਖ 14 ਅਗਸਤ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਕਿ ਅੱਜ ਜੋ ਦੁਨੀਆਦਾਰੀ ਦੇ ਉੱਤੇ ਹੋ ਰਿਹਾ, ਸਿਆਸਤ ਵਿਰਾਸਤ ਦੇ ਵਿੱਚ ਹੋ ਰਿਹਾ, ਅੱਜ ਦਾ ਵਿਚਾਰ ਕਹਿੰਦਾ ਕਿ ਸਿਆਸਤ ਖੂਨ ਖਰਾਬੇ ਦੀ ਜੰਗ ਹੈ ਤੇ ਜੰਗ ਖੂਨ ਖਰਾਬੇ ਦੀ ਸਿਆਸਤ ਹੈ। ਇਹ ਜਿਹੜੀ ਲਿਖਤ ਹੈ ਆਪਣੇ ਮਾਊ ਜੇ ਤੁੰਗ, ਉਹਨਾਂ ਨੇ ਬਹੁਤ ਵੱਡੇ ਸੰਘਰਸ਼ ਲੜੇ, ਬਹੁਤ ਕੁਝ ਲਿਖਿਆ, ਉਹਨਾਂ ਦੀ ਤੁੱਕ ਜਿਹੜੀ ਹੈ ਇਹ ਜ਼ਿਕਰ ਕਰਦੀ ਹੈ। ਇਸੇ ਤਰ੍ਹਾਂ 14 ਅਗਸਤ 1937 ਦੇ ਵਿੱਚ ਚੀਨ ਦੇ ਵੱਲੋਂ ਜਪਾਨ ਦੇ ਖਿਲਾਫ਼ ਜੰਗ ਦਾ ਐਲਾਨ ਕਰਤਾ ਸੀ ਤੇ 1945 ਦੇ ਵਿੱਚ ਜਪਾਨ ਦੇ ਵੱਲੋਂ ਅਮਰੀਕਾ ਅੱਗੇ ਹਥਿਆਰ ਸੁੱਟਣ ਦੇ ਉੱਤੇ ਦੂਜੀ ਵਿਸ਼ਵ ਜੰਗ ਜਿਹੜੀ ਖਤਮ ਹੋ ਗਈ ਸੀ। 1947 ਦੇ ਵਿੱਚ ਅੱਜ ਦੇ ਦਿਹਾੜੇ ਦੇ ਉੱਤੇ ਗੁਆਂਢੀ ਮੁਲਕ ਪਾਕਿਸਤਾਨ ਜਿਹੜਾ ਹੋਂਦ ਦੇ ਵਿੱਚ ਆਇਆ ਤੇ ਆਜ਼ਾਦੀ ਦਿਹਾੜਾ ਅੱਜ ਮਨਾ ਰਿਹਾ ਤੇ ਕੱਲ੍ਹ ਨੂੰ ਭਾਰਤ ਦੀ 15 ਅਗਸਤ 1947 ਦਾ ਦਿਨ ਹੈ ਤੇ ਆਜ਼ਾਦੀ ਦਿਹਾੜਾ ਜਿਹੜਾ ਮਨਾਇਆ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਤੇ ਭਾਰਤ ਦੇ ਵਿੱਚ ਵੀ। 1947 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਅੱਧੀ ਰਾਤ ਨੂੰ ਦੇਸ਼ ਵਾਸੀਆਂ ਦੇ ਨਾਂ ਆਜ਼ਾਦੀ ਦਾ ਜਿਹੜਾ ਸੰਦੇਸ਼ ਦਿੱਤਾ ਗਿਆ ਸੀ ਤੇ 1973 ਚ ਪਹਿਲੀ ਚੈਂਪੀਅਨਸ਼ਿਪ ਇਨ ਐਥਲੈਟਿਕ ਸ਼ੁਰੂ ਹੋਈ ਤੇ 1986 ਦੇ ਵਿੱਚ ਵਿਰੋਧੀ ਲੀਡਰ ਬੈਨਜ਼ੀਰ ਭੁੱਟੋ ਗ੍ਰਿਫ਼ਤਾਰ ਕੀਤੀ ਗਈ। ਤੇ ਗੱਲ ਕਰਦੇ ਹਾਂ ਦੋਸਤੋ, ਸ਼ੁਰੂਆਤ ਕਰਦੇ ਹਾਂ ਜਿੱਦਾਂ ਛਿੱਕਾਂ ਜ਼ੁਕਾਮ ਦਾ ਦੌਰ ਹੈ ਇਸ ਵਕਤ ਵੀ, ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ, ਤਬਦੀਲੀ ਦੇ ਨਾਲ ਨਾਲ ਜਿਹੜਾ ਸਿਹਤ ਵੀ ਨਸਾਜ ਵੀ ਹੁੰਦੀ ਹੈ, ਸਾਰਾ ਕੁਝ ਹੁੰਦਾ, ਨਜ਼ਲਾ ਜ਼ੁਕਾਮ ਹੋਰ ਸਾਰਾ ਸਿਲਸਿਲਾ ਚੱਲਦਾ। ਪਰ ਭਾਰਤ ਦੇ ਵਿੱਚ ਜਦੋਂ ਦੇਖਦੇ ਹਾਂ ਜਾਂ ਪੰਜਾਬ 'ਚ ਦੇਖਦੇ ਹਾਂ ਕੁਝ ਜਿਹੜੇ ਵਹਿਮ ਭਰਮ ਨੇ, ਜਿਵੇਂ ਕਿ ਬਿੱਲੀ ਰਸਤਾ ਕੱਟ ਜਾਂਦੀ ਹੈ ਜਾਂ ਕਿਤੇ ਜਾਣ ਤੋਂ ਪਹਿਲਾਂ ਤੁਸੀਂ ਛਿੱਕ ਮਾਰ ਦਿੰਦੇ ਹੋ ਜਾਂ ਪੌਣ ਦੇ ਵਿੱਚ ਨਹੀਂ ਜਾਣਾ, ਇਸ ਤਰ੍ਹਾਂ ਦੇ ਵਹਿਮ ਭਰਮ ਜਿਹੜੇ ਨੇ ਉਹਨਾਂ ਦੇ ਬਾਰੇ ਥੋੜੀ ਜਿਹੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ, ਬਾਕੀ ਤੁਸੀਂ ਦਰੁਸਤ ਕਰਾ ਦਿਓ। ਯੂਟਿਊਬ, ਫੇਸਬੁੱਕ ਐਪ ਤੇ ਵੈਬਸਾਈਟ ਦੇ ਉੱਤੇ ਪ੍ਰੋਗਰਾਮ ਇਸ ਵਕਤ ਲਾਈਵ ਚੱਲ ਰਿਹਾ। ਵਹਿਮ ਭਰਮ, ਛਿੱਕ ਜਾਂ ਨਿੱਛ ਮਾਰਨਾ, ਇੱਕ ਮਾਰਨ ਵਾਲਾ ਜਿਹੜਾ ਬੰਦਾ ਇਸ ਨੂੰ ਇਕੱਲਾ ਹੋਵੇ ਤਾਂ ਉਸਦੇ ਬੁੱਲਾਂ ਦੇ ਉੱਤੇ ਆਪਣੇ ਆਪ ਹੀ ਮੁਸਕਰਾਹਟ ਜਿਹੜੀ ਆ ਜਾਂਦੀ ਹੈ, ਜਿਵੇਂ ਮੇਰੇ ਮੂੰਹ ਦੇ ਉੱਤੇ ਆਈ ਹੈ ਜਿਵੇਂ ਹੁਣ ਗੱਲ ਸ਼ੁਰੂ ਕੀਤੀ ਹੈ। ਤਾਂ ਜੇ ਉਸਦੇ ਕੋਲ ਕੋਈ ਬੈਠਾ ਹੋਵੇ ਜਾਂ ਖੜਾ ਹੋਵੇ ਜਾਂ ਲੰਮਾ ਪਿਆ ਹੋਵੇ ਤੇ ਉਹ ਕਹਿੰਦੇ ਆ ਕਿ ਕਿਸੇ ਪਿਆਰੇ ਨੇ ਤੁਹਾਨੂੰ ਯਾਦ ਕਰ ਦਿੱਤਾ ਤੇ ਫਿਨਲੈਂਡ ਦੇ ਵਿੱਚ ਕਹਿੰਦੇ ਆ ਕਿ ਮਤਲਬ ਕਿ ਤੁਸੀਂ ਮਤਲਬ ਕਿ ਸਿਹਤ ਤੁਹਾਡੀ ਤਬੀਅਤ ਦਰੁਸਤ ਹੈ, ਇੱਦਾਂ ਕਹਿੰਦੇ ਆ। ਕਈ ਔਰਤਾਂ ਕਹਿਣਗੀਆਂ ਵਾਹਿਗੁਰੂ ਮੁੰਡੇ ਦੀ ਭੂਆ ਮਾਸੀ ਨੇ ਯਾਦ ਕੀਤਾ ਤੇ ਜੇ ਛਿੱਕਾਂ ਜ਼ਿਆਦਾ ਹੋਣ ਤਾਂ ਕਹਿ ਦਿੰਦੇ ਆ ਕਿ ਆ ਹੀ ਗਿਆ ਯਾਦ ਕਰਨ ਵਾਲਾ ਜ਼ੁਕਾਮ। ਪਰ ਜੇਕਰ ਛਿੱਕ ਤੁਰਨ ਵੇਲੇ ਕਿਤੇ ਜਾਣ ਨੂੰ ਜਾਂ ਵੱਜ ਪਏ ਤਾਂ ਫਿਰ ਪੁਰਾਣੀਆਂ ਔਰਤਾਂ ਕਹਿੰਦੀਆਂ ਨੇ ਜਾਂ ਕਹਿੰਦੀਆਂ ਸਨ, ਰੁਕ ਜਾਵੇ, 2 ਮਿੰਟ ਬੈਠ ਜਾਂ ਆਪਣੀ ਜੁੱਤੀ ਝਾੜ ਲੈ। ਤੁਰਨ ਲੱਗੇ ਛਿੱਕ ਵੱਜਣ ਨੂੰ ਨੈਸ਼ ਸਮਝਿਆ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਹੁਣ ਕੰਮ ਨਹੀਂ ਬਣਨਾ। ਜੇਕਰ ਤੁਰਨ ਸਮੇਂ ਹੋਰ ਕੋਈ ਛਿੱਕ ਮਾਰ ਦੇਵੇ ਤਾਂ ਤੁਰਨ ਵਾਲੇ ਦੇ ਮੱਥੇ ਦੇ ਉੱਤੇ ਤਿਊੜੀਆਂ ਪੈ ਜਾਂਦੀਆਂ ਸਨ ਤੇ ਜੇਕਰ ਕੰਮ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਤੇ ਅੱਜ ਵੀ ਤੁਰਨ ਲੱਗੇ ਛਿੱਕ ਕੋਈ ਮਾਰ ਦੇਵੇ ਤਾਂ ਉਸ ਵੱਲ ਜਿਹੜਾ ਬੜਾ ਹੀ ਮਾੜਾ ਵੇਖਿਆ ਜਾਂਦਾ, ਮਾੜੀਆਂ ਨਜ਼ਰਾਨਾ। ਰੁਕਣ ਦੇ ਨਾਲ ਭਾਵੇਂ ਬੱਸ ਲੰਘ ਜਾਵੇ ਜਾਂ ਅੱਗੇ ਮਿਲਣ ਵਾਲਾ ਵਿਅਕਤੀ ਚਲਿਆ ਜਾਵੇ, ਵਹਿਮੀ ਲੋਕਾਂ ਦੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ ਕਿਹੜੀ ਛਿੱਕ ਕੰਮ ਵਿਗਾੜਨ ਵਾਲੀ ਹੈ ਤੇ ਕਿਹੜੀ ਯਾਦ ਕਰਨ ਵਾਲੀ ਹੁੰਦੀ ਹੈ ਤੇ ਕਿਹੜੀ ਕੰਮ ਬਣਾਉਣ ਵਾਲੀ ਹੁੰਦੀ ਹੈ। ਅਸੀਂ ਇਹ ਵੀ ਜਿਹੜਾ ਕਿਉਂ ਨਹੀਂ ਸੋਚਦੇ ਕਿ ਛਿੱਕ ਆਉਂਦੀ ਹੀ ਕਿਉਂ ਹੈ, ਇਹਦੇ ਪਿੱਛੇ ਕਾਰਨ ਕੀ ਹੈ। ਭਾਈ ਛਿੱਕ ਨਾ ਆਵੇ ਤਾਂ ਕਈ ਕੁਝ ਵਾਪਰ ਸਕਦਾ ਹੈ। ਅਸਲ ਦੇ ਵਿੱਚ ਪ੍ਰਦੂਸ਼ਣ ਹੋਣ ਦੇ ਕਾਰਨ ਸਾਹ ਲੈਣ ਦੇ ਸਮੇਂ ਧੂੜ ਮਿੱਟੀ ਜਿਹੜੀ ਕਣ ਸਰੀਰ ਅੰਦਰ ਜਿਹੜੇ ਚਲੇ ਜਾਂਦੇ ਹੈ ਤੇ ਉਸਨੂੰ ਫੇਫੜੇ ਜ਼ੋਰ ਲਾ ਕੇ ਜਿਹੜਾ ਅੰਦਰੋਂ ਬਾਹਰ ਕੱਢਦੇ ਨੇ ਤਾਂ ਉਸ ਵਕਤ ਜਿਹੜਾ ਛਿੱਕ ਆਉਂਦੀ ਹੈ। ਸੋ ਸਾਨੂੰ ਵਿਗਿਆਨ ਦੇ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ ਤੇ ਸਦੀਆਂ ਪੁਰਾਣੇ ਵਹਿਮਾਂ ਭਰਮਾਂ ਅੰਧ ਵਿਸ਼ਵਾਸਾਂ ਤੋਂ ਮੁਕਤ ਹੋਣ ਦੇ ਲਈ ਵਿਗਿਆਨਕ ਸੋਚ ਜਿਹੜੀ ਹੈ ਅਪਣਾਉਣ ਸਮੇਂ ਦੀ ਜਿਹੜੀ ਪ੍ਰਮੁੱਖ ਜ਼ਰੂਰਤ ਜਿਹੜੀ ਸਮਝਣੀ ਚਾਹੀਦੀ ਹੈ। ਇਸੇ ਤਰ੍ਹਾਂ ਦੋਸਤੋ ਗੱਲ ਕਰਦੇ ਹਾਂ ਬੱਚਿਆਂ ਦੀ ਥੋੜ੍ਹੀ ਜਿਹੀ ਗੀਤ ਸੰਗੀਤ ਦੀ ਤੇ ਉਸ ਤੋਂ ਬਾਅਦ ਦੇਸ਼ ਤੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਕਹਿੰਦੇ ਨੇ ਕਿ ਬੱਚਿਆਂ ਨੂੰ ਕਲਾ ਤੇ ਕਹਾਣੀਆਂ, ਕਵਿਤਾਵਾਂ ਤੇ ਸੰਗੀਤ ਉਹਨਾਂ ਦੀ ਓਨੀ ਹੀ ਜ਼ਰੂਰਤ ਹੈ ਜਿੰਨੀ ਕਿ ਪਿਆਰ ਅਤੇ ਖਾਣੇ ਤੇ ਤਾਜ਼ੀ ਹਵਾ ਤੇ ਖੇਡ ਦੀ। ਜੇ ਤੁਸੀਂ ਕਿਸੇ ਬੱਚੇ ਨੂੰ ਚੰਗਾ ਖਾਣਾ ਨਾ ਦਿਓ ਤਾਂ ਬਹੁਤ ਛੇਤੀ ਇਸਦੇ ਬੁਰੇ ਪ੍ਰਭਾਵ ਜਿਹੜੇ ਦੇਖਣ ਨੂੰ ਮਿਲਦੇ ਨੇ ਤੇ ਜੇ ਤੁਸੀਂ ਬੱਚੇ ਨੂੰ ਤਾਜ਼ੀ ਹਵਾ ਤੇ ਖੇਡਣ ਤੋਂ ਵਾਂਝੇ ਰੱਖਦੇ ਹੋ ਤਾਂ ਵੀ ਇਸਦੇ ਨੁਕਸਾਨ ਦੇਖਣ ਨੂੰ ਮਿਲਦੇ ਨੇ। ਪਰ ਇੰਨੀ ਛੇਤੀ ਨਹੀਂ ਜੇ ਕਿਸੇ ਬੱਚੇ ਨੂੰ ਪਿਆਰ ਨਾ ਮਿਲੇ ਭਾਵੇਂ ਇਸਦਾ ਮਾੜਾ ਪ੍ਰਭਾਵ ਸਾਲਾਂ ਬੰਦੀ ਵੀ ਨਾ ਦਿਖੇ ਪਰ ਹਮੇਸ਼ਾ ਦੇ ਲਈ ਰਹਿੰਦਾ ਹੈ, ਜ਼ਰੂਰ ਹੈ। ਪਰ ਜੇ ਕਿਸੇ ਬੱਚੇ ਦਾ ਜਿਹੜਾ ਕਲਾ ਕਹਾਣੀਆਂ ਕਵਿਤਾਵਾਂ ਜਾਂ ਸੰਗੀਤ ਦੇ ਨਾਲ ਵਾਹ ਨਾ ਪਵੇ ਤਾਂ ਇਸਦਾ ਨੁਕਸਾਨ ਸੌਖਿਆ ਨਹੀਂ ਦੇਖਿਆ ਜਾ ਸਕਦਾ, ਪਰ ਇਹ ਵਾਪਰ ਰਿਹਾ ਹੁੰਦਾ ਹੈ। ਦੇਖਣ ਨੂੰ ਅਜਿਹੇ ਬੱਚੇ ਆਮ ਬੱਚਿਆਂ ਵਾਂਗ ਸਰੀਰਕ ਤੌਰ ਦੇ ਉੱਤੇ ਤਾਂ ਸਿਹਤਮੰਦ ਲੱਗਦੇ ਹੈ, ਨੱਠਦੇ ਹੈ, ਭੱਜਦੇ ਹੈ, ਛਾਲਾਂ ਮਾਰਦੇ ਹੈ, ਤੈਰਦੇ ਹੈ, ਭੁੱਖਿਆਂ ਵਾਂਗ ਖਾਂਦੇ ਨੇ, ਬਾਕੀ ਬੱਚਿਆਂ ਵਾਂਗ ਰੌਲਾ ਪਾਉਂਦੇ ਨੇ ਤੇ ਬੱਚਿਆਂ ਵਾਲੇ ਹਰੇਕ ਕੰਮ ਕਰਦੇ ਨੇ, ਪਰ ਕਿਤੇ ਕੁਝ ਘਾਟ ਜ਼ਰੂਰ ਹੁੰਦੀ ਹੈ। ਇਹ ਜਿਹੜਾ ਸੱਚ ਹੈ ਕਿ ਕੁਝ ਲੋਕਾਂ ਦਾ ਵੱਡੇ ਹੁੰਦਿਆਂ ਕਲਾ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਪੈਂਦਾ, ਪਰ ਫਿਰ ਵੀ ਉਹ ਪੂਰਨ ਤੌਰ ਦੇ ਉੱਤੇ ਖੁਸ਼ ਹੁੰਦੇ ਨੇ, ਖੁਸ਼ਹਾਲ ਤੇ ਮੁੱਲਵਾਨ ਜ਼ਿੰਦਗੀ ਬਤੀਤ ਕਰਦੇ ਹੈ। ਤੇ ਜੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਤਾਬਾਂ ਨਹੀਂ ਹੁੰਦੀਆਂ, ਤਸਵੀਰਾਂ ਦੀ ਬਹੁਤੀ ਪਰਵਾਹ ਨਹੀਂ ਕਰਦੇ, ਸੰਗੀਤ ਦੇ ਵਿੱਚ ਕੋਈ ਖਾਸ ਦਿਲਚਸਪੀ ਜਾਂ ਗੱਲ ਨਹੀਂ ਦੇਖਦੇ, ਮੈਂ ਅਜਿਹੇ ਲੋਕਾਂ ਨੂੰ ਵੀ ਜਾਣਦਾ। ਉਹ ਚੰਗੇ ਗੁਆਂਢੀ ਹੁੰਦੇ ਨੇ ਤੇ ਚੰਗੇ ਨਾਗਰਿਕ ਵੀ, ਪਰ ਕੁਝ ਲੋਕ ਆਪਣੇ ਬਚਪਨ, ਜਵਾਨੀ ਜਾਂ ਇੱਥੋਂ ਤੱਕ ਕਿ ਬੁਢਾਪੇ ਦੇ ਵਿੱਚ ਕਿਸੇ ਪੜਾਅ ਦੇ ਉੱਤੇ ਕਿਸੇ ਅਜਿਹੇ ਜਿਹੜਾ ਤਜਰਬੇ ਦੇ ਵਿੱਚ ਉਹ ਗੁਜ਼ਰਦੇ ਹੈ ਜਿਸਦਾ ਕਦੇ ਉਹਨਾਂ ਨੇ ਸੁਪਨਾ ਵੀ ਨਹੀਂ ਲਿਆ ਹੁੰਦਾ ਤੇ ਉਹਨਾਂ ਵਾਸਤੇ ਓਨਾ ਹੀ ਜਿਹੜਾ ਅਜੂਬਾ ਲੱਗਦਾ, ਉਹਨਾਂ ਨੂੰ ਅਬੁੱਝ ਹੁੰਦਾ ਹੈ ਜਿੰਨਾ ਕਿ ਚੰਨ ਦਾ ਹਨੇਰਾ ਪਾਸਾ। ਇੱਕ ਪਾਸੇ ਰੋਸ਼ਨੀ ਹੈ ਤੇ ਦੂਸਰੇ ਪਾਸੇ ਹਨੇਰਾ, ਪਰ ਚੰਨ ਦੀ ਆਪਣੀ ਰੋਸ਼ਨੀ ਨਹੀਂ। ਪਰ ਇੱਕ ਦਿਨ ਉਹ ਰੇਡੀਓ ਉੱਪਰ ਕਿਸੇ ਨੂੰ ਕਵਿਤਾ ਪੜ੍ਹਦਿਆਂ ਸੁਣਦੇ ਨੇ ਜਾਂ ਕਿਸੇ ਅਜਿਹੇ ਖੁੱਲੀ ਖਿੜਕੀ ਵਾਲੇ ਘਰ ਦੇ ਕੋਲੋਂ ਲੰਘਦੇ ਹੈ ਜਿੱਥੇ ਕਿ ਕੋਈ ਪਿਆਨੋ ਵਜਾ ਰਿਹਾ ਹੈ ਜਾਂ ਕਿਤੇ ਕਿਸੇ ਦੀ ਘਰ ਦੀ ਕੰਧ ਦੇ ਉੱਤੇ ਕੋਈ ਚਿੱਤਰ ਦੇਖ ਲੈਂਦੇ ਨੇ ਤਾਂ ਉਹਨਾਂ ਨੂੰ ਬਹੁਤ ਤਿੱਬਰ ਪਰ ਬੜਾ ਸੁਖਾਵਾਂ ਜਿਹਾ ਕੋਈ ਅਹਿਸਾਸ ਹੁੰਦਾ ਹੈ ਜੋ ਕਿ ਉਹਨਾਂ ਨੂੰ ਬੇਸੁਰਤੀ ਜਿਹੀ ਹਾਲਤ ਦੇ ਵਿੱਚ ਲੈ ਜਾਂਦਾ। ਕਿਸੇ ਚੀਜ਼ ਨੇ ਹੁਣ ਤੱਕ ਉਹਨਾਂ ਨੂੰ ਇਸ ਅਹਿਸਾਸ ਦੇ ਲਈ ਤਿਆਰ ਹੀ ਨਹੀਂ ਕੀਤਾ ਹੁੰਦਾ। ਉਹਨਾਂ ਨੂੰ ਅਚਾਨਕ ਕਿਸੇ ਅਥਾਂ ਭੁੱਖ ਦਾ ਅਹਿਸਾਸ ਹੁੰਦਾ, ਅਜਿਹੀ ਭੁੱਖ ਜਿਸਦਾ ਉਹਨਾਂ ਨੂੰ ਕੁਝ ਪਲ ਜਿਹੜਾ ਪਹਿਲਾਂ ਚਿੱਤ ਚੇਤਾ ਵੀ ਨਹੀਂ ਹੁੰਦਾ ਸੀ ਜਾਂ ਰਹਿੰਦਾ ਜਾਂ ਚਾਹਤ ਨਹੀਂ ਸੀ ਉਸਨੂੰ ਖਾਣ ਦੀ, ਕਿਸੇ ਬਹੁਤ ਹੀ ਮਿੱਠੀ ਅਤੇ ਸਵਾਦਲੀ ਚੀਜ਼ ਦੀ ਅਜਿਹੀ ਭੁੱਖ ਜੋ ਬਸ ਦਿਲ ਹੀ ਜਿਹੜੀ ਤੋੜ ਕੇ ਰੱਖ ਦੇਵੇ। ਉਹ ਰੋਣ ਹਾਕੇ ਹੋ ਜਾਂਦੇ ਨੇ, ਉਹਨਾਂ ਨੂੰ ਉਦਾਸੀ ਘੇਰ ਰਹਿੰਦੀ ਹੈ, ਕਦੇ ਉਹ ਖੁਸ਼ ਹੁੰਦੇ ਨੇ ਤੇ ਕਦੇ ਇਕੱਲਾ ਮਹਿਸੂਸ ਕਰਦੇ ਹੈ। ਇਹ ਨਵਾਂ ਪਰ ਅਨੋਖਾ ਤਜਰਬਾ ਉਹਨਾਂ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲੈਂਦਾ ਹੈ ਤੇ ਉਹ ਫਿਰ ਉਸ ਰੇਡੀਓ ਨੂੰ ਨੇੜਿਓਂ ਹੋ ਕੇ ਦੁਬਾਰਾ ਸੁਣਨ ਦੇ ਲਈ ਤੜਫਦੇ ਨੇ, ਉਸ ਖਿੜਕੀ ਦੇ ਬਾਹਰ ਭਟਕਦੇ ਰਹਿੰਦੇ ਨੇ ਜਾਂ ਆਪਣੀ ਅੱਖ ਉਸ ਚਿੱਤਰ ਤੋਂ ਪਰਾਂ ਨਹੀਂ ਕਰਦੇ, ਨਾ ਕਰ ਪਾਉਂਦੇ ਨੇ। ਉਹਨਾਂ ਨੂੰ ਇਸ ਚੀਜ਼ ਦੀ ਇੱਛਾ ਸੀ ਕਿ ਇੰਜ ਲੋੜ ਸੀ ਜਿਵੇਂ ਕਿਸੇ ਭੁੱਖੇ ਬੰਦੇ ਨੂੰ ਰੋਟੀ ਦੀ ਜ਼ਰੂਰਤ ਹੁੰਦੀ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਖਿਆਲ ਵੀ ਨਹੀਂ ਸੀ। ਇਹ ਇੱਕ ਬੱਚੇ ਦੇ ਲਈ ਵੀ ਉਂਝ ਵੀ ਹੈ ਜਿਸ ਦੀ ਲੋੜ ਹੁੰਦੀ ਹੈ ਕਿ ਸਬੱਬੀ ਉਸਦਾ ਕਿਸੇ ਸੰਗੀਤ, ਚਿੱਤਰ ਜਾਂ ਕਵਿਤਾ ਦੇ ਨਾਲ ਵਾਹ ਪੈ ਜਾਵੇ। ਜੇਕਰ ਇਹ ਮੌਕਾ ਨਾ ਬਣਦਾ ਹੋ ਸਕਦਾ ਸੀ ਜਾਂ ਹੋ ਸਕਦਾ ਕਿ ਉਹ ਉਹਨਾਂ ਦਾ ਵਾਹ ਇਸ ਦੇ ਨਾਲ ਕਲਾ ਕਹਾਣੀਆਂ ਆਦੀਆਂ ਦੇ ਨਾਲ ਅਨੁਵਾਦਕ ਕਦੇ ਨਾ ਪੈਂਦਾ ਤੇ ਉਹ ਆਪਣੀ ਜ਼ਿੰਦਗੀ ਜਿਹੜੀ ਸੀ ਸਾਰੀ ਜ਼ਿੰਦਗੀ ਅਣਜਾਣਿਆ ਹੀ ਇੱਥੋਂ ਰਹਿੰਦੇ, ਵਾਂਝੇ ਰਹਿੰਦੇ, ਸੱਭਿਆਚਾਰਕ ਭੁੱਖ ਦੀ ਸਥਿਤੀ ਦੇ ਵਿੱਚ ਕੱਢ ਦਿੰਦੇ। ਇਸ ਸੱਭਿਆਚਾਰਕ ਭੁੱਖਮਰੀ ਦਾ ਅਸਰ ਨਾ ਬਹੁਤਾ ਨਾਟਕੀ ਹੁੰਦਾ ਤੇ ਨਾ ਹੀ ਤੇਜ਼। ਇਸ ਦਾ ਪ੍ਰਭਾਵ ਵੀ ਆਸਾਨੀ ਦੇ ਨਾਲ ਨਹੀਂ ਵੇਖਿਆ ਜਾ ਸਕਦਾ। ਜਿਵੇਂ ਕਿ ਮੈਂ ਪਹਿਲਾਂ ਹੀ ਕਹਿ ਚੁੱਕਿਆ, ਕੁਝ ਲੋਕ, ਚੰਗੇ ਲੋਕ, ਦਿਆਲੂ ਦੋਸਤ, ਦੂਜਿਆਂ ਦੀ ਮਦਦ ਕਰਨ ਵਾਲੇ ਨਾਗਰਿਕ ਇਸ ਤਜਰਬੇ ਨੂੰ ਕਦੇ ਵੀ ਹਾਸਲ ਨਹੀਂ ਕਰਦੇ। ਉਹ ਇਸ ਤੋਂ ਬਿਨਾਂ ਹੀ ਪੂਰਨ ਸੰਤੁਸ਼ਟ ਨੇ। ਉਹ ਇਸ ਤੋਂ ਬਿਨਾਂ ਹੀ ਬਿਨਾਂ ਵੀ ਭਰਪੂਰ ਜ਼ਿੰਦਗੀ ਜਿਉ ਰਹੇ ਹੁੰਦੇ ਹੈ। ਜੇਕਰ ਰਾਤੋ ਰਾਤ ਇਸ ਦੁਨੀਆਂ ਦੇ ਵਿੱਚੋਂ ਸਾਰੀਆਂ ਕਿਤਾਬਾਂ, ਸਾਰਾ ਸੰਗੀਤ, ਸਾਰੇ ਚਿੱਤਰ ਅਚਾਨਕ ਗਾਇਬ ਹੋ ਜਾਣ ਤੇ ਉਹਨਾਂ ਨੂੰ ਕੋਈ ਫਰਕ ਵੀ ਨਹੀਂ ਪੈਂਦਾ। ਉਹਨਾਂ ਨੂੰ ਸ਼ਾਇਦ ਇਸ ਦਾ ਪਤਾ ਵੀ ਨਾ ਲੱਗੇ ਕਿ ਇਹ ਵਾਪਰ ਗਿਆ। ਪਰ ਇਹ ਭੁੱਖ ਬਹੁਤ ਸਾਰੇ ਬੱਚਿਆਂ ਦੇ ਵਿੱਚ ਹੁੰਦੀ ਹੈ। ਅਕਸਰ ਇਹ ਕਦੇ ਪੂਰੀ ਨਹੀਂ ਹੁੰਦੀ ਕਿਉਂਕਿ ਇਹ ਜਾਗੀ ਹੀ ਜਿਹੜੀ ਹੈ ਨਹੀਂ ਹੁੰਦੀ ਹੈ। ਦੁਨੀਆਂ ਦੇ ਹਰੇਕ ਹਿੱਸੇ ਦੇ ਵਿੱਚ ਕਿੰਨੇ ਹੀ ਬੱਚੇ ਜਿਹੜੇ ਅਜਿਹੇ ਹੁੰਦੇ ਹੈ ਜਿਹੜੇ ਕਿਸੇ ਅਜਿਹੀ ਚੀਜ਼ ਦੇ ਭੁੱਖੇ ਹੁੰਦੇ ਨੇ ਜੋ ਕਿ ਉਹਨਾਂ ਦੀ ਦਿਮਾਗ ਨੂੰ ਇਸ ਤਰ੍ਹਾਂ ਸੰਤੁਸ਼ਟ ਤੇ ਪ੍ਰਫੁੱਲਤ ਕਰਦੀ ਹੈ ਜੋ ਕਿ ਕਿਸੇ ਵੀ ਹੋਰ ਤਰੀਕੇ ਦੇ ਨਾਲ ਨਾ ਸੰਤੁਸ਼ਟ ਕੀਤਾ ਜਾ ਸਕਦਾ ਹੈ, ਨਾ ਕੀਤੀ ਜਾ ਸਕਦੀ ਹੈ ਤੇ ਨਾ ਹੋ ਸਕਦੀ ਹੈ। ਜਿਵੇਂ ਕਿ ਆਪਾਂ ਨੂੰ ਰੇਡੀਓ ਸੁਣਨ ਦਾ ਸ਼ੌਂਕ ਹੈ ਜਾਂ ਕਰਨ ਦਾ ਸ਼ੌਂਕ ਹੈ, ਉਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਆਪਾਂ ਸਿੱਖਦੇ ਹਾਂ, ਗੱਲਾਂ ਕਰਦੇ ਹਾਂ। ਕਈਆਂ ਨੂੰ ਗੱਲਾਂ ਕਰਨ ਦਾ ਚਸ ਹੁੰਦਾ ਹੈ, ਕਈਆਂ ਨੂੰ ਗੱਲਾਂ ਸੁਣਾਉਣ ਦਾ ਚਸ ਹੁੰਦਾ ਹੈ, ਕਈਆਂ ਨੂੰ ਸੁਣਨ ਦਾ ਹੁੰਦਾ ਹੈ। ਉਹਦੇ ਵਿੱਚੋਂ ਵੀ ਕੁਝ ਨਾ ਕੁਝ ਉਹਨਾਂ ਨੂੰ ਲੱਭਦਾ ਹੈ। ਇਸੇ ਤਰ੍ਹਾਂ ਕਈਆਂ ਨੂੰ ਸੰਗੀਤ, ਕਿਸੇ ਨੂੰ ਸ਼ੋਰ ਸ਼ਰਾਬੇ ਵਾਲਾ, ਕਿਸੇ ਨੂੰ ਮਤਲਬ ਕਿ ਬਹੁਤ ਹੀ ਅਹਿਸਾਸ ਕਰਵਾਉਣ ਵਾਲਾ, ਸ਼ਬਦਾਂ ਨੂੰ ਤੋਲ ਨਾਪ ਕੇ ਜਿਹੜਾ ਗੀਤ ਸੰਗੀਤ ਹੁੰਦਾ ਹੈ ਉਹ ਸੁਣਨ ਦਾ, ਕਿਸੇ ਨੂੰ ਕਲਾਸੀਕਲ ਸੁਣਨ ਦਾ, ਕਿਸੇ ਨੂੰ ਤਬਲਾ ਹੀ ਬਹੁਤ ਵਧੀਆ ਲੱਗਦਾ ਹੈ, ਕਿਸੇ ਨੂੰ ਸਿਤਾਰ, ਕਿਸੇ ਨੂੰ ਬਾਂਸਰੀ, ਇਸ ਤਰ੍ਹਾਂ ਦਾ ਮਿਊਜ਼ਿਕ ਜਿਹੜਾ ਚੰਗਾ ਲੱਗਦਾ ਹੈ, ਕਿਸੇ ਨੂੰ ਚਿੜੀਆਂ ਦੀ, ਪੰਛੀਆਂ ਦੀ ਜਿਹੜੀ ਚਹਿਕ ਚਹਾਕ ਹੈ ਉਹ ਚੰਗੀ ਲੱਗਦੀ ਹੈ, ਕਿਸੇ ਨੂੰ ਕੁਦਰਤ ਚੰਗੀ ਲੱਗਦੀ ਹੈ। ਤੇ ਇਸੇ ਤਰ੍ਹਾਂ ਇਹ ਬੱਚੇ ਜਿਹੜੇ ਨੇ ਅਸੀਂ ਠੀਕ ਹੀ ਕਹਿੰਦੇ ਹਾਂ ਕਿ ਖਾਣਾ ਤੇ ਘਰ, ਸਿੱਖਿਆ ਤੇ ਸਿਹਤ ਸਹੂਲਤਾਂ ਦੀ ਪ੍ਰਾਪਤੀ ਹਰੇਕ ਬੱਚੇ ਦਾ ਹੱਕ ਹੈ ਤੇ ਸਾਨੂੰ ਇਹ ਵੀ ਸਮਝਣਾ ਨਾਲ ਚਾਹੀਦਾ ਹੈ ਕਿ ਸੱਭਿਆਚਾਰਕ ਤਜਰਬਾ ਵੀ ਹਰੇਕ ਬੱਚੇ ਦਾ ਹੱਕ ਹੈ। ਸਾਨੂੰ ਇਹ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਕਿ ਕਹਾਣੀਆਂ, ਕਵਿਤਾਵਾਂ, ਤਸਵੀਰਾਂ, ਸੰਗੀਤ ਤੋਂ ਬਿਨਾਂ ਵੀ ਸਾਡੇ ਬੱਚੇ ਭੁੱਖੇ ਰਹਿ ਸਕਦੇ ਨੇ ਜਾਂ ਰਹਿ ਜਾਣਗੇ। ਜਿਵੇਂ ਕਿ ਪਹਿਲੇ ਸਮਿਆਂ 'ਚ ਹੁੰਦਾ ਸੀ, ਔਰਤ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਸੀ ਇਸ ਲਾਈਨ ਦੇ ਵਿੱਚ ਜਾਣ ਦੇ ਲਈ ਵੀ ਤੁਸੀਂ ਨਹੀਂ ਗੀਤ ਗਾ ਸਕਦੇ, ਬਹੁਤ ਸਾਰੇ ਐਸੇ ਸ਼ਬਦਾਂ ਦੇ ਨਾਲ ਜਿਹੜਾ ਉਹਨਾਂ ਨੂੰ ਦੁਰਕਾਰਿਆ ਜਾਂਦਾ ਸੀ। ਪਰ ਬਹੁਤ ਸਾਰੇ ਔਰਤਾਂ ਨੇ ਜਾਂ ਲੜਕਿਆਂ ਨੇ ਵੀ ਕਹਿ ਸਕਦੇ ਇਹਦੇ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ, ਉਹ ਸਫਲ ਵੀ ਹੋਏ, ਉਪਲਬਧੀਆਂ ਦੇ ਉੱਤੇ ਵੀ ਪਹੁੰਚੇ, ਬੜਾ ਵੱਡਾ ਨਾਮ ਵੀ ਕਮਾਇਆ ਇਹਨਾਂ ਚੀਜ਼ਾਂ ਦੇ ਵਿੱਚ। ਤੇ ਦੂਸਰੇ ਪਾਸੇ ਗੱਲ ਕਰਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੀ। ਦੋਸਤੋ ਕੀ ਕਹਿੰਦੀਆਂ ਨੇ, ਇੱਕ ਪਾਸੇ ਤਾਂ 80 ਕਰੋੜ ਦਾ ਦਾਨ ਤੇ ਦੂਜੇ ਪਾਸੇ ਪਲਾਟਾਂ ਦੇ ਘਪਲੇ ਹੋ ਰਹੇ ਨੇ। ਪੰਜਾਬੀ ਬੇਬਾਕ ਨੇ ਜਾਂ ਫਿਰ ਬੇਲਗਾਮ ਨੇ। ਦੂਸਰੇ ਪਾਸੇ ਪੰਜਾਬੀਆਂ ਦੇ ਵਿੱਚ ਸਾਡੀ ਜਿਹੜੀ ਮਾਨਸਿਕਤਾ ਕਹਿ ਲਓ ਜਾਂ ਸਾਡੀ ਸੋਚਣ ਦੀ ਜਾਂ ਵਿਚਾਰਨ ਦੀ ਗੱਲ ਦੀ ਜਦੋਂ ਗੱਲ ਕਰਦੇ ਹਾਂ, ਉਸ ਤਰ੍ਹਾਂ ਦੇ ਬਾਤ ਪਾਉਂਦੇ ਹਾਂ ਜਾਂ ਇਹਨਾਂ ਮੁਲਕਾਂ ਦੇ ਵਿੱਚ ਦੇਖਦੇ ਹਾਂ ਰਹਿੰਦੇ ਹੋਏ ਕਿ ਇੱਥੇ ਵੱਡੀ ਤੋਂ ਵੱਡੀ ਗਲਤੀ ਵੀ ਹੋਵੇ ਤਾਂ ਉਹਨੂੰ ਮਾਫ਼ ਵੀ ਕਰ ਦਿੱਤਾ ਜਾਂਦਾ ਹੈ ਤੇ ਮੁੜ ਕੇ ਗਿਲਾ ਸ਼ਿਕਵਾ ਨਹੀਂ ਕੀਤਾ ਜਾਂਦਾ। ਪਰ ਸਾਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਉਹਨਾਂ ਨੇ ਮਾਫ਼ੀ ਵੀ ਦੇ ਦਿੱਤੀ, ਸਾਰਾ ਕੁਝ ਹੋ ਗਿਆ। ਪਰ ਕੁਝ ਲੋਕਾਂ ਦੇ ਵਿੱਚ, ਦਿਮਾਗ ਦੇ ਵਿੱਚ ਉਹ ਗੱਲਾਂ ਇਸ ਤਰ੍ਹਾਂ ਘਰ ਕਰ ਜਾਂਦੀਆਂ ਨੇ ਕਿ ਉਹਨਾਂ ਨੂੰ ਹੋਰ ਕੁਝ ਆਲਾ ਦੁਆਲਾ ਦਿਖਦਾ ਹੀ ਨਹੀਂ ਹੈ, ਜਿਵੇਂ ਘੋੜੇ ਦੇ ਜਿਹੜਾ ਅੱਖਾਂ ਦੇ ਉੱਤੇ ਜਿਹੜੇ ਉਹ ਖੋਪੇ ਲਾਏ ਹੁੰਦੇ ਆ ਕਿ ਉਹਨੂੰ ਸਿੱਧਾ ਹੀ ਦੇਖਦਾ ਹੈ, ਬਸ ਆਲਾ ਦੁਆਲਾ ਨਹੀਂ ਦੇਖਦਾ। ਕੁਝ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਵੀ ਹੁੰਦੀਆਂ। ਇੱਕ ਪਾਸੇ ਤਾਂ 80 ਕਰੋੜ ਦਾ ਦਾਨ ਹੈ, ਦੂਜੇ ਪਾਸੇ ਪਲਾਟ ਘਪਲੇ ਨੇ ਤੇ ਪੰਜਾਬੀ ਬੇਬਾਕ ਜਾਂ ਬੇਲਗਾਮ ਨੇ ਤੇ ਗੁਸਤਾਖੀ ਦੀ ਮਾਫ਼ੀ ਕਿਉਂ ਨਹੀਂ ਹੈ ਸਾਡੇ ਸੱਭਿਆਚਾਰ ਦੇ ਵਿੱਚ, ਜਾਂ ਇਹ ਸ਼ਬਦ ਸਾਡੇ ਡਿਕਸ਼ਨਰੀ ਦੇ ਵਿੱਚ ਕਿਉਂ ਨਹੀਂ ਜਿਹੜਾ ਲਿਆਂਦਾ ਜਾਂਦਾ, ਜਾਂ ਸੌਰੀ ਸਿਰਫ ਮੂੰਹ ਦੇ ਨਾਲ ਕਹਿ ਦਿੱਤਾ ਜਾਂਦਾ ਹੈ ਦਿਲ ਤੋਂ, ਦਿਮਾਗ ਤੋਂ ਕਿ ਸੱਚੀ ਹੀ ਅਸੀਂ ਮਾਫ਼ੀ ਮੰਗਦੇ ਹਾਂ, ਤੇ ਉਸਨੂੰ ਫੀਲ ਕਿੱਦਾਂ ਕਰਦੇ ਹਾਂ ਜਾਂ ਕੀਤਾ ਜਾ ਸਕਦਾ, ਇਸ ਦੇ ਬਾਰੇ ਤੁਸੀਂ ਗੱਲਾਂ ਬਾਤਾਂ ਦੇ ਵਿੱਚ ਹਿੱਸਾ ਲੈ ਸਕਦੇ ਹੋ। ਦੋਸਤੋ ਤੇ ਲੋ ਫਿਰ ਗੱਲ ਕਰਦੇ ਹਾਂ ਅੱਜ ਦੀਆਂ ਖਬਰਾਂ ਦੇ ਨਾਲ। ਸਮਾਜ ਸੇਵਾ ਤੋਂ ਲੈ ਕੇ ਸਿੱਖਿਆ ਮਸਲਿਆਂ ਤੱਕ ਦਾ ਮੁੱਦਾ ਹੈ ਪੰਜਾਬ ਦੀ ਕਾਨੂੰਨ ਵਿਵਸਥਾ, ਅਦਾਲਤੀ ਫੈਸਲੇ, ਉਦਯੋਗਿਕ ਘੁਟਾਲੇ ਤੇ ਕੈਨੇਡਾ ਦੇ ਵਿੱਤੀ ਸੰਕਟ ਤੱਕ ਕਈ ਅਜਿਹੇ ਮੁੱਦੇ ਨੇ ਜੋ ਸੁਣਨ ਵਾਲੇ ਨੂੰ ਸਿਰਫ ਖਬਰਾਂ ਹੀ ਦਿਸਣਗੀਆਂ, ਪਰ ਉਹ ਸਾਡੇ ਰਹਿਣ ਸਹਿਣ ਦੇ ਉੱਤੇ ਜ਼ਰੂਰ ਜੜੀਆਂ ਨੇ। ਜਿੱਥੇ ਕਿਤੇ ਰਹੀਏ, ਆਪਾਂ ਕਿਸੇ ਵੀ ਖਿੱਤੇ 'ਚ ਰਹੀਏ, ਪ੍ਰਭਾਵ ਜ਼ਰੂਰ ਪਾਉਂਦੀਆਂ ਨੇ ਸਾਡੇ ਰੋਜ਼ਾਨਾ ਦੇ ਜ਼ਿੰਦਗੀ ਜਿਉਣ ਦੇ ਰੰਗ ਢੰਗ ਨੂੰ ਜਿਹੜਾ ਵਿਅਸਤ ਜ਼ਰੂਰ ਕਰਦੀਆਂ ਨੇ। ਸਵਾਲ ਦੇ ਕੇ ਜਾਂਦੀਆਂ ਨੇ ਸਾਨੂੰ ਕੁਝ ਨਾ ਕੁਝ ਸੋਚਣ ਦੇ ਲਈ, ਵਿਚਾਰਨ ਦੇ ਲਈ ਕਿ ਕਿਵੇਂ ਅਸੀਂ ਅੱਗੇ ਆਪਣੀ ਜ਼ਿੰਦਗੀ ਨੂੰ ਹੈਂਡਲ ਕਰਨਾ ਹੈ ਜਾਂ ਇਹਨਾਂ ਸਾਰੀਆਂ ਮੁਸੀਬਤਾਂ ਦੇ ਨਾਲ ਘੋਲ ਕੇ ਅੱਗੇ ਵਧਣਾ ਹੈ। ਕਿ ਅਸੀਂ ਸੱਚਮੁੱਚ ਆਪਣੇ ਸਮਾਜ, ਆਪਣੀ ਸਿਆਸਤ ਤੇ ਆਪਣੇ ਹੱਕਾਂ ਦੇ ਬਾਰੇ ਸੋਚ ਰਹੇ ਹਾਂ। ਇੱਕ ਪਾਸੇ ਤਾਂ 80 ਕਰੋੜ ਦੀ ਜਾਇਦਾਦ ਲੋਕ ਭਲਾਈ ਦੇ ਲਈ ਦਾਨ ਕਰਨ ਵਾਲਾ ਡਾਕਟਰ ਹੈ ਤੇ ਦੂਸਰੇ ਪਾਸੇ ਸੱਤਾ ਤੇ ਪ੍ਰਬੰਧ ਦੇ ਨਾਲ ਜੁੜੇ ਕਥਿਤ ਘਪਲਿਆਂ ਦੇ ਸਵਾਲ ਨੇ। ਸਾਬਕਾ ਜਥੇਦਾਰ ਦੇ ਘਰ ਬਾਹਰ ਗੋਲੀਬਾਰੀ ਹੋਈ ਤੇ ਅੰਬਾਲਾ ਦੇ ਵਿੱਚ ਸਿੱਖ ਸੰਗਤ ਤੇ ਕਾਰਵਾਈ ਤੇ ਬੰਦੀ ਸਿੰਘਾਂ ਦਾ ਮੁੱਦਾ ਤੇ ਸੁਖਬੀਰ ਬਾਦਲ ਤੇ ਹਮਲਾ, ਇਹ ਸਾਰੀਆਂ ਘਟਨਾਵਾਂ ਪੰਜਾਬ ਤੇ ਸਿੱਖ ਸਮਾਜ ਦੀ ਮੌਜੂਦਾ ਸਥਿਤੀ ਦੇ ਬਾਰੇ ਕਈ ਗੰਭੀਰ ਸਵਾਲ ਖੜੇ ਕਰਦੀਆਂ ਨੇ। ਤੇ ਆਓ ਫਿਰ ਜ਼ਿੰਦਗੀਨਾਮਾ ਦੇ ਵਿੱਚ ਅੱਗੇ ਵਧਦੇ ਹਾਂ ਤੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਬਾਤ ਪਾਉਂਦੇ ਹਾਂ। ਸਭ ਤੋਂ ਪਹਿਲਾਂ ਪੋਜ਼ਿਟਿਵ ਗੱਲ ਕਰਦੇ ਹਾਂ। ਐਸੇ ਲੋਕ ਵੀ ਨੇ ਸਮਾਜ ਦੇ ਵਿੱਚ ਜੋ ਸਮਾਜ ਸੇਵਾ ਦੀ ਅਨੋਖੀ ਮਿਸਾਲ ਬਣਦੇ ਹੈ। ਸੇਵਾ ਮੁਕਤ ਡਾਕਟਰ ਨੇ 80 ਕਰੋੜ ਦੀ ਜਾਇਦਾਦ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤੀ। ਸਮਾਜ ਸੇਵਾ ਤੇ ਮਾਨਵਤਾ ਦੀ ਭਲਾਈ ਦੀ ਇੱਕ ਵਿਲੱਖਣ ਮਿਸਾਲ ਪੇਸ਼ ਕਰਦਿਆਂ ਹਮੀਰਪੁਰ ਦੇ ਵਿੱਚ ਇੱਕ ਬਹੁਤ ਹੀ ਪ੍ਰੇਰਣਾਦਾਇਕ ਮਾਮਲਾ ਸਾਹਮਣੇ ਆਇਆ। ਇੱਕ ਸੇਵਾ ਮੁਕਤ ਡਾਕਟਰ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਲੋਕ ਭਲਾਈ ਦੇ ਲਈ ਲੇਖੇ ਲਾਉਂਦਿਆਂ ਕਰੋੜਾਂ ਰੁਪਏ ਦੀ ਜਾਇਦਾਦ ਸਰਕਾਰੀ ਮੈਡੀਕਲ ਕਾਲਜ ਨੂੰ ਦਾਨ ਕਰਕੇ ਰੱਖ ਦਿੱਤੀ। ਅਸਧਾਰਨ ਮਿਸਾਲ ਪੇਸ਼ ਕਰਦਿਆਂ 77 ਸਾਲਾਂ ਸੇਵਾ ਮੁਕਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਜਿੰਦਰ ਕੰਵਰ, ਉਨ੍ਹਾਂ ਨੇ ਡਾਕਟਰ ਰਾਧਾ ਕ੍ਰਿਸ਼ਨਨ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਹਮੀਰਪੁਰ ਨੂੰ ਆਪਣੀ ਸਾਰੀ ਚੱਲ ਅਤੇ ਅਚੱਲ ਜਾਇਦਾਦ, ਜਿਸਦੀ ਕੀਮਤ 80 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ, ਦਾਨ ਕਰ ਦਿੱਤੀ ਹੈ। ਡਾਕਟਰ ਰਜਿੰਦਰ ਕੰਵਰ ਦਾ ਘਰ, ਜਿਸ ਨੂੰ ਉਨ੍ਹਾਂ ਨੇ ਕ੍ਰਿਸ਼ਨਾ ਰਜਿੰਦਰ ਬਿਰਧ ਆਸ਼ਰਮ ਦੇ ਵਿੱਚ ਤਬਦੀਲ ਕਰਨ ਦਾ ਜਿਹੜਾ ਪ੍ਰਸਤਾਵ ਦਿੱਤਾ ਹੈ। ਕੰਵਰ ਨੇ 2021 ਦੇ ਵਿੱਚ ਆਪਣੀ ਜਾਇਦਾਦ ਸਰਕਾਰ ਦੇ ਨਾਂ ਵਸੀਅਤ ਕਰ ਦਿੱਤੀ ਸੀ ਤੇ ਇੱਕ ਗਿਫਟ ਜਿਹੜਾ ਸੀਗਾ ਗਿਫਟ ਡਿਡ ਤਿਆਰ ਕਰਵਾ ਕੇ ਤਬਦੀਲੀ ਦੀ ਪ੍ਰਕਿਰਿਆ ਨੂੰ ਰਸਮੀ ਤੌਰ ਦੇ ਉੱਤੇ ਪੂਰਾ ਕਰ ਲਿਆ ਸੀ। ਜ਼ਮੀਨ ਦਾ ਇੰਤਕਾਲ 5 ਅਗਸਤ ਨੂੰ ਮੈਡੀਕਲ ਕਾਲਜ ਦੇ ਨਾਂ ਦਰਜ ਕੀਤਾ ਗਿਆ। ਕੰਵਰ, ਜਿਨ੍ਹਾਂ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਿੱਚ 33 ਸਾਲਾਂ ਤੋਂ ਵੱਧ ਸਮੇਂ ਤੱਕ ਜਿਹੜਾ ਸੇਵਾ ਨਿਭਾਈ ਤੇ ਹੁਣ ਮੈਡੀਕਲ ਕਾਲਜ ਦੇ ਨੇੜੇ ਨਾਂਦੋਨ ਦੇ ਜਿਹੜਾ ਜੋਲ ਸੱਪੜ ਵਿਖੇ ਜਿਹੜਾ ਪ੍ਰੈਕਟਿਸ ਕਰਦੇ ਨੇ ਤੇ ਗਰੀਬ ਤੇ ਲੋੜਵੰਦ ਜਿਹੜੇ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੇਣਾ ਜਾਰੀ ਰੱਖ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਪਰਿਵਾਰਕ ਜਾਇਦਾਦ ਦਾਨ ਕਰਨ ਦਾ ਫੈਸਲਾ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਕੰਵਰ ਦੇ ਨਾਲ ਸਾਂਝੇ ਤੌਰ ਦੇ ਉੱਤੇ ਸਾਲਾਂ ਪਹਿਲਾਂ ਜਿਹੜਾ ਲਿਆ ਗਿਆ ਸੀ। ਕੋਈ ਬੱਚਾ ਨਾ ਹੋਣ ਕਾਰਨ ਜੋੜੇ ਨੇ ਜਿਹੜਾ ਸੀ ਸਹਿਮਤੀ ਜਤਾਈ ਸੀ ਕਿ ਉਨ੍ਹਾਂ ਦੀ ਸਾਰੀ ਉਮਰ ਦੀ ਕਮਾਈ ਸਮਾਜ ਦੀ ਭਲਾਈ ਦੇ ਲਈ ਵਰਤੀ ਜਾਣੀ ਚਾਹੀਦੀ ਹੈ। ਕ੍ਰਿਸ਼ਨਾ ਕੰਵਰ ਨੇ ਸਿੱਖਿਆ ਵਿਭਾਗ ਦੇ ਵਿੱਚ 32 ਸਾਲ ਸੇਵਾ ਕੀਤੀ। 2011 ਦੇ ਵਿੱਚ ਸਕੂਲ ਪ੍ਰਿੰਸੀਪਲ ਦੇ ਵਜੋਂ ਸੇਵਾ ਮੁਕਤ ਹੋਏ। ਦਾਨ ਕੀਤੀ ਗਈ ਜਾਇਦਾਦ ਦੇ ਵਿੱਚ ਲਗਭਗ 2,112 ਵਰਗ ਮੀਟਰ ਜ਼ਮੀਨ ਤੇ ਬਣਿਆ ਘਰ, ਕਰੋੜਾਂ ਰੁਪਏ ਦੇ ਗਹਿਣੇ ਤੇ ਹੋਰ ਜਲ ਜਿਹੜੀ ਹੈ ਚੱਲ ਜਾਇਦਾਦ ਸ਼ਾਮਲ ਹੈ ਅਚੱਲ ਤੇ ਕੰਵਰ ਨੇ ਪ੍ਰਸਤਾਵ ਦਿੱਤਾ ਹੈ ਕਿ ਇਸ ਘਰ ਨੂੰ ਕ੍ਰਿਸ਼ਨਾ ਰਜਿੰਦਰ ਬਿਰਧ ਆਸ਼ਰਮ ਨਾਮਕ ਬਿਰਧ ਆਸ਼ਰਮ ਦੇ ਵਿੱਚ ਤਬਦੀਲ ਕੀਤਾ ਜਾਵੇ ਤੇ ਉਨ੍ਹਾਂ ਨੇ ਆਪਣੇ ਅੰਗ ਵੀ ਮੈਡੀਕਲ ਕਾਲਜ ਨੂੰ ਦਾਨ ਕਰਨ ਦਾ ਪ੍ਰਣ ਲਿਆ ਹੈ। ਕੱਲ ਜਿਹੜਾ ਦੁਨੀਆਂ ਪੱਧਰ ਦੇ ਉੱਤੇ ਦਿਨ ਵੀ ਮਨਾਇਆ ਗਿਆ ਅੰਗ ਦਾਨ ਕਰਨ ਦਾ, ਆਪਣੀ ਬੋਡੀ ਨੂੰ ਦਾਨ ਕਰਨ ਦਾ। ਤੇ ਕੰਵਰ ਹੁਣਾਂ ਨੇ ਕਿਹਾ ਕਿ ਜ਼ਿੰਦਗੀ ਦੀ ਕਮਾਈ ਉਦੋਂ ਸਭ ਤੋਂ ਵਧੀਆ ਵਰਤੀ ਜਾਂਦੀ ਹੈ ਜਦੋਂ ਇਹ ਲੋੜਵੰਦਾਂ ਤੇ ਸੀਨੀਅਰ ਨਾਗਰਿਕਾਂ ਦੀ ਜਿਹੜੀ ਭੀੜ ਨੂੰ ਘੱਟ ਕਰਦੀ ਹੋਵੇ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਹਰਿਆਣੇ ਦੇ ਨੇ ਵੈਟਰਨ ਡਾਕਟਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਇਸ ਕਦਮ ਨੂੰ ਕੁਰਬਾਨੀ ਅਤੇ ਲੋਕ ਸੇਵਾ ਦੀ ਇੱਕ ਮਿਸਾਲ ਜਿਹੜਾ ਦੱਸਿਆ ਤੇ ਦਰਜ ਕੀਤਾ ਹੈ। ਦੂਸਰੇ ਪਾਸੇ ਗੱਲ ਕਰੀਏ ਤਾਂ 80 ਕਰੋੜ ਦੀ, ਇੱਕ ਪਾਸੇ 80 ਕਰੋੜ ਚੰਗੇ ਕੰਮਾਂ ਚ ਲਾਇਆ ਤੇ ਦੂਸਰੇ ਪਾਸੇ 80 ਕਰੋੜ ਰੁਪਈਆ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਦੇ ਲਈ ਤੇ ਨਾਲ ਆਪਣੀ ਜ਼ਿੰਦਗੀ ਬਰਬਾਦ ਕਰਦੇ ਹੋਏ ਜਿਹੜਾ 80 ਕਰੋੜ ਰੁਪਏ ਦੀ ਹੈਰੋਇਨ ਦੇ ਸਮੇਤ ਪੰਜਾਬ ਦਾ ਸ਼ੱਕੀ ਨਸ਼ਾ ਤਸਕਰ ਗੁਹਾਟੀ ਤੋਂ ਗ੍ਰਿਫ਼ਤਾਰ ਕੀਤਾ। ਮੁੱਖ ਮੰਤਰੀ ਹੇਮੰਤ ਬਿਸਵਾ ਸ਼ਰਮਾ ਹੁਣਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਗੁਹਾਟੀ ਦੇ ਵਿਚ 80 ਕਰੋੜ ਰੁਪਏ ਦੀ ਹੈਰੋਇਨ ਸਮੇਤ ਇਕ ਅੰਤਰਰਾਜੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਹ ਕਾਰਵਾਈ ਅਸਾਮ ਪੁਲਿਸ ਦੇ ਸਪੈਸ਼ਲ ਟਾਸਕ ਫੋਰਸ ਜਿਹੜੀ ਹੈ ਐਸ ਟੀ ਐਫ਼ ਦੇ ਵੱਲੋਂ ਕੀਤੀ ਗਈ ਹੈ। ਸ਼ਰਮਾ ਹੁਣਾਂ ਨੇ ਇਕ ਸੋਸ਼ਲ ਮੀਡੀਆ ਪੋਸਟ ਦੇ ਵਿਚ ਕਿਹਾ ਕਿ ਐਸ ਟੀ ਐਫ਼ ਜਿਹੜਾ ਅਸਾਮ ਹੈ ਉਹਨੇ ਇਕ ਅੰਤਰਰਾਜੀ ਨਸ਼ਾ ਤਸਕਰ ਦੇ ਟਿਕਾਣੇ ਦੇ ਉੱਤੇ ਛਾਪਾ ਮਾਰ ਕੇ 80 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਮਿਸ਼ਨ ਦੇ ਵਿਚ ਪੂਰੀ ਦ੍ਰਿੜਤਾ ਦੇ ਨਾਲ ਯੋਗਦਾਨ ਜਿਹੜਾ ਪਾਇਆ ਗਿਆ ਸੀ ਅਸਾਮ ਪੁਲਿਸ ਦੇ ਵੱਲੋਂ। ਤੇ ਇਕ ਐਸ ਟੀ ਐਫ਼ ਅਧਿਕਾਰੀ ਨੇ ਦੱਸਿਆ ਕਿ ਇਹ ਛਾਪਾ ਨਸ਼ੇ ਦੇ ਸੌਦੇ ਦੇ ਬਾਰੇ ਇਕ ਖੁਫੀਆ ਸੂਚਨਾ ਦੇ ਆਧਾਰ ਦੇ ਉੱਤੇ ਮਾਰਿਆ ਗਿਆ। ਸਾਡੇ ਕੋਲ ਸੂਚਨਾ ਸੀ ਕਿ ਪੰਜਾਬ ਦਾ ਇਹ ਤਸਕਰ ਇਕ ਖੇਪ ਜੜੀ ਹੈ ਇਕੱਠੀ ਕਰਨ ਦੇ ਲਈ ਗੁਹਾਟੀ ਦੇ ਵਿਚ ਰੁਕਿਆ ਹੋਇਆ ਸੀ। ਇਸ ਦੇ ਆਧਾਰ ਦੇ ਉੱਤੇ ਅਸੀਂ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੇ ਮਨੀਪੁਰ ਤੋਂ ਇਹ ਖੇਪ ਪ੍ਰਾਪਤ ਕੀਤੀ ਸੀ ਜਿਸ ਨੂੰ ਐਸ ਟੀ ਐਫ਼ ਨੇ ਹੁਣ ਉਸ ਅਪਾਰਟਮੈਂਟ ਦੇ ਵਿਚ ਰੱਖੇ ਇਕ ਬੈਗ ਦੇ ਵਿਚੋਂ ਬਰਾਮਦ ਕੀਤਾ ਜਿੱਥੇ ਉਹ ਰੁਕਿਆ ਹੋਇਆ ਸੀ। ਤੇ ਉਨ੍ਹਾਂ ਅੱਗੇ ਦੱਸਿਆ ਅਸੀਂ ਮਾਮਲਾ ਦਰਜ ਕਰ ਲਿਆ ਤੇ ਅਜੇ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਅਗਲੀ। ਇਸੇ ਤਰ੍ਹਾਂ ਹੀ ਅੱਗੇ ਵਧੀਏ ਤੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਉਨ੍ਹਾਂ ਦੇ ਘਰ ਬਾਹਰ ਗੋਲੀਬਾਰੀ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਉਨ੍ਹਾਂ ਨੇ ਵਾਹਨ ਦੇ ਉੱਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੋਂ ਉੱਪਰ ਜਿਹੜਾ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ। ਫਾਇਰਿੰਗ ਦੀ ਘਟਨਾ ਦੇ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਤੀ ਹੈ ਤੇ ਡਰਾਈਵਰ ਨੂੰ ਗੱਡੀ ਸਾਫ਼ ਕਰਨ ਵੇਲੇ ਇਸ ਬਾਰੇ ਪਤਾ ਲੱਗਿਆ ਜਦੋਂ ਗੱਡੀ ਦੇ ਵਿਚ ਗੋਲੀ ਫਸੀ ਹੋਈ ਦਿਖੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੇ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੇ ਤੌਰ ਦੇ ਉੱਤੇ ਸੀ ਸੀ ਟੀ ਵੀ ਜਿਹੜਾ ਕੈਮਰੇ ਚੈੱਕ ਕੀਤੇ ਤਾਂ 12 ਤਰੀਕ

ਮੰਗ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ, ਹੋਣੀ ਚਾਹੀਦੀ ਹੈ। ਕਾਂਗਰਸ ਦੇ ਸੰਸਦ ਮੈਂਬਰ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਘਰ ਦੇ ਬਾਹਰ ਫਾਇਰਿੰਗ ਦੀ ਘਟਨਾ ਬੇਹੱਦ ਚਿੰਤਾਜਨਕ ਤੇ ਨਿੰਦਣਯੋਗ ਹੈ। ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਦੇ ਉੱਤੇ ਵੀ ਉਨ੍ਹਾਂ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਹਰ ਦਿਨ ਵੱਧ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਗੰਭੀਰ ਸਵਾਲ ਖੜੇ ਕਰਦੀਆਂ ਨੇ। ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਮਾਮਲੇ ਦੀ ਤੁਰੰਤ ਅਤੇ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਦੇ ਵਿੱਚ ਕਹਿੰਦੇ ਲਿਆਂਦਾ ਜਾਵੇ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ, ਜੋ ਕਿ ਗਿਆਨੀ ਰਘਵੀਰ ਸਿੰਘ ਦੇ ਘਰ ਜਾਂਚ ਵਾਸਤੇ ਪੁੱਜੇ ਸਨ, ਉਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਮੁੱਢਲੀ ਜਾਂਚ ਤੋਂ ਜਾਪਦਾ ਹੈ ਕਿ ਇਹ ਗੋਲੀ ਹਵਾ ਦੇ ਵਿੱਚ ਪਹਿਲਾਂ ਚਲਾਈ ਇੱਕ ਫਾਇਰ ਹੈ, ਹਵਾ ਚ ਚਲਾਇਆ ਫਾਇਰ ਲੱਗਦਾ ਹੈ ਤੇ ਜੋ ਉੱਪਰ ਤੋਂ ਹੇਠਾਂ ਵੱਲ ਨੂੰ ਜਿਹੜੀ ਆਈ ਹੈ ਤੇ ਬੋਨਟ ਦੇ ਉੱਤੇ ਲੱਗੀ ਹੈ, ਤੇ ਆਖਿਆ ਕਿ ਜੇ ਕਿਸੇ ਵੱਲੋਂ ਹਮਲੇ ਦੇ ਤਹਿਤ ਗੋਲੀ ਚਲਾਈ ਗਈ ਹੈ ਤਾਂ ਇਸਦਾ ਵੀ ਜਲਦ ਪਤਾ ਲਾਇਆ ਜਾਵੇਗਾ। ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੋਟੋਜ ਦੇ ਵਿੱਚ ਦਿਖਾਈ ਦੇ ਰਹੇ ਸਕੂਟਰ ਸਵਾਰ ਸ਼ੱਕੀ ਵਿਅਕਤੀ ਦਾ ਵੀ ਪਤਾ ਲਾਇਆ ਜਾ ਰਿਹਾ ਹੈ ਤੇ ਉਸਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੀ ਅਗਲੇਰੀ ਪੁੱਛਗਿੱਛ ਜਿਹੜੀ ਹੈ ਕੀਤੀ ਜਾਵੇਗੀ। ਦੂਸਰੇ ਪਾਸੇ ਕੌਮੀ ਇਨਸਾਫ਼ ਮੋਰਚੇ ਦੇ ਵੱਲੋਂ 15 ਅਗਸਤ ਨੂੰ ਕੱਲ੍ਹ ਨੂੰ ਕੀਤੇ ਜਾ ਰਹੇ ਰੋਸ ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਮਰਥਨ ਦਾ ਐਲਾਨ ਕਰ ਦਿੱਤਾ ਗਿਆ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ 15 ਅਗਸਤ ਨੂੰ ਰਾਜਪਾਲ ਭਵਨ ਤੱਕ ਕੀਤੇ ਜਾਣ ਵਾਲੇ ਰੋਸ ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੂਰਨ ਤੌਰ ਦੇ ਉੱਤੇ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਤੇ ਦੂਸਰੇ ਪਾਸੇ ਹਵਾਰਾ ਹੁਣਾਂ ਨੇ ਨਾਂਹ ਕਰਤੀ ਹੈ ਪੈਰੋਲ ਤੋਂ ਕਿ ਜੇ ਦੇਣੀ ਹੈ ਤਾਂ ਜਿੰਨਾ ਮੇਰਾ ਹੱਕ ਬਣਦਾ ਓਨੀ ਦਿਓ, ਇੱਕ ਦਿਨ ਦੀ ਜਾਂ 2 ਦਿਨ ਦੀ ਪੈਰੋਲ ਮੈਨੂੰ ਮਨਜ਼ੂਰ ਨਹੀਂ ਹੈ। ਐਡਵੋਕੇਟ ਧਾਮੀ ਹੁਣਾ ਕਿਹਾ ਕਿ ਨਜ਼ਰਬੰਦ ਸਿੱਖ ਨੌਜਵਾਨ ਆਪਣੀਆਂ ਨਿਰਧਾਰਿਤ ਸਜ਼ਾਵਾਂ ਤੋਂ ਕਈ ਗੁਣਾ ਵੱਧ ਸਮਾਂ ਜੇਲ੍ਹਾਂ ਦੇ ਵਿੱਚ ਬਿਤਾ ਚੁੱਕੇ ਹੈ, ਪਰ ਸਰਕਾਰ ਉਨ੍ਹਾਂ ਦੇ ਪ੍ਰਤੀ ਵਿਤਕਰਾ ਕਿਉਂ ਜਿਹੜਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖਹਿੜਾ ਸਮੇਤ ਕਈ ਸਿੱਖ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਬਿਤਾ ਚੁੱਕੇ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕਹੇ ਜਾਣ ਮਗਰੋਂ ਵੀ ਭਾਈ ਰਾਜੋਆਣਾ ਦੀ ਸਜ਼ਾ ਤਬਦੀਲੀ ਸਬੰਧੀ ਸਰਕਾਰ ਵੱਲੋਂ ਕੋਈ ਵੀ ਫੈਸਲਾ ਨਹੀਂ ਕੀਤਾ ਜਾ ਰਿਹਾ। ਜਗਤਾਰ ਸਿੰਘ ਹਵਾਰਾ ਦੀ ਬਜ਼ੁਰਗ ਮਾਤਾ ਦੀ ਸਿਹਤ ਗੰਭੀਰ ਹੈ, ਜਿਸ ਦੇ ਮੱਦੇਨਜ਼ਰ ਭਾਈ ਹਵਾਰਾ ਦੇ ਲਈ ਪੈਰੋਲ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਂ ਅਤੇ ਪੁੱਤਰ ਦਾ ਰਿਸ਼ਤਾ ਬੇਹੱਦ ਨੇੜਤਾ ਵਾਲਾ ਹੁੰਦਾ ਹੈ ਤੇ ਜ਼ਿੰਦਗੀ ਦੇ ਆਖਰੀ ਪੜਾਅ ਦੇ ਵਿੱਚੋਂ ਗੁਜ਼ਰ ਰਹੀ ਮਾਂ ਨੂੰ ਆਪਣੇ ਪੁੱਤਰ ਦੇ ਨਾਲ ਮਿਲਣ ਦੇ ਲਈ ਕੇਵਲ 1 ਦਿਨ ਦੀ ਮੁਲਾਕਾਤ ਤੱਕ ਸੀਮਿਤ ਰੱਖਣ ਦੇ ਲਈ ਸ਼ਰਤਾਂ ਲਗਾਉਣੀਆਂ ਕਿਸੇ ਵੀ ਤਰ੍ਹਾਂ ਠੀਕ ਨਹੀਂ ਨੇ। ਸਰਕਾਰ ਨੂੰ ਲੰਮੇ ਅਰਸੇ ਬਾਅਦ ਆਪਣੀ ਮਾਤਾ ਨੂੰ ਮਿਲਣ ਦਾ ਮੌਕਾ ਦੇਣ ਦੇ ਲਈ ਮਨੁੱਖੀ ਆਧਾਰ ਦੇ ਉੱਤੇ ਜਿਹੜਾ ਕੌਮ ਦੀਆਂ ਭਾਵਨਾਵਾਂ ਦੇ ਅਨੁਸਾਰ ਹਮਦਰਦੀ ਭਰਿਆ ਫੈਸਲਾ ਲੈਣਾ ਚਾਹੀਦੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੀ ਸਿੰਘਾਂ ਦੀ ਮਾਮਲੇ ਦੇ ਵਿੱਚ ਹਮੇਸ਼ਾ ਯਤਨਸ਼ੀਲ ਰਹੀ ਹੈ ਕਹਿੰਦੇ ਤੇ ਅੱਗੇ ਵੀ ਆਪਣੀ ਇਸ ਜਿੰਮੇਵਾਰੀ ਨਿਭਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਦੇ ਵੱਲੋਂ 15 ਅਗਸਤ ਨੂੰ ਮੋਰਚੇ ਵਾਲੀ ਥਾਂ ਤੋਂ ਗਵਰਨਰ ਹਾਊਸ ਤੱਕ ਕੀਤੇ ਜਾ ਰਹੇ ਮਾਰਚ ਦੀ ਸ਼੍ਰੋਮਣੀ ਕਮੇਟੀ ਪੂਰਨ ਹਮਾਇਤ ਕਰਦੀ ਹੈ ਤੇ ਇਸ ਸਬੰਧੀ ਪਹਿਲਾਂ ਹੋਈ ਮੀਟਿੰਗ ਚ ਵੀ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਧਿਕਾਰੀਆਂ ਨੇ ਪਹੁੰਚ ਕੇ ਮੋਰਚੇ ਨੂੰ ਸਹਿਯੋਗ ਦਾ ਭਰੋਸਾ ਦਿੱਤਾ ਸੀਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਬੰਦੀ ਸਿੰਘ ਸਾਡਾ ਕੌਮੀ ਸਰਮਾਇਆ ਨੇ, ਜਿਨ੍ਹਾਂ ਨੇ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਬਿਤਾਇਆ ਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਦਹਾਕਿਆਂ ਤੱਕ ਵਿਛੋੜੇ ਤੇ ਪੀੜ ਨੂੰ ਹੰਢਾਇਆ। ਇਸ ਲਈ ਬੰਦੀ ਸਿੰਘਾਂ ਦੇ ਮਾਮਲੇ ਨੂੰ ਕੇਵਲ ਕਾਨੂੰਨੀ ਪ੍ਰਕਿਰਿਆ ਤੱਕ ਸੀਮਤ ਕਰਨ ਦੀ ਬਜਾਏ ਮਨੁੱਖੀ ਤੇ ਸੰਵਿਧਾਨਕ ਪੱਖਾਂ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦੈ। ਦੂਸਰੇ ਪਾਸੇ ਅੰਬਾਲਾ ਸਿੱਖ ਪ੍ਰੋਟੈਸਟ ਜਿਹੜਾ ਚੱਲ ਰਿਹਾ, ਜਥੇਦਾਰ ਦੇ ਵੱਲੋਂ ਅੰਬਾਲਾ ਵਿਖੇ ਧਰਨਾ ਦੇ ਰਹੀ ਜਿਹੜੀ ਹੈ ਸਿੱਖ ਸੰਗਤ ਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਹਰਿਆਣਾ ਪੁਲਿਸ ਦੇ ਵੱਲੋਂ ਬੀਤੀ ਰਾਤ ਅੰਬਾਲਾ ਵਿਖੇ ਸ਼ਾਂਤਮਈ ਧਰਨੇ ਦੇ ਜਿਹੜੇ ਡੇਰੇ ਨੇ ਉਨ੍ਹਾਂ ਨੇ ਜਿਹੜਾ ਵੱਲੋਂ ਸ਼ਾਂਤਮਈ ਧਰਨੇ ਦੇ ਸਮੇਂ ਦੇ ਵਿੱਚ ਸਿੱਖ ਸੰਗਤ ਦੇ ਉੱਤੇ ਲਾਠੀਚਾਰਜ ਕਰਨ ਅਤੇ ਅਥਰੂ ਗੈਸ ਦੇ ਗੋਲੇ ਦਾਗਣ ਦੀ ਜਿਹੜੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਹਰਿਆਣਾ ਸਰਕਾਰ ਸਿੱਖ ਸੰਗਤ ਦੇ ਨਾਲ ਗੱਲਬਾਤ ਕਰ ਰਹੀ ਸੀ ਤੇ ਦੂਜੇ ਪਾਸੇ ਅਚਾਨਕ ਉਨ੍ਹਾਂ ਉੱਤੇ ਹਮਲਾ ਕਰਨਾ ਬੇਹੱਦ ਮੰਦਭਾਗਾ ਹੈ। ਇਹ ਦਿਆਂਪੂਰਨ ਕਾਰਵਾਈ ਨਹੀਂ ਹੈ। ਇਸ ਘਟਨਾ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ
ਜਗਦੀਸ਼ ਸਿੰਘ ਝੀਂਡਾ ਤੋਂ ਇਲਾਵਾ ਕਈ ਮੈਂਬਰ ਤੇ ਮੁਲਾਜ਼ਮ, ਸਿੱਖ ਸੰਗਤਾਂ ਤੇ ਪੁਲਿਸ ਜਵਾਨ ਵੀ ਫੱਟੜ ਹੋਏ ਨੇ ਤੇ ਜਥੇਦਾਰ ਗੜਗੱਜ ਨੇ ਸ੍ਰੀ ਝੀਂਡਾ ਦੇ ਨਾਲ ਫੋਨ ਉਤੇ ਗੱਲਬਾਤ ਕਰਕੇ ਉਨ੍ਹਾਂ ਦੀ ਅਤੇ ਫੱਟੜ ਸਿੱਖਾਂ ਦੀ ਸਿਹਤ ਦਾ ਹਾਲ ਜਾਣਿਆ ਤੇ

0: ਮੌਜੂਦਾ ਸਥਿਤੀ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਝੀਂਡਾ ਨੇ ਦਸਿਆ ਕਿ ਜਦੋਂ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਇਸ ਤਰ੍ਹਾਂ ਜਿਹੜਾ ਪੁਲਿਸ ਦੇ ਵੱਲੋਂ ਸਿੱਖ ਸੰਗਤ ਦੇ ਉੱਤੇ ਹਮਲਾ ਕਰਨ ਦਾ ਠੀਕ ਨਹੀਂ ਸੀਗਾ। ਜਥੇਦਾਰ ਗੜਗੱਜ ਹੋਣਾ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਇਹ ਮਾਮਲਾ ਬਹੁਤ ਤੇ ਸਹਿਜ ਦੇ ਉੱਤੇ ਸੂਝਬੂਝ ਦੇ ਨਾਲ ਗੱਲਬਾਤ ਦੇ ਰਾਹੀਂ ਹੱਲ ਹੋ ਜਾਣਾ ਸੀ। ਜਦੋਂ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਤਾਂ ਇਸ ਤਰ੍ਹਾਂ ਅਚਾਨਕ ਸਰਕਾਰ ਦੀ ਤਰਫੋਂ ਸਿੱਖਾਂ ਉੱਤੇ ਬਲ ਦੀ ਵਰਤੋਂ ਕਰਨਾ ਗਲਤ ਹੈ ਤੇ ਜਿਸਦੀ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹਾ ਕਿਉਂ ਹੋਇਆ। ਸਵਾਲ ਕੀਤਾ ਗਿਆ ਕਿ ਜਾਣ ਬੁੱਝ ਕੇ ਸ਼ਾਂਤਮਈ ਧਰਨੇ ਪ੍ਰਦਰਸ਼ਨ ਨੂੰ ਬਦਨਾਮ ਕਰਨ ਤੇ ਪੁਲਿਸ ਨੂੰ ਉਕਸਾਉਣ ਦੇ ਲਈ ਰਾਤ ਦੇ ਸਮੇਂ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਧਰਨੇ ਦੇ ਵਿੱਚ ਸ਼ਰਾਰਤੀ ਅਨਸਰਾਂ ਦੀ ਘੁਸਪੈਠ ਕਰਨਾ ਜਾਂ ਕਰਵਾ ਕੇ ਗਲਤ ਕਾਰਵਾਈਆਂ ਤਾਂ ਨਹੀਂ ਕੀਤੀਆਂ ਗਈਆਂ। ਇਸ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਜਥੇਦਾਰ ਨੇ ਕਿਹਾ ਕਿ ਹਰਿਆਣਾ ਸਰਕਾਰ ਜੇਕਰ ਉਨ੍ਹਾਂ ਨੇ ਸਮਾਂ ਰਹਿੰਦਿਆਂ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ 8ਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਿੱਖ ਸੰਗਤ ਦੇ ਉੱਤੇ ਗੱਡੀ ਚੜਾਉਣ ਵਾਲੇ ਦੋਸ਼ੀਆਂ ਦੇ ਵਿਰੁੱਧ ਸਿੱਖ ਭਾਵਨਾਵਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੁੰਦੀ ਤਾਂ ਇਸ ਸਥਿਤੀ ਤੋਂ ਜਿਹੜਾ ਬਚਿਆ ਜਾ ਸਕਦਾ ਸੀ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਗੱਲ ਕੀਤੀ ਹੈ ਕਿ ਇਹ ਚਿੰਤਾ ਦੀ ਗੱਲ ਹੈ, ਜ਼ਾਹਰ ਕੀਤੀ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਦੀ ਸਰਕਾਰ ਵੱਲੋਂ ਪੁਸ਼ਤ ਪਨਾਹੀ ਕਿਉਂ ਕੀਤੀ ਜਾਂਦੀ ਹੈ ਜੋ ਹਰ ਸਮੇਂ ਸਿੱਖਾਂ ਦੇ ਵਿਰੁੱਧ ਬੋਲਦੇ ਨੇ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਕਰਦੇ ਐ। ਜਥੇਦਾਰ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਗ੍ਰਿਫ਼ਤਾਰ ਕੀਤੇ ਨੌਜਵਾਨ ਤੁਰੰਤ ਜਿਹੜੇ ਰਿਹਾਅ ਕਰਨੇ ਚਾਹੀਦੇ ਐ ਤੇ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਸੰਗਤ ਦੇ ਉੱਤੇ ਗੱਡੀ ਚੜਾ ਕੇ ਫੱਟੜ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨਾ ਚਾਹੀਦਾ। ਤੇ ਦੋਸਤੋ ਇੱਕ ਮੈਂ ਬੇਨਤੀ ਜ਼ਰੂਰ ਕਰ ਦੇਵਾਂ, ਡਾਕਟਰ ਮਲਕੀਤ ਸਿੰਘ ਪੱਟੀ ਜੀ ਵੀ ਕਾਲ ਕਰਦੇ ਸੀ ਤੇ ਰਾਜਨ ਸੈਣੀ ਸਾਹਿਬ ਵੀ ਕਾਲ ਕਰ ਰਹੇ ਨੇ, ਮੈਂ ਬਸ 5 ਮਿੰਟ ਤੱਕ ਤੁਹਾਡੀਆਂ ਕਾਲਾਂ ਲੈਣਾ ਜੀ ਤੇ ਗੱਲਬਾਤ ਸ਼ੁਰੂ ਕਰਦੇ ਹਾਂ। ਤੇ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਆ, ਮੈਂ ਡਰਿਆ ਨਹੀਂ। ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਬਿਆਨ ਆਇਆ ਤੇ ਦੂਸਰੇ ਪਾਸੇ ਅੱਜ ਜਿਹੜਾ ਸੁਖਬੀਰ ਬਾਦਲ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ ਤੇ ਹਵਾਈ ਰਸਤੇ ਰਾਹੀਂ ਪੰਜਾਬ ਪਹੁੰਚੇ ਆ, ਪਰ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਨੂੰ ਜਿਹੜਾ 24 ਅਗਸਤ ਤੱਕ ਪੁਲਿਸ ਰਿਮਾਂਡ ਦੇ ਵਿੱਚ ਭੇਜਿਆ। ਜਾਨਲੇਵਾ ਜਿਹੜਾ ਹਮਲੇ ਤੋਂ ਬਚਣ ਦੇ ਇੱਕ ਦਿਨ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦੇ ਲਈ ਫਿਰਕੂ ਅਤੇ ਧਾਰਮਿਕ ਸਦਭਾਵਨਾ ਸਭ ਤੋਂ ਪਹਿਲੀ ਤਰਜੀਹ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਹਿਲੀ ਵਾਰ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਬਾਦਲ ਹੋਣਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਇਨ੍ਹਾਂ ਫਿਰਕੂ ਤਾਕਤਾਂ ਦੇ ਨਾਲ ਸਮਝੌਤਾ ਨਹੀਂ ਕੀਤਾ, ਹਮੇਸ਼ਾ ਲੋਕਾਂ ਦੇ ਲਈ ਖੜੇ ਰਹੇ ਤੇ ਕਿਹਾ ਕਿ ਸਾਰੇ ਧਰਮਾਂ ਤੇ ਭਾਈਚਾਰਿਆਂ ਨੂੰ ਖੁਸ਼ੀ ਦੇ ਨਾਲ ਰਹਿਣਾ ਚਾਹੀਦਾ। ਸ਼ਾਂਤੀ ਭੰਗ ਕਰਨ ਵਾਲੀਆਂ ਤਾਕਤਾਂ ਮੇਰੇ ਤੇ 2 ਵਾਰ ਕਹਿੰਦੇ ਪਹਿਲਾਂ ਵੀ ਪਵਿੱਤਰ ਸਥਾਨਾਂ ਦੇ ਉੱਤੇ ਹਮਲਾ ਕਰ ਚੁੱਕੀਆਂ। ਜਦੋਂ ਵੀ ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਉਨ੍ਹਾਂ ਨੇ ਫਿਰਕੂ ਸਦਭਾਵਨਾ ਤੇ ਸਾਰੇ ਧਰਮਾਂ ਦਾ ਸਤਿਕਾਰ ਬਣਾਈ ਰੱਖਿਆ ਤੇ ਇਨ੍ਹਾਂ ਤਾਕਤਾਂ ਨੇ 1 ਸਾਲ ਪਹਿਲਾਂ ਵੀ ਮੇਰੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਹੁਣ ਫਿਰ ਜਿਹੜਾ ਕੋਸ਼ਿਸ਼ ਕੀਤੀ ਹੈ ਤੇ ਉਨ੍ਹਾਂ ਦਾ ਮਿਸ਼ਨ ਪੰਜਾਬ ਦੇ ਵਿੱਚ ਹਾਲਾਤਾਂ ਤੇ ਕਾਬੂ ਪਾਉਣਾ ਤੇ ਸ਼ਾਂਤੀ ਭੰਗ ਕਰਨਾ, ਜਿਸ ਨੂੰ ਅਕਾਲੀ ਦਲ ਦੇ ਪ੍ਰਧਾਨ ਦੇ ਵਜੋਂ ਮੈਂ ਕਦੇ ਵੀ ਕਾਮਯਾਬ ਨਹੀਂ ਹੋਣ ਦਿਆਂਗਾ। ਮੇਰੇ ਪਿਤਾ ਨੇ ਵੀ ਅਜਿਹਾ ਕਦੇ ਨਹੀਂ ਹੋਣ ਦਿੱਤਾ ਸੀ। ਦੋਵੇਂ ਵਾਰ ਜਿਹੜਾ ਉਨ੍ਹਾਂ ਨੇ ਮੇਰੇ ਤੇ ਸਭ ਤੋਂ ਪਵਿੱਤਰ ਸਥਾਨਾਂ ਦੇ ਉੱਤੇ ਜਿਹੜਾ ਹਮਲਾ ਕੀਤਾ, ਪਹਿਲੀ ਵਾਰ ਹਰਿਮੰਦਰ ਸਾਹਿਬ ਦੇ ਵਿੱਚ ਤੇ ਦੂਜੀ ਵਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ। ਮੈਂ ਹਮੇਸ਼ਾ ਆਖਿਆ ਹੈ ਕਿ ਜਿਸ ਵਿਅਕਤੀ ਦੀ ਰੱਖਿਆ ਸਰਬ ਸ਼ਕਤੀਮਾਨ ਗੁਰੂ ਕਰਦਾ ਹੈ ਉਸਦਾ ਕੁਝ ਨਹੀਂ ਵਿਗੜ ਸਕਦਾ ਤੇ ਉਹ ਆਪਣੀ ਪੂਰੀ ਤਾਕਤ ਦੇ ਨਾਲ ਕੋਸ਼ਿਸ਼ ਕਰ ਲੈਣ, ਸਭ ਕੁਝ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਦੇਸ਼ ਤੇ ਪੰਜਾਬ ਦੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਦੇ ਦੁਸ਼ਮਣਾਂ ਨੇ ਕਈ ਵਾਰ ਜਿਹੜਾ ਕੋਸ਼ਿਸ਼ ਕੀਤੀ ਹੈ ਪਰ ਗੁਰੂ ਸਾਹਿਬ ਜੀ ਨੇ ਮੇਰੀ ਰੱਖਿਆ ਕੀਤੀ ਹੈ। ਸੁਖਬੀਰ ਬਾਦਲ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਸੀਨੀਅਰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਮੌਜੂਦ ਸਨ। ਮਹਾਰਾਸ਼ਟਰ ਦੇ ਨੰਦੇੜ ਸਾਹਿਬ ਦੇ ਵਿੱਚ ਜਿਹੜਾ ਸ਼ਹਿਰ ਦੇ ਵਿੱਚ ਇੱਕ ਜਿਹੜਾ ਹਸਪਤਾਲ ਤੋਂ ਸੁਖਬੀਰ ਬਾਦਲ ਨੂੰ ਛੁੱਟੀ ਦੇ ਦਿੱਤੀ ਗਈ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਦੁਹਰਾਇਆ ਉਨ੍ਹਾਂ ਨੇ ਕਿ ਮੈਂ ਉਦੋਂ ਵੀ ਨਹੀਂ ਡਰਿਆ ਸੀ ਤੇ ਮੈਂ ਹੁਣ ਵੀ ਨਹੀਂ ਡਰਦਾ। ਅਕਾਲੀ ਦਲ ਫਿਰਕੂ ਸਦਭਾਵਨਾ ਦੇ ਲਈ ਵਚਨਬੱਧ ਹੈ ਕਿਉਂਕਿ ਸਾਡੇ ਲਈ ਫਿਰਕੂ ਅਤੇ ਧਾਰਮਿਕ ਸਦਭਾਵਨਾ ਨੰਬਰ 1 ਹੈ। ਆਖਰ ਚ ਉਹ ਕਹਿੰਦੇ ਆ ਕਿ ਸੱਜੇ ਹੱਥ ਦੇ ਉੱਤੇ ਸੱਟ ਲੱਗੀ ਸੀ ਤੇ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਉੱਤੇ ਜਿਹੜਾ ਹੱਥ ਤੇ 3 ਟਾਂਕੇ ਲੱਗੇ ਆ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਜੋ ਪਹਿਲਾਂ ਦਸੰਬਰ 2024 ਦੇ ਵਿੱਚ ਅੰਮ੍ਰਿਤਸਰ ਚ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਜਿਹੜਾ ਹੋਏ ਹਮਲੇ ਤੋਂ ਵੀ ਬਚ ਨਿਕਲੇ ਸਨ ਤੇ ਘਟਨਾ ਵੇਲੇ ਨੰਦੇੜ ਸਾਹਿਬ ਦੇ ਵਿੱਚ ਮੌਜੂਦ ਸਨ। ਲੋ ਦੋਸਤੋ ਅੱਗੇ ਵੱਧਦੇ ਆ ਤੇ ਇੱਕ ਗੱਲ ਕਰਦੇ ਆ ਵਿਦਿਆਰਥੀਆਂ ਦੀ, 1-2 ਖ਼ਬਰਾਂ ਨੇ ਬਸ ਫਿਰ ਕਾਲਾ ਲੈਂਦੇ ਆ। ਨਲਸਰਾ ਨਲਸਰ ਦੇ ਵਿਦਿਆਰਥੀਆਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ, BCI ਦੇ ਕੋਲ ਉਨ੍ਹਾਂ ਨੂੰ ਰੋਕਣ ਦਾ ਹੱਕ ਨਹੀਂ ਹੈ, CGI ਨੇ ਜਿਹੜਾ ਬਿਆਨ ਦਿੱਤਾ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਬਾਰ ਕੌਂਸਲ ਆਫ ਇੰਡੀਆ BCI ਦੇ ਉਸ ਸਰਕੂਲਰ ਦੇ ਉੱਤੇ ਸਖ਼ਤ ਰੁੱਖ ਅਪਣਾਇਆ ਜਿਸ ਦੇ ਵਿਚ ਸਾਰੇ ਸੂਬਿਆਂ ਦੀਆਂ ਬਾਰ ਕੌਂਸਲਾਂ ਨੂੰ ਨਲਸਾਰ ਯੂਨੀਵਰਸਿਟੀ ਆਫ ਲਾਅ ਦੇ ਕਿਸੇ ਵੀ 226 ਦੇ ਬੈਂਚ ਦੇ ਗ੍ਰੈਜੂਏਟ ਨੂੰ ਵਕੀਲ ਦੇ ਵਜੋਂ ਦਾਖਲਾ ਨਾ ਦੇਣ ਦੀ ਹਦਾਇਤ ਕੀਤੀ ਗਈ ਸੀ। ਕੋਰਟ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ। BCI ਦਾ ਇਸ ਮਾਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਚੀਫ਼ ਜਸਟਿਸ ਜਿਹੜੇ ਨੇ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ BCI ਦਾ ਇਸ ਮਾਮਲੇ ਦੇ ਵਿਚ ਕੋਈ ਦਖਲ ਨਹੀਂ ਹੈ ਕਿਉਂਕਿ ਉਹ ਮਾਮਲਾ ਉਨ੍ਹਾਂ ਅਤੇ ਵਿਦਿਆਰਥੀਆਂ ਵਿਚਕਾਰ ਗੱਲਬਾਤ ਦਾ ਹੈ। ਚੀਫ਼ ਜਸਟਿਸ ਜਿਨ੍ਹਾਂ ਦੇ ਨਾਲ ਬੈਂਚ ਦੇ ਵਿਚ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਵੀ ਸ਼ਾਮਲ ਸਨ, ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਤੇ ਉਨ੍ਹਾਂ ਨੂੰ ਕੌਣ ਰੋਕ ਸਕਦਾ ਹੈ। ਇਹ ਮੇਰੇ ਅਤੇ ਵਿਦਿਆਰਥੀਆਂ ਦੇ ਵਿਚਕਾਰ ਗੱਲਬਾਤ ਹੈ, ਉਹ BCI ਦਖਲ ਦੇਣ ਵਾਲੇ ਕੌਣ ਹੁੰਦੇ ਨੇ। ਇਸ ਜਿਹੜਾ ਇਹ ਟਿੱਪਣੀਆਂ BCI ਦੇ ਸਰਕੂਲਰ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਦੇ ਲਈ ਅਦਾਲਤ ਦੇ ਵਿਚ ਪੇਸ਼ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਈਆਂ। ਬੈਂਚ ਨੇ BCI ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨ ਦੇ ਉੱਤੇ ਉਸਦਾ ਜਵਾਬ ਮੰਗਿਆ ਤੇ ਹੁਕਮ ਦਿੱਤਾ ਕਿ BCI ਜਾਂ ਕਿਸੇ ਹੋਰ ਸੂਬੇ ਦੀ ਬਾਰ ਕੌਂਸਲ ਦੇ ਵੱਲੋਂ ਨਲਸਾਰ ਦੇ ਵਿਦਿਆਰਥੀਆਂ ਜਾਂ ਜਿਹੜੇ ਨੇ ਫੈਕਲਟੀ ਦੇ ਵਿਰੁੱਧ ਕੋਈ ਵੀ ਸਜ਼ਾਯੋਗ ਕਾਰਵਾਈ ਨਾ ਕੀਤੀ ਜਾਵੇ ਤੇ BCI ਦੇ ਵੱਲੋਂ ਪੇਸ਼ ਹੋਏ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਸੰਬੰਧਤ ਸਰਕੂਲਰ ਵਾਪਸ ਲੱਗ ਚੁੱਕਿਆ ਤੇ ਇਸ ਤੋਂ ਬਾਅਦ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 2 ਹਫ਼ਤਿਆਂ ਬਾਅਦ ਤਫਸੀਲ ਦੇ ਨਾਲ ਤੈਅ ਕੀਤੀ ਹੈ। 13 ਅਗਸਤ ਨੂੰ ਜਿਹੜਾ ਸੀ BCI ਨੇ ਸਾਰੇ ਸੂਬਿਆਂ ਦੀਆਂ ਬਾਰ ਕੌਂਸਲਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਅਗਲੇ ਹੁਕਮਾਂ ਤੱਕ ਨਲਸਾਰ ਯੂਨੀਵਰਸਿਟੀ ਆਫ ਲਾਅ ਦੇ ਕਿਸੇ ਵੀ 226 ਦੇ ਗ੍ਰੈਜੂਏਟ ਨੂੰ ਵਕੀਲ ਦੇ ਵਜੋਂ ਨਾਮਜ਼ਦ ਨਾ ਕਰਨ, ਪਰ ਸੋਸ਼ਲ ਮੀਡੀਆ ਦੇ ਉੱਤੇ ਭਾਰੀ ਵਿਰੋਧ ਦੇਖਣ ਤੋਂ ਬਾਅਦ ਕੁਝ ਘੰਟਿਆਂ ਦੇ ਅੰਦਰ ਹੀ ਇਹ ਹੁਕਮ ਜਿਹੜਾ ਵਾਪਸ ਲੈ ਲਿਆ ਗਿਆ ਸੀ। ਦੂਸਰੇ ਪਾਸੇ ਗੋਲਡਨ ਟੈਂਪਲ ਜਿਹੜਾ ਗੁਰਬਾਣੀ ਦਾ ਪ੍ਰਸਾਰ ਦੀ ਗੱਲ ਆਉਂਦੀ ਹੈ, ਦਿੱਲੀ ਹਾਈ ਕੋਰਟ ਵੱਲੋਂ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰ ਤੇ ਰੋਕ ਲਗਾਉਣ ਤੋਂ ਇਨਕਾਰ ਕਰਤਾ ਹੈ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੀ ਉਸ ਪਟੀਸ਼ਨ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਫੌਰੀ ਰਾਹਤ ਦੇਣ ਤੋਂ ਸਾਫ਼ ਇਨਕਾਰ ਕਰਤਾ ਜਿਸ ਦੇ ਵਿਚ ਇਕ ਨਿੱਜੀ ਚੈਨਲ ਨੂੰ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਤੋਂ ਗੁਰਬਾਣੀ ਦੇ ਕੀਰਤਨ ਤੇ ਪ੍ਰਸਾਰਣ ਨੂੰ ਦਿਖਾਉਣ ਤੇ ਉੱਤੋਂ ਜਿਹੜਾ ਰੋਕਣ ਦੀ ਮੰਗ ਕੀਤੀ ਗਈ ਸੀ। ਜਸਟਿਸ ਅਨੂਪ ਜੇ ਭਬਾਨੀ ਦੀ ਅਦਾਲਤ ਦੇ ਵਿਚ ਸੁਣਵਾਈ ਦੇ ਦੌਰਾਨ SGPC ਨੇ ਦਲੀਲ ਦਿੱਤੀ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਪ੍ਰਸਾਰਣ ਦਾ ਜਿਹੜਾ ਕਾਪੀਰਾਈਟ ਉਨ੍ਹਾਂ ਦੇ ਕੋਲ ਹੈ, ਜਿਸ ਨੂੰ ਉਨ੍ਹਾਂ ਨੇ ਉਨ੍ਹਾਂ ਦੇ ਆਪਣੇ ਹੀ YouTube ਚੈਨਲ ਅਤੇ ਇਕ ਹੋਰ TV ਚੈਨਲ ਦੇ ਉੱਤੇ ਸਿੱਧਾ ਪ੍ਰਸਾਰਿਤ ਕੀਤਾ ਜਾਂਦਾ ਤੇ ਕਮੇਟੀ ਦੀ ਮੁੱਖ ਸ਼ਿਕਾਇਤ ਇਹ ਸੀ ਕਿ ਗਲੈਕਟਿਕ ਟੈਲੀਵਿਜ਼ਨ ਨਾਮਕ ਨਿੱਜੀ ਚੈਨਲ ਜਿਹੜਾ ਉਨ੍ਹਾਂ ਦੇ ਪ੍ਰਸਾਰਣ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਤੇ ਕੁਝ ਸੈਕਿੰਟਾਂ ਦੀ ਜਿਹੜੀ ਹੈ ਦੇਰੀ ਦੇ ਨਾਲ ਗੁਰਬਾਣੀ ਦਾ ਪ੍ਰਸਾਰ ਕਰ ਰਿਹਾ। ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਗੁਰਬਾਣੀ ਇਕ ਸਹਾਇਕ ਅਤੇ ਸੰਗੀਤਕ ਰਚਨਾ ਹੈ ਜਿਸ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੰਗੀਤਕ ਰੂਪ ਦੇ ਵਿਚ ਗਾਇਆ ਜਾਂਦਾ ਹੈ। ਜੇਕਰ ਇਸ ਦੀ ਵਰਤੋਂ ਕਿਸੇ ਨੇਕ ਅਤੇ ਧਾਰਮਿਕ ਸਮਾਰੋਹ ਦੇ ਵਿਚ ਕੀਤੀ ਜਾਂਦੀ ਹੈ ਤਾਂ ਇਹ ਕਾਪੀਰਾਈਟ ਦੀ ਉਲੰਘਣਾ ਨਹੀਂ ਮੰਨਿਆ ਜਾਵੇਗਾ। ਅਦਾਲਤ ਨੇ ਕਾਪੀਰਾਈਟ ਐਕਟ ਦੀ ਧਾਰਾ 52(1)(z)(a) ਦਾ ਜਿਹੜਾ ਹਵਾਲਾ ਦਿੰਦਿਆਂ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਧਾਰਮਿਕ ਸਮਾਰੋਹ ਦੇ ਦੌਰਾਨ ਸਾਹਿਤਿਕ ਨਾਟਕੀ ਜਾਂ ਸੰਗੀਤਕ ਰਚਨਾ ਦੀ ਪੇਸ਼ਕਾਰੀ ਕਰਨਾ ਕਾਪੀਰਾਈਟ ਦੀ ਉਲੰਘਣਾ ਨਹੀਂ ਹੈ। ਪਰ ਦੂਜੇ ਪਾਸੇ ਜਿਹੜਾ ਮਾਮਲਾ ਫਸਦਾ ਨਜ਼ਰ ਆਉਂਦਾ ਹੈ। ਲੋ ਦੋਸਤੋ, ਅੱਗੇ ਵਧਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਪੱਟੀ ਸਾਹਿਬ ਦਾ ਵੀ ਸਵਾਗਤ ਕਰਦੇ ਹਾਂ ਕੁਝ ਪਲਾਂ ਤੱਕ। ਤੇ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਐਡਵੋਕੇਟ ਰਾਜਨ ਸੈਣੀ ਜੀ। ਜੀ ਆਨੂੰ ਜੀ, ਕੀ ਹਾਲ ਚਾਲ ਨੇ ਜਨਾਬ? ਲੰਘਿਆ ਹੋ ਜੀ
1: ਭਾਰਤ ਸਾਹਿਬ, ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਵਧੀਆ ਜੀ।
0: ਜੀ,
1: ਪਹਿਲਾਂ ਤੁਸੀਂ ਖਬਰ ਕੀਤੀ ਜੀ ਕਿ 80 ਕਰੋੜ ਤੋਂ ਵੱਧ ਦੀ ਪ੍ਰੋਪਰਟੀ ਬੰਦੇ ਨੇ ਦਾਨ ਕੀਤੀ ਜੀ,
0: ਡਾਕਟਰ ਸਾਹਿਬ ਨੇ ਜੀ, ਬਿਲਕੁਲ ਰਿਟਾਇਰਡ ਹੋਏ ਨੇ
1: ਡਾਕਟਰ ਸਾਹਿਬ ਨੇ, ਹਾਂਜੀ, ਤੇ ਹਮੀਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਨੇ।
0: ਹਾਂਜੀ,
1: ਨਦੌਣ ਛੋਟਾ ਜਿਹਾ ਕਸਬਾ ਆ ਜੀ, ਜਿੱਦਾਂ ਮਤਲਬ ਸਾਡੇ ਆਦਮਪੁਰ ਹੈਗਾ,
0: ਬਿਲਕੁਲ
1: ਏਦਾਂ ਦਾ ਛੋਟਾ ਜਿਹਾ ਨਦੌਣ, ਤੇ ਜੌਲ ਜਿਹੜਾ ਹੈਗਾ ਉਹ ਕੈਂਪ ਆ ਸਰ ਉੱਥੇ ਆਰਮੀ ਦਾ।
0: ਠੀਕ ਹੈ ਜੀ।
1: ਹਾਂਜੀ, ਤੇ ਉਹਨਾਂ ਦੇ ਦੇਖੋ ਉਹਨਾਂ ਦੀ ਸੋਚ, ਉਹਨਾਂ ਨੇ ਬਿਰਧ ਆਸ਼ਰਮ ਜਿਹੜਾ ਹੈਗਾ ਆ ਬਣਾਇਆ, ਉਹਨਾਂ ਦੀ ਪੇਸ਼ਕਸ਼ ਕੀਤੀ ਆ, ਕਿਉਂਕਿ ਬੱਚਾ ਉਹਨਾਂ ਦਾ ਕੋਈ ਹੈ ਨੀ, ਤੇ ਉਹਨਾਂ ਨੇ ਬਿਰਧ ਆਸ਼ਰਮ ਤਾਂ ਬਣਾਉਣਾ ਹੈਗਾ ਆ ਜੀ, ਉਹ ਉਹ ਸੋਚ ਇਹ ਹੈਗੀ ਆ ਕਿ ਕਿਸੇ ਵੀ ਧਰਮ ਦਾ ਬੰਦਾ ਜਿਹੜਾ ਆ ਬਿਰਧ ਆਸ਼ਰਮ ਚ ਆ ਕੇ ਰਹਿ ਸਕਦਾ ਹੈ ਤੇ ਆਪਣੀਆਂ
0: ਜੀ
1: ਜਿਹੜੀਆਂ ਆ ਉਸੇ ਧਰਮ ਦੀਆਂ ਰੋਹ ਰੀਤਾਂ ਉਹਨੂੰ ਫੋਲੋ ਕਰ ਸਕਦਾ,
0: ਬਿਲਕੁਲ ਹੈ ਜੀ।
1: ਤੇ ਕਿਸੇ ਧਾਰਮਿਕ ਸਥਾਨ ਨੂੰ ਜੇ ਦਾਨ ਦੇ ਦਿੰਦੇ ਤੇ ਉਹ ਗੱਲ ਨਹੀਂ ਸੀ ਬਣਨੀ ਜਿਹੜੀ ਇਸ ਤਰੀਕੇ ਦੇ ਨਾਲ ਜਿਹੜਾ ਆ ਵੀ
0: ਜੀ
1: ਚੈਰਿਟੀ ਹੋਣੀ ਸੀ, ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਇਸ ਚੀਜ਼ ਦਾ ਯੂਜ਼ ਕੀਤਾ ਜੀ।
0: ਯੂਜ਼ ਕੀਤਾ, ਮੈਨੇਜ ਕੀਤਾ ਜੀ, ਬਿਲਕੁਲ ਹੈ ਜੀ, ਸੋਚ ਹੋਣੀ ਚਾਹੀਦੀ ਹੈ ਸੈਰੀ ਸਾਹਿਬ,
1: ਨਾਲੇ
0: ਬਿਲਕੁਲ ਹੈ ਜੀ।
1: ਬਿਲਕੁਲ ਜੀ, ਨਾਲੇ ਲਿਖਿਆ ਹੈ ਜੀ ਵੀ ਪਾਣੀ ਸੁੱਚਾ ਪਾਉਣ ਤੇ ਸਿਰ ਸੁੱਚਾ ਇਸ਼ਨਾਨ, ਜੀਭਾ ਸੁੱਚੀ ਭਜਨ ਸੇ ਦੇਹੀ ਬ੍ਰਹਮ ਗਿਆਨ,
0: ਵਾਹ
1: ਹੱਥ ਵੀ ਸੁੱਚੇ ਨਾਨਕਾ ਜੇ ਕੁਛ ਕਰੀਏ ਦਾਨ।
0: ਦਾਨ, ਕਿਆ ਬਾਤ ਹੈ।
1: ਸੋ ਡਾਕਟਰ ਸਾਹਿਬ ਨੇ ਤਾਂ ਆਪਣੇ ਹੱਥ ਸੁੱਚੇ ਕਰ ਲਏ
0: ਜੀ,
1: ਉਹਨਾਂ ਨੇ ਸਾਰੀ ਆਪਣੀ ਪ੍ਰੋਪਰਟੀ ਜਿਹੜੀ ਆ ਦਾਨ ਕਰਕੇ ਇੱਕ ਨੇਕ ਕਾਰਜ ਕੀਤਾ
0: ਜੀ।
1: ਇਹੋ ਜਿਹੇ ਬੰਦਿਆਂ ਤੋਂ ਸਮਾਜ ਨੂੰ ਸੇਧ ਲੈਣੀ ਚਾਹੀਦੀ ਹੈ ਜੀ। ਤੇ ਇਸੇ ਤਰੀਕੇ ਦੇ ਨਾਲ ਕਿਉਂਕਿ ਮਾਨਵਤਾ ਦੀ ਸੇਵਾ ਹੀ ਜਿਹੜੀ ਹੈਗੀ ਆ ਉਹ ਅਸਲੀ ਧਰਮ ਆ
0: ਜੀ।
1: ਤੋ ਸੋ ਉਹਨਾਂ ਨੇ ਆਪਣਾ ਜਿਹੜਾ ਹੈਗਾ ਆ ਇੱਕ ਧਾਰਮਿਕ ਫਰਜ਼ ਜਿਹੜਾ ਆ ਉਹ ਪੂਰਾ ਕੀਤਾ ਤੇ ਇਨਸਾਨੀਅਤ ਦੀ ਸੇਵਾ ਕੀਤੀ, ਉਹਦੇ ਲਈ ਉਹ ਵਧਾਈ ਦੇ ਪਾਤਰ ਆ ਜੀ।
0: ਬਿਲਕੁਲ ਹੈ ਜੀ।
1: ਹੁਣ ਆ ਜੀ ਹੈ ਜੀ ਵੀ ਜਥੇਦਾਰ ਸਾਹਿਬ ਦੀ ਗੱਡੀ ਦੇ ਉੱਤੇ ਜਿਹੜਾ ਹੈਗਾ ਆ ਕਹਿੰਦੇ ਬਾਹਰ ਗੋਲੀ ਦਾ ਕਵਰ ਮਿਲਿਆ ਹੈਗਾ ਆ ਜੀ ਰੌਣ ਦਾ। ਹਾਂਜੀ, ਪਰ ਸਭ ਗੱਲ ਤਾਂ ਹੈਗੀ ਆ ਕਿ ਹਿੰਸਾ ਨੂੰ ਜਦੋਂ ਜਿਹੜਾ ਹੈਗਾ ਅਸੀਂ ਇਨਡਾਇਰੈਕਟਲੀ ਵੀ ਜਦੋਂ ਪ੍ਰਮੋਟ ਕਰਦੇ ਆ ਨਾ ਜੀ,
0: ਜੀ
1: ਉਹ ਇੱਕ ਦਿਨ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਇਟ ਇਜ਼ ਹੋਮਲੀ ਬਰਡ ਇਟ ਯੂਜ਼ ਟੂ ਕਮ ਟੂ ਹੋਮ
0: ਜੀ,
1: ਹੈ ਜੀ। ਜਦੋਂ ਦੇਖੋ ਮਤਲਬ ਜਦੋਂ ਆਪਾਂ ਕਿਸੇ ਦਾ ਗਲਤ ਕੰਮ ਜਿਹੜਾ ਆ ਉਹਨੂੰ ਆਪਣੇ ਸਵਾਰਥ ਵਾਸਤੇ ਵਡਿਆਉਂਦੇ ਆ ਨਾ ਜੀ,
0: ਜੀ
1: ਉਹ ਅਲਟੀਮੇਟਲੀ ਫਿਰ ਜਿਹੜਾ ਹੈਗਾ ਆ ਉਹ ਘਟਨਾ ਆਪ ਨਾਲ ਵੀ ਘਟ ਹੀ ਜਾਂਦੀ ਹੈ ਜੀ ਕਿਤੇ ਨਾ ਕਿਤੇ। ਜੋ ਇਸ ਕੱਲ ਸੁਖਬੀਰ ਬਾਦਲ ਹੋਣਾ ਤੇ ਹੋਏ ਅਟੈਕ ਤੋਂ ਬਾਅਦ
0: ਜੀ
1: ਦੇਖੋ ਇਹਨਾਂ ਲੋਕਾਂ ਦੇ ਐਟੀਚਿਊਡ ਕੀ ਸੀਗੇ ਵੀ ਇਹਨਾਂ ਨੇ ਇੱਕ ਪਾਸੇ ਤਾਂ ਜਿਹੜਾ ਹੈਗਾ ਆ ਤਿੰਨ ਪ੍ਰਜੰਪਸ਼ਨਾਂ ਦੇ ਦਿੱਤੀਆਂ ਜੀ, ਇੱਕ ਪਾਸੇ ਜਿਹੜਾ ਆ ਵੀ ਹਾਂ ਜੀ ਬੰਦੇ ਨੇ ਜਿਹੜਾ ਆ ਉਹ ਬੇਅਦਬੀਆਂ ਦੇ ਰੋਹ ਦੇ ਵਿੱਚ ਜਿਹੜਾ ਆ ਉਹ ਹਮਲਾ ਕੀਤਾ ਜੀ,
0: ਜੀ
1: ਵੀ ਲੋਕ ਜਿਹੜੇ ਹੈਗੇ ਆ ਵੀ ਇਹਨਾਂ ਦੇ ਅਗੇਂਸਟ ਹੈਗੇ ਆ ਜੀ।
0: ਜੀ
1: ਕਾਰਨ ਤਾਂ ਇਹ ਹੈਗਾ ਆ ਕਿ ਇਹਦੀ ਵਿਦਾਊਟ ਐਨੀ ਕੰਡੀਸ਼ਨ ਨਿੰਦਿਆ ਹੋਣੀ ਚਾਹੀਦੀ ਸੀ ਜੀ।
0: ਬਿਲਕੁਲ ਹੈ ਜੀ,
1: ਕਿਉਂਕਿ ਪੰਜਾਬ ਤੋਂ ਬਾਹਰ ਦੀ ਗੱਲ ਹੈਗੀ ਆ, ਪੂਰਾ ਨੈਸ਼ਨਲ ਮੀਡੀਆ ਨੇ ਚੱਕਿਆ, ਪੂਰਾ ਬਾਹਰਲੀਆਂ ਜਿਹੜੇ ਹੈਗੇ ਆ ਮੀਡੀਆ ਉਹਨੇ ਇਹ ਗੱਲ ਚੱਕੀ।
0: ਬਕਾਇਦਾ ਮੋਦੀ ਜੀ ਨੇ ਤੇ ਅੱਜ ਅਮਿਤ ਸ਼ਾਹ ਉਹਨਾਂ ਨੇ ਫੋਨ ਦੇ ਉੱਤੇ ਗੱਲ ਕੀਤੀ ਹੈ ਜੀ।
1: ਆਪਾਂ ਮਤਲਬ ਸੱਤ ਅੱਠ ਟਾਂਕੇ ਜਾਂ ਦੋ ਤਿੰਨ ਟਾਂਕੇ ਕਹਿੰਦੇ ਸੀਗੇ, ਮਜੀਠੀਆ ਸਾਹਿਬ ਦੀ ਇੱਕ ਵੀਡੀਓ ਆਈ ਆ ਉਹ ਕਹਿੰਦੇ ਮੈਂ ਆਪਣੀ ਭੈਣ ਜੀ ਨਾਲ ਗੱਲ ਕੀਤੀ
0: ਜੀ,
1: ਕਿਉਂਕਿ ਉਹ ਜਿਹੜੀ ਚੀਜ਼ ਹੈਗੀ ਸੀ ਨੁਕੀਲੇ ਹਥਿਆਰ ਜਿਹੜਾ ਮਾਰਿਆ ਹੈਗਾ ਆ ਉਹ ਇੱਕ ਹੱਥ ਦੇ ਇੱਕ ਪਾਸਿਓਂ ਜਿਹੜਾ ਆ ਦੂਜੇ ਪਾਸੇ ਨੂੰ ਪਾਰ ਕਰ ਗਿਆ ਸੀ ਤੇ 150 ਟਾਂਕਾ ਕਹਿੰਦੇ ਲੱਗਾ।
0: ਅੱਛਾ ਜੀ,
1: ਹਾਂਜੀ, ਸੋ ਇਸ ਕਰਕੇ ਜਿਹੜਾ ਆ ਉਹ ਸਰਜਰੀ ਹੋਈ ਆ ਤੇ ਉਹ ਕਿਉਂਕਿ ਫਿਰ ਜਿਹੜਾ ਆ ਜਦੋਂ ਹਥਿਆਰ ਇੱਕ ਪਾਸਿਓਂ ਦੂਜੇ ਪਾਸੇ ਨਿਕਲ ਗਿਆ ਆ ਤੇ ਬਟ ਨੈਚੁਰਲ ਆ ਫਿਰ ਉਹਦਾ ਨੁਕਸਾਨ ਤਾਂ ਜਿਆਦਾ ਹੋਇਆ ਹੋਣਾ
0: ਹੋਇਆ ਹੋਣਾ ਜੀ।
1: ਹਾਂਜੀ, ਸੋ ਤੇ ਇਹ ਜਿਹੜਾ ਆ ਦੇਖੋ ਚਿਦੰਬਰਮ ਤੇ ਜਿਹਨੇ ਜੁੱਤੀ ਸਿੱਟੀ ਸੀ ਉਹਨੂੰ ਆਮ ਆਦਮੀ ਪਾਰਟੀ ਨੇ ਪੋਚ ਲਿਆ ਜੀ, ਉਹਨੂੰ MLA ਬਣਾ ਤਾ, ਟਿਕਟ ਦੇ ਦਿੱਤੀ ਜੀ। ਜਦੋਂ ਇਨਡਾਇਰੈਕਟਲੀ ਤੁਸੀਂ ਉਹਨਾਂ ਨੂੰ ਰਿਵਾਰਡ ਕਰੀ ਜਾਓਗੇ ਤੇ ਫਿਰ ਜਿਹੜਾ ਆ ਇਹ ਇੱਕ ਨਾ ਇੱਕ ਦਿਨ ਜਿਹੜਾ ਆ ਇਹ ਚੀਜ਼ਾਂ ਆਪਣੇ ਨਾਲ ਵੀ ਵਾਪਰਨੀਆਂ ਜੀ।
0: ਜੀ
1: ਅੱਜ ਤਾਂ ਜਿਹੜਾ ਹੈਗਾ ਆ ਜਦੋਂ ਸੱਤਾ ਪਾਰਟ ਹੁੰਦੀ ਆ ਕੋਲ ਜੀ ਉਦੋਂ ਤਾਂ ਸਿਕਿਉਰਿਟੀਆਂ ਦਾ ਤਾਮ ਝਾਮ ਇੰਨਾ ਹੁੰਦਾ ਕਿ ਆਮ ਬੰਦਾ ਤੁਹਾਡੇ ਤੱਕ ਪਹੁੰਚ ਹੀ ਨਹੀਂ ਸਕਦਾ
0: ਜੀ।
1: ਤੇ ਜਦੋਂ ਜਿਹੜਾ ਹੈਗਾ ਸੱਤਾ ਚੱਲ ਜਾਂਦੀ ਆ ਤੇ ਫੇਰ ਭਾਵੇਂ ਜ+ ਸਿਕਿਉਰਿਟੀ ਹੋਵੇ ਤੇ ਚਾਹੇ ਜਿਹੜੀ ਮਰਜ਼ੀ ਹੋਵੇ ਜੀ, ਅਲਟੀਮੇਟਲੀ ਬੰਦੇ ਜਿਹੜੇ ਆ ਪ੍ਰਾਈਵੇਟ ਪਲ ਜਿਹੜੇ ਆ ਉਹ ਕੈਦ ਹੋ ਹੀ ਜਾਂਦੇ ਹੈਗੇ ਆ ਤੇ ਉੱਥੇ ਜਿੱਥੇ ਮੌਕਾ ਮਿਲਦਾ ਆ ਤੇ ਦੂਜੇ ਬੰਦੇ ਅਚੀਵ ਕਰ ਜਾਂਦੇ ਆ ਜੀ।
0: ਜੀ ਪਰ ਸੈਂਜ ਸਾਹਿਬ ਜੋ ਕੁਝ ਹੋ ਰਿਹਾ ਮੈਂ ਸੋਚਦਾ ਪਿਆ ਸੀ, ਚਲੋ ਕੱਲ ਮੈਂ ਪ੍ਰੋਗਰਾਮ ਨਹੀਂ ਕਰ ਪਾਇਆ, ਕੁਝ ਰੁਝਾਨ ਸੀਗੇ ਆਪਣੇ ਨਿੱਜੀ, ਤੇ ਮੈਂ ਸੋਚਦਾ ਸੀ ਇਸ ਮਸਲਿਆਂ ਦੇ ਉੱਤੇ ਵੀ ਕਿ ਹਰ ਕੋਈ ਮੀਡੀਆ ਵੀ ਜਾਂ ਇਹਨੂੰ ਪੋਲੀਟਿਕਸ ਦੇ ਨਾਲ ਵੀ ਲਾਉਂਦੇ ਆ ਜਾਂ RSS ਦੇ ਨਾਲ ਵੀ ਜੋੜਦੇ ਆ, ਉਹਨਾਂ ਚੋਂ ਮੈਂ ਵੀ ਸ਼ਾਮਲ ਆ, ਮਤਲਬ ਕਿ ਇੱਦਾਂ ਸੋਚਦੇ ਆ ਸੀ, ਪਰ ਜੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਕੀ ਜ਼ਰੂਰਤ ਹੈ ਜਦ ਇੱਦਾਂ ਦੇ ਲੋਕ ਸਾਡੇ ਵਿੱਚ ਆਪਣੇ ਦੇ ਵਿੱਚ ਹੀ ਸ਼ਾਮਲ ਨੇ, ਬਹੁਤ ਸਾਰੇ ਐਸੇ ਧੜੇ ਨੇ ਇੱਕ ਦੂਸਰੇ ਦੇ ਨਾਲ ਸਹਿਮਤ ਨਹੀਂ ਨੇ। ਜਾਂ ਮੈਂ ਇਹ ਵੀ ਚੀਜ਼ ਸੋਚ ਰਿਹਾ ਸੀ ਜਿੱਦਾਂ ਇਹਨਾਂ ਮੁਲਕਾਂ ਦੇ ਵਿੱਚ ਇੱਕ ਸਾਡੀ ਮਾਨਸਿਕਤਾ ਹੈ ਜਾਂ ਬਹੁਤ ਸਾਰੇ ਕੈਟਾਗਰੀ ਦੇ ਖਿੱਤਿਆਂ ਦੇ ਲੋਕ ਵੱਸਦੇ ਆ ਜਿੱਥੇ, ਜਦੋਂ ਉਹਨਾਂ ਦੇ ਵੱਲ ਝਾਤ ਮਾਰਦੇ ਆ, ਉਹਨਾਂ ਦੀ ਸਾਈਕੋਲੋਜੀ ਦੇਖਦੇ ਆ ਕਿ ਸਾਡੇ ਵਿੱਚ ਇੱਕ ਤੋਂ ਆ ਮਤਲਬ ਕਿ ਸੌਰੀ ਨਹੀਂ ਮੰਗਣੀ ਚਾਹੁੰਦੇ, ਜੇ ਸੌਰੀ ਮੰਗ ਵੀ ਲੈਂਦੇ ਹਾਂ ਸਿਰਫ ਅਸੀਂ ਉਹ ਮੂੰਹ ਤੋਂ ਕਹਿੰਦੇ ਆ ਪਰ ਅੰਦਰ ਜਿਹੜੀ ਉਹ ਖਾਰ ਜਿਹੜੀ ਆ ਉਸੇ ਤਰ੍ਹਾਂ ਬਰਕਰਾਰ ਹੈ, ਜਾਂ ਗੁਰੂ ਸਾਹਿਬ ਦੇ ਜਿਹੜੇ ਸਥਾਨ ਨੇ ਉਹਦੇ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਆਪਾਂ ਅਕਾਲ ਤਖ਼ਤ ਸਾਹਿਬ ਨੂੰ ਕਹਿੰਦੇ ਹਾਂ, ਸਾਰੇ ਕਹਿੰਦੇ ਆ ਕਿ ਸਤਿਕਾਰ ਵੀ ਹੈ ਤੇ ਉਹਦਾ ਮਾਣ ਵੀ ਕਰਦੇ ਆ, ਉਹਦੀ ਮੰਨਦੇ ਵੀ ਆ, ਪਰ ਦਿਖਦਾ ਹੈ ਕੋਈ ਮੰਨਦਾ? ਫਿਰ ਇਹ ਵਾਪਰ ਕਿਉਂ ਰਿਹਾ? ਫਿਰ ਉਹ ਤਾਂ ਉੱਥੇ ਵੀ ਸਵਾਲ ਕੁਐਸਚਨ ਮਾਰਕ ਲੱਗ ਜਾਂਦਾ, ਫਿਰ ਤਾਂ ਅਕਾਲ ਤਖ਼ਤ ਸਾਹਿਬ ਨੂੰ ਵੀ ਨੀ ਕੋਈ, ਏਦਾਂ ਦੇ ਲੋਕ ਫਿਰ ਮੰਨਦੇ ਹੀ ਨਹੀਂ, ਉਹ ਪਹਿਰਾਵਾ ਪਾ ਕੇ ਬਸ ਆਪਣੀ ਹੀ ਜੋ ਉਹ ਕਹਿ ਸਕਦਾ ਕਿ ਰੂੜੀਵਾਦੀ ਸੋਚ ਹੈ ਉਹਨੂੰ ਹੀ ਬਰਕਰਾਰ ਰੱਖਣਾ ਚਾਹੁੰਦੇ ਨੇ।
1: ਪਾਣੀ ਸਾਹਿਬ ਇਹਦੇ ਵਿੱਚ ਸ਼ੱਕ ਕੋਈ ਨੀ ਵੈਸੇ ਇਸ ਗੱਲ ਦੇ ਵਿੱਚ ਜੋ ਤੁਸੀਂ ਕਿਹਾ ਹੈਗਾ, ਉਹਦਾ ਕਾਰਨ ਆ ਜੀ ਕਿ ਮਨੁੱਖ ਦੇ ਜਿਹੜਾ ਵਿਵਹਾਰ ਆ ਨਾ ਜੀ, ਉਹ ਤੈਅ ਕਰਦੀਆਂ ਤਿੰਨ ਚੀਜ਼ਾਂ
0: ਜੀ।
1: ਪਹਿਲੀ ਉਹਦੀ ਐਜੂਕੇਸ਼ਨ, ਦੂਜੀ ਉਹਦੀ ਸੰਗਤ ਤੇ ਤੀਜੀ ਉਹਦੀ ਬਰੋਟਅਪ
0: ਜੀ।
1: ਹੁਣ ਸਾਡੇ ਜਿਹੜੇ ਹੈਗੀ ਆ ਕਿ ਜਦੋਂ ਅਸੀਂ ਅਸੀਂ ਬੇਸਿਕਲੀ ਲੋਕ ਨਾ ਹਿੰਸਾ ਨੂੰ ਪ੍ਰਮੋਟ ਕਰਨ ਵਾਲੇ ਬੰਦੇ ਆ ਜੀ,
0: ਬਿਲਕੁਲ ਹੈ ਜੀ।
1: ਅਸੀਂ ਹਿੰਸਕ ਪ੍ਰਵਿਰਤੀ ਦਾ ਸਤਿਕਾਰ ਕਰਦੇ ਆ ਜੀ
0: ਜੀ।
1: ਹੁਣ ਜਿੰਨੇ ਕ ਬੰਦੇ ਜਿਹੜੇ ਹੈਗੇ ਆ ਸੁਖਵੀਰ ਬਾਦਲ ਹੋਣਾ ਨਾਲ ਸਹਿਮਤੀ ਰੱਖਦੇ ਹੁੰਦੇ ਆ ਹੋਣਗੇ, ਉਹ ਤੋਂ ਵੱਧ ਬੰਦੇ ਤਾਂ ਉਸ ਬੰਦੇ ਨਾਲ ਸਹਿਮਤੀ ਰੱਖਣ ਲੱਗ ਪਏ ਹੈਗੇ ਆ ਜੀ, ਵੀ ਹਾਂ ਇਸ ਬੰਦੇ ਨੇ ਬੜਾ ਵੱਡਾ ਕੰਮ ਕਰ ਦਿੱਤਾ ਜੀ ਇਸ ਤਰੀਕੇ ਨਾਲ। ਜਦ ਕੇ ਹੋਣਾ ਕੀ ਚਾਹੀਦਾ ਹੈਗਾ, ਇਸ ਚੀਜ਼ ਨੂੰ ਕੰਡੈਮ ਹੋਣਾ ਚਾਹੀਦਾ ਸੀ ਸਾਰੇ ਪਾਸਿਓਂ।
0: ਮੈਂ ਇੱਕ ਨਾ ਸੈਣੀ ਸਾਹਿਬ ਇਹਦੇ ਨਾਲ ਗੱਲ ਹੋਰ ਜੋੜਦਾ ਕਿ ਮੈਂ ਪ੍ਰੋਗਰਾਮ ਦੇਖਦਾ ਸੀ, ਮਤਲਬ ਕਿ ਉਹ ਆਪਣੇ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਪ੍ਰੋਗਰਾਮ ਆ ਉਹ, ਮਤਲਬ ਕਿ ਉਹ ਉੱਥੇ ਕਿ ਉਹਨਾਂ ਕੋਲ ਜੇ ਕੋਈ ਗਲਤ ਹੋ ਜਾਂਦਾ ਤਾਂ ਕੁਰਾਨ ਸ਼ਰੀਫ ਦੀ ਉਹ ਆਪਣੀ ਸਹੁੰ ਚੱਕਦੇ ਆ ਜਾਂ ਉਸੇ ਆਧਾਰ ਦੇ ਉੱਤੇ ਉਹ ਆਪਣਾ ਫੈਸਲਾ ਕਰ ਦਿੰਦੇ ਆ, ਚਾਹੇ ਜਿੱਦਾਂ ਮਰਜ਼ੀ ਅਪਰਾਧ ਹੋਇਆ ਵੇ। ਜਦੋਂ ਉਹਨਾਂ ਨੇ ਕਹਿ ਦਿੱਤਾ ਭਈ ਹਾਂ ਕੁਰਾਨ ਤੋਂ ਅਸੀਂ ਪਰੇ ਨਹੀਂ ਹੋ ਸਕਦੇ, ਮਤਲਬ ਕਿ ਜੋ ਸਾਨੂੰ ਹੁਕਮ ਹੋ ਗਿਆ ਜਾਂ ਜੋ ਫੈਸਲਾ ਹੋ ਗਿਆ ਉਸ ਪੰਚਾਇਤ ਦੇ ਵਿੱਚ ਬੈਠਿਆ ਹੋਇਆ ਤੇ ਉਹ ਹੀ ਮੰਨਿਆ ਜਾਏਗਾ, ਤੇ ਉਹ ਕਹਿੰਦੇ ਨੇ ਫਿਰ ਜਿੱਦਾਂ ਹੁਣ ਆਪਣਾ ਸਭ ਤੋਂ ਉੱਪਰਲਾ ਜੇ ਸਥਾਨ ਦੇਖਿਆ ਜਾਵੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਆ ਨਾ ਜਿਹੜਾ ਸੁਪਰੀਮ ਹੈ, ਤੇ ਜੇ ਉੱਥੋਂ ਫੈਸਲਾ ਕੀਤਾ ਗਿਆ ਉਹ ਇਹਦਾ ਮੈਂ ਇਹ ਨਹੀਂ ਦੇਖਦਾ ਵੀ ਕੌਣ ਉੱਥੇ ਬੈਠਾ ਜਾਂ ਕਿਹਨੇ ਫੈਸਲਾ ਕੀਤਾ, ਉਹ ਕੋਈ ਵੀ ਹੋਵੇ ਕਿਸੇ ਦੇ ਨਾਲ ਵੀ ਜੁੜਿਆ ਹੋਵੇ, ਮੈਨੂੰ ਉਹਦੇ ਨਾਲ ਲੈਣਾ ਦੇਣਾ ਜੇ ਆਪਾਂ ਮਾਨਸਿਕ ਤੌਰ ਦੇ ਉੱਤੇ ਗੱਲ ਦੇਖੀਏ ਤਾਂ, ਜੇ ਉੱਥੋਂ ਫੈਸਲਾ ਆ ਗਿਆ ਤਾਂ ਫਿਰ ਉਹ ਮੰਨਦੇ ਨੇ ਕਿ ਜੇ ਅਸੀਂ ਉਸ ਹੁਕਮ ਨੂੰ ਤੋੜਿਆ ਨਾ ਜਾਂ ਉਸ ਤੋਂ ਬਾਹਰ ਜਾ ਕੇ ਫਿਰ ਵੀ ਅਸੀਂ ਕੋਈ ਬਦਲਾ ਲਿਆ ਜਾਂ ਕੁਝ ਕਾਰਾ ਕੀਤਾ ਉਸ ਤੋਂ ਖਿਲਾਫ਼ ਗਏ ਆ ਤੇ ਉਹ ਕੁਰਾਨ ਸ਼ਰੀਫ ਦੇ ਮਤਲਬ ਕਿ ਖਿਲਾਫ਼ ਗਏ ਆ ਅਸੀਂ, ਮਤਲਬ ਕਿ ਉਸ ਫੈਸਲੇ ਖਿਲਾਫ਼ ਨਹੀਂ ਉਹ ਮਤਲਬ ਕਿ ਅਸੀਂ ਆਪਣੇ ਧਰਮ ਦੇ ਖਿਲਾਫ਼ ਹੋ ਗਏ ਆ, ਤੇ ਆਪਣੇ ਇਹਦੇ ਵਿੱਚ ਫਿਰ ਉਹ ਕੀ ਫਰਕ ਦੇਖਦੇ ਹੋ ਉਸ ਹਿਸਾਬ ਦੇ ਨਾਲ? ਆਪਾਂ ਵੀ ਤਾਂ ਫਿਰ ਉਹ ਖਿਲਾਫ ਹੀ ਜਾ ਰਹੇ ਹਾਂ ਜੇ ਧਰਮ ਦੀ ਜੋ ਸਿੱਖਿਆ ਹੈਗੀ ਆ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਸੁਪਰੀਮ ਆ ਤਾਂ ਜੇ ਉਹਦੀ ਮੰਨੀਏ ਤਾਂ।
1: ਪਰ ਸਾਹਿਬ ਇੱਥੇ ਤਾਂ ਜਿਹੜਾ ਹੈਗਾ ਗੱਲ ਕਲੀਅਰ ਹੋਈ ਹੈਗੀ ਆ ਜੀ ਕਿ ਅਸੀਂ ਜਿਹੜਾ ਆ ਗੁਰੂ ਨੂੰ ਮੰਨਦੇ ਆ ਪਰ ਗੁਰੂ ਦੀ ਨਹੀਂ ਮੰਨਦੇ। ਹਾਂਜੀ, ਕਿਤੇ ਨੀ ਜਿਹੜਾ ਹੈਗਾ ਆ ਦਯਾ ਬਿਨਾਂ ਸਿੱਧ ਕਸਾਈ, ਉੱਥੇ ਤਾਂ ਲਿਖਿਆ ਆ ਵੀ ਜੇ ਦਯਾ ਹੈ ਨੀ ਕਿ ਜਿੰਨੀ ਮਰਜ਼ੀ ਭਗਤੀ ਕਰ ਲਵੇ ਤੇ ਉਹ ਸਿੱਧ ਵੀ ਹੋ ਜਾਊਗਾ ਤਾਂ ਵੀ ਉਹਦਾ ਵਿਵਹਾਰ ਕਸਾਈਆਂ ਵਾਲਾ ਹੋਊਗਾ ਜੀ।
0: ਬਿਲਕੁਲ ਹੈ ਜੀ,
1: ਤੌਲ ਧਰਮ ਦਯਾ ਕਾ ਪੂਤ ਹੈ ਜੀ। ਦਯਾ ਦੇ ਨਾਲ ਧਰਮ ਤਾਂ ਚੱਲਦਾ ਹੀ ਦਯਾ ਤੋਂ ਹੈਗਾ ਆ ਜੀ
0: ਜੀ।
1: ਤੋ ਇਸ ਕਰਕੇ ਤੇ ਪਤਾ ਨੀ ਕਿਉਂ ਮਤਲਬ ਜਿਹੜਾ ਹੈਗਾ ਆ ਵੀ ਆਪਾਂ ਜਿਹੜੇ ਆ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੂਰੀ ਤਰ੍ਹਾਂ ਅੰਡਰਸਟੈਂਡ ਨਹੀਂ ਕਰ ਪਾਏ। ਅਸੀਂ ਜਿਹੜਾ ਹੈਗਾ ਆ ਉਹ ਜੰਗ ਯੁੱਧਾਂ ਦੇ ਵਿੱਚ ਰਹਿੰਦੇ ਸੀ ਜੀ, ਇਸ ਤਰੀਕੇ ਨਾਲ ਉਹ ਸਾਖੀਆਂ ਸੁਣ ਕੇ ਸਾਡਾ ਬਿਹੇਵੀਅਰ ਜਿਹੜਾ ਆ ਉਹ ਹੋ ਗਿਆ ਆ ਜੀ,
0: ਵਾਲੇ ਮਾਰਨ ਲੱਗ ਜਾਂਦੇ।
1: ਤੁਸੀਂ ਦੇਖੋ ਨਾ ਕਿਸੇ ਜਦੋਂ ਡੈਮੋਕ੍ਰੇਸੀ ਹੈਗੀ ਆ ਲਾ ਆਫ ਦਾ ਲੈਂਡ ਪ੍ਰਵੇਲ ਕਰਦਾ ਆ, ਸਾਨੂੰ ਕਿਸੇ ਦੇ ਉੱਤੇ ਅਟੈਕ ਕਰਨ ਦਾ ਜਾਂ ਮਾਰਨ ਦਾ ਕੋਈ ਅਧਿਕਾਰ ਹੀ ਨਹੀਂ ਹੈ ਜੀ।
0: ਨਹੀਂਗਾ ਜੀ,
1: ਜੇ ਸਾਡਾ ਕੋਈ ਗਰਜ ਹੈਗਾ ਆ ਤੇ ਲੈਟ ਮੂਵ ਟੂ ਦਾ ਕੋਰਟ
0: ਜੀ।
1: ਹੁਣ ਸਵਾਲ ਇਹ ਹੈਗਾ ਕਿ ਜੇ ਬੇਅਦਬੀਆਂ ਦੀ ਰੰਜਿਸ਼ ਹੈਗੀ ਆ ਤੇ ਇਟ ਇਜ਼ ਆਲ ਮਤਲਬ ਪ੍ਰਜੰਪਸ਼ਨ।
0: ਬਿਲਕੁਲ, ਆਮ ਆਦਮੀ ਪਾਰਟੀ ਨੇ ਵੀ ਗਲਤ ਕੀਤਾ, ਚਾਹੇ ਪੰਨੂ ਸਾਹਿਬ ਨੇ ਬਿਆਨ ਦਿੱਤਾ, ਚਾਹੇ ਆਪਣੇ ਸੰਧਵਾ ਸਾਹਿਬ ਨੇ ਦਿੱਤਾ ਬਿਆਨ, ਚਾਹੇ ਜੋ ਵੀ ਹੈ, ਪਰ ਉਹ ਟੇਢੇ ਢੰਗ ਦੇ ਨਾਲ ਕਰ ਤਾਂ ਸਿਆਸਤ ਹੀ ਰਹੇ ਨੇ ਨਾ, ਭਾਈ ਤੁਸੀਂ ਆਪਣਾ ਕਿਉਂ ਨੀ ਲਿਆਂਦਾ, ਆਪਣੇ ਰਾਮ ਰਹੀਮ ਨੂੰ ਕਿਉਂ ਨੀ ਕਰਦੇ, ਹਨੀਪ੍ਰੀਤ ਨੂੰ ਕਿਉਂ ਨੀ ਲਿਆਂਦਾ ਪੰਜਾਬ ਦੇ ਵਿੱਚ, ਕਿਉਂ ਨੀ ਸਵਾਲ ਪੁੱਛੇ ਉਹਨਾਂ ਚੀਜ਼ਾਂ ਤੇ, ਜੇ ਉਹ ਦੋਸ਼ੀ ਆ ਤਾਂ ਫਿਰ ਕਰੋ।
1: ਪਰ ਪੜਦੇ ਆਪਣੇ ਢੱਕਦੇ ਹੈਗੇ ਇਹਨਾਂ ਚੀਜ਼ਾਂ ਦੇ ਨਾਲ, ਹੋਰ ਤਾਂ ਕੋਈ ਚੱਕਰ ਨੀਗਾ ਜੀ
0: ਜੀ। ਬਿਲਕੁਲ,
1: ਹੁਣ ਤੁਸੀਂ ਦੇਖੋ ਨਾ ਇਸ ਹਮਾਮ ਚ ਸਰ ਸਾਰੇ ਹੀ ਨੰਗੇ
0: ਸਾਰੇ
1: ਹੈਗੇ
0: ਨੰਗੇ
1: ਆ
0: ਆ
1: ਜੀ।
0: ਬਿਲਕੁਲ ਆ ਜੀ।
1: ਹਾਂਜੀ ਉਹ ਦੇਖੋ ਜਿਹੜੇ ਬੰਦੇ ਨੇ ਸੂਰੀ ਨੂੰ ਮਾਰਿਆ ਸੀ ਉਹਦੇ ਭਰਾ ਨੂੰ MLA ਦੀ ਟਿਕਟ ਵਾਰਸ ਪੰਜਾਬ ਵਾਲਿਆਂ ਨੇ ਦੇ ਦਿੱਤੀ। ਹਾਂਜੀ ਉਹ ਉਹਨਾਂ ਨੂੰ ਉਹਨਾਂ ਨੇ ਉਹ ਕੈਂਡੀਡੇਟ ਲੜਾਇਆ ਸੀ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਕਿ ਸਮੇਂ ਸਮੇਂ ਤੇ ਇਹ ਬੰਦੇ ਜਿਹੜੇ ਆ ਗਲਤ ਕੰਮ ਕਰਦੇ ਆ ਉਹ ਉਹਨਾਂ ਨੂੰ ਰਿਵਾਰਡ ਕੀਤਾ ਜਾਂਦਾ। ਨਰਾਇਣ ਸਿੰਘ ਚੌੜਾ ਜਿਹਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਹਰਿਮੰਦਰ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਹੋਣਾ ਤੇ
0: ਜੀ
1: ਉਹ ਅੱਜ ਕੱਲ ਜਿੱਥੇ ਜਾਂਦਾ ਹੈਗਾ ਉਹਦਾ ਸਨਮਾਨ ਕਰਦੇ ਆ ਲੋਕੀ
0: ਜੀ। ਉਹ ਤਾਂ ਕਾਨਫਰੰਸਾਂ ਕਰਨ ਲੱਗੇ ਹੋਏ ਸਪੀਚ ਕਰਦਾ ਬਕਾਇਦਾ।
1: ਹਾਂਜੀ ਉਹ ਇੱਕ ਸੋਚ ਜਿਹੜੀ ਹੈਗੀ ਆ ਸਿੱਖਾਂ ਦੇ ਵਿੱਚ ਵੀ ਇਸ ਤਰੀਕੇ ਦੀ ਹੈਗੀ ਆ ਜੀ ਜਿਹਨਾਂ ਨੂੰ ਮਤਲਬ ਹੈ ਨੀ ਜਾਂ ਤਾਂ ਕੰਸੀਕੁਐਂਸਿਸ। ਹੁਣ ਕਹਿੰਦੇ ਵੀ ਜਿਸ ਬੰਦੇ ਨੇ ਇਹ ਅਟੈਕ ਕੀਤਾ ਜਸਪਾਲ ਸਿੰਘ ਇਹਦਾ ਨਾਂ ਆ ਤੇ ਇਹ ਇਹਨੇ ਪਹਿਲਾਂ ਬੀ ਕੌਮ ਕੀਤੀ ਸੀ ਫੇਰ ਕਿਤੇ ਕੋਰਸਪੋਂਡੈਂਸ ਇਨ ਲਾ ਵੀ ਕੀਤਾ ਆ ਜੀ ਉੱਤੇ ਜੇ ਲਾ ਗ੍ਰੈਜੂਏਟ ਵੀ ਜਿਹੜਾ ਹੈਗਾ ਆ ਆਪਣੇ ਕਿਸੇ ਲੀਗਲ ਰਾਈਟ ਵਾਸਤੇ ਮੈਂ ਕਹਿ ਦੂੰਗਾ ਚਾਹੇ ਜਾਂ ਜਿਹੜੀ ਉਹਦੀ ਮਨ ਦੇ ਵਿੱਚ ਧਾਰਨਾ ਬਣੀ ਆ ਜਾਂ ਗੈਰ ਕਾਨੂੰਨੀ ਕੰਮ ਵਾਸਤੇ ਜਿਹੜਾ ਆ ਵੀ ਕਾਨੂੰਨੀ ਆਸਰਾ ਨਾ ਲੈਂਦੇ ਹੋਏ ਜਿਹੜਾ ਆ ਹਿੰਸਕ ਬਿਹੇਵੀਅਰ ਕਰਦਾ ਆ ਇਹ ਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ ਜੀ।
0: ਬਿਲਕੁਲ ਹੈ ਜੀ ਬਿਲਕੁਲ।
1: ਇਟ ਮੀਨਸ ਤੁਸੀਂ ਯੂ ਆਰ ਨਾਟ ਫਿਟ ਫੋਰ ਦਾ ਸਿਸਟਮ
0: ਨਾ ਤੁਸੀਂ ਗੁਰੂ ਦੀ ਮੰਨ ਰਹੇ ਹੋ ਨਾ ਲਾਅ ਦੀ ਮੰਨ ਰਹੇ ਹੋ ਕਾਨੂੰਨ ਦੀ ਜੀ। ਬਿਲਕੁਲ ਦੋਵਾਂ ਤੋਂ ਮਤਲਬ ਕਿ
1: ਬਿਲਕੁਲ
0: ਮੋੜਿਆ ਹੋਇਆ।
1: ਹੁਣ 2 ਸਾਲ ਤੋਂ ਇੱਥੇ ਸੇਵਾ ਕਰਦਾ ਸੀ ਇਸ ਗੁਰਦੁਆਰੇ ਦੇ ਵਿੱਚ ਬਟ ਨੈਚੁਰਲੀ ਆ ਵੀ ਮਤਲਬ ਇਹ ਹੈਗਾ ਆ ਵੀ ਘਰ ਚ ਵੀ ਨੀ ਬਣਦੀ ਹੋਣੀ ਜਿਹੜਾ ਘਰਦਿਆਂ ਨੇ ਤੋਰੇ ਆਇਆ ਸੀ
0: ਜੀ।
1: ਦੂਜਾ ਇਹ ਹੈਗਾ ਕਿ ਇਹਦੇ ਨਾਲ ਲਾਈਮ ਲਾਈਟ ਦੇ ਵਿੱਚ ਬੰਦਾ ਆ ਜਾਂਦਾ ਆ ਤੇ ਉਹ ਲੋਕੀ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਬਿਲਕੁਲ ਜੀ ਜਦੋਂ ਹਟ ਕੇ ਕੁਛ ਕਰਦਾ ਹੈਗਾ
0: ਜੀ
1: ਹਿੰਸਾ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਚਾਹੇ ਉਹ ਕਿਸੇ ਤੇ ਵੀ ਵਾਪਰੀ ਹੋਵੇ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਦਰੁਸਤ
1: ਹੈ ਜੀ ਸਰ ਜੀ ਸਰ।
0: ਸੈਣੀ ਸਾਹਿਬ
1: ਹੋਰ
0: ਖਬਰਾਂ ਤਾਂ ਚਲੋ ਆਪਾਂ ਕਰ ਲੈਂਦੇ ਨਾਲ ਗੱਲਾਂ ਬਾਤਾਂ। ਮੈਂ ਕਿਹਾ ਮਨੋਵਿਗਿਆਨ ਤੇ ਵੀ ਥੋੜੀ ਜਿਹੀ ਗੱਲ ਨਾਲ ਕਰਦੇ ਆ ਅੱਜ ਤੇ ਇੱਕ ਖਬਰ ਲੈ ਕੇ ਫਿਰ ਆਪਾਂ ਡਾਕਟਰ ਪੱਟੀ ਸਾਹਿਬ ਦੀ ਨਾਲ ਗੱਲ ਸੁਣਦੇ ਆ ਉਹਨਾਂ ਤੋਂ ਵੀ ਵਿਚਾਰ ਲੈਂਦੇ ਇਹਦੇ ਬਾਰੇ ਤੇ ਆਪਣੇ ਸੈਣੀ ਸਾਹਿਬ ਜਿਵੇਂ ਕਿ ਚਲੋ ਕੌਮੀ ਇਨਸਾਫ਼ ਦੇ ਵਿੱਚ ਕੱਲ ਨੂੰ 15 ਅਗਸਤ ਮਨਾਉਣੀ ਇੱਕ ਪਾਸੇ ਤੇ ਦੂਸਰੇ ਪਾਸੇ ਧਰਨੇ ਮੁਜ਼ਾਹਰੇ ਜਾਂ ਮਾਰਚ ਚੱਲਦੇ ਆ ਉਹ ਤਾਂ ਚੱਲ ਹੀ ਜਾਂਦਾ ਜੀ ਪੰਜਾਬ ਦੇ ਵਿੱਚ ਜਦੋਂ ਦਾ ਪੰਜਾਬ ਬਣਿਆ ਮੈਨੂੰ ਲੱਗਦਾ ਤੇ ਦੂਸਰੇ ਪਾਸੇ ਆਪਣੇ ਇੱਕ ਜਿਹੜਾ ਕੋਰਟ ਨੇ ਫੈਸਲਾ ਸੁਣਾਇਆ ਜੀ ਆਪਣਾ ਮੈਂ ਹੁਣੇ ਖਬਰ ਕਰਕੇ ਹਟਿਆ ਸੀ ਇੱਕ ਮਿੰਟ ਮੈਂ ਰੱਖ ਬੈਠਾ ਕਿਤੇ ਆਪਣੀ
1: ਬਾਰ ਕੌਂਸਲ ਆਫ ਇੰਡੀਆ ਵੀ ਜਿਹੜੀ ਹੈਗੀ ਨਾ ਮਾਂ ਨਾਲੋਂ ਹੇਜਲੀ ਫਫਾ ਕੁੱਟਣੀ ਬਣਦੀ ਆ ਜੀ। ਹੋਇਆ ਕੀ ਸਰ ਉਹ ਯੂਨੀਵਰਸਿਟੀ ਜਿਹੜੀ ਨਾਲਾ ਸਾਹ ਯੂਨੀਵਰਸਿਟੀ ਸ਼ਾਇਦ ਇਸ ਤਰੀਕੇ ਦਾ ਨਾਂ ਆ ਉਹਦਾ
0: ਉਹਦੇ
1: 300 ਨਲਸਾਰਾ ਯੂਨੀਵਰਸਿਟੀ ਜਿਹੜੀ ਹੈਗੀ ਆ ਉਹਦੇ 400 ਵਿਦਿਆਰਥੀ ਲਗਭਗ ਸੀਗੇ ਜੀ ਜਿਹਨਾਂ ਨੂੰ ਡਿਗਰੀਆਂ ਮਿਲਣੀਆਂ ਸੀ ਡਿਗਰੀਆਂ ਵਰਤੀਆਂ ਸੀ ਕਨਵੋਕੇਸ਼ਨ ਹੋਣੀ ਸੀ
0: ਜੀ
1: ਚੀਫ ਜਸਟਿਸ ਆਫ ਇੰਡੀਆ ਜਿਹੜੇ ਸੀਗੇ ਉਹ ਮੁੱਖ ਮਹਿਮਾਨ ਸੀਗੇ ਜੀ ਉੱਥੇ ਦੇ 1-2 ਵਿਦਿਆਰਥੀਆਂ ਨੇ ਗੱਲ ਚੱਕੀ ਜਿਹਨੂੰ ਸਾਰੇ ਵਿਦਿਆਰਥੀਆਂ ਨੇ ਤਾਇਦ ਕਰ ਲਿਆ ਕਿ ਨਾ ਜੀ ਅਸੀਂ ਤਾਂ ਨੀ ਉਹਨਾਂ ਦੇ ਹੱਥੋਂ ਡਿਗਰੀਆਂ ਲੈਣੀਆਂ
0: ਜੀ
1: ਉਹ ਤੇ ਜਿਹੜਾ ਹੈਗਾ ਆ ਵੀ ਹੁਣ ਐਡਮਿਨਿਸਟ੍ਰੇਸ਼ਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਤੇ ਉਹਨਾਂ ਨੇ ਮਤਲਬ ਪ੍ਰੋਗਰਾਮ ਪੋਸਟਪੋਨ ਕਰਤਾ
0: ਜੀ
1: ਚੀਫ ਜਸਟਿਸ ਵੀ ਨਹੀਂ ਜਾ ਸਕੇ
0: ਜੀ
1: ਪਤਾ ਚੀਫ ਜਸਟਿਸ ਨੂੰ ਵੀ ਲੱਗ ਗਿਆ ਕਿ ਮੇਰੇ ਵਿਰੁੱਧ ਜਿਹੜਾ ਹੈਗਾ ਆ ਇੱਕ ਲਹਿਰ ਬਣੀ ਜੀ
0: ਜੀ
1: ਚੀਫ ਜਸਟਿਸ ਵੀ ਹੁਣ ਫੂਕ ਫੂਕ ਕੇ ਪੈਰ ਰੱਖਦੇ ਹੈਗੇ ਆ ਬਾਰ ਕੌਂਸਲ ਆਫ ਇੰਡੀਆ ਮਾਂ ਨਾਲੋਂ ਹੇਜਲੀ ਫਫਾ ਕੁੱਟਣੀ ਇਸ ਤਰੀਕੇ ਨਾਲ ਬਣੀ ਜੀ ਇਹਨਾਂ ਨੇ ਚੁੱਪ ਕਰਕੇ ਆਰਡਰ ਕਰਤਾ ਵੀ ਅਸੀਂ ਜਿਹੜਾ ਆ ਕਿਸੇ ਵੀ ਇਸ ਵਿਦਿਆਰਥੀ ਨੂੰ ਜਿਹੜਾ ਆ
0: ਜੀ
1: 26 ਵਾਲੇ ਵਿਦਿਆਰਥੀ ਨੂੰ ਅਨਰੋਲਮੈਂਟ ਸਰਟੀਫਿਕੇਟ ਨਹੀਂ ਦਿਆਂਗੇ ਕਿ ਜਾਣੀ ਕਿ ਅਨਰੋਲਮੈਂਟ ਸਰਟੀਫਿਕੇਟ ਹੁੰਦਾ ਇੱਕ ਰਾਈਟ ਟੂ ਪ੍ਰੈਕਟਿਸ
0: ਜੀ
1: ਵੀ ਅਸੀਂ ਉਹਨਾਂ ਨੂੰ ਰਾਈਟ ਟੂ ਪ੍ਰੈਕਟਿਸ ਨਹੀਂ ਦਿਆਂਗੇ ਚੀਫ ਜਸਟਿਸ ਨੇ ਸੋਚਿਆ ਵੀ ਚਾਹੇ ਕੁਛ ਵੀ ਵਿਗੜਿਆ ਹੋ ਸਕਦਾ ਹੈ ਵੀ ਇਹਦਾ ਹੀ ਕੋਈ ਅੰਦੋਲਨ ਬਣ ਜਾਏ ਜੀ ਪਰ ਵਿਦਿਆਰਥੀ ਫੇਰ ਨਾਲ ਆ ਜਾਣ ਜੀ ਤੇ ਗੱਲ ਮੇਰੇ ਤੇ ਆ ਜਾਣੀ ਹੈਗੀ ਵੀ ਹਾਂ ਜੀ ਵੀ ਇਹਨੇ ਖਰੇ ਕਹਿ ਕੇ ਕਰਾਇਆ ਜੀ
0: ਜੀ
1: ਤਾਂ ਉਹਨਾਂ ਨੇ ਜਿਹੜਾ ਆ ਫਟਾਫਟ ਕਿਹਾ ਵੀ ਨਹੀਂ ਵੀ ਬਾਰ ਕੌਂਸਲ ਦਾ ਫੈਸਲਾ ਗਲਤ ਹੈਗਾ ਆ ਵੀ ਵਿਦਿਆਰਥੀਆਂ ਨੂੰ ਜਿਹੜਾ ਆ ਰਾਈਟ ਟੂ ਪ੍ਰੈਕਟਿਸ ਹੈਗਾ ਆ ਉਹ ਉਹਨਾਂ ਦਾ ਅਨਰੋਲਮੈਂਟ ਸਰਟੀਫਿਕੇਟ ਜਿਹੜਾ ਆ ਅਨਰੋਲਮੈਂਟ ਉਹਨਾਂ ਦੀ ਕੀਤੀ ਜਾਵੇ ਬਾਰ ਜਿਹੜੀਆਂ ਵੀ ਬਾਰ ਐਸੋਸੀਏਸ਼ਨਾਂ ਚ ਜਾਣਾ ਉਹਨਾਂ ਨੇ
0: ਜੀ
1: ਤੋ ਇਸ ਕਰਕੇ ਜਿਹੜਾ ਆ ਵੀ ਚੀਫ ਜਸਟਿਸ ਹੋਣਾ ਨੇ ਤਾਂ ਕਰਕੇ ਉਹਨਾਂ ਦਾ ਡਿਸੀਜਨ ਜਿਹੜਾ ਆ ਚੇਂਜ ਕੀਤਾ
0: ਜੀ
1: ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੀ ਐਪਰੀਹੈਂਸ਼ਨ ਹੈ ਕਿ ਪਹਿਲਾਂ ਇੱਕ ਦੋ ਬੋਲ ਏਦਾਂ ਦੇ ਬੋਲੇ ਜਿਹਦੇ ਨਾਲ ਦੇਸ਼ ਦੇ ਵਿੱਚ ਜਿਹੜਾ ਹੈ ਇੱਕ ਪਾਰਟੀ ਖੜੀ ਹੋ ਗਈ ਉਸ ਨਾਂ ਦੀ।
0: ਜੀ
1: ਦੂਜਾ ਯੂਥ ਨਾਲ ਕੋਈ ਵੀ ਨੇਤਾ ਇਸ ਵੇਲੇ ਡਾਇਰੈਕਟਲੀ ਟਕਰਾਵ ਚਾਹੁੰਦਾ ਹੀ ਨਹੀਂ ਜੀ,
0: ਚਾਹੁੰਦਾ ਨਹੀਂ ਜੀ, ਬਿਲਕੁਲ ਹੈ ਜੀ।
1: ਅਨਰੈਸਟ ਬਹੁਤ ਹੈਗੀ ਆ, ਯੂਥ ਅੱਗੇ ਭਰਿਆ ਪਿਆ ਹੈਗਾ ਆ ਜੀ,
0: ਜੀ
1: ਰੁਜ਼ਗਾਰ ਕਿਸੇ ਨੂੰ ਮਿਲ ਨਹੀਂ ਰਿਹਾ
0: ਜੀ,
1: ਸੋ ਇਸ ਕਰਕੇ ਵੀ ਉਹ ਤਾਂ ਹਰ ਇੱਕ ਯੂਥ ਇਹ ਕਹਿੰਦਾ ਹੈਗਾ ਜਾਂ ਮਰ ਜੂ ਜਾਂ ਮਾਰ ਦੂ
0: ਜੀ, ਬਿਲਕੁਲ ਹੈ ਜੀ, ਬਿਲਕੁਲ ਆ, ਦਰੁਸਤ ਹੈ
1: ਹਾਂਜੀ
0: ਜੀ।
1: ਬਾਕੀ ਮੈਂ ਇੱਕ ਕੰਮ ਰਹਿ ਗਿਆ ਸੀ ਮੇਰਾ, ਮੈਂ ਜੋਲ ਭੈਣ ਜੀ ਆ ਗਏ, ਉਹਨਾਂ ਦਾ ਸਵਾਗਤ ਕਰਦੇ ਆ ਜੀ ਆਪਾਂ, ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਜੀ ਤੇ ਉਹਨਾਂ ਦਾ ਆਸ਼ੀਰਵਾਦ ਸਾਡੇ ਤੇ ਬਣਿਆ ਰਹੇ, ਸੋ ਇਸ ਕਰਕੇ ਜੀ। ਬਾਕੀ ਤੁਸੀਂ ਜੋੜ ਲਓ ਡਾਕਟਰ ਪੱਟੀ ਸਾਹਿਬ ਨੂੰ ਜੀ, ਮੈਂ ਤਾਂ ਇਜਾਜ਼ਤ ਲਵਾਂਗਾ ਜੀ, ਮੈਂ ਸੁਣਦਾ ਜੀ ਉਹਨਾਂ ਦੀ ਗੱਲਬਾਤ ਜਿਹੜੀ ਮਨੋਵਿਗਿਆਨ ਤੇ ਕਰੂੰਗੇ। ਮਿਹਰਬਾਨੀ ਸਰ, ਸਮਾਂ ਦੇਣ ਲਈ ਧੰਨਵਾਦ ਜੀ।
0: ਜੀ ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਸਤਿ ਸ੍ਰੀ ਅਕਾਲ ਡਾਕਟਰ ਪੱਟੀ ਸਾਹਿਬ ਜੀ ਨੂੰ ਜੀ, ਸਵਾਗਤ, ਮਾਫੀ ਚਾਹੁੰਦਾ 10 ਮਿੰਟ ਤੁਹਾਨੂੰ ਹੋਲਡ ਦੇ ਉੱਤੇ ਰੱਖਿਆ ਜੀ। ਜੀ ਨੂੰ ਜੀ,
2: ਕਿੱਥੋਂ ਕਰੀਏ, ਕਦਮ ਕਿੱਥੇ ਕਰੀਏ,
0: ਜਿੱਥੋਂ ਮਰਜ਼ੀ ਕਰ ਲਓ ਜੀ। ਹਾਂਜੀ,
2: ਹੁਣ ਤੰਦ ਤਾਣੀ ਇੰਨੀ ਵਿਗੜੀ ਹੈ, ਵੇਖੋ ਜੀ ਮੈਂ ਤੇ ਕਰਾਂਗਾ ਸਭ ਤੋਂ ਪਹਿਲਾਂ ਆਪਦੀ ਕੌਮ ਦੀ ਗੱਲ।
0: ਹਾਂਜੀ,
2: ਸਾਡੀ ਕੌਮ ਨੂੰ ਜਦੋਂ ਬਾਹਰ ਕੋਈ ਲੜਨ ਵਾਲਾ ਨੀ ਨਾ ਲੱਭਦਾ
0: ਜੀ,
2: ਫਿਰ ਅਸੀਂ ਆਪਸ ਵਿੱਚ ਲੜ
0: ਆਪਸ ਲੜੀ ਜਾਂਦੇ ਹਾਂ ਜੀ।
2: ਉਹ ਤੁਸੀਂ ਇਤਿਹਾਸ ਪੜ੍ਹਦੇ ਜੇ, ਸਾਰੇ ਆਪਣੇ ਸਰੋਤੇ ਬੜੇ ਸਿਆਣੇ ਆ, ਉਹਨਾਂ ਅਸੀਂ ਦੁਸ਼ਮਣਾਂ ਦੇ ਹੱਥੋਂ ਨਹੀਂ ਮਾਰੇ ਗਏ ਜਿੰਨਾ ਅਸੀਂ ਆਪਸ ਵਿੱਚ ਲੜ ਲੜ ਮਾਰੇ ਗਏ।
0: ਬਿਲਕੁਲ ਹੈ ਜੀ, ਬਿਲਕੁਲ
2: ਭਰਾ ਮਾਰੂ ਜੰਗ ਚ ਜਿੰਨਾ ਅਸੀਂ ਉਜੜੇ ਆ
0: ਜੀ,
2: ਤੇ ਉਹ ਕੰਮ ਅਸੀਂ ਅੱਗੇ ਨਾਲੋਂ ਵਧਾ ਲਿਆ ਵਾ
0: ਜੀ।
2: ਅਸੀਂ ਉਹ ਜਿਹੜੀਆਂ ਸਾਖੀਆਂ ਸ਼ੁਰੂ ਤੋਂ ਸੁਣੀਆਂ ਨਾ, ਮਸਾਲੇ ਲਾ ਲਾ ਕੇ ਸਾਨੂੰ ਸੁਣਾਈਆਂ ਗਈਆਂ ਵਾ, ਜਾਂ ਇਤਿਹਾਸ ਸਾਨੂੰ ਵਧਾ ਕਢਾ ਕੇ ਸੁਣਾਏ ਗਏ ਜੀ, ਅਸੀਂ ਮੱਸਾ ਰੰਗੜ ਸੋਧਤਾ ਜੀ
0: ਜੀ,
2: ਅਸੀਂ ਫਲਾਨਾ, ਉਹ ਸਾਡੇ ਅੰਦਰੋਂ ਨਹੀਂ ਨਿਕਲਦੇ। ਹਰ ਇੱਕ ਬੰਦਾ ਸੁੱਕਾ ਸਿੰਘ ਮਹਤਾਬ ਸਿੰਘ ਬਣਨ ਨੂੰ ਫਿਰਦਾ
0: ਜੀ,
2: ਫਿਰ ਅਸੀਂ ਧੜਿਆਂ ਦੇ ਵਿੱਚ ਤੇ ਨਿੱਜੀ ਲਾਲਚਾਂ ਦੇ ਵਿੱਚ ਵੰਡੇ ਆ
0: ਜੀ।
2: ਕਹਿਣ ਨੂੰ ਤੇ ਅਸੀਂ ਸਿੱਖ ਸਿਆਸਤ ਆ, ਐਕਚੁਲੀ ਸਿੱਖ ਸਿਆਸਤ ਵਾਲਾ ਸਾਡੇ ਚ ਇੱਕ ਵੀ ਗੁਣ ਨਹੀਂ ਹੈਗਾ, ਜਿੰਨੀਆਂ ਵੀ ਆ ਪਾਰਟੀਆਂ ਬਣੀਆਂ ਫਿਰਦੀਆਂ
0: ਜੀ।
2: ਹੁਣ ਵੇਖੋ ਜੀ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਮੇਰਾ ਖਿਆਲ ਆ ਵੀ 4 ਹਮਲੇ ਹੋ ਗਏ ਜਿੰਨੀ ਕਿ ਮੈਨੂੰ ਸਮਝਿਆ
0: ਜੀ।
2: ਉਹ ਬਿਲਕੁਲ ਨਿੰਦਾ ਕਰਦੇ ਆ,
0: ਕਿਸੇ ਤੇ ਵੀ ਹੋਵੇ, ਕੱਲੇ ਸੁਖਬੀਰ ਬਾਦਲ ਨਹੀਂ ਜੀ, ਕਿਸੇ ਤੇ ਵੀ ਹੋਵੇ।
2: ਚਲੋ ਉਹਨਾਂ ਤੇ ਹੋਇਆ ਨਾ ਮੇਨ, ਆਪਾਂ ਉਹਨਾਂ ਦੀ ਗੱਲ ਕਰਦੇ ਆਮ ਬੰਦੇ ਦੀ, ਤੇ ਤੁਹਾਨੂੰ ਪਤਾ ਖਬਰ ਨਹੀਂ ਲੱਗਦੀ ਕੋਈ ਸਾਡੇ ਵਰਗੇ ਤੇ ਕੱਲ ਨੂੰ ਕਰਦਾ ਤੇ ਕਿਹਨੇ ਪੁੱਛਣਾ
0: ਜੀ।
2: ਤੇ ਜੇ ਹੁਣ ਇਹ ਗਿਆਨੀ ਰਘਵੀਰ ਸਿੰਘ ਹੋਣੀ ਆ, ਇਹਨਾਂ ਤੇ ਵੀ ਚਲੋ ਜੋ ਹੋਇਆ ਵਾ, ਇਹ ਵੀ ਮੈਂ ਤੇ ਇਹਦੀ ਵੀ ਨਿੰਦਾ ਕਰਦਾ,
0: ਬਿਲਕੁਲ
2: ਮੈਂ ਕਦੀ ਨੀ ਕਹਿੰਦਾ ਵੀ ਜੇ ਉਹਨਾਂ ਤੇ ਹੋਇਆ ਤੇ ਇਹਨਾਂ ਤੇ। ਹੁਣ ਇਹ ਦੋਨੋਂ ਬੰਦੇ ਇਸ ਟਾਈਮ ਇੱਕ ਦੂਜੇ ਨਾਲ ਰੱਜ ਕੇ ਈਰਖਾ ਕਰਦੇ,
0: ਖੈਬਾਜ਼ੀ ਹੈ ਜੀ, ਬਿਲਕੁਲ ਹੈ ਜੀ।
2: ਇਹ ਨੀ ਆਪਾਂ ਕਹਿ ਸਕਦੇ ਵੀ ਗਿਆਨੀ ਰਘਵੀਰ ਸਿੰਘ ਨਹੀਂ ਕਰਦਾ ਤੇ ਜਾਂ ਸੁਖਬੀਰ ਬਾਦਲ ਨਹੀਂ ਕਰਦਾ, ਦੋਵੇਂ ਇੱਕ ਦੂਜੇ ਨੇ ਕਰਦੇ,
0: ਬਿਲਕੁਲ ਹੈ ਜੀ।
2: ਹੁਣ ਇਹ ਦੋਵਾਂ ਦੇ ਉੱਤੇ ਇਕੱਠੇ ਜਿਹੜੇ ਵੇਖੋ ਜੀ ਹਮਲੇ ਹੋਣੇ ਆ ਜਾਂ ਕੁਛ ਵੀ ਹੈ ਨਾ
0: ਜੀ,
2: ਉਹ ਸਵਾਲ ਤਾਂ ਪੈਦਾ ਕਰਦੇ ਆ ਨਾ
0: ਜੀ।
2: ਇਹਦੇ ਮਤਲਬ ਇਹਦੇ ਚ ਵੀ ਹੁਣ ਜਿਹੜੇ ਸੁਖਬੀਰ ਨਾਲ ਜੁੜੇ ਆ ਉਹਨਾਂ ਜਿੱਦਾਂ ਉਹ ਆਖ ਦਿੰਦੇ ਆ
0: ਜੀ,
2: ਜਾਣਦੇ ਆ ਵੀ ਉਹਦੇ ਸੁਖਬੀਰ ਵਰਤੀਆਂ ਨੇ ਕਰਾਇਆ, ਤੇ ਹੋ ਸਕਦਾ ਇਹਦੇ ਨਾਲ ਜੁੜੇ ਲੋਕ ਆਉਂਦੇ ਹੁਣ ਇਹਦੇ ਵਰਤੀਆਂ ਨੇ ਕਰਾਇਆ
0: ਜੀ।
2: ਲੜਾਈ ਤਾਂ ਆਪਸ ਵਿੱਚ ਪਈ ਨਾ, ਸਿੱਖਾਂ ਦੀ ਸਿੱਖਾਂ ਨਾਲ ਪਈ ਨਾ,
0: ਬਿਲਕੁਲ ਹੈ ਜੀ,
2: ਹੈ ਤੇ ਚੀਜ਼ ਮਾੜੀ ਆ।
0: ਪਰ ਪਟਿਕ ਸਾਹਿਬ ਇਹ, ਚਲੋ ਮੈਂ ਤੁਹਾਡੀ ਗੱਲ ਨਾਲ ਸਮਝਦਾ ਪੋਲੀਟੀਕਲ ਸਿਸਟਮ ਤੋਂ, ਪਰ ਜਿਹੜਾ ਅਸਲ ਦੇ ਵਿੱਚ ਪੰਜਾਬੀਆਂ ਦੇ ਜਿਹੜਾ ਆਪਾਂ ਕਹਿੰਦੇ ਇਹਨਾਂ ਚੀਜ਼ਾਂ ਦੇ ਵਿੱਚ ਫਖਰ ਵੀ ਕਰਦੇ ਆ, ਪ੍ਰਾਊਡ ਵੀ ਕਰਦੇ ਆ, ਪਰ ਅੱਜ ਜਿਹੜਾ ਸਮਾਂ ਜਾਂ ਸਥਿਤੀਆਂ ਬਦਲ ਚੁੱਕੀਆਂ ਨੇ, ਪਰਿਸਥਿਤੀਆਂ ਦੇ ਵਿੱਚ ਚੇਂਜਸ ਆ ਗਈਆਂ, ਹਕੂਮਤਾਂ ਕਹਿ ਲਓ ਜਾਂ, ਪਰ ਜਿਹੜਾ ਸਾਡੀ ਪੰਜਾਬੀਆਂ ਦੀ ਜਿਹੜੀ ਹੈ ਮਾਨਸਿਕਤਾ ਹੈ ਉਹਦੇ ਵਿੱਚ ਬਦਲਾਅ ਜਾਂ ਉਹ ਚੀਜ਼ਾਂ ਕਿਉਂ ਨਹੀਂ ਆ ਰਹੀਆਂ ਜੀ, ਸਾਈਕੋਲੋਜੀ ਪੱਖ ਤੋਂ ਥੋੜਾ ਜਿਹਾ ਉੱਤੇ ਵਿਚਾਰੀਏ।
2: ਉਹ ਸਾਈਕੋਲੋਜੀਕਲੀ ਮੈਂ ਬਾਅਦ ਚਾਹੁੰਦਾ ਜੀ
0: ਜੀ।
2: ਹੁਣ ਅਸੀਂ ਜਦੋਂ ਤੇ ਕਿਸੇ ਦੇ ਘਰ ਲੱਗੀ ਹੁੰਦੀ ਹੈ ਨਾ, ਉਦੋਂ ਕਹਿ ਦਿੰਦੇ ਹਾਂ ਵੀ ਬਸੰਤਰ ਦੇਵਤਾ
0: ਜੀ,
2: ਤੇ ਜਦੋਂ ਆਪਦੇ ਘਰ ਲੱਗੀ ਦੀ ਤੇ ਫਿਰ ਅੱਗ ਕਹੀਦਾ
0: ਜੀ।
2: ਹੁਣ ਅਸੀਂ ਵੀ ਤੇ ਕਾਤਲਾਂ ਨੂੰ ਟਿਕਟਾਂ ਦਿੱਤੀਆਂ ਨੇ ਜੀ
0: ਜੀ,
2: ਮੰਨ ਲਓ ਵੀ ਮੈਂ ਨਾ ਨੀ ਕਿਸੇ ਦਾ ਲੈਂਦਾ, ਤੁਸੀਂ ਇਸ਼ਾਰਾ ਸਮਝ ਜਾਣਾ,
0: ਬਿਲਕੁਲ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਵੀ ਹੈ।
2: ਪਟਿਆਲੇ ਤੋਂ ਸ਼ਾਇਦ ਐਮਪੀ ਦੀ ਟਿਕਟ ਦਿੱਤੀ ਸੀ ਇੱਕ ਬੀਬੀ ਰਾਣੀ ਨੂੰ, ਉਹ ਵੀ ਤੇ ਕਿਸੇ ਦੇ ਕਾਤਲ ਨੂੰ ਦਿੱਤੀ ਸੀ ਨਾ
0: ਜੀ ਜੀ ਜੀ,
2: ਜਿਹੜੇ ਫਿਰ ਇਧਰੋਂ ਜੁੜੇ ਉਹਨਾਂ ਵਾਰਸ ਪੰਜਾਬ ਵਾਲੇ ਉਹਨਾਂ ਨੂੰ ਦੇਤੀ, ਇਹਨਾਂ ਨੂੰ ਉਹਨਾਂ ਨੂੰ ਦੇਤੀ
0: ਜੀ।
2: ਹੁਣ ਜਦੋਂ ਪੀ ਚਿਦੰਬਰਮ ਦੇ ਉੱਪਰ ਜੁੱਤਾ ਸੁੱਟਿਆ ਗਿਆ ਸੀ,
0: ਹਾਂਜੀ,
2: ਉਹ ਬੰਦਾ ਕਾਂਗਰਸ ਤੋਂ ਬਿਲੋਂਗ ਕਰਦਾ ਸੀ
0: ਜੀ।
2: ਚਲੋ ਬੰਦੇ ਹੁਣ ਦੁਨੀਆਂ ਤੋਂ ਮੇਰੇ ਖਿਆਲ ਉਹ ਵੀ ਚਲੇ ਗਏ ਆ, ਤੇ ਸ਼ਾਇਦ ਜਿਨ੍ਹਾਂ ਨੇ ਉਹਨਾਂ ਦੀ ਕਿਹਾ ਸੀ ਵੀ ਇਹ ਰੋਸ ਦਾ ਕਰਕੇ ਸੁੱਟਿਆ, ਉਹ ਵੀ ਚਲੇ ਗਏ
0: ਜੀ,
2: ਮੈਂ ਨਾਂ ਨੀ ਲੈਣਾ ਉਹਨਾਂ ਦਾ
0: ਜੀ।
2: ਜਦੋਂ ਮੁੜ ਕੇ ਆਪ ਤੇ ਸੁੱਟਿਆ ਸੀ ਆਮ ਆਦਮੀ ਪਾਰਟੀ ਵਾਲਾ ਜਿਹੜਾ ਕਿਹੜਾ ਸੀ ਉਹ ਧਨੌਲਾ ਕੇ ਕਿਹੜਾ ਉਦੋਂ ਫਿਰ ਦੂਜੇ ਨੂੰ ਕੱਕ ਲੱਗ ਗਈ ਸੀ।
0: ਜੁੱਤੀ ਵੀ ਤਾਂ ਸਿੱਟੀ ਸੀ ਆਪਣੇ ਪਿਛਲੇ ਦਿਨਾਂ ਚ ਚਰਚਾ ਦੇ ਵਿਚ ਰਹੇ ਨੇ ਆਪਣੇ ਪੱਤਰਕਾਰੀ
2: ਮਤਲਬ ਬੜਾ ਕੁਛ ਹੋਇਆ ਇੱਥੇ ਨਾ। ਮਤਲਬ ਸਾਡੇ ਲੀਡਰ ਕੀ ਕਰਦੇ ਆ
0: ਜੀ
2: ਵੀ ਜਿੱਥੇ ਇਹਨਾਂ ਨੂੰ ਸੂਟ ਕਰਦਾ ਨਾ ਦੂਜੇ ਤੇ ਕੀਤਾ ਉਹਦੀ ਇਹ ਵੀ ਨਿੰਦਾ ਨੀ ਕਰਦੇ।
0: ਬਿਲਕੁਲ ਹੈ ਜੀ।
2: ਜੇ ਮਤਲਬ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋਇਆ ਵਾ ਤੇ ਹੁਣ ਵਿਰੋਧੀਆਂ ਦੇ ਬਿਆਨ ਮੈਨੂੰ ਤੇ ਲੱਗੇ ਨੀ ਵੀ ਇੰਨੇ ਵਧੀਆ ਸੀ ਉਹ।
0: ਜੀ ਬਿਲਕੁਲ ਹੈ ਜੀ।
2: ਕਮ ਸੇ ਕਮ ਤੁਹਾਨੂੰ ਸਿਰਫ ਨਿੰਦਾ ਕਰਨੀ ਚਾਹੀਦੀ ਸੀ, ਦੋ ਚਾਰ ਪੰਜ ਦਸ ਦਿਨ ਬਾਅਦ ਸਿਆਸਤ ਕਰ ਲੈਂਦੇ।
0: ਬਿਲਕੁਲ ਹੈ ਜੀ ਜੀ।
2: ਐਟ ਏ ਟਾਈਮ ਤਾਂ ਨਹੀਂ ਸੀ ਨਾ ਉਧਰੋਂ ਅਗਲੇ ਦੇ ਭਾਵੇਂ ਮੈਂ ਕਿਹਾ ਜੀ ਟੈਂਕੇ 10 ਲੱਗੇ ਹੁਣ ਟੈਂਕੇ 1 ਲੱਗਾ ਹੋਵੇ ਨਾ ਲੱਗਾ ਹੋਵੇ
0: ਜੀ
2: ਜਾਨਲੇਵਾ ਹਮਲਾ ਤਾਂ ਜਾਨਲੇਵਾ ਹਮਲਾ।
0: ਬਿਲਕੁਲ ਹੈ ਜੀ ਬਿਲਕੁਲ ਹੈ।
2: ਉਹਦੇ ਚ ਟੈਂਕਿਆਂ ਦੀ ਗਿਣਤੀ ਨੀ ਕੀਤੀ ਜਾਂਦੀ ਵੀ 100 ਲੱਗਾ 150 ਲੱਗਾ 150 ਟੈਂਕਾ ਲੱਗਣਾ ਬੜੀ ਵੱਡੀ ਗੱਲ ਹੁੰਦੀ ਹੈ 150 ਟੈਂਕਾ ਤੇ ਲੱਗਦਾ ਹੀ ਨੀ ਗਾ।
0: ਬਿਲਕੁਲ
2: ਨਾ ਇਹੋ ਜੀ ਨੌਕਤ ਕਿਸੇ ਤੇ ਆਵੇ ਕਿ ਉਹਨੂੰ 150 ਟੈਂਕਾ ਲਾਉਣਾ ਪਵੇ।
0: ਬਿਲਕੁਲ ਹੈ ਜੀ।
2: ਇਹਨਾਂ ਵੀ ਸਾਨੂੰ ਝੂਠ ਮਾਰ ਕੇ ਹਮਦਰਦੀ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਹਰ ਇੱਕ ਬੰਦਾ ਜਾਣਦਾ
0: ਮੀਡੀਆ ਦੇ ਵਿੱਚ ਤਾਂ ਤਿੰਨ ਚਾਰ ਟਾਂਕੇ ਦੱਸ ਰਹੇ ਨੇ ਜੋ ਅੱਜ ਰਿਪੋਰਟ ਆਈ ਹੈ ਜੀ। ਬਿਲਕੁਲ ਹੈ ਜੀ।
2: ਆਹ ਜੀ ਤੁਹਾਨੂੰ ਉਹ ਜਿੰਨੇ ਮੂੰਹ ਹੁੰਦੀਆਂ ਗੱਲਾਂ
0: ਹਾਂ ਬਿਲਕੁਲ
2: ਨਾ ਵੀ ਹੋਵੇ ਤਾਂ ਵੀ ਬਣ ਜਾਂਦੀਆਂ ਨੇ ਉਹ, ਪਰ ਉਹ ਨਹੀਂ ਅਫਵਾਹਾਂ ਨਹੀਂ ਉੱਡਣੀਆਂ ਚਾਹੀਦੀਆਂ
0: ਜੀ।
2: ਅੱਛਾ ਬਾਕੀ ਚਲੋ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਉਹਨਾਂ ਨੂੰ ਵੀ ਰੱਖੇ, ਇਹਨਾਂ ਦੇ ਦੁਸ਼ਮਣਾਂ ਨੂੰ ਵੀ ਰੱਖੇ, ਆਪਸ ਵਿੱਚ ਹੈ ਤੇ ਕੁਛ ਵੀ ਨੀ, ਸਿਆਸੀ ਹੈ ਇਹਨਾਂ ਦੀ, ਇਹਨਾਂ ਕਿਹੜੀ ਜ਼ਮੀਨ ਵੰਡਣੀ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
2: ਸਿਆਸਤ ਤੋਂ ਹੀ ਹੈ ਨਾ, ਦੂਜਿਆਂ ਦਾ ਮੈਂ ਅੱਗੇ ਆ ਜਾਂ ਦੂਜਿਆਂ ਦਾ ਮੈਂ ਅੱਗੇ ਆ ਜਾਂ, ਉਹ ਮਗਰ ਫਿਰ ਲੋਕ ਜਿਹੜੇ ਜਿਹੜੇ ਜਿਹੜੇ ਨਾਲ ਜੁੜੇ ਹੁੰਦੇ ਆ ਉਹ ਜਸਟੀਫਾਈ ਕਰ ਤੁਰ ਪੈਂਦੇ, ਜਦਕਿ ਲੋਕਾਂ ਦਾ ਇਹਨਾਂ ਨਾਲ ਲੜਾਂ ਦੇਣਾ ਹੀ ਕੱਖ ਨਹੀਂ ਹੈਗਾ।
0: ਜੀ ਬਿਲਕੁਲ ਹੈ ਜੀ।
2: ਬਾਕੀ ਤੁਸੀਂ ਗੱਲ ਕੀਤੀ ਜਿਹੜੀ ਸਾਡੀ ਕੌਮ ਦੀ, ਵੇਖੋ ਜੀ ਸਾਨੂੰ ਜਦੋਂ ਸਿਖਾਇਆ ਹੀ ਇਹ ਜਾਂਦਾ ਵਾ ਉਹ ਪ੍ਰਮੋਟ ਹੀ ਇਹਨਾਂ ਚੀਜ਼ਾਂ ਨੂੰ ਕੀਤਾ ਜਾਂਦਾ
0: ਜੀ,
2: ਜਦੋਂ ਫਿਰ ਸਵਾਗਤ ਹੀ ਇਹਨਾਂ ਚੀਜ਼ਾਂ ਦੇ ਕੀਤੇ ਜਾਂਦੇ ਆ
0: ਜੀ।
2: ਉਹ ਇੱਕ ਬੰਨੇ ਹੁਣ ਜੇ ਮੇਰੇ ਵਰਗਾ ਗੱਲ ਕਰੇ ਤੇ ਫਿਰ ਅਸੀਂ ਉਹ ਹੈ ਤੇ ਉਹ ਵੀ ਕਾਤਲ ਸੀ ਜੀ ਜਿਨ੍ਹਾਂ ਦੀਆਂ ਫਿਰ ਫੋਟੋਆਂ ਲੱਗੀਆਂ ਨੇ।
0: ਬਿਲਕੁਲ ਹੈ ਜੀ।
2: ਵਿਰਾਸਤੀ ਸਾਡੀ ਜਿੱਥੇ ਚਲੋ ਮੈਂ ਨਾਂ ਨੀ ਲੈਂਦਾ
0: ਜੀ,
2: ਉਹਨਾਂ ਤੇ ਯਾਰ ਬੰਦੇ ਹੀ ਮਾਰੇ ਸੀ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
2: ਉਹ ਤੇ ਫਿਰ ਜਦੋਂ ਆਪ ਤੇ ਹੁੰਦੀ ਹੈ ਫਿਰ ਅਸੀਂ ਆਪ ਨੇ, ਮਾੜੀ ਗੱਲ ਹੋਈ ਹੈ
0: ਜੀ।
2: ਜਦੋਂ ਕਿਸੇ ਤੇ ਹੁੰਦੀ ਹੈ ਤੇ ਦੁਸ਼ਮਣ ਸੋਤਾ
0: ਜੀ।
2: ਕੱਲ ਰਵਨੀਤ ਬਿੱਟੂ ਨੇ ਇੱਕ ਗੱਲ ਕਹੀ, ਚਲੋ ਮੈਂ ਉਹਦੇ ਨਾਲ ਬਹੁਤਾ ਸਹਿਮਤ ਨਹੀਂ ਗਿਆ, ਲੇਕਿਨ ਪਰ ਇੱਕ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਵੀ ਜਿਨ੍ਹਾਂ ਨੇ ਬਿੰਦ ਸਿੰਘ ਨੂੰ ਮਾਰਿਆ ਉਹਨਾਂ ਨੇ ਸਵਾਗਤ ਕਰਨ ਡੇ ਜੇ ਤੁਸੀਂ ਉੱਥੇ।
0: ਬਿਲਕੁਲ ਬਿਲਕੁਲ ਹੈ ਜੀ।
2: ਹੁਣ ਤੁਹਾਡੇ ਤੇ ਮਾੜਾ ਜਿਹਾ ਹੋ ਗਿਆ ਤੇ ਹੁਣ ਤੁਸੀਂ ਚੀਕਦੇ ਜੀ।
0: ਬਿਲਕੁਲ। ਪਰ ਡਾਕਟਰ ਸਾਹਿਬ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਚੀਜ਼ਾਂ ਵਧਣਗੀਆਂ, ਜਿਹੜੀ ਮਾਨਸਿਕਤਾ ਸਾਡੀ ਹੈਗੀ ਆ ਜਾਂ ਉਹਦੇ ਵਿੱਚ ਥੋੜਾ ਬਹੁਤਾ ਕਿਤੇ ਬਦਲਾਅ ਆਵੇਗਾ ਜੀ।
2: ਜ਼ੀਰੋ ਬਦਲਾਅ ਨਹੀਂ ਆਉਣਾ ਜੀ ਕੌਮ ਦੇ ਵਿੱਚ, ਭਾਵੇਂ 2% ਭਾਵੇਂ 5%
0: ਜੀ
2: ਲੋਕ ਹੁੰਦੇ ਆ ਉਹ ਇਸ ਬਿਰਤੀ ਦੇ ਲੋਕ ਤੁਹਾਨੂੰ ਮਿਲਣੇ ਹੀ ਮਿਲਣੇ
0: ਜੀ।
2: ਜਿਵੇਂ ਜਿਵੇਂ ਆ ਹੁਣ ਰੈਲੀ ਆਉਣੀਆਂ ਨੇ, ਸਿਆਸਤ ਦਾ ਹੋ ਗਿਆ ਡਮਡਮਾ ਸ਼ੁਰੂ, ਇਹ ਚੀਜ਼ਾਂ ਵੱਧ ਸਕਦੀਆਂ। ਪੰਜਾਬ ਦੇ ਵਿੱਚ ਬਹੁਤ ਅਸਲਾ ਨਜਾਇਜ਼ ਹੈ
0: ਜੀ।
2: ਇਹ ਤੇ ਸ਼ੁਕਰ ਕਰੋ ਕਿ ਉਹ ਨਿਹੰਗ ਸਿੰਘ ਕੋਲੋਂ ਕੋਈ ਆਟੋਮੈਟਿਕ ਹਥਿਆਰ ਨਹੀਂ ਸੀ, ਜੇ ਹੁੰਦਾ ਤੇ ਖੁਦਾ ਨਾ ਖਾਸਤਾ ਹੋ ਸਕਦਾ ਕਿ ਨੁਕਸਾਨ ਉਹ ਸਾਰੇ ਪਰਿਵਾਰ ਜਿੱਦਾਂ ਇਕੱਠਾ ਗਿਆ ਸੀ ਜ਼ਿਆਦਾ ਵੀ ਨੁਕਸਾਨ ਹੋ ਸਕਦਾ ਸੀ
0: ਜੀ।
2: ਉਹ ਐਵੇਂ ਦੀ ਜਦੋਂ ਫਿਰ ਘਟਨਾ ਘਟ ਜਾਂਦੀ ਹੈ ਤੇ ਉਹਦੇ ਨਾਲ ਸਿੱਖੀ ਵੀ ਬਦਨਾਮ ਹੁੰਦੀ ਹੈ ਵੀ ਕੀ ਕਰਦੇ ਫਿਰਦੇ ਨੇ ਲੋਕ।
0: ਬਿਲਕੁਲ ਹੈ ਜੀ।
2: ਤੇ ਦੂਜੇ ਬੰਨੇ ਫਿਰ ਉਹਨਾਂ ਦੀਆਂ ਵਾਰਾਂ ਗਾਉਣ ਵਾਲੇ ਵੀ ਹੁੰਦੇ
0: ਜੀ। ਬਿਲਕੁਲ ਹੈ ਜੀ।
2: ਕੰਮ ਚਾਰ ਚ ਫਿਰੇ ਚੱਲ ਜਾਂਦਾ ਨਾ, ਫਿਰ ਕਿਸੇ ਨੇ ਆਖਣਾ ਜੀ ਲਾਓ ਜੀ ਨਾ ਸੋਤਾ ਜੀ ਫਲਾਨ ਜੀ ਟੀਂਗ ਜੀ
0: ਜੀ। ਨਹੀਂ ਕਈ ਵਾਰੀ ਸੋਚਦੇ ਆ
2: ਦੋਵਾਂ ਨੇ ਆਪਦਾ ਖਰਾਬ ਹੁੰਦਾ ਨਾ।
0: ਦੇਖੋ ਹੁਣ ਜਿਹੜਾ ਆਪਣੇ ਕਈ ਵਾਰੀ ਸੋਚਦੇ ਆ, ਚਾਹੇ ਉਹ ਬੱਬਰ ਸੀਗੇ ਚਾਹੇ ਉਹ ਵੱਖਰੀਆਂ ਧਿਰਾਂ ਸੀ ਜਾਂ ਹੋਰ ਵੀ ਸੀ, ਜਦੋਂ ਕਈ ਵਾਰੀ ਕਹਾਣੀਆਂ ਪੜ੍ਹੀਦੀਆਂ ਨਾ ਜੀ, ਚਲੋ ਇਹਨਾਂ ਮੁਲਕਾਂ ਚ ਰਹਿੰਦੇ ਆ ਉਹਨਾਂ ਨੂੰ ਵਿਚਾਰਦੇ ਆ, ਤਾਂ ਉਹ ਕਈ ਵਾਰੀ ਆਪਣੇ ਆਪ ਨੂੰ ਲੱਗਦਾ ਯਾਰ ਗੱਲ ਚਾਹੇ ਅਸੀਂ ਉਹਨੂੰ ਮਤਲਬ ਕਿ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਪਹਿਲਾਂ ਉਸ ਸਮਿਆਂ ਦੇ ਵਿੱਚ ਰੇਲ ਗੱਡੀਆਂ ਵੀ ਅੰਗਰੇਜ਼ਾਂ ਦੀਆਂ ਲੁੱਟੀਆਂ ਜਾਂਦੀਆਂ ਸੀ, ਉਹ ਸਾਰਾ ਹਥਿਆਰ ਲੁੱਟਿਆ ਜਾਂਦਾ ਸੀ,
2: ਬੜਾ ਕੁਛ ਹੁੰਦਾ ਸੀ ਜੀ
0: ਤੇ
2: ਬਹੁਤ ਕੁਛ ਹੁੰਦਾ ਸੀ।
0: ਉਹ ਜਦੋਂ ਵਿਚਾਰ ਕਰਦੇ ਆ ਫਿਰ ਮਤਲਬ ਕਿ ਕਰਦੇ ਆ, ਜੇ ਤਾਂ ਕੌਮ ਦੇ ਪਾਸਿਓਂ ਸੋਚਦੇ ਆ ਭਈ ਹਾਂ ਉਹਨਾਂ ਨੇ ਚੰਗਾ ਕੀਤਾ, ਤੇ ਜੇ ਆਪਾਂ ਮਨੁੱਖੀ ਤੌਰ ਦੇ ਉੱਤੇ ਜਾਂ ਇੱਕ ਇੰਡੀਪੈਂਡੈਂਟ ਹੋ ਕੇ ਸੋਚਦੇ ਆ ਜਿੱਦਾਂ ਇੱਥੇ ਮੁਲਕਾਂ 'ਚ ਅਸੀਂ ਵੱਸਦੇ ਹਾਂ, ਤੇ ਉੱਥੇ ਲੱਗਦਾ ਕਿ ਨਹੀਂ ਯਾਰ ਇਹ ਹੈਗਾ ਤਾਂ ਕ੍ਰਾਈਮ ਹੀ ਸੀ ਨਾ। ਪਰ ਜੇ ਇਹ ਗੱਲ ਆਪਾਂ ਮੀਡੀਆ 'ਚ ਜਾਂ ਖੁੱਲੇ ਆਮ ਬੋਲਦੇ ਹਾਂ ਤਾਂ ਫਿਰ ਸਾਡੇ ਉੱਤੇ ਆਪਣੇ ਉੱਤੇ ਉਂਗਲਾਂ ਖੜੀਆਂ ਹੋ ਜਾਂਦੀਆਂ ਨੇ ਜੀ ਭਾਈ ਏਦਾਂ ਕਿੱਦਾਂ।
2: ਬਿਲਕੁਲ ਉਂਗਲਾਂ ਜੀ। ਵੇਖੋ ਜੀ ਮੀਰ ਮੰਨੂ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਗਿਆ। ਮੈਂ ਸ਼ੋਰਟ ਜੀ ਸਟੋਰੀ ਸੁਣਾਉਣਾ ਤੁਹਾਨੂੰ
0: ਜੀ।
2: ਵੀ ਜਦੋਂ ਮੁਲਤਾਨ ਦਾ ਕਿਲ੍ਹਾ ਜਿੱਤਿਆ ਤੇ ਕੌੜਾ ਮੱਲ ਦੇ ਉਦੋਂ ਜਿਹੜੇ ਆਪਣੇ ਜੱਸਾ ਸਿੰਘ ਹੋਣੀ ਸੀ ਨਾ ਜੀ,
0: ਹਾਂਜੀ
2: ਆਲੂਵਾਲੀ, ਇਹ ਜਵਾਨ ਹੁੰਦੇ ਸੀ
0: ਜੀ।
2: ਇਹਨਾਂ ਨੇ ਮਤਲਬ ਕੌੜਾ ਮੱਲ ਨੇ ਕਿਹਾ, ਕੌੜਾ ਮੱਲ ਉਹਦਾ ਜਰਨੈਲ ਸੀ ਮਤਲਬ ਆਪਣਾ
0: ਜੀ
2: ਮੀਰ ਮੰਨੂ ਦਾ
0: ਜੀ,
2: ਵੀ ਸਿੱਖਾਂ ਦੀ ਹੈਲਪ ਤੋਂ ਬਿਨਾਂ ਆਪਾਂ ਨਹੀਂ ਜਿੱਤ ਸਕਦੇ ਮੁਲਤਾਨ ਦਾ ਕਿਲ੍ਹਾ। ਉਹ ਬਾਬਰ ਬੂਬਰ ਹੋਣੀ ਤਾਂ ਅਬਦਾਲੀ ਬਦੁਲੀ ਚੜਾਏ ਸੀ ਉਦੋਂ ਉਧਰੋਂ
0: ਜੀ।
2: ਇਹਨਾਂ ਨੇ ਮਤਲਬ ਨਾ ਕੀਤਾ ਵੀ ਸਿੱਖਾਂ ਨੇ ਸਪੋਰਟ ਕੀਤੀ
0: ਜੀ,
2: ਸਪੋਰਟ ਕਰਕੇ ਤੇ ਚਲੋ ਕਿਲ੍ਹਾ ਜਿੱਤ ਲਿਆ। ਤੇ ਜਦੋਂ ਲਾਹੌਰ ਦੇ ਵਿੱਚ ਫਿਰ ਇਕੱਠ ਹੋਇਆ ਨਾ
0: ਜੀ,
2: ਤੇ ਮੀਰ ਮੰਨੂ ਨੇ ਕੌੜਾ ਮੱਲ ਨੂੰ ਮਤਲਬ ਕਾਫੀ ਮਤਲਬ ਕੋਈ ਧਨ ਦੌਲਤ ਜਗੀਰਾਂ ਵਗੈਰਾ ਦਿੱਤੀਆਂ
0: ਜੀ।
2: ਲਾਗੇ ਖੜੇ ਸੀ ਸਰਦਾਰ ਜੱਸਾ ਸਿੰਘ
0: ਜੀ,
2: ਤੇ ਉਹ ਕੌੜਾ ਮੱਲ ਕਹਿੰਦਾ ਵਾ ਜੀ ਇਹ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ, ਇੱਕ ਤੇ ਆਪਾਂ ਇਹਨਾਂ ਤੇ ਥੋੜੀ ਜੀ ਸਖਤੀ ਨਾ ਕਰੀਏ
0: ਜੀ,
2: ਤੇ ਇਹਨਾਂ ਨੂੰ ਕੁਛ ਨਾ ਕੁਛ ਇਹਨਾਂ ਨੂੰ ਵੀ ਦੇਣਾ ਚਾਹੀਦਾ
0: ਜੀ।
2: ਉਹਨਾਂ ਨੇ ਕੀਤਾ ਵੀ ਸਾਡਾ ਜਿਹੜਾ ਪੱਟੀ ਹੈ ਨਾ ਜੀ,
0: ਹਾਂਜੀ
2: ਇਹ ਕਿਸੇ ਟਾਈਮ ਬੜਾ ਰਿਚ ਸੀ, 9 ਲੱਖੀ ਪੱਟੀ ਤੁਸੀਂ ਸੁਣਿਆ?
0: ਹਾਂ 9 ਲੱਖੀ ਪੱਟੀ ਕਹਿੰਦੇ ਸੀ ਜੀ। ਹਾਂਜੀ
2: ਹਾਂਜੀ, ਕਿਉਂਕਿ ਇਹਦੇ ਚ ਉਹ ਟਕੇ ਹੁੰਦੇ ਸੀ ਉਦੋਂ ਜਾਂ ਜੋ ਵੀ ਉਹ ਮਾਮਲਾ ਕਰਦਾ ਸੀ, ਕਾਫੀ ਰਿਚ ਸੀ ਇਹ ਪੱਟੀ ਦੇ, ਕਸੂਰ ਬੜੇ ਮੀਰ ਮੰਨੇ ਗਏ ਸੀ
0: ਜੀ।
2: ਉਹਨਾਂ ਨੇ ਇੱਕ ਪੱਟੀ ਤੇ 12 ਪਿੰਡ ਨਾਲ ਸਿੱਖਾਂ ਨੂੰ ਦੇ ਦਿੱਤੇ,
0: ਨਵਾਜਿਆ ਸੀ,
2: ਨਵਾਜਿਆ ਵੀ ਤੁਸੀਂ ਇੱਥੇ ਆਪਣਾ ਜੋ ਵੀ ਉਹ ਟੈਕਸ ਕਲੈਕਸ਼ਨ ਦਾ ਸਿਸਟਮ ਸੀ ਉਹ ਉਹਨਾਂ ਨੂੰ ਦੇਣਾ ਲੈਣਾ ਕਰਕੇ ਜੋ ਵੀ ਹੁੰਦਾ ਸੀ।
0: ਹਾਂਜੀ,
2: ਇਹਨਾਂ ਨੇ ਕੀ ਕਰਨਾ ਵੀ ਚਲੋ ਉਹ ਦੇਣਾ ਸ਼ੁਰੂ ਕਰ ਦੇਣਾ, ਉਹਨਾਂ ਨੇ ਲਾਹੌਰੋਂ ਆਉਣਾ ਖੋਤਿਆਂ ਰੇੜਿਆਂ ਤੇ, ਹੁਣ ਮੀਰ ਮੰਨੂ ਨੇ ਆਪ ਤਾਂ ਆਉਣਾ ਨੀ, ਆਉਣੇ ਤੇ ਉਹਨਾਂ ਦੇ ਜ਼ਿਲ੍ਹੇ ਵੱਲ ਕੀ ਸੀ ਕਿ ਅਨਾਜ ਵਗੈਰਾ ਲੈਣ।
0: ਬਿਲਕੁਲ ਹੈ ਜੀ।
2: ਹੁਣ ਜੇ ਗੱਲ ਕਰੀਏ ਨਾ ਤੇ ਕਈ ਇੱਥੋਂ ਉਹਨੇ ਇਹਨਾਂ ਨੇ ਵੰਡ ਕੇ ਉਹਨਾਂ ਦਾ ਹਿੱਸਾ ਦੇ ਦੇਣਾ ਜੋ ਕੀਤਾ ਸੀ
0: ਜੀ,
2: ਤੇ ਇਹ ਤਾਂ ਆਪੇ ਕਿਵੇਂ ਦਿਖਾ ਲੈਣੇ ਸਾਨੂੰ ਸਿੱਧਾ ਲਾਹੌਰ ਨੂੰ ਰਸਤਾ ਜਾਂਦਾ ਹੈ।
0: ਬਿਲਕੁਲ ਹੈ ਜੀ,
2: ਅੱਜ ਕੱਲ ਤੇ ਪੱਕਾ ਬਣਿਆ
0: ਜੀ। ਮਹਾਰਾਜਾ ਰਣਜੀਤ ਸਿੰਘ ਜਾਂ ਉਸ ਤੋਂ ਪਹਿਲਾਂ ਵੀ ਤਾਂ ਇਹ ਕੁਛ ਮਤਲਬ ਕਿ ਕਰ ਲੈਂਦੇ ਹੁੰਦੇ ਸੀ, ਸਾਰਾ ਕੁਝ ਕਰਦੇ ਹੀ ਰਿਹਾ ਕਿ ਕਸ਼ਮੀਰ ਤੱਕ ਜਾਂ ਅਫਗਾਨਿਸਤਾਨ ਤੱਕ।
2: ਹਾਂਜੀ, ਤੇ ਰਾਜ ਜਾ ਕੇ ਤੇ ਰਾਜ ਜਾ ਕੇ ਖੋਲਣਾ
0: ਜੀ,
2: ਇਹਨੇ ਸਾਡਿਆਂ ਬੰਦਿਆਂ ਨੇ
0: ਜੀ।
2: ਤੇ ਉਹ ਮੀਰ ਮਨੂ ਨੂੰ ਜਦੋਂ ਦੇਖਣਾ ਯਾਰ ਕਮਾਲ ਹੋ ਗਈ ਹੈ ਵੀ ਰਾਜ ਜਾਂ ਮੇਰਾ ਵਾ ਤੇ ਜਾਂ ਸਿੱਖਾਂ ਦਾ, ਖੂਨ ਵਾਲਾ ਤੀਜਾ ਬੰਦਾ ਆ ਕਿਹੜਾ ਗਿਆ
0: ਜੀ, ਜਾਂ ਉਹ ਮਨਾ ਕਰ ਦਿੰਦੇ ਸੀ ਅਸੀਂ ਨਹੀਂ ਦੇਣਾ ਜੀ।
2: ਉਹ ਫੁੜ ਕੇ ਉਹਨੇ ਵੀ ਨਹੀਂ ਇਹ ਕੰਮ ਸਾਡਾ ਨੀ, ਪਿਆਰ ਮੁਹਬਤ ਨਾਲ ਸੁਤਰਾਉਣਾ, ਇਹ ਛਿੱਤਰ ਦਾ ਛਿੱਤਰ ਨਾਲ ਖੜਕਣਾ ਪੈਣਾ
0: ਜੀ।
2: ਉਦੋਂ ਬਾਅਦ ਚ ਫਿਰ ਉਹਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ। ਮਤਲਬ ਆਪਣੀ ਚੀਜ਼ ਨੂੰ ਕਮਜ਼ੋਰੀ ਨੂੰ ਨੀ ਨਾ ਅਸੀਂ ਲੈ ਕੇ ਆਉਂਦੇ ਅੱਗੇ।
0: ਬਿਲਕੁਲ ਹੈ ਜੀ,
2: ਤੇ ਉਹ ਹੁੰਦੀਆਂ ਤੇ ਸਾਰਿਆਂ ਜਿਹਨੇ ਥੋੜੀਆਂ ਬਣੀਆਂ, ਏਡਾ ਵੀ ਕੋਈ ਨੀ ਹੁੰਦਾ ਮਤਲਬ ਕਿ ਬਿਨਾਂ ਮਤਲਬ ਤੋਂ ਤੁਹਾਨੂੰ ਵੱਢਣੇ ਟੁਕੜੇ ਸ਼ੁਰੂ ਕਰ ਦਊਗਾ।
0: ਬਿਲਕੁਲ ਹੈ ਜੀ,
2: ਇਸ ਕਰਕੇ ਇਹ ਚੀਜ਼ਾਂ ਸਾਡੇ ਅੰਦਰ ਉਹ, ਲੇਕਿਨ ਅੱਜ ਦੀ ਡੈਮੋਕ੍ਰੇਸੀ ਅੱਜ ਦੇ ਜ਼ਮਾਨੇ ਦੇ ਵਿੱਚ ਭਾਜੀ ਇਹ ਸਾਨੂੰ ਆਪਣੇ ਆਪ ਨੂੰ
0: ਬਦਲਣਾ ਪੈ,
2: ਸਭ ਤੋਂ ਵੱਡਾ ਬਦਲਾਅ ਕਰਨ ਦੀ ਲੋੜ ਹੈ ਜੀ ਆਪਦੇ ਅੰਦਰ, ਸਾਡੇ ਪੋਲੀਟੀਕਲ
0: ਸਟਾਈਲ, ਲਾਈਫ ਸਟਾਈਲ ਵੀ ਚੇਂਜ ਕਰਨ ਦੀ ਜ਼ਰੂਰਤ ਹੈ ਜੀ।
2: ਲਾਈਫ ਸਟਾਈਲ ਦੀ ਸਭ ਕੁਛ ਦੀ ਤਬਦੀਲੀ ਆ, ਤੁਸੀਂ ਆਪਣੇ ਦੂਜੇ ਤੀਜੇ ਕਰਨੇ ਆ, ਲੇਕਿਨ ਸਾਨੂੰ ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜੇ ਲੀਡਰ ਆ ਨਾ ਜੀ ਸਾਡੇ
0: ਜੀ,
2: ਉਹਨਾਂ ਨੂੰ ਵੀ ਇਹ ਚੀਜ਼ ਸੋਚਣੀ ਪਊਗੀ ਵੀ ਉਹਨਾਂ ਤੇ ਹਮਲੇ ਕਿਉਂ ਹੁੰਦੇ ਆ
0: ਜੀ,
2: ਅੰਤਰ ਚਾਹਤ ਉਹਨਾਂ ਨੂੰ ਵੀ ਮਾਰਨੀ ਪਊਗੀ।
0: ਬਿਲਕੁਲ ਹੈ ਜੀ,
2: ਲੋਕ ਤੁਹਾਨੂੰ ਸੇਵਾ ਵਾਸਤੇ ਮੌਕਾ ਦਿੰਦੇ ਆ, ਲੋਕ ਤੁਹਾਨੂੰ ਲੁੱਟ ਲੁੱਟ ਕੇ ਜਾਇਦਾਦਾਂ ਬਣਾਉਣ ਦਾ ਮੌਕਾ ਨਹੀਂ, ਮੈਂ ਕਿਸੇ ਵੀ ਪਾਰਟੀ ਦੀ ਗੱਲ ਕਰਦੇ ਕਦੇ ਨਹੀਂ ਕਰਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ,
2: ਤੁਸੀਂ ਪੋਲੀਟੀਕਲ ਸਿਸਟਮ ਇਸ ਕਰਕੇ ਬਣਾਇਆ ਜਾਂਦਾ ਵਾ ਕਿ ਇਹ ਜਿਹੜੀ ਅਫਸਰਸ਼ਾਹੀ ਆ ਉਹਦੀ ਕਰਪਸ਼ਨ ਤੇ ਉਹਦੀਆਂ ਹੇਰਾ ਫੇਰੀਆਂ ਤੇ ਤੁਸੀਂ ਨੱਥ ਪਾਉਣੀ ਹੈ
0: ਜੀ,
2: ਤੇ ਤੁਸੀਂ ਉਹਨਾਂ ਦਾ ਰਲ ਕੇ ਦੂਣਾ ਲੁੱਟਦੇ ਜੇ।
0: ਬਿਲਕੁਲ ਹੈ ਜੀ,
2: ਕੈਪਟਨ ਅਮਰਿੰਦਰ ਸਿੰਘ ਦਾ ਜੀ ਟਵਾਣਾ ਸਾਹਿਬ ਦੱਸਦੇ ਹੁੰਦੇ ਆ ਵੀ ਉਹਨਾਂ ਦੇ ਮਹਿਲ ਨੂੰ ਰੰਗ ਨਹੀਂ ਸੀ ਹੁੰਦਾ,
0: ਇੱਕ ਸਮਾਂ ਸੀਗਾ ਜੀ ਉਹ ਸਾਗ ਵੇਚਣ ਲੱਗ ਗਏ ਸੀਗੇ। ਬਿਲਕੁਲ ਹੈ ਜੀ,
2: ਹੁਣ ਦੋ ਵਾਰੀ ਉਹ ਮੁੱਖ ਮੰਤਰੀ ਬਣੇ ਲਗਭਗ 9 ਸਾਲ ਰਹੇ ਮੇਰਾ ਖਿਆਲ ਹੈ
0: ਜੀ,
2: ਤੇ 9 ਸਾਲਾਂ ਦੇ ਵਿੱਚ ਨਵਾਂ ਮਹਿਲ ਬਣਾ ਲਿਆ।
0: ਬਿਲਕੁਲ,
2: ਜੇ ਕੱਲ ਨੂੰ ਕੈਪਟਨ ਸਾਹਿਬ ਕਹਿਣ ਵੀ ਅਸੀਂ ਪੰਜਾਬ ਦੀ ਸੇਵਾ ਕੀਤੀ ਆ
0: ਜੀ,
2: ਉਹ ਯਾਰ ਪੰਜਾਬ ਦੀ ਸੇਵਾ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਵਾ, ਤੁਸੀਂ ਪੰਜਾਬ ਦੀ ਸੇਵਾ ਘੱਟ ਕੀਤੀ ਹੈ ਤਾਂ ਲੁੱਟਿਆ ਜ਼ਿਆਦਾ।
0: ਨਾਲੇ ਇਹ ਤਾਂ ਕਹਿਣ ਪਈ ਅਸੀਂ ਤਾਂ ਡਿਊਟੀ ਕਰਦੇ ਹਾਂ ਆਪਣੀ, ਹੈ ਨਾ, ਸੇਵਾ ਦਾ ਤਾਂ ਮਸਲਾ ਹੀ ਨਹੀਂ ਬਣਦਾ ਕਿਸੇ ਵੀ
2: ਕੰਮ ਲਈ ਸੀ ਨਾ
0: ਜੀ।
2: ਜੀ ਹੁਣ ਬਾਦਲ ਸਾਹਿਬ ਦੀ ਗੱਲ ਕਰੀਏ, ਜੇ ਬਾਦਲ ਸਾਹਿਬ ਨੂੰ 5 ਵਾਰ ਯਾਰ ਮੁੱਖ ਮੰਤਰੀ ਵੀ ਤਾਂ ਲੋਕਾਂ ਹੀ ਬਣਾਇਆ।
0: ਬਿਲਕੁਲ ਬਿਲਕੁਲ ਜੀ,
2: ਜੇ ਉਹ 5 ਵਾਰ ਬਣੇ ਮੁੱਖ ਮੰਤਰੀ ਜੇ ਉਹਨਾਂ ਪੰਜਾਬ ਲਈ ਕੰਮ ਕਰ ਦਿੱਤਾ ਵਾ, ਉਹਦੇ ਚ ਆਸਾਨ ਵਾਲੀ ਗੱਲ
0: ਨੀ, ਉਹਨਾਂ ਦੀ ਜੋਬ ਆ। ਬਿਲਕੁਲ ਹੈ ਜੀ,
2: ਉਹਨਾਂ ਦੀ ਜੋਬ ਸੀ ਉਹ
0: ਜੀ,
2: ਪਰ ਉਹ ਪਾਵਰ ਤਾਂ ਲੋਕਾਂ ਨੇ ਦਿੱਤੀ ਸੀ ਨਾ।
0: ਬਿਲਕੁਲ ਹੈ,
2: ਉਸ ਪਾਵਰ ਦੇ ਬਾਰੇ ਤੁਸੀਂ ਆਪਦੇ ਕਾਰੋਬਾਰ ਕਿੰਨੇ ਖੜੇ ਕਰ ਲਿਆ, ਆਸਾਨ ਪੰਜਾਬ ਦੇ ਲੋਕਾਂ ਨੇ ਤੁਹਾਡੇ ਸਿਰ ਕੀਤਾ ਸਿਆਸਤਦਾਨੋ
0: ਜੀ,
2: ਚਾਹੇ ਉਹ ਕੇਜਰੀਵਾਲ ਸਾਹਿਬ ਆ, ਚਾਹੇ ਅੱਜ ਵਾਲੇ ਆ, ਜਾਂ ABC ਕੋਈ ਵੀ ਆ, ਕਾਂਗਰਸੀ ਹੈ।
0: ਬਿਲਕੁਲ ਹੈ ਜੀ,
2: ਤੁਸੀਂ ਪੰਜਾਬ ਤੇ ਜਾਂ ਤੁਸੀਂ ਦੇਸ਼ ਤੇ ਆਸਾਨ ਨਹੀਂ ਕੀਤਾ, ਦੇਸ਼ ਦੇ ਲੋਕਾਂ ਨੇ ਤੁਹਾਡੇ ਤੇ ਆਸਾਨ ਕੀਤਾ
0: ਜੀ।
2: ਤੁਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਡੁੱਬ ਗਿਆ, ਇਹ ਲੀਡਰ ਸਾਰੇ ਜਿਹੜੇ ਸੀ ਇਹ ਅਮੀਰ ਹੋ ਗਏ
0: ਜੀ। ਏਦਾਂ ਹੀ ਸਿੰਗਰ ਵੀ ਤਾਂ ਆਪਣੇ ਏਦਾਂ ਹੀ ਕਰਦੇ ਆ ਨਾ, ਪੱਟੀ ਸਾਹਿਬ ਉਹ ਕਹਿੰਦੇ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਆ, ਇਹ ਨੀ ਭਾਈ ਮਾਂ ਬੋਲੀ ਦੇ ਜੇ ਅਸੀਂ ਉਹ ਗੀਤ ਗਾਉਂਦੇ ਆ ਜਾਂ ਉਹ ਗੱਲ ਕਰਦੇ ਆ ਕਿਸੇ ਵੀ ਬੋਲੀ ਦੇ ਵਿੱਚ, ਸਮਾਂ ਕਿ ਉਹ ਸਾਨੂੰ ਰੋਟੀ ਕਮਾ ਕੇ ਦੇ ਰਹੀ ਹੈ ਜੀ, ਸਮਾਂ ਕਿ ਉਹ ਤਾਂ ਸਾਡਾ ਰੋਜ਼ਗਾਰ ਹੈ ਜੀ।
2: ਰੋਜ਼ਗਾਰ ਵੇਖੋ ਜੀ, ਮੈਂ ਡਾਕਟਰ ਹਾਂ, ਮੈਂ ਆਖਾਂ ਮੈਂ ਮਰੀਜ਼ਾਂ ਦੀ ਸੇਵਾ ਕਰਦਾ।
0: ਬਿਲਕੁਲ ਹੈ ਜੀ,
2: ਪਰ ਮੈਂ ਪੈਸੇ ਵੀ ਤਾਂ ਲੈਂਦਾ ਨਾ।
0: ਹਾਂ ਬਿਲਕੁਲ ਬਿਲਕੁਲ, ਜੋਬ ਹੈ ਜੀ,
2: ਮੈਂ ਰੋਜ਼ੀ ਰੋਟੀ ਵੀ ਇੱਥੋਂ ਚਲਾਉਣਾ। ਗੌਰਮੈਂਟ ਨੇ ਵੇਖੋ ਜੀ ਮੈਡੀਕਲ ਕਾਲਜ ਬਣਾਇਆ ਫ੍ਰੀ ਦੇ ਵਿੱਚ, ਅਸੀਂ ਗੌਰਮੈਂਟ ਮੈਡੀਕਲ ਕਾਲਜ ਤੋਂ ਡਾਕਟਰੀ ਕੀਤੀ।
0: ਬਿਲਕੁਲ ਬਿਲਕੁਲ,
2: ਆਸਾਨ ਤੇ ਫਿਰ ਗੌਰਮੈਂਟ ਦਾ ਸਾਡੇ ਤੇ ਹੋਇਆ, ਫਿਰ ਸਾਡੇ ਕਸਟਮਰ ਜਾਂ ਸਾਡਾ ਪੇਸ਼ੈਂਟ ਦਾ ਸਾਡੇ ਤੇ ਆਸਾਨ ਹੈ ਨਾ, ਮੇਰਾ ਆਸਾਨ ਥੋੜੀ।
0: ਤਾਂ ਹੀ ਉਹ ਕੋਈ ਵੀ ਗ੍ਰਾਹਕ ਆ ਜਾਂ ਉਹਨੂੰ ਤਾਂ ਹੀ ਕਹਿੰਦੇ ਨੇ ਰੱਬ ਵਰਗਾ, ਉਹ ਤਾਂ ਰੱਬ ਵਰਗਾ ਜੀ।
2: ਬਿਲਕੁਲ ਬਿਲਕੁਲ, ਹੁਣ ਮਰੀਜ਼ ਆਉਣਗੇ ਨਾ ਤੇ ਡਿਗਰੀ ਕਰਕੇ ਕੀ ਚੱਟੀ ਜਾਵਾਂਗੇ ਉਹਨੂੰ।
0: ਬਿਲਕੁਲ ਬਿਲਕੁਲ
2: ਜੀ, ਬਹੁਤੇ ਲੁੱਟ ਵਾਲਾਂਗੇ। ਅਸੀਂ ਇਹ ਸੋਚੀਏ ਨਾ, ਇੱਕ ਬੰਦਾ ਪ੍ਰਾਈਵੇਟ ਡਾਕਟਰ ਵੇਖੋ ਜੀ, ਬੰਦਾ ਵਾ ਪ੍ਰਾਈਵੇਟ ਮਤਲਬ ਪੈਸੇ ਖਰਚਦਾ, ਇੱਕ ਬੰਦਾ ਗੌਰਮੈਂਟ ਤੋਂ ਬਣ ਕੇ ਆਉਂਦਾ।
0: ਬਿਲਕੁਲ ਆ ਜੀ,
2: ਉਹ ਸਾਨੂੰ ਵੀ ਤਾਂ ਥੋੜੀ ਬੜੀ ਫਿਰ ਅੱਗੇ ਵੇਖਣੀ ਚਾਹੀਦੀ ਹੈ ਨਾ,
0: ਸਰਬ
2: ਸਾਂਝਾ ਕਹਿ ਦਿੰਦੇ ਆ ਜੀ, ਲੇਕਿਨ ਤੁਹਾਡਾ ਵਿਅਕਤੀਗਤ ਵੀ ਧਰਮ ਇੱਕ ਹੈਗਾ
0: ਜੀ।
2: ਮਤਲਬ ਤੁਹਾਡਾ ਘਰ ਧਰਮ ਕਹਿੰਦਾ ਵੀ ਆਹ ਕੰਮ ਕਰਨਾ ਵਾ ਆਹ ਨਹੀਂ ਕਰਨਾ, ਉਹ ਇੱਕ ਡਿਫਰੈਂਟ ਮੈਟਰ ਹੈ।
0: ਬਿਲਕੁਲ ਹੈ ਜੀ,
2: ਤੁਸੀਂ ਇੱਕ ਮੌਕੇ ਤੇ ਕੀ ਕਰਨਾ ਵਾ, ਤੁਸੀਂ ਜੇ ਹੁਣ ਮੈਂ ਆਪਦੇ ਧਰਮ ਚ ਬੋਲਣ ਵੀ ਸਿੱਖ ਆ ਗਿਆ, ਉਹਨੂੰ ਦਵਾਈ ਦੇਣੀ ਪਹਿਲਾਂ ਮੁਸਲਮਾਨ ਨੂੰ ਦੇਣੀ, ਦੂਜੇ ਨੂੰ, ਤੁਸੀਂ ਨਾ ਇੱਥੇ ਚੀਜ਼ਾਂ ਨੀ ਚੱਲਦੀਆਂ।
0: ਨਾਲੇ ਪੱਟੀ ਸਾਹਿਬ
2: ਜਦੋਂ ਵੀ ਤਾਂ ਕੁਝ ਫਰਜ਼ ਨੇ ਨਾ,
0: ਜਦੋਂ ਕੋਈ ਵੀ ਗਲਤੀ ਕਰਦੇ ਆ ਨਾ ਤਾਂ ਪਹਿਲਾਂ ਤਾਂ ਬੰਦੇ ਨੂੰ ਜੇ ਉਹ ਬ੍ਰੇਨ ਦੇ ਵਿੱਚ ਉਸ ਚੀਜ਼ ਨੂੰ ਸੋਚਦਾ ਵੀ ਹੈ ਤਾਂ ਤੁਹਾਡਾ ਮਨ ਕਹਿ ਲਓ ਜਿਹੜਾ ਅੰਦਰ ਕੌਨਸ਼ੀਅਸ ਮਾਇੰਡ ਹੈਗਾ, ਉਹ ਮਤਲਬ ਕਿ ਮੈਸੇਜ ਦੇ ਦਿੰਦਾ ਨਾਲ ਦੀ ਨਾਲ, ਨਹੀਂ ਯਾਰ ਇਹ ਨਹੀਂ ਗਲਤ ਕਰ ਰਿਹਾ ਤੂੰ।
2: ਸਾਡਾ ਬ੍ਰੇਨ ਵੇਖੋ ਜੀ ਮੈਸੇਜ ਦਿੰਦਾ ਵਾ ਸਾਨੂੰ ਫਟਾਫਟ ਪਤਾ ਲੱਗਦਾ ਜਦੋਂ ਅਸੀਂ ਨੋਰਮਲ ਹੁੰਦੇ ਹਾਂ।
0: ਹਾਂਜੀ ਬਿਲਕੁਲ ਹੈ ਜੀ,
2: ਅਗਰ ਅਸੀਂ ਸਾਡੇ ਅੰਦਰ ਕੋਈ ਅਬਨੋਰਮੈਲਿਟੀ ਆ, ਕੋਈ ਅਨਾਟਮੀਕਲੀ ਆ, ਕੋਈ ਪੈਥੋਲੋਜੀਕਲੀ ਆ ਜਾਂ ਕੋਈ ਸਾਈਕੋਲੋਜੀਕਲੀ ਆ, ਉਹ ਇੱਕ ਅਲੱਗ ਚੀਜ਼ ਹੁੰਦੀ ਹੈ। ਅਦਰਵਾਈਜ਼ ਪਤਾ ਹੁੰਦਾ ਵਾ ਵੀ ਆਹ ਚੀਜ਼ ਆਪਾਂ ਕੰਮ ਕਰਾਂਗੇ ਤੇ
0: ਠੀਕ ਕਰਨਾ ਜਾਂ ਗਲਤ ਕਰਨਾ, ਨਾਲ ਦੀ ਨਾਲ ਮੈਸੇਜ ਆ ਜਾਂਦਾ। ਬਿਲਕੁਲ ਹੈ ਜੀ,
2: ਪਰ ਹੁਣ ਅਸੀਂ ਵੇਖੋ ਜੀ ਅਸੀਂ ਤੇ ਮਤਲਬ ਕੀ ਕਹੀਏ ਜੀ ਹੁਣ ਗੱਲ ਵੀ ਇੰਨਾ ਬੇੜਾ ਗਰਕ ਗਿਆ, ਅਸੀਂ ਤੇ ਜਿਹੜੇ ਆ ਜਿਨ੍ਹਾਂ ਨੂੰ ਇੱਕ ਬੰਨੇ ਕਹਿੰਦੇ ਆ ਵੀ ਉਹ ਸਾਡੇ ਬੰਦੀ ਸਿੰਘ ਆ
0: ਜੀ,
2: ਦੂਜੇ ਬੰਨੇ ਅਸੀਂ ਉਹਨਾਂ ਨੂੰ ਵੀ ਧੜਿਆਂ ਚ ਵੰਡ ਲਿਆ।
0: ਦੇਖੋ ਉਹ ਵੀ ਕਿਤੇ ਨਾ ਕਿਤੇ ਮਤਲਬ ਕਿ ਚੱਕਰ ਦੇ ਵਿੱਚ ਜਾਂ ਡਿਪਲੋਮੈਸੀ ਖੇਡੀ ਜਾ ਰਹੀ ਹੈ। ਇੱਕ ਪਾਸੇ ਉਹ ਕਹਿੰਦੇ ਆ ਕਿ ਅਸੀਂ ਹਾਂ ਕੀਤਾ ਮੰਨਿਆ ਤਾਂ ਸਜਾਵਾਂ, ਦੂਸਰੇ ਪਾਸੇ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਕਹਿੰਦੀਆਂ ਨੇ ਇਹਨਾਂ ਨੂੰ ਪੈਰੋਲ ਨਹੀਂ ਦਿੱਤੀ ਜਾਂਦੀ ਜਾਂ ਇਹਨਾਂ ਨੂੰ ਛੱਡਿਆ ਨਹੀਂ ਜਾਂਦਾ, ਉਹਦੇ ਉੱਤੇ ਵੀ ਕਿਤੇ ਨਾ ਕਿਤੇ ਘੁੰਮਣ ਘੇਰੀ ਹੈ ਨਾ ਭਾਈ, ਲੋਕ ਇਮੋਸ਼ਨਲ ਪੱਖ ਦੇ ਨਾਲ ਵੀ ਜੁੜੇ
2: ਹੋਏ ਉਹਨਾਂ ਦੇ ਹੱਕ ਜਿਹੜੇ ਆਉਂਦੇ ਆ ਨਾ, ਅਸਲੀ ਆ ਕਾਨੂੰਨੀ ਸਿਆਸੀ ਮਸਲੇ ਵੀ ਆ ਤੇ ਕਾਨੂੰਨੀ
0: ਵੀ ਆ, ਦੋਵੇਂ ਆ।
2: ਲੇਕਿਨ ਦੋਵੇਂ ਹੀ ਆ, ਅੱਜ ਧਰਨਾ ਮਜਾਰਿਆਂ ਨਾਲ ਕਿੰਨੇ ਬੰਦੇ ਬਾਹਰ ਆ ਗਏ ਨੇ ਸਾਡੇ ਜਦੋਂ ਦੇ ਅਸੀਂ ਧਰਨੇ ਮਜਾਰੇ ਕਰਦੇ ਆ ਜੀ। ਯਾਰ ਐਫਰਟ ਕਿੰਨੀ ਕੀਤੀ ਹੈ, ਸ਼੍ਰੋਮਣੀ ਕਮੇਟੀ ਵੱਡੇ ਵੱਡੇ ਵਕੀਲ ਕਰੋ ਤੁਸੀਂ
0: ਜੀ,
2: ਉਹ ਜਾਂ ਇਨਸਾਫ਼ ਜਿਹੜੇ ਮੋਰਚੇ ਵਾਲੇ ਕਹਿੰਦੇ ਉਹ ਵੱਡੇ ਵੱਡੇ ਵਕੀਲ ਕਰਕੇ ਤੁਸੀਂ ਉਹ ਵੀ ਨਾਲ ਦੀ ਨਾਲ ਕੰਮ ਜਾਰੀ ਰੱਖੋ ਨਾ।
0: ਬਿਲਕੁਲ ਹੈ ਜੀ,
2: ਸਾਡਾ ਤੇ ਉਹ ਦੂਜੇ ਨੂੰ ਕਿਹਾ ਵੀ ਕਿਸੇ ਨੇ ਵੋਟਾਂ ਕੱਢਣੀਆਂ ਉਹਨਾਂ ਦੇ ਨਾਂ ਤੇ, ਕਿਸੇ ਨੇ ਪੈਸਾ ਇਕੱਠਾ ਕਰਨਾ ਉਹਨਾਂ ਦੇ ਨਾਂ ਤੇ।
0: ਨਾਲੇ ਇੱਕ ਚੀਜ਼ ਇਹ ਵੀ ਆ ਨਾ ਕਿ ਅਸੀਂ ਮਤਲਬ ਕਿ ਚਲੋ ਹੱਕ ਵੀ ਹੈਗਾ ਸਾਰਾ, ਪਰ ਅਸੀਂ ਕਿਤੇ ਨਾ ਕਿਤੇ ਜਿੱਦੀ ਜ਼ਿਆਦਾ ਆ ਜੀ, ਜਾਂ ਜੇ ਕੋਈ ਰਾਹ ਖੁੱਲਦਾ ਤਾਂ ਉਹਨੂੰ ਖੁੱਲਣ ਨਹੀਂ ਦੇ, ਮਤਲਬ ਕਿ ਅਸੀਂ ਕਹਿੰਦੇ ਆ ਕਿ ਜੋ ਅਸੀਂ ਮੰਗਿਆ ਸਾਨੂੰ ਉਹੀ ਦਿਓ, ਨਹੀਂ ਤਾਂ ਨਾ ਦਿਓ। ਹੁਣ ਚਲੋ ਮੈਂ
2: ਅਸੀਂ ਅੜੀਏ ਲੈਣਾ,
0: ਹਾਂਜੀ ਚਲੋ ਘੱਟੋ ਘੱਟ ਰਾਹ ਤਾਂ ਖੁੱਲਦਾ, ਤੁਸੀਂ ਇੱਕ ਦਿਨ ਦੀ ਲਓ, ਅੱਗੇ ਕੀ ਪਤਾ ਹੋਰ ਵੀ ਮਿਲ ਸਕਦੇ ਆ, ਤੁਸੀਂ ਆਪਣਾ ਬਾਹਰ ਤਾਂ ਮਾੜਾ ਮੋਟਾ ਸ਼ੋਅ ਤਾਂ ਕਰੋ ਨਾ ਵੀ ਤੁਸੀਂ ਸ਼ਖਸੀਅਤ ਕਿੱਦਾਂ ਦੀ ਹੋਏ।
2: ਇੱਕ ਘੰਟੇ ਦੀ ਵੀ ਅਗਲੇ ਪਰੋਲ ਦਿੰਦੇ ਆ ਨਾ, ਇੱਕ ਘੰਟੇ ਦੀ ਵੀ ਦਿੰਦੇ ਆ, ਇੱਕ ਦਿਨ ਦੀ ਤੇ ਬੜੀ ਵੱਡੀ ਚੀਜ਼ ਹੈ, ਤੁਸੀਂ ਲਓ, ਤੁਸੀਂ
0: ਲਓ ਤਾਂ ਸਹੀ, ਬਿਲਕੁਲ ਸਟੈਪ ਤਾਂ
2: ਚੰਗਾ ਆਪਣਾ ਵੇਖੋ, ਦੂਜੀ ਵਾਰੀ ਨੂੰ ਹੋ ਸਕਦਾ ਤੁਹਾਨੂੰ ਵੱਧ ਮਿਲ ਜੇ।
0: ਬਿਲਕੁਲ ਹੈ,
2: ਜਿਹੜੀ ਜਿੱਦੀ ਸੁਭਾਅ ਨਾ ਸਾਡਾ, ਮਤਲਬ ਉਹ ਵੀ ਮਤਲਬ ਜਿੱਦਾਂ ਹੁਣ ਰਾਜੋਵਾਲਾ ਸਾਹਿਬ ਨੂੰ ਮਤਲਬ ਵੀ ਉਹ ਆਪਣੀ ਇੱਕ ਮੰਨੇ ਕਹਿੰਦੇ ਸਾਡੀ ਐਂ ਫੈਸਲਾ ਕਰੋ, ਦੂਜੇ ਮੰਨੇ ਇਹ ਕਹਿੰਦੇ ਵੀ ਗਲਤੀ ਮੰਨਣੀ ਨੀ, ਕਾਨੂੰਨ ਮੁਤਾਬਕ ਤੁਹਾਨੂੰ ਚੱਲਣਾ ਪੈਣਾ ਜਾਂ ਫਿਰ ਜਿੱਥੇ ਅੱਗੇ ਡਟੇ ਰਹੋ।
0: ਬਿਲਕੁਲ ਹੈ ਜੀ,
2: ਹੁਣ ਇਹ ਵੀ ਮਤਲਬ ਕੋਈ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜਿਆ ਮਾਫ਼ ਕਰਨਾ, ਕੋਈ ਕਿਸੇ ਨਾਲ ਜੁੜਿਆ, ਉਸੇ ਹਿਸਾਬ ਨਾਲ ਆਪਣਾ ਕੰਮ
0: ਕਰੀ ਜਾਂਦੇ ਆ ਜੀ। ਜੀ
2: ਹੁਣ ਅੱਜ ਰਾਜੋਵਾਲਾ ਸਾਹਿਬ ਦਾ ਪਤਾ, ਅੱਜ ਕੀ ਗੱਲ ਮੇਰੇ ਖਿਆਲ ਮੈਂ ਥੋੜਾ ਜਿਹਾ ਸੁਣਿਆ ਸੀ ਵੀ ਸ਼ਾਇਦ ਕੋਈ ਜੇਲ੍ਹ ਤੋਂ ਚਿੱਠੀ ਵਗੈਰਾ ਆਈ ਉਹਨਾਂ ਦੀ ਬਾਹਰ।
0: ਹਾਂਜੀ ਉਹ ਲਿਖਦੇ ਰਹਿੰਦੇ ਆ ਭਾਈ ਮੇਰਾ ਫੈਸਲਾ ਕਰੋ ਜਾਂ ਫਿਰ ਵਾਪਸ ਲਓ ਜੀ ਰਿੱਟ ਜਿਹੜੀ।
2: ਨਹੀਂ ਫੈਸਲੇ ਤਾਂ ਨਹੀਂ ਹੈ ਨਵਾਂ ਹੀ ਮੇਰਾ ਖਿਆਲ, ਕੋਈ ਪੂਰੀ ਤੇ ਮੈਂ ਵੀ ਨਹੀਂ ਸੁਣੀ, ਪਰ ਉਹ ਜਿਹੜੇ ਹਿਸਾਬ ਨਾਲ ਉਹ ਜਗਤਾਰ ਸਿੰਘ ਹੁਣੀ ਪੜ੍ਹ ਕੇ ਜਾਂ ਸੁਣਾ ਰਹੇ ਸੀ ਨਾ
0: ਜੀ,
2: ਉਹ ਇੱਕ ਪੋਲੀਟੀਕਲ ਪਾਰਟੀ ਦੇ ਬੁਲਾਰੇ ਵਾਲੀ ਭਾਸ਼ਾ ਵਾ ਜੀ।
0: ਜੀ ਜੀ ਜੀ ਜੀ ਜੀ,
2: ਤੁਸੀਂ ਜੇ ਸੁਣੀ ਹੋਗੀ ਨਹੀਂ ਤੇ ਇੱਕ ਦੋ ਦਿਨ ਤੱਕ ਪਹੁੰਚ ਜਾਣੀ ਤੁਹਾਡੇ ਕੋਲ
0: ਖਬਰ ਹੀ ਦੇਖੀ। ਹਾਂਜੀ ਬਿਲਕੁਲ,
2: ਹਾਂ ਉਹ ਇੱਕ ਰਾਜਨੀਤਿਕ ਪਾਰਟੀ ਦੇ ਬੁਲਾਰੇ ਵਾਲੀ ਬੋਲੀ ਬੋਲੀ ਉਹਨਾਂ ਨੇ
0: ਜੀ।
2: ਦੀਪ ਸਿੱਧੂ ਅੰਮ੍ਰਿਤਪਾਲ ਨੂੰ ਉਹਨਾਂ ਨੇ ਭੰਡਿਆ, ਨਾਂ ਨੀ ਲਿਆ ਉਹਨਾਂ ਦਾ
0: ਜੀ,
2: ਤੇ ਅਕਾਲੀ ਦਲ ਬਾਦਲ ਦੀਆਂ ਮਤਲਬ ਵੋਟਾਂ ਵਾਸਤੇ ਕੰਮ ਕੀਤਾ। ਵੇਖੋ ਜੀ ਤੁਹਾਡੀ ਕੁਰਬਾਨੀ ਆ, ਕੁਰਬਾਨੀ ਤੁਹਾਡੀ ਬੜੀ ਵਾਈਡ ਆ।
0: ਬਿਲਕੁਲ ਹੈ ਜੀ,
2: ਜੀ ਆਪਾਂ ਕੁਰਬਾਨੀ ਚਲੋ ਜਿਹੜੇ ਮੰਨਦੇ ਆ ਵੀ ਕੁਰਬਾਨੀ ਆ
0: ਜੀ,
2: ਤੇ ਪਰ ਤੁਸੀਂ ਉਹਨਾਂ ਨੂੰ ਹੁਣ ਪਤਾ ਨੀ ਜ਼ਿੰਦਗੀ ਮਗਰ ਕਿੰਨੀ ਬਚੀ ਆ ਨਹੀਂ ਕਿੰਨੀ ਬਚੀ
0: ਜੀ,
2: ਜਾਂ ਜੋ ਫੈਸਲਾ ਕਿਹੋ ਜਿਹਾ ਉਹ ਤੇ ਆਖਰ ਮੋਦੀ ਦੇ ਵਾਸੀ ਆ ਨਾ ਜਾਂ ਅਮਿਤ ਸ਼ਾਹ ਦੇ ਵਾਸੀ ਆ ਜਾਂ ਅਦਾਲਤਾਂ ਦੇ ਵਾਸੀ ਆ।
0: ਬਿਲਕੁਲ ਹੈ,
2: ਤੇ ਉਹਦੀ ਖਾਤਰ ਜਾਂ ਜਿੱਦਾਂ ਵੀ ਤੁਸੀਂ ਇੱਕ ਮਤਲਬ ਕਰਕੇ ਸਪੋਰਟ ਕਰੋਗੇ ਤੇ ਮੇਰੇ ਅਕੋਰਡਿੰਗਲੀ ਦੀ ਆਪਣੀ ਕੁਰਬਾਨੀ ਨੂੰ
0: ਜੀ
2: ਰੋਲਣਾ ਤੇ ਨਹੀਂ, ਚਲੋ ਮੈਂ ਕਹਿ ਸਕਦਾ ਸ਼ਬਦ ਵੀ ਛੋਟਾ ਕਰਨਾ।
0: ਬਿਲਕੁਲ ਹੈ,
2: ਬਾਕੀ ਤੁਸੀਂ ਦੂਜੇ ਕੁਰਾਨ ਦੇ ਫੈਸਲਿਆਂ ਦੀ ਗੱਲ ਕੀਤੀ ਹੈ
0: ਜੀ,
2: ਉਹ ਹੋ ਸਕਦਾ ਜੀ ਨਿਰਪੱਖ ਫੈਸਲੇ ਕਰਦੇ ਹੋਣ।
0: ਨਹੀਂ ਮੈਂ ਉਹ ਨਹੀਂ, ਮੈਂ ਪਟੀ ਸਾਹਿਬ
2: ਸਾਈਕੋਲੋਜੀ ਫੈਸਲੇ ਦੇਖਦਾ ਸੀਗਾ,
0: ਜੇ ਆਪਾਂ ਸੁਪਰੀਮ ਕਿਸੇ ਵੀ, ਚਲੋ ਕਿਸੇ ਵੀ ਧਰਮ ਦੀ ਗੱਲ ਕਰਦੇ ਆ, ਜੇ ਉਹ ਮਤਲਬ ਕਿ ਆਪਣੇ ਆਪ ਦੇ ਵਿੱਚ ਪੱਕੇ ਨੇ ਤਾਂ ਅਸੀਂ ਕਿਉਂ ਮਤਲਬ ਕਿ ਜੇ ਅਸੀਂ ਮੰਨਦੇ ਆ ਸਾਡਾ ਸਭ ਤੋਂ ਸੁਪਰੀਮ ਜਿਹੜਾ ਘਰ ਆ ਤਾਂ ਅਕਾਲ ਤਖ਼ਤ ਸਾਹਿਬ ਜਾਂ ਅੰਮ੍ਰਿਤਸਰ ਸਾਹਿਬ ਆਪਣਾ ਦਰਬਾਰ ਸਾਹਿਬ ਦੀ ਗੱਲ ਕਰਦੇ ਆ, ਤੇ ਉਹ ਤੋਂ ਗੁਰੂ ਮਾਨਿਓ ਗ੍ਰੰਥ ਤੋਂ ਉਹ ਤੋਂ ਉੱਪਰ ਤਾਂ ਨਹੀਂ ਹੈਗਾ ਨਾ ਕੁਛ ਵੀ, ਜੇ ਉਹ ਫੈਸਲਾ ਉੱਥੋਂ ਆ ਗਿਆ
2: ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਕਿੰਨੇ ਕਿੰਨੇ
0: ਜੀ, ਬਿਲਕੁਲ ਹੈ ਜੀ,
2: ਉਹਦੀ ਵੈਲਿਊ ਜਿਹੜੀ ਅਸੀਂ ਪੱਲੇ ਬੰਨਣੀ ਸੀ ਉਹ ਅਸੀਂ ਕਿੰਨੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਬੰਦਾ ਮਾਰਨਾ ਲਿਖਿਆ ਹੀ ਨਹੀਂ ਗਾ।
0: ਗੁਰੂ ਗੋਬਿੰਦ ਸਿੰਘ ਸਾਹਿਬ ਦੇਖੋ ਉਹਨਾਂ ਨੇ ਕਿੰਨੇ ਮਤਲਬ ਕਿ ਅਨੰਦਪੁਰ ਸਾਹਿਬ ਦੇ ਵਿੱਚ ਜੋ ਕੁਝ ਵਾਪਰਿਆ ਉਹਨਾਂ ਨੇ ਉੱਥੋਂ ਕਿਲਾ ਛੱਡ ਦਿੱਤਾ, ਅੱਗੇ ਵੱਧ ਗਏ ਨਾ।
2: ਹਾਂਜੀ,
0: ਤੇ ਉਹਨਾਂ ਨੇ ਕਿੰਨੇ ਨਗਰ ਵਸਾਏ ਅੱਗੇ ਜਾ ਕੇ, ਕਿੰਨੀ ਅੱਗੇ ਜਾ ਕੇ ਡਿਵੈਲਪਮੈਂਟ ਕੀਤੀ ਹਨਾ, ਉਹਨੂੰ ਵਿਚਾਰਿਆ ਨੀ ਅਸੀਂ ਕੀਤਾ ਕਿ ਉਹਨਾਂ ਨੇ
2: ਗੁਰੂ ਗ੍ਰੰਥ ਸਾਹਿਬ ਤੇ ਕਹਿੰਦਾ ਹੀ ਨਹੀਂ ਗਾ ਜੀ, ਫਲਸਫਾ ਤੇ ਕਹਿੰਦਾ ਹੀ ਨਹੀਂ ਗਾ ਤੁਸੀਂ ਰਾਜੇ ਬਣ ਕੇ ਤੇ ਲੋਕਾਂ ਨੂੰ ਲੁੱਟੋ।
0: ਬਿਲਕੁਲ ਹੈ ਜੀ, ਬਿਲਕੁਲ,
2: ਅਸੀਂ ਉਸ ਅਕਾਲ ਤਖ਼ਤ ਦੇ ਫਲਸਫੇ ਦੇ ਨਾਂ ਤੇ ਅਸੀਂ ਸਰਕਾਰਾਂ ਬਣਾਉਂਦੇ ਚਲਾਉਂਦੇ ਆ, ਤੇ ਕਿੱਧਰ ਦੀ ਕਿੰਨੀਆਂ ਅਸੀਂ ਕਰਪਟ, ਉਹ ਆਪਣੇ ਆਪ ਨੂੰ ਪੰਥ ਸਾਹਿਬ ਦੇ, ਯਾਰ ਪੰਥ ਕਦੀ ਵੀ ਲੁੱਟਣ ਵਾਲਾ ਨਹੀਂ ਹੁੰਦਾ
0: ਜੀ,
2: ਪੰਥ ਦਸਾਨਾਵਾਂ ਦੀ ਕਿਰਤ ਕਰਨ ਵਾਲਾ ਹੁੰਦਾ, ਇੱਕ ਪਾਰਟੀ ਨਾਲ ਜੁੜੇ ਲੋਕ ਹੀ ਪੰਥ ਨਹੀਂ ਹੁੰਦੇ, ਪੰਥ ਦੀ ਪਰਿਭਾਸ਼ਾ ਬੜੀ ਵਾਈਡ ਆ
0: ਜੀ,
2: ਔਰ ਪੰਥ ਦੇ ਫਲਸਫੇ ਬੜੇ ਸੁੱਚੇ ਆ, ਉੱਚੇ ਆ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫਲਸਫੇ, ਪਰ ਡਿਪੈਂਡ ਕਰਦਾ ਵੀ ਉੱਥੇ ਬੈਠਾ ਵਿਅਕਤੀ ਉਹਨਾਂ ਚੀਜ਼ਾਂ ਦੀ ਖੁਦ ਕਿੰਨਾ ਫੋਲੋ ਕਰਦਾ।
0: ਬਿਲਕੁਲ,
2: ਮੈਂ ਹੁਣ ਦੂਜੇ ਸਰੋਤਿਆਂ ਨੂੰ ਕਹਾਂ ਜੀ, ਐਂ ਕਰੋ ਜੀ, ਜਿਉਂ ਕਰੋ, ਮੈਂ ਇੱਥੇ ਆਣ ਕੇ ਕੋਈ ਗਲਤ ਐਵੇਂ ਪੁੱਠੀਆਂ ਸਿੱਧੀਆਂ ਗੱਲਾਂ ਬੋਲੀ ਜਾਵਾਂ
0: ਜੀ? ਬਿਲਕੁਲ ਹੈ ਜੀ,
2: ਮਤਲਬ ਅਸੀਂ ਵੇਖੋ ਜੀ, ਅਸੀਂ ਬਾਣੇ ਤੇ ਅਸੀਂ ਕੀ ਕਹਿੰਦੇ ਨੇ ਜਿਹੜੀਆਂ ਮੁੰਦਰਾਂ ਪਾਈਆਂ ਨਾ, ਅਸੀਂ ਪਾਈਆਂ ਖੁਦ ਗਰਜੀ ਦੀਆਂ
0: ਜੀ, ਬਿਲਕੁਲ ਹੈ ਜੀ,
2: ਖੁਦ ਗਰਜੀ ਦੀਆਂ ਮੁੰਦਰਾਂ, ਖੁਦ ਗਰਜੀ ਦੇ ਬਾਣੇ, ਤੇ ਖੁਦ ਜੇ ਉਹ ਰੰਗ ਭਾਵੇਂ ਹਰਿਆ ਹੋਵੇ, ਨੀਲਾ ਪੀਲਾ ਜਿਹੜਾ ਹੋਵੇ
0: ਜੀ,
2: ਉਹ ਭਗਵਾਂ ਹੋਵੇ, ਉਹਦੇ ਨਾਲੋਂ ਕਾਫਰ ਬੰਦੇ 50 ਗੁਣਾ ਚੰਗੇ ਹੁੰਦੇ
0: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹ ਸਾਡਿਆਂ ਨੇ ਬਣਾਈਆਂ ਮੁੰਦਰਾਂ ਪਾਈਆਂ ਵਾ ਤੇ ਮਾਲਾ ਪਾਈਆਂ ਵਾ ਖੁਦ ਗਰਜੀ ਦੀਆਂ, ਸਿਆਸਤ ਦੀਆਂ, ਜਾਇਦਾਦਾਂ ਲੁੱਟਮਾਰ ਕਰਨ ਦੀਆਂ
0: ਜੀ,
2: ਉਹ ਇਹਦੇ ਨਾਲ ਜਿਹੜੇ ਕਾਫਰ ਬੰਦੇ ਗੁਰਦੁਆਰੇ ਮੰਦਰ ਮਸਜਿਦ ਜਾਂਦੇ ਨੀ, ਉਹ ਭਾਜੀ 50 ਗੁਣਾ ਵਧੀਆ ਹੁੰਦੇ ਜੀ, ਉਹ ਜਾਂਦੇ ਨੀ ਤਾਂ ਕਿਸੇ ਦਾ ਖਾਂਦੇ ਵੀ ਨੀ ਉੱਥੇ ਜਾ ਕੇ।
0: ਬਿਲਕੁਲ ਹੈ ਜੀ, ਬਿਲਕੁਲ,
2: ਉਹਦੀ ਕਿਰਤ ਕਮਾਈ ਕਰਦੇ ਆ,
0: ਨਾਲੇ ਅਗਲੇ ਕਹਿੰਦੇ ਫਕਰ ਨਾ ਕਰਦੇ ਆ ਤਾਂ ਕਰਦੇ ਆ ਨਾ, ਮੰਨਦੇ ਆ, ਬਿਲਕੁਲ ਕਰਦੇ ਆ ਜੀ।
2: ਬਿਲਕੁਲ, ਇਹ ਜਿਹੜੇ ਲੋਕ ਹੁੰਦੇ ਇਹਨਾਂ ਨੀ ਅੱਜ ਕੱਲ ਇਹ ਸਾਰੇ ਇੱਕ ਨਾ ਮਤਲਬ ਕਹਿ ਲਈਏ ਨਾ, ਚਲੋ ਗੱਲ ਜਦੋਂ ਚੱਲ ਪਈ ਫਿਰ ਰਿਹਾ ਨੀ ਜਾਂਦਾ
0: ਜੀ,
2: ਤੇ ਉਹ ਇੱਕ ਗੈਂਗ ਮਤਲਬ ਇੱਕ ਸਿਸਟਮ ਬਣਿਆ ਹੋਇਆ ਲੁੱਟਣ ਦਾ, ਰਲ ਮਿਲ ਕੇ ਸਰਕਾਰੀ ਦਰਬਾਰੀ ਪੁਜਾਰੀ
0: ਜੀ
2: ਤੇ ਲਿਖਾਰੀ ਅੱਜ ਕੱਲ ਦਾ ਮੀਡੀਆ
0: ਜੀ,
2: ਇਹ ਇੱਕ ਗੈਂਗ ਦਾ ਰੂਪ ਧਾਰ ਚੁੱਕਾ, ਲੋਕਾਂ ਦੇ ਖੂਨ ਚੂਸਣ ਵਾਲੇ
0: ਜੀ,
2: ਜਿਹੜੇ ਬਾਬੇ ਨਾਨਕ ਨੇ ਜਿਵੇਂ ਕਿਹਾ ਸੀ ਨਾ ਵੀ ਲੋਕਾਂ ਦੇ ਖੂਨ ਚੂਸਦੇ ਸੀ ਉਦੋਂ ਦੇ ਰਾਜੇ ਵੀ
0: ਜੀ,
2: ਤੇ ਅੱਜ ਵੀ ਉਹ ਰਾਜੇ ਆ, ਕਿਸੇ ਵੀ ਤਰ੍ਹਾਂ ਦੇ ਜਿਹੜੇ ਆ, ਹੈ ਤੇ ਰਾਜੇ ਹੀ ਆ ਨਾ ਜਿਹਨੂੰ ਪਾਵਰ ਮਿਲ ਜਾਂਦੀ ਹੈ।
0: ਬਿਲਕੁਲ ਹੈ ਜੀ, ਬਿਲਕੁਲ,
2: ਅੱਜ ਖੂਨ ਦੇ ਨਾਲ ਹੱਡੀਆਂ ਵੀ ਰਗੜ ਜਾਂਦੇ ਆ
0: ਜੀ,
2: ਜੀ ਉਦੋਂ ਦੇ ਉਹਨਾਂ ਨੇ ਪੰਡਿਤਾਂ ਨੂੰ, ਜਿਹੜੇ ਮਤਲਬ ਸੱਚੇ ਸੁੱਚੇ ਪੰਡਿਤ ਨੂੰ, ਸੱਚੇ ਸੁੱਚੇ ਮੌਲਵੀ ਨੂੰ ਕੁਝ ਨਹੀਂ ਸਿੱਖਿਆ
0: ਜੀ,
2: ਉਹਨਾਂ ਪਖੰਡੀਆਂ ਨੂੰ ਕਿਹਾ ਸੀ।
0: ਬਿਲਕੁਲ ਹੈ ਜੀ,
2: ਤੇ ਜਿਹੜੇ ਬਾਬੇ ਨਾਨਕ ਦੀ ਬਾਣੀ ਦੇ ਨਾਂ ਤੇ ਰੋਟੀਆਂ ਸੇਕਦੇ, ਇਹ ਉਹਨਾਂ ਮੌਲਵੀਆਂ ਪੰਡਿਤਾਂ ਤੋਂ ਵੀ ਅੱਗੇ ਜਾ ਕੇ
0: ਜੀ। ਬਿਲਕੁਲ,
2: ਵਿੱਚ ਕੋਈ ਸੱਚੇ ਸੁੱਚੇ ਜਰੂਰ ਹੋਣਗੇ, ਅਸੀਂ ਨੀ ਕਹਿੰਦੇ ਵੀ ਸਾਰੇ ਕੁਝ ਹੋਣਗੇ,
0: ਬਿਲਕੁਲ,
2: ਪਰ ਬਹੁਤੇ ਉਹਦੇ ਨਾਂ ਤੇ ਮਤਲਬ ਜਿਹੜੇ ਰੋਜੀਆਂ ਰੋਟੀਆਂ ਚਲਾਉਣ ਵਾਲੇ
0: ਆ ਜੀ। ਬਿਲਕੁਲ ਹੈ ਜੀ,
2: ਬੜੀ ਸਾਡੀ ਸਾਡੀ
0: ਹਾਂਜੀ ਹਾਂਜੀ, ਕੰਟੀਨਿਊ ਦੱਸੋ ਮੈਂ ਕਿਹਾ ਔਜਲਾ ਸਾਹਿਬ ਜੁੜੇ ਆ ਨਾਲ, ਹਾਂਜੀ, ਤੇ ਉਹ ਸ਼ਾਇਦ ਗੱਲ ਕਰਨੀ ਚਾਹੁੰਦੇ ਹੋਣ ਤੁਹਾਡੇ ਨਾਲ ਵੀ।
2: ਕਰੋ ਕਰੋ,
0: ਹਾਂਜੀ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਜੀ ਤੁਹਾਨੂੰ ਜੀ।
3: ਸਤਿ ਸ੍ਰੀ ਅਕਾਲ ਭਾਰਵੀਰ ਪੱਟੀ ਸਾਹਿਬ, ਸਰਕਾਰ ਜੋ ਜੀ,
2: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ ਤੁਹਾਨੂੰ ਜੀ। ਭਾਈ ਜੀ
3: ਪੱਟੀ ਸਾਹਿਬ, ਮੈਂ ਅੱਜ ਸਵੇਰੇ ਜੇ ਤੋਂ ਤੁਸੀਂ ਗੱਲਾਂ ਕਰ ਰਹੇ ਨਾ, ਮੈਂ ਅੱਜ ਸਵੇਰੇ ਉੱਠ ਕੇ ਸੋਚਦਾ ਸੀ ਵੀ ਜੇ ਜਿਹੜੀ ਸਾਡੀ ਸਿਆਸਤ ਆ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਆ, ਜੇ ਇੱਕ ਜੌ ਵਾਂਗੂ ਹੋਵੇ
0: ਜੀ,
3: ਹੋਰ ਇਹਦੇ ਕੋਈ ਸਾਈਡ ਵਾਲੇ ਬੈਨੀਫਿਸ਼ੀ ਨਾ ਹੋਣ, ਕਿਹੜਾ ਆਜੂ ਇਹਨਾਂ ਚੋਂ ਹੈ ਕੋਈ ਤਿਆਰ ਹੋਣ ਨੂੰ?
0: ਕੋਈ ਨੀ ਆਏਗਾ ਜੀ,
2: ਬਿਲਕੁਲ ਕਦੇ ਵੀ ਨੀ।
3: ਅਰਬਾਂ ਪਤੀ ਸੁਖਬੀਰ ਬਾਦਲ ਕਹਿੰਦਾ ਜੀ 5 ਸਾਲ ਦੋ ਸੇਵਾ ਕਰਨੀ, ਸੇਵਾ ਭਾਈ ਤੇਰੇ ਕੋਲ ਇੰਨਾ ਪੈਸਾ ਹੋਣਾ, ਹੁਣ ਕਰ ਲੈ, ਹੁਣ ਤੈਨੂੰ ਰੋਕਦਾ ਕੋਈ?
2: ਉਹ
3: ਬਾਦਲ
2: ਸਾਹਿਬ, ਅਸੀਂ ਕੋਈ ਤੁਹਾਡੇ ਦੁਸ਼ਮਣ ਨੀ ਹੈਗੇ, ਨਾ ਅਸੀਂ ਚਲੋ ਬਹੁਤਾ ਕਿਸੇ ਦੇ ਮਿੱਤਰ ਹੀ ਆ, ਜਿਹੜਾ ਬੋਲਣਾ ਸਾਡਾ ਹੱਕ ਹੈ, ਅਸੀਂ ਵੀ ਇਸ ਦੇਸ਼ ਦੇ ਵਾਸੀ ਹਾਂ
0: ਜੀ।
2: ਤੁਸੀਂ ਜੀ ਲੋਕਾਂ ਦਾ ਪਿਆਰ ਜਿੱਤਣਾ ਚਾਹੁੰਦੇ ਜੇ ਨਾ, ਤੁਸੀਂ ਜਿੱਦ ਤੁਹਾਨੂੰ ਛੱਡਣੀ ਪਊਗੀ
0: ਜੀ।
2: ਅਸੀਂ ਨੀ ਕਹਿੰਦੇ ਤੁਸੀਂ ਪ੍ਰਧਾਨਗੀ ਛੱਡੋ ਜਾਂ ਸੀ ਐਮ ਦੇ ਕੈਂਡੀਡੇਟ, ਤੁਹਾਨੂੰ ਰਾਈਟ ਆ, ਤੁਹਾਨੂੰ ਇਲੈਕਸ਼ਨ ਲੜਨ ਦਾ ਮੁੱਖ ਮੰਤਰੀ ਲੋਕੀ ਬਣਾਉਣਗੇ, ਤੁਹਾਨੂੰ ਰਾਈਟ ਆ
0: ਜੀ,
2: ਉਹਦੀ ਕੋਈ ਵਿਰੋਧ ਤਾਂ ਨੀ ਕਰ ਸਕਦਾ। ਲੇਕਿਨ ਕਮ ਸੇ ਕਮ ਜਿਹੜੇ ਗੁਰਬਾਣੀ ਦਾ ਕਬਜ਼ਾ ਤੁਹਾਡੇ ਨਾ, ਅਸੀਂ ਕਹਿੰਦੇ ਵੀ ਝੂਠਾ ਨਾ ਲੱਗਦਾ ਤੁਹਾਡੇ
0: ਜੀ,
2: ਅਸੀਂ ਕਹਿੰਦੇ ਵੀ ਨਹੀਂ ਕੀਤਾ, ਚਲੋ ਤੁਸੀਂ ਤੁਸੀਂ ਦੂਜਾ ਨੀ ਕਰਦਾ। ਪਰ ਜੀ ਇੱਕ ਚੈਨਲ ਸਰਦਾਰ ਜੀ ਇੰਨਾ ਵਾਹਿਗੁਰੂ ਨੇ ਦਿੱਤਾ, ਤੁਸੀਂ ਪੰਥ ਦੇ ਨਾਂ ਤੇ ਪੈਸੇ ਕਮਾਏ ਆ, ਤੁਸੀਂ ਪੰਜਾਬ ਤੋਂ ਪੈਸੇ ਕਮਾਏ ਆ
0: ਜੀ,
2: ਤੁਸੀਂ ਦਸਾਨਾਵਾਂ ਦੀ ਕਿਰਤ ਕਰਕੇ ਨੀ ਕਮਾਏ ਸਰਦਾਰ ਜੀ
0: ਜੀ।
2: ਜੇ ਦਾਨ ਇੱਕ ਚੈਨਲ ਕਰ ਦੋਗੇ ਤੇ ਲੋਕ ਤੁਹਾਨੂੰ ਚੰਗਾ ਹੀ ਆਖਣਗੇ, ਮਾੜਾ ਤਾਂ ਨੀ ਆਖਣਗੇ
0: ਜੀ।
2: ਪੈਸੇ ਲੈ ਕੇ ਦਾਨ ਕਰ ਦਿਓ
0: ਜੀ,
2: ਪਰ ਉਹ ਉੱਥੇ ਵੀ ਅਸੀਂ ਰੱਖਣੀ। ਹੁਣ ਹਾਈਕੋਰਟ ਦੇ ਵਿੱਚ ਤੁਹਾਡੀ ਰਿੱਟ ਜਿਹੜੀ ਕੈਂਸਲ ਹੋ ਗਈ ਹੈ, ਰਿੱਟ ਮੀਨ ਇੱਕ ਮੰਨੇ ਅਸੀਂ ਆਨੇ ਆ ਵੀ ਗੁਰੂ ਸਾਡਾ ਜਿਹੜਾ, ਹੁਣ ਫਿਰ ਅਦਾਲਤਾਂ ਸੁਖਬੀਰ ਬਾਦਲ ਦੀ ਖਾਤਰ ਹੀ ਗਏ
0: ਜੀ,
2: ਦਿੱਲੀ ਜੋ ਤੁਸੀਂ ਵੀ ਖਬਰ ਕੀਤੀ ਜੀਡੀਸੀ ਨਾਲ ਸੰਬੰਧਿਤ ਆਈ
0: ਜੀ,
2: ਹੁਣ ਫਿਰ ਹੁਣ ਕੌਣ ਰੋਲਿਆ ਫਿਰ ਉਹਨਾਂ ਨੂੰ ਉੱਥੇ, ਕਿ ਜਦੋਂ ਐਡ ਆਉਂਦੀ ਤੇ ਗੁਰਬਾਣੀ ਦਾ ਕਮਰਸ਼ੀਅਲਾਈਜੇਸ਼ਨ ਹੀ ਹੋ ਗਿਆ ਨਾ ਫਿਰ
0: ਜੀ, ਬਿਲਕੁਲ।
2: ਦੂਜਿਆਂ ਨੂੰ ਤੁਸੀਂ ਕਹਿੰਦੇ ਲਾਗੂ ਨੀ ਕਰ ਸਕਦੇ, ਬੀਡੀਸੀ ਚਲਾ ਸਕਦਾ
0: ਜੀ,
2: ਇਹ ਜਿਹੜਾ ਮੰਝ ਧਾਰ ਆ ਨਾ ਜੀ, ਇਹਦੇ ਚੋਂ ਤੇ ਇਹਨਾਂ ਨੂੰ ਕੋਈ ਨੀ ਨਾ ਕੱਢ ਸਕਦਾ
0: ਜੀ,
2: ਇਹ ਤੇ ਇਹਨਾਂ ਨਿਕਲਣਾ ਇਹਦੇ ਚੋਂ,
0: ਬਿਲਕੁਲ ਹੈ ਜੀ।
2: ਬਾਕੀ ਇਹਨਾਂ ਤੇ ਜਾਨਲੇਵਾ ਹਮਲਾ ਆਇਆ, ਬਿਲਕੁਲ ਅਸੀਂ ਨਿੰਦਾ ਕਰਦੇ ਹਾਂ
0: ਜੀ,
2: ਲੇਕਿਨ ਸਰਦਾਰ ਜੀ ਜਿਹੜਾ ਅੰਮ੍ਰਿਤਸਰ ਸਾਹਿਬ ਇਹਨਾਂ ਤੇ ਹੋਇਆ ਸੀ ਨਰਾਇਣ ਸਿੰਘ ਚੌੜੇ ਵਾਲਾ ਕੇਸ
0: ਜੀ,
2: ਸੁਖਬੀਰ ਬਾਦਲ ਹੁਣ ਵਕੀਲ ਸਾਹਿਬ ਚਲੇ ਗਏ ਸ਼ਾਇਦ ਸੁਣਦੇ ਹੋਣਗੇ
0: ਜੀ,
2: ਜਿਹੜੇ ਬੰਦੇ ਤੇ ਹਮਲਾ ਹੁੰਦਾ
0: ਜੀ
2: ਉਹਦਾ ਫਰਜ਼ ਨੀ ਬਣਦਾ ਕਿ ਐਫ ਆਈ ਆਰ ਦਰਜ ਕਰਾਵੇ ਜਾ ਕੇ,
0: ਬਿਲਕੁਲ।
2: ਸੁਖਬੀਰ ਬਾਦਲ ਨੇ ਐਫ ਆਈ ਆਰ ਦਰਜ ਕਰਾਈ ਸੀ, ਕੱਲ ਨੂੰ ਗਵਾਹੀ ਦੇਣੀ ਪਈ ਨਰਾਇਣ ਸਿੰਘ, ਨਰਾਇਣ ਸਿੰਘ ਚੌੜੇ ਦੇ ਵਿਰੁੱਧ ਗਵਾਹੀ ਦੇਣ ਜਾਊਗਾ, ਉੱਥੇ ਜਾਊਗਾ ਗਵਾਹੀ ਦੇਣ, ਇਸ ਬੰਦੇ ਨੇ ਮੇਰੇ ਤੇ ਹਮਲਾ ਕੀਤਾ
0: ਜੀ।
2: ਐਸ ਜੀ ਪੀ ਸੀ ਨੇ ਉਹ ਜਿਹੜੀਆਂ ਫੁਟੇਜ ਇਹਨਾਂ ਨੂੰ ਸੂਟ ਕਰਦੀਆਂ ਸੀ ਉਹ ਦੇ ਦਿੱਤੀਆਂ, ਜਿੱਥੇ ਉਹਨੇ ਧਾਮੀ ਸਾਹਿਬ ਨਾਲ ਹੱਥ ਮਿਲਾਇਆ ਸੀ ਨਰਾਇਣ ਸਿੰਘ ਚੌੜੇ ਨੇ, ਉਹ ਫੁਟੇਜ ਅਜੇ ਤੱਕ ਨੀ ਦਿੱਤੀ ਇਹਨਾਂ
0: ਜੀ, ਬਿਲਕੁਲ।
2: ਹੁਣ ਸੀ ਬੀ ਆਈ ਜਦੋਂ ਆਊਗੀ, ਸੀ ਬੀ ਆਈ ਫੁਟੇਜ ਮੰਗੂਗੀ, ਤੁਸੀਂ ਉਹ ਦਿਓਗੇ ਫਿਰ ਉਹਨਾਂ
0: ਜੀ? ਨਹੀਂ ਉਹ ਤਾਂ ਇੱਥੇ ਵੀ ਸੀ ਬੀ ਆਈ ਦੀ ਮੰਗ ਰਹੇ ਆ ਪਏ ਆ ਵੀ ਕਰੋ ਬਾਈ ਸੀ ਬੀ ਆਈ ਨੂੰ,
2: ਚਲੋ ਹੋਣੀ ਚਾਹੀਦੀ ਅਸੀਂ ਨੇ ਸੀ ਬੀ ਆਈ ਤੋਂ ਉੱਪਰ ਦੀ
0: ਜੀ, ਬਿਲਕੁਲ,
2: ਜਿੱਥੇ ਵੀ ਤੁਹਾਡੀ ਪਹੁੰਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਜੋ ਪੈਸਾ ਹੈਗਾ ਤੁਹਾਡੇ ਕੋਲ,
0: ਬਿਲਕੁਲ ਹੈ ਜੀ।
2: ਬਾਕੀ ਵੇਖੋ ਜੀ ਇਹਨਾਂ ਕੋਲ ਕਿੰਨੀਆਂ ਵੱਡੇ ਵੱਡੇ ਵਕੀਲਾਂ, ਜਦੋਂ ਇਹਨਾਂ ਤੇ ਝੂਠੇ ਸੱਚੇ ਸਿਆਸਤਦਾਨਾਂ ਤੇ ਕਰਪਸ਼ਨ ਦੇ ਦੋਸ਼ ਲੱਗਦੇ ਆ ਨਾ
0: ਜੀ,
2: ਵੱਡੇ ਤੋਂ ਵੱਡੇ ਵਕੀਲ ਲਿਆਉਂਦੇ
0: ਜੀ,
2: ਮਹਿੰਗੇ ਤੋਂ ਮਹਿੰਗੇ ਵਕੀਲ ਪਹਿਲਾਂ ਹੀ ਤਿਆਰ ਹੁੰਦੇ ਆ, ਇਹਨਾਂ ਦੀ ਟੀਮਾਂ ਤੁਹਾਨੂੰ ਪਤਾ ਬੜੀਆਂ ਹੁੰਦੀਆਂ
0: ਜੀ।
2: ਅੱਛਾ ਉਹ ਨਰਾਇਣ ਸਿੰਘ ਚੌੜੇ ਦੀ ਜਮਾਨਤ ਨੂੰ ਚੈਲੰਜ ਕੀਤਾ ਤੁਸੀਂ?
0: ਜੀ।
2: ਆਪਦਾ ਕੇਸ ਕਿਉਂ ਨੀ ਲੜਿਆ? ਤੁਹਾਡੇ ਤੇ ਜਾਨਲੇਵਾ ਹਮਲਾ ਹੋਇਆ ਸਰਦਾਰ ਜੀ, ਜਾਨਲੇਵਾ ਹਮਲਾ ਤੁਹਾਡੇ ਤੇ
0: ਜੀ,
2: ਉਹ ਤੁਸੀਂ ਕਿਉਂ ਨੀ ਲੜਿਆ? ਹੁਣ ਜੀ ਫਿਰ ਉੱਥੇ ਕਹੇ ਵੀ ਇਹ ਗੋਲਮਾਲ ਆ,
0: ਬਿਲਕੁਲ,
2: ਫਿਰ ਆਖਣਾ ਜੀ ਇਹ ਬੰਦਾ ਝੂਠੀਆਂ ਗੱਲਾਂ ਬਣਾਉਂਦਾ। ਕੁਐਸਚਨ ਮਾਰਕ ਤਾਂ ਫਿਰ ਜਿਹਨੂੰ ਰੱਬ ਨੇ ਮੱਤ ਦਿੱਤੀ ਆ ਉਹ ਕੁਐਸਚਨ ਮਾਰਕ ਤਾਂ ਵੀ ਜੀ ਫਿਰ ਲੱਗਣ,
0: ਬਿਲਕੁਲ ਆ ਜੀ, ਬਿਲਕੁਲ। ਨਹੀਂ ਵਧੀਆ ਪੁਆਇੰਟ ਆ ਤੁਹਾਡਾ,
2: ਇੱਕ ਬੰਨੇ ਤੁਸੀਂ, ਹਾਂਜੀ ਇੱਕ ਬੰਨੇ ਤੁਹਾਡੀ ਤੇ ਜਾਨ ਤੇ, ਦੂਜੇ ਬੰਨੇ ਤੁਸੀਂ ਉਸ ਬੰਦੇ ਤੇ ਐਕਸ਼ਨ ਹੀ ਕੋਈ ਨੀ ਲੈ ਰਹੇ
0: ਜੀ ਜੀ,
2: ਇੱਕ ਮਹੀਨੇ ਰਲਿਆ ਮਿਲਿਆ ਕੰਮ ਨਹੀਂ ਹੋ ਸਕਦਾ ਫਿਰ
0: ਜੀ।
3: ਪੱਟੀ ਸਾਹਿਬ ਉਧਰੋਂ ਬੈਨੀਫਿਟ ਹੋਰ ਪਾਸੇ, ਉਧਰੋਂ ਵੀ ਆਪਦਾ ਬੈਨੀਫਿਟ ਸੀ ਤੇ ਇਧਰੋਂ ਵੀ ਆਪਦਾ ਬੈਨੀਫਿਟ ਆ, ਗੱਲ ਤਾਂ ਇਹੀ ਹੈ ਨਾ
0: ਜੀ,
2: ਬਿਲਕੁਲ ਬਿਲਕੁਲ।
3: ਮਤਲਬ ਇਹ ਇਹਨਾਂ ਦੇ ਹੁਣ ਪੱਟੀ ਸਾਹਿਬ ਉਹੀ ਗੱਲ ਹੋ ਗਈ ਜਿਵੇਂ ਤੁਸੀਂ ਉਹ ਦਾਦੇ ਨੂੰ ਬਜ਼ੁਰਗ ਫਿਰਦੇ ਰਹੇ, ਇਹ ਇਹ ਅਜੇ ਨਾ ਉਸੇ ਗੱਲ ਚ ਜਿਉ ਰਹੇ ਨੇ ਕਿ ਬਾਦਲ ਸਾਹਿਬ ਨੇ ਬਿਆਨ ਦੇ ਤਾ ਬਜ਼ੁਰਗਾਂ ਨੂੰ ਪੜ੍ਹ ਕੇ, ਮੇਰੇ ਵਰਗੇ ਤੁਹਾਡੇ ਵਰਗੇ ਪੜ੍ਹੇ ਲਿਖੇ ਨੇ ਸੁਣਾ ਤਾ, ਉਹਨਾਂ ਨੇ ਕਿਹਾ ਜੀ ਬਾਦਲ ਸਾਹਿਬ ਐਂ ਕਰਦੇ ਨੇ, ਅਖਬਾਰ ਚ ਬਿਆਨ ਆਇਆ ਹੁੰਦਾ ਸੀ, ਭੁੱਲ ਜਾਂਦੇ ਸੀ, ਹੁਣ ਤਾਂ ਲਿਆ ਕੇ ਲੋਕ ਮੂਹਰੇ ਸਿੱਟਦੇ ਨੇ ਤੁਹਾਡੀ ਗੱਲ ਨੂੰ,
0: ਬਿਲਕੁਲ
3: ਹਾਂਜੀ
2: ਬਿਲਕੁਲ ਬਿਲਕੁਲ।
3: ਉਦੋਂ ਬਾਦਲ ਸਾਹਿਬ ਬਿਆਨ ਅੰਮ੍ਰਿਤਸਰ ਦਿੰਦੇ ਸੀ ਤੇ ਮਾਨਸੇ ਵਾਲੇ ਪਈ ਜਾਂਦੇ ਬਾਦਲ ਸਾਹਿਬ ਪਿੱਛੇ ਜਾਨ ਮਾਰ ਦਾਂਗੇ, ਹਾਂਜੀ
2: ਬਿਲਕੁਲ,
3: ਹੁਣ ਚਾਹੇ ਮਾਨਸੇ ਦੇ ਲੋ ਚਾਹੇ ਅਮਰੀਕਾ ਦੇ ਲੋ, ਬਿਆਨ ਤਾਂ ਲੱਗਦਾ ਤੁਹਾਡੇ ਮੂਹਰੇ ਦਿੱਤਾ ਹੋਇਆ,
0: ਮਿੰਟੋ ਮਿੰਟ ਹੀ ਆ ਜਾਂਦਾ ਜੀ, ਬਿਲਕੁਲ
2: ਬਿਲਕੁਲ ਮਿੰਟੋ ਮਿੰਟ ਹੀ ਆ ਜਾਂਦਾ ਜੀ,
3: ਕਰਕੇ ਹੁਣ ਸੱਚ ਸਾਹਮਣੇ ਆਉਣ ਲੱਗ ਗਿਆ ਤੇ ਸੱਚ ਸਾਹਮਣੇ ਹੋ ਗਿਆ ਤੇ ਪੜਦਾ ਉੱਠ ਖੜਿਆ ਜੀ, ਪੜਦਾ ਉੱਠਿਆ ਹੋਇਆ ਤੇ ਉਹਦੇ ਵਿੱਚ ਫਿਰ ਹਮਾਮ ਚ ਸਾਰੇ ਨੰਗੇ ਦਿਖੀ ਜਾਂਦੇ
0: ਨੇ ਜੀ।
2: ਵੇਖੋ ਜੀ ਪਹਿਲਾਂ ਆਉਂਦਾ ਸੀ
3: ਪੰਥ ਨੂੰ ਖਤਰਾ ਹੋਣਾ, ਮੈਂ ਤਾਂ ਜਿਹੜੀ ਗੱਲ ਕਹਿੰਦੇ ਪੱਟੀ ਸਾਹਿਬ ਵੀ ਜੋ ਸਿਆਸਤ ਨੂੰ ਇਹਨਾਂ ਨੇ ਜੋਬ ਨਹੀਂ ਸਮਝਿਆ, ਜੇ ਸਿਆਸਤ ਨੂੰ ਜੋਬ ਸਮਝੇ ਮੈਂ ਕਹਿੰਦਾ ਕਰਕੇ ਦਿਖਾਵੇ ਨੇ, ਕੋਈ ਬਾਹਰਲੇ ਮੁਲਕ ਹੈ ਕਾਰ ਅਗਲੇ ਦੀ ਆਪਦੀ ਹੁੰਦੀ ਆ, ਉਹਨੂੰ ਬਾਕੀ ਚੀਜ਼ਾਂ ਦਿੰਦੇ ਨੇ ਭਾਈ,
0: ਬਿਲਕੁਲ
3: ਸਾਰਾ ਕੁਝ ਆਪਦਾ, ਇੱਥੇ ਸਾਰੀਆਂ ਸਹੂਲਤਾਂ ਮਿਲਦੀਆਂ ਨੇ
0: ਜੀ,
3: ਹਾਂਜੀ
2: ਸਾਡੇ ਇੱਥੇ ਸਿਆਸਤ ਧੰਦਾ ਵਾ, ਧਰਮ ਧੰਦਾ ਵਾ,
3: ਧੰਦਾ ਜੀ ਬਿਲਕੁਲ
0: ਧੰਦਾ,
3: ਤੁਸੀਂ ਦੇਖੋ ਜਿੰਨੇ ਬਿਜ਼ਨਸਮੈਨ ਨੇ ਜੀ, ਜਿੰਨੇ ਬਿਜ਼ਨਸਮੈਨ ਜਦ ਤੋਂ ਸਿਆਸਤ ਆ ਕੇ ਬਿਜ਼ਨਸਮੈਨ ਕਹਿੰਦਾ ਉਹਨੇ ਧੰਦਾ ਕਰਨਾ ਹੁੰਦਾ ਆ ਕੇ, ਉਹਨਾਂ ਨੇ ਸਿਆਸਤ ਧੰਦਾ ਬਣਾ ਲਈ, ਅੱਗੇ ਸਮਰਪਿਤ ਹੋ ਕੇ ਆਉਂਦੇ ਸੀ ਲੋਕ
0: ਜੀ,
3: ਸਮਰਪਿਤ ਸੀ ਹੁਣ ਧੰਦਾ ਹੋ ਗਿਆ ਜੀ, ਚਾਹੇ ਉਹ ਧਰਮ ਹੈ ਧਰਮ ਵੀ ਧੰਦਾ ਬਣ ਗਿਆ, ਧਰਮ ਕਿਹੜਾ ਧੰਦਾ ਨੀ ਬਣਿਆ
0: ਜੀ,
3: ਧਰਮ ਵੀ ਧੰਦਾ ਬਣ ਗਿਆ,
2: ਧੰਦਾ ਸਿਆਸਤ ਵੀ ਧੰਦਾ,
3: ਧੰਦੇ ਵਾਲੇ ਤਾਂ ਗੰਦੇ ਪਾਉਣਾ ਜੀ, ਹੁਣ ਤੁਹਾਡਾ ਤੁਹਾਡਾ ਧੰਦਾ ਜੀ ਡਾਕਟਰੀ ਆ, ਮੈਂ ਤੁਹਾਡੇ ਸਾਹਮਣੇ ਆ ਕੇ ਦੁਕਾਨ ਖੋਲ ਲਵਾਂ ਤੁਹਾਡੇ ਵਾਲੇ
0: ਜੀ,
3: ਧੰਦਾ ਮੇਰਾ ਜੀ ਇਹ, ਤੁਸੀਂ ਪ੍ਰਾਈਸ ਛੱਡ ਦੇਗੋ ਮੈਂ ਵੀ ਛੱਡ ਦੂ, ਐਈ ਹੈ ਜੀ ਬਸ, ਉਹਦੇ ਵਿੱਚ ਬੈਨੀਫਿਟ ਦੇਖਣਾ ਜਾਂ ਤੁਸੀਂ ਦੇਖਣਾ ਇਕੱਠੇ ਨਾਲ,
2: ਹੁਣ
3: ਸਾਰੇ ਹੀ ਸਾਰੇ ਰਿਸ਼ਤੇਦਾਰ ਨੇ ਜੀ, ਸਾਰੇ ਪੱਟੀ ਸਾਹਿਬ ਸਾਰੇ ਇੱਕ ਦੂਜੇ ਦੇ ਰਿਸ਼ਤੇਦਾਰ ਨੇ ਜੀ, ਹਾਂਜੀ ਸਾਰੇ ਬਿਜ਼ਨਸਮੈਨ ਨੇ, ਟਰਾਂਸਪੋਰਟ ਮੰਤਰੀ ਟਰਾਂਸਪੋਰਟ ਆ ਜੀ, ਉਹਦੀ ਆਪਦੀ ਟਰਾਂਸਪੋਰਟ ਆ ਤੇ ਅਸੀਂ ਕਹਿੰਦੇ ਟਰਾਂਸਪੋਰਟ ਦਾ ਸੁਧਾਰ ਕਰੋ, ਖਿਲਾਫ ਤਾਂ ਹੱਟੇ ਬਣਾਏ ਹੋਏ ਨੇ ਇਹਨਾਂ ਨੇ,
2: ਬਿਲਕੁਲ ਵੇਖੋ ਜੀ ਮੈਂ ਤਾਂ ਸਿੱਧਾ ਕਿਹਾ ਵੀ ਇਹ ਇੱਕ ਗਰੋਹ ਆ
0: ਜੀ,
2: ਗਰੋਹ ਆ ਰਲ ਮਿਲ ਕੇ ਰਿਸ਼ਤੇਦਾਰ ਆ ਜਾਂ ਯਾਰ ਦੋਸਤ ਆ ਜਾਂ ਮਤਲਬ ਅੰਗਲੀ ਸੰਗਲੀ ਫਿਰ ਬਣ ਹੀ ਜਾਂਦੇ ਜਦੋਂ ਵਿਕੀ ਜਾਂਦੇ ਚੋਰ ਚੋਰ ਮਸੇਰ ਭਾਈ
0: ਜੀ,
2: ਉਹ ਲੁੱਟ ਰਹੇ ਆ ਧਰਮ ਦੇ ਵੀ, ਜਿਹੜੀਆਂ ਦੂਜੇ ਬੰਨੇ ਇਹਨਾਂ ਨੇ ਉਹ ਵੈਲਿਊਜ਼ ਜਿਹੜੀਆਂ ਸੀ ਖਤਮ ਕਰ ਦਿੱਤੀਆਂ ਨੇ,

0: ਜੀ
1: ਇਹ ਵੇਖੋ ਜੀ ਸਾਡੀਆਂ ਇਧਰ ਜੀ ਚਲੋ ਮੈਂ ਪਾਰਟੀ ਸਾਹਿਬ
0: ਅਸੀਂ ਲੜੀ ਜਾਂਦੇ ਹਾਂ, ਅਸੀਂ ਲੜੀ ਜਾਂਦੇ ਹਾਂ ਵੀ ਔਜਲੇ ਦੇ ਵਿਆਹ ਨੀ ਕੋਈ ਨੀ ਸੋਹਣੀ ਦੇਣਾ, ਢਿੱਲੋਂ ਨੇ ਹੋ ਗਏ ਢਿੱਲੋਂ ਦੇ ਵਿਆਹ ਦੀ ਫੜ ਲਓ ਪੂਛ ਤੁਸੀਂ।
1: ਬਿਲਕੁਲ ਵੇਖੋ ਜੀ ਸਾਡੀ ਸਾਡੀ ਸਾਡਾ ਕੀ ਕਰਨਾ ਵੀ ਸਾਡੇ ਬਜੁਰਗਾਂ ਨੇ ਜਿਹੜੇ ਨਰਮੇ ਕਪਾਹ ਮਿਰਚਾਂ ਮਾੜੀਆਂ ਮੋਟੇ ਵੇਚਣੀਆਂ ਉਹਨਾਂ ਨੇ ਵੇਚ ਵੂਚ ਕੇ ਲਾ ਬਣੇ ਜੇ ਕੋਈ ਲੜਾਈ ਝਗੜਾ ਉਹਨਾਂ ਦੇ
2: ਜੀ।
1: ਤੇ ਇਹਨਾਂ ਦੀ ਇਹ ਮੁੱਖ ਮੰਤਰੀ ਸਾਹਿਬ ਸੀ ਉਦੋਂ ਵੱਡੇ ਕੈਰੋਂ ਸਾਹਿਬ
2: ਜੀ,
1: ਇਹਨਾਂ ਦੇ ਜਾਂ ਸਾਡੇ ਵਿਰੋਧੀਆਂ ਜਿਹੜੇ ਕਾਂਗਰਸੀ ਉਹਨਾਂ ਦੇ ਕੰਮ ਸਿਫਾਰਿਸ਼ ਨਾ ਹੋਏ ਨੇ
2: ਜੀ।
1: ਚਲੋ ਚੱਲਦਾ ਚਲਾਉਂਦਾ ਰਿਹਾ ਮੁੜ ਕੇ, ਮਤਲਬ ਵੀ ਉਹ ਜਿਵੇਂ ਵੀ ਪਾਰਟੀ ਬਾਜੀ ਸੀ ਅਕਾਲੀ ਵਾਸਤੇ ਸਾਡੇ ਬਜ਼ੁਰਗ ਤੇ ਖੈਰ ਇਹਨਾਂ ਤੱਕ ਅਸੀਂ ਤੇ ਬੜੇ ਪੁਰਾਣੇ ਜਿੰਨੇ ਵੀ ਆ ਨਨਕਾਣਾ ਸਾਹਿਬ ਦੂਜੇ ਤੀਜੇ ਪਹਿਲਾਂ ਮੋਰਚੇ ਲੱਗੇ ਗੱਡੀਆਂ, ਚਾਹੇ ਸਾਡੇ ਦਾਦੇ ਪਾਪੀ ਉੱਥੇ ਵੀ ਡਾਂਗਾ ਸੋਟੇ ਖਾ ਕੇ ਆਏ, ਬਾਹਾਂ ਵੱਢੀਆਂ ਗਈਆਂ, ਬੁਰਾ ਹਾਲ
2: ਜੀ।
1: ਜਿੱਦਣ ਪਾਕਿਸਤਾਨ ਬਣਿਆ ਨਾ ਜੀ
2: ਜੀ,
1: ਤੇ ਸਾਡੇ ਪਿੰਡ ਦੇ ਤਿੰਨ ਬੰਦੇ ਨਨਕਾਣਾ ਸਾਹਿਬ ਦੇ ਗੁਰਦੁਆਰੇ ਵਿੱਚ ਸੀ
2: ਜੀ।
1: ਇੱਕ ਬਾਪੂ ਦਾ ਨਾਂ ਉਹ ਅਸੀਂ ਵੇਖਿਆ ਵਾ ਪਿਆਰਾ ਸਿੰਘ ਖੋਜੀ ਕਹਿੰਦੇ ਸੀ ਉਹਨੂੰ
2: ਜੀ,
1: ਤੇ ਜਿਹੜੇ ਸਾਡੇ ਦਾਦਾ ਜੀ ਉਹਨਾਂ ਦੇ ਸ਼ਰੀਕੇ ਚੋਂ ਭਰਾ ਸੀ ਨਾ ਦੋ
2: ਜੀ,
1: ਉਹ ਅਸੀਂ ਨੀ ਵੇਖਿਓ ਸਾਡੀ ਮਤਲਬ ਚਲੋ ਸੰਭਾਲ ਤੋਂ ਪਹਿਲਾਂ ਹੀ ਹੋਇਆ ਸਭ ਕੁਛ
2: ਜੀ।
1: ਉਦੋਂ ਲੋਕ ਜਦੋਂ ਛੱਡ ਕੇ ਆ ਗਏ ਆ ਨਾ, ਉਹਨਾਂ ਨੇ ਕਿਹਾ ਵੀ ਸਾਡਾ ਫਰਜ਼ ਆ ਵੀ ਅਸੀਂ ਗੁਰੂ ਘਰ ਛੱਡ ਕੇ ਨਹੀਂ ਜਾਣਾ, ਮਰਨਾ ਮਰ ਜਾਂਗੇ
2: ਜੀ।
1: ਉਹ ਗੁਰੂ ਉਹ ਜਿਹੜਾ ਪਿਆਰਾ ਸਿੰਘ ਸੀ ਉਹ ਆ ਗਿਆ ਪਿੰਡ ਸਹੀ ਸਲਾਮਤ ਦੋ ਦਿਨ ਪਹਿਲਾਂ ਤੁਰ ਪਿਆ, ਤੇ ਸਾਡੇ ਜਿਹੜੇ ਸੀ ਉਹਨਾਂ ਵੀ ਨਹੀਂ ਅਸੀਂ ਗੁਰੂ ਦੇ ਸਿੱਖ ਆ, ਅਸੀਂ ਵੀ ਇਹ ਉੱਥੇ ਮਾਰੇ ਗਏ ਮਤਲਬ
2: ਜੀ।
1: ਬੜਾ ਲੰਮਾ ਅਸੀਂ ਸਾਡੀਆਂ ਨੀ ਉਹਨਾਂ ਸਮਿਆਂ ਦੇ ਵਿੱਚ ਨਾ ਤਿੰਨ ਟੈਕਸੀਆਂ ਚੱਲਦੀਆਂ ਹੁੰਦੀਆਂ ਸੀ
2: ਜੀ,
1: ਜਿਹੜੀਆਂ ਪਿੱਛੇ ਟਰਾਲੀ ਦੇ ਡਾਲੇ ਜੇ ਵਰਗੀਆਂ ਨੀ ਸੀਗੀਆਂ
2: ਜੀ। ਹਾਂਜੀ ਹਾਂਜੀ,
1: ਪਛਾਣ ਖੁੱਲਦਾ ਹੁੰਦਾ ਸੀ ਡਾਲਾ ਜਿਹਾ,
2: ਡਾਲਾ ਖੁੱਲਦਾ ਹੁੰਦਾ ਸੀ ਹਾਂਜੀ
1: ਹਾਂਜੀ ਹਾਂਜੀ। ਇੱਕ ਚੱਲਦੀ ਸੀ ਪੱਟੀ ਤੋਂ ਲਾਹੌਰ ਵਾਇਆ ਭਿੱਖੀ ਪਿੰਡ ਖਾਲੜਾ
2: ਜੀ,
1: ਤੇ ਇੱਕ ਪੱਟੀ ਤੋਂ ਕਸੂਰ ਚੱਲਦੀ ਸੀ
2: ਅੱਗੇ
1: ਵਾਇਆ ਖੇਮ ਕਰਨ
2: ਜੀ।
1: ਤੇ ਉਹ ਫਿਰ ਜਦੋਂ ਇਹ ਹੁਣ ਤੁਹਾਨੂੰ ਪਤਾ ਵਾ ਵੀ ਸਰਕਾਰਾਂ ਨਾਲ ਅੰਗਰੇਜ਼ਾਂ ਨਾਲ ਮੱਥਾ ਲਾਇਆ ਹੁੰਦਾ ਸੀ ਸਾਡੇ ਬਜ਼ੁਰਗਾਂ ਨੇ ਸਾਰੇ ਮਾਮਲਿਆਂ ਮੁਮਲਿਆਂ ਚ ਜਾਣਾ, ਉਹ ਮਾੜੀਆਂ ਚੰਗੀਆਂ ਹੈਗੀਆਂ ਜਿਹੜੀਆਂ ਫਿਰ ਰੱਦ ਕਰਵਾ ਲਈਆਂ
2: ਜੀ ਜੀ ਜੀ।
1: ਉਹ ਪਰਮਿਟ ਪੁਰਮਿਟ ਜੋ ਵੀ ਥੋੜੇ ਬੜੇ ਜਿਹੋ ਜਿਹਾ ਸਿਸਟਮ ਹੋਊਗਾ ਮਤਲਬ ਕੁਰਕ ਹੋ ਗਈਆਂ ਸੀ ਸਾਡੀ
2: ਜੀ।
1: ਇਹਨਾਂ ਜੀ ਕਹਿੰਦੇ ਬਾਦਲ ਸਾਹਿਬ ਉਹਨਾਂ ਦੀ ਇੱਕ ਚੱਲਦੀ ਸੀ ਤੇ ਅੱਜ ਵੇਖ ਲਓ ਕਿਧਰ ਨੂੰ।
2: ਬਿਲਕੁਲ ਹੈ ਜੀ,
1: ਚਲੋ ਹੋ ਸਕਦਾ ਵੀ ਉਹ ਇਹ ਸਿਆਣੇ ਹੋਣ ਸਾਡੇ ਬੇਵਕੂਫ ਹੋਣ
2: ਜੀ। ਬਿਲਕੁਲ ਹੈ ਜੀ,
1: ਇਸ ਕਰਕੇ ਉਹ ਜਦੋਂ ਫਿਰ ਕੈਰੋਂ ਸਾਹਿਬ ਨੂੰ ਇਹਨਾਂ ਨੇ ਸਭ ਕੁਛ ਅੱਗੇ ਕਰਤਾ, ਮੇਜਰ ਸਿੰਘ ਬੋਕੇ ਵੀ ਲਾਤਾ ਨੁਕਰੇ
2: ਜੀ,
1: ਅਸੀਂ ਫਿਰ ਛੱਡ ਗਏ।
2: ਬਿਲਕੁਲ ਹੈ ਜੀ, ਥੈਂਕ ਯੂ
1: ਕਦੀ ਕਾਂਗਰਸ ਨੂੰ ਅਸੀਂ ਕਦੀ ਵੋਟ ਨੀ ਪਾਈ, ਫਿਰ ਵੀ ਅਸੀਂ ਕਦੀ ਕਾਂਗਰਸ ਨੂੰ ਵੋਟ ਨੀ ਪਾਈ
2: ਜੀ ਜੀ ਜੀ ਜੀ ਜੀ।
1: ਅਸੀਂ MP ਦੀ ਵੋਟ ਜਿਹੜੀ ਹੈ ਜੀ ਉਹ ਅਕਾਲੀ ਦਲ ਦੇ ਉਮੀਦਵਾਰ ਨੂੰ ਹੀ ਪਾਉਂਦੇ ਰਹੇ ਹਾਂ
2: ਜੀ ਜੀ,
1: ਸ਼੍ਰੋਮਣੀ ਕਮੇਟੀ ਦੀ ਵੀ ਇਹਨਾਂ ਨੂੰ ਪਾਉਂਦੇ ਰਹੇ ਹਾਂ, ਸਿਰਫ MLA ਦੀ ਵੋਟ ਇਹਨਾਂ ਦਾ ਕਰਕੇ ਚਲੋ ਅਸੀਂ ਨਹੀਂ ਪਾਈ। ਹਾਲਾਂਕਿ ਦੇਸ਼ਪੁਰ ਦਾ ਬੰਦਾ ਵਧੀਆ ਸੀ, ਮੈਂ ਅੱਜ ਵੀ ਤਾਰੀਫ ਕਰਦਾ ਉਹਦੀ
2: ਜੀ ਜੀ।
1: ਸਰਦਾਰ ਪ੍ਰਤਾਪ ਸਿੰਘ ਕੈਰੋਂ ਵੱਲੋਂ ਸੁਣੀ ਦਾ ਵੀ ਬੰਦੇ ਵਧੀਆ ਸੀ
2: ਜੀ,
1: ਸਾਡੇ ਕੋਲ ਆਉਂਦੇ ਜਾਂਦੇ ਬਜ਼ੁਰਗਾਂ ਨੂੰ ਮਿਲਦੇ ਸੀ, ਇਹ ਜਿੰਨੇ ਵੀ ਦੇਸ਼ ਪ੍ਰਤਾਪ ਜੀ ਹੋਣੀ ਨੀ
2: ਜੀ,
1: ਵਧੀਆ ਨੇ ਬੰਦੇ, ਪਰ ਉਹ ਜੋ ਬਜ਼ੁਰਗ ਕਹਿ ਗਏ ਸੀ ਵੀ ਇਹਨਾਂ ਨੂੰ ਵੋਟ ਨੀ ਪਾਉਣ
2: ਜੀ,
1: ਉਹ ਕੰਮ ਤੇ ਅਸੀਂ ਅੱਜ ਵੀ ਪੱਕੇ।
2: ਬਿਲਕੁਲ ਜੀ, ਥੈਂਕ ਯੂ ਮਿਲਦੇ
1: ਕੋਈ ਗੱਲ ਨੀ
2: ਹਾਂਜੀ ਬਿਲਕੁਲ।
1: ਬਾਕੀ ਮਨੋਵਿਗਿਆਨੀ ਤੌਰ ਤੇ ਅਸੀਂ ਦਿਨੋ ਦਿਨ ਵਿਗੜਨਾ ਜੀ, ਸਾਡੀ ਖੁਰਾਕ ਸਾਡੀ ਸੋਚ ਇੰਸਟਕ ਲੜਾਈ ਝਗੜਾ, ਜੋ ਸੁਣੋਗੇ ਜੋ ਪੜੋਗੇ ਉਸੋ ਜਿਹਾ ਤੁਹਾਡਾ ਮਨ ਬਣਨਾ
2: ਬਣਦਾ ਜੀ। ਬਿਲਕੁਲ,
1: ਸ਼ਾਂਤੀ ਦੀ ਗੱਲ ਕਰੋਗੇ, ਹੁਣ ਸ਼ਾਂਤੀ ਤੇ ਸਾਡੇ ਗੁਰੂ ਅਰਜਨ ਦੇਵ ਜੀ ਨੇ ਸ਼ਾਂਤੀ ਦੀ ਗੱਲ ਕੀਤੀ ਸੀ ਨਾ,
2: ਬਿਲਕੁਲ ਜੀ ਬਿਲਕੁਲ,
1: ਉਹਨਾਂ ਦਾ ਅਸਰ ਕਿਉਂ ਨੀ ਕੋਈ, ਉਹਨਾਂ ਦਾ ਅਸਰ ਕਿਉਂ ਨੀ ਹੁੰਦਾ ਸਾਡੇ,
2: ਨਹੀਂ ਬਿਲਕੁਲ ਜੀ।
1: ਅਸੀਂ ਵਾਢੇ ਟੋਕੇ ਚ ਯਕੀਨ ਰੱਖਣਾ ਜ਼ਰੂਰੀ
2: ਜੀ, ਬਿਲਕੁਲ,
1: ਉਹ ਕੰਪਰੋਮਾਈਜ਼ਿੰਗ ਚੀਜ਼ ਹੀ ਨੀ ਹੈਗੀ, ਅਸੀਂ ਸੋਚਣਾ ਹੀ ਨੀ ਵੀ ਤਰੱਕੀ ਇੱਦਾਂ ਵੀ ਹੋ ਸਕਦੀ ਹੈ।
2: ਬਿਲਕੁਲ ਜੀ
1: ਬਿਲਕੁਲ, ਹਰ ਇੱਕ ਚੀਜ਼ ਨੂੰ ਪੰਥ ਦੀ ਦਾਰੀ ਜੀ, ਦੂਜੇ ਦੀ ਵਿਰੋਧੀ ਜੀ, ਸਿੱਖ ਵਿਰੋਧੀ ਤਾਕਤ ਤੇ ਜਥੇਦਾਰ ਦੇ, ਜਿੱਦਾਂ ਤੁਸੀਂ ਅੱਜ ਗੱਲ ਕੀਤੀ ਹਰਿਆਣੇ ਦੀ ਘਟਨਾ ਚ,
2: ਬਿਲਕੁਲ
1: ਦੱਸੋ ਨਾ ਸਿੱਖ ਵਿਰੋਧੀ ਤਾਕਤਾਂ ਹੈਗੀਆਂ ਕਿਹੜੀਆਂ,
2: ਭੈਣ ਕੋਣ? ਬਿਲਕੁਲ ਜੀ,
1: ਉਹ ਸਿੱਖ ਵਿਰੋਧੀ ਤਾਕਤ ਹੁਣ ਕਾਂਗਰਸ ਦਾ ਨੀ ਗਈ, ਉਹ ਪਾਵਰ ਚ ਨੀ ਕਿਤੇ ਵੀ।
2: ਬਿਲਕੁਲ ਜੀ,
1: ਹੁਣ ਤੇ ਫਿਰ BJP ਹੋਊਗੀ ਨਾ,
2: ਬਿਲਕੁਲ
1: ਇਹਨਾਂ ਮੁਤਾਬਕ ਜੇ ਹੈਗੀ ਹੈ ਤੇ BJP ਵੀ ਤੁਹਾਡੇ ਕੀ ਕਹਿੰਦੇ ਹੁੰਦੇ ਆ ਵੀ ਹੁਣ ਕੀ ਕਹਾਂ ਮੈਂ ਅਗਲਾ ਸ਼ਬਦ ਕਿਉਂ ਭਾਈ ਭਾਈ ਕੇ ਉਹਨਾਂ ਦੇ ਮਗਰ ਵੋਟਾਂ ਫਿਰ ਪਾਉਂਦੇ ਫਿਰਦੇ ਜੀ।
2: ਬਿਲਕੁਲ ਬਿਲਕੁਲ ਬਿਲਕੁਲ,
1: ਅਸੀਂ ਵੀ ਹਰ ਇੱਕ ਕੰਮ ਦੇ ਵਿੱਚ ਵੇਖੋ, ਉਹ ਮੰਡ ਸੀ ਮੰਡ ਇੱਕ ਪਾਗਲ ਬੰਦਾ ਭਾਈ
2: ਜੀ,
1: ਉਹ ਪਾਗਲ ਬੰਦਿਆਂ ਦੇ ਪਿੱਛੇ ਲੱਗ ਲੱਗ ਕੇ ਉਹਨਾਂ ਦੇ ਕਰਨੇ ਕਤਲੀਆਂ ਧਰਨੇ ਮਜ਼ਾਰੇ ਮਰੋ ਜੀ ਲੜੋ ਜੀ
2: ਜੀ,
1: ਉਹ ਅਸੀਂ ਆਪਣੇ ਸੁਭਾਅ ਆਪਣੀ ਇਮੇਜ ਖਰਾਬ ਕਰ ਰਹੇ ਹਾਂ।
2: ਬਿਲਕੁਲ ਬਿਲਕੁਲ ਜੀ,
1: ਓਕੇ ਜੀ, ਹੁਣ ਮੈਨੂੰ ਛੁੱਟੀ,
2: ਥੈਂਕ ਯੂ ਪੱਟੀ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ
0: ਪੱਟੀ ਸਾਹਿਬ
2: ਜੀ। ਔਜਲਾ ਸਾਹਿਬ,
0: ਪੱਟੀ ਸਾਹਿਬ ਚਲੇ ਗਏ?
2: ਹਾਂਜੀ
1: ਨਾਲ ਹੀ ਨੇ,
2: ਹਾਂਜੀ।
0: ਮੈਂ ਕਿਹਾ ਹਾਲਾਤ ਸਾਡੇ ਇਹ ਹੋਏ ਨੇ ਨਾ ਵੀ ਪਹਿਲਾਂ ਆਪ ਮਰੋ ਫਿਰ ਪਰਿਵਾਰ ਆ, ਦੇਖ ਲੋ ਵੀ ਪਹਿਲਾਂ ਦੋਏ ਜੀ ਬਚੇ ਸੀ ਬਿਆਸਿਓ ਪਰਿਵਾਰ ਚ ਬਿਮਲ ਕੌਰ ਖਾਲਸਾ ਤੇ ਉਹਦਾ ਸਹੁਰਾ ਦੋਹਾਂ ਨੂੰ ਟਿਕਟ ਦੇ ਦਿੱਤੀ ਜੀ।
2: ਬਿਲਕੁਲ,
0: ਹਾਂਜੀ ਹੁਣ ਗਾਹਾਂ ਵਾਲੀ ਪੀੜ੍ਹੀ ਹੈਗੀ।

0: ਹੈਗਾ ਹਾਂ ਵੀ ਫੇਰ ਦੋ ਇੱਕ ਲੜਕੇ ਬਣ ਗਿਆ ਤੇ ਦੂਜਾ ਤਿਆਰ ਖੜੀ ਹੈ, ਭੈਣ
1: ਜੀ
0: ਭੈਣ ਵੀ
1: ਉਹ
0: ਆ
1: ਜੀ,
0: ਗਈ
1: ਮੈਨੂੰ
0: ਮੂਹਰੇ।
1: ਹੁਣ ਮੈਨੂੰ ਹੁਣ 5 ਮਿੰਟ ਫੇਰ
0: ਹਾਂਜੀ
1: ਲਾਉਣੇ ਪੈਣੇ,
0: ਨਹੀਂ ਮੈਂ
1: ਮੈਨੂੰ
0: ਦੇਖੋ
1: 5 ਮਿੰਟ
0: ਫੇਰ
1: ਫੇਰ ਲਾਵਾਂ ਜੀ ਹੁਣ।
0: ਅਸੀਂ ਇਹਨਾਂ ਨੇ ਕੱਲ ਅਸੀਂ ਇਹਨਾਂ ਨੇ ਕੀ ਕਰਿਆ ਉੱਥੇ ਜਾ ਕੇ, ਕਿਹੜੇ ਮੁੱਦੇ ਉਠਾਏ
1: ਜੀ
0: ਹੈ, ਮਤਲਬ ਅਸੀਂ ਅੱਜ ਤੱਕ ਇਹ ਨੀ ਸੋਚ ਸਕਿਆ ਵੀ ਅਸੀਂ ਚੁਣਨਾ ਕੌਣ ਆ ਜੀ।
1: ਜੀ
0: ਵੇਖੋ
1: ਜੀ,
0: ਅਜੇ
1: ਮੈਂ
0: ਤੱਕ ਅਸੀਂ
1: ਤੁਹਾਨੂੰ ਇੱਕ ਗੱਲ
0: ਇੰਨੀ ਸਮਝ
1: ਕਹਾਂ
0: ਨੀ ਰੱਖ ਸਕੇ ਕਿ ਅਸੀਂ ਚੁਣਨਾ ਕਿਹਨੂੰ ਹੈ।
1: ਜੀ ਬਿਲਕੁਲ ਹੈ ਜੀ,
0: ਸ਼ਹਾਦਤ ਜਿਹੜੀ ਹੁੰਦੀ ਹੈ ਨਾ, ਸ਼ਹਾਦਤ
1: ਜੀ
0: ਉਹਦੇ ਮੀਨਿੰਗ ਬੜੇ ਵਾਈਡ ਹੁੰਦੇ ਆ।
1: ਵੱਖਰੇ ਨੇ ਜੀ।
0: ਸ਼ਹਾਦਤ ਇੱਕ ਆਪਣੀ ਜਗ੍ਹਾ ਤੇ ਵਧੀਆ ਹੋ ਸਕਦੀ ਹੈ, ਚੰਗਾ ਹੋ ਸਕਦਾ, ਲੇਕਿਨ ਸਿਆਸਤ ਦੀ ਯੋਗਤਾ ਸ਼ਹਾਦਤ ਨਹੀਂ ਹੁੰਦੀ
1: ਜੀ।
0: ਜੀ ਆਖੋ ਵੀ ਸ਼ਹਾਦਤ ਦਾ ਕਰਕੇ ਜਾਂ ਕੁਰਬਾਨੀ ਦਾ ਕਰਕੇ ਫਲਾਣੇ ਬੰਦੇ ਨੂੰ MP ਬਣਾਉਣਾ ਵਾ, ਇਹ ਚੀਜ਼ਾਂ ਦੋਵਾਂ ਦਾ ਕੋਈ ਮੇਲ ਨਹੀਂ ਗਾ।
1: ਬਿਲਕੁਲ ਹੈ ਜੀ,
0: ਕੁਰਬਾਨੀ ਤਿਆਗ
1: ਅੱਜ
0: ਮੰਗਦੀ
1: ਤੋਂ
0: ਹੈ।
1: 50 ਸਾਲ ਨੂੰ, ਅੱਜ ਤੋਂ 60 ਸਾਲ ਨੂੰ ਜਦੋਂ ਆਪਾਂ ਨਹੀਂ ਹੋਣਾ, ਦੀਪ ਸਿੱਧੂ ਵੀ ਸੰਤ ਹੋਊਗਾ ਜੀ, ਬਹੁਤ ਯੋਧਾ ਹੋਊਗਾ ਜੀ, ਬਿਲਕੁਲ।
0: ਤਸਵੀਰਾਂ ਲੱਗੀਆਂ ਨੇ ਬਕਾਇਦਾ,
1: ਹਾਂਜੀ, ਅੰਮ੍ਰਿਤਪਾਲ ਪੜੇ ਕਿੱਡਾ ਕੁ ਸੰਤ ਹੋਣਾ ਜੀ।
0: ਜੀ
1: ਹਾਂਜੀ,
0: ਜੋ ਮਰਜ਼ੀ ਬਣਾਈ ਜਾਓ ਜੀ, ਕੀ ਪਤਾ ਉਹ ਤਾਂ ਫਰਕ ਪੈਂਦਾ।
1: ਤੇ ਆ
0: ਕੁੱਕੀ ਗਿੱਲ ਉਹਨਾਂ ਨੂੰ ਦਾੜੀਆਂ ਕੱਟੇ ਵਾਲਾ ਦਿਖਾ ਕੇ ਵੀ ਸਾਡੇ ਗਦਾਰ ਸੀਗੇ ਜੀ,
1: ਗਦਾਰ
0: ਦੇ ਹੱਥ ਰੋਕੇ
1: ਸੀਗੇ
0: ਜੀ।
1: ਜੀ
0: ਬਿਲਕੁਲ, ਹੁਣ ਮਤਲਬ ਜਿਹੜੇ ਜਿਹੜੀ ਸਿਆਸਤ ਹੁੰਦੀ ਹੈ ਨੀ, ਸਿਆਸਤ ਤਾਂ ਲੁੱਟਦੀ ਹੈ
1: ਜੀ,
0: ਕੁਰਬਾਨੀ ਜਾਂ ਸ਼ਹਾਦਤ ਜਿਹੜੀ ਉਹ ਤਿਆਗ ਦੀ ਗੱਲ ਕਰਦੀ ਹੈ, ਧਰਮ ਵੀ ਤਿਆਗ ਦੀ ਗੱਲ ਕਰਦਾ
1: ਜੀ,
0: ਇਹਨਾਂ ਦੋਵਾਂ ਚੀਜ਼ਾਂ ਦਾ ਕੋਈ ਮੇਲ ਨਹੀਂ ਹੈ,
1: ਮੇਲ ਨਹੀਂ ਗਾ ਜੀ।
0: ਬਾਕੀ ਜਦੋਂ ਉਹ ਬਾਪੂ ਕੀ ਸੁੱਚਾ ਸਿੰਘ ਮਿਲਵਾ ਸੀ ਉਹਨਾਂ ਦਾ ਨਾਂ, ਜਿਹੜੇ ਬੇਅੰਤ ਸਿੰਘ ਜੀ ਨੇ ਮਾਰਿਆ, ਸੋਰੀ ਆਪਣਾ ਉਹ ਇੰਦਰਾ ਗਾਂਧੀ ਮਾਰੀ, ਬੇਅੰਤ ਸਿੰਘ ਹੋਣਾ ਦੇ ਪਿਤਾ ਜੀ ਦਾ ਨਾਂ
1: ਜੀ, ਔਜਲਾ ਸਾਹਿਬ ਸ਼ਾਇਦ ਤੁਹਾਨੂੰ ਯਾਦ
0: ਸੁੱਚਾ ਸਿੰਘ
1: ਹੋਏਗਾ
0: ਮਿਲਵਾ
1: ਜੀ।
0: ਸੀ ਮੇਰਾ ਸੁੱਚਾ
1: ਜੀ
0: ਸਿੰਘ ਮਿਲਵਾ ਸੀ ਸ਼ਾਇਦ ਨਾਂ
1: ਜੀ,
0: ਉਹ ਨਾ ਬਖਤੌਰ ਸਿੰਘ ਢਿੱਲੋਂ ਦੱਸਦੇ ਸੀ, ਉਹ ਕਹਿੰਦੇ ਵੀ ਜਦੋਂ ਉਹ ਹੋਈ ਨਾ ਇਲੈਕਸ਼ਨ
1: ਜੀ,
0: ਤੇ ਇਹਨਾਂ ਨੇ ਮਤਲਬ ਉਦੋਂ ਪੈਸਿਆਂ ਪੂਸਿਆਂ ਨਾਲ ਤੋਲਣ ਦਾ ਕੰਮ ਚੱਲਦਾ ਇਹ,
1: ਹਾਂਜੀ,
0: ਤੇ ਬਾਪੂ ਸੁੱਚਾ ਸਿੰਘ ਮਲੋਆ ਨੂੰ ਲੈ ਕੇ ਜਾਇਆ ਕਰਨਾ ਪਿੰਡ ਪਿੰਡ, ਜਿਹਨਾਂ ਨੇ ਉਹਨਾਂ ਨੂੰ ਮਤਲਬ ਟਿਕਟ ਦਵਾਈ ਸੀ, ਮਗਰ ਜਿਹਨਾਂ ਨੇ ਧੰਦਾ ਚਲਾਉਣਾ ਸੀ
1: ਜੀ,
0: ਟਿਕਟ ਤੇ ਦਵਾਤੀ ਤੇ ਮਗਰ ਤੇ ਹੋਰ ਹੀ ਹੁੰਦੇ ਆ ਨਾ ਲੋਕ, ਮਤਲਬ ਬੰਦੇ ਇਹਨਾਂ ਨੂੰ ਕੀ ਪਤਾ ਜਿੱਤ ਕੇ ਕੀ ਕਰਨਾ ਕੀ ਹਾਰ ਕੇ ਕਰਨਾ
1: ਜੀ।
0: ਉਹ ਕਹਿੰਦੇ ਵੀ ਉਹ 3-4 ਦਿਨ ਇਲੈਕਸ਼ਨ ਚ ਰਹਿ ਗਏ ਤੇ ਬਾਪੂ ਸੁੱਚਾ ਸਿੰਘ ਬਿਮਾਰ ਹੋ ਗਿਆ
1: ਜੀ,
0: ਤੇ ਮਤਲਬ ਕਾਫੀ ਮਤਲਬ ਉਹਨਾਂ ਦੀ ਕੰਡੀਸ਼ਨ ਵਿਗੜ ਗਈ, ਤੇ ਉਹਨੂੰ ਹਸਪੀਟਲ ਚ ਐਡਮਿਟ ਕਰਾ ਕੇ ਤੇ ਡਾਕਟਰ ਸਾਹਿਬ ਨੂੰ ਕਹਿੰਦੇ ਆ ਵੀ ਜੇ ਰੱਬ ਨਾ ਕਰੇ ਕੋਈ ਗੱਲਬਾਤ ਹੋ ਵੀ ਗਈ ਨਾ
1: ਜੀ,
0: ਇਹਨਾਂ ਦਾ ਡਿਕਲੇਅਰ ਨਹੀਂ ਕਰਨਾ,
1: ਡਿਕਲੇਅਰ ਨਹੀਂ ਕਰਨਾ ਜੀ।
0: ਉਹਨਾਂ ਦਾ ਕਹਿੰਦੇ ਵੀ ਸਰੀਰ ਕਮਜ਼ੋਰ ਸੀ
1: ਜੀ,
0: ਤੇ ਉਹ ਜਿਹੜੀ ਬੀਬੀ ਰਾਣੀ ਸੀ ਨਾ ਉਹਨਾਂ ਦੇ ਘਰ ਵਾੜੀ, ਉਹਦਾ ਵਜਨ ਥੋੜਾ ਜ਼ਿਆਦਾ ਹੈ
1: ਜੀ,
0: ਫਿਰ ਉਹਨਾਂ ਸੋਚਿਆ ਵੀ ਇਹਦੇ ਕੰਮ ਹੀ ਬੜਾ
1: ਜੀ,
0: ਮਤਲਬ ਮਾਤਾ ਨੂੰ ਤਲਾਓ ਤੁਸੀਂ ਪੈਸੇ ਜ਼ਿਆਦਾ ਆਉਣਗੇ
1: ਜੀ,
0: ਉਹ ਬਾਪੂ ਦਾ ਵਜਨ ਘੱਟ ਸੀ ਉਹਨੂੰ ਹੋਸਪਿਟਲ ਪਾ ਤਾ, ਤੇ ਜਿਹੜੀ ਮਾਤਾ ਦਾ ਵਜਨ ਜ਼ਿਆਦਾ ਸੀ ਉਹਨੂੰ ਫਿਰ ਉਹਨੂੰ ਤਲਾਉਣਾ ਸ਼ੁਰੂ ਕਰਤਾ ਸਿੱਕਿਆਂ ਨਾਲ ਪੈਸਿਆਂ
1: ਨਾਲ।
0: ਹੁਣ ਕੀ ਗੱਲ ਕਰੋਗੇ ਤੁਸੀਂ, ਵੇਖਲਾ ਮਤਲਬ ਉਹਨਾਂ ਵਾਸਤੇ ਪੈਸਾ ਵੱਡਾ ਸੀ
1: ਜੀ,
0: ਬਾਪੂ ਨੂੰ ਚੰਗੇ ਭਲੇ ਨੂੰ ਹੋਸਪਿਟਲ ਦਾਖਲ ਕਰਾਤਾ, ਭਾਰ ਘੱਟਿਆ ਜਾਂ ਪੈਸੇ ਘੱਟ ਇਕੱਠੇ ਹੁੰਦੇ ਤੇ ਮਾਤਾ ਭਾਰੀ ਸੀ, ਮਾਤਾ ਨੂੰ ਜ਼ਿਆਦਾ ਤੋੜਨਾ ਸ਼ੁਰੂ
1: ਜ਼ਿਆਦਾ
0: ਕਰਤਾ,
1: ਫੰਡ ਇਕੱਠਾ ਹੋ ਗਿਆ ਜੀ,
0: ਪੈਸੇ ਜ਼ਿਆਦਾ ਇਕੱਠੇ ਹੁੰਦੇ ਸੀ, ਉਹ ਵਜਨ ਦੀ ਵੈਲਿਊ ਪੈ ਗਈ
1: ਜੀ,
0: ਇਹ ਤੇ ਹਾਲ ਹੈ ਜੀ। ਹੁਣ ਗੱਲ ਕਰੇ ਕੀ ਤੇ ਬੰਦਾ ਕੀ ਨਾ ਕਤਰੇ ਇੱਥੇ,
1: ਬਿਲਕੁਲ ਹੈ ਜੀ,
0: ਦੇਖੋ ਜਿਹੜੇ ਬੰਦੇ ਸਮਝਦੇ ਉਹਨਾਂ ਨੂੰ ਸੁਣ ਕੇ ਕੋਈ ਰਾਜੀ ਨੀ
1: ਜੀ।
0: ਦੇਖੋ ਅੱਜ ਤੋਂ ਜਦੋਂ ਕਾਲਜ ਪੜ੍ਹਦੇ ਹੁੰਦੇ ਸੀ, ਉਹ ਜਿਹੜੇ ਕਾਮਰੇਡ ਧਰਨੇ ਧੁਰਨੇ ਲਾਉਂਦੇ ਹੁੰਦੇ ਸੀ, ਉਹਨਾਂ ਨੂੰ ਅਸੀਂ ਕਹਿੰਦੇ ਵੀ ਇਹ, ਉਹ ਕਹਿੰਦੇ ਵੀ ਆਊਗਾ ਕਦੋਂ ਆਊਗਾ, ਕਹਿੰਦੇ 100 ਸਾਲ ਹੋਊਗਾ, ਅਸੀਂ ਕਹਿਣਾ ਤੁਸੀਂ ਕਿਹੜਾ ਜਿਉਂਦੇ ਹੋਏਗੇ ਉਦੋਂ, ਪਰ ਉਦੋਂ ਸਮਝ ਨੀ ਆਉਂਦੀ, ਪਰ ਕਈ ਗੱਲਾਂ ਚੋਂ ਜਿਹੜੇ ਜੋ ਵੀ ਉਹ ਆਵਾਜ਼ਾਂ ਉਠਾਉਂਦੇ ਸੀ
1: ਜੀ,
0: ਉਹ ਅੱਜ ਹੋ ਰਿਹਾ ਨਾ, ਉਹ ਕੁਛ
1: ਹੋ ਰਿਹਾ ਜੀ,
0: ਕਾਰਪੋਰੇਟ ਯੁੱਗ ਆ ਰਿਹਾ ਨਾ, ਉਹ ਕਹਿੰਦੇ ਸੀ ਹੱਥ ਵੱਢ ਦੇਣਗੇ,
1: ਬਿਲਕੁਲ ਹੈ ਜੀ।
0: ਗੱਲ ਕੁੱਲ ਮਿਲਾ ਕੇ ਇਹ ਹੈ ਕਿ ਜਿੰਨਾ ਚਿਰ ਸਾਡੇ ਤੇ ਨਿੱਜ ਭਾਰੂ ਹੈ
1: ਜੀ,
0: ਅਸੀਂ ਕਿਸੇ ਚੀਜ਼ ਨੂੰ ਟਾਰਗੇਟ ਰੱਖ ਕੇ ਸੁਣਦੇ ਹਾਂ ਵੀ ਆਹ ਚੀਜ਼ ਮੇਰਾ ਟਾਰਗੇਟ ਤਾਂ ਇਹਦੇ ਚ ਮੈਂ ਆਹ ਅਚੀਵ ਕਰੂੰਗਾ, ਤੇ ਉਹ ਫਿਰ ਨਿੱਜ ਹੈ ਜੀ, ਨਿੱਜ ਦੇ ਵਿੱਚੋਂ ਕੀ ਨਿਕਲਦਾ ਬਾਕੀਆਂ ਦਾ ਘਾਣ ਤੇ ਆਪਦਾ ਫਾਇਦਾ,
1: ਬਿਲਕੁਲ ਹੈ ਜੀ,
0: ਇਹ ਆ ਸਾਡਾ, ਚਾਹੇ ਧਰਮ ਲਾ ਲਓ ਚਾਹੇ ਸਾਡੀ ਸਿਆਸਤ ਲਾ ਲਓ ਜੀ
1: ਜੀ,
0: ਤੇ ਇਹਦੇ ਵਿੱਚੋਂ ਆਹ ਨਿਕਲ ਰਿਹਾ ਜੀ,
1: ਬਿਲਕੁਲ ਦਰੁਸਤ ਹੈ ਜੀ,
0: ਧੰਨਵਾਦ ਜੀ,
1: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਚੰਗੇ ਵਿਚਾਰਾਂ ਲਈ। ਹੈਲੋ ਦੋਸਤੋ, ਇਹ ਸਾਂਝੀ ਔਜਲਾ ਸਾਹਿਬ ਤੇ ਡਾਕਟਰ ਪੱਟੀ ਸਾਹਿਬ ਜਿਹੜੇ ਸਨ ਵਿਚਾਰ ਵਟਾਂਦਰਾ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕਾਲ ਕਰਨੀ ਚਾਹੁੰਦੇ ਨਿੱਘਾ ਸਵਾਗਤ ਹੈ। ਇੱਕ ਕਾਲ ਆ ਰਹੀ ਸੀ ਤੇ ਮੈਂ ਜ਼ਰੂਰ ਉਹਨਾਂ ਦੇ ਨਾਲ ਜੋੜ ਕੇ ਤੇ ਗੱਲਬਾਤ ਸੁਣ ਕੇ ਫਿਰ ਆਪਾਂ ਚੱਲਦੇ ਹਾਂ ਅੱਗੇ ਨੂੰ। ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ, +358 ਵਿਚਾਰ ਚਰਚਾ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਹਿੱਸਾ ਬਣੋਗੇ, ਤੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਹੈ ਇਸ ਤਰ੍ਹਾਂ ਦੀਆਂ ਵਿਚਾਰ ਚਰਚਾਵਾਂ ਜ਼ਰੂਰ ਆਪਾਂ ਛੇੜੀਏ, ਖਬਰਾਂ ਜਾਂ ਹੋਰ ਸਾਰਾ ਸਿਲਸਿਲਾ ਤਾਂ ਨਾਲ ਚੱਲਦਾ ਹੀ ਚੱਲਦਾ ਹੈ, ਪਰ ਉਹਦੇ ਉੱਤੇ ਵਿਚਾਰ ਵਟਾਂਦਰਾ ਜਿਹੜਾ ਜ਼ਰੂਰੀ ਹੈ ਨਾਲ ਨਾਲ। ਸਾਡੇ ਜਿਹੜੇ ਹੋਰ ਸਮਾਜੀ ਮੁੱਦੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਆਪਣੇ ਸਾਡੇ ਜਿਹੜੇ ਹਾਲਾਤ ਨੇ ਉਹਨਾਂ ਦੇ ਬਾਰੇ ਵੀ ਵਿਚਾਰਨ ਦੀ ਜਿਹੜੀ ਜ਼ਰੂਰਤ ਹੈ। ਸਟੂਡੀਓ ਦਾ ਨੰਬਰ +358 44 976 1962 ਸਟੂਡੀਓ ਦਾ ਨੰਬਰ ਹੈ ਤੇ ਡੈਨਮਾਰਕ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਬਾਈ ਜੀ ਬਹਾਦਰ ਸਿੰਘ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਬਹਾਦਰ ਸਿੰਘ ਜੀ, ਸਵਾਗਤ ਹੈ ਜੀ।
2: ਵਾਹਿਗੁਰੂ
1: ਜੀ ਕਾ ਖਾਲਸਾ ਫਤਿਹ ਜੀ, ਜੀਆਂ ਨੂੰ ਜੀ। ਬਾਈ ਜੀ ਕੀ ਕਹਿਣਾ
2: ਪਹਿਲਾਂ ਦੋ ਗੱਲਾਂ ਤਾਂ ਚਲੋ ਤੁਹਾਨੂੰ ਮਜ਼ਾਕ ਕਰਦਾ, ਬਾਅਦ ਵਿੱਚ ਗੌਰ ਕਰਦੇ ਹਾਂ
1: ਜੀ।
2: ਪਹਿਲਾਂ ਤਾਂ ਤੁਹਾਡੀ ਚੋਰੀ ਫੜੀ ਗਈ, ਅੱਜ ਤੁਹਾਨੂੰ ਕਿਹਾ ਵੀ ਅੱਜ ਮੇਰੇ ਆਪਣੇ ਘਰੇਲੂ ਸੀਗੇ ਕੱਲ ਜਿਹੜਾ ਪ੍ਰੋਗਰਾਮ ਤੁਸੀਂ ਨਹੀਂ ਕੀਤਾ, ਪਰ ਪੋਸਟ ਪਾਈ ਸੀਗੀ ਤਕਨੀਕੀ ਖਰਾਬ।
1: ਤੁਹਾਡੀ ਆਵਾਜ਼ ਥੋੜੀ ਕੱਟ ਹੋ ਰਹੀ ਹੈ, ਦੇਖਿਓ ਮਾੜਾ ਜਿਹਾ।
2: ਮੈਂ ਕਿਹਾ ਤੁਸੀਂ ਕਿਹਾ ਵੀ ਅੱਜ ਨਾ ਘਰੇਲੂ ਕੁਛ ਮਸਲੇ ਸੀਗੇ ਤਾਂ ਕਰਕੇ ਕੱਲ ਪ੍ਰੋਗਰਾਮ ਨਹੀਂ ਕਰਦਾ।
1: ਹਾਂਜੀ ਹਾਂਜੀ ਬਿਲਕੁਲ ਹੈ ਜੀ,
2: ਪਰ ਤੁਸੀਂ ਪੋਸਟ ਪਾਈ ਸੀ ਤਕਨੀਕੀ ਪ੍ਰੋਬਲਮ ਕਰਕੇ।
1: ਹਾਂਜੀ ਤਕਨੀਕੀ, ਮੈਂ ਤਕਨੀਕੀ ਮੇਰੇ ਕੋਲ ਪਿਆ ਸੀ ਪੋਸਟ, ਮੈਂ ਕਿਹਾ ਚੱਲ ਆਹੀ ਅਪਡੇਟ ਕਰ ਦਿੰਦਾ ਜੀ।
2: ਇੱਕ ਤਾਂ ਇਹ, ਦੂਜੀ ਵੀ ਮੈਨੂੰ ਸ਼ੱਕ ਹੈ ਇਹ ਪੱਟੀ ਤਾਂ ਉਹੀ ਨੀ ਸੀ ਜਿਹੜੇ ਅਮੈਰੀਕਾ ਨੂੰ ਤੁਸੀਂ ਥੋੜਾ ਜਿਹਾ ਪਹਿਲਾਂ ਪੁੱਛਿਆ ਵੀ ਵੋਟਾਂ ਬਾਰੇ ਕੀ ਮਸਲਾ ਉੱਥੇ ਚੱਲ ਰਿਹਾ ਅੱਜ ਕੱਲ
1: ਜਿਹੜੇ ਬਾਈ ਜੀ। ਨਹੀਂ ਉਹ ਖਹਿਰਾ ਸਾਹਿਬ ਸੀਗੇ ਆਪਣੇ, ਖੇੜਾ ਹੋਣੀ ਜਗਵੰਤ ਖੇੜਾ ਜੀ, ਤੇ ਇਹ ਆਪਣੇ ਉਹ ਅਮਰੀਕਾ ਤੋਂ ਸੀਗੇ, ਤੇ ਪੱਟੀ ਸਾਹਿਬ ਡਾਕਟਰ ਮਲਕੀਤ ਸਿੰਘ ਪੱਟੀ ਨੇ ਪੱਟੀ ਤੋਂ ਆਪਣੇ ਅੰਮ੍ਰਿਤਸਰ ਤਰਨ ਤਾਰਨ ਤੋਂ ਜੀ।
2: ਚਲੋ ਫੇਰ ਆਪਾਂ ਰੋਕ ਲੈਂਦੇ।
1: ਹਾਂਜੀ
2: ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਆਹ ਜਿਹੜੀ 80 ਕਰੋੜ ਵਾਲੀ ਆ
1: ਜੀ,
2: ਇੱਕ ਮਿੰਟ
1: ਹਾਂਜੀ ਜਰੂਰ ਦੁਬਾਰਾ ਕਰ ਲੋ, ਕੋਈ ਗੱਲ ਨੀ ਜੀ। ਦੋਸਤੋ ਪ੍ਰੋਗਰਾਮ ਚੱਲ ਰਿਹਾ ਜ਼ਿੰਦਗੀ ਨਾਮਾ ਹਾਲ ਦੁਨੀਆ, ਤੇ ਗੱਲਬਾਤ ਕਰ ਰਹੇ ਸੀ ਬਹਾਦਰ ਸਿੰਘ ਜੀ, ਜੁੜਦੇ ਆ ਕੁਝ ਤਾਂ ਤੱਕ ਆਪਾਂ ਸੁਣ ਲੈਂਦੇ ਆ ਗੱਲ, ਆਪਣੇ ਨਾਲ ਬਖਸ਼ ਜੀ ਜੁੜੇ ਆ, ਉਹਨਾਂ ਦੀ ਗੱਲ ਸੁਣ ਲੈਂਦੇ ਆ। ਸਤਿ ਸ੍ਰੀ ਅਕਾਲ ਬਖਸ਼ ਜੀ, ਸਵਾਗਤ ਹੈ ਦੁਬਈ ਤੋਂ ਜੀ।
3: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ
1: ਜੀ ਆਨੰਦ
3: ਤੇ ਭਾਈ ਮਾਨ ਮੱਥੇ ਸਰੋਤੇ ਵੀ ਜਿਹੜੇ ਇਸ ਵੇਲੇ ਭੈਣ ਭਰਾ ਇਕੱਠੇ ਹੋਏ ਆ ਰੇਡੀਓ ਦੁਆਬਾ ਤੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ, ਦਿਲੀ ਜਵਾਵਾਂ
1: ਜੀ। ਥੈਂਕ ਯੂ ਜੀ, ਥੈਂਕ ਯੂ
3: ਬਿਲਕੁਲ। ਇਸੇ ਤਰ੍ਹਾਂ ਹੀ ਆ, ਜਦੋਂ ਦੇਖੋ ਜੀ ਅਸੀਂ ਗੱਲਬਾਤ ਕਰਦੇ ਕੋਈ ਮਸਲਾ ਮਸਾਇਲ ਹੈਗਾ ਆ, ਫਿਰ ਉਹਦੇ ਉੱਤੇ ਜਦੋਂ ਹੈਗਾ ਜਦੋਂ ਤਬਾਦਲਾ ਖਿਆਲ ਹੁੰਦਾ ਤਾਂ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ, ਸੋਲੂਸ਼ਨ ਵੀ ਨਿਕਲਦੇ ਆ
1: ਜੀ।
3: ਹਾਂ ਤੇ ਸਿਆਸਤ ਜਿਹੜੀ ਹੈਗੀ ਆ, ਸਿਆਸਤ ਔਰ ਰਿਆਸਤ ਦੇ ਵਿੱਚ ਫਰਕ ਹੈਗਾ
1: ਜੀ,
3: ਕਿਉਂਕਿ ਸਿਆਸਤ ਜਿਹੜੀ ਹੈਗੀ ਆ, ਸਿਆਸਤ ਹੁਣ ਕਿਸ ਚੀਜ਼ ਦਾ ਨਾਂ, ਬਈ ਜੋ ਕਹਿਣਾ ਉਹ ਤਾਂ ਕਰਨਾ ਨੀ
1: ਜੀ,
3: ਅੱਛਾ ਜੋ ਕਰਨਾ ਉਹ ਕਹਿਣਾ ਨੀ,
1: ਕਹਿਣਾ ਨੀ,
3: ਉਲਟਾ ਹੋ ਗਿਆ ਨਾ ਇੱਕ
1: ਦੂਸਰੇ,
3: ਜੋ ਕਰਨਾ ਉਹ ਕਹਿਣਾ ਨੀ ਗਾ,
1: ਕਹਿਣਾ ਨੀ,
3: ਤੇ ਜੋ ਕਹਿਣਾ ਉਹ ਕਰਨਾ ਨੀ,
1: ਕਰਨਾ ਨੀ ਗਾ
3: ਜੀ, ਇਹਦਾ ਨਾਮ ਸਿਆਸਤ ਹੈਗਾ ਤੇ ਜਿਹੜਾ ਹੈਗਾ। ਪਰ ਬਹਰਹਾਲ ਦੇਖੋ ਜੀ, ਸਿਆਸਤ ਜਿਹੜੀ ਹੈਗੀ ਆ, ਕੁਛ ਅਜੀਮ ਹਸਤੀਆਂ ਗੁਜ਼ਰੀਆਂ ਜਿਹੜੀਆਂ ਮਾਜੀ ਦੇ ਵਿੱਚ, ਉਹਨਾਂ ਨੇ ਸਿਆਸਤ, ਹਜ਼ਰਤ ਸੁਲੇਮਾਨ ਦਾ ਨਾਮ ਤੁਸੀਂ ਸੁਣਿਆ ਹੋਣਾ, ਲੇਕਿਨ ਉਹਨਾਂ ਦੀ ਸਿਆਸਤ ਵੀ ਜਿਹੜੀ ਹੈਗੀ ਆ ਇੱਕ ਮਿਸਾਲ ਦੁਨੀਆਂ ਦੇ ਵਿੱਚ ਬਣੀ ਹੈਗੀ ਆ। ਸਿਆਸਤ ਕਰਕੇ ਗਏ ਆ ਜਿਹੜੇ ਹੈਗੇ ਆ ਮਾਜੀ ਦੇ ਵਿੱਚ, ਕਈ ਇਸ ਤਰ੍ਹਾਂ ਦੀਆਂ ਕਈ ਪਰਸਨੈਲਿਟੀ ਸੁਣੀਆਂ ਜਿਹਨਾਂ ਨੇ ਸਿਆਸਤ ਕੀਤੀ ਆ, ਪਰ ਉਹਨਾਂ ਦੇ ਨਾਂ ਰਹਿ ਗਏ
1: ਜੀ।
3: ਪਰ ਇੱਕ ਚੀਜ਼ ਹੈਗੀ ਆ, ਮੈਂ ਵੀਰ ਭੁਪਿੰਦਰ ਜੀ ਗੱਲ ਕਹਿਣਾ ਚਾਹਵਾਂਗਾ,
1: ਜ਼ਰੂਰ,
3: ਸਿਆਸਤ ਔਰ ਧਰਮ ਨੀਤੀ ਜਿਹੜੀਆਂ ਇਕੱਠੀਆਂ ਨਹੀਂ ਚੱਲ ਸਕਦੀਆਂ,
1: ਨਹੀਂ ਚੱਲ ਸਕਦੀ ਬਿਲਕੁਲ ਹੈ ਜੀ।
3: ਹਾਂ, ਕਿਉਂਕਿ ਜੇ ਕਹੀਏ ਨਾ ਆਪਾਂ ਧਰਮ ਨੀਤੀ ਤੇ ਰਾਜਨੀਤੀ ਇਹਨਾਂ ਨੂੰ ਮਿਕਸ ਕਰ ਦਈਏ ਤੇ ਮਿਕਸ ਕਰਕੇ ਜਿਹੜਾ ਹੈਗਾ ਬੰਬ ਫਟਦਾ ਹੈਗਾ, ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਇਹ ਮਿਕਸ ਹੋ ਹੀ ਨਹੀਂ ਸਕਦਾ
1: ਜੀ,
3: ਕਿਉਂਕਿ ਬਹੁਤ ਡੇਂਜਰਸ ਆ
1: ਜੀ।
3: ਧਰਮ ਨੀਤੀ ਜਿਹੜੀ ਹੈਗੀ ਆ ਉਹਦੇ ਵਿੱਚ ਰਹਿਮ ਆਉਂਦਾ ਹੈਗਾ
1: ਜੀ,
3: ਤੇ ਰਾਜਨੀਤੀ ਦੇ ਵਿੱਚ ਤਾਂ ਰਹਿਮ ਨਾਂ ਦੀ ਚੀਜ਼
1: ਹੈ, ਬਿਲਕੁਲ
3: ਰਹਿਮ ਨਾਂ ਦੀ ਚੀਜ਼ ਹੋਵੇ ਤਾਂ ਕਤਲੋ ਵਗੈਰਾ
1: ਆਉਂਦੀ
3: ਹੈ, ਦਾਨ ਕਿਉਂ ਭਰਾਈ ਜਾਂਦੀ ਆ,
1: ਮਾਫੀ ਦੀ ਗੱਲ ਆਉਂਦੀ ਹੈ
3: ਦੋਸ਼ਾਂ ਦੇ ਉੱਤੇ। ਇਸੇ ਕਰਕੇ ਇਹ ਜਿਹੜੇ ਹੈਗੇ ਆ ਰਾਜਨੀਤੀ ਵਾਲੇ, ਇਹਨਾਂ ਇਸੇ ਕਰਕੇ ਮੁੱਖ ਨਹੀਂ ਕਰਦੇ ਕਿ ਜੇ ਧਰਮ ਨੀਤੀ ਆ ਗਈ ਤੇ ਫਿਰ ਰਹਿਮ ਆ ਜਾਣਾ
1: ਜੀ,
3: ਜਦੋਂ ਰਹਿਮ ਆ ਗਿਆ ਤੇ ਦਇਆ ਆ ਜਾਣੀ ਆ, ਤੇ ਦਇਆ ਆ ਗਈ ਤੇ ਸਾਡੀ ਧਰਮ ਜਿਹੜੀ ਰਾਜਨੀਤੀ ਗਈ,
1: ਸਿਆਸਤ ਕਾਤੇ ਕਰਾਂਗੇ ਫਿਰ।
3: ਹਾਂ, ਇਸ ਕਰਕੇ ਇਹਨਾਂ ਦਾ ਜਿਹੜਾ ਇਹ ਮਿਕਸ ਨਹੀਂ ਹੋਇਆ
1: ਜੀ,
3: ਤੇ ਨਾ ਇਹਨਾਂ ਨੇ ਕਿਆਮਤ ਤੱਕ ਹੋਣਾ ਹੀ ਹੈਗਾ
1: ਜੀ।
3: ਲੇਕਿਨ ਬਹਰਹਾਲ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਤੁਸੀਂ ਗੱਲ ਕੀਤੀ ਸੀ, ਦੇਖੋ ਉਹ ਅੱਜ ਉਹਨਾਂ ਦਾ ਨਾਂ ਹੈਗਾ, 10 ਗੁਰੂਆਂ ਦਾ ਨਾਂ ਆ
1: ਬਿਲਕੁਲ,
3: ਜੇ ਉਹਨਾਂ ਨੇ ਦੇਖੋ ਰਾਜਨੀਤੀ ਵੀ ਕਰਕੇ ਦਿਖਾਈ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਹੋਏ ਆ, ਇੱਕ ਮਿਸਾਲ ਹੈ ਉਹਨਾਂ ਨੇ ਜਿਹੜਾ ਹੈਗਾ ਪੈਦਾ ਕੀਤੀ, 10 ਗੁਰੂਆਂ ਨੇ ਕੀਤੀ ਹੈ
1: ਬਿਲਕੁਲ ਜੀ।
3: ਜੇ ਗੁਰੂ ਗੋਬਿੰਦ ਸਿੰਘ ਜੀ ਹੋਏ ਉਹਨਾਂ ਨੇ ਕੀ ਕਿਹਾ ਸੀ ਮੈਂ ਕਿਹਾ ਚੁਕਾਰ ਜਹਮਾ ਹੀ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾਤਮ ਸੀਰਦਰ ਵੀ ਉਹਨਾਂ ਨੇ ਕਿਹਾ ਵੀ ਬਈ ਭਾਈ ਜਿਹੜਾ ਹੈਗਾ ਜਦੋਂ ਸਾਰੇ ਹਥਿਆਰ ਫੇਲ ਹੋ ਜਾਂਦੇ ਆ ਤੇ ਜ਼ਾਲਮ ਦੇ ਖਿਲਾਫ ਤਲਵਾਰ ਉਠਾ ਲੈਣੀ ਚਾਹੀਦਾ
1: ਜੀ। ਪਰ ਇਸ ਇਹਨਾਂ ਪੰਕਤੀਆਂ ਨੂੰ ਜਾਂ ਇਹਨਾਂ ਇਸ ਚੀਜ਼ ਨੂੰ ਚੱਕ ਕੇ ਕੁਝ ਉਹਦਾ ਨਜਾਇਜ਼ ਫਾਇਦਾ ਵੀ ਅੱਜ ਦੇ ਸਮੇਂ ਚ ਉਠਾਈ ਜਾਂਦੇ ਹਨ ਜੀ ਕਿ ਸਾਨੂੰ ਗੁਰੂ ਸਾਹਿਬ ਕਹਿੰਦੇ ਨੇ
3: ਜੀ ਬਿਲਕੁਲ ਹਾਂ ਹਾਂ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਿਲਕੁਲ ਇਹ ਗੱਲ ਹੈ ਹਾਂ ਲੇਕਿਨ ਉਹਨਾਂ ਨੇ ਤਾਂ ਕਰਕੇ ਦੇਖਿਆ ਚੁਕਾਰ ਯਾਨੀ ਜੇ ਅਸਾਂ ਤਲਵਾਰ ਵੀ ਉਠਾ ਲੈਣੀ ਜਾਏਗਾ ਲੇਕਿਨ ਜ਼ਾਲਮ ਦੇਖ
1: ਜ਼ਾਲਮ ਦੇਖ
3: ਜਿਹੜਾ ਹੁਣ ਜ਼ਾਲਮ ਦੰਦਨ ਆਉਂਦਾ ਆਇਆ ਉਹਨੇ ਜਿਹੜਾ ਹੈਗਾ ਤੇ ਜੇ ਬਈ ਭਾਈ ਤੁਸੀਂ ਜਿਹੜਾ ਹੈਗਾ ਕਿਉਂ ਜਿਹੜਾ ਹੈਗਾ ਕਹਿੰਦੇ ਵੀ ਚੱਲ ਯਾਰ ਜੋ ਹੁੰਦਾ ਹੋ ਜਾਵੇ ਤਾਂ ਉਹ ਤਾਂ ਤੁਹਾਨੂੰ ਤਹਿਸ ਨਹਿਸ ਕਰਕੇ ਉਹ ਜਾਏਗਾ ਜਿਹੜਾ ਹੈਗਾ
1: ਬਿਲਕੁਲ
3: ਪਰ ਇਹ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਤਾਕਤ ਹੋਣੀ ਬੜੀ ਜ਼ਰੂਰੀ
1: ਹੈਗੀ
3: ਆਮ ਆਦਮੀ ਜਿਹੜਾ ਹੈਗਾ
1: ਉਹਨਾਂ ਦੀ ਲੜਾਈ ਵੀ ਉਹਨਾਂ ਦੀ ਲੜਾਈ ਵੀ ਕਿਸੇ ਧਰਮ ਦੇ ਖਿਲਾਫ਼ ਨਹੀਂ ਸੀ ਜਾਂ ਕਿਸੇ ਇੱਕ ਧੜੇ ਦੇ ਨਾਲ ਨਹੀਂ ਸੀ ਉਹਨਾਂ ਦੀ ਲੜਾਈ ਜਿਹੜੀ ਜ਼ੁਲਮ ਦੇ ਖਿਲਾਫ਼ ਸੀ ਨਾ ਉਹ ਚੀਜ਼ ਅਜੇ ਪਛਾਣਨੀ ਨਹੀਂ ਜੀ
3: ਬਿਲਕੁਲ ਜ਼ੁਲਮ ਦੇ ਖਿਲਾਫ਼ ਸੀ ਉਹਨਾਂ ਦੀ ਬਿਲਕੁਲ ਬਿਲਕੁਲ ਉਹਨਾਂ ਨੇ ਜਿਹੜਾ ਹੈਗਾ ਦੇਖ ਲੋ ਤਲਵਾਰ ਵੀ ਉਠਾਈ ਤੇ ਜ਼ਾਲਮ ਨੂੰ ਠੱਲ ਵੀ ਪਾਈ ਤੇ ਅੱਜ ਉਹਨਾਂ ਦਾ
1: ਨਾਮ ਵੀ ਹੈ
3: ਇਹ ਚੀਜ਼ਾਂ ਹੈਗੀਆਂ ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਆਪਣਾ ਭੁਪਿੰਦਰ ਜੀ
1: ਸ਼ੁਕਰੀਆ ਜੀ
3: ਤੇ ਜੇ ਕਹੋ ਤਾਂ ਫਿਰ ਮੈਂ ਦੋ ਕੁ ਬੋਲ
1: ਜ਼ਰੂਰ ਸੁਣਾ ਦਿਓ
3: ਜੀ ਜੀ ਮਿਕਸ ਸੌਂਗ ਹੀ ਸੁਣਾ ਦਿੰਦਾ ਤੁਹਾਨੂੰ
1: ਜ਼ਰੂਰ ਜ਼ਰੂਰ ਜ਼ਰੂਰ
3: ਸੌਂਗ ਨੰਬਰ 1 ਜੀ ਸਾਨੂੰ ਇੱਥੇ ਨਾ ਤੂੰ ਦੇਖੀ

0: ਸਾਈ ਦੀ ਕਦੇ ਵੀ ਨਹੀਂ ਆਉਣਾ ਸਾਨੂੰ ਦਿਲਦੀਆਂ ਉਡੀਕਾਂ ਸਾਈ ਦੀ ਕਦੇ ਵੀ ਨਹੀਂ ਆਉਣਾ ਸਾਨੂੰ ਦਿਲਦੀਆਂ ਉਡੀਕਾਂ ਕਦੇ ਵੀ ਨਹੀਂ ਆਉਣਾ ਸਾਨੂੰ ਦਿਲਦੀਆਂ ਉਡੀਕਾਂ ਸਾਨੂੰ ਦਿਲਦੀਆਂ ਉਡੀਕਾਂ ਸਾਨੂੰ ਦਿਲਦੀਆਂ ਉਡੀਕਾਂ
1: ਕਿਆ ਬਾਤ ਹੈ ਜੀ
0: ਲੋ ਜੀ ਸੌਂਗ ਨੰਬਰ 1
1: ਜੀ
0: ਤੇ ਸੌਂਗ ਨੰਬਰ 7 ਜੀ
1: ਜੀ
0: ਰੁੱਖਾਂ ਵਾਂਗੂ ਸੈਣਾ

0: ਇੱਕ ਪਿਆਰੀ ਟੀਰੀ
1: ਕਿਆ ਬਾਤ ਹੈ ਜੀ।
0: ਇਹ ਸੀ ਸੌਂਗ ਨੰਬਰ ਸੈਕੰਡ ਤੇ ਲਾਸਟ ਸੌਂਗ ਨੰਬਰ 3 ਜੀ
1: ਜੀ
0: ਜੀ ਜੀ ਜੀ ਸੌਂਗ ਨੰਬਰ 3 ਓਕੇ
1: ਜੀ
0: ਦਿਮਾਗ ਦੇ ਵਿੱਚ ਆ ਰਹੇ ਯਕਦਮ ਘੁੰਮ ਨਹੀਂ ਰਿਹਾ ਮੈਂ
1: ਕੋਈ ਨੀ ਦੁਬਾਰਾ ਕਾਲ ਕਰ ਲਿਓ ਜੇ ਨਹੀਂ ਆ ਰਿਹਾ ਤਾਂ ਕੋਈ ਗੱਲ ਨੀ
0: ਜੀ ਚਲੋ ਠੀਕ ਹੈ ਜੀ ਮੈਂ ਬਾਅਦ ਚ ਕਰਾਂਗਾ
1: ਠੀਕ ਹੈ ਠੀਕ ਹੈ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਹ ਸਨ ਮੁਹੰਮਦ ਜੀ ਦੁਬਈ ਤੋਂ ਜੁੜ ਕੇ ਗਏ ਨਾਲ ਗੱਲਬਾਤ ਮੁੱਦੇ ਤੇ ਕਰਕੇ ਗਏ ਨੇ ਨਾਲ ਦੋ ਗੀਤਾਂ ਦਾ ਜਿਹੜਾ ਰੂੰਗਾ ਵੀ ਦੇ ਕੇ ਗਏ ਨੇ ਸਤਿ ਸ੍ਰੀ ਅਕਾਲ ਜੀ ਆਪਣੇ ਦੁਬਾਰਾ ਤੋਂ ਫਿਰ ਤੋਂ ਬਾਈ ਜੀ ਬਹਾਦਰ ਸਿੰਘ ਜੀ ਸਵਾਗਤ ਹੈ ਜੀ
2: ਜੀ ਭਾਈ ਸਤਿ
1: ਸ੍ਰੀ ਅਕਾਲ ਜੀ
2: ਚਲੋ ਆਪਾਂ ਉਹ ਗੱਲ ਉੱਥੇ ਮੁਕਾ ਦਿੱਤੀ ਸੀ
1: ਹਾਂਜੀ ਜ਼ਰੂਰ
2: ਮੇਰਾ ਪਤਾ ਸੀ 80 ਕਰੋੜ ਵਾਲੀ
1: ਜੀ
2: ਮੈਂ ਹੋ ਸਕਦਾ ਜਿਹੜੀਆਂ ਮੈਂ ਅੱਜ ਗੱਲਾਂ ਕੀਤਾ ਹੋਰ ਸ਼ਾਇਦ ਤੁਹਾਡੇ ਨਾਲ ਵਿਚਾਰ ਨਾ ਰਹਿਣ ਜਾਂ ਪੱਟੀ ਨਾ ਜਾਓ
1: ਜਾਂ ਨਹੀਂ ਕੋਈ ਨਹੀਂ ਕਰੋ ਕੋਈ ਗੱਲ ਨਹੀਂ
2: ਅਸੀਂ ਹਰ ਆਪਣੀ ਸਾਡੀ ਸੋਚ ਆ
1: ਜੀ
2: ਇਹ 80 ਕਰੋੜ ਵਾਲੀ ਹੈ ਨਾ ਮੈਂ ਸਭ ਤੋਂ ਪਹਿਲਾਂ ਕਹੂੰਗਾ ਕਿ ਬਹੁਤ ਗਲਤ ਕੰਟਰੀ ਚ 80 ਕਰੋੜ ਦਿੱਤਾ ਗਿਆ
1: ਜੀ
2: ਬਹੁਤ ਗਲਤ ਦੇਸ਼ ਵਿੱਚ
1: ਜੀ
2: ਇੱਕ ਨੂੰ ਪਤਾ ਇਹ ਹੋ ਗਿਆ ਦੂਜਾ ਤੁਸੀਂ ਖੁਦ ਹੀ ਕਿਹਾ ਵੀ ਉਹਨਾਂ ਦੇ ਕੋਈ ਬਾਲ ਬੱਚੇ ਹੈ ਨੀ ਸੀਗੇ ਜਿਹਨਾਂ ਨੇ 80 ਕਰੋੜ ਦਿੱਤਾ
1: ਜੀ
2: ਅੱਛਾ ਦੋਸਤੋ 80 ਕਰੋੜ ਇੱਕ ਪਾਸੇ ਤੁਸੀਂ ਕਹਿੰਦੇ ਦਾਨ ਕੀਤਾ ਦੂਜੇ ਪਾਸੇ 80 ਕਰੋੜ ਨੂੰ ਉਹਨਾਂ ਨੇ ਪੂਰੀ ਜ਼ਿੰਦਗੀ ਕਮਾਈ ਕੀਤੀ ਹੋਊਗੀ ਮਿਹਨਤ ਕੀਤੀ ਹੋਊਗੀ ਪੜ੍ਹਾਈਆਂ ਕੀਤੀਆਂ ਹੋਣਗੀਆਂ ਐਜੂਕੇਸ਼ਨ ਕੀਤੀ ਘੰਟੇ ਲਾਏ ਹੋਣਗੇ ਸਾਲ ਲਾਏ ਹੋਣਗੇ
1: 31-32 ਸਾਲ ਕੰਮ ਵੀ ਕੀਤਾ ਜੀ ਸੇਵਾ ਵੀ ਕੀਤੀ ਜੋਬ ਕੀਤੀ
2: ਹੋ ਗਿਆ ਨਾ 31-32 ਹੋ ਗਿਆ ਨਾ ਦੇਖੋ
1: ਜੀ
2: ਤੇ ਦੂਜੇ ਪਾਸੇ ਤੁਸੀਂ ਗੱਲ ਕੀਤੀ 80 ਕਰੋੜ ਦੀ ਹੀਰੋਂ ਦੀ
1: ਬਿਲਕੁਲ ਜੀ
2: ਅੱਛਾ ਹੁਣ ਦੇਖੋ ਇੱਕ ਪਾਸੇ 31-32 ਸਾਲ 80 ਕਰੋੜ ਤੇ ਦੂਜੇ ਪਾਸੇ ਝੋੜੇ ਚ ਪੈਂਦਾ ਹੁਣ 80 ਕਰੋੜ ਦਾ ਸਮਾਨ
1: ਮਿੰਟਾਂ ਸਕਿੰਟਾਂ ਦੇ ਵਿੱਚ ਜੀ
2: ਮਿੰਟਾਂ ਸਕਿੰਟਾਂ
1: ਜੀ
2: ਤੇ ਉਹ ਕੰਟਰੀ ਮੇਰੀ ਮੈਂ ਤੁਹਾਨੂੰ ਸਾਫ਼ ਕਹਾਂ ਮੈਂ ਹਮੇਸ਼ਾ ਉਹਦੇ ਉਸ ਕੰਟਰੀ ਬਾਰੇ ਨੈਗੇਟਿਵ ਸੋਚਦਾ ਕੋਈ ਕਿਤੇ ਗੱਲ ਹੋ ਗਈ ਚੰਗੀ ਜਿਹੜੀ ਮੈਂ ਚੰਗੀ ਕਹਿੰਦਾ ਨਹੀਂ ਤਾਂ
1: ਬਿਲਕੁਲ ਹੈ ਜੀ
2: ਮੈਨੂੰ ਐਂ ਲੱਗਦਾ ਜਿੱਦਾਂ ਨਾ ਦਰਖਤ ਦੇ ਪਿੱਛੇ ਇੱਲਾਂ ਨੀ ਹੁੰਦੀਆਂ
1: ਹਾਂਜੀ ਗਿਰਜਾ ਕਹਿ ਲੋ ਇੱਲਾਂ ਤਾਂ ਫਿਰ ਵੀ ਛੱਡ ਦਿੰਦੀਆਂ ਗਿਰਜਾ ਨੀ ਛੱਡਦੀਆਂ ਇੰਤਜ਼ਾਰ ਕਰਦੀਆਂ ਰਹਿੰਦੀਆਂ
2: ਉਹ ਹੁਣ ਜਿਹੜਾ 80 ਕਰੋੜ ਗਿਆ ਨਾ ਜਿਹੜਾ ਤੁਸੀਂ ਨੈਬ ਸੰਘ ਦੇ ਨਾਂ ਲਿਆ ਜੇ ਉਹ ਹੁਣ ਤਾਂ ਸਕੀਮਾਂ ਲੱਗਣੀਆਂ ਸ਼ੁਰੂ ਹੋ ਗਈਆਂ ਹੋਣੀਆਂ ਫਿਰ ਕਬਜ਼ਾ ਕਿੱਦਾਂ ਕਰੀਏ
1: ਹਾਂ ਬਿਲਕੁਲ
2: ਯਾਰ ਤੁਸੀਂ ਭਾਜੀ ਖੁਦ ਸੋਚੋ ਜਿਹੜੇ ਲੋਕ ਰੇਤਾ ਰੋੜੇ
1: ਜੀ
2: ਤੁਹਾਨੂੰ ਕਰੋੜਾਂ ਅਰਬਾਂ ਖਰਬਾਂ ਵੇਚਣ ਡੇ ਹੋਗਾ ਕੋਈ ਟਾਈਮ ਹੁੰਦਾ ਜੀ ਸਾਡੇ ਵੇਲੇ ਤੁਹਾਡੇ ਵੇਲੇ ਅਸੀਂ ਉਦੋਂ ਫ੍ਰੀ ਚ ਹੁੰਦੀ ਸੀ ਰੇਤਾ ਰੂਤੀ ਲੋਕੀ ਚੋਂ ਚ ਭਰ ਕੇ ਲੈ ਜਾਂਦੇ
1: ਸਾਨੂੰ ਯਾਦ ਆਉਂਦਾ ਬਿਲਕੁਲ 250 ਨੂੰ ਟਰਾਲੀ ਹੁੰਦੀ ਸੀ ਜੇ ਵੱਧ ਤੋਂ ਵੱਧ ਉਸ ਸਮੇਂ ਚ ਜੀ
2: ਉਹ ਤਾਂ ਉਹਨੇ ਲੈਣੇ ਸੀ ਨਾ
1: ਹਾਂਜੀ
2: ਟਰੈਕਟਰ ਦਾ ਟਰਾਲੀ ਹੋਊਗਾ
1: ਹਾਂਜੀ ਬਿਲਕੁਲ
2: ਰੇਤਾ ਥੋੜਾ ਪੈਸੇ ਦੇਣਾ ਆਪਾਂ
1: ਬਿਲਕੁਲ ਹੈ ਜੀ
2: ਮੈਂ ਉਹ 80 ਕਰੋੜ ਨੂੰ ਸਮਝੂਗਾ ਕਿ ਉਹਨਾਂ ਦੀ ਮਜਬੂਰੀ ਸੀ ਕਿ ਉਹਨਾਂ ਦਾ ਕੋਈ ਖੈ ਨਹੀਂ ਅੱਗੇ ਪਿੱਛੇ ਤਾਂ ਦਿੱਤੇ ਗਏ ਨਹੀਂ ਤਾਂ ਮੈਂ ਤਾਂ
1: ਦਿੱਤੇ ਪਲੈਨਿੰਗ ਦੇ ਨਾਲ ਹੀ ਆ ਕਿ ਇੱਥੇ ਜਿਹੜਾ ਉਹਨਾਂ ਨੇ ਆਪਣੀ ਜਿਹੜੀ ਆ ਤਕਰੀਬਨ 2000 ਵਰਗ ਹੈਗਾ ਉਹਨਾਂ ਦਾ ਲੈਂਡ ਜਿਹੜਾ ਹੈ ਤੇ ਉੱਥੇ ਬਕਾਇਦਾ ਘਰ ਬਣਿਆ ਹੋਇਆ ਵਧੀਆ
2: ਭਾਜੀ ਮੇਰੀ ਗੱਲ ਮੈਂ ਦੇਖੋ ਭਾਵੇਂ ਪਲੈਨਿੰਗ ਦਿੱਤੇ ਪਰ ਮੈਂ ਇਹ ਕਹਿ ਰਿਹਾ ਟੋਟਲ ਮਿਲਾ ਕੇ ਗਲਤ ਕੰਟਰੀ
1: ਹਾਂ ਬਿਲਕੁਲ ਬਿਲਕੁਲ ਦਰੁਸਤ ਉਹ ਤਾਂ ਦਰੁਸਤ ਹੈ ਜੀ ਗੱਲ ਬਿਲਕੁਲ
2: ਇੱਕ ਇਹ ਗੱਲ ਦੂਸਰੀ ਗੱਲ ਔਜਲਾ ਸਾਹਿਬ ਖਰੇ ਪੱਟੀ ਸਾਹਿਬ ਨੇ ਕਿਹਾ ਵੀ ਜਿਹੜੀ ਸਿਆਸਤ ਉਹ ਜੋਬ ਮੈਂ ਸਿਆਸਤ ਨੂੰ ਕੋਈ ਜੋਬ ਮੰਨਦਾ ਹੀ ਨਹੀਂ
1: ਜੀ
2: ਕਿਉਂਕਿ ਇਹ ਜੋਬ ਨਹੀਂ ਆ
1: ਜੀ
2: ਇਹ ਤੁਸੀਂ ਕੋਈ ਇੰਟਰਵਿਊ ਦੇ ਕੇ ਨਹੀਂ ਇਹ ਤੁਸੀਂ ਜਿੱਦਾਂ ਆਖਰੀ ਉਸ ਚੱਲਦਾ ਨਾ ਨਾਰਾ ਇੰਡੀਆ ਦੇ ਵਿੱਚ ਪੰਜਾਬ ਚ ਰਾਜ ਨੀ ਸੇਵਾ ਜੇ ਸੇਵਾ ਹੈ ਤਾਂ ਸੇਵਾ ਅਸੀਂ ਗੁਰਦੁਆਰੇ ਜਾਂਦੇ ਉਹਦੇ ਆਪਾਂ ਪੈਸੇ ਲੈਂਦੇ ਹਾਂ
1: ਬਿਲਕੁਲ
2: ਤੁਸੀਂ ਖੁਦ ਹੁਣ ਅੱਛਾ ਦੇਖੋ ਸਰਪੰਚ ਬਣ ਦੀ ਜਨਾਨੀ ਤੇ ਬੰਦਾ ਸਰਪੰਚ ਹੀ ਕਰਦਾ ਉੱਥੇ
1: ਕਰਦਾ ਜੀ ਬਿਲਕੁਲ
2: ਸਰਪੰਚ ਬਣਦਾ ਤੇ ਮੁੰਡਾ
1: ਅਗਲੇ ਨੂੰ ਸਾਈਨ ਵੀ ਨਹੀਂ ਕਰਨੇ ਉਹਦੇ ਤਾਂ ਸਾਰਾ ਮੋਹਰਾ ਸਾਰਾ ਕੁਝ ਹੀ ਲਾਈ ਜਾਂਦਾ ਜੀ ਬਿਲਕੁਲ
2: ਜਨਾਨੀ ਬਣੀ ਸਰਪੰਚ
1: ਸਰਪੰਚ ਨਾ ਲੱਗ ਜਾਂਦਾ ਹੈ ਸਰਪੰਚ ਨੀ ਜੇ ਸਰਪੰਚ ਹੋਵੇ ਤਾਂ ਸਰਪੰਚ ਨੀ ਕਹੂਗਾ ਕੋਈ ਹੈ ਨਾ
2: ਬਿਲਕੁਲ ਭਾਜੀ ਜੇ ਸਰਪੰਚ ਜੇ ਪੇ ਬਣ ਗਿਆ ਤਾਂ ਮੁੰਡਾ ਮੋਟਰਸਾਈਕਲ ਲਿਖਾਈ ਫਿਰਦਾ ਸਰਪੰਚ
1: ਜੀ
2: ਅੱਛਾ ਜਿਹੜੀ ਸਰਪੰਚੀ ਸੀਗੀ ਜਦੋਂ ਅਸੀਂ ਛੋਟੇ ਸੀ ਸਾਡੇ ਸਾਲ ਇਹ ਸੀ ਪਿੰਡ ਦਾ ਜਿਹੜਾ ਕੋਈ ਚੰਗਾ ਬੰਦਾ ਉਹ ਕਹਿੰਦਾ ਮੈਂ ਰੱਜਿਆ ਟੁੱਟਿਆ ਮੈਂ ਪਿੰਡ ਚੰਗੇ ਕੰਮ ਕਰਨਾ ਚਾਹੁੰਦਾ ਮੈਂ ਸਰਪੰਚ ਬਣਦਾ ਮੈਂ ਪਿੰਡ ਉਹਦੀ ਨੁਹਾਰ ਸਵਾਰੂਗਾ ਉਹ ਜੋਬ ਕੋਲ ਸੀਗੀ
1: ਜੀ
2: ਜੇ ਉਹ ਜੋਬ ਨੀ ਤੇ ਐਮ ਪੀ ਐਮ ਏ ਐਲ ਏ ਇਹਦੀ ਕੋਈ ਜੋਬ ਨੀ ਆ
1: ਜੀ
2: ਮੇਰੀ ਜਿਹੜੇ ਹੈ ਨੀ ਜੇ ਤੁਹਾਡੇ ਹੋਵੇ ਜੋਜਾ ਸਾਹਿਬ ਪੱਟੀ ਸਾਹਿਬ ਮੈਂ ਨੀ ਮੰਨਦਾ ਪਰ ਮੇਰੇ ਹਿਸਾਬ ਨਾਲ ਮੈਂ ਅੱਜ ਨੀ ਕਹਿਣ ਲੱਗਾ ਮੈਂ ਪਤਾ ਨੀ ਬਹੁਤ ਸਾਰਾ ਕਹਿੰਦਾ ਮੈਂ ਯਾਰ ਰਾਜਨੀਤੀ ਦਾ ਜੋਬ ਹੈ ਹੀ ਨਹੀਂ
1: ਬਿਲਕੁਲ
2: ਤੁਸੀਂ ਆਪਣੀ ਮਰਜ਼ੀ ਨਾਲ ਆਏ ਆ ਤੁਸੀਂ ਸੇਵਾ ਕਰਨਾ ਹਾਂ ਤੁਸੀਂ ਇੱਕ ਸਾਸ਼ਾ ਸਾਰੇ ਇਹ ਕਹਿੰਦੇ ਨਾ ਜਿੰਨੇ ਵੀ ਰਾਜਨੇਤਾ ਆ ਸਾਰੇ ਇਹ ਕਹਿੰਦੇ ਨਾ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਜੇ ਕੈਲੀਫੋਰਨੀਆ ਬਣਾਉਣਾ ਉਹ ਤੁਸੀਂ ਜੋਬ ਸੁਣੋ ਫਿਰ ਉਹ ਤਾਂ ਤੁਸੀਂ ਸੇਵਾ ਕਰਨੀ ਆ ਜੋਰ ਲਾਉਣਾ ਯਾਰ ਉਹ ਜੋਬ ਕਿਹੜੇ ਹਿਸਾਬ ਨਾਲ ਹੋ ਗਈ ਹਾਂ ਅੱਛਾ ਮੈਂ ਹੁਣ ਦੂਜੇ ਪਾਸੇ ਵੀ ਇਹਨੂੰ ਕਰ ਲੈਣਾ ਠੀਕ ਆ ਮੈਂ ਮੰਨ ਸਕਦਾ ਵੀ ਚਲੋ ਠੀਕ ਆ ਵੀ ਹੌਲੀ ਹੌਲੀ ਹੌਲੀ ਹੌਲੀ ਜਿੱਦਾਂ ਹੁਣ ਸਰਪੰਚਾਂ ਨੂੰ ਪੈਸੇ ਲਾ ਪਏ ਮਿਲਦੇ ਪਹਿਲਾਂ ਨੀ ਮਿਲਦੇ ਹੁੰਦੇ ਜਦੋਂ ਸ਼ਾਇਦ ਤੁਹਾਨੂੰ ਯਾਦ ਹੋਵੇ ਮੈਨੂੰ ਯਾਦ ਆਪਾਂ ਛੋਟੇ
1: ਤਨਖਾਹ
2: ਪਰ ਉਹ ਵੀ ਬੇਕਾਰ ਹੀ ਆ ਉਹ ਤਾਂ ਕੋਈ ਫਾਇਦਾ ਫੁਦਾ ਹੈ ਨੀ ਗਾ ਉਹ ਤਾਂ ਸਿਰਫ ਅੱਜ ਕੱਲ ਲੋਕੀ ਕਰੋੜ ਰੁਪਇਆ ਲਾ ਦਿੰਦੇ ਆ 1500 ਤਨਖਾਹ ਲੈਣ ਦੀ
1: ਜੀ
2: ਸਿਰਫ ਟੋਰ ਆ ਤੇ ਬਾਕੀ ਇਹਨਾਂ ਨੇ ਜਿਹੜੀ ਗੱਲ ਕਰਕੇ ਗਏ ਆ ਵੀ ਤੁਸੀਂ ਵੀ ਕਿਹਾ ਉਹਨਾਂ ਨੇ ਵੀ ਕਿਹਾ ਵੀ ਕਿਸੇ ਤੇ ਹਮਲਾ ਕਰਨਾ ਉਹ ਗਲਤ ਆ ਨਾਨਾ ਜੇ ਹਨਾ ਜਿੰਨਾ ਬਾਬਜੀ ਗੰਦਾ ਹੋਵੇ ਕੋਈ ਅੱਛਾ ਮੇਰੇ ਸਾਨੂੰ ਫਿਰ ਜਨਰਲ ਡਿਵਾਇਡ ਕਿਉਂ ਕੀਤਾ ਸੀ ਉਹਦੇ ਅਸੀਂ ਕਹਿੰਦੇ ਬਰਸੀਆਂ ਮਨਾਉਂਦੇ ਆਪਣੇ ਸਰਦਾਰ ਊਧਮ ਸਿੰਘ ਦੀਆਂ
1: ਜੀ
2: ਉਹਦੀ ਕਹਿੰਦੇ ਮਨਾਉਂਦੇ ਜੇ ਹੁਣ ਜੇ ਕੁੱਤਾ ਕੋਈ ਪਾਗਲ ਹੋ ਜਾਵੇ ਉਹਨੂੰ ਫਿਰ ਤੁਸੀਂ ਉਹਦੇ ਖੁੱਲਾ ਛੱਡ ਰੱਖਣਾ
1: ਜੀ
2: ਜੇ ਤੁਹਾਡੇ ਘਰ ਸੱਪ ਆਵੜਿਆ ਹੋਵੇ ਤੁਸੀਂ ਉਹਨੂੰ ਉਹਦੀ ਛੁੱਪ ਨੂੰ ਘੁੰਮੀ ਚੱਲ ਫਿਰ ਮਜ਼ੇ ਕਰ ਦੁੱਧ ਪਾਉਂਦੇ ਆ
1: ਜੀ
2: ਉਹਨੂੰ ਛਿਲੋਂਗੇ ਨਾ ਤੁਸੀਂ ਹੁਣ ਸਾਨੂੰ ਕਦੇ ਪਤਾ ਨੀ ਗਈ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕੀਤਾ
1: ਜੀ
2: ਸਭ ਨੂੰ ਪਤਾ
1: ਜੀ
2: ਇਹ ਗੱਲ ਲਹਿਦਾ ਆ ਕਿਸ ਭਰਨੀਆਂ ਕਿਸੇ ਹੋਰ ਨੂੰ ਪੈ ਜਾਂਦੀਆਂ ਆ ਗਾਂਹ ਕੋਈ ਹੋਰ ਆ ਜਾਂਦਾ ਉਹ ਤਾਂ ਮੇਰੇ ਨਾਲ ਵੀ ਹੋਣੀ ਜੇ ਮੈਂ ਕਿਸੇ ਦਾ ਸੁਣੇ ਨਿਕਲ ਗਿਆ ਗਾਂਹ ਮੇਰੇ ਨਿਆਣੇ ਸਾਡੇ ਜਾਣਗੇ ਅਗਰ ਹਨਾ ਹੁਣ ਹੁਣ ਹੁਣ ਮੰਡ ਜਿਹੜੇ ਕੰਮ ਕਰਦਾ ਸੀ ਉਹਦੇ ਹੁਣ ਛਿੱਤਰੇ ਪੈਣੇ ਸੀ ਨਾ
1: ਜੀ
2: ਇਸ ਕਰਕੇ ਆਪਾਂ ਉੱਧਰ ਨੀ ਦੇਖੋ ਜਿੱਦਾਂ ਹੁਣ ਇਹਨਾਂ ਨੇ ਗੱਲ ਕੀਤੀ ਵੀ ਪੱਟੀ ਸਾਹਿਬ ਨੇ ਫਿਰ ਕਿਹਾ ਵੀ ਭਾਵਾਂ ਉਹ 50 ਟਾਂਕੇ ਲੱਗੇ ਭਾਵੇਂ ਇੱਕ ਵੀ ਲੱਗਾ ਕੋਈ ਵੀ ਨੀ ਲੱਗਾ ਉਹ ਪਰ ਯਾਰ ਝੂਠ ਹੁੰਦਾ ਝੂਠ ਹੀ ਕਹਿਣਾ ਪੈਣਾ ਤੁਹਾਨੂੰ
1: ਨਹੀਂ ਉਹ ਤਾਂ ਸਹੀ ਆ ਆਪਣੇ ਬਹਾਦਰ ਸਿੰਘ ਜੀ ਪਰ ਹੁਣ ਇੱਥੇ ਆਪਾਂ ਚਲੋ ਤੁਸੀਂ ਡੈਨਮਾਰਕ ਚ ਮੈਂ ਫਿਨਲੈਂਡ ਦੇ ਵਿੱਚ ਆਪਾਂ ਤਾਂ ਇੱਥੇ ਰੂਲ ਦੇ ਮੁਤਾਬਕ ਮਤਲਬ ਕਿ ਬੇਸਬਾਲ ਬਣੀ ਮਤਲਬ ਕਿ ਗੱਡੀ ਚ ਰੱਖ ਸਕਦੇ ਹਾਂ ਹੁਣ ਇੱਥੇ ਤਾਂ ਉਹਨੂੰ ਵੀ ਕ੍ਰਿਮੀਨਲ ਮੰਨਿਆ ਜਾਂਦਾ ਜਿਹੜਾ ਮਤਲਬ ਕਿ ਵਿਚਾਰ ਹੀ ਦੇ ਦੇਵੇ ਵੀ ਹਾਂ ਮਤਲਬ ਕਿ ਉਹਨੂੰ ਵੀ ਨਾਲ ਓਨੀ ਹੀ ਸਜ਼ਾ ਹੁੰਦੀ ਹੈ ਕਿ ਹਾਂ ਇੱਦਾਂ ਕਰ ਲੋ
2: ਭਾਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਹੁਣ ਆਪਾਂ ਜੇ ਇਹੋ ਹੀ ਹਾਲਾਤ ਉੱਥੇ ਹੋਣ
1: ਜੀ
2: ਫਿਰ ਕਿਸੇ ਨੇ ਹਮਲਾ ਕਰਨਾ ਹੀ ਨਹੀਂ
1: ਮੈਂ ਇਸੇ ਕਰਕੇ ਲਿਖਿਆ ਨਾਮ ਵੀ ਇਹ ਤਾਂ ਹੀ ਮੈਂ ਦਿੱਤਾ ਸੀਗਾ ਭਾਈ ਸਾਡੀ ਮਾਨਸਿਕਤਾ ਜਾਂ ਸਾਡਾ ਜਿਹੜਾ ਅਸੀਂ ਜਾਗਰੂਕ ਹੋਣਾ ਬਦਲਾਖੋਰੀ ਉਹ ਦੇਖੋ ਭਾਈ ਪਹਿਲਾਂ ਕਿਸੇ ਦੀ ਕੁੜੀ ਜਾਂ ਮੁੰਡਾ ਭੱਜ ਜਾਂਦੇ ਸੀ ਤਾਂ ਉਹ ਨੱਕ ਦਾ ਸਵਾਲ ਕਰਕੇ ਤਾਂ ਮਤਲਬ ਕਿ ਸਾਡੀ ਇੱਜ਼ਤ ਨੀ ਰਹੀ ਜੇ ਨੀ ਰਿਹਾ ਤਾਂ ਉਹਨੂੰ ਵੱਢ ਮੁਕਾਉਂਦੇ ਸੀ ਸਾਰਾ ਕੁਝ ਕਰ ਦਿੰਦੇ ਸੀ ਸਾਰਾ ਟੱਬਰ ਮੁੜ ਕੇ ਅੰਦਰ ਹੋ ਜਾਂਦਾ ਸੀ ਅੱਜ ਵੀ ਕਿਤੇ ਨਾ ਕਿਤੇ ਇਹ ਹਾਲਾਤ ਹੈਗੇ ਨੇ ਕਿ ਉਹਦੇ ਨਾਲ ਇਹ ਨੀ ਗਾ ਭਾਈ ਚਲੋ ਜੇ ਅੱਜ ਐਜੂਕੇਟਡ ਹੋ ਗਏ ਆ ਜਾਂ ਸਾਰਾ ਕੁਝ ਹੈ ਤਾਂ ਸਾਡੀ ਸੋਚ ਦੇ ਵਿੱਚ ਵੀ ਤਾਂ ਸਾਡੀ ਉਹ ਦਇਆ ਜਾਂ ਜਦੋਂ ਆਪਾਂ ਧਰਮ ਦੀ ਗੱਲ ਕਰਦੇ ਹਾਂ ਜਾਂ ਸਾਡੇ ਇੱਕ ਇਨਸਾਨੀਅਤ ਤੌਰ ਦੇ ਉੱਤੇ ਵੀ ਜਦੋਂ ਕੋਈ ਗਲਤ ਕੰਮ ਕਰਦੇ ਆ ਤਾਂ ਮਨ ਦੇ ਵਿੱਚ ਸਵਾਲ ਤਾਂ ਆਉਂਦਾ ਹੀ ਆ ਚਲੋ ਬੱਚੇ ਨੇ ਕਈ ਵਾਰੀ ਬੱਚਿਆਂ ਨੂੰ ਇੱਥੇ ਘਰ ਵੀ ਹੈ ਨਾ ਕੋਈ ਗਲਤੀ ਕਰ ਲੈਂਦੇ ਆ ਤਾਂ ਟੋਕ ਦੇਈਦਾ ਹੈ ਤਾਂ ਵੀ ਮਤਲਬ ਕਿ ਆਪਣੇ ਆਪ ਨੂੰ ਕਈ ਵਾਰੀ ਫੀਲ ਹੋਣ ਲੱਗ ਜਾਂਦਾ ਯਾਰ ਕਾਹਤੋਂ ਮੈਂ ਬੋਲ ਕੇ ਹਨਾ ਜਾਂ ਫੀਲ ਉਹਨਾਂ ਤੋਂ ਸੋਰੀ ਫੀਲ ਕਰ ਲਈਦੀ ਹੈ ਪਰ ਆਪਣੇ ਉਹ ਚੀਜ਼ ਨੂੰ ਅਸੀਂ ਭੁੱਲਦੇ ਹੀ ਨੀ ਗੇ ਮਤਲਬ ਕਿ ਪੀੜੀ ਦਰ ਪੀੜੀ ਭੁੱਲਣ ਦੀ ਕੋਸ਼ਿਸ਼ ਹੀ ਨੀ ਕਰਦੇ
2: ਹੁਣ ਇਹ ਭਾਜੀ ਹੁਣ ਦੋ ਗੱਲਾਂ ਨਾ ਹੁਣ ਦੇਖੋ ਹੁਣ ਇੱਕ ਤਾਂ ਪਾਸੇ ਬੱਚਿਆਂ ਵਾਲੀ ਆ ਇੱਕ ਪਾਸੇ ਚੰਗੇ ਭਲੇ ਸਿਆਣੇ ਬਜ਼ੁਰਗ ਬੰਦੇ ਗਲਤੀਆਂ ਕਰਨ
1: ਜੀ
2: ਤੇ ਉਹਨਾਂ ਨੂੰ ਫਿਰ ਕਿੱਦਾਂ ਕੀ ਕਰੀਏ ਵੀ ਉਹਨਾਂ ਨੂੰ ਮਾਫ਼ ਕਿਹੜੇ ਹਿਸਾਬ ਨਾਲ ਕਿੱਦਾਂ ਕੀ ਕਰੋ ਵੀ
1: ਯਾਰ ਤੈਨੂੰ ਬੱਚੇ ਦਾ ਹੈ ਨਹੀਂ ਕਾਨੂੰਨ ਹੈਗਾ ਨਾ ਉਹਦੇ ਲਈ ਆਪਾਂ ਹੱਥ ਦੇ ਵਿੱਚ ਆਪ ਕਾਹਤੋਂ ਲੈਨੇ ਉਸ ਚੀਜ਼ ਨੂੰ
2: ਜੀ ਪਰ ਉੱਥੇ ਕਾਨੂੰਨ ਕਿਹੜਾ ਉੱਥੇ ਤਾਂ ਤੁਹਾਡੇ ਸਾਹਮਣੇ ਉਹਨਾਂ ਨੂੰ ਤਾਂ ਕੀੜੇ ਮਕੌੜੇ ਕਹਿਣ ਦੇ ਜਿਹੜੇ ਜਿਹਨਾਂ ਨੇ ਫੈਸਲਾ ਕਰਨਾ ਸੁਪਰੀਮ ਕੋਰਟ ਦੇ ਜੱਜ ਜਿਹੜੇ ਆ ਕਦੀ ਤਾਂ ਉਹ ਕਹਿ ਜਾਂਦੇ ਆ ਕਿ ਕਦੀ ਉਹ ਕਹਿ ਜਾਂਦੇ ਆ ਕਿ ਅਸੀਂ ਪੰਜ ਜੱਜਾਂ ਨੇ ਇਹ ਤਾਂ ਸ਼ਾਇਦ ਯਾਦ ਹੋਵੇ ਕੁਛ ਸਾਲ ਪਹਿਲਾਂ ਗੱਲ ਚੱਲੀ ਸੀਗੀ ਪੰਜ ਜੱਜਾਂ ਨੇ ਹੱਥ ਖੜੇ ਕਰਦੇ ਵੀ ਅਸੀਂ ਕੋਈ ਨੀ ਕਰ ਸਕਦੇ ਇੱਥੇ ਤਾਂ ਸਾਡੀ ਕੋਈ ਨੀ ਮੰਨਦਾ ਯਾਦ ਆ ਨਾ ਪਤਾ ਨੀ ਉਦੋਂ ਬਹੁਤ ਤਕੜਾ ਬਿਆਨ ਸੀ ਪੰਜ ਜੱਜਾਂ ਦਾ ਵੱਡੇ ਜੱਜਾਂ ਦਾ ਤੇ ਹੁਣ ਉਹੀ ਸੁਪਰੀਮ ਕੋਰਟ ਦਾ ਜੱਜ ਹੋਵੇ ਤਾਂ ਉਹ ਲੋਕਾਂ ਨੂੰ ਨਿਆਣਿਆਂ ਨੂੰ ਕੀੜੇ ਮਕੌੜੇ ਕਵੇ ਕਾਕਰੋਚ ਕਵੇ ਜਾਂ ਇਹ ਪਹਿਲੀ ਵਾਰੀ ਨੀ ਹੋਇਆ ਕੋਈ ਇਹ ਬਹੁਤ ਵਾਰੀ ਕਰਦੇ ਆ
1: ਪਰ ਉਹ ਖਮਿਆਜਾ ਵੀ ਤਾਂ ਭੁਗਤੇ ਆ ਨਾ ਹੁਣ ਸਰਕਾਰ ਨੂੰ ਕਿੰਨਾ ਬੈਕ ਫੁੱਟ ਦੇ ਉੱਤੇ ਲੈ ਗਈ ਉਸ ਚੀਜ਼ ਨਾਲ
2: ਬਸ ਹੁਣ ਤੁਸੀਂ ਆਪ ਹੀ ਕਹਿ ਦਿੱਤਾ ਖਮਿਆਜਾ ਹੁਣ ਇੱਧਰ ਵੀ ਖਮਿਆਜਾ ਵਾਲੀ ਗੱਲ ਲਾ ਲਓ ਨਾ ਫਿਰ ਬਾਦਲ ਪਰਿਵਾਰ ਤੇ ਵੀ
1: ਚਲੋ ਮਤਲਬ ਕਿ ਉਹਨਾਂ ਨੇ ਸਿਆਸੀ ਤੌਰ ਦੇ ਉੱਤੇ ਉਸ ਚੀਜ਼ ਦਾ ਖਮਿਆਜਾ ਭੁਗਤੇ ਹੀ ਰਹੇ ਨੇ 8-10 ਸਾਲ ਮੈਂ ਉਸ ਚੀਜ਼ ਨੂੰ ਨੀ ਗੱਲ ਕਰਦਾ ਪਰ ਕਿਸੇ ਦੀ ਜਾਨ ਲੈਣੀ ਉਹ ਤਾਂ ਨੀ ਨਾ ਆਪਾਂ ਨੂੰ ਕੋਈ ਅਧਿਕਾਰ ਦਿੰਦਾ ਜਿੱਡਾ ਵੱਡਾ ਮਰਜ਼ੀ ਹੁਣ ਏਦਾਂ ਤਾਂ ਫਿਰ ਆਪਣੇ ਗੁਰੂ ਸਾਹਿਬ ਨੇ ਜੰਗਾਂ ਲੜੀਆਂ ਜਾਂ ਬਾਬਰ ਸੀਗਾ ਜਾਂ ਹੋਰ ਸੀਗਾ ਫਿਰ ਉਹ ਬਾਬਰ ਵੀ ਆਪਣੀ ਜਗ੍ਹਾ ਸਹੀ ਸੀਗਾ ਫਿਰ ਉਸ ਚੀਜ਼ ਦੇ ਨਾਲ ਦੇਖਿਆ ਜਾਵੇ ਤਾਂ
2: ਨਹੀਂ ਸਾਡੇ ਗੁਰੂ ਸਾਹਿਬ ਨੇ 10 ਜੰਗਾਂ ਲੜੀਆਂ
1: ਹੁਣ ਬਹੁਤ ਸਾਰੀ ਕੈਟਾਗਰੀ ਏਦਾਂ ਦੀ ਹੈਗੀ ਆ ਜਿਹੜੇ ਕਿ ਮਤਲਬ ਕਿ ਅਰਬ ਮੁਲਕਾਂ ਦੇ ਵਿੱਚ ਕਹਿ ਲਓ ਜਾਂ ਇੱਧਰ ਆਪਣੇ ਈਰਾਨ ਤੋਂ ਅਗਲੇ ਪਾਸੇ ਨੂੰ ਨਿਕਲ ਜਾਈਏ ਤਾਂ ਉਹ ਕੁਝ ਲੋਕ ਹੈਗੇ ਨੇ ਗੁਰੂ ਸਾਹਿਬ ਗੁਰੂ ਗ੍ਰੰਥ ਸੋਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਮੰਨਦੇ ਹੀ ਨੀ ਗੇ ਗੁਰੂ। ਉਹ ਕਹਿੰਦੇ ਨਹੀਂ ਭਾਈ ਇਹ ਮਤਲਬ ਕਿ ਜਿੱਦਾਂ ਹੁਣ ਆਪਾਂ ਕਹਿੰਦੇ ਆ ਚਲੋ ਮੈਂ ਵੱਡੀ ਗੱਲ ਕਹਿਣ ਲੱਗਿਆ ਓਪਨਲੀ ਓਨੇਰ ਤਾਂ ਜਿੱਦਾਂ ਆਪਾਂ ਹੁਣ ਜਿਹੜੇ ਸੀਗੇ ਆਪਣੇ ਮੁਗਲ ਸੀਗੇ ਜਾਂ ਸੀਗੇ ਉਹ ਚੀਜ਼ਾਂ ਨੂੰ ਮੰਨਦੇ ਤਾਂ ਅਗਲੇ ਉਹ ਚੀਜ਼ ਦੇ ਨਾਲ ਮੇਲ ਖਾਂ ਕਰਾਉਂਦੇ ਆ ਉਸ ਚੀਜ਼ ਦਾ ਭਾਈ ਇਹ ਅਸੀਂ ਤਾਂ ਛੇ ਗੁਰੂ ਤੱਕ ਹੀ ਮੰਨਦੇ ਆ ਜਾਂ ਗੁਰੂ ਨਾਨਕ ਨੂੰ ਹੀ ਗੁਰੂ ਮੰਨਦੇ ਆ ਬਾਕੀਆਂ ਨੂੰ ਨੀ ਮੰਨਦੇ।
2: ਨਹੀਂ ਚਲੋ ਉਹ ਤਾਂ ਅਸੀਂ ਜਿੱਦਾਂ ਹੁਣ ਸਾਡੇ ਚ ਬੰਦੇ ਬਥੇਰੇ ਹੋਣੇ ਜਿਹੜੇ ਮਹਾਦੁਰੂ ਨਹੀਂ ਮੰਨਦੇ ਤੇ ਜਿੱਦਾਂ ਹੁਣ ਆਪਾਂ ਵੀ ਕਹਿੰਦੇ ਸਰਦਾਰ ਵੀ 33 ਕਰੋੜ ਦੇ ਕਿਹੜੇ ਹਿਸਾਬ ਨਾਲ ਬਣ ਗਏ ਦੇਵਤੇ ਦੇ
1: ਗੱਲ ਇਹ ਆ ਨਾ ਕਿ ਆਪਾਂ ਨੂੰ ਆਪਾਂ ਹੁਣ ਚਲੋ ਇਹਨਾਂ ਮੁਲਕਾਂ ਚ ਵੀ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਤਾਂ ਉਹ ਬਾਤਚੀਤ ਕੀਤੀ ਜਾ ਸਕਦੀ ਹੈ ਕੋਈ ਗਲਤ ਹੈ ਤਾਂ ਉਹ ਟੇਬਲ ਟਾਕ ਕੀਤੀ ਜਾ ਸਕਦੀ ਹੈ ਜਾਂ ਕਾਨੂੰਨੀ ਤੌਰ ਦੇ ਉੱਤੇ ਖਿੱਚ ਤੂੰ ਕੀਤੀ ਜਾ ਸਕਦੀ ਹੈ ਪਰ ਮੇਰਾ ਮੰਨਣਾ ਹੋ ਸਕਦਾ ਕਿ ਸਹਿਮਤ ਨਾ ਹੋਵੋ ਤੁਸੀਂ ਪਰ ਮੇਰਾ ਮਨ ਨਹੀਂ ਕਰਦਾ ਕਿ ਕਿੱਡੇ ਤੋਂ ਵੱਡਾ ਗੁਨਾਹ ਕਿਉਂ ਨਾ ਕੀਤਾ ਹੋਵੇ ਪਰ ਮੈਨੂੰ ਲੱਗਦਾ ਕਿ ਉਹ ਸੁਲਝਾਇਆ ਜਾ ਸਕਦਾ ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ ਹੈ ਜੀ।
2: ਮੈਂ ਉਸ ਕੰਟਰੀ ਦੇ ਵਿੱਚ ਨਹੀਂ ਮੰਨਾਂਗਾ ਉਸ ਕੰਟਰੀ ਜਿਹੜੀ ਕੰਟਰੀ ਆਪਾਂ ਗੱਲ ਕਰ ਰਹੇ ਨਾ ਉਸ ਕੰਟਰੀ ਨਹੀਂ ਮੈਂ ਮੰਨਾਂਗਾ ਕਿਉਂਕਿ ਉੱਥੇ ਜਿਹੜੇ ਬੰਦਿਆਂ ਨੇ ਫੈਸਲੇ ਕਰਨੇ ਆ ਉਹ ਤੁਹਾਡੇ ਖਿਲਾਫ ਆ ਪਹਿਲੇ ਹੀ ਖਿਲਾਫ ਆ ਜਿਹਨਾਂ ਨੇ ਤੁਹਾਨੂੰ ਭਾਵਾਂ ਉਹ ਹੋਵੇ ਕੋਈ ਵੱਡਾ ਕੋਈ ਛੋਟਾ ਕੋਈ ਅਮੀਰ ਕੋਈ ਗਰੀਬ ਉਹ ਜੇ ਉੱਥੇ ਡੈਮੋਕ੍ਰੇਸੀ ਆਪਾਂ ਜੇ ਉੱਥੇ ਡੈਮੋਕ੍ਰੇਸੀ ਹੈ ਹੀ ਨੀ ਤਾਂ ਫਿਰ ਆਪਾਂ ਫਿਰ ਕਿੱਦਾਂ ਕਿਹੜੇ ਹਿਸਾਬ ਨਾਲ ਆਪਾਂ ਡੈਮੋਕ੍ਰੇਸੀ ਅਦਾਲਤਾਂ ਦੇ ਵਿੱਚ ਤੁਸੀਂ 50-50 ਸਾਲ ਲੜ ਰਹੇ ਹੋ ਆ ਜਿਹੜੇ ਬੰਦੇ ਸ਼ੱਕ ਦੀ ਦੇਖੋ ਜਦੋਂ ਤੁਸੀਂ ਗੱਲ ਕੀਤੀ ਆ ਰਾਜਵਾਣੇ ਦੀ ਮੈਂ ਕੋਈ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ ਆਪਣੀ ਇੱਜ਼ਤ ਸ਼ੌਹਰਤ ਕੁਰਬਾਨੀ ਇਹਨੂੰ ਕੋਈ ਕੋਈ ਸਾਂਭ ਸਕਦਾ ਆ
1: ਜੀ।
2: ਰਾਜਵਾਣੇ ਨੇ ਹੁਣ ਜਿਹੜੀ ਚਿੱਠੀ ਪਾਈ ਆ ਉਹ ਸਿਰਫ ਉਹ ਤੁਸੀਂ ਖੁਦ ਹੀ ਕਿਹਾ ਬਾਦਲਾਂ ਦਾ ਪੱਟੀ ਸਾਹਿਬ ਵੀ ਕਹਿ ਕੇ ਬਾਦਲਾਂ ਨੇ ਕਰਕੇ ਸਿੱਧਾ ਜਿਹੜਾ ਉਹ ਪਾਰਟੀ ਵੱਲੋਂ ਆ
1: ਦੀਦੀ ਆ
2: ਜੀ ਹਨਾ ਉਹ ਉਹਨੂੰ ਏਦਾਂ ਦਾ ਬੋਲਣਾ ਚਾਹੀਦਾ ਹੀ ਨੀਗਾ ਹੋਰ ਵੀ ਤਾਂ ਹੈਗਾ ਹੀ ਆ ਉਹ ਚੁੱਪ
1: ਬੈਠੇ
2: ਗੱਲ ਹੀ ਨੀ ਕਰਨੀ ਹੁਣ ਜਿਹੜਾ ਕੁੱਕੀ ਆ ਤੁਸੀਂ ਇਹਦੀ ਗੱਲ ਕਰਦੇ ਉਹ ਬੰਦਾ ਮੈਨੂੰ ਨੀ ਪਤਾ ਵੀ ਉਹ ਬੰਦਾ ਕਿਹੜੇ ਪਾਸਿਓਂ ਕੀ ਉਹ ਖੜਕੂ ਰਿਹਾ ਜਾਂ ਨਹੀਂ ਰਿਹਾ ਜਿਹੜਾ ਬੰਦਾ ਕਰਕੇ ਬਾਅਦ ਚ ਪਛਤਾਉਂਦਾ ਉਹਦਾ ਮਤਲਬ ਉਹ
1: ਉਹਨਾਂ ਦਾ ਕੇਸ ਹੀ ਡਿਫਰੈਂਟ ਸੀਗਾ ਨਾ ਜਿਹੜੇ ਜਦੋਂ ਉਹਨਾਂ ਦੇ ਜਿਹਨਾਂ ਦੇ ਉਹਨਾਂ ਨੇ ਕਤਲ ਕੀਤਾ ਸੀ ਨਾ ਉਹਨਾਂ ਦੀ ਬੇਟੀ ਬਕਾਇਦਾ ਆ ਕੇ ਉਹਨਾਂ ਨੇ ਉਹ ਕੇਸ ਨੂੰ ਵਾਪਸ ਲਿਆ ਸੀਗਾ ਤੇ ਫਿਰ ਉਹਨਾਂ ਦੀ ਰਿਹਾਈ ਹੋਈ ਆ ਜੀ। ਪ੍ਰਭਾਵਿਤ ਹੋ ਕੇ ਜਾਂ ਗੁਰੂ ਸਾਹਿਬ ਦੀ ਗੱਲ ਕਰਦੇ ਆ ਉਹ ਕਿਸੇ ਮਤਲਬ ਕਿ ਇਸ ਤਰ੍ਹਾਂ ਦੀ ਇਹ ਨੀ ਕਿ ਮਤਲਬ ਕਿ ਆਪਣੇ ਸੰਤ ਭਿੰਡਰਾਂ ਵਾਲਿਆਂ ਜੀ ਤੋਂ ਪ੍ਰਭਾਵਿਤ ਹੋਏ ਨੇ ਜਾਂ ਖਾਲਿਸਤਾਨ ਦੀ ਲਹਿਰ ਚੱਲਦੀ ਸੀ ਉਸ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਨੇ ਸਿਰਫ ਨਿਰਾਸ਼ਾ ਦੇ ਕਰਕੇ ਜਾਂ ਉਹ ਚੀਜ਼ ਕਰਕੇ ਉਸ ਸਮੇਂ ਨੌਜਵਾਨੀ ਦੇ ਤੌਰ ਦੇ ਉੱਤੇ ਉਹ ਕਹਿੰਦੇ ਅਸੀਂ ਜੁੜੇ ਹੋਏ ਸੀ ਤਾਂ ਅਮਰੀਕਾ ਚ ਵੀ ਉਹਨਾਂ ਨੇ ਜੇਲ੍ਹ ਮਤਲਬ ਕਿ ਉਹਦੇ ਵਿਚ ਵੀ ਰਹੇ ਆ ਫਿਰ ਇੰਡੀਆ ਆ ਕੇ ਵੀ ਰਹੇ ਆ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਦੇ ਪਰਿਵਾਰ ਨੇ ਮਤਲਬ ਕਿ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹਦੀ ਬੇਟੀ ਜਿਹੜੀ ਸੀਗੀ ਉਹ ਕਹਿੰਦੀ ਕਿ ਮੈਂ ਇਹਨਾਂ ਨੂੰ ਮਤਲਬ ਕਿ ਰਹਿਮ ਦੀ ਅਪੀਲ ਜਾਂ ਕਿੱਦਾਂ ਵੀ ਕੀਤੀ ਹੈ ਇਹਨਾਂ ਨੇ ਉਹਨਾਂ ਨੇ ਨਹੀਂ ਮੰਗੀ ਸੀ ਪਰ ਉਹ ਉਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਅਸੀਂ ਕੇਸ ਵਾਪਸ ਲੈਂਦੇ ਹਾਂ ਨਾ
2: ਪਰ ਭਾਜੀ ਉਹ ਖੁਦ ਮੰਨਦਾ ਆ ਮੈਂ ਵੀ ਸੁਣਿਆ ਕੱਲ ਪਾਸੇ ਮੇਰੇ ਖੁਦ ਧੀ ਰੱਬ ਵੱਲੋਂ ਦੀਪ ਸਿੱਧੂ ਦੀ ਪੀੜੀ ਵਿੱਚ ਆ ਗਈ ਮੁਰੇ ਜਿਹਨੂੰ ਉਹ ਰਾਜਵਾਣੇ ਹੁਣ ਕਰਨ ਡਿਆ ਭੰਡਣ ਡਿਆ ਹੁਣ ਅੰਦਰੋਂ ਦੀਪ ਸਿੱਧੂ ਨੇ ਵੀ ਕਿਹਾ ਸੀਗਾ ਵੀ ਕੁੱਕੀ ਹੁਣ ਸਿੱਧਾ ਕਿਹਾ ਕਿ ਸਾਡੇ ਕੋਲ ਗੁੱਸੇ ਚ ਹੋ ਗਿਆ ਹੁਣ ਗੁੱਸੇ ਨੂੰ ਤਾਂ ਕੁਰਬਾਨੀ ਨੂੰ ਆਪਾਂ ਕਿੱਦਾਂ ਜੋੜ ਸਕਦੇ
1: ਜੀ
2: ਨਹੀਂ ਜੋੜ ਸਕਦੇ ਦੋ ਗੱਲਾਂ ਅਲੱਗ ਅਲੱਗ ਆਇਆ ਯਾਰ ਉਹ ਗੁੱਸਾ ਕੁਰਬਾਨੀ ਜਿਹੜੀ ਕੁਰਬਾਨੀ ਆ ਉਹ ਪਲੈਨ ਬਣਾ ਕੇ ਪੱਕੇ ਮੰਨੀ ਗੁੱਸਾ ਹੁੰਦਾ ਖੜੇ ਪੈਰ ਤੁਹਾਡੇ ਕੁਛ ਪੇੜ ਕਿਸੇ ਵੱਜ ਗਈ ਬਾਅਦ ਪਛਾਣਾ ਯਾਰ ਕੁਛ ਪੇੜ ਮਾਰ ਹੋ ਗਈ ਸੋਰੀ ਮਾਫੀ ਉਹ ਗੁੱਸਾ ਆ ਜੇ ਮੈਂ ਪਲੈਨ ਬਣਾਇਆ ਵੀ ਅੱਜ ਮੈਂ ਜਾਣਾ ਆ ਜਾਂਦੇ ਛੱਡਣੇ ਚ ਬੇੜਾ ਚਾਰ
1: ਬਿਲਕੁਲ
2: ਪਲੈਨ ਆ
1: ਬਿਲਕੁਲ ਆ ਜੀ ਪਲੈਨ
2: ਬਾਕੀ ਜੇ ਇੱਕ ਹੋਰ ਮੈਂ ਅੱਜ ਸੋਚਦਾ ਸੀਗਾ ਕਿ ਸਾਨੂੰ ਪਹਿਲਾਂ ਵੀ ਆਪਾਂ ਗੱਲ ਕੀਤੀ ਇੱਕ ਵਾਰੀ ਸਾਨੂੰ ਸਭ ਤੋਂ ਵੱਡੀ ਮਾਰ ਪਈ ਉਹ ਹੈਗੀ ਆ ਇੱਕ ਧਰਮ ਤੋਂ ਇੱਕ ਰਾਜਨੀਤੀ ਤੋਂ
1: ਬਿਲਕੁਲ
2: ਧਰਮ ਨੇ ਸਾਨੂੰ ਏਦਾਂ ਕਿ ਤੋੜ ਕੇ ਰੱਖ ਦਿੱਤਾ ਨਾ ਦੂਜੇ ਤੋਂ ਲੜਾ ਕੇ ਰੱਖਤਾ ਤੇ ਸਾਨੂੰ ਕੰਗਾਲ ਕਰ ਦਿੱਤਾ ਆ ਧਰਮ ਨੇ ਕਿੰਨੇ ਲੱਖਾਂ ਗੁਰਦੁਆਰੇ ਆ ਲੱਖਾਂ ਤੁਸੀਂ ਬਾਹਰ ਆਪਾਂ ਤੁਰੇ ਫਿਰਦੇ ਆ ਪਤਾ ਨੀ ਹਨਾ ਕੀ ਹੋ ਰਿਹਾ ਮੈਂ ਅੱਜ ਨਾ ਤੁਹਾਨੂੰ ਅੱਜ ਤੋਂ ਐਕਸਪੀਰੀਅੰਸ ਲੱਗਾ ਦੱਸਣ ਅਸੀਂ ਕਿੱਥੇ ਆ ਤੇ ਇਹ ਲੋਕ ਕਿੱਥੇ ਆ
1: ਬਿਲਕੁਲ
2: ਮੈਂ ਅੱਜ ਇਹਦਾ ਮਤਲਬ ਇਹ ਨੀ ਕਿ ਇਹ ਲੋਕ ਧਰਮੀ ਹੈ ਨੀ ਜਾਂ ਕਿੱਦਾਂ ਇਹ ਰੌਲਾ ਨੀ ਪਾਉਂਦੇ ਯਾਰ
1: ਉਹ ਨਿੱਜ ਹੈ ਨਾ ਉਹਨਾਂ ਦਾ ਮੰਨਣਾ ਨਹੀਂ ਮੰਨਣਾ ਕੀ ਤੁਸੀਂ ਖਾਣਾ ਕੀ ਪਹਿਨਣਾ ਉਹ ਉਹਨਾਂ ਦਾ ਨਿੱਜ ਹੈ ਜੀ ਬਿਲਕੁਲ
2: ਅਸੀਂ ਸਭ ਤੋਂ ਪਹਿਲਾਂ ਤਾਂ ਕਹਿੰਦੇ ਮੈਂ ਹੀ ਰੱਬ ਬਣ ਜਾਵਾਂ ਦੂਜਾ ਨਹੀਂ ਬਣ ਸਕਦਾ
1: ਨਾਲੇ ਬਾਈ ਜੀ ਉਹ ਇਸ ਮੁੱਦੇ ਦੇ ਉੱਤੇ ਧਰਮ ਦੇ ਮੁੱਦੇ ਦੇ ਉੱਤੇ ਡਿਬੇਟ ਹੀ ਨੀ ਕਰਨਾ ਚਾਹੁੰਦੇ ਜਾਂ ਨਾ ਕਰਦੇ ਹੀ ਨੇ ਜੀ ਉਹ ਜਿਹੜੇ ਮੰਨਣਾ ਮੰਨੀ ਜਾਓ ਜਿਹੜੇ ਨਹੀਂ ਮੰਨਣਾ ਨਾ ਮੰਨੋ ਅਗਲੇ ਕਹਿੰਦੇ ਬਿਲਕੁਲ
2: ਸਾਡੇ ਤਾਂ ਉੱਥੇ ਇੱਡੀ ਕੁ
1: ਆਪਣੇ ਤਾਂ ਹੁਣ ਮੀਡੀਆ ਚ ਡਿਬੇਟ ਹੀ ਇਹ ਚੱਲਦੀ ਹੈ ਕਿ ਧਰਮ ਨੇ ਆਹ ਕਰ ਦਿੱਤਾ ਉਹਨੇ ਇਹਨੂੰ ਕਹਿ ਦਿੱਤਾ ਆਹ ਚੱਕਤਾ ਉਹ ਕਰ ਦਿੱਤਾ ਜੀ ਬਸ
2: ਹਿੰਦੂ ਮੁਸਲਮਾਨ ਤੇ ਸਿੱਖ
1: ਜੀ
2: ਨਾਰਮਲ ਲੋਕ ਕੀ ਨਹੀਂ ਕਰਦੇ
1: ਜੀ
2: ਇਹ ਕਰਦੇ ਉਹ ਹੀ ਆ ਜਿਹਨਾਂ ਕੋਲ ਅਸੀਂ ਡੈਮੋਕ੍ਰੇਸੀ ਭਾਲਦੇ ਹਾਂ
1: ਬਿਲਕੁਲ ਹੈ ਜੀ
2: ਹਨਾ ਤੇ ਇਹ ਜਦੋਂ ਆਪਾਂ ਇਸ ਦੀ ਵਜ੍ਹਾ ਲੱਗਿਆ ਤੁਹਾਨੂੰ ਸੁਣਾ ਅੱਜ ਦੀ ਗੱਲ ਮੈਂ ਅੱਜ ਇੱਕ ਦੁਕਾਨ ਤੇ ਕੰਮ ਕਰਨ ਗਿਆ ਉੱਥੇ ਸਿਕਿਉਰਿਟੀ ਦਾ ਤੇ ਉੱਥੇ ਉਹ ਆਈਸਕ੍ਰੀਮ ਦੇ ਰਹੇ ਫ੍ਰੀ ਵਾਪਸ ਉਹ ਸਿਰਫ ਤੁਹਾਨੂੰ ਦੱਸਣ ਲੱਗਾ ਵੀ ਸਾਡੀ ਸੋਚ ਕਿੱਥੇ ਤੇ ਇਹਨਾਂ ਦੀ ਸੋਚ ਕਿੱਥੇ ਇੱਕ ਆਹ ਤੇ ਅੱਗੇ ਹਟ ਦੋ
1: ਜੀ
2: ਅੱਛਾ ਉਹ ਮੈਂ ਉੱਥੇ ਤਾਂ ਖੜਾ ਤੇ ਘੁੰਮਣ ਡਿਆ ਤੇ ਉਹ ਉੱਥੇ ਆਈਸਕ੍ਰੀਮ ਦੇਣ ਡਿਆ ਅੱਜ ਫ੍ਰੀ ਦੇ ਵਿੱਚ ਫ੍ਰੀ ਚ ਨਹੀਂ ਦੱਸਾਂ ਕਰੋਨਾ ਤਾਂ ਦੋ ਗੋਲੇ ਨਹੀਂ ਹੁੰਦੇ ਗੋਲੇ ਜਾ ਉਹ
1: ਜੀ
2: ਉਹ ਦੱਸਣ ਦੋ ਉਹ ਤਾਂ ਮਹਿੰਗੇ ਹੁੰਦੇ ਚਲੋ ਤੇ ਉਹ ਮੈਂ ਨਾ ਖੜਾ ਖੜਾ ਤੇ ਮੈਨੂੰ ਉਹਦਾ ਪਤਾ ਲੱਗਾ ਵੀ ਕਹਿੰਦੇ ਉਹ ਇਹ ਜਨਾਨੀ ਹੈ ਨਾ ਉਹ ਜਿਹੜਾ ਮਾਲਕ ਆ ਉਹਦੀ ਘਰਵਾਲੀ ਆ
1: ਜੀ
2: ਮੈਂ ਕਿਹਾ ਅੱਛਾ ਤੇ ਕਹਿੰਦੇ ਜਿਹੜੀ ਕੁੜੀ ਉਹ ਪਾ ਰਹੀ ਕੁਲਫੀ ਦੇ ਰਹੀ ਲੋਕਾਂ ਨੂੰ ਉਹ ਉਹਦੀ ਕੁੜੀ ਆ
1: ਜੀ
2: ਮਾਲਕ ਦੀ ਅੱਛਾ ਉਹ ਦੁਕਾਨ ਕਹਿੰਦੀ ਕਹਾਉਂਦੀ ਆ ਤੁਸੀਂ ਸ਼ਾਇਦ ਪੜ੍ਹ ਕੇ ਦੇਖੋ ਤੁਹਾਡੇ ਪਾਸ ਇੱਥੇ ਵੀ ਹੋਵੇ ਕੂਲ ਸ਼ੋਪ ਕਹਿੰਦੇ ਉਹਨੂੰ ਕੂਲ ਸ਼ੋਪ ਮਹਿੰਗਾ ਸਟੋਰ ਦਾ ਲਿਖਿਆ ਉੱਤੇ ਕੂਲ ਸ਼ੋਪ ਤੇ ਸਮਾਨ ਮਹਿੰਗਾ ਆ ਅੱਛਾ ਉਹ ਪਤਾ ਨੀ ਅਰਬਾਂ ਦੇ ਮਾਲਕ ਹੋਣੇ ਆ
1: ਜੀ
2: ਜਿਸ ਹਿਸਾਬ ਨਾਲ ਦੁਕਾਨ ਚੱਲਦੀ ਤਾਂ ਮੈਨੂੰ ਪਤਾ ਲੱਗਾ ਉਹ ਬਹੁਤ ਜ਼ਿਆਦਾ ਕੰਮ ਵਧੀਆ ਉਹਦਾ ਨਾ
1: ਜੀ
2: ਤੇ ਹੁਣ ਉਹ ਜਨਾਨੀ ਨੂੰ ਕੀ ਮਤਲਬ ਸੀ ਉੱਥੇ ਕੂੜਾ ਡੱਬਾ ਵੀ ਢੋਣ ਰਹੀ ਸੀ ਉਹ ਕੁੜੀ ਨੂੰ ਨਾਲ ਲਾਇਆ ਆਈਸਕ੍ਰੀਮ ਪਾ ਕੇ ਗਾਹਕਾਂ ਨੂੰ
1: ਜੀ
2: ਮਤਲਬ ਕਿ ਪਤਾ ਤਾਂ ਲੱਗੇ ਨਾ ਕਿ ਸਾਡੀ ਜ਼ਿੰਮੇਵਾਰੀ ਹੈ ਕਿੱਥੇ ਆ
1: ਉਹ ਬਿਲਕੁਲ ਗੱਲ ਤਾਂ ਜ਼ਿੰਮੇਵਾਰੀ ਸਮਝਣ ਦੀ ਆ ਬਿਲਕੁਲ ਉਹਨਾਂ ਨੂੰ ਇਹ ਨਹੀਂ ਨਾ ਵੀ ਅਸੀਂ ਮਿਲਨਰ ਆ ਜਾਂ ਇਦਾਂ ਆ ਉਦਾਂ ਆ ਉਹ ਨਹੀਂ ਉਹਨਾਂ ਨੂੰ ਪਤਾ ਕਿ ਅਸੀਂ ਕਿੱਥੋਂ ਸ਼ੁਰੂ ਹੋਏ ਆ ਜਿਹੜਾ ਸਾਡੀ ਜੋਬ ਹੈ ਉਹ ਜੋਬ ਆ ਜੀ
2: ਬਿਲਕੁਲ ਹੁਣ ਕਿੱਦਾਂ ਰੋਟੀ ਕਮਾਉਣੀ ਆ ਅੱਛਾ ਉਹ ਕਹਿੰਦਾ ਜਨਾਨੀ ਖੜੇ ਕਹਿੰਦਾ ਮੈਂ ਨਾ ਉਹ ਨਾ
1: ਹੁਣ ਤੁਹਾਡੇ ਡੈਨਮਾਰਕ ਦੇ ਵਿੱਚ ਦੇਖੋ ਲੇਗੋਲੈਂਡ ਦੀ ਗੱਲ ਆਉਂਦੀ ਹੈ ਜਾਂ ਲੇਗੋ ਦੀ ਗੱਲ ਆਉਂਦੀ ਹੈ ਉਹ ਛੋਟਾ ਜਿਹਾ ਲੱਕੜ ਦੇ ਖਿਡੌਣੇ ਜਿੱਦਾਂ ਆਪਾਂ ਬਚਪਨ ਦੇ ਵਿੱਚ ਲੈਂਦੇ ਹੁੰਦੇ ਸੀ ਟਰੈਕਟਰ ਲੱਕੜ ਦਾ ਹੋ ਗਿਆ ਬਣਵਾ ਲੈਣਾ ਇੱਦਾਂ ਉਹ ਕਾਰ ਜਾਂ ਟਰੈਕਟਰ ਵਗੈਰਾ ਛੋਟੇ ਛੋਟੇ ਖਿਡੌਣੇ ਬੱਚਿਆਂ ਦੇ ਬਣਾਉਂਦੇ ਸੀ ਤੇ ਅੱਜ ਦੇਖ ਲਓ ਹਰ ਇੱਕ ਮੁਲਕ ਚਾਹੇ ਇੰਡੀਆ ਵੀ ਆ ਉੱਥੇ ਵੀ ਇੱਕ ਆ ਜਿਹੜੀ ਹੈ ਉਹ ਖੁੱਲੀ ਹੈ ਜੀ
2: ਉਹ ਖਰਬਾਂ ਦਾ
1: ਖਰਬਾਂ ਹਰ ਹਰ ਕੰਟਰੀ ਦੇ ਵਿੱਚ ਉਹਨਾਂ ਦਾ ਬਿਲਕੁਲ ਹੈ
2: ਦੂਜੇ ਪਾਸੇ ਜਿਹੜੇ ਉਹ ਜਿਹੜੇ ਕੰਟੇਨਰ ਵਾਲੇ ਸਾਡੇ ਮੈਸਕ ਵਾਲੇ ਤੁਹਾਨੂੰ ਸ਼ਾਇਦ ਪਤਾ ਹੋਵੇ
1: ਜੀ ਬਿਲਕੁਲ ਹੈ ਜੀ
2: ਉਹ ਬੰਦੇ ਨੇ ਇੱਕ ਬੇੜੀ ਤੋਂ ਕੰਮ ਸ਼ੁਰੂ ਕੀਤਾ ਸੀਗਾ ਜਦੋਂ ਮੈਂ ਸਕੂਲੇ ਪੜਿਆ ਇੱਥੇ
1: ਜੀ
2: ਇੱਕ ਬੇੜੀ ਤੋਂ
1: ਜੀ
2: ਤੇ ਅੱਜ ਉਹ ਖਰਬਾਂ ਪਤਾ ਨਹੀਂ ਉਹ ਗਾਂ ਕਿਹੜੇ ਖੜਾਉਂਦੇ ਆ ਉਹ ਉਹਨਾਂ ਵਿੱਚ ਆ ਕੰਮ
1: ਜੀ
2: ਤੇ ਉਹ ਮੈਂ ਗੱਲ ਕਰਦਾ ਕਿ ਉਹ ਕੁੜੀ ਨਾ ਜੇ ਜਨਾਨੀ ਨੇ ਵੀ ਨਾ ਦੋ ਗੋਲੇ ਲੈ ਉਹ ਲੈ ਆਈਸ ਕ੍ਰੀਮ ਦੇ ਤਾਂ ਉਹ ਪੈਸੇ ਲੱਗੀ ਦੇਣ ਮੈਂ ਉਹਨੂੰ ਕਿਹਾ ਤੂੰ ਵੀ ਪੈਸੇ ਦੇਣੇ ਆ
1: ਜੀ
2: ਕਹਿੰਦੇ ਆਹੋ ਕਿਉਂ ਨੀ ਦੇਣੇ ਕਹਿੰਦੀ ਮੈਂ ਕਹਿੰਦੀ ਭਾਵਾਂ ਸਾਡੀ ਦੁਕਾਨ ਆ ਮੈਂ ਪੈਸਾ ਦੇਣੇ ਨਾ ਮੈਂ ਹੈਰਾਨ ਰਹਿ ਗਿਆ ਗੱਲ ਫਿਰ ਉੱਥੇ ਆ ਗਈ ਵੀ ਸਾਡਾ ਸਰਪੰਚ ਨੀ ਬਣਦੀ ਆ ਤੇ ਉਹ ਕਰਨ ਡਿਆ ਘਰ ਵਾਲਾ ਸਰਪੰਚ ਹੀ ਸਰਪੰਚ ਬਣਦਾ ਤੇ ਮੁੰਡਾ ਕਰਨ ਡਿਆ ਗਾਂ ਸਰਪੰਚ ਹੀ
1: ਬਿਲਕੁਲ
2: ਸਾਡੇ ਆਹ ਹਾਲਾਤ ਆ
1: ਜੀ ਬਿਲਕੁਲ
2: ਜਿਸ ਦਿਨ ਅਸੀਂ ਆ ਰਾਜਨੀਤੀ ਦੇ ਪਿੱਛੋਂ ਹਟ ਗਏ
1: ਜੀ
2: ਲੜਨੋਂ
1: ਜਿਹੜੀ ਸਿਆਸਤ ਆ ਨਾ ਧਰਮ ਦੀ ਸਿਆਸਤ ਆ ਜਾਂ ਆਮ ਸਿਆਸਤ ਆ ਉਹ ਜਰੂਰ ਮਤਲਬ ਕਿ ਕਹਿ ਸਕਦੇ ਆ ਕਿ ਇਸ ਪੱਧਰ ਦੇ ਉੱਤੇ ਪਹੁੰਚ ਚੁੱਕੀ ਆ ਜੀ
2: ਨਹੀਂ ਮੇਰਾ ਕਹਿਣ ਦਾ ਮਤਲਬ ਇਹੀ ਆ ਕਿ ਤੁਸੀਂ ਗੁਰਦੁਆਰੇ ਜਾਂਦੇ ਆ ਨਾ
1: ਜੀ
2: ਆਪਣਾ ਮੱਥਾ ਦੇਖ ਕੇ ਬਾਹਰ ਆ ਜਾਓ ਨਾ ਅਸੀਂ ਤਾਂ ਇਹ ਚਾਹੁੰਦੇ ਆ ਕਿ ਉੱਥੇ ਜਾ ਕੇ ਰੱਬ ਪਹਿਲਾਂ ਮੈਨੂੰ ਹੀ ਮਿਲਣਾ
1: ਮੈਨੂੰ ਮਿਲਣਾ ਬਿਲਕੁਲ
2: ਅੱਛਾ ਫੇਰ ਉੱਥੇ ਨੀ ਮਿਲਿਆ ਤੇ ਬਾਹਰ ਅੱਗੇ ਲੱਭਣ ਲੱਗ ਪੈਂਦੇ ਆ
1: ਜੀ
2: ਆਪਾਂ ਜੇ ਛੱਡ ਦਈਏ ਨਾ ਵੀ ਸਾਨੂੰ ਜੇ ਮਿਲਣਾ ਤੇ ਤੁਹਾਨੂੰ ਆਪ ਹੀ ਮਿਲ ਜਾਣਾ ਤੁਸੀਂ
1: ਬਿਲਕੁਲ
2: ਸੱਚ ਬੋਲ ਲਵੋ ਕਿਸੇ ਨੂੰ ਪੱਟੀ ਨਾ ਲਾਵੋ
1: ਜੀ
2: ਕਿਸੇ ਨੂੰ ਕਿਸੇ ਚ ਲੜਾਈ ਨਾ ਪਾਵੋ ਕਿਸੇ ਨੂੰ ਮਾਰੋਣਾ ਤੇ ਉਹ ਤੁਹਾਨੂੰ ਆਪ ਹੀ ਮਿਲ ਜਾਣਾ ਹੈਗਾ
1: ਬਿਲਕੁਲ ਹੈ ਜੀ
2: ਦੂਜਾ ਇਹਨਾਂ ਦੇ ਮਗਰ ਨਾ ਲੱਗੀ ਰਾਜਨੀਤੀ ਲੋਕਾਂ ਦੀ ਇਹਨਾਂ ਦੇ ਮਗਰ ਨਾ ਲੱਗੋ ਖਾਤਰ ਉਸ ਕੰਟਰੀ ਦਾ ਇੱਥੇ ਵੀ ਹੈਗੀ ਆ
1: ਹਾਂ ਬਿਲਕੁਲ
2: ਇੱਥੇ ਕਦੀ ਨੀ ਸੁਣਿਆ ਕਦੀ ਕੋਈ ਕਿਸੇ ਨਾਲ ਟਾਈਮ ਪਾਉਣ ਡਿਆ ਇੱਕ ਗਾਉਣੇ ਵਾਲੇ ਦੇ ਮਗਰ ਇੱਕ ਬਾਬੇ ਦੇ ਮਗਰ ਜਾਂ ਇੱਕ ਰਾਜਨੇਤਾ ਦੇ ਮਗਰ ਕੋਈ ਟਾਈਮ ਪਾਉਣ ਡਿਆ ਆ ਜਾ ਤੈਨੂੰ ਵੱਢਦੇ ਆ ਚੱਕ ਲਾਂਗੇ
1: ਉੱਥੇ ਤਾਂ
2: ਉੱਥੇ ਤੁਸੀਂ ਲਿਖੋ ਤੁਸੀਂ ਮੜ ਜਾ ਕਿਤੇ ਕੁਛ
1: ਨਾਲੇ ਬਾਈ ਜੀ ਉੱਥੇ ਹੁਣ ਦੇਖੋ ਐਜੂਕੇਸ਼ਨ ਦਾ ਬਹੁਤ ਫਰਕ ਆ ਨਾ ਸਾਡੇ ਉੱਥੇ ਟੀਪੂ ਸੁਲਤਾਨ ਜਾਂ ਉਹ ਮੁਗਲਾਂ ਦਾ ਹੀ ਪੜ੍ਹਾਈ ਜਾਂਦੇ ਉਸ ਸਮੇਂ ਦਾ ਹੁਣ ਇਹਨਾਂ ਮੁਲਕਾਂ ਦੇ ਵਿੱਚ ਅੱਜ ਉਹ ਤੁਹਾਡੇ ਹੁਣ ਮੁਲਕ ਦੇ ਵਿੱਚ ਦੇਖਿਆ ਜਾਵੇ ਤਾਂ ਪਿਛੋਕੜ ਜਦੋਂ ਤੁਹਾਡਾ ਮੁਲਕ ਬਣਿਆ ਤੁਸੀਂ ਕਿਸ਼ਤੀ ਦੀ ਗੱਲ ਕੀਤੀ ਹੈ ਤੁਹਾਡੇ ਉਹ ਲੋਕ ਮਾਹਰ ਹੁੰਦੇ ਸੀਗੇ ਕਿ ਲੈਂਡ ਲੱਭਣ ਦੇ ਵਿੱਚ ਤੇ ਉਹ ਜਾਂਦੇ ਹੁੰਦੇ ਸੀਗੇ ਮਤਲਬ ਕਿ ਅੰਗਰੇਜ਼ ਪੈਸਾ ਦਿੰਦੇ ਸੀਗੇ ਤੁਸੀਂ ਲੱਭੋ ਮਾਰ ਧਾੜ ਬਥੇਰੀ ਕੀਤੀ ਇਹਨਾਂ ਨੇ ਵੀ ਲੁੱਟ ਹੋਰ ਬਥੇਰਾ ਕੁਝ ਕਰਦੇ ਰਹੇ ਹੈ ਤੇ ਲੈਂਡ ਲੱਭ ਕੇ ਪਹਿਲਾਂ ਉੱਥੇ ਜਿਹੜੇ ਲੋਕ ਹੁੰਦੇ ਸੀ ਬਸਤੀਆਂ ਹੁੰਦੀਆਂ ਸੀ ਕੁਝ ਕਬੀਲੇ ਹੁੰਦੇ ਸੀ ਉਹਨਾਂ ਨੂੰ ਅੱਗ ਲਾ ਦਿੰਦੇ ਸੀ ਘਰਾਂ ਘੁਰਾਂ ਨੂੰ ਤੇ ਉਹਨਾਂ ਦੀਆਂ ਜਨਾਨੀਆਂ ਬੱਚੇ ਮਰਦਾਂ ਨੂੰ ਮਾਰ ਮੁਕਾਉਂਦੇ ਸੀਗੇ ਲੁੱਟ ਲਿਆਉਂਦੇ ਸੀਗੇ ਉਸ ਤੋਂ ਬਾਅਦ ਜਿਹੜਾ ਸੀ ਉਹ ਆਪਣਾ ਹਿੱਸਾ ਲੈ ਕੇ ਪਰੇ ਹੋ ਜਾਂਦੇ ਸੀ ਡੈਨਮਾਰਕ ਵਾਲੇ ਤੇ ਉਹ ਬ੍ਰਿਟਿਸ਼ ਜਿਹੜੇ ਸੀਗੇ ਉੱਥੇ ਜਾ ਕੇ ਰਾਜ ਕਰਨ ਲੱਗ ਜਾਂਦੇ ਸੀ
2: ਉਹ ਦੂਜੇ ਸੀਗੇ ਉਹ ਫੋਟੋ ਖਿੱਚੀ ਕੰਮ ਤੇ ਮੈਂ ਕੰਮ ਤੇ ਹੁਣ ਵੀ ਚਲੋ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਉਮਰ ਕਿੰਨੀ ਆ ਕਹਿੰਦਾ 15 ਸਾਲ ਮੇਰਾ ਸੁਣ ਕੇ ਨਾ ਮੈਂ ਪਹਿਲਾਂ ਵੀ ਬਹੁਤ ਏਦਾਂ ਨਿਕਲਿਆ ਨੋਟ ਕਰਦਾ ਨਾ ਹੁਣ ਫੇਰ ਮੈਂ ਕਿਹਾ ਯਾਰ 15 ਸਾਲ ਤੈਨੂੰ ਹੁਣ ਹੀ ਸਮਝ ਪੈ ਗਈ ਉਹ ਜਾਂ ਪਾ ਦਿੱਤੀ ਸਿਸਟਮ ਨੇ ਜਾਂ ਘਰਦਿਆਂ ਨੇ ਸਿਸਟਮ ਹੀ ਕਹਿ ਲਓ ਘਰਦਿਆਂ ਦੇ ਬਾਅਦ ਦੀ ਗੱਲ ਪਹਿਲਾਂ ਸਿਸਟਮ ਵੀ ਮੈਂ ਦਿਹਾੜੀ ਲਾਉਣੇ ਤੇ ਆਉਣਾ ਆ ਰੋਟੀ ਸੋ ਮਿਲਣੀ ਆ ਬੰਦਾ ਉਹ ਇਹ ਨੀ ਹੈਗਾ ਕਿ ਉਹ ਵੀ ਘਰ ਜਾ ਸਕਦਾ ਜਦੋਂ ਸਾਡੇ ਉੱਥੇ ਬਹਿੰਦੇ ਆ ਨਾ ਉਹ ਕੰਮ ਕਰਦੇ ਆ ਕੱਪੜੇ ਵੀ ਵਧੀਆ ਮੰਗਦੇ 10-20 ਹਜ਼ਾਰ ਦੇ ਬੂਟ ਮੰਗਦੇ ਆ ਸਾਰੇ ਦਿਨ ਵੀਡੀਓ ਬਣਾਉਂਦੇ ਆ ਤੇ ਸ਼ਾਮ ਨੂੰ ਆ ਕੇ ਪਲੇਟ ਚੱਕ ਕੇ ਪਰੇ ਮਾਰਦੇ ਆ ਕੀ ਬਣਾਇਆ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਇੱਥੇ 15 ਸਾਲ ਦਾ ਮੁੰਡਾ ਉਹ ਦਿਹਾੜੀ ਲੱਗਾ ਨਾ
1: ਜੀ ਉਹ ਵਰਕ ਕਲਚਰ ਆ ਨਾ ਕੋਈ ਨੀ ਆਪਾਂ ਕਿਸੇ ਦਿਨ ਕਰਦੇ ਇਹਦੇ ਉੱਤੇ ਕੰਮ ਦੋਸਤ ਇਹਦੇ ਉੱਤੇ ਵੀ ਡਿਮਾਂਡ ਕਰਦੇ ਆ ਮੈਂ ਕਿਸੇ ਦਿਨ ਜਰੂਰ ਇਹ ਇਸ਼ੂ ਲੈ ਕੇ ਆਵਾਂਗਾ ਆਪਣੇ ਮਤਲਬ ਕਿ ਕਰਮ ਕਰਨ ਦੀ ਗੱਲ ਆਉਂਦੀ ਹੈ ਤਾਂ ਕੰਮ ਕਾਜ ਦੀ ਗੱਲ ਆਉਂਦੀ ਹੈ ਤਾਂ ਇੱਥੇ ਉਹ ਸਭਿਆਚਾਰ ਜਿਹੜਾ ਇਹਨਾਂ ਮੁਲਕਾਂ ਤੇ ਯੂਰਪੀਅਨ ਚ ਮਤਲਬ ਕਿ ਬੱਚੇ ਕਿੱਦਾਂ ਸ਼ੁਰੂ ਕਰਨ ਨਾਲ ਲਾਏ ਜਾਂਦੇ ਆ ਉਹਦੇ ਉੱਤੇ ਜਰੂਰ ਆਪਾਂ ਡਿਬੇਟ ਕਿਸੇ ਦਿਨ ਕਰਦੇ ਆ ਜੀ ਬਹਾਦਰ ਸਿੰਘ ਜੀ ਜੁੜੇ ਸੀ ਬਾਈ ਜੀ ਤੇ ਆਪਣੇ ਨਾਲ ਮੁਕੱਦਰ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਵਾਜ਼ ਦੱਸ ਦਿਓ ਬੈਕ ਤਾਂ ਨੀ ਆਉਂਦੀ ਮੈਂ ਫਿਰ ਦੂਸਰੀ ਲਾਈਨ ਤੇ ਲੈ ਲੈਂਦਾ
3: ਨਹੀਂ ਠੀਕ
1: ਆਉਂਦੀ ਆ ਜੋ ਲੰਘੇ ਹੋ ਕੀ ਕਹਿਣਾ ਚਾਹੁੰਦੇ ਹੋ
3: ਮੇਰਾ ਤਾਂ ਨਾ ਹੁਣ ਸੌਣ ਦਾ ਟਾਈਮ ਹੋਇਆ ਸੀ ਮੈਂ ਵੈਸੇ ਗੱਲ ਸੁਣਦਾ ਪਿਆ ਸੀ ਸਾਰੇ ਸੱਜਣਾਂ ਦੀ
1: ਜੀ
3: ਪਰ ਮੈਨੂੰ ਨਾ ਚਲੋ ਬਾਈ ਜੀ ਸਤਿਕਾਰਤ ਨੇ ਗੱਲ ਕਰਕੇ ਗਏ ਮੈਨੂੰ ਨਾ ਇਹਨਾਂ ਦੀਆਂ ਗੱਲਾਂ ਨੇ ਪਰੇਸ਼ਾਨ ਬਹੁਤ ਕੀਤਾ ਮੈਂ ਤਾਂ ਜੁੜਿਆ ਨਹੀਂ
1: ਕੋਈ ਨਹੀਂ ਚਲੋ ਉਹਨਾਂ ਦੇ ਆਪਣੇ ਸੁਝਾਅ
3: ਨੇ ਉਹਨਾਂ ਦੇ ਵਿਚਾਰ ਨੇ ਉਹਨਾਂ ਦੇ ਪਰ ਨਾ ਮੈਨੂੰ ਐ ਲੱਗਿਆ ਵੀ ਜਿਹੜਾ ਬੰਦਾ ਇੱਕ ਵਾਈਸ ਚਾਂਸਲਰ ਦਾ ਮੁੰਡਾ ਵੈਲ ਸੈਟਲ ਫੈਮਿਲੀ ਤੋਂ
1: ਜੀ
3: ਜ਼ਰੂਰੀ ਨਹੀਂ ਉਹ ਧਰਮ ਦੇ ਪਿੱਛੇ ਲੱਗ ਕੇ ਗਿਆ ਹੋਵੇ ਇੱਕ ਅਣਖ ਦੇ ਪਿੱਛੇ ਆਪਣੀ ਉਹ ਅਕਸਰ ਕੁੱਕੀ ਗੱਲ ਕਹਿੰਦਾ ਹੁੰਦਾ ਵੀ ਮੈਂ ਆਪਣੀ ਡਿੱਗੀ ਪੱਗ ਮੰਨ ਲਓ ਵੀ ਮੈਂ ਸਿਰ ਤੇ ਰੱਖਣੀ ਸੀ ਉਹ ਬੰਦੇ ਨੇ 16 ਸਾਲ ਬਾਈ ਜੀ ਆਪਣੇ 16-17 ਸਾਲ ਜ਼ਿੰਦਗੀ ਦੇ ਉਹੀ ਗੱਲ ਉਹ ਉਹਨਾਂ ਜੇਲਾਂ ਦੇ ਗਾਲ ਤੇ ਵੀ ਜਿੱਥੇ
1: ਗੁਮਰਾਹ ਨਾ ਹੋਵੋ ਇਹਨਾਂ ਸਿਆਸਤਦਾਨਾਂ ਜਾਂ ਧਰਮ ਦੀ ਨੀਤੀ ਦੇ ਰਾਜਨੀਤੀ ਚ
3: ਗੁਮਰਾਹ ਨਾ ਹੋਵੋ ਤੁਹਾਡੇ ਮਗਰ ਕਿਸੇ ਨੇ ਚਾਰ ਕਿਸੇ ਨੇ ਕਿੱਲੇ ਲੈ ਕੇ ਨੀ ਜਾਣਾ
1: ਬਿਲਕੁਲ ਬਿਲਕੁਲ
3: ਉਹ ਬੰਦੇ ਤਾਂ ਹੋ ਗਏ ਉਹ ਵੀ ਗੱਲ ਵੀ ਉਹ ਤਾਂ ਉਹ ਹੋ ਗਏ ਵੀ ਮੰਨ ਲਓ ਵੀ ਜੋ ਮਰਜ਼ੀ ਕਹਿ ਲਓ ਉਹਨਾਂ ਨੂੰ ਹਨਾ ਤੇ ਜਿਹੜੇ ਹੁਣ ਅੱਜ ਦੇ ਮੰਨ ਲਓ ਆਪਾਂ ਨੀ ਕਹਿੰਦੇ ਹੈਗੇ ਵੀ ਮਾੜੇ ਨੇ ਜਾਂ ਚੰਗੇ ਨੇ ਦੀਪ ਸਿੱਧੂ ਹਰੀ ਜਾਂ ਲਾ ਲਓ ਜੋ ਵੀ ਨੇ ਇਹ ਹੁਣ ਇਹ ਨੇ ਉਹੀ ਗੱਲ ਹੈ ਵੀ ਸਾਡੀ ਕੌਮ ਦੇ ਹੀਰੇ
1: ਉਹ ਬਾਈ ਜੀ ਉਹ ਹੈ ਨਾ ਚਲੋ ਮੈਂ ਚਲੋ ਉਹਦੇ ਤੇ ਵੀ ਗੱਲ ਕਰ ਲੈਣਾ ਆ ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ ਉਹ ਅਸਲ ਦੇ ਵਿੱਚ ਨਾ ਉਹੀ ਇਮੋਸ਼ਨਲ ਪੱਖ ਦੇ ਨਾਲ ਜੁੜ ਕੇ ਗੁਮਰਾਹ ਆਪ ਵੀ ਹੋਏ ਨੇ ਤੇ ਅਗਲੀ ਨੌਜਵਾਨੀ ਨੂੰ ਵੀ ਚਲੋ ਕਿਤੇ ਨਾ ਕਿਤੇ ਉਹ ਜੋ ਉਸ ਅਹਿਸਾਸ ਨੂੰ ਜਜ਼ਬਾਤਾਂ ਦੇ ਨਾਲ ਜੁੜੇ ਹੋਏ ਆ ਉਹ ਵੀ ਗੁਮਰਾਹ ਹੋਏ ਨਾਲ ਹਨਾ
3: ਬਿਲਕੁਲ
1: ਇਹ ਤਾਂ ਚਲੋ ਮੈਂ ਇਹਦੇ ਵਿੱਚ ਮੈਂ ਸਹਿਮਤੀ ਨੀ ਜਤਾਉਂਦਾ ਵੀ ਦੀਪ ਸਿੱਧੂ ਮਤਲਬ ਕਿ ਘਟਨਾ ਦੇ ਕਾਰਨ ਜਿਹੜਾ ਉਹ ਚਲੋ ਦੁਨੀਆ ਤੋਂ ਚਲੇ ਗਿਆ ਉਹ ਮਾੜੀ ਗਾ ਮੰਦਭਾਗੀ ਆ ਉਹਦੇ ਲਈ ਵੀ ਸਹਿਮਤੀ ਓਨੀ ਹੈ ਜੋ ਕੁਝ ਵੀ ਵਾਪਰਿਆ ਮਾੜਾ ਵਾਪਰਿਆ ਪਰ ਜੇ ਦੂਸਰਾ ਪੱਖ ਦੇਖੀਏ ਨਾ ਜੇ ਮੈਂ ਇਹ ਨੀ ਉਹਨੂੰ ਮੈਂ ਇਹ ਨੀ ਕਹਿੰਦਾ ਕਿ ਉਹ ਚੰਗਾ ਹੋਇਆ ਪਰ ਜੇ ਉਹਨੂੰ ਅੱਗੇ ਹੋਰ ਥੋੜਾ ਜਿਹਾ ਵਧਾ ਕੇ ਦੇਖੋ ਜੇ ਅੱਜ ਦੀਪ ਸਿੱਧੂ ਅੱਜ ਵੀ ਹੁੰਦਾ ਤੇ ਅੱਜ ਪੰਜਾਬ ਦੀ ਸਿਚੁਏਸ਼ਨ ਮੈਨੂੰ ਲੱਗਦਾ ਕਿ ਕਿਤੇ ਦੀ ਕਿਤੇ 84 ਵਾਲੇ ਹਾਲਾਤਾਂ ਤੱਕ ਵੀ ਜਾ ਸਕਦੇ ਸੀ
3: ਨਹੀਂ ਚਲੋ ਜਾਂਦੀ ਨਾ ਜਾਂਦੀ ਪਰ ਗੱਲ ਉਹ ਹੈ ਨਾ ਭਾਰਤ ਬਾਈ ਜੀ ਗੱਲ ਇਹ ਹੈ ਵੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗਾਲਤੀ ਬਾਈ ਜੀ ਅਸੀਂ ਉਹਨਾਂ ਦੀ ਕਦਰ ਕੀ
1: ਪਾਈ ਹੈ ਬਿਲਕੁਲ ਹੁਣ ਬਾਹਰੋਂ ਬੈਠਾ ਵੀ ਇੱਕ ਬਿਆਨ ਦੇ ਦਿੰਦਾ ਵੀ ਭਾਈ ਇੰਨੇ ਪੈਸੇ ਦੇਵਾਂਗੇ ਇੰਨੇ ਪੈਸੇ ਕੰਧਾਂ ਦੇ ਉੱਤੇ ਲਿਖ ਦਿਓ ਜਾਂ ਆਹ ਕਰ ਦਿਓ ਜੀ 15 ਅਗਸਤ ਤੇ ਕਰ ਦਿਓ ਹੁਣ ਕਿੰਨਿਆਂ ਕੁ ਦੀ ਉਹਨਾਂ ਨੇ ਬਾਂਹ ਫੜੀ ਆ ਜਾਂ ਉਹ ਚਾਰ ਮੁੰਡੇ ਜਿਹੜੇ ਸੀਗੇ ਉਹਨਾਂ ਨੇ ਸਿਲੇਬਸ ਕਹਿ ਲਓ ਆਪਣਾ ਕਿ ਆਪਣੇ ਕਿਤਾਬਾਂ ਹੀ ਰੱਖੀਆਂ ਸੀ ਆਪਣੇ ਕੋਲ ਪੜ੍ਹਦੇ ਸੀਗੇ ਜਾਂ ਰੱਖੀਆਂ ਸੀਗੀਆਂ ਤੇ ਉਹਨਾਂ ਦੇ ਚੁੱਲਿਆਂ ਦੇ ਵਿੱਚ ਕੀ ਅੱਗ ਬਾਲਦੀ ਆ ਪੁੱਛੀ ਆ ਕਿਸੇ ਨੇ ਬਾਂਹ ਫੜੀ ਉਹਨਾਂ ਦੀ ਇਹਨਾਂ ਨੇ
3: ਭਾਰਜਭਾਈ ਜੀ ਆ ਜੱਗੀ ਜੋਲ ਸਭ ਤੋਂ ਵੱਡਾ ਐਗਜ਼ਾਮਪਲ ਹੈ
1: ਇੰਗਲੈਂਡ ਤੋਂ ਹਾਂ ਵਿਆਹ ਕਰਾਉਣ ਆਇਆ ਸੀ ਬੈਠਾ ਅੰਦਰ
3: ਕੌਣ ਵਿਆਹ ਕਰਾ ਕੇ ਆਇਆ ਸੀ ਮੈਨੂੰ ਲੱਗਦਾ ਥੋੜੇ ਜਿਹੇ ਦਿਨ ਹੋਏ ਸੀ ਉਹਨੂੰ ਤੇ ਕੀ ਹਾਲਾਤ ਨੇ ਕੋਈ ਹੈਗਾ ਪੁੱਛਣ ਵਾਲਾ
1: ਜੀ
3: ਹੈ ਇੱਥੇ ਉੱਥੇ ਬਾਹਰੋਂ ਬੈਠੇ ਅਸੀਂ ਮੰਨ ਲਓ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਉੱਥੋਂ ਬਹਿ ਕੇ ਅਸੀਂ ਬਿਆਨ ਦੇਈ ਜਾਂਦੇ ਆ
1: ਵੀ
3: ਤੁਸੀਂ ਹੋ ਜਾਓ ਜੀ ਕੌਮ ਦੇ ਪਿੱਛੇ ਸ਼ਹੀਦ ਤੁਸੀਂ ਫਲਾਣੇ ਹੋ ਜਾਓ ਜੀ ਧਮਕਾਣੇ ਹੋ ਜਾਓ
1: ਵੀ
3: ਤੁਸੀਂ ਜਿਨ ਜਿਨ ਜਿਹੜੇ ਵੀ ਸੱਜਣ ਨੂੰ ਲੱਗਦਾ ਫਿਰ ਤੁਸੀਂ ਇੱਥੇ ਆਓ ਨਾ ਇਹਨਾਂ ਹਾਲਾਤਾਂ ਦਾ ਸਾਹਮਣਾ ਕਰੋ ਇੱਥੇ ਆ ਕੇ ਤੁਸੀਂ ਬਣਾਓ ਜੋ ਬਣਾਉਣਾ ਉਹੀ ਗੱਲ ਉੱਥੋਂ ਬਾਹਰ ਬਹਿ ਕੇ ਤੇ
1: ਖਾਲਿਸਤਾਨ ਦੀ ਮੰਗ ਜਾਂ ਹੋਰ ਜਿਹੜੇ ਹੈਗੇ ਨੇ ਧਿੜਾਂ ਹੈਗੀਆਂ ਉਹ ਤਾਂ ਕੇਸ ਉਹਨਾਂ ਦੇ ਉੱਤੇ ਕੇਸ ਚੱਲ ਰਹੇ ਨੇ ਫਸੇ ਹੋਏ ਨੇ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਸਾਹਿਬ ਸਿਆਸਤ ਦੇ ਵਿੱਚ ਵੀ ਪੂਰਾ ਐਨ ਜੰਮ ਕੇ ਉਹਨਾਂ ਨੇ ਸਿਆਸਤ ਕੀਤੀ ਆ 80-85 ਉਹ ਆਪਣੇ ਮੂੰਹੋਂ ਕਹਿੰਦੇ ਆ ਕਿ ਕੇਸ ਮੈਂ ਮਤਲਬ ਕਿ ਮੇਰੇ ਤੇ ਸੀਗੇ ਉਹ ਕਿੱਥੇ ਗਏ ਹੈ ਤੇ ਉਹ ਆਪਣੀ ਕਿੰਨੀ ਵਧੀਆ ਜ਼ਿੰਦਗੀ ਜਿਹੜੀ ਜਿਉਂ ਰਹੇ ਆ ਕਿੱਡਾ ਵੱਡਾ ਕਾਰੋਬਾਰ ਹੈ ਸਾਰੀਆਂ ਚੀਜ਼ਾਂ ਨੇ
3: ਭਾਰਤਭਾਈ ਜੀ ਉਹ ਬੰਦੇ ਜਿਵੇਂ ਮਰਜ਼ੀ ਹੈ ਮੈਂ ਕਹਿੰਦਾ ਮੈਂ ਰਾਜੋਆਣੇ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਕਈ ਗੱਲਾਂ
1: ਬਿਲਕੁਲ
3: ਸਿਆਸੀ ਵੀ ਲੱਗਦੀ
1: ਸਿਆਸੀ ਵੀ ਹੈ ਬਿਲਕੁਲ
3: ਪਰ ਉਹ ਜਿਹੜੇ ਬੰਦੇ ਉਹ ਛੋਟੀਆਂ ਛੋਟੀਆਂ ਕੋਠੜੀਆਂ ਚ ਉਹਨਾਂ ਨੇ ਸਾਰੀ ਜ਼ਿੰਦਗੀ ਕੱਢਤੀ ਤੁਸੀਂ ਸੋਚ ਕੇ ਇਮੇਜਿਨ ਤੇ ਕਰਕੇ ਦੇਖੋ ਨਾ
1: ਬਿਲਕੁਲ
3: ਕੀ ਹਾਲਾਤ ਹੋਣਗੇ ਜੀ ਉਹਨਾਂ
1: ਬਿਲਕੁਲ
3: ਪਰ ਅਸੀਂ ਉਹੀ ਗੱਲ ਜਿਹੜੇ ਅੱਜ ਦੇ ਨਾ ਕੋਈ ਇਹਨਾਂ ਦੀ ਮੈਨੂੰ ਜੇ ਤੁਸੀਂ ਇਹਨਾਂ ਦਾ ਬੈਕਗ੍ਰਾਉਂਡ ਵੀ ਕੱਢ ਕੇ ਦੇਖ ਲਓ
1: ਸੰਵਿਧਾਨ ਦੀ ਸਹੁੰ ਨੀ ਚੱਕਣੀ ਜਾਂ ਅਸੀਂ ਮੰਨਦੇ ਨੀ ਫਿਰ ਉਸੇ ਸਹੁੰ ਨੂੰ ਚੱਕ ਕੇ ਤਾਂ ਉਹ
3: ਆਪਣੀ
1: ਪੈਨਸ਼ਨ ਵੀ ਲਵਾਉਣੀ ਆ
3: ਪੁੱਕੀ ਗੱਲ ਹਰੀ ਦਾ ਉਹ ਤਾਂ ਹੋ ਗਏ ਉਹੀ ਗੱਲ ਆ ਵੀ ਉਹਨਾਂ ਨੇ ਪਤਾ ਨੀ ਸੋਚ ਕੇ ਮਾਰੀ ਵੀ ਜਾਂ ਉਹ ਅਣਖ ਵਾਸਤੇ ਤੁਰ ਪਏ ਇਹ ਤਾਂ ਕਹਿੰਦੇ ਸੀ ਵੀ ਅਸੀਂ ਕਿਸੇ ਨੂੰ ਕਹਿੰਦੇ ਸੀ ਕੋਈ ਮੱਸਿਆ ਲੱਗਣ ਨੂੰ ਹਟਜੂ ਕਿਸੇ ਨੂੰ ਕੋਈ ਬਿਆਨ ਦਿੰਦੇ ਸੀ
1: ਅੱਜ
3: ਕਹਿੰਦੇ ਅਸੀਂ ਸੰਵਿਧਾਨ ਦੇ ਹਿਸਾਬ ਨਾਲ ਅਸੀਂ ਸੂਬੇ ਦੀ ਇਲੈਕਸ਼ਨ ਲੜ ਕੇ ਅਸੀਂ ਮੁੱਖ ਮੰਤਰੀ ਬਣ ਕੇ ਤੇ ਅਸੀਂ ਤਾਂ ਸੁਧਾਰ ਕਰਨਾ
1: ਨਹੀਂ ਮੁਕੱਦਰ ਜੀ ਮੈਂ ਤਾਂ ਇੱਥੇ ਤੱਕ ਵੀ ਚਲੋ ਗੱਲ ਕਹਿਣ ਨੂੰ ਤਿਆਰ ਆ ਜੇ ਕੋਈ ਬੰਦਾ ਗਲਤੀ ਕਰ ਲੈਂਦਾ ਜੇ ਮੇਰਾ ਮੰਨਣਾ ਮੈਂ ਇਹ ਨਹੀਂ ਕਹਿੰਦਾ ਕਿ ਹਰ ਕਿਸੇ ਦਾ ਸਹਿਮਤ ਹੋਣਾ ਜ਼ਰੂਰੀ ਹੈ ਜਾਂ ਮੈਂ ਕਿਸੇ ਨੂੰ ਲਾ ਕੇ ਨਹੀਂ ਕਹਿ ਰਿਹਾ ਜੇ ਮੇਰੇ ਕੋਲੋਂ ਕੋਈ ਗਲਤੀ ਹੋਈ ਹੈ ਠੀਕ ਹੈ ਮੈਂ ਉਹ ਗਲਤੀ ਨੂੰ ਸਵੀਕਾਰ ਕਰ ਲਿਆ ਹਾਂ ਮੇਰੇ ਕੋਲ ਹੋ ਗਈ ਗਲਤੀ ਹੈ ਨਾ ਤੇ ਮੈਨੂੰ ਲੱਗਦਾ ਕਿ ਉਹਦੇ ਵਿੱਚ ਕੋਈ ਇਹ ਨਹੀਂ ਗਾ ਮਤਲਬ ਕਿ ਗਲਤੀ ਕਰ ਲਈ ਮੈਂ ਮੰਨ ਕੇ ਜਾਂ ਕਿੱਦਾਂ ਮੈਨੂੰ ਤਾਂ ਸਮਾਂ ਕੇ ਪ੍ਰਾਊਡ ਹੈ ਚਲੋ ਮੈਂ ਆਪਣੀ ਚੈਨ ਦੀ ਨੀਂਦ ਤਾਂ ਸੌ ਸਕਦਾ ਬਿਲਕੁਲ ਹੈ ਜੀ
3: ਨਹੀਂ ਉਹ ਗਲਤੀ ਤਾਂ ਉਹ ਮੰਨਦੇ ਹੀ ਨੀ ਹੈਗੇ ਬਾਈ ਜੀ ਉਹ ਤਾਂ ਇਹ ਕਹਿੰਦੇ ਨੇ ਵੀ ਸਾਡੇ ਕਹਿਣ ਦਾ ਮਤਲਬ ਆ
1: ਜੀ
3: ਸਾਡੇ ਕਹਿਣ ਦਾ ਮਤਲਬ ਆ
1: ਜੀ
3: ਕਦੋਂ ਕਿਸੇ ਨੇ ਗਲਤੀ ਮੰਨੀ ਹੈ
1: ਜੀ ਗਲਤੀ ਮੰਨ ਵੀ ਲਈ ਤਾਂ ਉਹਦੇ ਵਿੱਚ ਮਤਲਬ ਕਿ ਕੋਈ
3: ਮੰਨੀ ਹੋਈ ਨੀ ਬਾਈ ਜੀ ਨਹੀਂ ਮੰਨੀ ਹੈਗੀ ਐਵੇਂ ਕੋਈ ਉਹੀ ਗੱਲ ਹੈ ਗੁਮਰਾਹ ਕਰਨ ਦੇ ਮਾਰੇ ਕੋਈ ਕਹੀ ਜਾਵੇ ਉਹਨੇ ਗਲਤੀ ਜਿਹਨੇ ਜਿਹੜੇ ਬੰਦੇ ਨੇ ਤੁਸੀਂ ਮੈਨੂੰ ਦੱਸੋ ਉਹਦੇ ਕੋਲ ਉਹ ਅਮਰੀਕਾ ਦੇ ਵਿੱਚ ਸੀ ਉਹਦੇ ਕੋਲ ਅਸਾਈਲਮ ਲੈ ਇੱਥੇ ਤਾਂ ਸਾਡੇ ਤਾਂ ਉਹੀ ਗੱਲ ਹੈ ਇੱਥੋਂ ਭੱਜ ਕੇ ਜਾ ਕੇ ਅਸਾਈਲਮ ਲੈਂਦੀ ਹੈ
1: ਦੁਨੀਆ
3: ਉਹਦੇ ਕੋਲ ਅਸਾਈਲਮ ਲੈਣ ਦਾ ਮੌਕਾ ਸੀ ਉਹ ਫਿਰ ਵੀ ਕਹਿੰਦਾ ਵੀ ਮੈਂ ਇੰਡੀਆ ਜਾਣਾ ਆਪਣੇ ਦੇਸ਼ ਚ ਜਾਣਾ
1: ਬਿਲਕੁਲ
3: 4-5 ਸਾਲ ਉਹਨੇ ਫਿਰ ਆ ਕੇ ਇੱਥੇ ਜੇਲ੍ਹ ਕੱਟੀ ਤੇ
1: ਬਿਲਕੁਲ ਹੈ ਜੀ ਬਿਲਕੁਲ
3: ਉਹਨੇ ਉਹੀ ਗੱਲ ਜੇ ਕਿਸੇ ਬੰਦੇ ਕੋਲ ਮੰਨ ਲਓ ਅਸਾਈਲਮ ਲੈਣ ਦਾ ਉੱਥੇ ਲੈ ਲੈਂਦਾ ਫਿਰ ਜੇ ਉਹਨੇ ਭੱਜਣਾ ਹੀ ਹੁੰਦਾ ਇਹਨਾਂ ਗੱਲਾਂ
1: ਹੁਣ ਪੰਨੂ ਹੁਣੀ ਭਗੋੜੇ ਗਿਆ ਉੱਥੋਂ ਇੰਡੀਆ ਤੋਂ ਇਹ ਬਿਲਕੁਲ ਹੈ ਜੀ
3: ਅਸੀਂ ਘੱਟੋ ਘੱਟ ਬਾਈ ਜੀ ਜੇ ਕਿਸੇ ਨੇ ਆਪਣੀ ਜ਼ਿੰਦਗੀ ਗਾਲੀ ਹੈ ਘੱਟੋ ਘੱਟ ਉਹਨਾਂ ਦੀ ਥੋੜੀ ਬਹੁਤੀ ਕਦਰ ਤਾਂ ਜਾਣੀ ਹੈ ਨਾ ਇਹ ਥੋੜੀ ਹੈ ਵੀ ਅੱਜ ਵਾਲੇ ਇਹਨਾਂ ਦੇ ਪਿੱਛੇ ਦੂਜਿਆਂ ਦੇ ਪਿੱਛੇ ਉਹਨਾਂ ਨੂੰ ਉਹੀ ਗੱਲ ਹੈ ਵੀ ਤੁਸੀਂ ਕਿਸੇ ਨੂੰ ਕੁਛ ਕਹੀ ਜਾਓ ਕੋਈ ਕਿਸੇ ਨੂੰ ਇਹ ਕੌਣ ਉਹੀ ਗੱਲ ਵੀ ਤੁਹਾਡੇ ਵਾਸਤੇ ਕੱਲ ਨੂੰ ਕੋਈ ਤੁਰਨ ਨੂੰ ਤਿਆਰ ਹੋਊਗਾ
1: ਬਿਲਕੁਲ ਹੈ ਜੀ ਬਿਲਕੁਲ
3: ਐਵੇਂ ਨਹੀਂ ਮੈਂ ਆਪਾਂ ਕਦੇ ਉਹੋ ਜਿਹੀ ਗੱਲ ਤੋਂ ਬਾਹਰ ਨਹੀਂ ਪਰ ਆਪਾਂ ਅੱਜ ਵਾਲਿਆਂ ਦੇ ਮਗਰ ਲੱਗ ਗਏ ਕੱਲ ਇਹ ਥੋੜੀ ਹੈ ਵੀ ਆਪਾਂ ਹੁਣ ਇਹੀ ਭਾਈ ਸਾਹਿਬ ਕਹਿੰਦੇ ਸੀ ਇੱਕ ਵੀ ਬਿਆਨ ਇਹਨਾਂ ਮੈਚ ਕਰਕੇ ਵਿਖਾ ਦੋ ਜਦੋਂ ਆਏ ਜੀਰਾ ਫੈਕਟਰੀ ਦੇ ਅੱਗੇ ਬੈਠੇ ਸੀ ਜਦੋਂ ਕਹਿੰਦੇ ਇੱਥੇ ਕਹਿੰਦੇ ਬੈਠੇ ਕੀ ਕਰਦੇ ਹੋ ਜੇ 5-4 ਮਰ ਜਾਓਗੇ ਤੇ ਕਿਹੜਾ ਮੱਤਿਆ ਲੱਗਣੋਂ ਹਟ ਜੂ
1: ਜੀ ਬਿਲਕੁਲ
3: ਅੱਜ ਤਾਂ ਮਰਿਆ ਤਾਂ ਕੋਈ ਵੀ ਨੀ ਸਿਰਫ ਉਹ ਆਪ ਬਾਈ ਹਰੀ ਉਹ ਜੇਲ ਚ ਹੀ ਨੇ ਨਾ
1: ਜੀ ਜੀ
3: ਅੱਜ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਪੁੱਛ ਕੇ ਵੇਖੋ ਕਹਿੰਦੇ ਵੀ ਉਹਨਾਂ ਨੂੰ ਛੁਡਾ ਕੇ ਲਿਆਓ ਜੀ
1: ਹੈ
3: ਤੇ ਜਿਹਦਾ ਮਰ ਜਾਂਦਾ ਬਾਈ ਜੀ ਉਹਨੂੰ ਪੁੱਛ ਕੇ ਦੇਖੋ ਉਹਦੇ ਵਾਸਤੇ ਮੱਥਾ ਲੱਗਣੀ ਹਟਦੀ ਹੈ ਕਿ ਨਹੀਂ ਹਟਦੀ।
1: ਬਿਲਕੁਲ ਬਿਲਕੁਲ
3: ਗੱਲਾਂ ਬਿਆਨ ਦੇਣੇ ਉਹੀ ਗੱਲ ਹੈ, ਜੋ ਮਰਜ਼ੀ ਕਹਿਣਾ ਬਹੁਤ
1: ਕਹਿਣਾ ਸੌਖਾ ਹੈ। ਬਿਲਕੁਲ
3: ਜਿਹਦਾ ਮਰਦਾ ਨਾ ਉਹਨੂੰ ਪੁੱਛ ਕੇ ਵੇਖਣਾ ਚਾਹੀਦਾ ਵੀ ਉਹਦੇ ਵਾਸਤੇ ਮੱਥਾ ਲੱਗਦੀ ਹੈ ਕਿ ਨਹੀਂ। ਆਹ ਕਿੰਨੇ ਮਰੇ ਨੇ ਉਹੀ ਗੱਲ ਉਦੋਂ ਰਾਜੋਵਾਲਾ ਸਾਹਿਬ ਦੀ ਹੋਈ ਸੀ ਨਾ, ਜਦੋਂ ਉਹ ਜਸਪਾਲ ਮਾਰਿਆ ਗਿਆ ਮੁੰਡਾ ਉੱਥੇ, ਉਹ ਵੀ ਇਹਨਾਂ ਬਿਆਨਬਾਜ਼ੀਆਂ ਦੇ ਪਿੱਛੇ ਹਾਈਪਰ ਹੋ ਗਏ ਨੇ ਜੋ ਵੀ ਹੈ ਉਹਨਾਂ ਦੇ।
1: ਤੁਸੀਂ ਦੇਖੋ ਕਈ ਵਾਰੀ ਟਵਾਣਾ ਸਾਹਿਬ ਗੱਲ ਕਰਦੇ ਹੁੰਦੇ ਆ, ਦਲਾਵਰ ਮੁੰਡਾ ਜਿਹੜਾ ਸੀਗਾ ਉਹ ਲੱਗਦਾ ਹੀ ਨੀ ਸੀ, ਉਹ ਕਹਿੰਦੇ ਬਈ ਸਾਡੇ ਤਾਂ ਨਾਲ ਉੱਥੇ ਹੁੰਦਾ ਸੀ, ਪੜ੍ਹਦਾ ਸੀਗਾ ਯੂਨੀਵਰਸਿਟੀ ਤੇ ਉਹ ਲੱਗਦਾ ਹੀ ਨੀ ਸੀਗਾ ਵੀ ਏਦਾਂ ਦਾ ਕੰਮ ਕਰ ਸਕਦਾ ਨਾ ਉਹ। ਬਿਲਕੁਲ ਕਿਸੇ ਨੇ ਸੋਚਿਆ।
3: ਬਿਲਕੁਲ ਮੈਂ ਉਹੀ ਮੈਂ ਚਲੋ ਆਪਾਂ ਕਿਸੇ ਦੇ ਖਿਲਾਫ ਨੀ, ਚਲੋ ਦੀਪ ਜਿਹੜੀ ਜ਼ਿੰਦਗੀ ਸੀ ਉਹਦੀ ਆਪਣੀ ਹੈ, ਇਹਨਾਂ ਦੀ ਆਪਣੀ
1: ਹੈ,
3: ਪਰ ਆਪਾਂ ਘੱਟੋ ਘੱਟ ਜਿਨ੍ਹਾਂ ਨੇ ਸਾਰੀ ਸਾਰੀ ਉਮਰ ਬਾਈ ਜੀ ਜੇਲ੍ਹ ਚ ਗਲਤੀ, ਆਪਾਂ ਉਹਨਾਂ ਨੂੰ ਤਾਂ ਕਹਿੰਦੇ ਹਾਂ ਵੀ ਉਹ ਤਾਂ ਐਵੇਂ ਜਾਂ ਫਲਾਣਾ ਧਮਕਾਣਾ ਹੈ। ਇਹ ਹੁਣ ਵੀ ਅੱਗੇ ਵਾਲੇ ਜਿਹੜੇ ਨੇ ਇਹ ਉਹ
1: ਜੋ
3: ਮੈਂ ਹੈਗਾ
1: ਮੈਂ
3: ਭੇਖ ਧਾਰ ਕੇ ਦਾੜੀ ਤੱਕ ਕੇ ਯਾਤਰਾ ਪਾ ਕੇ ਲੋਕਾਂ ਨੂੰ ਗੁੰਮਰਾਹ
1: ਕਰੀ। ਉਹ ਤਾਂ ਦੇਖੋ ਹੁਣ ਦਾੜੀ ਰੱਖ ਲੈਣ ਤਾਂ ਮਿੰਟੋ ਮਿੰਟੀ ਟਿਕਟਾਂ ਅਗਲੇ ਕਹਿਣਾ ਆ ਜਾਓ ਭਾਈ ਸਾਡੇ ਚ ਆਓ ਨਾ, ਪੁੱਛਣਗੇ ਮਿੰਟੋ ਮਿੰਟੀ
3: ਨਹੀਂ ਦਾੜੀ ਕੇਸ ਫਿਰ
1: ਪੈਮਾਨਾ ਨੀ ਗਾ ਜੀ। ਬਿਲਕੁਲ ਆਪਣੇ ਨਾ ਔਜਲਾ ਸਾਹਿਬ ਜੁੜੇ ਨੇ, ਸ਼ਾਇਦ ਗੱਲ ਕਰਨਾ ਚਾਹੁੰਦੇ, ਦੋ ਕੁ ਮਿੰਟ ਚ ਆਪਾਂ ਫਿਰ ਨਿਬੇੜਦੇ ਹਾਂ ਪ੍ਰੋਗਰਾਮ ਨੂੰ। ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ
4: ਹੈ। ਸਤਿ ਸ੍ਰੀ ਅਕਾਲ ਜੀ, ਦੇਖੋ ਜਦੋਂ ਤੁਸੀਂ ਤਾਂ ਛੋਟੇ ਸੀਗੇ ਮੇਰੇ ਯਾਦ ਆ ਜੇ ਵੀ, ਜਦੋਂ ਪੰਜਾਬ ਬੰਦ ਸੀ ਮੈਂ ਮਤਲਬ
1: ਐਮਰਜੈਂਸੀ ਦਾ
4: 16 ਸਾਲਾਂ ਦਾ ਸੀ ਉਦੋਂ, ਅਸੀਂ ਸੜਕ ਖਾਲੀ ਜਿਵੇਂ ਤੁਰੇ ਜਾਂਦੇ ਸੀ, ਕਹਿੰਦੇ ਪਤਾ ਲੱਗਿਆ ਉਹ ਮਤਲਬ ਆਏ ਤਾਂ ਹੁੰਦਾ ਹੀ, ਰੇਡੀਓ ਤਾਂ ਬੰਦ ਹੋ ਗਈ ਸਾਰਾ ਕੁਝ, ਕਹਿੰਦੇ ਹਰਿਮੰਦਰ ਸਾਹਿਬ ਤੇ ਹਮਲਾ ਹੋ ਗਿਆ
1: ਜੀ,
4: ਮੁੰਡਾ ਮੇਰੇ ਨਾਲ, ਕਹਿੰਦੇ ਚੱਲੀਏ ਤੁਰ ਕੇ ਚੱਲਦੇ ਹਰਿਮੰਦਰ ਸਾਹਿਬ ਨੂੰ
1: ਜੀ,
4: ਮਤਲਬ ਇੱਕ ਜਜ਼ਬਾਤ ਸੀਗੇ ਨਾ ਮੇਰੇ ਕਹਿਣ ਦਾ ਮਤਲਬ। ਜਿਵੇਂ ਹੁਣ ਕੁੱਕੀ ਗਿੱਲੇ ਕਹਿੰਦਾ ਵੀ ਜਦੋਂ ਅਟੈਕ ਤੋਂ ਬਾਅਦ ਮੈਂ ਹਰਿਮੰਦਰ ਸਾਹਿਬ ਗਿਆ
1: ਜੀ,
4: ਵੀ ਮੇਰੇ ਉਸ ਗੱਲ ਨੇ ਬਹੁਤ ਡੂੰਘਾ ਅਸਰ ਪਾਇਆ, ਕਹਿੰਦਾ ਉਦੋਂ ਬਾਅਦ ਹੋਰ ਡੂੰਘਾ ਉਦੋਂ ਹੋਇਆ ਜਦੋਂ ਦਿੱਲੀ ਗਏ ਦੰਗਿਆਂ ਤੋਂ ਬਾਅਦ, ਦੰਗੇ ਨੀ ਸਰੋ ਕਤਲੇਆਮ ਤੋਂ ਬਾਅਦ ਦਿੱਲੀ ਗਏ, ਉਹ ਚੀਜ਼ ਨੇ ਕਹਿੰਦਾ ਮੇਰੇ ਬੜੀ ਸੱਟ ਮਾਰੀ
1: ਜੀ।
4: ਉਹ ਜਿਹੜੀ ਮਾਫ਼ੀ ਵੀ ਉਹਦੀ ਬੇਟੀ ਨੇ ਦਿੱਤੀ, ਉਹਨੇ ਉਹਨੂੰ ਸਮਝਾਇਆ ਕਨਵਿੰਸ ਕਰਿਆ, ਉਹ ਕਹਿੰਦਾ ਵੀ ਮੇਰੀ ਤੇਰੇ ਡੈਡੀ ਨਾਲ ਕੋਈ ਦੁਸ਼ਮਣੀ
1: ਨਹੀਂ,
4: ਠੀਕ ਆ ਵੀ ਉਹ ਗਲਤੀ ਹੋਈ ਵੀ ਤੇਰੀ ਮਾਂ ਸਾਡੇ ਵਿੱਚ ਵਿਚਾਲੇ ਆ ਕੇ ਤੇਰੀ ਮਾਂ ਦੀ ਗੋਲੀ ਤੇ ਤਾਂ ਲੱਗੀ ਆ ਵੀ ਉਹ, ਚਲੋ ਹੁੰਦਾ ਹੀ ਉਹਦਾ ਹਸਬੈਂਡ ਸੀਗਾ ਉਹ
1: ਜੀ,
4: ਉਹ ਕਹਿੰਦਾ ਮੇਰੇ ਤੇ ਜੇ ਪਰਸਨਲ ਸੋਚੇ ਮੇਰੀ ਤੇਰੇ ਡੈਡੀ ਨਾਲ ਕੋਈ ਦੁਸ਼ਮਣੀ ਨਾ ਕੱਲ ਸੀ ਨਾ ਅੱਜ ਸੀ, ਗੱਲ ਇਹ ਸੀ ਕਿ ਉਹ ਇਸ ਕਾਸੇ ਦੇ ਪਿੱਛੇ ਸੀ ਉਹ।
1: ਬਿਲਕੁਲ
4: ਵਾਪਰਿਆ
1: ਸੀ ਉਸ ਕਰਕੇ ਉਹਨਾਂ ਦੇ ਕਿਹੜਾ ਪਰਿਵਾਰਕ ਮੈਂਬਰ ਸੀ ਵਿੱਚ।
4: ਹੁਣ ਕੁੱਕੀ ਗਿੱਲ ਦੀ ਜਿਹੜੀ ਆਪਾਂ ਕਹਿੰਦੇ, ਮੈਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਕੁੱਕੀ ਗਿੱਲ ਨੂੰ ਤਾਂ ਖਬਰਾਂ ਆਉਣ ਵਾਲੇ ਸਮੇਂ ਚ ਦਾੜੀ ਚੱਕ ਵੀ ਇਹ ਜੀ ਇਹ ਗੌਰਮੈਂਟ ਦੇ ਪਿੱਠੂ ਹੁੰਦੇ ਆ ਦੇਖੋ, ਤੇ ਜਿਹੜਾ ਦਾੜੀ ਵਾਲੇ ਨੇ ਸਾਡੇ ਯੋਧੇ ਬਣਾਤੇ ਅਸੀਂ, ਤੇ ਦਾੜੀ ਵਾਲੇ ਨੇ ਘਾਣ ਕਿੰਨਾ ਕਰਿਆ ਸਾਡਾ
1: ਜੀ।
3: ਬਿਲਕੁਲ
4: ਜ਼ਰੂਰੀ ਤਾਂ ਨਹੀਂ ਹੈ ਕਿ ਤੁਸੀਂ
3: ਨਹੀਂ ਫਿਰ ਖੜੇ, ਫਿਰ ਔਜਲਾ ਭਾਈ ਜੀ ਖੜੇ ਖੜੇ ਕਿਹੜੀ ਗੱਲ ਤੇ ਨੇ ਵੀ ਜਿਹੜਾ ਤੁਸੀਂ ਸਟੈਂਡ ਇੱਥੇ ਆ ਕੇ ਲਿਆ ਸੀ ਤੁਸੀਂ ਅੱਜ ਉਸ ਗੱਲ ਤੇ ਖੜੇ ਹੋ।
4: ਤੁਸੀਂ ਦੇਖੋ ਵੀ ਜਿੰਦਾ ਐਡਾ ਪਹਿਲਾਂ ਚਲੋ ਕਹਿੰਦੇ ਆ ਵੀ ਸਮਗਲਰ ਸੀ ਉਹ, ਹੁੰਦੇ ਮਾਝੇ ਵਾਲੇ ਸਾਰੇ ਦਲੇਰੇ ਸੀ ਉਦੋਂ ਪਹਿਲਾਂ ਤੋਂ ਸ਼ੁਰੂ ਤੋਂ ਹੀ ਹਨਾ ਜੰਮੇ ਰਹਿੰਦੇ ਸੀ ਉਧਰ, ਜਦੋਂ ਸੰਤਾਂ ਨੇ ਸਪੈਸ਼ਲ ਬੁਲਾਇਆ ਉਹਨੂੰ ਉਹਦੀ ਇੰਨੀਆਂ ਦੇਖੀਆਂ ਵੀ ਇੰਨੇ ਕੰਮ ਕਰਦਾ ਸੰਤਾਂ ਨੇ ਸੱਦਿਆ ਉਹਨੂੰ ਮਿਲਣ ਲਈ, ਤੇ ਜਦੋਂ ਉਹਦੇ ਦਾੜੀ ਵਾਲ ਕੱਟੇ ਦੇਖੇ ਤੇ ਉਹ ਕਹਿੰਦੇ ਵੀ ਅੱਜ ਤੋਂ ਬਾਅਦ ਮੇਰੇ ਕੋਲ ਨਹੀਂ, ਉਹ ਸੰਤਾਂ ਨੂੰ ਪੈ ਗਿਆ ਸੀ ਉਹ ਕਹਿੰਦਾ ਤੁਸੀਂ ਅੰਦਰ ਬੈਠੇ ਹੋ ਵੀ ਸਾਨੂੰ ਕਿਵੇਂ ਕਿਵੇਂ ਕਿਵੇਂ ਵਿਚਰਨਾ ਪੈਂਦਾ ਜਾ ਕੇ ਉੱਥੇ, ਕਿਹੜੇ ਭੇਸ ਸਾਨੂੰ ਬਦਲਣੇ ਪੈਂਦੇ ਨੇ, ਉਹ ਸੰਤਾਂ ਨੂੰ ਪੈ ਗਿਆ ਸੀ। ਸੰਤਾਂ ਨੇ ਫੇਰ ਕਿਹਾ ਸੀ ਉਹਨੂੰ, ਕਹਿੰਦੇ ਜਦੋਂ ਉਹਨੂੰ ਲੋੜ ਪਈ ਉਹਨੇ ਅੰਮ੍ਰਿਤ ਵੀ ਚੱਕ ਲਿਆ, ਫਿਰ ਜਦੋਂ ਲੋੜ ਹੋਈ ਹੁਣ ਊਧਮ ਸਿੰਘ ਉੱਕੜੇ ਬਣ ਕੇ ਵਿਚਰਦਾ ਤੇ ਖਬਰ ਕੁਛ ਵੀ ਨੀ ਕਰ ਸਕਦਾ ਸੀ ਉਹ।
1: ਨਾਲੇ ਦੇਖੋ ਉੱਥੇ
4: ਇਹ ਜ਼ਰੂਰੀ ਤਾਂ ਨਹੀਂ ਕਿ ਬਾਣਾ ਤੇ ਜਿਹੜੀ ਅਸੀਂ ਸਾਡਾ ਦਿਖਾਵਾ ਇਹ ਜੇ ਜਜ਼ਬਾ ਜੇ ਇਹੀ ਕੁਰਬਾਨੀ ਕਰ ਸਕਦਾ, ਕੁਰਬਾਨੀ ਤਾਂ ਬੱਕਰਾ ਵੀ ਦਿੰਦਾ।
1: ਹੁਣ ਉਹਦੇ ਵਿੱਚ ਦੀਪਾ ਵੀ ਸੀ ਉੱਥੇ, ਉਹਦਾ ਕਿਰਦਾਰ ਦੇਖ ਲੋ,
4: ਨੀ ਹੁਣ ਜਿਹੜਾ ਸੁੱਖੀ ਨਾ ਕੁੱਕੀ ਨਾ ਸੁੱਖੀ ਹੈ
1: ਜੀ,
4: ਉਹ ਕੀ ਕਰ ਰਿਹਾ
1: ਅੱਜ ਕੱਲ
4: ਬਈ, ਉਹ ਕੀ ਕਰ ਰਿਹਾ ਪਤਾ
3: ਨਹੀਂ, ਉਹਨੇ ਦੱਸੇ ਕੁੱਕੀ ਨੇ ਬਿਨਾਂ ਨਾਂ ਲਿਆ ਦੱਸੇ ਹੀ, ਕਹਿੰਦਾ ਵੀ ਅਸੀਂ ਤਾਂ ਮਰਨ ਵਾਸਤੇ ਤੁਰੇ ਸੀ ਘਰੋਂ, ਕਹਿੰਦਾ ਵੀ ਅਸੀਂ ਜਦੋਂ ਉਹ ਬਿਨਾਂ ਨਾਂ ਲਿਆ ਕਿਹਾ ਸੀ ਉਹਨੇ ਵੀ ਅਸੀਂ ਤਾਂ ਸਾਰੇ ਪੈਸੇ ਵੀ ਦੇ ਤੇ ਸੀ ਤੇ ਅੱਜ ਪਤਾ ਨੀ ਵੀ ਤੁਸੀਂ ਸਮਝ ਹੀ ਸਕਦੇ ਹੋ
1: ਜੀ ਜੀ ਬਿਲਕੁਲ ਬਿਲਕੁਲ ਹੈ ਜੀ ਬਿਲਕੁ�ਲ ਬਾਈ
3: ਹੁਣ ਕਹਿਣ ਗੱਲ ਉਹੀ ਹੈ ਨਾ ਬਾਈ ਜੀ ਮੈਂ ਇਸੇ ਕਰਕੇ ਵੀ ਅਸੀਂ ਜਿਨ੍ਹਾਂ ਨੇ ਬਾਈ ਜੀ ਜਿੰਦਗੀਆਂ ਗਾਲਤੀਆਂ ਉਹਨਾਂ ਨੂੰ ਤਾਂ ਅਸੀਂ ਕਹਿੰਦੇ ਵੀ ਤੁਸੀਂ ਐਵੇਂ ਤੁਸੀਂ ਤਾਂ ਔਜਲਾ ਬਾਈ ਜੀ ਕਹਿੰਦੇ ਵੀ ਆਉਣ ਵਾਲੇ ਟਾਈਮ ਚ ਤਾਂ ਹੁਣੀ ਉਹੀ ਗੱਲ ਕਹਿਣ ਦੇ ਆਪਾਂ ਆਉਣ ਵਾਲੇ ਟਾਈਮ ਚ ਤਾਂ ਕਿੰਨੇ ਕਹਿਣਾ
1: ਜੀ ਜੀ
3: ਇਹ ਤਾਂ ਹੁਣੀ ਉਹੀ ਗੱਲ ਹੈ ਵੀ
1: ਬਿਲਕੁਲ ਵਾਪਰ ਕੇ ਆਪਾਂ ਵੀ ਵਿਚਾਰੀਏ ਨਾ ਉਸ ਚੀਜ਼ ਨੂੰ ਕੀ ਸਾਡੇ ਫਾਇਦੇ ਚ ਜਾ ਰਹੀ ਹੈ ਕੀ ਸਾਡੇ ਨੁਕਸਾਨ ਚ ਜਾ ਰਹੀ ਹੈ
3: ਅੱਜ ਕੀ ਗੱਲ ਕਹਿਣ ਦਿਆਂ ਵਾ ਜੇ ਮੈਂ ਕੱਲ ਪਰਸੋਂ ਚੌਥੇ ਮੈਂ ਉਸੇ ਗੱਲ ਤੇ ਸਟੈਂਡ ਕਰਦਾ ਕਿ ਜਾਂ ਮੇਰੇ ਬਿਆਨ ਬਦਲ ਗਏ ਉਹਦੀ ਗੱਲ
1: ਬਿਲਕੁਲ ਬਿਲਕੁਲ ਬਿਲਕੁਲ
3: ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਜਿੰਦਗੀ ਗਾਲੀ ਆ ਉਹਨਾਂ ਨੂੰ ਐਵੇਂ ਤਾਂ ਨਾ ਸੀ ਉਹਨਾਂ ਨੂੰ ਐ ਨਾ ਕਰੀਏ ਵੀ ਘੱਟੋ ਘੱਟ ਵੀ ਉਹ ਕੀ ਬੰਦਾ ਬਾਈ ਜੀ ਕੋਈ ਵੀ ਹੈ ਜਿਹਨੇ ਮੰਨ ਲਓ
1: ਜਾਨ ਗਵਾ ਦਿੰਦਾ ਤਾਂ ਸ਼ਹੀਦਾਂ ਚ ਗਿਣਿਆ ਜਾਣਾ ਸੀ ਉਦੋਂ ਸਾਰਿਆਂ ਨੇ ਜਾਣਨਾ ਸੀ ਕੁੱਕੀ ਗਿੱਲ ਹੁੰਦਾ
4: ਸਾਡੇ ਤਾਂ ਮਰਨਾ ਪੈਂਦਾ
1: ਮਰਨਾ ਪੈਂਦਾ
4: ਫੇਰ ਅਸੀਂ ਹੀਰੋ ਆ
1: ਹੀਰੋ ਆ
4: ਫੇਰ ਅਸੀਂ ਸ਼ਹੀਦ ਨਹੀਂ ਬਸ ਸਾਡੇ ਤਾਂ ਕੌਮ ਦੇ ਵਿੱਚ ਇਹ ਆ ਜਿਉਂਦੇ ਰਹੋ ਦਾ ਗਦਾਰ ਆ
1: ਜੀ
4: ਮੈਂ ਤਾਂ ਕਿੰਨੀ ਗਿਰੀ ਕਿਹਾ ਮੈਂ ਗੀਤ ਲਿਖਿਆ ਜਦੋਂ ਟਵਾਂਡਾ ਸਾਹਿਬ ਕਹਿੰਦੇ ਲਿਖੋ ਗੀਤ ਮੈਂ ਮਤਲਬ ਪਿੰਡਾਂ ਵਾਲੇ ਮੈਂ ਤਾਂ ਹੁਣ ਵੀ ਕਹਿੰਦਾ ਵਧੀਆ ਰਹਿ ਗਏ ਪਿੰਡਾਂ ਵਾਲੇ ਸ਼ਹੀਦ ਹੋ ਗਏ ਉਦੋਂ
1: ਜੀ
4: ਵਧੀਆ ਰਹਿ ਗਏ ਉਹ ਨਹੀਂ ਹੁਣ ਨੂੰ ਤਾਂ ਮਤਲਬ ਪਤਾ ਨੀ ਕੀ ਕੁਛ ਕਰ ਦਿੰਦੇ ਸੀ ਉਹਨਾਂ ਨੂੰ ਸਾਡੇ ਤਾਂ ਮਰਨਾ ਪੈਂਦਾ
1: ਬਿਲਕੁਲ
4: ਮੇਰੀ ਦੁਸ਼ਮਣੀ ਨੀ ਸੀ ਕੋਈ ਵੀ ਜੇ ਤੂੰ ਕਹੇ
1: ਬਿਲਕੁਲ
4: ਨਾ ਜਿਹੜੇ ਮਾਰੇ ਸੀ ਨਾ ਮੇਰੇ ਕੁਛ ਲੱਗਦੇ ਸੀ
3: ਉਹ ਤਾਂ ਔਜਲਾ ਬਾਈ ਜੀ ਉਹ ਤਾਂ ਹੀ ਤਾਂ ਕਹਿੰਦੇ ਨੇ ਜਿਹੜੇ ਅੱਜ ਕੱਲ ਵਾਲੇ ਬਣੇ ਹੋਏ ਨੇ ਉਹ ਕਹਿੰਦਾ ਨੀ ਸੀ ਕੁੱਕੀ ਗੱਲ ਕਹਿੰਦਾ ਮੈਨੂੰ ਜੇਲ ਚ ਕਹਿੰਦੇ ਵੀ ਤੁਸੀਂ ਹੌਸਲਾ ਰੱਖੋ ਉਹ ਕਹਿੰਦਾ ਭਾਈ ਸਾਹਿਬ ਮੈਨੂੰ ਸਾਰੀ ਜ਼ਿੰਦਗੀ ਮੈਂ ਜੇਲ ਚ ਗਾਲਤੀ ਤੇ ਤੁਸੀਂ ਮੈਨੂੰ ਦੱਸੋ ਵੀ ਮੈਂ ਹੌਸਲਾ ਰੱਖਣਾ ਕਿ ਕੀ ਰੱਖਣਾ
1: ਇਹ ਤਾਂ ਔਜਲਾ ਸਾਹਿਬ ਉਹ ਗੱਲ ਹੋ ਗਈ ਜਿੱਦਾਂ ਤੁਸੀਂ ਇੱਕ ਵਾਰੀ ਸੁਣਾਉਂਦੇ ਸੀਗੇ ਭਈ ਸਿੱਖੀ ਦੀ ਸੇਵਾ ਕਰੋ ਤੁਹਾਡੇ ਕੋਲ ਆ ਕੇ ਚਾਰ ਕੁ ਕਿਤਾਬਾਂ ਲੈ ਕੇ
4: ਮੈਂ ਕੁਦਰਤੀ ਨਵਾਂ ਨਵਾਂ ਬਿਜਨਸ ਲਿਆ ਸੀ ਮੇਰੇ ਤੋਂ 5-7 ਸਾਲ ਕਿਤੇ ਜਾ ਨਾ ਹੋਇਆ ਮੈਂ ਉਹਨੂੰ ਕਿਹਾ ਮੈਂ ਪਰਸੋਂ ਪਿਛਲੇ ਵੀਕ ਤੁਸੀਂ ਸ਼ਾਟਲ ਸੀਗਾ ਜੀ ਉਹ ਕਹਿੰਦਾ ਹਾਂਜੀ ਮੈਂ ਉਦੋਂ ਪਹਿਲਾਂ ਟੈਕਸਸ ਸੀਗਾ ਜੀ ਕਹਿੰਦਾ ਹਾਂਜੀ ਮਹਾਂ ਪਿਛਲੇ ਮਹੀਨੇ ਤੁਸੀਂ ਇੰਗਲੈਂਡ ਸੀਗੇ ਕਹਿੰਦਾ ਹਾਂਜੀ ਤੇ ਮੈਂ ਕਿਹਾ ਜੀ ਇਹ ਜਿਹੜੀਆਂ ਕਿਤਾਬਾਂ ਪੜ੍ਹ ਕੇ ਲੈਕਚਰ ਤੁਸੀਂ ਦਿੰਦੇ ਹੋ ਮੈਨੂੰ ਦਿਓ 1 ਸਾਲ ਬਾਅਦ ਜੇ ਮੈਨੂੰ ਇਹ ਤੇ ਨੌਲੇਜ ਨਾ ਹੋਈ ਤਾਂ ਕਿਤਾਬਾਂ ਵਾਪਸ ਲੈ ਜਿਓ
1: ਨਹੀਂ ਤਾਂ ਮੈਂ ਵੀ ਤੁਹਾਡੇ ਨਾਲ
4: ਕਹਿੰਦਾ ਕੀ ਗੱਲ ਜੀ ਮੈਂ ਕਿਹਾ ਜੀ ਇਹ ਤੁਹਾਡੀ ਜੋਬ ਆ ਮੈਂ $60,000 ਤੋਂ ਤਨਖਾਹ ਲੈਣਾ ਮਹੀਨੇ ਦੀ ਤੂੰ ਕਹਿੰਦਾ ਮੈਂ ਇਸ ਆਰਗੇਨਾਈਜ਼ ਚੋਂ ਮੈਂ ਕਿਹਾ ਮੇਰਾ ਕੰਮ ਆ ਜੇ ਮੈਂ ਪਰਫੈਕਟ ਨਹੀਂ ਹੋਊਂਗਾ ਮੈਂ ਫੇਲ ਆ ਮੈਂ ਕਿਹਾ 1 ਸਾਲ ਬਾਅਦ ਮੈਂ ਆਹੀ ਕੁਛ ਮੈਂ ਵੰਡਣ ਲੱਗ ਜੂੰਗਾ ਲਿਆ ਫੜਾਓ ਜੀ ਆ 4 ਕਿਤਾਬਾਂ ਮੈਨੂੰ ਦੋ ਤੇ ਮੈਨੂੰ ਦੇਣ ਲੱਗ ਜਿਓ ਪੈਸੇ
3: ਗੱਲ ਉਹੀ ਹੈ ਨਾ ਉਹ ਜਿਹੜੀ ਉਹ ਖੁੱਲੇ ਭੇਦ ਕਿਤਾਬ ਵਾਲੇ ਸੀ ਨਾ ਜਿਨ੍ਹਾਂ ਨੇ ਉਹ ਕਿਤਾਬ ਦਾ ਕਦੇ ਜਵਾਬ ਨੀ ਦਿੱਤਾ ਵੀ ਅਸੀਂ ਘੱਟੋ ਘੱਟ ਜਵਾਬ ਹੀ ਦੇ ਦਈਏ ਉਹ ਬੰਦੇ ਜਾ ਕੇ ਕੁੱਕੀ ਨੂੰ ਕਹਿੰਦੇ ਵੀ ਹੌਸਲਾ ਰੱਖੋ ਉਹ ਕਹਿੰਦਾ ਭਾਈ ਸਾਹਿਬ ਤੁਸੀਂ ਆਪਣਾ ਕੰਮ ਕਰੋ ਮੈਨੂੰ ਮੈਂ ਉਹਨਾਂ ਕੋਠਿਆਂ ਚ ਰਿਹਾ ਵਾ 7-7 ਕੋਠਿਆਂ ਦੇ ਵਿੱਚ ਜਿੱਥੇ ਬੂਹਾ ਵੀ ਨੀ ਸੀ ਤੇ ਕਦੇ ਚਾਨਣ ਵੀ ਨੀ ਸੀ
4: ਵੇਖਿਆ ਮੁੜ ਕੇ ਟੀਵੀ ਚਲਾ ਲਿਆ TV 84 ਮੁੜ ਕੇ TV 84 ਆ ਗਿਆ ਉਹ ਪੈਸੇ ਇਕੱਠੇ ਕਰਨ ਗੁਰਦੁਆਰੇ ਮਾੜੀ ਕਿਸਮਤ ਉਹਦੀ ਮੈਂ ਸੈਕਟਰੀ ਸੀਗਾ ਗੁਰਦੁਆਰੇ ਦਾ ਉਦੋਂ ਕਿਤਾਬਾਂ ਪੜ੍ਹ ਕੇ ਤੂੰ ਉੱਥੇ ਗੁਰਦੁਆਰਿਆਂ ਚ ਬੋਲਦਾ ਤੇਰੀ ਜੋਬ ਆ ਜੇ ਬੋਲੇਗਾ ਤੈਨੂੰ ਸੁਣੂ ਕੌਣ
1: ਬਿਲਕੁਲ
4: ਬਾਪੂ ਬੇਬੇ ਦੇਖੀ ਨੂੰ ਮੈਂ ਤੂੰ ਤਿੰਨ ਹਫਤੇ ਗਣਾਇਆ ਤੂੰ ਤਿੰਨ ਹਫਤੇ ਜਹਾਜ਼ਾਂ ਚ ਆ
1: ਜੀ
3: ਉਹ ਗੱਲ ਉਹੀ ਹੈ ਨਾ
4: ਸੇਵਾ ਕੌਣ ਕਰਦਾ ਜੀ ਬਾਪੂ ਦਾ ਨਾਮ ਕੀ ਆ ਦਸ਼ਵੇਸ਼ ਪਿਤਾ ਤੇਰਾ ਪਿੰਡ ਕਿਹੜਾ ਆਨੰਦਪੁਰ ਸਾਹਿਬ ਦਾ ਵਾਸੀ ਆ ਮੈਂ ਕਿਹਾ ਉਹ ਤਾਂ ਮੈਂ ਵੀ ਹਾਂ ਪਰ ਮੈਂ ਜਿੱਦਣ ਮੈਂ ਉਹਨੂੰ ਇਹ ਵੀ ਸਵਾਲ ਕਰਿਆ ਮੈਂ ਕਿਹਾ ਉਹ ਤਾਂ ਮੈਂ ਵੀ ਹਾਂ ਜੀ ਪਰ ਮੈਂ ਕਿਹਾ ਜਿੱਦਣ ਨਾ ਲਾ ਕੇ ਆਇਆ ਸਕੂਲ ਚ ਉਦਣ ਇਹ ਲਿਖਾ ਕੇ ਆਇਆ ਜੀ ਸਿਕੰਦਰ ਸਿੰਘ ਸੈਨਾ ਸਰਦਾਰ ਨੇਤਰ ਸਿੰਘ
1: ਜੀ
4: ਸਰਟੀਫਿਕੇਟ ਤੇ ਮੇਰੇ ਤੇ ਇਹ ਲਿਖਿਆ ਹੋਇਆ ਉੱਥੇ ਬਾਜੇ ਵਾਲਾ ਨੀ ਲਿਖਿਆ ਹੋਇਆ
1: ਜੀ
4: ਉਹ ਨੀ ਦੱਸਦਾ ਲੈ ਆਪਦਾ ਹੁਣ ਤਾਂ ਕਿਸੇ ਨੂੰ ਆਨੰਦਪੁਰ ਸਾਹਿਬ ਦਾ ਵਾਸੀ ਆ ਮੈਂ ਬਾਜੇ ਵਾਲਾ ਦਾ ਪਿਓ ਆ ਮੇਰਾ ਲੈ
1: ਉਹ ਜਿੱਦਾਂ ਆਪਣੇ ਪਿੰਗਲਵਾੜੇ ਤੋਂ ਨੀ ਆਉਂਦੇ ਹੁੰਦੇ ਸੀ ਕਈਆਂ ਨੇ ਆਪ ਹੀ ਮੋਹਰ ਬਣਾ ਕੇ ਉਹ ਡੱਬਾ ਫੜਿਆ ਹੁੰਦਾ ਸੀ ਪਿੰਗਲਵਾੜੇ ਤੋਂ ਆ ਜੀ ਮੈਂ ਤੂੰ

0: ਇਹੀ ਤਾਂ ਸਮਝਾਉਂਦਾ ਵੀ
1: ਜੀ
0: ਤੁਸੀਂ ਸਮਝ ਜੋ ਵੀ ਇਹ ਸਲਾਣੇ ਜਮਾ ਕਰਨ ਨਾ ਲੱਗੋ, ਇਸ
1: ਬਿਲਕੁਲ
0: ਕਰਕੇ ਮਾੜਾ
1: ਬਿਲਕੁਲ ਹੈ ਜੀ।
0: ਹੈ ਬਸ
1: ਥੈਂਕ ਯੂ
0: ਗੱਲ ਤਾਂ
1: ਮੁਕੱਦਰ ਜੀ,
0: ਵਧੀਆ
1: ਸ਼ੁਕਰੀਆ ਬਾਈ ਜੀ, ਬਹੁਤ ਬਹੁਤ
2: ਠੀਕ ਹੈ ਇੱਥੇ ਦਾ ਮੁਕੱਦਰ ਵੀਰੇ, ਉਹੀ ਗੱਲ ਹੈ ਨਾ, ਕਹਿੰਦਾ ਵਿੱਚ ਚੜ੍ਹਾਈ ਕੁੱਝ ਕਰਕੇ ਮਰ ਜਾਓ, ਫੇਰ ਕਹਿੰਦੇ ਆ ਕੁਰਬਾਨੀ ਕੀਤੀ ਹੈ,
1: ਕੁਰਬਾਨੀ
2: ਹੈ
1: ਕੀਤੀ ਹੈ,
2: ਇੰਨਾ ਕੇ ਸਬਰ ਸਾਡਾ ਕੀ ਆ, ਟੀਸੀ ਤੋਂ ਟੋਆ, ਟੋਏ ਤੋਂ ਟੀਸੀ,
1: ਟੀਸੀ ਹੈ,
2: ਬਸ ਇੰਨਾ ਕਿਹਾ ਸੀ, ਇੰਨਾ ਕੇ ਸਬਰ ਸਾਡਾ, ਇੰਨੇ ਕੇ ਯੁੱਗ ਹੈ,
1: ਬਿਲਕੁਲ।
2: ਚੜ੍ਹਨ ਲੱਗੇ ਵੀ ਅਸੀਂ ਤਾਂ ਨੀ ਦੇਖਦੇ ਵੀ ਕਿੱਥੇ ਚਾੜਨਾ ਜਾਂ ਸਿੱਟਦੇ ਆ, ਇਹ ਵੀ ਨੀ ਦੇਖਦੇ ਵੀ ਇਹਨੇ ਕੀਤਾ ਕੀ ਸੀ
1: ਜੀ,
2: ਉਹ ਵੀ ਥੱਲੇ ਸੱਟ ਦਿੰਦੇ ਆ,
1: ਉਹ ਵੀ ਥੱਲੇ,
2: ਬਾਕੀ ਵਿਚਾਰੋ ਆਪੋ ਆਪਣੇ, ਕਿਸੇ ਨੂੰ ਮਾਂ ਆਬਾਦੀ, ਕਿਸੇ ਨੂੰ ਮਾਂ ਸਵਾਦੀ,
1: ਸਵਾਦੀ ਜੀ, ਬਿਲਕੁਲ ਬਿਲਕੁਲ ਔਜਲਾ,
2: ਧੰਨਵਾਦ,
1: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ। ਲੋ ਦੋਸਤੋ, ਇਹ ਸਾਂਝੀ ਸਿਕੰਦਰ ਸਿੰਘ ਔਜਲਾ ਸਾਹਿਬ, ਕੁਝ ਕਮੈਂਟ ਨੇ ਦੋਸਤਾਂ ਦੇ, ਉਹ ਪੜ੍ਹ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਤੇ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ, ਮਾਨ ਸਿੰਘ ਜੀ ਸੈਣੀ ਸਾਹਿਬ ਭੇਜਦੇ ਨੇ ਫਿਨਲੈਂਡ ਵਾਲੇ, ਤੇ ਹੈਲਸਿੰਕੀ ਤੋਂ ਲਿਖਦੇ ਆ ਕਿ ਭਾਜੀ ਜੁਰਮ ਤਾਂ ਅੰਗਰੇਜ਼ਾਂ ਦਾ ਵੀ ਸੀ, ਬਿਲਕੁਲ ਸਹੀ ਜੀ, ਜਿਨ੍ਹਾਂ ਨੇ ਲੋਕਾਂ ਨੂੰ ਕੁੱਟ ਕੁੱਟ ਕੇ ਜਿਹੜਾ ਰੇਹੜੀਆਂ ਦੇ ਮੋਹਰੇ ਜਿਹੜਾ ਜੋੜਿਆ, ਰੇਹੜਿਆਂ ਦੇ ਮੋਹਰੇ ਜੋੜਿਆ, ਹਾਂਜੀ ਬਿਲਕੁਲ। ਦੇਖੋ ਅਮਰੀਕਾ ਦੇ ਵਿੱਚ ਕਿੰਨਾ ਜ਼ੁਲਮ ਹੋਇਆ, ਤਾਂ ਗੁਲਾਮ ਬਣਾ ਕੇ ਲਿਆਂਦੇ ਜਾਂਦੇ ਸੀ, ਖਾਲੀ ਇੰਗਲੈਂਡ ਤੱਕ ਜਿਹੜਾ ਖਾਲੀ ਉੱਥੋਂ ਲੈ ਆਉਂਦੇ ਜਾਂਦੇ ਸੀਗੇ, ਪਰ ਉਹਨਾਂ ਨੂੰ ਇੱਥੇ ਤਾਂ ਕਿ ਭਾਰ ਭਰ ਕੇ ਲਿਜਾਇਆ ਜਾਵੇ, ਉਹ ਛੱਡ ਦਿੱਤੇ ਜਾਂਦੇ ਸੀ। ਇਸੇ ਤਰ੍ਹਾਂ ਹੀ ਉਹਨਾਂ ਨੂੰ ਉੱਥੇ ਹੀ ਰੋਲਣਾ ਪੈਂਦਾ ਸੀਗਾ ਮੁਲਕਾਂ ਦੇ ਵਿੱਚ। ਤੇ ਲਿਖਦੇ ਨੇ ਕਿ ਭਾਜੀ ਜੁਰਮ ਤਾਂ ਅੰਗਰੇਜ਼ਾਂ ਦਾ ਵੀ ਸੀਗਾ, ਜਿਨ੍ਹਾਂ ਨੇ ਲੋਕਾਂ ਨੂੰ ਕੁੱਟ ਕੁੱਟ ਕੇ ਰੇਹੜੀਆਂ ਦੇ ਮੋਹਰੇ ਜਿਹੜਾ ਜੋੜਿਆ ਸੀ, ਫਿਰ ਉਸ ਟਾਈਮ ਜਿਨ੍ਹਾਂ ਜ਼ੁਲਮ ਖਿਲਾਫ਼ ਬਗਾਵਤ ਕੀਤੀ, ਹੁਣ ਅਸੀਂ ਵੀ ਉਹਨਾਂ ਨੂੰ ਮੁਜਰਮ ਕਹਿ ਰਹੇ ਹਾਂ। ਮੈਂ ਅੱਜ ਕੱਲ੍ਹ ਜੋ ਹੋ ਰਿਹਾ ਮੈਂ ਉਹਦੀ ਗੱਲ ਜਿਹੜਾ ਨਹੀਂ ਕਰ ਰਿਹਾ, ਤੁਸੀਂ ਅੰਗਰੇਜ਼ੀ ਰਾਜ ਦੀ ਗੱਲ ਕੀਤੀ ਹੈ ਤੇ ਉਹਦੀ ਕਹਿੰਦੇ ਗੱਲ ਕਰ ਰਹੇ ਹਾਂ, ਬਿਲਕੁਲ ਦਰੁਸਤ ਹੈ ਜੀ। ਸਮੇਂ ਸਮੇਂ ਦੇ ਨਾਲ ਦੇਖੋ ਹਾਲਾਤਾਂ ਨੂੰ ਜਦੋਂ ਆਪਾਂ ਨਜ਼ਰ ਮਾਰਦੇ ਹਾਂ, ਸੱਚ ਦੀ ਪਛਾਣ ਕਰਦੇ ਹਾਂ, ਜੋ ਸਾਰੀਆਂ ਚੀਜ਼ਾਂ ਬਾਈ ਜੀ ਸਹਿਮਤ ਹੈ ਉਹ ਤੁਹਾਡੀ ਗੱਲ ਨਾਲ, ਏਦਾਂ ਹੈਗਾ ਆ ਸਾਰਾ। ਹੁਣ ਦੇਖੋ ਜਿਹੜੇ ਅੱਤਵਾਦ ਦੇ ਨਾਲ ਜੁੜੇ ਲੋਕ ਨੇ ਉਹ ਅਗਲਿਆਂ ਨੂੰ ਸ਼ਹੀਦ ਕਹਿੰਦੇ ਆ, ਤੇ ਜਿਨ੍ਹਾਂ ਨੇ ਬਦਲੇ ਲਏ ਨੇ ਫਿਰ ਉਹ ਆਪਣਿਆਂ ਨੂੰ ਸ਼ਹੀਦ ਕਹਿੰਦੇ ਆ ਜੀ, ਤੇ ਦੂਜੇ ਉਹਨਾਂ ਨੂੰ ਅੱਤਵਾਦੀ ਕਹਿੰਦੇ ਆ, ਜਾਂ ਸਾਰਾ ਕੁਝ ਚੱਲਦਾ। ਤੇ ਦੋਸਤੋ ਬਖਸ਼ੀ ਜੀ ਆਖਰ ਦੇ ਵਿੱਚ 2 ਮਿੰਟ ਚ ਉਹਨਾਂ ਦੀ ਗੱਲਬਾਤ ਸੁਣ ਕੇ ਸਮਾਪਤੀ ਕਰਦੇ, ਸਮਾਂ ਬੜਾ ਆਪਣਾ ਲੰਬਾ ਹੋ ਗਿਆ। ਬਖਸ਼ੀ ਜੀ ਸਵਾਗਤ ਹੈ ਜੀ ਅਨੁਜੀ ਮੁਹੰਮਦ ਸਾਹਿਬ, ਕੀ ਹਾਲ ਚਾਲ ਨੇ ਜੀ?
3: ਥੈਂਕ ਯੂ ਸੋ ਮਚ ਵੀਰ ਜੀ, ਮੈਂ ਵੀ ਜਿਆਦਾ ਟਾਈਮ ਨਹੀਂ ਲੈਣਾ, ਗੱਲਾਂ ਬਾਤਾਂ ਬਹੁਤ ਬਈ ਇੰਟਰਸਟਿੰਗ ਹੋ ਰਹੀਆਂ ਸੀ,
1: ਥੈਂਕ ਯੂ ਜੀ,
3: ਬਿਲਕੁਲ ਬਹੁਤ
1: ਜੀ।
3: ਤੇ ਬਾਕੀ ਸ਼ਹੀਦਾਂ ਦਾ ਕਹਿੰਦਾ, ਸ਼ਹੀਦੋਂ ਕੀ ਚਿਤਾਓਂ ਪਰ ਲੱਗੇ ਰਹੇਗੇ ਹਰ ਪਰ ਸਮਝ ਰਹੇ, ਵਤਨ ਪਰ ਮਿਟਣੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ,
1: ਬਿਲਕੁਲ ਹੈ ਜੀ।
3: ਕਹਿੰਦੇ ਜਿਹੜੇ ਮਰ ਮਿਟ ਜਾਂਦੇ ਹੈਗੇ ਆ ਉਹ ਜਿਹੜੇ ਹੈਗੇ ਆ, ਕਹਿੰਦਾ ਮੇਰੇ ਉਹਨਾਂ ਦਾ ਨਾਂ ਰਹਿ ਜਾਂਦਾ,
1: ਨਾਂ ਰਹਿ ਜਾਂਦਾ, ਬਿਲਕੁਲ
3: ਇਹ ਚੀਜ਼ਾਂ ਹੈਗੀਆਂ
1: ਜੀ।
3: ਹਾਂ, ਤੇ ਬਾਕੀ ਜਿਹੜਾ ਹੈਗਾ ਉਹ ਜਿਹੜਾ ਕੁਛ ਰਹਿ ਗਿਆ ਸੀ ਮੈਂ ਕਿਹਾ ਗੁਣਗੁਣਾਉਣਾ
1: ਜੀ, ਜਰੂਰ ਜਰੂਰ,
3: ਤੇ ਹਾਂ ਉਹ ਵੀ ਗੁਣਗੁਣਾਉਣਾ, ਤੇ ਛੋਟਾ ਜਿਹਾ ਇੱਕ ਹਾਸੇ ਵਾਲੀ ਗੱਲ ਵੀ ਮੈਂ ਕਿਹਾ ਮੈਂ ਸੁਣਾ ਹੀ
1: ਜਰੂਰ,
3: ਥੋੜਾ ਹੀ ਟਾਈਮ ਹੋਇਆ
1: ਜਰੂਰ ਸੀ ਜਰੂਰ।
3: ਉਹ ਗੱਲ ਇਹ ਸੀ ਵੀ ਜਿਵੇਂ ਮੇਰਾ ਕੋਈ ਦੋਸਤ ਸੀ ਵੀਰ ਆਪਣਾ ਭੁਪਿੰਦਰ ਜੀ,
1: ਹਾਂਜੀ,
3: ਤੇ ਉਹ ਜਿਹੜਾ ਨਾ ਲਿਆ ਦੋ ਦੋਸਤਾਂ ਨੂੰ ਨਾਲ
1: ਜੀ,
3: ਅੱਛਾ ਹੈ ਜਿਗਰੀ ਯਾਰ ਸੀ
1: ਜੀ,
3: ਤੇ ਮੈਂ ਕਿਹਾ ਯਾਰ ਤੂੰ ਤਾਂ ਮੇਰਾ ਜਿਗਰੀ ਯਾਰ ਆ, ਤੇ ਮੈਂ ਕਿਹਾ ਵੀ ਯਾਰ ਦੋ ਨਾਲ ਅੱਜ ਲੈਣੇ, ਕਿਉਂਕਿ ਮੈਂ ਦੇਖੇ ਨੀ ਸੀ ਪਹਿਲਾਂ
1: ਜੀ।
3: ਕਹਿੰਦਾ ਇਹ ਕਹਿੰਦਾ ਜਿਵੇਂ ਆਪਾਂ ਦੋਨੋਂ ਜਿਗਰੀ ਯਾਰ ਆ ਨਾ, ਕਹਿੰਦਾ ਇਹ ਵੀ ਮੇਰੇ ਜਿਗਰੀ ਯਾਰ ਆ, ਮੈਂ ਕਿਹਾ ਬਹੁਤ ਵਧੀਆ ਗੱਲ ਹੈ, ਮੈਂ ਕਿਹਾ
1: ਜੀ,
3: ਤੇ ਮੈਂ ਕਿਹਾ ਵੀ ਚਲੋ ਥੋੜਾ ਜਿਹਾ ਤਾਰੂਫ ਹੀ ਮੈਂ ਕਿਹਾ ਕਰਾ ਦਿਓ, ਮੈਂ ਕਿਹਾ ਵੀਰ ਭੁਪਿੰਦਰ ਜੀ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਤਾਰੂਫ ਹੀ ਕਰਾ ਦਿਓ
1: ਜੀ,
3: ਮੈਂ ਕਿਹਾ ਪਹਿਲਾ ਭਾਗ ਕਿਹੜਾ, ਕਹਿੰਦਾ ਜੀ ਇਹ ਜਿਹੜਾ ਹੈਗਾ ਜੀ ਇਹ ਜੀ ਪੀ ਕੇ ਤੇ ਆ ਗਈ, ਦੁਬਾਰਾ ਕਿਉਂ, ਮੈਂ ਕਿਹਾ ਕੀ ਕਿਹਾ
1: ਜੀ,
3: ਕਹਿੰਦੇ ਜੀ ਪੀ ਕੇ ਤਿਆਗੀ, ਮੈਂ ਕਿਹਾ ਅੱਛਾ ਪੀ ਕੇ, ਮੈਂ ਕਿਹਾ ਤਿਆਗੀ ਜਾਣੀ ਪਹਿਲੋ ਪੀ ਲੈਂਦਾ ਤੇ ਬਾਅਦ ਚ ਤਿਆਗ
1: ਦਿੰਦਾ ਜੀ,
3: ਕਹਿੰਦਾ ਕਹਿੰਦਾ ਬਿਲਕੁਲ ਸਹੀ ਗੱਲ ਹੈ, ਕਹਿੰਦਾ ਇਹ ਭਰਾਵਾ ਇਹੋ ਹੀ ਗੱਲ ਹੈ, ਕਹਿੰਦਾ ਵੀ ਇਹ ਕਹਿੰਦਾ ਵੀ ਮੈਂ ਕੱਲ ਤੋਂ ਤਿਆਗ ਦੇਣੀ ਆ, ਮੈਂ ਕੱਲ ਤੋਂ ਪੀਣੀ ਨੀਗੀ
1: ਜੀ,
3: ਤੇ ਜਦੋਂ ਕੱਲ ਆਉਂਦਾ ਤਾਂ ਕਹਿੰਦੇ ਫੇਰ ਪੈਗ ਲਾ ਲੈਂਦਾ
1: ਜੀ,
3: ਤੇ ਕਹਿੰਦੇ ਲੋਕਾਂ ਨੇ ਹੁਣ ਇਹਦਾ ਨਾਂ ਹੀ ਪੀ ਕੇ ਤਿਆਗੀ ਰੱਖ ਦਿੱਤਾ ਵੀ ਪੀ ਲੈਂਦਾ, ਬਾਅਦ ਚ ਕਹਿੰਦਾ ਮੈਂ ਤਿਆਗ
1: ਦੇਣਾ,
3: ਮੈਂ ਕਿਹਾ ਚਲੋ ਇਹ ਤਾਂ ਹੋ ਗਿਆ, ਮੈਂ ਕਿਹਾ ਨਾਲ ਨਾਲ ਦਾ ਕਿਹੜਾ, ਮੈਂ ਕਿਹਾ ਭਾ ਹੈਗਾ
1: ਜੀ,
3: ਕਹਿੰਦਾ ਜੀ ਇਹ ਪੀ ਕੇ ਸੇਠ
1: ਜੀ,
3: ਅੱਛਾ ਵੀ ਮੈਂ ਕਿਹਾ ਪੀ ਕੇ ਸੇਠ, ਤੇ ਮੈਂ ਕਿਹਾ ਜੇ ਨਾਮ ਪੀ ਪੀ ਹੋਵੇ ਤਾਂ ਫੇਰ ਗਰੀਬ ਦਾ
1: ਗਰੀਬ ਜੀ,
3: ਕਹਿੰਦਾ ਉਹ ਕਹਿੰਦਾ ਵੇ ਭਰਾਵਾਂ ਗਰੀਬੀਆ ਜਦੋਂ ਪੀਂਦਾ ਉਦੋਂ ਹੀ ਸੇਠ ਮੰਨਦਾ, ਚਲੋ ਇਹ ਸੀ ਹਾਸੇ ਵਾਲੀ ਗੱਲ
1: ਜੀ,
3: ਤੇ ਲਓ ਮੈਂ ਹੁਣ ਮੈਂ ਜਿਹੜੇ ਦੋ ਘੋ ਜਿਹੜੇ ਹੈਗੇ ਨਾ
1: ਜਰੂਰ
3: ਮਿਕਸ ਸੁਣਾ ਦਿੰਦਾ ਟੱਪੇ ਜੀ, ਹਾਂਜੀ

0: Power Radio.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ। ਅੱਜ ਬੁੱਧਵਾਰ ਵਾਲਾ ਦਿਨ ਹੈ ਤੇ 12 ਅਗਸਤ ਦਾ ਦਿਹਾੜਾ 2026 ਦਾ ਤੇ ਬੁੱਧ ਕੰਮ ਸ਼ੁੱਧ, ਜਿਸ ਦੇ ਵਿੱਚ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਨਾਲ ਜੁੜਦੇ ਆ, ਗੱਲਾਂ ਬਾਤਾਂ ਕਰਦੇ ਆ ਤੇ ਸਾਰਾ ਸਿਲਸਿਲਾ ਆਪਣਾ ਚੱਲਦਾ ਨਾਲ ਨਾਲ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 449 7619 ਬਾਰ ਸਟੂਡੀਓ ਦਾ ਨੰਬਰ ਰਹੇਗਾ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਅੱਜ ਦਾ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਤਾਬਾਂ ਦੀ ਦੁਨੀਆਂ ਦੇ ਬਾਰੇ, ਜਿਸ ਦੇ ਵਿੱਚ ਕਿਤਾਬਾਂ ਬਦਲਦੀਆਂ ਨੇ ਸੋਚ ਤੇ ਸੋਚ ਬਦਲਦੀ ਹੈ ਜ਼ਿੰਦਗੀ। ਕਿੰਨੀ ਅਹਿਮੀਅਤ ਹੈ ਕਿਤਾਬਾਂ ਦੀ ਖਾਸ ਦਿਹਾੜੇ ਦੇ ਉੱਤੇ, ਕਿਉਂਕਿ ਕਿਤਾਬਾਂ, ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲੀਏ ਤਾਂ ਕਿਤਾਬਾਂ ਤੇ ਲਾਇਬ੍ਰੇਰੀਆਂ ਗਿਆਨ ਦੇ ਚਸ਼ਮੇ ਹੁੰਦੀਆਂ ਨੇ, ਜਿੱਥੇ ਕੁਝ ਵਿਅਕਤੀ ਰੱਜ ਕੇ ਗਿਆਨ ਦਾ ਰਸ ਜਿਹੜਾ ਪੀਂਦੇ ਨੇ ਤੇ ਕਈ ਕੇਵਲ ਜਿਹੜੇ ਨੇ ਸਵਾਦ ਹੀ ਚੱਖਦੇ ਨੇ। ਅੱਜ ਦੇ ਦਿਹਾੜੇ ਦੇ ਉੱਤੇ 12 ਅਗਸਤ 1765 ਨੂੰ ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਜਿਹੜੀ ਸੀ ਉਹਦੇ ਵੱਲੋਂ ਸ਼ਾਸਨ ਦੀ ਸ਼ੁਰੂਆਤ ਹੋ ਗਈ ਸੀ ਤੇ 1852 ਦੇ ਵਿੱਚ ਆਈਜਕ ਸਿੰਗਰ ਨੂੰ ਸਿਲਾਈ ਮਸ਼ੀਨ ਦਾ ਜਿਹੜਾ ਸੀਗਾ ਪੈਂਟੈਂਟ ਮਿਲਿਆ ਸੀ, ਜਿਹੜੀ ਕਾਲੀ ਤੇ ਪੀਲੇ ਗੋਲਡਨ ਅੱਖਰਾਂ ਵਾਲੀ ਜਿਹੜੀ ਸਿਲਾਈ ਮਸ਼ੀਨ ਆ, ਅੱਜ ਬਹੁਤ ਸਾਰੇ ਮੁਲਕਾਂ ਦੇ ਵਿੱਚ ਚੱਲਦੀ ਹੈ, ਆਪਣੇ ਇੰਡੀਆ ਦੇ ਵਿੱਚ ਵੀ ਕਾਫੀ ਮਸ਼ਹੂਰ ਰਹੀ ਹੈ ਤੇ 1865 ਦੇ ਵਿੱਚ ਡਾਕਟਰ ਲਿਸਟਰ ਨੇ ਪਹਿਲੀ ਵਾਰ ਜਿਹੜਾ ਸੀ ਡਾਕਟਰੀ ਸੰਦਾਂ ਨੂੰ ਜਨਮ ਰਹਿਤ ਕਰਕੇ, ਜਾਣੀ ਕਿ ਜੰਗਾਲ ਤੋਂ ਰਹਿਤ ਕੀਤਾ ਤੇ ਆਪਰੇਸ਼ਨ ਦੇ ਲਈ ਵਰਤਿਆ। ਜਰਮ ਜਾਣੀ ਕਿ ਕੀਟਨਾਸ਼ਕ ਬਣਾਇਆ ਉਹਨੂੰ ਤੇ 1873 ਦੇ ਵਿੱਚ ਨਾਮਧਾਰੀ ਝੰਡਾ ਸਿੰਘ ਠੱਟਾ ਅੰਮ੍ਰਿਤਸਰ ਨੂੰ ਫਾਂਸੀ ਹੋਈ ਤੇ 1908 ਦੇ ਵਿੱਚ ਹੈਨਰੀ ਫੋਰਡ ਨੇ ਕਾਰ ਦਾ ਪਹਿਲਾ ਮਾਡਲ ਬਣਾਇਆ। 1915 ਦੇ ਵਿੱਚ ਨੰਗਲ ਕਲਾਂ ਕਤਲ ਕੇਸ ਦੇ ਵਿੱਚ ਗਦਰੀ ਬੰਤਾ ਸਿੰਘ, ਸੰਘੋਵਾਲ ਜਲੰਧਰ ਤੇ ਬੂਟਾ ਸਿੰਘ ਅਕਾਲਗੜ੍ਹ ਜਿਹੜੇ ਖੁਰਦ ਲੁਧਿਆਣਾ ਨੂੰ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਲੱਗੀ। 1960 ਦੇ ਵਿੱਚ ਨਾਸਾ ਨੇ ਆਪਣਾ ਜਿਹੜਾ ਸੀਗਾ ਪਹਿਲਾ ਗ੍ਰਹਿ ਜਿਹੜਾ ਛੱਡਿਆ ਸੀਗਾ ਤੇ ਇਸੇ ਤਰ੍ਹਾਂ ਅੱਜ ਦੇ ਖਾਸ ਦਿਹਾੜੇ ਦੇ ਉੱਤੇ ਗੱਲਾਂ ਬਾਤਾਂ ਜਿਹਦੇ ਉੱਤੇ ਕਰਨੀਆਂ ਮੁੱਦੇ ਦੇ ਉੱਤੇ ਉਹਦੇ ਬਾਰੇ ਥੋੜੀ ਜਿਹੀ ਵਿਚਾਰ ਚਰਚਾ ਕਰਦੇ ਆ, ਤੁਹਾਡੇ ਨਾਲ ਖੋਲਦੇ ਹਾਂ ਤੇ ਫਿਰ ਆਪਾਂ ਸਮਰਜੀਤ ਸਿੰਘ ਸ਼ਮੀ ਹੁਣਾਂ ਨੂੰ ਨਾਲ ਲੈ ਕੇ ਤੇ ਇਹਦੇ ਉੱਤੇ ਗੱਲਾਂ ਬਾਤਾਂ ਕਰਾਂਗੇ। ਜਿਵੇਂ ਕਿ ਨਾਲ ਦੋਸਤ ਜੁੜੇ ਹੋਏ ਨੇ ਆਪਣੇ ਪਰਮਿੰਦਰ ਬਾਈ ਜੀ ਫਗਵਾੜੇ ਵਾਲੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ ਤੇ ਲਾਈਕ ਨੰਬਰ 1 ਭੇਜ ਰਹੇ ਨੇ ਤੇ ਉਮੀਦ ਕਰਦੇ ਆ ਹੌਲੀ ਹੌਲੀ ਸਭ ਸੱਜਣ ਜੁੜ ਜਾਣਗੇ। ਲਾਇਬ੍ਰੇਰੀ ਦਿਵਸ ਜਿਸ ਦਾ ਅੱਜ ਜਿਹੜਾ ਸਬੱਬ ਬਣਿਆ ਇਹਦੇ ਉੱਤੇ ਗੱਲਬਾਤ ਕਰਨ ਦੇ ਲਈ ਤੇ ਅੱਜ ਮਤਲਬ ਕਿ ਇਸਦੇ ਲਾਇਬ੍ਰੇਰੀ ਦਿਵਸ ਮਨਾਇਆ ਜਾਂਦਾ ਹੈ ਤੇ ਭਾਰਤ ਦੇ ਵਿੱਚ ਲਾਇਬ੍ਰੇਰੀ ਦੇ ਪਿਤਾਮਾ ਡਾਕਟਰ ਸ਼ਿਆਲੀ ਰਾਮਾ ਰੰਗਾਨਾਥਨ ਨੂੰ ਮੰਨਿਆ ਜਾਂਦਾ ਹੈ। ਜਿਵੇਂ ਅੱਜ ਕੱਲ੍ਹ ਹੋਰ ਦਿਵਸ ਮਨਾਏ ਜਾਂਦੇ ਨੇ ਉਸੇ ਤਰ੍ਹਾਂ ਹੀ ਗਿਆਨ ਦੇ ਸਾਗਰ ਦੇ ਵਿੱਚ ਵਿਚਰਨ ਵਾਲੇ ਲੋਕ ਲਾਇਬ੍ਰੇਰੀਅਨ ਦਿਵਸ ਜਿਹੜਾ ਮਨਾਉਂਦੇ ਨੇ। ਇਸਦੇ ਜਨਮ ਦਾਤਾ ਡਾਕਟਰ ਰੰਗਾਨਾਥਨ ਦਾ ਜਿਹੜਾ ਜਨਮ ਸੀਗਾ ਬਰਥ ਸੀਗਾ ਅੱਜ ਦੇ ਦਿਹਾੜੇ ਤੇ 12 ਅਗਸਤ 1892 ਨੂੰ ਪਿੰਡ ਸ਼ਿਆਲੀ ਜੋ ਕਿ ਹੁਣ ਸਿਰਕਾਜੀ ਤਾਮਿਲਨਾਡੂ ਦੇ ਵਿੱਚ ਹੋਇਆ ਤੇ ਆਪਣੀ ਮੁੱਢਲੀ ਵਿੱਦਿਆ ਜਿਹੜੀ ਸੀ ਉਹਨਾਂ ਤੋਂ ਉਹਨਾਂ ਨੇ ਜਿਹੜਾ ਸੀ ਬਾਅਦ ਦੇ ਵਿੱਚ ਮਦਰਾਸ ਕ੍ਰਿਸਚੀਅਨ ਕਾਲਜ ਚੋਂ 1916 ਦੇ ਵਿੱਚ ਐਮ ਏ ਗਣਿਤ ਦੇ ਵਿੱਚ ਜਾਣੀ ਕਿ ਮੈਥ ਦੇ ਵਿੱਚ ਕੀਤੀ ਤੇ ਆਪਣੇ ਅਧਿਆਪਨ ਦੀ ਸ਼ੁਰੂਆਤ ਮੰਗਲੁਰੂ ਤੋਂ ਕੀਤੀ ਸੀਗੀ ਤੇ ਲਾਇਬ੍ਰੇਰੀਅਨ ਦਾ ਸਫ਼ਰ 1924 ਤੋਂ ਉਹਨਾਂ ਨੇ ਸ਼ੁਰੂ ਕੀਤਾ। ਇੰਗਲੈਂਡ ਤੋਂ ਲਾਇਬ੍ਰੇਰੀਅਨ ਜਿਹੜਾ ਲਾਇਬ੍ਰੇਰੀ ਸਾਇੰਸ ਦਾ ਕੋਰਸ ਕਰਕੇ ਵਾਪਸ ਆਉਣ ਦੇ ਉੱਤੇ ਕਈ ਲਾਇਬ੍ਰੇਰੀਆਂ ਦਾ ਦੌਰਾ ਕੀਤਾ ਤੇ ਲਾਇਬ੍ਰੇਰੀ ਦਾ ਹਰ ਪੱਖ ਪ੍ਰਬੰਧਨ ਕਲਾਸੀਫਿਕੇਸ਼ਨ ਕੈਟਾਲਾਗਿੰਗ ਆਦਿ ਜਿਹੜਾ ਸੀ ਉਹਦੇ ਉੱਪਰ ਕੰਮ ਕੀਤਾ ਤੇ 1947 ਤੋਂ 1955 ਤੱਕ ਦਿੱਲੀ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਰਹੇ। ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਰਾਓ ਸਾਹਿਬ ਤੇ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਆ ਗਿਆ ਤੇ 1963 ਦੇ ਵਿੱਚ ਸ਼ਾਰਦਾ ਰੰਗਾਨਾਥਨ ਇੰਡੋਮੈਟ ਦੀ ਸਥਾਪਨਾ ਕੀਤੀ ਸੀ ਤੇ 12 ਦੇ ਕਰੀਬ ਲਾਇਬ੍ਰੇਰੀ ਦੇ ਪ੍ਰਬੰਧਾਂ ਉੱਤੇ ਕਾਰਜਸ਼ੀਲ ਬਾਰੇ ਕਿਤਾਬਾਂ ਵੀ ਲਿਖੀਆਂ। 27 ਤੇ 28 ਸਤੰਬਰ 1972 ਦੀ ਰਾਤ ਨੂੰ ਉਹਨਾਂ ਦਾ ਦੇਹਾਂਤ ਹੋਇਆ ਤੇ ਉਹ ਲਾਇਬ੍ਰੇਰੀ ਦੇ 5 ਨਿਯਮ ਉਹਨਾਂ ਨੇ ਬਣਾਏ ਸੀਗੇ ਜਿਸ ਦੇ ਵਿੱਚ ਕਿਤਾਬਾਂ ਵਰਤਣ ਦੇ ਲਈ ਨੇ ਤੇ ਦੂਸਰਾ ਹਰ ਪਾਠਕ ਦੇ ਕੋਲ ਉਸਦੀ ਕਿਤਾਬ ਹੋਣੀ ਚਾਹੀਦੀ ਹੈ ਤੇ ਤੀਸਰਾ ਹਰ ਕਿਤਾਬ ਦਾ ਪਾਠਕ ਹੋਣਾ ਚਾਹੀਦਾ ਹੈ ਚੌਥਾ ਪਾਠਕ ਦਾ ਸਮਾਂ ਬਚਾਉਣਾ ਚਾਹੀਦਾ ਹੈ ਤੇ ਪੰਜਵਾਂ ਲਾਇਬ੍ਰੇਰੀ ਇੱਕ ਜਿਹੜਾ ਵਧਣਸ਼ੀਲ ਸੰਸਥਾ ਹੈ ਤਕਨੀਕੀ ਵਿਕਾਸ ਹੋਣ ਦੇ ਨਾਲ ਨਾਲ ਅੱਜ ਕੱਲ੍ਹ ਕੰਮ ਬਹੁਤ ਸੌਖਾ ਹੋ ਗਿਆ ਤੇ ਹੁਣ ਲਾਇਬ੍ਰੇਰੀ ਚਾਰ ਦੁਆਰੀ ਦੇ ਵਿੱਚ ਹੀ ਨਹੀਂ ਸਗੋਂ ਆਨਲਾਈਨ ਜਿਹੜਾ ਲਾਇਬ੍ਰੇਰੀ ਬਣ ਗਈ ਜਿਹੜੀ 24 ਘੰਟੇ ਖੁੱਲ੍ਹੀ ਰਹਿੰਦੀ ਹੈ ਤੇ ਕੋਈ ਵੀ ਪਾਠਕ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠ ਕੇ ਕੰਪਿਊਟਰ ਜਾਂ ਫੋਨ ਦੇ ਉੱਤੇ ਸੂਚਨਾ ਤਕਨੀਕ ਦੇ ਨਾਲ ਲਾਇਬ੍ਰੇਰੀ ਦੇ ਗਿਆਨ ਨੂੰ ਪ੍ਰਾਪਤ ਕਰ ਸਕਦਾ ਹੈ ਕਾਲਜਾਂ ਤੇ ਯੂਨੀਵਰਸਿਟੀਆਂ ਇਨ੍ਹਾਂ ਨੈੱਟਵਰਕਾਂ ਦੇ ਮੈਂਬਰ ਬਣ ਕੇ ਕਿਤਾਬਾਂ ਮੈਗਜ਼ੀਨ ਤੇ ਅਖਬਾਰਾਂ ਪੜ੍ਹ ਸਕਦੇ ਹੈ ਤੇ ਮਨੁੱਖ ਦੇ ਸੰਪੂਰਨ ਵਿਕਾਸ ਦੇ ਲਈ ਲਾਇਬ੍ਰੇਰੀ ਦਾ ਵੱਡਾ ਯੋਗਦਾਨ ਹੈ ਕੋਈ ਵੀ ਸਕੂਲ ਕਾਲਜ ਤੇ ਯੂਨੀਵਰਸਿਟੀ ਤੋਂ ਲਾਇਬ੍ਰੇਰੀ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ ਪਿੰਡਾਂ ਦੇ ਵਿੱਚ ਚਾਰ ਚਾਰ ਪੰਜ ਪੰਜ ਧਾਰਮਿਕ ਸਥਾਨ ਤਾਂ ਹਨ ਪਰ ਲਾਇਬ੍ਰੇਰੀ ਕੋਈ ਨਹੀਂ ਦਿਖਦੀ ਸਕੂਲ ਤੇ ਕਾਲਜਾਂ ਤੋਂ ਇਲਾਵਾ ਪੰਜਾਬ ਦੇ ਵਿੱਚ ਅੰਦਾਜ਼ੇ ਮੁਤਾਬਕ 50 ਤੋਂ 60 ਪਿੰਡਾਂ ਮਗਰ ਇੱਕ ਲਾਇਬ੍ਰੇਰੀ ਹੈ ਪਰ ਉੱਥੇ ਵੀ ਪਾਠਕਾਂ ਦੀ ਗਿਣਤੀ ਸੀਮਤ ਹੁੰਦੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਲਾਇਬ੍ਰੇਰੀ ਦੀ ਹਾਲਤ ਬਹੁਤ ਤਰਸਯੋਗ ਹੈ ਕਿਤੇ ਅਲਮਾਰੀਆਂ ਦੀ ਘਾਟ ਹੈ ਤੇ ਕਿਤੇ ਕਿਤਾਬਾਂ ਦੀ ਕਈ ਕਿਤਾਬਾਂ ਪਾਰਟੀਆਂ ਤੇ ਪੁਰਾਣੀਆਂ ਨੇ ਤੇ ਅਖਬਾਰ ਵੀ 2-3 ਜਿਹੜਾ ਹੈਗੇ ਨੇ ਜੋ ਅਧਿਆਪਕਾਂ ਤੱਕ ਹੀ ਜਿਹੜਾ ਰਹਿ ਜਾਂਦੇ ਹੈ ਤੇ ਲਾਇਬ੍ਰੇਰੀਆਂ ਦੀ ਦੇਖਭਾਲ ਦੇ ਢੁਕਵੇਂ ਪ੍ਰਬੰਧ ਨਹੀਂ ਲਾਇਬ੍ਰੇਰੀਆਂ ਦਾ ਜਿਹੜਾ ਕੰਮ ਸੇਵਾਦਾਰਾਂ ਜਾਂ ਹੋਰਾਂ ਤੋਂ ਲਿਆ ਜਾਂਦਾ ਹੈ ਉੱਥੇ ਲਾਇਬ੍ਰੇਰੀਅਨ ਨਹੀਂ ਲਾਇਆ ਜਾਂਦਾ ਕਾਲਜਾਂ ਦੇ ਵਿੱਚ ਹਾਲਤ ਕੁਝ ਬਿਹਤਰ ਨੇ ਹਾਲਾਤ ਜਿਹੜੇ ਨੇ ਪੰਜਾਬੀ ਸੂਬਾ 1966 ਦੇ ਵਿੱਚ ਬਣਿਆ ਪਰ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਨੇ ਲਾਇਬ੍ਰੇਰੀ ਐਕਟ ਬਣਾਉਣ ਦੇ ਲਈ ਧਿਆਨ ਹੀ ਨਾ ਦਿੱਤਾ ਜਦਕਿ ਤਾਮਿਲਨਾਡੂ ਦੇ ਵਿੱਚ 1948 ਚ ਆਂਧਰਾ ਪ੍ਰਦੇਸ਼ ਦੇ ਵਿੱਚ 1960 ਕਰਨਾਟਕ 1965 ਦੇ ਵਿੱਚ ਤੇ ਮਹਾਰਾਸ਼ਟਰ 1967 ਦੇ ਵਿੱਚ ਪੱਛਮੀ ਬੰਗਾਲ ਕੇਰਲਾ ਗੁਜਰਾਤ ਰਾਜਸਥਾਨ ਉੱਤਰ ਪ੍ਰਦੇਸ਼ ਉੱਤਰਾਖੰਡ ਹਰਿਆਣਾ ਮਿਜ਼ੋਰਮ ਛੱਤੀਸਗੜ੍ਹ ਬਿਹਾਰ ਅਰੁਣਾਚਲ ਪ੍ਰਦੇਸ਼ ਗੋਆ ਵਿੱਚ ਲਾਇਬ੍ਰੇਰੀ ਐਕਟ ਬਣੇ ਹੋਏ ਨੇ ਪੰਜਾਬ ਸਰਕਾਰ ਨੂੰ ਇਹ ਐਕਟ ਜੋ ਕਿ ਸ਼ਬਦ ਗੁਰੂ ਦੇ ਜਿਹੜਾ ਵਾਰਸ ਨੇ ਤੇ ਉਹਨਾਂ ਕੋਲੋਂ ਹਲੇ ਤੱਕ ਇਹ ਐਕਟ ਨਹੀਂ ਬਣਿਆ ਲਾਇਬ੍ਰੇਰੀ ਦਾ ਪੰਜਾਬ ਸਰਕਾਰ ਨੂੰ ਐਕਟ ਜਿਹੜਾ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਸ ਦਾ ਸਭ ਤੋਂ ਜ਼ਿਆਦਾ ਫਾਇਦਾ ਨੌਜਵਾਨ ਪੀੜ੍ਹੀ ਨੂੰ ਹੋਏਗਾ ਕਿਉਂਕਿ ਚੰਗੀਆਂ ਸਾਹਿਤਕ ਕਿਤਾਬਾਂ ਪੜ੍ਹਨ ਦੇ ਨਾਲ ਮਾਨਸਿਕ ਤੇ ਬੌਧਿਕ ਜਿਹੜਾ ਵਿਕਾਸ ਹੁੰਦਾ ਹੈ ਇਸ ਤਰ੍ਹਾਂ ਵਿਅਕਤੀ ਸਮਾਜਿਕ ਬੁਰਾਈਆਂ ਤੋਂ ਬਚਿਆ ਰਹਿੰਦਾ ਹੈ ਤੇ ਨਵੀਂ ਪੀੜ੍ਹੀ ਦਾ ਸੋਸ਼ਲ ਮੀਡੀਆ ਦੇ ਵਿੱਚ ਜ਼ਿਆਦਾ ਤੇ ਚੰਗਾ ਸਾਹਿਤ ਪੜ੍ਹਨ ਦੇ ਨਾਲ ਰੁਝਾਨ ਘੱਟ ਰਿਹਾ ਜਿੱਥੇ ਲਾਇਬ੍ਰੇਰੀ ਵੱਧ ਹੋਣਗੀਆਂ ਉੱਥੇ ਦੇ ਲੋਕ ਉੱਚ ਤੇ ਵਿਸ਼ਾਲ ਦ੍ਰਿਸ਼ਟੀ ਵਾਲੇ ਦਿਮਾਗੀ ਪੱਖੋਂ ਰੋਸ਼ਨ ਤੋਂ ਇਲਾਵਾ ਜ਼ਿੰਦਗੀ ਦੇ ਸਹੀ ਤੇ ਸਾਰਥਿਕ ਮਨੋਰਥ ਦੇ ਨਾਲ ਜੁੜੇ ਹੋਣਗੇ ਲੋੜ ਹੈ ਨੌਜਵਾਨਾਂ ਨੂੰ ਸਾਹਿਤ ਦੇ ਨਾਲ ਜੋੜਨ ਦੀ ਤੇ ਸਾਹਿਤ ਦੇ ਨਾਲ ਜੋੜਨ ਵਾਸਤੇ ਕੁਝ ਪ੍ਰਕਾਸ਼ਕਾਂ ਤੇ ਜਥੇਬੰਦੀਆਂ ਤਰਕਸ਼ੀਲ ਸੁਸਾਇਟੀਆਂ ਤੇ ਜਨ ਚੇਤਨਾ ਵੱਲੋਂ ਲੋਕਾਂ ਦੇ ਵਿੱਚ ਸਾਹਿਤ ਲਿਜਾਣ ਦੇ ਵਧੀਆ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਤਰਕਸ਼ੀਲ ਸਾਹਿਤ ਵੈਨ ਰਾਹੀਂ ਪੰਜਾਬ ਭਰ ਦੇ ਵਿੱਚ ਚਲਦੀ ਫਿਰਦੀ ਲਾਇਬ੍ਰੇਰੀ ਰਾਹੀਂ ਸਕੂਲਾਂ ਕਾਲਜਾਂ ਤੇ ਜਨਤਕ ਥਾਵਾਂ ਤੇ ਆਮ ਜਨਤਾ ਦੇ ਹੱਥਾਂ ਦੇ ਵਿੱਚ ਕਿਤਾਬਾਂ ਪਹੁੰਚਾਈਆਂ ਜਾ ਰਹੀਆਂ ਨੇ ਇੱਕ ਸਰਵੇਖਣ ਦੇ ਨਾਲ ਵੇਖਿਆ ਗਿਆ ਕਿ ਜਿਹੜੇ ਲੋਕ ਪੜ੍ਹਨ ਦੇ ਲਈ ਜ਼ਿਆਦਾ ਸਮਾਂ ਲਾਉਂਦੇ ਨੇ ਉਹਨਾਂ ਦੀ ਉਮਰ ਵੀ ਲੰਬੀ ਹੁੰਦੀ ਹੈ ਤੇ ਇਹ ਸੀ ਦੋਸਤੋ ਅੱਜ ਦੀ ਗੱਲਬਾਤ ਲਾਇਬ੍ਰੇਰੀਆਂ ਦੀ ਜਿਹਦੇ ਉੱਤੇ ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਟ ਸਟੂਡੀਓ ਦਾ ਨੰਬਰ ਰਹੇਗਾ ਗੁਰਲਾਲ ਕੰਗ ਜੀ ਜੁੜੇ ਹੋਏ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਸਿਕੰਦਰ ਸਿੰਘ ਔਜਲਾ ਬਾਈ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਅਮੈਰੀਕਾ ਤੋਂ ਬੁਲਾ ਰਹੇ ਨੇ ਫਤਿਹ ਸਾਂਝੀ ਕਰ ਰਹੇ ਆ ਤੇ ਇਸੇ ਤਰ੍ਹਾਂ ਹੋਰ ਵੀ ਸੱਜਣ ਜੁੜੇ ਹੋਏ ਆ ਉਹਨਾਂ ਦਾ ਵੀ ਸਵਾਗਤ ਕਰਦੇ ਆ ਤੇ ਨਾਲ ਦੀ ਨਾਲ ਆਪਾਂ ਤਾਰਾਂ ਜੋੜਦੇ ਹਾਂ ਸਮਾਜੀਤ ਸਿੰਘ ਸ਼ਮੀ ਹੁਣਾਂ ਦੇ ਨਾਲ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਉਹਨਾਂ ਦੇ ਨਾਲ ਵੀ ਕਰਦੇ ਹਾਂ ਤੇ ਇਸੇ ਤਰ੍ਹਾਂ ਤੁਸੀਂ ਆਪਣਾ ਇੱਕ ਕੁਐਸਚਨ ਜ਼ਰੂਰ ਪਾਇਆ ਤੁਹਾਡੇ ਲਈ ਦੋਸਤੋ ਕਿ ਤੁਹਾਡੀ ਜ਼ਿੰਦਗੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਕਿਤਾਬ ਕਿਹੜੀ ਹੈ ਉਹਦਾ ਜ਼ਿਕਰ ਤੁਸੀਂ ਅੱਜ ਜ਼ਰੂਰ ਕਰਨਾ ਹੈ ਜਾਂ ਕੋਈ ਵੀ ਕਿਤਾਬ ਤੁਸੀਂ ਪੜ੍ਹੀ ਹੋਵੇ ਤੁਹਾਡੇ ਮਨ ਨੂੰ ਲੱਗੀ ਹੋਵੇ ਕੁਝ ਜ਼ਿੰਦਗੀ ਦੇ ਵਿੱਚ ਜਾਂ ਕੁਝ ਉਹਦੇ ਵਿੱਚੋਂ ਸਿੱਖਿਆ ਹੋਵੇ ਜਾਂ ਕਿਸੇ ਨੂੰ ਸਿਖਾਇਆ ਹੋਵੇ ਉਸ ਕਿਤਾਬ ਦਾ ਜ਼ਿਕਰ ਜ਼ਰੂਰ ਕਰਨਾ ਹੈ ਕਿਉਂਕਿ ਲਾਇਬ੍ਰੇਰੀ ਦਿਵਸ ਹੈ ਅੱਜ ਦੇ ਦਿਹਾੜੇ ਦੇ ਉੱਤੇ ਤੇ ਸ਼ਬਦ ਗੁਰੂ ਦੇ ਨਾਲ ਆਪਣਾ ਪੰਜਾਬ ਵੈਸੇ ਜੁੜਦਾ ਹੈ ਬਾਕੀ ਦੇਖਦੇ ਹਾਂ ਕਿੰਨਾ ਕੁ ਅਸੀਂ ਕਿਤਾਬਾਂ ਦੀ ਜਿਹੜੀ ਘੋਗ ਕਰਦੇ ਹਾਂ ਸਤਿ ਸ੍ਰੀ ਅਕਾਲ ਸਮਰ ਸਿੰਘ ਸਮਰਜੀਤ ਸ਼ਮੀ ਜੀ ਜੀ ਨਿੱਘਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਫਿਰ ਤੋਂ ਇੱਕ ਵਾਰ ਅੱਜ ਜੀ ਦੋਸਤਾਂ ਦੇ ਨਾਲ ਸਾਂਝਾ ਕਰ ਰਹੇ ਹੋ ਤੁਸੀਂ ਜੀ ਆਨੁ ਜੀ
0: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਰੇਡੀਓ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਨੂੰ ਮੁਹੱਬਤ ਜ਼ਿੰਦਾਬਾਦ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਸ਼ਮੀ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਆਪਾਂ ਮੂੰਹ ਮਿੱਠਾ ਕਰ ਲਈਏ ਅੱਜ ਆਪਣੇ ਸਰੋਤਾ ਪਰਿਵਾਰ ਦੇ ਵਿੱਚ ਜੱਸੀ ਬਾਈ ਜੀ ਦਾ ਬਰਥਡੇ ਹੈ ਜੀ ਤੇ ਉਹਨਾਂ ਨੂੰ ਬਹੁਤ ਬਹੁਤ
0: ਮੁਬਾਰਕਬਾਦ ਹੈ
1: ਜੀ ਸਾਰੇ ਆਪਣੇ
0: ਬਿਲਕੁਲ
1: ਪਰਿਵਾਰ ਦੇ ਵੱਲੋਂ
0: ਬਿਲਕੁਲ
1: ਜੀ
0: ਬਿਲਕੁਲ ਜੀ ਬਿਲਕੁਲ ਮਨਦੀਪ ਜੱਸੀ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਸਾਰੇ ਹੀ ਦੋਸਤਾਂ ਵੱਲੋਂ ਔਰ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ
1: ਜ਼ਿੰਦਾਬਾਦ
0: ਅੱਜ ਲੱਗਦਾ ਕੇਕ ਨੂੰ ਫੂਕ ਮਾਰ ਰਹੇ ਹੋਣਗੇ ਜਰੂਰ ਇਸ ਵੇਲੇ ਮੋਮਬੱਤੀਆਂ ਨੂੰ
1: ਤੇ ਦੂਸਰੀ ਮੁਬਾਰਕਬਾਦ ਦਿੰਦੇ ਆ ਜੀ ਜਿਹੜੇ ਕਦਰਦਾਨ ਨੇ ਜਾਂ ਸ਼ਬਦਾਂ ਦੀ ਅਹਿਮੀਅਤ ਜਾਣਦੇ ਨੇ ਅੱਜ ਉਹਨਾਂ ਦਾ ਦਿਹਾੜਾ
0: ਜੀ
1: ਤੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ ਜੀ
0: ਬਿਲਕੁਲ ਜੀ ਬਿਲਕੁਲ ਤੇ ਬਹੁਤ ਹੀ ਖੂਬਸੂਰਤ ਅੱਜ ਕਿਤਾਬਾਂ ਦੇ ਉੱਤੇ ਚਰਚਾ ਜਿਹੜੀ ਹੈ ਇਹ ਅੱਜ ਦਾ ਮੁੱਢ ਵਜਿਆ ਤੇ ਮੁਬਾਰਕ ਵਿਸ਼ਾ ਹੈ ਜੀ
1: ਜੀ
0: ਤੇ ਲਾਇਬ੍ਰੇਰੀ ਦਿਵਸ ਦੇ ਉੱਤੇ ਪੁਸਤਕ ਪ੍ਰੇਮੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਖਾਸ ਦਿਨ ਬਣ ਜਾਂਦਾ ਹੈ ਸਾਹਿਤ ਪ੍ਰੇਮੀਆਂ ਲਈ ਪਾਠਕਾਂ ਲਈ ਲੇਖਕਾਂ ਲਈ
1: ਜੀ
0: ਤੇ ਲਿਖਣ ਪੜ੍ਹਨ ਵਾਲੇ ਲੋਕਾਂ ਦੇ ਲਈ ਬਹੁਤ ਹੀ ਇੰਪੋਰਟੈਂਟ ਦਿਨ ਜਿਹੜਾ ਅੱਜ ਬਣ ਜਾਂਦਾ ਹੈ ਕਿ ਅੱਜ ਅਸੀਂ ਆਪਣੀ ਲਾਇਬ੍ਰੇਰੀ ਵਾਸਤੇ ਕੀ ਕਰਦੇ ਹਾਂ ਉਹਦੀ ਅਹਿਮੀਅਤ ਕੀ ਹੈ ਇਹਦੇ ਉੱਤੇ ਜਿਵੇਂ ਚਰਚਾ ਤੁਸੀਂ ਕਰ ਵੀ ਰਹੇ ਸੀ
1: ਜੀ
0: ਤੇ ਬਹੁਤ ਖੂਬਸੂਰਤ ਤੇ ਸਾਰਥਕ ਹੋ ਸਕਦੀ ਹੈ ਅੱਜ ਦੀ ਚਰਚਾ ਜੀ
1: ਬਿਲਕੁਲ ਹੈ ਜੀ ਤੇ ਸ਼ਮੀ ਜੀ ਮੈਂ ਤੁਹਾਡੇ ਤੋਂ ਹੀ ਸ਼ੁਰੂਆਤ ਕਰਦਾ ਚਲੋ ਤੁਸੀਂ ਇਸ ਵਰਗ ਦੇ ਨਾਲ ਵੀ ਜੁੜੇ ਹੋਏ ਹੋ ਸਾਹਿਤਕ ਸਫ਼ਰ ਵੀ ਹੈ ਤੁਹਾਡਾ ਕਿਤਾਬਾਂ ਵੀ ਆਈਆਂ ਨੇ ਤੇ ਦਿਲ ਤੋਂ ਦਿਲ ਤੱਕ ਦੀ ਗੱਲ ਵੀ ਕਰਦੇ ਹੋ ਤੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਇਹੀ ਪੁੱਛਾਂਗਾ ਕਿ ਕਿਤਾਬ ਪੜ੍ਹਨ ਦਾ ਚਾਅ ਜਾਂ ਸਭ ਤੋਂ ਪਹਿਲੀ ਕਿਤਾਬ ਜੇ ਯਾਦ ਹੋਵੇ ਤਾਂ ਜ਼ਰੂਰ ਦੱਸਣਾ ਤੇ ਕਿਹੋ ਜਿਹਾ ਸਾਹਿਤ ਤੁਸੀਂ ਜੋ ਤੁਹਾਡੀ ਸ਼ਖਸੀਅਤ ਹੈ ਜਿਵੇਂ ਕਿ ਹਸਮੁੱਖ ਜਾਂ ਸਾਰਾ ਕੁਝ ਸੀਰੀਅਸਨੈਸ ਹਰ ਚੀਜ਼ ਜਿਹੜੀ ਪਾਈ ਜਾ ਸਕਦੀ ਹੈ ਤਾਂ ਬਹੁਤ ਪੱਖੀ ਸ਼ਖਸੀਅਤ ਹੈ ਜੀ ਤੇ ਇਹ ਸਾਰਾ ਕੁਝ ਮਤਲਬ ਕਿ ਕਿੱਥੋਂ ਇੱਕ ਤਾਂ ਕਹਿ ਸਕਦੇ ਹਾਂ ਕਿ ਐਜੂਕੇਸ਼ਨ ਜਿਹੜੀ ਹੈ ਆਪਣੀ ਨੋਰਮਲ ਹੁੰਦੀ ਹੈ ਕੰਪਲਸਰੀ ਉਹ ਤਾਂ ਹੈ ਹੀ ਹੈ ਉਹ ਜ਼ਰੂਰੀ ਹੈ ਪਰ ਜਿਹੜੀ ਇੱਕ ਕਿਤਾਬਾਂ ਦੀ ਦੁਨੀਆਂ ਆ ਉਹ ਕੰਨਾ ਕਸਰ ਜਿਹੜਾ ਛੱਡਦੀ ਹੈ ਕਿਸੇ ਦੇ ਉੱਤੇ ਵੀ
0: ਮੈਨੂੰ ਜਿੱਥੋਂ ਤੱਕ ਯਾਦ ਹੈ ਆਪਣੇ ਜੇ ਆਪਾਂ ਟਾਈਮ ਲਾਈਨ ਚ ਜਾਂਦੇ ਹਾਂ ਆਪਣੀ ਲਾਈਫ ਹਿਸਟਰੀ ਦੇ ਵਿੱਚ
1: ਜੀ
0: ਤੇ ਬਹੁਤ ਹੀ ਗੱਲ ਹੋਵੇ ਬਚਪਨ ਦੀ ਗੱਲ ਹੋਏਗੀ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਮੰਡੀ ਜ਼ਿਲ੍ਹਾ ਪੈਂਦਾ ਸੀ ਤੇ ਸਲਾਪੜ ਸੁੰਦਰ ਨਗਰ ਇਹ ਕਲੋਨੀਆਂ ਨੇ ਉਹਦੇ ਵਿੱਚ
1: ਜੀ
0: ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਜਾਣਾ ਤੇ ਉੱਥੇ ਨਿੱਕੀਆਂ ਜਿੰਦਾ ਵੱਡੇ ਸਾਕੇ ਤੇ ਹੋਰ ਜਿਹੜੀਆਂ ਨੇ ਚਾਰ ਸਾਹਿਬਜ਼ਾਦੇ ਉਹਨਾਂ ਦੀਆਂ ਬੜੀਆਂ ਹੀ ਕਲਰਫੁੱਲ ਜਿਹੜੀਆਂ ਨੇ ਕਿਤਾਬਾਂ ਪੜ੍ਹਨ ਨੂੰ ਮਿਲੀਆਂ
1: ਜੀ
0: ਉਹ ਪੜ੍ਹ ਕੇ ਇੰਟਰਸਟ ਬੜਾ ਬਣਿਆ ਤੇ ਲਗਾਤਾਰ ਫਿਰ ਇਹ ਜਿਹੜਾ ਕਿਸੇ ਨਾ ਕਿਸੇ ਰੂਪ ਚ ਜਾਰੀ ਰਿਹਾ ਯਾਦ ਹੋਊਗਾ ਤੁਹਾਨੂੰ ਕਿ ਪਹਿਲੇ ਸਮਿਆਂ ਚ ਜਦੋਂ ਮੇਲੇ ਲੱਗਦੇ ਸਨ
1: ਤਾਂ
0: ਉੱਥੇ ਉਹ ਜਿਹੜੇ ਕਵਿਸ਼ਰੀ ਵਾਲੇ ਨਾ ਚਿੱਠੇ ਮਿਲਦੇ ਚਿੱਠੇ ਕਹਿੰਦੇ ਹੁੰਦੇ ਸੀ ਉਹਨਾਂ ਨੂੰ
1: ਚਿੱਠੇ
0: ਚਿੱਠਾ ਉਹ ਚਿੱਠਿਆਂ ਦੇ ਵਿੱਚ ਕੋਈ ਕਿੱਸਾ ਹੈ ਕੋਈ ਰੂਪ ਬਸੰਤ ਆ ਗਿਆ ਕੋਈ ਜਾਨੀ ਚੋਰ ਆ ਗਿਆ ਕੋਈ ਇਹੋ ਜਿਹੇ ਬੜੇ ਇੰਟਰਸਟਿੰਗ ਜੇ ਮਿਰਜ਼ਾ ਸਾਹਿਬਾਂ
1: ਜੀ
0: ਤੇ ਗੁਰੂ ਸਾਹਿਬਾਨ ਦੀਆਂ ਸਾਖੀਆਂ ਹੋ ਗਈਆਂ ਤੇ ਇਹ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਇੱਕ ਰਲਵਾਂ ਮਿਲਵਾਂ ਮਾਹੌਲ ਜਿਹੜਾ ਅਸਰ ਹੈ ਉਹ ਮੈਂ ਦੇਖਿਆ ਕਿ ਉਹ ਪੈਂਦਾ
1: ਜੀ
0: ਅੱਗੇ ਜਾ ਕੇ ਫਿਰ ਇਹ ਜਦੋਂ ਆਪਾਂ ਸਕੂਲੀ ਐਜੂਕੇਸ਼ਨ ਦੇ ਨਾਲ ਵੀ ਇਹਨੂੰ ਦੇਖਦੇ ਹਾਂ ਕਿ ਜਿਹੜੇ ਨਾ ਰੂਟੀਨ ਦੇ ਸਬਜੈਕਟ ਨੇ ਉਹਨਾਂ ਦਾ ਆਧਾਰ ਬਣਦੀ ਹੈ ਭਾਸ਼ਾ
1: ਜੀ
0: ਤੇ ਭਾਸ਼ਾ ਜਿਵੇਂ ਪੰਜਾਬੀ ਸਾਡੀ ਭਾਸ਼ਾ ਤੇ ਪਹਿਲੇ ਸਮੇਂ ਦੇ ਵਿੱਚ ਸਾਡੀ ਵਾਰੀ ਪੰਜਵੀਂ ਤੱਕ ਸਿਰਫ ਪੰਜਾਬੀ ਦੇ ਵਿੱਚ ਹੀ ਪੜ੍ਹਾਇਆ ਜਾ ਰਿਹਾ ਸੀ ਤੇ ਛੇਵੀਂ ਚ ਜਾ ਕੇ ਜਿਹੜੀ ਆ ਉਹ ਅੰਗਰੇਜ਼ੀ ਦੀ ABC ਸ਼ੁਰੂ ਹੁੰਦੀ ਸੀ ਤੇ ਮੁੜ ਕੇ ਹਿੰਦੀ ਜਿਹੜੀ ਆ ਉਹ ਉਹਦੀ ਐਂਟਰੀ ਹੋ ਜਾਂਦੀ ਸੀ ਐ ਹੌਲੀ ਹੌਲੀ ਸਟੈਪ ਬਾਏ ਸਟੈਪ ਜਿਹੜਾ ਚੱਲਦਾ ਰਿਹਾ ਕੰਮ ਤੇ ਮੈਨੂੰ ਇਹ ਵੀ ਇੱਕ ਹੋਰ ਚੇਤੇ ਆਉਂਦੀ ਆ ਲਾਇਬ੍ਰੇਰੀ ਨਾਲ ਜੁੜੀ ਵਿਸ਼ੇਸ਼ ਤੌਰ ਤੇ ਜਿਹੜੀ ਸਿੱਧੇ ਤੌਰ ਤੇ ਯਾਦ ਹੈ
1: ਜੀ
0: ਉਹ ਇੱਥੇ ਜਦੋਂ ਜਿਹੜਾ ਤਲਵਾੜੇ ਦੇ ਸਕੂਲਾਂ ਦੇ ਵਿੱਚ ਇੱਥੇ ਜਦੋਂ ਜਿਹੜੀ ਦਾਖਲਾ ਲਿਆ ਆ ਕੇ
1: ਜੀ
0: ਬਾਪੂ ਜੀ ਦੀ ਟ੍ਰਾਂਸਫਰ ਤੋਂ ਬਾਅਦ ਇੱਥੇ ਭਾਰਤ ਸਾਹਿਬ ਕੋਈ ਮੈਨੂੰ ਲੱਗਦਾ ਉੱਪਰੋਂ ਚਿੱਠੀ ਆਈ ਹੋਏਗੀ ਜਾਂ ਕਿਵੇਂ ਉਹ ਹੁਕਮ ਆ ਗਏ ਕਿ ਭਾਈ ਬੱਚਿਆਂ ਨੂੰ ਲਾਇਬ੍ਰੇਰੀ ਦੀਆਂ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਜਿਹੜੀਆਂ ਉਹ ਦਿਓ
1: ਜੀ।
0: ਉਹ ਫਿਰ ਸਾਨੂੰ ਲਾਈਨਾਂ ਚ ਲੈ ਗਏ, ਕੋਈ ਪਤਾ ਨੀ ਅਤਾ ਨੀ ਕਿੱਧਰ ਨੂੰ ਕਿਹੜੀ ਕਿਤਾਬ ਆਏਗੀ ਕੀ ਹੈ
1: ਜੀ,
0: ਬਟ ਉਹ ਇਸ਼ੂ ਕਰ ਦਿੱਤੀਆਂ ਗਈਆਂ
1: ਜੀ।
0: ਤੇ ਉਹ ਇਹੋ ਜਿਹੇ ਇਸ਼ੂ ਹੋਈਆਂ ਕਿ ਮੁੜ ਕੇ ਬਾਕੀ ਕਲਾਸ ਤਾਂ ਥਾਂ ਥਾਂ ਪਹੁੰਚ ਗਈ ਤੇ ਹੌਲੀ ਹੌਲੀ ਉਹ ਚਿੱਠੀ ਦਾ ਅਸਰ ਖਤਮ ਹੋ ਗਿਆ, ਪਰ ਮੁੜ ਕੇ ਅਸੀਂ ਲਾਇਬ੍ਰੇਰੀ ਚੋਂ ਬਾਹਰ ਹੀ ਨੀ ਆਏ
1: ਜੀ।
0: ਤੇ ਉਹ ਜਮਾਂ ਕਰਾਉਂਦੇ, ਹੋਰ ਨਵੀਂ ਆ ਰਹੀ ਹੈ, ਇੱਕ ਜਾ ਰਹੀ ਆ ਰਹੀ ਹੈ
1: ਜੀ।
0: ਤੇ ਉਹ ਕਰੇਜ ਜਿਹੜਾ ਹੈ ਨਾ ਕਿਤਾਬਾਂ ਦਾ, ਖਾਸ ਕਰਕੇ ਉਹਨਾਂ ਦਿਨਾਂ ਚ ਸੋਹਣ ਸਿੰਘ ਸੀਤਲ ਹੋਰਾਂ ਦੇ ਜਿਹੜੇ ਨਾਵਲ ਨੇ ਇਤਿਹਾਸ ਦੇ ਉੱਤੇ, ਸਿੱਖ ਰਾਜ ਦੇ ਜਿਹੜੇ ਆ ਬਾਰੇ ਖਾਸ ਤੌਰ ਤੇ ਲਿਖੇ ਉਹਨਾਂ ਨੇ
1: ਜੀ,
0: ਸਿੱਖ ਰਾਜ ਦੀਆਂ ਸ਼ਾਮਾਂ ਹੋ ਗਈਆਂ ਤੇ ਹੋਰ ਸਾਰਾ, ਇਹ ਇੱਕ ਸੀਰੀਜ਼ ਸੀ ਪੂਰੀ ਇਤਿਹਾਸ ਦੇ ਉੱਤੇ, ਬੜੀ ਸ਼ਾਨਦਾਰ
1: ਜੀ।
0: ਇੱਕ ਸਿਲੇਬਸ ਦੇ ਵਿੱਚ ਜਿਹੜਾ ਨਾਵਲ ਲੱਗਿਆ ਹੁੰਦਾ ਸੀ ਤੂਤਾਂ ਵਾਲਾ ਖੂਹ
1: ਜੀ,
0: ਇਹਨਾਂ ਚੀਜ਼ਾਂ ਨੂੰ ਇੱਕ ਤਾਂ ਹੀ ਕਿਤਾਬਾਂ, ਇੱਕ ਜਿਹੜਾ ਜ਼ਿੰਦਗੀ ਦਾ ਦਰਿਆ ਹੈ ਕਹਿ ਲਓ, ਉਹਦੇ ਫਲੋ ਦੇ ਵਿੱਚ ਆ ਰਹੀਆਂ ਜਾ ਰਹੀਆਂ, ਲੇਕਿਨ ਮੇਰੀ ਕਹਿ ਲਓ ਪਤਾ ਨੀ ਕਿਵੇਂ ਆਦਤ ਸੀਗੀ ਬੰਦੇ ਨੂੰ ਹੁੰਦਾ ਨਾ ਕਿ ਇਹਨੂੰ ਇਹ ਵੀ ਰੱਖ ਲਓ ਕਿਤਾਬ, ਇਹ ਵੀ ਰੱਖ ਲਓ ਕਿਤਾਬ, ਉਹ ਹੌਲੀ ਹੌਲੀ ਐਸੀਆਂ ਰੱਖੀਆਂ ਨੇ ਕਿ ਇੱਕ ਮਾਈਕਰੋ ਲਾਇਬ੍ਰੇਰੀ ਦੀ ਜਿਹੜੀ ਹੈ ਉਹ ਬਣ ਗਈ ਆਪਣੇ ਆਪ
1: ਬਣ ਗਈ ਜੀ ਜੀ।
0: ਤੋ ਇਹ ਸਿਲਸਿਲਾ ਅੱਜ ਵੀ ਜਾਰੀ ਹੈ
1: ਜੀ। ਤੇ ਸ਼ਮੀ ਜੀ, ਲਿਖਣ ਦੀ ਜੀ ਚੇਟਕ ਸੀ ਫਿਰ ਉਹ ਕਿੱਦਾਂ ਸ਼ੁਰੂ ਹੁੰਦੀ ਹੈ ਜੀ?
0: ਇਹ ਇੰਟਰਕਨੈਕਟਡ ਜਿਹਾ ਹੀ ਹੁੰਦਾ ਹੈ, ਮਤਲਬ ਇਹਦਾ ਕੋਈ ਸਟਾਰਟਿੰਗ ਪੁਆਇੰਟ ਕੋਈ ਯਾਦ ਨਹੀਂ, ਪਰ ਇਹ ਜ਼ਰੂਰ ਹੈ ਕਿ ਜਦੋਂ ਛੋਟੇ ਹੁੰਦਿਆਂ ਘਰੇ ਉਹ ਆਉਂਦਾ ਸੀ ਅਖਬਾਰ, ਸ਼ੁਰੂ ਹੋਇਆ ਸੀ ਉਹਨਾਂ ਦਿਨਾਂ ਚ ਪੰਜਾਬੀ ਟ੍ਰਿਬਿਊਨ
1: ਜੀ,
0: ਤੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਉਹ ਕਾਰਟੂਨ ਬੱਚਿਆਂ ਵਾਲੇ ਛਪਦੇ ਤੇ ਉਹਨਾਂ ਨੂੰ ਸਭ ਤੋਂ ਵਧੀਆ ਇੰਟਰਸਟ ਲੱਗਦਾ ਸਾਨੂੰ ਕਿ ਹਾਂ ਵੀ ਆਹ ਬਹੁਤ ਵਧੀਆ ਚੀਜ਼ ਹੈ
1: ਜੀ,
0: ਤੇ ਕਹਾਣੀਆਂ ਉਹਨਾਂ ਦਿਨਾਂ ਦੇ ਵਿੱਚ ਹੀ ਮੈਂ ਅਲਫ ਲੈਲਾ ਵਾਲੀਆਂ ਕਹਾਣੀਆਂ ਉਹ ਚ ਪੜ੍ਹੀਆਂ, ਉਹ ਕਿਸੇ ਨੇ ਅਨੁਵਾਦ ਕਰਕੇ ਬਾਤਿਸ਼ ਸ਼ਾਇਦ ਉਹਨਾਂ ਦਾ ਨਾਮ ਸੀ
1: ਜੀ,
0: ਉਹਨਾਂ ਵੱਲੋਂ ਬੜਾ ਪਿਆਰਾ ਅਨੁਵਾਦ ਕੀਤਾ ਗਿਆ ਸੀ
1: ਜੀ,
0: ਤੇ ਉਹ ਸੀਰੀਜ਼ ਚੱਲੀ
1: ਜੀ।
0: ਇਹ ਹੌਲੀ ਹੌਲੀ ਜਿਹੜਾ ਨਾ ਇੱਕ ਅਖਬਾਰਾਂ ਦਾ ਜਿਹੜਾ ਮੰਚ ਹੈ
1: ਜੀ,
0: ਪ੍ਰਿੰਟ ਮੀਡੀਆ ਦਾ, ਇਹ ਬੜਾ ਮਹੱਤਵਪੂਰਨ ਹੈ
1: ਜੀ।
0: ਇਹਦੇ ਚ ਜਦੋਂ ਮੈਂ ਪ੍ਰੀਤਲੜੀ ਵੀ ਦੇਖਿਆ ਤੇ ਹੋਰ ਸਾਰੇ ਮੈਗਜ਼ੀਨ ਵੀ ਲਗਭਗ ਕਾਫੀ ਮੈਗਜ਼ੀਨ ਆ ਰਹੇ ਸੀ
1: ਜੀ,
0: ਤੇ ਉਹਨਾਂ ਦੇ ਵਿੱਚੋਂ ਨਾ ਪਾਠਕਾਂ ਦੇ ਜਿਹੜੇ ਖੱਤ ਹੈ
1: ਜੀ,
0: ਉਹ ਮੈਨੂੰ ਲੱਗਦਾ ਕਿ ਪਹਿਲੀ ਪੌੜੀ ਕਹੀ ਜਾ ਸਕਦੀ ਹੈ ਕਿ ਉਦੋਂ ਉਸ ਵੇਲੇ ਕਹਿ ਲੋ ਵੀ ਉਹਦੇ ਚ ਪਾਰਟੀਸਪੇਟ ਕੀਤਾ
1: ਜੀ,
0: ਕਿਸੇ ਅਖਬਾਰ ਨੂੰ ਮੈਗਜ਼ੀਨ ਨੂੰ ਸ਼ਾਇਦ ਲਿਖਿਆ
1: ਜੀ,
0: ਲੇਕਿਨ ਯਾਦ ਮੈਨੂੰ ਹੈਗਾ ਕਿ ਸਭ ਤੋਂ ਪਹਿਲਾਂ ਜਿਹੜੇ ਆ ਜ਼ਿਆਦਾਤਰ ਜਿਹੜੇ ਨਿੱਠ ਕੇ ਲਿਖੇ ਉਹ ਅਜੀਤ ਅਖਬਾਰ ਨੂੰ ਲਿਖੇ
1: ਜੀ,
0: ਉਹ ਪਾਠਕਾਂ ਦੇ ਖਾਤੇ ਦੇ ਵਿੱਚ ਅਜੀਬ ਹੁਣ ਵੀ ਛਪਦੇ ਆ
1: ਜੀ,
0: ਤੇ ਉਹਨਾਂ ਦਿਨਾਂ ਚ ਉਹ ਕਿਲੋ 25 ਕੁ ਪੈਸੇ ਦਾ ਜਾਂ ਕਿੰਨੇ ਦਾ ਹੋਏਗਾ ਕਾਰਡ ਆ ਜਾਂਦਾ ਸੀ
1: ਜੀ,
0: ਉਹਨੂੰ ਐਨ ਭਰ ਭੁਰ ਕੇ ਐਨ ਚੰਗੀ ਤਰ੍ਹਾਂ ਦੋਨੋਂ ਪਾਸੇ ਲਿਖ ਲਿਖ ਕੇ ਐਨ ਫਸਾ ਫਸਾ ਕੇ ਲਾ ਕੇ ਇਹਨੂੰ ਲਿਖਿਆ ਜਾਏ, ਫਿਰ ਉਹ ਜਦੋਂ ਛਪ ਕੇ ਆਇਆ ਨਾ ਪਹਿਲੀ ਵਾਰੀ ਉੱਪਰ ਸਾਰੇ ਵਿਚਾਰ ਲਿਖ ਦਿੱਤੇ, ਹੋਰ ਸਾਰਾ ਹੋ ਗਿਆ, ਥੱਲੇ ਲਿਖਿਆ ਸਮਰਜੀਤ ਸਿੰਘ ਸ਼ਮੀ ਤਲਵਾੜਾ
1: ਜੀ,
0: ਤੇ ਮੈਂ ਕਹਿੰਦਾ ਇਹ ਨੇਰੀਆਂ ਆ ਗਈਆਂ ਤੇ ਉਹਦੇ ਬੰਦੇ ਨੂੰ ਆਪਣਾ ਨਾਮ ਛਪਿਆ ਦੇਖ ਕੇ ਬੰਦਾ ਸੋਚਦਾ ਲੈ ਬਈ ਆਹਦਾ ਲਾਟਰੀ ਹੋ ਗਈ ਬਈ,
1: ਬਿਲਕੁਲ।
0: ਉਦੋਂ ਬਾਅਦ ਫਿਰ ਚੱਲ ਸੋ ਚੱਲ ਚੱਲਦਾ ਰਿਹਾ
1: ਜੀ,
0: ਪਹਿਲੀ ਵਾਰ ਅਜੀਤ ਨੂੰ ਕਵਿਤਾ ਭੇਜੀ ਇੱਕ, ਉਹ ਬੱਚਿਆਂ ਵਾਲੀ ਕਵਿਤਾ ਸੀ ਹਾਸੇ ਮਜ਼ਾਕ ਵਾਲੀ, ਲਿਆ ਜੀ ਮੈਂ ਚਾਹ ਬਣਾ ਕੇ ਰੱਖਿਓ, ਚਾਹ ਮਿਲੂਗੀ 90 ਮੀਲ ਦੀ, ਦੇਖਿਓ ਫਿਰ ਦੀ ਪੰਡੇ ਕੀਲ ਦੀ, ਰੱਖਿਓ ਲਾਲਾ ਢਿੱਡ ਬਚਾ ਕੇ, ਲਿਆ ਜੀ ਮੈਂ ਚਾਹ ਬਣਾ ਕੇ, ਏਦਾਂ ਦੀਆਂ ਹਲਕੀਆਂ ਫੁਲਕੀਆਂ ਉਹ ਜਿਹੜੀਆਂ ਬੱਚਿਆਂ ਦੀਆਂ ਹੁੰਦੀਆਂ ਨੇ ਉਹ ਲਿਖ, ਏਦਾਂ ਹੌਲੀ ਹੌਲੀ ਜਿਹੜੀ ਹੈ ਨਾ ਆਪ ਮੁਹਾਰੇ ਸਹਿਜੇ ਹੀ ਇੱਕ ਸ਼ੁਰੂਆਤ ਜੀ ਹੋ ਗਈ ਤੇ ਬਸ ਇਹ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਜੀ।
1: ਜੀ ਬਿਲਕੁਲ ਹੈ ਜੀ। ਤੇ ਸ਼ਮੀ ਜੀ, ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਇੱਥੇ ਸਾਡੇ ਫਿਲਰ ਦੇ ਵਿੱਚ ਤਾਂ ਬਹੁਤ ਲਾਇਬ੍ਰੇਰੀ ਕਲਚਰ ਜਿਹੜਾ ਨਾ ਬਹੁਤ ਇੰਟਰਸਟਿੰਗ ਹੈ ਜਦੋਂ ਇਹਦੇ ਚ ਝਾਤ ਮਾਰਦੇ ਹਾਂ, ਤੇ ਇਹ ਜੇ ਦੇਖਿਆ ਜਾਵੇ ਤਾਂ ਮੈਂ ਇਹਦੇ ਉੱਤੇ ਇੱਕ ਆਰਟੀਕਲ ਪਿਛੇ 1921 ਚ ਲਿਖਿਆ ਸੀ, 2021 ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀਗਾ ਇੱਥੇ ਦੀਆਂ ਲਾਇਬ੍ਰੇਰੀਆਂ ਦਾ, ਤੇ ਸਾਡੀ ਕੈਪੀਟਲ ਦੀ ਜਿਹੜੀ ਹੈ ਹੈਲਸਿੰਕੀ ਦੀ ਲਾਇਬ੍ਰੇਰੀ ਦੁਨੀਆਂ ਦੇ ਵਿੱਚ ਛਾਈ ਹੋਈ ਹੈ, ਤੇ ਉਹਦੇ ਵਿੱਚ ਖਾਸੀਅਤਾਂ ਜਾਂ ਉਹਦੀ ਚਰਚਾ ਹਮੇਸ਼ਾ ਫਿਨਲੈਂਡ ਦੇ ਵਿੱਚ ਵੀ ਰਹਿੰਦੀ ਹੈ, ਤੇ ਇੱਕ ਪੱਖ ਹੈਗਾ ਇਹਦਾ ਕਿ ਤੁਸੀਂ ਇਹਨਾਂ ਚਾਹੇ ਤੁਹਾਨੂੰ ਆਪਣੀ ਜਿਹੜੀ ਹੈ ਛੋਟੇ ਪਿੰਡਾਂ ਤੋਂ ਲੈ ਕੇ ਸਕੂਲਾਂ ਕਾਲਜਾਂ ਤਾਂ ਉਹ ਤਾਂ ਹੈ ਹੀ ਹੈ, ਮਤਲਬ ਕਿ ਪ੍ਰਾਇਮਰੀ ਸਕੂਲ ਨੇ ਚਾਹੇ ਉਹ ਹਾਇਰ ਸਕੂਲ ਨੇ ਜਾਂ ਯੂਨੀਵਰਸਿਟੀਆਂ, ਉਹ ਸਾਰਾ ਸਿਸਟਮ ਤਾਂ ਹੈਗਾ ਜਾਂ ਨੋਰਮਲ ਹੀ ਹੈ, ਸ਼ੁਰੂ ਤੋਂ ਹੀ ਚੱਲਦਾ। ਤੇ ਪਿੰਡਾਂ ਦੇ ਵਿੱਚ ਇਹਨਾਂ ਨੇ ਨਾ ਲਾਇਬ੍ਰੇਰੀਆਂ ਖੋਲ ਦਿੱਤੀਆਂ, ਤੇ ਉਸ ਤੋਂ ਜਦੋਂ ਲਾਇਬ੍ਰੇਰੀਆਂ ਨਹੀਂ ਹੁੰਦੀਆਂ ਸੀ ਨਾ, ਤੇ ਜਦੋਂ ਮੈਂ ਵੀ ਇੱਥੇ ਆਇਆ 2005 ਦੇ ਵਿੱਚ, ਤਾਂ ਸਭ ਤੋਂ ਪਹਿਲਾਂ ਜਿਹੜਾ ਜੋ ਮੇਰੇ ਨਾਲ ਸੀਗੇ ਇੱਥੇ ਦੇ ਰਹਿਣ ਸਹਿਣ ਵਾਲੇ ਸੀਗੇ, ਤੇ ਉਹਨਾਂ ਨੇ ਮੈਨੂੰ ਸਿਰਫ ਮੇਰਾ ਟਾਈਮ ਕਹਿ ਲਓ ਜਾਂ ਜਿੱਦਾਂ ਵੀ ਹੈ ਪਾਸ ਕਰਨ ਦੇ ਲਈ, ਉਹਨਾਂ ਨੇ ਮੈਨੂੰ ਨਾ ਸਭ ਤੋਂ ਪਹਿਲਾਂ ਲਾਇਬ੍ਰੇਰੀ ਲੈ ਕੇ ਗਏ, ਤੇ ਉੱਥੇ ਮੈਨੂੰ ਲਾਇਬ੍ਰੇਰੀ ਦਾ ਕਾਰਡ ਬਣਾ ਕੇ ਦਿੱਤਾ, ਤੇ ਜਦੋਂ ਮਰਜ਼ੀ ਆ ਕੇ ਤੁਸੀਂ ਇੱਥੋਂ ਕਿਤਾਬ ਲੈ ਜਾਓ। ਜੇ ਕਿਸੇ ਵੀ ਸਬਜੈਕਟ ਦੇ ਵਿੱਚ ਜੇ ਪੰਜਾਬੀ ਦੇ ਵਿੱਚ ਤੁਹਾਨੂੰ ਕੋਈ ਕਿਤਾਬ ਲੱਭਦੀ ਹੈ ਫਿਨਲੈਂਡ ਦੇ ਵਿੱਚ ਪੂਰੇ, ਜੇ ਉਸ ਲਾਇਬ੍ਰੇਰੀ ਦੇ ਵਿੱਚ ਉਹ ਕਿਤਾਬ ਅਵੇਲੇਬਲ ਨਹੀਂ ਹੈ, ਚਾਹੇ ਫਿਨਲੈਂਡ ਦੇ ਕਿਸੇ ਵੀ ਖੂੰਜੇ ਦੇ ਵਿੱਚ ਲਾਇਬ੍ਰੇਰੀ ਚ ਪਈ ਹੈ, ਤੇ ਤੁਸੀਂ ਉਹਨਾਂ ਨੂੰ ਆਪਣੀ ਲੋਕਲ ਲਾਇਬ੍ਰੇਰੀ ਦੇ ਵਿੱਚ ਦੱਸ ਦਿਓ ਤੇ ਕਿਤਾਬ ਦਾ ਬਾਰੇ ਵੀ ਆਹ ਕਿਤਾਬ ਚਾਹੀਦੀ ਹੈ ਤੇ ਉੱਥੇ ਪਈ ਹੈ, ਤੇ ਉਹਨਾਂ ਨੇ ਤੁਹਾਨੂੰ ਹਫ਼ਤੇ ਦੇ ਵਿੱਚ ਵਿੱਚ ਉਹ ਕਿਤਾਬ ਮੰਗਾ ਕੇ ਦੇ ਦੇਣੀ ਹੈ ਜੀ, ਜੇ ਫ੍ਰੀ ਹੋਏਗੀ ਤਾਂ ਤੁਸੀਂ ਪੜ੍ਹ ਸਕਦੇ ਹੋ। ਤੇ ਇਹ ਸਫ਼ਰ ਜਿਹੜਾ ਅਸਲ ਦੇ ਵਿੱਚ ਇੱਥੇ ਫਿਨਲੈਂਡ ਦੇ ਵਿੱਚ 1913 ਦੇ ਵਿੱਚ ਸ਼ੁਰੂ ਹੋਇਆ, ਉਸ ਸਮੇਂ ਦੇ ਵਿੱਚ 200 ਬੱਸਾਂ ਚੱਲਦੀਆਂ ਫਿਲਦੀਆਂ ਲਾਇਬ੍ਰੇਰੀਆਂ ਸੀਗੀਆਂ, ਤੇ ਅੱਜ ਵੀ ਉਸ ਨੂੰ ਉਹਨਾਂ ਨੇ ਬਰਕਰਾਰ ਰੱਖਿਆ ਹੋਇਆ, ਚਾਹੇ ਪੂਰੇ ਫਿਨਲੈਂਡ ਦੇ ਵਿੱਚ ਪਿੰਡਾਂ 'ਚ ਸ਼ਹਿਰਾਂ 'ਚ ਕਸਬਿਆਂ 'ਚ ਹਰ ਪਾਸੇ ਤੁਹਾਨੂੰ ਲਾਇਬ੍ਰੇਰੀ ਮਿਲ ਜਾਏਗੀ। ਪਰ ਉਹ ਜਿਹੜਾ ਕੀਮਤੀ ਜਿਹੜੀਆਂ ਬੱਸਾਂ ਨੇ ਕਹਿ ਲਓ ਜਿੱਥੇ ਸ਼ੁਰੂਆਤ ਸ਼ੁਰੂ ਹੋਈ ਸੀ ਉਸੇ ਰੂਪ ਦੇ ਵਿੱਚ ਟਾਮੀ ਟਾਮੀ ਬੱਸ ਤੁਹਾਨੂੰ ਜਿਹੜੀ ਹੈ ਗਰਮੀਆਂ ਦੇ ਸਮੇਂ ਦੇ ਵਿੱਚ ਜਿਹੜਾ ਉਹ ਕਿਤੇ ਨਾ ਕਿਤੇ ਘੁੰਮਦੀ ਜ਼ਰੂਰ ਮਿਲ ਜਾਏਗੀ ਜੀ, ਤੇ ਉਹਦੇ ਵਿੱਚੋਂ ਅਜੇ ਵੀ ਤੁਸੀਂ ਕਿਤਾਬ ਮਤਲਬ ਕਿ ਉੱਥੋਂ ਕੁਲੈਕਟ ਕਰ ਸਕਦੇ ਹੋ ਜੀ। ਤੇ ਇਸ ਤਰ੍ਹਾਂ ਦਾ ਸਿਸਟਮ ਇੱਥੇ ਹੈ, ਤੇ ਖਾਸ ਕਰ ਜਦੋਂ ਸ਼ਬਦ ਗੁਰੂ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਦੇਖਦੇ ਆ ਨਾ ਆਪਣੇ, ਚਲੋ ਖੇਡਾਂ ਦੇ ਲਈ ਮੈਨੂੰ ਲੱਗਦਾ ਕਿ ਜਿੱਦਾਂ ਸਾਡੀ ਪਰਵਰਿਸ਼ ਮੇਰੀ ਪਰਵਰਿਸ਼ ਹੋਈ ਹੈ ਕਿ ਘਰ ਦਾ ਜਿਹੜਾ ਐਟਮੋਸਫੇਅਰ ਹੈਗਾ ਆ ਉਹਦੇ ਵਿੱਚ ਕਿੰਨਾ ਕੁ, ਚਲੋ ਆਪਾਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ ਪਾਠ ਉਹ ਸਾਰਾ ਕੁਝ ਜੋ ਵੀ ਸਤਿਕਾਰ ਹੈਗਾ ਜਿਸ ਵੀ ਧਰਮ ਦੇ ਨਾਲ ਲੋਕ ਜੁੜੇ ਨੇ ਉਹਨੂੰ ਪੂਰਾ ਰਿਸਪੈਕਟ ਵੀ ਕਰਦੇ ਆ, ਉਹਨੂੰ ਪੜ੍ਹਦੇ ਵੀ ਹੈ, ਸਾਰਾ ਕੁਝ ਕਰਦੇ ਆ, ਪਰ ਇੱਥੇ ਸਿਸਟਮ ਥੋੜਾ ਜਿਹਾ ਦੇਖਿਆ ਜਾਵੇ ਤਾਂ ਧਰਮ ਨੂੰ ਇੱਕ ਸਾਈਡ ਵੱਖਰਾ ਰੱਖ ਕੇ ਉਹ ਦੇਖਦੇ ਨੇ ਕਿ ਜਿਹੜਾ ਜਦੋਂ ਬੱਚਾ ਪੈਦਾ ਵੀ ਹੁੰਦਾ ਨਾ ਕਿਸੇ ਪਰਿਵਾਰ ਦੇ ਵਿੱਚ ਤਾਂ ਉਹਨੂੰ ਮਤਲਬ ਕਿ ਜਦੋਂ ਕਿ ਸਾਲ ਡੇਢ ਸਾਲ ਦਾ 2 ਸਾਲ ਦਾ ਬੱਚਾ ਹੋ ਗਿਆ ਤੇ ਉਹਨੂੰ ਮਤਲਬ ਕਿ ਉਹਨੂੰ ਕਿਤਾਬ ਪੜ੍ਹਨੀ ਤਾਂ ਨਹੀਂ ਆਉਂਦੀ, ਪਰ ਰਾਤ ਨੂੰ ਸ਼ਾਮ ਨੂੰ ਜਿੱਦਾਂ ਆਪਣੇ ਸਮੇਂ ਛੋਟੇ ਹੁੰਦੇ ਨਾ ਲੋਰੀਆਂ ਸੁਣਦੇ ਹੁੰਦੇ ਸੀ ਜਾਂ ਕੋਈ ਨਾ ਕੋਈ ਬਾਤਾਂ ਸੁਣਦੇ ਹੁੰਦੇ ਸੀ ਬਜ਼ੁਰਗਾਂ ਤੋਂ ਤੇ ਨੀਂਦ ਆ ਜਾਂਦੀ ਸੀ, ਇਸੇ ਤਰ੍ਹਾਂ ਇੱਥੇ ਅੱਜ ਵੀ ਮਤਲਬ ਕਿ ਲੋਰੀਆਂ ਦਿੱਤੀਆਂ ਜਾਂਦੀਆਂ ਨੇ ਬੱਚੇ ਨੂੰ, ਮਤਲਬ ਕਿ ਕੁਝ ਨਾ ਕੁਝ ਬੈਠ ਕੇ ਸਟੋਰੀ ਸੁਣਾਈ ਜਾਂਦੀ ਹੈ, ਜਦੋਂ ਉਹਨੂੰ ਪੜ੍ਹਨਾ ਆ ਜਾਂਦਾ 5-6 ਸਾਲ ਦਾ ਹੋ ਜਾਂਦਾ ਮਾੜੇ ਮੋਟੇ ਅੱਖਰ ਪਛਾਣਨ ਲੱਗ ਜਾਂਦਾ ਸ਼ੁਰੂ ਹੋ ਜਾਂਦੀ ਹੈ ਜ਼ੁਬਾਨ ਉਹਦੀ, ਤਾਂ ਕਿਤਾਬਾਂ ਉਹਨੂੰ ਗਿਫਟ ਦੇ ਰੂਪ ਦੇ ਵਿੱਚ ਮਤਲਬ ਕਿ ਬਚਪਨ ਤੋਂ ਹੀ ਮਿਲਣ ਲੱਗ ਜਾਂਦੀਆਂ ਨੇ, ਜਦੋਂ ਹਲੇ ਉਹ ਚਾਹੇ 6 ਮਹੀਨਿਆਂ ਦਾ ਹੋਵੇ ਚਾਹੇ ਸਾਲ ਦਾ ਹੋਵੇ, ਤਾਂ ਜਦੋਂ ਉਹਨੂੰ ਸਮਝ ਆਉਂਦੀ ਹੈ ਫਿਰ ਉਹੀ ਕਿਤਾਬਾਂ ਫਰੋਲਣੀਆਂ ਸ਼ੁਰੂ ਆਪ ਕਰ ਦਿੰਦਾ ਹੈ ਜੀ, ਤੇ ਉਹ ਕਿਤਾਬਾਂ ਕੱਲੀਆਂ ਸ਼ਬਦਾਂ ਦੇ ਨਾਲ ਹੀ ਨਹੀਂ, ਉਹਦੇ ਉੱਤੇ ਕਲੋਕ ਬਣਿਆ ਹੋਇਆ ਹੈ ਜਾਂ ਉਹ ਇਸ ਤਰ੍ਹਾਂ ਡਿਜ਼ਾਇਨ ਕੀਤੀਆਂ ਕਿ ਬੱਚਿਆਂ ਦਾ ਇੰਟਰਸਟ ਬਣੇ, ਮੋਟੇ ਮੋਟੇ ਗੱਤੇ ਵਰਗੇ ਪੰਨੇ, ਤੇ ਇੱਥੇ ਇੱਕ ਮੂਮੀ ਨਾਂ ਦੀ ਇੱਕ ਬਹੁਤ ਸੀਰੀਜ਼ ਵੀ ਹੈਗੀ ਹੈ ਇੱਥੇ ਬਹੁਤ ਫੇਮਸ, ਲੋਕ ਦੂਰੋਂ ਦੂਰੋਂ ਪਰੋਂ ਪਰੋਂ ਦੇਖਣ ਆਉਂਦੇ ਉਹ ਚੀਜ਼ਾਂ ਨੂੰ, ਤੇ ਉਹ ਬੱਚਿਆਂ ਨੂੰ ਉਸ ਉਹਦੇ ਰੂਪ ਦੇ ਵਿੱਚ ਕਿਤਾਬਾਂ ਦਿੱਤੀਆਂ ਜਾਂਦੀਆਂ ਜਾਂ ਕੁਝ ਵੀ ਸਿਲੇਬਸ ਜਿਹੜਾ ਉਹਨਾਂ ਨੂੰ ਇੰਟਰਸਟ ਬਣਦਾ ਹੈ ਉਹਨਾਂ ਦਾ ਬੱਚਿਆਂ ਦਾ ਜੀ।
0: ਜੀ ਜੀ
1: ਜੀ
0: ਬਿਲਕੁਲ ਜੀ, ਇਹ ਜਿਹੜੀ ਬੱਚਿਆਂ ਦੀ ਜਿਹੜੀ ਕਿਤਾਬ ਹੈ ਉਹ ਤੇ ਇਹਦੇ ਜਿਵੇਂ ਤੁਸੀਂ ਦੱਸਿਆ ਹੀ ਕਲਰਫੁਲ ਹੋਣੀ ਚਾਹੀਦੀ ਹੈ, ਅਟਰੈਕਟਿਵ ਹੋਣੀ ਚਾਹੀਦੀ ਹੈ ਤਾਂ ਕਿ ਉਹਦਾ ਦਿਲ ਕਰੇ ਉਹ ਦੇਖੇ ਉਹਨੂੰ ਉਹਦੇ ਨਾਲ ਜੁੜੇ। ਜਿਵੇਂ ਹੁਣ ਮੈਂ ਆਪਣਾ ਵੀ ਕਹਿੰਦਾ ਵੀ ਨਿੱਜੀ ਤਜਰਬਾ ਵੀ ਸਾਂਝਾ ਕੀਤਾ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਓਸਾਕਾ ਸਰਹੰਦ ਤੇ ਜਿਹੜੀ ਕਿਤਾਬ ਸੀ ਤੇ ਉਹ ਦੂਸਰੀ ਕਿਤਾਬ ਚਮਕੌਰ ਚਮਕੌਰ ਸਾਹਿਬ ਬਾਰੇ, ਇਹ ਦੋ ਸ਼ਾਇਦ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਗਈਆਂ ਹੋਣਗੀਆਂ, ਅਜੇ ਵੀ ਮਿਲ ਜਾਂਦੀਆਂ ਨੇ ਜਦੋਂ ਵੀ ਆਪਾਂ ਕਿਸੇ ਇਤਿਹਾਸਕ ਗੁਰਦੁਆਰੇ ਜਾਂਦੇ ਹਾਂ ਜਿੱਥੇ ਐਸ ਟੀ ਪੀ ਸੀ ਦੀ ਕੋਈ ਸ਼ੋਪ ਹੋਏਗੀ ਗੁਰਮਤ ਜਿਹੜਾ ਲਿਟਰੇਚਰ ਹੈ ਉਹਦੇ ਵਿੱਚ ਹੁਣ ਵੀ ਮਿਲ ਜਾਂਦੀਆਂ ਨੇ। ਤੋ ਉਹਨਾਂ ਦਾ ਰੰਗ ਰੂਪ ਹਲੇ ਵੀ ਉਵੇਂ ਦਾ ਹੀ ਹੈ ਜਿਹੜਾ ਅੱਜ ਤੋਂ ਇੰਨੇ ਸਾਲ ਪਹਿਲਾਂ ਸੀ। ਤੋ ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਭਾਰਤ ਸਾਹਿਬ ਕਿ ਜਦੋਂ ਬੱਚੇ ਨੂੰ ਇਹ ਚੀਜ਼ ਗਿਫਟ ਮਿਲਦੀ ਹੈ, ਗਿਫਟ ਸਾਰਿਆਂ ਨੂੰ ਪਿਆਰੇ ਹੁੰਦੇ ਆ, ਉਹ ਉਹਦੇ ਨਾਲ ਜ਼ਰੂਰ ਜੁੜਦਾ
1: ਜੀ,
0: ਤੇ
1: ਉਹਦੇ ਨਾਲ ਉਹਨੂੰ ਸਾਂਭ ਪਰਿਵਾਰ ਦੇ ਹਰ ਪਰਿਵਾਰ ਦੇ ਵਿੱਚ ਮਤਲਬ ਕਿ ਛੋਟੀ ਤੋਂ ਛੋਟੀ ਲਾਇਬ੍ਰੇਰੀ ਵੀ ਆ ਤੇ ਵੱਡੀ ਤੋਂ ਵੱਡੀ ਲਾਇਬ੍ਰੇਰੀ ਵੀ ਹੈ।
0: ਹਾਂਜੀ ਬਿਲਕੁਲ ਜੀ, ਲਾਇਬ੍ਰੇਰੀ ਮਤਲਬ ਤੁਸੀਂ ਦੇਖੋ ਇਹ ਜਰੂਰੀ ਨੀ ਕਿ ਉਹ ਚ ਹਜ਼ਾਰਾਂ ਹੀ ਕਿਤਾਬਾਂ
1: ਕਿਤਾਬਾਂ ਹੋਣ,
0: ਕਿਉਂਕਿ ਜਿਹੜੀਆਂ ਪਬਲਿਕ ਲਾਇਬ੍ਰੇਰੀਜ਼ ਆ, ਜਿਵੇਂ ਹੁਣ ਮੈਂ ਸਕੂਲ ਦੀ ਲਾਇਬ੍ਰੇਰੀ ਦੀ ਗੱਲ ਕਰਾਂ, ਉਹਦੀ ਆਪਣੀ ਇੱਕ ਲਿਮਿਟ ਹੋਈ, ਇੱਕ ਵਨ ਰੂਮ ਦੀ ਲਾਇਬ੍ਰੇਰੀ ਹੋਊਗੀ, ਤੇ ਜੇ ਕਾਲਜ ਜਾਵਾਂਗੇ ਉੱਥੇ ਜ਼ਿਆਦਾ ਕਮਰਿਆਂ 'ਚ ਹੋ ਸਕਦੀ ਹੈ ਫੈਲੀ ਹੋਈ, ਤੇ ਯੂਨੀਵਰਸਿਟੀ ਵਾਲੀ ਦਾ ਆਂਟੀ ਕੋਈ ਨੀ ਕਿ ਉਹਦਾ ਬਹੁਤ ਜ਼ਿਆਦਾ ਵੱਡਾ ਪ੍ਰੋਜੈਕਟ ਹੋ ਜਾਂਦਾ ਹੈ।
1: ਮਤਲਬ ਕਿ ਪ੍ਰੋਫੈਸ਼ਨ ਦੀ ਕਿਤਾਬ ਉੱਥੇ ਮਿਲ ਜਾਂਦੀ ਹੈ,
0: ਉਹ ਮਿਲ ਜਾਂਦੀ ਹੈ ਜੀ। ਪਰ ਜਿਹੜੀ ਜਿੱਥੋਂ ਤੱਕ ਘਰੇਲੂ ਲਾਇਬ੍ਰੇਰੀ ਹੈ ਨਾ, ਇਹ ਤਾਂ ਤੁਸੀਂ ਜੇ 10 ਕਿਤਾਬਾਂ ਵੀ ਹੈਗੀਆਂ, 5 ਕਿਤਾਬਾਂ ਵੀ ਹੈ, ਉਹ ਸ਼ੁਰੂਆਤ ਹੋ ਗਈ ਸਮਝੋ, ਨੀਂਹ ਰੱਖੀ ਗਈ, ਉਹਦੇ ਵਿੱਚ ਹੌਲੀ ਹੌਲੀ ਐਡ ਹੋਈ ਜਾਂਦੀਆਂ ਨੇ, ਆਪਾਂ ਜੋ ਜੋ ਲਿਆਈ ਜਾਂਦੇ ਹਾਂ, ਤੇ ਉਹ ਜੁੜਦਾ ਜਾਂਦਾ ਕੰਮ। ਤੋ ਇਹ ਜ਼ਰੂਰ ਜਿਹੜਾ ਉਪਰਾਲਾ ਹੋਣਾ ਚਾਹੀਦਾ ਕਿਤਾਬਾਂ ਨਾਲ ਸਾਂਝ ਜਿਹੜੀ ਹੈ। ਅੱਗੇ ਵੀ ਆਪਾਂ ਗੱਲ ਇਹਦੇ ਬਾਰੇ ਕੀਤੀ ਸੀ ਕਿ ਜ਼ਰੂਰ ਹਰ ਘਰ ਦੇ ਵਿੱਚ ਕਿਤਾਬਾਂ ਦੀ ਜਿਹੜੀ ਹੋਣ ਦਾ ਹੋਣਾ ਬਹੁਤ ਜ਼ਰੂਰੀ ਹੈ।
1: ਨਹੀਂ ਲਿਆ ਕੇ ਰੱਖ ਲਓ, ਲਾਣਤਾਂ ਤਾਂ ਪਾਉਣੀ ਲੱਗ ਹੀ ਜਾਂਦੇ ਆ, ਵੀ ਮੇਰੇ ਵੱਲ ਨੂੰ ਵੀ ਦੇਖ ਲਾ ਕਿਸੇ ਦਿਨ ਤਾਂ ਹੱਥ ਚ ਫੜੂੰਗਾ ਹੀ ਮੈਨੂੰ। ਬਿਲਕੁਲ ਹੈ ਜੀ ਜੀ।
0: ਉਹ ਕੋਈ ਜਿਹੜੇ ਉਹਨਾਂ ਨੇ ਸ਼ਾਇਦ ਲਿਖਿਆ ਸੀ ਮੇਰਾ ਦਾਗਿਸਤਾਨ ਦੇ ਵਿੱਚ, ਕਹਿੰਦੇ ਸਿਉਂਕ ਸੋਚਦੀ ਹੋਏਗੀ ਕਿ ਆਦਮੀ ਕਿੰਨਾ ਮੂਰਖ ਹੈ, ਕਿਤਾਬਾਂ ਨੂੰ ਜਿਹੜਾ ਐ ਰੱਖੀ ਜਾਂਦਾ ਸਾਨੂੰ ਗਾਣੀ ਪੈ ਰਹੀ ਹੈ
1: ਜੀ।
0: ਇੱਕ ਇੰਟਰਸਟਿੰਗ ਤੁਸੀਂ ਦੇਖੋ, ਇਹਨਾਂ ਦੇ ਨਾਲ ਕਹਾਣੀਆਂ ਜੁੜ ਜਾਂਦੀਆਂ ਨੇ ਲਾਇਬ੍ਰੇਰੀ ਦੀ, ਜਦੋਂ ਆਪਾਂ ਗੱਲ ਕਰਦੇ ਹਾਂ ਇਹ ਸਿਰਫ ਚਾਰ ਦੀਵਾਰੀ ਨਹੀਂ ਹੈ, ਇਹ ਸਿਰਫ ਕਹਿ ਲਓ ਵੀ ਕਿਤਾਬਾਂ ਦਾ ਇੱਕ ਸਟੋਰ ਨਹੀਂ ਹੈ, ਬਲਕਿ ਇਹ ਇੱਕ ਤੁਸੀਂ ਦੱਸ ਵੀ ਰਹੇ ਸੀ ਕਿ ਨੌਲੇਜ ਦਾ ਇੱਕ ਪੂਰਾ ਭੰਡਾਰ ਹੈ, ਸਟੋਰ ਹੈ, ਲਾਈਟ ਹਾਊਸ ਹੈ
1: ਜੀ।
0: ਬਸ ਉਹਦੇ ਵੱਲ ਬੰਦੇ ਨੂੰ ਜਾਣਾ ਚਾਹੀਦਾ, ਥੋੜਾ ਜਿਹਾ ਜੇ ਕਦਮ ਅੱਗੇ ਵਧਾਏਗਾ ਤੇ ਉਹ ਖੱਟ ਕੇ ਲਿਆਊ ਕੁਛ ਨਾ ਕੁਛ ਵਿੱਚੋਂ।
1: ਕਹਿੰਦੇ ਖੱਟ ਕੇ ਲਿਆਂਦਾ ਪਟਿਆਲਾ ਤੇ ਪਟਿਆਲੇ ਤੋਂ ਆਪਣੇ ਨਾਲ ਜੁੜ ਗਏ ਨੇ ਲਾਲੀ ਬਾਈ ਜੀ, ਉਹਨਾਂ ਦੀ ਗੱਲ ਸੁਣ ਲਈ ਹੈ ਨਾ।
0: ਵਾਹ ਜੀ ਵਾਹ
1: ਜੀ। ਨਾਲ ਮੁਕੱਦਰ ਜੀ ਵੀ ਜੁੜ ਰਹੇ ਸੀ, ਉਹਨਾਂ ਨੂੰ ਵੀ ਲੈਣੇ ਆ ਬਾਅਦ ਦੇ ਵਿੱਚ ਨਾਲ ਫ੍ਰੀ ਕਰਕੇ ਲਾਈਨ। ਸਤਿ ਸ੍ਰੀ ਅਕਾਲ ਟੋੜਾ ਸਾਹਿਬ, ਸਵਾਗਤ ਜੀ ਆਨੂੰ ਜੀ। ਲਾਲੀ ਟੋੜਾ ਜੀ ਸਵਾਗਤ ਹੈ ਬਾਈ ਜੀ, ਲੱਗਦਾ ਕਿਤੇ ਸੌਂਦਾ ਨੀ ਗਿਆ ਜੀ, 8-9 ਮਿੰਟ ਤੋਂ ਹੋਲਡ ਦੇ ਉੱਤੇ ਸਨ ਜੀ। ਲਾਲੀ ਜੀ ਸਵਾਗਤ ਹੈ ਜੀ।
2: ਹਾਂਜੀ
1: ਹਾਂਜੀ ਜੀ
2: ਆਨੂੰ ਜੀ, ਮੈਂ ਨਾ ਤੁਹਾਡੀ ਕਨਵਰਸੇਸ਼ਨ ਸੁਣ ਰਿਹਾ ਸੀ ਤੁਹਾਨੂੰ ਜਾਣਾ
1: ਜੀ ਸਾਡੇ। ਲਾਲੀ ਜੀ ਆਪਣੇ ਸਪੀਕਰ ਤੇ ਤਾਂ ਨੀ ਲੱਗਿਆ ਹੋਇਆ ਫੋਨ?
2: ਨਹੀਂ ਨਹੀਂ ਨਹੀਂ।
1: ਅੱਛਾ ਜੀ, ਥੋੜੀ ਗੂੰਜ ਰਹੀ ਆਵਾਜ਼, ਮੈਂ ਤਾਂ ਪੁੱਛ ਰਿਹਾ ਜੀ। ਜੀ
2: ਨਹੀਂ ਨਹੀਂ, ਮੈਂ ਨਾ ਮੈਂ ਕਮਰੇ ਦੇ ਵਿੱਚ ਬਾਹਰ ਆ ਗਿਆ।
1: ਹਾਂਜੀ ਜੀ ਆਨੂੰ,
2: ਨਹੀਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਨਾ, ਮੈਂ ਕਿਹਾ ਕਿਤਾਬਾਂ ਨਾ ਪਤਾ ਕੀ ਗੱਲ, ਮੈਨੂੰ ਬਹੁਤ ਸ਼ੌਂਕ ਹੈ ਚੀਜ਼ ਦੇ ਵਿੱਚ। ਅਸੀਂ ਨਾ ਥੋੜੀ ਦੇਰ ਪਹਿਲਾਂ ਨਾ ਅਸੀਂ ਗੱਲ ਕਰ ਰਹੇ ਸੀ ਬਾਈ ਮਕੱਤਰ ਵੀਰ ਨਾਲ ਵੀ, ਅਸੀਂ ਗੱਲ ਕਰ ਰਹੇ ਸੀ
1: ਜੀ,
2: ਕਿਉਂਕਿ ਮੈਨੂੰ ਪੇਪਰ ਪੜ੍ਹਨ ਦਾ ਬਹੁਤ ਮਤਲਬ ਮੈਨੂੰ ਸ਼ੌਂਕ ਆ
1: ਜੀ।
2: ਪੇਪਰ ਦੇ ਵਿੱਚ ਨਾ ਜਿਹੜਾ ਮੇਨ ਆਰਟੀਕਲ ਆਉਂਦੇ ਨਾ, ਅਸਲ ਦੇ ਵਿੱਚ ਮੇਰਾ ਫੋਕਸ ਉੱਥੇ ਹੁੰਦਾ
1: ਜੀ,
2: ਜਿੰਨਾ ਪੇਪਰ ਦਾ ਨਿਚੋੜ ਹੁੰਦਾ ਨਾ ਉਹਦੇ ਵਿੱਚ ਹੀ ਹੁੰਦਾ
1: ਜੀ,
2: ਉਹਦੇ ਵਿੱਚ ਹੀ ਨਿਚੋੜ ਹੁੰਦਾ
1: ਜੀ।
2: ਅੱਛਾ ਫਿਰ ਦੇਖੋ ਤੁਸੀਂ ਉਹਦੇ ਵਿੱਚ ਨਾ ਜਿੰਨੇ ਸੰਪਾਦਕ ਜਿਹੜੇ ਹੈਗੇ ਨੇ, ਜਿਵੇਂ ਜੋਤੀ ਮਲਹੋਤਰਾ ਹੋਏ, ਰਾਮ ਚੰਦਰਾ ਗੋਇਲ, ਮਤਲਬ ਬਹੁਤ ਵਧੀਆ, ਰਵਿੰਦਰ ਜੌਹਰ ਹੋਏ ਨੇ, ਬਹੁਤ ਵਧੀਆ ਮਤਲਬ ਰਾਈਟਰ ਨੇ, ਜਿਹੜੇ ਸੰਪਾਦਕ ਨੇ, ਉਹ ਸਾਰਾ ਕੁਛ ਕਰਦੇ ਨੇ
1: ਜੀ।
2: ਬਟ ਉਹ ਤੋਂ ਬਾਅਦ ਨਾ ਜਿਹੜੇ ਉਹਨਾਂ ਦੇ ਜਵਾਬ ਆਉਂਦੇ ਨੇ ਉਹ ਹੋਰ ਵੀ ਦਿਲਚਸਪ ਹੁੰਦੇ ਨੇ, ਵੀ ਇਹ ਇਹ ਤੋਂ ਬਾਅਦ ਮਤਲਬ ਜਿਹੜੇ ਸਰੋਤੇ ਨੇ ਵੀ ਸੁਣਦੇ ਆ, ਇਹ ਤੋਂ ਬਾਅਦ ਵੀ ਇਹਦਾ ਕੀ ਨਿਚੋੜ ਕੱਢਿਆ ਉਹਨਾਂ ਨੇ
1: ਜੀ,
2: ਵੀ ਇਹ ਜਿਹੜੇ ਆਰਟੀਕਲ ਆਏ ਨੇ ਉਹਦੇ ਵਿੱਚ ਨੀਚੇ ਲਿਖਿਆ ਹੁੰਦਾ ਪਾਠਕਾਂ ਦੇ ਮਤਲਬ ਕਿ ਜਿਹੜੇ ਸਫਾਲ ਹੁੰਦੇ ਨੇ, ਮਤਲਬ ਉਹਦੇ ਵਿੱਚ ਵੀ ਕੀ ਉਹਨਾਂ ਦਾ ਉਹ ਲਿਖਿਆ ਹੁੰਦਾ ਵੀ ਉਹਦਾ ਕੀ ਜਵਾਬ ਆ
1: ਜੀ।
2: ਇਹ ਬਹੁਤ ਵੱਡੀ ਗੱਲ ਆ
1: ਜੀ।
2: ਜਿਵੇਂ ਤੁਸੀਂ ਕਿਤਾਬਾਂ ਦੀ ਗੱਲ ਕਰੀ ਹੈ ਨਾ, ਕਿਤਾਬਾਂ ਦੇਖੋ ਪਤਾ ਕੀ ਗੱਲ, ਦੇਖੋ ਇਹ ਤੁਹਾਨੂੰ ਬਹੁਤ ਸਿਖਾਉਂਦੀ ਆ। ਮੇਰਾ ਨਾ ਮੈਨੂੰ ਜੋ ਜੋ ਮੈਂ ਸਿੱਖਿਆ ਨਾ, ਮੈਂ ਇਹ ਚੀਜ਼ ਤੋਂ ਹੀ ਸਿੱਖਿਆ। ਮੈਂ ਨਾ ਇੱਕ ਛੋਟੇ ਪਰਿਵਾਰ ਦੇ ਵਿੱਚ ਉੱਠ ਕੇ ਨਾ, ਚਲੋ ਸਾਡਾ ਪਰਿਵਾਰ ਵੱਡਾ ਹੋ ਗਿਆ ਬਾਅਦ ਦੇ ਵਿੱਚ
1: ਜੀ,
2: ਪਰ ਸਾਡੇ ਪੀੜ੍ਹੀ ਦੇ ਵਿੱਚ ਨਾ ਮੇਰੇ ਦਾਦਾ ਦਾਦੀ ਜੀ ਬਹੁਤ ਸਿਆਣੇ ਸੀ, ਪੜ੍ਹੇ ਲਿਖੇ ਸੀ, ਗੁਰਮੁਖੀ ਪੜ੍ਹਦੇ ਸੀ, ਬਟ ਜਿਹੜੀ ਸਾਡੀ ਅੱਗੇ ਵਾਲੀ ਪੀੜ੍ਹੀ ਹੈ ਸਾਡੇ ਬਜ਼ੁਰਗਾਂ ਦੀ
1: ਜੀ,
2: ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ। ਉਹ ਤੋਂ ਬਾਅਦ ਸਾਡਾ ਵਕਤ ਆਇਆ
1: ਜੀ,
2: ਮੇਰੇ ਦਾਦਾ ਜੀ ਨਾ ਜੀ ਪੇਪਰ ਪੜ੍ਹਨੇ ਵਿੱਚ ਇੰਨਾ ਸ਼ੌਕੀਨ ਸੀ ਨਾ, ਉਹ ਮਤਲਬ ਉਂਗਲੀਆਂ ਰੱਖ ਰੱਖ ਕੇ ਨਾ ਕੱਲੀ ਕੱਲੀ ਲਾਈਨ ਪੜ੍ਹਦੇ ਸੀ। ਮੈਂ ਉਹਨਾਂ ਨੂੰ ਸੁਣਦਾ ਨਾ, ਮਤਲਬ ਦੇਖਿਆ ਵੀ ਯਾਰ ਇੰਨਾ ਕਿਉਂ ਤਰੀਕੀ ਨਾਲ ਪੜ੍ਹਦੇ ਨੇ ਪੇਪਰ
1: ਜੀ,
2: ਓਦਾਂ ਪੜ੍ਹਨਾ ਮੇਰਾ ਮਤਲਬ ਸ਼ੌਕ ਹੋ ਗਿਆ
1: ਜੀ।
2: ਸੋ ਐ ਨਾ ਵੀ ਦੇਖੋ ਪਤਾ ਕੀ ਗੱਲ ਆ, ਇਹਦੇ ਵਿੱਚ ਨਾ ਨਿਚੋੜ ਆ ਨਾ ਜਿਹੜਾ ਬਹੁਤ ਵੱਡਾ ਹੁੰਦਾ, ਜਿਹੜੇ ਤੁਸੀਂ ਕਿਤਾਬਾਂ ਪੜ੍ਹਦੇ ਆ ਨਾ, ਮਤਲਬ ਕਿ ਵਧੀਆ ਰਾਈਟਰਾਂ ਦੀਆਂ ਲਿਖੀਆਂ ਹੋਈਆਂ ਨੇ
1: ਜੀ,
2: ਤੇ ਮੈਂ ਤਾਂ ਸ਼ਮੀ ਨੂੰ ਮਿਲਿਆ ਹਨਾ ਵੀ ਬਾਕੀ ਜਿੰਦਾ ਦਿਲ ਬੰਦੇ ਨੇ ਨਾ, ਮਤਲਬ ਕਿ ਬਹੁਤ ਵੱਡੀ ਗੱਲ ਆ ਵੀ ਇੰਨਾ ਇਹਨਾਂ ਦਾ, ਮੈਂ ਇਹਨਾਂ ਦੇ ਖੁਦ ਵੀ ਪੜ੍ਹੇ ਨੇ ਇਹਨਾਂ ਦੇ ਜਿਹੜੇ ਗੱਲਾਂ ਬਾਤਾਂ ਜਿਹੜੀਆਂ ਇਹਨਾਂ ਨੇ ਮਤਲਬ ਲਿਖੀਆਂ ਨੇ, ਜਾਂ ਮਤਲਬ ਇਹਨਾਂ ਦੇ ਜੋ ਆਰਟੀਕਲ ਦੇਖੇ ਨੇ, ਮੈਂ ਜ਼ਿਆਦਾ ਨੀ ਪੜ੍ਹ ਪਾਇਆ ਹੈਗਾ, ਪਰ ਫਿਰ ਵੀ ਬਹੁਤ ਜਿੰਦਾ ਦਿਲ ਬੰਦੇ ਨੇ। ਸ਼ਮੀ ਤੁਹਾਨੂੰ ਪ੍ਰਣਾਮ ਜੀ, ਬਹੁਤ ਵੱਡੀ ਗੱਲ ਆ
1: ਜੀ,
0: ਸ਼ੁਕਰੀਆ ਜਨਾਬ, ਸ਼ੁਕਰੀਆ ਜੀ, ਜਿੰਦਾਬਾਦ ਯਾਰ
2: ਬਾਈ ਜੀ। ਹਾਂ ਤੁਸੀਂ ਨਾ ਇੰਨਾ ਜ਼ਿਆਦਾ, ਜੇ ਤੁਹਾਨੂੰ ਪ੍ਰਮਾਤਮਾ ਨੇ ਥੋੜਾ ਜਿਹਾ ਆਹ ਚੀਜ਼ ਉਹ ਕਰਤੀ, ਤੇ ਫਿਰ ਵੀ ਨਾ ਤੁਸੀਂ ਜਿੰਦਾ ਦਿਲ ਬੰਦੇ, ਮੈਂ ਤੁਹਾਨੂੰ ਮੈਂ ਕਹਿੰਦਾ ਸਿਜਦਾ ਕਰਦਾ
1: ਜੀ,
2: ਬਹੁਤ ਵੱਡੀ ਗੱਲ ਹੈ।
0: ਸ਼ੁਕਰੀਆ
1: ਜੀ।
2: ਤੇ ਇਹ ਨਾ ਜਿਹੜਾ ਤੁਸੀਂ ਪੜ੍ਹਨ ਦਾ ਜਿਹੜਾ ਸ਼ੌਂਕ ਨਾ, ਮੈਂ ਨਾ ਕਈ ਵਾਰ ਮੈਂ ਹੱਸਦਾ ਹੁੰਦਾ ਸੀ ਚੋਣਾ ਸਾਹਿਬ ਨੂੰ, ਮੈਂ ਵੀ ਮੈਂ ਇੰਨਾ ਸ਼ੌਂਕ ਰੱਖਦਾ ਸੀ ਪੜ੍ਹਨ ਦੇ ਵਿੱਚ ਨਾ, ਜਦੋਂ ਮੈਂ ਯੂਪੀ ਤੋਂ ਆਉਂਦਾ ਹੁੰਦਾ ਟ੍ਰੇਨ ਦੇ ਵਿੱਚ ਨਾ, ਚਲੋ ਹੁਣ ਤਾਂ ਮੈਂ ਗੱਡੀ ਚ ਆਉਂਦਾ ਜਾਂਦਾ ਕਈ ਸਾਲਾਂ ਤੋਂ
1: ਜੀ,
2: ਮੈਂ ਮੈਗਜ਼ੀਨ ਲੈ ਜਾਂਦਾ ਹੁੰਦਾ ਸੀ, ਮੈਂ ਉਸ ਪੜ੍ਹਨ ਦਾ ਬਹੁਤ ਸ਼ੌਕੀਨ ਸੀ, ਤੇ ਉਹ ਆਰਟੀਕਲ ਇੰਨਾ ਜ਼ਿਆਦਾ ਪੜ੍ਹਦਾ ਸੀ, ਮੈਂ 2 ਮੈਗਜ਼ੀਨ ਖਤਮ ਕਰਦਾ ਸੀ ਆਉਂਦਾ ਹੁੰਦਾ, ਨੀਂਦ ਆਉਂਦੀ ਨਾ ਸੀ ਗੱਡੀ ਦੇ ਵਿੱਚ,
0: ਵਾਹ ਜੀ ਵਾਹ,
2: ਮਤਲਬ ਆਉਂਦਾ ਆਉਂਦਾ 2 ਮੈਗਜ਼ੀਨ, ਮਤਲਬ ਜਿਹੜੇ ਹੁੰਦੇ ਸੀ ਕਈ ਪੇਪਰ ਹੁੰਦੇ ਸੀ, ਕਈ ਪੇਜ ਹੁੰਦਾ ਸੀ, ਆਉਂਦਾ ਆਉਂਦਾ ਖਤਮ ਕਰ ਦਿੰਦਾ ਸੀ, ਪੜ੍ਹ ਲੈਂਦਾ ਸੀ ਸਾਰਾ ਆਉਂਦਾ ਆਉਂਦਾ ਹੀ, ਦੇਖ ਲਓ ਤੁਸੀਂ ਇੰਨਾ ਜ਼ਿਆਦਾ ਮੈਨੂੰ ਕਿਉਰੋਸਿਟੀ ਸੀ, ਮਤਲਬ ਇੰਨਾ ਜ਼ਿਆਦਾ ਮਤਲਬ ਮਤਲਬ ਝਟਕ ਸੀ
1: ਜੀ,
2: ਇੰਨਾ ਜ਼ਿਆਦਾ। ਹੁਣ ਵੀ ਮੇਰੀ ਪੇਪਰ ਪੜ੍ਹਨ ਦੀ ਇੰਨੀ ਝਟਕ ਆ ਵੀ ਜਦੋਂ ਮੈਨੂੰ ਪੇਪਰ ਨਾ ਮਿਲਦਾ, ਜਿਵੇਂ ਆਮ ਮੈਨੂੰ ਫੇਮ ਨੀ ਮਿਲਦੀ, ਚਿੱਟਾ ਨੀ ਮਿਲਦਾ, ਜਦ ਤੱਕ ਮੇਰਾ ਪੇਪਰ ਨੀ ਮੇਰੇ ਘਰੇ ਆਉਂਦਾ ਹੈ, ਕਈ ਵਾਰ ਨਹੀਂ ਵੀ ਆਉਂਦਾ, ਲੇਟ ਵੀ ਹੋ ਜਾਂਦਾ, ਤਾਂ ਫਿਰ ਮੇਰੇ ਝਟਕ ਹੁੰਦੀ ਹੈ ਚੀਜ਼ ਦੇ ਵਿੱਚ। ਉਹ ਮੇਰੇ ਆਰਟੀਕਲ ਸਿਰਫ ਬਿਲਕੁਲ ਜਿਹੜੇ ਮੇਨ ਪੇਪਰ, ਜਿਹੜਾ ਮੇਨ ਜਿਹੜਾ 5ਵਾਂ ਸਫ਼ਾ ਜਾਂ 6ਵਾਂ ਸਫ਼ਾ ਦੇ ਵਿੱਚ ਨਾ ਜਿਹੜੇ ਮੇਨ ਆਰਟੀਕਲ ਆਉਂਦੇ ਨੇ, ਖਾਸ ਕਰਕੇ ਐਤਵਾਰ ਵਾਲਾ
1: ਜੀ,
2: ਉਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਰਟੀਕਲ ਆਉਂਦੇ ਨੇ, ਇੰਨਾ ਮੈਂ ਕਹਿੰਦਾ ਵੀ ਜੇ ਬੰਦਾ ਉਹ ਪੜ੍ਹ ਲਵੇ ਨਾ
1: ਜੀ,
2: ਤੁਹਾਨੂੰ ਕੁਛ ਕਰਨ ਦੀ ਜਾਂ ਮਤਲਬ ਕੁਛ ਸਿੱਖਣ ਦੀ ਜਾਂ ਕੁਛ ਮਤਲਬ ਖੇਤਰ ਉੱਧਰ ਗੱਲ ਕਰਨ ਦੀ ਲੋੜ ਨਹੀਂ
1: ਜੀ,
2: ਇੰਨਾ ਜ਼ਿਆਦਾ ਮਤਲਬ ਉਹਦੇ ਵਿੱਚ ਨੌਲੇਜ
1: ਜੀ,
2: ਇੰਨਾ ਜ਼ਿਆਦਾ ਮਤਲਬ ਕਿ ਜਿਵੇਂ ਤੁਸੀਂ ਭਰ ਸਾਹਿਬ, ਤੁਹਾਨੂੰ ਵੀ ਮੈਂ ਸਲੂਟ ਕਰਦਾ ਵੀ ਮਤਲਬ ਕਿ ਵਰਡ ਵਰਡ ਲੇਵਲ ਦੀ ਜਿਹੜੀ ਤੁਸੀਂ ਉਹ ਕਰਦੇ, ਮੈਂ ਹੁਣ ਵੀ ਮਤਲਬ ਇਹ ਨੀ ਹੈਗਾ ਮੈਂ ਪੇਪਰੇ ਪੜ੍ਹਦਾ
1: ਜੀ,
2: ਹੋਰ ਵੀ ਜਿਹੜੀ ਬਾਹਰ ਵਾਲੀ ਨਿਊਜ਼ ਨੇ ਨਾ ਜਿਹੜੀ ਮੈਂ ਬਾਹਰ ਵਾਲੀ ਹੁੰਦੀ ਨੇ ਵੀ ਮਤਲਬ ਕਿ ਬਹੁਤ ਜ਼ਿਆਦਾ ਚੰਗਾ ਲੱਗਦਾ ਹਨਾ, ਵੀ ਇਹ ਵੀ ਨੌਲੇਜ ਲੈਣੀ ਜ਼ਰੂਰੀ ਹੈ,
1: ਬਿਲਕੁਲ
2: ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਆਪਣੀ ਪੀੜ੍ਹੀਆਂ ਸਿਖਾਈਏ, ਠੀਕ ਹੈ, ਕਮ ਸੇ ਕਮ ਸਾਨੂੰ ਤੁਰਨ ਲੱਗੇ ਜਾਂ ਅੱਗੇ ਬਾਹਰ ਜਾ ਕੇ ਕੁਛ ਤਾਂ ਪਤਾ ਲੱਗੇ
1: ਹਨਾ,
2: ਦੂਜੇ ਦੂਜੀਆਂ ਸਿਖਾ ਪਾਈਏ,
1: ਬਿਲਕੁਲ ਹੈ ਜੀ, ਬਿਲਕੁਲ।
2: ਮੈਨੂੰ ਬਹੁਤ ਚੰਗਾ ਲੱਗਿਆ ਬਾਈ ਜੀ,
1: ਥੈਂਕ ਯੂ,
2: ਸਮਾਂ ਦੇਣ ਲਈ
1: ਧੰਨਵਾਦ, ਸਮਾਂ ਦੇਣ ਲਈ ਧੰਨਵਾਦ,
2: ਥੈਂਕ ਯੂ,
1: ਥੈਂਕ ਯੂ, ਸਤਿ ਸ੍ਰੀ ਅਕਾਲ, ਰਵੇਗੀ ਦਵਿੰਦਰ ਜੀ ਵੀ ਨਾਲ ਜੁੜ ਜਾਣ, ਆਪਣੀ ਸਾਂਝ ਜ਼ਰੂਰ ਪਾਉਣ, ਤੇ ਰਾਜਨ ਸੈਣੀ ਜੀ, ਹੋਰ ਸਾਰੇ ਸੱਜਣ, ਕਿਉਂਕਿ ਕੱਲੀ ਪੰਜਾਬੀ ਦੀ ਕਿਤਾਬ ਹੀ ਨਹੀਂ, ਹੋਰ ਬਹੁਤ ਜਿਸ ਜਿਸ ਦੇ ਵਿਚ ਵੀ ਦੋਸਤ ਪੜ੍ਹਨਾ ਪਸੰਦ ਕਰਦੇ ਨੇ, ਕਾਨੂੰਨ ਦੀਆਂ ਕਿਤਾਬਾਂ ਵੀ ਪੜ੍ਹਨੀਆਂ ਪੈਂਦੀਆਂ ਨੇ, ਸਾਰਾ ਕੁਝ ਆ ਉਹਦੇ ਵਿਚ, ਤੇ
0: ਬਿਲਕੁਲ
1: ਹਾਂਜੀ,
0: ਇਹ ਤਾਂ ਭਰ ਸਾਹਿਬ ਵੱਡੀ ਗੱਲ ਆ, ਦੇਖੋ ਜਿਵੇਂ ਕਹਿੰਦੇ ਨਾ, ਜਿਹੜਾ ਇੰਟਰਸਟ ਸਾਡਾ ਬਣ ਜੇ ਉਹ ਫਿਰ ਅੱਗੇ ਚੱਲਿਆ ਰਹਿੰਦਾ, ਉਸ ਇੰਟਰਸਟ ਦੇ ਨਾਲ ਬੰਦਾ ਅੱਗੇ ਵੱਧਦਾ ਰਹਿੰਦਾ ਹੈ,
1: ਬਿਲਕੁਲ।
0: ਲਾਇਬ੍ਰੇਰੀ ਦੀ ਜਿਵੇਂ ਟੌੜਾ ਸਾਹਿਬ ਗੱਲ ਕਰਕੇ ਗਏ ਨਾ, ਇਹ ਦੇਖੋ ਇਹ ਕਹਿ ਲੋ ਵੀ ਆਪਾਂ ਇਹਦਾ ਕਰੇਜ਼ ਕਹਿ ਲੋ ਜਾਂ ਅਟੈਚਮੈਂਟ ਕਹਿ ਲੋ ਕਿ ਸਾਡਾ ਇਹਨਾਂ ਲਗਾਵ ਆ ਕਿਤਾਬਾਂ ਦੇ ਨਾਲ, ਜਿਵੇਂ ਟੌੜਾ ਸਾਹਿਬ ਦੱਸ ਰਹੇ ਸੀ ਕਿ ਉਹ ਕਿਵੇਂ ਜਿਹੜਾ ਮੈਗਜ਼ੀਨ ਨੇ ਉਹਨਾਂ ਨੂੰ ਪੜ੍ਹ ਲੈਂਦੇ ਸਨ ਸਫ਼ਰ ਦੇ ਦੌਰਾਨ, ਇਹ ਇੱਕ ਬਹੁਤ ਹੀ ਕਮਾਲ ਦੀ ਗੱਲ ਆ। ਉਹ ਮੇਰੇ ਇੱਕ ਦੋਸਤ ਨੇ ਕਿੱਸਾ ਇੱਕ ਸਾਂਝਾ ਕੀਤਾ, ਕਹਿੰਦੇ ਅਸੀਂ ਜਿਹੜੇ ਆ ਨੌਰਥ ਈਸਟ ਵੱਲ ਜਾਣਾ ਸੀਗਾ, ਤੇ ਉਹ ਤੁਹਾਨੂੰ ਪਤਾ ਕਿ ਖਾਸਾ ਟਾਈਮ ਲੱਗਦਾ ਕਈ ਗੱਡੀ ਚੱਲਦੀ ਆ, ਤੇ ਉਹ ਕਹਿੰਦੇ ਵੀ ਟਾਈਮ ਕਿਵੇਂ ਪਾਸ ਕਰੀਏ, ਉਹ ਗਰੁੱਪ ਸੀ 10-15 ਕੁ ਜਣਿਆਂ ਦਾ, ਉਹ ਇੱਕ ਬੰਦਾ ਕਹਿੰਦਾ ਚਲੋ ਤੁਸੀਂ ਮੇਰੇ ਆਲੇ ਦੁਆਲੇ ਬਹਿ ਜਾਓ ਮੈਂ ਸ਼ੁਰੂ ਕਰਦਾ। ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀ ਲੂਣਾ ਪੜ੍ਹ ਕੇ ਗਾ ਕੇ, ਜਿਵੇਂ ਉਹ ਕਿਉਂਕਿ ਉਹ ਬਹੁਤ ਹੀ ਸ਼ਾਨਦਾਰ ਹੈ, ਉਹ ਕਹਿੰਦੇ ਜੀ ਸਾਨੂੰ ਇਹ ਨਾ ਪਤਾ ਲੱਗੇ ਵੀ ਕਿੱਥੇ ਬੈਠੇ ਆ ਕੀ ਆ।
1: ਵਾਅਦਾ ਕਰਾਂਗਾ ਮੈਂ ਕਿਤਾਬ ਪੜ੍ਹਨ ਦਾ, ਮੇਰਾ ਸਬੱਬ ਮੈਨੂੰ ਲੱਗਦਾ ਕਿ 18-19 ਸਾਲ ਦੀ ਉਮਰ ਹੋਣੀ ਆ, ਤੇ ਉਦੋਂ ਮੈਂ ਪੜ੍ਹੀ ਸੀ ਇਹ ਜੀ,
0: ਜੀ ਬਾ ਕਮਾਲ ਹੈ ਜੀ, ਬਾ
1: ਜੀ
0: ਕਮਾਲ, ਬਹੁਤ ਹੀ ਮਤਲਬ ਕਹਿ ਲਓ ਵੀ ਉਹ ਮੀਲ ਪੱਥਰ ਹੈ।
1: ਬਿਲਕੁਲ ਹੈ ਜੀ,
0: ਉਹ ਇੰਨੀ ਸ਼ਾਨਦਾਰ ਹੈ ਕਿ ਉਹ ਕਹਿੰਦੇ ਜੀ ਸਾਨੂੰ ਕੋਈ ਸਫ਼ਰ ਦਾ ਪਤਾ ਹੀ ਨੀ ਲੱਗਿਆ, ਉਦੋਂ ਪਹਿਲਾਂ ਚੀਕ ਝਾੜਾ ਪਾ ਰਹੇ ਸੀ, ਗਰਮੀ ਲੱਗ ਰਹੀ ਹੈ, ਹੋ ਰਿਹਾ ਬਾਹ ਹੋ ਰਿਹਾ, ਕਹਿੰਦਾ ਕਿਸੇ ਨੂੰ ਕੁਛ ਨੀ ਹੋਇਆ, ਆਰਾਮ ਨਾਲ ਬੈਠੇ ਰਹੇ, ਅਲੱਗ ਦੁਨੀਆਂ ਚ ਜਿਹੜੇ ਆ ਉਹ ਪਹੁੰਚ ਗਏ,
1: ਪਹੁੰਚ ਗਏ।
0: ਇਹਨਾਂ ਦੇ ਵਿੱਚ ਜਿਹੜੀ ਹੈ ਪਾਵਰ ਆ
1: ਜੀ,
0: ਤੇ ਜਿਹੜੀਆਂ ਨੇ ਬੁਕਸ ਦੀ ਜਦੋਂ ਆਪਾਂ ਲਿਖਣ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਵੱਖਰਾ ਆਯਾਮ ਆ ਜਾਂਦਾ, ਕਿਉਂਕਿ ਅਸੀਂ ਅੱਜ ਇਹਦੇ ਉੱਤੇ ਲਾਇਬ੍ਰੇਰੀ ਦੇ ਉੱਤੇ ਖਾਸ ਤੌਰ ਤੇ ਇਹਦਾ ਜ਼ਿਕਰ ਕਰ ਰਹੇ ਹਾਂ। ਦੇਖੋ ਇੱਕ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਦਾ, ਉਹ ਬੜਾ ਪਾਪੂਲਰ ਰਿਹਾ, ਮੈਨੂੰ ਬਹੁਤ ਵਧੀਆ ਲੱਗਦਾ ਰਿਹਾ, ਪਰ ਉਹਨੂੰ ਖਰੀਦਣ ਦੀ ਕਪੈਸਿਟੀ ਸਾਡੀ ਉਦੋਂ ਨਹੀਂ ਸੀ, ਪਰ ਜਦੋਂ ਤੱਕ ਸਾਡੀ ਖਰੀਦਣ ਦੀ ਕਪੈਸਿਟੀ ਹੋਈ ਉਦੋਂ ਤੱਕ ਉਹ ਛਪਣਾ ਹੀ ਬੰਦ ਹੋ ਗਿਆ, ਤੇ ਹੁਣ ਉਹ ਟੋਟਲੀ ਡਿਜੀਟਲ ਫਾਰਮ ਚ ਛਾਪਦੇ ਆ, ਬੁੱਕ ਫਾਰਮ ਚ ਨਹੀਂ ਛਾਪਦੇ, ਬੁੱਕ ਪ੍ਰਿੰਟਿੰਗ ਉਹਨਾਂ ਨੇ ਬੰਦ ਹੀ ਕਰਤੀ ਉਹਦੀ। ਲਗਭਗ ਜੇ ਮੈਂ ਗਲਤ ਨਾ ਹੋਵਾਂ ਤਾਂ 28 ਵੋਲਿਊਮ ਨੇ ਉਹਦੇ, ਬਹੁਤ ਵੱਡੇ ਵੱਡੇ, ਤੇ ਜਿਹੜੀ ਉਹ ਵੱਡੀਆਂ ਦੋ ਅਲਮਾਰੀਆਂ ਲਗਭਗ ਭਰ ਜਾਂਦੀਆਂ ਉਹਦਾ ਨਾਲ ਹੀ, ਤੇ ਦੋ ਜਿਹੜੇ ਵੋਲਿਊਮ ਆ ਉਹ ਤਾਂ ਸਿਰਫ ਇੰਡੈਕਸ ਹੀ ਦੱਸਦੇ ਆ ਵੀ ਕਿਹੜੀ ਕਿਹੜੀ ਚੀਜ਼ ਕਿੱਥੇ ਆ। ਉਹ ਬਹੁਤ ਮੈਨੂੰ ਬਹੁਤ ਕਮਾਲ ਦੀ ਕਿਤਾਬ ਲੱਗਦੀ ਰਹੀ ਹਮੇਸ਼ਾ ਹੀ, ਉਹ ਲਾਇਬ੍ਰੇਰੀ ਜਿੱਥੇ ਮੈਂ ਜਾਣਾ ਉਹਨੂੰ ਲੱਭ ਕੇ ਲਿਖਣਾ ਰਿਹਾ ਠੀਕ ਆ ਭਾਈ ਆਹ ਇਹਚੋਂ ਕੋਈ ਚੀਜ਼ ਦੇਖ ਲਓ, ਕਿਉਂਕਿ ਉਹ ਰੈਂਡਮ ਹੈ ਰੈਫਰ, ਉਹਨੂੰ ਐਂ ਤਾਂ ਹੈ ਨੀ ਵੀ ਆਪਾਂ ਇੱਥੋਂ ਸ਼ੁਰੂ ਕਰਨੀ ਉੱਥੋਂ ਸ਼ੁਰੂ ਕਰਨੀ, ਜਿਹੜਾ ਮਰਜ਼ੀ ਪੰਨਾ ਖੋਲ ਲਓ ਜਾਂ ਸਪੈਸੀਫਿਕਲੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਆ ਫਿਰ ਤਾਂ ਉਹ ਹੈਗਾ ਹੀ ਹੈਗਾ ਇਨਸਾਈਕਲੋਪੀਡੀਆ। ਪੰਜਾਬੀ ਦੇ ਵਿੱਚ ਇਹ ਕੰਮ ਜਿਹੜਾ ਹੈ ਨਾ ਬਹੁਤ ਕਮਾਲ ਦਾ, ਇਹ ਕੀਤਾ ਉਹਨਾਂ ਨੇ ਆਪਣੇ ਮਹਾਨ ਕੋਸ਼ ਲਿਖਿਆ ਭਾਈ ਕਾਨ ਸਿੰਘ ਨਾਭਾ ਜੀ ਨੇ, ਉਹ ਉਹਨਾਂ ਦੀ ਕੱਲੀ ਕਿਤਾਬ
1: ਜੀ,
0: ਜਿਹੜੇ ਕੱਲੀ ਕਿਤਾਬ ਤੇ ਉਹ ਮਤਲਬ ਅੱਜ ਤੱਕ ਵੀ ਉਸ ਪੱਧਰ ਦਾ ਕੰਮ ਜਿਹੜਾ ਉਹ ਦੇਖਣ ਨੂੰ ਨਹੀਂ ਮਿਲ ਰਿਹਾ। ਆਪਾਂ ਯੂਨੀਵਰਸਿਟੀਆਂ ਵੀ ਨੇ ਔਰ ਯੂਨੀਵਰਸਿਟੀਆਂ ਦੇ ਵਿੱਚ ਖੋਜ ਕਾਰਜ ਵੀ ਹੋ ਰਹੇ, ਬੜਾ ਕੁਛ ਹੋ ਰਿਹਾ, ਬਹੁਤ ਜ਼ਿਆਦਾ ਤੇ ਕੰਮ ਵੀ ਹੋ ਰਿਹਾ, ਪਰ ਜਿਹੜਾ ਉਹ ਵਨ ਮੈਨ ਆਰਮੀ ਵਾਲਾ ਕੰਮ ਜਿਹੜਾ ਕੀਤਾ ਨਾ ਉਹਨਾਂ ਨੇ
1: ਜੀ,
0: ਉਹ ਕਮਾਲ ਹੈ, ਬੰਦਾ ਹੈਰਾਨ ਹੁੰਦਾ ਸੋਚ ਕੇ ਕਿ ਜੇ ਉਹ ਕਵਿਤਾ ਦੀ ਗੱਲ ਕਰ ਰਹੇ ਹੈ, ਕਵਿਤਾਵਾਂ ਦੀ ਗੱਲ ਕਰ ਰਹੇ ਹੈ, ਪਿੰਗਲ ਰੂਲਸ ਦੀ ਗੱਲ ਕਰ ਰਹੇ ਹੈ, ਉਹਦੇ ਰੂਲਸ ਨੂੰ ਉਹਨਾਂ ਨੇ ਪਰੋਇਆ, ਜਿਵੇਂ ਮਾਲਾ ਦੀ ਪਰੋਈ ਜਾਂਦੀ ਹੈ ਮੋਤੀ ਦੇ ਬਣ ਕੇ, ਉਹ ਐ ਪਰੋਏ ਹੋਏ ਆ। ਜੇ ਉਹ ਜੜੀ ਬੂਟੀਆਂ ਦੀ ਗੱਲ ਕਰਦੇ ਆ ਉਹਦੇ ਵਿੱਚ ਹਨੇਰੀ ਪੂਰੀ ਲਿਆਉਂਦੇ ਆ, ਜੇ ਉਹ ਜਿਵੇਂ ਹੁਣ ਗੁਰਬਾਣੀ ਦੇ ਵਿੱਚ ਸੰਖਿਆਵਾਂ ਦਾ ਜ਼ਿਕਰ ਆਉਂਦਾ ਤਾਂ ਉਹ ਸੰਖਿਆਵਾਂ ਦੀ ਗੱਲ ਕਰਦੇ ਆ, ਉਹ ਵੀ ਐਨ ਪੂਰੇ ਕਪਾੜ ਖੋਲਣ ਵਾਲਾ ਕੰਮ ਹੁੰਦਾ ਉਹਨਾਂ ਦਾ, ਬਹੁਤ ਕਮਾਲ ਆ।
1: ਉਹ
0: ਕਹਿੰਦੇ ਲਾਇਬ੍ਰੇਰੀ ਵਾਲਾ ਕੰਮ ਹੀ ਆ ਉਹ, ਇੱਕ ਕਿਤਾਬ ਦਾ ਹੀ ਇੱਕ ਤਰ੍ਹਾਂ ਦਾ ਦੇਖਿਆ ਜਾਵੇ ਜੀ, ਜਾਂ ਰੈਫਰੈਂਸ ਬੁੱਕ ਦੇਖੀ ਜਾ ਸਕਦੀ ਹੈ
1: ਜੀ।
0: ਸੋ ਇਹ ਜੀ ਜੀ
1: ਜੀ ਸ਼ਮੀ ਜੀ, ਆਪਣੇ ਨਾਲ ਤੁਸੀਂ ਗੁਰੂ ਨਗਰੀ ਦੀ ਗੱਲ ਕੀਤੀ ਹੈ ਤੇ ਗੁਰੂ ਨਗਰੀ ਤੋਂ ਹੀ ਆਪਣੇ ਨਾਲ ਬਾਕਮਾਲ ਸ਼ਖਸੀਅਤ ਹਰਫਾਂ ਤੇ ਕਲਮਾਂ ਦੇ ਜਿਹੜੇ ਨੇ ਮਾਹਰ ਜਾਦੂਗਰ ਕਹਿ ਸਕਦੇ ਹਾਂ ਦੀਪ ਦਵਿੰਦਰ ਜੀ ਜੁੜੇ ਆ, ਉਹਨਾਂ ਦੀਆਂ ਲਾਜਵਾਬ ਗੱਲਾਂ ਬਾਤਾਂ ਸੁਣਦੇ ਆ ਜਦੋਂ ਬੰਦੇ ਦਾ ਸਾਹ ਵੀ ਰੁਕ ਜਾਂਦਾ ਹੈ, ਤੇ ਆਪਾਂ 2 ਕੁ ਮਿੰਟ ਸਾਹ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਆਪਣਾ, ਤੇ ਉਹਨਾਂ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣਦੇ ਹਾਂ, ਸਾਹਿਤ ਦੇ ਨਾਲ ਬਹੁਤ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਦੀਪ ਦਵਿੰਦਰ ਜੀ, ਜੀ ਅਨੁਜੀ ਨਿੱਘਾ ਸਵਾਗਤ ਹੈ ਜੀ।
3: ਹਾਂਜੀ, ਜਿੰਨੇ ਵੀ ਦੇਸ਼ ਵਿਦੇਸ਼ ਤੋਂ ਦੁਆਬਾ ਰੇਡੀਓ ਨੂੰ ਸਾਡੇ ਦੋਸਤ ਸੁਣ ਰਹੇ ਆ
1: ਜੀ,
3: ਸਾਰਿਆਂ ਨੂੰ ਗੁਰੂ ਨਗਰੀ ਤੋਂ ਮੇਰੇ ਵੱਲੋਂ ਨਮਸਕਾਰ ਤੇ ਅਦਾਬ।
1: ਅਦਾਬ ਜੀ, ਜੀ ਅਨੂ ਜੀ, ਕਿਵੇਂ ਫੀਲ ਹੁੰਦਾ ਹੈ ਦੀਪ ਦਵਿੰਦਰ ਜੀ, ਅੱਜ ਲਾਇਬ੍ਰੇਰੀ ਦਿਵਸ ਵੀ ਹੈ ਤੇ ਕਿਤਾਬਾਂ ਦੀ ਦੁਨੀਆਂ ਦੀ ਗੱਲ ਹੋ ਰਹੀ ਹੈ, ਤੁਸੀਂ ਤਾਂ ਬਾਖੂਬੀ ਉਹਦੇ ਵਿੱਚ ਪੂਰੇ ਗੜੋਚ ਕਹਿ ਸਕਦੇ ਹੋ, ਤੇ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਵਿਸ਼ੇ ਦੇ ਉੱਤੇ?
3: ਸਾਡੇ ਇਨਕਲਾਬੀ ਸ਼ਾਇਰ ਰਵਿੰਦਰ ਸਹਿਰਾ ਹੋਰਾਂ ਦੀ ਇੱਕ ਨਜ਼ਮ ਦੀਆਂ ਦੋ ਲਾਈਨਾਂ ਨੇ
1: ਜੀ,
3: ਕਿ ਅਸੀਂ ਵੀ ਸ਼ਾਇਦ ਆਪਣੇ ਹਿੱਸੇ ਦੀ ਜ਼ਿੰਦਗੀ ਕੀੜਿਆਂ ਵਾਂਗ ਰੀਂਗ ਰੀਂਗ ਕੇ ਕਰਦੇ ਬਸਰ।
1: ਕਿਆ ਬਾਤ ਹੈ ਜੀ,
3: ਸਾਨੂੰ ਸੋਝੀ ਨਾ ਹੁੰਦੀ ਸੰਘਰਸ਼ਾਂ ਅਤੇ ਟੱਕਰਾਂ ਦੀ, ਜੇ ਸਾਡੇ ਕੋਲ ਨਾ ਹੁੰਦੀ ਲੋ ਅੱਖਰਾਂ ਦੀ।
1: ਵਾਹ ਜੀ ਵਾਹ ਜੀ,
0: ਬਹੁਤ ਹੀ ਖੂਬ ਜੀ, ਕਿਆ ਬਾਤ।
3: ਜਿਹੜੀ ਇਹ ਸ਼ਬਦ ਦੀ ਲੋ ਹੈ, ਜਿਹੜੀ ਹਰਫਾਂ ਦੀ ਲੋ ਹੈ
1: ਜੀ
3: ਸਾਡੇ ਕੋਲ, ਇਹ ਸਾਨੂੰ ਭਾਰਤ ਭਾਜੀ ਜੀਵਨ ਜਾਚ ਸਿਖਾਉਂਦੀ ਹੈ।
1: ਬਿਲਕੁਲ,
3: ਜੇ ਅੱਜ ਅਸੀਂ ਇੰਨੀਆਂ ਪਿਆਰੀਆਂ ਗੱਲਾਂ ਕਰ ਰਹੇ ਹਾਂ
1: ਜੀ,
3: ਜੇ ਅੱਜ ਅਸੀਂ ਇੰਨੀਆਂ ਸਿਆਣੀਆਂ ਗੱਲਾਂ ਕਰ ਰਹੇ ਹਾਂ
1: ਜੀ,
3: ਜੇ ਅੱਜ ਅਸੀਂ ਇੰਨੀ ਵਿਧਵਤਾ ਭਰਪੂਰ ਜਿਹੜੇ ਸੰਵਾਦ ਆ ਉਹ ਰਚਾ ਰਹੇ ਹਾਂ
1: ਜੀ,
3: ਇਹਦੇ ਪਿੱਛੇ ਨਿਰਸੰਦੇਹ ਜਿਹੜਾ ਕਾਰਨ ਹੈ ਉਹ ਇਹ ਹੈ ਕਿ ਜਿਹੜੀ ਕਿਤਾਬ ਸਾਡੇ ਕੋਲ ਹੈ
1: ਜੀ,
3: ਗੁਰੂ ਬਾਬਿਆਂ ਦੇ ਉਸ ਕਥਨ ਦੇ ਮੁਤਾਬਕ ਕਿ ਪੋਥੀ ਪਰਮੇਸ਼ਰ ਕਾ ਥਾਨ
1: ਜੀ,
3: ਜਿਹਨੂੰ ਸ਼ਬਦ ਨੂੰ ਰੱਬ ਦਾ ਰੂਪ ਸਾਡੇ ਗੁਰੂਆਂ ਨੇ ਮੰਨਿਆ
1: ਜੀ,
3: ਅਸੀਂ ਉਸ ਸ਼ਬਦ ਨੂੰ ਨਮਸਕਾਰ ਕਰਦੇ ਹਾਂ
1: ਜੀ,
3: ਉਸ ਸ਼ਬਦ ਕੋਲੋਂ ਸੇਧ ਲੈਂਦੇ ਹਾਂ, ਉਹੀ ਸ਼ਬਦ ਸਾਨੂੰ ਜਿਹੜਾ ਉਹ ਸੰਵਾਦ ਰਚਾਉਣ ਦੇ ਵਿੱਚ ਸਾਡੇ ਨਾਲ ਸਹਾਈ ਹੁੰਦਾ, ਜਿਹੜੀ ਅੱਜ ਆਪਾਂ ਹਨਾ ਅੱਜ ਸਾਡਾ ਆਪਾਂ ਲਾਇਬ੍ਰੇਰੀ ਦਿਵਸ ਮਨਾ ਰਹੇ ਹਾਂ, ਆਪਾਂ ਕਿਤਾਬਾਂ ਦਾ ਦਿਨ ਮਨਾ ਰਹੇ ਹਾਂ, ਕਿਤਾਬਾਂ ਦੀ ਮਹਿਫਲ ਦਾ ਦਿਨ ਮਨਾ ਰਹੇ ਹਾਂ, ਕਿਤਾਬਾਂ ਦੇ ਪਰਿਵਾਰ ਦਾ ਦਿਨ ਮਨਾ ਰਹੇ ਹਾਂ,
1: ਬਿਲਕੁਲ
3: ਉਹਨਾਂ ਪੁਸਤਕਾਂ ਨੇ ਦੁਨੀਆਂ ਨੂੰ ਜਿਹੜਾ ਉਹਨਾਂ ਦੀ ਦੁਨੀਆਂ ਭਰ ਦੀ ਵਿਆਕਰਨ ਨੂੰ ਜਿਹੜਾ ਆਪਣੀ ਬੁੱਕ ਚ ਜਿਹੜਾ ਸਮੇਟ ਕੇ
1: ਰੱਖਿਆ ਹੋਇਆ ਜੀ, ਬਿਲਕੁਲ ਹੈ ਜੀ।
3: ਮੈਂ ਉਦੋਂ ਦਾ ਹੀ ਸੁਣ ਰਿਹਾ ਭਾਰਤ ਭਾਜੀ ਕਿ ਸਰਮੀ ਭਾਜੀ ਦੀਆਂ ਬੜੀਆਂ ਮੁੱਲਵਾਨ ਗੱਲਾਂ, ਤੁਹਾਡੀਆਂ ਬੜੀਆਂ ਮੁੱਲਵਾਨ
1: ਟਿੱਪਣੀਆਂ,
3: ਤੇ ਖਾਸ ਕਰਕੇ ਸਾਡੇ ਜਿਹੜੇ ਸਰੋਤੇ ਜਿਹੜੇ ਆ ਉਹ ਅੱਜ ਦੀ ਇਸ ਪਲੇਟਫਾਰਮ ਤੋਂ ਜਿਹੜੀ ਨਿੱਕੀ ਮੋਟੀ ਚਰਚਾ ਦੇ ਨਾਲ ਵਿੱਚ ਹਿੱਸਾ ਲੈ ਰਹੇ
1: ਜੀ।
3: ਦੇਖੋ ਕੁਛ ਗੱਲਾਂ, ਕੁਛ ਚੀਜ਼ਾਂ, ਕੁਝ ਵਸਤਾਂ ਇੰਨੀਆਂ ਯਾਦ ਕਿਉਂ ਰਹਿੰਦੀਆਂ ਨੇ
1: ਜੀ?
3: ਸਾਡੇ ਕੋਲ ਸਮੀ ਭਾਜੀ ਮੇਰੇ ਨਾਲ ਸਹਿਮਤ ਹੋਣਗੇ
1: ਜੀ
3: ਕਿ ਸਾਡੇ ਕੋਲ ਬਹੁਤ ਮੁੱਲਵਾਨ ਜਿਹਨੂੰ ਪੂਰੀ ਦੁਨੀਆਂ ਚ ਸਭ ਤੋਂ ਵੱਧ ਸਰਾਇਆ ਗਿਆ ਉਹ ਪੁਸਤਕ ਹੈ ਮੇਰਾ ਦਾਗਿਸਤਾਨ,
1: ਦਾਗਿਸਤਾਨ ਰਸ਼ੀਅਨ
3: ਲਿਟਰੇਚਰ, ਰਸ਼ੀਅਨ ਲਿਟਰੇਚਰ ਹੈ ਤੇ ਲੇਕਿਨ ਅਸੀਂ ਤਾਂ ਜਾਣਦੇ ਹਾਂ ਭਾਰਤ ਭਾਜੀ
1: ਜੀ,
3: ਅਸੀਂ ਤਾਂ ਜਾਣਦੇ ਹਾਂ ਮੇਰੇ ਦਾਗਿਸਤਾਨ ਨੂੰ ਕਿਉਂਕਿ ਜੇ ਕਿਤੇ ਸਾਡੇ ਅੰਮ੍ਰਿਤਸਰ ਸ਼ਹਿਰ ਦੀ ਬੁੱਕਲ ਚ ਵਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਸ ਵੇਲੇ ਦੇ ਹੈਡ ਆਫ ਦੀ ਡਿਪਾਰਟਮੈਂਟ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਗੁਰਬਖਸ਼ ਸਿੰਘ ਫਰੈਂਕ ਜੇ ਉਸ ਕਿਤਾਬ ਦਾ ਅਨੁਵਾਦ ਪੰਜਾਬੀ ਚ ਨਾ ਕਰਦੇ ਤੇ ਇਹ ਜਿਹੜਾ ਅਸੀਂ ਦੁਨੀਆਂ ਭਰ ਚ ਭਰ ਦੀ ਮੈਂ ਗੱਲ ਕਰ ਰਿਹਾ ਵਾਂ ਇਹ ਬਿਲਕੁਲ ਨਾ ਮੈਂ ਕਰਦਾ,
1: ਬਿਲਕੁਲ
3: ਕਿਉਂਕਿ ਜਿਹੜੀ ਮੇਰੀ ਭਾਸ਼ਾ ਚ ਜਦੋਂ ਅਨੁਵਾਦ ਹੋਇਆ ਮੇਰੀ ਮਾਤ ਭਾਸ਼ਾ ਸਾਡੀ ਚ ਜਦੋਂ ਉਹਦਾ ਅਨੁਵਾਦ ਹੋਇਆ ਮਿਲਦਾ ਤੇ ਫਿਰ ਆਪਾਂ ਉਹਨੂੰ ਦੁਨੀਆਂ ਭਰ ਦੇ ਜਿਹੜੇ ਸਾਹਿਤ ਦੇ ਹਾਣ ਦੀ ਗੱਲ ਕਰਦੇ ਹਾਂ ਆਪਾਂ ਮੇਰੇ ਦਾਗਿਸਤਾਨ ਦੀ ਜਿਹੜੀ ਹੈ ਨਾ
1: ਆਪਾਂ
3: ਗੱਲ
1: ਕਰਦੇ ਹਾਂ ਜੀ।
3: ਇਹ ਸਾਡੇ ਕੋਲ ਆਧਾਰ ਨੇ, ਇਹ ਸਾਡੇ ਕੋਲ ਬੜੀਆਂ ਮੁੱਲਵਾਨ ਗੱਲਾਂ ਨੇ ਜਿਹਦੇ ਕਰਕੇ ਆਪਾਂ ਜਿਹੜੀ ਇਹ ਚਰਚਾ ਵਾ ਕਿਤਾਬਾਂ ਦੀ ਜਿਹੜਾ ਵਾ ਕਿਤਾਬਾਂ ਦੀ ਦੁਨੀਆਂ ਨਾਲ ਜਿਹੜਾ ਉਹ ਜੁੜ ਕੇ ਰਹਿੰਦੇ ਹਾਂ
1: ਜੀ।
3: ਅਸੀਂ ਜਦੋਂ ਵਾਰਿਸ ਸ਼ਾਹ ਹੋਰਾਂ ਨੂੰ ਯਾਦ ਕਰਦੇ ਹਾਂ
1: ਜੀ
3: ਤੇ ਵਾਰਿਸ ਸ਼ਾਹ ਨੂੰ ਐਜ਼ ਏ ਮੈਨ ਕਰਕੇ ਨਹੀਂ ਹੈ, ਆਪਾਂ ਵਾਰਿਸ ਸ਼ਾਹ ਨੂੰ ਉਹਨਾਂ ਦੀ ਲਿਖਤ ਕਰਕੇ ਉਹਨਾਂ ਦੀ ਰਿਜੀ ਹੀਰ ਕਰਕੇ ਆਪਾਂ ਉਹਨਾਂ ਨੂੰ ਯਾਦ ਕਰਦੇ
1: ਹਾਂ।
3: ਆਪਾਂ ਅੱਜ ਵੀ ਜਿਹੜੀ ਹੀਰ ਹੈ ਉਹ ਕਿੰਨੀ ਸਦੀਆਂ ਪੁਰਾਣੀ ਉਹਨਾਂ ਦੀ ਲਿਖਤ ਹੈ, ਉਹ ਜਦੋਂ ਉਹਦਾ ਪੰਜਾਬੀ ਚ ਅਨੁਵਾਦ ਹੋਇਆ ਖਾਸ ਕਰਕੇ ਜਦੋਂ ਉਹਦਾ ਗੁਰਮੁਖੀ ਚ ਅਨੁਵਾਦ ਹੁੰਦਾ ਹੈ ਤੇ ਉਹ ਉਦੋਂ ਸਾਨੂੰ ਸਮਝ ਲੱਗਦੀ ਹੈ ਕਿ ਸਾਡੇ ਬਾਬੇ ਇੰਨੀਆਂ ਕਮਾਲ ਦੀਆਂ ਗੱਲਾਂ ਲਿਖਦੇ ਸੀਗੇ।
1: ਬਿਲਕੁਲ ਹੈ,
3: ਉਹ ਸਿਰਫ ਉੱਥੇ ਉਹਨਾਂ ਦੇ ਇਸ਼ਕ ਦੀ ਗੱਲ ਨਹੀਂ ਕਰਦੇ
1: ਜੀ,
3: ਉਹਦੇ ਵਿੱਚ ਇੰਨੀਆਂ ਜੀਵਨ ਜਾਂਚ ਦੀਆਂ ਜਿਹੜੀਆਂ ਬਹੁ ਮੁੱਲੀਆਂ ਕਦਰਾਂ ਕੀਮਤਾਂ ਨੇ ਉਹ ਇੰਨੀ ਬਰੀਕ ਬਾਨੀ ਦੇ ਨਾਲ ਉਹਦੀ ਚਰਚਾ ਕਰਦੇ ਹੈ ਕਿ ਅਸੀਂ ਕਈ ਵਾਰੀ ਹੈਰਾਨ ਰਹਿ ਜਾਂਦੇ ਹਾਂ ਕਿ ਅੱਜ ਜਦੋਂ ਸਾਡੇ ਬੱਚੇ ਦੁਨੀਆਂ ਭਰ ਦੇ ਵੱਡੇ ਜਿਹੜੇ ਅਦਾਰੇ ਨੇ ਵਿਦਿਅਕ ਅਦਾਰੇ ਉੱਥੋਂ ਜਾ ਕੇ ਪੜ੍ਹਨ ਜਾਂਦੇ ਹੈ, ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਸਾਡਾ ਬੱਚਾ ਜਿਹੜਾ ਵਾ ਉਹ ਫਲਾਣੇ ਦੇਸ਼ ਦੀ ਫਲਾਣੀ ਯੂਨੀਵਰਸਿਟੀ ਤੋਂ ਜਿਹੜੀ ਹੈ ਉਹ ਉੱਥੇ ਪੀ ਐਚ ਡੀ ਕਰਨ ਗਿਆ, ਉੱਥੇ ਅਗਲਾ ਖੋਜ ਕਾਰਜ ਕਰਨ ਗਿਆ, ਉਹ ਅਗਲੀਆਂ ਪੜ੍ਹਾਈਆਂ ਕਰਨ ਗਿਆ, ਪਰ ਸਾਡੇ ਉਹ ਜਿਹੜੇ ਪੁਰਖੇ ਹੈ
1: ਜੀ
3: ਉਹਨਾਂ ਨੇ ਕਿੱਥੇ ਪੜ੍ਹਾਈਆਂ ਕੀਤੀਆਂ ਸੀਗੀਆਂ
1: ਜੀ,
3: ਉਹਨਾਂ ਨੇ ਕਿੱਥੇ ਬਹਿ ਕੇ ਗੱਲਾਂ ਕੀਤੀਆਂ ਸੀਗੀਆਂ ਕਿ ਉਹਨਾਂ ਨੇ ਇਹ ਤੱਥ ਕੱਢ ਕੇ ਦਿੱਤੇ। ਅੱਜ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਪੜ੍ਹਦੇ ਹਾਂ ਉਹਨਾਂ ਦਾ ਉਹ ਵੱਡਾ ਸਲੋਗਨ ਪੜ੍ਹਦੇ ਹੈ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਉਹ ਦੁਨੀਆਂ ਭਰ ਦੀ ਜਿਹੜੀ ਜਦੋਂ ਆਪਾਂ ਦੇਖਦੇ ਹਾਂ ਕਿ ਜਿਹੜੀ ਊਚ ਨੀਚ ਦੀ ਜਾਤ ਪਾਤ ਦੀ ਜਿਹੜੀ ਗੱਲ ਹੈ ਉਹ ਉਸ ਸਦੀ ਚ ਵੀ ਗੁਰੂ ਨਾਨਕ ਸਾਹਿਬ ਜਿਹੜੇ ਆ ਜਿਹੜੀ ਗੱਲ ਕਰਕੇ ਗਏ ਆ ਉਹ ਅੱਜ ਵੀ ਓਨਾ ਹੀ ਅਰਥ ਰੱਖਦੀ ਹੈ ਸਾਡੇ ਲਈ।
1: ਬਿਲਕੁਲ,
3: ਇਹ ਕਿਤਾਬਾਂ ਇਹ ਪੁਸਤਕਾਂ ਇਹ ਸਾਡੇ ਲਈ
1: ਜੀ
3: ਗੁਰਬਾਣੀ ਕਹਿੰਦੀ ਆ ਪਿਓ ਦਾਦੇ ਕਾ ਬੋਲ ਡਿੱਠਾ ਖਜ਼ਾਨਾ
1: ਤਾਂ
3: ਮੇਰੇ ਮਨ ਪਿਆਰਾ ਨਦਾਨਾ। ਭਾਰਤ ਸਾਹਿਬ ਜੇ ਅੱਜ ਮੈਂ ਚਾਰ ਗੱਲਾਂ ਕਰਨ ਜੋਗਾ ਹੈ, ਜੇ ਮੈਂ ਚਾਰ ਸ਼ਬਦ ਝਰੀਟਣ ਜੋਗਾ
1: ਜੀ,
3: ਤੇ ਮੈਂ ਸਮਝਦਾ ਕਿ ਇਹਦੇ ਪਿੱਛੇ ਸਭ ਤੋਂ ਵੱਡਾ ਉਹਨਾਂ ਕਿਤਾਬਾਂ ਦਾ ਹੱਥ ਹੈ ਜਿਹੜੀਆਂ ਮੇਰੇ ਬਾਪ ਨੇ ਲਿਆ ਕੇ ਤੇ ਸਾਡੇ ਸੁਫੇ ਦੀ ਗੀਚੀ ਦੇ ਲਿਆ ਲਿਆ ਕੇ ਧਰੀਆਂ
1: ਜਿਹਨੂੰ
3: ਅਸੀਂ ਬਚਪਨ ਚ ਪੜ੍ਹਦੇ ਰਹੇ, ਜਿੱਥੋਂ ਅਸੀਂ ਆਪਣੀ ਮਾਂ ਕੋਲੋਂ ਉਹ ਨਾਵਲ ਜਸਵੰਤ ਸਿੰਘ ਕਮਲ ਹੋਰਾਂ ਦੇ, ਪੂਰਨ ਸਿੰਘ ਸੀਤਲ ਹੋਰਾਂ ਦੇ, ਨਾਨਕ ਸਿੰਘ ਹੋਰਾਂ ਦੇ ਨਾਵਲ ਜਿਹੜੇ ਆ ਉਹ ਕਿਸੇ ਜਨਮ ਸਾਖੀ ਵਾਂਗ ਸੁਣਦੇ ਰਹੇ। ਉਹ ਗੱਲਾਂ ਅੱਜ ਵੀ ਜਿਹਨ ਦੇ ਵਿੱਚ ਜਿਹੜੀਆਂ ਅਸੀਂ ਬਚਪਨ ਚ ਸੁਣੀਆਂ ਉਹ ਅੱਜ ਵੀ ਜਿਉਂਦਾ ਤਿਉਂ ਨੇ। ਕਿਤਾਬਾਂ ਸਾਨੂੰ ਜਿਹੜੀ ਸਕੂਲੀ ਵਿੱਦਿਆ ਉਹ ਸਾਨੂੰ ਕਮਾਉਣ ਯੋਗ ਬਹੁਤ ਬਣਾ ਸਕਦੀ ਹੈ
1: ਜੀ,
3: ਉਹ ਸਾਨੂੰ ਵਧੀਆ ਅਦਾਰਿਆਂ ਦੇ ਵਿੱਚ ਸਾਨੂੰ ਰੁਜ਼ਗਾਰ ਦਵਾ ਸਕਦੀ ਹੈ
1: ਜੀ,
3: ਲੇਕਿਨ ਜਿਹੜੀਆਂ ਪੁਸਤਕਾਂ ਗਿਆਨ ਦਾ ਸਾਧਨ ਬਣਦੀਆਂ ਨੇ, ਧਿਆਨ ਦਾ ਸਾਧਨ ਬਣਦੀਆਂ ਨੇ, ਵਿਗਿਆਨ ਦਾ ਸਾਧਨ ਬਣਦੀਆਂ ਨੇ
1: ਜੀ,
3: ਉਹ ਪੁਸਤਕਾਂ ਤੁਹਾਨੂੰ ਤਾ ਉਮਰ ਉਹ ਗਿਆਨ ਬਖਸ਼ ਕੇ ਰੱਖਦੀਆਂ
1: ਜੀ।
3: ਤੁਸੀਂ ਹਜ਼ਾਰ ਬੰਦੇ ਚ ਖਲੋ ਕੇ ਵੀ ਗੱਲ ਕਰਦੇ ਹੋ ਤੇ ਤੁਹਾਡੇ ਪਿੱਛੇ ਆਪਣੇ ਆਪ ਜਿਹੜੀਆਂ ਪੁਸਤਕਾਂ ਨੇ ਉਹਨਾਂ ਦੇ ਪੱਲੇ ਪੰਨੇ ਪਲਟਦੇ ਜਾਂਦੇ ਨੇ
1: ਜੀ,
3: ਪੰਨਾ ਦਰ ਪੰਨਾ ਤੁਸੀਂ ਬੋਲਦੇ ਗਾਂਹ ਤੁਰਦੇ ਹੋ ਤੇ ਕਿਤਾਬਾਂ ਤੁਹਾਨੂੰ ਕਿਤੇ ਵੀ ਜਿਹੜੀਆਂ ਨੇ ਉਹ ਥਿੜਕਣ ਨਹੀਂ ਦਿੰਦੀਆਂ, ਸ਼ਬਦ ਤੁਹਾਡੀ ਜ਼ੁਬਾਨ ਤੇ ਜਿਹੜੇ ਆ ਉਹ ਮੋਰਨੀ ਵਾਂਗੂ ਪਹਿਲਾਂ ਪਾਉਂਦੇ ਨੇ।
1: ਬਿਲਕੁਲ ਹੈ ਜੀ, ਕਿਆ ਬਾਤ ਹੈ ਜੀ,
0: ਵਾਹ ਜੀ ਵਾਹ
3: ਜੀ। ਸਮੀ ਭਾਜੀ
1: ਜੀ,
0: ਕੋਈ ਸ਼ੱਕ ਨੀ ਜੀ, ਇਹ ਤੇ ਵਾਕਈ ਕਹਿ ਲੋ ਵੀ ਤੁਸੀਂ ਇੱਕ ਤਰ੍ਹਾਂ ਨਾਲ ਨਾ ਗਗਨ ਤੇ ਸਾਗਰ ਭਰ ਦਿੱਤੀ ਹੈ
1: ਜੀ,
0: ਇਹ ਸਾਰਥਕ ਜਿਹੜੀ ਚਰਚਾ ਜਿਹੜੀ ਹੈ ਬਣ ਗਈ ਹੈ,
1: ਬਣ ਗਈ ਹੈ ਜੀ, ਬਿਲਕੁਲ ਹੈ ਜੀ।
3: ਪਰ ਅੱਜ ਦੇ 21ਵੀਂ ਸਦੀ ਦੇ ਵਿੱਚ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਜਦੋਂ ਅਸੀਂ ਕਿਤਾਬਾਂ ਦੀ ਗੱਲ ਕਰ ਰਹੇ ਹਾਂ ਤੇ ਸਾਡੇ ਕੋਲ ਕਿਤਾਬ ਨੂੰ ਜਿਹੜੀਆਂ ਦਰਪੇਸ਼ ਚੁਣੌਤੀਆਂ ਪਹਿਲੇ ਦਿਨ ਤੋਂ ਆਈਆਂ
1: ਜੀ,
3: ਉਹ ਅੱਜ ਵੀ ਬੜੀ ਕਿਸਮ ਦੇ ਨਾਲ ਇਹ ਚੁਣੌਤੀਆਂ ਸਾਡੇ ਸਾਹਮਣੇ ਨੇ।
1: ਬਿਲਕੁਲ
3: ਭਾਰਤ ਭਾਜੀ, ਜਿੰਨਾ ਕੁ ਵੇਲਿਆਂ ਚ ਅਸੀਂ ਹਾਈ ਸਕੂਲ ਦੇ ਵਿੱਚ ਪੜ੍ਹਦੇ ਸਾਂ ਇੱਥੇ, ਉਹਨਾਂ ਕੁ ਵੇਲਿਆਂ ਚ ਜਦੋਂ ਆਪਾਂ 80 ਦਾ ਦੌਰ ਦੇਖਦੇ ਹਾਂ,
1: 85
3: ਦਾ ਦੌਰ ਦੇਖਦੇ ਹਾਂ, ਤੇ ਤੁਸੀਂ ਕਦੀ ਬੱਸ ਚ ਸਫ਼ਰ ਕਰਦੇ ਸੋ ਤੇ ਤੁਸੀਂ ਦੇਖਦੇ ਹੋ ਕਿ ਕੋਈ ਨਾ ਕੋਈ ਬੰਦਾ ਸੀਟ ਤੇ ਬੈਠਾ ਕਿਤਾਬ ਪੜ੍ਹ ਰਿਹਾ, ਛੋਟਾ ਮੋਟਾ ਜਿਹਾ ਇੱਥੇ ਨਾਵਲ ਹੈ, ਕੋਈ ਅਖਬਾਰ ਪੜ੍ਹ ਰਿਹਾ। ਅਖਬਾਰ ਤੁਹਾਡੇ ਕੋਲ ਮੰਗੀ ਜਾਂਦੀ ਸੀਗੀ ਬੱਸ ਦੇ ਵਿੱਚ, ਉਹ ਇੱਕ ਵਰਕਾ ਕਿਸੇ ਕੋਲ ਪਹੁੰਚ ਗਿਆ, ਕਿਸੇ ਕੋਲ ਪਹੁੰਚ ਗਿਆ, ਤੁਸੀਂ ਉਤਰਨ ਲੱਗੇ ਆਪਣੀ ਅਖਬਾਰ ਇਕੱਠੀ ਕਰਦੇ ਹੋ, ਦਵਾ ਦਾ ਅੱਡਾ ਆ ਗਿਆ ਭਾਈ ਮੇਰੇ ਵਰਕੇ ਇਕੱਠੇ ਕਰਕੇ ਦੇ ਦੋ
1: ਜੀ।

0: ਸਾਡੀ ਕਿਚਨ ਕਿਸ ਕਿਸਮ ਦੀ ਹੋ ਸਕਦੀ, ਸਾਡੇ ਹੋਰ ਬਾਕੀ ਦੇ ਸਾਰਾ ਕੁਝ, ਉਹ
1: ਜੀ
0: ਦੁਨੀਆਂ ਭਰ ਦੇ ਵਿੱਚੋਂ ਚੀਜ਼ਾਂ ਖੋਜ ਖੋਜ ਕੇ ਨੈੱਟ ਦੇ ਹਵਾਲੇ ਦੇ ਨਾਲ ਉਹਦੇ ਚ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿ
1: ਜੀ
0: ਘਰ ਅਤ ਆਧੁਨਿਕ ਬਣੇ, ਜਿਹਦੇ ਚ
1: ਜੀ
0: ਹਰ ਸੁੱਖ ਸੁਵਿਧਾ ਹੋਵੇ, ਜਿਹਦੇ ਚ ਦੁਨੀਆ ਬਾਹਰ ਦੇ ਹਰ ਬੰਦਾ ਵੇਖਣ ਆਵੇ, ਕਿਉਂਕਿ
1: ਜੀ
0: ਅੱਜ ਕੱਲ ਘਰ ਰਹਿਣ ਨਾਲੋਂ ਘੱਟ ਵਿਖਾਲਣ ਵਾਲਾ ਜਿਹੜਾ ਵਾ ਉਹ
1: ਦਿਖਾਵੇਬਾਜ਼ੀ
0: ਡਿਸਪਲੇ
1: ਹੋ
0: ਵਰਗਾ ਜ਼ਿਆਦਾ ਹੋ,
1: ਜੀ
0: ਦਿਖਾਵੇਬਾਜ਼ੀ ਜ਼ਿਆਦਾ।
2: ਜੀ
0: ਪਰ ਮੈਂ ਇੱਕ
2: ਕੋਈ
0: ਪ੍ਰੋਜੈਕਟ ਦੇ
2: ਸ਼ੱਕ
0: ਉੱਤੇ ਘੱਟੋ ਘੱਟ ਸਮੇਂ ਭਾਜੀ 1.5 ਸਾਲ ਰਹਿੰਦਾ,
1: ਜੀ
0: ਮੈਂ 1.5 ਸਾਲ ਚ ਘਰ ਉਸਰਦਾ ਦੇਖਦਾ,
1: ਜੀ
0: ਉਹਦੇ ਚ ਹਰ ਤਰ੍ਹਾਂ ਦੀ ਗਤੀਵਿਧੀ ਜਿਹੜੀ ਉਸਰਦੀ ਆ ਉਹਦਾ ਮੈਂ ਮੌਕੇ ਦਾ ਗਵਾਹ ਹੁੰਦਾ।
1: ਜੀ
0: ਪਰ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਜਦੋਂ ਘਰਾਂ ਚ ਰਹਿਣ ਵਾਲੇ ਆਉਂਦੇ ਨੇ, ਜਦੋਂ ਉੱਥੇ ਉਹਨਾਂ ਦੇ ਰਹਿਣ ਬਹਿਣ ਹੋ ਜਾਂਦਾ,
1: ਜੀ
0: ਕੋਈ ਨੁੱਕਰ ਇਹੋ ਜਿਹੀ ਸਾਡੇ ਕੋਲ ਰਾਖਵੀਂ ਨਹੀਂ ਰੱਖਦੇ ਕਿ ਆਪਾਂ ਯਾਰ ਉੱਥੇ ਕਿਤਾਬਾਂ ਦੇ ਸ਼ੈਲਫ ਜੋੜ ਬਣਾਉਂਦੇ।
1: ਪਹਿਲਾਂ ਹਰ ਘਰ ਦੇ ਵਿੱਚ ਅੰਗੀਠੀ ਰਖਾਉਂਦੇ ਹੁੰਦੇ ਸੀ ਜੀ, ਖਾਸ ਕਰਕੇ
0: ਉਹਦੇ ਤੇ ਤੁਹਾਡੇ ਕਿਤਾਬਾਂ, ਤੁਹਾਡੇ ਗੁਰਕਾ ਸਾਹਿਬ
1: ਜੀ
0: ਕੁਝ ਨਾ ਕੁਝ ਹੁੰਦੇ ਸੀਗੇ।
1: ਜੀ
0: ਹੁਣ ਹੁਣ ਘਰ ਚ 20 ਵਾਰ ਤਾਂ ਆਰਾਮ ਨਾਲ ਆਪਾਂ ਡਿਜ਼ਾਇਨ ਕਰਾਉਂਦੇ ਹਾਂ ਸਾਡੇ
1: ਜੀ
0: ਘਰ ਚ ਜਾਂ ਡਰਾਇੰਗ ਰੂਮ ਦੇ
1: ਅੰਦਰ, ਬਿਲਕੁਲ
0: ਉੱਥੇ ਕੋਈ ਨਾ ਸੱਜਣ ਮਿੱਤਰ ਆਇਆ ਰਹਿੰਦਾ, ਕੋਈ ਸ਼ੰਮੀ ਭਾਜੀ ਵਰਗਾ ਕਿਤੇ ਰਾਏ ਬਗਾਏ ਕਿਤੇ ਸਾਲ ਸੂਲ ਚ ਆ ਜਾਂਦਾ, ਕਦੀ ਕਿਤੇ ਬੰਦੇ ਦੀ ਬੰਦੇ ਦਾ ਗਲ ਗੁਲ ਫੜਿਆ ਹੁੰਦਾ ਕਿਤੇ ਸਾਫ਼, ਉਹ ਵੀ ਬੰਦੇ ਨੇ ਕਰਨਾ ਹੁੰਦਾ, ਉਹ ਗੁਰਦਾਸਪੁਰ ਇਹਨਾਂ ਨੂੰ ਬੁਲਾਉਂਦੇ, ਇਹ ਕੰਮ ਨੂੰ ਬੁਲਾਉਂਦੇ ਹੁੰਦੇ ਬਹੁਤ ਵਾਰੀ ਇਹਨਾਂ। ਪਰ ਅਸੀਂ ਕਦੀ ਵੀ ਸਾਡੇ ਮੈਂ ਦੇਖਦਾ ਕਿ ਕਦੀ ਵੀ ਉਹ ਜਗ੍ਹਾ ਅਸੀਂ ਰਾਖਵੀਂ ਘਰਾਂ ਚ ਨਹੀਂ ਰੱਖਦੇ ਜਿੱਥੇ ਸਾਨੂੰ ਇੱਕ ਸੁਰੱਖਿਅਤ ਜਗ੍ਹਾ ਤੇ ਸਾਡੇ ਕੋਲ ਕਿਤਾਬਾਂ ਵੀ ਘਰ ਦਾ ਸ਼ਿੰਗਾਰ ਬਣ।
1: ਜੀ
0: ਮੇਰਾ ਘਰ ਬਹੁਤ ਛੋਟਾ ਵਾ ਸੰਮੀ ਸਾਹਿਬ, ਪਰ ਇੱਥੇ ਆਉਣ ਵਾਲੇ ਪ੍ਰਾਹੁਣੇ ਬਹੁਤ ਵੱਡੇ ਹੁੰਦੇ ਆ, ਬੜੇ ਅਮੀਰ ਮੇਰੇ ਘਰ ਪ੍ਰਾਹੁਣੇ ਆਉਂਦੇ ਆ, ਤੇ ਮੇਰੇ ਘਰ ਬਹੁਤ ਵਾਰੀ ਬਲਦੇਵ ਸਿੰਘ ਸ਼ਰਤਨਾਮਾ ਵੱਡਾ ਨਾਵਲਕਾਰ ਮੇਰੇ ਘਰ ਆਇਆ, ਮੇਰੇ ਘਰ ਬਹੁਤ ਵਾਰੀ ਜਿਹੜੇ ਦਰਸ਼ਨ ਬੁੱਟਰ ਹੋਣੀ ਸੁਸ਼ੀਲ ਸਾਂਝ ਹੋਣੀ, ਮੈਨੂੰ ਇਹ ਵੀ ਮਾਣ ਹੈ ਕਿ ਅੰਮ੍ਰਿਤਸਰ ਦੀ ਇੱਕ ਫੇਰੀ ਦੇ ਦੌਰਾਨ ਸਾਡੇ ਲਹਿੰਦੇ ਪੰਜਾਬ ਦੇ ਬਾਬਾ ਨਜ਼ਮੀ ਹੋਰੀ ਇੱਕ ਵਾਰੀ ਕਦਮ ਪਾ ਕੇ ਗਏ ਸਾਡੇ, ਤੇ ਇਹ ਪਰ ਉਹਦੇ ਬਾਵਜੂਦ ਵੀ ਮੇਰੇ ਘਰ ਦੇ ਬਹੁਤ ਕੋਣੇ ਨੇ ਜਿੱਥੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਚੰਗੀ ਕਿਤਾਬ ਜਿਹੜੀ ਆ ਨਾ ਉਹ ਇੰਜ ਸਜਾ ਕੇ ਰੱਖੋ ਤੇ ਜਦੋਂ ਕੋਈ ਸਾਡੇ ਘਰ ਕੋਈ ਆਵੇ ਉਹਦੇ ਮੱਥੇ ਕਿਤਾਬਾਂ ਲੱਗਣ,
1: ਖਿੱਚ ਪਵੇ ਜੀ। ਹਾਂਜੀ ਬਿਲਕੁਲ,
2: ਵਾਹ ਜੀ
1: ਵਾਹ,
0: ਪੁਸਤਕਾਂ ਲੱਗਣ,
1: ਬਿਲਕੁਲ।
0: ਸ਼ਮੀ ਭਾਜੀ ਤੁਹਾਨੂੰ ਯਾਦ ਹੋਣਾ ਹੈ, ਤੁਹਾਨੂੰ ਯਾਦ ਹੋਣਾ ਇੱਕ ਵੇਲੇ ਚ ਜਦੋਂ ਦੀਵਾਲੀ ਦੇ ਮੌਕੇ ਘਰਾਂ ਚ ਕਲੀ ਕਰਦੇ ਸੀ ਨਾ,
1: ਤੇ
0: ਸਾਡੇ ਘਰ ਦੇ ਅੰਦਰ ਇਹ ਵੱਖ ਵੱਖ ਵੱਖ ਡਿਜ਼ਾਈਨ ਦੇ ਕੈਲੰਡਰ ਟੰਗਦੇ ਸੀ ਲੋਕੀ, ਕਿਤੇ ਸ਼ਰਵਣ ਜਿਹੜਾ ਵਾ ਆਪਣੇ ਮੋਢੇ ਦੇ ਉੱਤੇ ਆਪਣੇ ਬਜ਼ੁਰਗ ਮਾਂ ਬਾਪ ਦੀ ਵਹਿੰਦੀ ਲੈ ਕੇ ਉਹ ਨਿਕਲ ਰਿਹਾ ਵਾ, ਕਿਤੇ ਉਹ ਬਾਬੇ ਸ਼੍ਰੀ ਚੰਦਰ ਹੋਰੀ ਉਹ ਲੰਮੀ ਬਾਂਹ ਕਰਕੇ ਘੋੜੇ ਤੇ ਉੱਡ ਕੇ ਕਿਤੇ ਜਾ ਰਹੇ, ਲਕਸ਼ਮੀ ਦਾਸ ਦੇ ਪੁੱਤਰ ਨੂੰ ਅੱਗੋਂ ਉਤਾਰ ਰਹੇ ਆ, ਕਿਤੇ ਗੁਰੂ ਅਰਜਨ ਦੇਵ ਜੀ ਤਵੀ ਤੇ ਬੈਠੇ ਆ, ਕਿਤੇ ਸ਼ਬਾਜ ਸਿੰਘ ਹੋਰਾਂ ਨੂੰ ਚਰਖੜੀ ਤੇ ਚਾੜਿਆ ਜਾ ਰਿਹਾ, ਕਿਤੇ ਇੱਕ ਕੁੜੀ ਖੜੀ ਆ ਕੁੰਜੀਆਂ ਫੜ ਕੇ ਆ ਲੈ ਮਾਏ ਸਾਂਭ ਕੁੰਜੀਆਂ, ਧੀਆਂ ਘਰ ਚੱਲੀਆਂ ਸਰਦਾਰੀ ਵਰਗੇ, ਜਿਹੜੇ ਕੈਲੰਡਰ ਤੁਹਾਡੇ ਕਮਰਿਆਂ ਚ ਟੰਗੇ ਹੁੰਦੇ ਸੀਗੇ, ਉਹਨਾਂ ਕੈਲੰਡਰਾਂ ਤੋਂ ਤੁਹਾਡੇ ਬੱਚੇ ਜਾਣਕਾਰੀਆਂ ਲੈਂਦੇ ਸੀਗੇ ਕਿ ਭਾਈ ਕੀ ਹੈਗਾ ਵਾ, ਆਪਣੀ ਦਾਦੀ ਨੂੰ ਪੁੱਛਦੇ ਸੀਗੇ
1: ਪਹਿਲਾਂ,
0: ਤੁਹਾਨੂੰ ਇਹ ਸਮਝ ਲੱਗਦੀ
1: ਕੈਲੰਡਰ ਵੀ ਦੀਪ ਜੀ ਆਪਣੇ ਕਹਿ ਸਕਦੇ ਆ ਕਿ ਗੁਰਮੁਖੀ ਦੇ ਵਿੱਚ ਵੀ ਕੈਲੰਡਰ ਆਉਂਦੇ ਸੀ, ਮੈਨੂੰ ਨੀ ਲੱਗਦਾ ਕਿ ਹੁਣ ਆਉਂਦੇ ਆ,
0: ਨਹੀਂ ਹੁਣ ਖਤਮ ਹੋ ਗਿਆ,
1: ਖਤਮ ਹੋ ਗਿਆ
0: ਕੈਲੰਡਰ, ਹੁਣ ਤੇ ਤੁਹਾਡੇ ਘਰ ਨੈੱਟ ਦੀਆਂ ਫੋਟੋਆਂ ਨੇ, ਹਰ ਰੋਜ਼ ਬਦਲਦੀਆਂ ਨੇ, ਬੜੇ ਮਹਿੰਗੇ ਮਹਿੰਗੇ ਜਿਹੜੀ ਸੀਨਰੀ ਹੈ ਅਸੀਂ ਉਹ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਹ ਕੰਧ ਦੇ ਡਿਜ਼ਾਇਨ ਉਹਦੇ ਮੁਤਾਬਕ ਜਗ੍ਹਾ ਬਣਾਈ ਜਾਂਦੀ ਹੈ, ਕਿੱਥੇ ਹੁਣ ਜਦੋਂ ਸਾਡੀਆਂ ਮਾਸੀਆਂ ਤੇ ਮਾਵਾਂ ਰਲ ਕੇ ਜਦੋਂ ਚਿੱਟੇ ਕਾਲੇ ਕੈਮਰੇ ਦੇ ਉੱਤੋਂ ਫੋਟੋ ਲਵਾਉਂਦੀਆਂ ਸੀਗੀਆਂ ਦੋਵੇਂ ਹੱਥ ਜੋੜ ਕੇ ਅੱਗੇ, ਬੱਚੇ ਉਹਨਾਂ ਨੇ ਅੱਗੇ ਬਿਠਾਲੇ ਹੁੰਦੇ ਸੀਗੇ, ਉਹ ਸਾਡੇ ਅੰਗੀਠੀਆਂ ਦੀ ਸ਼ਾਨ
1: ਹੁੰਦੀ ਸੀ ਜੀ।
0: ਅੱਜ ਤੁਹਾਡੇ ਕੋਲ ਫੋਟੋਗ੍ਰਾਫਰ ਵਿਆਹ ਸ਼ਾਦੀ ਚ ਆਉਂਦਾ, ਉਹ ਲੱਖਾਂ ਰੁਪਇਆ ਲੈਂਦਾ, ਉਹਦੇ ਇਸ਼ਾਰੇ ਤੇ ਤੁਸੀਂ ਨੱਚਦੇ ਹੋ, ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਨੀ ਮਿਲ ਸਕਦੇ, ਉਹ ਘੰਟਾ ਘੰਟਾ ਤੁਹਾਡੇ ਕੋਲ ਪੋਜ ਬਣਵਾਉਂਦਾ, ਇੱਥੇ ਖਲੋ ਜਾ ਤੂੰ ਉੱਥੇ ਖਲੋ ਜਾ, ਅਸੀਂ ਆਪਣਾ ਵਿਆਹ ਨੀ ਵੇਖਦੇ, ਅਸੀਂ ਉਹਦੇ ਤੇ ਨੱਚਦੇ ਹਨਾ। ਹੁਣ ਸਾਡੇ ਘਰਾਂ ਚੋਂ ਇਹ ਚੀਜ਼ਾਂ ਬੇਸ਼ੱਕ ਗਾਇਬ ਹੋ ਗਈਆਂ, ਪਰ ਜਿਹੜੀ ਪੁਸਤਕ ਹੈ ਇਹ ਕਿਤੇ ਗਾਇਬ ਹੋਣ ਵਰਗੀ ਸ਼ੈ ਨਹੀਂ ਹੈ। ਪਹਿਲਾਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਗੁਰੂ ਬਾਬਿਆਂ ਨੇ ਉੱਥੇ ਪਰਮੇਸ਼ਰ ਦਾ ਥਾਨ ਵਰਗਾ ਕਿਤਾਬ ਜਿਸ ਇਸ ਚੀਜ਼ ਨੂੰ ਦਿੱਤਾ, ਨਾ ਪਰਮੇਸ਼ਰ ਨੇ ਕਿਤੇ ਜਾਣਾ ਤੇ ਨਾ ਕਿਤੇ ਕਿਤਾਬ ਤੇ ਜਾਣਾ, ਜਦੋਂ ਕਾਗਜ਼ੀ ਹੋਣ ਚ ਨਹੀਂ ਸੀ ਆਇਆ, ਜਦੋਂ ਕਲਮ ਹੋਣ ਚ ਨਹੀਂ ਸੀ ਆਈ, ਜਦੋਂ ਸ਼ਾਹੀ ਹੋਣ ਚ ਨਹੀਂ ਸੀ ਆਈ, ਅੱਜ ਵੀ ਕਿਤੇ ਤੁਸੀਂ ਦੋਵੇਂ ਭਰਾ ਸਾਡੇ ਅੰਮ੍ਰਿਤਸਰ ਆਇਓ, ਮੇਰੇ ਸ਼ਾਇਰ ਮਿੱਤਰ ਦੇਵਦਰ ਸਾਹਿਬ ਜਿਹੜਾ ਬੂਟਾ ਲਾ ਕੇ ਗਏ ਆ ਪੰਜਾਬ ਮਿਊਜ਼ੀਅਮ, ਉਹਨਾਂ ਨੇ ਆਪਣੇ ਸਕੂਲ ਚ ਉਹਦੇ ਬੱਚੇ ਜਿਹੜੇ ਉਹ ਚਲਾ ਰਹੇ ਆ, ਅੱਜ ਵੀ ਤਾਰ ਪੱਤਰ ਦੇ ਉੱਤੇ ਕਿਤਾਬਾਂ ਦੀ ਲਿਖਤ ਜਿਹੜੀ ਹੈ ਸਾਨੂੰ ਉਹ ਮਿਲਦੀ ਹੈ
1: ਮਿਲ ਜਾਂਦੀ
0: ਪੱਤਿਆਂ ਦੇ ਉੱਤੇ ਵੀ ਮਨੁੱਖ
1: ਪੱਤਿਆਂ
0: ਜਿਹੜਾ
1: ਤੇ
0: ਉਹ ਆਪਣੀ ਲਿਖਤ ਲਿਖਦਾ ਸੀਗਾ
2: ਲਿਖਦਾ
0: ਅਸੀਂ
2: ਸੀ।

0: ਇੱਦਾਂ ਦੇ
1: ਕਿਆ ਬਾਤ ਹੈ,
0: ਲਿਖਦੇ ਰਹੇ
1: ਬਿਲਕੁਲ
0: ਹਾਂ,
1: ਜੀ
0: ਅਸੀਂ ਫੱਟੀਆਂ ਤੇ
1: ਜੀ
0: ਲਿਖਦੇ ਰਹੇ ਹਾਂ,
1: ਬਿਲਕੁਲ ਹੈ ਜੀ
0: ਸਾਡੀਆਂ ਫੱਟੀਆਂ
1: ਜੀ
0: ਬੇਸ਼ੱਕ ਅਸੀਂ ਅਗਲੇ ਦਿਨ ਪੋਚ ਕੇ ਫੇਰ ਉਹਦੇ ਉੱਤੇ ਨਵੇਂ ਪੂਰਨੇ ਪਾ ਕੇ ਲਿਖਦੇ ਸਾਂ, ਪਰ
1: ਜੀ
0: ਜਿਹੜੀ ਫੱਟੀ ਸਾਡੇ ਦਿਮਾਗ ਦੇ ਅੰਦਰ ਸਾਡੀ 35 ਦੀ ਮੁਹਾਰ ਨੀ ਜਿਹੜੀ
1: ਜੀ
0: ਉਹਦੇ ਚ ਆ ਗਈ, ਜਿਹੜਾ ਉਹਦੇ ਉੱਤੇ ਮੇਰੇ ਸਕੂਲ ਦਾ ਲੇਖ ਸਾਡੇ ਜਿਹਨ ਦੇ ਵਿੱਚ ਫਸ ਗਿਆ,
1: ਜੀ
0: ਉਹ ਅੱਜ ਵੀ ਮਨਫੀ ਨਹੀਂ ਹੈ
1: ਜੀ
0: ਪਾਰਜ ਭਾਜੀ। ਤੇ
1: ਬਿਲਕੁਲ
0: ਅੱਜ
1: ਹੈ
0: ਵੀ ਮੈਂ ਬੀਤੇ 3 ਦਹਾਕਿਆਂ ਤੋਂ ਪਾਰ ਦੀਆਂ ਚ ਗੱਲਾਂ ਕਰ ਰਿਹਾ, ਇਹ
1: ਜੀ
0: ਸਮਝ ਲੈਣਾ ਚਾਹੀਦਾ ਕਿ ਅਸੀਂ ਉਹਨਾਂ ਚ ਕਿਵੇਂ ਜੀਵੇ ਆ।
1: ਜੀ
0: ਮੈਂ ਅੱਜ ਦੇ ਦਿਨ ਦੇ ਉੱਤੇ ਜਦੋਂ
1: ਕੀ
0: ਕਿਤਾਬਾਂ
1: ਬਾਤ
0: ਦਾ ਦਿਨ ਹੈ,
1: ਜੀ
0: ਉਹ ਵੱਡੇ ਲੋਕਾਂ ਦਾ ਦਿਨ ਹੈ ਕਿ ਜਿਨ੍ਹਾਂ ਨੇ ਮਿਹਨਤ ਦੇ ਨਾਲ ਕਿਤਾਬ ਰਚਦੇ ਆ, ਰਚਨਾ ਰਚਦੇ ਆ, ਤੇ
1: ਜੀ
0: ਪੁਸਤਕ ਜਿਹੜੀ ਆ ਸਾਡੇ ਹੱਥ ਹੁੰਦੀ ਹੈ, ਸਾਡੀ ਜੀਵਨ ਜਾਚ ਬਦਲਦੀ ਹੈ। ਮੈਂ
1: ਜੀ
0: ਜਿੱਥੇ ਦੁਆਬਾ ਰੇਡੀਓ ਦਾ ਧੰਨਵਾਦੀ ਹਾਂ,
1: ਥੈਂਕ ਯੂ
0: ਉੱਥੇ
1: ਜੀ,
0: ਖਾਸ ਕਰਕੇ ਆਪਣੇ ਇਹਨਾਂ ਦੋਵਾਂ ਭਰਾਵਾਂ ਦਾ ਇੱਕ
1: ਸ਼ੁਕਰੀਆ
0: ਚੰਗੀ ਮਹਿਫਲ ਰਚਾ ਕੇ, ਇੱਕ ਚੰਗੀ ਗੱਲਬਾਤ ਕਰਕੇ, ਇਹਨੂੰ ਹੋਰ ਸੁਣਨ ਯੋਗ ਤੇ
1: ਜੀ
0: ਮਾਨਣ ਯੋਗ ਬਣਾ ਕੇ ਰੱਖ
1: ਬਿਲਕੁਲ ਜੀ, ਥੈਂਕ ਯੂ ਦਵਿੰਦਰ ਜੀ, ਬਹੁਤ
0: ਜੀ।
1: ਵਧੀਆ ਲੱਗਿਆ ਜੀ, ਤੁਹਾਡੇ ਵਿਚਾਰ ਹਰ ਵਾਰ ਦੀ ਤਰ੍ਹਾਂ ਬਾਕਮਾਲ ਹੁੰਦੇ ਆ, ਦਿਲ ਤੱਕ ਆਪਦਾ ਸਾਹ ਰੋਕ ਕੇ ਸੁਣੀ ਜਾਈਏ ਜੀ, ਤੁਹਾਨੂੰ ਬਸ ਸਾਹਮਣੇ ਬਿਠਾ ਕੇ ਜੀ।
2: ਯਾ
1: ਜੀ
2: ਬਤਾ ਬਿਲਕੁਲ ਬਿਲਕੁਲ ਜੀ, ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ
1: ਜ਼ਿੰਦਗੀ
2: ਜਿੰਦਾਬਾਦ ਹੈ
1: ਜੀ,
0: ਬਹੁਤ ਸ਼ੁਕਰੀਆ ਦੋਵਾਂ ਭਰਾਵਾਂ ਦਾ,
1: ਥੈਂਕ ਯੂ ਜੀ,
0: ਬਹੁਤ ਜਲਦੀ ਮਿਲਦੇ, ਵਾਅਦੇ ਦੇ ਨਾਲ
1: ਜਰੂਰ
0: ਮਿਲਦੇ ਆ, ਬਹੁਤ
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ,
2: ਜਰੂਰ।
1: ਲੋ ਦੋਸਤੋ, ਇਹ ਸਨ ਜੀ ਦੀਪ ਦਵਿੰਦਰ ਜੀ, ਸ਼ਮੀ ਜੀ ਕੁਝ ਕਹਿਣਾ ਚਾਹੋਗੇ ਦੋ ਬੋਲ ਦਵਿੰਦਰ ਜੀ ਦੇ ਲਈ, ਤੇ ਉਸ ਤੋਂ ਬਾਅਦ ਮੁਕੱਦਰ ਜੀ ਦੀ ਗੱਲ ਸੁਣਦੇ ਆ।
2: ਬੜੀ
1: ਜੀ ਜਰੂਰ ਕਹੋ,
2: ਹਾਂਜੀ ਹਾਂਜੀ, ਮੁਕੱਦਰ ਜੀ ਨੂੰ ਨਾਲ ਜੋੜੀ ਲਓ, ਫੇਰ ਹੀ ਆਪਾਂ ਇਹ ਨਾਲ ਨਾਲ ਆਪਾਂ ਜਾਰੀ ਰੱਖਦੇ
1: ਮਾਰ
2: ਹਾਂ ਜੀ।
1: ਲੈਣੇ ਆਵਾਜ਼, ਤੁਸੀਂ ਦੋ ਸ਼ਬਦ ਸਾਂਝੇ ਕਰਨਾ
2: ਜੀ
1: ਚਾਹੁੰਦੇ ਤਾਂ ਜਰੂਰ ਕਰੋ।
2: ਬਿਲਕੁਲ ਜੀ ਬਿਲਕੁਲ, ਬਹੁਤ ਹੀ ਮਤਲਬ ਨਾ ਕਮਾਲ ਦੀ ਜਿਹੜੀ ਗੱਲਬਾਤ ਦੀਪ ਦਵਿੰਦਰ ਜੀ ਦੀ, ਹਮੇਸ਼ਾ ਦੀ ਤਰ੍ਹਾਂ ਬਾ ਕਮਾਲ, ਔਰ ਕਹਿ ਲੋ ਵੀ ਇੱਕ ਇੱਕ ਜਿਹੜਾ ਸ਼ਬਦ ਆ ਉਹ ਰੂਹ ਨੂੰ ਪੀਲਣ ਵਾਲਾ ਹੁੰਦਾ ਹੈ ਉਹਨਾਂ ਦਾ, ਤੇ ਬਹੁਤ ਕਮਾਲ, ਤੇ ਜਿਹੜੀ ਉਹਨਾਂ ਦੀ ਸ਼ੈਲੀ ਹੈ, ਜਿਹੜਾ ਉਹਨਾਂ ਦਾ ਜਿਹੜਾ ਅੰਦਾਜ਼ ਏ ਬਿਆਨ ਹੈ, ਕਿਆ ਬਾਤ ਹੈ, ਕਿਆ ਬਾਤ ਹੈ ਜੀ।
1: ਬਿਲਕੁਲ,
2: ਇੱਕ ਗੱਲ ਦੇ ਵਿੱਚ ਗੱਲ ਜਿਹੜੀ ਨਾ ਉਹ ਮੈਨੂੰ ਬੜੀ ਕਮਾਲ ਦੀ ਉਹਨਾਂ ਦੀ ਲੱਗੀ ਕਿ ਜਿਹੜੀਆਂ ਲਾਇਬ੍ਰੇਰੀਆਂ ਨੇ
1: ਜੀ,
2: ਇਹਨਾਂ ਦਾ ਜਨਮ ਜਿਹੜੀਆਂ ਅੱਜ ਕੱਲ ਦੀਆਂ ਕਿਤਾਬਾਂ ਤੋਂ ਕਈ ਹਜ਼ਾਰ ਸਾਲ ਪਹਿਲਾਂ ਹੀ ਹੋ ਚੁੱਕਾ ਸੀ, ਉਹ ਜਿਹੜੇ ਪੱਤਿਆਂ ਤੇ ਲਿਖਣ ਵਾਲਾ ਕੰਮ ਜਿਹੜਾ ਕਰੀ ਬੈਠੇ ਸੀ, ਔਰ ਜਿਹੜੀ ਸਭ ਤੋਂ ਪੁਰਾਣੀ ਲਾਇਬ੍ਰੇਰੀ ਜਿਹੜੀ ਕਹਿੰਦੇ ਆ ਉਹ ਉਹਦਾ ਲਿਖਦੇ ਉਹ ਸਲੇਟਾਂ ਤੇ ਸੀ
1: ਜੀ,
2: ਜਿਹੜੀਆਂ ਉਹਦੇ ਉੱਤੇ ਅੱਖਰ ਉਕਰੇ ਹੋਏ ਆ
1: ਜੀ,
2: ਤੇ ਹਜ਼ਰਤ ਮੂਸਾ ਜਿਹਨਾਂ ਉਹਨਾਂ ਦਾ ਵੀ ਜ਼ਿਕਰ ਹੋਇਆ, ਤੇ ਉਹ ਜਦੋਂ ਉਹਨਾਂ ਦੀ ਜਿਹੜੀ ਗੱਲਬਾਤ ਸੀ ਉਹ ਵੀ ਫੱਟੀਆਂ ਹੀ ਲੈ ਕੇ ਆਏ ਸੀ, ਲਿਖਾ ਕੇ ਟੈਬਲੇਟਸ ਲੈ ਕੇ ਆਏ ਸੀ ਜਿਹੜੇ ਉਹਨਾਂ ਦੇ ਕਮਾਂਡਮੈਂਟਸ ਬਣੀਆਂ ਬਾਅਦ ਚ
1: ਜੀ।
2: ਉਹ ਦੇਖੋ ਲਾਇਬ੍ਰੇਰੀ ਤਾਂ ਕਿਤਾਬਾਂ ਦੇ ਆਉਣ ਤੋਂ ਬਹੁਤ ਦੇਰ ਪਹਿਲਾਂ, ਉਹ ਪੱਤਿਆਂ ਵਾਲਾ ਜਿਹੜਾ ਯੁੱਗ
1: ਜਦੋਂ ਲਿਪੀਆਂ ਬਣੀਆਂ
2: ਇੱਥੇ ਹੁਸ਼ਿਆਰਪੁਰ ਦੇ ਵਿੱਚ ਜੀ, ਹੁਸ਼ਿਆਰਪੁਰ ਦੇ ਵਿੱਚ ਸਾਧੂ ਆਸ਼ਰਮ ਜਿਹੜਾ ਹੈਗਾ ਜਿਹੜੀ ਯੂਨੀਵਰਸਿਟੀ ਦੇ ਅੰਦਰ ਹੈਗਾ, ਬੜਾ ਉਹਦੇ ਵਿੱਚ ਬੜੇ ਸਾਂਭੇ ਪਏ ਨੇ ਇਹੋ ਜਿਹੇ ਗ੍ਰੰਥ ਜਿਹੜੇ ਪੱਤਿਆਂ ਦੇ ਉੱਤੇ ਲਿਖੇ ਹੋਏ ਸਲੋਕ, ਉੱਥੇ ਜਾਓ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਂਭ ਕੇ ਰੱਖੇ ਹੋਏ ਆ, ਪ੍ਰਾਚੀਨ ਜਿਹੜੀਆਂ ਨੇ ਲਿਖਤਾਂ ਨੇ
1: ਜੀ,
2: ਕਾਗਜ਼ ਦੀ ਖੋਜ ਦੇਖੋ ਇਹਨਾਂ ਚੀਨ ਵਾਲਿਆਂ ਨੇ ਕਰ ਲਈ, ਫਿਰ ਕਹਿੰਦੇ ਚਾਹੀ ਚਾਹੀ ਵੀ ਉਹ ਲੈ ਕੇ ਆਏ, ਤੇ ਹੋਰ ਸਾਰਾ
1: ਆਪਣੇ
2: ਉਦੋਂ ਤੋਂ ਲੈ ਕੇ
1: ਗ੍ਰੀਕ
2: ਹੁਣ
1: ਦੀ ਬਹੁਤ
2: ਤੱਕ
1: ਵੱਡੀ ਹਿਸਟਰੀ ਹੈ ਇਹਦੇ ਵਿੱਚ ਚੀਜ਼ਾਂ ਦੇ ਵਿੱਚ।
2: ਬਿਲਕੁਲ ਜੀ ਬਿਲਕੁਲ, ਉਹ ਪੱਥਰ ਵਾਲੇ ਯੁੱਗ ਤੋਂ ਲੈ ਕੇ ਕਾਗਜ਼ ਵਾਲੇ ਯੁੱਗ ਤੱਕ, ਤੇ ਨਵੀਂ ਜਿਹੜੀ ਪ੍ਰਿੰਟਿੰਗ ਪ੍ਰੈਸ ਗੁਟਨਬਰਗ ਲੈ ਆਏ 1400 ਦੇ ਵਿੱਚ, ਉਦੋਂ ਬਾਅਦ ਤੇ ਕਿਤਾਬਾਂ ਜਿਹੜੀਆਂ ਨੇ ਇਹਨਾਂ ਦਾ ਮਾਡਰਨ ਰੂਪ ਆਇਆ, ਸਸਤੀਆਂ ਵੀ ਹੋ ਗਈਆਂ, ਪਹੁੰਚ ਦੇ ਵਿੱਚ ਵੀ ਆ ਗਈਆਂ, ਪਾਪੂਲਰ ਵੀ ਹੋ ਗਈਆਂ, ਉਹਨਾਂ ਨੇ ਕ੍ਰਾਂਤੀ ਲਿਆਂਦੀ ਗੁਟਨਬਰਗ ਹੋਰਾਂ ਨੇ।
1: ਬਿਲਕੁਲ,
2: ਤੇ ਆ ਜਿਹੜਾ ਅੱਜ ਦਾ ਮੌਸਮ ਕਿਤਾਬਾਂ ਵਾਲਾ, ਉਹਨਾਂ ਕਰਕੇ ਆਪਾਂ ਕਹਿ ਸਕਦੇ ਹਾਂ ਸੰਭਵ ਹੋਇਆ ਪ੍ਰਿੰਟਿੰਗ ਪ੍ਰੈਸ ਦੇ ਆਉਣ ਨਾਲ, ਹਨੇਰੀ ਪੂਰੀ ਆ ਗਈ ਕਿ। ਤੇ ਹੁਣ ਇਹ ਤੋਂ ਵੀ ਅੱਗੇ ਜਿਹੜੀ ਗਾਹ ਲੰਘੀ, ਜਦੋਂ ਆਪਾਂ ਬ੍ਰਿਟੈਨਿਕਾ ਇਨਸਾਈਕਲੋਪੀਡੀਆ ਦੀ ਗੱਲ ਕਰਦੇ ਸੀ, ਉਹਨਾਂ ਨੇ ਪ੍ਰਿੰਟ ਜਿਹੜੇ ਆ ਬੰਦ ਕਰਕੇ ਡਿਜੀਟਲੀ ਉਹਨੂੰ ਲੈਣਾ ਸ਼ੁਰੂ ਕਰਤਾ, ਆਪਾਂ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਇੰਟਰਨੈਟ ਦੀ ਦੁਨੀਆਂ ਦੇ ਵਿੱਚ ਵੀ ਜਿਹੜਾ ਡਿਜੀਟਲ ਲਾਇਬ੍ਰੇਰੀਆਂ ਦਾ ਇੱਕ ਪੂਰਾ ਆਪਾਂ ਨੂੰ ਖਜ਼ਾਨਾ ਮਿਲਦਾ, ਇਹਦਾ ਵੀ ਇੱਕ ਹੋਰ ਰੂਪ ਬਣਦਾ ਦੇਖੋ, ਇੱਕ ਇਹਦਾ ਵੀ ਇੱਕ ਅਲੱਗ ਤਰ੍ਹਾਂ ਦਾ ਪਹਿਲੂ ਵੀ ਹੈਗਾ, ਉਹ ਵੀ ਦਿਲਚਸਪ ਆ, ਉਹਦੇ ਨਾਲ ਤੁਸੀਂ ਵੀ ਜੁੜੇ ਹੋਏ ਹੋ, ਜਿਹੜੀਆਂ ਕਿਤਾਬਾਂ ਨੇ ਜਿਹੜੀਆਂ ਉਹ ਪ੍ਰਿੰਟਿੰਗ ਪ੍ਰੈਸ ਹੋ ਗਿਆ ਤੇ ਡਿਜੀਟਲੀ ਹੋ ਗਿਆ, ਉਹ ਫਾਰਮੈਟ ਤਾਂ ਹੋ ਗਿਆ ਜੀ, PDF ਆ ਗਿਆ ਜੀ, ਪਰ ਆਡੀਓ ਬੁੱਕਸ ਦਾ ਜ਼ਮਾਨਾ ਵੀ ਹੋ ਗਿਆ,
1: ਆਵਾਜ਼ ਦੀ ਦੁਨੀਆ ਆ ਗਈ ਜੀ,
2: ਆਵਾਜ਼ ਨਾਲ। ਹੁਣ ਮੈਂ ਕਮੈਂਟ ਦੇ ਵਿੱਚ ਪੜ੍ਹ ਰਿਹਾ ਸੀ, ਗੁਰੀ ਜੀ ਲਿਖ ਰਹੇ ਸਨ ਕਿ ਭਾਈ ਟਾਈਮ ਨੀ ਮਿਲਦਾ, ਤੇ ਜੀ ਆਪਾਂ ਕੰਮ ਕਾਰ ਵਾਲੇ ਬੰਦੇ ਆ, ਉਹ ਹੋਰ ਵੀ ਦੋਸਤਾਂ ਦੀ ਸਮੱਸਿਆ ਹੁੰਦੀ ਹੈ ਕਿ ਉਹ ਟਾਈਮ ਨੀ ਕੱਢ ਸਕਦੇ, ਉੱਥੇ ਬੈਠ ਕੇ ਨੀ ਪੜ੍ਹਨਾ ਪੜ੍ਹ ਸਕਦੇ ਜਾਂ ਕੁਛ ਦਿਲ ਕਰਦਾ ਹੁੰਦਾ, ਪਰ ਉਹ ਐ ਵੀ ਕੰਨਾਂ ਨੂੰ ਟੂਟੀ ਲਾ ਕੇ ਤੇ ਆਡੀਓ ਬੁੱਕ ਨੂੰ ਬੰਦਾ ਸੁਣ ਸਕਦਾ, ਨਾਲੇ ਗੱਲਾਂ ਨਾਲੇ ਗੀਤ ਉਹ ਮਾਹੌਲ ਬਣਿਆ ਰਹਿੰਦਾ। ਔਰ ਤੁਸੀਂ ਦੇਖੋ ਕਿ ਇਹ ਜਿਹੜੀ ਡਿਜੀਟਲ ਦੁਨੀਆ, ਚਾਹੇ ਉਹ PDF ਹੋਏ ਚਾਹੇ ਆਡੀਓ ਜਿਹੜੀ ਬੁੱਕਸ ਹੋਣ, ਉਹਦੇ ਨਾਲ ਵੀ ਕਨੈਕਟੀਵਿਟੀ ਦੇ ਵਿੱਚ ਵਾਧਾ ਹੀ ਹੋਇਆ,
1: ਬਿਲਕੁਲ
2: ਨੁਕਸਾਨ ਕੋਈ ਨਹੀਂ ਹੋਇਆ।
1: ਜੀ
2: ਤੋ ਆਪਾਂ ਦੇਖੀਏ ਕਿ ਸਾਡੀ ਕਿੰਨੀ ਖੂਬਸੂਰਤ ਮੁਲਾਕਾਤ, ਤੁਸੀਂ ਵੇਖੋ ਉਹਨਾਂ ਨੂੰ ਖੋਜ ਕੀਤੀ ਬੇਅੰਤ ਬਰੀਵਾਲਾ ਜੀ ਹੋਰਾਂ ਨੇ, ਬੜੇ ਸ਼ਾਨਦਾਰ ਲੇਖਕ ਨੇ
1: ਉਹ,
2: ਡਿਜੀਟਲ ਲਾਇਬ੍ਰੇਰੀ
1: ਕੀਤੀ ਹੈ ਜੀ।
2: ਹਾਂਜੀ ਬਿਲਕੁਲ ਜੀ, ਔਰ ਤੁਸੀਂ ਡਿਜੀਟਲ ਲਾਇਬ੍ਰੇਰੀ ਦੇ ਵਿੱਚੋਂ ਹੀ ਉਹਨਾਂ ਨੂੰ ਲੱਭਿਆ
1: ਜੀ
2: ਤੇ ਸਾਂਝ ਪਈ ਤੇ ਬਹੁਤ ਹੀ ਪਿਆਰਾ ਮਾਹੌਲ ਬਣਿਆ। ਬਿਲਕੁਲ ਜੀ ਬਿਲਕੁਲ, ਇਹ ਜਿਹੜੀ ਦੁਨੀਆ ਨਾ ਜੀ, ਇਹ ਜਿਹੜੀ ਬਦਲ ਰਹੀ ਹੈ, ਬਦਲਦੀ ਦੁਨੀਆ ਦੇ ਨਾਲ ਅਯਾਮ ਵੀ ਬਦਲ ਰਹੇ ਆ। ਮੈਂ ਦੇਖ ਰਿਹਾ ਸੀਗਾ ਕਿ ਮੈਂ ਕੁਛ ਮੈਗਜ਼ੀਨ ਜਿਹੜੇ ਮੇਰੇ ਕੋਲ ਆਉਂਦੇ ਆ, ਬੁੱਕਸ ਆਉਂਦੀਆਂ ਰੈਗੂਲਰ ਆ ਰਹੀਆਂ ਨੇ
1: ਜੀ,
2: ਲੇਕਿਨ ਇੱਕ ਕੋਨਸੈਪਟ ਆ ਜਿਹੜਾ ਡਿਜੀਟਲੀ ਕੁਛ ਪਲੇਟਫਾਰਮ ਨੇ ਜਿਹੜੇ ਤੁਹਾਨੂੰ ਕਿਤਾਬਾਂ ਦੇ ਨਾਲ ਹੀ ਜੋੜਦੇ ਆ
1: ਜੀ।
2: ਇੱਕ ਮੈਨੂੰ ਪਲੇਟਫਾਰਮ ਲੱਭਿਆ, ਉਹਨਾਂ ਨੇ ਕੀਤਾ ਕਿ ਕੁਛ ਆਪਣਾ ਸਾਲ ਖੰਡ ਦੇ ਜਿਹੜੇ ਆ ਉਹ ਸਬਸਕ੍ਰਿਪਸ਼ਨ ਲੈ ਲਈ
1: ਜੀ,
2: ਤੇ 10,000 ਦੇ ਕਰੀਬ ਮੈਗਜ਼ੀਨ ਅਖਬਾਰ ਤੇ ਹੋਰ ਜਿਹੜੇ ਨੇ ਮੇਰੇ ਪੜ੍ਹਨ ਦੀ ਸਮਰੱਥਾ ਵੀ ਨਹੀਂ, ਉਹ ਪੂਰਾ ਸਾਲ ਹੀ ਆਉਂਦੇ ਰਹਿਣਗੇ।
1: ਬਿਲਕੁਲ ਹੈ ਜੀ,
2: ਇਹਦੇ ਨਾਲ ਦੋ ਗੱਲਾਂ ਹੋਈਆਂ, ਇੱਕ ਤੇ ਇਹ ਹੋਇਆ ਕਿ ਮੇਰੇ ਕੋਲ ਜਿਹੜੇ ਆ ਉਹ ਸਟੋਰੇਜ ਪ੍ਰੋਬਲਮ ਆ ਰਹੀ ਹੈ ਕਿ ਭਾਈ ਇੱਥੇ ਕਿਤਾਬਾਂ ਜਿਹੜੀਆਂ ਆ ਰਹੀਆਂ ਨੇ, ਮੈਗਜ਼ੀਨ ਆ ਰਹੇ, ਉਹਨਾਂ ਨੂੰ ਸਾਂਭਣ ਦੀ ਸਮੱਸਿਆ ਬਣ ਜਾਂਦੀ ਹੈ ਕਿ ਤੁਸੀਂ ਪੜ੍ਹ ਲਿਆ ਉਦੋਂ ਬਾਅਦ ਉਹਨੂੰ ਕੀ ਕਰੋਗੇ, ਕਿਸੇ ਖੁੰਡੇ ਚ ਰੱਖ ਦੋਗੇ, ਉੱਥੇ ਧੂੜ ਤੇ ਵਿੱਚ ਉਹ ਰੁਲਦਾ ਰਹੇਗਾ ਤੇ ਬੇਅਦਬੀ ਟਾਈਪ ਜਿਹੜਾ ਮਾਹੌਲ ਹੋ ਜਾਂਦਾ, ਤੇ ਉਹਨੂੰ ਆਪਾਂ ਅੱਗੇ ਸ਼ੇਅਰ ਵੀ ਕਰ ਦਾਂਗੇ ਲਾਇਬ੍ਰੇਰੀਆਂ ਦੇ ਵਿੱਚ, ਕੁਛ ਹੋ ਸਕਦਾ ਅਲਟਰਨੇਟਿਵ, ਲੇਕਿਨ ਉਹ ਇੱਕ ਵੱਖਰਾ ਪ੍ਰੋਜੈਕਟ ਬਣ ਜਾਂਦਾ ਸਾਂਭ ਸੰਭਾਲ ਦਾ
1: ਜੀ।
2: ਤੋ ਪਰ ਜਿਹੜੇ ਇਹ ਡਿਜੀਟਲੀ ਏਦਾਂ ਦੇ ਪਲੇਟਫਾਰਮ ਹੈ, ਇਹਦੇ ਚ ਇਹੋ ਜਿਹੀ ਚੱਕਰ ਨੀ ਪੈਂਦਾ, ਤੁਸੀਂ ਪੜ੍ਹ ਲਿਆ ਤੇ ਕਹਾਣੀ ਖਤਮ ਹੋ ਗਈ,
1: ਸੁਣੀ ਜਾਓ,
2: ਤੁਹਾਨੂੰ ਬਹੁਤ ਵਧੀਆ ਲੱਗਿਆ, ਚਾਹੇ ਸੁਣ ਲਓ ਚਾਹੇ ਪੜ੍ਹ ਲਓ
1: ਜੀ।
2: ਤੋ ਇਹਨੇ ਇੱਕ ਆਸਾਨ ਕੀਤਾ ਹੈ ਕੰਮ,
1: ਬਿਲਕੁਲ।
2: ਤੇ AI ਨੇ ਵੀ ਇਹਦੇ ਵਿੱਚ ਆਪਣਾ ਕਹਿ ਲਓ ਵੀ ਤਹਿ ਲਾਤੀ ਕਿ ਤੁਹਾਨੂੰ ਲੱਗਦਾ ਕਿ ਹੁਣ ਜਿਵੇਂ ਮੇਰਾ ਦਾਗਿਸਤਾਨ ਦੀ ਗੱਲ ਭਾਜੀ ਕਰ ਰਹੇ ਸੀਗੇ
1: ਜੀ,
2: ਹੁਣ ਜੇ ਮੰਨ ਲਓ ਮੇਰੇ ਵਰਗੇ ਨੇ ਇਹ ਨਾਮ ਪਹਿਲੀ ਵਾਰੀ ਸੁਣਿਆ, ਰਸੂਲ ਹਮਜ਼ਾ ਤੋਬਰਾਨ ਦਾ ਨਾਮ ਪਹਿਲੀ ਵਾਰ ਸੁਣਿਆ, ਜਾਂ ਉਹਨਾਂ ਦਾ ਜਿਵੇਂ ਉਹਨਾਂ ਨੇ ਫਰੈਂਕ ਸਾਹਿਬ ਦੀ ਗੱਲ ਕੀਤੀ, ਉਹਨਾਂ ਦੇ ਬਾਰੇ ਅਗਰ ਮੈਂ AI ਚ ਮੈਂ ਪਾਊਂਗਾ ਕੋਈ, ਉੱਥੋਂ ਉਹਦੀ ਸਮਰਾਈਜ਼ ਕਰਕੇ ਉਹ ਕਿਤਾਬ ਮੇਰੇ ਸਾਹਮਣੇ ਆਜੂ ਕਿ ਹਾਂ ਵੀ ਆਹ ਕਿਤਾਬ ਚ ਆਹ ਕੁਛ ਹੈ,
1: ਬਿਲਕੁਲ
2: ਮੈਂ ਕਹੂੰਗਾ ਭਾਈ ਮੈਨੂੰ 100 ਕੁ ਸ਼ਬਦਾਂ ਚ ਦੱਸੋ, 50 ਚ ਦੱਸੋ, ਕਾਹਦੇ ਬਾਰੇ ਕਿਤਾਬ, ਉਹ ਮੇਰੀ ਦਿਲਚਸਪੀ ਜਾਗੇਗੀ, ਪੜ੍ਹਾਂਗਾ, ਕਿਉਂਕਿ ਬ੍ਰਦਰ ਕਰਮਾਜ਼ੋਵ ਵਰਗੀ ਏਡੀ ਹੈਵੀ ਕਿਤਾਬਾਂ ਦੋਸਤੋਵਿਕ ਦੀਆਂ ਉਹਨਾਂ ਨੇ ਆਪਾਂ ਪੜ੍ਹਦੇ ਹਾਂ,
1: ਬਿਲਕੁਲ,
2: ਉਹ ਤਾਂ ਕਹਿ ਲਓ ਵੀ ਤਾਂ ਹੀ ਸ਼ੁਰੂਆਤ ਹੋਊਗੀ ਜੇ ਥੋੜਾ ਬਹੁਤ ਇੰਟਰਸਟ ਬਣਿਆ
1: ਹੋਵੇ। ਕਿਤਾਬ ਹੈਗੀ ਆ, ਮੈਥੋਂ 2 ਸਾਲ ਹੋ ਗਏ ਪਈ ਨੂੰ ਲਿਆਂਦੀ ਨੂੰ, 3 ਸਾਲ ਹੀ ਹੋ ਗਏ ਜੀ, ਉਹ ਹਜੇ ਤੱਕ ਪਹਿਲਾਂ ਪੰਨਾ ਵੀ ਨਹੀਂ ਪੜਿਆ, ਜੇਲ ਤੇ ਉੱਤੇ ਰਿਕੂਟਸ ਲਿਖਿਆ ਹੋਇਆ ਉਹ ਹੀ ਦੀਦਾ ਜੀ ਬਸ।
2: ਮੈਂ ਰਾਜਨ ਸੈਣੀ ਜੀ ਹੋਰਾਂ ਨੇ ਇੱਕ ਪੁਸਤਕ ਵੀ ਦਿੱਤੀ ਸੀ ਬਹੁਤ ਹੀ ਪਿਆਰੀ, ਲੈਸ ਮੈਜਰੇਬਲਸ, ਵਿਕਟਰ ਹਿਊਗੋ, ਤੇ ਉਹ ਕਾਫੀ ਵੱਡੀ ਕਿਤਾਬ ਹੈ, ਤੇ ਪਰ ਜਦੋਂ ਤੁਸੀਂ ਉਹਨੂੰ ਪੜ੍ਹਨਾ ਸ਼ੁਰੂ ਕਰਦੇ ਹੋ ਤੁਸੀਂ ਇੱਕ ਅਲੱਗ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੰਦੇ ਹੋ, ਤੇ ਉਹਦਾ ਚੈਪਟਰ ਬਾਈ ਚੈਪਟਰ, ਬਿਟ ਬਾਈ ਬਿਟ ਕਹਿੰਦੇ, ਗੁੜ ਖਾਣ ਵਾਲੀ ਗੱਲ, ਗੁੜ ਦਾ ਬੁਰਾ ਰੋਜ਼ ਇੱਕੋ ਵਾਰ ਨਹੀਂ ਖਾਧਾ ਜਾ ਸਕਦਾ, ਉਹਦੀ ਮਾੜਾ ਰੋਜ਼ ਤੁਸੀਂ ਉਹਨੂੰ ਆਪਾਂ ਟੁਕੜੇ ਟੁਕੜੇ ਕਰਕੇ
1: ਮਨ ਕਰਦਾ ਕਿ ਜੇ ਇਹਨੂੰ ਖਾਈ ਜਾਈਏ ਤਾਂ ਭਾਈ ਮੁੱਕ ਜਾਣੀ ਆ ਨਾ, ਇਹ ਨਾ ਖਾਈਏ
2: ਮੁੱਕ ਜਾਣੀ
1: ਜੀ, ਬਿਲਕੁਲ।
2: ਹਾਂਜੀ ਮਤਲਬ ਉਹ ਕਿਤਾਬ ਦਾ ਸਾਈਜ਼ ਦਿਖਦਾ ਵੀ ਨੀ
1: ਜੀ,
2: ਹੁਣ ਜਿਵੇਂ ਸੰਜੀਵ ਕੁਮਾਰ ਹੋਰਾਂ ਨੂੰ ਕੋਈ ਜਿਹੜੇ ਐਕਟਰ ਸੀਗੇ ਉਹ ਕਿਸੇ ਨੇ ਕਿਹਾ ਬਈ ਯਾਰ ਤੁਹਾਡੀ ਤਾਂ ਉਮਰ ਇੰਨੀ ਹੋ ਗਈ ਤੁਸੀਂ ਮੁੰਡੇ ਵਾਲਾ ਰੋਲ ਕਰਦੇ ਹੋ ਜੀ, ਤੇ ਉਹਦੇ ਫੈਨ ਨੂੰ ਪੁੱਛਿਆ ਕਿਸੇ ਨੇ, ਕਹਿੰਦੇ ਵੀ ਉਹ ਤੁਹਾਡਾ ਜਿਹੜਾ ਫੇਵਰੇਟ ਐਕਟਰ ਤੁਸੀਂ ਕਹਿੰਦੇ ਉਹ ਆ, ਅੱਜ ਕੱਲ੍ਹ ਦੇ ਹੋਰ ਬਹੁਤ ਆ ਗਏ,
1: ਬਹੁਤ ਨੇ ਜੀ,
2: ਉਹ ਕਹਿੰਦੇ ਯਾਰ ਸਾਨੂੰ ਤੇ ਉਹੀ ਵਧੀਆ ਲੱਗਦੇ ਆ ਸੰਜੀਵ ਕੁਮਾਰੀ, ਕਹਿੰਦੇ ਯਾਰ ਉਹ ਤਾਂ ਐ ਮਤਲਬ ਉਹਨਾਂ ਦੀ ਗੋਗੜ ਵੀ ਦੇਖਦੇ ਕਈ ਵਾਰੀ, ਹਾਲਾਂਕਿ ਭਾਵੇਂ ਗੱਪ ਮਾਰੀ ਹੋਏ,
1: ਬਿਲਕੁਲ
2: ਡਿਸਕਰਜ ਕਰ ਰਿਹਾ ਸੀ ਜਿਹੜਾ ਪੁੱਛਣ ਵਾਲਾ, ਉਹ ਕਹਿੰਦਾ ਭਾਈ ਸਾਹਿਬ ਜੋ ਮਰਜ਼ੀ ਹੋਏ ਜਦ ਉਹ ਬੰਦਾ ਐਕਟਿੰਗ ਕਰਦਾ ਸ਼ੁਰੂ ਕਰਦਾ ਫਿਰ ਸਿਰਫ ਐਕਟਿੰਗ ਹੀ ਦਿਸਦੀ ਆ, ਫਿਰ ਕਿਰਦਾਰ ਦਿਖਦਾ ਜਿਹਨੂੰ ਉਹ ਨਿਭਾ ਰਿਹਾ,
1: ਬਿਲਕੁਲ ਬਿਲਕੁਲ,
2: ਫਿਰ ਉਹ ਗਾਇਬ ਹੋ ਜਾਂਦਾ ਆਪ ਵਿੱਚੋਂ
1: ਜੀ,
2: ਉਹ ਬੰਦਾ ਐਕਟਰ ਨਹੀਂ ਦਿਖਦਾ ਫਿਰ ਉਹ ਕਿਰਦਾਰ ਦਿੰਦਾ
1: ਵਿੱਚੋਂ
2: ਜੀ। ਇਸੇ ਤਰ੍ਹਾਂ ਹੀ ਜਿਹੜੀ ਲੈਸ ਮੈਜਰੇਬਲ ਵੀ ਆ ਇਹ ਹੁਣ ਮੇਰੇ ਕੋਲ ਮੇਰੀ ਲਾਇਬ੍ਰੇਰੀ ਚ ਆ ਮਾਨਤਾ ਭਾਜੀ ਦੀ ਰਾਜਨ ਸੈਣੀ ਸਾਹਿਬ ਦੀ, ਤੋ ਇਹਨੂੰ ਵੀ ਕਹਿ ਲੋ ਵੀ ਆਪਣੀ ਲਾਇਬ੍ਰੇਰੀ ਜਦੋਂ ਦਿਖਦਾ ਇੱਕ ਤਰ੍ਹਾਂ ਦੀ ਬਹੁਤ ਜਬਰਦਸਤ ਇਹ ਕਿਤਾਬ ਹੈ
1: ਜੀ,
2: ਔਰ ਸੋਚ ਬਦਲ ਰਿੜਕ ਦਿੰਦੀ ਹੈ ਆਪਣੀ ਸੋਚ ਨੂੰ,
1: ਬਿਲਕੁਲ
2: ਜੀ।
1: ਪੂਰਨ ਮਾਛੀ ਬਹੁਤ ਇੰਟਰਸਟਿੰਗ ਨਾਵਲ, ਉੱਤੇ ਗੱਲ ਕਰਦੇ ਆ ਅੱਗੇ ਜਾ ਕੇ ਸ਼ਮੀ ਜੀ ਦੇ ਨਾਲ ਵੀ। ਔਜਲਾ ਸਾਹਿਬ ਨੇ ਲਿਖਿਆ ਕਿ ਪੂਰਨ ਮਾਛੀ ਪੜਿਆ, ਮੇਰੇ ਖਿਆਲ ਨਾਲ ਸਾਡੇ ਸਿਲੇਬਸ ਦੇ ਵਿੱਚ ਵੀ ਇਹ ਜਿਹੜਾ ਨਾਵਲ ਲੱਗਿਆ ਰਿਹਾ। ਉਸ ਤੋਂ ਪਹਿਲਾਂ ਆਪਾਂ ਮੁਕੱਦਰ ਜੀ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਥੋੜੀ ਜੀ, 28 ਮਿੰਟ ਤੋਂ ਮਤਲਬ ਕਿ ਹੋਲਡ ਦੇ ਉੱਤੇ ਨੇ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਬਾਈ ਜੀ।
3: ਸਤਿ ਸ਼੍ਰੀ ਅਕਾਲ
1: ਭਾਜਪਾ
3: ਜੀ, ਸ਼ਮੀ ਬਾਈ ਜੀ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ, ਅਨੁ ਜੀ ਬਾਈ ਜੀ, ਕੀ ਹਾਲ ਚਾਲ
2: ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜਨਾਬ।
3: ਜੀ ਜੀ ਬਾਬੇ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਜ਼ਿੰਦਾਬਾਦ।
2: ਜ਼ਿੰਦਗੀ ਜ਼ਿੰਦਾਬਾਦ ਜੀ।
3: ਇਹ ਤਾਂ 28 ਮਿੰਟ ਵਿਚਾਲੇ ਲੈਂਦੇ ਵਾ, ਕੋਈ ਗੱਲ ਨੀ, ਸਾਨੂੰ ਤਾਂ ਭਾਵੇਂ ਉਹੀ ਗੱਲ 28 ਘੰਟੇ ਇੰਤਜ਼ਾਰ ਕਰਨਾ ਪਵੇ ਤੇ ਕਰਦੇ ਰਹਿੰਦੇ ਹਾਂ ਤੁਹਾਡਾ।
1: ਸ਼ੁਕਰੀਆ ਜੀ ਜੀ।
3: ਕੋਈ ਕੋਈ ਗੱਲ ਨੀ, ਕੋਈ ਗੱਲ ਨੀ, ਇਹ ਚੱਲਦਾ ਰਹਿੰਦਾ। ਤੇ ਉਹ ਮੈਂ ਤਾਂ ਇਹ ਗੱਲ ਕਹਿਣਾ ਬਾਈ ਜੀ, ਗੱਲ ਇਹ ਹੈ ਨਾ ਵੀ ਆਪਾਂ ਨਾ, ਚਲੋ ਕਿਤਾਬਾਂ ਦੀ ਗੱਲ ਤੁਸੀਂ ਕੀਤੀ, ਮੈਂ ਦੋ ਕੁ ਗੱਲਾਂ ਬਾਤਾਂ, ਇੱਕ ਕਿਤਾਬ ਤੇ ਇੱਕ ਜੱਸੀ ਬਾਈ ਦਾ ਜਨਮ ਦਿਨ ਉਹਦੇ ਤੇ ਸੁਣਾਉਣੀਆਂ ਨੇ ਦੋ ਕੁ।
1: ਜਰੂਰ ਜੀ।
3: ਤੇ ਪਰ ਇਹ ਜਰੂਰੀ ਹੈ ਵੀ, ਇਹ ਜਰੂਰੀ ਹੈਗਾ ਵੀ ਜਿਵੇਂ ਕਿਆ ਕਹਿੰਦੇ, ਪੜ ਪੜ ਗੱਡੀ ਲੱਦੀ ਹੈ, ਇਹ ਨਾ ਹੋਵੇ ਵੀ ਆਪਣੀ ਤੇ ਭਾਰ ਪਾਈ ਜਾਈਏ ਆਪਾਂ ਪੜ ਪੜ ਕੇ
1: ਜੀ,
3: ਉਹਨੂੰ ਆਪਾਂ ਮੰਨ ਲਓ ਦੂਜਿਆਂ ਦੇ ਸਾਹਮਣੇ ਐਕਸਪਲੇਨ ਵੀ ਕਰੀਏ ਤੇ ਉਹਨੂੰ ਆਪਾਂ ਕਹਿਣ ਦੀ ਜ਼ਰੂਰਤ ਵੀ ਰੱਖੀਏ ਘੱਟੋ ਘੱਟ।
1: ਬਿਲਕੁਲ।
3: ਇਹ ਨੀ ਉਹ ਜਿਵੇਂ ਕਹਿੰਦੇ ਭਗਤ ਸਿੰਘ ਜੰਮਣਾ ਤੇ ਗੁਆਂਢੀਆਂ ਦੇ ਘਰ ਜੰਮੇ ਹੈ, ਹੁਣ ਭਗਤ ਸਿੰਘ ਹੁਣ ਹਰ ਇੱਕ ਗੁਆਂਢੀ ਦੇ ਕਰਕੇ ਜੰਮ, ਹੁਣ ਉਹ 23 ਸਾਲ ਦੀ ਉਮਰ ਚ ਕਹਿੰਦੇ ਤੁਰ ਗਿਆ ਉਹ, ਹੁਣ ਅੱਜ ਤੱਕ ਤਾਂ ਜੰਮਿਆ ਨੀ ਉਹ
1: ਹੈ।
2: ਬਿਲਕੁਲ।
3: ਇਸ ਕਰਕੇ ਇਹ ਠੀਕ ਹੈ, ਕਿਤਾਬਾਂ ਜਰੂਰੀ ਨੇ ਪੜ੍ਹਨਾ, ਗਿਆਨ ਜਰੂਰੀ ਹੈ, ਪਰ ਆਪਾਂ ਉਹਨੂੰ ਪੜ੍ਹ ਕੇ ਕਹਿਣ ਦੀ ਹਿੰਮਤ ਵੀ ਰੱਖਣੀ ਜਿਹੜੀ ਹੈ ਨਾ, ਉਹ ਵੀ ਬੜੀ ਜਰੂਰੀ।
1: ਬਿਲਕੁਲ
3: ਜਿਹੜੀ ਆਪਾਂ
2: ਬਹੁਤ ਨਹੀਂ, ਬਿਲਕੁਲ ਸਹੀ ਗੱਲ ਹੈ ਜੀ, ਜਿਵੇਂ ਹੁਣ ਕਿਸੇ ਨੇ ਕੋਈ ਬੁੱਕ ਪੜ੍ਹ ਲਈ, ਤੁਸੀਂ ਕੋਈ ਕਿਤਾਬ ਪੜ੍ਹੀ ਤੇ ਉਦੋਂ ਜੇ ਆਪਾਂ ਡਿਸਕਸ ਕਰੀਏ ਦੋਸਤਾਂ ਮਿੱਤਰਾਂ ਨਾਲ, ਉਹਦੀ ਸਾਂਝ ਪਾ ਦਈਏ, ਤਾਂ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਫਰੂਟਫੁੱਲ ਹੋ ਜੂ ਕੰਮ।
1: ਬਿਲਕੁਲ ਹੈ ਜੀ, ਇੰਟਰਸਟ ਬਣਦਾ ਇੱਕ
2: ਆਪਣੀ ਆਪਣੀ ਜਾਂ ਕਿਸੇ ਦੀ ਵੀ ਸੋਚ ਤੇ ਅਸਰ ਪੈ ਸਕਦਾ
1: ਜੀ।
3: ਹਾਂ, ਇਹ ਨਹੀਂ ਵੀ ਗਿਆਨ ਇਕੱਠਾ ਆਪਾਂ ਇਕੱਲੇ ਹੀ ਕਰੀ ਜਾਈਏ
1: ਜੀ, ਥੋੜੀਆਂ ਘੱਟ ਨੇ ਜਿੰਨੀਆਂ ਕੀ ਹੈਗੀਆਂ 2 ਸਾਲਾਂ ਦੇ ਵਿੱਚ ਯੂਟਿਊਬ ਦੇ ਉੱਤੇ ਜੋ ਪਾਇਆ ਦੋਸਤੋ ਸੁਣ ਸਕਦੇ ਆ ਜੀ, ਉਹਦੇ ਵਿੱਚ ਕਿਤਾਬਾਂ ਆਡੀਓ ਤੇ ਵੀਡੀਓ ਦੇ ਨਾਂ ਦੇ ਉੱਤੇ ਦਰਜ ਹੈ ਚੈਨਲ ਚ ਜਾ ਕੇ ਜੀ।
3: ਪੜ੍ਹਨਾ ਪੜ੍ਹਨਾ ਤਾਂ ਚਲੋ ਠੀਕ ਹੈ, ਬਹੁਤ ਸੌਖਾ ਅੱਜ ਕੱਲ ਤਾਂ, ਜੇ ਉਹ ਸਾਡੇ ਵਰਗੇ ਕੋਈ ਵਿਚਾਰ ਦੇਣ ਵਾਲੇ ਨੇ ਉਹਨੂੰ ਸਰਟੀਫਿਕੇਟ ਅੱਗੋਂ ਉਹੀ ਗੱਲ ਐਸੇ ਮਿਲਦੇ ਨੇ ਵੀ ਜਿਹੜੇ ਪੁੱਛੋ ਨਾ ਵੀ ਤੂੰ ਫਲਾਣਾ ਤੂੰ ਧਮਕਾਣਾ ਹੈ। ਇਸ ਕਰਕੇ ਕਿਤਾਬਾਂ ਤੋਂ ਗਿਆਨ ਲੈਣਾ ਤੇ ਉਹ ਵੀ ਗਿਆਨ ਠੀਕ ਹੈ, ਪਰ ਜਿਹੜਾ ਨੋਰਮਲੀ ਗਿਆਨ ਜਿਹੜਾ ਆਪਾਂ ਨੂੰ ਹੋਣਾ ਚਾਹੀਦਾ ਨਾ ਬਾਈ, ਸਾਡੇ ਕੋਲ ਤਾਂ ਉਹ ਵੀ ਨੀ ਹੈਗਾ, ਕਿਤਾਬਾਂ ਵਾਲੀ ਤੇ ਗੱਲ ਦੂਰ ਛੱਡੋ
1: ਜੀ।
3: ਪੜ੍ਹਨ ਵਾਸਤੇ ਵੀ ਉਹੀ ਗੱਲ ਹੈ, ਮੈਂ ਪਿਛਲੇ ਦਿਨ ਵੀ ਗੱਲ ਕੀਤੀ ਸੀ, ਉਹ ਦਿੱਲੀ ਤੋਂ ਜਿਹੜਾ ਮੁੰਡਾ ਇਰਫਾਨ, ਉਹਨੂੰ ਪੜ੍ਹਨਾ ਹੀ ਨੀ ਆਉਂਦਾ ਬਾਈ, ਨਾ ਕਦੇ ਉਹ ਸਕੂਲ ਗਿਆ ਨਾ ਕਦੇ ਉਹ, ਪਰ ਉਹਨੇ ਜਿਹੜਾ ਗਿਆਨ ਲਿਆ ਉਹ ਬਿਨਾਂ ਪੜ੍ਹਨ ਤੋਂ ਲਿਆ, ਤੇ ਉਹ ਮੈਂ ਕਹਿੰਦਾ ਵੱਡੇ ਵੱਡੇ ਪੜ੍ਹਨ ਵਾਲੇ ਨੇ ਧੱਜੀਆਂ ਉਡਾ ਦਿੰਦਾ ਮੁੰਡਾ ਉਹ
1: ਜੀ।
3: ਤੇ ਗੱਲ ਤਾਂ ਜਿਹੜਾ ਦਿੱਲੀ ਜਦੋਂ ਜੈਨ ਜੀ ਦਾ ਧਰਨਾ ਚੱਲਦਾ ਸੀ ਨਾ ਪਿੱਛੇ, ਉਹ ਇਰਫਾਨ ਮੁੰਡਾ, ਮੈਂ ਤੁਹਾਨੂੰ ਭੇਜ ਦਾਂਗਾ, ਮੈਂ ਲਿੰਕ ਭੇਜ ਦਾਂਗਾ ਤੁਸੀਂ, ਉਹ ਮੁੰਡੇ ਦੀ ਉਹ ਇੱਕ ਦਿਨ ਵੀ ਸਕੂਲ ਨੀ ਗਿਆ ਹੈਗਾ, ਨਾ ਉਹਨੂੰ ਹਿੰਦੀ ਟੁੱਟੀ ਫੁੱਟੀ ਥੋੜੀ ਬਹੁਤੀ ਪੜ੍ਹਨੀ ਆਉਂਦੀ ਹੈ, ਪਰ ਉਹ ਵੀ ਜਿਵੇਂ ਵੀ ਜੋ ਵੀ ਗਿਆਨ ਹੈ ਉਹ ਕਦੇ ਗੂਗਲ ਤੋਂ ਲੈ ਲੈਂਦਾ, ਕਦੇ ਯੂਟਿਊਬ ਤੋਂ ਲੈ ਲੈਂਦਾ, ਕਿਵੇਂ ਵੀ ਹੈ ਉਹ ਲੈ ਕੇ ਤੇ ਉਹੀ ਗੱਲ ਉਹਦੇ ਤੋਂ ਪੜ੍ਹਦਾ, ਤੇ ਉਹ ਪਰ ਹੌਸਲਾ ਉਹਦਾ ਐਡਾ ਬਾਈ ਜੀ, ਗੱਲ ਹੌਸਲੇ ਦੀ ਹੈ ਵੀ ਉਹ ਗੱਲ ਕਹਿੰਦਾ ਆਪਣੀ ਖੁੱਲ ਕੇ, ਇਹ ਨੀ ਵੀ ਉਹਨੇ ਪੜ੍ਹ ਲਿਆ ਜਾਂ ਗਿਆਨ ਲੈ ਲਿਆ ਵੀ ਆਪਣੇ ਅੰਦਰ ਜਜ਼ਬ ਕਰ ਲਿਆ ਜਾਂ ਕਿਤਾਬਾਂ, ਵੀ ਉਹਨੂੰ ਉਹ ਸਰਕਾਰ ਦੇ ਸਾਹਮਣੇ ਕਹਿਣ ਦੀ ਵੀ ਹਿੰਮਤ ਰੱਖਦਾ
1: ਜੀ ਜੀ ਜੀ।
2: ਉਹੀ ਗੱਲ ਹੈ ਨਾ ਕਿ ਉਧਰ ਬੰਦਾ ਪੜ੍ਹਾ ਰਿਹਾ ਹੋਵੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਤੇ ਆਪ ਡਰੀ ਬੈਠੀ ਹੋਵੇ ਕਾਕਰੋਚ ਤੋਂ, ਤੇ ਉਹਦਾ ਵੀ ਕੀ ਫਾਇਦਾ ਹੋਇਆ
1: ਜੀ।
3: ਬਿਲਕੁਲ ਗੱਲ ਉਹੀ ਹੈ, ਤੇ ਉਹ ਮੈਂ ਤੁਹਾਨੂੰ ਮੈਂ ਭੇਜਾਂਗਾ, ਤੁਹਾਨੂੰ ਸਪੈਸ਼ਲੀ ਲਿੰਕ ਭੇਜ ਦਾਂਗਾ, ਤੁਸੀਂ ਉਹ ਮੁੰਡੇ ਦੀਆਂ ਗੱਲਾਂ ਸੁਣਿਓ, ਬਾਕੀ ਤੁਹਾਨੂੰ ਲੱਗੂ ਵੀ ਕੋਈ ਗਿਆਨ ਵੀ ਉਹਦੇ ਕੋਲ ਇੰਨਾ ਤੇ ਉਹ ਸਾਰਾ ਕੁਛ ਹੀ ਹੈ, ਤੇ ਕਹਿਣ ਦਾ ਹੌਸਲਾ ਵੀ ਹੈਗਾ, ਸਭ ਤੋਂ ਵੱਡੀ ਗੱਲ ਹੁੰਦੀ ਹੈ ਕਹਿਣ ਦਾ ਹੌਸਲਾ ਆਪਣੀ ਗੱਲ
1: ਜੀ,
2: ਉਹ ਜ਼ਰੂਰੀ ਹੈ ਜੀ। ਬਿਲਕੁਲ
3: ਹਾਂਜੀ, ਲਓ ਫਿਰ ਮੈਂ ਨਾ ਹੁਣ ਟਾਈਮ, ਤੁਸੀਂ ਅੱਜ ਤਾਂ ਮੈਨੂੰ ਐ ਲੱਗਦਾ ਵੀ ਤੁਸੀਂ ਸ਼ਨੀ ਐਤਵਾਰ ਦੀ ਕਸਰ ਕੱਢਣ ਆਏ ਹੋ, ਖੁੱਲੇ ਹੀ ਲੱਗੇ ਪਏ।
1: ਨਹੀਂ ਕੋਈ ਗੱਲ ਨਹੀਂ,
3: ਕੋਈ ਗੱਲ ਨੀ, ਸ਼ਮੀ ਬਾਈ ਜੀ ਸਮਝ ਗਏ, ਤੁਸੀਂ ਭਾਰਤ ਬਾਈ ਜੀ ਤੁਸੀਂ ਨੀ ਸਮਝਦੇ,
1: ਸਾਡੀਆਂ ਰਮਜਾਂ ਨੂੰ ਸਮਝਦੇ,
3: ਉਹੀ ਗੱਲ ਹੈ। ਤੇ ਲਓ ਫਿਰ ਮੈਂ ਦੋ ਕੁ ਗੱਲਾਂ ਕਹਿ ਕੇ ਮੈਂ ਖਤਮ ਕਰਦਾ, ਮੇਰੇ ਪਿੱਛੇ ਹੋਰ ਸੱਜਣ ਵਾਲੇ ਹੋਣੇ ਨੇ, ਹੋਏ ਗੱਲ ਆਪਾਂ ਜਿਆਦਾ ਟਾਈਮ ਲਾਉਣਾ ਨੀ। ਤੇ ਆ ਸੁਣਿਓ, ਪਹਿਲਾਂ ਜੱਸੀ ਬਾਈ ਵਾਸਤੇ ਸੁਣਿਆ, ਸਾਡੇ ਭਰਾ ਦਾ ਜਨਮ ਦਿਨ ਅੱਜ
1: ਜੀ,
3: ਤੇ ਇਹਦੇ ਬਹਾਨੇ ਨਹੀਂ, ਬਹਾਨਾ ਤੇ ਸਾਡੇ ਭਰਾ ਦਾ, ਗੱਲ ਅਸੀਂ ਆਪਣੀ ਕਰਨੀ ਹੈ।
1: ਕੀ ਬਾਤ ਹੈ,
2: ਠੀਕ ਹੈ ਜੀ।
3: ਤੇ ਲਓ ਸੁਣਿਓ, ਅੱਜ ਅੱਜ ਅੱਜ ਥੋੜਾ ਜਿਹਾ ਉਹੀ ਗੱਲ ਹੈ, ਉਹ ਨੱਚਣ ਟੱਪਣ ਵਾਲਾ ਸੁਣਾ ਦੇਣਾ ਤੁਹਾਨੂੰ ਵੀ ਥੋੜਾ ਜਿਹਾ ਹਿਪ ਹੋਪ ਲਾ ਲੋ ਜਾਂ ਕੀ ਆਂਦੇ ਹੁੰਦੇ ਨਾ ਅੱਜ ਦੀ ਜਨਰੇਸ਼ਨ ਪਤਾ ਨਹੀਂ ਕੀ ਕਹਿੰਦੀ ਓਹਨੂੰ
1: ਜੀ
2: ਬਿਲਕੁਲ ਜੀ ਬਿਲਕੁਲ ਆਉਣ ਦੇ
3: ਮੈਂ ਕਹਿੰਦਾ ਤੂੰ ਤਾਂ ਥੱਲੇ ਆ ਜਾ ਗੋਰੀਏ ਤੂੰ ਤਾਂ ਥੱਲੇ ਆ ਜਾ ਗੋਰੀਏ ਨੀ ਤੈਨੂੰ ਤਲੀਆਂ ਤੇ ਚੋਗ ਚੁਗਾਵਾਂ ਕਾਲਜਾਂ ਚ ਹੋਈਆਂ ਛੁੱਟੀਆਂ ਇਹ ਦੋਵੇਂ ਦੋਵੇਂ ਉਧਰੋਂ ਵੀ ਤੇ ਉਧਰੋਂ ਵੀ ਜਵਾਬ ਆਈ ਜਾਏਗਾ ਇੱਥੇ ਦੋ ਕੁ ਪੈਰੇ ਨੇ ਬਸ
2: ਜੀ
3: ਕਾਲਜਾਂ ਚ ਹੋਈਆਂ ਛੁੱਟੀਆਂ ਦੱਸ ਕਿਹੜੇ ਮੈਂ ਬਹਾਨੇ ਆਵਾਂ

0: ਥੋੜਨੀ ਉਹ ਇਕੱਠੇ ਸੈਲੀਬ੍ਰੇਟ ਕਰਾਂਗੇ, ਇਕੱਠੇ ਸੈਲੀਬ੍ਰੇਟ ਕਰਾਂਗੇ, ਤੇਰਾ ਬਰਥਡੇ ਹੈ ਤਾਈਓ ਮੈਂ ਬੁਲਾਵਾਂ।
1: ਹਾਂ ਹਾਂ ਹਾਂ

0: ਵਾਹ
1: ਹੈ। ਆ
0: ਵਾਹ
1: ਇੱਕ ਆ ਤੁਹਾਡੀ ਕਿਤਾਬ, ਕਿਤਾਬ ਤੇ ਇੱਕ ਗਾਣਾ ਹੈ ਵੀ ਜ਼ਰੂਰੀ ਨਹੀਂ, ਕਿਤਾਬ ਠੀਕ ਹੈ ਜ਼ਰੂਰੀ ਹੈ,
0: ਜੀ
1: ਪਰ
0: ਜੀ
1: ਇੱਕ ਛੋਟੀਆਂ ਜਿਹੀਆਂ ਦੋ ਕੁ ਲਾਈਨਾਂ ਮੈਂ ਤੁਹਾਡੀ
0: ਜਰੂਰ
1: ਕਿਤਾਬ ਤੇ ਮੈਨੂੰ ਯਾਦ ਆ ਗਈਆਂ।
0: ਆਉਣ ਦਿਓ ਜੀ।
1: ਹੈ ਉਹ ਕਹਿੰਦਾ,

0: है। फिर कह दियो, कहीं
1: जी
0: हाले दिल भी, कहीं हाले दिल भी सुनाता है चेहरा। फिर कहना मुकद्दर सिंह,
1: जी
0: ना
1: हाँ
0: बोलो
1: हाँ
0: फिर भी बताता है चेहरा, ये चेहरा हकीकत में एक आईना है। फिर कह दियो, तो बता मेरे चेहरे पे क्या क्या लिखा है। वो करके एक कहानी लंबी है वापे,
1: जी
0: ये चली जाएंगी सारी रात,
1: क्या
0: सारी
1: बात है,
0: रात
1: क्या
0: ठीक
1: बात
0: है। ठीक है,
1: है,
0: पर सारा कुछ किताबां नहीं, चलो ठीक है, किताबां भी एक जरूरी ने, पढ़ने वाले चेहरा भी पढ़ लेते ने।
1: जी पढ़
0: शमी भाई जी, ते
1: लेंगे बिल्कुल जी, बिल्कुल
0: आही
1: कोई शक नहीं जी, और चुप की
0: लांबा
1: आवाज
0: वो
1: भी
0: भी
1: सुन
0: करो
1: लेंगे ने,
0: साडा।
1: बिल्कुल जी
0: हाँ बिल्कुल बिल्कुल,
1: थैंक यू
0: आ
1: मुकद्दर जी
0: शनिवार है लंबा वही गल रख लियो साडा वही
1: जी जी
0: गल।
1: जी जरूर जी
0: नहीं वो
1: जरूर
0: कबूल है जी, बिल्कुल कबूल है जी, वो गुस्ताखियां ने मेरे पदर से
1: जी जी
0: जी नहीं, कोई गल
1: बिल्कुल
0: नहीं,
1: जी,
0: मोहब्बत जिंदाबाद है, जिंदगी
1: जिंदगी
0: जिंदाबाद,
1: जिंदाबाद,
0: सत
1: थैंक
0: श्री
1: यू
0: अकाल
1: भाई
0: जी,
1: जी,
0: बहुत
1: बहुत
0: बहुत
1: बहुत
0: शुक्रिया।
1: शुक्रिया, सत श्री अकाल जी। हाँ जी दोस्तों, ऐसा जी
0: जी
1: मुकद्दर
0: सत
1: जी जुड़े
0: श्री
1: सन ते औजला साहब लिखते ने, हाँ जी उन्होंने लिखिया सीगा पूरन माछी दे बारे, ते कहिंदे कदे पढ़िया
0: जी
1: सी नावल पूरन माछी, मैनू अज भी भुलदी ना ओ चेहरे वाली हासी, ओ तां पढ़िया पूरा पर सुफना रह गया अधूरा, बस लगदा उसे ने सिकंदर दे हाथ कलम फड़ाती है, ते कलम फड़ाई है जां फड़ ली
0: जी
1: है, ते शम्मी जी अपने नाल ओ
0: हाँ
1: जुड़े
0: हाँ
1: गए ने, ते उन्हां दी जुबानी आपां सुणदे आं गल्लां बातां उन्हां तों। सत श्री अकाल औजला साहब,
0: ठीक है जी,
1: स्वागत है US तों जी।
0: दोनों वीरां नूं सारे श्रोतियां नूं जी,
1: सत श्री अकाल जी, जियानू जी स्वागत है जी।
0: सत श्री अकाल जी,
1: जो
0: बीत गया वो चंगा है, एवें
1: जी
0: बीते नूं पछताईदा नहीं।
1: क्या बात है जी,
0: सिकंदरा चाहे मुकद्दरा, ये सच सयाणे कह गए उस बेड़े नूं भुल जाई।
1: वाह जी वाह जी वाह जी, क्या बात है जी,
0: पटियाले ते भी फ्लाईओवर बन गए, पता
1: बिल्कुल बन गए जी, बिल्कुल है
0: भी
1: जी।
0: लगता नहीं। ये भी देखी जाता भी घग्गर चढ़ गया। देखो
1: जी
0: शब्द,
1: जी
0: जेड़ा शब्द चाहे
1: जी
0: किताबी रूप है जी,
1: जी
0: चाहे अहीं सुनदे आ, चाहे अहीं पढ़दे आ, चाहे देखदे आ,
1: जी
0: वो थोड़े ते असर करदा ही करदा जी, जां तुसीं उहनूं पढ़ के जिउणे हो।
1: बिल्कुल है जी
0: तो
1: जी
0: किताबां असर पाउंदियां ने, चाहे तुसीं अखबार राहीं कुछ पढ़ो, वो भी थोड़े ते असर करदियां ने, इस कोई शक
1: जी
0: नहीं। किताबां दा दीप दविंदर जी भी दस के गए
1: जी
0: ने, गलत है कि पढ़ के जे असीं उहते अमल करके विचारांगे,
1: जी
0: थोनू किसी चाहे हुण तुहाडे नाल फोन ते गल करना सिखिया, जां टवाणा रेडियो ते सिखिया, थोड़े वो लफ्जां ही थोड़े पढ़े हुए थोड़े ते असर करिया है, ताही तुसी किसे नाल गल कर सकदे हो उस विशे
1: बिल्कुल
0: ते।
1: दुरुस्त है जी,
0: ते जां तुसी वख वख चीजां पढ़दे हो, फिर तुसी कदे किसे विशे ते भी गल करो बेशक।
1: मैनूं अज भी चेते आ जदों मैं शुरुआत कीती सी ना रेडियो ते कॉल करन दी, ते इक रेडियो सीगा राबता रेडियो अपना आस्ट्रेलिया तो चलदा सी, उहनां ने चलो थोड़ा बहुता नाल लाया गल्लां बातां करन लगे, ते उस तों बाद टवाणा साहब दे नाल गल्लबात कीती, ते वो समां भी मैनूं चेते आ तकरीबन 2008-09 दा समां सी जदों पहली कॉल कीती सी, उदों दे ही चलो टवाणा साहब नाल तां जुड़े होए आ, ते कौ कौनसप्रैसी विशा भी मैं इदां दा चुन लिया बड़ा औखा कसूता, ते मुड़ के मैं वातावरण दे उत्ते गल करा, टवाणा साहब कहिंदे तुसी इदां करो अपने आप ही तुसी एक्सप्लेन करो तो वधिया लगेगा, ते मेरियां लत्तां कंबण, दिल दी धड़कन बधी हुई है, ते जो हिसाब दे नाल भी कीता चलो श्रोतिया ने उस चीज नूं पसंद भी कीता, हौली हौली झाका खुलिया, चलो अज माइक दे उत्ते बैठे हां जी
0: नहीं देखो, तुसी कोई नावल पढ़ लो, साहित्यक नावल
1: जी
0: पढ़ लो, कोई क्रांतिकारी नावल पढ़ लो,
1: जी
0: जां किताब पढ़ लो कोई क्रांतिकारी,
1: बिल्कुल
0: मतलब एक तुहाडे अंदर जज्बा पैदा हुंदा है। मैं मेरे को नावल पिया, मैं नावल पढ़िया,
1: जी
0: ਜੀਰੇ ਕੋਲ ਦੇ ਸੀਗੇ
1: ਜੀ
0: ਉਹ ਜਿਨ੍ਹਾਂ ਨੇ ਪਾਕਿਸਤਾਨ ਜਾਇਆ, ਉਹਨਾਂ ਦੀ ਫਿਲਮ ਵੀ ਬਣੀ ਹੈ ਹਿੰਦੀ ਦੇ ਵਿੱਚ,
1: ਜੀ
0: ਉਹ ਆਪਣੇ ਜਸੂਸ ਸੀਗੇ, ਮਤਲਬ ਉਹਨਾਂ ਨੇ ਕਿੰਨੀ ਕੁੱਟ ਖਾਧੀ, ਜਰੂਰੀ ਨਹੀਂ ਵੀ
1: ਬਿਲਕੁਲ ਹੈ ਜੀ
0: ਇੰਨੀ
1: ਬਿਲਕੁਲ
0: ਦੇਸ਼ ਭਗਤੀ, ਉਹ ਮੁੜ ਕੇ ਵਾਪਸ ਆਏ, ਫਿਰ ਉਹ ਮਤਲਬ ਪ੍ਰਧਾਨ ਮੰਤਰੀ ਨੂੰ ਮਿਲਦੇ ਰਹੇ, ਪ੍ਰਧਾਨ ਮੰਤਰੀ ਨਾਲ ਸਿੱਧਾ ਉਹਨਾਂ ਦਾ ਮੇਲ ਹੁੰਦਾ ਰਿਹਾ।
1: ਜੀ
0: ਮਤਲਬ ਜਦ ਤੁਸੀਂ ਉਹਨਾਂ ਦਾ ਕਿਰਦਾਰ ਜਿਉਂ ਕੇ ਦੇਖਦੇ ਹੋ, ਪੜ੍ਹਦੇ ਪੜ੍ਹਦੇ ਯਾਨੀ ਤੁਹਾਨੂੰ ਐਂ ਲੱਗਦਾ ਮਤਲਬ ਵੀ ਕਿੱਡਾ ਤਸ਼ੱਦਦ ਦੇਸ਼ ਲਈ ਝੱਲਿਆ ਹੋਇਆ ਲੋਕਾਂ ਨੇ।
1: ਮੈਂ ਝੂਠ ਨਹੀਂ ਬੋਲਦਾ ਆਪਣੇ ਔਜਲਾ ਸਾਹਿਬ ਸ਼ੰਮੀ ਜੀ, ਚਲੋ ਤੁਸੀਂ ਨਾਲ ਹੀ ਹੋ।
0: ਦਵਾ ਖਾਨੀ ਦਵਾ ਉਹਨਾਂ ਦਾ ਨਾਂ ਜੀ, ਮੇਰੇ ਇੱਥੇ ਕਿਤਾਬ ਮੇਰੇ ਕੋਲੇ ਪਈ ਹੈ, ਇੱਥੇ
1: ਜੀ
0: ਨਾਵਲ ਬਹੁਤ ਵੱਡਾ ਨਾਵਲ ਹੈ ਜੀ ਉਹਨਾਂ ਦਾ ਲਿਖਿਆ ਆ, ਸ਼ੰਮੀ ਜੀ ਨੇ ਸ਼ਾਇਦ ਪੜ੍ਹਿਆ ਹੋਵੇ, ਫਿਰੋਜ਼ਪੁਰ
1: ਜੀ
0: ਕੋਲ ਦੇ ਸੀਗੇ ਉਹ।
1: ਜੀ
0: ਤੇ
1: ਅਸਲ ਦੇ ਵਿੱਚ ਜਿਹੜਾ ਪ੍ਰਭਾਵ ਜ਼ਰੂਰ
0: ਹਾਂਜੀ
1: ਪੈਂਦਾ ਹੈ ਜੀ ਸ਼ਮੀ ਜੀ।
2: ਨਹੀਂ ਅਜੇ ਮੇਰੇ ਧਿਆਨ ਚ ਨਹੀਂ ਆ ਰਿਹਾ ਜੀ, ਤੁਸੀਂ ਜ਼ਿਕਰ ਕਰੋ ਜ਼ਰੂਰ, ਤੇ
0: ਮੈਂ ਕੱਲ ਨੂੰ ਕੱਢ ਕੇ ਰੱਖੂ। ਮੇਰੇ ਕੋਲ ਨਾ ਇੱਥੇ ਸ਼ਮੀ ਜੀ, ਮੈਂ ਸਟੋਰ ਤੇ ਹੀ ਬਹੁਤ ਬੁੱਕਸ ਰੱਖੀਆਂ, ਘਰੇ ਵੀ ਰੱਖੀਆਂ, ਮੈਂ ਸ਼ਾਇਦ ਘਰੇ ਹੋਊਗਾ, ਕੋਈ ਨੀ ਲੱਭ ਕੇ ਮੈਂ ਤੂੰ
1: ਜੀ।
0: ਨਾਵਲ ਬਹੁਤ ਪੜ੍ਹਨ ਯੋਗ ਨਾਵਲ ਆ ਜੀ, ਉਹਨਾਂ ਨੇ ਮਤਲਬ ਕਿੰਨਾ ਤਸ਼ੱਦਦ ਝੱਲਿਆ,
1: ਜੀ
0: ਮਤਲਬ ਕੁੱਟ ਮਾਰ ਜੋ ਵੀ ਹੈ, ਪਰ ਮੁੜ ਕੇ ਦੇਸ਼ ਨੇ ਕਦਰ ਨੀ ਪਾਈ ਉਹਨਾਂ ਦੀ, ਉਹਨਾਂ ਨੇ ਉਹ ਵੀ ਐਂਡ ਦੇ ਰੋਸਾ ਲਿਖਿਆ ਕਹਿੰਦਾ, ਪਰ ਫੇਰ ਵੀ ਮਤਲਬ ਵਾਈਫ ਰੁਲ ਗਈ ਪਿੱਛੇ, ਬੱਚੇ ਰੁਲ ਗਏ, ਉਹ ਵੀ ਨੀ ਸਾਂਭੇ ਕਿਸੇ ਨੇ। ਮਤਲਬ ਜਾਨੀ ਗੱਲ ਇਹ ਨੀ ਕਰਦੇ ਆਪਾਂ ਵੀ, ਜਦੋਂ ਤੁਸੀਂ ਇਹੋ ਜਿਹੇ ਕਿਰਦਾਰ ਪੜ੍ਹਦੇ ਹੋ ਤੁਹਾਡੇ ਤੇ ਅਸਰ ਛੱਡਦੇ ਨੇ ਉਹ।
1: ਤੁਹਾਡੇ ਸਾਹਮਣੇ ਬੈਠੀ ਐਗਜ਼ਾਮਪਲ ਔਜਲਾ ਸਾਹਿਬ, ਮੈਂ ਉਹੀ ਗੱਲ ਕਰਨ ਲੱਗਿਆ ਸੀਗਾ। ਚਲੋ ਗਦਰੀ ਬਾਬਿਆਂ ਨੂੰ ਪਿਛਲੇ ਸਮਿਆਂ ਦੇ ਵਿੱਚ ਜਦੋਂ ਦੇ ਰੇਡੀਓ ਨਾਲ ਜੁੜਿਆ ਬਹੁਤ ਪੜ੍ਹਨਾ ਸ਼ੁਰੂ ਕੀਤਾ, ਦੇਖਿਆ ਜੇ ਅੱਜ ਪੱਗ ਬੰਨ ਰਹੇ ਹੈ ਨਾ, ਚਲੋ ਗੁਰੂ ਸਾਹਿਬ ਦੇ ਜਾਂ ਇਤਿਹਾਸ ਪੜ੍ਹਿਆ ਜਾਂ ਜੋ ਵੀ ਪੜ੍ਹਿਆ ਤੇ ਗਦਰੀ ਬਾਬਿਆਂ ਨੂੰ ਪੜ੍ਹਿਆ, ਉਹ ਕਿਤੇ ਨਾ ਕਿਤੇ ਜਿਹੜਾ ਪੱਗ ਉਹਨਾਂ ਦੀ ਦੇਣ ਆ ਮੇਰੇ ਸਿਰ ਦੇ ਉੱਤੇ ਜੋ ਇਸ ਵੇਲੇ ਹੈ ਜੀ।
0: ਤੁਸੀਂ ਦੇਖੋ ਕਹਿੰਦਾ ਤੁਸੀਂ ਸੁਬਹ ਸ਼ਾਮ ਬਾਣੀ ਪੜ੍ਹਨ ਲੱਗ ਜਾਓ, ਉਹ ਵੀ ਤੁਹਾਡੇ ਤੇ ਅਸਰ ਕਰਦਾ, ਉਹੋ ਜਿਹਾ ਹੀ ਤੁਹਾਡਾ ਵਹਾ ਹੋ ਜਾਂਦਾ। ਜੋ ਆ ਹੁਣ ਆ ਇੱਕ ਰੀਲ ਚੰਗੀ ਦੇਖਣ ਲੱਗ, ਤੁਹਾਡੇ ਕੋਲ ਚੰਗੀਆਂ ਰੀਲਾਂ ਹੋਣਗੀਆਂ,
1: ਬਿਲਕੁਲ
0: ਤੁਹਾਡਾ ਉਹੋ ਜਿਹਾ ਮਨ ਹੋ ਹੀ ਜਾਣਾ ਬੈਠਿਆਂ ਦਾ। ਤੁਸੀਂ ਇੱਕ ਮਾੜੀ ਰੀਲ ਨੈਗੇਟਿਵ ਵਾਲੀ ਦੇਖ ਲਓ ਜਾਂ ਕੋਈ ਹੋਰ ਪਾਸ ਕਰ ਲਈ ਦੇਖ ਲਓ, ਤੁਹਾਡਾ ਉਹੋ ਜਿਹਾ ਤੁਹਾਡੇ ਤੇ ਦਿਮਾਗ ਤੇ ਅਸਰ ਹੋ ਹੀ ਜਾਣਾ
1: ਜੀ।
0: ਹਾਂ ਇਹ ਗੱਲ ਹੈ ਵੀ ਕਿਤਾਬਾਂ ਜਿੰਨਾ ਅਸਰ ਛੱਡਦੀਆਂ ਨੇ
1: ਜੀ,
0: ਤੁਹਾਡੇ ਇਹਦੇ ਵਿੱਚ ਵਾਧਾ ਕਰਦੀਆਂ ਨੇ, ਤੁਹਾਡੇ ਬਹੁਤ ਇੱਕ ਤਾਂ ਤੁਹਾਡੇ ਸਹਿਜ ਬਹੁਤ ਲਿਆਉਂਦੀਆਂ। ਮੈਂ ਮੇਰੇ ਚ ਬਹੁਤ ਬਦਲਾਅ ਆਇਆ
1: ਬਿਲਕੁਲ ਹੈ ਜੀ
0: ਖੁਦ ਚ, ਕਿਉਂਕਿ ਜਦੋਂ ਮੈਂ ਪੰਜਾਬ ਛੱਡਿਆ ਸੀ ਉਹਦਾ 23 ਸਾਲ ਦੀ ਤਾਂ ਉਮਰ ਸੀ ਸਾਰੀ, ਉਹ ਹੈ ਹੀ ਮਤਲਬ ਦੂਏ ਸਿਰੇ ਦਾ ਕੰਮ ਸੀ
1: ਜੀ।
0: ਇੱਥੇ ਆ ਕੇ ਕੁਦਰਤੀ ਉਹ ਲਗਾ ਹੋਇਆ, ਅਖਬਾਰ ਨਾਲ ਲਗਾ ਹੋਇਆ, ਪਹਿਲਾਂ ਅਖਬਾਰ ਪੜ੍ਹਦੇ ਰਹਿਣਾ, ਫਿਰ ਹੌਲੀ ਹੌਲੀ ਕਿਤਾਬਾਂ ਮੰਗਾਉਣ ਲੱਗ ਗਏ, ਕੋਈ ਲੱਭ, ਉਹ ਚੀਜ਼ ਨੇ ਅਸਰ ਬਹੁਤ ਕਰਿਆ, ਕੋਈ ਸ਼ੱਕ ਨਹੀਂ,
1: ਬਿਲਕੁਲ ਹੈ ਜੀ,
0: ਬਹੁਤ ਜ਼ਿਆਦਾ ਅਸਰ ਕਰਿਆ। ਮੈਂ ਮੁੜ ਕੇ ਕਹੀ ਮੇਰੇ ਦੋਸਤ ਵੀ ਮਿਲ ਗਏ, ਪਹਿਲਾਂ ਤਾਂ ਹੁਣ ਤਾਂ ਨੀ, ਜਦੋਂ ਪਹਿਲਾਂ ਮੈਨੂੰ ਕਹਿੰਦੇ ਉਮਰ 28-30 ਕਹੇ ਤੂੰ ਹਿੱਲ ਗਿਆ, ਮੈਨੂੰ ਐਂ ਕਹਿੰਦੇ ਹਿੱਲਿਆ ਹੋਇਆ ਕਹਿੰਦੇ, ਮਤਲਬ ਮੈਂ ਕਿਹਾ ਨਹੀਂ ਯਾਰ ਗੱਲਾਂ ਦੇ ਵਿੱਚ ਫਰਕ ਪੈ ਗਿਆ, ਕਹਿਣੀ ਚ ਫਰਕ ਪੈ ਗਿਆ, ਇਹ ਨਾ ਵੀ ਨਹੀਂ ਯਾਰ ਐ ਨੀ ਐ ਹੁੰਦਾ ਐ ਹੁੰਦਾ, ਅਸਰ ਕਰਦਾ ਹੁਣ,
1: ਅਸਰ ਕਰਦਾ ਜੀ,
0: ਵਧੀਆ ਸਹਿਤ ਵਧੀਆ ਪੜ੍ਹਨਾ ਚਾਹੀਦਾ। ਹੁਣ ਤੁਸੀਂ ਆ ਕੱਲ ਕਿਰਨਜੋਤ ਦੀ ਗੱਲ ਹੋਈ, ਕਿਰਨਜੀਤ ਕੁੜੀ ਬਰਨਾਲੇ ਵਾਲੀ,
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਉਹਨੂੰ ਇਨਸਾਫ਼ ਦਵਾਉਣ ਦੇ ਵਿੱਚ ਹੱਥ ਉੱਥੇ ਬਰਨਾਲੇ ਇਲਾਕੇ ਦੇ ਸਹਿਤ ਦਾ,
1: ਬਿਲਕੁਲ ਹੈ ਜੀ,
0: ਸੰਘਰਸ਼ੀ ਉੱਥੇ ਤਾਂ ਪੈਦਾ ਹੋਇਆ ਕਿ ਲੋਕ ਸਹਿਤ ਅੱਜ ਵੀ ਪੜ੍ਹਦੇ ਨੇ,
1: ਬਿਲਕੁਲ ਹੈ ਜੀ, ਤਰਕਸ਼ੀਲ।
0: ਮੈਂ ਕਹਿੰਦਾ ਉਹੀ ਕਿਸੇ ਹੋਰ ਪਾਸੇ ਹੁੰਦਾ ਸ਼ਾਇਦ ਇੰਨਾ ਰੋਹ ਨਾ ਜਾਗਦਾ, ਇੰਨੇ ਡੇਢ ਰੋਗ ਨਾ ਹੁੰਦੇ ਭੱਜ ਜਾਂਦੇ, ਜਿੰਨਾ ਉਸ ਸਮੇਂ ਦੀ ਸਰਕਾਰ ਉਹ ਬੰਦਿਆਂ ਨਾਲ ਸੀ ਜਿਨ੍ਹਾਂ ਨੇ ਇੱਕ ਕਰਮ ਕੀਤਾ, ਜਿਨ੍ਹਾਂ ਨੇ ਕੁੜੀ ਮਾਰੀ,
1: ਬਿਲਕੁਲ ਹੈ ਜੀ।
0: ਫਿਰ ਦੇਖੋ ਉਹਨਾਂ ਦੇ ਝੂਠੇ ਪਰਚੇ ਹੋਏ, ਜੇਲ੍ਹਾਂ ਗਏ, ਪਰ ਫਿਰ ਵੀ ਪਿੱਛੇ ਨਹੀਂ ਹਟੇ, ਉਹ ਇੱਕ ਸਟੱਡਰੀ ਕਿਉਂ ਨੇ ਜੋ ਸਹਿਤ ਨਾਲ ਜੁੜੇ ਹੋਏ ਨੇ। ਹੁਣ ਦੇਖੋ ਇੱਕ ਭੰਦੌੜ ਦੇ ਵਿੱਚ ਹੀ ਕਿੰਨੇ ਸਾਹਿਤਕਾਰ ਨੇ, ਕਿੰਨੇ ਗਾਇਕ ਨੇ, ਕਿੰਨੇ ਗੀਤਕਾਰ ਨੇ ਭੰਦੌੜ ਦੇ ਹਲਕ ਉਹਦੇ ਵਿੱਚ, ਕਸਬੇ ਚ, ਕਿਉਂ ਆ, ਕਿਉਂ ਪਰ ਲੋਕ ਸਾਹਿਤ ਨਾਲ ਜੁੜੇ,
1: ਆਪਣੇ ਆਪ ਚ ਜਾਗਰੂਕਤਾ ਨਾ ਆਪਣੇ ਹੱਕਾਂ ਦੇ ਲਈ ਜੀ, ਬਿਲਕੁਲ ਹੈ,
0: ਬਿਲਕੁਲ ਹੱਕਾਂ ਲਈ ਜਾਗਰੂਕਤਾ ਤਾਂ ਹੀ ਹੈ ਵੀ ਉਹ ਪੜ੍ਹਦੇ ਆਏ ਨੇ, ਇੱਕ ਦੂਜੇ ਨੂੰ ਦੇਖਦੇ ਆਏ ਨੇ, ਅਸਰ ਹੈ ਮਿੱਟੀ ਦਾ, ਅਸਰ ਹੈ
1: ਬਿਲਕੁਲ ਜੀ,
0: ਧਰਤੀ ਦਾ ਅਸਰ ਹੈ, ਹਵਾ ਦਾ, ਪੌਣ ਪਾਣੀ ਦਾ, ਜਿੱਥੇ ਬਹਿੰਦੇ ਹੋਣਗੇ ਕੋਈ ਤਾਂ, ਜੇ 10 ਬੈਠਣਗੇ 8 ਸਾਹਿਤ ਨਾਲ ਜੁੜੇਗੇ, ਗਲਤ ਤਾਂ ਤੁਰਦੀ ਹੋਊ, ਗਲਤ ਤਾਂ ਕਰਦੇ ਹੋਣੇ ਆ ਨਾ,
1: ਬਿਲਕੁਲ ਹੈ ਜੀ,
0: ਕਿੱਡਾ ਸੰਘਰਸ਼ ਮਿਲ ਕੇ ਕਿੱਡਾ ਸੰਘਰਸ਼ ਜਿੱਤੇ ਉਹਨਾਂ ਨੇ
1: ਜੀ।
0: ਇੱਕ ਉਸ ਸਮੇਂ ਦੇ ਰਾਜੇ ਟਾਈਪ ਬੰਦਿਆਂ ਨੂੰ ਕਹਿੰਦਾ ਕਚਹਿਰੀ ਲਾ ਕੇ ਪੈਂਦਾ ਸੀ ਦਲੀਪ ਸਿੰਘ, ਤੇ ਮਤਲਬ ਉਹ ਬੰਦੇ ਹਿਲਾ ਕੇ ਰੱਖਦੇ,
1: ਹਿਲਾ ਕੇ ਰੱਖਦੇ ਸੀ ਜੀ,
0: ਤੇ ਸਰਕਾਰ ਉਹਨਾਂ ਦੀ ਪਿੱਠ ਪਿੱਛੇ ਖੜੀ ਸੀ ਉਸ ਸਮੇਂ ਦੀ,
1: ਬਿਲਕੁਲ ਹੈ ਜੀ,
0: ਇਸ ਕਰਕੇ ਜੋੜਨਾ ਚਾਹੀਦਾ ਜੀ ਕਿਤਾਬਾਂ ਨੂੰ ਸਾਨੂੰ
1: ਜੀ।
0: ਧੰਨਵਾਦ ਜੀ, ਵਧੀਆ,
1: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਤੇ ਸ਼ਮੀ ਜੀ ਨਾਲ ਆਪਣੇ ਗੁਰਮੇਲ ਦਾਦੂ ਜੀ ਨੇ, ਤੇ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਅੱਗਿਆ ਵੱਲ ਨੂੰ ਵੱਧਦੇ ਹਾਂ, ਸਮੇਟਦੇ ਹਾਂ, ਤੇ ਨਾਲ ਆਪਣੇ ਬਹਾਦਰ ਸਿੰਘ ਜੀ ਵੀ ਜੁੜਨ ਦੀ ਕੋਸ਼ਿਸ਼ ਕਰ ਰਹੇ, ਉਹਨਾਂ ਨੂੰ ਵੀ ਜੋੜਦੇ ਹਾਂ ਨਾਲ। ਗੁਰਮੇਲ ਦਾਦੂ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ ਭੁਪਿੰਦਰ ਜੀ, ਸ਼ਮੀ ਜੀ ਤੇ ਸਾਰੇ ਸੁਣਨ ਵਾਲੇ ਪਰਿਵਾਰ ਨੂੰ
1: ਸਤਿ ਸ੍ਰੀ ਅਕਾਲ ਜੀ,
3: ਤੇ ਪ੍ਰੋਗਰਾਮ ਨਹੀਂ ਲਾਇਆ
1: ਜੀ,
3: ਪਰ ਜੇ ਗੱਲ ਕਿਤਾਬਾਂ ਦੀ ਹੋਵੇ ਤਾਂ ਮੈਨੂੰ, ਹਾਂਜੀ ਮੈਨੂੰ ਐ ਲੱਗਿਆ ਵੀ ਪ੍ਰੋਗਰਾਮ ਤਾਂ ਮੈਂ ਚਲੋ ਬਾਅਦ ਚੋਂ, ਪਰ ਜਦੋਂ ਗੱਲ ਕਿਤਾਬਾਂ ਦੀ ਹੋਵੇ ਤੇ ਫਿਰ ਮੈਥੋਂ ਰਿਹਾ ਨੀ ਗਿਆ
1: ਬਿਲਕੁਲ,
3: ਤੇ ਹਾਂਜੀ ਕਿਉਂਕਿ ਮੈਂ ਤਾਂ ਜਿਵੇਂ ਕਹਿ ਲੋ ਐਂਡ ਆਫ ਦਾ ਡੇ ਇਸ ਤੇ ਪਹੁੰਚਿਆ ਵੀ ਮੇਰੇ ਤਾਂ ਦੋ ਹੀ ਦੋਸਤ ਹੈ
1: ਜੀ,
3: ਜੇ ਹੁਣ ਮੈਂ ਕਵਾਂ, ਇੱਕ ਤਾਂ ਮੈਂ ਆਪਦਾ ਦੋਸਤ ਆਪ ਹਾਂ, ਇੱਕ ਮੇਰਾ ਦੋਸਤ ਕਿਤਾਬਾਂ
1: ਜੀ।
3: ਤੇ ਕਿਤਾਬਾਂ ਦੀ ਜਿਹੜੀ ਮੈਂ ਸ਼ੁਰੂਆਤ ਤਾਂ ਮੈਂ ਬਚਪਨ ਤੋਂ, ਬਚਪਨ ਹੀ ਕਹਿ ਸਕਦੇ ਹਾਂ, ਛੇਵੀਂ ਸੱਤਵੀਂ ਤੋਂ ਹੀ, ਉਦੋਂ ਤੋਂ ਹੀ ਕਿਤਾਬਾਂ ਦੇ ਨਾਲ ਮੈਨੂੰ ਨਾ ਬੜਾ ਸ਼ੌਂਕ ਸੀ ਇਹਨਾਂ ਦਾ। ਉਹਨਾਂ ਟਾਈਮਾਂ ਚ ਜਿਹੋ ਜਿਹਾ ਟਾਈਮ ਸੀ, ਜਿਵੇਂ ਕਹਿ ਲਓ ਵੀ ਫਿਰ ਕਾਲਜ ਟਾਈਮ, ਮੈਂ ਵੇਦ ਪ੍ਰਕਾਸ਼ ਸ਼ਰਮਾ ਦੇ ਜਸੂਸੀ ਨਾਵਲ ਬਹੁਤ ਪੜ੍ਹੇ ਆ, ਵਿਜੇ ਪ੍ਰਕਾਸ਼ ਸੀਰੀਜ਼ ਹੁੰਦੀ ਸੀ ਉਹ, CID, ਉਹ ਬਾਅਦ ਚ ਬਣੇ ਤੇ ਉਹ ਬੜੇ ਮਤਲਬ, ਫਿਰ ਮੈਗਜ਼ੀਨ ਲੈ ਕੇ ਕਾਲਜ ਦੇ ਮੂਹਰੇ ਦੁਕਾਨ ਹੁੰਦੀ, ਉਦੋਂ ਮੈਗਜ਼ੀਨ ਲੈਣੇ, ਅਖਬਾਰ ਤੇ ਹੋਰ, ਉਹ ਬੜਾ ਲੰਮਾ ਸਫ਼ਰ ਆ ਜੀ। ਤੇ ਹੁਣ ਵੀ ਮੇਰੇ ਨਾਲ ਕਿਤਾਬਾਂ, ਮੈਂ ਪਹਿਲਾਂ ਮੇਰੇ ਲਾਇਬ੍ਰੇਰੀ ਥੱਲੇ ਬੇਸਮੈਂਟ ਚ ਮੈਂ ਬਣਾਈ ਸੀ, ਤੇ ਹੁਣ ਮੈਂ ਆਪਦੇ ਬੈੱਡ ਦੇ ਨਾਲ ਹੀ ਨਾ IKEA ਚੋਂ ਲਿਆ ਕੇ ਬੁੱਕ ਸੈਲਫਾਂ ਤੇ ਮੈਂ ਆਪਦੇ ਬੈੱਡ ਦੇ ਬਿਲਕੁਲ ਨਾਲ ਉਹ ਬਣਾ ਲਈ ਜੀ। ਤੇ ਹੁਣ ਜਿਵੇਂ ਮੇਰੇ ਸਾਹਮਣੇ ਕਿਤਾਬਾਂ ਹੀ ਹੁੰਦੀਆਂ
1: ਜੀ,
3: ਤੇ ਜੇ ਹੁਣ ਮੈਂ ਆਪਦੀ ਜਮਾ ਟੌਪ ਆ ਜਿਹੜੀ ਉਹਦੀਆਂ ਪੰਜ ਛੇ ਕਿਤਾਬਾਂ ਦਾ ਨਾਂ ਲੈਣਾ ਚਾਹਵਾਂ ਤਾਂ ਸਾਰਿਆਂ ਤੋਂ ਟੌਪ ਤੇ ਪੰਜਾਬੀ ਦੇ ਵਿੱਚ ਕੁਰਾਨ ਮਜੀਦ ਪਿਆ, ਫਿਰ ਭਗਵਤ ਗੀਤਾ ਪਈ ਹੈ ਪੰਜਾਬੀ ਚ, ਫਿਰ ਬਾਈਬਲ ਪਿਆ ਪੰਜਾਬੀ ਚ, ਫਿਰ ਹਿੰਦੀ ਚ ਮਹਾਂ ਸ਼ਿਵ ਪੁਰਾਣ ਪਿਆ, ਫਿਰ ਉਸੋ ਦੀ ਸੰਭੋਗ ਤੋਂ ਸੰਵਾਦੀ ਵੱਲ ਪਿਆ, ਉਦੋਂ ਬਾਅਦ ਪਿਆ ਜੀ ਸ਼ਿਵ ਕੁਮਾਰ ਸਮੁੱਚੀ ਕਵਿਤਾ।
1: ਕਿਆ ਬਾਤ ਹੈ।
3: ਤੇ ਉਦੋਂ ਬਾਅਦ ਥੱਲੇ ਤਾਂ ਫਿਰ ਚਲੋ ਪੜਾਰਾ ਜੀ ਬੜਾ, ਮੈਂ ਨਾ ਜਦੋਂ ਕਈ ਵਾਰੀ ਕਿਤਾਬ ਪੜ੍ਹਦਾ ਜੀ ਤੇ ਉਹ ਨਾ ਕਿਤਾਬ ਦੇ ਵਿੱਚ ਨਾ ਪਤਾ ਨੀ ਕਿਉਂ, ਹੁਣ ਪਹਿਲਾਂ ਨੀ ਸੀ, ਸ਼ੁਰੂਆਤ ਵੇਲੇ ਨੀ ਹੁੰਦਾ ਇਹ, ਥੋੜਾ ਜਿਹਾ ਕਿਤਾਬ ਦੇ ਵਿੱਚ ਜਾ ਵੜੀਦਾ, ਫਿਰ ਉਹਦੇ ਵਿੱਚ ਆਪਦੇ ਆਪ ਨੂੰ ਨਾ ਉਹਦੇ ਵਿੱਚ ਜਿਵੇਂ ਜਿਉਣ ਲੱਗ ਜਾਈਦਾ। ਹਾਂ ਮੈਂ ਤਾਂ ਕਹਿਣਾ ਜੀ ਆਦਤ ਹਰ ਕਿਸੇ ਨੂੰ ਪਾਉਣੀ ਚਾਹੀਦੀ ਹੈ ਕਿਤਾਬਾਂ ਪੜ੍ਹਨ ਦੀ, ਤੇ ਜੇ ਕਿਸੇ ਨੂੰ ਨਹੀਂ ਵੀ ਆਦਤ ਤਾਂ ਸ਼ੁਰੂ ਤੋਂ ਪਹਿਲਾਂ ਜਿਵੇਂ ਨਾਵਲ ਜਾਂ ਕਹਾਣੀਆਂ ਏਦਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ, ਤੇ ਫਿਰ ਹੌਲੀ ਹੌਲੀ ਤੁਹਾਨੂੰ ਹੁਣ ਕਈ, ਹਾਂਜੀ ਹੁਣ ਕਈ ਕਿਤਾਬਾਂ ਮੈਂ ਤੁਹਾਨੂੰ ਦੱਸਾਂ ਜੀ, ਹੁਣ ਮੈਂ ਤੁਹਾਡੇ ਰੇਡੀਓ ਤੋਂ ਸੁਣ ਕੇ ਆਪਣੇ ਚਹਿਲ ਸਾਹਿਬ ਨੇ ਜਦੋਂ ਕਾਫੀ ਪਹਿਲਾਂ ਕਿਤਾਬ, ਹਾਂਜੀ ਉਹਨਾਂ ਨੇ ਪੰਜਾਬ ਕਿਤਾਬ ਦਾ ਜ਼ਿਕਰ ਕਰਿਆ ਸੀ ਰਾਜਮੋਹਨ ਗਾਂਧੀ ਦੀ,
1: ਹਾਂਜੀ ਹਾਂਜੀ,
3: ਤੇ ਉਹਨਾਂ ਨੇ ਉਹਨਾਂ ਦਾ ਜ਼ਿਕਰ ਸੁਣ ਕੇ ਫਿਰ ਮੈਂ ਉਹ ਕਿਤਾਬ ਟੋਰਾਂਟੋ ਤੋਂ ਲੈ ਕੇ ਆਇਆ
1: ਜੀ।
3: ਤੇ ਹੋਰ ਜਿਵੇਂ ਟਵਾਣਾ ਸਾਹਿਬ ਦੇ ਨਾਲ ਉਹਨਾਂ ਦੇ ਜਿਵੇਂ ਗੱਲ ਕਰਦੇ ਸੀ, ਉਹ ਕਹਾਣੀਆਂ ਪੜ੍ਹਦੇ ਸੀ, ਅਫਸਲ ਇਹੋ ਜਿਹਾ ਰੰਧਾਵਾ ਦੀਆਂ ਬੰਦੇ ਖਾਣੀਆਂ ਮੇਰੇ ਕੋਲ ਪੂਰੀ ਉਹਨਾਂ ਦੀ, ਹਾਂਜੀ
1: ਸਤਨਾਮ।
3: ਤੇ ਮੈਂ ਤਾਂ ਇਹੀ ਕਹੂੰਗਾ ਜੀ ਵੀ ਦੁਆਬਾ ਰੇਡੀਓ ਦਾ ਬਹੁਤ ਬਹੁਤ ਕਹਿ ਲਓ ਵੀ ਸ਼ੁਕਰਾਨਾ ਹੀ ਆ।
1: ਥੈਂਕ ਯੂ।
3: ਤੇ ਬੰਦੇ ਚਲੋ ਥੋੜੇ ਜੁੜੇ ਹੁੰਦੇ ਆ, ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਸਰੋਤੇ ਥੋੜੇ ਹੀ ਹੁੰਦੇ ਆ ਜੀ, ਉਹ ਹਾਂਜੀ ਉਹ ਨਾ ਹਰਭਜਨ ਮਾਨ ਇੱਕ ਵਾਰੀ ਇੱਥੇ ਸ਼ੋ ਲਾਉਣ ਆਇਆ ਤੇ ਉਹ ਅਸੀਂ ਮਤਲਬ ਮੇਰਾ ਆਦਤ ਹੁੰਦੀ ਆ ਹਰ ਕਿਸੇ ਨੂੰ ਫਿਰ ਕੋਸ਼ਿਸ਼ ਕਰੀਦੀ ਵੀ ਜਿਹੜਾ ਟਾਈਮ ਦਿੱਤਾ ਟਾਈਮ ਤੇ ਪਾ ਕੇ, ਉਹ ਕਾਫੀ ਲੇਟ ਹੋ ਗਿਆ
1: ਜੀ।
3: ਤੇ ਉਹ ਬਾਅਦ ਚ ਨਾ ਮੈਂ ਉਹਨੂੰ ਸਪੈਸ਼ਲ ਕਹਿ ਕੇ ਆਇਆ, ਮੈਂ ਕਿਹਾ ਵੀਰ ਜੀ ਇਹ ਨੀ ਹੁੰਦਾ ਹੁੰਦਾ ਮਤਲਬ ਸਰੋਤੇ ਕੁਝ ਇਕੱਠ ਨੀ ਹੁੰਦਾ ਸਰੋਤਿਆਂ ਦਾ ਕਦੇ ਵੀ
1: ਜੀ,
3: ਜੇ ਤੁਸੀਂ ਕਹੋ ਨਾ ਵੀ ਇਕੱਠ ਸਰੋਤਿਆਂ ਦਾ ਨਹੀਂ, ਸਰੋਤੇ ਤਾਂ ਹਮੇਸ਼ਾ ਹੀ ਥੋੜੇ ਹੁੰਦੇ ਆ,
1: ਥੋੜੇ ਹੁੰਦੇ ਆ ਜੀ,
3: ਹਾਂਜੀ ਤੇ ਪਰ ਜੇ ਸਰੋਤੇ ਹੋਣ ਤਾਂ, ਤੇ ਇਸੇ ਤਰ੍ਹਾਂ ਹੀ ਜਿਵੇਂ ਹੁਣ ਦੁਆਬਾ ਰੇਡੀਓ ਆ, ਚਾਹੀਦੀ ਸੁਣਨ ਵਾਲੇ ਆਪਣੇ ਥੋੜੇ ਆ ਪਰ ਹੀਰੇ ਆ ਸਾਰੇ,
1: ਹੀਰੇ ਆ ਬਿਲਕੁਲ
3: ਸਾਰੇ, ਇੱਕ ਤੋਂ ਇੱਕ ਚੜ੍ਹਨ ਦੀਆਂ ਸਾਰਿਆਂ ਦੀਆਂ ਗੱਲਾਂ ਬਾਤਾਂ ਸੁਣੀ ਦੀਆਂ, ਬਿਲਕੁਲ ਬਹੁਤ ਨਾ ਜਿਵੇਂ ਹੁਣ ਜਿਹੜੀ ਆਸਤਿਕ ਤੇ ਨਾਸਤਿਕ ਭਗਤ ਸਿੰਘ ਕਿਤਾਬਾਂ ਮੈਂ ਬੜੇ ਛੋਟੇ ਹੁੰਦੇ ਨੇ ਅੱਠਵੀਂ ਨੌਵੀਂ ਚ, ਮਤਲਬ ਅੱਠਵੀਂ ਸੀਗੇ ਸੱਤਵੀਂ ਚ ਉਦੋਂ ਪੜ੍ਹ ਲਈ ਸੀ
1: ਜੀ।
3: ਤੇ ਜਿਹੜਾ ਪਵਿੱਤਰ ਪਾਪੀ ਨਾਵਲ ਆ ਉਹ ਮੈਨੂੰ BA ਦੇ ਫਸਟ ਈਅਰ ਦੇ ਵਿੱਚ ਸਾਡਾ ਸਬਜੈਕਟ ਸੀਗਾ ਪਵਿੱਤਰ ਪਾਪੀ
1: ਜੀ,
3: ਤੇ ਉਹ ਮੈਂ ਹੁਣ ਵੀ ਬਾਰੇ ਮੰਗਵਾ
1: ਸੀ ਨਾਵਲਾਂ ਦੀ ਮੜੀ ਦਾ ਦੀਵਾ,
3: ਹਾਂਜੀ ਉਹ ਹੁਣ ਵੀ ਜਿਵੇਂ ਮੈਂ ਪਵਿੱਤਰ ਪਾਪੀ ਸਪੈਸ਼ਲ ਮੰਗਾ ਕੇ ਆਪਦੀ ਕਲੈਕਸ਼ਨ ਦੇ ਵਿੱਚ ਰੱਖਿਆ, ਫਿਰ ਮੈਂ ਉਹ ਪਵਿੱਤਰ ਪਾਪੀ ਫਿਲਮ ਵੀ ਸਪੈਸ਼ਲ ਦੇਖੀ
1: ਜੀ,
3: ਤੇ ਉਹ ਹੀਰ ਵਾਰਿਸ ਸਾਨੂੰ ਹੁੰਦੀ ਸੀਗੀ BA ਦੇ ਵਿੱਚ, ਉਹ ਹੀਰ ਵਾਰਿਸ ਪੜ੍ਹੀ ਤੇ ਉਹ ਹੀਰ ਵਾਰਿਸ ਓਦਾਂ ਵੀ ਹੁਣ ਜਿਵੇਂ ਨਾ ਇਹ ਮੋਹ ਪਾਉਣਾ ਪੈਣਾ ਜੀ ਇਹਨਾਂ ਦੇ ਨਾਲ, ਤਾਂ ਜੇ ਮੋਹ ਪੈ ਜੇ ਨਾ ਕਿਤਾਬਾਂ ਨਾਲ ਤਾਂ ਉਹ ਫਿਰ ਨਾ ਤੁਹਾਡੇ ਚ ਸ਼ਾਂਤੀ ਟਿਕਾ ਤੇ ਉਹ ਜਿਹਨੂੰ ਆਪਾਂ ਹਿਊਮਨਿਟੀ ਕਹਿੰਦੇ ਆ ਅੱਜ ਕੱਲ ਜਿਹਦੀ ਲੋੜ ਆ ਇਨਸਾਨੀਅਤ ਦੀ ਜਿਹੜੀ ਤੁਹਾਡੀ ਹੈਗੀ ਆ ਉਹ ਬਹੁਤ ਇਹਨਾਂ ਤੋਂ ਹੀ ਮਿਲਦੀ ਆ ਜੀ, ਇਹ ਜਿਵੇਂ ਕਹਿ ਲਓ ਨਾ ਤੇ ਆਤਾ ਜੀ ਬਸ ਤੁਸੀਂ ਜਿਉਂਦੇ ਵਸਦੇ ਰਹੋ, ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ ਜੀ,
1: ਥੈਂਕ ਯੂ, ਸਤਿ ਸ੍ਰੀ
2: ਅਕਾਲ,
1: ਜ਼ਿੰਦਾਬਾਦ ਜੀ। ਤੇ ਸ਼ਮੀ ਜੀ ਜਿਵੇਂ ਗੁਰਮੇਲ ਦਾਦੂ ਜੀ ਗੱਲ ਕਰਕੇ ਗਏ ਨੇ ਨਾ, ਮੈਨੂੰ ਚੇਤਾ ਆਉਂਦਾ ਇੱਕ ਗੱਲ, ਚਲੋ ਸਬੱਬ ਬਣਦਾ ਸੱਜਣਾ ਮਿੱਤਰਾਂ ਨਾਲ ਜਦੋਂ ਯੂਰਪ ਦੀ ਸੈਰ ਸਪਾਟਾ ਕਰਦੇ ਆ, ਤੇ ਮੇਰੇ ਮਨ ਦੇ ਵਿੱਚ ਤੁਹਾਡੀ ਵੀ ਮੁਲਾਕਾਤ ਇੰਡੀਆ ਦੇ ਸਮੇਂ ਦੇ ਵਿੱਚ ਹੋਈ ਆ ਆਪਣੇ ਸੁਰਜੀਤ ਗਾਗੂ ਹੁਣਾਂ ਦੇ ਨਾਲ, ਤੇ ਉਹ ਸ਼ਖਸੀਅਤ ਵੀ ਬਾਕਮਾਲ ਹੈ, ਤੇ ਜਦੋਂ ਮੈਂ ਉਹਨਾਂ ਦੇ ਘਰ ਗਿਆ ਨਾ, ਮੈਨੂੰ ਪਤਾ ਦੇਖਿਆ ਮੈਂ ਉੱਥੇ ਜਾ ਕੇ, ਤੇ ਸ਼ਮੀ ਜੀ ਕੋਈ ਕਮਰਾ ਨਹੀਂ, ਆਲੇ ਦੁਆਲੇ ਹਰ ਕਮਰੇ ਦੇ ਚਾਰ ਕੰਧਾਂ ਹੁੰਦੀਆਂ ਨੇ, ਉਹਦੇ ਆਲੇ ਦੁਆਲੇ ਬਸ ਕਿਤਾਬਾਂ ਹੀ ਕਿਤਾਬਾਂ, ਕਿਤਾਬਾਂ ਹੀ ਕਿਤਾਬਾਂ ਦੇਖਦੀਆਂ ਸੀ, ਹੋਰ ਕੁਝ ਨਹੀਂ ਦੇਖਦਾ ਸੀ ਜੀ। ਜੀ
2: ਨਹੀਂ ਬਿਲਕੁਲ ਜੀ, ਬਹੁਤ ਹੀ ਕਮਾਲ ਦੀ ਜਿਹੜੀ ਚਰਚਾ ਸਾਰੇ ਦੋਸਤਾਂ ਵੱਲੋਂ ਹੋਈ, ਦਾਦੂ ਜੀ ਕਿਆ ਬਾਤਾਂ
1: ਜੀ,
2: ਤੇ ਔਜਲਾ ਸਾਹਿਬ ਹੋਰਾਂ ਨੇ ਇਹੀ ਜ਼ਿਕਰ ਕੀਤਾ। ਦੇਖੋ ਆਪਾਂ ਸਮ ਅਪ ਕਰਨਾ ਹੋਵੇ ਨਾ ਅੱਜ ਦੀ ਚਰਚਾ ਨੂੰ, ਕਹਿ ਸਕਦੇ ਹਾਂ ਕਿ
1: ਸੱਜਣ ਦੀ ਗੱਲ ਸੁਣ ਲਈਏ ਫਿਰ ਸਮ ਅਪ ਕਰਦੇ ਹਾਂ।
2: ਹਾਂਜੀ
1: ਇੱਕ ਦੋ ਮਿੰਟ ਦੇ ਵਿੱਚ ਤੇ ਆਪਣੇ ਬਹਾਦਰ ਸਿੰਘ ਜੀ ਜੁੜੇ ਨੇ ਡੈਨਮਾਰਕ ਤੋਂ, ਬੁੱਲੇਵਾਲ ਵਾਲੇ, ਤੁਹਾਡੇ ਲਾਗਲੇ ਨੇ ਜੀ, ਤੁਹਾਡੇ ਇਲਾਕੇ ਦੇ ਨੇ।
2: ਵਾਹ ਜੀ ਵਾਹ।
1: ਤੇ ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ।
4: ਨਹੀਂ ਭਾਜੀ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ, ਡੈਨਮਾਰਕ
4: ਮੇਰੇ ਵਾਸਤੇ ਜੀ, ਮੇਰੇ ਵਾਸਤੇ ਤਾਂ ਬੜਾ ਔਖਾ ਵਿਖਿਆ ਹੈ
1: ਜੀ,
4: ਪਰ ਮੈਂ ਤੁਹਾਨੂੰ ਮਜ਼ਾਕ ਇਹ ਵੀ ਕਹਿ ਸਕਦਾ ਵੀ ਅੱਜ ਮੈਨੂੰ ਪੰਜਾਬੀ ਕਿਤੇ ਟੱਕਰ ਜਾ ਤੁਸੀਂ
1: ਜੀ,
4: ਮੇਰੇ ਵੀ ਘਰਦਿਆਂ ਨੇ ਸਕੂਲ ਵਾਲਿਆਂ ਨੇ ਕੋਸ਼ਿਸ਼ ਕੀਤੀ ਸੀਗੀ ਬਚਪਨ ਚ
1: ਜੀ
4: ਪੜ੍ਹ ਕਿਤਾਬਾਂ, ਤਾਂ ਸਕੂਲੇ ਭੇਜਿਆ ਸੀ ਮੈਨੂੰ ਉਹਨਾਂ ਨੇ, ਪਰ ਮੈਂ ਇਹੋ ਜਿਹਾ ਕੀੜਾ ਸੀ, ਮੈਂ 4 ਮਾਹ ਤੋਂ ਬਾਹਰ ਆ ਜਾਂਦਾ ਸੀਗਾ, ਇਸੇ ਕਰਕੇ ਮੇਰੇ ਤਾਂ ਮਾਸਟਰ ਨੇ ਇਹ ਵੀ ਕਹਿ ਦਿੱਤਾ ਸੀ ਮੈਨੂੰ, ਕਹਿੰਦਾ ਬਹਾਦਰ
1: ਜੀ
4: ਤੂੰ ਨਾ ਪੀਰੀਅਡ ਨੀ ਛੱਡਣਾ, ਦੇਖ ਕੇ ਸਵਾਲ ਕਰ ਲਈ ਕਿਸੇ ਤੋਂ, ਕਿਸੇ ਤੋਂ ਦੇਖ ਕੇ ਸਵਾਲ ਕਰ ਲਵੀ, ਪਰ ਤੂੰ ਪੀਰੀਅਡ ਨੀ ਛੱਡਣਾ ਹੈਗਾ
1: ਜੀ।
4: ਮੈਂ ਕਿਹਾ ਚਲੋ ਸਹੀ ਆ ਜੀ, ਪਰ ਇੱਕ ਗੱਲ ਹੈ ਕਿ ਜਿੱਦਾਂ ਮੈਨੂੰ ਥੋੜੀ ਜਿਹੀ ਖੁਸ਼ੀ ਹੋਈ ਆ, ਮੈਂ ਵੀ ਕਿਤਾਬਾਂ ਮੰਗਾਈਆਂ ਕਿ ਜਦੋਂ ਕਾਂ ਤੇ ਲੱਗਾ ਹੋਇਆ
1: ਜੀ,
4: ਪੜ੍ਹਨ ਲੱਗੇ ਪਤਾ ਨੀ ਮੈਨੂੰ ਨੀਂਦ ਆਉਣ ਲੱਗ ਪੈਂਦੀ ਆ, ਫਿਰ ਕੀ ਬਾਹਰ ਆ ਜਾਂਦਾ ਦੌੜਦਾ ਬਾਹਰ ਨੂੰ ਕਿਤਾਬ।
1: ਨਹੀਂ ਉਹ ਵਧੀਆ ਚੀਜ਼ ਹੈ ਜੀ, ਨਾਲੇ ਨੀਂਦ ਵਧੀਆ ਆ ਜਾਂਦੀ ਆ ਜੀ।
4: ਉਹ ਨਾ ਜਿੱਦਾਂ ਹੁਣ ਆਪਾਂ ਆਮ ਗੱਲਾਂ ਕਰ ਦਿੰਦੇ ਹਾਂ ਵੀ ਹੁਣ ਆਪਣੇ ਲੋਕੀ ਕਿਤਾਬਾਂ ਪੜ੍ਹਨ ਹਟ ਗਏ, ਗੋਰੇ ਟ੍ਰੇਨ ਚ ਬੈਠੋ ਬਾਅਦ ਚ ਬੈਠੋ ਗਾਜਰ ਖਾਉਂਦੇ ਤੇ ਨਾਲ
1: ਕਿਤਾਬ
4: ਪੜ੍ਹਦੇ ਨਾ ਜੀ, ਤੇ ਉਹ ਉਹ ਚਲੋ ਮੈਂ ਨਹੀਂ ਪੜ੍ਹਦਾ ਠੀਕ ਆ, ਪਰ ਮੈਨੂੰ ਜਦੋਂ ਤੁਸੀਂ ਜਿਹੜੇ ਬੰਦੇ ਨੂੰ ਦਿੱਲੀ ਕਰਕੇ ਗਏ ਗੱਲ ਮਿਲ ਜਾਏ ਤੇ ਨਾ ਜਿੱਦਾਂ ਸਾਰੀਆਂ ਗੱਲਾਂ ਕਰਕੇ ਗਏ ਆ
1: ਜੀ,
4: ਜਦੋਂ ਲੋਕੀ ਗੱਲਾਂ ਕਰ ਗਏ ਸਾਰੇ ਜਾਣੇ ਅਸੀਂ ਕਿਤਾਬ ਪੜ੍ਹੇ, ਪਰ ਮੈਨੂੰ ਖੁਸ਼ੀ ਹੋਈ ਆ ਚਲੋ ਕੋਈ ਤਾਂ ਪੜ੍ਹਦਾ, ਜਿੱਦਾਂ ਹੁਣ
1: ਆਪਾਂ ਬਿਲਕੁਲ
4: ਗੱਲਾਂ ਕਰੀ ਅਸੀਂ ਆਮ ਗੱਲਾਂ ਕਰੀ ਦੀਆਂ ਤਾਂ ਹੁਣ ਪੰਜਾਬੀ ਕਿਤਾਬਾਂ ਪੜ੍ਹਨ ਨੂੰ ਹਟ ਗਏ
1: ਜੀ, ਨਹੀਂ ਇੰਨਾ ਵੀ ਮਾੜਾ ਹਾਲ ਨਹੀਂ ਹੈ ਜੀ ਜੀ ਬਿਲਕੁਲ,
4: ਪਰ ਬਾਕੀ ਮੁਕੱਦਰ ਭਾਈ ਉਹ ਲੱਗਦਾ ਮੇਰੇ ਵਾਂਗੂ ਲੱਗਦਾ ਸੀ ਜਿਹੜੇ ਉਹਦੇ ਗੱਲਾਂ ਨੂੰ ਅੰਦਾਜ਼ਾ ਲਾਇਆ ਮੇਰੇ ਵਾਂਗੂ ਲੱਗਦਾ ਸੀ ਹਨਾ, ਪਰ ਇੱਕ ਗੱਲ ਹੈਗੀ ਆ ਕਿ ਜਿੱਦਾਂ ਹੁਣ ਕਹਿੰਦੇ ਆ ਨਾ ਵੀ ਮਜਬੂਰੀ ਨੂੰ ਸਰਚ ਕਰਨਾ ਪੈਂਦਾ, ਜਿੱਦਾਂ ਹੁਣ ਮੈਂ ਬਸ਼ੱਕ ਨਹੀਂ ਉੱਥੇ ਬਿਲਕੁਲ ਬਿਲਕੁਲ ਠੀਕ ਠਾਕ ਨਲਾਇਕ ਰਿਹਾ ਪੜ੍ਹਨ ਚ, ਤੇ ਪਰ ਨਾ ਜਿੱਦਾਂ ਹੁਣ ਇੱਥੇ ਆ ਕੇ ਮੈਂ ਡੈਨਿਸ਼ ਵੀ ਸਿੱਖੀ, ਜਿੱਦਾਂ ਹੁਣ ਉਹ ਤਾਹੀ ਕੰਮ ਕਰਦਾ ਕਿਹੜੀ ਵੀ ਕਰਦਾ ਟ੍ਰਾਂਸਲੇਟ ਵੀ ਕਰਦਾ, ਨਹੀਂ ਤਾਂ ਇੱਥੇ ਮੈਨੂੰ ਜਿੱਦਾਂ ਮੈਨੂੰ 28 ਸਾਲ ਹੋ ਗਏ, ਇੱਥੇ ਲੋਕੀ 40-40 ਸਾਲ ਹੋ ਗਏ ਆ,
1: ਨਹੀਂ ਆਉਂਦੀ ਬਿਲਕੁਲ,
4: ਇੱਕ ਲੱਗ ਨਹੀਂ ਆਉਂਦਾ ਉਹੀ ਸਫਾਈ ਕਰਦੇ ਆ, ਸਫਾਈ ਕਰ ਚਲੇ ਜਾਂਦੇ ਆ ਕਰਕੇ ਸਫਾਈ ਘਰ ਆ ਕੇ ਸੌ ਜਾਂਦੇ ਆ
1: ਬਿਲਕੁਲ,
4: ਹੁਣ ਮੈਂ ਅਦਾਲਤਾਂ ਚ ਵੀ ਜਾਂਦਾ, ਕੋਰਟ ਪੜਿਆ ਮੈਂ ਕੰਮ ਕਰਦਾ,
1: ਮਤਲਬ
4: ਕਿ ਇਸ ਗੱਲ ਦੀ ਖੁਸ਼ੀ ਤਾਂ ਹੁੰਦੀ ਆ ਨਾ ਕਿ ਮੈਂ ਕੀਤਾ ਤਾਂ ਹੈ ਨਾ, ਭਾਵੇਂ ਮੈਂ ਮਜਬੂਰੀ ਨੂੰ ਹੀ ਕੀਤਾ
1: ਜੀ ਬਿਲਕੁਲ ਹੈ ਜੀ ਬਿਲਕੁਲ,
4: ਜਿੱਦਾਂ ਉਹੀ ਗੱਲ ਆ ਗਈ ਜਿੱਦਾਂ ਉਹੀ ਗੱਲ ਆ ਗਈ ਵੀ ਜੇ ਲੋਕੀ ਜਿੱਦਾਂ ਪਹਿਲਾਂ ਭਾਜੀ ਕਹਿ ਕੇ ਗਏ ਪਰ ਮੁਕੰਦਰ ਵੀ ਨੇ ਕਿਹਾ ਜੇ ਕਿਤਾਬਾਂ ਪੜ੍ਹ ਕੇ ਉਹਦਾ ਕੁਛ ਕੀਤਾ ਹੀ ਨਾ, ਕੋਈ ਚੰਗਾ ਕੰਮ ਨਾ ਕੀਤਾ, ਉਹਦਾ ਫਾਇਦਾ ਵੀ ਨਾ ਲਿਆ ਜਾਂ ਕਿਸੇ ਨੂੰ ਸਮਝਾਇਆ ਜਾਂ ਫਿਰ ਤੁਸੀਂ ਉਹ ਲੁੱਟ ਮਾਰਾ ਪਾਇਆ
1: ਬਿਲਕੁਲ,
4: ਹਰ ਬੰਦੇ ਨਾਲ ਝੂਠ ਬੋਲਿਆ ਉਹਦਾ ਕੀ ਫਾਇਦਾ ਹੋਣਾ ਫਿਰ
1: ਬਿਲਕੁਲ, ਤਬੀਅਤ ਬਦਲਣੀ ਚਾਹੀਦੀ ਹੈ ਜੀ ਆਪਣੀ ਬਿਲਕੁਲ ਹੈ ਜੀ,
4: ਜੇ ਤੁਸੀਂ ਕੋਈ ਇਨਫੋਰਮੇਸ਼ਨ ਲਈ ਆ ਕਿਸੇ ਕਿਤਾਬ ਤੋਂ ਜਾਂ ਤੁਹਾਨੂੰ ਕੋਈ ਤੁਹਾਡਾ ਦਿਮਾਗ ਵਧਿਆ ਤੇ ਤੁਸੀਂ ਉਹ ਗਾਂ ਵੰਡੋ ਨਾ
1: ਬਿਲਕੁਲ ਹੈ ਜੀ ਬਿਲਕੁਲ ਦਰੁਸਤ ਹੈ,
4: ਜੇ ਤੁਸੀਂ ਦਿਮਾਗ ਦੇ ਵਿੱਚ ਫਿਰ ਕਾਲੋ ਭਰੀ ਆ
1: ਜੀ
4: ਤਾਂ ਲੁੱਟ ਮਾਰ ਕਹਿੰਦੇ ਆ ਗਰੀਬ ਬੰਦੇ ਨਾਲ, ਫਿਰ ਉਹ ਕਿਤਾਬਾਂ ਦਾ ਤੁਸੀਂ ਭੇਜ ਦੇਣੇ ਮਾਝੀ ਲਾਈ ਜਾਓ ਘਰ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
4: ਇਹ ਮੈਂ ਚਲੋ ਠੀਕ ਹੈ ਤੁਹਾਡਾ ਵਿਚਾਰ
1: ਵੱਲ ਨੂੰ ਧਿਆਨ ਪੈ ਗਿਆ ਜਾਂ ਉਹਨਾਂ ਦਾ ਤੁਹਾਡੇ ਤੇ ਧਿਆਨ ਪੈ ਗਿਆ ਤੇ ਆਪੇ ਹੀ ਹੱਥਾਂ ਚ ਵੀ ਆ ਜਾਣੀਆਂ ਜੀ ਕਿਸੇ ਦੇ,
4: ਮੰਗਾਈਆਂ ਵੀ ਬੜੇ
1: ਬਸ ਫਿਰ ਏਦਾਂ ਹੀ ਆ ਜੀ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਨਾ, ਜਦੋਂ ਮੈਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਰੇਡੀਓ ਦੇ ਉੱਤੇ ਤਾਂ ਸ਼ਮੀ ਜੀ ਨੂੰ ਵੀ ਯਾਦ ਹੋਣਾ, ਹਰਮਿੰਦਰ ਚਾਹਲ ਜੀ ਵੀ ਜੁੜਦੇ ਹੁੰਦੇ ਸੀ, ਬਲੀ ਨਾਵਲ ਉਹਨਾਂ ਦਾ 84 ਦੇ ਉੱਤੇ ਸੀਗਾ, ਤੇ ਉਹ ਮੈਂ ਕੀ ਕੀਤਾ ਮੈਂ ਨਾ ਦੋ ਪਹਿਲੇ ਪੰਨੇ ਪੜ੍ਹ ਕੇ ਤਾਂ ਮੈਂ ਮਰੋੜ ਕੇ ਰੱਖ ਦਿੱਤਾ, ਔਰ ਸਾਲ ਡੇਢ ਸਾਲ ਨਾਵਲ ਓਦਾਂ ਹੀ ਪਿਆ ਰਿਹਾ, ਉਸ ਤੋਂ ਬਾਅਦ ਕੋਈ ਕਿਤਾਬ ਬਣੀ ਪੜ੍ਹੀ ਤੇ ਉਹੀ ਸ਼ੁਰੂ ਕੀਤੀ ਸੀ ਇੱਥੇ, ਤਾਂ ਉਸ ਤੋਂ ਬਾਅਦ ਏਦਾਂ ਦਾ ਸਬੱਬ ਬਣਿਆ ਜੀ, ਤੇ ਹੁਣ ਤੱਕ ਤਕਰੀਬਨ 35 ਕਿਤਾਬਾਂ ਤਾਂ ਆਪਾਂ ਆਡੀਓ ਹੀ ਕਰ ਚੁੱਕੇ ਹਾਂ, ਤੇ ਚੱਲ ਸੋ ਚੱਲ ਨਾਵਲ ਹੋਰ ਕਿਤਾਬਾਂ ਚੱਲੀ ਜਾਂਦੀਆਂ ਨੇ ਜੀ। ਉਮੀਦ ਕਰਦੇ ਹਾਂ ਤੁਹਾਡੇ ਨਾਲ ਵੀ ਏਦਾਂ ਵਾਪਰੇਗਾ ਜੀ।
4: ਇੱਕ ਤਾਂ ਇਹਦੇ ਵਿੱਚ ਇਹ ਆ ਕਿ ਚਲੋ ਮੈਂ ਪੜ੍ਹਾ ਤੇ ਸੋਹਣਾ ਨੀ, ਪਰ ਇੱਕ ਇਹ ਆ ਕਿ ਤੁਹਾਡਾ ਧਿਆਨ ਦੂਜੇ ਪਾਸੇ ਚਲ ਗਿਆ।
1: ਹਾਂਜੀ,
4: ਮੇਰਾ ਤੁਸੀਂ ਕਿਸੇ ਦਾ ਬੈਠੋਗੇ ਜਾਂ ਮੇਰੀ ਅੱਖਾਂ ਖਰਾਬ ਹੋਣਗੀਆਂ, ਸਾਡੇ ਵਾਂਗੂ ਰੀਲਾਂ ਦਿੱਤੀ ਜਾਊਂਗੇ ਉੱਪਰ ਥੱਲੇ।
1: ਹਾਂ ਬਿਲਕੁਲ
4: ਇਹ
1: ਜੀ,
4: ਨਿਆਣਿਆਂ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਜਦੋਂ ਕਿਤਾਬ
1: ਪੈਂਦਾ।
4: ਮੈਂ ਹੁਣ ਕੋਈ ਨਹੀਂ ਕਰਦਾ ਹੁਣ, ਮੈਂ ਕਦੀ ਉਹਨਾਂ ਮੁੰਡੇ ਨਾ ਟੈਲੀਫੋਨ ਨਹੀਂ ਪਾ ਕਰਦੀ ਮੈਂ ਬਸ, ਨਾ ਮੈਂ ਕਦੀ
1: ਜੀ ਜੀ ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ।
4: ਟੀਵੀ ਜ਼ਰੂਰ ਲਾਉਂਦੇ ਆ ਉਹ, ਪਰ ਰੋਟੀ ਖਾਣ ਵੇਲੇ ਉਹ ਬੰਦ ਕਰ ਦਿੱਤਾ
1: ਜੀ ਜੀ
4: ਜੀ। ਪੜ੍ਹਨ ਨੂੰ ਜਦ ਮਤਲਬ ਕੋਸ਼ਿਸ਼ ਕਰੀ ਦੀ ਅਸੀਂ ਪੱਟੇ ਤੇ ਚੜ੍ਹਦੀ, ਪਰ ਮੈਨੂੰ ਤਾਂ ਇੱਕ ਗੱਲ ਦਾ ਪਤਾ ਜ਼ਿਆਦੇ ਕਿਤਾਬਾਂ ਮੈਂ ਪੜ੍ਹਾਂ ਨਾ ਪੜ੍ਹਾਂ, ਪਰ ਮੈਂ ਇਹ ਕਹਾਂ ਕਿ ਮੈਂ ਅੱਜ ਤੱਕ ਕਿਸੇ ਨੂੰ ਫੱਟੀ ਨਹੀਂ
1: ਲਾਉਂਦਾ,
4: ਮਤਲਬ ਕਿ ਮੈਂ ਠੱਗੀ ਨਹੀਂ ਕਰਦਾ, ਮੈਂ ਮਦਦ ਨਹੀਂ ਕਰਦਾ, ਪਰ ਮੈਂ ਠੱਗੀ ਵੀ ਨਹੀਂ ਕਰਦਾ, ਮੈਂ ਮਦਦ ਵੀ ਕਰਦੀ ਹਾਂ।
1: ਬਿਲਕੁਲ ਹੈ ਜੀ,
4: ਕਿਆ ਇਹ ਹੈ ਕਿ ਜੇ ਕਿਤਾਬਾਂ ਇੱਕ ਕਿਤਾਬਾਂ ਪੜ੍ਹਦਾ ਉਹ ਉਹਦਾ ਫਾਇਦਾ ਵੀ ਬਾਹਰ ਪਹੁੰਚਾ ਦੇ, ਭਾਵਾਂ
1: ਜੀ
4: ਪੈਸਿਆਂ ਦੇ ਰੂਪ ਵਿੱਚ ਹੋਵੇ ਤਾਂ ਭਾਵਾਂ ਕਿਸੇ ਬੋਲਾਂ ਦੇ ਰੂਪ ਵਿੱਚ ਹੋਵੇ
1: ਜੀ। ਬਿਲਕੁਲ ਹੈ ਜੀ, ਇਨਸਾਨੀਅਤ ਹੀ ਸਿਖਾਉਂਦੀਆਂ ਨੇ ਜੀ, ਉਹ ਵੀ ਬਿਲਕੁਲ ਜੀ ਬਿਲਕੁਲ।
4: ਬਸ ਇਹ ਗੱਲਾਂ ਕਹਿੰਦੇ ਬੜੀ,
1: ਥੈਂਕ ਯੂ ਭਾਈ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਬਹਾਦਰ ਸਿੰਘ ਜੀ ਜੀ। ਦੋਸਤੋ ਇਸ ਸਨ ਆਪਣੇ ਨਾਲ ਡੈਨਮਾਰਕ ਤੋਂ ਬਹਾਦਰ ਜੀ, ਤੇ ਹਾਂਜੀ ਸ਼ਮੀ ਜੀ ਲੰਘੇ ਆਓ ਜੀ, ਆਪਾਂ ਕਰੀਏ ਸਮਾਪਤੀ ਫਿਰ ਅੱਜ।
2: ਜੀ ਜੀ ਬਿਲਕੁਲ ਜੀ ਭਾਰਤ ਸਾਹਿਬ, ਬਸ ਸਮਾਪ ਆਪਾਂ ਕਰਦੇ ਹਾਂ, ਬਹੁਤ ਵਧੀਆ ਗੱਲ ਕੀਤੀ ਬਹਾਦਰ ਸਿੰਘ ਜੀ ਨੇ
1: ਜੀ,
2: ਕਿਉਂਕਿ ਜਿਹੜੀ ਕਿਤਾਬਾਂ ਨੇ ਚਾਹੇ ਉਹ ਆਪਾਂ ਉਹਨੂੰ ਪੜ੍ਹੀਏ ਖੁਦ ਪੜ੍ਹੀਏ, ਚਾਹੇ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਸ਼ੇਅਰ ਕਰੀਏ, ਇਹ ਇਹਨਾਂ ਦੀ ਹੋਂਦ, ਲਾਇਬ੍ਰੇਰੀ ਦੀ ਹੋਂਦ ਜਿਹੜੀ ਹੈ ਬਹੁਤ ਕਮਾਲ ਦੀ ਹੈ। ਔਰ ਇਹ ਤੁਸੀਂ ਦੇਖੋ ਕਿ ਰਾਜੇ ਆਏ, ਬੜੇ ਬੜੇ ਜੰਗ ਯੁੱਧ ਹੁੰਦੇ ਰਹੇ, ਰੈਵੋਲੂਸ਼ਨ ਆਏ, ਟੈਕਨੋਲੋਜੀ ਦੇ ਵੀ ਰੈਵੋਲੂਸ਼ਨ ਆਏ, ਪਰ ਲਾਇਬ੍ਰੇਰੀਆਂ ਕਾਇਮ ਰਹੀਆਂ, ਉਹਨਾਂ ਤੇ ਅਸਰ ਨਹੀਂ ਹੋਇਆ। ਤੇ ਹੁਣ ਤੁਸੀਂ ਦੇਖੋ ਵੀ ਕਲੇ ਟੈਬਲੇਟ ਤੋਂ ਲੈ ਕੇ ਡਿਜੀਟਲ ਨੈਟਵਰਕ ਤੱਕ, ਮੋਬਾਈਲ ਫੋਨ ਤੱਕ, ਸਭ ਲਾਇਬ੍ਰੇਰੀ ਦਾ ਜਿਹੜਾ ਕਬਜ਼ਾ ਹੈਗਾ ਉੱਥੇ ਹੈਗੀਆਂ ਨੇ। ਹੁਣ ਇਹਨਾਂ ਦਾ ਜਿਹੜਾ ਮੇਨ ਥੀਮ ਆ, ਮੇਨ ਪਰਪਜ਼ ਆ ਜਿਹੜਾ ਲਾਇਬ੍ਰੇਰੀ ਦਾ, ਉਹ ਨੀ ਬਦਲਿਆ, ਜ਼ਮਾਨਾ ਬਦਲ ਗਿਆ।
1: ਬਿਲਕੁਲ,
2: ਉਹ ਥੀਮ ਕੀ ਆ ਦੇਖੋ, ਇਹ ਲਾਇਬ੍ਰੇਰੀਆਂ ਕਰਦੀਆਂ ਕੀ ਨੇ ਕਿ ਜੋ ਬੀਤੇ ਸਮੇਂ ਦੀ ਜਿਹੜੀ ਨੌਲੇਜ ਹੈ, ਗਿਆਨ ਹੈ, ਉਹਨੂੰ ਇਹ ਸਾਂਭ ਕੇ ਰੱਖਦੀਆਂ, ਤੇ ਅੱਜ ਦੇ ਜਿਹੜੇ ਸਿੱਖਣ ਵਾਲੇ ਲੋਕ ਆ ਉਹਨਾਂ ਨੂੰ ਉਹ ਗਿਆਨ ਜਿਹੜਾ ਉਹਨਾਂ ਨਾਲ ਸਾਂਝਾ ਕਰਦੀਆਂ, ਤੇ ਅੱਗੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਜਿਹੜੇ ਥਿੰਕਰ ਨੇ ਆਉਣ ਵਾਲੇ ਟਾਈਮ ਚ ਹੋਣਗੇ ਕੱਲ, ਉਹਨਾਂ ਨੂੰ ਵੀ ਇਹ ਇੰਸਪਾਇਰ ਕਰਦੀਆਂ, ਮੋਟੀਵੇਟ ਕਰਦੀਆਂ ਕਿ ਹਾਂ ਬਈ ਆਪਾਂ ਅੱਗੇ ਵੱਧ ਕੇ ਆਹ ਕੰਮ ਕਰ ਸਕਦੇ ਹਾਂ। ਐ ਲੱਗਦਾ ਕਿ ਜਦੋਂ ਵੀ ਕੋਈ ਬੰਦਾ ਲਾਇਬ੍ਰੇਰੀ ਦੇ ਵਿੱਚ ਚੱਲ ਕੇ ਜਾਂਦਾ ਤਾਂ ਉਹ ਜਿਹੜੀਆਂ ਸੈਲਫ ਦੇ ਉੱਤੇ ਪਈਆਂ ਕਿਤਾਬਾਂ ਨੂੰ ਦੇਖਦਾ, ਅਸਲ ਚ ਉਸ ਵੇਲੇ ਉਹ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਸੀ, ਕਿਤਾਬ ਤੁਹਾਨੂੰ ਆਵਾਜ਼ ਮਾਰ ਲਓ, ਤੁਸੀਂ ਕਿਤਾਬ ਨੂੰ ਆਵਾਜ਼ ਮਾਰ ਲੈਣੀ ਹੈ, ਉਹ ਐ ਮਹਿਸੂਸ ਹੋਊਗਾ ਕਿ ਹਜ਼ਾਰਾਂ ਹੀ ਜਿਹੜੇ ਮਨੁੱਖੀ ਦਿਮਾਗ ਹੈ ਨਾ, ਉਹ ਵੇਟ ਕਰ ਰਹੇ ਆ ਤੁਹਾਡੇ ਨਾਲ ਗੱਲ ਕਰਨ ਦੇ ਲਈ, ਕਿਤਾਬਾਂ ਦੇ ਵਿੱਚ ਬੰਦੇ, ਤੁਸੀਂ ਉਹਨਾਂ ਨੂੰ ਨੌਕ ਨੌਕ ਕਰੋਗੇ ਤੇ ਉਹਨਾਂ ਨੇ ਆਪਣੀ ਜਿਹੜੀ ਜਾਣਕਾਰੀ ਹੈ ਬਿਨਾਂ ਸ਼ਰਤ ਉਹ ਤੁਹਾਡੇ ਨਾਲ ਸਾਂਝੀ ਕਰ ਲੈਣੀ ਹੈ। ਇਹ ਬਿਊਟੀਫੁਲ ਚੀਜ਼ ਹੈ, ਬਹੁਤ ਹੀ ਕਮਾਲ ਦੀ ਚੀਜ਼ ਹੈ
1: ਜੀ।
2: ਤੁਸੀਂ ਅੰਦਰ ਉਹਦੇ ਜਾਂਦੇ ਤਾਂ ਇਕੱਲੇ ਹੋ, ਪਰ ਜਦੋਂ ਤੁਸੀਂ ਅੰਦਰ ਹੁੰਦੇ ਹੋ ਤਾਂ ਹਜ਼ਾਰਾਂ ਹੀ ਆਵਾਜ਼ਾਂ ਦੇ ਵਿੱਚ ਘਿਰੇ ਹੁੰਦੇ ਹੋ,
1: ਤੇ
2: ਬਸ ਤੁਸੀਂ ਕਰਨਾ ਕੀ ਹੈ ਕਿ ਇੱਕ ਕਿਤਾਬ ਖੋਲਣੀ ਹੈ ਤੇ ਇੱਕ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦੇਣਾ। ਇਹ ਬਹੁਤ ਕਮਾਲ ਦਾ ਜੀ,
1: ਦੋਸਤ ਬਣ ਕੇ ਨਿਕਲਦੇ ਬਾਹਰ ਜੀ, ਕਿਰਦਾਰਾਂ ਦੇ ਰੂਪ ਦੇ ਵਿੱਚ ਜੀ।
2: ਜੀ ਬਿਲਕੁਲ ਜੀ, ਔਰ ਬਹੁਤ ਸ਼ੁਕਰੀਆ ਭਾਰਤ ਸਾਹਿਬ ਤੁਹਾਡਾ ਤੇ ਦੋਸਤਾਂ ਦਾ ਵੀ ਅੱਜ ਦੇ ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਦੇ ਲਈ
1: ਜੀ।
2: ਮੁਹੱਬਤ ਜ਼ਿੰਦਾਬਾਦ ਹੈ ਤੇ ਜ਼ਿੰਦਗੀ
1: ਜ਼ਿੰਦਾਬਾਦ ਹੈ ਜੀ। ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ।
2: ਇੱਕ ਐਡ ਕਰਨੀ ਚਾਹੂੰਗਾ ਚਲਦੇ ਚਲਦੇ, ਅੱਜ ਇਹਦੇ ਨਾਲ ਸੰਬੰਧਿਤ ਹੀ ਨਾ ਬੜੀ ਕਮਾਲ ਦੀ ਗੱਲ ਹੋਈ ਕਿ ਨੰਗਲ ਡੈਮ ਤੋਂ ਸਾਡੇ ਬਹੁਤ ਹੀ ਸਤਿਕਾਰਤ ਸਾਹਿਤਕਾਰ ਵੀ ਨੇ, ਪੱਤਰਕਾਰ ਨੇ, ਗੁਰਪ੍ਰੀਤ ਗਰੇਵਾਲ ਜੀ ਅਤੇ ਉਹਨਾਂ ਦੇ ਸਾਥੀ, ਉਹਨਾਂ ਦਾ ਆਉਣਾ ਹੋਇਆ ਸਟੂਡੀਓ ਦੇ ਵਿੱਚ।
1: ਕੀ ਬਾਤ ਹੈ ਜੀ।
2: ਤੇ ਉਦੋਂ ਇੱਕ ਦਿਨ ਪਹਿਲਾਂ ਭਾਸ਼ਾ ਵਿਭਾਗ ਜਿਹੜਾ ਜਲੰਧਰ ਆਪਣਾ ਹੁਸ਼ਿਆਰਪੁਰ ਹੈ, ਉਹ ਚ ਖੋਜ ਅਫਸਰ ਨੇ ਡਾਕਟਰ ਜਸਵੰਤ ਰਾਏ ਜੀ, ਤੁਸੀਂ ਦੇਖੋ ਕਿਤਾਬਾਂ ਦੇ ਨਾਲ ਹੀ ਸਾਂਝ ਪੈ ਰਹੀ ਉਹਨਾਂ ਦੀ ਵੀ ਤੇ ਉਹਨਾਂ ਦੀ ਵੀ। ਉਹ ਕਹਿੰਦੇ ਕਿ ਇੱਕ ਵਾਰੀ ਮੈਂ ਇੱਕ ਕਿਤਾਬ ਦਾ, ਹਰਮਿੰਦਰ ਚਾਹਲ ਜੀ ਦੀ ਬੁੱਕ ਸੀ ਆਫੀਆ ਸਦੀਕੀ ਦਾ ਜਹਾਦ, ਉਹਦਾ ਰਿਵਿਊ ਕੀਤਾ ਤੇ ਉਹ ਰਿਵਿਊ ਕਰਨ ਦਾ ਮੈਨੂੰ ਸਿੱਟਾ ਇਹ ਮਿਲਿਆ ਕਿ ਮੈਂ ਜੇਲ੍ਹ ਜਾਂਦਾ ਜਾਂਦਾ ਬਚਿਆ ਮਸਾਂ ਹੀ।
1: ਅੱਛਾ ਜੀ, ਕਿਆ ਬਾਤ
2: ਹੈ। ਉਹ ਵਧੀਆ ਯਾਦਾਂ ਸਾਂਝੀਆਂ ਕਰ ਰਹੇ ਸਨ ਤੇ ਵਾਕਈ ਜੀ ਇਹ ਕਿਤਾਬਾਂ ਲਾਈਟ ਹਾਊਸ ਨੇ ਤੇ ਰੋਸ਼ਨੀ ਵੰਡਦੀਆਂ ਨੇ ਤੇ ਰਿਸ਼ਤੇ ਬਣਦੇ ਨੇ ਤੇ ਕਮਾਲ ਹੁੰਦਾ ਜੀ। ਬਹੁਤ ਸ਼ੁਕਰੀਆ ਭਾਰਤ ਸਾਹਿਬ,
1: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ ਇਸ ਜੀ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਗੱਲਬਾਤ ਕਰਕੇ ਗਏ ਨੇ, ਉਹ ਮੈਨੂੰ ਦਿਨ ਫਿਰ ਚੇਤੇ ਕਰਾ ਦਿੱਤੇ ਉਹਨਾਂ ਨੇ ਆਫੀਆ ਸਦੀਕੀ ਦਾ ਜਹਾਦ, ਉਹ ਨਾਵਲ ਵੀ ਤੁਹਾਨੂੰ ਜਿਹੜਾ ਮਿਲ ਜਾਏਗਾ ਜੀ ਸੁਣਨ ਦੇ ਲਈ। ਤੇ ਕਿਆ ਬਾਤ, ਉਹ ਕਿਆ ਨਾਵਲ ਹੈ, ਖਾਸ ਕਰਕੇ ਹਰਮਿੰਦਰ ਚਾਹਲ ਜੀ ਨੇ ਉਹਦੇ ਉੱਤੇ ਜਾ ਕੇ ਉਹ ਜਗਾਵਾਂ ਵੀ ਦੇਖੀਆਂ, ਉੱਥੇ ਖੋਜ ਕੀਤੀ ਤੇ ਉਸ ਤੋਂ ਬਾਅਦ ਉਹ ਨਾਵਲ ਜਿਹੜਾ ਰਚਿਆ ਅਮਰੀਕਾ ਦੇ ਵਿੱਚ, ਕਿਵੇਂ ਐਡੀ ਹੋਣਹਾਰ ਕੁੜੀ ਜਿਹੜੀ ਹੈ ਇਸ ਇੱਕ ਐਡੇ ਵੱਡੇ ਅਹੁਦੇ ਦੇ ਉੱਤੇ ਪਹੁੰਚ ਜਾਂਦੀ ਹੈ, ਕਿੱਡੀ ਵੱਡੀ ਯੂਨੀਵਰਸਿਟੀ ਦੇ ਵਿੱਚ ਸਟੱਡੀ ਕਰਦੀ ਹੈ ਤੇ ਉਹ ਕਿੱਧਰਲੇ ਪਾਸੇ ਨੂੰ ਤੁਰ ਪੈਂਦੀ ਹੈ ਤੇ ਕੀ ਕੁਝ ਕਰ ਜਾਂਦੀ ਹੈ। ਆਫੀਆ ਸਦੀਕੀ ਦਾ ਜਿਹਾਦ ਨਾਵਲ ਜਿਹੜਾ ਪੜ੍ਹਨ ਯੋਗ ਹੈ ਤੇ ਸੁਣਨ ਯੋਗ ਵੀ ਹੈ, ਜੇ ਕਿਤੇ ਤੁਹਾਨੂੰ ਮਿਲ ਜਾਵੇ ਜਾਂ ਦੁਆਬਾ ਰੇਡੀਓ ਤੇ ਜਾ ਕੇ ਸੁਣ ਸਕਦੇ ਹੋ। ਤੇ ਬਾਕੀ ਮੈਂ ਪੱਕਾ ਨਹੀਂ ਕਹਿ ਸਕਦਾ ਸ਼ਾਇਦ ਇਹਦੇ ਉੱਤੇ ਹੋਏਗਾ ਕਿ ਨਹੀਂ, ਤੇ ਨਹੀਂ ਤਾਂ ਕੋਸ਼ਿਸ਼ ਕਰਾਂਗੇ। ਬਹੁਤ ਸਾਰੇ ਰਿਕਾਰਡਡ ਪ੍ਰੋਗਰਾਮ ਪਏ ਨੇ ਜਾਂ ਉਹਨਾਂ ਨੂੰ ਜਿਹੜਾ ਇਹ ਕਿਤਾਬਾਂ ਦੀਆਂ ਜਿਹੜੇ ਰੂਪ ਨੇ ਤਾਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ, ਕਿਉਂਕਿ ਇੱਕ ਕਿਤਾਬ ਨੂੰ ਲੈ ਕੇ ਲੜੀ ਵਾਰਤਾ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਦੀ ਹੈ, ਉਹਨੂੰ ਅੱਗੇ ਵਧਾਈ ਦਾ ਹੈ। ਤੇ ਹੁਣ ਵੀ ਜਿਹੜਾ ਪੰਜਾਬ ਨਾਵਲ ਦੀ ਗੱਲ ਕਰ ਰਹੇ ਹਾਂ ਤੁਹਾਡੇ ਨਾਲ, ਜੋ ਕਿ ਔਰੰਗਜ਼ੇਬ ਤੋਂ ਲੈ ਕੇ ਮਾਊਂਟਬੈਟਨ ਤੱਕ ਦਾ ਸਫ਼ਰ ਤੈਅ ਕਰ ਰਿਹਾ ਹੈ, ਉਹਦੇ ਬਾਰੇ ਦਿਲਚਸਪੀ ਨਾਲ ਦੋਸਤ ਸੁਣ ਰਹੇ ਨੇ। ਹਰਪਾਲ ਪੰਨੂ ਜੀ ਨੇ ਅਨੁਵਾਦ ਕੀਤਾ ਤੇ ਆਪਣੇ ਗਾਂਧੀ ਹੁਣਾਂ ਨੇ ਜਿਹੜਾ ਉਹਨੂੰ ਲਿਖਿਆ ਹੋਇਆ ਹੈ। ਤੇ ਦੋਸਤੋ ਲੋ ਫਿਰ ਇਸੇ ਤਰ੍ਹਾਂ ਦੀ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜੇ ਕਾਲ ਕਰਨੀ ਚਾਹੁੰਦਾ ਨਿੱਘਾ ਸਵਾਗਤ ਹੈ। ਫਿਰ ਥੋੜੇ ਸਮੇਂ ਤੱਕ 10 ਮਿੰਟ ਤੱਕ ਮੈਂ ਸਮਾਪਤੀ ਕਰਾਂਗਾ ਪ੍ਰੋਗਰਾਮ ਦੀ, ਤੇ ਖ਼ਬਰਾਂ ਅੱਜ ਤੁਹਾਡੇ ਲਈ ਨਹੀਂ ਸਾਂਝੀਆਂ ਕਰ ਪਾਵਾਂਗੇ, ਉਹਦੇ ਲਈ ਮਾਫ਼ੀ ਚਾਹਾਂਗੇ, ਕਿਉਂਕਿ ਦਿਲਚਸਪੀ ਵਾਲਾ ਪ੍ਰੋਗਰਾਮ ਇੱਕੋ ਰੂਪ ਦੇ ਵਿੱਚ ਰਹੇਗਾ ਤਾਂ ਵਧੀਆ ਲੱਗੇਗਾ। ਤੇ ਇਸ ਮੁੱਦੇ ਦੇ ਉੱਤੇ ਤੁਸੀਂ ਆਪਣਾ ਐਕਸਪੀਰੀਅੰਸ ਜਾਂ ਕੋਈ ਗੱਲਬਾਤ ਜਜ਼ਬਾਤ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਤੇ ਦੋਸਤੋ ਇਸੇ ਮਸਲੇ ਦੇ ਉੱਤੇ ਤੁਹਾਡੇ ਨਾਲ ਬਾਤ ਪਾਉਣਾ, ਜਿਹੜਾ ਅੱਜ ਦਿਨ ਹੈ ਉਹਦੇ ਬਾਰੇ ਇੱਕ ਆਰਟੀਕਲ, ਜਿਵੇਂ ਲਾਲੀ ਟੋੜਾ ਸਾਹਿਬ ਵੀ ਗੱਲ ਕਰਕੇ ਗਏ ਸੀ ਕਿ ਆਰਟੀਕਲ ਜਿਹੜੇ ਅਖ਼ਬਾਰਾਂ 'ਚ ਜਾਂ ਮੈਗਜ਼ੀਨ ਦੇ ਵਿੱਚ ਲੱਗਦੇ ਹੈ ਉਹ ਬੜੇ ਦਿਲਚਸਪ ਤੇ ਨਿਚੋੜ ਹੁੰਦੇ ਆ ਹਰ ਚੀਜ਼ ਦਾ, ਕਿਸੇ ਵੀ ਜਿਹੜਾ ਵਿਸ਼ੇ ਦੇ ਉੱਤੇ ਚਾਹੇ ਉਹ ਆਰਟੀਕਲ ਕਿਉਂ ਨਾ ਲਿਖਿਆ ਹੋਵੇ ਉਹਨੂੰ ਪੜ੍ਹਨਾ ਜ਼ਰੂਰ ਚਾਹੀਦਾ ਹੈ। ਤੇ ਲਓ ਫਿਰ ਬਾਤ ਪਾਉਂਦੇ ਹਾਂ ਉਹਦੇ ਵਿੱਚੋਂ ਹੀ, ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ, ਗੱਲ ਕਰਦੇ ਹਾਂ ਨੈਸ਼ਨਲ ਲਾਇਬ੍ਰੇਰੀ ਡੇ ਦੀ। ਗਿਆਨ ਪੰਧ ਦੇ ਨਿਸ਼ਕਾਮ ਸੇਵਕ ਨੇ ਲਾਇਬ੍ਰੇਰੀਅਨ ਡਾਕਟਰ ਸ਼ਿੰਦਰਪਾਲ ਕੌਰ ਲਿਖਦੇ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਕਿਤਾਬਾਂ ਦੀ ਦੁਨੀਆਂ ਦੇ ਵਿੱਚ ਚੱਲਦੇ ਹਾਂ ਥੋੜਾ। ਕਹਿੰਦੇ ਕਿ ਹਰ ਸਮਾਜ ਦੀ ਤਰੱਕੀ ਦਾ ਅਸਲ ਮਾਪਦੰਡ ਉਸਦੀਆਂ ਇਮਾਰਤਾਂ, ਸੜਕਾਂ ਜਾਂ ਫਿਰ ਉਦਯੋਗ ਨਹੀਂ ਹੁੰਦੇ, ਸਗੋਂ ਉਸਦੇ ਨਾਗਰਿਕਾਂ ਦਾ ਜਿਹੜਾ ਗਿਆਨ ਹੁੰਦਾ ਹੈ, ਸੋਚ ਅਤੇ ਸਿੱਖਣ ਦੀ ਲਗਨ ਹੁੰਦੀ ਹੈ। ਇਸ ਗਿਆਨ ਦੀ ਸੰਭਾਲ, ਵਿਕਾਸ ਤੇ ਪਸਾਰ ਦਾ ਸਭ ਤੋਂ ਅਹਿਮ ਜਿਹੜਾ ਕੇਂਦਰ ਹੈ ਉਹ ਲਾਇਬ੍ਰੇਰੀ ਹੈ ਤੇ ਲਾਇਬ੍ਰੇਰੀਅਨ ਉਸਦਾ ਦਿਲ ਨੇ। ਇਸੇ ਲਈ ਭਾਰਤ ਦੇ ਵਿੱਚ ਹਰ ਸਾਲ 12 ਅਗਸਤ ਨੂੰ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ ਜਾਂਦਾ ਹੈ ਤੇ ਦਿਨ ਭਾਰਤੀ ਲਾਇਬ੍ਰੇਰੀ ਵਿਗਿਆਨ ਦੇ ਪਿਤਾਮਾ ਡਾਕਟਰ SR ਰੰਗਾਨਾਥਨ ਦੇ ਜਨਮ ਦਿਵਸ ਨੂੰ ਜਿਹੜਾ ਸਮਰਪਿਤ ਹੈ, ਜਿਨ੍ਹਾਂ ਨੇ ਆਪਣੀ ਦੂਰ ਅੰਦੇਸ਼ੀ ਦੇ ਨਾਲ ਲਾਇਬ੍ਰੇਰੀ ਵਿਗਿਆਨ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਅੱਜ ਅਸੀਂ ਜਾਣਕਾਰੀ ਦੇ ਅਜਿਹੇ ਦੌਰ ਦੇ ਵਿੱਚ ਗੁਜ਼ਰ ਰਹੇ ਹਾਂ ਜਿੱਥੇ ਇੱਕ ਕਲਿੱਕ ਦੇ ਨਾਲ ਲੱਖਾਂ ਨਤੀਜੇ ਸਾਹਮਣੇ ਆ ਜਾਂਦੇ ਹੈ ਤੇ ਫਿਰ ਵੀ ਜਾਣਕਾਰੀ ਦੀ ਬਹੁਤਾਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਰ ਉਪਲਬਧ ਜਾਣਕਾਰੀ ਸਹੀ ਤੇ ਭਰੋਸੇਯੋਗ ਹੋਵੇ। ਝੂਠੀਆਂ ਖ਼ਬਰਾਂ ਤੇ ਅਧੂਰੇ ਤੱਥਾਂ ਦੇ ਉੱਤੇ ਆਧਾਰਿਤ ਜਾਣਕਾਰੀ ਸਮਾਜ ਦੇ ਲਈ ਵੱਡੀ ਚੁਣੌਤੀ ਬਣ ਸਕਦੀ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਐਸੇ ਟਾਈਟਲ ਜਾਂ ਹੋਰ ਸਾਰੀਆਂ ਚੀਜ਼ਾਂ ਜੋ ਆਕਰਸ਼ਿਤ ਕਰਦੇ ਆ, ਧਿਆਨ ਖਿੱਚਦੇ ਆ, ਉਹ ਜ਼ਰੂਰ ਬਣਾ ਕੇ ਪਾਏ ਜਾਂਦੇ ਆ। ਉਸ ਤਰ੍ਹਾਂ ਦੀ ਖ਼ਬਰ ਅੰਦਰਲੇ ਪਾਸੇ ਕਿਜੋ ਵੀ ਨਹੀਂ ਹੁੰਦੀ, ਚਾਹੇ ਤੁਸੀਂ ਪੂਰੇ ਦਾ ਪ੍ਰੋਗਰਾਮ ਪੂਰੇ ਦਾ ਪੂਰਾ ਸੁਣ ਲਓ, ਪਰ ਉਹ ਇੱਕ ਖਿੱਚ ਦਾ ਕੇਂਦਰ ਜ਼ਰੂਰ ਬਣਾਏ ਜਾਂਦੇ ਆ। ਤੇ ਅਜਿਹੇ ਸਮੇਂ ਦੇ ਵਿੱਚ ਲਾਇਬ੍ਰੇਰੀਅਨ ਦੀ ਭੂਮਿਕਾ ਪਹਿਲਾਂ ਨਾਲੋਂ ਕਈ ਗੁਣਾ ਵੱਧ ਜਾਂਦੀ ਹੈ। ਉਹ ਸਿਰਫ ਕਿਤਾਬਾਂ ਦਾ ਪ੍ਰਬੰਧਕ ਨਹੀਂ, ਸਗੋਂ ਭਰੋਸੇਯੋਗ ਜਾਣਕਾਰੀ ਦਾ ਮਾਰਗਦਰਸ਼ਕ ਵੀ ਹੁੰਦਾ ਹੈ। ਡਿਜੀਟਲ ਤਕਨਾਲੋਜੀ ਤੇ ਮਸਨੂਈ ਬੁੱਧੀ ਜਾਣੀ ਕਿ ਆਰਟੀਫਿਸ਼ਲ ਇੰਟੈਲੀਜੈਂਸੀ AI ਨੇ ਲਾਇਬ੍ਰੇਰੀ ਦੇ ਕੰਮ ਕਰਨ ਦਾ ਢੰਗ ਹੀ ਬਦਲ ਕੇ ਰੱਖ ਦਿੱਤਾ। ਈ ਬੁੱਕਸ ਆ ਗਈਆਂ, ਈ ਜਰਨਲਾਂ, ਸੰਸਥਾਗਤ ਜਿਹੜਾ ਰਿਪੋਜ਼ੈਂਟਰੀਆਂ, ਓਪਨ ਐਕਸੈਸ ਸਰੋਤਾਂ ਤੇ ਡਿਜੀਟਲ ਡਾਟਾਬੇਸ ਨੇ ਗਿਆਨ ਦੀ ਬਹੁਤ ਜਿਹੜੀ ਹੈ ਪਹੁੰਚ ਨੂੰ ਵਿਸ਼ਵ ਪੱਧਰ ਤੱਕ ਪਹੁੰਚਾ ਦਿੱਤਾ। ਇਸ ਦੇ ਬਾਵਜੂਦ ਵੀ, ਇੰਨਾ ਕੁਝ ਹੋਣ ਦੇ ਬਾਵਜੂਦ, ਤਕਨਾਲੋਜੀ ਮਨੁੱਖੀ ਸੋਚ, ਨੈਤਿਕਤਾ ਤੇ ਸਹੀ ਮਾਰਗਦਰਸ਼ਨ ਦੀ ਪੂਰਨ ਜਿਹੜਾ ਥਾਂ ਨਹੀਂ ਲੈ ਸਕਦੀ ਹੈ। ਇਸ ਦੇ ਲਈ ਅਜੋਕੇ ਯੁੱਗ ਦੇ ਵਿੱਚ ਲਾਇਬ੍ਰੇਰੀਅਨ ਦੀ ਲੋੜ ਤੇ ਮਹੱਤਤਾ ਘੱਟ ਹੋਣ ਦੀ ਬਜਾਏ ਹੋਰ ਵੱਧ ਗਈ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਸਫਲ ਅਮਲ ਦੇ ਲਈ ਵੀ ਮਜ਼ਬੂਤ ਲਾਇਬ੍ਰੇਰੀ ਪ੍ਰਣਾਲੀ ਦੀ ਅਤਿਅੰਤ ਜ਼ਰੂਰਤ ਹੈ। ਵਿਦਿਆਰਥੀਆਂ ਦੇ ਵਿੱਚ ਪੜ੍ਹਨ ਦੀ ਚੇਤਕ, ਖੋਜ ਦੀ ਰੁਚੀ ਆਲੋਚਨਾਤਮਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਨੂੰ ਆਧੁਨਿਕ ਸਰੋਤਾਂ ਤੇ ਯੋਗ ਲਾਇਬ੍ਰੇਰੀਆਂ ਨਾਲ ਜਿਹੜਾ ਲੈਸ ਜਾਂ ਲਾਇਬ੍ਰੇਰੀਆਂ ਦੇ ਨਾਲ ਲੈਸ ਕਰਨਾ ਪਵੇਗਾ। ਦਰਅਸਲ ਇਹ ਸਿਰਫ ਸਿੱਖਿਆ ਖੇਤਰ ਦੇ ਵਿੱਚ ਕੀਤਾ ਗਿਆ ਨਿਵੇਸ਼ ਨਹੀਂ, ਸਗੋਂ ਦੇਸ਼ ਦੇ ਸੁਨਹਿਰੀ ਭਵਿੱਖ ਦੀ ਬੁਨਿਆਦ ਹੈ। ਖਾਸ ਤੌਰ ਦੇ ਉੱਤੇ ਮੈਡੀਕਲ, ਤਕਨੀਕੀ ਤੇ ਉੱਚ ਖੋਜ ਸੰਸਥਾਵਾਂ 'ਚ ਲਾਇਬ੍ਰੇਰੀਆਂ ਦੀ ਭੂਮਿਕਾ ਰੀੜ੍ਹ ਦੀ ਹੱਡੀ ਵਾਂਗ ਹੁੰਦੀ ਹੈ। ਸਹੀ ਵਿਗਿਆਨਕ ਜਾਣਕਾਰੀ, ਖੋਜ ਡੇਟਾਬੇਸ ਤੇ ਪ੍ਰਮਾਣਿਕ ਸਾਹਿਤ ਤੱਕ ਸਮੇਂ ਸਿਰ ਪਹੁੰਚ, ਮਰੀਜ਼ਾਂ ਦੀ ਬਿਹਤਰ ਦੇਖਭਾਲ, ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣਾ, ਉਹਦੇ ਨਾਲ ਨਾਲ ਨਵੀਆਂ ਖੋਜਾਂ ਨੂੰ ਚੰਗੀ ਦਿਸ਼ਾ ਪ੍ਰਦਾਨ ਕਰਦੀ ਹੈ। ਇਸੇ ਮਹੱਤਵਪੂਰਨ ਕਾਰਜ ਦੇ ਪਿੱਛੇ ਹੀ ਲਾਇਬ੍ਰੇਰੀਆਂ ਦੀ ਜਿਹੜੀ ਅਣਥੱਕ ਜਿਹੜੀ ਮਿਹਨਤ ਹੁੰਦੀ ਹੈ, ਜਿਸਦਾ ਅਕਸਰ ਜਨਤਕ ਤੌਰ ਦੇ ਉੱਤੇ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ ਨਾ ਹੁੰਦਾ ਹੈ। ਅੱਜ ਸਮੇਂ ਦੀ ਮੰਗ ਹੈ ਕਿ ਲਾਇਬ੍ਰੇਰੀਆਂ ਨੂੰ ਸਿਰਫ ਚਾਰ ਦੀਵਾਰੀ ਅੰਦਰ ਸਾਂਭੀਆਂ ਕਿਤਾਬਾਂ ਵਾਲੀ ਥਾਂ ਦੇ ਵਜੋਂ ਨਾ ਦੇਖਿਆ ਜਾਵੇ, ਸਗੋਂ ਇਹਨਾਂ ਨੂੰ ਗਿਆਨ, ਨਵੀਨਤਾ, ਖੋਜ ਤੇ ਸਾਰਥਕ ਸਮਾਜਿਕ ਸੰਵਾਦ ਦੇ ਹਲਚਲ ਭਰੇ ਕੇਂਦਰਾਂ ਦੇ ਵਜੋਂ ਵਿਕਸਿਤ ਕੀਤਾ ਜਾਵੇ। ਇਹਦੇ ਨਾਲ ਹੀ ਲਾਇਬ੍ਰੇਰੀਅਨ ਦੇ ਪੇਸ਼ੇਵਰ ਵਿਕਾਸ, ਜੋ ਉਹਨਾਂ ਦੇ ਵਿੱਚ ਜੌਬ ਕਰਦੇ ਹੈ, ਉਹਨਾਂ ਦੀ ਆਧੁਨਿਕ ਸਿਖਲਾਈ ਤੇ ਡਿਜੀਟਲ ਢਾਂਚੇ ਨੂੰ ਮਜ਼ਬੂਤ ਕਰਨ ਨੂੰ ਪਹਿਲ ਦੇ ਆਧਾਰ ਦੇ ਉੱਤੇ ਤਰਜੀਹ ਮਿਲਣੀ ਚਾਹੀਦੀ ਹੈ। ਹਰ ਸਾਲ 12 ਅਗਸਤ ਦਾ ਦਿਨ ਸਾਨੂੰ ਇਸ ਸੱਚਾਈ ਤੋਂ ਜਾਣੂ ਕਰਵਾਉਂਦਾ ਕਿ ਗਿਆਨ ਦਾ ਦੀਵਾ ਕਦੇ ਵੀ ਆਪਣੇ ਆਪ ਨਹੀਂ ਬਲਦਾ। ਇਸ ਲੋਅ ਨੂੰ ਸਦਾ ਰੋਸ਼ਨ ਰੱਖਣ ਲਈ ਅਣਗਿਣਤ ਲਾਇਬ੍ਰੇਰੀਅਨ ਬਿਨਾਂ ਕਿਸੇ ਪ੍ਰਸਿੱਧੀ ਦੀ ਭੁੱਖ ਤੋਂ ਚੁੱਪ ਚਾਪ ਆਪਣੀ ਸੇਵਾ ਨਿਭਾ ਰਹੇ ਨੇ। ਇਸ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਦੇ ਉੱਤੇ ਅਸੀਂ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਲਾਇਬ੍ਰੇਰੀਆਂ ਦੀ ਸਾਰਥਿਕ ਵਰਤੋਂ ਵਧਾਉਣ ਵਾਲੇ ਗਿਆਨ ਪੰਧ ਦੇ ਇਨ੍ਹਾਂ ਨਿਸ਼ਕਾਮ ਸੇਵਕਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਜਿਹੜਾ ਆਹਦ ਕਰੀਏ, ਤੇ ਇੱਕ ਇਹੋ ਹੀ ਇੱਕ ਵਿਗਿਆਨਕ ਜਾਂ ਗਿਆਨਵਾਨ ਜਿਹੜਾ ਚੇਤਨ ਅਤੇ ਵਿਕਸਿਤ ਸਮਾਜ ਦੀ ਸਿਰਜਣਾ ਦੇ ਵੱਲ ਸਾਡਾ ਸਭ ਤੋਂ ਵੱਡਾ ਜਿਹੜਾ ਕਦਮ ਹੋਵੇਗਾ। ਤੇ ਪਰ ਇਹ ਹੈ ਜੀ ਡਾਕਟਰ ਆਪਣੇ ਜਾਨੀ ਪਛਾਣੀ ਸ਼ਖਸੀਅਤ ਨੇ ਡਾਕਟਰ ਸ਼ਿੰਦਰਪਾਲ ਕੌਰ ਹੋਣੀ, ਤੇ ਉਹਨਾਂ ਦਾ ਆਰਟੀਕਲ ਸੀਗਾ ਨੈਸ਼ਨਲ ਲਾਇਬ੍ਰੇਰੀਅਨਸ ਡੇ, ਗਿਆਨ ਪੰਧ ਦੇ ਨਿਸ਼ਕਾਮ ਸੇਵਕ ਹਨ ਲਾਇਬ੍ਰੇਰੀਅਨ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਇਹਦੇ ਵਿੱਚ ਇੱਕ ਗੱਲ ਹੋਰ ਜੋੜਨੀ ਚਾਹਾਂਗਾ ਕਿ ਖਾਸ ਕਰ ਜਿਹੜੀ ਸਾਡੀ ਫਿਤਰਤ ਹੈ ਤੇ ਸਾਡੀ ਜਿਹੜੀ ਫਿਤਰਤ ਹੈ, ਅਸੀਂ ਕਿਸੇ ਵੀ ਚੀਜ਼ ਨੂੰ ਜਿਹੜਾ ਲੈ ਲਈਏ ਮੰਗ ਕੇ, ਚਾਹੇ ਉਹ ਕਿਤਾਬ ਹੀ ਕਿਉਂ ਨਾ ਹੋਈਏ, ਚਾਹੇ ਉਹ ਅਖਬਾਰ ਹੀ ਕਿਉਂ ਨਾ ਹੋਵੇ, ਸਵੇਰ ਨੂੰ ਕਿਸੇ ਸ਼ੋਪ ਦੇ ਉੱਤੇ ਜਾਂ ਕਾਰਖਾਨੇ ਦੇ ਉੱਤੇ ਆਪਣੀ ਅਖਬਾਰ ਆਉਂਦੀ ਹੈ ਤੇ ਸ਼ਾਮ ਤੱਕ ਤੁਹਾਨੂੰ ਅਖਬਾਰ ਨਹੀਂ ਲੱਭਦੀ, ਮਤਲਬ ਕਿ ਕਿੱਥੇ ਗਈ। ਹਾਲੇ ਕਿ ਜਿਹੜਾ ਮਾਲਕ ਹੈ ਨਾ, ਜਿਹਨੇ ਆਰਡਰ ਵੀ ਕੀਤੀ ਹੈ, ਉਹਨੂੰ ਵੀ ਨਹੀਂ ਪਤਾ ਲੱਗਦਾ। ਉਹ ਬਹੁਤ ਸਾਰੇ ਹੱਥਾਂ ਦੇ ਵਿੱਚ ਉਹ ਗੁਜ਼ਰਦੀ ਹੈ। ਇੱਕ ਤਾਂ ਚੰਗਾ ਪੱਖ ਹੈ, ਚਲੋ ਇੱਕ ਅਖਬਾਰ ਦੇ ਨਾਲ ਬਹੁਤ ਸਾਰੇ ਲੋਕ ਪੜ੍ਹ ਜਾਂਦੇ ਹੈ, ਪਰ ਅਖਬਾਰਾਂ ਦਾ ਵੀ ਜਿਹੜਾ ਨਾ ਵਿਕਣਾ ਜਾਂ ਉਹਨਾਂ ਦੇ ਵਿੱਚ ਜੋ ਸਾਰੇ ਐਡਵਰਟਾਈਜ਼ਮੈਂਟ ਹੋਰ ਸਾਰੀਆਂ ਚੀਜ਼ਾਂ ਲੱਗਦੀਆਂ ਨੇ, ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸਾਡਾ ਵੀ ਕਸੂਰ ਹੈ ਉਹਨਾਂ ਚੀਜ਼ਾਂ 'ਚ, ਕਿਉਂਕਿ ਅਸੀਂ ਅਖਬਾਰ ਨਹੀਂ ਮੰਗਵਾਉਂਦੇ। 5 ਰੁਪਏ ਜਾਂ ਵੱਧ ਤੋਂ ਵੱਧ ਹੁਣ 15 ਰੁਪਏ ਹੋਏਗਾ ਜੀ, 20 ਰੁਪਏ ਹੋ ਗਿਆ ਹੋਊਗਾ ਅਖਬਾਰ, ਇੰਨਾ ਮਹਿੰਗਾ ਬੜੀ ਹੋਣਾ, ਤੇ ਉਹ ਵੀ ਲਵਾਉਣ ਜਿਹੜਾ ਲਵਾਉਣ ਦੀ ਜ਼ਰੂਰਤ ਹੈ, ਉਹ ਹੀ ਘੱਟੋ ਘੱਟ ਉਹਦੇ ਵਿੱਚ ਆਰਟੀਕਲ ਜਾਂ ਖਬਰਾਂ ਜਾਂ ਬਹੁਤ ਸਾਰੀਆਂ ਐਸੀਆਂ ਵਿਸ਼ੇ ਹੁੰਦੇ ਨੇ ਜੋ ਪੜ੍ਹਨ ਯੋਗ ਹੁੰਦੇ ਹੈ, ਤੇ ਉਹ ਵੀ ਜ਼ਰੂਰੀ ਹੈ ਜੀ, ਤੇ ਉਹਦੇ ਨਾਲ ਵੀ ਜੁੜਨ ਦੀ ਜ਼ਰੂਰਤ ਹੈ। ਹੌਲੀ ਹੌਲੀ ਅਖਬਾਰ ਪੜ੍ਹਨਾ ਸ਼ੁਰੂ ਕਰਾਂਗੇ ਤਾਂ ਫਿਰ ਜਿਹੜਾ ਕਿਤਾਬਾਂ ਤੱਕ ਵੀ ਮੋਹ ਪੈ ਜਾਂਦਾ ਹੈ। ਔਜਲਾ ਸਾਹਿਬ ਲਿਖਦੇ ਨੇ, ਜੇ ਜ਼ਿੰਦਗੀ ਦੇ ਵਿੱਚ ਤੇਰਾ ਬਣਦਾ ਨਾ ਆਉਣਾ, ਇੰਨਾ ਕੀ ਲਿਖਿਆ ਜੀ ਅੱਗੇ, ਤੇ ਬਾਕੀ ਸੁਨੇਹੇ ਤੁਹਾਡੇ ਲੈਂਦੇ ਹਾਂ ਤੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ, ਤੇ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਨਾਲ ਨਾਲ, ਤੇ ਉਸ ਸਮੇਂ ਦੇ ਵਿੱਚ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਨਾਲ ਨਿੱਘਾ ਸਵਾਗਤ ਹੈ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਆ ਗਿਆ ਜੀ ਆਪਾਂ ਨੂੰ, ਇਕਬਾਲ ਮਾਂਗੜ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਜੱਸੀ ਬਾਈ ਸਿਆਂ, ਲਵਜੂ ਜੀ ਤੇ ਆਪਣੇ ਸੀਗੇ ਆਪਣੇ ਫਗਵਾੜੇ ਤੋਂ ਪਰਮਿੰਦਰ ਬਾਈ ਜੀ, ਉਹਨਾਂ ਦਾ ਵੀ ਸੁਨੇਹਾ ਆਇਆ ਜੀ, ਸਤਿ ਸ੍ਰੀ ਅਕਾਲ ਕਹਿੰਦੇ ਨੇ, ਸਭ ਤੋਂ ਪਹਿਲਾਂ ਸੁਨੇਹਾ ਉਹਨਾਂ ਦਾ ਹੀ ਸੀਗਾ। ਤੇ ਉਸ ਤੋਂ ਬਾਅਦ ਗੁਰਲਾਲ ਕੰਗ ਜੀ ਜੁੜੇ ਹੋਏ, ਸਤਿ ਸ੍ਰੀ ਅਕਾਲ ਕਹਿੰਦੇ ਸਭ ਨੂੰ। ਦਵਿੰਦਰ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਤੇ ਇਸੇ ਤਰ੍ਹਾਂ ਹੀ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ US ਤੋਂ, ਤੇ ਕਹਿੰਦੇ ਨੇ ਕਿ ਕਿਤਾਬਾਂ ਨਾਵਲਾਂ ਨੇ ਚਿੱਠੀਆਂ ਲਿਖਣ ਲਾਇਆ, ਬਾਅਦ ਦੇ ਵਿੱਚ ਗੀਤ ਲਿਖਣ ਲੱਗ ਗਏ ਜੀ। ਕਿਆ ਬਾਤ ਹੈ ਜੀ, ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਮੈਨੂੰ ਵੀ ਚੇਤਾ ਹੈ ਜੀ, ਮੈਂ ਵੀ ਬਹੁਤ ਚਿੱਠੀਆਂ ਲਿਖੀਆਂ ਨੇ ਬਲੈਤ ਦੇ ਵਿੱਚ, ਜਦੋਂ ਰਿਸ਼ਤੇਦਾਰ ਹੁੰਦੇ ਸੀ ਤਾਂ ਕੋਈ ਹੋਰ ਚਿੱਠੀ ਤਾਂ ਨਹੀਂ ਲਿਖਦਾ ਹੁੰਦਾ ਸੀਗਾ, ਤੇ ਮੈਨੂੰ ਹੀ ਲਿਖਣੀ ਪੈਂਦੀ ਸੀ, ਤੇ ਬੜੀ ਉਡੀਕ ਵੀ ਹੁੰਦੀ ਸੀ ਕਿ ਕਦੋਂ ਸੁਨੇਹਾ ਆਏਗਾ ਤੇ ਉਹਦਾ ਜਵਾਬ ਦਿੱਤਾ ਜਾਏਗਾ। ਉਹੀ ਚਿੱਠੀ ਵਾਰ ਵਾਰ ਵੀ ਪੜ੍ਹਦੇ ਰਹਿੰਦੇ ਸੀ, ਇਸ ਤਰ੍ਹਾਂ ਦਾ ਸਿਲਸਿਲਾ ਖੂਬ ਦੇਖਿਆ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਲਾਈਕ ਨੰਬਰ 4 ਜੀ, ਤੇ ਸਤਿ ਸ੍ਰੀ ਅਕਾਲ ਜੀ। ਤੇ ਇਸੇ ਤਰ੍ਹਾਂ ਕਹਿੰਦੇ ਨੇ ਮਾਲ ਸੁਰਿੰਦਰ ਜੀ, ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤਾਂ ਨੂੰ US ਤੋਂ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਹਾਊ ਟੂ ਵਿਨ ਦੀ ਫਰੈਂਡਸ ਐਂਡ ਇਨਫਲੂਐਂਸ ਪੀਪਲ ਇਜ਼ ਏ ਬੁੱਕ ਆਈ ਲਾਈਕ ਮੋਸਟਲੀ, ਕਹਿੰਦੇ ਮੋਸਟ। ਅੱਜ ਗੈਰ ਹਾਜ਼ਰੀ ਲੱਗੀ ਹੈ ਜੀ ਆਪਣੀ ਰਾਜਨ ਸੈਣੀ ਸਾਹਿਬ, ਤੇ ਕੱਲ ਨੂੰ ਜ਼ਰੂਰ ਗੱਲਾਂ ਬਾਤਾਂ ਕਰਾਂਗੇ ਉਹਨਾਂ ਨਾਲ ਵੀ। ਲਾਲੀ ਟੋੜਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਤੇ ਪਟਿਆਲੇ ਤੋਂ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਤੇ ਮਾਲ ਸੁਰਿੰਦਰ ਜੀ ਕਹਿੰਦੇ ਨੇ US ਤੋਂ ਹੈਪੀ ਬਰਥਡੇ ਮਨਦੀਪ ਜੱਸੀ ਜੀ, ਵਿਸ਼ਿੰਗ ਯੂ ਆਲ ਦੀ ਵੈਰੀ ਬੈਸਟ ਕਹਿੰਦੇ। ਤੇ ਆਪਣੇ ਜਸਵਿੰਦਰ ਕੌਰ ਜੀ ਜੁੜੇ ਹੋਏ ਨੇ ਮਲੇਰਕੋਟ ਵਾਲੇ ਜੱਸੀ ਜੀ,

ਮਾਫੀ ਚਾਹੁੰਦਾ ਤੁਹਾਡੇ ਤੋਂ ਵੀ ਇੰਨਾ ਸਮਾਂ ਤੁਸੀਂ ਹੋਲਡ ਰੱਖਦੇ ਹੋ। ਤੇ ਇਸੇ ਤਰ੍ਹਾਂ ਹੀ ਮੁਕੱਦਰ ਜੀ ਕਹਿੰਦੇ ਆ, ਜਸਰੀ ਬਾਈ ਸਿਆਂ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਜਿਉਂਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਜਸਰੀ ਬਾਈ ਜੀ ਸਭ ਦਾ ਧੰਨਵਾਦ ਕਰਦੇ ਆ, ਧੰਨਵਾਦ ਵੀਰ ਜੀ, ਉਹ ਮੁਕੱਦਰ ਸਿਆਂ ਜੀ ਤੇ ਸਾਰੇ ਹੀ ਪਰਿਵਾਰ ਦਾ ਧੰਨਵਾਦ ਹੈ ਜੀ। ਇਕਬਾਲ ਮਾਂਗੜ ਜੀ ਸਤਿ ਸ੍ਰੀ ਅਕਾਲ ਕੈਲੀਫੋਰਨੀਆ ਤੋਂ ਲਿਖਦੇ ਨੇ। ਤੇ ਮੁਕੱਦਰ ਜੀ ਕਹਿੰਦੇ ਜਸੀ ਬਾਈ ਸਿਆਂ ਲਵ ਯੂ ਕਹਿੰਦੇ। ਤੇ ਦੀਪ ਦਵਿੰਦਰ ਜੀ ਸਤਿ ਸ੍ਰੀ ਅਕਾਲ ਆਪਣੀ ਅੰਮ੍ਰਿਤਸਰ ਤੋਂ ਭੇਜ ਰਹੇ ਨੇ ਤੇ ਨਾਲ ਜੁੜ ਕੇ ਗੱਲਬਾਤ ਵੀ ਕਰਕੇ ਗਏ ਨੇ। ਮਨਦੀਪ ਜੱਸੀ ਕਹਿੰਦੇ ਸਾਰੇ ਹੀ ਪਰਿਵਾਰ ਦੇ ਸਤਿਕਾਰਤ ਮੈਂਬਰ ਭੈਣਾਂ ਪੀਰਾਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਜੀ ਜਨਾਬ ਜੀ। ਤੇ ਅੱਗੇ ਲਿਖਦੇ ਨੇ ਆਪਣੇ ਦੀਪ ਦਵਿੰਦਰ ਜੀ, ਸੋਹਣ ਸਿੰਘ ਸ਼ੀਤਲ ਹੋਣਾ ਦੇ ਨਾਵਲ ਇਚੋ ਗਿੱਲ ਨਹਿਰ ਤੱਕ ਅਤੇ ਦੀਵੇ ਦੀ ਲੋ ਪੜਨ ਯੋਗ ਪੁਸਤਕਾਂ ਹਨ। ਦੀਪ ਦਵਿੰਦਰ ਸਿੰਘ ਲਿਖਦੇ ਨੇ ਤੇ ਜ਼ਰੂਰ ਪੜਨੀਆਂ ਚਾਹੀਦੀਆਂ ਦੋਸਤੋ, ਜਿਨ੍ਹਾਂ ਨੇ ਨਹੀਂ ਇਹ ਪੜ੍ਹੇ ਨੇ ਜ਼ਰੂਰ ਪੜ੍ਹੋ। ਔਜਲਾ ਸਾਹਿਬ ਲਿਖਦੇ ਨੇ ਜਨਮ ਦਿਨ ਦੀਆਂ ਮੁਬਾਰਕਾਂ ਜੱਸੀ ਵੀਰੇ। ਤੇ ਆਪਣੇ ਚੰਦਰ ਸ਼ੇਖਰ ਬਾਈ ਜੀ, ਬੁੱਕਸ ਵਿਦਆਊਟ ਗਿਆਨ ਨੇ ਹੋ ਸਕਦੀਆਂ ਕਹਿੰਦੇ ਜੀ, ਮਤਲਬ ਕਿ ਕਿਤਾਬਾਂ ਤੋਂ ਬਗੈਰ ਗਿਆਨ ਤੁਹਾਨੂੰ ਨਹੀਂ ਪ੍ਰਾਪਤ ਹੋ ਸਕਦਾ ਲਿਖਦੇ ਹੈ। ਬੁੱਕਸ ਕਰਕੇ ਹੀ ਕਹਿੰਦੇ ਅਸੀਂ ਸਾਰੇ ਅੱਗੇ ਵੱਧ ਸਕਦੇ ਹਾਂ ਜੀ, ਤੇ ਬੁੱਕਸ ਕਰਕੇ ਹੀ ਕਹਿੰਦੇ ਮਨੋਬਲ ਜਿਹੜਾ ਹੈ, ਕਿਆ ਬਾਤ ਹੈ ਜੀ, ਤੁਹਾਡਾ ਸੈਲਫ ਕੌਨਫੀਡੈਂਸ ਆ ਉਹ ਉੱਚਾ ਹੁੰਦਾ ਹੈ ਕਹਿੰਦੇ, ਕਿਆ ਬਾਤ ਹੈ ਜੀ। ਸ਼ੁਕਰੀਆ ਜੀ ਆਪਣੇ ਚੰਦਰ ਸ਼ੇਖਰ ਜੀ, ਬਾਕਮਾਲ ਤੁਹਾਡੀ ਸੋਚ ਨੂੰ ਸਲੂਟ ਹੈ। ਗੁਰੀਮਾਨ ਜੀ ਕਹਿੰਦੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਦਵਿੰਦਰ ਭਾਰਤ ਜੀ, ਰਾਜਨ ਸੈਣੀ ਸਾਹਿਬ, ਮੁਕੱਦਰ ਸਿੰਘ ਔਜਲਾ ਜੀ ਤੇ ਮਨਦੀਪ ਜੱਸੀ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਸਮਰਜੀਤ ਸਿੰਘ ਸ਼ਮੀ ਜੀ ਤੇ ਚੰਦਰ ਸ਼ੇਖਰ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਚੰਦਰ ਸ਼ੇਖਰ ਜੀ ਨੇ ਵੀ ਹੈਲੋ ਕੀਤੀ ਹੈ ਤੇ ਸ਼ਮੀ ਸਰ ਜੀ ਦੀਆਂ ਗੱਲਾਂ ਕਹਿੰਦੇ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ, ਹੋ ਗਈ ਤੇ ਵੈਲ ਡਨ ਕਹਿੰਦੇ ਜੀ। ਸ਼ਮੀ ਭਾਜੀ ਆ ਤਾਂ ਐਂਡ ਤੋਂ ਐਂਡ ਹੋ ਗਿਆ ਕਹਿੰਦੇ ਜੀ, ਵਾਹ ਜੀ ਵਾਹ, ਕਿਆ ਬਾਤਾਂ ਨੇ ਕਹਿੰਦੇ, ਗ੍ਰੇਟ ਜੋਬ ਜੀ। ਗੁਰੀਮਾਨ ਬਾਈ ਜੀ ਕਹਿੰਦੇ ਦੀਪ ਦਵਿੰਦਰ ਜੀ ਸਤਿ ਸ੍ਰੀ ਅਕਾਲ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ। ਤੇ ਗੁਰਲਾਲ ਸਿੰਘ ਕੰਗ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਗੁਰੀਮਾਨ ਜੀ ਪਰਮਿੰਦਰ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ ਫਗਵਾੜੇ ਵਾਲਿਆਂ ਨੂੰ। ਤੇ ਅਸੀਂ ਵੀ ਕਹਿੰਦੇ ਗੁਰੂ ਨਗਰੀ ਦੇ ਵਿੱਚੋਂ ਹੀ ਹੁੰਦੇ ਹਾਂ ਸ਼ਾਮ ਨੂੰ ਜੀ, ਕਹਿੰਦੇ ਕਿਆ ਬਾਤ ਹੈ ਜੀ। ਤੇ ਗੁਰੀਮਾਨ ਜੀ ਕਹਿੰਦੇ ਬਹੁਤ ਖੂਬ ਜੀ, ਤੇ ਕਿਤਾਬਾਂ ਨੇ ਬੜੀ ਸੋਹਣੀ ਦੁਨੀਆਂ ਵਸਾਈ ਹੋਈ ਹੈ, ਪਰ ਦੁਖਾਂਤ ਹੈ ਕਿ ਲੋਕਾਂ ਦੀਆਂ ਦੁਨੀਆਂ ਦੇ ਵਿੱਚ ਕਿਤਾਬਾਂ ਦੀਆਂ ਦੁਨੀਆਂ ਘੱਟ ਹੁੰਦੀ ਜਾ ਰਹੀ ਹੈ ਤੇ ਇਹਨਾਂ ਦੀ ਜਗ੍ਹਾ ਫੋਨ ਲੈਂਦੇ ਜਾ ਰਹੇ ਨੇ। ਪੁਰਾਣੇ ਬਜ਼ੁਰਗਾਂ ਨੇ ਆਪਣੇ ਤਜਰਬੇ ਸ਼ਬਦਾਂ ਦੇ ਵਿੱਚ ਜਿਹੜਾ ਪਰੋਏ ਹੋਏ ਨੇ ਜੀ। ਤੇ ਬਾਈ ਰੂਹ ਮੇਰੀ ਬਹੁਤ ਕਰਦੀ ਹੈ ਕਿਤਾਬਾਂ ਸੰਗ ਸਮਾਂ ਬਿਤਾਉਣ ਨੂੰ, ਪਰ ਮਾੜੀ ਕਿਸਮਤ ਹੈ ਜ਼ਿੰਮੇਵਾਰੀਆਂ ਕਰਕੇ, ਕੰਮਾਂ ਕਰਕੇ ਦੁਨੀਆਂ ਦੀ ਜਿਹੜੀ ਹੈ ਭੱਜ ਦੌੜ ਦਾ ਜਿਹੜਾ ਹਿੱਸਾ ਬਣ ਕੇ ਰਹਿ ਗਏ ਹਾਂ, ਤੇ ਕਿਸਮਤ ਮਾੜੀ ਸਾਡੀ ਹੈ ਤੇ ਕਿਤਾਬਾਂ ਦੀ ਨਹੀਂ ਹੈ। ਪਰ ਮੇਰੀ ਦੋਸਤੀ ਅੱਜ ਦੇ ਯੁੱਗ ਜਿਹੜਾ ਕਹਿੰਦੇ ਹੈ ਵਿੱਚ ਵੀ ਕਿਤਾਬਾਂ ਦੇ ਬਹੁਤ ਨੇੜੇ ਆ, ਜਿਹੜੀ ਉਹਨਾਂ ਦੇ ਉਹਨਾਂ ਨੇ ਕਿਤਾਬ ਪੜ੍ਹਨੀ ਹੁੰਦੀ ਹੈ ਉਹ ਕਿਤਾਬ ਨੂੰ ਲੈ ਕੇ ਆਪਣੇ ਆਉਣੇ ਦੀ ਜਿਹੜੀ ਹੈ ਜ਼ਿੰਮੇਵਾਰੀ ਮੇਰੇ ਲਈ ਹੁੰਦੀ ਹੈ ਜੀ, ਕਿਆ ਬਾਤ ਹੈ ਜੀ। ਕਿਤੇ ਨਾ ਕਿਤੇ ਤਾਂ ਤੁਸੀਂ ਇਨਪੁੱਟ ਪਾ ਹੀ ਰਹੇ ਹੋ। ਗੁਰੀਮਾਨ ਜੀ ਕਹਿੰਦੇ ਆ ਕਿ ਉਹਨਾਂ ਨੂੰ ਕਿਤਾਬਾਂ ਦੇ ਕੇ ਆਉਣੀ ਦੀ ਲੱਗੀ ਸੇਵਾ ਦੇਖ ਕੇ ਮੈਨੂੰ ਲੱਗਦਾ ਹੈ ਕਿ ਮੈਂ ਜਿਹੜਾ ਵੱਡਾ ਭਾਗਾਂ ਵਾਲਾ ਹਾਂ, ਜੋ ਕਿਤਾਬਾਂ ਨੇ ਮੈਨੂੰ ਚੁਣਿਆ ਹੈ, ਮੇਰੇ ਹੱਥਾਂ ਦੇ ਵਿੱਚੋਂ ਹੋ ਕੇ ਜੋ ਜਿਹੜੀਆਂ ਕਹਿੰਦੇ ਜਾਂਦੀਆਂ ਨੇ। ਤੇ ਇਸੇ ਤਰ੍ਹਾਂ ਹੀ ਲਿਖਦੇ ਨੇ ਕਿ ਇੱਕ ਮਿੰਟ ਜੀ ਮੈਂ ਇੱਧਰਲੇ ਪਾਸੇ ਦੇਖਦਾ ਜੇ ਉੱਧਰ ਆਪਾਂ ਆ ਚੁੱਕੇ ਹਾਂ ਹੁਣ ਉੱਥੇ ਕੁ ਤੱਕ ਤਾਂ। ਤੇ ਹਾਂਜੀ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ। ਲਿਖਦੇ ਨੇ ਆਪਣੇ ਗੁਰੀਮਾਨ ਜੀ, ਹਾਂਜੀ ਕਹਿੰਦੇ ਬਾਈ ਅੱਜ ਕੱਲ੍ਹ ਲਾਇਬ੍ਰੇਰੀ ਦੇ ਵਿੱਚ ਦਿਖਦਾ ਕੌਣ ਹੈਗਾ, ਬਸ ਹੁਣ ਲਾਇਬ੍ਰੇਰੀ ਦੇ ਵਿੱਚ ਕੁਝ ਕੁ ਲੋਕ ਬੈਠੇ ਮਿਲਦੇ ਨੇ ਜੋ ਕਿਤਾਬਾਂ ਦੇ ਨਾਲ ਮੁਹੱਬਤ ਕਰਦੇ ਨੇ, ਉਹ ਗਿਆਨ ਧਨੀ ਲੋਕ ਆਪਣੇ ਆਪ ਦੇ ਵਿੱਚ ਹੀ ਰਹਿੰਦੇ ਨੇ ਤੇ ਸ਼ਾਂਤ ਭੋਲੇ ਜੇ। ਔਜਲਾ ਸਾਹਿਬ ਲਿਖਦੇ ਨੇ ਕਿ ਕਦੇ ਪੜ੍ਹਿਆ ਸੀ ਨਾਵਲ ਪੂਰਨਮਾਸ਼ੀ, ਮੈਨੂੰ ਅੱਜ ਵੀ ਭੁੱਲਦੀ ਨਾ ਉਹ ਚਿਹਰੇ ਵਾਲੀ ਹਾਸੀ, ਉਹ ਤਾਂ ਪੜ੍ਹਿਆ ਪੂਰਾ ਪਰ ਸੁਪਨਾ ਰਹਿ ਗਿਆ ਅਧੂਰਾ, ਬਸ ਲੱਗਦਾ ਉਸੇ ਨੇ ਸਿਕੰਦਰ ਦੇ ਹੱਥ ਕਲਮ ਫੜਾਤੀ। ਜੱਸੀ ਬਾਈ ਜੀ ਕਹਿੰਦੇ ਆ ਮੁਕੱਦਰ ਸਿਆਂ ਜੀ ਲਵ ਯੂ ਸੋਹਣਿਆ ਵੀਰਾ। ਤੇ ਔਜਲਾ ਸਾਹਿਬ ਕਹਿੰਦੇ ਵਾਕਈ ਹੀ ਮੁਕੱਦਰ ਨੂੰ ਸੁਣ ਕੇ ਕਹਿੰਦੇ ਲੱਗਦਾ
ਨਾ ਮਿਲਿਆ।

ਸੋਹਣਾ ਹੁੰਦਾ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਗੱਲ ਤੁਹਾਡੀ ਮੰਨ ਲੈਂਦੇ ਆ ਜਨਾਬ। ਇਕਬਾਲ ਮਾਂਗੜ ਜੀ ਕਹਿੰਦੇ ਜੱਸੀ ਵੀਰ ਜੀ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀ ਤੇ ਜੁਗ ਜੁਗ ਜੀ ਉਹ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਜੱਸੀ ਬਾਈ ਸਿਆਂ ਲਵ ਜੂ ਜਨਾਬ। ਤੇ ਮਨਦੀਪ ਜੀ ਕਹਿੰਦੇ ਧੰਨਵਾਦ ਜਨਾਬ ਜੀ, ਉਹ ਮਾਂਗੜ ਭੈਣ ਜੀ ਦੇ ਨਹੀਂ ਦੇ ਸਕਦਾ ਜੀ, ਮੁਕੱਦਰ ਸਿਆਂ ਜੀ ਤੇ ਸ਼ੰਮੀ ਜੀ ਭਾਰਤ ਜੀ ਭਰਾਤਾ ਜੀ ਤੇ ਰੂਹ ਤੋਂ ਸਿਜਦਾ ਜੀ, ਧੰਨਵਾਦ ਜੀ, ਬਹੁਤ ਬਹੁਤ ਜਿਉਂਦੇ ਵੱਜਦੇ ਰਹੋ, ਹੱਸਦੇ ਵੱਜਦੇ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ ਔਜਲਾ ਬਾਈ ਜੀ ਲਵ ਜੂ ਪਿਆਰਿਓ, ਗੱਲ ਤੁਹਾਡੀ ਮੰਨ ਲਈ ਅਸੀਂ ਕਹਿੰਦੇ। ਰਜਿੰਦਰ ਜੀਰਾ ਜੀ ਜੁੜੇ ਆ ਜੀਰੇ ਵਾਲੇ, ਕਹਿੰਦੇ ਭੁਪਿੰਦਰ ਭਾਰਤ ਜੀ, ਸ਼ੰਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ। ਤੇ ਅਗਲਾ ਸੁਨੇਹਾ ਆਇਆ ਆਪਾਂ ਨੂੰ ਜੀਰਾ ਸਭ ਤੋਂ ਬਾਅਦ ਗੁਰੀਮਾਨ ਜੀ ਤੇ ਹੋਰ ਸੱਜਣਾਂ ਦੇ ਸੁਨੇਹੇ ਆਏ ਨੇ। ਤੇ ਜੀਰਾ ਜੀ ਕਹਿੰਦੇ ਆ ਕਿ 2 ਵਜੇ ਸੋਰੀ 1 ਮਿੰਟ ਜੀ, ਇੱਕ ਤਾਂ ਨਾ ਐਡ ਵਾਲਿਆਂ ਨੇ ਪੰਗਾ ਪਾ ਦਿੰਦੇ ਆ, ਸਾਰੇ ਸੁਨੇਹੇ ਉੱਪਰ ਥੱਲੇ ਕਰਕੇ ਰੱਖ ਦਿੰਦੇ ਆ ਜੀ। ਤੇ ਆਪਾਂ ਕਿੱਥੇ ਪਹੁੰਚ ਗਏ ਸੀ, ਕਿਉਂ ਕਰਦੇ ਹੋ ਧੱਕਾ ਕੱਲੀ ਜਾਣ ਦੇ ਨਾਲ, ਹੈ ਇੰਨਾ ਧੱਕਾ ਆਪਣੇ। ਹਾਂਜੀ ਕਹਿੰਦੇ ਭਾਜੀ ਨਹੀਂ ਇੱਧਰਲੇ ਪਾਸੇ ਸੀਗਾ ਜੀ, ਹਾਂਜੀ ਇੱਥੇ ਕੁ ਪਹੁੰਚੇ ਸੀ। ਜੀਰਾ ਸਾਹਿਬ ਕਹਿੰਦੇ ਆ ਭੁਪਿੰਦਰ ਭਾਰਤ ਜੀ ਤੇ ਸ਼ੰਮੀ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ, ਰਜਿੰਦਰ ਜੀਰਾ ਵੱਲੋਂ ਤੇ ਸਤਿਕਾਰ ਵੱਡੇ ਭਰਾ ਜੀ ਰਜਿੰਦਰ ਜੀਰਾ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। ਮਨਦੀਪ ਜੱਸੀ ਜੀ ਤੇ ਹੀਰ ਵਾਰਸ ਸ਼ਾਹ ਦੀ ਗੱਲ ਕੀਤੀ ਆ ਪਰ ਸੁਣਾਈ ਨਹੀਂ, ਦੇਖ ਲਓ ਬਾਈ ਜੀ ਅੱਜ ਜਨਮ ਦਿਨ ਤੇ ਤੁਸੀਂ। ਤੂਤਾਂ ਵਾਲਾ ਖੂਹ ਸੋਹਣ ਸਿੰਘ ਸ਼ੀਤਲ ਸਾਹਿਬ ਜੀ ਦਾ ਜੀ, ਉਹਨਾਂ ਨੂੰ ਫਤਿਹ ਸਾਂਝੀ ਕਰਦੇ ਆ ਮਨਦੀਪ ਜੀ। ਤੇ ਅੱਗੇ ਆਪਣੇ ਤੇਜਵੀਰ ਸਿੰਘ ਬਾਈ ਜੀ ਜੁੜੇ ਹੋਏ ਨੇ, ਲਿਖਦੇ ਨੇ ਭਗਵਤ ਗੀਤਾ ਨਾਲੋਂ ਜਿਹੜਾ ਹੈ ਅਸ਼ਟ ਵਕਰਾ ਗੀਤਾ ਜਿਹੜੀ ਹੈ ਬੈਸਟ ਨਹੀਂ ਹੈ, ਕਹਿੰਦੇ ਪੁੱਛਦੇ ਆ ਸ਼ਾਇਦ ਗੁਰਮੇਲ ਦਾਦੂ ਜੀ ਜਦੋਂ ਗੱਲ ਕਰਦੇ ਸੀ ਉਦੋਂ ਗੱਲ ਕਰਦੇ ਹੋਣਗੇ, ਲਿਖਿਆ ਕਮੈਂਟ ਉਹਨਾਂ ਨੇ। ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਗੱਲ ਤੁਹਾਡੇ ਤੁਹਾਡੀ ਇਹ ਮੰਨ ਲੈਂਦੇ ਆ ਬਾਬੇ, ਉਹ ਤੁਹਾਨੂੰ ਕਿੰਨੇ ਲਿਖਣਾ ਸਿਖਾਇਆ, ਮੈਨੂੰ ਕਿਹਨੇ ਗਾਣਾ ਸਿਖਾਇਆ, ਤੁਹਾਨੂੰ ਕਿਹਨੇ ਕਿਸਨੇ ਮਤਲਬ ਕਿ ਲਿਖਣਾ ਸਿਖਾਇਆ ਤੇ ਮੈਨੂੰ ਕਿਹਨੇ ਗਾਣਾ ਸਿਖਾਇਆ। ਮਨਦੀਪ ਜੱਸੀ ਕਹਿੰਦੇ ਨਾਵਲ ਦਾ ਸਭ ਤੋਂ ਵਧੀਆ ਡਾਇਲਾਗ ਜੀ ਜਵਾਲੇ ਨੇ ਕਿਹੜਾ ਸ਼ਾਹ ਹੋ ਜਾਣਾ, ਆਪਣੇ ਮਨਦੀਪ ਜੱਸੀ ਬਾਈ ਜੀ ਦੇ ਜੱਗੀ ਕੁੱਸਾ ਸਾਹਿਬ ਕਿਆ ਬਾਤ ਕਮਾਲ ਉਹਨਾਂ ਦੇ ਨਾਵਲ ਨੇ, ਉਹਨਾਂ ਨਾਲ ਪਿਛਲੇ ਸਮੇਂ ਚ ਆਪਾਂ ਮੁਲਾਕਾਤ ਵੀ ਕੀਤੀ ਸੀ, ਉਹ ਸੁਣਨ ਯੋਗ ਹੈ, ਬਹੁਤ ਹੀ ਦਿਲ ਵਾਲੇ ਬੰਦੇ ਨੇ ਜੀ, ਤੇ ਉਹਨਾਂ ਦੇ ਨਾਵਲ ਵੀ ਬਹੁਤ ਬਾਕਮਾਲ ਨੇ, ਠੇਠ ਪੰਜਾਬੀ ਦੇ ਵਿੱਚ ਪੜ੍ਹਨ ਯੋਗ ਨੇ। ਮੁਕੱਦਰ ਜੀ ਕਹਿੰਦੇ ਆ ਕਿ ਰਵਿੰਦਰ ਕੌਸ਼ਿਕ ਸੀ ਜਿਹਨੂੰ ਇੰਦਰਾ ਗਾਂਧੀ ਨੇ ਬਲੈਕ ਟਾਈਗਰ ਤਾਂ ਖਿਤਾਬ ਦਿੱਤਾ ਸੀ, ਕਾਲੇ ਪੀਲੀਏ ਨਾਲ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਮਰਿਆ ਸੀ, ਉਹ ਸ਼ਾਇਦ ਹੋਇਆ ਸੀ, ਮਰਿਆ ਨਹੀਂ ਮਾਫ਼ੀ ਚਾਹੁੰਦਾ ਜੀ, ਤੇ ਇਹ ਵਾਪਰਿਆ ਸੀ ਕਹਿੰਦੇ। ਗੁੱਡ ਨਾਈਟ ਜਨਾਬ ਜੀ, ਉਹ ਮਨਦੀਪ ਜੱਸੀ ਸਾਹਿਬ ਕਹਿੰਦੇ ਨੇ। ਤੇ ਜੀਰਾ ਸਾਹਿਬ ਕਹਿੰਦੇ ਭਾਜੀ ਅੱਜ ਦਾ ਟੌਪਿਕ ਬਹੁਤ ਹੀ ਮਨ ਨੂੰ ਛੂਹਣ ਵਾਲਾ ਜੀ, ਬਹੁਤ ਪਸੰਦ ਆਇਆ ਜੀ, ਤੇ ਬਾਕੀ ਜਿੰਨੇ ਵੀ ਕੱਲ ਗੱਲਬਾਤ ਕਰਕੇ ਗਏ ਨੇ ਬਹੁਤ ਵਧੀਆ ਲੱਗਿਆ ਜੀ, ਕਾਲਰ ਜਿਹੜੇ ਗੱਲਬਾਤ ਕਰਕੇ ਗਏ ਨੇ। ਔਜਲਾ ਸਾਹਿਬ ਕਹਿੰਦੇ ਨਹੀਂ ਮੁਕੱਦਰ ਵੀਰ ਉਹ ਹੋਰ ਨੇ। ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਜੱਸੀ ਜੀ ਇੱਕ ਵਾਰ ਫਿਰ ਮੁਬਾਰਕਾਂ ਜਨਮ ਦਿਨ ਦੀਆਂ, ਚੜ੍ਹਦੀ ਕਲਾ ਚ ਰਹੋ। ਮੁਕੱਦਰ ਜੀ ਔਜਲਾ ਬਾਈ ਜੀ ਤੇ ਜੇ ਤੂੰ ਨਾ ਮਿਲਦਾ ਕਿਹਨੇ ਸੀ ਲਿਖਣਾ ਤੇ ਕਿਹਨੇ ਸੀ ਗਾਉਣਾ, ਇਹ ਵੀ ਉਸਦੀ ਹੀ ਦੇਣ ਹੈ, ਮੁਕੱਦਰ ਜੀ ਕਹਿੰਦੇ ਆ। ਜੱਸੀ ਜੀ ਕਹਿੰਦੇ ਆ ਫਿਰ ਸੌਂ ਕੇ ਉੱਠ ਪਏ ਨੇ, ਕਹਿੰਦੇ ਇਸ਼ਕ ਨਾਲ ਰਹਿਮਤ ਕਰਦਾ ਕਿਹਨੇ ਲਿਖਣਾ ਗਾਉਣਾ ਸੀ, ਮਾਨ ਤੇਰਾ ਮਰ ਜਾਣਾ ਕਿਧਰੇ ਮੁਨਸ਼ੀ ਹੋਣਾ ਸੀ ਮੁਕੱਦਰ ਸਿਆਂ ਜੀ। ਤੇ ਜੀਰਾ ਜੀ ਕਹਿੰਦੇ ਆ ਕਿ ਬਹੁਤ ਕੁਝ ਕਿਤਾਬਾਂ ਚੋਂ ਸਿੱਖਣ ਨੂੰ ਮਿਲਦਾ ਜੀ। ਤੇ ਜੱਸੀ ਜੀ ਕਹਿੰਦੇ ਨਜ਼ਰ ਸਵੱਲੀ ਪੈ ਗਈ ਸਿਰ ਤੇ ਦਾਤਿਆ ਪ੍ਰਭਾਂ ਦੀ ਨਜ਼ਰ ਸਵੱਲੀ ਪੈ ਗਈ ਸਿਰ ਤੇ ਦਾਤਿਆ ਪ੍ਰਭਾਂ ਦੀ, ਪਿਆਰ ਵਿਖਾ ਕੇ ਲੁੱਟ ਲਿਆ ਜਾਨ ਮੇਰੀ ਅਰਬਾਂ ਖਰਬਾਂ ਦੀ, ਚੁਸਕ ਚਲਾਕੀ ਨਹੀਂ ਚੱਲਣੀ ਤਕਸੀਮਾਂ ਜ਼ਰਬਾਂ ਦੀ। ਕਿਆ ਬਾਤ ਹੈ ਜੀ। ਜੀਰਾ ਜੀ ਕਹਿੰਦੇ ਆ 2 ਵਜੇ ਰੋਜ਼ ਪੋਤੀ ਨੂੰ ਸਕੂਲੋਂ ਲੈ ਕੇ ਆਈਦਾ, ਰਸਤੇ ਦੇ ਵਿੱਚ ਬੱਸ ਮਿਲਦੀ ਜੀਰਾ ਟੂ ਤਲਵਾੜਾ, ਚਿੱਤ ਕਰਦਾ ਹੈ ਕਿ ਕਹਿੰਦੇ ਚਿੱਤ ਵੱਜਦਾ ਸ਼ੰਮੀ ਜੀ ਨੂੰ ਕਿਤੇ ਮਿਲ ਹੀ ਆਵਾਂ। ਕਿਆ ਬਾਤ ਹੈ, ਜ਼ਰੂਰ ਜੀ, ਜੀਆਂ ਨੂੰ ਜੀ ਸਵਾਗਤ ਰਹੇਗਾ ਜੀਰਾ ਸਾਹਿਬ।
ਜੀਰਾ ਟੂ ਤਲਵਾੜਾ, ਕਿਆ ਬਾਤ ਹੈ ਜੀ, ਸਿੱਧਾ ਹੀ ਰੂਟ ਹੈ ਜੀ। ਗੁਰੀ ਮਾਨ ਜੀ ਕਹਿੰਦੇ ਰਜਿੰਦਰ ਕੁਮਾਰ ਜੀ ਸਤਿ ਸ੍ਰੀ ਅਕਾਲ ਤੇ ਕੋਈ ਨਾ ਮਨਦੀਪ ਬਾਈ ਤੇ ਗੁਰੀ ਮਾਨ ਸਾਹਿਬ ਜੀ ਸਤਿ ਸ੍ਰੀ ਅਕਾਲ ਤੇ ਮਨਦੀਪ ਜੱਸੀ ਜੀ ਨੂੰ ਗੁੱਡ ਨਾਈਟ ਉਹ ਕਹਿੰਦੇ ਨੇ। ਤੇ ਇਕਬਾਲ ਮਾਂਗੜ ਜੀ ਕਹਿੰਦੇ ਆ ਭਾਰਤ ਵੀਰ ਦਾ ਜਨਮ ਦਿਨ ਵੀ ਆਉਣ ਵਾਲਾ ਜੀ, ਕਿਆ ਬਾਤ ਹੈ ਜੀ, ਸ਼ੁਕਰੀਆ ਜੀ ਇਕਬਾਲ ਮਾਂਗੜ ਜੀ, ਤੁਹਾਨੂੰ ਯਾਦ ਹੈ ਜੀ, ਸ਼ੁਕਰੀਆ ਉਹਦੇ ਲਈ। ਤੇ ਔਜਲਾ ਸਾਹਿਬ ਕਹਿੰਦੇ ਆ ਜੇ ਜ਼ਿੰਦਗੀ ਦੇ ਵਿੱਚ ਤੇਰਾ ਬਣਨਾ ਨਾ ਆਉਣਾ, ਬਣਦਾ ਨਾ ਆਉਣਾ ਤਾਂ ਫਿਰ ਕੀ ਹੁੰਦਾ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਉਹ ਇੱਕ ਅੱਖਰ ਦੇ ਵਿੱਚ ਯਾਦ ਰਹਿੰਦੇ ਨੇ, ਇਹ ਕੰਪਿਊਟਰ ਦੀ ਮੈਮਰੀ ਨਹੀਂ ਜਿਹੜੇ ਡਿਲੀਟ ਮਾਰਦੇ ਕੋਈ ਵੀ ਉਹਨਾਂ ਨੂੰ, ਤੇ ਅਖੀਰੀ ਸਾਹ ਤੱਕ ਸਾਂਭ ਸਾਂਭ ਕੇ ਰੱਖਾਂਗੇ ਜੀ। ਜੀਰਾ ਜੀ ਕਹਿੰਦੇ ਜ਼ਿੰਦਗੀ ਦੇ ਵਿੱਚ ਯਾਰੀ ਪਾਉਣੀ ਹੈ ਤੇ ਕਿਤਾਬਾਂ ਨਾਲ ਪਾਓ ਜਿਹੜੀ ਕਿ ਤੁਹਾਨੂੰ ਸੇਧ ਦਿੰਦੀਆਂ ਨੇ, ਕਿਆ ਬਾਤ ਹੈ ਜੀ, ਨੁਕਤੇ ਦੀ ਗੱਲ ਕਰ ਦਿੱਤੀ ਹੈ ਜੀਰਾ ਸਾਹਿਬ ਨੇ ਆਖਰੀ ਕਮੈਂਟ ਦੇ ਵਿੱਚ। ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਜੀ। ਲਓ ਦੋਸਤੋ, ਇਸ ਤਰ੍ਹਾਂ ਸਾਰਿਆਂ ਦੇ ਸੁਨੇਹੇ ਦੋਸਤਾਂ ਦੇ, ਜੇ ਕਿਸੇ ਦੋਸਤ ਦਾ ਮਿਸ ਕਰ ਗਿਆ ਹੋਇਆ ਸੁਨੇਹਾ ਤੇ ਨਾਮ ਲੈਣਾ ਰਹਿ ਗਿਆ ਹੋਵੇ ਉਹਦੇ ਲਈ ਗੁਸਤਾਖੀ ਮਾਫ਼। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਇੱਥੇ ਅੱਜ ਦੇ ਵਿਸ਼ੇ ਦੇ ਨਾਲ ਕਰਦੇ ਹਾਂ ਸਮਾਪਤੀ, ਜਿਸ ਦੇ ਵਿੱਚ ਬਾਕਮਾਲ ਮਚਾ ਆਇਆ ਗੱਲਬਾਤ ਕਰਨ ਦਾ ਵੀ ਤੇ ਦੋਸਤਾਂ ਨੇ ਸਾਥ ਨਿਭਾਇਆ ਜ਼ਿੰਦਗੀ ਨਾਮਾ ਹਾਲੇ ਦੁਨੀਆਂ ਦੇ ਵਿੱਚ। ਤੇ ਬਾਅਦ ਦੇ ਵਿੱਚ ਵੀ ਸੁਣ ਕੇ ਤੁਸੀਂ ਜ਼ਰੂਰ ਫੀਡਬੈਕ ਵੀ ਭੇਜ ਸਕਦੇ ਹੋ, ਯੂਟਿਊਬ ਦੇ ਉੱਤੇ ਕਮੈਂਟ ਵੀ ਦੇ ਸਕਦੇ ਹੋ, ਵਟਸਐਪ ਦੇ ਉੱਤੇ ਵੀ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ। ਤੇ ਇਹ ਸੀ ਜੀ ਅੱਜ ਦਾ ਵਿਸ਼ਾ, ਕਿਤਾਬਾਂ ਦੀ ਦੁਨੀਆ। ਕਿਤਾਬਾਂ ਬਦਲਦੀਆਂ ਨੇ ਸੋਚ ਤੇ ਸੋਚ ਬਦਲਦੀ ਹੈ ਜ਼ਿੰਦਗੀ। ਮੁਕੱਦਰ ਜੀ ਬਾਏ ਬਾਏ ਕਰਦੇ ਆ, ਸਤਿ ਸ੍ਰੀ ਅਕਾਲ ਦੋਸਤੋ। ਇਸ ਦੇ ਨਾਲ ਹੀ ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਹੋਵੇਗੀ ਮੁਲਾਕਾਤ ਤੇ 9:30 ਭਾਰਤੀ ਸਮੇਂ ਦੇ ਅਨੁਸਾਰ। ਸਤਿ ਸ੍ਰੀ ਅਕਾਲ ਦੋਸਤੋ। ਤੇ ਆਖਰੀ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਸੁਣ ਸਕਦੇ ਹੋ, ਵੈਬਸਾਈਟ ਦੇ ਉੱਤੇ, ਜੋ ਕਿ ਕਹਿੰਦਾ ਕਵਿਤਾ ਵਰਗੀਏ ਕੁੜੀਏ ਨੀ। ਤੇ ਉਹ ਗੀਤ ਤੁਹਾਡੇ ਨਾਲ ਗੁਰਵਿੰਦਰ ਬਰਾਰ ਹੋਣਾ ਦੀ ਜਿਹੜਾ ਆਵਾਜ਼ ਦੇ ਵਿੱਚ, ਇਹ ਬੜਾ ਪਿਆਰਾ ਗੀਤ ਹੈ, ਸੁਣਨ ਯੋਗ ਹੈ, ਇਸ ਨੂੰ ਜ਼ਰੂਰ ਸੁਣਿਓ। ਜਿਹੜੇ ਦੋਸਤ ਸੁਣਨਾ ਚਾਹੁੰਦੇ ਨੇ ਐਪ ਤੇ ਵੈਬਸਾਈਟ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਨੂੰ ਸਰਚ ਕਰੋ, ਤੇ ਯੂਟਿਊਬ ਨੂੰ ਲਾਈਕ ਕਰੋ, ਤੇ ਲਾਈਕ ਨਹੀਂ ਜਾਣੀ ਕਿ ਸਬਸਕ੍ਰਾਈਬ ਕਰੋ, ਤੇ ਫੇਸਬੁੱਕ ਨੂੰ ਲਾਈਕ ਤੇ ਉਹਨੂੰ ਜਿਹੜਾ ਫੋਲੋ ਕਰੋ। ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ। ਸਤਿ ਸ੍ਰੀ ਅਕਾਲ ਦੋਸਤੋ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇੜੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਫਿਰ ਤੋਂ ਲੈ ਕੇ ਤੁਹਾਡੇ ਨਾਲ ਸ਼ਾਮਲ ਹੈ। ਦੋਸਤ ਇੰਤਜ਼ਾਰ ਵੀ ਕਰ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਪਰਮਿੰਦਰ ਜੀ ਜੁੜੇ ਹੋਏ ਨੇ ਫਗਵਾੜੇ ਤੋਂ, ਸਤਿ ਸ੍ਰੀ ਅਕਾਲ ਸਾਹਿਬ ਨੂੰ ਭੇਜਦੇ ਆ ਭਾਰਤ ਸਾਹਿਬ ਤੇ ਸਾਰੇ ਪਿਆਰਿਆਂ ਦੋਸਤਾਂ ਨੂੰ। ਤੇ ਲਾਈਕ ਨੰਬਰ 1 ਸਤਿ ਸ੍ਰੀ ਅਕਾਲ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ US ਤੋਂ ਭੇਜ ਰਹੇ ਨੇ। ਲੋ ਦੋਸਤੋ, ਹੁਣ ਤੋਂ ਲੈ ਕੇ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਕਰਦੇ ਹਾਂ ਰਲ ਮਿਲ ਕੇ, ਕੁਝ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਜ ਦਾ ਵਿਚਾਰ ਤੇ ਹੋਰ ਸਾਰਾ ਸਿਲਸਿਲਾ ਚਲਾਵਾਂਗੇ। ਜਿਵੇਂ ਜਿਵੇਂ ਸਮਾਂ ਇਜਾਜ਼ਤ ਦੇਈ ਜਾਵੇਗਾ ਤੇ ਗੱਲਾਂ ਬਾਤਾਂ ਅੱਗੇ ਵਧਾਉਂਦੇ ਜਾਵਾਂਗੇ। ਅੱਜ 11 ਅਗਸਤ 2026 ਦਾ ਦਿਹਾੜਾ, ਜਿਸ ਦੇ ਵਿਚ ਅੱਜ ਦਾ ਵਿਚਾਰ ਤੇ ਸਮੇਂ ਤੇ ਸਥਿਤੀ ਦੀ ਗੱਲ ਕਰੀਏ ਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਦਾ ਸਮਾਂ ਹੈ। ਭਾਰਤ ਦੇ ਵਿਚ 9:41 ਰਾਤ ਦੇ ਹੋ ਚੁੱਕੇ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:11 ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ ਇਸ ਵਕਤ ਘੜੀਆਂ ਦੇ 9:11 ਦਾ ਸਮਾਂ ਜਿਹੜਾ ਘੜੀਆਂ ਦਰਸਾ ਰਹੀਆਂ ਨੇ। ਤੇ ਪ੍ਰੋਗਰਾਮਾਂ ਨੂੰ ਸੁਣਨ ਦੇ ਲਈ ਦੋਸਤੋ ਯੂਟਿਊਬ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਜਾਂ ਹੋਰ ਥਰਡ ਪਾਰਟੀ ਐਪ ਨੇ, ਉਹਨਾਂ ਦੇ ਜਾਣ ਤੋਂ ਪਹਿਲਾਂ ਜ਼ਰੂਰ ਕੋਸ਼ਿਸ਼ ਕਰਿਆ ਕਿ ਉਹ ਅਹਿਮੀਅਤ ਦਿਆ ਕਰੋ ਜੋ ਅਫੀਸ਼ੀਅਲ ਦੁਆਬਾ ਰੇਡੀਓ ਦੇ ਫੇਸਬੁੱਕ ਪੇਜ ਹੈ, ਐਪ ਹੈ, ਵੈਬਸਾਈਟ ਹੈ, ਯੂਟਿਊਬ ਦਾ ਚੈਨਲ ਹੈ, ਉਹਦੇ ਉੱਤੇ ਜਾ ਕੇ ਜ਼ਰੂਰ ਤੁਸੀਂ ਸ਼ਿਰਕਤ ਕਰਿਆ ਕਰੋ ਤੇ ਆਪਣੇ ਕਮੈਂਟ ਵੀ ਲਿਖਿਆ ਕਰੋ, ਪ੍ਰੋਗਰਾਮਾਂ ਦੇ ਬਾਬਤ ਕਿਵੇਂ ਲੱਗਦੇ ਆ ਸਾਰੇ ਸੁਝਾਅ ਵੀ ਦਿਆ ਕਰੋ। ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਥੱਲੇ ਕਮੈਂਟ ਕਰਕੇ ਜ਼ਰੂਰ ਤੁਸੀਂ ਯੂਟਿਊਬ ਦੇ ਉੱਤੇ ਜਾਂ ਵਟਸਐਪ ਦੇ ਉੱਤੇ ਜਿਹੜਾ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਉਹਦੇ ਉੱਤੇ ਕਾਲ ਮਿਲਾ ਕੇ ਆਪਣੀਆਂ ਪਿਆਰੀਆਂ ਤੇ ਨਿੱਘੀਆਂ ਗੱਲਾਂ ਬਾਤਾਂ ਵੀ ਕਰ ਸਕਦੇ ਹੋ ਤੇ ਨਾਲ ਦੀ ਨਾਲ ਉਹਦੇ ਉੱਤੇ ਕੋਈ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਫੁੱਲ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ ਤੇ ਜੇ ਉਸਦੇ ਵਿੱਚ ਖੁਸ਼ਬੂ ਨਹੀਂ ਤਾਂ ਉਹ ਜਿਹੜਾ ਵਿਅਰਥ ਹੈ। ਇਸੇ ਤਰ੍ਹਾਂ ਕੋਈ ਕਿੰਨੀਆਂ ਵੀ ਚੰਗੀਆਂ ਗੱਲਾਂ ਕਿਉਂ ਨਾ ਕਰਦਾ ਹੋਵੇ ਜੇ ਉਹਨਾਂ ਦੇ ਉੱਤੇ ਅਮਲ ਹੀ ਨਹੀਂ ਕਰਦਾ ਤਾਂ ਇਸਦਾ ਕੋਈ ਲਾਭ ਨਹੀਂ ਹੈ। ਗੌਤਮ ਬੁੱਧ ਹੋਣਾ ਦਾ ਇਹ ਕਥਨ ਹੈ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 11 ਅਗਸਤ 1778 ਦੇ ਵਿੱਚ ਜਿਮਨਾਸਟਿਕ ਦੀ ਜਿਹੜੀ ਸੀ ਨੀਂਹ ਰੱਖਣ ਵਾਲੇ ਜਰਮਨ ਦੇ ਫਰੈਡਰਿਕ ਲੁਡਵਿੰਗ ਦਾ ਜਿਹੜਾ ਜਨਮ ਹੁੰਦਾ ਹੈ। 1908 ਦੇ ਵਿੱਚ ਦੇਸ਼ ਭਗਤ ਖੁਦੀ ਰਾਮ ਬੋਸ ਨੂੰ ਮੁਜ਼ੱਫਰਪੁਰ ਜੇਲ੍ਹ ਦੇ ਵਿੱਚ ਫਾਂਸੀ ਲੱਗੀ ਤੇ 1961 ਦੇ ਵਿੱਚ ਕੇਂਦਰੀ ਪ੍ਰਸ਼ਾਸਿਤ ਇਲਾਕਾ ਦਾਦਰਾ ਨਗਰ ਜਿਹੜਾ ਸੀ ਤੇ ਹਵੇਲੀ ਪੁਰਤਗੀਜ਼ ਤੋਂ ਜਾਣੀ ਕਿ ਪੁਰਤਗਾਲੀਆਂ ਤੋਂ ਆਜ਼ਾਦ ਹੋ ਕੇ ਭਾਰਤ ਦਾ ਹਿੱਸਾ ਬਣ ਗਿਆ। 1972 ਦੇ ਵਿੱਚ ਦੇਸ਼ ਵੀਅਤਨਾਮ ਦੇ ਵਿੱਚੋਂ ਆਖਰੀ ਅਮਰੀਕੀ ਫੌਜਾਂ ਨਿਕਲਣੀਆਂ ਸ਼ੁਰੂ ਕੀਤੀਆਂ ਹੋ ਗਈਆਂ ਤੇ 1985 ਦੇ ਵਿੱਚ ਰੋਨਾਲਡ ਰੀਗਨ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ। 2012 ਦੇ ਵਿੱਚ ਇਰਾਨ ਦੇ ਵਿੱਚ ਭੂਚਾਲ ਆਇਆ ਤੇ ਉਹਦੇ ਵਿੱਚ 300 ਤੋਂ ਵੱਧ ਮੌਤਾਂ ਤੇ ਹਜ਼ਾਰਾਂ ਜਿਹੜੇ ਲੋਕ ਜ਼ਖਮੀ ਹੋਏ ਸਨ। 2017 ਦੇ ਵਿੱਚ ਐਮ ਵੈਕੀਆਈ ਨਾਇਡੂ ਜਿਹੜੇ ਸਨ 13ਵੇਂ ਉਪ ਰਾਸ਼ਟਰਪਤੀ ਬਣਦੇ ਆ। ਦੂਸਰੇ ਪਾਸੇ ਗੱਲ ਕਰਦੇ ਹਾਂ ਦੇਸ਼ ਭਗਤਾਂ ਦੀ, ਜਿਨ੍ਹਾਂ ਦੇ ਵਿੱਚ ਖੁਦੀ ਰਾਮ ਬੋਸ ਉਹਨਾਂ ਦਾ ਅੱਜ ਜ਼ਿਕਰ ਕਰਦੇ ਹਾਂ ਜੋ 19 ਸਾਲ ਦੀ ਉਮਰ ਦੇ ਵਿੱਚ ਫਾਂਸੀ ਦੇ ਉੱਤੇ ਚੜ ਗਏ ਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਛੋਟੀ ਉਮਰ ਦੇ ਸ਼ਹੀਦਾਂ ਦੇ ਵਿੱਚੋਂ ਇੱਕ ਸਨ। ਜਿਨ੍ਹਾਂ ਦਾ ਜਨਮ ਖੁਦੀ ਰਾਮ ਦਾ ਜਿਹੜਾ ਜਨਮ ਸੀਗਾ 3 ਦਸੰਬਰ 1899 ਨੂੰ ਬੰਗਾਲ ਦੇ ਪਿੰਡ ਬਹੁਵੈਨੀ ਜ਼ਿਲ੍ਹਾ ਮਦੀਨਾਪੁਰ ਦੇ ਵਿੱਚ ਤ੍ਰਿਲੋਕ ਨਾਥ ਦੇ ਘਰ ਮਾਤਾ ਲਕਸ਼ਮੀ ਪਰੀਆ ਦੇਵੀ ਦੀ ਕੁੱਖੋਂ ਹੁੰਦਾ ਹੈ। ਬਚਪਨ ਦੇ ਵਿੱਚ ਹੀ ਬਰਤਾਨੀਆ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਚੇਟਕ ਲੱਗ ਗਈ ਤੇ 9ਵੀਂ ਜਮਾਤ ਦੇ ਵਿੱਚੋਂ ਹਟ ਕੇ ਰੈਵੋਲਿਊਸ਼ਨਰੀ ਪਾਰਟੀ ਦੀ ਮੈਂਬਰਸ਼ਿਪ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਵੰਦੇ ਮਾਤਰਮ ਦੇ ਜਿਹੜਾ ਸੀ ਹੈਡਬਿਲ ਵੰਡਣ ਦੇ ਵਿੱਚ ਅਹਿਮ ਰੋਲ ਜਿਹੜਾ ਨਿਭਾਇਆ। ਲਾਰਡ ਕਰਜਨ ਦੇ ਵੱਲੋਂ ਬੰਗਾਲ ਦੀ ਵੰਡ ਦਾ ਜਿਹੜਾ ਲੋਕਾਂ ਵੱਲੋਂ ਭਾਰੀ ਵਿਰੋਧ ਹੋਇਆ ਜਿਸ ਦੇ ਦੌਰਾਨ ਬੋਸ ਨੇ ਜਿਹੜਾ ਸੀ ਹਿੱਸਾ ਲਿਆ। ਫਰਵਰੀ 1906 ਨੂੰ ਮਦੀਨਾਪੁਰ ਇੱਕ ਉਦਯੋਗ ਦੇ ਉੱਤੇ ਤੇ ਖੇਤੀਬਾੜੀ ਲੱਗੀ ਪ੍ਰਦਰਸ਼ਨੀ ਨੂੰ ਸੈਂਕੜੇ ਲੋਕ ਵੇਖਣ ਆਉਂਦੇ ਆ ਤੇ ਬੋਸ ਉੱਥੇ ਕ੍ਰਾਂਤੀਕਾਰੀ ਸਤਿੰਦਰ ਨਾਥ ਦੇ ਲਿਖੇ ਪੈਂਫਲੇਟ ਜਿਹੜੇ ਸਨ ਸੋਨਾਰ ਬਾਂਗਲਾ ਵੰਡ ਰਿਹਾ ਸੀ ਤੇ ਇੱਕ ਸਿਪਾਹੀ ਨੇ ਆ ਕੇ ਉਹਨੂੰ ਫੜ ਲਿਆ। ਉਸ ਦੇ ਮੂੰਹ ਦੇ ਉੱਤੇ ਮੁੱਕਾ ਮਾਰ ਕੇ ਭੱਜ ਨਿਕਲਿਆ ਤੇ 27 ਫਰਵਰੀ 1906 ਨੂੰ ਉਹ ਦੁਬਾਰਾ ਫੜਿਆ ਜਾਂਦਾ ਫਿਰ ਧੋਖਾ ਦੇ ਕੇ ਨਿਕਲ ਜਾਂਦਾ। ਫਿਰ ਫੜੇ ਜਾਣ ਦੇ ਉੱਤੇ 2 ਮਹੀਨੇ ਦੀ ਸਜ਼ਾ ਹੁੰਦੀ ਹੈ ਤੇ 16/5/1906 ਨੂੰ ਰਿਹਾ ਹੋ ਜਾਂਦਾ ਹੈ ਤੇ 6/10/1907 ਨੂੰ ਰੇਲਵੇ ਸਟੇਸ਼ਨ ਦੇ ਉੱਤੇ ਗਵਰਨਰ ਦੀ ਟ੍ਰੇਨ ਦੇ ਉੱਤੇ ਬੰਬ ਸੁੱਟਿਆ ਪਰ ਉਹ ਫਿਰ ਬਚ ਗਿਆ। 1907 ਦੇ ਵਿੱਚ 2 ਅੰਗਰੇਜ਼ਾਂ ਵਾਟਸਨ ਤੇ ਪੈਂਫਲਟ ਫੁੱਲਰ ਦੇ ਕੀਤਾ ਹਮਲਾ ਨਾਕਾਮ ਰਿਹਾ। ਯੁਗਾਤਰ ਸੰਮਤੀ ਨੇ ਪ੍ਰਫੁੱਲ ਕੁਮਾਰ ਚਾਕੀ ਤੇ ਬੋਸ ਨੂੰ ਪਿਸਤੌਲ ਦੇ ਉੱਤੇ ਤੇ ਬੰਬ ਦੇ ਕੇ ਜੱਜ ਜਿਹੜਾ ਸੀ ਉਸ ਸਮੇਂ ਦਾ ਕਿੰਗਸ ਫੋਰਡ ਨੂੰ ਜਿਹੜਾ ਮਾਰਨ ਦੀ ਜ਼ਿੰਮੇਵਾਰੀ ਸੌਂਪੀ ਕਿਉਂਕਿ ਇਸ ਜੱਜ ਨੇ ਬੰਗਾਲ ਦੀ ਵੰਡ ਦੇ ਵਿਰੋਧ ਦੇ ਵਿੱਚ ਲੋਕਾਂ ਤੇ ਕ੍ਰਾਂਤੀਕਾਰੀਆਂ ਨੂੰ ਸਖ਼ਤਾਂ ਜਿਹੜੀਆਂ ਸਨ ਸਜ਼ਾਵਾਂ ਦਿੱਤੀਆਂ ਸੀ ਤੇ ਉਸਨੇ ਉਸਨੂੰ ਤਰੱਕੀ ਦੇ ਕੇ ਮੁਜ਼ੱਫਰਪੁਰ ਦਾ ਜਿਹੜਾ ਜ਼ਿਲ੍ਹਾ ਸੈਸ਼ਨ ਜੱਜ ਬਣਾ ਕੇ ਭੇਜ ਦਿੱਤਾ ਗਿਆ। ਬੋਸ ਤੇ ਚਾਕੀ ਨੇ ਜਿਹੜਾ ਸੀ ਜੱਜ ਦੇ ਬੰਗਲੇ ਉੱਤੇ ਬੱਗੀਆਂ ਦਾ ਜਿਹੜਾ ਨਿਰੀਖਣ ਕਰਦੇ ਰਹੇ ਉੱਥੇ ਪੇ ਕਿਦੋਂ ਆਉਂਦੇ ਆ ਜਾਂਦੇ ਆ ਲੰਘਦੇ ਆ ਤੇ ਇੱਕ ਦਿਨ ਹਨੇਰੇ ਦੇ ਵਿੱਚ ਭੁਲੇਖੇ ਨਾਲ ਜੱਜ ਦੀ ਅਗਲੀ ਬੱਗੀ ਜਿਹੜੀ ਸੀ ਉਹਦੇ ਉੱਤੇ ਬੰਬ ਸੁੱਟ ਦਿੱਤਾ ਜਾਂਦਾ ਹੈ ਪਰ ਉਹ ਬਚ ਜਾਂਦਾ ਹੈ। ਰਾਤੋ ਰਾਤ ਨੰਗੇ ਪੈਰੀ 24 ਮੀਲ ਦੂਰ ਨਿਕਲ ਗਏ। ਆਖਰ ਉਹਨਾਂ ਪਿੱਛੇ ਲੱਗੀ ਪੁਲਿਸ ਨੇ ਬੋਸ ਨੂੰ ਗ੍ਰਿਫ਼ਤਾਰ ਕੀਤਾ ਤੇ ਚਾਕੀ ਨੇ ਖੁਦ ਨੂੰ ਗੋਲੀ ਮਾਰ ਕੇ ਉੱਥੇ ਆਪਣੇ ਆਪ ਨੂੰ ਖਤਮ ਕੀਤਾ ਤੇ 11 ਅੱਜ ਦੇ ਦਿਹਾੜੇ ਦੇ ਉੱਤੇ ਅਗਸਤ ਨੂੰ 1908 ਨੂੰ ਇਸ ਯੋਧੇ ਨੂੰ ਮੁਜ਼ੱਫਰਪੁਰ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਗਈ। ਅੰਡੇਮਾਨ ਨਿਕੋਬਾਰ ਦਾ ਥੋੜਾ ਜ਼ਿਕਰ ਕਰਦਿਆਂ ਕਿਉਂਕਿ ਗਦਰੀਆਂ ਦਾ ਤੇ ਯੋਧਿਆਂ ਦਾ ਦੇਸ਼ ਭਗਤਾਂ ਦਾ ਇਹ ਘਰ ਮੰਨਿਆ ਜਾਂਦਾ ਹੈ ਤੇ ਉੱਥੇ ਦੇ ਨਿਕੋਬਾਰ ਰਚਕ ਤੱਤ ਦੇ ਬਾਰੇ ਗੱਲ ਕਰਦਿਆਂ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹਦੇ ਬਾਰੇ। ਦੇਸ਼ ਦੇ ਵਿੱਚ ਕਿਤੇ ਵੀ ਪਹਿਲੀ ਵਾਰ ਪੋਰਟ ਬਲੇਅਰ ਜਿਹੜਾ ਸੀ ਉਹਦੇ ਵਿੱਚ ਹੀ ਤਿਰੰਗਾ ਲਹਿਰਾਇਆ ਗਿਆ ਸੀ ਜੋ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੀ ਰਾਜਧਾਨੀ ਹੈ। ਅੰਡੇਮਾਨ ਟਾਪੂਆਂ ਦੀ ਉਤਪਤੀ ਦੇ ਬਾਰੇ ਲੋਕਾਂ ਦੇ ਵਿੱਚ ਵੱਖੋ ਵੱਖਰੀਆਂ ਮਾਨਤਾਵਾਂ ਨੇ। ਮੰਨਿਆ ਜਾਂਦਾ ਹੈ ਕਿ ਅੰਡੇਮਾਨ ਸ਼ਬਦ ਮਲੇ ਸ਼ਬਦ ਹੈਂਡੂਮਨ ਤੋਂ ਜਿਹੜਾ ਆਉਂਦਾ ਹੈ ਜੋ ਕਿ ਹਿੰਦੂ ਦੇਵਤੇ ਹਨੂਮਾਨ ਦੇ ਨਾਮ ਦਾ ਬਦਲਿਆ ਹੋਇਆ ਕਹਿੰਦੇ ਰੂਪ ਹੈ। ਨਿਕੋਬਾਰ ਸ਼ਬਦ ਵੀ ਇਸ ਭਾਸ਼ਾ ਤੋਂ ਲਿਆ ਗਿਆ ਤੇ ਜਿਸਦਾ ਅਰਥ ਹੈ ਨੰਗੇ ਲੋਕਾਂ ਦੀ ਧਰਤੀ। ਅਸਲ ਦੇ ਵਿੱਚ ਤਾਂ ਉਹ ਜਿਹੜੇ ਪਹਿਲੇ ਲੋਕ ਸਨ ਨਾ ਦੁਨੀਆਂ ਦੇ ਉੱਤੇ ਆਏ ਨੇ ਰੈੱਡ ਇੰਡੀਅਨ ਕਹਿ ਲਓ ਜਾਂ ਆਪਣੇ ਆਦਿਵਾਸੀ ਕਹਿ ਲਓ ਉਹਨਾਂ ਆਪਣੇ ਅੰਡੇਮਾਨ ਨਿਕੋਬਾਰ ਦੇ ਵਿੱਚ ਉਹ ਪਹਿਲੀਆਂ ਨਸਲਾਂ ਰਹਿੰਦੀਆਂ ਨੇ। ਇੱਥੇ ਰਹਿਣ ਵਾਲੇ ਮੂਲ ਕਬੀਲੇ ਬਾਹਰੋਂ ਆਏ ਲੋਕਾਂ ਦੇ ਨਾਲੋਂ ਨਹੀਂ ਰਲਦੇ ਹੈ। ਇੱਥੋਂ ਦੇ ਵਸਨੀਕ ਮੁੱਖ ਤੌਰ ਦੇ ਉੱਤੇ ਜਰਵਾ ਕਬੀਲੇ ਦੇ ਨੇ ਤੇ ਉਹ ਗਿਣਤੀ ਦੇ ਵਿੱਚ 500 ਤੋਂ ਘੱਟ ਨੇ। ਇਹ ਟਾਪੂ ਵਿਸ਼ਵ ਪੱਧਰ ਦੇ ਉੱਤੇ ਬਹੁਤ ਮਸ਼ਹੂਰ ਹੈ ਪਰ ਅੱਜ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਨੇ ਜਿੱਥੇ ਮਨੁੱਖ ਨਹੀਂ ਪਹੁੰਚ ਸਕੇ। ਇਸ ਦੇ ਕੁੱਲ 572 ਟਾਪੂਆਂ ਦੇ ਵਿੱਚੋਂ ਸਿਰਫ 36 ਦੌਰੇ ਜਿਹੜੇ ਨੇ ਜਾਂ ਰਹਿਣ ਯੋਗ ਨੇ, ਮਤਲਬ ਕਿ ਘੁੰਮਣ ਫਿਰਨ ਲਈ ਨੇ, 36 ਜਾਂ ਫਿਰ ਉੱਥੇ ਰਹਿਣ ਯੋਗ ਨੇ। ਸਿਰਫ ਚੁਣੇ ਹੋਏ ਲੋਕਾਂ ਨੂੰ ਖੋਜ ਜਾਂ ਸਰਵੇਖਣ ਦੇ ਲਈ ਨਿਕੋਬਾਰ ਜਾਣ ਦੀ ਆਗਿਆ ਹੈ ਕਿਉਂਕਿ ਉੱਥੇ ਬਹੁਤ ਸਾਰੀਆਂ ਐਸੀਆਂ ਨੈਚੁਰਲ ਚੀਜ਼ਾਂ ਨੇ ਜਿਹੜੀਆਂ ਮੈਡੀਸਨ ਦੇ ਰੂਪ ਦੇ ਵਿੱਚ ਵੀ ਵਰਤੀਆਂ ਜਾਂਦੀਆਂ ਤੇ ਉਹ ਆਦਿਵਾਸੀ ਜਿਹੜੇ ਉਹ ਰਹਿੰਦੇ ਆ ਉਹਨਾਂ ਨੂੰ ਉੱਥੇ ਪਤਾ ਹੈ ਤੇ ਬੜਾ ਹੀ ਜਿਹੜਾ ਉਹ ਸੇਫ ਇਲਾਕਾ ਮੰਨਿਆ ਜਾਂਦਾ ਹੈ। ਸੈਲਾਨੀਆਂ ਦੇ ਲਈ ਇੱਥੇ ਜਾਣਾ ਵੀ ਮੁਸ਼ਕਲ ਹੈ। ਬ੍ਰਿਟਿਸ਼ ਸ਼ਾਸਨ ਨੇ ਇਸ ਜਗ੍ਹਾ ਦੀ ਵਰਤੋਂ ਕ੍ਰਾਂਤੀਕਾਰੀਆਂ ਨੂੰ ਆਜ਼ਾਦੀ ਸੰਗਰਾਮ ਅੰਦੋਲਨ ਦੇ ਵਿੱਚ ਜਬਰ ਦੀ ਨੀਤੀ ਦੇ ਉੱਤੇ ਤਹਿਤ ਭਾਰਤ ਤੋਂ ਦੂਰ ਰੱਖਣ ਦੇ ਲਈ ਕੀਤੀ ਸੀ। ਇਸ ਦੇ ਕਾਰਨ ਕਰਕੇ ਹੀ ਅੰਦੋਲਨਕਾਰੀਆਂ ਦੇ ਵਿੱਚ ਇਸ ਨੂੰ ਕਾਲਾ ਪਾਣੀ ਵਜੋਂ ਜਾਣਿਆ ਜਾਣ ਲੱਗ ਪਿਆ। ਇਸ ਦੇ ਲਈ ਪੋਰਟ ਬਲੇਅਰ ਦੇ ਵਿੱਚ ਇੱਕ ਵੱਖਰੀ ਸੈਲੂਲਰ ਜੇਲ੍ਹ ਜਿਹੜੀ ਹੈ ਬਣਾਈ ਗਈ ਸੀ ਜਿਸ ਨੂੰ ਬ੍ਰਿਟਿਸ਼ ਕਾਲ ਦੇ ਦੌਰਾਨ ਭਾਰਤ ਦੇ ਲਈ ਸਾਈਬੇਰੀਆ ਦੀ ਤਰ੍ਹਾਂ ਜਿਹੜਾ ਮੰਨਿਆ ਜਾਂਦਾ ਸੀ। ਇਸ ਟਾਪੂ ਦੇ ਵਿੱਚ ਵਪਾਰਕ ਮੱਛੀ ਫੜਨ ਦੇ ਉੱਤੇ ਪਾਬੰਦੀ ਹੈ। ਇਹ ਧਰਤੀ ਉੱਤੇ ਉਹਨਾਂ ਕੁਝ ਸਥਾਨਾਂ ਦੇ ਵਿੱਚੋਂ ਇੱਕ ਹੈ ਜਿੱਥੇ ਮੱਛੀਆਂ ਨੂੰ ਆਪਣੀ ਉਮਰ ਪੂਰੀ ਕਰਨ ਤੋਂ ਬਾਅਦ ਮਰਨ ਅਤੇ ਆਪਣੀ ਜ਼ਿੰਦਗੀ ਜਿਉਣ ਦਾ ਮੌਕਾ ਮਿਲਦਾ ਹੈ। ਅੰਡੇਮਾਨ ਭਾਰਤ ਦੇ ਮੁਕਾਬਲੇ ਇੰਡੋਨੇਸ਼ੀਆ ਅਤੇ ਬਰਮਾ ਦੇ ਨੇੜੇ ਹੈ ਤੇ ਇੰਡੋਨੇਸ਼ੀਆ ਤੋਂ ਅੰਡੇਮਾਨ ਦੀ ਦੂਰੀ 150 ਕਿਲੋਮੀਟਰ ਹੈ ਜਦੋਂ ਕਿ ਭਾਰਤ ਦੀ ਸਰਹੱਦ ਇਸ ਤੋਂ 800 ਕਿਲੋਮੀਟਰ ਦੂਰ ਹੈ। ਅੰਡੇਮਾਨੀ ਟਾਪੂਆਂ ਦੇ ਉੱਤੇ 90% ਖੇਤਰ ਸੰਘਣਾ ਜੰਗਲ ਹੈ। ਇਹ ਭਾਰਤ ਦੇ ਕਿਸੇ ਵੀ ਹੋਰ ਰਾਜ ਦੇ ਨਾਲੋਂ ਜ਼ਿਆਦਾ। ਅੰਡੇਮਾਨ ਦੇ ਵਿੱਚ ਬਹੁਤ ਜ਼ਿਆਦਾ ਤਿੱਤਲੀ ਵੇਖੋਗੇ ਕਿਉਂਕਿ ਉੱਥੇ ਵਾਤਾਵਰਨ ਜਿਹੜਾ ਕੂਲ ਹੈ ਤੇ ਅੰਡੇਮਾਨ ਤਿੱਤਲੀਆਂ ਦੇ ਲਈ ਇੱਕ ਹੈਪੀ ਟਾਪੂ ਮੰਨਿਆ ਜਾਂਦਾ ਹੈ। ਆਲੇ ਦੁਆਲੇ ਦੇ ਜਿਹੜੇ ਖੰਡੀ ਟਾਪੂਆਂ ਤੋਂ ਬਹੁਤ ਸਾਰੀਆਂ ਤਿੱਤਲੀਆਂ ਇੱਥੇ ਪਹੁੰਚਦੀਆਂ ਨੇ ਤੇ ਅੰਡੇਮਾਨ ਦੇ ਵਿੱਚ ਨਾਰੀਅਲ ਦੇ ਕੇਕੜੇ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਆ। ਇਹ ਜ਼ਮੀਨ ਤੇ ਪਾਏ ਜਾਣ ਵਾਲੇ ਸਭ ਤੋਂ ਵੱਡੇ ਕੇਕੜਿਆਂ ਦੇ ਵਿੱਚੋਂ ਇੱਕ ਨੇ। ਇਸ ਟਾਪੂ ਦੇ ਉੱਤੇ ਬੰਗਾਲੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ। ਇਸ ਤੋਂ ਇਲਾਵਾ ਇੱਥੇ ਹਿੰਦੀ, ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ ਬੋਲਣ ਵਾਲੇ ਵੀ ਲੋਕ ਨੇ। ਅੰਡੇਮਾਨ ਦੇ ਵਿੱਚ ਆਪਣੀ ਕਲੋਨੀ ਸਥਾਪਿਤ ਕਰਨ ਵਾਲਾ ਪਹਿਲਾ ਯੂਰਪੀਅਨ ਇੱਕ ਡੈਨਿਸ਼ ਜਿਹੜਾ ਸੀ ਡੈਨਮਾਰਕ ਨਿਵਾਸੀ ਸੀਗਾ ਜੋ 1755 ਦੇ ਵਿੱਚ ਅੰਡੇਮਾਨ ਪਹੁੰਚ ਗਿਆ। ਬ੍ਰਿਟਿਸ਼ ਸਭ ਤੋਂ ਪਹਿਲਾਂ 1799 ਦੇ ਵਿੱਚ ਜਿਹੜਾ ਸੀ ਅੰਡੇਮਾਨ ਪੁੱਜੇ ਹੈ, ਤੇ ਉਹ ਵੀ ਚਾਥਮ ਟਾਪੂ ਦੇ ਉੱਤੇ। ਅੰਗਰੇਜ਼ਾਂ ਨੇ ਇੱਥੇ ਆਪਣੀ ਬਸਤੀ ਤੇ ਜਲ ਸੈਨਾ ਦਾ ਅੱਡਾ ਬਣਾਇਆ। ਡੈਨਿਸ਼ ਬਸਤੀਵਾਦੀ ਰਾਜ ਇੱਥੇ 1868 ਦੇ ਵਿੱਚ ਖਤਮ ਹੋਇਆ। ਇਸ ਦੇ ਲਈ ਹੋਇਆ ਕਿਉਂਕਿ ਅੰਗਰੇਜ਼ਾਂ ਨੇ ਇਸ ਨੂੰ ਖਰੀਦਿਆ ਸੀ। ਇਸ ਤੋਂ ਬਾਅਦ ਟਾਪੂ ਦੇ ਸਮੁੱਚੇ ਅਧਿਕਾਰ ਅੰਗਰੇਜ਼ਾਂ ਦੇ ਹੱਥਾਂ ਦੇ ਵਿੱਚ ਚਲੇ ਗਏ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਜਿਹੜਾ ਅੰਡੇਮਾਨ ਤੇ ਨਿਕੋਬਾਰ ਇਕੱਲਾ ਹੀ ਜਿਹੜਾ ਸੀ ਭਾਰਤੀ ਖੇਤਰ ਸੀਗਾ ਜਿਸਦੇ ਉੱਤੇ ਜਪਾਨ ਦਾ ਕਬਜ਼ਾ ਸੀ। ਜਪਾਨ ਨੇ ਭਾਰਤ ਦੇ ਉੱਤਰ ਪੂਰਬ ਦੇ ਕੁਝ ਹਿੱਸਿਆਂ ਦੇ ਉੱਤੇ ਵੀ ਕਬਜ਼ਾ ਕਰ ਲਿਆ। ਇਸ ਟਾਪੂ ਦੇ ਉੱਤੇ ਜਪਾਨ ਨੇ 3 ਸਾਲਾਂ ਤੱਕ ਕਬਜ਼ਾ ਕੀਤਾ। ਸੁਭਾਸ਼ ਚੰਦਰ ਬੋਸ ਉਹਨਾਂ ਨੇ ਜਪਾਨ ਦੀ ਮਦਦ ਦੇ ਨਾਲ ਆਪਣੇ ਆਜ਼ਾਦ ਹਿੰਦ ਫੌਜ ਨੂੰ ਹੋਰ ਮਜ਼ਬੂਤ ਕੀਤਾ। ਇਹ ਦੂਜੇ ਵਿਸ਼ਵ ਯੁੱਧ ਦਾ ਸਮਾਂ ਸੀ। ਬੋਸ ਨੇ ਉੱਤਰ ਅਤੇ ਦੱਖਣ ਦੇ ਟਾਪੂਆਂ ਦਾ ਨਾਂ ਸ਼ਹੀਦ ਦਵੀਪ ਅਤੇ ਸਵਰਾਜ ਦਵੀਪ ਰੱਖਿਆ ਸੀ। ਅੰਡੇਮਾਨ ਦੇ ਦੋ ਟਾਪੂਆਂ ਦਾ ਨਾਂ ਈਸਟ ਇੰਡੀਆ ਕੰਪਨੀ ਦੇ ਦੋ ਅਧਿਕਾਰੀਆਂ ਦੇ ਨਾਂ ਦੇ ਉੱਤੇ ਰੱਖਿਆ ਗਿਆ। ਇਹ ਟਾਪੂ ਹੈਵਲੋਕ ਅਤੇ ਨੀਲ ਟਾਪੂ ਨੇ। ਉੱਤਰੀ ਅੰਡੇਮਾਨ ਟਾਪੂਆਂ ਦੇ ਵਿੱਚ ਸਥਿਤ ਕੁਦਰਤੀ ਪ੍ਰੇਮੀ ਇਸ ਨੂੰ ਪਸੰਦ ਕਰਦੇ ਹੈ ਤੇ ਸਥਾਨ ਆਪਣੇ ਸੰਤਰੀ ਚਾਵਲ ਸੰਤਰੇ ਆਪਣੇ ਉਹਨਾਂ ਲਈ ਮਸ਼ਹੂਰ ਹੈ ਤੇ ਚਾਵਲ ਚੌਲ ਤੇ ਸਮੁੰਦਰੀ ਜੀਵਾਂ ਦੇ ਲਈ ਮਸ਼ਹੂਰ ਹੈ ਕਿਉਂਕਿ ਜਿਹੜੇ ਲੋਕ ਇਹਨਾਂ ਦਾ ਸੇਵਨ ਕਰ ਲੈਂਦੇ ਖਾ ਸਕਦੇ ਆ ਉਹਨਾਂ ਦੇ ਲਈ ਬਹੁਤ ਹੈਲਥੀ ਹੈ। ਇੱਥੇ ਸੈਂਡਲ ਪੀਕ ਆਲੇ ਦੁਆਲੇ ਦੇ ਟਾਪੂਆਂ ਤੋਂ ਸਭ ਤੋਂ ਉੱਚਾ ਸਥਾਨ ਮੰਨਿਆ ਜਾਂਦਾ ਜੋ 732 ਮੀਟਰ ਉੱਚਾ ਹੈ। ਕਲਪੋਂਗ ਅੰਡੇਮਾਨ ਦੀ ਇਕਲੌਤੀ ਨਦੀ ਹੈ ਤੇ ਇੱਥੋਂ ਵਗਦੀ ਹੈ। ਲਓ ਦੋਸਤੋ, ਇਹ ਸੀ ਜੀ ਅੰਡੇਮਾਨ ਨਿਕੋਬਾਰ ਦਾ ਕੁਝ ਪਿਛੋਕੜ, ਰੋਚਕ ਤੱਤ ਉਹਦੇ ਤੇ ਖਾਸੀਅਤਾਂ। ਤੇ ਲੋ ਫਿਰ ਹੁਣ ਆਪਾਂ ਚੱਲਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡੇ ਲਈ ਫੋਨ ਕਾਲਾਂ ਵੀ ਜਿਹੜੀਆਂ ਨਾਲ ਖੁੱਲੀਆਂ ਰਹਿਣਗੀਆਂ। +358 44 944 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਰਾਜਾ ਸੈਣੀ ਸਾਹਿਬ ਦੇ ਨਾਲ ਵੀ ਗੱਲਬਾਤ ਚਲਾਵਾਂਗੇ ਤੇ ਤੁਹਾਡੇ ਨਾਲ ਵੀ ਗੱਲ ਵਧਾਵਾਂਗੇ। ਅੱਜ 11 ਅਗਸਤ 2026 ਦਾ ਦਿਹਾੜਾ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਹੋ ਸਕਦੇ ਆ ਸਪੀਕਰ ਸਦਵਾ ਤਲਬ ਤੇ ਫਸਲਾਂ ਤੇ ਨਸਲਾਂ ਤਬਾਹ, ਝੋਨੇ ਦਾ ਜਿਹੜਾ ਕਹਿਰ ਫਿਰ ਮਚੇਗਾ ਤੇ ਫਸਲਾਂ ਨੂੰ ਬੂਰ ਨਹੀਂ ਪੈ ਰਿਹਾ। ਜੱਜਾਂ ਦੇ ਘਰ ਚੋਰ ਫਸ ਬੜੇ ਨੇ ਤੇ ਕਟਹਿਰੇ ਦੇ ਵਿੱਚ ਮੋਰ ਜਿਹੜੇ ਨੇ ਨੱਚ ਰਹੇ ਨੇ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਦੋ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਪ੍ਰਧਾਨ ਮੰਤਰੀ ਲੇਡੀਜ਼ ਜਿਹੜੀਆਂ ਨੇ ਪੂਰੀ ਪਾਵਰ ਦੇ ਨਾਲ ਗੱਲ ਕਰਦੀਆਂ ਨੇ ਤੇ ਉਹ ਚਾਹੇ ਡੈਨਿਸ਼ ਡੈਨਮਾਰਕ ਦੀ ਪ੍ਰਧਾਨ ਮੰਤਰੀ ਹੋਵੇ ਤੇ ਚਾਹੇ ਹੋਵੇ ਇਟਲੀ ਦੀ ਮੈਲੋਨੀ, ਤੜਸੱਲੀ ਮਚਾ ਕੇ ਰੱਖ ਦਿੱਤੀਆਂ ਨੇ। ਗੱਲਾਂ ਬਾਤਾਂ ਉਹਨਾਂ ਦੀਆਂ ਵੀ ਕਰਾਂਗੇ ਤੇ ਸੰਸਦ ਦੇ ਵਿੱਚ ਹੰਗਾਮੇ ਦੇ ਦੌਰਾਨ ਮਿੰਟਾਂ ਸਕਿੰਟਾਂ ਦੇ ਵਿੱਚ 14 ਮਿੰਟਾਂ ਦੇ ਵਿੱਚ ਬਿੱਲ ਦੋ ਪਾਸ ਕਰ ਦਿੱਤੇ ਗਏ ਨੇ। ਲੋਕਤੰਤਰ ਦੇ ਲਈ ਵੱਡਾ ਸਵਾਲ ਹੈ ਤੇ ਪੰਜਾਬ ਦੇ ਵਿੱਚ ਨਸ਼ਿਆਂ ਤੋਂ ਲੈ ਕੇ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ। ਵਿਧਾਨ ਸਭਾ ਸਪੀਕਰ ਖਿਲਾਫ਼ ਅਕਾਲ ਤਖ਼ਤ ਸਾਹਿਬ ਪਹੁੰਚੀ ਹੈ ਸ਼ਿਕਾਇਤ ਤੇ ਕਿਸਾਨੀ ਤੇ ਮੰਡਰਾ ਰਹੇ ਨੇ ਝੋਨੇ ਦੇ ਪੈਦਾਵਾਰ ਘਟਣ ਦੇ ਖਤਰੇ। ਅੱਜ ਦੇ ਹਾਲ ਇਹ ਦੁਨੀਆਂ ਦੇ ਵਿੱਚ ਗੱਲ ਹੋਵੇਗੀ ਉਹਨਾਂ ਮੁੱਦਿਆਂ ਦੀ ਜੋ ਸਿਰਫ ਖ਼ਬਰਾਂ ਹੀ ਨਹੀਂ ਸਗੋਂ ਸਾਡੇ ਸਮਾਜ ਤੇ ਭਵਿੱਖ ਦੇ ਨਾਲ ਜੁੜੇ ਸਵਾਲ ਨੇ। ਦੁਨੀਆਂ ਦੇ ਮੰਚ ਦੇ ਉੱਤੇ ਭਾਰਤ ਚੀਨ ਤਣਾਅ, ਅਮਰੀਕਾ ਇਰਾਨ ਟਕਰਾਅ, ਅਡਾਨੀ ਮਾਮਲੇ ਦੇ ਵਿੱਚ ਜਿਹੜੀ ਹੈ ਖੁੱਲ੍ਹੀ ਛੁੱਟੀ, ਉਹਨੂੰ ਜਿਹੜੀ ਹੈ ਜੋ ਅਮਰੀਕਾ ਅਦਾਲਤ ਦਾ ਫੈਸਲਾ ਆ ਚੁੱਕਿਆ, ਯੂਰਪ ਦੀ ਬਦਲਦੀ ਇਮੀਗ੍ਰੇਸ਼ਨ ਨੀਤੀ, ਅਮਰੀਕਾ ਵੱਲੋਂ ਵੀਜ਼ਾ ਰੱਦ ਕਰਨ ਦੀ ਵੱਡੀ ਕਾਰਵਾਈ ਤੇ ਚੰਦਰਮਾ ਦੇ ਉੱਤੇ ਭਾਰਤ ਦੀ ਵੱਧਦੀ ਭੂਮਿਕਾ, ਇਹ ਸਭ ਤੁਹਾਡੇ ਸਾਹਮਣੇ ਜਿਹੜੇ ਰੱਖਾਂਗੇ ਤੇ ਗੱਲਾਂ ਬਾਤਾਂ ਕਰਦਿਆਂ ਸਭ ਤੋਂ ਪਹਿਲਾਂ ਕਹਿੰਦੇ ਆ ਬੈਠ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ। ਜ਼ਿੰਦਗੀ ਦੀਆਂ ਤਲਖ ਹਕੀਕਤਾਂ ਅੱਗੇ ਬੁਲੰਦ ਹੌਸਲੇ ਨੇ, ਲੋਹੀਆਂ ਆਪਣੇ ਚਾਲ ਸਾਹਿਬ ਜੁੜਦੇ ਹੁੰਦੇ ਆ ਨਕੋਦਰ ਏਰੀਏ ਤੋਂ ਲੋਹੀਆਂ ਖਾਸ। ਲੋਹੀਆਂ ਤੋਂ ਪੰਜ ਬਜ਼ੁਰਗਾਂ ਦੀ ਚਰਚਾ ਜਿਹੜੀ ਹੋ ਰਹੀ ਹੈ ਜਿਨ੍ਹਾਂ ਨੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਅੱਗੇ ਬੁਲੰਦ ਹੌਸਲੇ ਬੁਲੰਦ ਕੀਤੇ ਹੈ ਤੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਆ ਤੇ ਲੋਹੀਆਂ ਦੇ ਚਾਰ ਅਣਥੱਕ ਬਜ਼ੁਰਗ ਕੀ ਕਹਿੰਦੇ ਨੇ ਉਹ, ਉਹਨਾਂ ਦੀ ਗੱਲਬਾਤ ਦੇ ਨਾਲ ਸ਼ੁਰੂਆਤ ਕਰਦੇ ਹਾਂ। ਬਹੁਤ ਘੱਟ ਜਿਹੜੀਆਂ ਪੋਜ਼ਿਟਿਵ ਖ਼ਬਰਾਂ ਆਉਂਦੀਆਂ ਨੇ। ਨਗਰ ਦੇ ਸਭ ਤੋਂ ਵਧੇਰੇ ਭੀੜ ਭੜੱਕੇ ਵਾਲੇ ਇਲਾਕੇ ਸ਼ਹੀਦ ਭਗਤ ਸਿੰਘ ਚੌਂਕ ਦੇ ਨੇੜਿਓਂ ਲੰਘਦਿਆਂ ਅਕਸਰ ਹੀ ਇੱਕ ਵੱਖਰਾ ਦ੍ਰਿਸ਼ ਦੇਖਣ ਨੂੰ ਮਿਲਦਾ। ਚਾਂਦੀ ਰੰਗੀਆਂ ਦਾੜੀਆਂ ਤੇ ਚਿੱਟੇ ਹੋ ਚੁੱਕੇ ਸਿਰ ਦੇ ਵਾਲ ਭਾਵੇਂ ਬੁਢਾਪੇ ਦੀ ਗਵਾਹੀ ਦਿੰਦੇ ਨੇ ਪਰ ਉਹ ਆਪੋ ਆਪਣੇ ਰਿਕਸ਼ਿਆਂ ਦੇ ਉੱਤੇ ਬੈਠ ਕੇ ਸਵਾਰੀਆਂ ਦੀ ਉਡੀਕ ਕਰਦੇ ਇਹਨਾਂ ਚਾਰ ਬਜ਼ੁਰਗਾਂ ਦੀਆਂ ਅੱਖਾਂ ਦੇ ਵਿੱਚ ਅੱਜ ਵੀ ਜ਼ਿੰਦਗੀ ਜਿਉਣ ਦਾ ਅਟੁੱਟ ਜਜ਼ਬਾ ਜਿਹੜਾ ਝਲਕਦਾ। ਇਸ ਉਮਰ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕ ਘਰਾਂ ਜਾਂ ਆਰਾਮ ਦੀ ਜ਼ਿੰਦਗੀ ਜਿਹੜੀ ਆ ਬਤੀਤ ਕਰਦੇ ਆ, ਉੱਥੇ ਇਹ ਚਾਰੇ ਬਜ਼ੁਰਗ ਹੱਡ ਭੰਨਵੀਂ ਜਿਹੜੀ ਮਿਹਨਤ ਕਰਕੇ ਸਮਾਜ ਦੇ ਲਈ ਹਿੰਮਤ ਹੌਸਲੇ ਤੇ ਆਤਮ ਨਿਰਭਰਤਾ ਦੀ ਜਿਹੜੀ ਵੱਡੀ ਮਿਸਾਲ ਬਣੇ ਹੋਏ ਨੇ। 39 ਸਾਲਾਂ ਤੋਂ ਰਿਕਸ਼ੇ ਦੀ ਸੀਟ ਦੇ ਉੱਤੇ ਹੈ। ਵਾਰਡ ਨੰਬਰ 4 ਦੇ ਰਹਿਣ ਵਾਲੇ 70 ਸਾਲਾਂ ਜਗੀਰ ਸਿੰਘ ਦੀ ਜ਼ਿੰਦਗੀ ਦਾ ਸਫ਼ਰ ਸੰਘਰਸ਼ਾਂ ਦੇ ਨਾਲ ਭਰਿਆ ਰਿਹਾ। 39 ਸਾਲਾਂ ਤੋਂ ਰਿਕਸ਼ੇ ਦੀ ਸੀਟ ਦੇ ਉੱਤੇ ਬੈਠ ਕੇ ਹੱਡ ਭੰਨਵੀ ਮਿਹਨਤ ਕਰਕੇ ਜੀਵਨ ਬਸਰ ਕੀਤਾ। ਭਾਵੇਂ ਕਿ ਉਸਦੇ ਪਰਿਵਾਰ ਦੇ ਵਿੱਚ 2 ਲੜਕੇ ਤੇ 3 ਲੜਕੀਆਂ ਨੇ ਜੋ ਵਿਆਹੇ ਹੋਏ ਨੇ ਤੇ ਆਪਣੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਨੇ। ਜਗੀਰ ਸਿੰਘ ਦਾ ਬਚਪਨ ਜ਼ਿਮੀਂਦਾਰਾਂ ਦੇ ਕੋਲ ਕਾਮੇ ਵਜੋਂ ਤੇ ਬਾਅਦ ਦੇ ਵਿੱਚ ਰਾਜ ਮਿਸਤਰੀਆਂ ਦੇ ਨਾਲ ਦਿਹਾੜੀ ਕਰਕੇ ਬੀਤਿਆ। 1985 ਤੋਂ ਲਗਾਤਾਰ ਰਿਕਸ਼ਾ ਚਲਾ ਰਹੇ ਹਾਂ ਜਗੀਰ ਸਿੰਘ। ਉਹਨਾਂ ਦੀ 15 ਸਾਲ ਪਹਿਲਾਂ ਪਤਨੀ ਦਾ ਦੇਹਾਂਤ ਹੋਣ ਤੋਂ ਬਾਅਦ ਵੀ ਉਹਨਾਂ ਨੇ ਮਿਹਨਤ ਦਾ ਪੱਲਾ ਨਾ ਛੱਡਿਆ। ਅੱਜ ਕੱਲ੍ਹ ਆਟੋ ਰਿਕਸ਼ਿਆਂ ਦੇ ਦੌਰ ਦੇ ਦਿਨਾਂ ਦੇ ਭਾਰ ਦੇ ਵਿੱਚ ਵੀ ਮਸਾਂ 100 ਤੋਂ 150 ਰੁਪਏ ਹੀ ਕਮਾ ਪਾਉਂਦੇ ਨੇ ਤੇ ਕਦੇ ਕਦਾਈ 200 ਰੁਪਏ ਬਣਦੇ ਐ। ਸਰਕਾਰ ਵੱਲੋਂ ਮਿਲਦੀ 1500 ਰੁਪਏ ਪੈਨਸ਼ਨ ਪਰਿਵਾਰਕ ਖਰਚਿਆਂ ਦੇ ਵਿੱਚ ਹੀ ਨਿਕਲ ਜਾਂਦੀ ਹੈ। ਕਿਸੇ ਕਿਸਮ ਦਾ ਨਸ਼ਾ ਨਾ ਕਰਨ ਵਾਲੇ ਜਗੀਰ ਸਿੰਘ ਦਾ ਕਹਿਣਾ ਕਿ ਘਰ ਦੇ ਵਿੱਚ ਜਿਹੜਾ ਵਿਹਲੇ ਬੈਠਣ ਦੇ ਨਾਲੋਂ ਬਗਾਰ ਭਲੀ ਹੈ, ਨਾਲੋਂ ਚੌਂਕ ਦੇ ਵਿੱਚ ਜਾ ਕੇ 2 ਪੈਸੇ ਵੀ ਕਮਾ ਲਈਏ ਤਾਂ ਟਾਈਮ ਵੀ ਚੰਗਾ ਬਤੀਤ ਹੋ ਜਾਂਦਾ। ਉਮਰ ਨੂੰ ਮਾਤ ਦਿੰਦੀ ਹੈ ਉਹਨਾਂ ਦੀ ਹਿੰਮਤ। ਨੇੜਲੇ ਪਿੰਡ ਫੁੱਲ ਘੁੱਦੂਵਾਲ ਦੇ ਜਿਹੜਾ ਰਹਿਣ ਵਾਲਾ 85 ਸਾਲਾਂ ਸੁੱਚਾ ਸਿੰਘ ਇਸ ਟੋਲੀ ਦੇ ਸਭ ਤੋਂ ਵਡੇਰੀ ਉਮਰ ਦਾ ਵਿਅਕਤੀ ਹੈ। ਉਹਨਾਂ ਦੇ ਪਰਿਵਾਰ ਦੇ ਵਿੱਚ 2 ਲੜਕੇ ਤੇ 4 ਲੜਕੀਆਂ ਜੋ ਸਾਰੇ ਵਿਆਹੇ ਨੇ ਤੇ ਆਪੋ ਆਪਣੀ ਮਿਹਨਤ ਕਰਦੇ ਨੇ। ਬਚਪਨ ਦੇ ਵਿੱਚ ਜ਼ਿਮੀਂਦਾਰਾਂ ਦੇ ਕੋਲ ਸੀਰੀ ਦੇ ਵਜੋਂ ਕੰਮ ਕਰਨ ਤੋਂ ਬਾਅਦ ਸਾਲ 1985 ਤੋਂ ਉਹ ਵੀ ਲਗਾਤਾਰ ਰਿਕਸ਼ਾ ਚਲਾ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ। ਸਰਕਾਰੀ ਪੈਨਸ਼ਨ 1500 ਰੁਪਏ ਮਿਲਣ ਦੇ ਬਾਵਜੂਦ ਉਹ ਅੱਜ ਵੀ ਨਿਰਾਸ਼ ਨਹੀਂ ਨੇ। ਬੈਠਣ ਦੀ ਬਜਾਏ ਆਤਮ ਸਨਮਾਨ ਦੇ ਨਾਲ ਆਪਣੀ ਮਿਹਨਤ ਕਰਨਾ ਪਸੰਦ ਕਰਦੇ ਐ। ਅੱਧੀ ਸਦੀ ਦਾ ਸਫ਼ਰ ਤੈਅ ਕਰ ਲਿਆ ਪਿੰਡ ਫੂਲ ਘੁੱਦੂਵਾਲ ਦੇ ਹੀ ਰਹਿਣ ਵਾਲੇ ਸੂਬਾ ਸਿੰਘ ਨੇ। ਪਿਛਲੇ 50 ਸਾਲਾਂ ਤੋਂ ਰਿਕਸ਼ਾ ਚਲਾ ਰਹੇ ਐ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਪਤਨੀ, 2 ਵਿਆਹੇ ਹੋਏ ਲੜਕੇ ਤੇ 1 ਦਿਵਿਅੰਗ ਧੀ ਹੈ ਜੋ ਅਣਵਿਆਹੀ ਹੈ, ਪਰ ਘਰ ਦੇ ਕੰਮ ਕਾਰ ਬਹੁਤ ਚੰਗੀ ਤਰ੍ਹਾਂ ਸੰਭਾਲਦੀ ਹੈ। ਜ਼ਿੰਦਗੀ ਦੇ ਪ੍ਰਤੀ ਸਕਾਰਾਤਮਕ ਨਜ਼ਰੀਆ ਰੱਖਣ ਵਾਲੇ ਸੂਬਾ ਸਿੰਘ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਮਿਲਦੀ 1500 ਰੁਪਏ ਪੈਨਸ਼ਨ ਤੇ ਰਿਕਸ਼ੇ ਦੀ ਕਮਾਈ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ ਤੇ ਉਹ ਦੱਸਦੇ ਨੇ ਕਿ ਰਿਕਸ਼ਾ ਚਲਾਉਣ ਦੇ ਨਾਲ ਸਰੀਰਕ ਚੁਸਤੀ ਬਣੀ ਰਹਿੰਦੀ ਹੈ ਤੇ ਸਮਾਂ ਲੰਘ ਜਾਂਦਾ ਹੈ ਤੇ ਪਰਿਵਾਰ ਦੇ ਲਈ ਆਰਥਿਕ ਸਹਾਰਾ ਵੀ ਬਣ ਜਾਂਦਾ ਹੈ। ਪਰਿਵਾਰ ਦੇ ਲਈ ਅਣਥੱਕ ਮਿਹਨਤ ਕਰਦੇ ਹੈ। ਚਹੁਆਂ ਦੇ ਵਿੱਚੋਂ ਜਾਣੀ ਕਿ 4 ਦੇ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਨੇ ਪਿਆਰਾ ਸਿੰਘ, ਪਿਆਰਾ ਨਾਂ ਹੈ, ਪਿਆਰਾ ਸਿੰਘ ਜਿਨ੍ਹਾਂ ਦੀ ਉਮਰ ਲਗਭਗ 60 ਸਾਲ ਹੈ। ਉਹ ਵੀ ਪਿਛਲੇ 40 ਤੋਂ 45 ਸਾਲਾਂ ਤੋਂ ਰਿਕਸ਼ਾ ਖਿੱਚ ਰਹੇ ਨੇ ਤੇ ਇਹਨਾਂ ਦਾ ਪਰਿਵਾਰਕ ਸੰਘਰਸ਼ ਅਜੇ ਲੰਮੇਰਾ ਹੈ। ਇਸਦੇ ਪਰਿਵਾਰ ਦੇ ਵਿੱਚ ਪਤਨੀ, 2 ਲੜਕੇ ਤੇ 2 ਲੜਕੀਆਂ ਨੇ। ਸੰਘਰਸ਼ਮਈ ਜੀਵਨ ਦੇ ਵਿੱਚ ਕਦੇ ਉਮੀਦ ਦਾ ਪੱਲਾ ਨਾ ਛੱਡਣ ਵਾਲੇ ਪਿਆਰਾ ਸਿੰਘ ਦਾ ਕਹਿਣਾ ਕਿ ਇੱਕ ਲੜਕਾ ਮੈਟ੍ਰਿਕ ਤੇ ਦੂਜਾ ਪ੍ਰਾਇਮਰੀ ਪਾਸ ਹੈਗਾ ਜੋ ਜਗਰਾਤਿਆਂ ਆਦੀਆਂ ਦੇ ਵਿੱਚ ਸਮਾਗਮਾਂ ਦੇ ਵਿੱਚ ਜਾ ਕੇ ਕਮਾਈ ਕਰਦਾ ਹੈ ਤੇ ਉਹ ਸਰਕਾਰੀ ਪੈਨਸ਼ਨ, ਲੜਕਿਆਂ ਦੀ ਕਮਾਈ ਅਤੇ ਆਪਣੇ ਰਿਕਸ਼ੇ ਦੇ ਆਸਰੇ ਆਪਣੇ ਘਰ ਦਾ ਗੁਜ਼ਾਰਾ ਬੜੇ ਹੀ ਆਤਮ ਸਮਰਪਣ ਦੇ ਨਾਲ ਜਿਹੜਾ ਚਲਾ ਰਿਹਾ। ਇਹਨਾਂ 4 ਬਜ਼ੁਰਗਾਂ ਦੀ ਕਹਾਣੀ ਤੋਂ ਇੱਕ ਗੱਲ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆ ਜਾਂਦੀ ਹੈ ਕਿ ਉਮਰ ਦੇ ਇਸ ਪੜਾਅ ਦੇ ਵਿੱਚ ਵੀ ਪਹੁੰਚ ਕੇ ਇਹਨਾਂ ਨੇ ਕਦੇ ਹਾਲਾਤ ਅੱਗੇ ਗੋਡੇ ਨਾ ਟੇਕੇ। ਨਵੀਂ ਤਕਨਾਲੋਜੀ, ਈ ਰਿਕਸ਼ਾ, ਆਟੋ ਦੀ ਆਮਦ ਦੇ ਉੱਤੇ ਵੀ ਸਮੇਂ ਦੀ ਘਾਟ ਦੇ ਕਾਰਨ ਭਾਵੇਂ ਇਹਨਾਂ ਦੀ ਕਮਾਈ ਬਹੁਤ ਘੱਟ ਗਈ ਹੈ, ਪਰ ਇਹਨਾਂ ਦੇ ਹੌਸਲੇ ਅਜੇ ਵੀ ਜਿਹੜੇ ਨੇ ਚਟਾਨ ਵਾਂਗ ਦ੍ਰਿੜ ਨੇ। ਇਹਨਾਂ 4 ਦਾ ਕਹਿਣਾ ਹੈ ਕਿ ਮਿਹਨਤ ਦੀ ਰੋਟੀ ਵਿੱਚ ਜੋ ਸਵਾਦ ਹੈ ਨਾ, ਉਹ ਮੁਫ਼ਤ ਦੀਆਂ ਖੈਰਾਤਾਂ ਦੇ ਵਿੱਚ ਨਹੀਂ ਹੈ। ਸਭ ਤੋਂ ਵੱਡੀ ਤੇ ਮਹੱਤਵਪੂਰਨ ਗੱਲ ਉਹਨਾਂ ਆਖੀ ਕਿ ਇਹ 4 ਬਜ਼ੁਰਗ ਕਿਸੇ ਵੀ ਤਰ੍ਹਾਂ ਦੇ ਭੈੜੇ ਨਸ਼ੇ ਤੋਂ ਪੂਰੀ ਤਰ੍ਹਾਂ ਦੂਰ ਨੇ ਤੇ ਇਹਨਾਂ ਦਾ ਜੀਵਨ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਇੱਕ ਪ੍ਰੇਰਨਾ ਸਰੋਤ ਹੈ ਜੋ ਥੋੜੀ ਜਿਹੀ ਨਿਰਾਸ਼ਾ ਦੇ ਵਿੱਚ ਹਿੰਮਤ ਜੜੀ ਨੇ ਹਾਰ ਜਾਂਦੇ ਨੇ ਤੇ ਢਹਿੰਦੀ ਕਲਾ ਦੇ ਵੱਲ ਨੂੰ ਜਾਂਦੇ ਨੇ। ਲੋ ਦੋਸਤੋ, ਇਹ ਨੇ ਜੇ ਉਹ 4 ਬਜ਼ੁਰਗ ਜਿਨ੍ਹਾਂ ਨੇ ਮਿਸਾਲ ਪੈਦਾ ਕਰਕੇ ਰੱਖ ਦਿੱਤੀ ਹੈ ਤੇ ਸਾਡੇ ਵਰਗਿਆਂ ਨੂੰ ਬਥੇਰਾ ਕੁਝ ਮਿਲਦਾ ਹੈ ਪਰ ਫਿਰ ਵੀ ਅਸੀਂ ਮਰੂ ਮੁਰੂ ਕਰਦੇ ਹਾਂ ਕਿ ਆਹ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ, ਆਹ ਵੀ ਕਰ ਲਈਏ ਇਕੱਠਾ, ਉਹ ਵੀ ਕਰ ਲਈਏ ਇਕੱਠਾ, ਪਰ ਜਿਹੜੀ ਮਿਹਨਤ ਦੀ ਕਮਾਈ ਹੈ ਉਹ ਸਵਾਦ ਤੇ ਅਹਿਸਾਸ ਇਹਨਾਂ ਚੀਜ਼ਾਂ ਦੇ ਵਿੱਚੋਂ ਜਿਹੜਾ ਮਿਲਦਾ ਹੈ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਇਸ ਦੇ ਨਾਲ ਜੁੜੀਆਂ ਹੋਈਆਂ, ਅੱਗੇ ਵੱਧਦੇ ਹਾਂ। ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਗੱਲ ਕਰਦੇ ਹਾਂ। ਕਾਟੋ ਕਲੇਸ਼ ਜੋ ਕਾਂਗਰਸ ਦਾ ਵੱਧ ਰਿਹਾ, ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਵਿਧਾਇਕਾਂ ਦੇ ਨਾਲ ਮੀਟਿੰਗ ਨੇ ਚਰਚਾ ਛੇੜ ਦਿੱਤੀ ਹੈ ਤੇ ਕਾਂਗਰਸੀ ਆਗੂਆਂ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਮਿਲਣ ਦੇ ਲਈ ਸਮਾਂ ਮੰਗ ਲਿਆ। ਪੰਜਾਬ ਕਾਂਗਰਸ ਦੇ ਵਿਚ ਚੱਲ ਰਹੀ ਗੁੱਟਬਾਜ਼ੀ ਦੇ ਦਰਮਿਆਨ ਹੁਣ ਚੰਨੀ ਵੜਿੰਗ ਧੜੇ ਤੋਂ ਬਾਅਦ ਪਾਰਟੀ ਦੇ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੇ ਦਰਜਨ ਤੋਂ ਜ਼ਿਆਦਾ ਕਾਂਗਰਸੀ ਵਿਧਾਇਕਾਂ ਦੇ ਨਾਲ ਚੰਡੀਗੜ੍ਹ ਦੇ ਵਿਚ ਮੀਟਿੰਗ ਕਰਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦਾ ਫੈਸਲਾ ਲਿਆ। ਇਸ ਤੋਂ ਬਾਅਦ ਵਿਧਾਇਕਾਂ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਨਾਲ ਮੁਲਾਕਾਤ ਦੇ ਲਈ ਸਮਾਂ ਮੰਗਿਆ। ਜਾਣਕਾਰੀ ਦੇ ਅਨੁਸਾਰ ਵਿਧਾਇਕ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਤੇ ਪਾਰਟੀ ਦੇ ਆਗੂਆਂ ਵਿਚਕਾਰ ਚੱਲ ਰਹੇ ਵਿਵਾਦ ਨੂੰ ਲੈ ਕੇ ਰਾਹੁਲ ਗਾਂਧੀ ਦੇ ਸਾਹਮਣੇ ਆਪਣੀ ਗੱਲ ਰੱਖਣਾ ਚਾਹੁੰਦੇ ਐ। ਇਹ ਪਤਾ ਵੀ ਲੱਗਿਆ ਕਿ ਪ੍ਰਤਾਪ ਸਿੰਘ ਬਾਜਵਾ ਦਿੱਲੀ ਪਹੁੰਚ ਗਏ ਨੇ ਤੇ ਅਜਿਹੇ ਦੇ ਵਿਚ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਦੇ ਵਿਚ ਇਸ ਘਟਨਾਕ੍ਰਮ ਨੂੰ ਅਹਿਮ ਜੜਾ ਮੰਨਿਆ ਜਾ ਰਿਹਾ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ 6 ਜੁਲਾਈ ਨੂੰ ਚੰਡੀਗੜ੍ਹ ਪਹੁੰਚੇ ਸਨ। ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਸਰਕਾਰੀ ਨਿਵਾਸ ਦੇ ਉੱਤੇ ਜਾ ਕੇ ਉਨ੍ਹਾਂ ਦੇ ਨਾਲ ਮੀਟਿੰਗ ਕੀਤੀ ਸੀ ਤੇ ਇਸ ਮੀਟਿੰਗ ਦੇ ਵਿਚ ਰਾਜਾ ਵੜਿੰਗ ਤੇ ਚੰਨੀ ਧੜੇ ਦੇ ਬਾਗੀ ਆਗੂ ਮੌਜੂਦ ਨਹੀਂ ਸਨ। ਬਾਜਵਾ ਨੇ ਉਸ ਸਮੇਂ ਕਿਹਾ ਸੀ ਕਿ ਜਦੋਂ ਬਘੇਲ ਪਹਿਲੇ ਦਿਨ ਆਏ ਸਨ ਤਾਂ ਉਨ੍ਹਾਂ ਵਾਅਦਾ ਕੀਤਾ ਸੀ ਕਿ ਉਹ ਬਾਜਵਾ ਇਕ ਸੀਨੀਅਰ ਕਾਂਗਰਸੀ ਹੋਣ ਦੇ ਜਿਹੜੇ ਨਾਤੇ ਨਾਰਾਜ਼ ਆਗੂਆਂ ਤੇ ਹਾਈਕਮਾਂਡ ਦੇ ਦਰਮਿਆਨ ਕੰਮ ਕਰਨ ਦੀ ਕੋਸ਼ਿਸ਼ ਕਰਨਗੇ। ਪੰਜਾਬ ਦੇ ਵਿਧਾਇਕਾਂ ਨੇ ਕਿਹਾ ਕਿ ਕਾਫ਼ੀ ਲੰਮੇ ਸਮੇਂ ਤੋਂ ਪੰਜਾਬ ਕਾਂਗਰਸ ਦੇ ਆਗੂਆਂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਨਹੀਂ ਹੋਈ। ਵਿਧਾਇਕਾਂ ਦੀ ਰਾਏ ਇਹ ਵੀ ਸੀ ਕਿ ਮੌਜੂਦਾ ਹਾਲਾਤਾਂ ਨੂੰ ਲੈ ਕੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਜਾਵੇ ਤੇ ਪਾਰਟੀ ਦੇ ਵਿਚ ਆਗੂਆਂ ਵਿਚਕਾਰ ਜੋ ਮਤਭੇਦ ਨੇ ਉਨ੍ਹਾਂ ਦੇ ਬਾਰੇ ਰਾਹੁਲ ਗਾਂਧੀ ਨੂੰ ਜਾਣੂ ਕਰਵਾਇਆ ਜਾਵੇਗਾ। ਗੁਪਤ ਮੀਟਿੰਗ ਦੇ ਨਾਲ ਕੋਈ ਫਰਕ ਨਹੀਂ ਪੈਣਾ। ਕਾਂਗਰਸੀ ਆਗੂਆਂ ਨੇ ਇਹ ਵੀ ਕਹਿ ਦਿੱਤਾ ਕਿ ਪੰਜਾਬ ਦੇ ਕਈ ਵਿਧਾਇਕ ਨੇ ਬੀਤੇ ਦਿਨ ਹੀ ਚੰਡੀਗੜ੍ਹ ਦੇ ਵਿਚ ਮੀਟਿੰਗ ਕੀਤੀ ਹੈ ਤੇ ਰਾਹੁਲ ਗਾਂਧੀ ਨੂੰ ਮਿਲਣ ਦੇ ਲਈ ਸਮਾਂ ਮੰਗਿਆ, ਪਰ ਹਾਈਕਮਾਂਡ ਨੇ ਰਾਜਾ ਵੜਿੰਗ ਦੇ ਵਿਚ ਭਰੋਸਾ ਪ੍ਰਗਟਾਇਆ ਤੇ ਰਾਜਾ ਵੜਿੰਗ ਪਾਰਟੀ ਦੇ ਦਿਨ ਰਾਤ ਕਹਿੰਦੇ ਕੰਮ ਕਰ ਰਹੇ ਨੇ। ਦੂਸਰੇ ਪਾਸੇ ਇਕ ਵੀਡੀਓ ਵਾਇਰਲ ਹੋ ਗਈ ਜਿਸ ਨੇ ਆਮ ਆਦਮੀ ਪਾਰਟੀ ਨੂੰ ਪ੍ਰੈਸ ਕਾਨਫਰੰਸਾਂ ਦੇ ਉਤੇ ਜਿਹੜਾ ਕੰਮੇ ਲਾ ਦਿੱਤਾ। ਹਰਪਾਲ ਚੀਮਾ ਦਾ ਹਰਭਜਨ ਸਿੰਘ ਦੇ ਉਤੇ ਪਲਟਵਾਰ ਹੋਇਆ ਤੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਭਾਜਪਾ ਦੀ ਸਾਜਿਸ਼ ਹੈ, ਪਰ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਤੇ ਫਿਰ ਆਪਣੇ ਕ੍ਰਿਕਟਰ ਜਿਹੜੇ ਨੇ ਹਰਭਜਨ ਭੱਜੀ ਉਨ੍ਹਾਂ ਨੇ ਫਿਰ ਚੌਕੇ ਛੱਕੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਪੰਜਾਬ ਦੀਆਂ ਜਿਹੜੀਆਂ ਅਸਲ ਤਸਵੀਰਾਂ ਆਪਣੇ ਪੇਜ ਦੇ ਉੱਤੇ ਪਾਉਣੀਆਂ ਸ਼ੁਰੂ ਕਰਤੀਆਂ। ਪੰਜਾਬੀ ਆਡੀਓ ਹੋਣ ਦੇ ਨਾਲ ਘਟਨਾ ਕਹਿੰਦੇ ਪੰਜਾਬ ਦੀ ਨਹੀਂ ਬਣ ਜਾਂਦੀ। MP ਹਰਭਜਨ ਸਿੰਘ ਨੂੰ ਪੰਜਾਬ ਪੁਲਿਸ ਨੇ ਵੀ ਘੇਰਿਆ ਤੇ ਪੁਲਿਸ ਨੇ ਸਾਬਕਾ ਕ੍ਰਿਕਟਰ ਨੂੰ ਦਿੱਤੀ ਹੈ ਤੱਥਾਂ ਦੀ ਪੜਤਾਲ ਕਰਨ ਦੀ ਸਲਾਹ। ਦੂਜੇ ਪਾਸੇ ਗੁਜਰਾਤ ਦੇ ਵਿਚ ਡਰੱਗ ਜਿਹੜੀ ਆ ਬਰਾਮਦ ਹੁੰਦੀ ਹੈ ਉਹਦੇ ਉੱਤੇ ਚੁੱਪੀ ਕਿਉਂ ਹੈ, ਇਹ ਗੱਲ ਆਪਣੇ ਪੰਨੂ ਹੁਣਾਂ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੀ ਹੈ, ਬਲਤੇਜ ਪੰਨੂ ਹੁਣਾਂ ਨੇ, ਤੇ ਕਿਹਾ ਕਿ ਰਾਜਸਥਾਨ ਦੀ ਵੀਡੀਓ ਨੂੰ ਪੰਜਾਬ ਦੀ ਦੱਸ ਕੇ ਬਦਨਾਮ ਕਰਨ ਦੀ ਸਾਜਿਸ਼ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ 2 ਨਸ਼ੇੜੀਆਂ ਦੀ ਵੀਡੀਓ ਪੰਜਾਬ ਦੇ ਵਿਚ ਨਹੀਂ ਸਗੋਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਵਿਚ ਬਣੀ ਹੋਈ ਪਾਈ ਗਈ ਹੈ। ਚੀਮਾ ਨੇ ਸੰਸਦ ਮੈਂਬਰ ਹਰਭਜਨ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਆਪ ਹੀ ਸੀ ਜਿਸਨੇ ਸੂਬੇ ਦੇ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਪਛਾਣਿਆ ਤੇ ਸੋਚਿਆ ਕਿ ਉਹ ਪੰਜਾਬੀ ਨੌਜਵਾਨਾਂ ਦੇ ਲਈ ਇਕ ਰੋਲ ਮਾਡਲ ਬਣਨਗੇ। ਇਸ ਦੇ ਲਈ ਅਸੀਂ ਉਨ੍ਹਾਂ ਨੂੰ ਸੰਸਦ ਦੇ ਉੱਪਰਲੇ ਸਦਨ ਦੇ ਵਿਚ ਆਪ ਅਤੇ ਇਸ ਦੀ ਸਿਆਸੀ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਨ ਦੇ ਲਈ ਭੇਜਿਆ ਸੀ, ਪਰ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਭਾਜਪਾ ਦੇ ਵਿਚ ਸ਼ਾਮਲ ਹੋਣ ਤੋਂ ਬਾਅਦ ਉਹ ਬਿਲਕੁਲ ਇਸ ਦੇ ਉਲਟ ਕਰ ਰਹੇ ਨੇ। ਹਰਭਜਨ ਸਿੰਘ ਨੇ ਬੀਤੇ ਜਿਹੜਾ ਦੇਰ ਰਾਤ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਦੇ ਵਿਚ ਦੋ ਪੱਗਾਂ ਬੰਨੇ ਨੌਜਵਾਨ ਅਜੀਬ ਹਾਲਤ ਦੇ ਵਿਚ ਖੜੇ ਦਿਖਾਈ ਦੇ ਰਹੇ, ਜਾਨੀ ਕਿ ਜ਼ੋਂਬੀ ਦੇ ਰੂਪ ਦੇ ਵਿਚ, ਤੇ ਉਨ੍ਹਾਂ ਨੇ ਪੰਜਾਬ ਦਾ ਕੀ ਹਾਲ ਕਰ ਦਿੱਤਾ ਇਹ ਲਿਖਿਆ, ਜਾਪਦਾ ਹੈ ਕਿ ਮੇਰੇ ਪੰਜਾਬ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ, ਸਰਕਾਰਾਂ ਨੇ ਪੰਜਾਬ ਤੇ ਪੰਜਾਬੀ ਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ। ਇਹ ਵੀਡੀਓ ਜੋ ਕਿ ਵਾਇਰਲ ਹੋ ਚੁੱਕੀ ਹੈ ਉਹਨੂੰ ਜਿਹੜਾ ਲੱਖਾਂ ਲੋਕਾਂ ਨੇ ਦੇਖਿਆ। ਕੁਝ ਆਨਲਾਈਨ ਪਲੇਟਫਾਰਮ ਦਾਅਵਾ ਕਰ ਰਹੇ ਨੇ ਕਿ ਇਹ ਵੀਡੀਓ ਵਿਚਲੇ ਨਸ਼ੇੜੀਆਂ ਨੇ ਜ਼ੋਂਬੀ ਡਰੱਗ ਜਿਹੜੀ ਹੈ ਜਾਨੀ ਕਿ ਜਾਇਲਾ ਜੀਨ ਨੂੰ ਜਿਹੜਾ ਓਪੀਓਡਸ ਦੇ ਵਿਚ ਗੈਰ ਕਾਨੂੰਨੀ ਤੌਰ ਦੇ ਉੱਤੇ ਮਿਲਾ ਕੇ ਖਾਧਾ ਜਾਪਦਾ ਹੈ। ਚੀਮਾ ਨੇ ਉਨ੍ਹਾਂ ਨੂੰ ਜਿਹੜਾ ਦੋਸ਼ ਉਨ੍ਹਾਂ ਦੇ ਉੱਤੇ ਦੋਸ਼ ਲਾਇਆ ਕਿ ਅਜਿਹੀ ਵੀਡੀਓ ਪੋਸਟ ਕਰਨਾ, ਇਸ ਨੂੰ ਪੰਜਾਬ ਦੇ ਵਿਚ ਬਣੀ ਹੋਣ ਦਾ ਲੇਬਲ ਦੇਣਾ, ਪੰਜਾਬ ਨੂੰ ਬਦਨਾਮ ਕਰਨ ਤੇ ਨਸ਼ੇ ਦੇ ਮੁੱਦੇ ਦੇ ਉੱਤੇ ਪੰਜਾਬ ਵਿਰੋਧੀ ਤੇ ਪੰਜਾਬੀ ਵਿਰੋਧੀ ਜਿਹੜਾ ਬਿਰਤਾਂਤ ਸਥਾਪਿਤ ਕਰਨ ਦੇ ਲਈ ਭਾਜਪਾ ਦੀ ਇੱਕ ਸਾਜਿਸ਼ ਹੈ ਤੇ ਕਿਹਾ ਕਿ ਭਾਜਪਾ ਦਾ ਘਿਨਾਉਣਾ ਮਨਸੂਬਾ ਸਾਫ਼ ਨਜ਼ਰ ਆ ਰਿਹਾ। ਚੀਮਾ ਨੇ ਕਿਹਾ ਕਿ ਗੁਜਰਾਤ ਦੀਆਂ ਬੰਦਰਗਾਹਾਂ ਦੇ ਉੱਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਫੜੇ ਜਾਣ ਦੀਆਂ ਘਟਨਾਵਾਂ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਨਸ਼ੇ ਗੁਜਰਾਤ ਦੇ ਰਾਹੀਂ ਪੰਜਾਬ ਦੇ ਵਿਚ ਭੇਜੇ ਜਾ ਰਹੇ ਨੇ। ਹਰ ਕੋਈ ਇਹ ਵੀ ਜਾਣਦਾ ਹੈ ਕਿ ਭਾਜਪਾ ਅਕਾਲੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਨਸ਼ੇ ਦੀ ਅਲਾਮਤ ਦੇ ਵਿੱਚ ਕਹਿੰਦੇ ਕਈ ਗੁਣਾ ਵਾਧਾ ਹੋਇਆ ਸੀ ਤੇ ਭਾਈ ਤੁਸੀਂ ਕਿੰਨਾ ਕੁ ਰੋਕ ਲਿਆ, ਸਾਹਮਣੇ ਹੀ ਹੈ ਸਭ ਦੇ। ਦੂਜੇ ਪਾਸੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਕਹਿੰਦੇ ਸਰਕਾਰ ਨੇ ਤਸਕਰਾਂ ਤੇ ਸਮਗਲਰਾਂ ਨੂੰ ਫੜ ਕੇ ਨਸ਼ੇੜੀਆਂ ਦਾ ਇਲਾਜ ਤੇ ਪੁਨਰਵਾਸ ਜਿਹੜਾ ਕਰਕੇ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨ ਦੇ ਉੱਤੇ ਕੇਂਦਰਿਤ ਇੱਕ ਯੋਜਨਾਬੰਦ ਮੁਹਿੰਮ ਦੇ ਰਾਹੀਂ ਨਸ਼ਿਆਂ ਦੇ ਵਿਰੁੱਧ ਜੰਗ ਵਾਰ ਆਨ ਡਰੱਗਸ ਨੂੰ ਸਫਲਤਾ ਪੂਰਵਕ ਸ਼ੁਰੂ ਕੀਤਾ ਤਾਂ ਪਿਛਲੇ ਦਿਨਾਂ ਚ ਰਿਪੋਰਟ ਸੀਗੀ ਕਿੰਨੇ ਮਿਲੀਅਨ ਜਿਹੜਾ ਲੱਖਾਂ ਦੀ ਤਾਦਾਦ ਦੇ ਵਿੱਚ ਗੋਲੀਆਂ ਜਿਹੜੀਆਂ ਨਸ਼ਾ ਛਡਾਉਣ ਵਾਲੀਆਂ ਉਹ ਕਿੱਥੇ ਚਲੇ ਗਈਆਂ ਕਿ ਇੰਨੇ ਲੋਕ ਨਸ਼ਾ ਕਰ ਰਹੇ ਨੇ। ਫਿਰ ਉਹਦੇ ਉੱਤੇ ਇਹ ਵੀ ਤਾਂ ਚੀਜ਼ ਸਪੱਸ਼ਟ ਹੁੰਦੀ ਹੈ ਕਿ ਕਿੰਨੇ ਹਿਸਾਬ ਲੱਖਾਂ ਦੇ ਹਿਸਾਬ ਦੇ ਨਾਲ ਗੋਲੀਆਂ ਜਿਹੜੀਆਂ ਚਲੀਆਂ ਗਈਆਂ, ਜਿਹੜੀਆਂ ਨਸ਼ਾ ਛਡਾਊ ਗੋਲੀਆਂ ਜਿਹੜੀਆਂ ਲੋਕ ਉਹਨਾਂ ਦੇ ਉੱਤੇ ਲੱਗ ਗਏ। ਵਿਧਾਨ ਸਭਾ ਦੇ ਸਪੀਕਰ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀ ਹੈ ਇੱਕ ਸ਼ਿਕਾਇਤ ਤੇ ਭੱਦੀ ਸ਼ਬਦਾਵਲੀ ਵਰਤਣ ਦਾ ਦੋਸ਼ ਲੱਗਿਆ ਹੈ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਉਹਨਾਂ ਨੂੰ ਪੱਤਰ ਸੌਂਪਿਆ ਗਿਆ। ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਸੰਬੰਧਿਤ ਆਗੂਆਂ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਖਿਲਾਫ਼ ਇੱਕ ਸ਼ਿਕਾਇਤ ਸੌਂਪਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਖੇਮਕਰਨ ਇਕਾਈ ਦੇ ਆਗੂਆਂ ਜਿਹੜੇ ਸੁਰਜੀਤ ਸਿੰਘ ਭੂਰਾ ਅਤੇ ਰਵੇਲ ਸਿੰਘ ਭੂਰਾ ਆਦਿ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਸੌਂਪਿਆ ਗਿਆ। ਪੱਤਰ ਦੇ ਵਿੱਚ ਉਹਨਾਂ ਸ਼ਿਕਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਦੇ ਵਿੱਚ ਦਾੜੇ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਤੇ ਉਹਨਾਂ ਆਖਿਆ ਕਿ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੇ ਦੌਰਾਨ ਜਦ ਇੱਕ ਧਿਰ ਨੇ ਸਪੀਕਰ ਦੇ ਕੋਲੋਂ ਪੁੱਛਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਕਿ ਕੋਈ ਵੀ ਗੁਰਸਿੱਖ ਮੁੱਖ ਮੰਤਰੀ ਨੂੰ ਮੂੰਹ ਨਾ ਲਾਵੇ ਤਾਂ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ। ਸਿੱਖ ਆਗੂਆਂ ਨੇ ਦੋਸ਼ ਲਾਇਆ ਕਿ ਸਪੀਕਰ ਨੇ ਗੁਰਸਿੱਖਾਂ ਦੇ ਦਾੜੇ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਬੈਠੇ ਵਿਧਾਇਕਾਂ ਨੂੰ ਵੀ ਉਨ੍ਹਾਂ ਸੰਗਤ ਆਖਿਆ ਜੋ ਕਿ ਚੁਣੇ ਹੋਏ ਨੁਮਾਇੰਦੇ ਸਨ। ਪੱਤਰ ਦੇਣ ਆਏ ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਕੇ ਸਪਸ਼ਟੀਕਰਨ ਲਿਆ ਜਾਵੇ ਤੇ ਕਾਰਵਾਈ ਕੀਤੀ ਜਾਵੇ। ਇਸ ਤੋਂ ਪਹਿਲਾਂ ਆਪ ਸਰਕਾਰ ਦੇ ਖਿਲਾਫ਼ ਬੇਅਦਬੀ ਸੋਧ ਐਕਟ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰਧੀਨ ਹੈ, ਜਦੋਂ ਕਿ ਇੱਕ ਇਤਰਾਜ਼ਯੋਗ ਵੀਡੀਓ ਦੇ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁੱਖ ਮੰਤਰੀ ਖਿਲਾਫ਼ ਕਾਰਵਾਈ ਵੀ ਕੀਤੀ ਜਾ ਚੁੱਕੀ ਹੈ। ਦੂਸਰੇ ਪਾਸੇ ਲੁਧਿਆਣੇ ਦੇ ਵਿੱਚ ਹਾਸੋਹੀਣਾ ਕੰਮ ਹੋ ਜਾਂਦਾ ਹੈ। ਜੱਜ ਦੇ ਘਰੋਂ ਦਿਨ ਦਿਹਾੜੇ ਸਿਲੰਡਰ ਚੋਰੀ ਹੋ ਗਿਆ ਜਦੋਂ ਚਾਹ ਬਣਾਉਣ ਲੱਗਿਆ। ਚਾਹ ਬਣਾਉਣ ਵੇਲੇ ਪਤਾ ਲੱਗਦਾ ਹੈ ਕਿ ਸਿਲੰਡਰ ਹੀ ਹੈ ਨਹੀਂ। ਲੁਧਿਆਣਾ ਦੇ ਵਿੱਚ ਚੋਰ ਅਤੇ ਲੁਟੇਰੇ ਇੰਨੇ ਬੋਏ ਖੌਫ ਕਹਿੰਦੇ ਹੋ ਗਏ ਨੇ ਕਿ ਹੁਣ VIP ਇਲਾਕੇ ਦੇ ਵਿੱਚ ਵੀ ਸੁਰੱਖਿਅਤ ਨਹੀਂ ਨੇ, ਜਾਣੀ ਕਿ ਜੱਜ ਚੋਰ ਨਹੀਂ। ਚੋਰਾਂ ਨੇ ਹੁਣ ਇੱਕ ਜੱਜ ਦੇ ਘਰ ਨੂੰ ਵੀ ਨਿਸ਼ਾਨਾ ਬਣਾ ਲਿਆ, ਜਿਸ ਤੋਂ ਬਾਅਦ ਆਮ ਲੋਕਾਂ ਦਾ ਰੱਬ ਹੀ ਕਹਿੰਦੇ ਰਾਖਾ ਜਾਪਦਾ ਹੈ। ਇਹ ਘਟਨਾ ਲੁਧਿਆਣੇ ਦੇ ਸਭ ਤੋਂ ਸੁਰੱਖਿਅਤ ਇਲਾਕਿਆਂ ਦੇ ਵਿੱਚੋਂ ਇੱਕ ਸਰਾਭਾ ਨਗਰ ਦੇ ਵਿੱਚ ਵਾਪਰੀ ਹੈ, ਜਿੱਥੇ ਦਿਨ ਦਿਹਾੜੇ ਇੱਕ ਜੱਜ ਦੇ ਘਰੋਂ ਰਸੋਈ ਗੈਸ ਦਾ ਸਿਲੰਡਰ ਚੋਰੀ ਹੋ ਗਿਆ ਤੇ ਘਟਨਾ JMIC ਗੌਰਵ ਗੁਪਤਾ ਦੇ ਘਰ ਦੇ ਵਿੱਚ ਵਾਪਰੀ। CRPF ਕਲੋਨੀ ਦੁਗਰੀ ਦੇ ਰਹਿਣ ਵਾਲੇ ਸ਼ੰਕਰ ਸਿੰਘ ਜੋ ਜੱਜ ਦੇ ਘਰ ਰਸੋਈਏ ਵਜੋਂ ਕੰਮ ਕਰਦਾ ਸੀ, ਉਹਨੇ ਆਪਣੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ 7 ਅਗਸਤ 2026 ਨੂੰ ਸ਼ਾਮ ਕਰੀਬ 4 ਵਜੇ ਉਦੋਂ ਇਹ ਜਿਹੜਾ ਜਦੋਂ ਟਿਊਸ਼ਨ ਟੀਚਰ ਦੇ ਲਈ ਚਾਹ ਬਣਾਉਣ ਗਿਆ ਨਾ ਤਾਂ ਗੈਸ ਸਿਲੰਡਰ ਹੀ ਨਹੀਂ ਸੀਗਾ। ਜਦੋਂ ਬਾਹਰ ਜਾ ਕੇ ਜਾਂਚ ਕੀਤੀ ਗਈ ਤਾਂ ਸਿਲੰਡਰ ਗਾਇਬ ਸੀ। ਜਦੋਂ ਸਿਲੰਡਰ ਗਾਇਬ ਪਾਇਆ ਗਿਆ ਤਾਂ ਘਰ ਦੀ CCTV ਜਿਹੜੀ ਫੋਟੋ ਜਿਹੜੀ ਫਰੋਲੀ ਗਈ, ਜਿਸ ਦੇ ਵਿੱਚ ਸਾਰੀ ਘਟਨਾ ਸਾਹਮਣੇ ਆ ਗਈ। ਫੋਟੋ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਇੱਕ ਅਣਪਛਾਤਾ ਵਿਅਕਤੀ ਦੁਪਹਿਰ ਕਰੀਬ 3:22 ਦੇ ਉੱਤੇ ਮੁੱਖ ਗੇਟ ਦੇ ਰਾਹੀਂ ਘਰ ਦੇ ਵਿੱਚ ਦਾਖਲ ਹੁੰਦਾ ਹੈ। ਉਸਨੇ ਸ਼ਾਂਤੀ ਦੇ ਨਾਲ ਗੈਸ ਸਿਲੰਡਰ ਚੁੱਕਿਆ, ਕੋਈ ਪਰਵਾਹ ਨਹੀਂ ਸੀ, ਇਸ ਨੂੰ ਆਪਣੇ ਚਿੱਟੇ ਰੰਗ ਦੇ ਐਕਟਿਵਾ ਦੇ ਉੱਤੇ ਰੱਖਿਆ ਤੇ ਫਰਾਰ ਹੋ ਗਿਆ। ਰਸੋਈਏ ਸ਼ੰਕਰ ਸਿੰਘ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪੁਲਿਸ Division 5 ਨੇ ਅਣਪਛਾਤੇ ਚੋਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਤੇ ਦੇਖਣਾ ਬਾਕੀ ਹੈ ਕਿ ਪੁਲਿਸ ਨੂੰ CCTV ਦੇ ਵਿੱਚ ਕੈਦ ਹੋਏ ਇਸ ਜਿਹੜਾ VIP ਚੋਰ ਨੂੰ ਸਲਾਖਾਂ ਦੇ ਪਿੱਛੇ ਪਾਉਣ ਦੇ ਵਿੱਚ ਕਿੰਨਾ ਕੁ ਸਮਾਂ ਲੱਗਦਾ ਹੈ। ਇਸ ਤੋਂ ਪਹਿਲਾਂ ਜੂਨ ਦੇ ਆਖਰੀ ਹਫ਼ਤੇ BRS ਨਗਰ ਦੇ ਸੀ ਬਲਾਕ ਦੇ ਵਿੱਚ ਜੁਡੀਸ਼ੀਅਲ ਮੈਜਿਸਟ੍ਰੇਟ ਅਮਿਤ ਬਖਸ਼ੀ ਦੀ ਰਿਹਾਇਸ਼ ਦੇ ਉੱਤੇ ਚੋਰੀ ਦਾ ਘਟਨਾ ਜਿਹੜੀ ਸੀ ਸਾਹਮਣੇ ਆਈ ਸੀ ਤੇ ਸ਼ਿਕਾਇਤ ਸਰਾਭਾ ਨਗਰ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਦੇ ਗਨਮੈਨ ASI ਜਸਵਿੰਦਰ ਪਾਲ ਦੇ ਵੱਲੋਂ ਦਰਜ ਕਰਵਾਈ ਗਈ ਸੀ। 27 ਜੂਨ ਨੂੰ ਜੱਜ ਸਟੇਸ਼ਨ ਛੁੱਟੀ ਦੇ ਉੱਤੇ ਸ਼ਹਿਰੋਂ ਬਾਹਰ ਗਏ ਸਨ ਤੇ ਅਗਲੇ ਦਿਨ ਜੱਜ ਦਾ ਫੋਨ ਆਉਣ ਤੋਂ ਬਾਅਦ ਜਸਵਿੰਦਰ ਪਾਲ ਨੇ BRS ਨਗਰ ਦੇ ਸੀ ਬਲਾਕ ਸਥਿਤ ਰਿਹਾਇਸ਼ ਦਾ ਦੌਰਾ ਕੀਤਾ ਤੇ ਘਰ ਦਾ ਸਮਾਨ ਖਿਲਰਿਆ ਹੋਇਆ ਦੇਖਿਆ ਤੇ ਚੋਰੀ ਦਾ ਸ਼ੱਕ ਹੋਣ ਦੇ ਉੱਤੇ ਉਸਨੇ ਤੁਰੰਤ ਇਸ ਮਾਮਲੇ ਦੀ ਸੂਚਨਾ ਜਿਹੜਾ ਸਰਬਾ ਨਗਰ ਪੁਲਿਸ ਨੂੰ ਦਿੱਤੀ ਤੇ ਘਰੋਂ ਲਗਭਗ 40,000 ਰੁਪਏ ਦੀ ਸਾਈਕਲ ਜਿਹੜਾ ਚਾਂਦੀ ਦੀਆਂ ਵਸਤੂਆਂ ਤੇ ਨਗਦੀ ਚੋਰੀ ਜਿਹੜੀ ਉਥੋਂ ਹੋ ਗਈ ਸੀ। ਪਾਰਲੀਮੈਂਟ ਦੀ ਗੱਲ ਕਰੀਏ ਤੇ ਰਾਜ ਸਭਾ ਦੇ ਵਿੱਚੋਂ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਦਾ ਵਾਕਆਊਟ ਹੋ ਗਿਆ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ 'ਚ 14 ਮਿੰਟਾਂ ਦੇ ਵਿੱਚ 2 ਬਿੱਲ ਪਾਸ ਕਰ ਦਿੱਤੇ ਤੇ ਉਹ ਚਾਹੇ ਪੰਜਾਬ ਦੀ ਵਿਧਾਨ ਸਭਾ ਤੇ ਹੋਵੇ ਤੇ ਚਾਹੇ ਦੇਸ਼ ਦੀ ਲੋਕ ਸਭਾ, ਹਾਲ ਦੋਵਾਂ ਪਾਸੇ ਇੱਕੋ ਹੀ ਨੇ। ਰਾਜ ਸਭਾ ਦੇ ਵਿੱਚ ਦਾ ਟ੍ਰਿਬਿਊਨਲ ਰਿਫਾਰਮਸ ਬਿੱਲ 226 ਦੇ ਬਹਿਸ ਦੇ ਦੌਰਾਨ ਵਿਰੋਧੀ ਧਿਰ ਦੇ ਆਗੂ ਖੜਗੇ ਉਨ੍ਹਾਂ ਨੇ ਚੇਅਰਮੈਨ ਦੇ ਵੱਲੋਂ ਬੋਲਣ ਦੀ ਇਜਾਜ਼ਤ ਨਾ ਦਿੱਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਦੇ ਸੈਸ਼ਨ ਦੇ ਵਿੱਚ ਇੰਡੀਆ ਗੱਠਜੋੜ ਦੀਆਂ ਵਿਰੋਧੀ ਪਾਰਟੀਆਂ ਨੇ ਸਦਨ ਦੇ ਵਿੱਚੋਂ ਵਾਕਆਊਟ ਕਰ ਦਿੱਤਾ ਤੇ ਉਪਰੋਕਤ ਸਦਨ ਦੇ ਵਿੱਚ ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਪਿਛਲੇ ਮਹੀਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਜਿਹੜਾ ਸੀ ਪੈਲਟ ਗੰਨ ਦੀ ਵਰਤੋਂ ਸਮੇਤ ਤਾਕਤ ਦੀ ਵਰਤੋਂ ਤੇ ਰਾਮ ਮੰਦਰ ਦੇ ਵਿੱਚ ਕਥਿਤ ਹੁੰਦੇ ਚਾਂਦੀ ਦੀ ਚੋਰੀ ਦੇ ਮੁੱਦੇ ਦੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੇਣ ਦੀ ਮੰਗ ਕਰਨ ਦੇ ਕਾਰਨ ਲਗਾਤਾਰ ਮੁਲਤਵੀ ਹੋਣ ਦੀ ਸਥਿਤੀ ਬਣੀ ਰਹੀ। ਉੱਥੇ ਮੰਗਲਵਾਰ ਅੱਜ ਦੁਪਹਿਰ ਤੋਂ ਪਹਿਲਾਂ ਦੇ ਸੈਸ਼ਨ ਦੇ ਵਿੱਚ 2 ਵਾਰ ਦਾ ਸਦਨ ਨੂੰ ਮੁਲਤਵੀ ਕਰਨਾ ਪੈ ਗਿਆ ਤੇ ਦੁਪਹਿਰ 2 ਵਜੇ ਸਦਨ ਦੀ ਬੈਠਕ ਸ਼ੁਰੂ ਹੋਈ ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਨਾਅਰੇਬਾਜ਼ੀ ਦੇ ਦਰਮਿਆਨ ਦਾ ਟ੍ਰਿਬਿਊਨਲ ਰਿਫਾਰਮਸ ਬਿੱਲ ਨੂੰ ਵਿਚਾਰ ਦੇ ਲਈ ਲਿਆਂਦਾ ਗਿਆ ਤੇ ਚੇਅਰਮੈਨ ਨੇ ਸੰਸਦ ਮੈਂਬਰਾਂ ਨੂੰ ਸਿਰਫ ਬਿੱਲ ਦੇ ਉੱਤੇ ਹੀ ਬੋਲਣ ਦੀ ਅਪੀਲ ਕੀਤੀ ਤੇ ਸ਼ੁਰੂ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਖੜਗੇ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਦੇ ਕਾਰਨ ਵਿਰੋਧੀ ਧਿਰ ਦੇ ਬੈਂਚਾਂ ਦੇ ਵੱਲੋਂ ਵਿਰੋਧੀ ਧਿਰ ਦੇ ਆਗੂ ਨੂੰ ਬੋਲਣ ਦਿਓ ਦੇ ਨਾਅਰੇ ਲਗਾਏ ਗਏ ਤੇ ਹੰਗਾਮੇ ਦੌਰਾਨ ਜਿਵੇਂ ਹੀ ਬਹਿਸ ਸ਼ੁਰੂ ਹੋਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕਰਨ ਦੇ ਨਾਲ ਨਾਲ ਨੇਮ ਦੇ ਨੁਕਤੇ ਜਿਹੜਾ ਪੁਆਇੰਟ ਆਫ ਆਰਡਰ ਜਿਹੜਾ ਉਠਾਉਣ ਦੀ ਵੀ ਕੋਸ਼ਿਸ਼ ਕੀਤੀ ਜਿਸਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਦਨ ਦੇ ਵਿੱਚ ਆਉਣ ਅਤੇ ਰਾਮ ਮੰਦਰ ਦੇ ਵਿੱਚ ਕਥਿਤ ਚੰਦੇ ਦੀ ਚੋਰੀ ਦੇ ਬਾਰੇ ਮੰਗਾਂ ਸ਼ਾਮਲ ਸਨ। ਹਰੀਵੰਸ਼ ਨੇ ਜਿਹੜਾ ਸੰਖੇਪ ਰੂਪ ਦੇ ਵਿੱਚ ਖੜਗੇ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਪਰ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਸਦਨ ਦੇ ਵਿੱਚ ਵਿਚਾਰੇ ਜਾ ਰਹੇ ਕੰਮਕਾਜ ਦੇ ਬਾਰੇ ਬੋਲਣਾ ਚਾਹੀਦਾ ਹੈ ਤੇ ਵਿਰੋਧੀ ਧਿਰ ਦੇ ਆਗੂ ਨੇ ਰਾਮ ਮੰਦਰ ਦੇ ਮੁੱਦੇ ਤੇ ਬੋਲਣ ਦੀ ਜਿਹੜੀ ਕੋਸ਼ਿਸ਼ ਕੀਤੀ ਪਰ ਚੇਅਰਮੈਨ ਨੇ ਉਨ੍ਹਾਂ ਨੂੰ ਇਜਾਜ਼ਤ ਨਾ ਦਿੱਤੀ। ਇਸ ਤੋਂ ਬਾਅਦ ਹਰੀਵੰਸ਼ ਨੇ ਅਗਲੇ ਬੁਲਾਰੇ ਦਾ ਨਾਂ ਪੁਕਾਰਿਆ ਤੇ ਬਹਿਸ ਜਾਰੀ ਰਹਿਣ ਦੇ ਬਾਵਜੂਦ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਨੇ ਸਦਨ ਦੇ ਵਿੱਚੋਂ ਵਾਕਆਊਟ ਜਿਹੜਾ ਕਰ ਦਿੱਤਾ ਤੇ 14 ਮਿੰਟ ਦੇ ਵਿੱਚ ਬਿੱਲ ਜਿਹੜੇ ਪਾਸ ਕਰ ਛੱਡੇ। ਇੱਕ ਜਿਹੜੀ ਰਿਪੋਰਟ ਹੈ ਚੋਲਾਂ ਦੀ ਦੋਸਤੋ ਬੜੀ ਜਿਹੜੀ ਹੈ ਤਰਾਸ਼ ਦੀ ਕਹਿ ਲਓ, ਇਹ ਖਬਰ ਕਰਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ ਜਿਸਦੇ ਵਿੱਚ ਗਲੋਬਲ ਰਾਈਸ ਪ੍ਰੋਡਕਸ਼ਨ ਜਿਹੜੀ ਹੈ ਵਿਸ਼ਵ ਭਰ ਦੇ ਵਿੱਚ ਝੋਨੇ ਦੀ ਪੈਦਾਵਾਰ ਘਟਣ ਦਾ ਖਦਸ਼ਾ ਜਿਹੜਾ ਜ਼ਾਹਰ ਹੋ ਗਿਆ। ਗਲੋਬਲ ਰਾਈਸ ਕ੍ਰਾਈਸਿਸ, ਐਲ ਨੀਨੋ, ਵਧੀਆ ਲਾਗਤਾਂ ਤੇ ਭੂ ਸਿਆਸੀ ਤਣਾਅ ਫਸਲਾਂ ਦੇ ਲਈ ਖਤਰਾ ਜਿਹੜਾ ਬਣੇਗਾ। ਦੁਨੀਆ ਭਰ ਦੇ ਵਿੱਚ ਝੋਨੇ ਦੀ ਪੈਦਾਵਾਰ ਸਾਲ 226 ਤੇ 27 ਦੇ ਮੰਡੀਕਰਨ ਸਾਲ ਵਿੱਚ 90 ਲੱਖ ਟਨ ਘੱਟ ਕੇ 53.64 ਕਰੋੜ ਟਨ ਰਹਿਣ ਦਾ ਖਦਸ਼ਾ ਜਤਾਇਆ ਗਿਆ ਕਿਉਂਕਿ ਸੰਭਾਵੀ ਤੌਰ ਦੇ ਉੱਤੇ ਮਜ਼ਬੂਤ ਐਲ ਨੀਨੋ ਯਾਨੀ ਕਿ ਗਰਮੀ ਦਾ ਮਾਹੌਲ ਬਣ ਰਿਹਾ ਹੈ ਤੇ ਵੱਧਦੀਆਂ ਲਾਗਤਾਂ ਤੇ ਭੂ ਸਿਆਸੀ ਤਣਾਅ ਫਸਲਾਂ ਦੇ ਲਈ ਖਤਰਾ ਬਣ ਰਹੇ ਨੇ। ਇੰਡੀਅਨ ਰਾਈਸ ਐਕਸਪੋਰਟਰਜ਼ ਫੈਡਰੇਸ਼ਨ ਜਿਹੜੀ ਹੈ IREF ਦੇ ਅਨੁਮਾਨਾਂ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ਇੰਟਰਨੈਸ਼ਨਲ ਰਾਈਸ ਕਾਨਫਰੰਸ BIRC 226 ਤੋਂ ਪਹਿਲਾਂ ਜਾਰੀ ਪ੍ਰੈਸ ਬਿਆਨ ਦੇ ਵਿੱਚ IREF ਨੇ ਕਿਹਾ ਕਿ ਇਹ ਅਨੁਮਾਨ ਉਸ ਸਮੇਂ ਸਾਹਮਣੇ ਆਏ ਨੇ ਜਦੋਂ ਮੌਸਮ ਦੇ ਨਾਲ ਜੁੜੀ ਬੇਯਕੀਨੀ ਭਾਰਤ, ਪਾਕਿਸਤਾਨ, ਥਾਈਲੈਂਡ, ਵੀਅਤਨਾਮ, ਇੰਡੋਨੇਸ਼ੀਆ, ਚੀਨ, ਮਿਆਂਮਾਰ ਅਤੇ ਫਿਲੀਪੀਨਸ ਸਣੇ ਪ੍ਰਮੁੱਖ ਚੌਲ ਉਤਪਾਦਕ ਜਿਹੜੇ ਨੇ ਬਰਾਮਦਕਾਰ ਅਤੇ ਦਰਾਮਦਕਾਰ ਮੁਲਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਮੱਧ ਪੂਰਬ ਦੇ ਵਿੱਚ ਜਾਰੀ ਤਣਾਅ ਦੇ ਨਾਲ ਜੁੜੇ ਵੱਧ ਰਹੇ ਖਾਦ, ਇੰਧਨ ਅਤੇ ਆਵਾਜਾਈ ਦੇ ਖਰਚਿਆਂ ਦੇ ਨਾਲ ਨਾਲ ਲੰਬੇ ਸਮੇਂ ਤੱਕ ਚੱਲਣ ਵਾਲਾ ਤੇ ਤਿੱਬਰ ਹੁੰਦਾ ਐਲ ਨੀਨੋ ਆਲਮੀ ਚੌਲ ਬਾਜ਼ਾਰਾਂ ਦੇ ਲਈ ਨਵਾਂ ਖਤਰਾ ਪੈਦਾ ਕਰ ਰਿਹਾ ਹੈ। ਰਿਲੀਜ਼ ਦੇ ਅਨੁਸਾਰ ਅਮਰੀਕੀ ਕੌਮੀ ਸਮੁੰਦਰੀ ਅਤੇ ਵਾਯੂ ਮੰਡਲ ਪ੍ਰਸ਼ਾਸਨ ਜਿਹੜਾ NOAA ਨੇ ਜਲਵਾਯੂ ਅਗਾਊਂ ਮੌਨਸੂਨ ਕੇਂਦਰ ਨੇ ਜੁਲਾਈ 226 ਤੋਂ ਲੈ ਕੇ 27 ਦੇ ਸ਼ੁਰੂ ਤੱਕ ਐਲ ਨੀਨੋ ਦੇ ਜਾਰੀ ਰਹਿਣ ਦੀ 97% ਸੰਭਾਵਨਾ ਦਾ ਅਨੁਮਾਨ ਜ਼ਾਹਰ ਕਰ ਦਿੱਤਾ ਹੈ। ਇਸ ਨੇ ਅਕਤੂਬਰ ਦਸੰਬਰ 226 ਦੇ ਦੌਰਾਨ ਇਸ ਦੇ ਬਹੁਤ ਮਜ਼ਬੂਤ ਹੋਣ ਦੀ 81% ਤੱਕ ਦੀ ਸੰਭਾਵਨਾ ਦਾ ਸੰਕੇਤ ਦੇ ਦਿੱਤਾ। ਐਲ ਨੀਨੋ ਦੇ ਘੱਟੋ ਘੱਟ ਅਪ੍ਰੈਲ 227 ਤੱਕ ਜਾਰੀ ਰਹਿਣ ਦੀ ਸੰਭਾਵਨਾ ਨਾਲ ਝੋਨੇ ਦੀ ਪੈਦਾਵਾਰ ਵਾਲੇ ਪ੍ਰਮੁੱਖ ਖੇਤਰਾਂ ਨੂੰ ਬਿਜਾਈ ਫਸਲ ਦੇ ਵਾਧੇ ਦੌਰਾਨ ਜਿਹੜਾ ਮੌਸਮੀ ਬੇਯਕੀਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਲਾਗਤਾਂ ਦੇ ਵਿੱਚ ਵਾਧਾ ਖਾਸ ਕਰਕੇ ਪੂਰੇ ਏਸ਼ੀਆ 'ਚ ਕਿਸਾਨਾਂ ਦੇ ਬਿਜਲੀ ਦੇ ਫੈਸਲਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਉਤਪਾਦਨ ਦੇ ਵਿੱਚ ਅਨੁਮਾਨਿਤ ਗਿਰਾਵਟ ਦੇ ਬਾਵਜੂਦ ਸਾਲ 2025-26 ਦੇ ਮੰਡੀਕਰਨ ਸਾਲ ਤੋਂ ਮਜ਼ਬੂਤ ਭੰਡਾਰਾਂ ਦੇ ਸਾਰੇ ਹੀ ਜਿਹੜਾ ਸਹਾਰੇ ਵਿਸ਼ਵ ਪੱਧਰੀ ਚੌਲ ਦੀ ਬਰਾਮਦ ਜਿਹੜੀ ਹੈ ਮੁਕਾਬਲਤਨ ਸਥਿਰ ਰਹਿਣ ਦੀ ਜਿਹੜੀ ਹੈ ਉਮੀਦ ਜਿਹੜੀ ਹੈ ਦਰਸਾਈ ਜਾ ਰਹੀ ਹੈ। ਜੀ ਦੋਸਤੋ, ਇਹ ਨੇ ਜੀ ਫਸਲਾਂ ਤੇ ਨਸਲਾਂ ਦੇ ਹਾਲਾਤ ਤੇ ਅੱਗੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਸੈਣੀ ਸਾਹਿਬ ਦੇ ਨਾਲ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਆਨੂੰ ਜੀ ਨਿੱਘਾ ਸਵਾਗਤ ਹੈ ਜੀ ਆਨੂੰ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਮੈਂ ਤਾਂ ਨਾ ਜਿਹੜੀਆਂ ਤੁਸੀਂ ਦੋ ਖਬਰਾਂ ਪਹਿਲਾਂ ਕੀਤੀਆਂ ਉਹਨਾਂ ਨੂੰ ਦੱਸਾਂ ਜੀ।
0: ਜੀ
1: ਕਿ ਜਦੋਂ ਤੁਸੀਂ ਚੋਰ ਦੀ ਖਬਰ ਕਰ ਰਹੇ ਸੀ ਨਾ ਜੀ, ਤੇ ਬੰਦਾ ਬੜਾ ਸਵਾਰਥੀ ਹੁੰਦਾ ਆ, ਬੰਦੇ ਦਾ ਧਿਆਨ ਸਿਰਫ ਆਪਣੇ ਵੱਲ ਨੂੰ ਜਾਂਦਾ ਜੀ। ਪਰਸੋਂ ਸੰਡੇ ਨਾ ਬੇਟੇ ਦੀ ਸੀਗੀ ਡਿਊਟੀ ਲੱਗੀ ਹੈ ਜੀ, ਤੇ ਮੈਂ ਉਹਨੂੰ ਪੁੱਛਿਆ ਵੀ ਤੂੰ ਕੋਰਟ ਜਾਣਾ ਆ, ਕਹਿੰਦਾ ਕੋਰਟ ਨੀ ਜਾਣਾ, ਇੱਕ ਚੋਰ ਫੜਿਆ ਆ ਉਹਨਾਂ ਨੇ। ਮੈਂ ਉਹਨਾਂ ਨੂੰ ਕਿਹਾ ਵੀ ਚੋਰ ਘਰ ਹੀ ਪੇਸ਼ ਕਰਦੇ ਹੋ,
0: ਕੋਰਟ ਚ ਨੀ ਲਿਜਾਣਾ ਜੀ।
1: ਮੈਂ ਕਹਿੰਦਾ ਕੋਰਟ ਨੀ ਜਾਣਾ, ਡਿਊਟੀ ਮੈਜਿਸਟ੍ਰੇਟ ਆ, ਤੇ ਮੈਂ ਉਹਨੂੰ ਕਿਹਾ ਵੀ ਚੋਰ ਇੱਥੇ ਘਰ ਹੀ ਪੇਸ਼ ਕਰਦੇ ਹੋ। ਮੈਂ ਕਿਹਾ ਪੁੱਤ ਤੂੰ ਕਿੰਨਾ ਕੁ ਸਿਆਣਾ ਵੀ ਦੱਸ, ਚੋਰ ਨੂੰ ਘਰ ਦਿਖਾ ਤਾ।
0: ਕਿਆ ਬਾਤ ਹੈ ਡੈਡੀ ਦਾ,
1: ਤੁਸੀਂ ਖਬਰ ਕਰਦੇ ਸੀ। ਮੈਂ ਕਿਹਾ ਚੋਰ ਨੂੰ ਕੌਣ ਘਰ ਦਿਖਾਉਂਦਾ ਹੁੰਦਾ, ਮੈਂ ਕਿਹਾ ਤੂੰ ਦੇਣਾ ਉਹਦਾ ਰਿਮਾਂਡ ਹੈਂਜੀ। ਮੈਂ ਕਿਹਾ ਤੂੰ ਅੱਜ ਜਮਾਨਤ ਤਾਂ ਲੈਣੀ ਨੀ ਚੋਰ ਦੀ, ਨਹੀਂ ਕਹਿੰਦਾ ਰਿਮਾਂਡ ਹੀ ਦਿਆਂਗੇ ਜੇ ਰਿਮਾਂਡ ਮੰਗਣਗੇ। ਮੈਂ ਕਿਹਾ ਜੇ ਰਿਮਾਂਡ ਮੰਗਣਗੇ ਤਾਂ ਵੀ ਤੂੰ ਮਤਲਬ ਜਿਹੜਾ ਹੈਗਾ ਡਿਊਟੀ ਮੈਜਿਸਟ੍ਰੇਟ ਤੂੰ ਜਮਾਨਤ ਲੈਣੀ ਨੀ, ਤੇ ਜੇ ਨਾ ਵੀ ਰਿਮਾਂਡ ਮੰਗਣਗੇ ਤਾਂ ਵੀ ਤੂੰ ਜੇਲ ਹੀ ਭੇਜਣਾ ਆ। ਤੇ ਇਸ ਕਰਕੇ ਮੈਂ ਕਿਹਾ ਤੇ ਚੋਰ ਨੂੰ ਘਰ ਜਰੂਰੀ ਦਿਖਾਉਣਾ ਸੀ ਹਾਂਜੀ। ਅਗਲੇ ਨੂੰ ਪਤਾ ਲੱਗ ਗਿਆ ਵੀ ਇਸੇ ਜੱਜ ਨੇ ਅੰਦਰ ਭੇਜਿਆ, ਤੇ ਮੈਂ ਕਿਹਾ ਅਗਲੇ ਏਦਾਂ ਹੀ ਕਿਤੇ ਜੱਜ ਸਾਹਿਬ ਨੇ ਰਿਮਾਂਡ ਦੇ ਦਿੱਤਾ ਹੁਣ ਆਇਆ ਤੇ ਅਗਲਾ ਜਾਂਦਾ ਸਿਲੰਡਰ ਹੀ ਲੈ ਗਿਆ, ਕਹਿੰਦਾ ਕੋਈ ਗੱਲ ਨੀ। ਫਿਰ
0: ਇੱਥੋਂ ਹੀ ਸਾਬਤ ਹੁੰਦਾ ਚਾਹੇ ਮੁੰਡਾ ਜੱਜ ਆ ਪਰ ਜੱਜ ਦਾ ਪਿਓ ਆ ਮੈਂ।
1: ਇਸ ਕਰਕੇ ਉਹ ਜਿਸ ਹਿਸਾਬ ਨਾਲ ਆਇਆ ਨਾ ਜੀ, ਉਹ ਪਹਿਲਾਂ ਆ ਚੁੱਕਾ ਸੀਗਾ, ਉਹਨੇ ਦੇਖ ਲਿਆ ਵੀ ਕੋਈ ਗੱਲ ਨੀ, ਇੱਥੇ ਜਿਹੜਾ ਹੈਗਾ ਆ ਇੱਥੋਂ ਲਿਜਾਇਆ ਜਾ ਸਕਦਾ, ਸਿਲੰਡਰ ਦੀ ਲੋੜ ਹੈ ਸਿਲੰਡਰ ਲੈ ਜਾਓ, ਤਾਂ ਕਿਹੜੀ ਗੱਲ ਹੈਗੀ ਆ, ਬਾਅਦ ਦੇ ਵਿੱਚ ਜਮਾਨਤ ਤਾਂ ਹੋ ਹੀ ਜਾਣੀ ਹੈਗੀ ਆ, ਇੱਕ ਕੇਸ ਹੋਰ ਸਹੀ।
0: ਜੀ ਬਿਲਕੁਲ ਹੈ ਜੀ,
1: ਸਰਕਾਰ ਨੇ ਵਕੀਲ ਦਿੱਤੇ ਹੈਗੇ, ਡਿਫੈਂਸ ਕੌਂਸਲ ਵੀ ਸਰਕਾਰ ਨੇ ਦਿੱਤੇ ਹੈਗੇ, ਅਜੇ ਕਿਹੜਾ ਕੰਟਰੈਕਟ ਖਤਮ ਹੋ ਗਿਆ ਉਹਨਾਂ ਦਾ,
0: ਹਾਲੇ ਤਾਂ ਸ਼ੁਰੂ ਹੋਇਆ ਕੰਮ, ਹਲੇ ਤਾਂ ਟ੍ਰੇਲਰ ਸ਼ੁਰੂ ਹੋਇਆ ਹੋਲੀ ਹੋਲੀ।
1: ਐਨੀ ਵੇ ਬਾਕੀ ਤੁਸੀਂ ਦੂਜੀ ਖਬਰ ਜਿਹੜੀ ਚੌਲਾਂ ਬਾਰੇ ਗੱਲ ਕਰ ਰਹੇ ਸੀ ਨਾ ਜੀ, ਬਾਕੀ ਖਬਰਾਂ ਬਾਅਦ ਚ ਕਰਦੇ ਆ, ਪਰ ਸਭ ਮੇਰਾ ਮੰਨਣਾ ਆ, ਮੇਰੀ ਆਪਣੀ ਆਬਜ਼ਰਵੇਸ਼ਨ ਆ, ਮੈਂ ਗਲਤ ਵੀ ਹੋ ਸਕਦਾ ਬਟ ਮੇਰੇ ਨਾਲ ਸਹਿਮਤ ਹੋਵੋਗੇ ਤੁਸੀਂ, ਸਾਡੇ ਪੰਜਾਬ ਦੇ ਵਿੱਚ ਨਹੀਂ ਸਾਰੇ ਇਸ ਚੀਜ਼ ਦਾ ਫਰਕ ਪੈਣਾ। ਫਸਲ ਦਾ ਝਾੜ ਘਟੇਗਾ ਪਰ ਕਿਉਂਕਿ ਰਕਬਾ ਵੱਧ ਗਿਆ ਆ। ਮਾਲਵਾ ਸਾਰਾ ਜਿਹੜਾ ਹੈਗਾ ਸੀ ਨਾ, ਜਿੱਥੇ ਮਤਲਬ ਕਪਾਹ ਬੀਜਦੇ ਸੀ ਉੱਥੇ ਨਰਮੇ ਦੀ ਖੇਤੀ ਨਹੀਂ ਹੈ, ਉੱਥੇ ਝੋਨਾ ਲੱਗ ਗਿਆ ਐਤਕੀ। ਐਤਕੀ ਰਿਕਾਰਡ ਤੋੜ ਜਿਹੜਾ ਹੈਗਾ ਆ ਆਪਣੇ ਮਲੋਟ ਅਬੋਰ ਸਾਈਡ ਜਿਹੜੀ ਆ ਨਾ ਜੀ, ਉੱਥੇ ਝੋਨਾ ਬੀਜਿਆ ਗਿਆ ਆ। ਸੋ ਇਸ ਕਰਕੇ ਜਿਹੜਾ ਆ ਵੀ ਜੇ ਪ੍ਰੋਡਕਸ਼ਨ ਘੱਟ ਵੀ ਜਾਂਦੀ ਹੈਗੀ ਆ ਤੇ ਨੈਟ ਪ੍ਰੋਡਕਸ਼ਨ ਜਿਹੜੀ ਹੈਗੀ ਆ ਨਾ ਉਹ ਸਾਡੇ ਇੱਥੇ ਹੋ ਜਾਣੀ ਆ, ਬਟ ਐਟ ਦਾ ਸੇਮ ਟਾਈਮ ਜਿਹੜੀ ਖਬਰ ਜਿਹੜੀ ਚੁਕਾਣ ਵਾਲੀ ਹੈਗੀ ਆ ਉਹ ਇਹ ਹੈਗੀ ਆ ਕਿ ਪਹਿਲਾਂ ਜਿਹੜਾ ਲੋਟ ਆ ਉਹ ਹੀ ਨੀ ਚੱਕ ਹੋਇਆ, ਤੇ ਉਸ ਵੇਲੇ ਜਿਹੜਾ ਹੈਗਾ ਇੱਥੇ ਰੈਕ ਵਿਹਲੇ ਨੀ ਹੈਗੇ, ਗੋਦਾਮ ਉਦਾਂ ਹੀ ਭਰੇ ਪਏ ਹੈਗੇ ਆ, ਤੇ ਇੱਥੇ ਜਿਹੜਾ ਹੈਗਾ ਆ ਝੋਨਾ ਰੋਲਣ ਦੀ ਸੰਭਾਵਨਾ ਆ ਜੀ।
0: ਜੀ ਬਿਲਕੁਲ ਹੈ ਜੀ, ਬਿਲਕੁਲ ਨਹੀਂ ਉਹਦੇ ਵਿੱਚ ਦੇਖੋ, ਮੈਂ ਸੁਣ ਰਿਹਾ ਸੀ ਆਪਣੇ ਸਿਰਸੇ ਹੋਣੀ ਆ ਜੀ ਆਪਣੇ ਬੀਜੇਪੀ ਤੋਂ ਦਿੱਲੀ ਤੋਂ, ਤੇ ਉਹਨਾਂ ਦੀ ਮੈਂ ਇੱਕ ਛੋਟੀ ਜਿਹੀ 3 ਮਿੰਟ ਦੀ ਵੀਡੀਓ ਆ, ਮੈਂ ਉਹਦੇ ਉੱਤੇ ਉਹ ਬੋਲ ਰਹੇ ਨੇ, ਮੈਂ ਉਹ ਜ਼ਰੂਰ ਸਾਂਝੀ ਕਰਦਾ ਕਿ ਸੂਬਿਆਂ ਦੇ ਹਾਲਾਤ ਕੀ ਨੇ, ਉਹਨਾਂ ਨੇ ਉਹ ਚੀਜ਼ ਪੇਸ਼ ਕੀਤੀ ਹੈ, ਉਹ ਸੁਣ ਕੇ ਫਿਰ ਆਪਾਂ ਇਸੇ ਗੱਲ ਨੂੰ ਹੋਰ ਥੋੜਾ ਜਿਹਾ ਅੱਗੇ ਵਧਾਉਂਦੇ ਹਾਂ ਜੀ।
2: ਇੰਟਰਪ੍ਰਾਈਜ਼ ਹੈ ਉਸਕੀ ਇੱਕ ਰਿਪ੍ਰੈਜ਼ੈਂਟੇਸ਼ਨ ਆਤੀ ਹੈ, ਉਸ ਪੇ ਮੈਨੇ ਮਾਤਰ ਦੋ ਲਾਈਨੇ ਲਿਖੀ, ਸੁਣੀਏਗਾ ਕਿਆ ਲਿਖਾ। may be considered positively as per rules and regulations. क्या एक मंत्री आप अपने एमएलए हमें अपनी रिप्रेजेंटेशन भेजते हैं तो क्या लिख सकते हैं इसके अलावा हमने? और अध्यक्ष जी इसी में लिखा है, ये झूठ इतना बोलते हैं, इसी रिप्रेजेंटेशन में ही लिखा है कि ये कोई भी जो राइस है, मैं इसको पहले बात को इसको बताने के बाद बाकी बात बताऊंगा, ये इसी में लिखा है कि किसी भी तरीके की फर्दर इट इज टू अफर्म दैट द राइस अलॉटेड टू गवर्नमेंट दिल्ली अंडर दिस स्कीम विल नॉट इफेक्ट करंट एज वेल एज फ्यूचर कोटा अलॉटमेंट ऑफ राइस अंडर एनी स्कीम ऑफ डीबीटी दिल्ली द राइस अलॉटेड अंडर दिस स्कीम विल हैव नो फाइनेंशियल बर्डन ऑफ डीएफटी ऑफ दिल्ली. इसके बावजूद बार बार सिर्फ क्या प्रॉब्लम है? प्रॉब्लम यह है बहनों को 2500 रुपया हमने देने का वादा किया, विधानसभा में इश्यू लेके आए कि सिलेंडर नहीं मिल रहे, विधानसभा के अंदर लेके आए कि 2500 नहीं मिल रहा, रोज 2500 का मुद्दा बनाते थे, मुद्दा छिन गया, मुद्दा छिनते फड़फड़ा रहे हैं पगलों की तरह. और मुझे हैरान की मैं आपके आज सदन में आपका सभी हम अपने सदस्यों को माननीय सदस्यों को बताना चाहता हूं, अध्यक्ष जी ये जो नैरमिक है, नैरमिक ने 23 रुपए के हिसाब से 23 रुपए 20 पैसे के हिसाब से राइस खरीदा. एफसीआई ने कहा आप इस स्कीम में राइस नहीं खरीद सकते और नैरमिक को कहा कि आप 31 रुपए 10 पैसे जो उनका रेट है ऑक्शन का उसके हिसाब से पैसे जमा कराइए. ध्यान से सुनिएगा, आप 23 रुपए 20 पैसे के हिसाब से नहीं खरीद सकते नैरमिक, हमारा इसमें कोई लेना नहीं है, ना हमारा लेना है, ना हमारा फाइनेंशियल बर्डन है, ना हमने खरीदा है, ना हमारा कोटा है, ना हमने कुछ दिया है. एक चिट्ठी आप ही अपनी पार्क लिखते हैं कि आप इसके ऊपर कंसिडर करिए, अरे भाई और इसके अलावा हम क्या लिखते हैं? लेकिन बेशर्मी की हद इतनी है, 3 दिन से यह सिर्फ और सिर्फ कि 2500 की चर्चा ना हो. जो मैं आपको बता रहा था अध्यक्ष जी, एफसीआई ने कहा नैरमिक को कि आप ये ऑक्शन रेट पर राइस खरीदेंगे, नैरमिक को कहा गया ऑक्शन रेट पे, उन्होंने 31 रुपए 10 पैसे के हिसाब से 26 करोड़ जमा करा दिया और बाकी 13 करोड़ जमा कराने को कहा. एफसीआई और नैरमिक की बात हो रही है, ना किसी का राइस गया, ना किसी ने खरीदा, ना किसी ने बेचा, और बिना बात के अखबारों तक में छुपाया जा रहा है. और मैं अपने सदन के साथियों को यह भी बताना चाहता हूं, किसी सूरत में मैं भी बख्शने वाला नहीं हूं, कोर्ट तक लेके जाऊंगा. यह बाहर मीडिया में तो झूठ चल जाते हैं, जो मर्जी बोल दो कोई पूछने वाला नहीं है, पर मैं आपको सबके सामने बता के जा रहा हूं, मैं इसको डेफिमेशन में कोर्ट में लेके जाऊंगा और जब वहां कागज देने पड़ेंगे तो जवाब देना पड़ेगा. बातों से बात नहीं चलने वाली, ये अब आगे से काम नहीं चलने वाला, इंतहा हो गई है. आप सोचिए हमें भी कितनी पीड़ा होती है बिना वजह के किसी आदमी के ऊपर निरंतर, केवल और केवल क्योंकि आप 2500 रुपए हजम नहीं कर पा रहे बहन बेटियों को मिलता हुआ, क्योंकि आज आपको पता है कि ड्यूसी पे चर्चा होने वाली है, गरीब परिवार के बच्चों लोग जो झुग्गियों में रहते हैं अब उनको घर मिलने वाले हैं, आपको पेट में दर्द हो रहा है, ये वजह है ये सब कुछ करने की. लेकिन जैसे मैंने पहले कहा, मैं आपको याद कराऊंगा, एक दिन इसी विधानसभा में आकर याद कराऊंगा, जिस दिन सौरभ भारद्वाज को इस केस के अंदर कोर्ट में भी लेके जाऊंगा और इंसाफ की दूध का दूध और पानी का पानी करके दिखाऊंगा. धन्यवाद
0: जी. सैनी साहब,
1: हाँ जी पर वो तो उन्हों का लोकल मुद्दा हैगा, वो तो साडे इस चीज नाल तक वास्ता हैगा, वो सेंटर दी एजेंसी

0: ਵੀ ਤੁਸੀਂ ਤਾਂ ਗੱਲ ਆ ਗਈ ਗੱਲ ਤੁਹਾਡੀ, ਤੁਸੀਂ ਤਾਂ ਬੋਲਣ ਹੀ ਨੀ ਦਿੰਦੇ ਹੈ, 5 ਦਿਨ ਵਿਹਲੇ ਰੱਖੇ ਤੇ ਕਹਿੰਦੇ ਜਿਹੜੇ 6ਵੇਂ ਦਿਨ 9 ਬਿੱਲ ਲਿਆ ਕੇ ਤੇ ਪਾਸ ਕਰ ਲੈ, ਕਹਿੰਦਾ ਤਾਂ ਮਤਲਬ ਤੁਹਾਡੀ ਤਿਆਰੀ ਹੈ ਨੀਗੀ, ਕਹਿਣ ਤੋਂ ਮਤਲਬ ਤੁਹਾਡੇ ਹੈ ਨੀ ਗੇ, ਤੁਹਾਡੇ ਕੋਲ ਮਟੀਰੀਅਲ ਹੈ ਨੀ ਗਾ ਬੋਲਣ ਨੂੰ। ਹਾਂਜੀ ਆ ਗਈ ਗੱਲ ਤੁਹਾਡੀ
1: ਜੀ।
0: ਸੋ ਹੁਣ ਆਪਾਂ ਆਈਏ ਆਪਣੀਆਂ ਖਬਰਾਂ ਤੇ ਜੀ। ਅੱਜ ਜਿਹੜਾ ਹੈਗਾ ਆ ਜੀ, ਪਹਿਲਾਂ ਤਾਂ ਜਿਹੜਾ ਆ ਹਰਭਜਨ ਸਿੰਘ, ਦੇਖੋ ਇੱਕ ਏਦਾਂ ਦੀ ਸ਼ਖਸੀਅਤ
1: ਜੀ
0: ਜਿਹੜਾ ਮੁੰਡਾ ਸਧਾਰਨ ਘਰ ਤੋਂ ਉੱਠਿਆ
1: ਜੀ,
0: ਓਹਨੇ ਆਪਣਾ ਜਿਹੜਾ ਹੈਗਾ ਕ੍ਰਿਕਟ ਦੇ ਵਿੱਚ ਆਪਣਾ ਨਾਂ ਜਿਹੜਾ ਆ ਉਹ ਬਣਾਇਆ
1: ਜੀ,
0: ਵਰਲਡ ਕੱਪ ਖੇਡਿਆ ਹੈਂਜੀ, ਤੇ ਅਰਜਨ ਅਵਾਰਡ ਵਿਨਰ ਹੈਂਜੀ। ਓਹਨੂੰ ਇਹਨਾਂ ਨੇ ਓਹਨੇ ਇੱਕ ਟਵੀਟ ਕਰ ਦਿੱਤਾ, ਇੱਕ ਵਿਦਆਊਟ ਵੈਰੀਫਿਕੇਸ਼ਨ ਓਹਨੇ ਮਤਲਬ ਕਈ ਦੋ ਸਰਦਾਰ ਬੰਦਿਆਂ ਦੀ ਜਿਹੜੀ ਬੱਚਿਆਂ ਦੀ ਫੋਟੋ ਦੇਖੀ
1: ਜੀ
0: ਕਿ ਉਹ ਜੋਂਬੀ ਨਸ਼ੇ ਦੇ ਵਿੱਚ ਹੈਗੇ ਸੀਗੇ, ਤੇ ਓਹਨੇ ਮਤਲਬ ਟਵੀਟ ਕਰ ਦਿੱਤਾ
1: ਜੀ
0: ਵੀ ਕੀ ਆਪਾਂ ਰਲ ਮਿਲ ਕੇ ਪੰਜਾਬ ਨੂੰ ਇਸ ਦਲਦਲ ਦੇ ਵਿੱਚੋਂ ਕੱਢ ਨਹੀਂ ਸਕਦੇ,
1: ਜੀ
0: ਬੋਨਾਫਾਈਡ ਹੋਏਗਾ, ਮੈਂ ਨੀ ਸ਼ੱਕ ਕਰਦਾ ਕਿਸੇ ਗੱਲ ਦੇ ਉੱਤੇ ਜੀ।
1: ਜੀ
0: ਉਹ ਇੱਥੇ ਪੰਜਾਬ ਵਾਲਿਆਂ ਨੂੰ ਕੋਈ ਫਰਕ ਨਹੀਂ ਪਿਆ, ਜਾਂ ਜਿੱਦਾਂ ਮਰਜ਼ੀ, ਜਿੱਦਾਂ ਹੀ ਉੱਥੇ ਜਿਹੜਾ ਗਿਆ ਕੇਜਰੀਵਾਲ ਨੇ ਦੇਖਿਆ ਤੇ ਕੇਜਰੀਵਾਲ ਨੇ ਕਾਊਂਟਰ ਕੀਤਾ, ਨਾਲ ਹੀ ਆਮ ਆਦਮੀ ਪਾਰਟੀ ਐਕਟਿਵ ਹੋ ਗਈ,
1: ਘੰਟੀਆਂ ਖੜ ਗਈਆਂ ਜੀ, ਕਾਨਫਰੰਸ
0: ਘੰਟੀਆਂ ਖੜ ਗਈਆਂ ਬਿਲਕੁਲ ਜੀ, ਪ੍ਰੈਸ ਕਾਨਫਰੰਸਿਸ ਹੋ ਗਈਆਂ ਜੀ। ਉਹਨੂੰ ਗੱਦਾਰ ਤੱਕ, ਗੱਦਾਰ ਕੌਣ ਹੁੰਦਾ ਸਰ, ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਚਲ ਜਾਣਾ ਗਲਤ, ਗੱਦਾਰ ਥੋੜਾ ਹੋ ਸਕਦਾ ਸਰ, ਗੱਦਾਰ ਤਾਂ ਹੁੰਦਾ ਆ ਕਿ ਵਨ ਹੂ ਇਜ ਅਗੇਂਸਟ ਦਾ ਕੰਟਰੀ, ਹੂ ਇਜ ਅਗੇਂਸਟ ਦਾ ਸਟੇਟ।
1: ਚੱਲਣਗੇ ਤਾਂ ਫਿਰ ਤਾਂ ਕਾਂਗਰਸ ਦੇ ਵਿੱਚੋਂ, ਅਕਾਲੀ ਦਲ ਦੇ ਵਿੱਚੋਂ, ਬੀਜੇਪੀ ਦੇ ਵਿੱਚੋਂ, ਸਾਰੇ ਜਿਹੜੇ ਇਹਨਾਂ ਨੇ ਜਮ੍ਹਾਂ ਕੀਤੇ ਆ ਆਮ ਆਦਮੀ ਪਾਰਟੀ,
0: ਸਾਰੇ ਆਮ ਆਦਮੀ ਪਾਰਟੀ ਵਾਲੇ ਨੇ ਤਾਂ ਕਿੱਥੋਂ ਆਏ ਹੈਗੇ ਸਾਰੇ, ਕੋਈ ਨਾ ਕੋਈ ਤਾਂ ਰਾਜਨੀਤਿਕ ਦਲ ਤੋਂ ਹੀ ਆਇਆ ਨਾ, ਮੁੱਖ ਮੰਤਰੀ ਸਾਹਿਬ ਲੋਕ ਭਲਾਈ ਪਾਰਟੀ ਤੋਂ ਹੁੰਦੇ ਹੋਏ ਪੀਪੀ ਹੈਗੀ ਤੇ ਪੀ ਦੇ ਵਿੱਚ ਆਏ,
1: ਉੱਥੋਂ ਜਿਹੜਾ ਹੈਗਾ ਆ ਫਿਰ ਬਿਲਕੁਲ
0: ਹਾਂਜੀ, ਤੇ ਮਨਪ੍ਰੀਤ ਬਾਦਲ ਦੀ ਪਾਰਟੀ ਜਿਹੜੀ ਬਣਾਈ ਸੀ ਉਹਨੇ ਉਹਦੇ ਵਿੱਚ ਰਹੇ ਹੈਗੇ, ਫਿਰ ਮੁੜ ਕੇ ਇੱਥੇ ਆਮ ਆਦਮੀ ਪਾਰਟੀ ਚ ਆਏ ਆ, ਤੇ ਕੌਣ ਹੈਗਾ ਆ ਫਿਰ, ਗੱਦਾਰ ਤਾਂ ਸਾਰੀ ਹੈ ਜੀ।
1: ਜੀ
0: ਰਾਜਨੀਤੀ ਦੇ ਵਿੱਚ ਤਾਂ ਸੈਲਫ ਜਿਹੜਾ ਇੰਟਰਸਟ ਆ ਉਹ ਸੁਪਰੀਮ ਹੁੰਦਾ ਆ ਜੀ, ਅਗਲੇ ਨੇ ਆਪਣਾ ਸਕੋਪ ਦੇਖਣਾ ਹੁੰਦਾ ਆ ਕਿ ਮੇਰਾ ਸਕੋਪ ਕਿੱਥੇ ਜਿਹੜਾ ਹੈਗਾ ਵਿਨੇਬਿਲਟੀ ਦਾ ਆ, ਤੇ ਕਿੱਥੇ ਮੈਨੂੰ ਜਾ ਕੇ ਕੁਛ ਫੈਰ ਪੈ ਸਕਦੀ ਆ
1: ਜੀ,
0: ਤੇ ਸੱਤਾ ਪ੍ਰਾਪਤੀ ਲਕਸ਼ ਹੁੰਦਾ ਆ ਜੀ ਰਾਜਨੀਤੀ ਦਾ, ਇਹਦੇ ਵਿੱਚ ਤਾਂ ਕੋਈ ਲੁਕ ਲੁਕੋ ਵਾਲੀ ਗੱਲ ਹੀ ਹੈ ਨੀ ਜੀ, ਜਿਹੜੇ ਆਏ ਕਹਿੰਦੇ ਜੀ ਅਸੀਂ ਤਾਂ ਜੀ ਸੇਵਾ ਕਰਨੀ ਹੈਗੀ ਆ, ਝੂਠ ਬੋਲਦੇ ਆ ਜੀ
1: ਬਿਲਕੁਲ,
0: ਕੌਣ ਸੇਵਾ ਕਰਦਾ ਜੀ ਹਾਂਜੀ, ਤੁਹਾਡਾ ਲਕਸ਼ ਹੁੰਦਾ ਹੈਗਾ ਇਸ ਚੀਜ਼ ਦਾ ਵੀ ਹਾਂ ਜੀ ਵੀ ਤੁਸੀਂ ਪਬਲਿਕ ਡੀਲਿੰਗ ਦੇ ਰਾਹੀਂ ਜਿਹੜਾ ਆ ਉੱਪਰ ਜਾਣਾ ਚਾਹੁੰਦੇ ਹੈਗੇ ਆ,
1: ਨਾਲੇ
0: ਹੁਣ ਕਾਹਦੀ
1: ਜੇ ਸੇਵਾ ਕਰਾਉਣੀ ਆ ਤਾਂ ਭਾਈ ਜਿਹੜੇ ਜੀਰੋ ਗਰਾਉਂਡ ਦੇ ਉੱਤੇ ਕੰਮ ਕਰਨ ਵਾਲੇ ਲੋਕ ਨੇ, ਜਿਹੜੇ ਮੁੱਦੇ ਉਠਾਉਣ ਵਾਲੇ ਲੋਕ ਨੇ, ਜਿਹੜੇ ਮਿਲੀਅਨਰ ਨੇ, ਉਹਨਾਂ ਨੂੰ ਕਿਉਂ ਭੇਜਿਆ ਜਾਂਦਾ? ਲਵਲੀ ਇੰਸਟੀਟਿਊਟ ਵਾਲੇ ਭੱਜੀ ਹੋ ਗਿਆ, ਉਹ ਕਿਹੜਾ ਘੱਟ ਪੈਸਾ ਉਹਦੇ ਕੋਲ, ਉਹ ਸਾੜਿਆ ਨੀ ਫੂਕਨੇ, ਫੂਕਿਆ ਵੀ ਖਤਮ ਨਹੀਂ ਹੁੰਦਾ, ਕਿ ਸਾਰੇ ਇਹਨਾਂ ਨੂੰ ਉਹ ਹੀ ਲੱਭੇ ਨੇ ਅਮੀਰਜ਼ਾਦੇ।
0: ਸਰ ਰਾਘਵ ਚੱਡੇ ਨੇ ਇੱਕ ਗੱਲ ਕਹੀ ਸੀ
1: ਜੀ,
0: ਕਿਤੇ ਕਿਤੇ ਸਿਆਣੀ ਗੱਲ ਵੀ ਬਹੁਤ ਕਰ ਜਾਂਦੇ
1: ਜੀ,
0: ਉਹ ਕਹਿੰਦੇ ਜੇ ਸੇਵਾ ਆ ਤੇ ਫੇਰ ਇਹਨਾਂ ਨੂੰ ਜਿਹੜਾ ਹੈਗਾ ਇਹ ਉਸ ਚੀਜ਼ ਦੀ ਤਨਖਾਹ ਕਾਹਦੀ ਦਿੰਨੇ ਹੈਗੇ ਆ
1: ਜੀ,
0: ਜੇ ਸੇਵਾ ਵਾਸਤੇ ਹੀ ਆਏ ਆ
1: ਜੀ,
0: ਤੇ ਜੇ ਇਹ ਜੋਬ ਆ ਤੇ ਇਹਦੀ ਫਿਰ ਕੁਆਲੀਫਿਕੇਸ਼ਨ ਕਿਉਂ ਤੈਅ ਨੀ ਗੀ
1: ਜੀ,
0: ਹੈਂਜੀ। ਸੋ ਇਸ ਕਰਕੇ ਜਿਹੜਾ ਆ ਵੈਸੇ ਵੀ ਦੀਮਕ ਲੱਗ ਗਿਆ ਆ ਜੀ ਸਾਡੇ ਇਸ ਲੋਕਤੰਤਰ ਨੂੰ, ਸਾਡਾ ਲੋਕਤੰਤਰ ਬਹੁਤ ਜ਼ਿਆਦਾ ਜਿਹੜਾ ਹੈਗਾ ਨਾ ਕਹਿਣ ਨੂੰ ਹੀ ਲੋਕਤੰਤਰ ਰਹਿ ਗਿਆ ਆ, ਵੋਟਾਂ ਲੈ ਕੇ ਤੇ ਰਾਜੇ ਬਣ ਜਾਂਦੇ ਆ ਜੀ, ਮੁੜ ਕੇ ਕਿੰਨਾ ਕਿੰਨਾ ਖੂਨ ਚੂਸਦੇ ਹੈਗੇ ਆ ਜੀ, ਇਹ ਮਤਲਬ ਜਿਹਨੂੰ ਇੱਕ ਵਾਰੀ ਤੁਸੀਂ ਬਣਾ ਦਿੱਤਾ ਹੈਗਾ ਨਾ ਉਹਦਾ ਲਾਈਫ ਟਾਈਮ ਤੁਸੀਂ ਜਿਹੜਾ ਆ ਉਹ ਤੁਹਾਡੇ ਟੈਕਸ ਪੇਅਰ ਦਾ ਪੈਸਾ ਖਾਏਗਾ
1: ਜੀ। ਨਾਲੇ ਦੇਖੋ ਉਹਨਾਂ ਨੇ ਤਾਂ ਇੱਕ ਜਿਹੜਾ ਪੰਜਾਬ ਦਾ ਮੁੱਦਾ ਹੀ ਸਾਹਮਣੇ ਰੱਖਿਆ, ਜਾਂ ਮਤਲਬ ਕਿ ਜੋ ਹੈਗਾ ਉਹਦੇ ਵਿੱਚ ਇੰਨਾ ਮਤਲਬ ਕਿ ਉੱਛਲਣ ਦੀ ਕੀ ਜ਼ਰੂਰਤ ਹੈ? ਤੁਸੀਂ ਵੀ ਤਾਂ ਦੋਸ਼ ਲਾਉਂਦੇ ਹੀ ਰਹੇ ਹੋ ਬਿਕਰਮ ਮਜੀਠੀਆ, ਉਹਨਾਂ ਨੇ ਉਹ ਕਿਹੜਾ ਤੁਸੀਂ ਸਬੂਤ ਪੇਸ਼ ਕਰ ਦਿੱਤੇ ਅਜੇ ਤੱਕ ਉਹਦੇ ਨਾਲ ਘੁਲਣ ਲੱਗੇ ਹੋਏ ਹੋ ਤੁਸੀਂ?
0: ਪਰ ਇਹ ਸਭ ਜਾਂ ਤਾਂ ਪੰਜਾਬ ਦੇ ਵਿੱਚ ਨਸ਼ਾ ਨਾ ਹੋਵੇ
1: ਜੀ,
0: ਤੁਸੀਂ ਤਾਂ ਨਸ਼ੇ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਆ ਹੈਗਾ ਜੀ, ਤੁਹਾਡੇ ਆਪਣੇ ਹਿਸਾਬ ਨਾਲ ਵੀ ਤੁਸੀਂ 17 ਮਹੀਨੇ ਹੋ ਗਏ ਇਸ ਯੁੱਧ ਨਸ਼ਿਆਂ ਵਿਰੁੱਧ ਲੜਦਿਆਂ ਨੂੰ, ਉਹਦੇ ਦਰਮਿਆਨ ਤੁਸੀਂ 75,200 ਜਿਹੜਾ ਹੈਗਾ ਜਾਂ ਕੇਸ ਦਰਜ ਕੀਤਾ ਜੀ, ਇੱਕ ਤੇ ਉਹਦੇ ਵਿੱਚ ਜਿਹੜਾ ਹੈਗਾ ਆ ਮਤਲਬ 75,200 ਬੰਦਾ ਜਿਹੜਾ ਆ ਉਹ ਤੁਸੀਂ ਅਰੈਸਟ ਕੀਤਾ ਹੈਂਜੀ, 146 ਬੰਦੇ ਰੋਜ਼ ਦੇ ਜਿਹੜੇ ਹੈਗੇ ਆ ਜੀ, ਘੰਟੇ ਦੇ 6 ਬੰਦੇ ਜੀ, ਤੁਸੀਂ ਕਿੱਥੋਂ ਮਤਲਬ ਜਿਹੜਾ ਹੈਗਾ ਆ ਇਹ ਗੱਲ ਕਹਿ ਸਕਦੇ ਹੈਗੇ ਆ ਵੀ ਪੰਜਾਬ ਚ ਸਮੱਸਿਆ ਹੈ ਨੀ
1: ਜੀ,
0: ਈਵਨ ਸਾਡੇ ਜਿਹੜੇ

0: ਹੈਗੇ ਆ ਡੀ ਅਡਿਕਸ਼ਨ ਸੈਂਟਰ ਫਾਰ ਦਾ ਗਰਲਸ
1: ਜੀ
0: ਕਪੂਰਥਲਾ ਤੇ ਅੰਮ੍ਰਿਤਸਰ ਬਣਾਉਣੇ ਪੈ ਗਏ
1: ਜੀ
0: ਤੇ ਲੜਕੀਆਂ ਵੀ ਜਿਹੜੀਆਂ ਹੈਗੀਆਂ ਉਹ ਇਹਦੇ ਵਿੱਚ ਅਫੈਕਟਡ ਹੋ ਗਈਆਂ।
1: ਦੇਖੋ ਪਿਛਲੇ ਦਿਨਾਂ ਦੀ
0: ਹਾਂਜੀ
1: ਤਾਂ ਕੋਈ ਜ਼ਿਆਦਾ ਦਿਨਾਂ ਦੀ ਨਹੀਂ ਗੱਲ, ਪਿਛਲੇ ਵੀਕ ਦੀ ਗੱਲ ਆ। ਰਿਪੋਰਟ ਆਈ ਆ ਬਕਾਇਦਾ ਭਈ ਜਿਹੜੀ ਨਸ਼ਾ ਛਡਾਊ ਗੋਲੀ ਦਿੱਤੀ ਜਾਂਦੀ ਹੈ ਉਹ ਕਿੰਨੇ ਲੱਖਾਂ ਦੇ ਹਿਸਾਬ ਦੇ ਨਾਲ ਨਿਕਲ ਗਈ ਜੀ, ਤਾਂ ਉਹ ਫਿਰ ਕਿੱਥੇ ਗਈ ਆ
0: ਸਰ? ਉਹਦੀ 8 ਗੁਣਾ ਕੰਜ਼ਮਪਸ਼ਨ ਵੱਧ ਗਈ ਜੀ,
1: ਹਾਂਜੀ
0: 8 ਗੁਣਾ।
1: ਤਾਂ ਫਿਰ ਉਹ ਜੇ ਨਸ਼ਾ
0: ਤੁਸੀਂ ਇਹ
1: ਹੈ ਹੀ
0: ਦੇਖੋ
1: ਨਹੀਂ ਗਾ ਤਾਂ ਫਿਰ ਨਸ਼ਾ ਛਡਾ ਕੇ ਨੂੰ ਰਹੇ ਨੇ, ਸਵਾਲ ਤਾਂ ਇਹ ਵੀ ਖੜਾ ਹੋ ਜਾਂਦਾ।
0: ਇਹ ਉਹ ਗਿਣਤੀ ਆ ਜਿਹੜੀ ਸਰਕਾਰੀ ਹਸਪਤਾਲਾਂ ਰਾਹੀਂ ਡਿਸਟ੍ਰੀਬਿਊਟ ਹੁੰਦੀ ਆ ਜੀ। ਜੇ ਉਹ 8 ਗੁਣਾ ਉਹਦੀ ਡਿਮਾਂਡ ਵੱਧ ਗਈ ਤੇ 8 ਗੁਣਾ ਆ ਰਹੀ ਆ ਸਪਲਾਈ
1: ਜੋ
0: ਜ਼ਿਆਦਾ
1: ਲੀਗਲੀ ਰਿਕਾਰਡ ਦੇ ਵਿੱਚ ਹੈ ਜੀ।
0: ਹਾਂਜੀ, ਤੇ ਜਿਹੜੇ ਬਾਹਰ ਜਿਹੜੇ ਹੈਗੇ ਆ ਜੀ ਪ੍ਰਾਈਵੇਟਲੀ ਜਿਹੜੇ ਇਹ ਲਿਆਉਂਦੇ ਹੈਗੇ ਆ ਉਹ ਵੇਚਦੇ ਆ ਜੀ,
1: ਉਹ ਤਾਂ ਕਿਸੇ
0: ਉੱਥੇ
1: ਗਿਣਤੀ ਦੇ
0: ਕਿੰਨੀ
1: ਵਿੱਚ
0: ਮਤਲਬ।
1: ਹੈਗੀ।
0: ਹਾਂਜੀ
1: ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਕਿ ਤੁਸੀਂ ਇਸ ਚੀਜ਼ ਨੂੰ ਕਿੱਦਾਂ ਅੱਖਾਂ ਬੰਦ ਥੋੜਾ ਕਰ ਸਕਦੇ ਹੈਗੇ ਆ। ਮੇਰੀ ਚਿੰਤਾ ਸਰ ਇਸ ਚੀਜ਼ ਦੀ ਹੈਗੀ ਆ, ਆਹ ਜਿਹੜੀ ਨਵੀਂ ਡਰੱਗ ਜਿਹੜੀ ਆਈ ਹੈਗੀ ਆ
1: ਜੌਂਬੀ ਡਰੱਗ,
0: ਹਾਂਜੀ ਤੁਸੀਂ ਦੇਖੋ ਨਾ ਉਹ ਅੰਮ੍ਰਿਤਸਰ ਦੇ ਵੇ ਬੱਸ ਸਟੈਂਡ ਦੇ ਉੱਤੇ ਇੱਕ ਲੇਡੀ ਜਿਹੜੀ ਆ ਉਹ ਇਸ ਡਰੱਗ ਨਾਲ ਅਫੈਕਟਡ ਜਿਹੜੀ ਆ ਉਹ ਘੁੰਮ ਰਹੀ ਆ
1: ਜੀ,
0: ਹਾਂਜੀ ਉਹਦੀ ਵੀਡੀਓ ਆ ਗਈ ਆ। ਸਵਾਲ ਤਾਂ ਇਹ ਹੈਗਾ ਆ ਨਾ ਕਿ ਤੁਸੀਂ ਤਾਂ ਕੰਟਰੋਲ ਕਰ ਰਹੇ ਹੈਗੇ ਆ, ਤੁਸੀਂ ਤਾਂ ਯੁੱਧ ਲੜ ਰਹੇ ਆ, ਤੁਸੀਂ ਤਾਂ ਇਹਨੂੰ ਖਤਮ ਕਰਨ ਦਾ ਦਾਵਾ ਕੀਤਾ ਸੀ
1: ਜੀ,
0: ਇਟ ਮੀਨਸ ਸਮਥਿੰਗ ਇਜ਼ ਰੋਂਗ। ਕੋਈ ਨਾ ਕੋਈ ਤਾਂ ਸਾਇੰਟਿਫਿਕ ਅਪਰੋਚ ਬਣਾਓ, ਕੋਈ ਇਹਦੀ ਸਟੱਡੀ ਕਰਾਓ ਭਾਈ ਕੀ ਚੱਕਰ ਹੈਗਾ ਵੀ ਇਹ ਕਿਉਂ ਨੀ ਖਤਮ ਹੋ ਰਿਹਾ, ਰੈਡੀਕੇਟ ਕਿਉਂ ਨੀ ਹੋ ਰਿਹਾ ਇਹ ਪ੍ਰੋਬਲਮ ਜਿਹੜੀ ਆ ਜੀ।
1: ਇਹ ਜਿਹੜੀ ਚੀਜ਼ ਆ ਨਾ ਸਹਿਰ ਸਾਹਿਬ, ਅਸਲ ਦੇ ਵਿੱਚ ਇਹ ਮਨੁੱਖਾਂ ਦੇ ਲਈ ਨਹੀਂ ਗੀ ਜਿਹੜੀ ਹੈ ਡਰੱਗ ਹੈ, ਅਸਲ ਦੇ ਵਿੱਚ ਐਕਸਲਾਜ਼ੀਨ ਜਿਹੜੀ ਹੈ ਇੱਕ ਵੈਟਨਰੀ ਜਿਹੜੀ ਹੈ ਕਹਿ ਸਕਦੇ ਡਰੱਗ ਆ, ਸੈਡਾਟਿਵ ਆ, ਇਹ ਜਿਹੜਾ ਇਨਸਾਨ ਦੇ ਲਈ ਜਿਹੜਾ ਮਨਜ਼ੂਰ ਸ਼ੁਦਾ ਨਹੀਂ ਹੈ ਜੀ। ਤੇ ਜਿੱਦਾਂ ਕਿ ਕਹਿ ਸਕਦੇ ਹਾਂ ਕਿ ਆਪਣਾ ਫੇਟਾਨਾਇਲ ਆਉਂਦੀ ਹੈ ਉਹਦੇ ਵਿੱਚ ਥੋੜਾ ਜਿਹਾ ਮਿਕਸ ਅਪ ਕਰਕੇ ਉਹ ਬੰਦਾ ਜਿਹੜਾ ਡਰੱਗ ਲੈ ਵੀ ਰਿਹਾ ਨਾ, ਚਾਹੇ ਉਹ ਅਡਿਕਟਡ ਆ, ਉਹਨੂੰ ਬੜੀ ਪਤਾ ਹੁੰਦਾ ਕਿ ਇਹ ਮੈਂ ਖਾ ਕੀ ਰਿਹਾ ਜੀ, ਤੇ ਪਤਾ ਉਦੋਂ ਹੀ ਲੱਗਦਾ ਜਦੋਂ ਬੰਦਾ ਮੁੱਧਾ ਹੋ ਜਾਂਦਾ ਜੀ।
0: ਉਹ ਗੱਲ ਤੁਹਾਡੀ ਠੀਕ ਆ ਭਾਜੀ ਸਾਹਿਬ, ਮੈਂ ਮੰਨ ਲੈਣਾ ਇਸ ਗੱਲ ਨੂੰ। ਹਾਂਜੀ ਇਹ ਜਿਹੜੀ ਆ ਉਹ ਕਹਿੰਦੇ ਭਈ ਪਸ਼ੂਆਂ ਵਾਸਤੇ ਹੈਗੀ ਆ ਜਾਂ ਜਾਨਵਰਾਂ ਨੂੰ ਬੇਹੋਸ਼ ਕਰਨ ਵਾਸਤੇ ਹੈਗੀਆਂ ਜੀ।
1: ਹੁਣ ਜਿੱਦਾਂ ਦੇਖੋ ਆਪਣੇ ਜਿਹੜਾ ਮਸਲ ਬਣਾਉਂਦੇ ਨੇ ਜਾਂ ਜਿਮ ਕਰਦੇ ਨੇ ਜਾਂ ਕਬੱਡੀ ਦੇ ਕਿੰਨੇ ਖਿਡਾਰੀ ਨੇ ਜੀ, ਉਹ ਜਿੱਦਾਂ ਘੋੜਿਆਂ ਦੇ ਟੀਕੇ ਲਾਉਣ ਲੱਗ ਗਏ ਹੋਰ ਸਾਰੀਆਂ ਚੀਜ਼ਾਂ, ਤੇ ਫਿਰ ਉਹ ਕਿੱਥੋਂ ਉਹ ਮਤਲਬ ਕਿ ਦਿਲ ਪਾੜ ਕੇ ਰੱਖੂਗੀ, ਸਰੀਰ ਪਾੜਨਾ ਹੀ ਆ ਜੀ ਉਹਨੇ।
0: ਗੱਲ ਠੀਕ ਹੈ ਤੁਹਾਡੀ, ਸਵਾਲ ਤਾਂ ਇਹ ਹੈਗਾ ਆ ਕਿ ਹੈਲਥ ਪ੍ਰਤੀ ਜਿਹੜਾ ਆ ਤੁਸੀਂ ਤੁਹਾਡੇ ਸੈਮੀਨਾਰ ਲੱਗਣੇ ਚਾਹੀਦੇ ਆ ਜੀ। ਸਰ ਅਨਇੰਪਲਾਇਮੈਂਟ ਆ ਜੀ, ਵੱਡੀ ਗੱਲ ਇਹ ਆ, ਬੇਰੁਜ਼ਗਾਰ ਸੜਕਾਂ ਤੇ ਤੁਰੇ ਫਿਰਦੇ ਆ ਜੀ, ਉਹ ਕੀ ਕਰਨ, ਉਹਨਾਂ ਦਾ ਟਾਈਮ ਨੀ ਪਾਸ ਹੁੰਦਾ ਜੀ,
1: ਫਿਰ
0: ਜਿਹੜਾ ਆ ਪੀ ਸੋਰਸ ਆਫ ਇਨਕਮ ਕੋਈ ਨੀ ਜੀ, ਉਹਦੇ ਕਰਕੇ ਲੈਂਡ ਆਰਡਰ ਦੀ ਪ੍ਰੋਬਲਮ ਹੋ ਰਹੀ ਜੀ। ਤੁਸੀਂ ਆ ਦੇਖੋ ਨਾ ਪਿੱਛੇ ਜੇ ਉਹ ਕਿੰਨੇ 2200 ਰੁਪਏ ਵਾਸਤੇ ਜਿਹੜਾ ਹੈਗਾ ਆ ਉਹਨੇ ਜਿਹੜਾ ਬੰਬ ਸਿੱਟ ਦਿੱਤਾ ਜੀ, ਹਾਂਜੀ ਉਹ ਪੈਟਰੋਲ ਪੰਪ ਸਿੱਟ ਗਏ, ਕਿੰਨੇ ਪੈਸੇ ਮਿਲੇ ਜੀ, ਇੱਥੇ 2200 ਰੁਪਇਆ
1: ਜੀ।
0: ਜੇ ਇੱਥੇ ਤੱਕ ਤੁਹਾਡੀ ਜਵਾਨੀ ਗਿਰ ਚੁੱਕੀ ਆ ਕਿ ਉਹ 2200 ਰੁਪਏ ਵਾਸਤੇ ਜਿਹੜਾ ਹੈਗਾ ਆ ਤੇ ਉਹ ਕ੍ਰਾਈਮ ਕਰਨ ਵਾਸਤੇ ਮਜਬੂਰ ਹੋ ਰਹੀ ਹੈਗੀ ਆ, ਤੇ ਹਾਲਾਤ ਤਾਂ ਜਿਹੜੇ ਹੈਗੇ ਆ ਚਿੰਤਾਜਨਕ ਆ
1: ਜੀ, ਬਿਲਕੁਲ
0: ਇਹਦੀ ਪ੍ਰੋਪਰ ਸਟੱਡੀ ਹੋਣੀ ਚਾਹੀਦੀ ਹੈਗੀ ਆ ਜੀ, ਵੀ ਹਾਂ ਜੀ ਤੁਸੀਂ ਕਿੱਥੇ ਜਿਹੜਾ ਹੈਗਾ ਖੜੇ ਹੈਗੇ ਆ
1: ਜੀ, ਬਹੁਤ ਵੱਡਾ ਬਹੁਤ ਹੀ ਇੰਟਰਸਟਿੰਗ ਵਿਸ਼ਾ ਵੀ ਹੈ ਤੇ ਸੈਂਸਿਟਿਵ ਵੀ ਹੈ। ਇਹਦੇ ਉੱਤੇ ਜੇ ਹੋਰ ਵੀ ਥੋੜੀ ਗੱਲ ਕਰਾਂ ਤਾਂ ਮਤਲਬ ਕਿ ਦੇਖੋ ਮੈਂ ਤਾਂ ਮੰਨਾਂਗਾ ਜਿੱਦਣ ਹਨਾ ਇੰਡੀਆ ਦੇ ਵਿੱਚ ਜਾਂ ਕੱਲਾ ਪੰਜਾਬ ਦਾ ਵੀ ਜੇ ਡਰੱਗ ਖਤਮ ਕਰਨੀ ਚਾਹੁੰਦੇ ਨੇ ਨਾ, ਹਰ ਸ਼ਹਿਰ ਦੇ ਵਿੱਚ ਵੱਡੇ ਤੋਂ ਵੱਡੇ ਸ਼ਹਿਰ ਦੇ ਵਿੱਚ ਜਿਹੜੇ 10 ਜਿੱਦਾਂ ਜਲੰਧਰ ਵਰਗਾ ਵੀ ਸ਼ਹਿਰ ਆ ਤਾਂ ਉਹਦੇ ਵਿੱਚ 10 ਜਿਹੜੇ ਨੇ ਮੈਡੀਕਲ ਸਟੋਰ ਕਰ ਦੇਣ ਲਾਜ਼ਮੀ, ਤੇ ਉਸ ਤੋਂ ਬਾਅਦ ਸਾਰੇ ਜਿੰਨੇ ਨੇ ਨਾ ਉਹਨਾਂ ਨੂੰ ਕੈਂਸਲ ਕਰਨ ਜੀ, ਨਾ ਡਰੱਗ ਰੁਕੀ ਦਾ ਮੇਰਾ ਨਾਂ ਬਟਾ ਦਿਓ ਜੀ। ਕਿਉਂ ਨੀ ਕੰਟਰੋਲ ਕਰਦੇ, ਕਿਉਂ ਨੀ ਇਹ ਮੈਡੀਸਨ ਦਾ ਮਾਫੀਆ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ, ਬਾਹਰੋਂ ਥੋੜੀ ਕਿਤੇ ਇਲਜ਼ਾਮਬਾਜ਼ੀ ਕਰੀ ਜਾਂਦੇ ਆ, ਬਾਹਰੋਂ ਆਉਂਦਾ ਬਾਹਰੋਂ ਚਲੋ ਥੋੜਾ ਬਹੁਤਾ ਫੜਿਆ ਵੀ ਜਾਂਦਾ ਜਾਂ ਫੜ ਵੀ ਹੋ ਜਾਂਦਾ ਹੈ, ਜੋ ਅੰਦਰ ਬਣ ਰਿਹਾ ਉਹਦੇ ਉੱਤੇ ਵੀ ਤਾਂ ਨਿਗਾਹ ਰੱਖਣੀ ਪੈਣੀ ਹੈ ਨਾ, ਜੋ ਸ਼ਰੇਆਮ ਹੀ ਸਾਰਾ ਕੁਝ ਚੱਲੀ ਜਾਂਦਾ।
0: ਸਾਡੇ ਨਾ ਮਤਲਬ ਜੋ ਸੈਟਅਪ ਹੈਗਾ ਤੁਹਾਡੇ ਅਲੱਗ ਹੈਗਾ ਸੈਟਅਪ, ਇੱਥੇ ਨਾ ਗਰੋਸਰੀ ਦਾ ਓਨਾ ਬਜਟ ਨਹੀਂ ਜਿੰਨਾ ਦਵਾਈਆਂ ਦਾ ਹੈ ਜੀ।
1: ਦਾ ਬਿਲਕੁਲ ਹੈ ਜੀ।
0: ਹਾਂਜੀ ਮਤਲਬ ਇਹ ਹੈਗਾ ਕਿ ਤੁਹਾਡੇ ਤਾਂ ਇੱਥੇ ਜਿਹੜਾ ਹੈਗਾ ਆ ਵੀ ਛੇਤੀ ਕਿਤੇ ਦਵਾਈ ਦਿੰਦੇ ਨੇ ਜੀ,
1: ਬਿਲਕੁਲ।
0: ਤੇ ਸਾਡੇ ਤਾਂ ਤੁਸੀਂ ਦੇਖੋ ਨਾ ਹਰ ਜਗ੍ਹਾ ਹੈਗਾ ਆ, ਹਰ ਪਿੰਡ ਦੇ ਵਿੱਚ ਜਿਹੜਾ ਆ ਕੋਈ ਡਿਗਰੀ ਹੋਲਡਰ ਡਾਕਟਰ ਹੋਊਗਾ ਤੇ 10 ਝੋਲਾ ਛਾਪ ਡਾਕਟਰ ਵੀ ਹੈਗੇ ਆ। ਹਾਂ ਜੀ ਬਟ ਇਹ ਹੈਗਾ ਆ ਐਟ ਦਾ ਸੇਮ ਟਾਈਮ ਜਿੰਨੀ ਪਾਪੂਲੇਸ਼ਨ ਹੈਗੀ ਆ ਉਹ ਉਹਨਾਂ ਨੂੰ ਸਰਵ ਵੀ ਕਰਦੇ ਹੈਗੇ ਆ, ਉਹਨਾਂ ਨੂੰ ਪ੍ਰੋਟੈਕਟ ਵੀ ਕਰਦੇ ਆ, ਉਹਨਾਂ ਦੀ ਜੇਬ ਮੁਤਾਬਕ ਜਿਹੜਾ ਹੈਗਾ ਆ, ਜੇ ਕਿਸੇ ਦੀ ਜੇਬ ਅਲਾਓ ਕਰਦੀ ਆ ਉਹ 40 ਰੁਪਏ ਵਾਲੇ ਕੋਲ ਚਲ ਜਾਂਦਾ, ਜਿਹਦੀ ਜੇਬ ਅਲਾਓ ਕਰਦੀ ਉਹ 100 ਰੁਪਏ ਵਾਲੇ ਕੋਲ ਚਲ ਜਾਂਦਾ ਹੈਗਾ ਆ, ਜਿਹਦੀ ਜੇਬ ਅਲਾਓ ਕਰਦੀ ਉਹ 200 ਰੁਪਏ ਵਾਲੇ ਕੋਲ ਵੀ ਚਲ ਜਾਂਦਾ, ਤੇ ਫਿਰ 500 ਰੁਪਏ ਵਾਲਾ ਵੀ ਹੈਗਾ
1: ਜੀ।
0: ਸੋ ਇਸ ਕਰਕੇ ਇਹ ਸਾਡੇ ਜਿੱਦਾਂ ਦਾ ਮੈਡੀਕਲ ਸੈਟਅਪ ਹੈਗਾ ਨਾ ਜੀ, ਸਾਨੂੰ ਸਕੀਮਾਂ ਬਹੁਤ ਦਿੱਤੀਆਂ ਜਾਂਦੀਆਂ ਹੈਗੀਆਂ, ਪਰ ਇਫੈਕਟਿਵਲੀ ਜਿਹੜੀਆਂ ਹੈਗੀਆਂ ਇੱਥੇ ਬਹੁਤ ਵੱਡਾ ਬਿਜ਼ਨਸ ਆ ਜੀ। ਉਹ ਤੁਸੀਂ ਪੇਸ਼ੈਂਟ ਲੈ ਕੇ ਤੇ ਜਾਣੇ ਪਿੱਛੋਂ ਹਸਪੀਟਲ ਦੇ ਵਿੱਚ, ਉੱਥੇ ਪਹਿਲਾਂ ਜਾਂਦਿਆਂ ਨੂੰ ਪੁੱਛਦੇ ਆ ਵੀ ਇੰਸ਼ੋਰੈਂਸ ਹੈਗੀ ਆ,
1: ਬਿਲਕੁਲ ਹੈ ਜੀ।
0: ਹੈ ਜੀ ਫੇਰ ਜਿਹੜਾ ਹੈਗਾ, ਮੈਂ ਤੁਹਾਨੂੰ ਛੋਟੀ ਜਿਹੀ ਘਟਨਾ ਸਾਂਝੀ ਕਰਦਾ ਜੀ। ਹੋਇਆ ਕਿ ਮੇਰਾ ਦੋਸਤ ਆਰਮੀ ਤੋਂ ਰਿਟਾਇਰ ਹੋਇਆ ਆ ਜੀ, ਤੇ ਉਹ ਕਿਤੇ ਉਹਦੇ ਹਾਰਟ ਜਿਹੜੀ ਹੈਗੀ ਆ ਮਾੜੀ ਮੋਟੀ ਪੇਨ ਹੋਈ। ਹਾਂਜੀ ਉਹ ਬੀਪੀ ਉਹਦਾ ਵਧਿਆ ਆ ਸੀਗਾ, ਤੇ ਉਹ ਜਲੰਧਰ ਚ ਲਗਿਆ ਤੇ ਉਹਨਾਂ ਨੇ ਦਾਖਲ ਕਰ ਲਿਆ, ਦਾਖਲ ਕਰ ਲਿਆ। ਮੈਂ ਕੀ ਮੈਂ ਉਹਨੂੰ ਕਿਹਾ, ਮੈਂ ਕਿਹਾ ਕੀ ਚੱਕਰ ਹੈਗਾ ਏਦਾਂ ਕਰਕੇ, ਮੈਂ ਕਿਹਾ ਜਿੰਨਾ ਤੇਰਾ ਬੀਪੀ ਉਹਨੂੰ, ਮੈਂ ਕਿਹਾ ਜੋ ਮੇਰਾ ਵੱਧ ਆ ਕਰ ਰਾਤ ਦਾ। ਹਾਂਜੀ ਮੈਂ ਤਾਂ ਇੱਥੇ ਬੈਠਾ ਹੈਗਾ ਆ। ਉਹ ਮੈਂ ਕਿਹਾ ਵੀ ਕੋਈ ਘਟਨਾ ਨੀ ਹੁੰਦੀ, ਤੂੰ ਚੁੱਪ ਕਰਕੇ ਉੱਠ ਕੇ ਆ ਛੇਤੀ ਆ। ਮੈਂ ਉਹਨੂੰ ਇੱਥੇ ਆਪਣਾ ਸੱਜਣ ਡਾਕਟਰ ਹੈਗਾ ਆ ਉਹਦੇ ਕੋਲ ਲੈ ਗਿਆ
1: ਜੀ।
0: ਉਹ ਕਹਿੰਦਾ ਭਾਈ, ਕਹਿੰਦਾ ਜੀ ਉਹ ਤਾਂ ਕਹਿੰਦੇ ਸਟੰਟ ਪਾਉਣਾ ਜਾਂ ਇੱਦਾਂ ਕਰਕੇ ਹੈਗਾ ਜਿੱਦਾਂ ਮਰਜ਼ੀ। ਉਹ ਕਹਿੰਦਾ ਭਾਈ ਤੇਰਾ ਹੈਗਾ ਆ ਬਿੱਲ ਬਣਨਾ ਉੱਥੇ ਆਰਮੀ ਵੱਲੋਂ, ਉਹਨਾਂ ਨੇ ਤੈਨੂੰ ਚੀਰਨਾ ਚੀਰਨਾ
1: ਜੀ।
0: ਮੈਂ ਤੈਨੂੰ ਲਿਖ ਕੇ ਦੇ ਦਿੰਦਾ ਹੈਗਾ ਆ ਕਿ ਭਾਈ ਵੀ ਹਾਰਟ ਦੇ ਨਾਲ ਤੈਨੂੰ ਕੁਛ ਨੀ ਹੁੰਦਾ, ਹਾਰਟ ਦੀ ਡਿਜ਼ੀਜ਼ ਨੀ ਤੈਨੂੰ ਕੁਛ ਹੁੰਦਾ
1: ਜੀ।
0: ਹਾਂਜੀ ਵੀ ਇਟ ਇਜ਼ ਡਿਊ ਟੂ ਗੈਸਟ੍ਰਿਕ ਜਿਹੜਾ ਹੈਗਾ ਆ, ਕਈ ਵਾਰੀ ਗੈਸਟ੍ਰਿਕ ਪੇਨ ਵੀ ਏਦਾਂ ਦੀ ਹੁੰਦੀ ਆ ਕਿ ਜਿਹੜੀ ਉਹ ਏਦਾਂ ਲੱਗਦੀ ਹੁੰਦੀ ਆ ਵੀ ਜਿੱਦਾਂ ਹਾਰਟ ਦੇ ਵਿੱਚ ਹੁੰਦੀ ਆ ਤੇ ਹਾਰਟ ਦੀ ਪ੍ਰੋਬਲਮ ਆ।
1: ਬਿਲਕੁਲ।
0: ਔਰ ਇਸੇ ਚੀਜ਼ ਨੂੰ ਅਗਲੇ ਕੈਸ਼ ਕਰ ਜਾਂਦੇ ਹੈਗੇ ਆ ਜੀ, ਉਹਨਾਂ ਨੂੰ ਪਤਾ ਆ ਉਹਨਾਂ ਨੇ ਬੰਦਾ ਪਾੜ ਹੀ ਦੇਣਾ ਆ, ਇਸ ਕਰਕੇ ਕਿ ਭਾਈ ਪੈਸੇ ਮਿਲ ਜਾਣੇ ਹੈਗੇ ਆ, ਸਰਕਾਰੀ ਪੈਸੇ ਆ ਜਾਣੇ ਹੈਗੇ ਆ ਜੀ। ਇਸੇ ਤਰ੍ਹਾਂ ਇੰਸ਼ੋਰੈਂਸ ਦੇ ਆ ਜੀ, ਬੰਦਾ ਬਿਮਾਰ ਹੋਵੇ ਨਾ ਹੋਵੇ ਅਗਲਿਆਂ ਨੇ ਜੇ ਇੰਸ਼ੋਰੈਂਸ ਹੈਗੀ ਆ ਤੇ ਬੰਦਾ ਚੀਰ ਦੇਣਾ ਜੀ ਅਗਲਿਆਂ ਨੇ।
1: ਬਿਲਕੁਲ।
0: ਤੋਂ ਸਾਡੇ ਇੱਥੇ ਜਿਹੜਾ ਹੈਗਾ ਆ ਬਹੁਤ ਵੱਡਾ ਬਿਜ਼ਨਸ ਆ, ਜੇ ਤਾਂ ਸਕੀਮਾਂ ਰਾਹੀਂ ਵੀ ਜਾਂਦੇ ਹੈਗੇ ਤਾਂ ਵੀ ਤੁਸੀਂ ਇੱਥੇ ਤਾਂ ਜਿਹੜਾ ਆ, ਇਸ ਕਰਕੇ ਤੁਹਾਡੇ ਉੱਥੇ ਆ ਜਿਹੜੇ ਤੁਸੀਂ ਕੈਮਿਸਟ ਸ਼ਾਪ ਦੀ ਕਲੋਜ਼ ਕਰਨ ਦੀ ਗੱਲ ਕਰਦੇ ਆ, ਇਟ ਇਜ਼ ਨਾਓ ਨੈਸੈਸਿਟੀ ਸਰ, ਇਹ ਤੁਸੀਂ ਕਲੋਜ਼ ਨਹੀਂ ਕਰਨ ਦੀ ਗੱਲ ਕਰ ਸਕਦੇ, ਇਟ ਇਜ਼ ਨੈਸੈਸਿਟੀ। ਇਹ ਤਾਂ ਗਲੀ ਗਲੀ ਦੇ ਵਿੱਚ ਚਾਹੀਦਾ ਹੈਗਾ ਆ, ਜਿਹੜੇ ਡਰੱਗ ਵੇਚਦੇ ਹੈਗੇ ਆ ਸਰ ਉਹ ਤਾਂ ਆਪਣੇ ਘਰਾਂ ਦੇ ਵਿੱਚ ਵੇਚੀ ਜਾਂਦੇ ਹੈਗੇ ਜੀ, ਕਿਉਂਕਿ ਮੋਸਟਲੀ ਜਿਹੜਾ ਇੱਥੇ ਵਿਕਦੀ ਸਿੰਥੈਟਿਕ ਉਹ ਜਿਹੜਾ ਹੈਗਾ ਆ ਘਰਾਂ ਘਰਾਂ ਚ ਪੂੜੀਆਂ ਵਿਕਦੀਆਂ ਚਿੱਟੇ ਦੀਆਂ ਜੀ
1: ਜੀ ਜੀ,
0: ਇੰਜੈਕਸ਼ਨ ਅਗਲੇ ਲਾਈ ਜਾਂਦੇ ਹੈਗੇ ਆ ਜੀ
1: ਜੀ।
0: ਸੋ ਇੱਕ ਕਿਸੇ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਮਤਲਬ ਨਹੀਂ ਕੀਤਾ ਜਾ ਸਕਦਾ ਕੰਟਰੋਲ ਕੇ। ਹਾਂ ਜੀ ਇਹਨੂੰ ਤਾਂ ਇਹ ਹੈਗਾ ਕਿ ਜਿਹੜੇ ਬੰਦੇ ਅਫੈਕਟਡ ਆ ਨਾ ਜੀ
1: ਜੀ,
0: ਉਹਨਾਂ ਨੂੰ ਜੇ ਤੁਸੀਂ ਜਿਹੜਾ ਹੈਗਾ ਆ ਕਿਸੇ ਚੀਜ਼ ਇੱਕ ਤੇ ਕੰਟਰੋਲ ਕਰੋਗੇ ਤੇ ਉਹਨਾਂ ਨੇ ਦੂਜੇ ਤੇ ਚੱਲ ਜਾਣਾ ਹੈਗਾ ਜੀ, ਹੋਰ ਕੋਈ ਉਹਦਾ ਸਬਸਟੀਟਿਊਟ ਲੈ ਲੈਣਗੇ ਜੀ।
1: ਲਾਈਫ ਸਟਾਈਲ ਵੀ ਤਾਂ ਚੇਂਜ ਕਰਨ ਦੀ ਜ਼ਰੂਰਤ ਆ ਨਾ, ਉਹਨਾਂ ਦੇ ਮਾਇੰਡ ਨੂੰ ਬਿਜ਼ੀ ਰੱਖਣ ਦੀ, ਚਾਹੇ ਕੋਈ ਕੰਮ ਕਾਰ ਆ, ਚਾਹੇ ਉਹ ਸਪੋਰਟਸ ਹੈਗੀ ਆ, ਚਾਹੇ ਕੁਝ ਵੀ ਆ, ਉਧਰ ਨੂੰ ਉਹਨਾਂ ਨੂੰ ਬਿਜ਼ੀ ਕਰਨਾ ਪੈਣਾ ਜੀ, ਥੈਰਾਪੀ ਕਰਨੀ ਪੈਣੀ, ਕਾਉਂਸਲਿੰਗ ਚਾਹੀਦੀ ਆ ਨਾਲ ਨਾਲ। ਕੱਲਾ ਇਹ ਥੋੜੀ ਭਈ ਦਵਾਈ ਦੇ ਨਾਲ ਹੀ ਤੁਸੀਂ ਛਡਾ ਸਕਦੇ ਹੋ, ਇੱਕ ਵਾਰੀ ਛਡਾ ਦੋਗੇ ਬਾਅਦ ਚੋਂ ਉਹਨੂੰ ਉਸ ਤਰ੍ਹਾਂ ਦੇ ਪਾਸੇ ਨਾ ਜਾਣ ਦੇ ਲਈ ਉਹਨੂੰ ਬਿਜ਼ੀ ਵੀ ਤਾਂ ਰੱਖਣਾ ਪਏਗਾ ਨਾ ਮਾਇੰਡ ਨੂੰ, ਨਹੀਂ ਤਾਂ ਸ਼ੈਤਾਨ ਤਾਂ ਫਿਰ ਹਰ ਵੇਲੇ ਜਾਗਦਾ ਹੀ ਜਾਗਦਾ ਜੀ।
0: ਪਰ ਸਾਹਿਬ ਮੇਰਾ ਆਪਣਾ ਨਿੱਜੀ ਤਜਰਬਾ ਆ ਜੀ, ਪਹਿਲਾਂ ਇਹਨਾਂ ਮਾਰੂ ਨਸ਼ਿਆਂ ਤੋਂ ਜਿਹੜਾ ਹੈਗਾ ਆ ਹਰਬਲ ਨਸ਼ੇ ਤੇ ਆਉਣਾ ਪਊਗਾ ਜੀ, ਸਰੀਰ ਜਿਹੜਾ ਹੈਗਾ, ਫਿਰ ਬੰਦੇ ਨੂੰ ਸਮਾਜ ਤੋਂ ਕੋਪਰੇਸ਼ਨ ਦੀ ਲੋੜ ਹੁੰਦੀ ਆ
1: ਜੀ,
0: ਪਰਿਵਾਰ ਤੋਂ ਕੋਪਰੇਸ਼ਨ ਦੀ ਲੋੜ ਹੁੰਦੀ ਆ ਜੀ। ਸਭ ਤੋਂ ਵੱਡੀ ਗੱਲ ਹੈਗੀ ਆ ਕਿ ਉਹਦੇ ਆਪਣੀ ਵਿਲ ਪਾਵਰ ਤੇ ਹੁੰਦਾ ਜੀ, ਜਦੋਂ ਇਹ ਸਾਰੀਆਂ ਚੀਜ਼ਾਂ ਦਾ ਸੁਮੇਲ ਹੁੰਦਾ ਤਾਂ ਕੋਈ ਬੰਦਾ ਜਿਹੜਾ ਆ ਇਹਨਾਂ ਮਾਰੂ ਨਸ਼ਿਆਂ ਦੇ ਪ੍ਰਭਾਵ ਤੋਂ ਨਿਕਲ ਸਕਦਾ ਜੀ।
1: ਬਿਲਕੁਲ ਹੈ ਜੀ।
0: ਮੇਰਾ ਖਿਆਲ 25-30 ਸਾਲ ਪਹਿਲਾਂ ਸਰ ਮੈਂ ਇਸ ਸਪੈਨ ਚੋਂ ਗੁਜ਼ਰਿਆ ਹੈਗਾ, ਮੈਨੂੰ ਪਤਾ ਸਰ ਨਸ਼ਾ ਛੱਡ ਵੀ ਦਿੰਦਾ ਬੰਦਾ ਆਪਣੀ ਵਿਲ ਪਾਵਰ ਨਾਲ ਸਭ ਕੁਛ ਕਰ ਲੈਂਦਾ ਜੀ, ਸਾਲ ਸਾਲ ਡੇਢ ਡੇਢ ਸਾਲ ਭਰ ਸਭ ਸੁਪਨਾ ਇਹਨਾਂ ਚੀਜ਼ਾਂ ਦਾ ਆਉਂਦਾ।
1: ਬਿਲਕੁਲ ਹੈ ਜੀ।
0: ਨਸ਼ਾ ਸਰੀਰ ਚ ਨੀ ਹੁੰਦਾ ਕੱਲਾ, ਨਸ਼ਾ ਦਿਮਾਗ ਚ ਵੀ ਹੁੰਦਾ। ਸੋ ਇਸ ਕਰਕੇ ਜਿਹੜਾ ਹੈਗਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਜੀ ਇਸ ਕਿਸੇ ਚੀਜ਼ ਦੇ ਵਿੱਚੋਂ ਨਿਕਲਣ ਦੇ ਵਿੱਚੋਂ। ਇਸ ਪਰ ਇਹ ਹੈਗਾ ਕਿ ਨਾਲ ਤੁਹਾਨੂੰ ਜਿਹੜਾ ਹੈਗਾ ਆਪਣੀ ਤਾਂ ਵਿਲ ਪਾਵਰ ਹੈ ਹੀ ਹੈ,
1: ਜੀ
0: ਸਮਾਜਿਕ ਸਹਿਯੋਗ ਤੇ ਪਰਿਵਾਰਕ ਸਹਿਯੋਗ
1: ਜੀ
0: ਇਹ ਮਿਲਣਾ ਬਹੁਤ ਜ਼ਰੂਰੀ
1: ਬਹੁਤ
0: ਹੈ ਜੀ।
1: ਜ਼ਰੂਰੀ ਹੈ ਜੀ।
0: ਸੋ ਇਸ ਕਰਕੇ ਇਹ ਏਡੀ ਛੇਤੀ ਹੈ ਨੀ, ਪਰ ਮਤਲਬ ਜਿਹੜਾ ਇੱਕਦਮ ਜਿਹੜਾ ਜਾਂ ਕੋਈ ਨਿਕਲ ਜਾਊਗਾ,
1: ਜੀ
0: ਇਹਨੂੰ ਸਾਇੰਟਿਫਿਕ ਸਟੱਡੀ ਕਰਾ ਲਓ। ਸਰਕਾਰਾਂ ਸਰ ਬਚਦੀਆਂ ਫਿਰਦੀਆਂ ਇਸ ਗੱਲ ਤੋਂ
1: ਬਿਲਕੁਲ
0: ਕਿ ਜੇ ਅਸੀਂ ਜਿਹੜਾ ਆ ਕੱਲ ਨੂੰ ਹਰਬਲ ਨਸ਼ਿਆਂ ਦਾ ਜਾਂ ਆਪਾਂ ਜਿਹੜਾ ਹੈਗਾ ਪੋਪੀ ਹਸਕ ਜਾਂ ਇਹਦੀ ਓਪੀਅਮ ਦੀ ਗੱਲ ਕਰਦੇ ਹਾਂ ਵੀ ਹਾਂ ਜੀ ਠੇਕੇ ਖੁੱਲ ਜਾਣ,
1: ਜੀ
0: ਹਾਂਜੀ ਉਹਨਾਂ ਨੂੰ ਡੋਜ਼ ਲਗਾ ਦਿੱਤੀ ਜਾਵੇ,
1: ਜੀ
0: ਉਹਨਾਂ ਚੀਜ਼ਾਂ ਨਾਲ ਸਰਕਾਰਾਂ ਬਚਦੀਆਂ ਆ ਕਿ ਕੱਲ ਨੂੰ ਸਾਡੇ ਤੇ ਉਂਗਲ ਆਉਣੀ ਹੈਗੀ ਜੇ ਫਲਾਨੀ ਸਰਕਾਰ ਜਿਹੜੀ ਆਈ ਸੀ ਉਹ ਲੈ ਆਈ ਸੀ।
1: ਜੀ
0: ਕਿਉਂਕਿ ਮੈਂ ਆਪਣੇ ਡਾਕਟਰ ਗਾਂਧੀ ਹੁਣਾਂ ਦੀ ਮਤਲਬ ਜਿਹੜੀ ਆ ਉਹਨਾਂ ਦੀ ਉਹ ਸੋਚ ਦੇ ਉੱਤੇ ਬਿਲਕੁਲ ਸ਼ੰਕਾ ਨਹੀਂ ਕਰਦਾ
1: ਜੀ।
0: ਉਹ ਉਹਨਾਂ ਦਾ ਵਿਊ ਸੀ ਇਹ ਕਿ
1: ਜੀ
0: ਮੈਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਹੁਣ ਦੇਖੋ ਜੀ ਆ ਵਿਪਰੋ ਮੋਰਫਿਨ ਜਿਹੜੀ ਹੈਗੀ ਆ ਗੋਲੀ ਦਿੰਦੇ ਆ ਤਾਂ ਜੀ
1: ਜੀ
0: ਇਹ ਅਫੀਮ ਦਾ ਡੈਰੀਵੇਟਿਵ ਹੀ ਆ
1: ਜੀ।
0: ਹੁੰਦਾ ਕੀ ਹੈਗਾ ਜੀ ਜਦੋਂ ਇਹ ਜਿਹੜਾ ਆ ਇਹਨਾਂ ਨੇ ਪੋਸਤ ਤੇ ਅਫੀਮ ਨੂੰ ਜਿਹੜਾ ਆ ਨੌਰਕੈਟਿਕ ਦੇ ਵਿੱਚ ਪਾਇਆ ਇੱਕ ਸਾਜਿਸ਼ ਦੇ ਤਹਿਤ ਪਾਇਆ ਗਿਆ ਸੀ ਜੀ
1: ਜੀ।
0: ਬਾਕੀ ਮੁੜ ਕੇ ਜਿਹੜਾ ਹੈਗਾ ਉਹੀ ਚੀਜ਼ਾਂ ਜਿਹੜੀਆਂ ਆ ਸਿੰਥੈਟਿਕ ਰੂਪ ਦੇ ਵਿੱਚ ਗੋਲੀਆਂ ਦੇ ਰੂਪ ਦੇ ਵਿੱਚ ਮੁੜ ਕੇ ਸਾਡੇ ਇੱਥੇ ਸਮਾਜ ਦੇ ਵਿੱਚ ਸਿੱਟੀਆਂ ਗਈਆਂ ਜੀ। ਉਹਨਾਂ ਚੀਜ਼ਾਂ ਤੋਂ ਹੀ ਸਿੰਥੈਟਿਕ ਨਸ਼ੇ ਬਣੇ ਜੀ। ਪਹਿਲਾਂ ਸਮੈਕ ਆਈ ਜੀ, ਉਸ ਤੋਂ ਬਾਅਦ ਹੁਣ ਚਿੱਟਾ ਆਇਆ ਜੀ। ਹਾਂਜੀ ਉਹ ਸਮੈਕ ਫੇ ਵੀ ਜਿਹੜਾ ਹੈਗਾ ਆ ਵੀ ਉਹਦੇ ਨਾਲ ਮੌਤ ਅਜੇ ਘੱਟ ਹੁੰਦੀ ਦੇਖੀ ਜੀ। ਆਹ ਜਿਹੜਾ ਚਿੱਟਾ ਹੈਗਾ ਆ ਜੀ ਇਹ ਤਾਂ ਜਿੰਨਾ ਕੁ ਤੇਜ਼ ਹੋ ਜਾਂਦਾ ਜਾਂ ਜਿੰਨੀ ਕੁ ਇਹਦੀ ਵਿੱਚ ਅਡਲਟਰੇਸ਼ਨ ਆ ਜਾਂਦੀ ਉਹ ਬੰਦੇ ਦੇ ਸਰਿੰਜ ਦੇ ਨਾਲ ਰਹਿੰਦੇ ਇੰਜੈਕਟ ਕਰਦੇ ਜੀ ਉਹ ਸਰਿੰਜਾਂ ਵਿੱਚ ਹੀ ਲੱਗੀਆਂ ਰਹਿ ਜਾਂਦੀਆਂ
1: ਜੀ। ਪਰ ਸੈਨ ਸਾਹਿਬ ਜਿੱਦਾਂ ਕਿ ਅਮਰੀਕਾ ਨੇ, ਕੈਨੇਡਾ ਨੇ ਜਾਂ ਯੂਰੋਪੀਅਨ ਮੁਲਕਾਂ ਨੇ, ਹੁਣ ਤਾਂ ਮੈਂ ਕੱਲ ਪਿੱਛੇ ਖਬਰ ਪੜ੍ਹਦਾ ਸੀ, ਕੱਲ ਦੀ ਖਬਰ ਸੀ, ਨੇਪਾਲ ਨੇ ਵੀ ਭੰਗ ਨੂੰ ਜਿਹੜਾ ਮਤਲਬ ਕਿ ਲੀਗਲ ਕਰ ਦਿੱਤਾ ਹੈ ਕਿ ਜੇ ਇਹਨਾਂ ਚੀਜ਼ਾਂ ਨੂੰ ਇੱਕ ਵਾਰੀ ਪ੍ਰਯੋਗ ਦੇ ਤੌਰ ਦੇ ਉੱਤੇ ਕਰਕੇ ਦੇਖ ਲਿਆ ਜਾਵੇ ਪੰਜਾਬ ਦੇ ਵਿੱਚ ਵੀ, ਕੀ ਉਹਦਾ ਕੋਈ ਹਰਜ ਹੈਗਾ ਹੈ? ਕਿਉਂਕਿ ਲੋਕਾਂ ਦਾ ਮਨ ਜਿਹੜਾ ਜਿਹੜੀ ਚੀਜ਼ ਨੂੰ ਜ਼ਿਆਦਾ ਸੈਣੀ ਸਾਹਿਬ ਲੁਕੋਇਆ ਜਾਂਦਾ ਉਹਦੀ ਹੀ ਜ਼ਿਆਦਾ ਜਿਹੜੀ ਮੰਗ ਵੱਧ ਜਾਂਦੀ ਹੈ। ਜੇ ਉਸੇ ਚੀਜ਼ ਨੂੰ ਕਿਤੇ ਨਾ ਕਿਤੇ ਜਿਵੇਂ ਕਿ ਕੁਝ ਲੋਕ ਕਹਿ ਕੇ ਨੇ ਮੰਗ ਕਰਦੇ ਹੈ ਕਿ ਆਪਣੇ ਜਿਹੜੀ ਪੋਸਟ ਹੈਗੀ ਹੈ ਜਾਂ ਭੰਗ ਹੈਗੀ ਹੈ ਜਾਂ ਇੱਦਾਂ ਹੀ ਜੇ ਉਹ ਕੈਂਡੀ ਵਗੈਰਾ ਜਾਂ ਹੋਰ ਸਾਰੀਆਂ ਚੀਜ਼ਾਂ ਬਕਾਇਦਾ ਉਹਦੀ ਆਈਡੀ ਦੇ ਨਾਲ ਸਾਰਾ ਚੈੱਕਅਪ ਕਰਕੇ ਮਤਲਬ ਕਿ ਕੀਤਾ ਜਾਵੇ ਤਾਂ ਕਿ ਉਹ ਮਸਲਾ ਹੱਲ ਹੋ ਸਕਦਾ? ਕੀ ਲੱਗਦਾ ਪੰਜਾਬ 'ਚ ਜੇ ਇਹ ਇਗਜ਼ਾਮਪਲ ਸੈੱਟ ਕਰਕੇ ਦੇਖ ਲਈ ਜਾਵੇ ਇੱਕ ਵਾਰੀ? ਪ੍ਰਯੋਗ ਪੰਜਾਬੀਆਂ ਦੇ ਵਿੱਚ ਚੱਲਦਾ ਹੀ ਰਹਿੰਦਾ ਜੀ ਹਰ ਵੇਲੇ, ਇਹਦੇ 'ਚ ਕੀ ਹਰਜ ਹੈ ਜੇ ਇਹ ਵੀ ਪ੍ਰਯੋਗ ਕਰਕੇ ਦੇਖ ਲਿਆ ਜਾਵੇ?
0: ਪਰ ਇਹ ਸਭ ਬੇਨਤੀ ਇਹ ਹੈਗੀ ਆ ਕਿ ਸਾਡੇ ਹੁਸ਼ਿਆਰਪੁਰ ਇਲਾਕਾ ਜਿਹੜਾ ਆ ਅੰਬ ਤੇ ਭੰਗ ਇਹ ਦੋ ਚੀਜ਼ਾਂ ਲਈ ਮੰਨਿਆ ਆ
1: ਹਾਂਜੀ
0: ਹਾਂਜੀ ਇੱਥੇ ਅੰਬ ਵੀ ਬਥੇਰੇ ਤੇ ਇੱਥੇ ਭੰਗ ਵੀ
1: ਬਥੇਰੀ।
0: ਕੀ ਤੁਸੀਂ ਕਦੀ ਪੰਜਾਬੀ ਬੰਦੇ ਨੂੰ ਭੰਗ ਬੰਦੇ ਮਲਦਾ ਦੇਖਿਆ? ਕਦੀ ਪੰਜਾਬੀ ਬੰਦਾ ਭੰਗ ਹੀ ਨੀ ਮਲਦਾ,
1: ਬਹੁਤ ਘੱਟ।
0: ਇਹ ਕੁਦਰਤ ਦਾ ਸੂਲ ਆ ਜੀ, ਉੱਥੇ ਲਿਖਿਆ ਹੈਗਾ ਜੀ ਇੱਕ ਜਗ੍ਹਾ ਤੇ ਨਿਸ਼ੇਧ ਹੀ ਆਮੰਤਰਣ ਹੈ
1: ਜੀ।
0: ਜਦੋਂ ਤੁਸੀਂ ਕਿਸੇ ਚੀਜ਼ ਨੂੰ ਜਿਹੜਾ ਹੈਗਾ ਆ ਉਹਦੀ ਬਣਾਈ ਕਰਦੇ ਆ ਨਾ ਉਹ ਇੱਕ ਕਿਸਮ ਦਾ ਇਨਵੀਟੇਸ਼ਨ ਹੋ ਜਾਂਦਾ
1: ਜੀ। ਬਿਲਕੁਲ,
0: ਜਿਸ ਚੀਜ਼ ਨੂੰ ਤੁਸੀਂ ਬੰਦ ਕਰੋਗੇ ਉਹਦੇ ਵਾਸਤੇ ਕਰਿਓਸਿਟੀ ਪੈਦਾ ਹੋ ਜਾਊਗੀ
1: ਜੀ।
0: ਸਰਕਾਰਾਂ ਜਾਂ ਮਤਲਬ ਬੁੱਧੀਜੀਵੀ ਇਹ ਸੋਚਦੇ ਹੈਗੇ ਆ ਕਿ ਹਾਂ ਜੀ ਜਦੋਂ ਖੁੱਲ ਜਾਊਗਾ ਤੇ ਖਰੇ ਸਾਰਾ ਪੰਜਾਬ ਹੀ ਇਹਨਾਂ ਚੀਜ਼ਾਂ ਤੇ ਲੱਗ ਜਾਊਗਾ
1: ਜੀ।
0: ਨਹੀਂ ਸਰ, ਪੰਜਾਬ ਨਹੀਂ ਲੱਗੂਗਾ, ਕਰਿਓਸਿਟੀ ਮੁੱਕ ਜਾਣੀ ਹੈ ਜੀ, ਲੋਕਾਂ ਨੇ ਹਟ ਜਾਣਾ ਜੀ ਖਾਣੋ।
1: ਬਿਲਕੁਲ, ਅਮਰੀਕਾ ਦੇ ਵਿੱਚ ਇਹ ਚੀਜ਼ ਸੈੱਟ ਕਰਕੇ ਦੇਖੀ ਆ ਉਹਨਾਂ ਨੇ, ਮਤਲਬ ਕਿ ਜਿਹਨਾਂ ਨੇ ਪਹਿਲਾਂ ਖੋਲੀ ਆ ਕਾਫੀ ਉਹਨਾਂ ਨੇ ਮੁਨਾਫਾ ਵੀ ਖੱਟਿਆ, ਪਰ ਹੌਲੀ ਹੌਲੀ ਉਹ ਕੰਮ ਡਾਊਨ ਹੁੰਦਾ ਗਿਆ ਜੀ।
0: ਹਾਂਜੀ
1: ਜੀ,
0: ਉਹੀ ਆ ਨਾ ਵੀ ਜਿਹੜੀ ਚੀਜ਼ ਹੈਗੀ ਆ ਨਿਸ਼ੇਧ ਹੀ ਆਮੰਤਰਣ ਹੈ
1: ਜੀ।
0: ਉਹ ਜਦੋਂ ਜਦੋਂ ਉਹਨਾਂ ਨੇ ਚੱਕ ਦਿੱਤਾ, ਪੜਦਾ ਚੱਕ ਦਿੱਤਾ ਤੇ ਆਪਣੇ ਆਪ ਹੀ ਜੀ
1: ਜੀ।
0: ਤੁਸੀਂ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਹੈਗਾ ਆ ਬਾਕੀ ਜਿਹੜੇ ਆ ਕਿ ਕ੍ਰਾਈਮ ਅਗੇਂਸਟ ਵੁਮੈਨ ਵੀ ਸਾਡੇ ਇਸੇ ਕਰਕੇ ਹੈਗਾ ਆ ਜੀ ਕਿ ਸਾਡੇ ਇੱਥੇ ਨਿਸ਼ੇਧ ਬਾਹਰ ਵਿਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਆ ਬੰਦੇ ਦੀ ਸੋਚ ਧਿਆਨ ਇੱਧਰ ਨੂੰ ਜਾਂਦਾ ਹੀ ਨਹੀਂ ਜੀ, ਕਿਹਨੇ ਕੀ ਕੱਪੜਾ ਪਾਇਆ, ਕਿਹਨੇ ਕੀ ਨਹੀਂ ਪਾਇਆ, ਜਾਂ ਕੋਈ ਕਿਸੇ ਕਿਸ ਡਰੈਸ ਚ ਹੈਗਾ ਕਿਸ ਚ ਨਹੀਂ ਹੈਗਾ ਜੀ। ਸਾਡੇ ਜਿਹੜਾ ਹੈਗਾ ਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਮਨਾਈ ਦੇ ਰੂਪ ਦੇ ਵਿੱਚ ਹੈਗੀਆਂ ਜੀ, ਤੇ ਇਸ ਕਰਕੇ ਜਿਹੜਾ ਹੈਗਾ ਆ ਕਰਿਓਸਿਟੀ ਜ਼ਿਆਦਾ ਆ ਬੰਦੇ ਨੂੰ ਜੀ।
1: ਬਿਲਕੁਲ ਜੀ,
0: ਇਸ ਕਰਕੇ ਜਿਹੜਾ ਹੈਗਾ ਆ ਸਰਕਾਰਾਂ ਨੂੰ ਬੋਲਡ ਸਟੈਪ ਲੈਣੇ ਪੈਂਦੇ। ਹੁਣ ਡਾਕਟਰ ਨਵਜੋਤ ਕੌਰ ਸਿੱਧੂ ਹੈਗੇ ਜੀ, ਉਹਨਾਂ ਦੇ ਵੀ ਜਿਹੜੀ ਆ ਉਹਨਾਂ ਦਾ ਵੀ ਇਹੀ ਮਤ ਸੀ
1: ਜੀ।
0: ਸੋ ਇਸ ਕਰਕੇ ਜਿਹੜਾ ਆ ਜੋ ਤੁਸੀਂ ਖੇਤੀ ਨਹੀਂ ਹੈਗੀ, ਖੇਤੀ ਕਹਿੰਦੇ ਕਹਿੰਦੇ ਵੀ ਘਾਟੇਮੰਦ ਸੌਦਾ ਹੈਗਾ ਆ ਕਿ ਇਹਦੇ ਵਿੱਚ ਮਤਲਬ ਉਲਟਾ ਪਰਚੇ ਹੁੰਦੇ ਹੈਗੇ ਆ ਵੀ ਜੇ ਤੁਹਾਨੂੰ ਕੋਈ ਨਿਸ਼ਚਿਤ ਮਾਤਰਾ ਚ ਦੇਣੀ ਪੈਂਦੀ ਹੈਗੀ ਆ ਜੀ, ਪਤਾ ਨੀ ਸਾਨੂੰ ਨੀ ਇਹਨਾਂ ਗੱਲਾਂ ਦਾ ਪਤਾ, ਪਰ ਇਹ ਹੈਗਾ ਆ ਵੀ ਡਰਾਇਆ ਹੀ ਬਹੁਤ ਹੈ ਜੀ ਪੰਜਾਬੀਆਂ ਨੂੰ ਤਾਂ
1: ਜੀ। ਬਿਲਕੁਲ
0: ਹੈ ਜੀ, ਬਾਹਰਲੀਆਂ ਸਟੇਟਾਂ ਚ ਬੀਜਦੇ ਹੀ ਹੈਗੇ ਆ
1: ਜੀ।
0: ਪਰ ਇਹ ਆ ਉਹਨਾਂ ਦੇ ਜੇ ਪਰਚੇ ਹੁੰਦੇ ਹੈਗੇ ਆ ਤੇ ਇਹਨਾਂ ਦੇ ਵੀ ਹੋ ਜਾਣਗੇ ਜੇ ਭਾਈ ਜਿਹੜਾ ਆ ਨਹੀਂ ਦੇਣਗੇ ਤੇ ਉੱਥੇ
1: ਪਹਿਲਾਂ ਪੰਜਾਬ ਗਰਕ ਗਰਕਿਆ ਪਿਆ ਉਹ ਤੋਂ ਜਿਆਦਾ ਤਾਂ ਨਾ ਗਰਕ ਜਾਊਗਾ, ਇਹੀ ਆ ਫਿਰ।
0: ਸਰ ਮੈਂ ਤਾਂ ਇਹ ਕਹਿੰਦਾ ਹੈਗਾ ਆ ਵੀ ਠੀਕ ਹੈ ਜੇ ਤੁਸੀਂ ਇੰਨਾ ਬੋਲਡ ਸਟੈਪ ਨਹੀਂ ਲੈ ਸਕਦੇ ਜਾਂ ਤੁਹਾਡੇ ਸੈਂਟਰ ਦਾ ਸਹਿਯੋਗ ਚਾਹੀਦਾ ਜਾਂ ਕਿੱਦਾਂ ਹੈਗਾ ਆ ਜੀ, ਪਰ ਇਸ ਮਸਲੇ ਦੇ ਉੱਤੇ ਜਿਹੜਾ ਹੈਗਾ ਆ ਸਿਰ ਜੋੜ ਕੇ ਸਰ ਜਿਹੜੇ ਬੰਦੇ ਕੱਲ ਤੱਕ ਜਿਹੜੀ ਹੈਗੀਆਂ ਇਹਨਾਂ ਚੀਜ਼ਾਂ ਦੀਆਂ ਵਕਾਲਤਾਂ ਕਰਦੇ ਗਏ ਸੀ ਜਦੋਂ ਸੱਤਾ ਚ ਗਏ ਤੇ ਉਹ ਮੁੜ ਕੇ ਜਿਹੜਾ ਹੈਗਾ ਆ ਮੂੰਹ ਮੋੜ ਗਏ, ਮੁੜ ਕੇ ਜਿਹੜਾ ਹੈਗਾ ਆ ਹਾਂਜੀ ਉਹ ਬਦਲ ਗਏ। ਉਹਨਾਂ ਨੂੰ ਇਹ ਹੋਇਆ ਵੀ ਭਾਈ ਇਹ ਚੀਜ਼ਾਂ ਚੋਰੀ ਛਿਪੇ ਖਾਣ ਵਾਲੀਆਂ ਚੀਜ਼ਾਂ ਹੈਗੀਆਂ ਆ, ਜੇ ਆਪਾਂ ਇਹਨੂੰ ਕਰਾਂਗੇ ਕਵਾਂਗੇ ਤੇ ਉਹਦੇ ਨਾਲ ਸਾਡੀ ਬਦਨਾਮੀ ਹੋਊਗੀ ਐਵੇਂ ਕੱਲ ਨੂੰ ਸਾਡੇ ਇਹਦੇ ਬਾਰੇ। ਔਰ ਗੱਲ ਵੀ ਇਹ ਹੈਗੀ ਆ ਜੀ ਜੇ ਕੋਈ ਬੰਦਾ ਇਹਦਾ ਹੱਕ ਦੀ ਗੱਲ ਕਰਦਾ ਨਾ ਜੀ, ਚਾਹੇ ਜਿਹੜਾ ਹੈਗਾ ਆ ਜਿਸ ਜਿਹੜਾ ਬੰਦਾ ਉਹਨੂੰ ਕ੍ਰਿਟੀਸਾਈਜ਼ ਕਰ ਰਿਹਾ ਹੁੰਦਾ ਨਾ ਉਸ ਵੇਲੇ ਪਬਲਿਕਲੀ, ਭਾਵੇਂ ਉਹਦੀ ਆਪਣੀ ਆਪਣੀ ਜੇਬ ਦੇ ਵਿੱਚ ਚਾਂਦੀ ਦੀ ਡੱਬੀ ਹੋਵੇ ਹਾਂਜੀ, ਉਹ ਵੀ ਫਟਾਫਟ ਲੱਗ ਪਊ ਕਰਨ ਜੀ ਪੰਜਾਬ ਨੂੰ ਕਿੱਧਰ ਤੋੜ ਲੈਣ ਲੱਗੇ ਹੈਗੇ ਆ ਜੀ, ਦੇਖੋ ਜਿਹੜਾ ਨੇ ਆਹ ਗੱਲ ਕਹਿਤੀ ਆ ਜੀ। ਸੋ ਇਸ ਕਰਕੇ ਕੋਈ ਬੰਦਾ ਜਿਹੜਾ ਰਾਜਨੀਤਿਕ ਲੋਕ ਜਿਹੜੇ ਹੈਗੇ ਨਾ ਉਹ ਆਪਣਾ ਨਫਾ ਨੁਕਸਾਨ ਜ਼ਰੂਰ ਦੇਖਦੇ ਹੈਗੇ ਜੀ, ਉਸ ਹਿਸਾਬ ਨਾਲ ਹੀ ਤੋਲਦੇ ਜੀ, ਪਰ ਇਸ ਪ੍ਰੋਬਲਮ ਦਾ ਹੱਲ ਅਲਟੀਮੇਟਲੀ ਤਾਂ ਕਿਸੇ ਨੂੰ ਕਰਨਾ ਹੀ ਪਏਗਾ ਨਾ ਜੀ,
1: ਕਿਉਂਕਿ ਰਿਸਕ ਹੀ ਆ ਹਰ ਚੀਜ਼ ਦੇ ਵਿੱਚ, ਕੋਈ ਕਾਰੋਬਾਰ ਜਾਂ ਬਿਜ਼ਨਸ ਵੀ ਕਰਦੇ ਆ ਰਿਸਕ ਤਾਂ ਲੈਣਾ ਪੈਣਾ ਜੀ ਜੇ ਤੁਸੀਂ ਕਿਸੇ ਚੀਜ਼ ਤੇ ਕਾਮਯਾਬੀ ਹਾਸਲ ਕਰਨੀ ਹੈ ਤਾਂ ਜੀ।
0: ਬਿਲਕੁਲ ਜੀ ਬਿਲਕੁਲ, ਬਾਕੀ ਆ ਜੀ ਇਹ ਤੁਹਾਡੀ ਅੱਜ ਦੀ ਮੇਨ ਖਬਰ ਜਿਹੜੀ ਤੁਸੀਂ ਕਹਿੰਦੇ ਹੈਗੇ ਆ ਜੀ
1: ਵਿਧਾਨ ਸਭਾ ਦੇ ਸਪੀਕਰ ਸਾਹਿਬ ਦੇ ਖਿਲਾਫ ਜਿਹੜਾ ਐਕਸ਼ਨ ਹੋਣ ਜਾ ਰਿਹਾ
0: ਕਹਿੰਦੇ ਜੀ, ਹਾਂਜੀ ਖੁਸਰੇ ਦੀ ਅੱਡੀ ਅਰਗੀ ਕਹਿੰਦੇ ਜਿਹਨਾਂ ਨੇ ਦਾੜੀਆਂ ਰੱਖੀਆਂ ਆ ਹਾਂਜੀ
1: ਜੀ, ਹੁਣ ਉਹ ਸਾਨੂੰ ਸਿਖਾਉਣਗੇ
0: ਸਪੀਕਰ ਸਾਹਿਬ ਨੂੰ
1: ਸਿੱਖੀ
0: ਉਹ ਸਾਨੂੰ ਸਿਖਾਉਣਗੇ ਜੀ ਸਿੱਖੀ। ਦੱਸੋ ਸਵਾਲ ਤਾਂ ਇਹ ਹੈਗਾ ਆ ਜੀ ਕੌਣ ਕਿਸੇ ਨੂੰ ਸਿਖਾ ਸਕਦਾ। ਮੈਂ ਤਾਂ ਪਹਿਲਾਂ ਹੀ ਕਿਹਾ ਸੀ ਵੀ ਸਿੱਖ ਇੰਸਟੀਚਿਊਸ਼ਨਾਂ ਦਾ ਨੁਕਸਾਨ ਜਿਹੜਾ ਹੈਗਾ ਆ ਅੰਮ੍ਰਿਤਧਾਰੀਆਂ ਨੇ ਵੱਧ ਕੀਤਾ ਜੀ
1: ਜੀ,
0: ਅਜੇ ਜਿਹੜਾ ਸਹਿਜਧਾਰੀ ਹੈਗੇ ਸੀ ਨਾ ਜੀ ਉਹ ਖੌਫ ਚ ਰਹਿੰਦੇ ਆ,
1: ਨਹੀਂ ਉਹਨਾਂ ਨੂੰ ਲੱਗਦਾ ਨਾ ਸਹਿਜ ਸਾਹਿਬ ਕਿ ਸਾਡੇ ਕੋਲ ਤਾਂ ਲਾਇਸੈਂਸ ਆ ਸੀ ਜੋ ਮਰਜ਼ੀ ਬੋਲੀ ਜਾਈਏ ਜੀ।
0: ਬਿਲਕੁਲ ਜੀ, ਔਰ ਇੱਕ ਚੀਜ਼ ਦਾ ਹੈਗਾ ਕਿ ਜੋ ਸਾਨੂੰ ਗਿਆਨ ਆ ਹੋਰ ਕਿਸੇ ਨੂੰ ਸ਼ਾਇਦ ਹੈ ਜੀ ਹੈ ਨਹੀਂ ਜੀ।
1: ਬਿਲਕੁਲ
0: ਸਰ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਨਹੀਂ, ਗੱਲ ਤਾਂ ਇਹ ਹੈਗੀ ਆ ਕਿ ਉੱਥੇ ਤਾਂ ਲਿਖਿਆ ਹੈ ਜਿਨ ਪ੍ਰੇਮ ਕੀਓ ਤਿੰਨ ਪ੍ਰਭ ਪਾਇਓ
1: ਜੀ,
0: ਹਾਂਜੀ ਬਖਸ਼ੀ ਜੀ ਵੀ ਨਾਲ ਜੁੜੇ ਹੈਗੇ ਮੇਰਾ ਖਿਆਲ ਕਾਲ ਕਰਨਗੇ ਜੀ
1: ਜ਼ਰੂਰ,
0: ਲੱਗਦਾ ਪਤਾ ਵੀ ਹਾਂ ਭਾਈ ਹਾਂ ਜਿਨ ਪ੍ਰੇਮ ਕੀਤਾ ਕਿ ਨਹੀਂ ਕੀਤਾ ਹੈਗਾ ਆ ਜੀ, ਝਲਕਦਾ ਕਿ ਨਹੀਂ ਝਲਕਦਾ, ਤੁਸੀਂ ਉਹਨਾਂ ਦੀ ਗੱਲਬਾਤ ਤੋਂ ਅੰਦਾਜ਼ਾ ਲਾ ਲਓ ਜੀ ਵੀ ਹਾਂ ਜੀ ਕਸੌਟੀ ਲੱਗੀ ਆ ਜੀ,
1: ਕਿਤੇ
0: ਕਾਵਲ ਗੁਰੂ ਦੇ ਜਿਹੜੇ ਹੈਗਾ ਢਹੇ ਚੜੇ ਆ ਜੀ। ਸੋ ਇਸ ਕਰਕੇ ਇਹ ਚੀਜ਼ਾਂ ਪਤਾ ਲੱਗਦੀਆਂ ਆਉਂਦੀਆਂ ਹੁੰਦੀਆਂ ਸਰ, ਸੋ ਇਸ ਕਰਕੇ ਮੈਂ ਨੀ ਸਮਝਦਾ ਹੈਗਾ, ਅੱਗੇ ਦੇਖਦੇ ਹੈਗੇ ਜੀ ਅੱਗੇ ਹੁਣ ਉਹਨਾਂ ਦਾ ਕੀ ਕੋਰਸ ਆਫ ਐਕਸ਼ਨ ਹੁੰਦਾ ਆ ਜੀ, ਬਟ ਇਹ ਹੈਗਾ ਆ ਵੀ ਜਦੋਂ ਕਿਸੇ ਜ਼ਿੰਮੇਵਾਰ ਪੋਸਟ ਤੇ ਹੋਵੇ ਬੰਦਾ ਤੇ ਉਹਨੂੰ ਬੋਲਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ
1: ਜੀ,
0: ਤੇ ਬਾਕੀ ਸਪੀਕਰ ਸਾਹਿਬ ਦਾ ਤਾਂ ਐਟੀਚਿਊਡ ਜਿਹੜਾ ਹੈਗਾ ਦੇਖੋ ਇਹ 5 ਸਾਲ ਸਪੀਕਰ ਰਹਿ ਚੱਲੇ ਹੈਗੇ, ਲਗਭਗ ਮੇਰਾ ਖਿਆਲ ਆ ਵੀ ਆਖਰੀ ਸੈਸ਼ਨ ਹੀ ਹੋਊਗਾ ਜੇ ਕੋਈ ਸਪੈਸ਼ਲ ਸੈਸ਼ਨ ਨਾ ਬੁਲਾਇਆ ਤਾਂ,
1: ਹਾਂਜੀ
0: ਪਰ ਇਹ ਆ ਕਿ ਇਤਿਹਾਸ ਦੇ ਵਿੱਚ ਇਹਨਾਂ ਨੂੰ ਕੋਈ ਬੜਾ ਇਹ ਗੁੱਡ ਬੁੱਕ ਦੇ ਵਿੱਚ ਨਹੀਂ ਇਹਨਾਂ ਦਾ ਨਾਂ ਲਿਖਿਆ ਜਾਊਗਾ ਇਸ ਮਸਲੇ ਦੇ ਵਿੱਚ ਜੀ।
1: ਜਿਵੇਂ ਦੇਖੋ ਇਹ ਹੁਣ ਵਾਰਸ ਪੰਜਾਬ ਨੇ ਜਿਹੜਾ ਐਕਸ਼ਨ ਲਿਆ ਜਾਂ ਮਤਲਬ ਕਿ ਜਿਹੜਾ ਪੱਤਰ ਆਪਣੇ ਜਥੇਦਾਰ ਸਾਹਿਬ ਨੂੰ ਦਿੱਤਾ ਹੈ, ਐਪਲੀਕੇਸ਼ਨ ਦਿੱਤੀ ਹੈ ਇਹਨਾਂ ਦੇ ਅਗੇਂਸਟ ਜਿਹੜੀ ਆ ਦਰਖਾਸਤ ਦਿੱਤੀ ਹੈ, ਤਾਂ ਕਿੱਦਾਂ ਦੇਖਦੇ ਹੋ ਕਿ ਜਿਵੇਂ ਕਿ ਪਹਿਲਾਂ ਹਰ ਵਾਰ ਜਿੱਦਾਂ ਅਕਾਲੀ ਦਲ ਨੂੰ ਹੀ ਹਰ ਵੇਲੇ ਟਾਰਗੇਟ ਕੀਤਾ ਜਾਂਦਾ ਚਾਹੇ ਮੀਡੀਆ ਚਾਹੇ ਆਪਾਂ ਵੀ ਹਾਂ ਜਾਂ ਆਮ ਜਨਤਾ ਵੀ ਹੈ ਕਿ ਇਹਨਾਂ ਨੇ ਕਰਵਾਇਆ ਹੋਣਾ ਨਾ ਭਾਈ ਜਥੇਦਾਰ ਨੂੰ ਹੁਣ ਇਹਨਾਂ ਨੇ ਪੱਤਰ ਦਵਾਇਆ ਜੀ, ਕਿੱਦਾਂ ਉਹਦੇ ਵਿੱਚ ਕੀ ਗੱਲਬਾਤ ਹੋ ਸਕਦੀ ਹੈ ਹੁਣ ਜੀ।
0: ਪਰ ਮੈਂ ਮਤਲਬ ਜਿਹੜਾ ਹੈਗਾ ਆ ਵੀ ਇਹਨਾਂ ਦੇ ਨੈਕਸਟ ਕੋਰਸ ਦਾ ਅੰਦਾਜ਼ਾ ਨਹੀਂ ਲਾ ਸਕਦਾ, ਉਹਦਾ ਕਾਰਨ ਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਹੈਗੇ ਆ ਜੇ ਕੋਈ, ਕਿਉਂਕਿ ਇਹ ਘਟਨਾ ਜਿਹੜੀ ਹੈਗੀ ਆ ਨਾ ਉਹ ਵਿਧਾਨ ਸਭਾ ਦੇ ਅੰਦਰ ਵਾਪਰੀ ਆ,
1: ਇਹਦੀਆਂ
0: ਲੀਗਲ ਸਰ ਉਹ ਨੋ ਸਰ ਔਨ ਦਾ ਰਿਕਾਰਡ ਨੂੰ ਕੀ ਕਰੋਗੇ ਤੁਸੀਂ ਜੋ ਮਰਜ਼ੀ ਕਰ ਲਓ ਉਹ ਭਾਵਾਂ, ਕਿਉਂਕਿ ਵਿਧਾਨ ਸਭਾ ਦੇ ਵਿੱਚ ਜੋ ਮਰਜ਼ੀ ਕਰ ਲਓ ਤੁਸੀਂ ਉਹਨੂੰ ਜਿਹੜਾ ਹੈਗਾ ਕਾਨੂੰਨੀ ਤੌਰ ਤੇ ਐਗਜ਼ੰਪਸ਼ਨ ਹੁੰਦੀ ਆ ਜੀ, ਉਹ ਤੇ ਜਿਹੜਾ ਹੈਗਾ ਜੀ ਅੰਦਰ ਜਿਹੜਾ ਜੋ ਮਰਜ਼ੀ ਗੱਲ ਕਰ ਲਓ ਤੁਸੀਂ ਉਹਦੇ ਬਾਹਰ ਉਸ ਨੂੰ ਸਕਿਊ ਨਹੀਂ ਕੀਤਾ ਜਾ ਸਕਦਾ, ਉਹ ਤੇ ਕੇਸ ਨਹੀਂ ਚਲਾਇਆ ਜਾ ਸਕਦਾ।
1: ਅੱਛਾ ਜੀ, ਜੀ
0: ਹਾਂਜੀ ਜੇ ਕਾਨੂੰਨ ਪ੍ਰੋਟੈਕਸ਼ਨ ਹੈਗੀ ਆ ਵੀ ਵਿਧਾਨ ਸਭਾ ਦੇ ਅੰਦਰ ਜਿਹੜਾ ਹੈਗਾ ਆ, ਜੇ ਕੋਈ ਗੱਲਬਾਤ ਹੋਈ ਆ ਉਹਦੇ ਬਾਰੇ ਬਾਹਰ ਕੇਸ ਨਹੀਂ ਦਰਜ ਕੀਤਾ ਜਾ ਸਕਦਾ। ਤੁਸੀਂ
1: ਪਰ
0: ਦੇਖਿਆ ਨੀ ਉਹ ਦਿੱਲੀ ਦੇ ਹਾਈ ਕੋਰਟ ਦੇ,
1: ਹਾਂਜੀ
0: ਦਿੱਲੀ ਆਪਣੀ ਵਿਧਾਨ ਸਭਾ ਦੇ ਵਿੱਚ ਜਦੋਂ ਉਹਨੇ
1: ਹਾਂਜੀ
0: ਕਹਿ
1: ਪਿਆ
0: ਦਿੱਤਾ
1: ਸੀ
0: ਸੀ ਗੁਰੂ ਸਾਹਿਬ ਬਾਰੇ, ਹਾਂਜੀ
1: ਹਾਂਜੀ
0: ਆਖੀ ਨੇ,
1: ਹਾਂਜੀ
0: ਤੇ ਉਹ ਕਿੱਦਾਂ ਮਸਲਾ ਵਖਿਆ ਸੀ ਤੇ ਇਹਨਾਂ ਨੇ
1: ਭਖਿਆ ਸੀ
0: ਕਿੱਦਾਂ
1: ਜੀ
0: ਫਟਾਫਟ ਜਿਹੜਾ ਹੈਗਾ ਆ ਵੀ ਉਹ ਜੀ ਰਿਪੋਰਟ ਝੂਠੀ ਆ, ਉਹਨਾਂ ਨੇ ਵਿਧਾਨ ਸਭਾ ਨੇ
1: ਜੀ
0: ਕਿਹਾ ਸੀ ਪਰਵੇਲੇ ਚ ਮੋਸ਼ਨ ਉਹਨਾਂ ਨੇ ਮੂਵ ਕਰ
1: ਜੀ
0: ਦਿੱਤਾ ਸੀ ਇਹ ਕਹਿ ਕੇ ਤੇ
1: ਜੀ
0: ਭਾਈ ਤੂੰ ਕਿੱਦਾਂ ਭਾਈ ਇਹ ਵਿਧਾਨ ਸਭਾ ਦੀ ਪ੍ਰੋਪਰਟੀ ਹੈਗੀ, ਵਿਧਾਨ ਸਭਾ ਦੀ ਜੁਰਿਸਡਿਕਸ਼ਨ ਹੈ, ਜੋ ਕੁਛ ਕਰਨਾ
1: ਜੀ
0: ਵਿਧਾਨ ਸਭਾ ਦੇ ਸਪੀਕਰ ਨੇ ਕਰਨਾ, ਤੁਸੀਂ ਕਿੱਦਾਂ ਵੀ ਐਕਸ਼ਨ ਲੈ ਲਿਆ ਜੀ।
1: ਜੀ ਬਿਲਕੁਲ ਹੈ ਜੀ,
0: ਤੂੰ
1: ਪਰ ਸਾਈਡ
0: ਉਹਨਾਂ ਨੇ
1: ਸਾਹਿਬ
0: ਤਲਬ ਕਰ ਲਏ ਸੀ
1: ਇੱਕ
0: ਡੀਜੀਪੀ।
1: ਇੱਕ ਮਨ ਦੇ ਵਿੱਚ ਪੁਆਇੰਟ ਹੋਰ ਆ ਰਿਹਾ ਉੱਭਰ ਰਿਹਾ ਕਿ ਜਿਸ ਹਿਸਾਬ ਨਾਲ ਚਲੋ ਵਿਧਾਨ ਸਭਾ ਦੇ ਵੀ ਇੱਕ ਵਿੱਚ ਗੱਲ ਕਰਦੇ ਜਾਂ ਸੈਸ਼ਨ ਦੇ ਵਿੱਚ ਜੋ ਗੱਲਬਾਤ ਹੋਈ ਆ ਮੌਨਸੂਨ ਪੰਜਾਬ ਦੀ ਵਿੱਚ, ਤਾਂ ਉਹਦੇ ਵਿੱਚ ਫਿਰ ਜਿਹੜਾ ਪ੍ਰੋਟੋਕੋਲ ਉੱਥੇ ਦਾ ਹੈਗਾ ਹੈ ਹਾਊਸ ਦਾ ਪ੍ਰੋਟੋਕੋਲ ਹੈ, ਫਿਰ ਉਸ ਹਿਸਾਬ ਦੇ ਨਾਲ ਜਿੱਦਾਂ ਕਿ ਚਾਹੇ ਉਹ ਕਿਸੇ ਧਰਮ ਨੂੰ ਲੈ ਕੇ ਟੀਕਾ ਟਿੱਪਣੀ ਚਾਹੇ ਸੰਧਵਾਂ ਸਾਹਿਬ ਨੇ ਵੀ ਕੀਤੀ ਹੈ, ਉਹ ਵੀ ਤਾਂ ਹੱਦ ਤੋਂ ਟੱਪੇ ਨੇ ਨਾ, ਉਹ ਵੀ ਬਾਹਰ ਗਏ ਨੇ ਉਸ ਚੀਜ਼ ਤੋਂ। ਇਸ ਆਧਾਰ ਦੇ ਉੱਤੇ ਵੀ ਕੁਝ ਐਕਸ਼ਨ ਲਿਆ ਜਾ ਸਕਦਾ।
0: ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਆਪਣੀ ਰਿਸੈਂਟਮੈਂਟ ਸ਼ੋ ਕਰ ਸਕਦੀਆਂ ਸਰ, ਸਪੀਕਰ ਗਵਰਨਰ ਤੇ ਰਾਸ਼ਟਰਪਤੀ ਸਾਰਿਆਂ ਨੂੰ ਪ੍ਰੋਟੈਕਸ਼ਨ ਹੁੰਦੀ ਕਾਨੂੰਨੀ ਪਰਵੇਲੇ, ਜਿਹਨਾਂ ਦੇ ਜਿਹੜੇ ਆ ਉਹ ਪਹਿਲਾਂ ਵਿਚਾਰ ਲੈਣੇ ਚਾਹੀਦੇ ਹੈਗੇ ਆ। ਦੂਜਾ ਇਹ ਹੈਗਾ ਆ ਕਿ ਇਸ ਚੀਜ਼ ਨਾਲ ਧਰਮ ਦੀ ਕੀ ਹਾਨੀ ਹੋਈ ਆ, ਜਦੋਂ ਤੱਕ ਸਪੈਸ਼ਲ ਡੈਮੇਜਸ ਜਿਹੜੇ ਨਹੀਂ ਦੱਸੇ ਜਾਂਦੇ ਤਦ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੰਟਰਫੇਰੈਂਸ ਕਰਨ ਤੋਂ ਡਿਨਾਈ ਕਰਨਾ ਚਾਹੀਦਾ, ਮੇਰੀ ਆਪਣੀ ਸੋਚ ਆ ਜੀ, ਬਾਕੀ ਉਹਨਾਂ ਨੇ ਕੀ ਕਰਨਾ ਇਹ ਉਹਨਾਂ ਨੂੰ ਪਤਾ ਹੋਊਗਾ ਜੀ। ਉਹਦਾ ਕਾਰਨ ਇਹ ਹੈਗਾ ਆ ਕਿ ਜਦੋਂ ਹੁਣ ਬੰਦੇ ਜਿਹੜੇ ਹੈਗੇ ਆ ਤੁਹਾਡੇ ਨਾਲ ਇੱਕ ਕਿਸਮ ਦੇ ਧਿਰ ਬਣ ਕੇ ਤਾਂ ਪਹਿਲਾਂ ਹੀ ਆਪੋਜਿਟ ਖੜੇ ਆ, ਉਹ ਇੰਸਟੀਟਿਊਸ਼ਨ ਦੀ ਜਿਹੜੀ ਤਾਂ ਪਹਿਲਾਂ ਹੀ ਕਿੰਨੀ ਇੱਜ਼ਤ ਕਰਦੇ ਆ ਜੀ, ਇੱਥੇ ਸਾਰੇ ਮੰਨ ਕੇ ਗਏ ਵੀ ਹਾਂ ਜੀ ਜਾ ਕੇ ਮਹੀਨੇ ਦੇ ਅੰਦਰ ਜਿਹੜੀਆਂ ਹੈਗੀਆਂ ਸੋਧਾਂ ਕਰ ਲਾਂਗੇ ਜੀ, ਇੱਥੋਂ ਹੁਕਮ ਲੈ ਕੇ ਗਏ ਹੈਗੇ ਆ ਜੀ, ਤੇ ਉੱਥੇ ਜਾ ਕੇ ਜਿਹੜਾ ਹੈਗਾ ਆ ਉਹਨਾਂ ਦਾ ਐਟੀਚਿਊਡ ਦੇਖ ਲਓ ਕਿੱਦਾਂ ਦਾ ਹੋ ਗਿਆ ਜੀ। ਉਹ ਕਹਿੰਦੇ ਸੰਗਤ ਹੁੰਦੀ ਆ ਜੀ ਗੁਰੂ 20 ਵਿਸਵੇ ਤੇ ਸੰਗਤ 21 ਵਿਸਵੇ, ਉਹ ਆਪਣੇ ਆਪ ਨੂੰ ਸੰਗਤ ਸਮਝਦੇ ਆ ਜੀ, ਤੇ ਫਿਰ ਉਸ ਹਾਲਤ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਇਹਨਾਂ ਦੇ ਭਾਗਾਂ ਤੇ ਛੱਡਣਾ ਚਾਹੀਦਾ ਹੈਗਾ, ਤੇ ਮੇਰੀ ਤਾਂ ਇਹ ਸੋਚ ਆ ਜੀ।
1: ਜੀ ਬਿਲਕੁਲ ਹੈ ਜੀ,
0: ਜੀ ਭਾਰਤ ਸਾਹਿਬ।
1: ਤੇ ਸੈਣੀ ਸਾਹਿਬ ਇੱਕ ਆਪਣੇ ਔਜਲਾ ਸਾਹਿਬ ਦਾ ਸਵਾਲ ਹੈ ਕਿ ਰਾਜਨ ਜੀ ਤੁਸੀਂ ਕਿਹੜਾ ਨਸ਼ੇ ਨੂੰ ਜਿਹੜਾ ਵਧੀਆ ਸਮਝਦੇ ਹੋ ਜੀ?
0: ਕਿਸੇ ਨੂੰ ਵੀ ਨਹੀਂ ਜੀ,
1: ਜੀ
0: ਨਸ਼ਾ ਤਾਂ ਰੋਟੀ ਦਾ ਵੀ ਮਾੜਾ ਜੀ।
1: ਜੀ ਬਿਲਕੁਲ ਹੈ ਜੀ,
0: ਨਸ਼ਾ ਹੈਗਾ ਗੁਰਬਾਣੀ ਦਾ
1: ਜੀ,
0: ਹੈ ਜੀ, ਜਿਹੜਾ ਕਹਿੰਦੇ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ,
1: ਹੈ
0: ਜੀ, ਜਿਹੜੀ ਜਿਹੜੀ ਰਾਤ ਨੂੰ ਵੀ ਨੀ ਉਤਰਦਾ
1: ਜੀ।
0: ਤੋ ਇਸ ਕਰਕੇ ਔਜਲਾ ਸਾਹਿਬ ਨੇ ਜਾਣ ਬੁਝ ਕੇ ਸਵਾਲ ਕੀਤਾ ਸੀਗਾ ਤੇ ਜਵਾਬ ਵੀ ਉਹਨਾਂ ਨੂੰ ਪਤਾ ਸੀ ਵੀ ਇਹ ਹੀ ਆਉਣਾ ਹੈਗਾ ਜੀ,
1: ਜਵਾਬ ਵੀ ਦਿੱਤਾ ਥੱਲੇ ਕਹਿੰਦੇ ਖਾਧੀ ਬਿਨਾ ਖੁੱਲਦੇ ਨਾ ਹੱਡ ਰਾਤੀ, ਪੀਤਿਆਂ ਬਿਨਾ ਨਾ ਘੁੱਟ ਸਰਦਾ ਜੋੜਾਂ ਵਿੱਚ, ਵਹਿ ਗਿਆ ਤੇਲੂ ਰਾਮ ਦੀ ਹੱਟੀ ਦਾ ਜਰਦਾ।
0: ਉਹ ਤਾਂ ਉਹਨਾਂ ਦਾ ਹੈਗਾ ਆ ਨਾ ਪੋਇਟਿਕ ਮਾਇੰਡ ਬੰਦਾ ਜਿਹੜਾ ਹੈਗਾ ਆ ਜੀ। ਭਾਰਤ ਸਾਹਿਬ ਇਹ ਵੀ ਦੇਖੋ ਜਿਹੜਾ ਹੈਗਾ ਆ, ਦੇਖੋ ਸਾਡੇ ਗ੍ਰਸਤੀਆਂ ਦੀ ਜਿਹੜੀ ਹੈਗੀ ਨਾ ਕੋਈ ਲਿਮਿਟ ਆ ਗਿਆ, ਅਸੀਂ ਜਿਹੜੀ ਹੈਗੀ ਕੀ ਖਾਣਾ ਕੀ ਪੀਣਾ ਇਹ ਸਾਨੂੰ ਆਪਣੇ ਮਤਲਬ ਜੀਵਨ ਜਾਂਚ ਤੋਂ ਦੇਖਣਾ ਚਾਹੀਦਾ ਜੀ।
1: ਬਿਲਕੁਲ,
0: ਬਾਕੀ ਜਿਹੜਾ ਹੈਗਾ ਆ ਮੈਂ ਤਾਂ ਮਤਲਬ ਜਿਹੜਾ ਆ ਇੱਧਰ ਅਖਾੜਿਆਂ ਦੁਆਰਿਆਂ ਦੇ ਵਿੱਚ ਵੀ ਜਿਹੜੇ ਆ ਉਧਰ ਵੀ ਘੁੰਮਦਾ ਰਿਹਾ ਆ
1: ਜੀ,
0: ਤੇ ਮੈਂ ਦੇਖਿਆ ਉਹਦੇ ਤਮਾਖੂ ਜਿਹੜਾ ਹੈਗਾ ਆ ਜਿਹਨੂੰ ਸਿੱਖਿਜ਼ਮ ਦੇ ਵਿੱਚ ਬਹੁਤ ਮਾੜਾ ਗਿਣਿਆ ਗਿਆ ਹੈਗਾ ਆ ਜੀ, ਕਿਉਂਕਿ ਇੰਪੋਰਟੈਂਸ ਹੀ ਪੈਦਾ ਕਰਦਾ ਜੀ। ਤੋ ਉਥੇ ਜਿਹੜਾ ਹੈਗਾ ਆ ਅਗਲੇ ਬੰਦੇ ਕਹਿੰਦੇ ਹੈਗੇ ਕਿ ਬਿਲਕੁਲ ਅਸੀਂ ਜਿਹੜਾ ਹੈਗਾ ਜਦ ਗ੍ਰਸਤ ਅਪਣਾਉਣਾ ਹੀ ਨੀਗਾ, ਜਿਹਨਾਂ ਨੇ ਗ੍ਰਸਤ ਨਹੀਂ ਅਪਣਾਉਣਾ ਹੁੰਦਾ ਉਹ ਇਹਨੂੰ ਕਹਿੰਦੇ ਆ ਤਮਾ ਖੂਹ, ਵੀ ਤਮਾ ਖੂਹ ਦੇ ਵਿੱਚ ਪੈ ਜਾਂਦੀ ਆ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਹਰ ਇੱਕ ਚੀਜ਼ ਉਹ ਕਹਿੰਦੇ ਹੈਗੇ ਕਿ ਈਸ਼ਵਰ ਕੇ ਰਚੇ ਹੋਏ ਪਦਾਰਥੋਂ ਕੇ ਗੁਣ ਤੋਂ ਜਾਣੋ
1: ਜੀ,
0: ਹੈ ਜੀ, ਵੀ ਰੱਬ ਨੇ ਜਿਹੜੀਆਂ ਬਣਾਈਆਂ ਆ ਚੀਜ਼ਾਂ ਇਹਨਾਂ ਦੇ ਗੁਣ ਜਾਣੋ
1: ਜੀ।
0: ਕਹਿੰਦੇ ਵੀ ਇਹਦੇ ਵਿੱਚ ਕਹਿੰਦੇ ਆ ਵੀ ਇਹਦੇ ਵਿੱਚ ਸ਼ੁਰੂਆਤ ਕਿੱਥੋਂ ਹੁੰਦੀ ਆ, ਕਹਿੰਦੇ ਮੂੰਹ ਮੇ ਡਾਲਨਾ ਤੋਂ ਕਿਆ ਡਾਲਨਾ, ਹੈ ਜੀ, ਮੂੰਹ, ਹਾਂ ਜੀ, ਵੀ ਕਹਿੰਦੇ ਜਿਹੜਾ ਹੈਗਾ ਮੂੰਹ ਤੇ ਕਾਬੂ ਕਰਨ ਨਾਲ ਮਨ ਤੇ ਕਾਬੂ ਹੁੰਦਾ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਸਭ ਤੋਂ ਪਹਿਲਾਂ ਕੋਈ ਕਹੋ ਕਹਿੰਦੇ ਮੋਸਟ ਆਫ ਦਾ ਪੀਪਲ ਯੂਜ਼ ਦੇਅਰ ਸਟੋਮਿਕ ਐਜ਼ ਡਸਟਬੀਨ
1: ਜੀ,
0: ਤੇ ਜੋ ਮਿਲਿਆ ਫੜ ਚੱਕ ਕੇ ਤੇ ਅੰਦਰ ਸਿੱਟ ਲਿਆ ਜੀ।
1: ਬਿਲਕੁਲ,
0: ਇਸ ਕਰਕੇ ਵਿਦਾਊਟ ਸੀਇੰਗ ਇਟਸ ਇਫੈਕਟ, ਕਿ ਵੀ ਬਿਨਾਂ ਦੇਖੇ ਆਪਾਂ ਜਿਹੜਾ ਹੈਗਾ ਇਸ ਪੇਟ ਦੇ ਵਿੱਚ ਜਿਹੜਾ ਇਹਨੂੰ ਡਸਟਬੀਨ ਬਣਾ ਰੱਖਿਆ ਵੀ ਜੋ ਦੇਖਿਆ ਅੰਦਰ ਸਿੱਟ ਲਿਆ, ਜੋ ਦੇਖਿਆ ਅੰਦਰ ਸਿੱਟ ਲਿਆ
1: ਜੀ।
0: ਬਸ ਇਨਸਾਨ ਉਹ ਹੈਗਾ ਆ ਜਿਹੜਾ ਖਾਣ ਤੋਂ ਪਹਿਲਾਂ ਸੋਚਦਾ ਕਿ ਇਹ ਮੇਰੇ ਲਈ ਖਾਣਾ ਠੀਕ ਰਹੂਗਾ ਜਾਂ ਖਾਣਾ ਜ਼ਰੂਰੀ ਆ ਜੀ।
1: ਜ਼ਰੂਰੀ ਹੈ,
0: ਬਿਲਕੁਲ ਜੀ, ਵੀ ਇਹਦੇ ਨਾਲ ਕਿੱਦਾਂ ਦੀਆਂ ਚੀਜ਼ਾਂ ਮਤਲਬ ਮੇਰੇ ਕਿਹੜੇ ਰਜੋ ਗੁਣ ਤਮੋ ਗੁਣ ਸਤੋ ਗੁਣ ਕਿਹੜਾ ਗੁਣ ਪੈਦਾ ਹੋਊਗਾ, ਉਹ ਮੇਰੇ ਵਾਸਤੇ ਕੀ ਹਾਰਮਫੁਲ ਤਾਂ ਨੀ ਹੋਊਗਾ।
1: ਬਹਾਨਾ ਭਾਲਦੇ, ਮੈਂ ਪਹਿਲੀ ਖਬਰ ਕੀਤੀ ਸੀ ਬਜੁਰਗਾਂ ਦੀ, ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਸਾਹਿਬ ਦੇ ਏਰੀਏ ਦੀ ਗੱਲ ਕੀਤੀ ਸੀ।
0: ਹਾਂਜੀ ਹਾਂਜੀ ਹਾਂਜੀ, ਲੋਹੀਆਂ ਦੇ ਬੰਦੇ
1: ਦੇਖੋ, 45-45 50-50 ਸਾਲ ਹੋ ਗਏ ਬਜੁਰਗਾਂ ਨੂੰ, ਦਾਲੀਆਂ ਚਿੱਟੀਆਂ, ਬਾਲ ਚਿੱਟੇ ਨੇ, ਪਰ ਫਿਰ ਵੀ ਦ੍ਰਿੜ ਨੇ ਆਪਣੇ ਕੰਮ ਦੇ ਵਿੱਚ। ਕਹਿੰਦੇ ਜੋ ਨਜ਼ਾਰਾ ਮਿਹਨਤ ਕਰਕੇ ਆਉਂਦਾ, ਚਾਹੇ ਪੈਨਸ਼ਨ ਲੱਗੀ ਆ, ਚਾਹੇ ਕੋਈ ਵੀ ਹੈ, ਪਰ ਚਾਹੇ 100 ਕਮਾਉਂਦੇ ਆ, 50 ਕਮਾਉਂਦੇ ਆ, 200 ਲਿਆਉਂਦੇ ਆ, ਪਰ ਉਹਦੇ ਵਰਗਾ ਸਕੂਨ ਤੇ ਨਾ ਉਹ ਕੋਈ ਨਸ਼ਾ ਕਰਦੇ ਨੇ, ਨਾ ਕੁਝ, ਮਤਲਬ ਕਿ ਉਹ ਜ਼ਿੰਦਗੀ ਜਿਉਣ ਦੇ ਕਹਿ ਸਕਦੇ ਨਾ, ਤਾਂ ਵੱਡੀ ਐਗਜ਼ਾਮਪਲ ਕਿਹੜੀ ਫਿੱਟ ਹੋ ਸਕਦੀ ਹੈ ਜੀ।
0: ਪਰ ਹਰ ਇਹ ਨਾ ਹਰ ਬੰਦੇ ਦੀ ਜਿਹੜੀ ਜਿੰਦਗੀ ਹੈ ਨਾ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਸਟੋਰੀ ਹੈ,
1: ਸਟੋਰੀ ਹੈ ਜੀ।
0: ਸੋ ਇਹ ਹਾਂਜੀ, ਕਿਸੇ ਦੀ ਕੋਈ ਚੰਗੀ ਆ, ਕਿਸੇ ਦੀ ਕੋਈ ਮਾੜੀ ਆ, ਕੋਈ ਪਹਿਲਾਂ ਕਾਮਯਾਬ ਹੋ ਜਾਂਦਾ, ਕੋਈ ਬਾਅਦ ਚ ਕਾਮਯਾਬ ਹੋ ਜਾਂਦਾ ਆ ਜੀ, ਕੋਈ ਸੰਘਰਸ਼ ਕਰਦਾ ਹੈਗਾ ਆ ਜੀ। ਸੋ ਇਸ ਕਰਕੇ ਪਰ ਹਾਂਜੀ, ਵੀ ਮਿਹਨਤ ਕਸ਼ ਲੋਕ ਜਿਹੜੇ ਹੈਗੇ ਆ, ਹਰ ਇੱਕ ਫੀਲਡ ਦੇ ਵਿੱਚ ਸਨਮਾਨਿਤ ਹੁੰਦੇ ਆ। ਉਹਨਾਂ ਕੋਲ ਪੈਸਾ ਮਟੀਰੀਅਲ ਘੱਟ ਹੋਵੇ, ਵੱਧ ਹੋਵੇ, ਦੈਟਸ ਨਥਿੰਗ।
1: ਹਾਂਜੀ,
0: ਸਵਾਲ ਤਾਂ ਇਹ ਹੈਗਾ ਕਿ ਤੁਸੀਂ ਕਿਹੜੇ ਕਿਹੜੇ ਅਸੂਲਾਂ ਦੇ ਨਾਲ ਜ਼ਿੰਦਗੀ ਗੁਜ਼ਾਰ ਕੇ ਚੱਲੇ ਹੈਗੇ ਆ, ਉਹ ਮਾਇਨੇ ਰੱਖਦਾ ਆ ਜੀ ਜ਼ਿਆਦਾ।
1: ਜੀ ਬਿਲਕੁਲ
0: ਜੀ, ਭਰਾਈ ਸਾਹਿਬ ਜੀ।
1: ਜੀ ਸੈਣੀ ਸਾਹਿਬ,
0: ਠੀਕ ਹੈ ਭਰਾਈ ਸਾਹਿਬ,
1: ਬੜਾ ਵਧੀਆ ਲੱਗਿਆ ਜੀ, ਤੁਸੀਂ ਜੁੜੇ ਵਿਚਾਰ ਕੀਤਾ ਜੀ ਨਾਲ।
0: ਸ਼ੁਕਰੀਆ ਸ਼ੁਕਰੀਆ ਮਹਾਰਾਜ, ਥੈਂਕ ਯੂ ਜੀ ਸਮਾਂ ਦੇਣ ਲਈ, ਧੰਨਵਾਦ ਸਰ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਗੱਲਬਾਤ ਨਾਲ ਦੀ ਨਾਲ ਕਰਦੇ ਜਾਵਾਂਗੇ, ਤੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਨਿੱਘਾ ਸਵਾਗਤ ਹੈ। ਬਹੁਤ ਸਾਰੇ ਸੁਨੇਹੇ ਵੀ ਆ ਰਹੇ ਨੇ, ਤੇ ਨਾਲ ਨਾਲ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਵੱਧਦੇ ਹਾਂ, ਤੇ ਹੋਰ 2-3 ਗੱਲਾਂ ਬਾਤਾਂ ਅੱਜ ਤੁਹਾਨੂੰ ਸੁਣਾਉਣੀਆਂ ਨੇ ਨਾਲ ਨਾਲ ਆਖਰ ਦੇ ਵਿੱਚ, ਤੇ ਖਬਰਾਂ ਦੀ ਸਮਾਪਤੀ ਜਲਦ ਤੋਂ ਜਲਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ +358 44 976 1962 ਸਟੂਡੀਓ ਦਾ ਨੰਬਰ ਹੈ। ਤੇ ਆਪਣੇ ਨਾਲ ਨਾਲ ਇੱਕ ਅਰੁਣਾਚਲ ਪ੍ਰਦੇਸ਼ ਦੀ ਖਬਰ ਹੈ, ਕਾਫੀ ਚਰਚਾ ਦਾ ਵਿਸ਼ਾ ਆਉਣ ਵਾਲੇ ਸਮੇਂ ਦੇ ਵਿੱਚ ਬਣੇਗੀ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਤੇ ਇਸੇ ਤਰ੍ਹਾਂ ਹੀ ਆਪਣੇ ਗੁਰੀਮਾਨ ਜੀ ਲਿਖਦੇ ਆ, ਸੈਣੀ ਸਾਹਿਬ ਗੁਰੀਮਾਨ ਜੀ ਜੁੜੀ ਗਏ ਨੇ, ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਆ। ਸਤਿ ਸ੍ਰੀ ਅਕਾਲ ਜੀ ਗੁਰੀ ਜੀ, ਸਵਾਗਤ ਹੈ ਬਾਈ ਜੀ। ਇੱਕ ਮਿੰਟ ਜੀ, 2-3 ਕਾਲਾਂ ਆ ਰਹੀਆਂ ਨੇ, ਤੇ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਬਾਈ ਜੀ।
2: ਵੀਰ ਜੀ, ਮੈਂ ਨਾ ਇੱਕ ਆਪਣਾ ਇੰਸ਼ੋਰੈਂਸ ਨੂੰ ਲੈ ਕੇ, ਹਸਪੀਟਲ ਨੂੰ ਲੈ ਕੇ ਇੱਕ ਵਾਕਿਆ ਸਾਂਝਾ ਕਰਨਾ। ਇਹ ਰੀਸੈਂਟਲੀ ਮੇਰੇ ਨਾਲ ਹੋਇਆ ਸੀ।
1: ਜਰੂਰ ਬਾਈ ਜੀ, ਜਰੂਰ ਕਰੋ।
2: ਜਦੋਂ ਮੇਰੀ ਮਦਰ ਬਿਮਾਰ ਪਈ ਨੀ, ਉਹਨੂੰ ਚੈਸਟ ਇਨਫੈਕਸ਼ਨ ਸੀਗੀ ਜੀ, ਬਲੱਡ ਇਨਫੈਕਸ਼ਨ ਸੀ
1: ਜੀ।
2: ਦੈਟ ਟਾਈਮ ਨਾ ਮੈਂ ਹੋਸਪਿਟਲ ਦੇ ਵਿੱਚ ਜਦੋਂ ਮਦਰ ਨੂੰ ਐਡਮਿਟ ਕਰਵਾਇਆ ਜੀ, ਪਹਿਲਾਂ ਤਾਂ ਇੱਕ ਦਿਨ ਅਸੀਂ ਦਵਾਈ ਲੈ ਕੇ ਮੁੜੇ, ਜਦੋਂ ਦੁਬਾਰਾ ਐਡਮਿਟ ਕਰਵਾਇਆ ਜੀ, ਉਦੋਂ ਨਾ ਇਹ ਸੈਣੀ ਸਾਹਿਬ ਦੀ ਗੱਲ ਤਾਂ ਬਹੁਤ ਸੋਹਣੀ ਗੱਲ ਕਰਦੇ ਆ, ਬਹੁਤ ਚੀਜ਼ ਨੂੰ ਬਰੀਕੀ ਨਾਲ
1: ਸਮਝਾਉਂਦੇ ਨੇ। ਬਿਲਕੁਲ ਜੀ,
2: ਹਾਂ ਜੀ, ਹਾਂ, ਬਹੁਤ ਇਹਨਾਂ ਦਾ ਮਤਲਬ IQ ਲੈਵਲ ਬਹੁਤ ਆਪਣੇ ਨਾਲੋਂ ਤਾਂ ਕਿਤੇ ਹਾਈ।
1: ਬਿਲਕੁਲ ਬਿਲਕੁਲ ਜੀ, ਬਿਲਕੁਲ,
2: ਠੀਕ ਹੈ ਜੀ। ਉਹੀ ਚੀਜ਼ ਜਦੋਂ ਮੈਂ ਮਦਰ ਨੂੰ ਐਡਮਿਟ ਕਰਵਾਇਆ, ਡਾਕਟਰ ਦਾ ਪਹਿਲਾ ਇਹ ਕੁਐਸਚਨ ਸੀਗਾ ਵੀ ਥੋੜੀ ਇੰਸ਼ੋਰੈਂਸ ਹੈਗੀ ਹੈ
1: ਜੀ।
2: ਜਦ ਕਿ ਡਾਕਟਰ ਦਾ ਕੰਮ ਬਣਦਾ ਵੀ ਜਦੋਂ ਕੋਈ ਮਰੀਜ਼ ਆਇਆ ਉਹਨੂੰ ਪਹਿਲਾਂ ਸਾਂਭੇ, ਉਹਨੂੰ ਠੀਕ ਕਰਨ। ਇਹ
1: ਬਿਲਕੁਲ ਜੀ।
2: ਤੇ ਜਿਹੜੇ ਮੈਂ ਮਤਲਬ ਮੇਰੀ ਮਦਰ ਨੂੰ ਪ੍ਰੋਬਲਮ ਨੇ, ਉਹ ਮੇਰੇ ਨਾ ਕੁਛ ਰਿਲੇਟਿਵ ਨੇ, ਕੁਛ ਫਰੈਂਡ ਸਰਕਲ ਨੇ, ਉਹਨਾਂ ਚੋਂ ਵੀ ਇਹ ਪ੍ਰੋਬਲਮ ਹੋਈ ਸੀ ਸੇਮ ਜੀ
1: ਜੀ।
2: ਉਹ ਬੰਦੇ ਜਾ ਕੇ ਸਵੇਰੇ ਸ਼ਾਮ ਮਤਲਬ ਆਪਣੀ ਜੋ ਵੀ ਮੈਡੀਸਨ ਲੈਂਦੇ ਸੀਗੇ ਜਾਂ ਡ੍ਰਿਪਾਂ ਲਗਵਾਉਂਦੇ ਸੀ, ਉਹ ਸਵੇਰੇ ਸ਼ਾਮ ਜਾ ਕੇ ਲਗਵਾ ਕੇ ਘਰੇ ਆ ਜਾਂਦੇ ਸੀਗੇ
1: ਜੀ।
2: ਪਰ ਇੰਸ਼ੋਰੈਂਸ ਦੇ ਚੱਕਰ ਵਿੱਚ ਨਾ ਹਸਪੀਟਲ ਵਾਲਿਆਂ ਨੇ ਇਹਨੂੰ ਇੰਨਾ ਕੁ ਜ਼ਿਆਦਾ ਨਾ ਮਤਲਬ ਵੱਡਾ ਦੱਸਿਆ, ਵੱਡਾ ਦਿਖਾਇਆ ਸਾਨੂੰ
1: ਜੀ।
2: ਉਹ ਮਦਰ ਨੂੰ ਇਹਨਾਂ ਨੇ 5-7 ਦਿਨ ਵੈਸੇ ICU ਵਿੱਚ ਰੱਖਿਆ ਟ੍ਰੀਟਮੈਂਟ ਲਈ
1: ਜੀ।
2: ਚਲੋ ਟ੍ਰੀਟਮੈਂਟ ਤਾਂ ਜਿਹੜੀ ਆਪਣੀ ਕੀਤੀ ਕੀਤੀ, ਪਰ ਜਿਹੜੇ ICU ਵਿੱਚ ਕੇਸ ਆਉਂਦੇ ਨੇ ਉਹਨਾਂ ਨੂੰ ਵੱਲ ਦੇਖ ਦੇਖ ਕੇ ਤਾਂ ਬੰਦਾ ਚੰਗਾ ਭਲਾ ਵੀ ਬਿਮਾਰ ਪੈ ਜਾਂਦਾ
1: ਜੀ। ਬਿਲਕੁਲ ਜੀ।
2: ਤੇ ਉਹ ਜਦੋਂ 5-7 ਦਿਨਾਂ ਬਾਅਦ ਮੈਂ ਛੁੱਟੀ ਕਰਵਾਈ ਹੈ ਜੀ, ਮਤਲਬ ਨਾਰਮਲ ਵੀ ਆਪਾਂ ਜੀ ਉਹਨਾਂ ਦਾ ਇਲਾਜ ਕਰਵਾਉਂਦੇ ਨਾ ਜੀ, 7-8-10 ਹਜ਼ਾਰ ਰੁਪਏ ਖਰਚਾ ਆਉਂਦਾ, ਮੈਨੂੰ 70,000 ਰੁਪਏ ਦਾ ਬਿੱਲ ਬਣਾ ਕੇ ਦੇਤਾ ਜੀ।
1: ਕਿਆ ਬਾਤ ਹੈ ਜੀ,
2: 70,000
1: ਦਾ ਬਿੱਲ।
2: ਮੈਂ ਇੰਸ਼ੋਰੈਂਸ ਵਾਲੇ ਨੂੰ ਕਾਲ ਕੀਤੀ ਵੀ ਚਲੋ ਵੀ ਤੁਸੀਂ ਜਾ ਕੇ ਕੇਸ ਦੇਖੋ, ਤੇ ਹੁਣ ਇੰਸ਼ੋਰੈਂਸ ਵਾਲਿਆਂ ਦੀ ਗੱਲਾਂ ਸੁਣ ਲਓ ਜੀ। ਇੰਸ਼ੋਰੈਂਸ ਵਾਲਿਆਂ ਨੂੰ ਬੁਲਾਇਆ, ਉਹ ਚੈੱਕ ਚੁੱਕ ਕਰਕੇ ਗਿਆ, ਸਾਰੀ ਫਾਈਲ ਪੜ੍ਹ ਕੇ ਗਿਆ, ਰਿਪੋਰਟ ਲੈ ਕੇ ਗਿਆ
1: ਜੀ।
2: ਤੇ ਮੈਂ ਜਦੋਂ 2 ਦਿਨ ਬਾਅਦ ਇੰਸ਼ੋਰੈਂਸ ਵਾਲਿਆਂ ਨਾਲ ਗੱਲ ਕੀਤੀ ਵੀ ਤੁਸੀਂ ਵੀ ਇਹਦੇ ਉੱਪਰ ਕੀ ਥੋੜਾ ਪ੍ਰੋਸੈਸ ਹੈ, ਉਹ ਕਹਿੰਦੇ ਸਰ ਇੰਸ਼ੋਰੈਂਸ ਤਾਂ ਬਣਦੀ ਨੀ ਹੈਗੀ, ਵੀ ਡਾਕਟਰ ਨੇ ਕੁਛ ਜ਼ਿਆਦਾ ਹੀ ਇਸ਼ੂ ਕ੍ਰੀਏਟ ਕੀਤਾ ਵੀ ਇੰਨੀ ਤਾਂ ਪ੍ਰੋਬਲਮ ਹੈ ਨੀ ਸੀ
1: ਜੀ।
2: ਹੁਣ ਦੇਖੋ ਅਸੀਂ ਤਾਂ ਡਾਕਟਰ ਹੈ ਨੀ, ਸਾਡੇ ਲਈ ਤਾਂ ਦੇਖੋ ਜੇ ਪੇਰੈਂਟਸ ਕੋਈ ਵੀ ਸਾਡਾ ਬਿਮਾਰ ਪੈਂਦਾ ਸਾਡੀ ਤਾਂ ਜਾਨ ਤੇ ਬਣ ਜਾਂਦੀ ਹੈ ਜੀ।
1: ਬਿਲਕੁਲ ਹੈ ਜੀ।
2: ਹਲਕਾ ਜਿਹਾ ਬੁਖਾਰ ਵੀ ਚੜ ਜਾਏ, ਸਭ ਸਾਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਨਾ ਭਾਈ ਇਹ ਕੀ ਹੋ ਗਿਆ, ਕਿਉਂਕਿ ਸਾਨੂੰ ਨਾ ਪੇਰੈਂਟਸ ਨੂੰ ਆਲਵੇਜ਼ ਫਿਟ ਦੇਖਣ ਦੀ ਆਦਤ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ।
1: ਬਿਲਕੁਲ ਹੈ ਜੀ।
2: ਤੇ ਉਹ ਫਿਰ ਇੰਸ਼ੋਰੈਂਸ ਵਾਲਿਆਂ ਨੇ ਵੀ ਇੰਸ਼ੋਰੈਂਸ ਨੂੰ ਨਾ ਦਿੱਤਾ, ਫਿਰ ਮੈਂ ਇੰਸ਼ੋਰੈਂਸ ਵਾਲਿਆਂ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਜਦ ਤੁਸੀਂ ਮਤਲਬ ਇੰਸ਼ੋਰੈਂਸ ਕਰਨ ਆਉਂਦੇ ਹੈ ਨਾ, ਤੁਹਾਡੇ ਜੋ ਤੁਹਾਡੀਆਂ ਜਿਹੜੀ ਗੱਲਾਂ ਨੇ ਤੁਹਾਡੇ ਪ੍ਰੋਮਿਸ ਨੇ ਨਾ, ਬੰਦਾ ਇਹ ਕਹਿੰਦਾ ਹੁੰਦਾ ਵੀ ਯਾਰ ਬਸ ਵੀ ਲਾ ਲੋ ਸੰਜੀਵਨੀ ਬੂਟੀ ਇਹਨਾਂ ਕੋਲ ਆ, ਹੋਰ ਕਿਸੇ ਕੋਲ ਹੈ ਹੋਰ
1: ਕਿਸੇ ਕੋਲ ਹੈ ਨੀ। ਬਿਲਕੁਲ ਹੈ ਜੀ।
2: ਫਿਰ ਮੈਂ ਇਹਨਾਂ ਨੂੰ ਹਾਰ ਕੇ ਮੈਂ ਇਹਨਾਂ ਨੂੰ ਲੈਟਰ ਲਿਖੀ, ਮੈਂ ਕਿਹਾ ਯਾਰ ਤੁਸੀਂ ਨਹੀਂ ਕਲੇਮ ਕਰਨਾ ਕੋਈ ਨੀ, ਪਰ ਮੈਂ ਜੋ ਤੁਸੀਂ ਮੈਂ ਤੁਹਾਡੇ ਅਗੇ ਲੀਗਲ ਐਕਸ਼ਨ ਲਵਾਂਗਾ ਤੇ ਤੁਹਾਨੂੰ ਲੈਟਰ ਮੈਂ ਵਕੀਲ ਕੋਲ ਭਜਵਾਵਾਂਗਾ। ਚਲੋ ਮੈਨੂੰ ਫਿਰ ਮੈਨੂੰ ਦੁਬਾਰਾ ਫੋਨ ਆਇਆ, ਸਰ ਤੁਸੀਂ ਫਾਈਲ ਦੁਬਾਰਾ ਭੇਜੋ ਵੀ ਅਸੀਂ ਆਪਣੇ ਵੱਲੋਂ ਕਰਕੇ ਦੇ ਆ। ਚਲੋ ਮੈਂ ਇਸ ਟਾਈਮ ਛੁੱਟੀ ਕਰਾ ਕੇ ਘਰੇ ਲਿਆ ਪੇਰੈਂਟਸ ਨੂੰ
1: ਜੀ,
2: ਜਦੋਂ ਲੈ ਕੇ ਆਇਆ ਮਾਤਾ ਨੂੰ ਘਰੇ, ਉਹ ਤੋਂ ਬਾਅਦ ਜੀ ਇਹਨਾਂ ਨੇ ਫਿਰ ਉਹ ਮਤਲਬ ਕਲੇਮ ਵੀ ਵਕੀਲ ਦੇ ਨਾਂ ਤੇ ਉਹਨਾਂ ਨੇ ਕਲੇਮ ਵੀ ਕਰ ਦਿੱਤਾ ਤੇ ਅੱਜ ਮੈਨੂੰ ਸਕਰੀਨਸ਼ਾਟ ਵੀ ਆ ਗਿਆ ਵੀ ਸਰ ਤੁਹਾਡੇ ਤੁਹਾਨੂੰ ਮਤਲਬ 60-65 ਹਜ਼ਾਰ ਰੁਪਏ ਕੱਟ ਕਟਾ ਕੇ ਮਿਲ ਜੂਗਾ ਜੀ, ਬਾਕੀ ਤਾਂ ਚਲੋ ਜਿਹੜੀ ਪ੍ਰੋਸੈਸਿੰਗ ਫੀਸ ਆ ਕੁਛ ਵੀ ਲਾ ਲਓ ਕੱਟ ਕੀਤੀ।
1: ਬਿਲਕੁਲ ਹੈ ਜੀ। ਉਹ ਚਲੋ ਇੱਕ ਹਰ ਕਿਸੇ ਚੀਜ਼ ਦੇ ਵਿੱਚ ਫਾਈਟ ਕਰਨੀ ਚਾਹੀਦੀ, ਆਪਣੇ ਆਪ ਦੇ ਵਿੱਚ ਵੀ ਜਾਗਰੂਕ ਹੋਣਾ ਚਾਹੀਦਾ, ਇਸ ਤਰ੍ਹਾਂ ਦੇ ਜਿਹੜੇ ਚਲੋ ਇੰਸ਼ੋਰੈਂਸ ਹੈ ਉਹ ਜ਼ਰੂਰ ਕਰਾਉਣੇ ਵੀ ਚਾਹੀਦੇ ਹੈ। ਅੱਜ ਦੇ ਸਮੇਂ ਦੇ ਵਿੱਚ ਇਲਾਜ ਜਾਂ ਕਿਤੇ ਵੀ ਜ਼ਰੂਰਤ ਪੈਂਦੀ ਹੈ ਤਾਂ ਉਹ ਮਹਿੰਗਾ ਬਹੁਤ ਹੈ ਜੀ, ਤੇ ਆਪਣੇ ਲੋਕ ਇਹ ਵੀ ਕਰਦੇ ਆ ਕਿ ਇੰਸ਼ੋਰੈਂਸ ਕੀ ਕਰਾਉਣਾ ਛੱਡੋ ਪਰਾਂ, ਹਨਾ ਉਹ ਚੀਜ਼ਾਂ ਵਿੱਚ ਵੀ ਹੈ, ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਆਪਣਾ ਇੱਕ ਸੇਫ ਜਿਹੜਾ ਥੋੜਾ ਬਹੁਤਾ ਚਾਹੇ 4 ਪੈਸੇ ਦੇਣੇ ਪੈਂਦੇ ਆ ਜ਼ਰੂਰ ਕਰ ਲੈਣਾ ਚਾਹੀਦਾ ਅੱਜ ਦੇ ਸਮੇਂ ਦੀ ਜ਼ਰੂਰਤ ਹੈ।
2: ਅੱਜ ਵੀਰ ਜੀ ਮੇਰੇ ਹਿਸਾਬ ਨਾਲ ਨਾ ਅੱਜ ਦੇ ਲਈ ਮਤਲਬ ਇੱਕ ਸਿਹਤ ਸਹੂਲਤ ਨੂੰ ਲੈ ਕੇ ਆਪਾਂ ਨੂੰ ਥੋੜਾ ਸੇਫ
1: ਬਿਲਕੁਲ ਜਾਗਰੂਕਤਾ ਚਾਹੀਦੀ ਹੈ। ਬਿਲਕੁਲ ਹੈ ਜੀ।
2: ਹਾਂਜੀ ਸੇਫ ਜ਼ੋਨ ਵਿੱਚ ਖੇਡਣਾ ਬਹੁਤ ਜ਼ਰੂਰੀ ਹੈ। ਚਲੋ ਬਿਮਾਰੀ ਕੋਈ ਛੋਟੀ ਹੈ ਕੋਈ ਬੜੀ ਹੈ ਦੱਸ ਕੇ ਨੀ
1: ਬਿਲਕੁਲ ਬਿਲਕੁਲ
2: ਉਹਨਾਂ ਬਾਅਦ ਵਿੱਚ ਕਿਹੜਾ ਰੂਪ ਲੈਣਾ ਉਹ ਵੀ ਨੀ ਪਤਾ ਲੱਗਦਾ,
1: ਉਹ ਵੀ ਨੀ ਪਤਾ।
2: ਮੰਨ ਲਓ ਹੁਣ ਅਸੀਂ ਮਿਹਨਤ ਨਾਲ ਪੈਸਾ ਕਮਾਉਂਦੇ ਹਾਂ ਜੀ, ਚਾਹੇ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ,
1: ਬਿਲਕੁਲ
2: ਜਦੋਂ 8-10 ਲੱਖ ਰੁਪਇਆ ਕਿਸੇ ਬੰਦੇ ਨੂੰ ਕੱਢ ਕੇ ਦੇਣਾ ਪੈਂਦਾ ਨਾ ਉਹਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ।
1: ਬਿਲਕੁਲ ਹੈ ਜੀ।
2: ਠੀਕ ਹੈ ਜੀ। ਤੇ ਅਸੀਂ ਤਾਂ ਫਿਰ ਵੀ ਸਰਕਾਰਾਂ ਵੱਲੋਂ ਕੋਈ ਆਯੁਸ਼ਮਾਨ ਕਾਰਡ ਨੀ ਕੋਈ ਭਗਵੰਤ ਮਾਨ ਵਾਲਾ ਕਾਰਡ ਨੀ ਬਣਵਾਇਆ, ਸਾਨੂੰ ਇਹ ਵੀ ਹੁੰਦਾ ਵੀ ਅਸੀਂ ਗੌਰਮੈਂਟ ਦੇ ਉੱਪਰ ਕਿਉਂ ਆਪਾਂ ਪ੍ਰੈਸ਼ਰ ਪਾਉਣਾ ਵੀ ਆਪਾਂ ਨੇ ਕਿਉਂ ਖਜ਼ਾਨੇ ਦੀ ਦੁਰਵਰਤੋਂ ਕਰਨੀ ਹੈ, ਵੀ ਆਪਾਂ ਕਮਾਉਂਦੇ ਹਾਂ ਤਾਂ ਆਪਾਂ ਆਪਣੇ ਆਪ ਨਾਲ
1: ਕਰੀਏ ਜੀ। ਬਿਲਕੁਲ ਬਿਲਕੁਲ ਹੈ ਜੀ।
2: ਇਸੇ ਕਰਕੇ ਮੈਂ 3 ਸਾਲ ਤੋਂ ਇਹਨਾਂ ਦੀ ਕੰਟੀਨਿਊ ਪੇ ਕਰਦਾ ਪਿਆ ਸੀ ਤੇ ਅੱਜ 3ਜੇ ਸਾਲ ਚ ਉਹਦੀ ਵਰਤੋਂ ਕੀਤੀ ਹੈ, ਨਹੀਂ ਤਾਂ ਲੋੜ ਨੀ ਸੀ ਪੈਣੀ। ਨੈਕਸਟ ਉਹਨਾਂ ਦੀ ਇਸੇ ਮਹੀਨੇ ਉਹ ਫਿਰ ਐਕਸਟੈਂਡ ਕਰਵਾਉਣੀ ਹੈ ਜੀ, ਚਾਹੇ 10 ਅਸੀਂ ਇਹੀ ਸੋਚ ਲੈਨੇ ਵੀ ਕੋਈ ਨੀ 8-10-15 ਹਜ਼ਾਰ ਰੁਪਏ ਜਿਹੜਾ ਕੋਈ ਨੀ ਉਹ ਬਾਤ ਆ ਜੀ, ਇੱਕ ਪਾਸੇ ਸਾਡੇ ਮਾਂ ਬਾਪ ਠੀਕ ਰਹਿਣ।
1: ਬਿਲਕੁਲ ਹੈ। ਹੁਣ ਦੇਖੋ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਇਹ ਹੀ ਹੈ, ਜਿੰਨਾ ਚਿਰ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਉਹਨਾਂ ਚਿਰ ਤੁਸੀਂ ਪੱਕੇ ਨਹੀਂ ਹੋ ਸਕਦੇ, ਉੱਥੇ ਵੀ ਤਾਂ ਆਪਾਂ ਇੰਨਾ ਖੱਜਲ ਖੁਆਰ ਹੁੰਦਾ ਹੀ ਆ ਕਰਦੇ ਹੀ ਆ ਇਹਨਾਂ ਚੀਜ਼ਾਂ ਦੇ ਲਈ, ਚਾਹੇ ਜਿੰਨਾ ਚਿਰ ਤੁਹਾਡੇ ਕੋਲ ਪੱਕੀ ਨੌਕਰੀ ਨਹੀਂ ਉਹਨਾਂ ਤੱਕ ਤੁਹਾਡਾ ਇੰਸ਼ੋਰੈਂਸ ਨਹੀਂ ਅਗਲੇ ਕਰਦੇ। ਤੇ ਆਪਣੇ ਮੁਲਕ 'ਚ ਵੀ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਕੀਤੀਆਂ ਜਾ ਸਕਦੀਆਂ ਨੇ, ਆਪਣੇ ਲਈ ਕਰਨੀਆਂ ਨੇ ਉਹ ਤਾਂ, ਜੇ ਤੁਹਾਨੂੰ ਗੌਰਮੈਂਟ ਨਹੀਂ ਦਿੰਦੀ ਤਾਂ ਪ੍ਰਾਈਵੇਟ ਤਾਂ ਘੱਟੋ ਘੱਟ ਜਿਹੜੇ ਕਰ ਸਕਦੇ ਨੇ ਉਹਨਾਂ ਨੂੰ ਕਰ ਲੈਣੀਆਂ ਚਾਹੀਦੀਆਂ ਨੇ।
2: ਪਰ ਇੱਥੇ ਵੀਰ ਜੀ ਇੱਥੇ ਜਿਹੜਾ ਮੈਡੀਕਲ ਮਾਫੀ ਹੈ ਉਹ ਚੀਜ਼ਾਂ ਨੂੰ ਨਾ ਅੱਗੇ ਵਧਣ ਦਿੰਦਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਠੀਕ ਹੈ ਨਾ ਜੀ। ਹੁਣ ਤੁਸੀਂ ਲਾ ਲਓ ਵੀ ਇੱਕ ਬੰਦਾ ਕੈਮਿਸਟ ਦੀ ਦੁਕਾਨ ਖੋਲ ਕੇ ਬੈਠਾ, ਚਾਹੇ ਉਹਨੂੰ ਫਾਰਮੇਸੀ ਦਾ ਪੀਣ ਆਉਂਦਾ ਹੋਵੇ, ਪਰ ਉਹਨੇ ਕੀ ਕਰਨਾ ਦੁਕਾਨ ਖੋਲ ਲੈਣੀ ਹੈ, ਦਵਾਈਆਂ ਰੱਖ ਲੈਣੀ ਹੈ ਤੇ ਅੱਗੇ ਫਾਰਮੇਸੀ ਵਾਲੇ ਬੱਚੇ ਰੱਖ ਲੈਣੇ ਨੌਕਰੀ।
1: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਕਿਉਂਕਿ ਉਹਨੂੰ ਪਤਾ ਵੀ ਜਿਹੜੀ ਜਿੰਨੀ ਅੱਜ ਕੱਲ ਨਾ ਲੋਕੀ ਤਾਂ ਪਤਾ ਨੀ ਚਿੱਟੇ ਦੀ ਗੱਲਾਂ ਕਰਦੇ, ਮੈਂ ਕਹਿੰਦਾ ਚਿੱਟੇ ਨਾਲੋਂ ਵੱਧ ਕੇ ਅੱਜ ਕੱਲ ਤਾਂ ਮੈਡੀਕਲ ਮਾਫੀਆ ਬਣਿਆ ਹੋਇਆ।
1: ਬਿਲਕੁਲ ਬਿਲਕੁਲ,
2: ਸਾਨੂੰ 2 ਰੁਪਏ ਦਾ ਪੱਤਾ ਬਾਜ਼ਾਰ ਚ 50 ਰੁਪਏ ਦਾ ਵਿਕਦਾ ਜੀ।
1: ਜੀ ਜੀ ਜੀ ਬਿਲਕੁਲ ਹੈ ਜੀ।
2: ਕਿਤੇ 45 ਦਾ ਕਿਤੇ 50 ਦਾ, ਚਲੋ ਮਤਲਬ ਇਹਦੇ ਵਿੱਚ ਨਾ ਆਪਾਂ ਤਾਂ ਕਹਿੰਦੇ ਵੀ 50% ਮਾਰਜਿਨ ਦੇ ਵਿੱਚ ਤਾਂ 80% ਮਾਰਜਿਨ।
1: ਬਿਲਕੁਲ, ਕੋਈ 2 ਰੁਪਏ ਦਾ ਪੱਤਾ ਕੋਈ 4 ਰੁਪਏ ਦਾ ਪੱਤਾ ਅਸਲੀ ਰੇਟ ਦਾ ਉਹ ਹੈ ਜੀ, ਬਿਲਕੁਲ ਜਿਹੜੇ ਹੈਗੇ।
2: ਹਾਂਜੀ, ਜੀਭ ਵਾਲੀ ਗੋਲੀ ਹੈ, ਤੁਸੀਂ ਦੇਖੋ ਹੁਣ ਸਰਕਾਰ ਇਹਨਾਂ ਨੂੰ ਫ੍ਰੀ ਚ ਦੇ ਰਹੀ ਹੈ ਜਿਹੜੇ ਆਦੀ ਨੇ। ਮੈਂ ਤਾਂ ਦੇਖੋ ਜੀ ਜੀਭ ਵਾਲੀ ਗੋਲੀ ਤਾਂ ਮੇਰੇ ਹਿਸਾਬ ਨਾਲ ਚਿੱਟੇ ਨਾਲੋਂ ਵੀ ਭੈੜੀ ਹੈ ਜੀ। ਇਹ ਤਾਂ ਇੱਕ ਕੋਡ ਹਟਾ ਕੇ ਰੀਹੈਬ ਸੈਂਟਰਾਂ ਦੇ ਵਿੱਚ ਦੂਜਾ ਕੋਡ ਬੰਦੇ ਨੂੰ ਲਾ ਕੇ ਉੱਥੋਂ ਤਿਆਰ ਕਰਕੇ ਵੀ ਚੱਲ ਜੀ ਸਾਡੇ ਬਾਹਰ ਹੋ ਗਿਆ ਜੀ ਕੰਮ।
1: ਜੀ ਬਿਲਕੁਲ ਹੈ ਜੀ, ਬਿਲਕੁਲ।
2: ਜੀ ਵਾਲੀ ਗੋਲੀ ਤੇ ਬੰਦੇ ਬਜ਼ੁਰਗ ਦੇਖੇ, ਮੈਂ ਨੌਜਵਾਨ ਦੇਖੇ ਹੈ, ਮਤਲਬ ਨਾ ਜਦੋਂ ਇਹ ਗੋਲੀਆਂ ਨਹੀਂ ਮਿਲਦੀਆਂ ਹਸਪਤਾਲਾਂ ਦੇ ਬਾਹਰ, ਉਹਦਾ ਐ ਹੋ ਜਾਂਦੇ ਵੀ ਜਿਵੇਂ ਬਸ ਵੀ ਦੂਜਾ ਸਾਹ ਇਹਨਾਂ ਨੂੰ ਆਉਣਾ ਨੀ ਹੈਗਾ ਜੀ।
1: ਜੀ ਬਿਲਕੁਲ ਹੈ ਜੀ।
2: ਤੁਸੀਂ ਆਪ ਸਾਹਿਬ ਲਾ ਕੇ ਦੇਖੋ ਵੀ ਆਪਾਂ ਨੇ ਇਹ ਕੋਡ ਜਿਹੜੇ ਕਹਿੰਦੇ ਵੀ ਜੀ ਵਾਲੀ ਗੋਲੀ ਲਾ ਤੀ ਜੀ ਆਪਾਂ ਠੀਕ ਕਰਤਾ, ਹੁਣ ਮੈਨੂੰ ਠੀਕ ਕਰਨ ਵਾਲੇ ਇਹ ਜਵਾਬ ਦੇਣ ਵੀ ਤੁਸੀਂ ਇੱਕ ਕੋਡ ਉਹਦਾ ਵੱਟਿਆ ਕਿ ਉਹਨੂੰ ਦੂਜਾ ਕੋਡ ਲਾ ਦਿੱਤਾ
1: ਜੀ। ਜੀ ਬਿਲਕੁਲ ਹੈ, ਬਿਲਕੁਲ ਹੈ, ਦਰੁਸਤ ਹੈ ਜੀ।
2: ਫਿਰ ਇਹੀ ਚਿੱਟੇ ਵਾਲਾ ਹਾਲ ਹੈ, ਦੇਖੋ ਚਿੱਟੇ ਦੀ ਸੋਹਾਂ ਹਰੇਕ ਸਿਆਸਤਦਾਨ ਆ ਕੇ ਖਾਂਦਾ ਵੀ ਅਸੀਂ ਬੰਦ ਕਰਾਂਗੇ, ਅਸੀਂ ਬੰਦ ਕਰਾਂਗੇ, ਬੰਦ ਕੋਈ ਨੀ ਕਰਦਾ। ਜੇ ਆਪਾਂ ਨਾ ਵੈਸੇ ਤਾਂ ਪੁਲਿਸ ਵਾਲਿਆਂ ਨੂੰ ਪਤਾ ਵੀ ਕਿਹੜੇ ਪੋਲੀਟੀਸ਼ੀਅਨ ਨੇ, ਕਿਹੜੇ ਪਾਰਟੀ ਦੇ ਕਿਹੜੇ 10-12 ਬੰਦੇ ਇਹੋ ਜਿਹੇ ਹੁੰਦੇ ਨੇ ਜੀ ਵਾਲੀ ਗੋਲੀਆਂ ਉੱਪਰ 200 ਕਰੋੜ ਦਾ ਵਪਾਰ ਕੀਤਾ ਹੈ ਜੀ, ਗੋਲੀਆਂ ਦਾ ਬਕਿੰਦ।
1: ਕਿਆ ਬਾਤ ਹੈ ਜੀ,
2: ਉਹ ਗੋਲੀਆਂ ਜਿਹੜੀ ਅੰਦਰ ਫ੍ਰੀ ਮਿਲਣੀਆਂ ਸੀ ਬਾਹਰ 700 ਦੇ ਪੱਤੇ ਵੀ ਗਏ ਹੈ ਜੀ।
1: ਜੀ ਜੀ ਜੀ ਬਿਲਕੁਲ ਹੈ ਜੀ, ਹੈਗਾ
2: ਸਰਕਾਰ ਨੂੰ ਕੀ ਇਸ ਚੀਜ਼ ਦੀ ਨੌਲੇਜ ਨੀ, ਸਭ ਕੁਝ ਪਤਾ ਜੀ। ਇਹ ਮਤਲਬ ਇਹ ਚਾਹੁੰਦੇ ਹੀ ਨਹੀਂ ਹੈ ਵੀ ਆਪਣਾ ਜਿਹੜਾ ਕੋਈ ਵੀ ਆਪਣਾ ਪੰਜਾਬ ਦਾ ਕੋਈ ਵੀ ਨੌਜਵਾਨ ਹੈ, ਕੋਈ ਵੀ ਬੰਦਾ ਹੈ ਨਸ਼ੇ ਤੋਂ ਬਾਹਰ ਆਵੇ, ਇਹ ਆਣ ਦੇਣਾ ਚਾਹੁੰਦੇ ਹੀ ਨੇ, ਨੀਤਾਂ ਹੀ ਨਹੀਂ ਹੈਗੀ ਇਹਨਾਂ ਦੀ।
1: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ।
2: ਇਹ ਚਾਹੁੰਦੇ ਸੀ ਵੀ ਚਿੱਟਾ ਆਪਾਂ ਖਤਮ ਕਰਨਾ, ਪਰ ਤੁਸੀਂ ਨਾ ਇੱਕ ਸਰਵੇ ਕਰਕੇ ਦੇਖੋ ਜੀ, ਇਹਨਾਂ ਦੇ ਰਾਜ ਵਿੱਚ ਚਿੱਟਾ ਘਰ ਘਰ ਜਾਣ ਲੱਗ ਪਿਆ।
1: ਜਪ ਬਿਲਕੁਲ ਹੈ, ਬਿਲਕੁਲ ਦੀਦਾ ਹੀ ਹੈ ਜੀ,
2: ਘਰ ਘਰ ਜਾਣ ਲੱਗ ਪਿਆ
1: ਬਿਲਕੁਲ ਜੋ ਹੈ।
2: ਔਰ ਬਹੁਤ ਬੜੇ ਇਹਨਾਂ ਦੇ ਮੰਨੇ ਪਰ ਮੰਨੇ ਪੋਲੀਟੀਸ਼ੀਅਨ ਦੇ ਮੁੰਡੇ ਦਾ ਨਾਮ ਵਿੱਚ ਆਉਂਦਾ, ਪਰ ਉਹਦੀ ਬਾਰੇ ਕੋਈ ਗੱਲ ਨਹੀਂ ਕਰਦਾ।
1: ਜੀ ਜੀ ਜੀ ਜੀ
2: ਥੈਂਕ ਯੂ ਜੀ। ਸੈਣੀ ਸਾਹਿਬ ਦੱਸ ਕੇ
1: ਜੀ, ਹਾਂ ਜੀ
2: ਦੇਖੋ, ਸੈਣੀ ਸਾਹਿਬ ਦੱਸ ਕੇ ਗਏ ਹੈ, ਨਸ਼ਾ ਤਾਂ ਵੈਸੇ ਸਹੀ ਪੁੱਛੋ ਨਾ, ਰੋਟੀ ਦਾ ਵੀ ਮਾੜਾ, ਜੇ ਰੋਟੀ ਆਪਾਂ ਇੱਕ ਵੱਧ ਖਾ ਲਈ ਉਹ ਵੀ ਸਾਨੂੰ ਡਿਸਟਰਬ ਕਰਦੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਤੇ ਨਸ਼ਾ ਤਾਂ ਆਟੋਮੈਟਿਕਲੀ ਕਰੂਗਾ, ਨਸ਼ਾ ਮੈਡੀਕਲ ਨਸ਼ਾ ਤਾਂ ਮਤਲਬ ਤੁਹਾਡੇ ਅੰਦਰ ਬੱਚਾ ਪੈਦਾ ਕਰਨੇ ਦੀ, ਹੋਰ ਤੁਹਾਡੇ ਸਰੀਰ ਦਾ ਸਾਰਾ ਬਣਤਰ ਹੀ ਖਤਮ ਕਰ ਦਿੰਦਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਖੂਨ ਨੂੰ ਪਾਣੀ ਇਹ ਕਰ ਰਿਹਾ ਜੀ, ਪਰ ਇਹਦੇ ਬਾਰੇ ਕੋਈ ਕੋਈ ਸਮਝਾਉਂਦਾ ਨੀ, ਕੋਈ ਕੁਛ ਨੀ ਕਰਦਾ, ਇੱਕ ਰੂਮਰ ਚ ਫੈਲਾਏ ਹੋਏ ਨੇ ਜੀ। ਮਤਲਬ ਜੇ ਆਪਾਂ ਖਸਖਸ ਦੀ ਖੇਤੀ ਕਰਾਂਗੇ ਜੀ ਪੰਜਾਬ ਦਾ, ਹਰੇਕ ਬੰਦਾ ਉੱਥੇ ਬੜ ਜੂਗਾ, ਕੁਛ ਬੜ ਜੂਗਾ। ਇੱਕ ਨਾ ਛੋਟੀ ਜਿਹੀ ਐਗਜ਼ਾਮਪਲ ਹੈ, ਬੜੀ ਵਧੀਆ, ਸੈਣੀ ਸਾਹਿਬ ਵੀ ਦੇ ਕੇ ਗਏ ਨੇ, ਮੈਂ ਵੀ ਦੇਣਾ ਚਾਹੁੰਦਾ। ਹੁਣ ਆਪਾਂ ਇੱਕ ਬੱਚਾ ਹੁੰਦਾ, ਆਪਾਂ ਇੱਕ ਬੱਚੇ ਨੂੰ ਕਹਿੰਦੇ ਹੁੰਦੇ ਹਾਂ ਵੀ ਯਾਰ ਵੀ ਤਾਂ ਇਹ ਕੰਮ ਨੀ ਕਰਨਾ,
1: ਉਹਨੂੰ ਕੋ ਅੱਧ ਨੂੰ ਨਾ ਛੇੜ, ਉਹਨੇ ਜਾਣਾ ਹੀ ਜਾਣਾ, ਅੱਧ ਨੂੰ ਫੜਨਾ।
2: ਹਾਂਜੀ, ਉਹ ਕੰਮ ਉਹ ਇਸ ਕਰਕੇ ਨੀ ਕਰਦਾ ਕਿ ਉਹਦਾ ਦਿਮਾਗ ਚ ਕੋਈ ਕੀੜਾ ਹੈ, ਉਹ ਇਸ ਕਰਕੇ ਕਰੋਸਤੀ ਕਰਕੇ ਕਰਦਾ ਜੀ, ਉਹਨੂੰ ਪਤਾ ਵੀ ਆਪਾਂ ਮਨਾ ਕੀਤਾ ਜੀ।
1: ਬਿਲਕੁਲ ਹੈ ਜੀ,
2: ਉਹਦੇ ਅੰਦਰ ਇੱਕ ਕਰੋਸਤੀ ਹੁੰਦੀ ਵੀ ਯਾਰ ਮਨਾ ਕਿਉਂ ਕੀਤਾ, ਮੈਂ ਉਹ ਕਿਉਂ ਦਾ ਜਵਾਬ ਲੈਣ ਵਾਸਤੇ ਉਹ ਹਰਕਤ ਕਰਦਾ ਜੀ।
1: ਜਦੋਂ ਫਿਰ ਇੱਕ ਵਾਰੀ ਸੇਕ ਲੱਗਿਆ ਮੁੜ ਕੇ ਨੀ ਹੱਥ ਪਾਉਂਦਾ ਉਹਨੂੰ। ਬਿਲਕੁਲ,
2: ਤੁਸੀਂ ਦੇਖੋ ਜੀ ਕੋਈ ਵੀ, ਮੈਂ ਹੁਣ ਬੱਚਿਆਂ ਦੀ ਗੱਲ ਕਰਦਾ ਨਾ, ਆਪਾਂ ਬੱਚੇ ਕੋਈ ਟੋਇਜ਼ ਦੀ ਜਿੱਦ ਕਰਦੇ, ਆਪਾਂ ਉਹ ਟੋਇਜ਼ ਨੂੰ ਲੈ ਕੇ ਨੀ ਦਿੰਦੇ, ਉਹਨਾਂ ਚ ਉਹਦਾ ਖੜਾ ਨੀ ਛੱਡਦਾ।
1: ਬਿਲਕੁਲ,
2: ਜਦੋਂ ਆਪਾਂ ਟੋਇਜ਼ ਦੇ ਮੂਹਰੇ ਲਿਆ ਕੇ ਰੱਖ ਦਿੰਦੇ ਹਾਂ, ਮੁੜ ਕੇ ਉਹਨੂੰ 1-2 ਦਿਨ ਤੇ ਬਾਅਦ ਮੁੜ ਕੇ ਚਲਾਉਂਦਾ ਨੀ,
1: ਚਲਾਉਂਦਾ ਨੀ ਜੀ। ਬਿਲਕੁਲ,
2: ਏਦਾਂ ਹੀ ਖਸਖਸ ਦੀ ਔਰ ਜਿਹੜੀ ਆਹ ਆਪਣੀ ਵੀੜ ਦੀ ਖੇਤੀ ਹੈ, ਇਹਦਾ ਵੀ ਇਹੀ ਹਾਲ ਹੈ। ਜਦੋਂ ਸਰਕਾਰ ਇਹਨੂੰ ਮਤਲਬ ਇੱਥੇ ਕਰਨ ਦਊਗੀ ਨਾ ਜੀ, ਆਪਣੇ ਪੰਜਾਬ ਦੇ ਵਿੱਚ ਲਾਗੂ ਕਰੂਗੀ, ਇਹਦਾ ਮਤਲਬ ਕੋਈ ਨੁਕਸਾਨ ਨੀ ਹੋਣਾ ਲੋਕਾਂ ਨੇ, ਹੌਲੀ ਹੌਲੀ ਨਾ ਇੱਕ ਵਾਰੀ ਤੋਂ ਅਸੀਂ ਇਹਦੇ ਵਿੱਚ ਵੜ ਜਾਣਾ, ਦੂਜੀ ਘੜੀ ਵਾਲੇ ਤਾਂ ਕੋਈ ਨੀ ਹੈਗਾ ਜੀ, ਬਾਹਰ ਆ ਜਾਣਾ।
1: ਬਿਲਕੁਲ ਹੈ ਜੀ, ਬਿਲਕੁਲ।
2: ਹੁਣ ਹਿਮਾਚਲ ਸਰਕਾਰ ਨੇ ਵੀ ਭੰਗ ਦੀ ਖੇਤੀ ਨੂੰ ਲੀਗਲ ਕੀਤਾ ਜੀ ਕੁਛ ਪਰਸੈਂਟੇਜ ਵਾਸਤੇ, ਉਹਦੇ ਵਿੱਚੋਂ ਕੁਛ ਰੈਵਨਿਊ ਵੀ ਜਨਰੇਟ ਕਰਨਗੇ ਜੀ।
1: ਜੀ ਬਿਲਕੁਲ ਹੈ ਜੀ, ਬਿਲਕੁਲ।
2: ਯੂਪੀ ਦੇ ਵਿੱਚ ਮਿਰਜ਼ਾਪੁਰ ਜਗ੍ਹਾ, ਆਈ ਡੋਂਟ ਨੋ ਪੱਕਾ ਹੈਗੀ ਕਿ ਨਹੀਂ, ਪਰ ਇਹਦੀ ਵੈਬ ਸੀਰੀਜ਼ ਬੜੀ ਮਸ਼ਹੂਰ ਹੋਈ ਸੀ।
1: ਜੀ ਜੀ ਜੀ ਜੀ
2: ਉਸ ਵੈਬ ਸੀਰੀਜ਼ ਵਿੱਚ ਵੀ ਇਹ ਸਾਰੀ ਲੜਾਈ ਨਾ ਮਤਲਬ ਖਸਖਸ ਦੀ ਖੇਤੀ ਨੂੰ ਲੈ ਕੇ, ਸਰਕਾਰਾਂ ਕਹਿੰਦੀ ਇਹਦੇ ਵਿੱਚ ਕਮਾਈ ਨੀ ਹੈਗੀ ਆ, ਜੇ ਕਮਾਈ ਨਾ ਹੋਵੇ ਤਾਂ ਲੋਕੀ ਉਹਦੇ ਪਿੱਛੇ ਲੜਦੇ ਕਾਹਦੇ ਫਿਰਦੇ ਹੋ।
1: ਬਿਲਕੁਲ ਹੈ ਜੀ, ਬਿਲਕੁਲ ਹੈ, ਦਰੁਸਤ ਹੈ ਜੀ। ਜੀ
2: ਕਮਾਈ ਹੈਗੀ ਹੈ ਸਾਰਾ ਇਹ ਮਤਲਬ ਇਹ ਗੌਰਮੈਂਟ ਸਾਰੀ ਫੀਮ ਆਪ ਚੱਕਦੀ ਹੈ, ਜਿਹੜੀ ਆਹ ਮਤਲਬ ਆਪਣੀ ਕੋਈ ਬੇਹੋਸ਼ੀ ਦੀ ਦਵਾਈ ਹੈ, ਕੋਈ ਬੁਖਾਰ ਦੀ ਹੈ, ਕੋਈ ਜੁਕਾਮ ਦੀ ਹੈ, ਕੋਈ ਪੇਨ ਕਿਲਰ, ਸਾਰੇ ਚ ਵਰਤੋਂ ਹੁੰਦੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਜੇ ਇੰਨੀ ਮਾੜੀ ਹੈ ਤੁਸੀਂ ਯਾਰ ਮੈਡੀਕਲ ਚ ਕਿਉਂ ਵਰਤੋਂ ਕਰਦੇ ਇਹਨਾਂ ਦੀ?
1: ਜੀ ਬਿਲਕੁਲ, ਬਿਲਕੁਲ ਹੈ।
2: ਇਹ ਚੀਜ਼ਾਂ ਨੇ ਜੀ, ਬਸ ਰੂਮਰ ਸੀ ਨੁਕਸਾਨ ਕਰ ਰਹੇ ਹਰੇਕ ਚੀਜ਼ ਦਾ, ਹਰੇਕ ਮਤਲਬ ਇਸ ਚੀਜ਼ ਦਾ ਗਲਤ ਕੂੜ ਪ੍ਰਚਾਰ ਕੀਤਾ ਜਾ
1: ਰਿਹਾ ਜੀ। ਬਿਲਕੁਲ ਹੈ ਜੀ।
2: ਹੁਣ ਜਿਹੜੀ ਤੁਸੀਂ ਜ਼ੋਂਬੀ ਵਾਲੇ ਨਸ਼ੇ ਦੀ ਗੱਲ ਕਰਦੇ ਆ, ਮੈਥੋਰਫੇਟਾਮੀਨ,
1: ਹਾਂਜੀ,
2: ਇਹਦੀ ਇੱਕ ਗੋਲੀ ਨਾ ਇੱਕ ਸਮਥਿੰਗ ਇੱਕ ਡੋਜ਼ ਹਾਥੀ ਨੂੰ ਢੇਰ ਕਰਨ ਵਾਸਤੇ ਬਣੀ, ਬਣੀ ਹੈ
1: ਪਸ਼ੂਆਂ ਦੇ ਲਈ ਬਣੀ ਹੈ ਜੀ। ਬਿਲਕੁਲ,
2: ਪਸ਼ੂਆਂ ਲਈ ਬਣੀ ਹੈ, ਜੰਗਲੀ ਜਾਨਵਰਾਂ ਲਈ ਬਣੀ ਹੈ। ਉਹਦੀ ਵਰਤੋਂ ਜਦੋਂ ਮਨੁੱਖ ਕਰੂਗਾ ਤਾਂ ਤੁਸੀਂ ਲਾ ਲਓ ਵੀ ਦੋਨਾਂ ਦੀ ਮਾਨਸਿਕਤਾ ਦੇ ਵਿੱਚ ਕੋਈ ਅੰਤਰ ਤਾਂ ਨਹੀਂ ਰਹਿਣ ਲੱਗਿਆ,
1: ਸਰੀਰ ਦਾ ਜਾਂ ਪਾਵਰ ਦਾ ਬਹੁਤ ਫਰਕ ਹੈ। ਬਿਲਕੁਲ ਹੈ ਜੀ,
2: ਬਹੁਤ ਫਰਕ ਹੈ ਜੀ। ਮਤਲਬ ਇੱਕ ਵਾਰ ਨਸ਼ਾ ਕਰਕੇ ਬੰਦੇ ਨੇ ਮੁੜ ਕੇ ਉਹ ਨਸ਼ਾ ਕਰਨਾ ਹੈ ਜੀ, ਜੇ ਉਹ ਨਹੀਂ ਮਿਲੂਗਾ ਤਾਂ ਬੰਦਾ ਉਹਨੂੰ ਪਾਉਣ ਲਈ ਕਿਸੇ ਵੀ ਹੱਦ ਤੱਕ
1: ਜਾਊਗਾ ਜੀ। ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ।
2: ਕਬੱਡੀ ਦੇ ਖਿਡਾਰੀਆਂ ਦੀ ਰੀਸੈਂਟ ਵੀ ਮੌਤ ਹੋਈ ਹੈ ਜੀ।
1: ਹਾਂ ਜੀ ਬਿਲਕੁਲ
2: ਦੀ ਗੱਲ ਕਰਦੇ ਆ ਨਾ ਵੀ ਆਪਾਂ ਅੱਜ ਦੀ ਰੀਸੈਂਟ ਡੈਥ ਹੈ, ਉਹ ਵੀ ਉਹਨੇ ਵੀ ਇਹੀ ਗੱਲ ਦੱਸੀ, ਕਹਿੰਦਾ ਮੈਂ ਸਭ ਤੋਂ ਪਹਿਲਾਂ ਮੈਨੂੰ ਚਿੱਟਾ ਮਾਨਸੇ ਦੇ ਮੁੰਡੇ ਖੇਡਣ ਆਏ ਸੀ, ਉਹਨਾਂ ਨੇ ਲਵਾਇਆ ਸੀ, ਦੇਖ ਲੋ ਉਹ ਐਸਾ ਕੋੜ ਲਵਾਇਆ, ਸਾਰਾ ਸਰੀਰ ਖਾ ਗਿਆ, ਸਾਰਾ ਕਰੀਅਰ ਖਾ ਗਿਆ, ਸਾਰਾ ਪੈਸਾ ਖਾ ਗਿਆ, ਅੱਜ ਬੰਦਾ ਹੀ ਖਾ ਗਿਆ,
1: ਬੰਦਾ ਖਾ ਗਿਆ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਦੁਖਾਂਤ ਹੈ।
2: ਇਹ ਮਤਲਬ ਜਿਹੜੇ, ਹਾਂਜੀ ਹਾਂਜੀ
1: ਜੀ, ਦੁਖਾਂਤ ਹੈ। ਮੈਂ ਕਿਹਾ ਜੀ ਬਾਈ ਜੀ ਇਹ ਚੀਜ਼ਾਂ ਦਾ ਬਿਲਕੁਲ ਹੈ।
2: ਹਾਂਜੀ, ਇਹ ਜਿਹੜੀ ਜਿਹੜੇ ਬਾਹਰੋਂ ਨਸ਼ੇ ਲੈ ਕੇ ਆ ਰਹੇ ਨਾ, ਹੁਣ ਨਵਾਂ ਨਵਾਂ ਨਸ਼ਾ ਇੰਟਰੋਡਿਊਸ ਕਰ ਰਹੇ ਆ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਜਿਹੜੇ ਵੀ ਕੋਨੇ ਚ ਕਰ ਰਹੇ ਹੈ, ਇਹਨੇ ਤਾਂ ਮਤਲਬ ਲੋਕੀ ਧਰਤੀ ਨੂੰ ਉੱਠਣ ਨਹੀਂ ਦਿੰਦੇ, ਧਰਤੀ ਨਾਲ ਹੀ ਚਿਪਕਾ ਕੇ ਰੱਖਣੀ ਹੈ।
1: ਬਿਲਕੁਲ ਹੈ, ਬਿਲਕੁਲ ਹੈ।
2: ਆਪਾਂ ਅਮਰੀਕਾ ਦੇ ਵਿੱਚ ਦੇਖ ਲਈ ਹੈ ਹਾਲ ਕੀ ਹੈ, ਜਦਕਿ ਆਪਾਂ ਜਿਹੜੇ ਰਿਸਰਚ ਕਰੀਏ ਨਾ ਅਮਰੀਕਾ ਚ ਨਸ਼ਾ ਪੰਜਾਬ ਨਾਲੋਂ ਵੱਧ ਹੈ, ਪਰ ਕੀ ਕਰੀਏ ਜੀ, ਪੰਜਾਬ ਦਾ ਹੁਣ ਲੋਕਾਂ ਨੇ ਪ੍ਰਚਾਰ ਹੀ ਇੰਨਾ ਕਰਿਓ, ਨਹੀਂ ਜੀ ਤਾਂ ਨਸ਼ੇੜੀ ਨੇ ਜੀ, ਫਲਾਣਾ ਧਮਕਾਣਾ
1: ਜੀ। ਨਹੀਂ, ਉਹਨਾਂ ਨੂੰ ਗਲੇ ਲਾਉਣਾ ਪੈਣਾ ਬਾਈ ਜੀ, ਉਹਨਾਂ ਦੇ ਨਾਲ ਇੱਕ ਉਹਨਾਂ ਨੂੰ ਮਰੀਜ਼ ਦੇ ਤੌਰ ਤੇ ਦੇਖਣਾ ਪੈਣਾ। ਇਹ ਨਹੀਂ ਕਿ ਉਹਨਾਂ ਨੂੰ ਹੇਟ ਕਰੀਏ, ਉਹਨਾਂ ਨੂੰ ਪਰੇ ਕਰੀਏ, ਉਸ ਹਿਸਾਬ ਦੇ ਨਾਲ ਚੱਲਣਾ ਪੈਣਾ, ਉਹ ਜਰੂਰੀ ਨੇ ਚੀਜ਼ਾਂ ਜੀ। ਬਿਲਕੁਲ,
2: ਆਪਣੇ ਸਰੀਰ ਦਾ ਕੋਈ ਸਰੀਰ ਦੇ ਕੋਈ ਹਿੱਸੇ ਦੇ ਵਿੱਚ ਕੋਈ ਦੁੱਖ ਤਕਲੀਫ ਹੋਵੇ ਨਾ, ਆਪਾਂ ਉਹਨੂੰ ਠੀਕ ਕਰਦੇ ਆ, ਨਾ ਕਿ
1: ਬਿਲਕੁਲ ਹੈ ਜੀ, ਬਿਲਕੁਲ।
2: ਏਦਾਂ ਹੀ ਦੂਜੇ ਮਨੁੱਖ ਨੂੰ ਵੀ ਸਮਝਣਾ ਪੈਣਾ
1: ਜੀ।
2: ਜਦੋਂ ਆਪਾਂ ਮਤਲਬ ਕੋਈ ਅੱਜ ਕੱਲ ਦਾ ਮਾਹੌਲ ਤਾਂ ਇੰਨਾ ਖਰਾਬ ਹੈ, ਜੇ ਕੋਈ ਬੰਦਾ ਆਪਣਾ ਸੁਧਾਰ ਕਰਦਾ ਨਾ ਤਾਂ ਉਹਨੂੰ ਮਤਲਬ ਉਹਦੀ ਜਿਹੜੀ ਨਵੀਂ ਜੋ ਉਹਦੇ ਨਵਾਂ ਹਿਸਾਬ ਤਾਂ ਚੱਲ ਰਿਹਾ ਉਹਦੇ ਨਾਲ ਨੀ, ਉਹਦੇ ਪਿਛੋਕੜ ਨਾਲ ਜੱਜ ਕਰਿਆ ਜਾਂਦਾ ਇਹ ਨਸ਼ੇੜੀ ਹੈ ਜੀ, ਭਾਵੇਂ ਉਹ ਨਾ ਵੀ ਕਰਦਾ
1: ਜੀ। ਬਿਲਕੁਲ ਬਿਲਕੁਲ ਹੈ, ਬਿਲਕੁਲ ਹੈ ਜੀ,
2: ਆਪਣੇ ਲੋਕਾਂ ਵਿੱਚ ਹੀ ਕਮੀ ਹੈ। ਜਿੱਥੇ ਮਰਜ਼ੀ ਤੁਸੀਂ ਸਿਆਸਤ ਚ ਵੜ ਜਾਓ ਜਾਂ ਨਸ਼ੇ ਨੂੰ ਲੈ ਕੇ ਵੜ ਜਾਓ, ਕਮੀ ਆਪਣੇ ਲੋਕਾਂ ਦੀ ਹੈ। ਆਪਾਂ ਦੂਜੇ ਨੂੰ ਬਾਅਦ ਚ ਕੋਸੀਏ, ਪਹਿਲਾਂ ਆਪਣੇ ਆਪ ਨੂੰ
1: ਕੋਸਣਾ ਸ਼ੁਰੂ ਕਰੀਏ ਜੀ। ਬਿਲਕੁਲ ਹੈ ਜੀ, ਬਿਲਕੁਲ ਦੋਸਤ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਵਧੀਆ ਵਿਚਾਰ ਤੁਹਾਡੇ।
2: ਜਦ ਆਪਾਂ ਸਮਾਜ ਚ ਕੋਈ ਮਾੜੀ ਚੀਜ਼ ਦੇਖਣ ਚੱਲ ਜਾਈਏ ਨਾ
1: ਜੀ,
2: ਜੇ ਉਹਨੂੰ ਦੇਖਣ ਦੀ ਜੇ ਬੰਦਾ ਆਪਣਾ ਅਕਸ ਸ਼ੀਸ਼ੇ ਵਿੱਚ ਦੇਖੂਗਾ ਤਾਂ ਬੰਦੇ ਨੂੰ ਆਪਣੇ ਆਪ ਵਿੱਚ ਆਪਣੀ ਪਤਾਈਆਂ ਸਮਾਜ ਨਾਲੋਂ ਜ਼ਿਆਦਾ ਜ਼ਿਆਦਾ ਖਰਾਬ ਦਿਖੂਗੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ।
2: ਬਸ
1: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਿਆ, ਜ਼ਰੂਰ ਜੁੜਿਆ ਕਰੋ, ਵਿਚਾਰ ਦਿਆ ਕਰੋ। ਥੈਂਕ ਯੂ, ਸਤਿ ਸ਼੍ਰੀ ਅਕਾਲ। ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਬਾਈ ਜੀ ਨੇ ਤੇ ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਅਨੂ ਜੀ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਨੂ ਜੀ ਲੱਗਦਾ ਕਿ ਮਿਊਟ ਦੇ ਉੱਤੇ ਨੇ ਜੀ।
3: ਹਾਂਜੀ
1: ਅਨੂ ਜੀ,
3: ਮੈਂ ਤਾਂ ਬਾਈ ਸਾਰੀਆਂ ਗੱਲਾਂ ਕਰੇ ਗਿਆ, ਮੈਂ ਇਹੀ ਗੱਲਾਂ ਕਰਨੀਆਂ ਸੀ ਇਹਦੇ ਵਿੱਚੋਂ ਹੀ ਜਦੋਂ ਜੀ ਬੜੇ ਵਿਸਤਾਰ ਚ ਇਹਨਾਂ ਨੇ।
1: ਔਜਲਾ ਸਾਹਿਬ ਜਿਵੇਂ ਅਮਰੀਕਾ ਦੇ ਵਿੱਚ ਸਾਰਾ ਸਿਸਟਮ ਚੱਲਦਾ ਸੀਗਾ, ਕਿਵੇਂ ਦੇਖਦੇ ਹੋ, ਚਲੋ ਲੰਮਾ ਸਮਾਂ ਤੁਹਾਨੂੰ ਹੋ ਗਿਆ ਉੱਥੇ ਰਹਿੰਦਿਆਂ ਨੂੰ, ਇਸ ਚੀਜ਼ ਦੇ ਉੱਤੇ ਕਾਬੂ ਵੀ ਪਾਇਆ, ਮੈਡੀਕਲ ਜਿੱਦਾਂ ਕਿ ਨਸ਼ਾ ਵੀ ਉਹਨਾਂ ਨੇ ਉਪਲਬਧ ਕਰਾਇਆ, ਸਾਰੇ ਆਈਡੀ ਵਗੈਰਾ ਦੇਖਦੇ ਆ,
3: ਉਹੀ ਗੱਲ ਕਰ ਲੱਗਾ। ਤੁਸੀਂ ਦੇਖੋ ਆ ਮੈਰਵਾਨਾ ਜਦੋਂ ਇਹਨਾਂ ਨੇ ਪਾਬੰਦੀ ਸੀਗੀ,
1: ਹਾਂਜੀ
3: ਇਹ ਲੋਕ ਕਮਲੇ ਹੋਏ ਪਏ ਸੀ ਇਹਦੇ ਪਿੱਛੇ, ਕਮਲੇ
1: ਸੀਗੇ ਬਿਲਕੁਲ।
3: ਇਹਨਾਂ ਨੇ ਇਹਨੂੰ ਲੀਗਲ ਕਰਤਾ, ਇਹਦੀ ਪ੍ਰੋਸੈਸ ਕਰਿਆ, ਉਹਦੇ ਵਿੱਚੋਂ ਕਿੰਨਾ ਕੁਛ ਕੱਢਿਆ ਹਨਾ, ਮਤਲਬ ਵਹਿ ਤਾਂ ਹੈ ਤਾਂ ਇਹ ਫੀਮ ਨਾ ਵੀ ਵਧੀਆ ਸੁੱਖਾ
1: ਜੀ,
3: ਇਹਦਾ ਤਾਂ ਇੰਨਾ ਕੁਛ ਬਣਦਾ ਸਪੈਸ਼ਲੀ ਦਿਮਾਗ ਦੀਆਂ ਬਿਮਾਰੀਆਂ ਲਈ,
1: ਸਾਰਾ ਕੁਝ ਕੈਂਸਰ ਦੀ
3: ਦਿਮਾਗ ਦੀਆਂ ਬਿਮਾਰੀਆਂ ਰਿਲੈਕਸਿੰਗ, ਜਿਹੜੇ ਉਹਨੂੰ ਸੀਜਰ ਆਉਂਦੇ ਨੇ ਉਹਨਾਂ ਲਈ ਤਾਂ ਬਹੁਤ ਇਹ
1: ਮਤਲਬ ਬਿਲਕੁਲ ਹੈ ਜੀ।
3: ਬਾਕੀ ਤੇਲ ਬਣਦਾ ਇਹਨਾਂ ਦਾ ਜੁਆਇੰਟ ਪੇਨ, ਉਹਦੇ ਤੋਂ ਹਰ ਵੱਖਰੇ ਵੱਖਰੇ ਤਰ੍ਹਾਂ ਇਹਦਾ ਹੈਗਾ ਹਨਾ,
1: ਬਿਲਕੁਲ
3: ਪ੍ਰੋਡਕਟ ਵੀ ਬਣਦਾ ਤੇ ਆਪਾਂ ਵੀ ਚਲਾਇਆ ਸੀ ਇਹ
1: ਜੀ,
3: ਤੇ ਮਤਲਬ ਇੰਨੇ ਲੋਕ ਕਰੇਜੀ ਸੀ ਤੇ ਘਟਦਾ ਘਟਦਾ ਘਟਦਾ ਹੁਣ ਇਹਦਾ ਮਾੜਾ ਹਾਲ ਹੋਇਆ ਪਿਆ, ਕੰਮ
1: ਮਤਲਬ ਕਿ ਲੋਕਾਂ ਨੂੰ ਬੰਦ ਕਰਨੇ ਪੈ ਗਏ
3: ਕੰਮ। ਉਹੀ ਜਿਹੜੀ ਇਹ ਗੱਲ ਕਹਿੰਦੇ ਆ ਵੀ ਜਿਵੇਂ ਜਵਾਕ ਨੂੰ ਕਟਵਾਏ ਤੋਂ ਰੋਕੋ
1: ਜੀ, ਬਿਲਕੁਲ
3: ਹੁਣ ਲੋਕ ਚਾ ਬੰਦ ਹੋ ਗਈਆਂ, ਡਿਸਪੈਂਸਰੀਆਂ
1: ਬੰਦ ਹੋ ਗਈਆਂ ਜੀ।
3: ਸੋ ਇਹ ਜਿੰਨਾ ਕਿਸੇ ਚੀਜ਼ ਤੋਂ ਤੁਸੀਂ ਪਰੇ, ਗੱਲ ਇਹ ਨੀ ਹੈ ਕਿ ਨਸ਼ਾ ਖੁੱਲੇ, ਗੱਲ ਜਿਵੇਂ ਗੁਰੂ ਮਾਨ ਜੀ ਦੱਸ ਕੇ ਗਏ ਨੇ ਨਾ
1: ਜੀ,
3: ਕਿ ਆਹ ਜਿਹੜਾ ਦੂਆ ਧੰਦਾ ਵੀ 1 ਰੁਪਏ ਵਾਲਾ ਪੱਤਾ ਇੰਨੇ ਚ ਵਿਕਦਾ, ਇਹ ਬਿਜ਼ਨਸ ਹੋ ਗਿਆ,
1: ਬਿਜ਼ਨਸ ਬਣਾ, ਹਰ ਚੀਜ਼ ਬਿਜ਼ਨਸ ਬਣਾ ਲਈ,
3: ਬਣਾ ਲਈ ਮੈਂ ਪੈਸਾ ਬਣਦਾ ਇਹਦੇ ਵਿੱਚ, ਫਿਰ ਉਹ ਦੂਆ ਨਸ਼ਾ ਕਿਉਂ ਲੈ ਕੇ ਆਉਣਗੇ, ਮਸਲਾ ਤਾਂ ਇਹ ਕਰ ਲਿਆ ਨਾ ਇਹਨਾਂ ਨੇ, ਆ ਦੋ ਦੋ ਸੌ ਚਾਰ ਚਾਰ ਸੌ ਕਰੋੜ ਬਣਾ ਲਿਆ
1: ਜੀ।
3: ਪਰ ਦੇਖੋ ਪਿੱਛੇ ਜੀ ਵੀ ਆਇਆ ਸੀ ਲੀਡਰਾਂ ਦੇ ਯਤਨਾਂ ਦੇ ਵੀ ਜਿਹੜੇ ਕਰਦੇ ਨੇ, ਇਹ ਨੀ ਹੈ ਕਿ ਜੇ ਤੁਸੀਂ ਦੂਜੇ ਦੇ ਘਰ ਨੂੰ ਅੱਗ ਲੈਣੇ ਸੇਕ ਤੁਹਾਨੂੰ ਵੀ ਆਉਂਦਾ ਹੀ
1: ਹੁੰਦਾ ਹੈ ਜੀ, ਆਉਂਦਾ ਬਿਲਕੁਲ ਆਉਂਦਾ ਹੈ।
3: ਇਹ ਨੀ ਹੈ ਕਿ ਗੱਲਾਂ ਵੀ ਉਹਨਾਂ ਦੇ ਘਰੇ ਅੱਗ ਲੱਗ ਗਈ, ਅੱਗ ਦਾ ਸੇਕ ਤਾਂ ਪੈਂਦਾ ਹੀ ਹੈ ਨਾ,
1: ਪੈਂਦਾ ਜੀ ਬਿਲਕੁਲ ਬਿਲਕੁਲ।
3: ਬਾਕੀ ਜਿੱਥੇ ਚੀਜ਼ ਧੰਦਾ ਬਣ ਜਾਵੇ ਉਹ ਜੋ ਤੁਸੀਂ ਗੱਲਾਂ ਇਹ ਦੇਖੀਏ, ਮਤਲਬ ਫਾਇਦਾ ਦੇਖੀਏ ਨਾ, ਦੇਖੀਏ ਇਹਦਾ ਸਮਾਜ ਨੂੰ ਕੀ ਦੇਣਾ ਹੈ
1: ਜੀ,
3: ਉਹ ਬਸ ਫਿਰ ਉਹ ਸਾਨੂੰ ਦੂਏ ਪਾਸੇ ਨੂੰ ਲੈ ਕੇ ਜਾਂਦੇ
1: ਔਜਲਾ ਸਾਹਿਬ। ਸਭ ਤੋਂ ਵੱਡੀ ਪ੍ਰੋਬਲਮ ਇੱਕ ਆ ਨਾ ਕਿ ਇੱਕ ਚੋਰ ਮੋਰੀ ਬੰਦ ਕਰਦੇ ਆ ਤਾਂ ਹੋਰ ਬਹੁਤ ਸਾਰੀਆਂ ਨੇ, ਹੁਣ ਇੱਥੇ ਜਿਹੜਾ ਸਿਸਟਮ ਆਪਣੇ ਹੈਗਾ ਆ ਸੀਗਾ ਜਾਂ ਤੁਹਾਡੇ ਵੀ ਹੈ, ਉਹ ਚੋਰ ਮੋਰੀਆਂ ਪਹਿਲਾਂ ਹੀ ਬੰਦ ਕੀਤੀਆਂ ਨੇ ਹਨਾ ਉਹ ਚੀਜ਼ਾਂ ਨੂੰ, ਤਾਂ ਫਿਰ ਉਹਨੂੰ ਕੰਟਰੋਲ ਕਰਨਾ ਸੌਖਾ ਆ, ਪਰ ਉੱਥੇ ਤਾਂ ਹੁਣ ਆਵਾ ਹੀ ਉੱਤੇ ਪਿਆ, ਉਹ ਇੱਕ ਚੀਜ਼ ਨੂੰ ਬੰਦ ਕਰਨਗੇ ਹੋਰ ਸਾਰੀਆਂ ਖੁੱਲੀਆਂ ਨੇ,
3: ਜਿਵੇਂ ਇੱਥੇ ਇੱਕ ਚੀਜ਼ਾਂ ਹੋਰ ਆ ਨਾ ਦੇਖੋ ਜਿਵੇਂ ਕਰਦੇ ਨੇ
1: ਜੀ,
3: ਇੱਥੇ ਗੌਰਮੈਂਟ ਵੱਖਰੀ ਹੈ
1: ਜੀ
3: ਤੇ ਮਹਿਕਮੇ ਆਜ਼ਾਦ ਨੇ,
1: ਆਜ਼ਾਦ ਨੇ ਜੀ, ਇੰਡੀਪੈਂਡੈਂਟ ਨੇ ਬਿਲਕੁਲ,
3: ਇੰਡੀਪੈਂਡੈਂਟ ਨੇ ਉਹ। ਹੁਣ ਸਾਡੇ ਤਾਂ ਸਾਰਾ ਕੁਝ ਇੱਕ ਬੰਦੇ ਦੀ ਅੰਡਰ ਆ, ਪੋਲੀਟੀਸ਼ੀਅਨ ਦੇ ਅੰਡਰ ਸਾਰਾ ਕੁਝ ਹੈ,
1: ਬਿਲਕੁਲ ਆ ਜੀ, ਪੁਲਿਸ ਪਾਰਟੀ
3: ਚਾਹੇ ਉਹ
1: ਉੱਥੇ ਫੋਨ ਕਮਾਂਡ,
3: ਚਾਹੇ ਪੁਲਿਸ ਹੈ ਚਾਹੇ ਉਹ ਪ੍ਰਸ਼ਾਸਨ ਹੈ ਚਾਹੇ ਕੋਰਟਾਂ ਵੀ, ਹੁਣ ਤਾਂ ਵਿੱਚ ਇਨਵੋਲਵ ਹੋ ਗਈਆਂ ਕਿ ਚਲੋ ਅੱਗੇ ਹੁੰਦਾ ਵੀ ਕੋਰਟ ਤੋਂ ਇਨਸਾਫ਼ ਮਿਲ ਜਾਵੇ
1: ਜੀ।
3: ਆ ਹੁਣ ਪਿੱਛੇ ਮੁੰਡਾ ਬਰਨਾਲੇ ਕੋਲ ਉਹਨੇ ਕਿਹਾ ਸੀ ਵੀ ਸਾਡੇ ਪਿੰਡਾਂ ਫਲਾਣੇ ਨਸ਼ਾ ਵੇਚਦੇ ਨੇ ਤੇ ਉਹਦੇ ਲੱਤਾਂ ਬਾਹਾਂ ਤੋੜਤੀਆਂ,
1: ਤੋੜਤੀਆਂ ਜੀ ਬਿਲਕੁਲ,
3: ਫਿਰ ਉਹਨੂੰ ਦੇਖ ਕੇ ਦੂਆ ਕਿੱਥੇ ਆਵਾਜ਼ ਉਠਾਉਂਦਾ ਜੀ
1: ਜੀ।
3: ਹੁਣ ਇੱਥੇ ਜੇ ਪੁਲਿਸ ਫੜਦੀ ਹੈ ਇਮਾਨਦਾਰੀ ਨਾਲ ਫੜਦੀ ਹੈ, ਇਹਦੀ ਨਹੀਂ ਫੜਦੀ, ਪਰ ਇੱਥੇ ਸਜ਼ਾ ਵੀ ਬਹੁਤ ਭੈੜੀ ਅਮੈਰੀਕਾ ਦੇ ਵਿੱਚ, ਨਹੀਂ ਬੰਦ ਨਹੀਂ ਹੋ ਸਕਦੀ ਕਦੇ ਕੋਈ
1: ਚੀਜ਼,
3: ਜੇ ਆਪਾਂ ਕਹੀਏ ਅਮੈਰੀਕਾ ਜੀ ਨੀ ਬੰਦ ਹੋਈ ਅਜੇ ਤੱਕ, ਅਮੈਰੀਕਾ ਕੈਨੇਡਾ ਦੇ ਬਾਰਡਰ ਤੇ ਅੱਜ ਤੱਕ ਵੀ ਲੰਘੀ ਜਾਂਦਾ
1: ਬਿਲਕੁਲ ਹੈ ਜੀ,
3: ਨਾਲੇ ਇੰਨੀ ਸਕਰਾਈ ਹੈ ਪੂਰਾ ਸਕਰੀਨ ਕਰ ਦਿੰਦੇ ਨੇ ਸਾਰੇ ਕਾਹੇ ਦਾ, ਮਤਲਬ ਏਡੇ ਏਡੇ ਉਹਨਾਂ ਨੇ ਉਹ ਲਾਏ ਹੋਏ ਨੇ ਸਕਰੀਨਰ, ਜਦ ਲੰਘਦੇ ਆ ਉਹਦੇ ਵਿੱਚ ਹੀ ਟਰੱਕ ਲੰਘਦੇ ਨੇ
1: ਬਿਲਕੁਲ ਹੈ ਜੀ,
3: ਪਰ ਫਿਰ ਵੀ ਚੱਲੀ ਜਾਂਦਾ
1: ਚੱਲੀ ਜਾਂਦਾ, ਨਾਲੇ ਇਹ
3: ਗੱਲ ਹੈ ਕਿ ਇਹ ਕਿ
1: ਜੀ
3: ਗੱਲ ਇਹ ਹੈ ਕਿ ਇੱਥੇ ਪੁਲਿਸ ਨੇ ਜਿਹੜਾ ਫੜ ਲਿਆ, ਕੋਰਟ ਨੇ ਆਪਦਾ ਡਿਸੀਜਨ ਦੇਣਾ, ਉਹ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਹੈਗਾ,
1: ਪ੍ਰੈਸ਼ਰ ਨਹੀਂ ਗਾ ਬਿਲਕੁਲ ਜੀ,
3: ਤੇ ਸਾਡੇ ਦਾ ਪਤਾ ਫਿਰ ਸਾਡੇ ਤਾਂ ਕਰਦੀ ਉਹ ਨੇ ਜਿਹਨਾਂ ਨੇ ਛਡਾਉਣ, ਉਹ ਤਾਂ ਨਾਲ ਲੱਗੇ ਹੋਏ ਨੇ, ਜੇ ਤੁਸੀਂ ਮੈਨੂੰ ਛੁਡਾਉਣ ਵਾਲੇ ਹੈਗੇ ਆ ਮੈਂ ਕਿਹਦੇ ਡਰਦਾ,
1: ਬਿਲਕੁਲ ਬਿਲਕੁਲ,
3: ਮਤਲਬ ਅੱਗੇ ਵੀ ਭਾਰਤ ਸਾਹਿਬ ਨੂੰ ਕਿਹਾ ਸੀ ਵੀ ਖਾੜਕੂਵਾਦ ਖਤਮ ਹੋਣ ਦਾ ਕਾਰਨ ਇੱਕ ਸੀ ਕਿ ਖਾੜਕੂਵਾਦ ਇੱਕ ਪਾਸੇ ਰਹਿ ਗਿਆ ਸੀ
1: ਤੇ
3: ਬਾਕੀ ਲੋਕ ਪ੍ਰਸ਼ਾਸਨ ਪੋਲੀਟੀਕਲ ਸਾਰੇ ਪੀੜ ਦੇ ਧੜ ਸੀ, ਖਤਮ ਕਰਤਾ, ਇਹਦੇ ਵਿੱਚ ਸਾਰੇ ਹੀ ਰਲ ਕੇ ਕਰਨ ਲੱਗੇ ਹੋਏ ਨੇ, ਇਹ ਨੀ ਖਤਮ ਹੋਣਾ,
1: ਇਹ ਨੀ ਖਤਮ ਹੋਣਾ ਬਿਲਕੁਲ,
3: ਨਾ ਗੈਂਗਸਟਰਵਾਦ ਖਤਮ ਹੋਵੇ ਛੇਤੀ
1: ਜੀ,
3: ਜਿੰਨਾ ਚਿਰ ਕਿਉਂਕਿ ਸੇਕ ਇਹਨਾਂ ਨੂੰ ਪੈਣਾ ਨੀ
1: ਜੀ,
3: ਉਹ ਸੇਕ ਪੈਂਦਾ ਸੀ ਨਾ
1: ਜੀ
3: ਤਾਂ ਉੱਠੇ ਸੀ,
1: ਕਿਉਂਕਿ ਦੇਖੋ ਇਹਦੇ ਵਿੱਚ ਲੋਕਲ ਤੋਂ ਲੈ ਕੇ ਇੰਟਰਨੈਸ਼ਨਲ ਵਰਲਡ ਵਾਈਡ ਸਾਰਾ ਕੁਝ ਇਹ ਆ, ਮਤਲਬ ਕਿ ਕੱਲਾ ਉਹਦੇ ਵਿੱਚ ਚਾਹੇ ਉਹ ਸਿਆਸਤ ਹੈ ਤੇ ਚਾਹੇ ਉਹ ਡਰੱਗ ਹੈਗੀ ਆ ਇਦਾਂ ਦੀ,
3: ਜੋ ਵੀ ਹੈ ਇਹ ਚ ਇਨਵੋਲਵ ਹੋ ਗਏ ਸਾਰੇ,
1: ਸਾਰਾ ਕੁਝ
3: ਕਿੰਨੇ ਸਾਲਾਂ ਗੱਲ ਕਹਿਣਾ, ਸੋਚ ਕੇ ਦੇਖੋ ਸਾਰਾ ਧਿਰਾਂ ਇਨਵੋਲਵ ਹੋ ਗਈ ਇਹਦੇ ਵਿੱਚ,
1: ਮੈਂ ਕਈ ਵਾਰੀ ਬੱਚਿਆਂ ਦੀਆਂ ਕਈ ਵਾਰੀ ਨਾ ਵੀਡੀਓ ਮੈਂ ਗਰੇਜ਼ ਵੀ ਕਰਦਾ ਹੁੰਦਾ ਵੀ ਆਹ ਵੀਡੀਓ ਗੇਮ ਨਹੀਂ ਖੇਡਣੀ, ਕਿਉਂਕਿ ਇੰਡੀਆ ਦੇ ਵਿੱਚ GTX ਜਾਂ ਇਦਾਂ ਦੀਆਂ ਜਿਹੜੀਆਂ ਗੇਮਾਂ ਚੱਲਦੀਆਂ ਨੇ ਨਾ, ਉਹ ਕਾਰਾਂ ਦੇ ਬਾਜ਼ਾਰ ਤੋਂ ਲੈ ਕੇ ਉਹਦੇ ਵਿੱਚ ਸਾਰਾ ਕੁਝ ਉਹ ਵੀਡੀਓ ਗੇਮਾਂ ਦੇ ਵਿੱਚ ਹੈ, ਕਿੱਦਾਂ ਬੌਸਗਿਰੀ ਕਰ ਰਹੀ ਹੈ, ਕਿੱਦਾਂ ਗੈਂਗਸਟਰਵਾਦ,
3: ਬਿਲਕੁਲ ਥੋੜੇ ਮਨ ਤੇ ਅਸਰ ਤਾਂ ਕਰਦਾ ਹੀ,
1: ਨਸ਼ਾ ਕਿੱਦਾਂ ਕਰਦੇ ਸਪਲਾਈ ਕਰਦੇ ਆ, ਗੈਂਗ ਕਿੱਦਾਂ ਬਣਦੀ ਆ, ਉਹ ਸਾਰਾ ਕੁਝ ਵੀਡੀਓ ਗੇਮਾਂ ਦੇ ਵਿੱਚ ਆ ਰਿਹਾ ਜੀ,
3: ਬਿਲਕੁਲ ਗੋਲੀਆਂ ਚਲਾਉਂਦੇ ਦਿਖਾਉਂਦੇ ਨੇ
1: ਬਿਲਕੁਲ,
3: ਬਾਕੀ ਕੋਈ ਵੀ ਚੀਜ਼ ਹੈ ਜੀ ਤੁਸੀਂ ਦੋ ਪੈਗ ਲਾ ਕੇ ਜੇ ਮੀਟਿੰਗ ਉਹਨੂੰ ਬੈਠ ਕੇ ਇੰਜੋਏ ਕਰੋ, ਉਹ ਦਵਾਈ ਹੈ,
1: ਦਵਾਈ ਹੈ,
3: ਵੱਧ ਪੀ ਕੇ ਤੁਰੇਗੇ ਡਿਗੇਗੇ ਉਹ, ਹਰ ਚੀਜ਼ ਕੋਈ ਵੀ ਹੱਥ ਨੂੰ ਵੱਧ ਕੋਈ ਚੀਜ਼ ਆ ਮਾੜੀ ਹੈ, ਚਾਹੇ ਉਹ ਕੁਛ ਵੀ ਕਰੋ, ਕਿ ਉਹ ਪਾਣੀ ਉਹ ਪੀਂਦੇ, ਪਾਣੀ ਵੱਧ ਪੀ ਕੇ ਦੇਖ ਲੋ,
1: ਬਿਲਕੁਲ ਅਫਰ ਜਾਂਦਾ ਬੰਦਾ,
3: ਬਸ ਬਿਲਕੁਲ ਠੀਕ ਹੈ ਜੀ, ਧੰਨਵਾਦ ਜੀ,
1: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਜੀ ਦੋਸਤੋ, ਇਹ ਸਨ ਸਿਕੰਦਰ ਸਿੰਘ ਔਜਲਾ ਸਾਹਿਬ ਯੂ ਐਸ ਏ ਤੋਂ ਜੁੜੇ ਸਨ ਤੇ ਗੱਲਾਂ ਬਾਤਾਂ ਕਰ ਰਹੇ, ਅੱਜ ਮੁੱਦਾ ਕਾਫੀ ਭਖਦਾ ਚੱਲ ਰਿਹਾ ਜੀ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਦੁਬਈ ਤੋਂ ਆਪਣੇ ਨਾਲ ਬਖਸ਼ੀ ਜੀ ਜੁੜ ਗਏ ਨੇ, ਰਾਜਨ ਸੈਣੀ ਸਾਹਿਬ ਨੇ ਯਾਦ ਕੀਤਾ ਸੀ, ਤੇ ਸਤਿ ਸ੍ਰੀ ਅਕਾਲ ਬਖਸ਼ੀ ਜੀ, ਜੀ ਨੂੰ ਜੀ ਸਵਾਗਤ ਹੈ ਜੀ,
4: ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ ਤੇ ਦੂਸਰੇ ਵੀ ਇਸ ਵਕਤ ਜੋ ਤਸ਼ਰੀਫ ਫਰਮਾ ਭੈਣ ਭਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ,
4: ਹਾਂ ਰਾਜਨ ਸਾਨੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੇ ਯਾਦ ਕਰਵਾਇਆ,
1: ਥੈਂਕ
4: ਯੂ ਸੋ ਮਚ, ਬਿਲਕੁਲ ਇਸੇ ਤਰ੍ਹਾਂ ਜਾਂ ਮੈਂ ਵੀ ਗੱਲਬਾਤ ਜਦੋਂ ਕਰ ਰਿਹਾ ਸੀ ਤੇ ਸੁਣ ਰਿਹਾ ਸੀ ਉਹਨਾਂ ਦਾ ਜਦੋਂ ਤਬਾਦਲਾ ਖਿਆਲ ਹੋ ਰਿਹਾ ਸੀ
1: ਜੀ,
4: ਬਿਲਕੁਲ ਇਸੇ ਤਰ੍ਹਾਂ ਹੀ ਆ, ਕਿਉਂਕਿ ਜਦੋਂ ਗੱਲਾਂ ਬਾਤਾਂ ਕਰਦੀਆਂ ਆ ਜਾਂ ਕੋਈ ਮਸਲਾ ਮਸਾਇਲ ਵੀ ਹੈ ਜਾਂ ਮੌਜੂਦਾ ਸੂਰਤ ਹਾਲ ਹੈਗੀ ਆ ਇਸ ਵੇਲੇ
1: ਜੀ,
4: ਤੇ ਫਿਰ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ ਬਣਦਾ ਵੀ ਆ, ਤੇ ਹੁਣ ਨਸ਼ਿਆਂ ਬਾਰੇ ਜਿਹੜੀ ਗੱਲ ਕਰ ਰਹੀ ਸੀ ਬਿਲਕੁਲ ਇਸੇ ਤਰ੍ਹਾਂ ਹੀ ਆ
1: ਜੀ,
4: ਕਹਿੰਦੇ ਨਾ ਜਿਤਨੇ ਨਸ਼ੇ ਜਹਾਨ ਕੇ ਉਤਰ ਜਾਤ ਪ੍ਰਭਾਤ
1: ਜੀ,
4: ਨਾਮ ਖੁਮਾਰੀ ਨਾਨਕਾ ਚੜੀ ਰਹੇ
1: ਜਾਂਦਾ,
4: ਦੁਨੀਆਂ ਦੇ ਜਿੰਨੇ ਵੀ ਨਸ਼ੇ ਹੈਗੇ ਆ ਇਹ ਸੁਬਾ ਹਿੰਦੂ ਤੱਕ ਲੱਥ ਜਾਂਦੇ ਹੈਗੇ,
1: ਬਿਲਕੁਲ
4: ਜਿਤਨੇ ਨਸ਼ੇ ਜਹਾਨ ਕੇ ਉਤਰ ਜਾਤ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ, ਕਿਉਂਕਿ ਇੱਕ ਨਾਮ ਦਾ ਨਸ਼ਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਹੈਗਾ, ਇਹਦਾ ਸਰੂਰ ਜਿਹੜਾ ਹੈਗਾ ਚੜਿਆ ਹੀ ਰਹਿੰਦਾ ਹੈਗਾ,
1: ਆਪਣੇ ਬਖਸ਼ੀ ਜੀ ਥੋੜੀ ਆਵਾਜ਼ ਤੁਹਾਡੀ ਅੱਜ ਡਿਫਰੈਂਟ ਆ ਰਹੀ ਹੈ, ਚੈੱਕ ਕਰਿਓ ਮਾੜੇ ਜੀ,
4: ਅੱਛਾ ਮਤਲਬ ਕਲੀਅਰ
1: ਨਹੀਂ, ਹੁਣ ਕਲੀਅਰ ਹੈ ਜੀ, ਅੱਗੇ ਨਾਲੋਂ ਹੁਣ ਕਲੀਅਰ ਹੈ, ਹਾਂਜੀ ਮੈਂ ਨਾ ਪਿਛਲੇ ਦਿਨਾਂ ਚ ਬਖਸ਼ੀ ਜੀ ਕੁਝ ਪ੍ਰੋਗਰਾਮ ਦੇਖ ਰਿਹਾ, ਕਾਫੀ ਦਿਲਚਸਪੀ ਵਾਲੇ ਪ੍ਰੋਗਰਾਮ ਨੇ ਤੇ ਉਹ ਸੀਰੀਜ਼ ਵਗੈਰਾ ਦੇਖ ਰਿਹਾ, ਕਿਸੇ ਦਿਨ ਮੈਂ ਜ਼ਰੂਰ ਉਹਦਾ ਜ਼ਿਕਰ ਵੀ ਕਰਾਂਗਾ, ਉਹਦੇ ਵਿੱਚ ਦਿਖਾਉਂਦੇ ਆ ਕਿ ਉਹ ਪਖਤੂਨਖਵਾ ਦੇ ਨਾਲ ਸੰਬੰਧ ਜਿਹੜਾ ਇਲਾਕੇ ਦੇ ਨਾਲ ਅਫਗਾਨਿਸਤਾਨ ਦੇ ਬਾਰਡਰ ਦੇ ਉੱਤੇ ਜਿਹੜੇ ਹਿੱਸੇ ਦੇ ਆਪਣੇ ਕਹਿ ਲਓ ਕਿ ਲੋਕ ਉੱਥੇ ਵੱਸਦੇ ਆ, ਉਹਨਾਂ ਦੇ ਨਾਲ ਸੰਬੰਧਿਤ ਉਹਨਾਂ ਦਾ ਸੱਭਿਆਚਾਰਕ ਜਿਹੜਾ ਭਾਈਚਾਰਾ ਜਾਂ ਸੱਭਿਆਚਾਰ ਹੈ ਜਾਂ ਉਹਨਾਂ ਦੇ ਆਪਣੇ ਰੂਹ ਰੀਤਾਂ ਨੇ ਜੋ ਮਰਿਆਦਾਵਾਂ ਨੇ ਉਹਦੇ ਵਿੱਚ ਰਹਿ ਕੇ ਕਰਦੇ ਆ, ਤੇ ਓਹਦੇ ਵਿਚ ਇਕ ਗੱਲ ਆਈ ਕਿ ਹਰ ਜਿਹੜਾ ਧਰਮ ਹੈ ਉਹ ਗੁਰੇਜ਼ ਹੀ ਕਰਦਾ ਹੈ ਕਿ ਇਹ ਚੀਜ਼ਾਂ ਦੇ ਵੱਲ ਨਾ ਜਾਇਆ ਜਾਵੇ, ਚਾਹੇ ਸੈਣੀ ਸਾਹਿਬ ਜਾਂ ਹੋਰ ਸਾਰੇ ਸੱਜਣਾਂ ਨੇ ਵੀ ਸਿੱਖ ਧਰਮ ਦਾ ਜ਼ਿਕਰ ਕੀਤਾ। ਇਸੇ ਤਰ੍ਹਾਂ ਓਹਦੇ ਵਿਚ ਦੱਸਦੇ ਸੀ ਤੁਸੀਂ ਇਸਲਾਮ ਦੇ ਨਾਲ ਵਾਹ ਵਾਸਤਾ ਜ਼ਿਆਦਾ ਰੱਖਦੇ ਹੋ, ਤੁਹਾਡੇ ਤੋਂ ਜ਼ਿਆਦਾ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ, ਤੇ ਦੁਬਈ ਦੇ ਬਾਰੇ ਵੀ ਪੁੱਛਾਂਗੇ ਉੱਥੇ ਕਿੱਦਾਂ ਮਤਲਬ ਕਿ ਇਸ ਨੂੰ ਕੰਟਰੋਲ ਕੀਤਾ ਜਾਂ ਉੱਥੇ ਕਿੰਨਾ ਕੁ ਨਸ਼ਾ ਹੈ ਜਾਂ ਕਿੰਨੀਆਂ ਕੁ ਪਾਬੰਦੀਆਂ ਨੇ। ਤੇ ਪਰ ਉਸ ਤੋਂ ਪਹਿਲਾਂ ਧਰਮ ਦੀ ਥੋੜੀ ਗੱਲ ਕਰਨੀ ਚਾਹਾਂਗਾ ਕਿ ਉਹ ਕਹਿੰਦੇ ਕਿ ਜੇ ਤੁਸੀਂ ਨਸ਼ਾ ਕੀਤਾ ਨਾ ਕੋਈ ਵੀ, ਤਾਂ ਚਾਹੇ ਤੁਸੀਂ ਮਤਲਬ ਕਿ ਨਵਾਜ਼ ਪੜ੍ਹਨੀ ਮਤਲਬ ਕਿ ਕੁਰਾਨ ਸਾਹਿਬ ਦੇ ਲਾਗੇ ਨਹੀਂ ਜਾਣਾ, ਛੱਡ ਦਿਓ, ਉਹ ਮਨਜ਼ੂਰ ਆ, ਪਰ ਉਹ ਮਨਜ਼ੂਰ ਨਹੀਂ ਕਿ ਤੁਸੀਂ ਲਾਗੇ ਆਓ ਕਿ ਮਤਲਬ ਕਿ ਇਹ ਜਿਹੜੀ ਹੈ ਵਿਧਾ ਜਿਹੜੀ ਨਿਭਾਉਣੀ ਚਾਹੁੰਦੇ ਹੋ ਤਾਂ ਉਹ ਉਹਨੂੰ ਹਰਾਮ ਸਮਝਿਆ ਜਾਏਗਾ। ਤੇ ਕਿਵੇਂ ਉਹਦੇ ਬਾਰੇ ਵਿਸਤਾਰ ਦੇ ਵਿੱਚ ਥੋੜਾ ਜਿਹਾ ਪਹਿਲਾਂ ਮੈਨੂੰ ਦੱਸੋ ਕਿ ਅਸਲ ਚ ਹੈ ਕੀ ਹੈ ਜੀ, ਕੁਰਾਨ ਸ਼ਰੀਫ ਕੀ ਕਹਿੰਦੀ ਹੈ ਜੀ।
4: ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ 100% ਮੁਤਫਿਕ ਹੈਗਾ, ਲੇਕਿਨ ਗੱਲ ਹੈ ਵੀ ਹਕੀਕਤ ਆ, ਕਿਉਂਕਿ ਜਦੋਂ ਪਹਿਲਾ ਦੌਰ ਜਦੋਂ ਚੱਲਿਆ, ਜਦੋਂ ਨਮਾਜ਼ ਦੀ ਆਮਦ ਹੋਈ ਆ, ਹਨਾ
1: ਜੀ,
4: ਨਮਾਜ਼ ਸ਼ੁਰੂ ਹੋ ਗਈ ਆ, ਤੇ ਫਿਰ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ ਜਦੋਂ ਸ਼ੁਰੂ ਹੋਈ ਆ, ਤੇ ਨਸ਼ਿਆਂ ਬਹੁਤ ਜਿਹੜੇ ਇਨਕਲੂਡ ਹੋਏ ਆ ਨਮਾਜ਼ ਦੇ ਵਿੱਚ, ਉਹ ਨਸ਼ਾ ਨਹੀਂ ਸੀ ਕਰ ਰਿਹਾ
1: ਜੀ,
4: ਹਨਾ, ਤੇ ਨਮਾਜ਼ ਜਿਹੜੀ ਸੀ ਬਾ ਸਕੂਨ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਦਾ ਇਸਤਾਮ ਹੋ ਜਾਂਦਾ ਸੀ, ਕੰਪਲੀਟ ਹੋ ਜਾਂਦੀ
1: ਸੀ।
4: ਅੱਛਾ, ਜਦੋਂ ਕੁਛ ਜਿਹੜਾ ਹੈਗਾ ਕਹਿੰਦੇ ਨਾ ਸ਼ੈਤਾਨ ਜਿਹੜਾ ਹੈਗਾ ਇਨਸਾਨ ਦਾ ਜਿਹੜਾ ਹੈਗਾ ਸ਼ਰੇਆਮ ਦੁਸ਼ਮਣ ਹੈਗਾ
1: ਜੀ, ਹੋਸ਼ੋ ਆਵਾਜ਼ ਦੇ ਵਿੱਚ ਉਹ ਕਹਿੰਦੇ ਕਿ ਰਹਿਣਾ, ਹੋਸ਼ੋ ਆਵਾਜ਼ ਦੇ ਵਿੱਚ ਪੂਰਾ ਕਰਨਾ, ਇਹ ਜਿਹੜਾ ਰੀਤ ਹੈ।
4: ਹਾਂਜੀ ਜੀ ਜੀ ਵੀਰ ਭਵਿੰਦਰ
1: ਜੀ,
4: ਤੇ ਉਹ ਜਦੋਂ ਫਿਰ ਉਹ ਜਿਹੜਾ ਹੈਗਾ ਨਸ਼ਾ ਕਰਕੇ ਵੀ ਜਿਹੜੇ ਹੈਗੇ ਆ ਕੁਛ ਸਖ਼ਤ ਜਿਹੜੇ ਹੈਗੇ ਆ ਜਦੋਂ ਨਮਾਜ਼ ਦੇ ਵਿੱਚ ਦਾਖਲ ਹੋਏ ਆ
1: ਜੀ,
4: ਤੇ ਉਹ ਜਿਹੜੇ ਪਟਕੇ ਆ ਪੱਟੇ ਆ ਜਿਹੜਾ ਹੈਗਾ, ਜਿਵੇਂ ਹੁਣ ਸਪੋਜ਼ ਕਰ ਲਓ ਵੀ ਸਜਦੇ ਤੇ ਜਾਣਾ ਆ ਤੋ ਖੜਾ ਹੀ ਆ
1: ਜੀ,
4: ਤੇ ਰਕੂ ਦੇ ਵਿੱਚ ਜਾਣਾ ਹੈਗਾ, ਇਹ ਜਿਹੜਾ ਹੈਗਾ ਫਿਰ ਉਹ ਸਖ਼ਸਾਂ ਦਾ ਪਤਾ ਚੱਲਿਆ ਜਿਹੜਾ ਹੈਗਾ, ਹੁਣ ਜਦੋਂ ਉਹਨਾਂ ਨੂੰ ਪਤਾ ਨੀ, ਇੱਕ ਤਾਂ ਨਸ਼ੇ ਦੇ ਵਿੱਚ ਹੈਗਾ ਉਹਦਾ ਜਿਹੜਾ ਹੈਗਾ ਕਹਿਣ ਦਾ ਮਤਲਬ ਸਰੂਰ ਚੜਿਆ ਹੋਇਆ ਨਸ਼ੇ ਦਾ ਜਿਹੜਾ ਹੈਗਾ, ਠੀਕ ਆ, ਕੁਮਾਰ ਚੜਿਆ ਹੈਗਾ, ਤੇ ਉਸ ਦੇ ਵਿੱਚ ਉਹ ਭਟਕਿਆ, ਉਹ ਜਿਹੜਾ ਹੈਗਾ ਜੋ ਰੂਲਸ ਐਂਡ ਰੈਗੂਲੇਸ਼ਨ ਹੈਗੀ ਨਮਾਜ਼ ਦੇ ਉਹਦੇ ਹਿਸਾਬ ਨਾਲ ਉਹ ਨਾ ਕਰ ਸਕਦਾ, ਨਮਾਜ਼ ਟੁੱਟ ਗਈ
1: ਜੀ,
4: ਜਦੋਂ ਨਮਾਜ਼ ਟੁੱਟੀ
1: ਹਾਂਜੀ,
4: ਤੇ ਜਦੋਂ ਟੁੱਟੀ ਜਿਹੜਾ ਹੈਗਾ ਤੁਹਾਡਾ ਉਹ ਸਾਰਾ ਜਿਹੜਾ ਹੈਗਾ ਵਿਅਰਥ ਗਿਆ ਜਿਹੜਾ ਹੈਗਾ, ਤਾਂ ਫਿਰ ਇਹ ਜਦੋਂ ਇਹ ਚੀਜ਼ਾਂ ਦੇਖੀਆਂ ਇਹ ਜਿਹੜਾ ਹੈਗਾ ਗੱਲ ਪਹੁੰਚੀ ਜਿਹੜੀ ਹੈਗੀ ਆ ਅਮਾਮ ਸਾਹਿਬ ਤੱਕ ਜਿਹੜਾ ਹੈਗਾ, ਕਿਉਂਕਿ ਅਮਾਮ ਅਮਾਮਤ ਕਰਦਾ ਹੈਗਾ ਉਹਦੇ ਪਿੱਛੇ ਸਾਰੇ ਨਮਾਜ਼ ਜਿਹੜੀ ਹੈਗੀ ਆ ਨਮਾਜ਼ ਪੜ੍ਹਦੇ ਹੈਗਾ। ਨਮਾਜ਼
1: ਇੱਕ ਚੀਜ਼ ਹੋਰ ਮੈਂ ਉਹਦੇ ਵਿੱਚ ਦੇਖੀ ਕਿ ਜੇ ਵਿਅਕਤੀ ਜਿਹੜਾ ਮੋਹਰਲਾ ਜਿਹਦੇ ਉੱਤੇ ਕੋਈ ਦੋਸ਼ ਲੱਗਿਆ ਜਾਂ ਉਹਨੇ ਕੋਈ ਗੁਨਾਹ ਕੀਤਾ, ਤਾਂ ਜੇ ਉਹ ਇਹ ਚੀਜ਼ ਕਬੂਲ ਕਰ ਲੈਂਦਾ ਕਿ ਮੈਂ ਨਸ਼ੇ ਦੇ ਵਿੱਚ ਇਹ ਹਰਕਤ ਕਰ ਗਿਆ ਜਾਂ ਮੇਰੇ ਤੋਂ ਗਲਤੀ ਹੋ ਗਈ, ਗੁਸਤਾਖੀ ਹੋ ਗਈ, ਮਤਲਬ ਕਿ ਉੱਥੇ ਤੱਕ ਵੀ ਉਹਨੂੰ ਮਾਫ਼ੀ ਦੇ ਦਿੱਤੀ ਜਾਂਦੀ ਕਿ ਵੀ ਤੂੰ ਆਪਣਾ ਗੁਨਾਹ ਮੰਨ ਲਿਆ, ਤੂੰ ਨਸ਼ੇ ਦੇ ਵਿੱਚ ਸੀਗਾ।
4: ਬਿਲਕੁਲ
1: ਜੀ
4: ਜੀ ਜੀ ਬਿਲਕੁਲ ਜੀ ਜੀ ਬਿਲਕੁਲ, ਕਿਉਂਕਿ ਉਹਨੇ ਦਿਲੋਂ ਜਿਹੜਾ ਹੈਗਾ ਉਹਨੇ ਗੱਲ ਛੁਪਾਈ ਨੀ ਗੀ, ਉਹਨੇ ਸਾਫ ਜਿਹੜਾ ਹੈਗਾ ਉਹਦਾ ਇਕਬਾਲ ਕਰ ਲਿਆ ਇਸ ਗੱਲ ਦਾ ਜਿਹੜਾ ਹੈਗਾ ਕਿ ਹਾਂ ਬਈ ਮੈਂ ਦੇਖੋ ਨਸ਼ੇ ਦੀ ਹਾਲਤ ਦੇ ਵਿੱਚ ਇਸ ਤਰ੍ਹਾਂ ਹੋਇਆ ਜਾਂ ਗਲਤ ਕੰਮ ਹੋਇਆ, ਤੇ ਫਿਰ ਉਹਦੇ ਵਾਸਤੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਨੂੰ ਖਤਾ ਜਿਹੜੀ ਆ ਅਤਾ ਕਰ ਦਿੱਤੀ ਜਾਂਦੀ ਜਾਂ ਖਤਾ ਮਾਫ਼ ਕਰ ਦਿੱਤੀ ਜਾਂਦੀ ਵੀ ਠੀਕ ਹੈ ਜਿਹੜਾ ਹੈਗਾ ਇਹਦੇ ਕੋਲ ਉਹ ਇਹਨੇ ਮੰਨ ਲਿਆ ਹੈਗਾ, ਹਨਾ, ਤੇ ਉਹ ਜਿਹੜਾ ਹੈਗਾ ਮਾਫ਼ੀ ਜਿਹੜੀ ਹੈਗੀ ਉਹਨੇ ਦੇ ਜਾਂਦੀ ਆ, ਲੇਕਿਨ ਜੇ ਜਿਹੜਾ ਹੈਗਾ ਉਹ ਮੰਨਦਾ ਹੀ ਨੀ ਗਾ ਤੇ ਫਿਰ ਤੁਸੀਂ ਇੱਕ ਪਾਸੇ ਦਾ ਖਤਾ ਵੀ ਕੀਤੀ ਦੂਸਰੇ ਪਾਸੇ ਮੰਨਦੇ ਨਹੀਂ ਪਏ, ਤਾਂ ਫਿਰ ਉਹ ਜਿਹੜੀ ਹੈਗੀ ਆ ਕਹਿੰਦੇ ਨਾ ਫਿਰ ਉਹ ਸਜ਼ਾ ਆ ਉਹਦੇ ਵਾਸਤੇ
1: ਜੀ। ਬਿਲਕੁਲ,
4: ਜਿਹੜਾ ਰਾਜਾ ਤੋਂ ਬਾਹਰ ਕੀ ਹੈਗੀ ਆ ਸਜ਼ਾ, ਜੇ ਰਾਜਾ ਦੇ ਵਿੱਚ ਆ ਤਾਂ ਤੂੰ ਤਾਂ ਕੋਈ ਚੱਕਰ ਨੀ, ਹਨਾ
1: ਜੀ,
4: ਜੇ ਰਾਜਾ ਤੋਂ ਬਾਹਰ ਜਿਹੜੀ ਹੈਗੀ ਆ ਉਹ ਫਿਰ ਸਜ਼ਾ ਹੈ
1: ਜੀ। ਬਿਲਕੁਲ,
4: ਤੇ
1: ਬਖਸ਼ੀ ਜੀ ਜੇ ਦੁਬਈ ਦੀ ਗੱਲ ਕਰੀਏ ਤੇ ਉੱਥੇ ਮਤਲਬ ਕਿ ਨਸ਼ੇ ਦੇ ਕਈ ਹਾਲਾਤ ਨੇ, ਲੋਕ ਜਾਂ ਆਮ ਜਨਤਾ ਜਿਹੜੀ ਉੱਥੇ ਦਾ ਆਵਾਮ ਹੈ ਜਾਂ ਆਪਣੇ ਵੀ ਕੁਝ ਬਹੁਤ ਵੱਡੇ ਪੱਧਰ ਦੇ ਉੱਤੇ ਬਾਹਰੋਂ ਵੀ ਫੋਰੇਜਨ ਵੀ ਨੇ, ਕਿਵੇਂ ਮਤਲਬ ਕਿ ਇਹਨਾਂ ਚੀਜ਼ਾਂ ਦੇ ਨਾਲ ਸਾਰਾ ਕੁਝ ਜੂਝਦੇ ਆ ਜਾਂ ਕਿ ਉੱਥੇ ਵੀ ਇਹ ਚੀਜ਼ਾਂ ਆਮ ਨੇ?
4: ਬਈ ਆਮ ਤਾਂ ਨਹੀਂ ਗਾ ਆਪਣਾ ਵੀਰ ਭੁਪਿੰਦਰ ਜੀ, ਆਮ ਵਾਲਾ ਕੰਮ ਤਾਂ ਨਹੀਂ ਗਾ, ਲੇਕਿਨ ਸ਼ੈਤਾਨ ਜਿਹੜਾ ਹੈਗਾ ਉਹ ਆਪਣੀ ਚਾਲ ਚੱਲੋਂ ਨਹੀਂ ਹਟਦਾ ਹੈਗਾ, ਉਹ ਲਗਾਤਾਰ ਜਿਹੜਾ ਹੈਗਾ ਉਹ ਆਪਣਾ ਜਿਹੜਾ ਹੈਗਾ ਕੀ ਕਹਿੰਦੇ ਹੈਗੇ ਆ ਵੀ ਕੰਮ ਕਰਨਾ ਚਾਹੁੰਦਾ ਹੈਗਾ
1: ਜੀ।
4: ਇਹ ਜਿਹੜਾ ਹੈਗਾ ਹੁਣ ਇਸ ਵੇਲੇ ਜਿਹੜਾ ਹੈਗਾ ਸੂਤੇ ਆਦਮੀ ਬਣੀ ਆ, ਕਿਉਂਕਿ ਜਿਹੜੇ ਕੁਛ ਬਿਜਨਸ ਮੈਨ ਜਿਹੜਾ ਬਿਜਨਸ ਵਰਡ ਆਪਾਂ ਯੂਜ ਕਰਦੇ ਨਾ ਧੰਦਾ ਜਿਹੜਾ ਕਰਨੇ ਆ, ਇਹ ਧੰਦੇ ਨੂੰ ਵੀ ਬੜਾ ਗਲਤ ਕਰ ਦਿੱਤਾ ਹੈਗਾ, ਕਿਉਂਕਿ ਜਦੋਂ ਇਨਸਾਨ ਜਿਹੜਾ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ ਚਲਾ ਜਾਂਦਾ ਪਹਿਲਾਂ ਵੀ ਬੜਾ ਮੁਨਾਫਾ ਹੁੰਦਾ ਹੈ ਜਾਂ ਪੈਸੇ ਆਉਂਦੇ ਹੈਗੇ ਆ, ਫਿਰ ਉਹ ਜਿਹੜਾ ਹੈਗਾ ਇਨਸਾਨਾਂ ਦੀ ਜ਼ਿੰਦਗੀ ਦੇ ਨਾਲ ਖੇਡਦਾ ਹੈਗਾ
1: ਜੀ ਬਿਲਕੁਲ।
4: ਇਹ ਜਿਹੜਾ ਹੈਗਾ ਜਦੋਂ ਕਿ ਇੱਕ ਇਨਸਾਨੀਅਤ ਦੇ ਨਾਤੇ ਇਹ ਜਿਹੜਾ ਹੈਗਾ ਇਹ ਚੰਗੀ ਗੱਲ ਨਹੀਂ ਹੈ, ਬਹੁਤ ਮਾੜੀ ਗੱਲ ਹੈਗੀ ਆ। ਜਦੋਂ ਕਿ ਇੱਕ ਪਾਸੇ ਕੁਰਾਨ ਦੇ ਵਿੱਚ ਉਸ ਦਿਨ ਵੀ ਆਪਣਾ ਜ਼ਿਕਰ ਹੋਇਆ ਕਿ ਅਮਰ ਬਿਲ ਮਰੂਫ ਨਹੀਂ ਹੈ ਨਾਮ ਨਹੀਂ ਦਾ, ਦੋ ਚੀਜ਼ਾਂ ਹੋਈਆਂ ਸੀ। ਪਹਿਲੇ ਬਈ ਖੁਦ ਚੰਗੇ ਕੰਮ ਕਰੋ, ਦੂਸਰੇ ਨੂੰ ਵੀ ਕਰੋ, ਭਾਈ ਚੰਗੇ ਕੰਮ ਕਰੋ, ਹੈ ਨਾ
1: ਜੀ।
4: ਦੂਸਰਾ ਜਿਹੜਾ ਹੈਗਾ ਇਹਦਾ ਫੇਜ ਮੈਂ ਦੱਸਿਆ ਸੀ ਕਿ ਨਹੀਂ ਇਹ ਨਾਲ ਮੁਨਕਰ ਦਾ ਮਤਲਬ ਇਹ ਹੈਗਾ ਵੀ ਅਰਜ਼ੀ ਆ ਵੀ ਮਤਲਬ ਕਿ ਬਈ ਖੁਦ ਮਾੜੇ ਕੰਮ ਨਹੀਂ ਕਰਨੇ ਜਾਂ ਮਾੜੇ ਕੰਮਾਂ ਤੋਂ ਬਾਅਦ ਆਉਣਾ ਗਾ, ਦੂਸਰੇ ਨੂੰ ਵੀ ਕਹਿਣਾ ਵੀ ਭਾਈ ਮਾੜੇ ਕੰਮ ਨਹੀਂ ਕਰੇ, ਇਹਦੇ ਵਿੱਚ ਮੁਖਾਲਫਤ ਹੁੰਦੀ ਹੈ। ਮੈਂ ਉਸ ਦਿਨ ਦੱਸਿਆ ਸੀ ਜੀ ਤੁਹਾਨੂੰ ਯਾਦ ਹੋਣਾ ਤੇ ਬਈ ਜਦੋਂ ਕਿਸੇ ਨੂੰ ਇੱਕ ਸ਼ਰਾਬੀ ਨੂੰ ਆਪਾਂ ਕਹਾਂਗੇ ਵੀ ਯਾਰ ਤੂੰ ਸ਼ਰਾਬ ਨਾ ਪੀ, ਇਹਨਾਂ ਤੇਰੇ ਪੈਸੇ ਵੀ ਜਾਂਦੇ ਆ, ਤੇਰੀ ਸਿਹਤ ਵੀ ਜਾਂਦੀ ਆ, ਫਿਰ ਉਹ ਜਿਹੜਾ ਹੈਗਾ ਅੱਗੇ ਗੁੱਸਾ ਕਰਦਾ ਕਹਿੰਦਾ ਯਾਰ ਮੈਂ ਤੇਰੇ ਪੈਸਿਆਂ ਦੀ ਪੀਣਾ, ਤੇ ਯਾਨੀ ਉਹ ਉਸ ਪਾਸੇ ਨੂੰ ਨੀ ਜਾਂਦਾ ਕਿ ਯਾਨੀ ਆ ਮੈਨੂੰ ਯਾਰ ਕੋਈ ਚੰਗੀ ਗੱਲ ਕਹਿ ਰਿਹਾ ਹੈਗਾ। ਮੈਂ ਹੁਣ ਉੱਥੇ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੇ ਹੈਗੇ ਆ ਹੋਇਆ ਆ ਇਹ ਕੁਛ ਜਿਹੜੇ ਹੈਗਾ ਬਿਜ਼ਨਸ ਮੈਨ ਜਿਹੜੇ ਹੈਗੇ ਉਹਨਾਂ ਨੇ ਕੰਮ ਧੰਦੇ ਚਾਲੂ ਕੀਤੇ ਹੋਏ ਆ ਇੱਧਰ ਵੀ ਜਿਹੜਾ ਹੈਗਾ, ਲੇਕਿਨ

0: ਇਹ ਪਤਾ ਲੱਗਦਾ ਵੀ ਇਹਨੂੰ ਸ਼ਰਾਬ ਪੀਤੀ ਆ, ਔਰ ਹੁਣ ਹੋਇਆ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਿਹੜਾ ਹੈਗਾ ਮੇਰੇ ਅੱਖੀ ਦੇਖੀਆਂ, ਯਾਨੀ ਜਿਹੜਾ ਹੈਗਾ ਉਹਨੂੰ ਫੜ ਲਿਆ ਗਿਆ ਹੈਗਾ, ਫੜ ਕੇ ਜਿਹੜਾ ਹੈਗਾ ਉਹਨੂੰ ਅੰਦਰ ਅੰਦਰ ਕਰ ਦਿੱਤਾ ਗਿਆ ਹੈਗਾ, ਠੀਕ ਹੈ, ਉਹਦੇ ਉੱਤੇ ਜਿਹੜਾ ਹੈਗਾ ਪ੍ਰੋਪਰ ਐਕਸ਼ਨ ਜਿਹੜਾ ਹੈਗਾ ਲਿਆ ਗਿਆ ਹੈਗਾ, ਇੱਥੇ ਫਿਰ ਹੁਣ ਦਾਦ ਫਰਿਆਦ ਹਨ। ਜੇ ਤੁਸੀਂ ਕਹੋ ਨਾ ਵੀ ਲੈ ਵੀ ਉਹਦਾ ਜਿਹੜੇ ਹੈਗੇ ਉਹਦੇ ਤੇ ਜਿਹੜੀ ਸਾਥੀ ਹੈਗੇ ਆ, ਵੀ ਚਲੋ ਜਾ ਕੇ ਜਰੀ ਯਾਰ ਐਵੇਂ ਹੋ ਗਿਆ ਤੇ ਜਾ ਕੇ ਉਹਨੂੰ ਜਿਹੜਾ ਹੈਗਾ ਕਹਿੰਦੇ ਵੀ ਇਹਨੂੰ ਛੱਡ ਦਿਓ ਕੋਈ ਗਲਤੀ, ਅਗਲੇ ਕਹਿੰਦੇ ਵੀ ਇਹ ਗਲਤ ਬੰਦੇ ਦੀ ਜਿਹੜਾ ਹੈਗਾ ਸਪੋਰਟ ਕਰਨ ਆਇਆ ਜਾਂ ਜਿਹੜਾ ਹੈਗਾ ਕਹਿਣ ਆਇਆ ਉਹਨੂੰ ਮਿਲਣ ਆਇਆ ਹੈਗਾ,
1: ਇਹਨੂੰ ਵੀ
0: ਜੀ ਦਾਦ ਫਰਿਆਦ ਦੇਣੀ ਫਿਰ ਉਹ ਜਿਹੜਾ ਹੈਗਾ ਇਹ ਡਿਫੈਕਟਿਵ ਪੂਰੀ ਆ ਬਰਾਬਰ ਹੈਗੀ ਆ। ਲੇਕਿਨ ਇਹ ਹੈਗਾ ਵੀ ਜਿਵੇਂ ਜੇ ਤੁਸੀਂ ਇੰਡੀਆ ਨਾਲ ਕੰਪੇਅਰ ਕਰਦੇ ਹੋ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ,
1: ਜਾਣਕਾਰੀ ਦਿੱਤੀ। ਆਪਣੀ ਮਨ ਦੀ ਗੱਲ ਕਰੋ ਜਿਹੜੀ ਤੁਸੀਂ ਕਰਨਾ ਸੀ ਹੁਣ ਜਰੂਰ।
0: ਜੀ ਜੀ ਮੈਂ ਚਲੋ ਮੈਂ ਕਿਹਾ ਵੀ ਹੁਣ ਜਿਹੜਾ ਹੈਗਾ ਬਿਲਕੁਲ ਜਰੂਰੀ ਹੈਗਾ ਜਦੋਂ ਗੱਲਾਂ ਬਾਤਾਂ ਕਰਦੇ ਹਾਂ ਤੇ ਜਿਹੜਾ ਹੈਗਾ
1: ਜਰੂਰ ਜਰੂਰ ਜਰੂਰ ਜਰੂਰ ਦਿੱਤੀ ਗੱਲ ਕਰੋ ਆਪਣੀ ਜਰੂਰ ਕਰੋ ਜੀ।

ਰੱਬਾ ਮੇਰੇ ਹਾਲ ਦਾ ਮਹਿਰਮ ਦਿਲ ਦਾ ਰਾਜ ਤੂੰ ਜਾਣੇ ਵੇ ਹੱਸਦੇ ਚਿਹਰੇ ਦੇ ਪਿੱਛੇ ਸੱਜਣਾ ਕਿੰਨੇ

ਮਾਂ ਨੇ ਉਹਦੇ ਉੱਤੇ ਭੂਗੋਲਿਕ ਵਿਸ਼ੇਸ਼ਤਾਵਾਂ ਨੂੰ ਰਸਮੀ ਤੌਰ ਦੇ ਉੱਤੇ ਪਛਾਣਨ ਦੇ ਨਵੀਂ ਦਿੱਲੀ ਦੇ ਫੈਸਲੇ ਨੂੰ ਚੀਨ ਦੇ ਵੱਲੋਂ ਰੱਦ ਕਰਕੇ ਕੀਤੇ ਜਾਣ ਦੇ ਉੱਤੇ ਜਿਹੜਾ ਪਲਟਵਾਰ ਕਰਦਿਆਂ ਜ਼ੋਰ ਦੇ ਕੇ ਕਹਿ ਦਿੱਤਾ ਹੈ ਕਿ ਉੱਤਰ ਪੂਰਬੀ ਰਾਜ ਭਾਰਤ ਦਾ ਅਨਿੱਖੜਵਾਂ ਤੇ ਅਟੁੱਟ ਅੰਗ ਹੈ। ਇਸ ਅਟਲ ਹਕੀਕਤ ਨੂੰ ਕੋਈ ਨਹੀਂ ਜਿਹੜਾ ਬਦਲ ਸਕਦਾ। ਚੀਨ ਦੇ ਵੱਲੋਂ ਭਾਰਤ ਦੇ ਕਦਮ ਨੂੰ ਗੈਰ ਕਾਨੂੰਨੀ ਰੱਦ ਤੇ ਬੇਅਸਰ ਕਰਾਰ ਦਿੱਤੇ ਜਾਣ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਉੱਤੇ ਨਵੀਂ ਦਿੱਲੀ ਦਾ ਪੱਖ ਸਪਸ਼ਟ ਹੈ। ਹਫ਼ਤਾਵਾਰੀ ਪ੍ਰੈਸ ਬਰੀਫਿੰਗ ਦੇ ਦੌਰਾਨ ਜੈਸਵਾਲ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਤੇ ਅਟੁੱਟ ਅੰਗ ਹੈ ਤੇ ਰਹੇਗਾ। ਇਕ ਅਜਿਹਾ ਤੱਥ ਹੈ ਜੋ ਆਪਣੇ ਆਪ ਦੇ ਵਿਚ ਸਪਸ਼ਟ ਹੈ। ਇਸ ਦੇ ਨਾਲ ਹੀ ਮੈਂ ਇਹ ਵੀ ਜਿਹੜਾ ਸਪਸ਼ਟ ਕਰ ਦੇਵਾਂ ਕਿ ਇਸ ਅਟਲ ਹਕੀਕਤ ਨੂੰ ਕੋਈ ਵੀ ਜਿਹੜਾ ਬਦਲ ਨਹੀਂ ਸਕਦਾ। ਉਨ੍ਹਾਂ ਦੀਆਂ ਇਹ ਟਿੱਪਣੀਆਂ ਭਾਰਤ ਦੇ ਵੱਲੋਂ ਸਰਵੇ ਆਫ਼ ਇੰਡੀਆ ਦੇ ਨਕਸ਼ੇ ਦੇ ਉੱਤੇ ਅਰੁਣਾਚਲ ਪ੍ਰਦੇਸ਼ ਦੇ ਵਿਚ 27 ਥਾਵਾਂ ਨੂੰ ਉਨ੍ਹਾਂ ਦੇ ਮਿਆਰੀ ਨਾਵਾਂ ਦੀ ਵਰਤੋਂ ਕਰਕੇ ਰਸਮੀ ਤੌਰ ਦੇ ਉੱਤੇ ਪਛਾਣਨ ਤੋਂ ਕੁਝ ਦਿਨ ਬਾਅਦ ਆਇਆ ਹੈ, ਜੋ ਕਿ ਰਾਜ ਦੇ ਵਿਚ ਥਾਵਾਂ ਦੇ ਨਾਮ ਜਿਹੜਾ ਬਦਲਣ ਦੀਆਂ ਪੇਚਿੰਗ ਦੀਆਂ ਵਾਰ ਵਾਰ ਕੋਸ਼ਿਸ਼ਾਂ ਦੇ ਮੱਦੇਨਜ਼ਰ ਮਹੱਤਵ ਜਿਹੜਾ ਰੱਖਦਾ ਹੈ। ਚੀਨ ਨੇ ਸੋਮਵਾਰ ਨੂੰ ਜਿਹੜਾ ਭਾਰਤ ਦੀ ਇਸ ਕਾਰਵਾਈ ਨੂੰ ਰੱਦ ਕਰ ਦਿੱਤਾ ਸੀ ਤੇ ਜਿਸ ਦੇ ਵਿਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਆਓ ਜੁਆਕੁਨ ਨੇ ਕਿਹਾ ਸੀ ਕਿ ਪੇਚਿੰਗ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੰਦਾ, ਜਿਸ ਨੂੰ ਉਹ ਯਾਂਗਨਾਨ ਕਹਿੰਦਾ ਹੈ। ਸਥਾਨਾਂ ਲਈ ਜਿਹੜਾ ਆਪਣੇ ਖੁਦ ਦੇ ਨਾਵਾਂ ਦੀ ਵਰਤੋਂ ਕਰਨ ਦੇ ਭਾਰਤ ਦੇ ਫੈਸਲੇ ਨੂੰ ਗੈਰ ਕਾਨੂੰਨੀ ਰੱਦ ਅਤੇ ਬੇਅਸਰ ਕਰਾਰ ਦਿੰਦਿਆਂ ਗਾਓ ਨੇ ਜਿਹੜਾ ਦਾਅਵਾ ਕਰ ਦਿੱਤਾ ਕਿ ਇਹ ਕਦਮ ਇਸ ਖੇਤਰ ਦੇ ਉੱਤੇ ਚੀਨ ਦੇ ਦਾਅਵੇ ਨੂੰ ਨਹੀਂ ਬਦਲ ਸਕਦਾ। ਚੀਨ ਜਿਹੜਾ ਆਪਣੇ ਉਸ ਏਰੀਏ ਨੂੰ ਜਿਹੜਾ ਭਾਰਤ ਦੇ ਵਿਚ ਹੈਗਾ ਪਰ ਉਹਨਾਂ ਦੇ ਨਾਮ ਰੱਖ ਰਿਹਾ, 27 ਥਾਵਾਂ ਦੇ ਬਦਲ ਰਿਹਾ, ਉਹ ਕਹਿੰਦਾ ਕਿ ਸਾਡਾ ਹਿੱਸਾ ਹੈ ਤੇ ਭਾਰਤ ਕਹਿੰਦਾ ਇਹ ਸਾਡਾ ਹੈ। ਤੇ ਭਾਰਤ ਨੇ ਪੇਚਿੰਗ ਦੇ ਖੇਤਰੀ ਦਾਅਵਿਆਂ ਤੇ ਅਰੁਣਾਚਲ ਪ੍ਰਦੇਸ਼ ਦੇ ਵਿਚ ਥਾਵਾਂ ਨੂੰ ਚੀਨੀ ਨਾਮ ਦੇਣ ਦੀਆਂ ਉਸਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਰੱਦ ਕੀਤਾ। ਅਜਿਹੇ ਯਤਨ ਨੂੰ ਜਿਹੜਾ ਅਰਥਹੀਨ ਅਤੇ ਬੇਤੁੱਕਾ ਕਰਾਰ ਦਿੱਤਾ ਹੈ। ਇਹ ਬਣਾਈ ਰੱਖਿਆ ਹੈ ਕਿ ਨਾਮਕਰਨ ਜ਼ਮੀਨੀ ਹਕੀਕਤ ਨੂੰ ਨਹੀਂ ਬਦਲ ਸਕਦਾ। ਭਾਰਤ ਦੇ ਵੱਲੋਂ ਪਛਾਣੀਆਂ ਗਈਆਂ 27 ਥਾਵਾਂ ਦੇ ਵਿਚ 1959 ਦੇ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਇੱਕ ਸ਼ੁਰੂਆਤੀ ਫਲੈਸ਼ ਪੁਆਇੰਟ ਜਿਹੜਾ ਹੈ ਲੌਂਗ ਯੂ ਅਤੇ ਉੱਪਰੀ ਸੂਬਾ ਸ੍ਰੀ ਜ਼ਿਲ੍ਹੇ ਦੇ ਵਿਚ ਮਾਝਾ ਪਿੰਡ ਜਿਹੜਾ ਸ਼ਾਮਲ ਨੇ। ਇਸ ਸੂਚੀ ਦੇ ਵਿਚ ਰਣਨੀਤਿਕ ਤੌਰ ਦੇ ਉੱਤੇ ਮਹੱਤਵਪੂਰਨ ਉਚਾਈ ਵਾਲੇ ਦਰੇ ਵੀ ਸ਼ਾਮਲ ਨੇ ਤੇ ਜਿਨ੍ਹਾਂ ਦੇ ਵਿਚ ਧਜ਼ੋਲਾ ਰਿਜ਼ਾਲਾ ਬਕੂਰਲਾ ਅਤੇ ਥਾਗਲਾ ਸ਼ਾਮਲ ਹੈ। ਥਾਗਲਾ ਵਿਖੇ ਜਿਹੜਾ 1962 ਦੀ ਭਾਰਤ ਚੀਨ ਜੰਗ ਜਿਹੜੀ ਸੀ ਉਹਦੀਆਂ ਸ਼ੁਰੂਆਤੀ ਲੜਾਈਆਂ ਦੇ ਵਿਚੋਂ ਇੱਕ ਲੜਾਈ ਜਿਹੜੀ ਲੜੀ ਗਈ ਸੀ ਤੇ ਇਹ ਜਿਹੜੇ ਉਹ ਆਪਣੇ ਹਿੱਸੇ ਮੰਨਦੇ ਨੇ ਭਾਰਤ ਵਾਲੇ। ਦੂਸਰੇ ਪਾਸੇ ਗੌਤਮ ਅਡਾਨੀ ਕੇਸ ਜਿਹੜਾ ਡਿਸਮਿਸਡ ਹੋ ਗਿਆ, ਅਮਰੀਕੀ ਅਦਾਲਤ ਦੇ ਵੱਲੋਂ ਗੌਤਮ ਅਡਾਨੀ ਵਿਰੁੱਧ ਅਪਰਾਧਿਕ ਮਾਮਲਾ ਖਾਰਜ ਕਰਤਾ ਹੈ। ਅਮਰੀਕੀ ਅਦਾਲਤ ਨੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ, ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਤੇ ਅਡਾਨੀ ਗ੍ਰੀਨ ਦੇ ਸਾਬਕਾ ਸੀਈਓ ਵਨੀਤ ਜੈਨ ਵਿਰੁੱਧ ਚੱਲ ਰਹੇ ਕਥਿਤ ਧੋਖਾਧੜੀ ਅਤੇ ਰਿਸ਼ਵਤਖੋਰੀ ਦੇ ਅਪਰਾਧਿਕ ਮਾਮਲੇ ਨੂੰ ਖਾਰਜ ਕਰਤਾ ਹੈ। ਇਸ ਫੈਸਲੇ ਦੇ ਨਾਲ ਪਿਛਲੇ ਲਗਭਗ 2 ਸਾਲਾਂ ਤੋਂ ਚੱਲ ਰਹੀ ਕਾਨੂੰਨੀ ਕਾਰਵਾਈ ਪੂਰੀ ਤਰ੍ਹਾਂ ਸਮਾਪਤ ਹੋ ਗਈ। ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਨਿਕੋਲਸ ਗਰੋਫਿਸ ਨੇ ਜਿਹੜਾ ਅਮਰੀਕੀ ਨਿਆਂ ਵਿਭਾਗ ਜਿਹੜਾ DOJ ਦੀ ਗ੍ਰਿਫਤਾਰੀ ਪੱਤਰ ਦੋਸ਼ਾਂ ਨੂੰ ਵਾਪਸ ਲੈਣ ਦੀ ਪਟੀਸ਼ਨ ਰੂਲ 48A ਜਿਹੜਾ ਹੈ ਉਹਨੂੰ ਪ੍ਰਵਾਨਗੀ ਦਿੱਤੀ ਹੈ। ਅਦਾਲਤ ਨੇ ਇਹ ਮਾਮਲਾ ਵਿਦ ਪ੍ਰੀਜੂਡਿਊਸ ਖਾਰਜ ਕੀਤਾ ਤੇ ਜਿਸ ਦਾ ਮਤਲਬ ਹੈ ਕਿ ਇਹ ਅਪਰਾਧਿਕ ਕਾਰਵਾਈਆਂ ਪੱਕੇ ਤੌਰ ਦੇ ਉੱਤੇ ਬੰਦ ਹੋ ਗਈਆਂ ਨੇ ਤੇ ਇਹਨਾਂ ਦੋਸ਼ਾਂ ਨੂੰ ਦੁਬਾਰਾ ਜਿਹੜਾ ਦਰਜ ਨਹੀਂ ਕੀਤਾ ਜਾ ਸਕਦਾ, ਅੱਗੇ ਤੋਂ ਮਤਲਬ ਕਿ ਕੇਸ ਵੀ ਨਹੀਂ ਤੁਸੀਂ ਲਾ ਸਕਦੇ। ਇਹ ਮਾਮਲਾ ਨਵੰਬਰ 2024 ਦੇ ਵਿਚ ਸ਼ੁਰੂ ਹੋਇਆ ਸੀ ਜਦੋਂ ਅਮਰੀਕੀ ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਸੀ ਕਿ ਅਡਾਨੀ ਗਰੁੱਪ ਦੇ ਅਧਿਕਾਰੀਆਂ ਨੇ ਭਾਰਤ ਦੇ ਵਿਚ ਸੌਰ ਊਰਜਾ ਦੇ ਠੇਕੇ ਪ੍ਰਾਪਤ ਕਰਨ ਲਈ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ 250 ਮਿਲੀਅਨ ਅਮਰੀਕਨ ਡਾਲਰ ਦੀ ਰਿਸ਼ਵਤ ਦੇਣ ਦੀ ਸਾਜਿਸ਼ ਰਚੀ ਸੀ। ਅਡਾਨੀ ਗਰੁੱਪ ਨੇ ਸ਼ੁਰੂ ਤੋਂ ਹੀ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕੀਤਾ ਸੀ ਤੇ ਅਦਾਲਤ ਦੇ ਵਿਚ ਆਪਣੀ ਪਟੀਸ਼ਨ ਦੇ ਦੌਰਾਨ ਟਰੰਪ ਪ੍ਰਸ਼ਾਸਨ ਦੇ ਨਿਆਂ ਵਿਭਾਗ ਨੇ ਕਿਹਾ ਕਿ ਇਸ ਕੇਸ ਨੂੰ ਅੱਗੇ ਵਧਾਉਣਾ ਜਿਹੜਾ ਹੁਣ ਨਿਆਂ ਦੇ ਹਿੱਤ ਦੇ ਵਿਚ ਨਹੀਂ ਹੈ ਤੇ ਉਨ੍ਹਾਂ ਖੇਤਰ ਅਧਿਕਾਰ ਜਿਹੜਾ ਜੁਡੀਸ਼ਰੀ ਹੈ ਸਬੂਤਾਂ ਦੀਆਂ ਚੁਣੌਤੀਆਂ ਅਤੇ ਇਹ ਦਲੀਲ ਦਿੱਤੀ ਹੈ ਕਿ ਇਹ ਮਾਮਲਾ ਮੁੱਖ ਤੌਰ ਦੇ ਉੱਤੇ ਭਾਰਤ ਦੇ ਨਾਲ ਸੰਬੰਧਿਤ ਸੀ ਜਿੱਥੇ ਭਾਰਤੀ ਅਧਿਕਾਰੀ ਪਹਿਲਾਂ ਹੀ ਇਸ ਦੀ ਜਿਹੜੀ ਸਮੀਖਿਆ ਕਰ ਚੁੱਕੇ ਨੇ।
ਅਦਾਲਤੀ ਫੈਸਲੇ ਤੋਂ ਬਾਅਦ ਗੌਤਮ ਅਡਾਨੀ ਨੇ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੈਂ ਨਿਆਇਕ ਪ੍ਰਕਿਰਿਆ ਦੇ ਪ੍ਰਤੀ ਜਿਹੜਾ ਆਪਣਾ ਉਹ ਲਿਖਦਾ ਹੈ ਕਿ ਨਿਆਇਕ ਪ੍ਰਕਿਰਿਆ ਪ੍ਰਤੀ ਨਿਮਰਤਾ ਅਤੇ ਡੂੰਘੇ ਸਤਿਕਾਰ ਦੇ ਨਾਲ ਅਮਰੀਕੀ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਾ ਹੈ ਅਤੇ ਇਸ ਚੁਣੌਤੀਪੂਰਨ ਸਮੇਂ ਦੇ ਦੌਰਾਨ ਸੱਚ ਨਿਰਪੱਖਤਾ ਅਤੇ ਕਾਨੂੰਨ ਦੇ ਰਾਜ ਦੇ ਵਿਚ ਸਾਡਾ ਵਿਸ਼ਵਾਸ ਅਟਲ ਰਿਹਾ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਤੇ ਭਾਰਤ ਦੀ ਜਿਹੜੀ ਨਿਆਂ ਪ੍ਰਣਾਲੀ ਦੇ ਉੱਤੇ ਵਿਸ਼ਵਾਸ ਜਿਹੜਾ ਬਣਾਈ ਰੱਖਿਆ। ਲਓ ਜੀ, ਰਾਹ ਪੱਧਰੇ ਹੋ ਗਏ ਨੇ, ਉਨ੍ਹਾਂ ਦੇ ਚੱਕ ਦਿੱਤੇ ਨੇ, ਗਰੀਬੀ ਚੱਕ ਦਿੱਤੀ ਹੈ ਕਹਿੰਦੇ। ਅਗਲੀ ਖਬਰ ਵੱਲ ਵਧੀਏ ਤੇ ਈਰਾਨ। ਈਰਾਨ ਨੇ ਖੁਦ ਨੂੰ ਇੱਕ ਅਜਿੱਤ ਸ਼ਕਤੀ ਕੀਤਾ ਹੈ ਸਾਬਤ, ਅਰਾਕਚੀ ਨੇ ਬਿਆਨ ਦਿੱਤਾ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਦੁਨੀਆ ਸਾਹਮਣੇ ਖੁਦ ਨੂੰ ਇੱਕ ਸਖ਼ਤ ਜਿਹੜਾ ਅਜਿੱਤ ਸ਼ਕਤੀ ਦੇ ਵਜੋਂ ਸਾਬਤ ਕਰ ਦਿੱਤਾ ਹੈ। ਅਮਰੀਕਾ ਤੇ ਉਸਦੇ ਸਹਿਯੋਗੀਆਂ ਦੇ ਵਿਰੁੱਧ ਮਜ਼ਬੂਤੀ ਨਾਲ ਖੜਾ ਹੋ ਕੇ ਸਾਰਿਆਂ ਨੂੰ ਹੈਰਾਨ ਕੀਤਾ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਪ੍ਰਸਾਰਿਤ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦੇ ਹੋਏ ਅਰਾਕਚੀ ਨੇ ਕਿਹਾ ਕਿ ਵੱਖ ਵੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਾਰ ਵਾਰ ਕਿਹਾ ਕਿ ਈਰਾਨ ਨੇ ਚਮਤਕਾਰ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਕਿਸੇ ਨੇ ਨਹੀਂ ਸੋਚਿਆ ਸੀ ਕਿ ਈਰਾਨ ਇਸ ਤਰ੍ਹਾਂ ਅਮਰੀਕਾ ਦਾ ਸਾਹਮਣਾ ਕਰ ਸਕਦਾ ਹੈ ਤੇ ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਇਜ਼ਰਾਈਲ, ਪੱਛਮੀ ਦੇਸ਼ਾਂ ਤੇ ਕੁਝ ਹੋਰ ਦੇਸ਼ਾਂ ਦਾ ਸਮਰਥਨ ਹੋਣ ਦੇ ਬਾਵਜੂਦ ਈਰਾਨ ਨੇ ਇਸਦਾ ਸਾਹਮਣਾ ਕੀਤਾ। ਅਰਾਕਚੀ ਨੇ ਯੁੱਧ ਦੀ ਸ਼ੁਰੂਆਤ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦੁਆਰਾ ਈਰਾਨ ਤੋਂ ਕੀਤੀਆਂ ਮੰਗਾਂ ਦਾ ਵੀ ਜ਼ਿਕਰ ਕੀਤਾ ਤੇ ਉਨ੍ਹਾਂ ਕਿਹਾ ਕਿ ਟਰੰਪ ਨੇ ਯੁੱਧ ਦੀ ਸ਼ੁਰੂਆਤ ਦੇ ਵਿਚ ਸੋਸ਼ਲ ਮੀਡੀਆ ਤੇ ਦੋ ਸ਼ਬਦ ਲਿਖੇ ਸਨ, ਬਿਨਾਂ ਸ਼ਰਤ ਸਮਰਪਣ, ਇਹੀ ਉਹ ਸਾਡੇ ਤੋਂ ਚਾਹੁੰਦੇ ਸਨ। 20 ਦਿਨਾਂ ਦੇ ਬਾਅਦ ਉਹੀ ਦੁਸ਼ਮਣ ਗੱਲਬਾਤ ਦੀ ਬੇਨਤੀ ਕਰ ਰਿਹਾ ਸੀ ਤੇ ਅਰਾਕਚੀ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਨੇ ਜਦੋਂ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਦੇ ਵਿਚਕਾਰ ਗੱਲਬਾਤ ਅਤੇ ਕੂਟਨੀਤਿਕ ਯਤਨਾਂ ਦੇ ਬਾਰੇ ਵਿਰੋਧੀ ਦਾਅਵੇ ਸਾਹਮਣੇ ਆ ਰਹੇ ਨੇ। ਦੂਸਰੇ ਪਾਸੇ ਕਾਨੂੰਨ ਦੀ ਪਾਲਣਾ ਲਾਜ਼ਮੀ ਹੈ। ਇਟਲੀ ਤੇ ਡੈਨਮਾਰਕ ਦੀ ਜਿਹੜੀਆਂ ਨੇ ਪ੍ਰਧਾਨ ਮੰਤਰੀਆਂ, ਦੋਵੇਂ ਹੀ ਔਰਤਾਂ ਨੇ, ਉਨ੍ਹਾਂ ਦਾ ਪ੍ਰਵਾਸੀਆਂ ਦੇ ਲਈ ਸਾਂਝਾ ਬਿਆਨ ਆ ਗਿਆ। ਯੂਰਪ ਦੀਆਂ ਦੋ ਮਹਿਲਾ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਕੰਮਾਂ ਦੇ ਚੁਫੇਰੇ ਜਿਹੜੀ ਹੈ ਧੂਮ ਪਈ ਹੈ ਤੇ ਇਨ੍ਹਾਂ ਬੀਬੀਆਂ ਨੇ ਯੂਰਪ ਦੇ ਵਿਚ ਪ੍ਰਵਾਸੀਆਂ ਵੱਲੋਂ ਵੱਧ ਰਹੇ ਅਪਰਾਧ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਬਿਆਨ ਦਿੱਤਾ। ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੋਰਜੀਆ ਮੈਲੋਨੀ ਨੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਤੇ ਫਰੇਡ ਰਿਕਸਨ ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਿਸਦੇ ਵਿਚ ਕਿਹਾ ਗਿਆ ਕਿ ਉਹ ਯੂਰਪੀਅਨ ਦੇਸ਼ਾਂ ਦੇ ਵਿਚ ਇਕੱਲੀਆਂ ਦੋ ਔਰਤਾਂ, ਇੱਕ ਦੱਖਣੀ ਵੱਡੇ ਦੇਸ਼ ਇਟਲੀ ਤੇ ਇੱਕ ਉੱਤਰੀ ਛੋਟੇ ਜਿਹੇ ਦੇਸ਼ ਡੈਨਮਾਰਕ ਦੀ ਪ੍ਰਧਾਨ ਮੰਤਰੀ ਹਨ ਤੇ ਉਹ ਆਪਸੀ ਤਾਲਮੇਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿਚ ਆਪਣੇ ਨਾਗਰਿਕਾਂ ਦੀ ਸੁਰੱਖਿਆ, ਯੂਰਪ ਦੇ ਕਲਚਰ ਤੇ ਸਭਿਆਚਾਰ ਦੀ ਸੰਭਾਲ ਦੇ ਉੱਤੇ ਈਸਾਈ ਧਰਮ ਦੀ ਸੁਰੱਖਿਆ ਲਈ ਵਚਨਬੱਧ ਨੇ। ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਯੂਰਪ ਦੇ ਵਿਚ ਬੇਕਾਬੂ ਇਮੀਗ੍ਰੇਸ਼ਨ ਨੂੰ ਸਵੀਕਾਰ ਨਹੀਂ ਕਰਦੇ ਤੇ ਉਨ੍ਹਾਂ ਆਪਣੇ ਦੇਸ਼ ਅਤੇ ਯੂਰਪ ਦੇ ਦੇਸ਼ਾਂ ਦੇ ਵਿਚ ਇਕ ਸਖ਼ਤ ਇਮੀਗ੍ਰੇਸ਼ਨ ਨੀਤੀ ਨੂੰ ਅੱਗੇ ਵਧਾਇਆ। ਉਨ੍ਹਾਂ ਦੇ ਸਮਾਜਾਂ ਦੇ ਉਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਨਕਾਰਾਤਮਕ ਜਿਹੜੇ ਨੇ ਪ੍ਰਭਾਵਾਂ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਇਨ੍ਹਾਂ ਨਕਾਰਾਤਮਕ ਪ੍ਰਭਾਵਾਂ ਦੇ ਵਿਚ ਦੇਸ਼ ਦੇ ਵਿਚ ਵਧਦੀ ਅਪਰਾਧਿਕ ਦਰ, ਜਨਤਕ ਸੇਵਾਵਾਂ ਦੇ ਉਤੇ ਦਬਾਅ ਵਧਣਾ ਤੇ ਨਾਗਰਿਕਤਾ ਜਿਹੜੀ ਹੈ ਨਾਗਰਿਕਾਂ ਦਾ ਜਿਹੜਾ ਵਿਸ਼ਵਾਸ ਖਤਮ ਹੋਣਾ ਸ਼ਾਮਲ ਹੈ। ਇਹ ਖਾਸ ਤੌਰ ਦੇ ਉੱਤੇ ਗੰਭੀਰ ਹੈ। ਮੈਲੋਨੀ ਅਤੇ ਫਰੈਡਰਿਕਸਨ ਨੇ ਸਾਫ਼ ਸ਼ਬਦਾਂ ਵਿਚ ਕਹਿ ਦਿੱਤਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀ ਉਨ੍ਹਾਂ ਦੇ ਦੇਸ਼ਾਂ ਦੇ ਵਿਚ ਰਹਿਣ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤੇ ਜਾਣਗੇ ਜੇਕਰ ਉਹ ਹਿੰਸਕ ਅਪਰਾਧ ਕਰਦੇ ਨੇ, ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਨੇ ਜਾਂ ਜਿਨਸੀ ਹਿੰਸਾ ਦੇ ਲਈ ਜ਼ਿੰਮੇਵਾਰ ਹੁੰਦੇ ਨੇ। ਉਨ੍ਹਾਂ ਦੋਵਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਵਿਦੇਸ਼ੀਆਂ ਨੂੰ ਇੱਕ ਸੁਨੇਹਾ ਦਿੰਦਿਆਂ ਕਿਹਾ ਗਿਆ ਕਿ ਜੇਕਰ ਪ੍ਰਵਾਸੀਆਂ ਨੇ ਯੂਰਪੀਅਨ ਦੇਸ਼ਾਂ ਦੇ ਵਿਚ ਰਹਿਣਾ ਹੈ ਤਾਂ ਸਥਾਨਕ ਕਲਚਰ ਜਿਹੜਾ ਉੱਥੇ ਦਾ, ਰੀਤੀ ਰਿਵਾਜ ਨੇ, ਧਾਰਮਿਕ ਭਾਵਨਾਵਾਂ ਨੇ ਤੇ ਕਾਨੂੰਨਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਇਨ੍ਹਾਂ ਦੇਸ਼ਾਂ ਦੇ ਵਿਚ ਆ ਕੇ ਪ੍ਰਵਾਸੀ ਆਪਣੇ ਰੀਤੀ ਰਿਵਾਜ ਦੇਸ਼ ਦੇ ਨਾਗਰਿਕਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਨ ਤੇ ਉਨ੍ਹਾਂ ਦੂਜੇ ਪਾਸੇ ਮਤਲਬ ਕਿ ਕੋਸ਼ਿਸ਼ ਨਾ ਕਰਨ। ਦੂਜੇ ਪਾਸੇ ਕਿਹਾ ਕਿ ਕਾਨੂੰਨ ਇਕੱਲਾ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਨਹੀਂ ਲਾਗੂ ਹੁੰਦਾ। ਦੇਸ਼ਾਂ ਅਤੇ ਯੂਰਪ ਭਰ ਦੇ ਵਿਚ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਲੱਖਾਂ ਵਿਦੇਸ਼ੀ ਨਾਗਰਿਕਾਂ ਦੇ ਉੱਤੇ ਵੀ ਲਾਗੂ ਹੁੰਦਾ ਹੈ। ਸੰਬੰਧਿਤ ਦੇਸ਼ਾਂ ਦੇ ਕਾਨੂੰਨਾਂ ਦਾ ਸਤਿਕਾਰ ਯੂਰਪੀ ਕਦਰਾਂ ਕੀਮਤਾਂ ਦੇ ਸਤਿਕਾਰ ਦੇ ਨਾਲ ਹੋਣਾ ਚਾਹੀਦਾ ਤੇ ਉਹ ਦੋਵੇਂ ਦੇਸ਼ ਯੂਰਪ ਦੀ ਈਸਾਈ ਸਭਿਆਚਾਰਕ ਵਿਰਾਸਤ ਦੇ ਮਾਣ ਕਰਦੇ ਨੇ ਤੇ ਇਸ ਦੀ ਰੱਖਿਆ ਕਰਨਾ ਚਾਹੁੰਦੇ ਨੇ। ਉਹ ਉਮੀਦ ਕਰਦੀਆਂ ਨੇ ਕਿ ਜਿਹੜੇ ਲੋਕ ਸਾਡੇ ਦੇਸ਼ਾਂ ਦੇ ਵਿਚ ਆਉਂਦੇ ਹੈ ਅਤੇ ਯੂਰਪ ਨੂੰ ਆਪਣਾ ਘਰ ਬਣਾਉਣ ਦੀ ਚੋਣ ਕਰਦੇ ਨੇ, ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ, ਪਰ ਜੋ ਲੋਕ ਅਪਰਾਧਿਕ ਗਤੀਵਿਧੀਆਂ ਦੇ ਵਿਚ ਹਿੱਸਾ ਲੈਂਦੇ ਨੇ ਉਨ੍ਹਾਂ ਦੇਸ਼ ਨਿਕਾਲਾ ਦੇ ਕੇ ਉਨ੍ਹਾਂ ਦੇ ਦੇਸ਼ਾਂ ਦੇ ਵਿਚ ਵਾਪਸ ਭੇਜਣ ਦੇ ਲਈ ਸਮਰਥਾ ਉਨ੍ਹਾਂ ਕੋਲ ਹੈਗੀ ਹੈ।
ਕਿਉਂਕਿ ਕਾਨੂੰਨ ਤੋਂ ਉੱਪਰ ਕੋਈ ਚੀਜ਼ ਨਹੀਂ ਹੈ। ਦੋਵਾਂ ਲੀਡਰਾਂ ਨੇ ਅਖੀਰ ਦੇ ਵਿੱਚ ਕਿਹਾ ਕਿ ਖਾਸ ਤੌਰ ਦੇ ਉੱਤੇ ਵਿਦੇਸ਼ੀਆਂ ਨੂੰ ਸੁਨੇਹਾ ਦਿੰਦਿਆਂ, ਜੇਕਰ ਪ੍ਰਵਾਸੀਆਂ ਨੂੰ ਆਪਣਾ ਕਲਚਰ ਜਾਂ ਕਾਨੂੰਨ ਚੰਗੇ ਲੱਗਦੇ ਨੇ ਤਾਂ ਉਹ ਖੁਸ਼ੀ ਖੁਸ਼ੀ ਆਪਣੇ ਦੇਸ਼ ਨੂੰ ਵਾਪਸ ਜਾ ਸਕਦੇ ਨੇ। ਉਹਨਾਂ ਨੇ ਹੁਣ ਮਤਲਬ ਕਿ ਕਿਸੇ ਨੂੰ ਰੋਕਿਆ ਨਹੀਂ ਹੈ, ਚਾਹੀਦਾ ਵੀ ਇੱਦਾਂ ਹੀ ਹੈ, ਚੱਕ ਦਿਓ ਕੰਮ ਜੀ। ਤੇ ਇਟਲੀ ਦੇ ਵਿੱਚ ਆਏ ਦਿਨ ਜਿਹੜਾ ਵਿਦੇਸ਼ੀ ਲੋਕਾਂ ਨੂੰ ਦੇ ਜਿਹੜੇ ਨੇ ਨਿਕਾਲਾ ਦੇ ਕੇ ਵਾਪਸ ਭੇਜਿਆ ਜਾ ਰਿਹਾ ਤੇ ਹੋਰ ਤਾਂ ਹੋਰ ਜਿਹੜੇ ਲੋਕਾਂ ਦੀਆਂ ਜੇਲ੍ਹਾਂ ਦੇ ਵਿੱਚ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਉਹਨਾਂ ਨੂੰ ਵੀ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਡਿਪੋਰਟ ਕਰਨ ਦੀਆਂ ਜਿਹੜੀਆਂ ਖ਼ਬਰਾਂ ਵੀ ਆਉਣ ਲੱਗ ਪਈਆਂ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਸਾਹਮਣੇ ਆ ਰਹੀਆਂ ਨੇ। ਦੂਸਰੇ ਪਾਸੇ ਸਲੋਵੇਨੀਆ ਦੇ ਵਿੱਚ ਜਿਹੜਾ ਇੰਡੀਅਨ ਅੰਬੈਸੀ ਦੇ ਵਿੱਚ ਲੱਗੇ ਆ ਭਾਰਤ ਵਿਰੋਧੀ ਨਾਰੇ ਤੇ ਖਾਲਿਸਤਾਨੀਆਂ ਨੇ ਇੱਥੇ ਵੀ ਝੰਡਾ ਗੱਡਤਾ ਹੈ। ਵਿਦੇਸ਼ ਮੰਤਰਾਲੇ ਨੇ ਕੀਤੀ ਹੈ ਸਖ਼ਤੇ ਦੀ ਨਿਖੇਧੀ। ਕਦੇ ਸੁਣਿਆ ਤੁਸੀਂ ਸਲੋਵੇਨੀਆ ਦੇ ਵਿੱਚ ਇਦਾਂ ਦਾ ਮੁੱਦਾ ਜੀ? ਤੇ ਯੂਰਪੀਅਨ ਮੁਲਕਾਂ ਦੇ ਵਿੱਚ ਹਾਲਾਤ ਇਹ ਵੀ ਜਿਹੜਾ ਇੱਥੇ ਤੱਕ ਵੀ ਵਿਗੜ ਰਹੇ ਨੇ। ਅਮਰੀਕਾ, ਕੈਨੇਡਾ ਤੇ ਇੰਗਲੈਂਡ ਵਰਗੇ ਦੇਸ਼ਾਂ ਮਗਰੋਂ ਹੁਣ ਯੂਰਪੀ ਦੇਸ਼ ਸਲੋਵੇਨੀਆ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਹੈ। ਜਿੱਥੋਂ ਦੀ ਰਾਜਧਾਨੀ ਲੁਬਲਿਆਨਾ ਸਥਿਤ ਭਾਰਤੀ ਦੂਤਾਵਾਸ ਦੇ ਵਿੱਚ ਭਾਰਤ ਵਿਰੋਧੀ ਤੇ ਖਾਲਿਸਤਾਨੀ ਸਮਰਥਕ ਅੰਸਰਾਂ ਦੇ ਵੱਲੋਂ ਭੰਨ ਤੋੜ ਕੀਤੀ ਗਈ। ਇਸ ਘਟਨਾ ਦੇ ਉੱਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਇਤਰਾਜ਼ ਜਤਾਇਆ ਤੇ ਭਾਰਤ ਸਰਕਾਰ ਨੇ ਸਲੋਵੇਨੀਆ ਪ੍ਰਸ਼ਾਸਨ ਤੋਂ ਇਸ ਘਟਨਾ ਦੇ ਪਿੱਛੇ ਮੌਜੂਦ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਰੱਖੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਆਨਾ ਸੰਧੀ ਦੇ ਅਧੀਨ ਕਿਸੇ ਵੀ ਦੇਸ਼ ਦੇ ਦੂਤਾਵਾਸ ਨੂੰ ਸੁਰੱਖਿਆ ਪ੍ਰਦਾਨ ਕਰਨਾ ਤੇ ਉਸਦੀ ਮਰਿਆਦਾ ਬਣਾਏ ਰੱਖਣਾ ਮੇਜ਼ਬਾਨ ਦੇਸ਼ ਦੀ ਜ਼ਿੰਮੇਵਾਰੀ ਹੈ। ਵਿਦੇਸ਼ੀ ਡਿਪਲੋਮੈਟਿਕ ਸਥਾਨਾਂ ਦੇ ਉੱਤੇ ਅਜਿਹੀ ਹਰਕਤ ਬਰਦਾਸ਼ਤਯੋਗ ਨਹੀਂ ਹੈ। ਭਾਰਤ ਨੇ ਨਵੀਂ ਦਿੱਲੀ ਅਤੇ ਲੁਬਲਿਆਨਾ ਦੋਵਾਂ ਥਾਵਾਂ ਦੇ ਉੱਤੇ ਸਲੋਵੇਨੀਆਈ ਅਧਿਕਾਰੀਆਂ ਦੇ ਕੋਲ ਇਹ ਮੁੱਦਾ ਸਖ਼ਤੀ ਦੇ ਨਾਲ ਉਠਾਇਆ ਤਾਂ ਜੋ ਇਸ ਘਟਨਾ ਦੇ ਲਈ ਜ਼ਿੰਮੇਵਾਰ ਲੋਕ ਜਿਹੜੇ ਨੇ ਉਨ੍ਹਾਂ ਦੀ ਜਵਾਬਦੇਹੀ ਜਿਹੜੀ ਹੈ ਤੈਅ ਕੀਤੀ ਜਾ ਸਕੇ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਘਟਨਾ ਪਿੱਛੇ ਭਾਰਤ ਵਿਰੋਧੀ ਤੇ ਖਾਲਿਸਤਾਨੀ ਸਮਰਥਕ ਅੰਸਰਾਂ ਦਾ ਜਿਹੜਾ ਹੱਥ ਦੱਸਿਆ ਜਾ ਰਿਹਾ, ਜਿਨ੍ਹਾਂ ਨੇ ਦੂਤਾਵਾਸ ਦੀਆਂ ਕੰਧਾਂ ਦੇ ਉੱਤੇ ਭਾਰਤ ਵਿਰੋਧੀ ਨਾਰੇ ਲਿਖੇ ਤੇ ਨਾਰੇਬਾਜ਼ੀ ਕੀਤੀ ਹੈ ਤੇ ਭਾਰਤ ਨੇ ਹੋਰਨਾਂ ਦੇਸ਼ਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵੀ ਅਪੀਲ ਕਰ ਦਿੱਤੀ ਹੈ ਕਿ ਉਹ ਅਜਿਹੇ ਸਮੂਹਾਂ ਦੇ ਵੱਲੋਂ ਫੈਲਾਈ ਜਾ ਰਹੀ ਨਫ਼ਰਤ ਤੇ ਝੂਠੇ ਪ੍ਰਚਾਰ ਦਾ ਗੰਭੀਰਤਾ ਦੇ ਨਾਲ ਨੋਟਿਸ ਜਿਹੜਾ ਲੈਣ। ਦੂਸਰੇ ਪਾਸੇ ਟਰੰਪ ਪ੍ਰਸ਼ਾਸਨ ਨੇ ਜੋ ਪ੍ਰਾਪਤੀ ਹਾਸਲ ਕੀਤੀ ਹੈ, US ਵੀਜ਼ਾ ਜਿਹੜਾ ਕੈਂਸਲੇਸ਼ਨ ਕੀਤੀ ਹੈ, ਉਹਦੇ ਵਿੱਚ ਡੋਨਲਡ ਟਰੰਪ ਪ੍ਰਸ਼ਾਸਨ ਦੇ ਵੱਲੋਂ 1.75 ਲੱਖ ਵੀਜ਼ੇ ਜਿਹੜੇ ਨੇ ਰੱਦ ਕੀਤੇ ਨੇ, ਯਾਨੀ ਕਿ 1,75,000। ਅਮਰੀਕੀ ਵਿਦੇਸ਼ ਵਿਭਾਗ ਨੇ ਅੱਜ ਕਿਹਾ ਹੈ ਕਿ ਉਸਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੇ ਅਧੀਨ ਵਿਦੇਸ਼ੀ ਨਾਗਰਿਕਾਂ ਦੇ 1,75,000 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਨੇ ਤੇ ਇਹ ਵਿਭਾਗ ਇਮੀਗ੍ਰੇਸ਼ਨ ਵਿਰੁੱਧ ਸਖ਼ਤ ਕਾਰਵਾਈ ਨੂੰ ਜਾਰੀ ਰੱਖ ਰਿਹਾ ਹੈ, ਜਿਸਦੇ ਤਹਿਤ ਹਜ਼ਾਰਾਂ ਹੋਰ ਲੋਕਾਂ ਤੋਂ ਯਾਤਰਾ ਤੇ ਇਮੀਗ੍ਰੇਸ਼ਨ ਦੇ ਅਧਿਕਾਰ ਖੋਹ ਲਏ ਗਏ ਨੇ। ਵਿਭਾਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਹ ਵੀਜ਼ੇ ਰੱਦ ਕਰਨ ਦੀ ਕਾਰਵਾਈ ਉਨ੍ਹਾਂ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਤੇ ਅਪਰਾਧ ਕੀਤੇ ਨੇ ਮੁਲਕ 'ਚ। ਅਮਰੀਕੀ ਨਾਗਰਿਕਾਂ ਵਿਰੁੱਧ ਹਿੰਸਾ ਦੇ ਲਈ ਉਕਸਾਇਆ ਗਿਆ ਹੈ ਤੇ ਅਮਰੀਕੀਆਂ ਦੇ ਨਾਲ ਧੋਖਾਧੜੀ ਕੀਤੀ ਹੈ, ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕੀਤੀ ਜਾਂ ਕੌਮੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਖਤਰਾ ਪੈਦਾ ਕੀਤਾ ਹੈ ਤੇ ਹਰ ਪਾਸੇ ਚੱਲ ਰਿਹਾ ਜੀ, ਕੋਈ ਨਹੀਂ ਬਰਦਾਸ਼ਤ ਕਰਦਾ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਵੀਜ਼ੇ ਲਗਾਤਾਰ ਚੈਕਿੰਗ ਮੁਹਿੰਮਾਂ ਜਿਹੜੀਆਂ ਨੇ ਤਹਿਤ ਰੱਦ ਕੀਤੇ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੀਜ਼ਾ ਪ੍ਰਾਪਤ ਕਰਨ ਵਾਲੇ ਆਪਣੇ ਨਿਯਮਾਂ ਦੀ ਪਾਲਣਾ ਕਰਨ ਤੇ ਅਮਰੀਕੀ ਨਾਗਰਿਕਾਂ ਦੀ ਖਤਰਾ ਨਾ ਬਣਨ। ਵਿਭਾਗ ਮੁਤਾਬਕ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਜਿਨ੍ਹਾਂ ਨੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕੀਤੀ ਹੈ, ਅਪਰਾਧ ਕੀਤੇ ਨੇ, ਅਮਰੀਕੀ ਨਾਗਰਿਕਾਂ ਦੇ ਵਿਰੁੱਧ ਹਿੰਸਾ ਦਾ ਸੱਦਾ ਦਿੱਤਾ ਹੈ, ਅਮਰੀਕੀਆਂ ਦੇ ਨਾਲ ਧੋਖਾਧੜੀ ਕੀਤੀ ਹੈ ਜਾਂ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾਇਆ। ਦੇਸ਼ਵਾਰ ਵੀਜ਼ਾ ਰੱਦ ਹੋਣ ਦਾ ਜਿਹੜਾ ਵੇਰਵਾ ਤੁਰੰਤ ਉਪਲਬਧ ਨਹੀਂ ਕਰਵਾਇਆ ਗਿਆ ਜੇ, ਪਰ ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕੀ ਵੀਜ਼ਾ ਕੋਈ ਵੀ ਅਧਿਕਾਰ ਨਹੀਂ ਸਗੋਂ ਇੱਕ ਵਿਸ਼ੇਸ਼ ਅਧਿਕਾਰ ਹੈ। ਇਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਵੀਜ਼ੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਸਾਹਮਣੇ ਆਏ ਅਪਰਾਧਿਕ ਮਾਮਲਿਆਂ ਦੇ ਕਾਰਨ ਰੱਦ ਕੀਤੇ ਨੇ, ਜਿਨ੍ਹਾਂ ਦੇ ਵਿੱਚ ਮਾਰਕੁੱਟ, ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਚਲਾਉਣਾ, ਚੋਰੀ ਅਤੇ ਨਸ਼ੀਲੇ ਪਦਾਰਥਾਂ ਦੇ ਨਾਲ ਜੁੜੇ ਅਪਰਾਧ ਮੁੱਖ ਨੇ। ਇਸ ਤੋਂ ਇਲਾਵਾ ਲਾਪਰਵਾਹੀ ਦੇ ਨਾਲ ਗੱਡੀ ਚਲਾਉਣ, ਜਿਨਸੀ ਸ਼ੋਸ਼ਣ, ਬਾਲ ਸ਼ੋਸ਼ਣ, ਧੋਖਾਧੜੀ ਤੇ ਗਬਨ ਦੇ ਮਾਮਲਿਆਂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਵੀਜ਼ੇ ਰੱਦ ਕੀਤੇ ਗਏ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਸਪੇਸ ਦੀ ਦੁਨੀਆਂ ਦੇ ਵਿੱਚ ਭਾਰਤ ਜਿਹੜਾ ਨਵੇਂ ਸਿਖਰ ਨੂੰ ਛੂਹ ਰਿਹਾ ਹੈ। ਨਾਸਾ ਨੇ ਆਪਣੇ ਮੂਨ ਬੇਸ ਮਿਸ਼ਨ ਦੇ ਵਿੱਚ ਹਿੱਸੇਦਾਰੀ ਬਣਨ ਦੇ ਲਈ ਭਾਰਤ ਨੂੰ ਸੱਦਾ ਦਿੱਤਾ ਹੈ, ਬੁਲਾਇਆ ਹੈ। ਚਲੋ ਬੁਲਾਵਾ ਆਇਆ ਹੈ, ਕਹਿੰਦੇ ਨਾਸਾ ਨੇ ਬੁਲਾਇਆ ਹੈ।
ਅਮਰੀਕਾ ਨੇ ਭਾਰਤ ਨੂੰ ਨਾਸਾ ਦੇ ਵਿਸ਼ਾਲ ਮੂਨ ਬੇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ ਸੱਦਾ ਦੇ ਦਿੱਤਾ ਹੈ, ਜਿਸ ਨੂੰ ਚੰਦਰਮਾ ਦੇ ਉੱਤੇ ਮਨੁੱਖਤਾ ਦੀ ਪਹਿਲੀ ਸਥਾਈ ਚੌਂਕੀ ਜਿਹੜਾ ਵਜੋਂ ਦੇਖਿਆ ਜਾ ਰਿਹਾ ਹੈ। ਇਹ ਸੱਦਾ 5 ਅਤੇ 6 ਅਗਸਤ ਨੂੰ ਬੰਗਲੁਰੂ ਦੇ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੇ ਮੁੱਖ ਦਫ਼ਤਰ ਵਿਖੇ ਹੋਈ 9ਵੀਂ ਭਾਰਤ ਅਮਰੀਕਾ ਪੁਲਾੜ ਸੰਯੁਕਤ ਕਾਰਜ ਸਮੂਹ ਦੀ ਮੀਟਿੰਗ ਦੇ ਦੌਰਾਨ ਲਿਆ ਗਿਆ। ਪਰ ਅੱਜ ਵੇਰਵੇ ਸਾਹਮਣੇ ਆਏ ਨੇ ਜੋ ਰਾਸ਼ਟਰਪਤੀ ਟਰੰਪ ਦੇ ਦੂਜੇ ਕਾਰਜਕਾਲ ਦੇ ਦੌਰਾਨ ਭਾਰਤ ਅਮਰੀਕਾ ਪੁਲਾੜ ਸਹਿਯੋਗ ਦੇ ਅਗਲੇ ਵੱਡੇ ਅਧਿਆਏ ਦੀ ਜਿਹੜੀ ਨਿਸ਼ਾਨਦੇਹੀ ਕਰਦੇ ਨੇ। ਭਾਰਤ ਦੁਨੀਆਂ ਦੀਆਂ ਪ੍ਰਮੁੱਖ ਜਿਹੜੀਆਂ ਚੰਦਰ ਸ਼ਕਤੀਆਂ ਦੇ ਵਿੱਚੋਂ ਇੱਕ ਵਜੋਂ ਜਿਹੜਾ ਉਭਰ ਰਿਹਾ। ਚੰਦਰਯਾਨ 3 ਦੇ ਦੁਆਰਾ ਚੰਦਰਮਾ ਦੇ ਉੱਤੇ ਦੱਖਣੀ ਧਰੁਵ ਦੇ ਨੇੜੇ ਇਤਿਹਾਸਕ ਸਾਫਟ ਲੈਂਡਿੰਗ ਜਿਹੜੀ ਆ ਕਰਨ ਤੋਂ ਠੀਕ 3 ਸਾਲ ਬਾਅਦ ਨਾਸਾ ਇੱਕ ਅਜਿਹੇ ਖੇਤਰ ਦੇ ਵਿੱਚ ਇਸਰੋ ਦੇ ਨਾਲ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੇ ਲਈ ਉਤਸੁਕ ਜਾਪਦਾ ਹੈ ਜੋ ਮਨੁੱਖੀ ਖੋਜ ਦੇ ਭਵਿੱਖ ਦੇ ਲਈ ਰਣਨੀਤਿਕ ਤੌਰ ਦੇ ਉੱਤੇ ਮਹੱਤਵਪੂਰਨ ਬਣ ਗਿਆ। ਬੰਗਲੁਰੂ ਮੀਟਿੰਗ ਦੇ ਨਤੀਜੇ ਅਨੁਸਾਰ ਨਾਸਾ ਨੇ ਇਸਰੋ ਨੂੰ ਆਪਣੇ ਮੂਨ ਬੇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਹੈ ਜੋ ਆਰ ਟੇਮਿਸ ਸਮਝੌਤੇ ਦੇ ਤਹਿਤ ਦੋਵਾਂ ਦੇਸ਼ਾਂ ਵਿਚਕਾਰ ਸਾਂਝੇਦਾਰੀ ਨੂੰ ਜਿਹੜਾ ਅੱਗੇ ਵਧਾਵੇਗਾ। ਇਹ ਆਉਣ ਵਾਲਾ ਦੇਖਦਿਆਂ ਸਮਾਂ ਕਿੱਧਰ ਨੂੰ ਜਾਂਦਾ ਹੈ। ਤੇ ਲੋ ਦੋਸਤੋ, ਇਹ ਸਾਂਝੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਲਾਈਨਾਂ ਖੁੱਲੀਆਂ ਨੇ। ਜੇ ਦੋਸਤੋ ਕੋਈ ਗੱਲਬਾਤ ਰਹਿੰਦੀ ਹੈ ਤਾਂ ਜ਼ਰੂਰ ਕਰ ਸਕਦੇ ਹੋ 1-2 ਮਿੰਟ ਦੇ ਵਿੱਚ, ਤੇ ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈਣਾ। ਫਿਰ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਅਲਵਿਦਾ ਆਖਦੇ ਹਾਂ ਰਲ ਮਿਲ ਕੇ, ਤੇ ਤੁਹਾਡੇ ਸੁਨੇਹੇ ਬਹੁਤ ਨੇ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ। ਤੇ ਪਰਮਿੰਦਰ ਬਰਨ ਜੀ ਜੁੜੇ ਨੇ ਫਗਵਾੜੇ ਤੋਂ, ਸਤਿ ਸ੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ। ਤੇ ਲਾਈਕ ਨੰਬਰ 1 ਸਤਿ ਸ੍ਰੀ ਅਕਾਲ ਸੁਰਿੰਦਰ ਕੌਰ ਮਾਲ ਜੀ ਨੇ US ਤੋਂ ਭੇਜੀ ਹੈ। ਤੇ ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ ਕਹਿੰਦੇ ਐਂਡ ਆਲ ਜੀ ਸਭ ਨੂੰ। ਦੀਪ ਦਵਿੰਦਰ ਜੀ ਆਪਣੇ ਜੁੜੇ ਹੋਏ ਨੇ ਜੀ ਅੰਮ੍ਰਿਤਸਰ ਦੀ ਧਰਤੀ ਤੋਂ, ਬਾਕਮਾਲ ਲੇਖਕ ਨੇ ਤੇ ਸਾਹਿਤਕ ਸਫ਼ਰ ਉਹਨਾਂ ਦਾ ਬਹੁਤ ਲੰਬਾ ਹੈ, ਸਤਿ ਸ੍ਰੀ ਅਕਾਲ ਜੀ ਕਹਿੰਦੇ ਨੇ। ਤੇ ਦੀਪ ਦਵਿੰਦਰ ਸਿੰਘ ਆਪਣੇ ਬਾਈ ਜੀ ਤੇ ਦਵਿੰਦਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਮੁਹੰਮਦ ਜੀ ਲਿਖਦੇ ਨੇ ਵੈਰੀ ਵੈਰੀ ਬਿਊਟੀਫੁਲ ਥੋਟ ਟੂਡੇ ਜੀ, ਸ਼ੁਕਰੀਆ ਜੀ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਾਂ ਨੂੰ। ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਕਹਿੰਦੇ ਹੈ, ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਜੀ ਕਹਿੰਦੇ ਆ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਗੁਰੀਮਾਨ ਬਾਈ ਜੀ ਜੁੜੇ ਆ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ। ਕਬੱਡੀ ਦਾ ਮਹਾਨ ਰੇਡਰ ਗੁਰਜੀਤ ਕਹਿੰਦੇ ਤੂਤ ਅਕਾਲ ਚਲਾਨਾ ਕਰ ਗਿਆ ਜੀ, ਕਹਿੰਦੇ ਮਾੜੀ ਮੰਦਭਾਗੀ ਖ਼ਬਰ ਹੈ ਬਾਈ ਜੀ। ਐਡੀਆਂ ਐਡੀਆਂ ਦੇਹਾਂ ਕਿਸ ਲੇਖੇ ਲੱਗ ਗਈਆਂ ਨੇ। ਗੁਰੀਮਾਨ ਜੀ ਕਹਿੰਦੇ ਰਾਜਨ ਸੈਣੀ ਜੀ, ਸਿਕੰਦਰ ਔਜਲਾ ਜੀ, ਦਵਿੰਦਰ ਭਾਰਤ ਜੀ ਤੇ ਮੁਕੱਦਰ ਸਿੰਘ ਔਲਖ ਜੀ, ਮਨਦੀਪ ਜੱਸੀ ਬਾਈ ਜੀ ਤੇ ਗੁਰੀਮਾਨ ਆਪਣੇ ਸੋਰੀ ਮਨਦੀਪ ਜੱਸੀ ਬਾਈ ਜੀ ਨੂੰ ਸਤਿ ਸ੍ਰੀ ਅਕਾਲ। ਤੇ ਰਾਜਨ ਸੈਣੀ ਸਾਹਿਬ ਗੁਰੀਮਾਨ ਵੀਰ ਜੀ ਨੂੰ ਕਹਿੰਦੇ ਆ ਸਵਾਗਤ ਹੈ ਜੀ। ਤੇ ਗੁਰੀਮਾਨ ਜੀ ਕਹਿੰਦੇ ਸੈਣੀ ਸਾਹਿਬ ਜੀ ਸਟ੍ਰਾਈਕ ਸਟਿਲ ਕੰਟੀਨਿਊ, ਚਲਦੀ ਪਈ ਜਾਂ ਓਵਰ ਹੋ ਗਈ? ਉਹ ਓਵਰ ਹੋ ਗਈ ਜੀ, ਹਾਂਜੀ, ਵਕੀਲਾਂ ਦੀ ਸਟ੍ਰਾਈਕ ਤਾਂ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਖਤਮ ਹੋ ਚੁੱਕੀ ਜੀ ਗੁਰੀਮਾਨ ਜੀ। ਤੇ ਗੁਰੀ ਜੀ ਕਹਿੰਦੇ ਆ ਗੁੱਡ ਜੀ ਗੁੱਡ, ਸਹਿਮਤੀ ਬਾਰੇ ਤੁਹਾਡੇ ਕੋਲੋਂ ਫੋਨ ਉੱਤੇ ਜਾਣਕਾਰੀ ਲਵਾਂਗੇ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਾਡੇ ਮਦਰ ਸਤਿ ਸ੍ਰੀ ਅਕਾਲ ਕਹਿੰਦੇ ਆ। ਮੁਹੰਮਦ ਜੀ ਲਿਖਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਚੱਲ ਰਹੀ ਹੈ ਤੇ ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਮੁਹੰਮਦ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਤੂਤ ਬੜਾ ਦਰਸ਼ਨੀ ਜਵਾਨ ਸੀ, ਨਸ਼ਿਆਂ ਦੀ ਦਲਦਲ ਨੇ ਨਿਗਲ ਲਿਆ ਜੀ ਉਹ। ਤੇ ਗੁਰੀਮਾਨ ਜੀ ਕਹਿੰਦੇ ਆ ਬਿਲਕੁਲ ਔਜਲਾ ਬਾਈ ਜੀ। ਤੇ ਗੁਰੀ ਜੀ ਕਹਿੰਦੇ ਆ ਮੈਥ ਅਤੇ ਪੇਥਾਮੈਨ ਜਿਹੜੀ ਹੈ ਬੜੀ ਖਤਰਨਾਕ ਹੈ, ਇਹ ਹਾਥੀ ਤੱਕ ਨੂੰ ਢੇਰ ਕਰ ਸਕਦੀ ਹੈ, ਪਸ਼ੂਆਂ ਨੂੰ ਬੇਹੋਸ਼ ਕਰਨ ਦੇ ਲਈ ਵਰਤੋਂ ਕੀਤੀ ਜਾਂਦੀ ਹੈ ਜੀ ਇਹਦੀ। ਬਿਲਕੁਲ ਜੀ, ਇਨਸਾਨ ਦੇ ਲਈ ਇਹਦੀ ਪਰਮਿਸ਼ਨ ਨਹੀਂ ਹੈ, ਪਰ ਫਿਰ ਵੀ ਜਿਹੜਾ ਇਹਦਾ ਵਰਤੋਂ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ। ਗੁਰੀ ਜੀ ਕਹਿੰਦੇ ਬਿਲਕੁਲ ਭਾਰਤ ਜੀ, ਡੈਥ ਉਸੇ ਕਰਕੇ ਬਹੁਤ ਕਬੱਡੀ ਖਿਡਾਰੀਆਂ ਦੀ ਹੋਈ ਹੈ ਤੇ ਐਕਸਟਰਾ ਪਾਵਰ ਦੇ ਲਈ ਟੀਕਾ ਲਾ ਲੈਂਦੇ ਆ ਤੇ ਪਰ ਸਰੀਰ ਉਸ ਟੀਕੇ ਦੇ ਲਈ ਨਹੀਂ ਬਣਿਆ ਹੁੰਦਾ। ਬਾਅਦ ਦੇ ਵਿੱਚ ਬੰਦੇ ਦੀ ਜਿਹੜੀ ਹੈ ਦਿਮਾਗ ਦੀ ਨਾੜੀ ਫਟ ਜਾਂਦੀ ਹੈ, ਕਿਸੇ ਦਾ ਦਿਲ ਜੀ ਤੇ ਫਟ ਜਾਂਦਾ ਹੈ ਜੀ। ਤੇ ਅੱਗੇ ਲਿਖਦੇ ਨੇ ਮੈਡੀਸਨ ਤਾਂ ਇਲਾਜ ਦੇ ਲਈ ਬਣਾਈ ਗਈ ਸੀ ਪਰ ਹੁਣ ਤਾਂ ਨਸ਼ੇ ਨੂੰ ਕਾਲਾ ਧੰਦਾ ਬਣ ਗਿਆ ਤੇ ਕਮਾਈ ਦੇ ਲਈ ਹਰ ਬੰਦਾ ਫਾਰਮੈਸੀ ਜਿਹੜੀ ਹੈ ਉਹਦੀ ਦੁਕਾਨਾਂ ਖੋਲ੍ਹ ਕਮਾਈ ਕੀਤੀ ਜਾਂਦੀ ਹੈ ਜੀ। ਬਿਲਕੁਲ ਸਹੀ ਸੈਣੀ ਸਾਹਿਬ, ਗੈਸ ਕਰਕੇ ਦਰਦ ਹੁੰਦਾ ਹੈ, ਪ੍ਰਾਈਵੇਟ ਇੰਸ਼ੋਰੈਂਸ ਦੇ ਚੱਕਰ ਦੇ ਵਿੱਚ ਬੰਦਾ ਪਾੜ ਦਿੰਦੇ ਹੈ।
ਅੱਗੇ ਕਹਿੰਦੇ ਨੇ ਸੈਣੀ ਸਾਹਿਬ ਹਰਬਲ ਨਸ਼ਾ ਕਿਹੜਾ ਹੁੰਦਾ ਜੀ, ਗੁਰੂ ਮਾਨ ਬਾਈ ਜੀ ਕਹਿੰਦੇ ਆ ਤੇ ਓਕੇ ਓਕੇ ਕਹਿੰਦੇ ਪੋਪੀ ਦੀ ਕਹਿੰਦੇ ਖੇਤੀ ਕਹਿੰਦੇ ਉਹਦੀ ਖੇਤੀ ਜਿਹੜੀ ਹੈ ਬਿਲਕੁਲ ਜੀ ਤੇ ਬਿਲਕੁਲ ਸਮੈਕ ਦੇ ਨਾਲ ਮੌਤ ਦੀ ਗਿਣਤੀ 10 ਦੇ ਵਿੱਚੋਂ 2% ਸੀ ਤੇ ਪਰ ਚਿੱਟਾ ਤਾਂ ਕਹਿੰਦੇ 10 ਦੇ ਵਿੱਚੋਂ 9 ਮਾਰ ਦਿੰਦਾ ਹੈ ਤੇ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਸੀਂ ਕਿਹੜਾ ਨਸ਼ੇ ਨੂੰ ਜਿਹੜਾ ਵਧੀਆ ਸਮਝਦੇ ਹੋ ਆਪਾਂ ਸਵਾਲ ਕਰ ਲਿਆ ਸੀ ਤੇ ਮੁਹੰਮਦ ਜੀ ਕਹਿੰਦੇ ਜੀ ਸ਼ੁਕਰੀਆ ਜੀ ਤੇ ਸਤਿ ਸ੍ਰੀ ਅਕਾਲ ਜੀ ਸਿਕੰਦਰ ਜੀ ਔਜਲਾ ਸਾਹਿਬ ਕਹਿੰਦੇ ਆ ਖਾਧੀ ਬਿਨਾਂ ਖੁੱਲਦੇ ਨਾ ਹੱਡ ਰਾਤੀ ਪੀਤਿਆਂ ਬਿਨਾਂ ਨਾ ਘੁੱਟ ਸਰਦਾ ਜੋੜਾਂ ਦੇ ਵਿੱਚ ਵਹਿ ਗਿਆ ਤੇਲੂ ਰਾਮ ਦੀ ਹੱਟੀ ਦਾ ਜਰਦਾ ਗੁਰੂ ਜੀ ਕਹਿੰਦੇ ਆ ਕਿ ਔਜਲਾ ਜੀ ਨਸ਼ਾ ਕੋਈ ਵੀ ਵਧੀਆ ਨਹੀਂ ਹੈ ਪਰ ਜਿਹੜੇ ਕਰਦੇ ਨੇ ਉਹਨਾਂ ਦੇ ਲਈ ਪੋਪੀ ਅਤੇ ਵਿਡ ਕਿਸੇ ਹੱਦ ਤੱਕ ਠੀਕ ਨੇ ਘੱਟੋ ਘੱਟ ਜਿਉਂਦੇ ਤਾਂ ਰਹਿਣਗੇ ਨੌਜਵਾਨਾਂ ਦੀ ਮੌਤ ਦੀ ਦਰ ਜਿਹੜੀ ਹੈ ਤਾਂ ਘਟੇਗੀ ਮੁਹੰਮਦ ਜੀ ਨੂੰ ਗੁਰੂ ਜੀ ਸਤਿ ਸ੍ਰੀ ਅਕਾਲ ਭੇਜਦੇ ਆ ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਰਾਜਨ ਜੀ ਤੇ ਮੈਂ ਕਹਿੰਦੇ ਆਪਣਾ ਗੁਰੂ ਜੀ ਕਹਿੰਦੇ ਆ ਹੋਸਪਿਟਲ ਦੀ ਇੰਸ਼ੋਰੈਂਸ ਨੂੰ ਲੈ ਕੇ ਤੇ ਨਸ਼ਿਆਂ ਨੂੰ ਲੈ ਕੇ ਵਿਚਾਰ ਸਾਂਝੇ ਕਰਨੇ ਆ ਜੀ ਬਿਲਕੁਲ ਕਰਕੇ ਗਏ ਨੇ ਵਧੀਆ ਕੀਤੇ ਆ ਆਪਣੇ ਗੁਰੂ ਜੀ ਨੇ ਮੁਹੰਮਦ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਗੁਰੂ ਮਾਨ ਜੀ ਤੇ ਗੁਰੂ ਜੀ ਕਹਿੰਦੇ ਆ ਬਿਲਕੁਲ ਬਹੁਤ ਹੀ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਸੰਧਵਾਂ ਸਾਹਿਬ ਨੇ ਸਿੱਖ ਹੋ ਕੇ ਆਪ ਜੀ ਦਾੜੇ ਬਾਰੇ ਮਾੜਾ ਬੋਲਦੇ ਨੇ ਉਹਨਾਂ ਦੀ ਮਾਨਸਿਕਤਾ ਤਾਂ ਇਹੋ ਗੱਲ ਨੂੰ ਲੈ ਕੇ ਬਿਆਨ ਹੁੰਦੀ ਹੈ ਜੀ ਔਜਲਾ ਸਾਹਿਬ ਕਹਿੰਦੇ ਗੁਰੂ ਜੀ ਮੈਂ ਤਾਂ ਰਾਜਨ ਜੀ ਤੋਂ ਇੱਕ ਵਕੀਲ ਹੋਣ ਦੇ ਨਾਤੇ ਪੁੱਛਿਆ ਜੀ ਗੁਰੂ ਜੀ ਕਹਿੰਦੇ ਔਜਲਾ ਸਾਹਿਬ ਹੱਸ ਰਹੇ ਨੇ ਨਾਲ ਤੇ ਔਜਲਾ ਜੀ ਤੁਸੀਂ ਵੱਡੇ ਆ ਪੁੱਛ ਸਕਦੇ ਆ ਕਹਿੰਦੇ ਗੁਰੂ ਜੀ ਤੇ ਬਿਲਕੁਲ ਸੈਣੀ ਜੀ ਨਸ਼ਾ ਪਰਮਾਤਮਾ ਦੇ ਨਾਮ ਦਾ ਹੋਣਾ ਚਾਹੀਦਾ ਜੀ ਜਿਹਦੇ ਨਾਲ ਰੂਹ ਤਾਜ਼ੀ ਰਹਿੰਦੀ ਹੈ ਤੇ ਦਿਮਾਗ ਰੱਬ ਦੇ ਨਾਲ ਜੁੜਿਆ ਰਹਿੰਦਾ ਹੈ ਜੀ ਅੱਗੇ ਲਿਖਦੇ ਨੇ ਸੈਣੀ ਸਾਹਿਬ ਬਹੁਤ ਸੋਹਣੀ ਗੱਲ ਕਰਦੇ ਆ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਹਰ ਗੱਲ ਨੂੰ ਐਕਸਪਲੇਨ ਕਰਦੇ ਆ ਤੇ ਹਰ ਵੱਡੇ ਵੀਰ ਦੇ ਕੋਲੋਂ ਕੁਝ ਨਾ ਕੁਝ ਸਾਨੂੰ ਸਿੱਖਣੇ ਨੂੰ ਮਿਲਦਾ ਹੈ ਜੀ ਬਿਲਕੁਲ ਜੀ ਬਹੁਤ ਵਧੀਆ ਐਪਰੀਸ਼ੀਏਟ ਕਰਦੇ ਸਾਰੇ ਦੋਸਤ ਉਹਨਾਂ ਨੂੰ ਜੀ ਸ਼ੁਕਰੀਆ ਗੁਰੂ ਜੀ ਤੁਹਾਡਾ ਵੀ ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ ਤੇ ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਜੀ ਕਹਿੰਦੇ ਸ਼ੁਕਰੀਆ ਮੁਹੰਮਦ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਬਹੁਤ ਕੀਮਤੀ ਗੱਲਾਂ ਜੀ ਵੀਰ ਗੁਰੂ ਮਾਨ ਜੀ ਦੀਆਂ ਵੀ ਤੇ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਸ਼ੁਕਰੀਆ ਕਹਿੰਦੇ ਨੇ ਗੁਰੂ ਜੀ ਤੇ ਐਪਰੀਸ਼ੀਏਟ ਕਰਨ ਦੇ ਲਈ ਬਿਲਕੁਲ ਔਜਲਾ ਜੀ ਦੇਸੀ ਦਵਾਈਆਂ ਵਾਲੇ ਦੇਸੀ ਦਵਾਈਆਂ ਵੀ ਬਣਾਉਂਦੇ ਨੇ ਜੀ ਗੁਰੂ ਮਾਨ ਜੀ ਕਹਿੰਦੇ ਆ ਤੇ ਨਸ਼ਾ ਈਜ਼ਲੀ ਪ੍ਰੋਵਾਈਡ ਕਰ ਦਿੱਤਾ ਨਸ਼ੇ ਕਰਨ ਵਾਲੇ ਸੋਖੇ ਵੱਲ ਨੂੰ ਭੱਜਦਾ ਹੈ ਕਹਿੰਦਾ ਜੀ ਆਪਣੇ ਗੁਰੂ ਜੀ ਕਹਿੰਦੇ ਆ ਸੋਖੇ ਮਤਲਬ ਕਿ ਜਿੱਥੋਂ ਮਿਲ ਸਕਦਾ ਜਾਂ ਸਸਤਾ ਹੈ ਜਾਂ ਉਹਨੂੰ ਖਰੀਦਦੇ ਆ ਮੁਕੱਦਰ ਜੀ ਬੜੇ ਲੇਟ ਜੁੜੇ ਨੇ ਸਤਿ ਸ੍ਰੀ ਅਕਾਲ ਪਿਆਰਿਓ ਕਹਿੰਦੇ ਆ ਤੇ ਗੁਰੂ ਜੀ ਕਹਿੰਦੇ ਆ ਮੁਕੱਦਰ ਔਜਲਾ ਜੀ ਵੀਰ ਜੀ ਸਤਿ ਸ੍ਰੀ ਅਕਾਲ ਤੇ ਮੁਕੱਦਰ ਜੀ ਨੇ ਉਹੀ ਪੈਗ ਖੜਕਾ ਦਿੱਤੇ ਆ ਦੋ ਕਹਿੰਦੇ ਨਸ਼ਾ ਸ਼ਰਾਬ ਮੇ ਹੋਤਾ ਤੋ ਨਾਚਤੀ ਬੋਤਲ ਕਹਿੰਦੇ ਜੀ ਕਿਆ ਬਾਤ ਹੈ ਜੀ ਬੰਦਿਆਂ ਨੂੰ ਨੱਚਣ ਲਾ ਦਿੰਦੀ ਹੈ ਮੁਕੱਦਰ ਜੀ ਤੇ ਗੁਰੂ ਮਾਨ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ ਮੁਕੱਦਰ ਜੀ ਨੇ ਤੇ ਗੁਰੂ ਜੀ ਕਹਿੰਦੇ ਬਿਲਕੁਲ ਬਾਈ ਸ਼ਰਾਬ ਨਸ਼ਾ ਤਾਂ ਹੈਗਾ ਪਰ ਜਦੋਂ 2 ਪੈਗ ਲਾ ਕੇ ਰੋਟੀ ਖਾ ਕੇ ਸੌਂ ਜਾਂਦਾ ਉਹ ਦਵਾਈ ਹੈ ਤੇ ਜਦੋਂ ਓਵਰ ਪੀ ਕੇ ਐਕਸੀਡੈਂਟ ਕਰਨੇ ਹੈ ਤਾਂ ਕਹਿੰਦੇ ਗੋਲੀਆਂ ਚਲਾਉਣੀਆਂ ਕਿਸੇ ਦਾ ਨੁਕਸਾਨ ਕਰਨਾ ਉਦੋਂ ਇਹ ਸ਼ਰਾਬ ਮਾੜੀ ਹੋ ਜਾਂਦੀ ਹੈ ਤੇ ਗੁਰੂ ਮਾਨ ਜੀ ਕਹਿੰਦੇ ਆ ਬੰਦੇ ਦੇ ਆਪਣੇ ਉੱਪਰ ਨਿਰਭਰ ਕਰਦਾ ਹੈ ਵਰਤੋਂ ਇਹਦੀ ਕਿਸ ਤਰ੍ਹਾਂ ਕਰਦੇ ਨੇ ਤੇ ਬਹੁਤ ਸੋਹਣਾ ਗਾਇਆ ਜੀ ਗੁਰੂ ਮਾਨ ਜੀ ਪਸੰਦ ਕਰਦੇ ਮੁਹੰਮਦ ਜੀ ਦੀ ਗੱਲ ਨੂੰ ਤੇ ਮੁਕੱਦਰ ਜੀ ਦਾ ਬਿਲਕੁਲ ਗੁਰੂ ਮਾਨ ਜੀ ਤੇ ਸ਼ੁਕਰੀਆ ਕਰਦੇ ਨੇ ਆਪਣੇ ਮੁਹੰਮਦ ਜੀ ਤੇ ਥੈਂਕ ਯੂ ਕਰਦੇ ਨੇ ਸਭ ਦੋਸਤਾਂ ਦਾ ਤੇ ਗੁਰੂ ਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਜੀ ਤੇ ਫਿਰ ਆਪਾਂ ਇਜਾਜ਼ਤ ਵੱਲ ਨੂੰ ਵੱਧਦੇ ਹਾਂ ਹੁਣ ਕਹਿੰਦੇ ਨੇ ਭਾਰਜਵੀਰ ਜੀ ਭਾਰਤ ਤਾਂ ਮੰਨਦਾ ਹੀ ਨਹੀਂ ਕਿ ਚੀਨ ਅੰਦਰ ਵੜ ਰਿਹਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਨਾ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮੰਨਦੇ ਨੇ ਤੇ ਹੁਣ ਬਿਆਨ ਪਤਾ ਨਹੀਂ ਕਿਵੇਂ ਦੇ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਜੀ ਦੇਖ ਲਿਓ ਚੀਨ ਦੇ ਨਾਲ ਪੇਚਾ ਭਾਰਤ ਦਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੀ ਪਵੇਗਾ ਤੇ ਮੋਦੀ ਦੀ ਅਮਰੀਕਾ ਦੀ ਕੀਤੀ ਜਾ ਰਹੀ ਚਮਚਾਗਿਰੀ ਨੇ ਇਹੋ ਹੀ ਰੰਗ ਲੈ ਕੇ ਆਉਣਾ ਸੀ ਜੋ ਅਡਾਨੀ ਨੂੰ ਬਰੀਕ ਕਰ ਦਿੱਤਾ ਜੀ ਮੋਦੀ ਅੱਜ ਅਮਰੀਕਾ ਦਾ ਖਹਿੜਾ ਛੱਡੇ ਤੇ ਅਡਾਨੀ ਉੱਤੇ ਦੁਬਾਰਾ ਕੇਸ ਚੱਲ ਪਵੇਗਾ ਜੀ
ਤੇ ਈਰਾਨ ਨੇ ਸਦਾਮ ਦੇ ਹੁੰਦੇ ਪਹਿਲਾਂ ਵੀ ਅਰਬ ਦੇ ਦੇਸ਼ਾਂ ਨੂੰ ਤੇ ਅਮਰੀਕਾ ਨੂੰ ਆਪਣਾ ਲੋਹਾ ਜਿਹੜਾ ਵਿਖਾਇਆ ਸੀਗਾ, ਭਾਵੇਂ ਬਾਅਦ ਦੇ ਵਿੱਚ ਉਸ ਨੂੰ ਅਮਰੀਕਾ ਨੇ ਫਾਂਸੀ ਦੇ ਦਿੱਤੀ ਸੀ, ਪਰ ਈਰਾਨ ਨੇ ਦੁਬਾਰਾ ਅਮਰੀਕਾ ਨੂੰ ਜਿਹੜਾ ਆਪਣਾ ਲੋਹਾ ਵਿਖਾਇਆ ਜੀ। ਬਿਲਕੁਲ ਜੀ, ਬਿਲਕੁਲ ਦਿਖਾਇਆ ਜੀ, ਦਰੁਸਤ ਫਰਮਾਇਆ ਤੁਸੀਂ। ਗੁਰੂ ਜੀ ਕਹਿੰਦੇ ਚਲੋ ਇਹਨਾਂ ਨੂੰ ਭਾਰੀ ਪੈ ਗਿਆ ਨਾ ਜੀ, ਇਹਨਾਂ ਨੇ ਹੀ ਉਹ ਸਾਰਾ ਸਿਸਟਮ ਉੱਥੇ ਸ਼ੁਰੂ ਕਰਵਾਇਆ ਸੀ ਤੇ ਇਹਨਾਂ ਦੇ ਹੁਣ ਉਲਟਾ ਪੈ ਗਿਆ ਜੀ, ਉਹ ਕਾਬੂ 'ਚ ਨਹੀਂ ਆਉਂਦੇ। ਚਲੋ ਕਹਿੰਦੇ ਗਲਤ ਨੂੰ ਬਾਹਰ ਕਰਨਾ ਚਾਹੀਦਾ ਜੀ, ਪਰ ਇੱਕ ਗੱਲ ਸਾਫ਼ ਹੋ ਗਈ ਹੈ ਕਿ ਭਾਰਤ ਪੰਜਾਬ ਤੋਂ ਗਏ ਮੁੰਡੇ ਕੁੜੀਆਂ ਨੂੰ ਯੂਰਪ ਦੇ ਵਿੱਚ ਪੱਕਾ ਹੋਣ ਦੇ ਲਈ ਲੰਮੇ ਸਮੇਂ ਦੇ ਲਈ ਆਪਣੀ ਪ੍ਰੀਖਿਆ ਦੇਣੀ ਪਵੇਗੀ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਚੱਲਣਾ ਪਏ। ਬਿਲਕੁਲ ਜੀ, ਇੱਥੇ ਬਹੁਤ ਕਾਨੂੰਨ ਸਖ਼ਤ ਨੇ ਜੀ ਇਹਨਾਂ ਮੁਲਕਾਂ ਦੇ, ਯੂਰਪ ਤੇ ਸਕੈਂਡੀਨੇਵੀਆ ਦੇ ਤਾਂ ਹੋਰ, ਡੈਨਮਾਰਕ ਜਾਂ ਨਾਰਵੇ, ਸਵੀਡਨ, ਫਿਨਲੈਂਡ, ਇਹਨਾਂ ਮੁਲਕਾਂ ਦੇ ਹੋਰ ਵੀ ਸਖ਼ਤ ਨੇ। ਅੱਗੇ ਕਹਿੰਦੇ ਨੇ ਗੁਰੂ ਜੀ ਕਿ ਸੋਰੀ ਜੀ ਉੱਪਰ ਥੱਲੇ ਹੋ ਗਏ ਤੇ ਆਖਰੀ ਕਮੈਂਟਾਂ ਵੱਲ ਵੱਧਦੇ ਹਾਂ। ਕਹਿੰਦੇ ਨੇ ਗੁਰੀਮਾਨ ਜੀ ਕਿ ਭੁਪਿੰਦਰ ਭਾਰਤ ਜੀ ਸੋਰੀ ਰਜਿੰਦਰ ਜੀਰਾ ਜੀ ਦੇ ਸੁਨੇਹੇ ਨੇ, ਕਹਿੰਦੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਵੱਲੋਂ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਨੇ ਜੀਰਾ ਸਾਹਿਬ ਲੇਟ ਹੋ ਜਾਂਦੇ ਹੋ ਅੱਜ ਕੱਲ੍ਹ, ਕੀ ਗੱਲ ਹੋ ਗਈ। ਮੁਹੰਮਦ ਜੀ ਕਹਿੰਦੇ ਆ ਦੁਆਬਾ ਲਾਈਵ ਖੂਬਸੂਰਤ ਲਾਈਵ ਜੀ, ਸ਼ੁਕਰੀਆ ਜੀ। ਤੇ ਗੁਰੂ ਜੀ ਕਹਿੰਦੇ ਇਸਰੋ ਆਪਣਾ ਲੋਹਾ ਲਗਾਤਾਰ ਦੁਨੀਆਂ ਨੂੰ ਮਨਾ ਰਿਹਾ ਜੀ, ਨੌਜਵਾਨ ਬਹੁਤ ਵਧੀਆ ਕਰ ਰਿਹਾ। ਤੇ ਰਜਿੰਦਰ ਕੁਮਾਰ ਜੀ, ਬਖਸ਼ੀ ਜੀ, ਸੱਚੀ ਸਾਰੇ ਵੀਰ ਦੁਆਬਾ ਰੇਡੀਓ ਵਾਲੇ ਬੜੇ ਸੋਹਣਾ ਪ੍ਰੋਗਰਾਮ ਕਰ ਰਿਹਾ ਜੀ, ਸ਼ੁਕਰੀਆ ਬਾਈ ਜੀ, ਧੰਨਵਾਦ ਜੀ ਐਪਰੀਸ਼ੀਏਟ ਕਰਨ ਲਈ। ਤੇ ਮੁਹੰਮਦ ਜੀ ਆਖਰ ਚ ਲਿਖਦੇ ਦੁਆਬਾ ਰੇਡੀਓ ਲਾਈਵ ਹਮੇਸ਼ਾ ਜਿੰਦਾਬਾਦ ਜੀ। ਸ਼ੁਕਰੀਆ ਬਹੁਤ ਬਹੁਤ ਸਾਰੇ ਦੋਸਤਾਂ ਦਾ, ਜੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ, ਯੂਟਿਊਬ ਦੇ ਉੱਤੇ, ਜਿੱਥੋਂ ਕਿਤੋਂ ਵੀ ਤੁਸੀਂ ਜੁੜੇ ਹੋ, ਬਹੁਤ ਬਹੁਤ ਸ਼ੁਕਰੀਆ। ਚੰਗਾ ਲੱਗਿਆ ਉਹ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਦੋਸਤੋ ਇਹੀ ਬੇਨਤੀ ਹੈ, ਯੂਟਿਊਬ ਨੂੰ ਸਬਸਕ੍ਰਾਈਬ ਕਰ ਲਓ ਤੇ ਦੋਸਤਾਂ ਮਿੱਤਰਾਂ ਨੂੰ ਕਰਾਓ ਤੇ ਨਾਲ ਜੁੜੋ ਹੋਰ, ਤੇ ਆਪਣਾ ਪਰਿਵਾਰ ਹੌਲੀ ਹੌਲੀ ਵੱਡਾ ਹੋਵੇ। ਤੇ ਕਿਸੇ ਦੇ ਨਾਲ ਕੋਈ ਵਾਧੂ ਗੱਲਬਾਤ ਉੱਪਰ ਥੱਲੇ ਕਰ ਗਏ ਹੋਈਏ ਤੇ ਮਾਫ਼ੀ ਚਾਹਵਾਂਗੇ, ਗੁਸਤਾਖੀ ਮਾਫ਼। ਤੇ ਮੈਨੂੰ ਦਿਓ ਇਜਾਜ਼ਤ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਕੋਸ਼ਿਸ਼ ਰਹੇਗੀ ਕਿ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਆਈਏ ਤੇ ਉਹਦੇ ਉੱਤੇ ਗੱਲਬਾਤ ਕਰਾਂਗੇ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਫਿਰ ਹੋਵੇਗੀ ਮੁਲਾਕਾਤ, ਭਾਰਤੀ ਸਮਾਂ 9:30 ਵਜੇ। ਸਤਿ ਸ੍ਰੀ ਅਕਾਲ ਜੀ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ। ਸੋਮਵਾਰ ਦਾ ਦਿਹਾੜਾ ਤੇ 10 ਅਗਸਤ ਦਾ ਦਿਨ ਹੈ, ਜਿਸ ਦੇ ਵਿੱਚ ਗੱਲਾਂ ਬਾਤਾਂ ਵੀ ਕਰਾਂਗੇ ਖੁੱਲੀਆਂ, ਤੇ ਨਾਲ ਨਾਲ ਕੁਝ ਮੁੱਦੇ ਨੇ ਪੰਜਾਬ ਦੇ, ਕੁਝ ਅਮਰੀਕਾ ਦੇ ਤੇ ਇਸੇ ਤਰ੍ਹਾਂ ਦੁਨੀਆਦਾਰੀ ਦੀ ਵੀ ਗੱਲ ਸੁਣਾਵਾਂਗੇ। ਤੇ ਸਮਾਂ ਮਿਲਿਆ ਤੇ ਅੱਜ ਤੁਹਾਨੂੰ ਇੱਕ ਕਹਾਣੀ ਖੂਬਸੂਰਤ ਜ਼ਰੂਰ ਸੁਣਾਉਣ ਦੀ ਕੋਸ਼ਿਸ਼ ਰਹੇਗੀ ਨਾਲ ਨਾਲ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਾਂਗੇ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਥੱਲੇ ਯੂਟਿਊਬ ਦੇ ਉੱਤੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ, ਤੇ ਨਾਲ ਵਟਸਐਪ ਉੱਤੇ ਵੀ ਜਿਹੜਾ ਮੈਸੇਜ ਸਾਨੂੰ ਭੇਜ ਸਕਦੇ ਹੋ, +358 44 976 1919 ਵਟ ਸਟੂਡੀਓ ਦਾ ਨੰਬਰ ਹੈ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਵੀ ਆਪਣੇ ਵਿਚਾਰ, ਆਪਣੇ ਅੰਦਾਜ਼ ਤੇ ਤੁਸੀਂ ਸਾਂਝ ਜਿਹੜੀ ਹੈ ਪਾ ਸਕਦੇ ਹੋ ਵਿਚਾਰਾਂ ਦੀ, ਜਜ਼ਬਾਤਾਂ ਦੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1919 ਵਟ ਸਟੂਡੀਓ ਦਾ ਨੰਬਰ ਹੈ। ਕੁਝ ਸਮਾਂ ਗੱਲਾਂ ਬਾਤਾਂ ਜਿਹੜੀਆਂ ਨੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਉਸ ਤੋਂ ਬਾਅਦ 15-20 ਮਿੰਟ ਬਾਅਦ ਤੁਹਾਡੀਆਂ ਲਈ ਜਿਹੜੀਆਂ ਲਾਈਨਾਂ ਖੋਲ ਦਿੱਤੀਆਂ ਜਾਂਦੀਆਂ ਨੇ, ਜਿਸ ਦੇ ਵਿੱਚ ਆਪਣਾ ਵਿਚਾਰ ਵਟਾਂਦਰਾ ਤੁਸੀਂ ਕਰ ਸਕਦੇ ਹੋ। ਤੇ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ ਘੜੀਆਂ ਦੇ ਉੱਤੇ, ਇਸ ਵਕਤ ਸ਼ਾਮ ਦੇ 9:42 ਦਾ ਭਾਰਤ ਦੇ ਵਿੱਚ ਸਮਾਂ ਹੈ ਤੇ 7:12 ਫਿਨਲੈਂਡ ਦੇ ਹੋ ਗਏ ਨੇ ਸ਼ਾਮ ਦੇ। ਤੇ ਮੀਂਹ ਕਣੀ ਬਾਹਰ ਪੈ ਰਿਹਾ ਹੈ ਨਾਲ ਨਜ਼ਾਰੇ ਨਾਲ, ਮੌਸਮ ਬੜਾ ਸੁਹਾਵਣਾ, ਵਿੱਚੇ ਗਰਮੀ ਵਿੱਚੇ ਸਰਦੀ ਤੇ ਵਿੱਚੇ ਮੀਂਹ, ਸਾਰਾ ਕੁਝ ਚੱਲੀ ਜਾਂਦਾ ਹੈ। ਪਤਝੜ ਦਾ ਮੌਸਮ ਸੁਹਾਵਣਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੌਲੀ ਹੌਲੀ, ਤੇ ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰ ਰਿਹਾ ਹੈ। ਤੇ ਦੋਸਤੋ, ਇਸੇ ਤਰ੍ਹਾਂ ਨਾਲ ਦੀ ਨਾਲ ਤੁਹਾਡੇ ਸੁਣੇ ਹੀ ਆ ਰਹੇ ਨੇ ਆਪਣੇ ਰੋਕਿੰਗ ਵਰਲਡ ਬਾਈ ਜੀ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਮਾਲ ਸੁਰਿੰਦਰ ਜੀ US ਤੋਂ ਸਤਿ ਸ਼੍ਰੀ ਅਕਾਲ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਤੇ ਲਓ ਫਿਰ ਗੱਲਬਾਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ, ਅੱਜ ਦਾ ਵਿਚਾਰ ਕੀ ਕਹਿੰਦਾ ਹੈ, ਕਹਿੰਦੇ ਨੇ ਕਿ ਧਾਰਮਿਕ ਕੱਟੜਤਾ ਤੇ ਅੰਧ ਵਿਸ਼ਵਾਸ, ਅਫਵਾਹਾਂ ਤੇ ਲਾਈ ਲਗਤਾ, ਜਾਣੀ ਲਾਈ ਲੱਗ ਸਮਾਜ ਦੀ ਤਰੱਕੀ ਦੇ ਵਿੱਚ ਰੁਕਾਵਟਾਂ ਨੇ, ਜਿਨ੍ਹਾਂ ਦਾ ਹੱਲ ਸਿਰਫ ਵਿਗਿਆਨਕ ਸੋਚ ਅਪਣਾਉਣ ਦੇ ਉੱਤੇ, ਜਿਹੜਾ ਅਗਾਂਹ ਵਧੂ ਸਾਹਿਤ ਪੜ੍ਹਨ ਦੇ ਨਾਲ ਹੀ ਹੋ ਸਕਦਾ ਅੰਤ, ਨਹੀਂ ਤਾਂ ਫਿਰ ਉੱਥੇ ਦੇ ਉੱਥੇ ਖੜੇ ਰਹਿਣਗੇ। ਤੇ ਨਾਲ ਹੋਰ ਵੀ ਜਿਹੜੇ ਨੇ ਲੋਕ ਆਲੇ ਦੁਆਲਾ ਢਾਂਚਾ ਜਿਹੜਾ ਘੇਰਾ ਹੈ ਉਹਨੂੰ ਵੀ ਨਾਲ ਲੈ ਡੁੱਬਣਗੇ। ਅੱਜ ਦੇ ਦਿਹਾੜੇ ਦੇ ਉੱਤੇ 8 ਮਹੀਨੇ ਅਗਸਤ ਦੇ ਵਿੱਚ 10 ਤਰੀਕ ਨੂੰ 1894 ਨੂੰ ਪ੍ਰਸਿੱਧ ਕਿੱਸਾਕਾਰ ਬਾਬੂ ਰਜ਼ਬ ਅਲੀ ਸਾਹਿਬ ਦਾ ਜਨਮ ਦਿਹਾੜਾ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬੜੇ ਹੀ ਖੂਬਸੂਰਤ ਉਹਨਾਂ ਦੇ ਬੋਲ, ਕਿਹਾ ਵਿਰਸੇ ਵਿਰਾਸਤ ਦੇ ਉੱਤੇ ਉਹਨਾਂ ਦੇ ਜਿਹੜਾ ਕੰਮ ਹੈ ਜੀ, ਉਹਨੂੰ ਭੁੱਲਿਆ ਨਹੀਂ ਜਾ ਸਕਦਾ। 1929 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀ ਫਿਰੋਜ਼ਪੁਰ ਤੂੜੀ ਵਾਲੇ ਬਾਜ਼ਾਰ ਦੇ ਵਿੱਚ ਗੁਪਤ ਟਿਕਾਣਾ ਬਣਾ ਕੇ ਸਰਗਰਮੀਆਂ ਕਰਨ ਲੱਗ ਪਏ ਸੀ 1929 ਦੇ ਵਿੱਚ, ਤੇ 1938 ਦੇ ਵਿੱਚ ਬੱਬਰ ਕਰਤਾਰ ਸਿੰਘ ਕੀਰਤੀ ਨੂੰ ਬੰਬੇਲੀ ਸਾਕੇ ਦੇ ਗਦਾਰ ਅਨੂਪ ਸਿੰਘ ਨੂੰ ਕਤਲ ਕਰਨ ਦੇ ਦੋਸ਼ ਦੇ ਵਿੱਚ ਫਾਂਸੀ ਹੋ ਗਈ ਸੀ, ਤੇ 1938 ਦੇ ਵਿੱਚ ਬੱਬਰ ਗੁਰਦਿੱਤ ਸਿੰਘ ਦਲੇਰ ਮੰਡਾਲੀ ਨੂੰ ਵੀ ਜਲੰਧਰ ਦੇ ਵਿੱਚ ਫਾਂਸੀ ਹੋਈ। ਅੱਜ ਗੱਲ ਕਰਦੇ ਹਾਂ ਸ਼ੁਰੂਆਤ ਵੀਟੋ ਪਾਵਰ ਦੀ। ਵੀਟੋ ਪਾਵਰ ਅਸਲ 'ਚ ਹੈ ਕੀ ਹੈ? ਵੀਟੋ ਸ਼ਬਦ ਦਾ ਅਸਲ ਦੇ ਵਿੱਚ ਅਰਥ ਹੈ ਮੈਂ ਮਨਾਹੀ ਕਰਦਾ। ਜ਼ਿਆਦਾਤਰ ਅਮਰੀਕਾ ਜਿਹੜਾ ਵੀਟੋ ਕਰਦਾ ਆਉਂਦਾ ਹੈ, ਤੇ ਵੀਟੋ ਸ਼ਕਤੀ ਦੀ ਵਰਤੋਂ ਯੂਨੈਸਕੋ ਜਾਣੀ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰਾਂ ਦੇ ਦੁਆਰਾ ਕੀਤੀ ਜਾਂਦੀ ਹੈ, ਤੇ ਵੀਟੋ ਪਾਵਰ ਦੀ ਮਦਦ ਦੇ ਨਾਲ ਯੂਨੈਸਕੋ ਜਾਣੀ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਾਥੀ ਜਿਹੜੇ ਨੇ ਮੈਂਬਰ ਕਿਸੇ ਵੀ ਪ੍ਰਸਤਾਵ ਨੂੰ ਅਸਵੀਕਾਰ ਜਿਹੜਾ ਹੈ ਜਾਂ ਪਾਸ ਕਰ ਸਕਦੇ ਨੇ। ਵੀਟੋ ਪਾਵਰ ਨੂੰ ਜਿਹੜਾ ਨੈਗੇਟਿਵ ਜਾਣੀ ਕਿ ਨਕਾਰਾਤਮਕਤਾ ਵੋਟ ਵੀ ਜਿਹੜਾ ਕਿਹਾ ਜਾਂਦਾ ਹੈ। ਇਹ ਸ਼ਕਤੀ ਜਿਹੜੀ ਸੀ ਯੂਨੈਸਕੋ ਦੇ ਸਿਰਫ 5 ਮੈਂਬਰਾਂ ਕੋਲ ਹੀ ਹੈ। ਉਹ 5 ਮੈਂਬਰ ਜਿਹੜੇ ਨੇ ਸਥਾਈ ਮੈਂਬਰ ਨੇ ਇਹਦੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ, ਜੋ ਕਿ ਇਸ ਪ੍ਰਕਾਰ ਨੇ ਜਿਹੜੇ ਹੈਗੇ ਨੇ ਉਹਦੇ ਵਿੱਚ ਮੈਂਬਰ ਜਿਹਨਾਂ ਦੇ ਹੈ ਸੰਯੁਕਤ ਰਾਜ, ਰੂਸ, ਫਰਾਂਸ, ਚੀਨ ਤੇ ਯੂਨਾਈਟਿਡ ਕਿੰਗਡਮ। ਇਹ ਸਾਰੇ ਮੈਂਬਰਾਂ ਨੂੰ P5 ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ 15 ਮੈਂਬਰ ਨੇ ਤੇ ਭਾਰਤ ਤੇ ਜਪਾਨ 27 ਮੈਂਬਰ ਬਣਨ ਦੇ ਜਿਹੜਾ ਉਪਰਾਲੇ ਕਰ ਰਹੇ ਹੈ। ਯੂਨੈਸਕੋ ਦੇ ਵਿੱਚ ਕੁਝ ਗੈਰ ਮੈਂਬਰ ਵੀ ਜਿਹੜੇ ਸ਼ਾਮਲ ਨੇ, ਪਰ ਉਹ ਸਾਰੇ ਹੀ ਮੈਂਬਰ ਇਸ ਦੇ ਸਥਾਈ ਮੈਂਬਰ ਨਹੀਂ ਨੇ। ਇਹ ਸਾਰੇ ਮੈਂਬਰ ਸਿਰਫ 2 ਸਾਲਾਂ ਦੇ ਲਈ ਚੁਣੇ ਜਾਂਦੇ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰਾਂ ਨੇ ਹੁਣ ਤੱਕ 1946 ਤੋਂ 2022 ਤੱਕ ਲਗਭਗ 291 ਵਾਰ ਵਰਤੋਂ ਕੀਤੀ ਹੈ ਇਸ ਦੀ ਵੀਟੋ ਦੀ, ਤੇ ਜ਼ਿਆਦਾਤਰ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਗਈ ਹੈ। ਕਿਸੇ ਦੇਸ਼ ਨੇ ਕਿੰਨੀ ਵਾਰ ਵੀਟੋ ਪਾਵਰ ਦੀ ਵਰਤੋਂ ਕੀਤੀ ਹੈ, ਉਹਦੇ ਵਿੱਚ ਰੂਸ ਹੁਣ ਤੱਕ ਜਿਹੜਾ ਹੈ ਲਗਭਗ 141 ਵਾਰ ਵੀਟੋ ਪਾਵਰ ਕਰ ਚੁੱਕਿਆ ਹੈ, ਇਸਤੇਮਾਲ ਨੂੰ ਵੀਟੋ ਪਾਵਰ ਦਾ ਇਸਤੇਮਾਲ ਕਰ ਚੁੱਕਿਆ ਹੈ। ਤੇ 2011 ਤੋਂ ਬਾਅਦ ਦੇ ਕੁਝ ਸਾਲਾਂ ਦੇ ਵਿੱਚ ਰੂਸ ਨੇ ਲਗਭਗ 19 ਵਾਰ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੈ, ਜਿਸ ਦੇ ਵਿੱਚ ਰੂਸ ਨੇ ਇਸ ਸ਼ਕਤੀ ਦੀ ਵਰਤੋਂ 14 ਵਾਰ ਸੀਰੀਆ ਦੇ ਖਿਲਾਫ਼ ਕੀਤੀ, ਤੇ ਬਾਕੀ ਦੇ ਸਮੇਂ ਦੇ ਵਿੱਚ ਰੂਸ ਨੇ ਇਸ ਸ਼ਕਤੀ ਦੀ ਵਰਤੋਂ ਜਾਂ ਤਾਂ ਯੂਕਰੇਨ ਦੇ ਖਿਲਾਫ਼ ਕੀਤੀ ਹੈ ਜਾਂ ਫਿਰ 20 ਵਰ੍ਹੇਗੰਢ ਦੇ ਉੱਤੇ ਕੀਤੀ ਹੈ। ਸੇਰੇਬ੍ਰੇਨਿਕਾ ਵਿੱਚ ਕਤਲੇਆਮ ਤੇ ਇੱਕ ਵਾਰ ਜਰਮਨ ਦੇ ਵਿਰੁੱਧ ਅਤੇ ਇੱਕ ਵਾਰ ਫਿਰ ਵੈਨਜੁਏਲਾ ਦੇ ਵਿਰੁੱਧ ਦੇ ਵਿੱਚ ਰੂਸ ਨੇ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੈ। ਰੂਸ ਨੇ ਭਾਰਤ ਦੇ ਹੱਕ ਦੇ ਵਿੱਚ ਵੀਟੋ ਦੀ ਜਿਹੜੀ ਹੈ ਵਰਤੋਂ ਕੀਤੀ, ਤੇ ਦੂਸਰੇ ਨੰਬਰ ਦੇ ਉੱਤੇ ਹੁੰਦਾ ਅਮਰੀਕਾ। ਅਮਰੀਕਾ ਹੁਣ ਤੱਕ ਜਿਹੜਾ ਹੈ ਲਗਭਗ 83 ਵਾਰ ਵੀਟੋ ਪਾਵਰ ਦੀ ਜਿਹੜਾ ਵਰਤੋਂ ਕਰ ਚੁੱਕਿਆ, ਇਸਤੇਮਾਲ ਕਰ ਚੁੱਕਿਆ। ਅਮਰੀਕਾ ਨੇ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ 17 ਮਾਰਚ 1970 ਨੂੰ ਕੀਤੀ। 1970 ਤੋਂ US ਨੇ ਕਦੇ ਵੀ UNSC ਦੇ ਜਿਹੜਾ ਜਾਣੀ ਕਿ ਸੰਯੁਕਤ ਰਾਸ਼ਟਰ ਪ੍ਰੀਸ਼ਦ ਜਿਹੜਾ ਸਥਾਈ ਮੈਂਬਰ ਦੇ ਵਜੋਂ ਵੀਟੋ ਸ਼ਕਤੀ ਦੀ ਵਰਤੋਂ ਨਹੀਂ ਕੀਤੀ। 2011 ਤੋਂ ਬਾਅਦ ਅਮਰੀਕਾ ਨੇ ਅੱਜ ਤੱਕ ਸਿਰਫ 3 ਵਾਰ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੈ, ਤੇ ਉਸਨੇ ਉਹਨਾਂ 3 ਵੀਟੋ ਦੀ ਵਰਤੋਂ ਇਜ਼ਰਾਈਲ ਜਾਂ ਫਲਸਤੀਨ ਦੇ ਮੁੱਦਿਆਂ ਦੇ ਉੱਤੇ ਕੀਤੀ ਹੈ। ਯੂਨਾਈਟਿਡ ਕਿੰਗਡਮ ਜਿਹੜਾ ਤੀਸਰੇ ਨੰਬਰ ਤੇ ਹੈ, ਜਿਸ ਦੇ ਵਿੱਚ ਅੱਜ ਤੱਕ ਕਿੰਗਡਮ ਦੇ ਦੁਆਰਾ ਵੀਟੋ ਪਾਵਰ ਦੀ ਵਰਤੋਂ ਸਿਰਫ 30 ਵਾਰ ਕੀਤੀ ਗਈ। ਯੂਨਾਈਟਿਡ ਕਿੰਗਡਮ ਨੇ ਪਹਿਲੀ ਵਾਰ 30 ਅਕਤੂਬਰ 1956 ਨੂੰ ਵੀਟੋ ਪਾਵਰ ਦੀ ਵਰਤੋਂ ਕੀਤੀ, ਤੇ ਯੂਨਾਈਟਿਡ ਕਿੰਗਡਮ ਨੇ ਸੁਏਜ਼ ਸੰਕਟ ਜਿਹੜਾ ਸੀ, ਸੁਏਜ਼ ਨਹਿਰ ਜਿਹੜੀ ਹੈ, ਉਹਦੇ ਦੌਰਾਨ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ ਕੀਤੀ। ਚੌਥੇ ਨੰਬਰ ਦੇ ਉੱਤੇ ਹੁੰਦਾ ਫਰਾਂਸ। ਹੁਣ ਤੱਕ ਦੀ ਜਿਹੜਾ ਚੀਨ ਨੇ ਫਰਾਂਸ ਨੇ ਦੁਆਰਾ 18 ਵਾਰ ਵੀਟੋ ਪਾਵਰ ਦੀ ਵਰਤੋਂ ਕੀਤੀ ਹੈ। ਪਹਿਲੀ ਵੀਟੋ ਸ਼ਕਤੀ 26 ਜੂਨ 1946 ਨੂੰ ਹੋਈ ਸੀ, ਜਦੋਂ ਸਪੈਨਿਸ਼ ਸਵਾਲ ਦੇ ਸੰਬੰਧ ਦੇ ਵਿੱਚ ਵਰਤੀ ਗਈ ਸੀ। ਚੀਨ 5ਵੇਂ ਨੰਬਰ ਦੇ ਉੱਤੇ ਹੈ ਜਿਹਨੇ ਵੀਟੋ ਪਾਵਰ ਦੀ ਵਰਤੋਂ ਸਿਰਫ 16 ਵਾਰ ਕੀਤੀ ਹੈ, ਤੇ ਚੀਨ ਨੇ 14 ਦਸੰਬਰ 1955 ਨੂੰ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ ਕੀਤੀ। ਚੀਨ ਨੇ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ ਚੀਨ ਦੇ ਗਣਰਾਜ ਦੇ ਦੌਰਾਨ ਕੀਤੀ ਸੀ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਜਿਹੜੀ ਹੈ, ਇਸ ਦੇ ਨਾਲ ਪੂਰੀ ਦੁਨੀਆਂ ਦੇ ਵਿੱਚ ਡਰ ਦਾ ਮਾਹੌਲ ਹੈ ਕਿਤੇ ਤੀਜਾ ਵਿਸ਼ਵ ਯੁੱਧ ਨਾ ਛੱਡ ਜਾਵੇ, ਪਰ ਇਹ ਜੰਗ ਕਦੋਂ ਖਤਮ ਹੋਵੇਗੀ ਇਹ ਕੋਈ ਹਲੇ ਜਾਣਦਾ ਨਹੀਂ ਹੈ। ਇਸ ਦੇ ਕਾਰਨ ਹੀ 25 ਫਰਵਰੀ 2022 ਨੂੰ ਰੂਸ ਜਿਹੜਾ ਹੈ UNSC ਨੇ ਆਪਣੇ ਪ੍ਰਸਤਾਵ ਦਾ ਵਿੱਚ ਕਿਹਾ ਸੀ ਕਿ ਯੂਕਰੇਨ ਤੇ ਆਪਣੀ ਤਾਕਤ ਦਾ ਜਿਹੜਾ ਪ੍ਰਦਰਸ਼ਨ ਬੰਦ ਕਰੋ, ਪਰ ਇਸ ਦੇ ਖਿਲਾਫ਼ ਰੂਸ ਨੇ ਵੀਟੋ ਪਾਵਰ ਦਾ ਇਸਤੇਮਾਲ ਜਿਹੜਾ ਕੀਤਾ। ਇਹ ਦੋਸਤੋ ਵੀਟੋ ਪਾਵਰ ਦੀ ਜਿਹੜੀ ਸ਼ਕਤੀ, ਤੇ ਅੱਗੇ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਤੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਦੁਨੀਆਦਾਰੀ ਦੇ ਹਾਲਾਤ ਕੀ ਨੇ ਉਹਨਾਂ ਦੀ ਗੱਲ ਕਰਦੇ ਹਾਂ, ਤੇ 15 ਮਿੰਟ ਤੱਕ 20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣਗੀਆਂ, ਜਿਸ ਦੇ ਵਿੱਚ ਤੁਸੀਂ ਵੀ ਜਿਹੜਾ ਆਪਣਾ ਇਜ਼ਹਾਰ ਕਰ ਸਕਦੇ ਹੋ ਗੱਲਾਂ ਬਾਤਾਂ ਦਾ। ਤੇ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ ਅੱਜ ਦੇ ਦਿਨਾਂ ਦੇ ਵਿੱਚ, ਜਿਵੇਂ ਕਿ ਹਵਾਰਾ ਨੂੰ ਪਿਛਲੇ ਹਫ਼ਤੇ ਤੋਂ ਜਿਹੜਾ ਕਾਫ਼ੀ ਵਿਸ਼ਾ ਜਿਹੜਾ ਗੰਭੀਰ ਵੀ ਹੈ, ਤੇ ਵਿਸ਼ਾ ਚਰਚਾ ਦਾ ਵਿਸ਼ਾ ਜਿਹੜਾ ਉਹ ਬਣ ਗਿਆ, ਕਾਫ਼ੀ ਚਰਚਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਈ ਹੈ। ਸਵਾਲ ਇਹ ਖੜਾ ਹੁੰਦਾ ਹੈ ਕਿ ਹਵਾਰਾ ਨੂੰ ਪੈਰੋਲ ਮਿਲੂਗੀ ਕਿ ਨਹੀਂ ਮਿਲੂਗੀ, ਕਿਉਂਕਿ ਅੱਜ ਆਖਰੀ ਮੀਟਿੰਗ ਸੀ, ਪਰ ਪਤਾ ਨਹੀਂ ਉਹ ਕਿਹਦੇ ਨਾਲ ਹੋਈ ਹੈ ਕਿ ਨਹੀਂ ਹੋਈ ਹੈ, ਕਿਹੜੀਆਂ ਸ਼ਰਤਾਂ ਲੱਗੀਆਂ ਨੇ, ਉਹਦੇ ਬਾਰੇ ਵੀ ਗੱਲ ਕਰਾਂਗੇ। ਤੇ ਦੂਸਰਾ ਬਹਿਬਲ ਗੋਲੀ ਕਾਂਡ, ਜਿਹੜਾ ਜਿਹੜੀ ਰਿਪੋਰਟ ਹੈ ਉਹ ਲਿਫਾਫੇ ਦੇ ਵਿੱਚ ਬੰਦ ਕਰਕੇ ਦੇ ਦਿੱਤੀ ਗਈ ਹੈ, ਤੇ ਟਰੰਪ ਦੀਆਂ ਮੁਸ਼ਕਲਾਂ ਜਿਹੜੀਆਂ ਵੱਧਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਮਿਡ ਜਿਹੜੀਆਂ ਚੋਣਾਂ ਆ ਚੁੱਕੀਆਂ ਨੇ ਸਿਰ ਦੇ ਉੱਤੇ, ਤੇ ਨਾ ਤਾਂ ਉਧਰੋਂ ਜਿਹੜਾ ਇਜ਼ਰਾਈਲ ਹੈ ਉਹ ਬਾਂਹ ਫੜਾਉਂਦਾ ਹੈ, ਤੇ ਨਾ ਹੀ ਇਰਾਨ। ਦੇਖਦੇ ਹੁਣ ਕਿਸ ਭਾ ਬੀਤਦੀ ਹੈ। ਜੋ ਡੈਟੇ ਆਏ ਨੇ ਅਮੈਰੀਕਨ ਚੋਣਾਂ ਦੇ ਦੌਰਾਨ, ਡੈਮੋਕ੍ਰੈਟਿਕ ਜਿਹੜੇ ਨੇ ਉਹਨਾਂ ਦਾ ਜਿਹੜਾ ਹੱਥ ਭਾਰਾ ਲੱਗਦਾ ਹੈ। ਦੇਖਦੇ ਹਾਂ, ਕਿਤੇ ਨਾ ਕਿਤੇ ਟਰੰਪ ਨੂੰ ਝਟਕਾ ਵੀ ਲੱਗ ਜਾ ਸਕਦਾ ਇਹਨਾਂ ਚੋਣਾਂ ਦੇ ਵਿੱਚ। ਦੂਸਰੇ ਪਾਸੇ, ਕਿ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦਾ ਰਾਹ ਖੁੱਲ੍ਹੇਗਾ ਕਿ ਨਹੀਂ? ਪੰਜਾਬ ਦੇ ਵਿੱਚ ਸਿੱਖਾਂ ਦੇ ਇਨਸਾਫ਼ ਦੇ ਲਈ ਚੱਲ ਰਹੇ ਕੌਮੀ ਮੋਰਚੇ ਦੀ ਗਵਰਨਰ ਦੇ ਨਾਲ ਮੀਟਿੰਗ ਤੋਂ ਬਾਅਦ ਤਸਵੀਰ ਜਿਹੜੀ ਕਿੰਨੀ ਕੁ ਸਾਫ਼ ਹੋਈ ਸੀ, ਪਰ ਫਿਰ ਵੀ ਜਿਹੜੀ ਹੈ ਦੁਬਾਰਾ ਧੁੰਦਲੀ ਨਜ਼ਰ ਆ ਰਹੀ ਹੈ। ਦੂਜੇ ਪਾਸੇ, ਪੰਜਾਬ ਵਿਧਾਨ ਸਭਾ ਦੇ ਆਖਰੀ ਦਿਨ ਇੱਕੋ ਦਿਨ ਦੇ ਵਿੱਚ 9 ਬਿੱਲ ਪਾਸ ਕਰਤੇ। ਇਹ ਵੀ 75 ਸਾਲ ਚ ਪਹਿਲੀ ਵਾਰੀ ਹੋਇਆ ਕਿ ਇਹ ਤੇਜ਼ੀ ਜਿਹੜਾ ਤੇਜ਼ੀ ਵਿਕਾਸ ਦੀ ਨਿਸ਼ਾਨੀ ਹੈਗੀ ਆ ਜਾਂ ਬਰਬਾਦੀ ਦੀ ਜਾਂ ਲੋਕਤੰਤਰ ਦੇ ਵਿੱਚ ਬਹਿਸ ਦੇ ਲਈ ਸਮਾਂ ਘੱਟ ਹੈ ਗੱਲਬਾਤ ਨਹੀਂ ਕਰਨੀ ਚਾਹੁੰਦੇ ਪ੍ਰਾਈਵੇਟ ਸਕੂਲਾਂ ਦੀ ਫੀਸ ਤੇ ਨਕੇਲ ਤਾਂ ਕੱਸੀ ਹੈ ਪਰ ਕਿੰਨੇ ਕੁ ਲੋਕ ਸੁਖੀ ਨੇ ਆਉਣ ਵਾਲਾ ਸਮਾਂ ਦੱਸੇਗਾ ਰੁੱਖਾਂ ਦੀ ਕਟਾਈ ਦੇ ਉੱਤੇ ਨਵੇਂ ਨਿਯਮ ਬਣੇ ਨੇ ਆਊਟਸੋਰਸ ਮੁਲਾਜ਼ਮਾਂ ਦੇ ਲਈ ਨਵਾਂ ਕਾਨੂੰਨ ਬਣਾਤਾ ਉਦਯੋਗਿਕ ਖੇਤਰਾਂ ਦੇ ਨਵੇਂ ਸਰਵਿਸ ਚਾਰਜ ਲਾਤੇ

ਉੱਥੇ ਕੋਸੋਵੋ ਦੇ ਵਿੱਚ ਇਹਨੂੰ ਵੀ ਆਜ਼ਾਦ ਕਰਾਉਣ ਦੇ ਲਈ ਅਮਰੀਕਾ ਨੇ ਆਪਣਾ ਉੱਥੇ ਵੱਡਾ ਯੋਗਦਾਨ ਪਾਇਆ, ਬੋਸਨੀਆ ਅਲਬਾਨੀਆ ਦੇ ਨਾਲ ਮੱਥਾ ਲਾ ਕੇ, ਤੇ ਕੋਸੋਵੋ ਛੋਟਾ ਜਿਹਾ ਮੁਲਕ ਮਤਲਬ ਕਿ ਉਹਨੂੰ ਅੱਡ ਕਰਵਾਇਆ ਤੇ ਉੱਥੇ ਕੈਂਪ ਲਾ ਕੇ ਬੈਠੇ ਨੇ ਤੇ ਉੱਥੇ ਅੱਜ ਸੰਸਦ ਦੇ ਵਿੱਚ ਜੜ ਗਿਆ ਆਂਡਿਆਂ ਦੀ ਬਰਸਾਤ ਹੋਈ ਹੈ। ਦੂਸਰੇ ਪਾਸੇ ਕਰਾਚੀ ਦੇ ਵਿੱਚ ਲਗਭਗ ਮਿਟ ਚੁੱਕੀ ਹੈ ਯਹੂਦੀਆਂ ਦੀ ਵਿਰਾਸਤ, ਤੇ ਕੀ ਦੁਨੀਆਂ ਸੱਚਮੁੱਚ ਬਦਲ ਰਹੀ ਹੈ ਜਾਂ ਅਸੀਂ ਸਿਰਫ ਇਤਿਹਾਸ ਨੂੰ ਦੁਹਰਾਉਂਦੇ ਹਾਂ ਜਾਂ ਦੇਖ ਰਹੇ ਹਾਂ ਕਿ ਕੁਝ ਬਦਲ ਰਿਹਾ ਸੱਚੀ ਹੀ? ਸਵਾਲ ਬਹੁਤ ਨੇ, ਜਵਾਬ ਤੁਹਾਡੇ ਜਿਹੜੇ ਨੇ ਉਹਨਾਂ ਦੀ ਉਡੀਕ ਰਹੇਗੀ। ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਮਾਨਸਾ ਜੇਲ੍ਹ ਤੋਂ। ਮਾਨਸਾ ਜੇਲ੍ਹ ਦੇ ਹਾਲਾਤ ਕੀ ਨੇ? ਤੇ ਮਾਨਸਾ ਜੇਲ੍ਹ ਜਿਹੜੀ ਹੈ ਭਰੋ ਦਾ ਅੱਜ ਜਿਹੜਾ ਸੀ ਸੰਘਰਸ਼ ਚੱਲਿਆ, ਜੇਲ੍ਹ ਭਰੋ ਅੰਦੋਲਨ ਨੂੰ ਲੈ ਕੇ ਜਥੇਬੰਦਕ ਆਗੂਆਂ ਤੇ ਪੁਲਿਸ ਦਰਮਿਆਨ ਜਿਹੜੀ ਹੈ ਧੱਕਾ ਮੁੱਕੀ ਹੋਈ ਹੈ। ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਸਰਕਾਰ ਦੇ ਖਿਲਾਫ਼ ਅੱਜ ਇੱਥੇ ਜੇਲ੍ਹ ਭਰੋ ਅੰਦੋਲਨ ਦੇ ਦੌਰਾਨ ਕਿਸਾਨਾਂ ਮਜ਼ਦੂਰਾਂ ਨੇ ਰੈਲੀ ਕੀਤੀ ਤੇ ਮਾਨਸਾ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਕਚਹਿਰੀਆਂ ਦੇ ਵਿੱਚ ਪੁਲਿਸ ਦੀਆਂ ਰੋਕਾਂ ਤੋੜ ਕੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਪੁੱਜ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਕਾਰ ਹੋਈ ਧੱਕਾ ਮੁੱਕੀ ਹੀ ਜਿਹੜੀ ਸੀ, ਮਾਹੌਲ ਤਣਾਅਪੂਰਨ ਹੋ ਗਿਆ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਧਰਨੇ ਦੇ ਵਿੱਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਇੱਥੇ ਮਾਲ ਗੋਦਾਮ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਰਹੀ ਹੈ। ਕਾਰਪੋਰੇਟ ਘਰਾਣਿਆਂ ਨੂੰ ਨਵੇਂ ਰੂਪ ਦੇ ਵਿੱਚ ਦੇਸ਼ ਦੇ ਸਰੋਤਾਂ ਦੀ ਲੁੱਟ ਕਰਨ ਦੀ ਖੁੱਲ੍ਹ ਦੇ ਰਹੀ ਨੇ। ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਖੇਤੀ ਦੇ ਵਿੱਚੋਂ ਬਾਹਰ ਕੱਢ ਦੇਵੇਗਾ ਤੇ ਉਨ੍ਹਾਂ ਕਿਹਾ ਕਿ ਇਸ ਨਾਲ ਇਕੱਲਾ ਕਿਸਾਨ ਹੀ ਆਰਥਿਕ ਤੌਰ ਦੇ ਉੱਤੇ ਪ੍ਰਭਾਵਿਤ ਨਹੀਂ ਹੋਏਗਾ, ਸਗੋਂ ਇਸ ਦੇ ਨਾਲ ਜੁੜੇ ਸਾਰੇ ਵਰਗਾਂ ਨੂੰ ਇਸ ਦੀ ਮਾਰ ਜਿਹੜੀ ਝੱਲਣੀ ਪਏਗੀ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦੇ ਮਗਰੋਂ ਕਾਰਨ ਖੇਤੀ, ਡੇਅਰੀ ਫਾਰਮਿੰਗ ਅਤੇ ਪੋਲਟਰੀ ਫਾਰਮਿੰਗ ਤਬਾਹ ਹੋ ਜਾਣਗੇ। ਉਨ੍ਹਾਂ ਮੰਗ ਕੀਤੀ ਹੈ ਕਿ ਸਮਝੌਤਾ ਤੁਰੰਤ ਰੱਦ ਕੀਤਾ ਜਾਵੇ ਤੇ ਉਨ੍ਹਾਂ ਇਹ ਵੀ ਕਿਹਾ ਕਿ ਮਜ਼ਦੂਰ ਵਿਰੋਧੀ ਕਾਨੂੰਨ ਵਾਪਸ ਲਏ ਜਾਣ ਤੇ ਕੱਚੇ ਕਾਮਿਆਂ ਦੇ ਲਈ ਸਥਾਈ ਰੋਜ਼ਗਾਰ ਦਾ ਪ੍ਰਬੰਧ, ਦਿਨ ਬ ਦਿਨ ਵੱਧ ਰਹੀ ਬੇਲਗਾਮ ਮਹਿੰਗਾਈ ਤੇ ਤੁਰੰਤ ਰੋਕ ਲਗਾਈ ਜਾਵੇ ਤੇ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨਕ ਹੱਕਾਂ ਦੇ ਉੱਤੇ ਹੋ ਰਹੇ ਹਮਲਿਆਂ ਨੂੰ ਬੰਦ ਕੀਤਾ ਜਾਵੇ। ਪਿਛਲੇ ਸਮਿਆਂ ਦੇ ਵਿੱਚ ਕਮਲ ਕੌਰ ਦਾ ਜਿਹੜਾ ਮਰਡਰ ਹੋਇਆ ਸੀਗਾ, ਕਤਲ ਹੋ ਗਿਆ ਸੀ, ਉਹਦੇ ਵਿੱਚ ਨਵੀਂ ਅਪਡੇਟ ਅੱਜ ਆਈ ਹੈ। ਅਦਾਲਤ ਨੇ ਅੰਮ੍ਰਿਤਪਾਲ ਮਹਿਰੋ ਤੇ ਰਣਜੀਤ ਸਿੰਘ ਦੇ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਨੇ। ਬਠਿੰਡਾ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਜਿਹੜੀ ਹੈ ਇਨਫਲੂਐਂਸਰ ਜਿਹੜੀ ਸੀ ਕੰਚਨ ਕੁਮਾਰ, ਉਹਦੇ ਕਤਲ ਦੇ ਸੰਬੰਧ ਦੇ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋ ਅਤੇ ਰਣਜੀਤ ਸਿੰਘ ਦੇ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਨੇ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਤੈਅ ਕੀਤੀ ਹੈ। ਇਸ ਤੋਂ ਪਹਿਲਾਂ ਸਹਿ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਨਿਮਰਤ ਜੀਤ ਸਿੰਘ ਦੇ ਵਿਰੁੱਧ ਦੋਸ਼ ਤੈਅ ਜਿਹੜੇ ਕੀਤੇ ਜਾ ਚੁੱਕੇ ਨੇ ਪਹਿਲਾਂ ਹੀ। ਬਿੱਲ ਤੇ ਬਿੱਲ ਪੇਸ਼ ਹੋਏ ਨੇ ਅੱਜ ਤੇ ਜਿਵੇਂ ਸੀਪ ਲੱਗਦੀ ਹੁੰਦੀ ਹੈ। ਵਿਧਾਨ ਸਭਾ ਦੀ ਗੱਲ ਕਰਦਿਆਂ ਪੰਜਾਬ ਵਿਧਾਨ ਸਭਾ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਸਿੱਖਿਆ, ਬੁਨਿਆਦੀ ਢਾਂਚਾ, ਕਰ ਤੇ ਰੋਜ਼ਗਾਰ ਦੇ ਸਣੇ 9 ਅਹਿਮ ਬਿੱਲ ਜਿਹੜੇ ਪਾਸ ਕਰ ਦਿੱਤੇ। ਵਿਸਤਾਰ ਦੇ ਨਾਲ ਦੋਸਤੋ ਖਬਰ ਹੈ, ਹੁਣ ਬਿਜਲੀ ਦੇ ਬਿੱਲਾਂ ਦੇ ਵਿੱਚ ਵੀ ਵਿੱਚ ਹੀ ਆਵੇਗਾ ਮੇਨਟੈਨੈਂਸ ਜਿਹੜਾ ਖਰਚਾ ਤੇ ਉਦਯੋਗਾਂ ਦੀ ਬਿਹਤਰੀ ਦੇ ਲਈ ਅਹਿਮ ਜਿਹੜਾ ਬਿੱਲ ਪਾਸ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਆਖਰੀ ਦਿਨ ਦੀ ਕਾਰਵਾਈ ਦੇ ਦੌਰਾਨ ਸਦਨ ਦੇ ਅੰਦਰ ਤੇ ਬਾਹਰ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ। ਵਿਰੋਧੀ ਧਿਰ ਕਾਂਗਰਸ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਹੇਠ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਇੱਕੋ ਦਿਨ ਦੇ ਵਿੱਚ 8 ਬਿੱਲ ਪੇਸ਼ ਕਰਨ, 12 ਸੂਬਿਆਂ ਦੇ ਉਮੀਦਵਾਰਾਂ ਨੂੰ ਨੌਕਰੀਆਂ ਦੇਣ, OPS ਵਰਗੇ ਵਾਅਦੇ ਪੂਰੇ ਨਾ ਕਰਨ ਤੇ ਸਰਕਾਰ ਨੂੰ ਘੇਰਿਆ। ਇਸ ਦੇ ਜਵਾਬ ਦੇ ਵਿੱਚ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਸਪਸ਼ਟ ਕੀਤਾ ਕਿ ਮਲਟੀਪਰਪਜ਼ ਹੈਲਥ ਵਰਕਰਾਂ ਦੀ ਭਰਤੀ 237 ਦੇ ਵਿੱਚੋਂ ਸਿਰਫ 13 ਉਮੀਦਵਾਰ ਹੀ ਹਰਿਆਣੇ ਦੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ 51.30 ਲੱਖ ਪਰਿਵਾਰ ਜਿਹੜੇ ਨੇ ਰਜਿਸਟਰਡ ਹੋ ਚੁੱਕੇ ਨੇ ਤੇ 1,09.35 ਕਰੋੜ ਦੇ ਜਿਹੜਾ ਇਲਾਜ ਨੂੰ ਮਨਜੂਰੀ ਦਿੱਤੀ ਗਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਸਦਨ ਦੇ ਵਿੱਚ ਪੰਜਾਬ ਗੈਰ ਸਹਾਇਤਾ ਪ੍ਰਾਪਤ ਵਿਦਿਅਕ ਅਦਾਰਿਆਂ ਦੀ ਫੀਸ ਦਾ ਰੈਗੂਲੇਸ਼ਨ ਸੋਧ ਬਿੱਲ 226 ਸਰਬ ਸੰਮਤੀ ਦੇ ਨਾਲ ਜਿਹੜਾ ਪਾਸ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਜਿਹੜੀ ਹੈ ਉਹਦੇ ਉੱਤੇ ਪੂਰੀ ਤਰ੍ਹਾਂ ਕਹਿੰਦੇ ਨਕੇਲ ਕੱਸੀ ਜਾਏਗੀ। ਨਿਯਮਾਂ ਦੀ ਉਲੰਘਣਾ ਦੇ ਕਰਨ ਵਾਲੇ ਸਕੂਲਾਂ ਦੇ ਵਿਰੁੱਧ ਜਿਹੜਾ ਸਖ਼ਤ

0: ਕਾਰਵਾਈ ਤੇ ਭਾਰੀ ਜੁਰਮਾਨੇ ਦੀ ਵਿਵਸਥਾ ਜਿਹੜੀ ਕੀਤੀ ਹੈ। ਇਸ ਬਿੱਲ ਦੇ ਨਾਲ ਕੋਈ ਵੀ ਪ੍ਰਾਈਵੇਟ ਸਕੂਲ ਸਾਲਾਨਾ 5% ਤੋਂ ਵੱਧ ਫੀਸ ਨਹੀਂ ਵਧਾ ਸਕੇਗਾ। 5% ਤੋਂ ਵੱਧ ਵਾਧੇ ਦੇ ਲਈ ਜ਼ਿਲ੍ਹਾ ਰੈਗੂਲੇਟਰੀ ਬਾਡੀ ਤੋਂ 180 ਦਿਨ ਪਹਿਲਾਂ ਪ੍ਰਵਾਨਗੀ ਲੈਣੀ ਪਏਗੀ। ਫੀਸ ਵਧਾਉਣ ਦੀ ਮੰਗ ਕਰਨ ਵਾਲੇ ਸਕੂਲਾਂ ਦੇ ਵਿੱਤੀ ਰਿਕਾਰਡ ਦਾ ਫੋਰੈਂਸਿਕ ਆਡਿਟ ਜਿਹੜਾ ਕਰਵਾਇਆ ਜਾਏਗਾ ਤਾਂ ਜੋ ਵਪਾਰਕ ਨਫ਼ੇਖੋਰੀ ਦਾ ਪਤਾ ਲਗਾਇਆ ਜਾ ਸਕੇ, ਜਿਨ੍ਹਾਂ ਸਕੂਲਾਂ ਨੇ ਪਿਛਲੇ 36 ਮਹੀਨਿਆਂ 3 ਸਾਲਾਂ ਦੇ ਵਿੱਚ ਕੁੱਲ ਮਿਲਾ ਕੇ 15% ਤੋਂ ਵੱਧ ਫੀਸ ਵਧਾਈ ਹੈ, ਉਨ੍ਹਾਂ ਨੂੰ ਵਾਧੂ ਵਸੂਲੀ ਗਈ ਰਕਮ 90 ਦਿਨਾਂ ਦੇ ਅੰਦਰ ਅੰਦਰ ਕਹਿੰਦੇ ਮਾਪਿਆਂ ਨੂੰ ਵਾਪਸ ਕਰਨੀ ਪਏਗੀ। ਸਕੂਲ ਮਾਪਿਆਂ ਨੂੰ ਕਿਸੇ ਖਾਸ ਦੁਕਾਨਦਾਰ ਜਾਂ ਵੈਂਡਰ ਤੋਂ ਕਿਤਾਬਾਂ ਤੇ ਵਰਦੀਆਂ ਖਰੀਦਣ ਦੇ ਲਈ ਮਜਬੂਰ ਨਹੀਂ ਕਰ ਸਕਣਗੇ, ਸਗੋਂ ਘੱਟੋ ਘੱਟ 3 ਪਬਲਿਸ਼ਰਾਂ ਜਾਂ ਵੈਂਡਰਾਂ ਦੀ ਸੂਚੀ ਜਾਰੀ ਕਰਨੀ ਲਾਜ਼ਮੀ ਹੋਏਗੀ। ਟਿਊਸ਼ਨ ਫੀਸ ਤੋਂ ਇਲਾਵਾ ਐਨੂਅਲ ਚਾਰਜ, ਸਮਾਰਟ ਕਲਾਸ, ਐਕਟੀਵਿਟੀ ਲੈਬ ਅਤੇ ਲਾਇਬ੍ਰੇਰੀ ਵਰਗੇ ਸਾਰੇ ਖਰਚੇ ਫੀਸ ਦੇ ਘੇਰੇ ਦੇ ਵਿੱਚ ਲਿਆਂਦੇ ਗਏ ਨੇ। ਨਿਯਮ ਤੋੜਨ ਦੇ ਉੱਤੇ ਭਾਰੀ ਜੁਰਮਾਨੇ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਨੂੰ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤੇ ਫੀਸ ਵਾਪਸ ਨਾ ਕਰਨ ਦੀ ਸੂਰਤ ਦੇ ਵਿੱਚ 10,000 ਰੁਪਏ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਵਾਧੂ ਜੁਰਮਾਨਾ ਲਗਾਇਆ ਜਾਵੇਗਾ ਤੇ ਲਗਾਤਾਰ ਉਲੰਘਣਾ ਕਰਨ ਦੇ ਉੱਤੇ ਸਕੂਲ ਦੀ ਮਾਨਤਾ ਵੀ ਕਹਿੰਦੇ ਰੱਦ ਕੀਤੀ ਜਾ ਸਕਦੀ ਹੈ। ਪੰਜਾਬ ਵਿਧਾਨ ਸਭਾ ਚ ਜੰਗਲਾਤ ਮੰਤਰੀ ਪੰਜਾਬ ਰੁੱਖ ਸੁਰੱਖਿਆ ਬਿੱਲ 226 ਪਾਸ ਕੀਤਾ ਗਿਆ। ਪੰਜਾਬ ਵਿਧਾਨ ਸਭਾ ਚ ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਪੰਜਾਬ ਰੁੱਖ ਸੁਰੱਖਿਆ ਬਿੱਲ 226 ਪੇਸ਼ ਕੀਤਾ, ਜਿਸ ਨੂੰ ਕਿ ਪਾਸ ਕਰ ਦਿੱਤਾ ਗਿਆ। ਪੰਜਾਬ ਦੇ ਵਿਚ ਘਟਦੀ ਹਰਿਆਵਲ ਨੂੰ ਬਚਾਉਣ, ਪ੍ਰਦਰਸ਼ਨ ਤੇ ਠੱਲ ਪਾਉਣ ਤੇ ਵਾਤਾਵਰਨ ਸੰਤੁਲਨ ਬਣਾਏ ਰੱਖਣ ਦੇ ਲਈ ਬਿੱਲ ਲਿਆਂਦਾ ਗਿਆ। ਭਾਈ ਜਿੰਨੇ ਪੁਰਾਣੇ ਦਰਖਤ ਆ ਨਾ ਹਾਈਵੇ ਬਣਾਉਣ ਦੇ ਲਈ ਜਾਂ ਰੋਡ ਖੁੱਲੇ ਕਰਨ ਦੇ ਲਈ ਜੋ ਤੁਸੀਂ ਪੁੱਟਦੇ ਹੋ, ਚਲੋ ਲੋਕ ਤਾਂ ਘੱਟ ਹੀ ਉਜਾੜਾ ਕਰਦੇ ਆ, ਪਰ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਵੱਡਾ ਉਜਾੜਾ ਹੁੰਦਾ ਹੈ। ਜਾਂ ਤਾਂ ਉਹਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਕਿ ਉਹਨਾਂ ਨੂੰ ਪਹਿਲਾਂ, ਅੱਜ ਕੱਲ੍ਹ ਤਾਂ ਮਸ਼ੀਨਾਂ ਵੀ ਆ ਗਈਆਂ, ਸਾਰਾ ਕੁਝ ਆ ਗਿਆ, ਉਹਨਾਂ ਨੂੰ ਪੁੱਟ ਕੇ ਉਹਨਾਂ ਨੂੰ ਮੂਵ ਕੀਤਾ ਜਾ ਸਕਦਾ, ਜਾਂ ਉਹ ਗੱਬੇ ਛੱਡ ਦਿੱਤਾ ਜਾ ਸਕਦਾ ਉਹਨਾਂ ਰਾਸਤਾ ਤੇ ਆਲੇ ਦੁਆਲੇ ਜਿਹੜੀ ਜਗ੍ਹਾ ਸੜਕ ਬਣਾਈ ਜਾ ਸਕਦੀ ਹੈ। ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਸੂਬੇ ਦੇ ਸ਼ਹਿਰੀ ਖੇਤਰਾਂ ਦੇ ਵਿਚ ਬਿਨਾਂ ਸਰਕਾਰੀ ਮਨਜ਼ੂਰੀ ਤੋਂ ਰੁੱਖ ਕੱਟਣ ਤੇ ਮੁਕੰਮਲ ਪਾਬੰਦੀ ਹੋਏਗੀ। ਰੁੱਖ ਕੱਟਣ ਬਦਲੇ ਨਵੇਂ ਪੌਦੇ ਲਗਾਉਣੇ ਪੈਣਗੇ। ਜੇ ਕੋਈ ਵਿਅਕਤੀ ਜਾਂ ਏਜੰਸੀ ਮਨਜ਼ੂਰੀ ਲੈ ਕੇ 1 ਰੁੱਖ ਕੱਟਦੀ ਹੈ ਤਾਂ ਉਸਨੂੰ ਉਸਦੀ ਥਾਂ ਦੇ ਉੱਤੇ 10 ਨਵੇਂ ਰੁੱਖ ਜਿਹੜੇ ਨੇ ਦਰਖਤ ਲਾਉਣੇ ਪੌਦੇ ਜਿਹੜੇ ਨੇ ਪਾਲਣੇ ਪੈਣਗੇ। 100 ਸਾਲ ਤੋਂ ਪੁਰਾਣੇ ਜਾਂ ਧਾਰਮਿਕ ਇਤਿਹਾਸਕ ਮਹੱਤਤਾ ਵਾਲੇ ਰੁੱਖਾਂ ਨੂੰ ਕੱਟਣ ਦੀ ਇਜਾਜ਼ਤ ਸਿਰਫ਼ ਅਤਿ ਜ਼ਰੂਰੀ ਵਿਕਾਸ ਜਿਹੜਾ ਕਾਰਜਾਂ ਦੇ ਲਈ ਮਿਲੇਗੀ ਤੇ ਅਜਿਹਾ 1 ਰੁੱਖ ਕੱਟਣ ਦੇ ਉੱਤੇ 25 ਨਵੇਂ ਰੁੱਖ ਲਗਾਉਣੇ ਲਾਜ਼ਮੀ ਹੋਣਗੇ। ਰੁੱਖਾਂ ਉੱਤੇ ਲਾਈਟਾਂ ਲਗਾਉਣ, ਸੀਮੰਟ ਦੇ ਨਾਲ ਜੜ੍ਹਾਂ ਢੱਕਣ, ਫਲੈਕਸ ਬੋਰਡ ਟੰਗਣ, ਕਿੱਲ ਗੱਡ ਕੇ ਸੁਕਾਉਣ ਵਾਲਿਆਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਹੋਵੇਗੀ। ਇਸ ਬਿੱਲ ਦੇ ਅਨੁਸਾਰ ਆਮ ਅਰਜ਼ੀ ਦੇ ਉੱਤੇ ਟ੍ਰੀ ਪ੍ਰੋਟੈਕਸ਼ਨ ਅਫਸਰ ਦੇ ਵੱਲੋਂ 30 ਦਿਨਾਂ ਦੇ ਅੰਦਰ ਅੰਦਰ ਖਤਰਨਾਕ ਸੁੱਕੇ ਰੁੱਖਾਂ ਦੇ ਬਾਰੇ 7 ਦਿਨਾਂ ਦੇ ਅੰਦਰ ਫੈਸਲਾ ਲਿਆ ਜਾਏਗਾ। ਨਿਯਮ ਤੋੜਨ ਦੇ ਉੱਤੇ ਭਾਰੀ ਜੁਰਮਾਨਾ ਕੀਤਾ ਜਾਏਗਾ ਤੇ ਪਹਿਲੀ ਵਾਰ ਉਲੰਘਣਾ ਕਰਨ ਦੇ ਉੱਤੇ 10,000 ਰੁਪਏ, ਦੂਜੀ ਵਾਰ 35,000 ਤੇ ਲਗਾਤਾਰ ਉਲੰਘਣਾ ਤੇ 50,000 ਰੁਪਏ ਪ੍ਰਤੀ ਰੁੱਖ ਤੱਕ ਜੁਰਮਾਨਾ ਲਗਾਇਆ ਜਾ ਸਕਦਾ ਤੇ ਬਿਨਾਂ ਮਨਜ਼ੂਰੀ ਰੁੱਖ ਕੱਟਣ ਤੇ 10,000 ਪ੍ਰਤੀ ਰੁਪਏ ਜਿਹੜਾ 10,000 ਪ੍ਰਤੀ ਰੁੱਖ ਜੁਰਮਾਨਾ ਤੇ ਵਾਤਾਵਰਨ ਮੁਆਵਜ਼ਾ ਵਸੂਲਿਆ ਜਾਏਗਾ ਤੇ ਰੁੱਖ ਨੂੰ ਨੁਕਸਾਨ ਪਹੁੰਚਾਉਣ ਦੇ ਉੱਤੇ 2,000 ਰੁਪਏ ਪ੍ਰਤੀ ਰੁੱਖ ਜੁਰਮਾਨਾ ਲੱਗੇਗਾ। ਪੰਜਾਬ ਪੰਚਾਇਤੀ ਰਾਜ ਐਕਟ ਜਿਹੜਾ 1994 ਹੈ ਉਹਦੇ ਵਿੱਚ ਸੋਧ ਸੰਬੰਧੀ ਬਿੱਲ ਪਾਸ ਕੀਤਾ। ਪੰਜਾਬ ਵਿਧਾਨ ਸਭਾ ਚ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਵੱਲੋਂ ਪੇਸ਼ ਪੰਜਾਬ ਪੰਚਾਇਤ ਰਾਜ ਐਕਟ 1994 ਚ ਸੋਧ ਸੰਬੰਧੀ ਬਿੱਲ ਪਾਸ ਕੀਤਾ ਗਿਆ ਤੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ, ਪ੍ਰਗਟ ਸਿੰਘ ਹੁਣਾਂ ਨੇ ਇਸ ਬਿੱਲ ਦੇ ਉੱਤੇ ਬਹਿਸ ਮੌਕੇ ਖਦਸ਼ੇ ਜਿਹੜੇ ਜ਼ਾਹਰ ਕੀਤੇ ਨੇ। ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧ ਪੰਚਾਇਤੀ ਸਕੱਤਰ ਅਤੇ ਗ੍ਰਾਮ ਸੇਵਕ ਦੇ ਅਹੁਦੇ ਮਿਲਾ ਕੇ ਬਣਾਇਆ ਨਵਾਂ ਕਾਡਰ ਹੈ। ਪੰਜਾਬ ਵਿਧਾਨ ਸਭਾ ਚ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਪੰਚਾਇਤ ਰਾਜ ਐਕਟ 1994 ਚ ਸੋਧ ਸੰਬੰਧੀ ਬਿੱਲ ਪੇਸ਼ ਕੀਤਾ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ 22 ਜਨਵਰੀ 2026 ਨੂੰ ਨੋਟੀਫਿਕੇਸ਼ਨ ਕਰਕੇ ਪੰਚਾਇਤ ਸਕੱਤਰ ਤੇ ਗ੍ਰਾਮ ਸੇਵਕ ਦੇ ਪੁਰਾਣੇ ਜਿਹੜੇ ਕਾਡਰਾਂ ਨੂੰ ਆਪਸ ਦੇ ਵਿਚ ਮਿਲਾ ਕੇ ਪੰਚਾਇਤ ਡਿਵੈਲਪਮੈਂਟ ਸਕੱਤਰ ਦਾ ਇਕ ਨਵਾਂ ਸਾਂਝਾ ਕਾਡਰ ਜਿਹੜਾ ਬਣਾਇਆ। ਪਰ ਪੁਰਾਣੇ ਕਾਨੂੰਨ ਦੇ ਮੁਤਾਬਕ ਪੰਜਾਬ ਪੰਚਾਇਤੀ ਰਾਜ ਐਕਟ 1994 ਦੀਆਂ ਵੱਖ ਵੱਖ ਧਾਰਾਵਾਂ ਦੇ ਵਿਚ ਅਜੇ ਵੀ ਪੁਰਾਣੇ ਨਾਂ ਹੀ ਦਰਜ ਸਨ, ਜਿਸ ਦੇ ਕਾਰਨ ਕਾਨੂੰਨੀ ਨਾਮਕਰਨ ਦੇ ਵਿਚ ਵਿਰੋਧਾਭਾਸ ਜਿਹੜਾ ਪੈਦਾ ਹੋ ਗਿਆ ਸੀ। ਇਸ ਉਲਝਣ ਅਤੇ ਭਵਿੱਖ ਦੇ ਵਿਚ ਕਿਸੇ ਵੀ ਅਣ ਲੋੜੀਂਦੀ ਜਿਹੜੀ ਹੈ ਮੁਕੱਦਮੇਬਾਜ਼ੀ ਤੋਂ ਬਚਣ ਦੇ ਲਈ ਹੁਣ ਐਕਟ ਦੇ ਵਿੱਚ ਸੋਧ ਕੀਤੀ ਜਾ ਰਹੀ ਹੈ। ਇਸ ਸੋਧ ਦੇ ਨਾਲ ਐਕਟ ਦੇ ਵਿੱਚ ਹੁਣ ਸਾਰੇ ਲੋੜੀਂਦੇ ਸਥਾਨਾਂ ਦੇ ਉੱਤੇ ਪੰਚਾਇਤ ਸਕੱਤਰ ਜਾਂ ਸਕੱਤਰ ਸ਼ਬਦ ਦੀ ਥਾਂ ਦੇ ਉੱਤੇ ਪੰਚਾਇਤ ਡਿਵੈਲਪਮੈਂਟ ਸਕੱਤਰ ਪੜਿਆ ਜਾਵੇਗਾ ਤੇ ਨਾਲ ਹੀ ਇਸ ਨਵੇਂ ਅਹੁਦੇ ਦੀਆਂ ਭੂਮਿਕਾਵਾਂ ਤੇ ਨਿਯੁਕਤੀਆਂ ਦੇ ਨਿਯਮਾਂ ਨੂੰ ਵੀ ਸਪਸ਼ਟ ਕੀਤਾ ਜਾਵੇਗਾ। ਕੇਂਦਰੀ ਸਕੀਮਾਂ ਦੇ ਕੱਚੇ ਮੁਲਾਜ਼ਮ ਆਊਟ ਕਹਿੰਦੇ ਚੀਮਾ ਸਾਹਿਬ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਆਊਟ ਸੋਰਸਡ ਪਰਸੋਨਲ ਬਿੱਲ 226 ਦੇ ਬਹਿਸ ਮੌਕੇ ਸਾਫ਼ ਕੀਤਾ ਕਿ ਕੇਂਦਰੀ ਸਕੀਮਾਂ ਤਹਿਤ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਇਸ ਬਿੱਲ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਕੇਂਦਰੀ ਸਕੀਮਾਂ ਦੇ ਮੁਲਾਜ਼ਮਾਂ ਨੂੰ ਸ਼ਾਮਲ ਕੀਤੇ ਜਾਣ ਨਾਲ ਸੂਬੇ ਉੱਤੇ ਜ਼ਿਆਦਾ ਵਿੱਤੀ ਬੋਝ ਪਏਗਾ। ਹੁਣ ਮਗਨਰੇਗਾ ਯਾਨੀ ਕਿ ਮਨਰੇਗਾ ਸਮੇਤ ਹੋਰ ਕੇਂਦਰੀ ਸਕੀਮਾਂ ਦੇ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਹੁਣ ਠੇਕਾ ਪ੍ਰਣਾਲੀ ਦੇ ਵਿੱਚ ਪੰਜਾਬ ਸਰਕਾਰ ਨਹੀਂ ਲਿਆਵੇਗੀ। ਕਾਂਗਰਸੀ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਉਠਾਏ ਸਵਾਲ ਦੇ ਜਵਾਬ ਦੇ ਵਿੱਚ ਚੀਮਾ ਨੇ ਸਪਸ਼ਟੀਕਰਨ ਸਦਨ ਦੇ ਵਿੱਚ ਦਿੱਤਾ ਹੈ। ਵਿੱਤ ਮੰਤਰੀ ਯਾਨੀ ਕਿ ਇਹਦੇ ਵਿੱਚ ਸਿੱਧੇ ਹੀ ਉਹ ਮਤਲਬ ਕਿ ਜਿਹੜੇ ਠੇਕੇ ਤੇ ਲੈ ਜਾਂਦੇ ਵਿੱਚ ਵਿਚੋਲਾ ਪਾਇਆ ਜਾਂਦਾ ਉਹ ਨਹੀਂ, ਹੁਣ ਸਿੱਧੇ ਹੀ ਮਤਲਬ ਕਿ ਸਰਕਾਰ ਹੀ ਕਰ ਲਿਆ ਕਰੇਗੀ ਉਹਨਾਂ ਨੂੰ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਗੁੱਡਸ ਐਂਡ ਸਰਵਿਸਿਜ ਟੈਕਸ ਸੋਧ ਜਿਹੜਾ 226 ਪਾਸ ਕੀਤਾ। ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਗੁੱਡਸ ਐਂਡ ਸਰਵਿਸਿਜ ਟੈਕਸ ਸੋਧ 226 ਪਾਸ ਹੋਇਆ ਤੇ ਸਦਨ ਚ ਵਿਰੋਧੀ ਧਿਰ ਵੱਲੋਂ ਨਾਅਰੇਬਾਜ਼ੀ ਹੋ ਗਈ। ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਦਨ ਦੇ ਵਿੱਚ ਪੰਜਾਬ ਆਊਟਸੋਰਸ ਮੁਲਾਜ਼ਮ ਠੇਕਾ ਆਧਾਰਿਤ ਨਿਯੁਕਤੀ ਬਿੱਲ 226 ਪੇਸ਼ ਕੀਤਾ। ਇਸ ਦਾ ਮੁੱਖ ਮਕਸਦ ਸਰਕਾਰੀ ਵਿਭਾਗਾਂ ਤੇ ਇਸ ਦੀਆਂ ਸੰਸਥਾਵਾਂ ਦੇ ਵਿੱਚ ਆਊਟਸੋਰਸਿੰਗ ਏਜੰਸੀਆਂ ਠੇਕੇਦਾਰਾਂ ਰਾਹੀਂ ਕੰਮ ਕਰਦੇ ਯੋਗ ਕੱਚੇ ਮੁਲਾਜ਼ਮਾਂ ਨੂੰ ਸਿੱਧੇ ਸਰਕਾਰੀ ਠੇਕੇ ਉੱਤੇ ਲਿਆਉਣਾ ਹੈ। ਇਸ ਦੇ ਨਾਲ ਆਊਟਸੋਰਸ ਮੁਲਾਜ਼ਮਾਂ ਤੇ ਸਰਕਾਰ ਵਿਚਕਾਰ ਠੇਕੇਦਾਰਾਂ ਜਾਂ ਆਊਟਸੋਰਸਿੰਗ ਏਜੰਸੀਆਂ ਦਾ ਕਮਿਸ਼ਨ ਤੇ ਵਿਚੋਲਗਿਰੀ ਜਿਹੜੀ ਹੈ ਖਤਮ ਕਰਕੇ ਸਿੱਧਾ ਸਰਕਾਰੀ ਸਮਝੌਤਾ ਕੀਤਾ ਜਾਵੇਗਾ। ਇਸ ਦੇ ਨਾਲ ਲਗਭਗ 26,000 ਤੋਂ 28,000 ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਕਹਿੰਦੇ ਇਸ ਬਿੱਲ ਦੇ ਨਾਲ ਆਮ ਸ਼੍ਰੇਣੀ ਜਿਹੜੀ ਹੈ ਗਰੁੱਪ ਸੀ ਤੇ ਗਰੁੱਪ ਡੀ ਜਿਨ੍ਹਾਂ ਆਊਟਸੋਰਸ ਮੁਲਾਜ਼ਮਾਂ ਨੇ ਘੱਟੋ ਘੱਟ 5 ਸਾਲ ਦੀ ਨਿਰੰਤਰ ਸੇਵਾ ਪੂਰੀ ਕੀਤੀ ਹੈ ਉਹ ਸਿੱਧੇ ਠੇਕੇ ਦੇ ਉੱਤੇ ਆਉਣ ਦੇ ਲਈ ਯੋਗ ਹੋਣਗੇ। ਇਸੇ ਤਰ੍ਹਾਂ ਖਤਰਨਾਕ ਸ਼੍ਰੇਣੀ ਜਿਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਜੋਖਮ ਭਰੀ ਹੈ ਉਨ੍ਹਾਂ ਦੇ ਲਈ ਸੇਵਾ ਦਾ ਸਮਾਂ 3 ਸਾਲ ਰੱਖਿਆ ਗਿਆ। ਇਸ ਸ਼੍ਰੇਣੀ ਦੇ ਵਿੱਚ ਬਿਜਲੀ ਵਿਭਾਗ ਦੇ ਹਾਈ ਵੋਲਟੇਜ ਤੇ ਕੰਮ ਕਰਨ ਵਾਲੇ ਸ਼ਿਕਾਇਤ ਅਮਲੇ, ਸੀਵਰਮੈਨ, ਸਫਾਈ ਸੇਵਕ, ਸਫਾਈ ਕਰਮਚਾਰੀ, ਫਾਇਰਮੈਨ, ਫਾਇਰ ਡਰਾਈਵਰ ਅਤੇ ਫਾਇਰ ਸਟੇਸ਼ਨ ਦਾ ਅਮਲਾ ਸ਼ਾਮਲ ਹੈ। ਨਿਰੰਤਰ ਸੇਵਾ ਦੀਆਂ ਸ਼ਰਤਾਂ ਤਹਿਤ ਹਰ ਸਾਲ ਘੱਟੋ ਘੱਟ 240 ਦਿਨਾਂ ਦੀ ਹਾਜ਼ਰੀ ਤੇ ਰੋਜ਼ਾਨਾ ਘੱਟੋ ਘੱਟ 7 ਘੰਟੇ ਡਿਊਟੀ ਹੋਣੀ ਜ਼ਰੂਰੀ ਹੈ। ਏਜੰਸੀ ਬਦਲਣ ਦੇ ਨਾਲ ਸੇਵਾ ਦੇ ਵਿੱਚ ਰੁਕਾਵਟ ਨਹੀਂ ਮੰਨੀ ਜਾਵੇਗੀ ਤੇ ਪ੍ਰਸ਼ਾਸਕੀ ਕਾਰਨਾਂ ਜਾਣੀ ਕਿ ਜਾਂ ਕੁਦਰਤੀ ਆਫ਼ਤ ਮਹਾਂਮਾਰੀ ਦੇ ਕਾਰਨ ਆਏ ਪਾੜੇ ਨੂੰ ਸੇਵਾ ਦੇ ਵਿੱਚ ਰੁਕਾਵਟ ਨਹੀਂ ਗਿਣਿਆ ਜਾਵੇਗਾ। ਠੇਕੇ ਤੇ ਆਉਣ ਤੋਂ ਬਾਅਦ ਮਿਲਣ ਵਾਲੀ ਤਨਖਾਹ ਪਹਿਲਾਂ ਮਿਲਦੀ ਨੈੱਟ ਇਨ ਹੈੱਡ ਤੋਂ ਘੱਟ ਨਹੀਂ ਹੋਵੇਗੀ ਤੇ ਕੋਡ ਆਨ ਵੇਜਿਸ 219 ਦੇ ਘੱਟੋ ਘੱਟ ਤਨਖਾਹ ਨਿਯਮਾਂ ਦੇ ਅਨੁਸਾਰ ਹੋਵੇਗੀ। ਠੇਕੇ ਤੇ ਆਉਣ ਤੋਂ ਬਾਅਦ ਮੁਲਾਜ਼ਮਾਂ ਦੇ ਲਈ ਬਾਇਓਮੈਟ੍ਰਿਕ ਹਾਜ਼ਰੀ ਲਗਾਉਣਾ ਲਾਜ਼ਮੀ ਹੋਵੇਗਾ। ਬਿੱਲ ਅਨੁਸਾਰ ਠੇਕਾ ਸਾਲ ਦਰ ਸਾਲ ਦੇ ਆਧਾਰ ਦੇ ਉੱਤੇ ਵਧਾਇਆ ਜਾਵੇਗਾ ਜੋ 58 ਸਾਲ ਦੀ ਉਮਰ ਤੱਕ ਚੱਲੇਗਾ। ਜਿਨ੍ਹਾਂ ਮੁਲਾਜ਼ਮਾਂ ਨੇ ਪੱਕੇ ਹੋਣ ਜਾਂ ਹੋਰ ਮੰਗਾਂ ਲਈ ਅਦਾਲਤਾਂ 'ਚ ਕੇਸ ਕੀਤੇ ਹੋਏ ਨੇ ਉਨ੍ਹਾਂ ਨੂੰ ਠੇਕੇ ਉੱਤੇ ਆਉਣ ਦੇ ਲਈ 30 ਦਿਨਾਂ ਦੇ ਅੰਦਰ ਕੇਸ ਵਾਪਸ ਲੈਣ ਦਾ ਹਲਫ਼ਨਾਮਾ ਦੇਣਾ ਪਵੇਗਾ ਤੇ ਪੁਰਾਣਾ ਕਾਨੂੰਨ ਰੱਦ ਇਸ ਬਿੱਲ ਦੇ ਲਾਗੂ ਹੋਣ ਦੇ ਨਾਲ ਪੰਜਾਬ ਹੈਡਹੋਕ ਜਿਹੜਾ ਕੰਟਰੈਕਚੁਅਲ ਡੇਲੀ ਵੇਜ ਟੈਂਪਰੇਰੀ ਵਰਕ ਚਾਰਟਰਡ ਐਂਡ ਆਊਟਸੋਰਸਡ ਇੰਪਲੋਇਜ਼ ਵੈਲਫੇਅਰ ਐਕਟ 216 ਨੂੰ ਰੱਦ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ 'ਚ ਉਚੇਰੀ ਜਿਹੜੀ ਸਿੱਖਿਆ ਨਾਲ ਜੁੜੇ 3 ਅਹਿਮ ਬਿੱਲ ਪਾਸ ਕੀਤੇ ਹੈ। ਪੰਜਾਬ ਵਿਧਾਨ ਸਭਾ 'ਚ ਉਚੇਰੀ ਸਿੱਖਿਆ ਮੰਤਰੀ ਜਿਹੜੇ ਨੇ ਹਰਜੋਤ ਸਿੰਘ ਬੈਂਸ ਵੱਲੋਂ ਪੇਸ਼ ਕੀਤੇ 3 ਬਿੱਲ ਜਿਨ੍ਹਾਂ 'ਚ ਕਲਾਊਡ ਯੂਨੀਵਰਸਿਟੀ ਹੁਸ਼ਿਆਰਪੁਰ ਬਿੱਲ 226, MS ਡਿਜੀਟਲ ਯੂਨੀਵਰਸਿਟੀ ਪਟਿਆਲਾ ਬਿੱਲ 226, ਫਿਜ਼ਿਕਸ ਵਾਲਾ ਡਿਜੀਟਲ ਯੂਨੀਵਰਸਿਟੀ ਪਟਿਆਲਾ ਬਿੱਲ 226 ਸ਼ਾਮਲ ਹੈ। ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤੇ ਗਏ। ਇਸ ਮੌਕੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ, ਅਵਤਾਰ ਸਿੰਘ ਜੂਨੀਅਰ ਤੇ ਕੁਲਦੀਪ ਸਿੰਘ ਢਿੱਲੋਂ ਨੇ ਬਹਿਸ ਦੇ ਵਿੱਚ ਹਿੱਸਾ ਲਿਆ, ਜਦਕਿ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਇਸ ਮੌਕੇ ਵਿਰੋਧ ਜਤਾਇਆ। ਹੁਣ ਬਿਜਲੀ ਦੇ ਬਿੱਲਾਂ ਦੇ ਵਿੱਚ ਹੀ ਕਹਿੰਦੇ ਕਿ ਆਵੇਗਾ ਜਿਹੜਾ ਮੇਨਟੈਨਸ ਖਰਚਾ ਤੇ ਉਦਯੋਗਾਂ ਦੀ ਬਿਹਤਰੀ ਦੇ ਲਈ ਅਹਿਮ ਬਿੱਲ ਪਾਸ ਕੀਤਾ ਗਿਆ। ਇਹਦੇ ਵਿੱਚ ਉਦਯੋਗ ਮੰਤਰੀ ਅਮਨ ਅਰੋੜਾ ਵੱਲੋਂ ਸੂਬੇ ਦੇ ਉਦਯੋਗਿਕ ਖੇਤਰਾਂ ਦੇ ਵਿੱਚ ਸਾਂਝੀਆਂ ਸਹੂਲਤਾਂ ਜਿਵੇਂ ਕਿ ਸੜਕਾਂ, ਸਟਰੀਟ ਲਾਈਟਾਂ, ਸਫਾਈ ਅਤੇ ਡਰੇਨਜ ਸਿਸਟਮ ਦੀ ਸਾਂਭ ਸੰਭਾਲ ਨੂੰ ਬਿਹਤਰ ਬਣਾਉਣ ਦੇ ਲਈ ਪੇਸ਼ ਦੀ ਪੰਜਾਬ ਕਾਮਨ ਇਨਫਰਾਸਟਰਕਚਰ ਰੈਗੂਲੇਸ਼ਨ ਐਂਡ ਮੇਨਟੈਨਸ ਅਮੈਂਡਮੈਂਟ ਬਿੱਲ 226 ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਇਸ ਬਿੱਲ ਦਾ ਮਕਸਦ ਉਦਯੋਗਿਕ ਪਾਰਕਾਂ ਤੇ ਫੈਕਟਰੀਆਂ ਖੇਤਰਾਂ ਦੇ ਸੁਚਾਰੂ ਪ੍ਰਬੰਧਨ ਦੇ ਲਈ ਫੰਡਾਂ ਦੀ ਉਗਰਾਹੀ ਨੂੰ ਆਸਾਨ ਬਣਾਉਣਾ ਹੈ। ਇਸ ਬਿੱਲ ਦੇ ਅਨੁਸਾਰ ਉਦਯੋਗਿਕ ਖੇਤਰਾਂ ਦੀ ਸਾਂਭ ਸੰਭਾਲ ਦੇ ਲਈ ਲਗਾਏ ਜਾਣ ਵਾਲੇ ਸਰਵਿਸ ਚਾਰਜ ਹੁਣ ਫੈਕਟਰੀ ਦੇ ਮਹੀਨਾਵਾਰ ਬਿਜਲੀ ਬਿੱਲਾਂ ਦੇ ਵਿੱਚ ਸ਼ਾਮਲ ਕਰਕੇ ਪਾਵਰਕੌਮ ਵੱਲੋਂ ਵਸੂਲੇ ਜਾਣਗੇ। ਇਕੱਠੇ ਕੀਤੇ ਗਏ ਇਨ੍ਹਾਂ ਚਾਰਜਾਂ ਦੇ ਵਿੱਚੋਂ 90% ਫੰਡ ਜਿਹੜਾ ਸੰਬੰਧਿਤ ਖੇਤਰ ਦੀ ਕਮੇਟੀ ਦੇ ਮੇਨਟੈਨੈਂਸ ਫੰਡ ਦੇ ਵਿੱਚ ਜਾਣਗੇ ਤੇ ਬਾਕੀ 10% ਫੰਡ ਵਿਕਾਸ ਅਥਾਰਟੀਆਂ ਨੂੰ ਦਿੱਤੇ ਜਾਣਗੇ। ਨਗਰ ਨਿਗਮ ਜਾਂ ਕੌਂਸਲ ਖੇਤਰਾਂ ਦੇ ਵਿੱਚ ਸਰਵਿਸ ਚਾਰਜ ਉਦਯੋਗਿਕ ਯੂਨਿਟਾਂ ਦੇ ਜਿਹੜੇ ਨੇ ਪ੍ਰਾਪਰਟੀ ਟੈਕਸ ਦੀ ਥਾਂ ਦੇ ਉੱਤੇ ਹੀ ਗਿਣੇ ਜਾਣਗੇ। ਇਸ ਤੋਂ ਇਲਾਵਾ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਡਿਸਟ੍ਰਿਕਟ ਜਿਹੜਾ ਹੈ ਮਾਨੀਟਰਿੰਗ ਅਥਾਰਟੀ ਬਣਾਇਆ ਗਿਆ ਤੇ ਜੋ ਉਦਯੋਗਪਤੀਆਂ ਦੀਆਂ ਜਿਹੜੀਆਂ ਨੇ ਸਮੱਸਿਆਵਾਂ ਤੇ ਵਿਵਾਦਾਂ ਦਾ ਨਿਪਟਾਰਾ ਕਰੇਗੀ ਤੇ ਸਾਰੇ ਉਦਯੋਗਿਕ ਖੇਤਰਾਂ ਦੇ ਲਈ ਸੋਲਿਡ ਵੇਸਟ ਮੈਨੇਜਮੈਂਟ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਨਿਯਮਾਂ ਦੀ ਜਿਹੜੀ ਹੈ ਪਾਲਣਾ ਕਰਨ ਦੇ ਲਈ ਲਾਜ਼ਮੀ ਹੋਵੇਗਾ। ਆਖਰੀ ਬਿੱਲ ਦੇ ਵੱਲ ਨੂੰ ਵੱਧਦੇ ਹਾਂ ਜਿਸ ਦੇ ਵਿੱਚ ਵਿਧਾਨ ਸਭਾ ਚ ਮਨਪ੍ਰੀਤ ਆਲੀ ਹੁਣਾਂ ਨੇ ਡਿਲੀਮੀਟੇਸ਼ਨ ਜਿਹੜਾ ਬਿੱਲ ਹੈ ਉਹਦਾ ਮੁੱਦਾ ਚੁੱਕ ਲਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਆਲੀ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਹੈ ਹਾਊਸ ਇੱਕ ਮਤਾ ਪਾਸ ਕਰੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹਰ ਸੂਬੇ ਤੋਂ ਰਾਜ ਸਭਾ ਮੈਂਬਰਾਂ ਦੀ ਗਿਣਤੀ ਬਰਾਬਰ ਕੀਤੀ ਜਾਵੇ। ਭਾਵੇਂ ਸੂਬਾ ਛੋਟਾ ਹੋਵੇ ਜਾਂ ਵੱਡਾ ਹੋਵੇ, ਆਲੀ ਨੇ ਕਿਹਾ ਕਿ ਲੋਕ ਸਭਾ ਦੇ ਵਿੱਚ ਲਿਆਂਦੇ ਜਾ ਰਹੇ ਡੀਲਿਮੀਟੇਸ਼ਨ ਬਿੱਲ ਦੇ ਤਹਿਤ ਸੰਵਿਧਾਨ ਦੀ ਧਾਰਾ 131 ਦੇ ਵਿੱਚ ਸੋਧ ਕੀਤੀ ਜਾ ਰਹੀ ਹੈ ਜਿਸ ਦੇ ਅਨੁਸਾਰ ਲੋਕ ਸਭਾ ਦੀਆਂ 50% ਸੀਟਾਂ ਵੱਧ ਰਹੀਆਂ ਨੇ। ਇਸ ਸੋਧ ਹਿਸਾਬ ਦੇ ਨਾਲ ਪੰਜਾਬ ਦੀਆਂ ਲੋਕ ਸਭਾ ਸੀਟਾਂ 13 ਤੋਂ ਵੱਧ ਕੇ 20 ਅਤੇ ਵਿਧਾਨ ਸਭਾ ਦੀਆਂ ਸੀਟਾਂ 117 ਵੱਧ ਕੇ 175 ਹੋ ਸਕਦੀਆਂ ਨੇ। ਇਸੇ ਤਰ੍ਹਾਂ ਯੂਪੀ ਵਰਗੇ ਸੂਬੇ ਦੀਆਂ 80 ਸੀਟਾਂ ਵੱਧ ਕੇ 100 ਤੱਕ ਜਿਹੜੀਆਂ ਪਹੁੰਚ ਸਕਦੀਆਂ ਤੇ ਇਹ ਸਾਰੀਆਂ ਸੀਟਾਂ ਆਬਾਦੀ ਦੇ ਆਧਾਰ ਦੇ ਉੱਤੇ ਵਧਾਈਆਂ ਜਾ ਰਹੀਆਂ ਨੇ। ਰਾਜ ਸਭਾ ਜਿਸ ਨੂੰ ਕੌਂਸਲ ਆਫ ਸਟੇਟਸ ਅਤੇ ਪਾਰਲੀਮੈਂਟ ਦਾ ਅਪਰ ਹਾਊਸ ਵੀ ਕਿਹਾ ਜਾਂਦਾ ਹੈ, ਉਨ੍ਹਾਂ ਕਿਹਾ ਕਿ ਰਾਜ ਸਭਾ ਦੀਆਂ ਪੰਜਾਬ ਦੇ ਵਿੱਚ ਸਿਰਫ 7 ਸੀਟਾਂ ਨੇ ਜਦਕਿ ਯੂਪੀ ਵਰਗੇ ਸੂਬੇ ਦੀਆਂ 31 ਸੀਟਾਂ ਨੇ। ਇਆਲੀ ਨੇ ਅਮਰੀਕਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਕੈਲੀਫੋਰਨੀਆ ਵਰਗੇ ਵੱਡੇ ਸੂਬੇ ਦੀ ਆਬਾਦੀ 3,90,00,000 ਹੈ ਪਰ ਫਿਰ ਵੀ ਹਰ ਸੂਬੇ ਦੇ ਸੈਨੇਟ ਬਰਾਬਰ ਹੀ ਨੇ। ਇਸੇ ਤਰ੍ਹਾਂ ਭਾਰਤ ਦੇ ਵਿੱਚ ਵੀ ਰਾਜ ਸਭਾ ਦੇ ਵਿੱਚ ਹਰ ਸੂਬੇ ਦੀ ਬਰਾਬਰੀ ਪ੍ਰਤੀਨਿਧਤਾ ਹੋਣੀ ਚਾਹੀਦੀ ਹੈ ਤੇ ਮਨਪ੍ਰੀਤ ਆਲੀ ਨੇ ਕਿਹਾ ਅਕਾਲੀ ਦਲ ਨੇ ਕਿ ਹਮੇਸ਼ਾ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕੀਤੀ ਹੈਗੀ ਹੈ, ਜੇਕਰ ਰਾਜ ਸਭਾ ਦੇ ਵਿੱਚ ਸਾਡੀ ਪ੍ਰਤੀਨਿਧਤਾ ਬਰਾਬਰ ਹੋਵੇਗੀ ਤਾਂ ਹੀ ਅਸੀਂ ਸੂਬੇ ਦੇ ਮੁੱਦੇ ਸਹੀ ਢੰਗ ਦੇ ਨਾਲ ਉਠਾ ਸਕਾਂਗੇ ਤੇ ਉਨ੍ਹਾਂ ਦਾ ਹੱਲ ਕਰਵਾ ਸਕਾਂਗੇ। ਇਸੇ ਤਰ੍ਹਾਂ ਦੋਸਤੋ ਆਊਟਸੋਰਸ ਮੁਲਾਜ਼ਮਾਂ ਦੇ ਲਈ ਪੰਜਾਬ ਆਊਟਸੋਰਸ ਮੁਲਾਜ਼ਮ ਬਿੱਲ ਵੀ ਪਾਸ ਕੀਤਾ ਸਦਨ ਦੇ ਵਿੱਚ ਤੇ ਗੱਲ ਕਰਦੇ ਹੁਣ ਬਹਿਬਲ ਕਲਾਂ ਗੋਲੀ ਕਾਂਡ ਦੀ, ਜਿਸ ਦੇ ਵਿੱਚ ਪੰਜਾਬ ਪੁਲਿਸ ਨੇ ਬੰਦ ਲਿਫਾਫੇ ਦੇ ਵਿੱਚ ਸੌਂਪੀ ਹੈ ਸਟੇਟਸ ਰਿਪੋਰਟ। ਪੰਜਾਬ ਪੁਲਿਸ ਨੇ ਪਬਲਿਕ ਪ੍ਰੋਸੀਕਿਊਟਰ ਰਾਹੀਂ ਚੰਡੀਗੜ੍ਹ ਕੋਰਟ ਦੇ ਵਿੱਚ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਜਿਹੜਾ ਉਹਦੇ ਮਾਮਲੇ ਦੇ ਵਿੱਚ ਬਕਾਇਆ ਜਾਂਚ ਦੇ ਬਾਰੇ ਬੰਦ ਲਿਫਾਫੇ ਦੇ ਵਿੱਚ ਸਟੇਟਸ ਰਿਪੋਰਟ ਦਾਖਲ ਕਰਤੀ ਹੈ। ਕੋਟਕਪੂਰਾ ਵਿਖੇ ਗੋਲੀਬਾਰੀ ਤੇ ਜਾਇਦਾਦ ਦੇ ਨੁਕਸਾਨ ਦੇ ਨਾਲ ਸੰਬੰਧਿਤ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਮੁਕੱਦਮੇ ਅਪ੍ਰੈਲ 2026 ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਦੇ ਤਹਿਤ ਸੈਸ਼ਨ ਕੋਰਟ ਚੰਡੀਗੜ੍ਹ ਦੇ ਵਿੱਚ ਤਬਦੀਲ ਕਰ ਦਿੱਤੇ ਗਏ ਸਨ। ਬੇਅਦਬੀ ਦੇ ਮਾਮਲਿਆਂ ਦੀ ਪਿਛਲੀ ਸੁਣਵਾਈ 18 ਜੁਲਾਈ ਨੂੰ ਹੋਈ ਸੀ ਤੇ ਜਿਸ ਦੇ ਵਿੱਚ ਅਦਾਲਤ ਨੇ ਸਰਕਾਰੀ ਵਕੀਲ ਨੂੰ ਅਗਲੀ ਤਾਰੀਖ ਦੇ ਉੱਤੇ ਬਕਾਇਆ ਜਾਂਚ ਬਾਰੇ ਸਟੇਟਸ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਹੁਕਮਾਂ ਦੀ ਪਾਲਣਾ ਕਰਦਿਆਂ ਸਰਕਾਰੀ ਵਕੀਲ ਨੇ 1 ਅਗਸਤ 2026 ਨੂੰ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਬਕਾਇਆ ਜਾਂਚ ਦੇ ਬਾਰੇ ਸਟੇਟਸ ਰਿਪੋਰਟ ਜਿਹੜੀ ਹੈ ਦਾਖਲ ਕੀਤੀ ਹੈ। ਅਦਾਲਤ ਨੇ ਕਿਹਾ ਕਿ ਸਟੇਟਸ ਰਿਪੋਰਟਾਂ ਵਾਲੇ ਬੰਦ ਲਿਫਾਫੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੇ ਗਏ ਨੇ। ਅਦਾਲਤ ਦੇ ਵਿੱਚ ਮੌਜੂਦ ਸੂਬੇ ਦੇ ਵਧੀਕ ਲੋਕ ਪ੍ਰੋਸੀਕਿਊਟਰ ਨੇ ਬੇਨਤੀ ਕੀਤੀ ਕਿ ਹਾਲਾਤ ਅਤੇ ਕੇਸ ਦੇ ਹਾਲਾਤ ਨੂੰ ਦੇਖਦਿਆਂ ਹੋਇਆਂ ਰਿਪੋਰਟਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਨੂੰ ਬੰਦ ਲਿਫਾਫੇ ਦੇ ਵਿੱਚ ਹੀ ਰੱਖਿਆ ਜਾਵੇ। ਅਦਾਲਤ ਨੇ ਕਿਹਾ ਕਿ ਰਿਪੋਰਟ ਨੂੰ ਖੋਲ੍ਹ ਕੇ ਦੇਖ ਲਿਆ ਗਿਆ ਹੈ ਤੇ ਇਨ੍ਹਾਂ ਨੂੰ ਬੰਦ ਲਿਫਾਫੇ ਦੇ ਵਿੱਚ ਸੁਰੱਖਿਅਤ ਹਿਰਾਸਤ ਦੇ ਵਿੱਚ ਰੱਖਿਆ ਜਾਵੇਗਾ। ਦੂਸਰੇ ਪਾਸੇ ਲੀਕਰ ਪਾਲਿਸੀ ਕੇਸ ਜਿਹੜਾ ਆਪਣੇ ਦਿੱਲੀ ਵਾਲਿਆਂ ਦਾ ਕੇਜਰੀਵਾਲ ਸਮਣਾ ਦੀ ਪਾਲਣਾ ਨਾ ਕਰਨ ਦੇ ਮਾਮਲੇ ਚ ਕੇਜਰੀਵਾਲ ਨੂੰ ਹਾਈ ਕੋਰਟ ਵੱਲੋਂ ਜਵਾਬ ਦੇ ਲਈ 4 ਹਫ਼ਤੇ ਜਿਹੜੇ ਮਿੱਥ ਕੇ ਟਾਈਮ ਦੇ ਦਿੱਤਾ ਗਿਆ। ਦਿੱਲੀ ਹਾਈ ਕੋਰਟ ਨੇ ਸੋਮਵਾਰ ਅੱਜ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਕੇਸ ਦੇ ਸੰਬੰਧ ਚ ਸਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਏਜੰਸੀ ਅੱਗੇ ਪੇਸ਼ ਨਾ ਹੋਣ ਦੇ ਦੋ ਮਾਮਲਿਆਂ ਦੇ ਵਿਚ ਉਨ੍ਹਾਂ ਨੂੰ ਬਰੀ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀਆਂ ਈਡੀ ਦੀਆਂ ਅਰਜ਼ੀਆਂ ਦੇ ਉਤੇ ਜਵਾਬ ਦੇਣ ਦੇ ਲਈ 4 ਹਫ਼ਤੇ ਦਿੱਤੇ ਨੇ। ਕੇਜਰੀਵਾਲ ਨੇ ਦੇ ਜਿਹੜਾ ਵਕੀਲ ਜਸਟਿਸ ਮਨੋਜ ਜੈਨ ਦੇ ਸਾਹਮਣੇ ਪੇਸ਼ ਹੋਏ ਅਤੇ ਦਸਿਆ ਕਿ ਉਨ੍ਹਾਂ ਨੇ ਆਪ ਆਗੂ ਵੱਲੋਂ ਕੇਸ ਦੇ ਵਿਚ ਵਕਾਲਤਨਾਮਾ ਦਾਇਰ ਕਰ ਦਿੱਤਾ ਹੈ। ਵਕਾਲਤਨਾਮਾ ਉਹ ਦਸਤਾਵੇਜ਼ ਹੁੰਦਾ ਜੋ ਕਿਸੇ ਵਕੀਲ ਨੂੰ ਆਪਣੇ ਮੁਵੱਕਲ ਦੇ ਵੱਲੋਂ ਅਤੇ ਉਸਦੀ ਤਰਫੋਂ ਕਾਰਵਾਈ ਕਰਨ ਦਾ ਅਧਿਕਾਰ ਦਿੰਦਾ ਹੈ। ਕੇਜਰੀਵਾਲ ਦੇ ਵਕੀਲ ਨੇ ਜਿਹੜਾ ਪੇਸ਼ ਹੋ ਕੇ ਕਿਹਾ ਕਿ ਅਸੀਂ ਅੱਜ ਵਕਾਲਤਨਾਮਾ ਦਾਇਰ ਕਰ ਦਿੱਤਾ ਹੈ ਤੇ ਅਸੀਂ ਇੱਕ ਵਿਸਤ੍ਰਿਤ ਜਵਾਬ ਦਾਇਰ ਕਰਾਂਗੇ, ਇੱਥੇ ਇੱਕ ਬਰੀ ਕਰਨ ਦਾ ਜਿਹੜਾ ਹੁਕਮ ਹੈ। ਇਹ ਸੰਕੇਤ ਦਿੰਦੇ ਹੋਏ ਕਿ ਐਨਫੋਰਸਮੈਂਟ ਡਾਇਰੈਕਟੋਰੇਟ ED ਦੀਆਂ ਪਟੀਸ਼ਨਾਂ ਚੋਂ ਕਿ ਬਰੀ ਕੀਤੇ ਜਾਣ ਸੰਬੰਧੀ ਟ੍ਰਾਇਲ ਕੋਰਟ ਦੇ 22 ਜਨਵਰੀ ਦੇ ਫੈਸਲੇ ਨੂੰ ਚੁਣੌਤੀ ਦਿੰਦੀਆਂ ਨੇ। ਉਹਨੂੰ ਅਗਲੀ ਸੁਣਵਾਈ ਦੇ ਲਈ ਸਤੰਬਰ ਦੇ ਵਿਚ ਸੂਚੀਬੰਦ ਕੀਤਾ ਜਾਵੇਗਾ। ਜਸਟਿਸ ਜੈਨ ਨੇ ਕਿਹਾ ਕਿ 4 ਹਫ਼ਤਿਆਂ ਦੇ ਵਿਚ ਜਵਾਬ ਦਾਇਰ ਕੀਤਾ ਜਾਵੇ। ਬੈਂਚ ਨੇ ਇਹ ਵੀ ਕਿਹਾ ਕਿ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੇ ਵਿਚ ਕੇਜਰੀਵਾਲ ਨੂੰ ਜ਼ਮਾਨਤ ਦੇਣ ਵਾਲੇ ਟ੍ਰਾਇਲ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ED ਦੀ 224 ਦੀ ਪਟੀਸ਼ਨ ਨੂੰ ਵੀ ਸਤੰਬਰ ਦੇ ਵਿਚ ਸੂਚੀਬੰਦ ਕੀਤੇ ਜਾਣ ਦੀ ਸੰਭਾਵਨਾ ਹੈ। ED ਵੱਲੋਂ ਪੇਸ਼ ਹੋਏ ਵਧੀਕ ਸੋਲਿਸਟਰ ਜਨਰਲ SV ਰਾਜੂ ਨੇ ਕਿਹਾ ਕਿ ਕੇਸ ਨੂੰ ਲੰਮੀ ਮਿਆਦ ਲਈ ਮੁਲਤਵੀ ਕੀਤਾ ਜਾਣਾ ਚਾਹੀਦਾ ਕਿਉਂਕਿ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਦਾ ਮਾਮਲਾ ਸੁਪਰੀਮ ਕੋਰਟ ਦੇ ਵਿਚ ਪੈਂਡਿੰਗ ਹੈ। 12 ਜੁਲਾਈ 2024 ਨੂੰ ਸਿਖਰਲੀ ਅਦਾਲਤ ਨੇ ਮਨੀ ਲਾਂਡਰਿੰਗ ਕੇਸ ਦੇ ਵਿਚ ਮਨੀ ਲਾਂਡਰਿੰਗ ਰੋਕਥਾਮ ਐਕਟ PMLA ਦੇ ਤਹਿਤ ਗ੍ਰਿਫ਼ਤਾਰੀ ਦੀ ਲੋੜ ਅਤੇ ਜ਼ਰੂਰਤ ਦੇ ਪਹਿਲੂ ਦੇ ਉੱਤੇ 3 ਸਵਾਲਾਂ ਨੂੰ ਵੱਡੇ ਬੈਂਚ ਦੇ ਕੋਲ ਭੇਜਦੇ ਹੋਏ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ ਤੇ 20 ਜੂਨ 2024 ਨੂੰ ਕੇਜਰੀਵਾਲ ਨੂੰ ਇਕ ਟ੍ਰਾਇਲ ਕੋਰਟ ਵੱਲੋਂ 1,00,000 ਰੁਪਏ ਦੇ ਨਿੱਜੀ ਮੁਸਲਿਕਿਆਂ ਉੱਤੇ ਜ਼ਮਾਨਤ ਦੇ ਦਿੱਤੀ ਗਈ ਸੀ ਜਿਸ ਨੂੰ ਬਾਅਦ ਦੇ ਵਿਚ ਹਾਈ ਕੋਰਟ ਨੇ ED ਦੀ ਪਟੀਸ਼ਨ ਦੇ ਉੱਤੇ ਸਟੇਅ ਕਰ ਦਿੱਤਾ ਸੀ। ਸਮਨ ਦੇ ਮਾਮਲਿਆਂ ਦੇ ਵਿਚ ਏਜੰਸੀ ਨੇ ਟ੍ਰਾਇਲ ਕੋਰਟ ਦੇ ਵਿਚ ਆਪਣੀ ਸ਼ਿਕਾਇਤ ਦੇ ਵਿਚ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਨੇ ਸਮਨਾਂ ਦਾ ਜਵਾਬ ਨਾ ਦੇ ਕੇ ਤੇ ਜਾਂਚ ਦੇ ਵਿਚ ਸ਼ਾਮਲ ਨਾ ਹੋ ਕੇ ਜਾਣਬੁੱਝ ਕੇ ਉਨ੍ਹਾਂ ਦੀ ਪਾਲਣਾ ਕਰਨ ਤੋਂ ਅਣਗਹਿਲੀ ਕੀਤੀ ਹੈ। ਇਸ ਨੇ ਇਹ ਵੀ ਜਿਹੜਾ ਦੋਸ਼ ਲਾਇਆ ਕਿ ਕੇਜਰੀਵਾਲ ਨੇ ਫਜ਼ੂਲ ਇਤਰਾਜ਼ ਉਠਾਏ ਅਤੇ ਜਾਣਬੁੱਝ ਕੇ ਜਾਂਚ ਦੇ ਵਿਚ ਸ਼ਾਮਲ ਨਾ ਹੋਣ ਦੇ ਆਧਾਰ ਦੇ ਉੱਤੇ ਤਿਆਰ ਕੀਤੇ ਹੈ। ਆਪਣੇ ਫੈਸਲੇ ਦੇ ਵਿਚ ਟ੍ਰਾਇਲ ਕੋਰਟ ਨੇ ਕਿਹਾ ਕਿ ED ਦੇ ਵਿਚ ਸਾਬਤ ਕਰਨ ਦੇ ਵਿਚ ਸਫਲ ਰਹੀ ਹੈ ਤੇ ਕੇਜਰੀਵਾਲ ਨੇ ਉਨ੍ਹਾਂ ਨੂੰ ਜਾਰੀ ਕੀਤੇ ਗਏ ਸਮਨਾਂ ਦੀ ਜਾਣਬੁੱਝ ਕੇ ਉਲੰਘਣਾ ਕੀਤੀ ਹੈ। ਟ੍ਰਾਇਲ ਕੋਰਟ ਨੇ ਕਿਹਾ ਕਿ ਨਾ ਤਾਂ ED ਵੱਲੋਂ ਈਮੇਲਾਂ ਰਾਹੀਂ ਸਮਨਾਂ ਦੀ ਸੇਵਾ ਨੂੰ ਸਾਬਤ ਕੀਤਾ ਗਿਆ ਤੇ ਨਾ ਹੀ ਮਨੀ ਲਾਂਡਰਿੰਗ ਰੋਕਥਾਮ ਐਕਟ PMLA ਦੀ ਧਾਰਾ 52 ਦੇ ਤਹਿਤ ਈਮੇਲ ਰਾਹੀਂ ਕਿਸੇ ਵੀ ਵਿਅਕਤੀ ਨੂੰ ਸਮਨ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਕਾਨੂੰਨ ਦੇ ਅਨੁਸਾਰ ਹੋਣਾ ਸਾਬਤ ਕੀਤਾ ਗਿਆ। ਕੇਜਰੀਵਾਲ ਇਸ ਸਮੇਂ ਮਨੀ ਲਾਂਡਰਿੰਗ ਕੇਸ ਦੇ ਵਿਚ ਅੰਤਰਿਮ ਜ਼ਮਾਨਤ ਦੇ ਉੱਤੇ ਹੈ ਤੇ ਜਿਸ ਦੇ ਵਿਚ ਸੁਪਰੀਮ ਕੋਰਟ ਨੇ PMLA ਦੇ ਤਹਿਤ ਗ੍ਰਿਫ਼ਤਾਰੀ ਦੀ ਲੋੜ ਅਤੇ ਜ਼ਰੂਰਤ ਦੇ ਪਹਿਲੂ ਦੇ ਉੱਤੇ ਸਵਾਲਾਂ ਨੂੰ ਡੂੰਘਾਈ ਦੇ ਨਾਲ ਵਿਚਾਰ ਕਰਨ ਦੇ ਲਈ ਵੱਡੇ ਬੈਂਚ ਦੇ ਕੋਲ ਭੇਜਿਆ ਹੈ। 27 ਫਰਵਰੀ ਨੂੰ ਟ੍ਰਾਇਲ ਕੋਰਟ ਨੇ ਸ਼ਰਾਬ ਨੀਤੀ ਕੇਸ ਦੇ ਵਿਚ ਕੇਜਰੀਵਾਲ, ਸਿਸੋਦੀਆ ਅਤੇ 21 ਹੋਰਾਂ ਨੂੰ ਇਹ ਕਹਿੰਦਿਆਂ ਹੋਇਆਂ ਬਰੀ ਕਰ ਦਿੱਤਾ ਕਿ CBI ਦਾ ਕੇਸ ਪੂਰੀ ਤਰ੍ਹਾਂ ਨਿਆਇਕ ਜਾਂਚ ਦਾ ਸਾਹਮਣਾ ਕਰਨ ਦੇ ਵਿਚ ਅਸਮਰਥ ਸੀ ਤੇ ਆਪਣੀ ਸਮੁੱਚਤਾ ਦੇ ਵਿਚ ਬੇਭਰੋਸਗੀ ਹੋ ਗਿਆ ਸੀ ਤੇ ਡਿਸਚਾਰਜ ਦੇ ਖਿਲਾਫ਼ CBI ਦੀ ਅਰਜ਼ੀ ਹਾਈ ਕੋਰਟ ਦੇ ਵਿਚ ਪੈਂਡਿੰਗ ਹੈ। ਦੂਸਰੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਦਿਆਰਥੀ ਰੋਸ ਪ੍ਰਦਰਸ਼ਨ ਮਾਮਲੇ ਦੇ ਜਵਾਬ ਦੇਣ ਦੇ ਲਈ ਤਿਆਰ ਨੇ ਤੇ ਵਿਰੋਧੀ ਧਿਰ ਸ਼ਾਂਤੀਪੂਰਵਕ ਸੁਣੇ। ਰਿਜੀਜੂ ਨੇ ਇਹ ਬਿਆਨ ਦਿੱਤਾ ਹੈ। ਵਿਰੋਧੀ ਧਿਰ ਨੇ ਰਾਮ ਮੰਦਰ ਚੜਾਵੇ ਦੀ ਕਥਿਤ ਚੋਰੀ ਦੇ ਉੱਤੇ ਵੀ ਬਹਿਸ ਦੀ ਮੰਗ ਕੀਤੀ ਹੈ। ਨੀਟ ਪੇਪਰ ਲੀਕ ਹੋਣ ਦੇ ਮਾਮਲੇ ਦੇ ਵਿਚ ਮੁੱਦੇ ਉੱਤੇ ਪ੍ਰਦਰਸ਼ਨ ਦੇ ਦੌਰਾਨ ਵਿਦਿਆਰਥੀਆਂ ਤੇ ਪੁਲਿਸ ਲਾਠੀਚਾਰਜ ਨੂੰ ਲੈ ਕੇ ਵਿਰੋਧੀ ਧਿਰ ਦੇ ਲੰਮੇ ਵਿਰੋਧ ਅਤੇ ਜਵਾਬਦੇਹੀ ਦੀ ਮੰਗ ਤੋਂ ਬਾਅਦ ਕੇਂਦਰ ਸਰਕਾਰ ਨੇ ਸੋਮਵਾਰ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ਦੇ ਵਿਚ ਇਸ ਮੁੱਦੇ ਉੱਤੇ ਜਵਾਬ ਦੇਣਗੇ, ਬਸ਼ਰਤੇ ਵਿਰੋਧੀ ਧਿਰ ਸ਼ਾਂਤੀ ਅਤੇ ਮਰਿਆਦਾ ਬਣਾਈ ਰੱਖੇ ਤੇ ਉਨ੍ਹਾਂ ਦਾ ਜਵਾਬ ਜਿਹੜਾ ਸੁਣੇ। ਦੂਸਰੇ ਪਾਸੇ ਜੀਓ ਪੋਲੀਟੀਕਲ ਦੀ ਗੱਲ ਕਰਦੇ ਹਾਂ, ਹੋਰ ਨੂੰ ਜਲਮਾਰਗ ਤੇ ਹੋਰ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਵਧਾਂਗੇ, ਪਰ ਉਸ ਤੋਂ ਪਹਿਲਾਂ ਜਿਹੜਾ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਜੁੜਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਸਤਿ ਸ੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ, ਸੈਣੀ ਸਾਹਿਬ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰਤ ਸਾਹਿਬ, ਇੰਨਾ ਤਾਂ ਵਿਸਤ੍ਰਿਤ ਦੇ ਵਿਚ ਤਾਂ ਉੱਥੇ ਜਿਹੜਾ ਹੈਗਾ ਆ ਆਪੋਜੀਸ਼ਨ ਵਾਲਿਆਂ ਨੂੰ ਬਿੱਲ ਨੀ ਸੁਣਨ ਨੂੰ ਮਿਲੇ ਜਿੰਨਾ ਤੁਸੀਂ ਸੁਣਾ ਤੇ ਆ ਜੀ। ਮੈਂ ਕਿਹਾ ਚਲੋ ਮਾਈ ਗੋਡ, 9 ਦੇ 9 ਨੌ ਦੇ ਨੌ ਬਿੱਲ ਜਿਹੜੇ ਹੈਗੇ ਆ ਤੁਸੀਂ ਪੜ੍ਹ ਦਿੱਤੇ ਆ, ਅਦਰਵਾਈਜ਼ ਤੇ ਲੋਕਾਂ ਨੂੰ ਪਤਾ ਹੀ ਹੈ ਨਹੀਂ ਸੀ ਭਈ ਕਿਹੜੇ ਨੌ ਬਿੱਲ ਹੈਗੇ ਜੀ।
0: ਬਿਲਕੁਲ ਹੈ ਜੀ, ਉਹ ਤਾਂ ਸੈਣੀ ਸਾਹਿਬ ਆਪਣੇ ਸੰਤਵਾਂ ਸਾਹਿਬ ਕਹਿੰਦੇ ਆ ਭਾਈ ਜਿਹੜੇ ਪੜ੍ਹਦੇ ਹੁਣ 2 ਘੰਟੇ ਚ ਪੜ੍ਹਦੇ। ਮੈਂ ਤਾਂ ਸੋਚਦਾ ਸੀ ਕਿ ਏਦਾਂ ਕਹਿੰਦੇ ਓਪੋਜੀਸ਼ਨ ਨੇ ਸਵਾਲ ਹੀ ਨਹੀਂ ਚੱਕਿਆ, ਚੱਕ ਦਿੰਦੇ ਭਾਈ ਏਦਾਂ ਕਰੋ, ਬਾਕੀ ਰਹਿਣ ਦਿਓ, MLA ਵੀ ਰਹਿਣ ਦਿਓ, ਮੁੱਖ ਮੰਤਰੀ ਸਾਹਿਬ ਬੈਠੇ ਨੇ ਸਾਹਮਣੇ, ਇਹਨਾਂ ਨੂੰ ਕੋਈ ਸਾਨੂੰ 2 ਘੰਟੇ ਤੁਸੀਂ 2 ਘੰਟੇ ਲਾਓ ਤੇ ਸਮਝਾਓ ਭਾਈ ਬਿੱਲ ਕੀ ਨੇ ਨੌ
1: ਕਿੱਥੇ ਜੀ। ਆਪ ਵਾਲੇ ਤਾਂ ਜਿਹੜੇ ਹੈਗੇ ਆ ਸਾਬਤ ਹੋ ਗਏ ਆ ਵੀ ਉਹਨਾਂ ਨੇ ਬਾਂਹ ਖੜੀ ਕਰਨੀ ਹੁੰਦੀ, ਉਹਨਾਂ ਨੂੰ ਤਾਂ ਆਪ ਨਾਂ ਵੀ ਨਹੀਂ ਪਤਾ ਹੋਣੇ ਕਿਹੜੇ ਬਿੱਲ ਹੈਗੇ ਆ ਜੀ।
0: ਜੀ
1: ਐਕਚੁਅਲੀ ਸਰ ਇੱਕ ਇੱਕ ਬਿੱਲ ਤਵੱਜੋ ਮੰਗਦਾ ਸੀ।
0: ਬਿਲਕੁਲ
1: ਤੁਸੀਂ ਦੇਖੋ ਨਾ ਵੀ ਹਰ ਇੱਕ ਮੰਤਰੀ ਨੇ ਫਟਾਫਟ ਲਿਆ ਕੇ ਆਪਣਾ ਇੱਕ ਬਿੱਲ ਆਖਰੀ ਦਿਨ ਫਸਾ ਤਾ ਵੀ ਹਾਂ ਜੀ 15 ਮਿੰਟ ਵੀ ਨੀ ਮਿਲਣੇ ਸੀ ਇੱਕ ਬਿੱਲ ਨੂੰ ਬਹਿਸ ਵਾਸਤੇ ਜੀ।
0: ਖਹਿਰਾ ਸਾਹਿਬ ਨੇ ਕੱਲ ਵੀਡੀਓ ਪਾਈ ਸੀ ਆਪਣੀ, ਲਾਈਵ ਹੋਏ ਸੀ ਤਾਂ ਉਹ ਕਹਿੰਦੇ 6 ਬਿੱਲ ਲਿਆ ਰਹੇ ਨੇ, ਤਾਂ 3 ਦਾ ਅਜੇ ਵੀ ਨੀ ਪਤਾ ਸੀਗਾ, 3 ਬਿੱਲ ਸਵੇਰੇ ਲਏ ਨੇ ਜੀ, ਵਿੱਚ 9 ਕਰ ਦਿੱਤੇ ਨੇ, ਤੇ ਦੂਸਰਾ ਦੇਖ ਲਓ ਸੰਧਵਾ ਸਾਹਿਬ ਕਹਿੰਦੇ ਨੇ ਅੱਜ ਆਖਰੀ ਦਿਨ ਦੇ ਉੱਤੇ ਭਈ ਜੇ ਤੁਸੀਂ ਇਹ ਗੱਲ ਕਹਿਣੀ ਆ ਭਾਈ ਪਹਿਲੇ ਦਿਨ ਜਿੱਦਣ ਸੰਸਦ ਸ਼ੁਰੂ ਹੋਈ ਹੈ, ਵਿਧਾਨ ਸਭਾ ਸ਼ੁਰੂ ਹੋਈ ਹੈ, ਉਦਣ ਹੀ ਕਹੋ ਭਈ ਜਿਹੜੇ ਤੁਸੀਂ ਬਿੱਲ ਲਿਆਉਣੇ ਆ ਸ਼ਰਧਾਂਜਲੀਆਂ ਤੋਂ ਬਾਅਦ ਚ ਕਹਿ ਦਿੰਦੇ ਭਈ ਭਾਈ ਉਹ ਸਾਰੇ ਤੁਸੀਂ ਦੇ ਦਿਓ ਤਾਂ ਕਿ ਉਹ ਚੰਗੀ ਤਰ੍ਹਾਂ ਪੜ੍ਹ ਲਏ ਜਾਣ। ਇੰਨੀ ਕੁ ਤਾਂ ਤੋਏ ਤੋਏ ਹੋ ਹੀ ਗਈ ਸੀ ਅਕਾਲ ਤਖ਼ਤ ਸਾਹਿਬ ਤੋਂ, ਜਥੇਦਾਰ ਹੋਣਾ ਜਦੋਂ ਪੁੱਛਿਆ ਸੀ ਉਹ ਮੁੱਦਾ ਚਲੋ ਸੰਸਦ ਦੇ ਵਿਧਾਨ ਸਭਾ ਦੇ ਵਿੱਚ ਵੀ ਚੱਲਿਆ, ਪਰ ਫਿਰ ਵੀ ਨਹੀਂ ਜੀ ਸ਼ਰਮ ਹੈ ਕੋਈ
1: ਨਾ ਜੀ ਨਾ ਨਾ ਇਹਨਾਂ ਨੇ ਮਤਲਬ ਜਿਹੜਾ ਹੈਗਾ ਨਾ ਲੋਕਤੰਤਰ ਦੀਆਂ ਨਵੀਆਂ ਐਗਜ਼ਾਮਪਲ ਜਿਹੜੀਆਂ ਸੈੱਟ ਕਰ ਦਿੱਤੀਆਂ
0: ਜੀ,
1: ਜਿੰਨਾ ਨਿਘਾਰ ਇਸ ਵਿਧਾਨ ਸਭਾ ਦੇ ਵਿੱਚ ਜਿਹੜਾ ਹੈਗਾ ਆ ਵੀ ਇਸ ਚੀਜ਼ ਦੇ ਡੈਕੋਰਮ ਨੂੰ ਆਇਆ ਨਾ ਜੀ ਓਨਾ ਕਦੀ ਵੀ ਨਹੀਂ ਸੀ
0: ਜੀ।
1: ਸਰ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੁੰਦਾ ਸੀਗਾ ਤੇ ਲੋਕੀ ਵਾਲੇ ਮੁੱਦੇ ਜਿਹੜੇ ਆ ਉਹ ਉਠਾਏ ਜਾਂਦੇ ਸੀਗੇ ਜੀ।
0: ਜੀ
1: ਹੁਣ ਤਾਂ ਇਹ ਹੈਗਾ ਆ ਕਿ ਜਿਹੜਾ ਉਹ ਚਾਹੁੰਦੇ ਹੈਗੇ ਜਿਹੜਾ ਉਹਨਾਂ ਨੂੰ ਡੈਮੇਜ ਨਹੀਂ ਕਰਦਾ ਉਹ ਮੁੱਦਾ ਤੁਸੀਂ ਉਠਾ ਲਓ ਤੇ ਕੋਈ ਗੱਲ ਨਹੀਂ
0: ਜੀ।
1: ਤੁਸੀਂ ਦੇਖੋ ਨਾ ਪਹਿਲਾਂ ਤਾਂ ਮੈਂ ਜਿਹੜਾ ਬਿੱਲਾਂ ਦੇ ਉੱਤੇ ਪਹਿਲਾਂ ਝਾਤੀ ਮਾਰ ਲਾਂ ਫੇਰ ਅਗਲੀ ਗੱਲ ਤੇ ਆਉਣਾ। ਬਿੱਲਾਂ ਦੇ ਵਿੱਚ ਸਰ ਸਭ ਤੋਂ ਜ਼ਰੂਰੀ ਸੀਗਾ ਜਿਹੜਾ ਤੁਸੀਂ ਦੇਖੋ ਉਹ ਕਿੰਨੀ ਤਵੱਜੋ ਮੰਗਦਾ ਸੀਗਾ ਕਿ ਇਲੈਕਟ੍ਰਿਸਿਟੀ ਦੇ ਵਿੱਚ ਜਿਹੜੇ ਆ ਮੇਨਟੇਨੈਂਸ ਚਾਰਜਿਸ ਵੀ ਨਾਲ ਲੱਗ ਕੇ ਆਇਆ ਕਰਨਗੇ।
0: ਬਿਲਕੁਲ ਹੈ ਜੀ,
1: ਉਧਰੋਂ ਤੁਹਾਡਾ ਜਿਹੜਾ ਹੈਗਾ ਆ 90% ਲੋਕੀ ਕਹਿੰਦੇ 0 ਬਿੱਲ ਦਿੰਦੇ ਆ
0: ਜੀ,
1: ਮੀਟਿੰਗ ਦੇਰ ਬਾਈ ਕਿ ਉਹਨਾਂ ਨੂੰ ਜਾਂ ਤਾਂ ਮੇਨਟੇਨੈਂਸ ਚਾਰਜਿਸ ਆਉਣਗੇ ਜਾਂ ਨਹੀਂ ਆਉਣਗੇ। ਇਹ ਸਵਾਲ ਤਾਂ ਇਹ ਸੀ ਨਾ ਜੀ
0: ਜੀ
1: ਕਿ ਜਾਂ ਉਹ ਲੋਕ ਜਿਹੜੇ ਬਿੱਲ ਪੇ ਕਰਦੇ ਹੈਗੇ ਆ ਆਪਣੀ ਉਹਨਾਂ ਦੀ ਕੰਜ਼ਮਪਸ਼ਨ ਵੱਧ ਜਾਂਦੀ ਹੈਗੀ ਮਿਡਲ ਕਲਾਸ
0: ਉਹਨਾਂ ਤੇ ਹੋਰ ਬੋਝ ਪੈ ਗਿਆ,
1: ਉਹਨਾਂ ਤੇ ਹੋਰ ਬੋਝ ਪੈ ਗਿਆ ਉਹਨਾਂ ਨੂੰ ਨਾਲ ਮੇਨਟੇਨੈਂਸ ਚਾਰਜਿਸ ਉਹ ਜਿਹੜੇ 0 ਬਿੱਲ ਦਿੰਦੇ ਹੈਗੇ ਕੀ ਉਹਨਾਂ ਦੀ ਮੇਨਟੇਨੈਂਸ ਨਹੀਂ ਹੁੰਦੀ ਉਹਨਾਂ ਦੀਆਂ ਲਾਈਨਾਂ ਜਿਹੜੀਆਂ ਵੱਖਰੀਆਂ ਪਈਆਂ ਹੀ ਆ ਕੋਈ।
0: ਬਿਲਕੁਲ
1: ਹਾਂਜੀ, ਸੋ ਇਸ ਕਰਕੇ ਦੂਜਿਆਂ ਦਾ ਬੋਝ ਵੀ ਜਿਹੜਾ ਹੈਗਾ ਜਿਹੜਾ ਇੱਥੇ ਬੋਝ ਚੱਕ ਲੈਂਦਾ ਉਹਦੇ ਤੇ ਸਾਰਾ ਬੋਝ ਪਾਈ ਜਾਂਦੇ ਹੈਗੇ ਆ ਤੇ ਜਿਹਨੂੰ ਤੁਸੀਂ ਜਿਹੜਾ ਹੈਗਾ ਫੈਸਿਲੀਟੇਟ ਕਰਨਾ ਵੋਟ ਬੈਂਕ ਨਾਲ ਉਹਨੂੰ ਤੁਸੀਂ ਜਿਹੜਾ ਹੈਗਾ ਜਾਂ ਰਾਹਤਾਂ ਦਿੰਦੇ ਹੈਗੇ ਆ ਜਾਂ ਤਾਂ ਤੁਸੀਂ ਬਿਜਲੀ ਬਿੱਲ ਲੈਂਦੇ ਹੋਵੋ ਤੇ ਤਾਂ ਜਿਹੜਾ ਹੈਗਾ ਆ ਤੁਹਾਡਾ ਮੇਨਟੇਨੈਂਸ ਚਾਰਜਿਸ ਜਿਹੜੇ ਆ ਉਹ ਵੀ ਡਿਵਾਈਡ ਹੋ ਕੇ ਆ ਜਾਣਗੇ ਜਿੱਦਾਂ ਮਰਜ਼ੀ ਆ ਜੀ। ਉਹਦਾ ਕੀ ਕ੍ਰਾਈਟੇਰੀਆ ਹੋਊਗਾ ਕਿੰਨੀ ਮੇਨਟੇਨੈਂਸ ਹੋਈ ਆ ਤੁਸੀਂ ਉਹ ਮਤਲਬ ਤੁਸੀਂ ਵੈਸੇ ਹੀ ਲੈ ਲਓਗੇ ਵੀ ਜਿਹੜਾ ਆ ਕਿੱਦਾਂ ਲੈਣੇ ਹੈਗੇ ਆ ਮਤਲਬ ਕੋਈ ਕਿੰਨੀ ਮੇਨਟੇਨੈਂਸ ਇੱਕ ਲਾਈਨ ਤੇ ਹੋਈ ਆ ਕਿ ਇੱਕ ਲਾਈਨ ਦੇ ਉੱਤੇ ਮੇਨਟੇਨੈਂਸ ਦੀ ਡਿਮਾਂਡ ਹੋਈ ਨੀ ਕਦੀ
0: ਉਹਨੂੰ ਵੀ ਮਤਲਬ ਸੈਣੀ ਸਾਹਿਬ ਆਪਾਂ ਫਰਾਈਡੇ ਖਬਰ ਕੀਤੀ ਸੀ ਗਊਸ਼ਾਲਾਵਾਂ ਨੂੰ ਜਿਹੜਾ ਫ੍ਰੀ ਕਰ ਦਿੱਤਾ ਸਾਰਾ ਕੁਝ ਉੱਥੇ ਨੀ ਮੇਨਟੇਨਸ ਹੈ ਉੱਥੇ ਤਾਰਾਂ ਨੀ ਪੈਂਦੀਆਂ ਜਾਂ ਉਹ ਵਾਈਫਾਈ ਤੇ ਚੱਲਦੀ ਹੈ ਬਿਜਲੀ ਸਾਰੀ
1: ਬਿਜਲੀ ਦਾ ਅੱਛਾ ਦੂਜੀ ਗੱਲ ਬਿਜਲੀ ਦੇ ਨਾਲ ਕੌਸੈਸ ਦਾ ਕੀ ਲੈਣਾ ਦੇਣਾ ਬਿਜਲੀ ਦਾ ਗਾਂ ਨਾਲ ਕੀ ਸੰਬੰਧ ਹੈਗਾ ਵੀ ਗਾਂ ਜਿਹੜੀ ਹੈਗੀ ਆ ਬਿਜਲੀ ਬਣਾਉਂਦੀ ਆ ਤੇ ਜਿਹੜਾ ਗਾਂ ਦਾ ਹੈ ਵੀ ਉਹ ਗਾਂ ਦੇ ਚਾਰੇ ਦਾ ਜਿਹੜਾ ਸੈਸ ਦੇਣਾ ਤੁਸੀਂ
0: ਜੀ
1: ਪਤਾ ਨੀ ਸਾਨੂੰ ਕੋਈ ਰੈਸ਼ਨਲਾਈਜੇਸ਼ਨ ਆਫ ਦਾ ਟੈਕਸਿਸ ਹੈ ਹੀ ਨੀਗਾ ਜੀ
0: ਜੀ
1: ਅਸੀਂ ਸਿਰਫ ਜਿਹੜਾ ਹੈਗਾ ਆ ਸਾਡੇ ਇੱਥੇ ਕਹਿੰਦੇ ਜੀ ਵੀ ਇਨਕਮ ਟੈਕਸ 7% ਦਿੰਦੇ ਆ ਜਾਂ 10% ਦਿੰਦੇ ਹੈਗੇ ਆ ਜੀ ਉਹ ਇਨਕਮ ਤੁਹਾਡੇ ਇਨਡਾਇਰੈਕਟ ਟੈਕਸ ਹੀ ਏਦਾਂ ਦੇ ਹੈਗੇ ਆ ਕਿ ਤੁਸੀਂ ਜਿਹੜਾ ਆ ਬੰਦੇ ਨੂੰ ਉਦਾਂ ਹੀ ਨਿਚੋੜ ਲੈਣੇ ਆ ਕੋਈ ਵੀ ਹੋਵੇ।
0: ਬਿਲਕੁਲ
1: ਇੱਕ ਰੁਪਏ ਦੀ ਆਈਟਮ ਤੋਂ ਲੈ ਕੇ ਜਿਹੜਾ ਹੈਗਾ ਆ ਟੈਕਸ ਸ਼ੁਰੂ ਹੋ ਜਾਂਦਾ ਮਾਚਿਸ ਦੀ ਡੱਬੀ ਤੋਂ ਲੈ ਕੇ ਜੀ ਹਰ ਇੱਕ ਚੀਜ਼ ਦੇ ਉੱਤੇ ਟੈਕਸ ਆ ਜੀ ਤੁਹਾਡੇ ਔਰ ਫਿਰ ਤੁਸੀਂ ਜਿਹੜਾ ਆ ਵੀ ਆ ਜਿੰਨੇ ਬੇਲਰ ਕਵਰ ਕਰ ਰਹੇ ਹੋ ਉੱਤੇ ਟੈਕਸ ਹੈ ਜੀ ਜਿੱਦਾਂ ਤੁਸੀਂ ਜਿਹੜਾ ਹੈਗਾ ਜੇ ਕਿਸੇ ਬੰਦੇ ਨੂੰ ਟ੍ਰੈਫਿਕ ਦਾ ਜਿਹੜਾ ਇਹ ਫਾਈਨ ਪੈ ਗਿਆ ਉੱਤੇ ਟੈਕਸ ਉਹ ਸਾਰੇ ਜਿਹੜੇ ਹੈਗੇ ਦਾ ਇਹ ਆ ਵੀ ਇਸ ਬਿੱਲ ਦੇ ਵਿੱਚ ਜਿਹੜਾ ਤੁਸੀਂ ਮੇਨਟੇਨੈਂਸ ਦਾ ਜਿਹੜਾ ਲਿਆਂਦਾ ਹੈਗਾ ਇਲੈਕਟ੍ਰਿਸਿਟੀ ਦੇ ਉੱਤੇ ਉਹਦਾ ਜਿਹੜਾ ਆ ਉੱਤੇ ਤਾਂ ਤਵੱਜੋ ਮੰਗਦਾ ਹੀ ਸੀ ਨਾ ਉੱਤੇ ਤਾਂ ਬਹਿਸ ਹੋਣੀ ਚਾਹੀਦੀ ਸੀ ਸਕੇਲ ਦੇ ਵਿੱਚ ਵੀ ਕਿੱਦਾਂ ਤੁਸੀਂ ਕਿੱਦਾਂ ਅਸੈਸ ਕਰੋਗੇ
0: ਹਾਂਜੀ
1: ਉਹ ਤੁਸੀਂ ਓਹਦਾ ਧੱਕਾ ਹੀ ਹੈਗਾ ਨਾ ਜੀ, ਓਹਦੇ ਨਾਲ ਤਾਂ ਮਤਲਬ ਦੇਖੋ ਬਿੱਲ ਤਾਂ ਤੁਸੀਂ ਜਿਹੜਾ ਆ ਕਿ ਤੁਹਾਡੀ ਕੰਜ਼ੰਪਸ਼ਨ ਜਿੰਨੀ ਹੈਗੀ ਆ ਓਹਦੇ ਹਿਸਾਬ ਨਾਲ ਆ ਗਿਆ, ਨਹੀਂ ਆਇਆ ਉਹਨਾਂ ਨੇ ਵੱਧ ਘੱਟ ਦੇ ਤਾ, ਤੁਸੀਂ ਜਾ ਕੇ ਆਰਗੂ ਕਰ ਸਕਦੇ ਹੋ
0: ਜੀ।
1: ਮੇਨਟੇਨੈਂਸ ਦਾ ਤੁਸੀਂ ਕੀ ਆਰਗੂ ਕਰੋਗੇ ਜੀ?
0: ਬਿਲਕੁਲ ਹੈ ਜੀ,
1: ਉਹ ਜਿੰਨੀ ਮਰਜ਼ੀ ਮੇਨਟੇਨੈਂਸ ਦੇ ਜਿਹੜੇ ਪਾ ਦੇਣ ਬਿੱਲ ਤੁਹਾਨੂੰ ਤੁਸੀਂ। ਹਾਂਜੀ ਜੀ, ਆ
0: ਅਗਲੇ ਕਹਿਣਗੇ ਵੀ ਅਸੀਂ ਤਾਰਾਂ ਨਵੀਆਂ ਪਾ ਰਹੇ ਹਾਂ ਜੀ ਭਾਈ, ਉਹ ਫਿਰ ਜਿੰਨਾ ਮਰਜ਼ੀ ਵਧਾ ਲੈਣਗੇ ਅਗਲੇ।
1: ਬਸ ਉਹ ਕਰ ਇਹੀ ਹੋਣਾ ਜੀ, ਉਹ ਕਰਜ਼ੇ ਜਿਹੜੇ ਹੈਗੇ ਆ ਤੇ ਪੈਰ ਲੈ ਕੇ ਜਿਹੜੇ ਆ ਤੇ ਲੋਕਾਂ ਕੋਲੋਂ ਹੁਣ ਵਸੂਲਣੇ ਇਸ ਤਰੀਕੇ ਨਾਲ ਜੀ।
0: ਬਿਲਕੁਲ ਹੈ ਜੀ,
1: ਸੋ ਇਹਨਾਂ ਬਿੱਲਾਂ ਦਾ ਜਿਹੜਾ ਹੈਗਾ ਇਹ ਤੇ ਸੰਜੀਦਗੀ ਨਾਲ ਬਹਿਸ ਹੋਣੀ ਚਾਹੀਦੀ ਸੀ, ਬਕਾਇਦਾ ਤੌਰ ਤੇ ਇਹਦੇ ਪ੍ਰੋਜ਼ ਐਂਡ ਕੌਨਸ ਦੇਖਣੇ ਚਾਹੀਦੇ ਸੀ। ਹੁਣ ਆਪੋਜੀਸ਼ਨ ਵੀ ਸਰ ਇੰਨੀ ਇੱਕੋ ਇੱਕ ਦੀ ਨਹੀਂ ਕਰ ਸਕਦੀ ਇਸ ਚੀਜ਼ ਨੂੰ
0: ਜੀ। ਮੈਂ ਤਾਂ ਸਰ ਸਾਹਿਬਾ ਜੀ ਸੋਚਦਾ ਸੀਗਾ ਜਿਸ ਹਿਸਾਬ ਦੇ ਨਾਲ ਚਲੋ ਵਿਧਾਨ ਸਭਾ ਪੰਜਾਬ ਦੀ ਚੱਲੀ ਹੈ, ਮੌਨਸੂਨ ਸੈਸ਼ਨ ਚੱਲਿਆ, ਚਲੋ ਮੈਨੂੰ ਲੱਗਦਾ ਕਿ ਇਹ ਤਾਂ ਕੋਈ ਡੈਮੋਕ੍ਰੇਸੀ ਨਾ ਹੋਈ, ਪਤਾ ਨੀ ਮੈਨੂੰ ਲੱਗਦਾ ਕਿ ਇਹਦੇ ਉੱਤੇ ਵੀ ਕੋਈ ਨਾ ਕੋਈ ਬਿੱਲ ਲਿਆਉਣਾ ਚਾਹੀਦਾ ਇਹਨਾਂ ਨੂੰ, ਜਾਂ ਓਪੋਜੀਸ਼ਨ ਵਾਲਿਆਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਭਾਈ। ਜਿੱਤੇ ਤਾਂ ਚਾਹੇ ਤੁਸੀਂ 92 ਹੋ 94 ਹੋ, ਤੁਸੀਂ ਵੱਧ ਬਹੁਮਤ ਹੈ, ਪਰ ਅਸੀਂ ਵੀ ਤਾਂ 50 ਬੈਠੇ ਹਾਂ ਨਾਲ ਜਾਂ 40 ਬੈਠੇ ਹਾਂ, ਵੀ ਉਸ ਹਿਸਾਬ ਦੇ ਨਾਲ ਕਾਹਤੋਂ ਟਾਈਮ ਜੇ ਟੌਕ ਚੱਲਣੀ ਹੈ। ਇੱਕ ਜਿਹੜਾ ਹੋ ਗਿਆ ਮਤਲਬ ਕਿ ਭਾਈ ਆ ਦੋ ਪਾਰਟੀਆਂ ਨੇ, ਇੱਕ ਓਪੋਜੀਸ਼ਨ ਹੈ ਇੱਕ ਹਕੂਮਤ ਕਰ ਰਹੀ ਹੈ ਜੀ, ਤੇ ਇਹਦੇ ਵਿੱਚ ਇਹ ਕਾਹਤੋਂ ਮਤਲਬ ਕਿ ਲਾਗੂ ਕੀਤਾ ਹੋਇਆ ਵੀ ਤੁਹਾਨੂੰ ਡੇਢ ਡੇਢ ਮਿੰਟ ਮਿਲਣਾ, ਬਾਕੀ ਉਹ ਚਾਹੇ 20-20 ਮਿੰਟ ਬੋਲੀ ਜਾਣ, ਜੋ ਮਰਜ਼ੀ ਆਪਣਾ ਕਹੀ ਜਾਣ, ਉਹ ਆਪਣੇ ਆਪ ਨੂੰ ਸਾਬਤ ਕਰੀ ਜਾਣ, ਤੇ ਜਦੋਂ ਡਾਟੇ ਦੀ ਗੱਲ ਹੁੰਦੀ ਹੈ, ਜਦੋਂ ਓਪੋਜੀਸ਼ਨ ਉੱਠ ਕੇ ਸਵਾਲ ਕਰਦੀ ਹੈ ਉਹਨਾਂ ਚੀਜ਼ਾਂ ਦੇ ਬਾਰੇ, ਤਾਂ ਉਦੋਂ ਡੇਢ ਕੁ ਮਿੰਟ ਹਾਂਜੀ ਹਾਂਜੀ ਤੁਹਾਡਾ ਸਮਾਂ ਪੂਰਾ ਹੋ ਗਿਆ ਜੀ, ਬਹਿ ਜਾਓ ਬਹਿ ਜਾਓ ਬਹਿ ਜਾਓ, ਆ ਗਈ ਤੁਹਾਡੀ ਗੱਲ ਜੀ। ਤੇ ਇਹ ਸੈਣੀ ਸਾਹਿਬ ਏਦਾਂ ਹੋ ਨਹੀਂ ਸਕਦਾ ਕਾਨੂੰਨ ਦੇ ਵਿੱਚ, ਜਾਂ ਬਿੱਲ ਏਦਾਂ ਦਾ ਕੋਈ ਲਿਆਇਆ ਨਹੀਂ ਜਾ ਸਕਦਾ ਕਿ ਖੁੱਲੀ ਡਿਬੇਟ ਹੋਵੇ ਉਸ ਸਮੇਂ ਦੇ ਵਿੱਚ ਜਦ ਸਰਕਾਰਾਂ ਬਣ ਗਈਆਂ, ਸਾਰਾ ਕੁਝ ਹੋ ਗਿਆ, ਫਿਰ ਉਹ ਸਮੇਂ ਦੀ ਪਾਬੰਦੀ ਕਿਉਂ ਜੀ? ਜਦ ਤੁਸੀਂ 10 ਦਿਨ ਸੈਸ਼ਨ ਰੱਖਿਆ ਹੋਇਆ ਤੇ ਖੁੱਲੀ ਬਹਿਸ ਹੋਵੇ ਜਦੋਂ ਬਹਿਸ ਹੋਣੀ ਹੈ ਜੀ।
1: ਸਰ ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈਗਾ ਆ ਕਿ 1/3 ਟਾਈਮ ਜਿਹੜਾ ਹੈਗਾ ਆ ਉਹ ਸੱਤਾ ਪਾਰਟੀ ਨੂੰ ਦੇਣਾ ਚਾਹੀਦਾ, 2/3 ਜਿਹੜਾ ਆ ਉਹ ਆਪੋਜੀਸ਼ਨ ਨੂੰ ਦੇਣਾ ਚਾਹੀਦਾ।
0: ਬਿਲਕੁਲ ਹੈ ਜੀ,
1: ਕਿਉਂਕਿ ਉਹਦੇ ਵਿੱਚ ਵੱਖਰੀਆਂ ਵੱਖਰੀਆਂ ਪਾਰਟੀਆਂ ਹੁੰਦੀਆਂ, ਉਹਨਾਂ ਵਿੱਚ ਇਸ ਰੇਸ਼ੋ ਦੇ ਵਿੱਚ ਜਿਹੜਾ ਹੈਗਾ ਆ ਡਿਵਾਈਡ ਕਰਨ
0: ਜੀ,
1: ਹਾਂਜੀ, ਉਹਨਾਂ ਨੂੰ ਸਮਾਂ ਜਿਹੜਾ ਆ ਉਹ ਕਿੱਦਾਂ ਕਿੱਦਾਂ ਦੇਣਾ ਚਾਹੀਦਾ। ਸਗੋਂ ਆਪੋਜੀਸ਼ਨ ਨੇ ਤਾਂ ਜਿਹੜਾ ਆ ਉਸ ਚੀਜ਼ ਦੇ ਉੱਤੇ ਵੀ, ਕਿਉਂ ਸੱਤਾਧਾਰੀਆਂ ਨੇ ਤਾਂ ਇੱਕੋ ਹੀ ਗੱਲ ਕਹਿਣੀ ਹੁੰਦੀ ਸਾਰਿਆਂ ਨੇ
0: ਜੀ,
1: ਆਪੋਜੀਸ਼ਨ ਨੇ ਵੱਖਰੇ ਵੱਖਰੀ ਜਿਹੜੀ ਹੈਗੀ ਜੇ ਦਲ ਵੱਖਰੇ ਵੱਖਰੇ ਹੈਗੇ ਆ ਤੇ ਉਹਨਾਂ ਨੇ ਆਪਣਾ ਆਪਣਾ ਜਿਹੜਾ ਹੈਗਾ ਆ ਗੱਲ ਕਰਨੀ ਹੁੰਦੀ ਹੈ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਆ ਇਹ ਹੋਣਾ ਚਾਹੀਦਾ ਹੈਗਾ ਆ, ਪਰ ਗੱਲ ਏਦਾਂ ਆ ਕਿ ਜਦੋਂ ਜਿਹੜਾ ਸੱਤਾ ਪਕਸ਼ ਆ ਉਹ ਕਦੀ ਵੀ ਏਦਾਂ ਦੀ ਚੀਜ਼ ਚਾਹੁੰਦਾ ਹੀ ਨਹੀਂ ਹੁੰਦਾ ਕਿ ਜਿਹੜੀ ਉਹਨੂੰ ਡੈਮੇਜ ਕਰਦੀ ਹੋਵੇ
0: ਜੀ,
1: ਨਾਲੇ 92 ਸੀਟਾਂ ਦੇ ਕੇ ਜਿਹੜੀਆਂ ਹੈਗੀਆਂ 92 ਦੀਆਂ ਅਗਲਿਆਂ ਨੇ 95 ਵੀ ਕਰ ਲਈਆਂ 94 ਕਰ ਲਈਆਂ, ਉਹ ਡੈਮੇਜਿੰਗ ਹੁੰਦੀ ਹੈ। ਏਡੀ ਵੱਡਾ ਜਿਹੜਾ ਮੈਂਡੇਟ ਆ ਇਹ ਵੀ ਮਾੜਾ ਜੀ, ਇਹ ਤਾਂ ਸਬਕ ਆ ਗਿਆ ਜੀ। ਆਪੋਜੀਸ਼ਨ ਹੋਣੀ, ਸਟਰੋਂਗ ਆਪੋਜੀਸ਼ਨ ਹੋਣੀ ਬਹੁਤ ਜ਼ਰੂਰੀ ਹੈ ਲੋਕਤੰਤਰ ਦੇ ਵਿੱਚ, ਨਹੀਂ ਤਾਂ ਜਿਹੜਾ ਆ ਹਾਲਾਤ ਮਾੜੇ ਹੀ ਹੁੰਦੇ ਜੀ।
0: ਉਹ ਤਾਂ ਡਿਕਟੇਟਰਸ਼ਿਪ ਹੀ ਹੋ ਗਈ ਇੱਕ ਤਰ੍ਹਾਂ ਦੀ, ਕਾਹਦੀ ਡੈਮੋਕ੍ਰੇਸੀ ਆ ਉਹ ਤਾਂ ਫਿਰ। ਬਿਲਕੁਲ ਹੈ ਜੀ,
1: ਨਹੀਂ ਜੀ ਨਹੀਂ ਨਹੀਂ ਡੈਮੋਕ੍ਰੇਸੀ ਹੈ, ਮੌਕਰੀ ਇਨ ਦਾ ਨੇਮ ਆਫ ਡੈਮੋਕ੍ਰੇਸੀ ਹੈ ਜੀ,
0: ਬਿਲਕੁਲ ਹੈ ਜੀ ਜੀ,
1: ਮਜ਼ਾਕ ਹੈ ਇਹ, ਇਹਦੀ ਕੋਈ ਡੈਮੋਕ੍ਰੇਸੀ ਨਹੀਂ ਹੈ ਜੀ। ਹੁਣ ਦੇਖੋ ਇੱਕ ਬਿੱਲ ਇਹਨਾਂ ਨੇ ਪਾਸ ਕੀਤਾ ਜੀ ਵੀ ਉਹ ਸਕੂਲਾਂ ਦੀਆਂ ਬੱਚਿਆਂ ਦੀਆਂ ਫੀਸਾਂ ਦਾ ਜੀ,
0: ਬਿਲਕੁਲ
1: ਉਹ ਭਾਰੀ ਸਾਹਿਬ 3 ਸਾਲ ਤੋਂ ਮਤਲਬ ਜਿਹੜਾ ਹੈਗਾ ਆ ਭਾਈ ਬਾਅਦ ਅਸੈਸ ਹੋਣਾ ਹੈ ਜੀ
0: ਜੀ,
1: ਇਹ ਪਿਛਲੇ 3 ਸਾਲ ਦਾ ਇਹਨਾਂ ਨੇ ਰੈਟ੍ਰੋਸਪੈਕਟਿਵਲੀ ਕਰ ਲਿਆ, ਠੀਕ ਹੈ ਜੀ, ਉਹ ਚੈਲੰਜ ਹੋ ਜਾਣਾ ਜੀ, ਉਹ ਚੈਲੰਜ ਹੋ ਜਾਣਾ ਕਿ ਤੁਸੀਂ ਜਿਹੜਾ ਪਿਛਲਾ ਆ ਉਹਦੇ ਬਾਰੇ ਨਹੀਂ ਗੱਲ ਕਰ ਸਕਦੇ, ਅੱਜ ਦੀ ਡੇਟ ਤੋਂ ਜਿਹੜਾ ਹੈਗਾ ਆ ਤੁਸੀਂ ਇਹ ਕਰ ਸਕਦੇ ਆ ਕਿ 5% ਇਨਕਰੀਜ਼ ਜਿਹੜੀ ਹੈਗੀ ਆ ਜਿੱਦਾਂ ਮਰਜ਼ੀ।
0: ਉਹ ਸੇਮ ਹੀ ਹੋ ਗਿਆ ਜਿੱਦਾਂ ਬੇਦਬੀ ਬਿੱਲ ਵੀ ਲਿਆਂਦਾ ਸੀਗਾ ਵੀ ਉਹ ਜੋ ਹੁਣ ਤੋਂ ਘਟਨਾਵਾਂ ਸ਼ੁਰੂ ਹੋਣਗੀਆਂ ਉਹਦੇ ਉੱਤੇ ਬਣੇਗਾ, ਉਹੀ ਚੀਜ਼ ਉਹ ਤੇ ਹੈ
1: ਸਰ। ਹੁਣ ਰੈਟ੍ਰੋਸਪੈਕਟਿਵਲੀ ਲਾਗੂ ਹੁੰਦਾ ਹੀ ਨਹੀਂ ਹੁੰਦਾ ਕੋਈ ਵੀ ਕਾਨੂੰਨ ਜਿਹੜਾ ਹੁੰਦਾ ਆ, ਇਹਨਾਂ ਨੇ ਰੈਟ੍ਰੋਸਪੈਕਟਿਵਲੀ ਕੀਤਾ ਜੀ, ਜਿਹੜੇ ਸੰਜੀਦਾ ਬੰਦੇ ਹੈਗੇ ਆ ਨਾ ਜੀ ਉਹ ਤਾਂ ਇਹ ਸੋਚਦੇ ਆ ਕਿ ਸ਼ਾਇਦ ਇਹਨਾਂ ਦਾ ਦੋਨੇ ਪਾਸੇ ਇਹਨਾਂ ਨੇ ਰੱਖਣ ਦਾ ਯਤਨ ਕੀਤਾ ਵੀ ਉਧਰੋਂ ਪੇਰੈਂਟਸ ਨੂੰ ਰੱਖ ਲਿਆ, ਹਾਂਜੀ ਵੀ ਅਸੀਂ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਸੋਚਦੇ ਹੈਗੇ ਆ, ਅਸੀਂ ਤੁਹਾਡੀਆਂ ਫਿਰ ਬੱਚਿਆਂ ਦੀਆਂ ਫੀਸਾਂ ਬਾਰੇ ਸੋਚਿਆ ਹੈ ਜੀ, ਉਹਨਾਂ ਨੂੰ ਇੱਕ ਜਿਹੜਾ ਆ ਉਹਨਾਂ ਨੂੰ ਇੱਕ ਲੂਪ ਹੋਲ ਦੇ ਦਿੱਤਾ, ਸਕੂਲ ਐਡਮਿਨਿਸਟ੍ਰੇਸ਼ਨ ਨੂੰ ਇੱਕ ਲੂਪ ਹੋਲ ਦੇ ਦਿੱਤਾ ਵੀ ਤੁਸੀਂ ਜਾਓ ਹਾਈ ਕੋਰਟ ਚ ਚੈਲੰਜ ਕਰੋ ਇਹ ਆਪਣੇ ਆਪ ਤੇ ਸਟੇ ਲੱਗ ਜਾਣਾ
0: ਜੀ,
1: ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਉਹ ਕਿਉਂ ਮਤਲਬ ਰੈਟ੍ਰੋਸਪੈਕਟਿਵਲੀ ਕਾਹਦੇ ਵਾਸਤੇ ਤੁਸੀਂ ਕਰਨਾ ਹੈਗਾ ਜੀ, ਤੁਸੀਂ ਉਹਨੂੰ ਜਿਹੜਾ ਆ ਵੀ ਠੀਕ ਆ ਜੀ ਅੱਗੇ ਤੋਂ ਜਿਹੜਾ ਆ ਤੁਸੀਂ ਨਾ ਕਰਿਓ ਜੀ, ਉਹ ਤੁਸੀਂ ਤਾਂ ਕਹਿੰਦੇ ਰਿਕਵਰੀਆਂ ਕਰਾਂਗੇ ਜੀ, ਰਿਕਵਰੀ ਕਿੱਦਾਂ ਕਰੋਗੇ ਜੀ, ਤੁਸੀਂ ਕਿੱਦਾਂ ਅਸੈਸ ਕਰੋਗੇ ਜੀ। ਗੱਲ ਤਾਂ ਇਹ ਹੈ ਨਾ ਵੀ 5% ਤੋਂ ਇਨਕਰੀਜ਼ ਜ਼ਿਆਦਾ ਨਹੀਂ ਕਰ ਸਕਦਾ ਹੈਗਾ, ਫਿਰ 5% ਤੁਸੀਂ ਪਿਛਲਾ ਡਾਟਾ ਕੱਢੋਗੇ ਉਦੋਂ ਕੀ ਸੀਗੀ ਤੇ ਉਦੋਂ 5% ਇਹਨਾਂ ਨੇ ਕੀਤੀ ਕਿ ਨਹੀਂ ਕੀਤੀ ਜੀ,
0: ਨਾਲੇ ਸੈਣੀ ਸਾਹਿਬ ਇੱਕ ਗੱਲ ਸਮਝਦੀ ਆਉਂਦੀ ਸੈਣੀ ਸਾਹਿਬ ਇੱਕ ਬਹੁਤ ਸਾਰੇ ਮੁਲਕਾਂ ਚਲੋ ਸਾਡੇ ਮੁਲਕ ਦੀ ਗੱਲ ਕਰ ਲਈਏ ਤਾਂ ਇਹਦੇ ਵਿੱਚ ਜਿੱਥੇ ਮਰਜ਼ੀ ਫਿਨਲੈਂਡ ਦੇ ਵਿੱਚ ਚਲ ਜਾਓ ਮਤਲਬ ਕਿ ਸੇਮ ਹੀ ਸਿਲੇਬਸ ਤੁਹਾਨੂੰ ਮਿਲੇਗਾ ਸੇਮ ਸਕੂਲਾਂ ਦੇ ਵਿੱਚ ਸੇਮ ਹੀ ਐਜੂਕੇਸ਼ਨ ਹੈ ਇਹ ਸਾਡੇ ਪਤਾ ਨਹੀਂ ਕਦੋਂ CBSE ਪੰਜਾਬ ਬੋਰਡ ਜੇ ਬੋਰਡ ਜੋ ਬੋਰਡ ਉਹ ਕਿਤੇ ਨਾ ਕਿਤੇ ਉਹਦਾ ਸ਼ੋਸ਼ਣ ਹੀ ਹੋ ਰਿਹਾ ਉਸ ਚੀਜ਼ ਦੇ ਵਿੱਚ ਜੀ ਕਿਉਂ ਨੀ ਤੁਸੀਂ ਇੱਕ ਨੀਤੀ ਜਿਹੜੀ ਹੈ ਐਜੂਕੇਸ਼ਨ ਜਿਹੜੀ ਹੈ ਪੋਲਿਸੀ ਬਣਾਉਂਦੇ ਵੀ ਇਸ ਪੂਰੇ ਮੁਲਕ ਦੇ ਵਿੱਚ ਇੱਕੋ ਹੀ ਐਜੂਕੇਸ਼ਨ ਜਿਹੜੀ ਹੈ ਉਹ ਲਾਜ਼ਮੀ ਹੋਵੇਗੀ ਜੀ ਇੱਕੋ ਜਿਹੜਾ ਉਹ ਸਾਰਾ ਕੁਝ ਬਣੇਗਾ
1: ਬਿਲਕੁਲ ਜੀ ਪਤਾ ਨੀ ਕਿਉਂ ਸਰ ਜਿਹੜਾ ਨਾ ਡੀਸੈਂਟਰਲਾਈਜੇਸ਼ਨ ਆਫ ਪਾਵਰ ਜਦੋਂ ਕਰਦੇ ਹੈਗੇ ਆ ਤੇ ਹਾਂਜੀ ਕਮਾਂਡ ਸਾਰੀ ਸਾਡੇ ਹੱਥ ਚ ਰਵੇ ਸਿੱਖਿਆ ਨੀਤੀ ਸਾਡੇ ਹੱਥ ਚ ਰਵੇ ਉਹ ਸਾਰਾ ਕੁਛ ਜਿਹੜਾ ਆ ਬਾਕੀ ਜਿਹੜਾ ਪੰਜਾਬ ਵਾਲਿਆਂ ਦਾ ਤਾਂ ਕੰਮ ਹੀ ਇਹ ਹੈਗਾ ਜੀ ਸਿੱਖਿਆ ਦਿੱਤੀ ਤਾਂ ਸਾਰਿਆਂ ਨਾਲੋਂ ਜ਼ਿਆਦਾ ਵਿਰੋਧ ਵੀ ਇਹਨਾਂ ਨੇ ਕੀਤਾ ਸੀ ਤੇ ਲਾਗੂ ਵੀ ਸਭ ਤੋਂ ਪਹਿਲਾਂ ਇਹਨਾਂ ਨੇ ਕੀਤਾ
0: ਬਿਲਕੁਲ
1: ਮਨਰੇਗਾ ਵਾਸਤੇ ਸਪੈਸ਼ਲ ਸੈਸ਼ਨ ਸੱਦਿਆ ਜੀ ਤੇ ਏਦਾਂ ਕਰਕੇ ਮਤੇ ਪਾਸ ਤੇ ਉਹਦੇ ਵਾਸਤੇ ਜੀ ਵੀ ਹਾਂਜੀ ਵਿਧਾਨ ਸਭਾ ਦਾ ਮਤਾ ਕਿ ਅਸੀਂ ਇਹਨੂੰ ਕੰਡੈਮ ਕਰਦੇ ਆ ਤੇ ਜਿਹੜੀ ਉਹਨਾਂ ਨੇ ਦੂਜੀ ਜੀ ਰਾਮ ਜੀ ਵਾਲੀ ਹੈਗੀ ਸੀ ਲਾਗੂ ਕੀਤੀ ਉਹਨੂੰ ਲਾਗੂ ਕਰਨ ਦੇ ਵਿੱਚ ਜਿਹੜਾ ਹੈਗਾ ਆ ਸਭ ਤੋਂ ਪਹਿਲਾਂ ਮੋਹਰੀ ਪੰਜਾਬ ਜੀ ਇਹ ਸਾਨੂੰ ਨੀ ਸਮਝ ਆਈ ਇਸ ਚੀਜ਼ ਦੀ ਜੀ ਲੋਕਾਂ ਨੂੰ ਦੱਸਦੇ ਹੈਗੇ ਆ ਵੀ ਹਾਂ ਜੀ ਅਸੀਂ ਤੁਹਾਡੇ ਪੱਖ ਦੇ ਹੈਗੇ ਆ ਤੇ ਮੁੜ ਕੇ ਕਰਦੇ ਉਹ ਕੁਛ ਹੀ ਆ ਜੋ ਸੈਂਟਰ ਨੇ ਕਿਹਾ ਫੋਲੋ ਉਹਨੂੰ ਹੀ ਕਰਦੇ ਹੈਗੇ ਜੀ ਤੇ ਫੇਰ ਇਹ ਵਿਧਾਨ ਸਭਾ ਦਾ ਜਿਹੜਾ ਹੈਗਾ ਆ ਸੈਸ਼ਨ ਸਪੈਸ਼ਲ ਸੈਸ਼ਨ ਸੱਦ ਕੇ ਤੇ ਉਹ ਡਰਾਮੇ ਕਰਨੇ ਉਹਦਾ ਖਰਚਾ ਪਾਉਣਾ ਜੀ ਲੋਕਾਂ ਨੂੰ ਟੈਕਸ ਪੇਅਰ ਨੂੰ ਉਹਦਾ ਫਾਇਦਾ ਕੀ ਆ ਜੀ
0: ਕੁਛ ਵੀ ਨੀ ਹਾਂ ਚੀਜ਼ਾਂ ਕਰਨੀਆਂ ਵਿਧਾਨ ਸਭਾ ਦਾ ਸੈਸ਼ਨ ਕਰ ਵੀ ਸਕਦੇ ਹੋ ਬਿਲਕੁਲ
1: ਕਾਂਗਰਸ ਮੰਗ ਕਰਦੀ ਸੀ ਸੈਸ਼ਨ ਲੰਬਾ ਹੋਣਾ ਚਾਹੀਦਾ ਹੈਗਾ ਆ ਜੀ ਸੈਸ਼ਨ ਲੰਬਾ ਕਰਕੇ ਕਰਨਾ ਕੀ ਆ ਜੀ ਉੱਥੇ ਨਾਰੇ ਹੀ ਲਾਉਣੇ ਤੁਸੀਂ ਜਿਹੜੇ ਪੰਜ ਛੇ ਦਿਨ ਤਾਂ ਤੁਸੀਂ ਬਾਈਕਾਟ ਕਰਕੇ ਆ ਜਾਂਦੇ ਰਹੇ ਹੈਗੇ ਆ ਜਿਹੜੇ ਚਾਰ ਦਿਨ ਹੋਰ ਵੀ ਹੁੰਦੇ ਤੇ ਬਾਈਕਾਟ ਹੀ ਕਰਨਾ ਪੈਣਾ ਸੀ ਉੱਥੇ ਨਾ ਉਹਨਾਂ ਨੇ ਤੁਹਾਨੂੰ ਮੌਕਾ ਦੇਣਾ ਸੀ ਬੋਲਣ ਦਾ ਜੀ
0: ਬਿਲਕੁਲ
1: ਸੋ ਇਸ ਕਰਕੇ ਜਿਹੜਾ ਹੈਗਾ ਆ ਐਨੀਵੇ ਇੱਥੇ ਜਿਹੜਾ ਹੈਗਾ ਹੈ ਵਿਧਾਨ ਸਭਾ ਦੀ ਕੋਈ ਵੀ ਕਾਰਵਾਈ ਜਿਹੜੀ ਆ ਉਹਦੇ ਵਿੱਚ ਕੁਛ ਕਿਤੇ ਵੀ ਐਪਰੀਸ਼ੀਏਟ ਨਹੀਂ ਕੀਤਾ ਜਾ ਸਕਦਾ
0: ਜੀ ਪਹਿਲਾਂ ਜਦੋਂ ਵਿਧਾਨ ਸਭਾ ਜਾਂ ਰਾਜ ਸਭਾ ਚੱਲਦੀਆਂ ਸੀਗੀਆਂ ਨਾ ਤਾਂ ਲੋਕ ਜਾਂ ਮੇਰੇ ਵਰਗੇ ਵੀ ਕਈ ਵਾਰੀ ਦੇਖ ਲੈਂਦੇ ਹੁੰਦੇ ਸੀ ਭਈ ਯਾਰ ਕੀ ਚੱਲਦਾ ਪਿਆ ਚੰਗੀ ਬੈਠ ਜਾਂਦੇ ਹੁੰਦੇ ਸੀ ਲੋਕ ਨਾ ਜਿੱਦਾਂ ਮੈਚ ਦੇਖਦੇ ਹੁੰਦੇ ਸੀ ਸੁਣਦੇ ਹੁੰਦੇ ਸੀ ਹੁਣ ਤਾਂ ਦਿਲ ਹੀ ਨੀ ਕਰਦਾ ਭਈ ਜਦੋਂ ਕਿਸੇ ਦੀ ਫੋਟੋ ਸਾਹਮਣੇ ਆਉਂਦੀ ਹੈ ਦਿਲ ਕਰਦਾ ਬੰਦ ਕਰਦੀ ਹੈ ਪਤਾ ਨੀ ਕੀ ਬੋਲੀ ਜਾਂਦੇ ਹਨ
1: ਮਹਾਰਾਜ ਸਾਹਿਬ ਤੁਸੀਂ ਇੱਕ ਬਿੱਲ ਦੇ ਪੜਿਆ ਹੈਗਾ ਕਿ ਇਹਨਾਂ ਨੇ ਕੰਟਰੈਕਟਰ ਜਿਹੜਾ ਕੰਟਰੈਕਟਰ ਦੇ ਉੱਤੇ ਇਹ ਕਾਮੇ ਰੱਖਣੇ ਆ
0: ਵਿਚੋ ਵਿਚੋਲੇ
1: ਕੱਢ ਦੇਣੇ ਉਹ ਮਤਲਬ ਸਰਕਾਰਾਂ ਵਿਚੋਲਾ ਕੱਢ ਦਿੱਤਾ ਜੀ
0: ਜੀ
1: ਠੀਕ ਹੈ ਜੀ ਇਹ ਕੰਟਰੈਕਟ ਜਿਹੜਾ ਹੈਗਾ ਆ ਵੀ ਜਿਹੜੇ ਬੰਦਿਆਂ ਨੇ 5 ਸਾਲ ਕੰਮ ਕੀਤਾ ਆ ਉਹ ਸਿੱਧਾ ਸਰਕਾਰ ਨਾਲ ਕੰਟਰੈਕਟ ਕਰ ਲੈਣਗੇ ਠੀਕ ਹੈ ਜੀ ਉਹ 58 ਸਾਲ ਤੱਕ ਜਿਹੜਾ ਹੈਗਾ ਆ ਵੀ ਉਹ ਜੋਬ ਕਰ ਸਕਦੇ ਆ ਜੀ
0: ਬਿਲਕੁਲ
1: ਮੀਨਿੰਗ ਦੇਰ ਬਾਈ ਕਿ ਅੱਗੇ ਤਾਂ ਜਿਹੜਾ ਹੈਗਾ ਆ ਕੋਈ ਪੱਕੇ ਹੋਣ ਦੀ ਮੰਗ ਕਰਦੇ ਸੀ ਹੁਣ ਵਾਂਸੇ ਕੱਚਾ ਆਲਵੇਜ਼ ਕੱਚਾ ਹਾਂਜੀ ਯਾਨੀ ਕਿ 58 ਸਾਲ ਤੱਕ ਉਹ ਕੱਚਾ ਕੱਚੇ ਦਾ ਕੱਚਾ ਹੀ ਚੱਲ ਗਿਆ ਹਾਂਜੀ ਨਾਲ ਇਹ ਹੈਗਾ ਆ ਕਿ ਅੱਛਾ ਨਾਲ ਇਹ ਹੈਗਾ ਆ ਕਿ ਤੁਸੀਂ ਜਿਹੜਾ ਆ ਐਫੀਡੈਵਿਟ ਦਿਓਗੇ ਵੀ ਜਿਹੜੇ ਤੁਸੀਂ ਪੱਕੇ ਹੋਣ ਵਾਸਤੇ ਕੇਸ ਲਾਏ ਆ ਉਹ ਵਾਪਸ ਲੈ ਲਓ
0: ਵਾਪਸ ਕਰੋ ਭਾਈ ਫੇਰ ਤੁਹਾਨੂੰ ਲਵਾਂਗੇ
1: ਹਾਂਜੀ ਤੁਸੀਂ ਚਲੋ ਠੀਕ ਹੈ ਉਹ ਇੱਕ ਸੇਫ ਗਾਰਡ ਕਰਤਾ ਜੀ ਵੀ ਇੱਕ ਵਾਰੀ ਜਦੋਂ ਤੁਸੀਂ ਤੁਹਾਨੂੰ ਨੌਕਰੀ ਤੋਂ ਲਾਇਆ ਜਾਂਦਾ ਹੈਗਾ ਦੂਜੀ ਥਾਂ ਤੇ ਜਿਹੜਾ ਹੈਗਾ ਤੁਸੀਂ ਰੱਖਿਆ ਜਾਂਦੇ ਕਿਸੇ ਹੋਰ ਡਿਪਾਰਟਮੈਂਟ ਜਾਂ ਇੱਦਾਂ ਕਰਕੇ ਜੋ ਸੈਲਰੀ ਤੁਸੀਂ ਲੈ ਰਹੇ ਹੈਗੇ ਉਹ ਤੋਂ ਘੱਟ ਦੇ ਉੱਤੇ ਨੀ ਲੱਗੇਗੇ ਤੁਸੀਂ ਉਹਦੀ ਸੈਲਰੀ ਤੁਹਾਡੀ ਫਿਕਸ ਹੋਊਗੀ ਜੀ
0: ਬਿਲਕੁਲ
1: ਮੰਨ ਲੈਂਦੇ ਤੁਹਾਡੀ ਗੱਲ ਇਸ ਚੀਜ਼ ਦੇ ਨਾਲ ਇਹ ਤਾਂ ਬੇਸਿਕ ਗੱਲ ਹੈਗੀ ਆ ਜੀ ਪਰ ਸਵਾਲ ਇਹ ਹੈਗਾ ਕਿ ਜਿਹੜਾ ਅੱਗੇ ਨਾ ਸਰ ਸੁਪਰੀਮ ਕੋਰਟ ਨੇ ਇੱਕ ਵਾਰੀ ਗਾਈਡਲਾਈਨ ਦਿੱਤੀਆਂ ਸੀਗੀਆਂ ਵੀ ਸਰਕਾਰ ਨੂੰ ਜਿੱਥੇ ਵਰਕ ਹੈਗਾ ਆ ਪਰਮਾਨੈਂਟ ਨੇਚਰ ਦਾ ਹਾਂਜੀ ਉੱਥੇ ਜਿਹੜਾ ਆ ਵੀ ਤੁਸੀਂ ਬੰਦਿਆਂ ਨੂੰ ਰੈਗੂਲਰ ਕਰੋ ਜੇ ਤੁਸੀਂ 3 ਮਹੀਨਿਆਂ ਦੇ ਵਿੱਚ ਉਹਦੀ ਕੋਈ ਬ੍ਰੇਕ ਨਹੀਂ ਹੋਈ ਤੇ ਕੀ ਕਰਦੇ ਸੀ 99 ਦਿਨ ਦੀ ਹਾਜ਼ਰੀ ਲਾ ਕੇ ਇੱਕ ਦਿਨ ਅਗਲੇ ਦੀ ਬ੍ਰੇਕ ਦੇ ਕੇ ਤੇ ਫੇਰ ਮੁੜ ਕੇ ਜਿਹੜਾ ਇਸੇ ਕਰਕੇ ਕਰ ਲੈਂਦੇ ਸੀ ਉਹ ਕਹਿੰਦੇ ਸੀ ਵੀ ਜਿੱਥੇ ਵਰਕ ਪਰਮਾਨੈਂਟ ਨੇਚਰ ਦਾ ਤੁਸੀਂ ਕਿਉਂ ਨੀ ਬੰਦਾ ਪੱਕਾ ਹੀ ਰੱਖਦੇ ਬਈ
0: ਜੀ
1: ਜਿੱਥੇ ਟੈਂਪਰੇਰੀ ਨੇਚਰ ਦਾ ਵਰਕ ਹੈਗਾ ਆ ਉੱਥੇ ਤੁਹਾਨੂੰ ਮਤਲਬ ਕੋਈ ਕਾਨੂੰਨ ਮਜਬੂਰ ਨਹੀਂ ਕਰਦਾ ਤੁਸੀਂ ਬੰਦਾ ਹਾਇਰ ਕਰ ਲਓ ਠੀਕ ਹੈ ਜੀ ਜਿੰਨਾ ਚਿਰ ਤੁਹਾਡਾ ਸੀਜ਼ਨਲ ਕੰਮ ਆ ਕੋਈ ਜਾਂ ਇੱਦਾਂ ਕਰਕੇ ਉਹ ਤੁਸੀਂ ਹਾਇਰ ਕਰ ਲਓ ਤੇ ਉਹ ਤੁਸੀਂ ਜਿੱਦਾਬਾਦੀ ਆ ਪਰ ਜਿੱਥੇ ਤੁਹਾਡਾ ਵਰਕ ਹੀ ਪਰਮਾਨੈਂਟ ਨੇਚਰ ਦਾ ਆ ਕੋਈ ਮੇਨਟੀਨੈਂਸ ਦਾ ਆ ਕੋਈ ਹੋਰ ਚੀਜ਼ ਹੈਗੀ ਆ ਉੱਥੇ ਬੰਦੇ ਜਿਹੜੇ ਹੈਗੇ ਜਦੋਂ ਰੱਖਣੇ ਪੱਕੇ ਰੱਖੋ ਜੀ
0: ਪੱਕੇ ਰੱਖੋ
1: ਬਿਲਕੁਲ ਹਾਂਜੀ ਇਹ ਕੱਚੇ ਪੱਕੇ ਵਾਲਾ ਸਵਾਲ ਹੀ ਨਾ ਪੈਦਾ ਹੋਵੇ ਜੀ
0: ਬਿਲਕੁਲ
1: ਪਰ ਹੁਣ ਦੇਖੋ ਇਹਨਾਂ ਨੇ ਕਿੱਦਾਂ ਵੀ ਇਹ ਇਨਡਾਇਰੈਕਟਲੀ ਜਿਹੜਾ ਆ ਧਰਨੇ ਜਿਹੜੇ ਲੱਗਦੇ ਆ ਨਾ ਜੀ ਪਰ
0: ਜੀ
1: ਉਹਨਾਂ ਨੂੰ ਰਿਮੂਵ ਕਰਨ ਵਾਸਤੇ ਇਹ ਤਰੀਕਾ ਵਧੀਆ ਹੈਗਾ ਆ ਵੀ ਇਸ ਬਿੱਲ ਰਾਹੀਂ ਜਿਹੜਾ ਆ ਵੀ ਜਿਹਨੇ ਸਰਕਾਰ ਨਾਲ ਸਿੱਧਾ ਕੰਟਰੈਕਟ ਕਰਨਾ ਆ ਉਹ ਆ ਜਾਵੇ
0: ਜੀ
1: ਹੈਂਜੀ। ਤੇ ਬਾਅਦ ਵਿੱਚ ਕਿੰਨੀ ਡੈਮੇਜਿੰਗ ਗੱਲ ਕੀਤੀ ਹੈਗੀ ਆ ਉੱਥੇ ਕਿਤੇ ਬੰਦੇ ਨੂੰ ਰੈਗੂਲਰ ਕਰਨ ਦੀ ਗਰੰਟੀ ਨੀ ਦਿੱਤੀ ਹੈਗੀ ਰੈਦਰ ਕਿ ਉਹ 58 ਸਾਲ ਤੱਕ 58 ਸਾਲ ਤੱਕ ਨੌਕਰੀ ਕਰ ਸਕਦਾ
0: ਬਿਲਕੁਲ
1: ਹੈਂਜੀ ਹਾਂਜੀ। ਨਾਲ ਜਦੋਂ ਐਫੀਡੈਵਿਟ ਉਹਦਾ ਵਾਪਸ ਲੈਣਾ ਆ ਉਹਦੇ ਕੋਲੋਂ ਵੀ ਹਾਂ ਜੀ ਉਹ ਕਦੀ ਵੀ ਕੋਈ ਬੰਦ ਨੀ ਕਰੂਗਾ ਇਸ ਚੀਜ਼ ਦੀ ਰੈਗੂਲਰ ਕਰਨ ਦੀ
0: ਜੀ।
1: ਤੇ ਫੇਰ ਜਿਹੜਾ ਆ
0: ਤੇ ਉਹ ਸੈਣੀ ਸਾਹਿਬ ਟੇਢੇ
1: ਉਹੀ
0: ਢੰਗ
1: ਗੱਲ ਹੈ
0: ਦੇ
1: ਨਾ
0: ਨਾਲ
1: ਕਿ
0: ਫਿਰ ਉਹਦੇ ਵਿੱਚ ਪ੍ਰਾਈਵੇਟਾਈਜ਼ੇਸ਼ਨ ਦਾ ਵੀ ਤਾਂ ਮੁੱਦਾ ਆ ਜਾਂਦਾ ਨਾ ਕਿ ਜਿਹੜੇ ਉਹਨਾਂ ਨੂੰ ਭੱਤੇ ਦੇਣੇ ਪੈਣੇ ਆ ਜਾਂ ਉਹਨਾਂ ਨੂੰ ਜਿਹੜੇ ਰਿਟਾਇਰਮੈਂਟ ਦੇ ਉੱਤੇ ਦੇਣੇ ਪੈਣੇ ਉਹ ਫਿਰ ਬਚਾਉਣਗੇ ਇਹ ਚੀਜ਼ ਮਤਲਬ ਕਿ ਕੱਚਾ ਬੰਦਾ
1: ਬਿਲਕੁਲ
0: ਉਹਦਾ
1: ਜੀ।
0: ਜੀ
1: ਭਾਰੇ ਸਾਹਿਬ ਦੇਖੋ ਪੈਨਸ਼ਨ ਪਾਲਿਸੀ ਤਾਂ ਪਹਿਲਾਂ ਹੀ ਜਿਹੜੀ ਹੈਗੀ ਖਤਮ ਕਰ
0: ਖਤਮ
1: ਦਿੱਤੀ ਹੈਗੀ ਜੀ
0: ਬਿਲਕੁਲ
1: ਹਾਂਜੀ। ਮਤਲਬ ਇਹ ਹੈਗਾ ਕਿ ਪ੍ਰਾਈਵੇਟ ਜੌਬ ਤੇ ਸਰਕਾਰੀ ਜੌਬ ਚ ਕੋਈ ਫਰਕ ਹੀ ਨਹੀਂ ਰਹਿ ਜਾਏਗਾ
0: ਜੀ ਬਿਲਕੁਲ ਹੈ ਜੀ
1: ਹਾਂਜੀ। ਜਿੱਦਾਂ ਪ੍ਰਾਈਵੇਟ ਇੰਪਲਾਇਰ ਜਿਹੜਾ ਹੈਗਾ ਆ ਵੀ ਉਹ ਕਰਦਾ ਹੈਗਾ ਆ ਜਿੰਨਾ ਕੁ ਇੰਟਰਸਟ ਉਹ ਵਾਚ ਕਰਦਾ ਓਨਾ ਹੀ ਕਿ ਸਰਕਾਰ ਵਾਚ ਕਰੇਗੀ ਜੀ
0: ਜੀ।
1: ਸੋ ਇਹ ਤਾਂ ਬਹੁਤ ਡੈਮੇਜਿੰਗ ਸੀਗੇ ਇਹਨਾਂ ਸਾਰਿਆਂ ਬਿੱਲਾਂ ਦੇ ਉੱਤੇ ਬਹੁਤ ਸੰਜੀਦਾ ਕਿ ਇੱਕ ਇੱਕ ਬਿੱਲ ਦੇ ਉੱਤੇ ਦੋ ਦੋ ਤਿੰਨ ਤਿੰਨ ਦਿਨ ਬਹਿਸ ਹੋਣੀ ਚਾਹੀਦੀ ਸੀਗੀ
0: ਸਮਾਂ ਕਿ ਸੈਣੀ ਸਾਹਿਬ
1: ਇਹ 9 ਬਿੱਲ
0: ਲਿਆਉਣਾ ਤਾਂ ਇਹ ਚਾਹੀਦਾ ਸੀਗਾ ਕਿ ਜਿਹੜਾ ਜਿੱਦਾਂ ਸਰਕਾਰੀ ਜੌਬਾਂ ਹੈਗੀਆਂ ਨੇ ਉਹਨੂੰ ਬੈਲੈਂਸ ਕਰਨ ਦੇ ਲਈ ਕਿ ਜਿੰਨੇ ਭੱਤੇ ਮਿਲਦੇ ਆ ਜਾਂ ਰਿਟਾਇਰਮੈਂਟ ਮਿਲਦੀ ਹੈ ਤਾਂ ਉਦਾਂ ਹੀ ਜਿਹੜਾ ਬਕਾਇਦਾ ਪੇਪਰ ਵਰਕ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹੈਗੀਆਂ ਚਾਹੇ ਜੌਬ ਦਿੰਦੇ ਵੀ ਤੁਸੀਂ ਇਹਨਾਂ ਨੂੰ ਜੌਬਾਂ ਦਿਓ ਤੇ ਇਹ ਚੀਜ਼ ਬਿੱਲ ਤਾਂ ਇਹ ਲਿਆਉਣਾ ਚਾਹੀਦਾ ਸੀਗਾ ਵੀ ਇਹਨਾਂ ਨੂੰ ਰਿਟਾਇਰਮੈਂਟ ਜਾਂ ਉਹ ਸਾਰਾ ਨਾਲ ਇਨਕਮ ਟੈਕਸ ਵਗੈਰਾ ਸਾਰਾ ਉਹ ਪੇ ਰੋਲ ਜਿਹੜਾ ਹੈਗਾ ਮਹੀਨੇ ਦਾ ਮਹੀਨੇ ਉਹਦੇ ਵਿੱਚੋਂ ਮਤਲਬ ਕਿ ਗੌਰਮੈਂਟ ਨੂੰ ਵੀ ਕੁਝ ਜਿਹੜਾ ਆਪਣਾ ਇਨਕਮ ਟੈਕਸ ਵਗੈਰਾ ਜਾਂ ਜੋ ਵੀ ਹੈ ਉਹਦੇ ਵਿੱਚੋਂ ਸੈਲਰੀ ਦੇ ਵਿੱਚੋਂ ਕਟਾਉਣਗੇ ਤਾਂ ਉਹਨਾਂ ਨੂੰ ਮਤਲਬ ਕਿ ਹੋਰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ। ਪਰ ਇਹਨਾਂ ਨੇ ਤਾਂ ਉਹ ਕੰਮ ਹੀ ਉਲਟਾ ਕਰ ਦਿੱਤਾ ਸਮਾਂ ਕਿ ਉਹਨੂੰ ਬੈਲੈਂਸ ਤਾਂ ਕੀ ਕਰਨਾ ਸੀ ਅਨਬੈਲੈਂਸ ਹੀ ਕਰਕੇ ਰੱਖਦਾ ਆਪਣੇ ਮਤਲਬ ਕਿ ਪੱਲਿਓਂ ਵੀ ਸਾਰਾ ਕੁਝ ਝਾੜ ਦਿੱਤਾ ਵੀ ਅਸੀਂ ਵੀ ਦੇਣਾ ਭਾਈ ਤੁਸੀਂ ਤਾਂ ਦਿੰਦੇ ਹੀ ਨਹੀਂ ਗੇ ਅਸੀਂ ਕਾਹਤੋਂ ਦਈਏ ਸਰਕਾਰਾਂ।
1: ਪਰ ਇਹ ਸਭ ਸਾਡੇ ਮੁਲਕ ਦੇ ਵਿੱਚ ਨਾ ਟੈਕਸ ਪੇਅਰ ਦੀ ਇੱਕ ਚੀਜ਼ ਪ੍ਰੋਬਲਮ ਰਹੀ ਹੈਗੀ ਆ ਜੋ ਉਹਨਾਂ ਨੂੰ ਫੀਲ ਹੁੰਦਾ ਰਿਹਾ। ਅਸੀਂ ਵੱਡੇ ਟੈਕਸ ਪੇਅਰ ਦੀ ਗੱਲ ਕਰਦਾ ਤੁਸੀਂ ਯਾਦ ਕਰੋ ਇੱਕ ਵਾਰੀ ਨਾ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਵਿੱਚ ਕਿਤੇ ਮਿਊਂਸਪਲ ਕਮੇਟੀ ਨੇ ਉਹਨੂੰ ਕੋਈ ਹਰਾਸ ਕੀਤਾ ਸੀ ਤੇ ਉਹ ਕਹਿੰਦਾ ਸੀ 2 ਕਰੋੜ ਰੁਪਇਆ ਟੈਕਸ ਦਿੱਤਾ
0: ਜੀ
1: ਹੈ ਜੀ ਤੇ ਉਹਦੇ ਬਾਵਜੂਦ ਜਿਹੜਾ ਹੈਗਾ ਆ ਵੀ ਇਸ ਤਰੀਕੇ ਨਾਲ ਡੀਲ ਕਰ ਰਹੇ ਹੈਗੇ ਆ ਜੀ
0: ਜੀ
1: ਤੇ ਉਹ ਇਸ ਕਰਕੇ ਵੀ ਜਿਹੜੇ ਟੈਕਸ ਪੇਅਰ ਦੀ ਇਹ ਜਿਹੜੀ ਆ ਰਹੀ ਆ ਕੰਪਲੇਂਟ ਕਿ ਉਹਨਾਂ ਨੂੰ ਟੈਕਸ ਪੇ ਕਰਨ ਦਾ ਕਿਤੇ ਵੀ ਇਨਸੈਂਟਿਵ ਨਹੀਂ ਦਿੱਤਾ ਜਾਂਦਾ
0: ਬਿਲਕੁਲ
1: ਵੀ ਉਹਨਾਂ ਨੂੰ ਕਿਸੇ ਨਾ ਕਿਸੇ ਹਾਂ ਕੋਈ ਬੈਨੀਫਿਟ ਦਿੱਤਾ ਜਾਵੇ ਵੀ ਹਾਂ ਜੀ ਜਾਂ ਕਿਤੇ ਮੈਂ ਤਾਂ ਇੱਥੇ ਤੱਕ ਕਹਿੰਦਾ ਸੀ ਵੀ ਜਿੱਦਾਂ ਜਿਹੜਾ ਆ ਮੇਰੀ ਆਪਣਾ ਸੁਝਾਅ ਹੈਗਾ ਸੀ ਜੀ ਮੈਂ ਅੱਗੇ ਵੀ ਇੱਕ ਵਾਰੀ ਕਿਹਾ ਗੱਲ ਕਹੀ ਸੀ ਵੀ ਜਿੱਥੇ ਫਾਈਨੈਂਸ਼ੀਅਲ ਫਰੋਡਸ ਜਿਹੜੇ ਹੈਗੇ ਆ ਉਹਦੀਆਂ ਕੰਪਲੇਂਟਾਂ ਦਰਜ ਹੁੰਦੀਆਂ
0: ਜੀ
1: ਦਾ ਪਰਸਨ ਹੂ ਪੇਜ ਦਾ ਟੈਕਸ
0: ਜੀ
1: ਹੈਂਜੀ ਐਟ ਹਾਇਰ ਰੇਟ ਵੀ ਜਿੱਦਾਂ ਆ ਵੀ ਉਹ ਕਰੋੜਾਂ ਦੇ ਵਿੱਚ ਟੈਕਸ ਪੇ ਕਰਦੇ ਹੈਗੇ ਆ ਉਹਨੂੰ ਜਿਹੜਾ ਹੈਗਾ ਬੇਲ ਮੈਟਰ ਦੇ ਵਿੱਚ ਜਿਹੜਾ ਆ ਥੋੜੀ ਬਹੁਤੀ ਛੋਟ ਹੋਣੀ ਚਾਹੀਦੀ ਹੈਗੀ ਆ ਵੀ ਉਹਨੂੰ ਹਾਂਜੀ ਫਾਈਨਾਂਸ ਹਾਂ ਫਾਈਨਾਂਸ ਨਾਲ ਰਿਲੇਟਡ ਜਿਹੜੇ ਹੈਗੇ ਆ ਓਫੈਂਸਿਸ ਆ ਉਹਦੇ ਵਿੱਚ ਜਿਹੜਾ ਆ ਥੋੜੀ ਛੋਟ ਮਿਲਣੀ ਚਾਹੀਦੀ ਵੀ ਉਹ ਅੰਦਰ ਨਹੀਂ ਜਾਊਗਾ ਬਾਹਰੋਂ ਬਾਹਰ ਜਮਾਨਤ ਹੋ ਜਾਏਗੀ
0: ਹਾਂਜੀ
1: ਕੋਈ ਏਦਾਂ ਦਾ ਤਾਂ ਕਿ ਕੁਛ ਤਾਂ ਇਹੋ ਜਿਹਾ ਕਰੋ ਨਾ ਜਿਹਦੇ ਨਾਲ ਅਗਲਾ ਬੰਦੇ ਦਾ ਟੈਕਸ ਉਹਨੂੰ ਇਨਕਰੇਜਮੈਂਟ ਮਿਲੇ ਤੇ ਤਾਂ ਉਹ ਟੈਕਸ ਵੱਧ ਦੇਗਾ ਤੇ ਮੈਂ ਵੱਧ ਟੈਕਸ ਦਊਂਗਾ ਤੇ ਮੈਨੂੰ ਉਹ ਤੋਂ ਵੱਧ ਫੈਸਿਲਿਟੀਜ਼ ਮਿਲਣਗੀਆਂ ਜੀ।
0: ਨਾਲੇ ਸੈਣੀ ਸਾਹਿਬ ਕਰਪਸ਼ਨ ਤਾਂ ਪਹਿਲਾਂ ਹੀ ਬਥੇਰੀ ਆ ਮੁਲਕ ਉਹਨੂੰ ਤਾਂ ਸਮੇਂ ਘਟਾਉਣਾ ਇਹ ਹੋਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਘਟਾਉਣ
1: ਨਹੀਂ ਸਰ ਸਾਨੂੰ ਤਾਂ ਸਮਝ ਨਹੀਂ ਆਈ ਹੈਗੀ ਜੀ ਇੱਦਾਂ ਦੇ ਲੋਕ ਜਿਹੜੇ ਹੈਗੇ ਆ ਵੀ ਰਾਜਨੀਤੀ ਚ ਆਏ ਆ ਜਿਹੜੇ ਉਹਨਾਂ ਨੂੰ ਹੈ ਹੀ ਨੀ ਕਿ ਅਸੀਂ ਜਿਹੜਾ ਕੰਮ ਕਰ ਰਹੇ ਹੈਗੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਕਰਦੀ ਹੈਗੀ ਇੰਨਾ ਹੁੰਦੀ ਆ ਤੇ ਉਹਨੂੰ ਕੁਛ ਨਾ ਕੁਛ ਤਾਂ ਸੋਚਣਾ ਚਾਹੀਦਾ ਨਾ ਜੀ ਇਸ ਚੀਜ਼ ਦੇ ਉੱਤੇ
0: ਜੀ। ਤੇ ਸੈਣੀ ਸਾਹਿਬ ਕਾਫੀ ਮੁਲਕ ਦੇ ਵਿੱਚ ਜਾਂ ਸੂਬਿਆਂ ਦੇ ਵਿੱਚ ਵੀ ਰੋਲਾ ਹੈ ਮਨਪ੍ਰੀਤ ਤਿਆਲੀ ਉਹਨਾਂ ਨੇ ਵੀ ਇਹ ਮੁੱਦਾ ਚੱਕਿਆ ਕਿ ਡੀਲਿਮੀਟੇਸ਼ਨ ਜਿਹੜਾ ਬਿੱਲ ਲਿਆਉਣ ਦੀ ਤਿਆਰੀ ਹੈ 50% ਔਰਤਾਂ ਦੀਆਂ ਸੀਟਾਂ ਜਾਂ ਵਧਾਉਣ ਦੀ ਤਿਆਰੀ ਹੈ ਉਹਦੇ ਉੱਤੇ ਕਾਫੀ ਰੋਲਾ ਤੁਸੀਂ ਕੀ ਸੋਚਦੇ ਹੋ ਉਹਦੇ ਉੱਤੇ ਕਿ ਕਿੱਦਾਂ ਹੋਣਾ ਚਾਹੀਦਾ ਜੀ।
1: ਪਰ ਸਭ ਗੱਲ ਏਦਾਂ ਹੈਗੀ ਆ ਗੱਲ ਕਿੱਥੇ ਕੀਤੀ ਜਾਂਦੀ ਹੈ ਉਹਦੀ ਵੈਲਿਊ ਹੁੰਦੀ ਹੈ ਸਰ
0: ਜੀ
1: ਠੀਕ ਹੈ ਜੀ ਹੁਣ ਵਿਧਾਨ ਸਭਾ ਦੇ ਵਿੱਚ ਜਿਹੜੀ ਹੈਗੀ ਇਸ ਗੱਲ ਦਾ ਜਿਹੜਾ ਹੈਗਾ ਆ ਉਹ ਨਾ ਤਾਂ ਕੋਈ ਪ੍ਰੋਬਲਮ ਤਾਂ ਉੱਥੇ ਦੱਸੀ ਜਾਵੇ ਜਿੱਥੇ ਕੋਈ ਐਡਰੈਸ ਕਰਨ ਵਾਲਾ ਹੋਵੇ,
0: ਜਿੱਥੇ ਮੁੱਦਾ ਚੁੱਕਿਆ ਜਾ ਰਿਹਾ,
1: ਜਿੱਥੇ ਮੁੱਦਾ ਚੁੱਕਣਾ ਕਿੱਥੇ ਆ ਤੇ ਚੁੱਕਦੇ ਕਿੱਥੇ ਹੈਗੇ ਉਹ ਲੱਗਦਾ ਕੋਈ ਮਤਲਬ ਹੀ ਨੀ ਹੈਗਾ। ਮੈਂ ਤਾਂ ਕਹਿੰਦਾ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਇਹ ਵੀ ਜਿਹੜਾ ਹੈਗਾ ਆ ਵੀ ਇਰਾਨ ਦੇ ਉੱਤੇ ਅਮੈਰੀਕਾ ਦਾ ਅਟੈਕ ਹੋਇਆ ਆ, ਭਾਵੇਂ ਉਹ ਵੀ ਗੱਲ ਕਰ ਹੀ ਪੈਂਦੇ ਆ ਅੱਜ। ਹਾਂਜੀ,
0: ਜਾਂ ਤਾਂ ਇਹਦੇ ਉੱਤੇ
1: ਮਤਲਬ
0: ਆਪਣਾ
1: ਇਹਨਾਂ ਗੱਲਾਂ
0: ਪਾਸ ਕਰਦੇ ਜਾਂ ਕੁਝ ਕਰਦੇ ਉਹ ਭੇਜਦੇ ਸਾਰੇ,
1: ਉਹ ਸਾਰ ਗੱਲ ਇਹ ਤਾਂ ਹੈਗੀ। ਉਹ ਤਾਂ ਉੱਥੇ ਜਿਹੜੇ ਹੈਗੇ ਆ ਪੋਲੀਟੀਕਲ ਪਾਰਟੀਆਂ ਦਾ ਆਪਣਾ ਆਪਣਾ ਸਟੈਂਡ ਹੈਗਾ ਆ ਕਿ ਉਹਨਾਂ ਨੇ ਉੱਥੇ ਜਿਹੜਾ ਇਹ ਆ ਉਹ ਸ਼ੋਅ ਹੋਣਾ ਆ ਉੱਥੇ ਆਪਣੇ ਪਾਰਲੀਮੈਂਟ ਚ। ਇੱਥੇ ਵਿਧਾਨ ਸਭਾ ਦੇ ਵਿੱਚ ਕੀ ਹੈਗਾ, ਵਿਧਾਨ ਸਭਾ ਚ ਤਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਜਿਹੜੀ ਵਰਕਿੰਗ ਚੱਲ ਰਹੀ ਉਹ ਇਹ ਤਾਂ ਤੁਹਾਡੇ ਪਾਰਟੀਆਂ ਦੇ ਏਜੰਡੇ ਆ ਬਾਹਰਲੇ, ਉਹ ਤੁਸੀਂ ਤੈਅ ਕਰੋ ਜਿੱਦਾਂ ਮਰਜ਼ੀ ਆ ਜਾ ਕੇ ਉੱਪਰ ਪਾਰਲੀਮੈਂਟ ਦੇ ਅੱਗੇ ਪ੍ਰਦਰਸ਼ਨ ਕਰੋ।
0: ਨਾਲੇ ਦੇ ਵਿੱਚ ਸੈਣੀ ਸਾਹਿਬ ਜਿਹੜੀ ਲੋਕਲ ਪੋਲੀਟਿਕਸ ਆ ਨਾ ਉਹ ਵੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਆ ਨਾ ਕਿ ਜਿੱਦਾਂ ਅਕਾਲੀ ਦਲ ਨੇ ਮਤਲਬ ਕਿ ਸਮਰਥਨ ਕੀਤਾ ਇਸ ਚੀਜ਼ ਦਾ ਤੇ ਉਸ ਤੋਂ ਬਾਅਦ ਏਆਲੀ ਸਾਹਿਬ ਇਸ ਚੀਜ਼ ਦਾ ਵਿਰੋਧ ਕਰਨ ਲੱਗ ਗਏ ਨੇ।
1: ਉਹੀ ਆ ਨਾ ਸਰ, ਲੋਕਾਂ ਨੂੰ ਮੂਰਖ ਬਣਾਉਣ ਦੀਆਂ ਗੱਲਾਂ ਹੈਗੀਆਂ ਸਰ। ਉੱਥੇ ਵਿਧਾਨ ਸਭਾ ਦੇ ਨਾਲ ਇਹਦਾ ਕੀ ਤਲਕ ਵਾਸਤਾ ਹੈ ਜੀ?
0: ਜੀ
1: ਉਹ ਤਾਂ ਇਹੀ ਆ ਨਾ ਕਿ ਮੈਥ ਦੇ ਪੇਪਰ ਦੇ ਵਿੱਚ ਤੁਸੀਂ ਹਿਸਟਰੀ ਦੀ ਗੱਲ ਲਿਖ ਕੇ ਆ ਜਾਓ
0: ਜੀ,
1: ਉਹਦੇ ਕੀ ਮਤਲਬ ਹੈਗਾ? ਤੁਸੀਂ ਜਿੰਨਾ ਮਰਜ਼ੀ ਇੰਟੈਲੀਜੈਂਟ ਹੋ ਹਿਸਟਰੀ ਦੇ ਵਿੱਚ,
0: ਬਿਲਕੁਲ ਹੈ ਜੀ।
1: ਸਵਾਲ ਤਾਂ ਇਹ ਹੈਗਾ ਆ ਕਿ ਉਹ ਚੀਜ਼ ਡਿਸਕਸ ਹੋਣੀ ਹੈਗੀ ਆ ਪਾਰਲੀਮੈਂਟ ਚ
0: ਜੀ,
1: ਜੇ ਪਾਰਲੀਮੈਂਟ ਚ ਡਿਸਕਸ ਹੋਣੀ ਆ ਜਿਹੜੀ ਤੁਸੀਂ ਗੱਲ ਕਰਦੇ ਹੈਗੇ ਆ, ਨੋ ਡਾਊਟ ਵੀ ਉਸ ਗੱਲ ਦੀ ਕੀਮਤ ਆ
0: ਜੀ,
1: ਪਰ ਉਹ ਤਾਂ ਇੱਕ ਪਾਰਟੀਆਂ ਦੀ ਆਪਣੀ ਆਪਣੀ ਸੋਚ ਆ ਜੀ, ਉਹ ਆਪਣਾ ਆਪਣਾ ਸਟੈਂਡ ਹੈਗਾ ਆ। ਜੇ ਤੁਹਾਨੂੰ ਲੱਗਦਾ ਆ ਵੀ ਹਾਂ ਜੀ ਏਦਾਂ ਕਰਕੇ ਉੱਥੇ ਏਦਾਂ ਹੋਣਾ ਚਾਹੀਦਾ ਏਦਾਂ ਹੋਣਾ ਚਾਹੀਦਾ ਹੈਗਾ ਆ, ਤੁਸੀਂ ਜਾਓ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰੋ ਜਾ ਕੇ ਭਾਈ ਏਦਾਂ ਕਰਕੇ ਆ ਸਾਡੀ ਸਾਡੀ ਸਟੇਟ ਨਾਲ ਧੱਕਾ ਹੋ ਰਿਹਾ,
0: ਨਾਲੇ ਐਮਪੀ ਨੂੰ ਆਵਾਜ਼ ਚੱਕਣੀ ਚਾਹੀਦੀ ਹੈ। ਐਮਪੀ ਆਪਣੇ ਇਹਨਾਂ ਦੇ ਬੈਠੇ ਨੇ ਜੀ ਡਿਬਰੂਗੜ੍ਹ, ਉਹਨਾਂ ਨੂੰ ਚਿੱਠੀ ਲਿਖ ਦੇਣੀ ਚਾਹੀਦੀ ਆ, ਉਹਨਾਂ ਦਾ ਤਾਂ ਹੱਕ ਚਲੋ ਬਣਦਾ ਵੀ ਹੈ, ਪਰ ਉਹ ਆਵਾਜ਼ ਅੰਦਰ ਚੁੱਕ ਉਤੋਂ ਬੜੀ ਲੈਟਰ ਵੀ ਭੇਜਦੇ ਕੋਈ।
1: ਗੱਲ ਤਾਂ ਇਹੀ ਆ ਨਾ ਜੀ ਕਿ ਪਾਰਟੀਆਂ ਜੋ ਜਿਹੜਾ ਹੈਗਾ ਜਿਹੜੀ ਚੀਜ਼ ਵਿਧਾਨ ਉੱਥੇ ਪਾਰਲੀਮੈਂਟ ਚ ਰੱਖਣ ਵਾਲੀ ਉੱਥੇ ਰੱਖਣ, ਜਿਹੜੀ ਵਿਧਾਨ ਸਭਾ ਚ ਰੱਖਣ ਵਾਲੀ ਉੱਥੇ ਰੱਖਣ
0: ਜੀ, ਬਿਲਕੁਲ ਹੈ ਜੀ।
1: ਹਾਂਜੀ, ਇਸ ਕਰਕੇ ਭਾਵਾਂ ਗੱਲ ਕੀਤੀ ਹੈਗੀ ਆ। ਉਹ ਡੀਲਿਮਿਟੇਸ਼ਨ ਦੇ ਵਿੱਚ ਕੀ ਆ, ਕਹਿੰਦੇ ਜੀ 20 ਸੀਟਾਂ ਹੋਣੀਆਂ ਪੰਜਾਬ ਦੀਆਂ ਤੇ ਰਾਜ ਸਭਾ ਦੀਆਂ ਸੀਟਾਂ ਵੀ ਉਹਦੇ ਅਕੋਰਡਿੰਗਲੀ ਕਿੱਦਾਂ ਹੋਣਗੀਆਂ ਜੀ ਸੈਟਲ, ਉਹਦੀ ਗੱਲ ਹੈਗੀ ਆ ਜੀ। ਉਹ ਕਹਿੰਦੇ ਵੀ ਵੱਡੇ ਸੂਬੇ ਜਿੱਦਾਂ ਹੈਗੇ ਆ ਉਹਨਾਂ ਦੀਆਂ ਸੀਟਾਂ ਵੱਧ ਜਾਂਦੀਆਂ, ਛੋਟੇ ਸੂਬਿਆਂ ਦੀਆਂ ਘੱਟ ਜਾਂਦੀਆਂ ਆ, ਸੀਟਾਂ ਬਰਾਬਰ ਹੋਣੀਆਂ ਚਾਹੀਦੀਆਂ। ਦੇਖੋ ਜੀ ਜੇ ਤੁਸੀਂ ਇਹ ਗੱਲ ਕਹਿੰਦੇ ਹੈਗੇ ਆ, ਇਹਦੇ ਵਾਸਤੇ ਤਾਂ ਤੁਹਾਡੇ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਹੋਣੀ ਚਾਹੀਦੀ ਹੈਗੀ ਆ। ਇਟ ਇਜ਼ ਬੈਟਰ ਕਿ ਤੁਹਾਡੀ ਪਾਰਟੀ ਜਿਹੜੀ ਹੈਗੀ ਏਦਾਂ ਦਾ ਮੈਂਡੇਟ ਲੈ ਕੇ ਆਵੇ ਜਿਹੜੀ ਕਿ ਉਹ ਕਪੈਸਿਟੀ ਦੇ ਵਿੱਚ ਹੋਵੇ ਕਿ ਸੰਵਿਧਾਨ ਨੂੰ ਬਦਲ ਸਕਦੀ ਹੋਵੇ ਤੇ ਤੁਸੀਂ ਬਦਲ ਲਓ, ਅਦਰਵਾਈਜ਼ ਜਿਹੜੀ ਹੈਗੀ ਤੁਸੀਂ ਡਿਮਾਂਡ ਰੱਖਣੀ ਆ ਤੇ ਪਾਰਲੀਮੈਂਟ ਦੇ ਕੋਲ ਜਾ ਕੇ ਰੱਖ ਦਿਓ ਭਾਈ ਆ ਸਾਡਾ ਇਤਰਾਜ਼ ਹੈਗਾ, ਇਹ ਨੋਟ ਕਰ ਲਓ ਜੀ।
0: ਜੀ ਬਿਲਕੁਲ ਹੈ ਜੀ,
1: ਬਾਕੀ ਵਿਧਾਨ ਸਭਾ ਦੇ ਨਾਲ ਤੇ ਉਹਦਾ ਕੰਸਰਨ ਕੋਈ ਨੀ,
0: ਕੋਈ ਨੀ ਜੀ, ਕੋਈ ਨੀ। ਐਮਪੀਆਂ ਦੇ ਅੰਦਰ ਹੈਗਾ ਜੀ ਉਹ ਸਾਰਾ ਮਸਲਾ ਜੇ ਹੈਗਾ ਤਾਂ ਬਿਲਕੁਲ ਹੈ ਜੀ।
1: ਇਹਨਾਂ ਦਾ ਐਮਪੀ ਉੱਥੇ ਬੈਠਾ, ਚਲੋ ਠੀਕ ਗੱਲ ਹੈਗੀ ਆ। ਬਾਕੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਕੋਲ ਐਮਪੀ ਹੈ ਨੀ, ਉਹਨਾਂ ਦਾ ਸਟੈਂਡ ਆਪਣਾ ਜੋ ਹੋਊਗਾ ਉਹ ਉੱਥੇ ਦੱਸ ਦੇਣਗੇ ਵੀ ਸਾਡਾ ਆਹ ਸਟੈਂਡ ਹੈਗਾ ਜੀ।
0: ਬਿਲਕੁਲ ਹੈ ਜੀ ਜੀ।
1: ਹਾਂਜੀ,
0: ਤੇ ਸੈਣੀ ਸਾਹਿਬ ਬਹਿਬਲ ਕਲਾਂ ਗੋਲੀਕਾਂਡ ਦਾ ਮਾਮਲਾ ਫਿਰ ਉੱਠਿਆ। ਪੰਜਾਬ ਪੁਲਿਸ ਨੇ ਬੰਦ ਲਿਫਾਫੇ ਦੇ ਵਿੱਚ ਸਟੇਟਸ ਰਿਪੋਰਟ ਜਿਹੜੀ ਸੌਂਪ ਦਿੱਤੀ ਹੈ ਤੇ ਕਹਿੰਦੇ ਕਸਟਡੀ ਦੇ ਵਿੱਚ ਸਾਰਾ ਕੁਝ ਉਹ ਰਹੇਗਾ, ਤੇ ਕੀ ਹਾਲਾਤ ਬਣਦੇ ਨਜ਼ਰ ਆਉਂਦੇ ਆ ਜੀ?
1: ਪਰ ਮੇਰੀ ਤਾਂ ਸਮਝ ਤੋਂ ਬਾਹਰ ਦੀਆਂ ਗੱਲਾਂ ਹੈਗੀਆਂ ਜੀ। ਪਹਿਲਾਂ ਕੇਸ ਚੰਡੀਗੜ੍ਹ ਟ੍ਰਾਂਸਫਰ ਹੋਏ ਜੀ, ਤੁਹਾਡੀ ਅਜੇ ਤੱਕ ਇਨਵੈਸਟੀਗੇਸ਼ਨ ਨਹੀਂ ਜੀ ਕੰਪਲੀਟ ਹੁੰਦੀ, ਪਤਾ ਨੀ ਕਿੱਡੀ ਇਨਵੈਸਟੀਗੇਸ਼ਨ ਹੈਗੀ ਸੀ ਜੀ।
0: ਜੀ
1: ਉਹ ਇੰਨੇ ਸਾਲਾਂ ਬਾਅਦ ਜਿਹੜਾ ਹੈਗਾ ਆ ਤੁਸੀਂ ਉਹ ਅਜੇ ਜਾਂਚ ਦੀ ਰਿਪੋਰਟ ਜਿਹੜੀ ਆ ਵੀ ਅੱਗੇ ਫਰਦਰ ਕੀ ਤੁਸੀਂ ਜਿਹੜਾ ਕੀਤਾ ਉਹਦੇ ਵਿੱਚ ਕੀ ਹੁੰਦਾ ਸਰ? ਸਟੇਟਸ ਰਿਪੋਰਟ ਕੀ ਹੁੰਦੀ ਹੈ ਜੀ? ਵੀ ਸਾਡਾ ਫਲਾਨਾ ਫਲਾਨਾ ਅਫਸਰ ਉੱਥੇ ਗਿਆ, ਉਹਨੇ ਜਾ ਕੇ ਇੱਥੋਂ ਮੈਜ਼ਰਮੈਂਟ ਕੀਤੀ ਜੀ, ਇੱਥੇ ਜਿਹੜਾ ਹੈਗਾ ਆ ਉੱਥੋਂ ਪੁਲਿਸ ਇੱਥੇ ਖੜੀ ਸੀ, ਉੱਥੋਂ ਜਿਹੜਾ ਆ ਬੰਦੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਦਾ ਡਿਸਟੈਂਸ ਇੰਨਾ ਸੀ, ਏਦਾਂ ਕਰਕੇ ਤੇ ਇਹਨਾਂ ਨੇ ਰਿਪੋਰਟ ਬਣਾਈ ਹੁੰਦੀ ਹੈ ਜੀ।
0: ਜੀ
1: ਜਿਹੜੀ ਗੋਲੀ ਅਲੈਜ ਕਰਦੇ ਹੈਗੇ ਆ ਉਹ ਕਹਿੰਦੇ ਹੈਗੇ ਆ ਕੰਪਲੇਨਟ ਇਹ ਦੱਸ ਰਹੇ ਆ ਜੀ, ਜਾਂ ਮੈਡੀਕਲ ਇਹ ਦੱਸ ਰਿਹਾ ਆ ਵੀ ਗੋਲੀ ਇੰਨੀ ਰੇਂਜ ਤੋਂ ਚੱਲੀ ਜੀ, ਜਦ ਕਿ ਪੁਲਿਸ ਦਾ ਤੇ ਉਹਨਾਂ ਦਾ ਡਿਸਟੈਂਸ ਇੰਨਾ ਹੈਗਾ ਸੀ ਜੀ, ਉਹ ਸਾਰਾ ਕੁਛ ਜਿਹੜਾ ਆ ਜਾਂ ਅਕਿਊਜ ਜਿਹੜਾ ਹੈਗਾ ਆ ਵੀ ਉਹਦਾ ਵੈਪਨ ਜਿਹੜਾ ਯੂਜ ਹੋਇਆ ਆ ਉਹਦੇ ਨਾਲ ਗੋਲੀ ਮੇਲ ਖਾਂਦੀ ਆ ਜੀ, ਇਸ ਕਰਕੇ ਅਸੀਂ ਇਹ ਅਕਿਊਜ ਰੱਖੇ ਆ ਜੀ।
0: ਜੀ
1: ਏਦਾਂ ਹੀ ਆ ਨਾ ਕਿ ਹਾਂ ਜੀ ਬਿਲਕੁਲ ਵੀ ਆ ਜਿਹੜਾ ਵੈਪਨ ਤੋਂ ਗੋਲੀ ਚੱਲੀ ਹੈਗੀ ਆ
0: ਬਿਲਕੁਲ
1: ਵੈਪਨ ਦਾ ਜਿਹੜਾ ਹੈਗਾ ਫਲਾਣੇ ਬੰਦੇ ਨੂੰ ਜਿਹੜਾ ਜਾਂ ਫਲਾਣਾ ਮੁਲਜ਼ਮ ਆ ਉਹਨੂੰ ਇਸ਼ੂ ਹੋਇਆ ਸੀਗਾ ਜੀ।
0: ਜੀ ਬਿਲਕੁਲ ਹੈ ਜੀ
1: ਹਾਂਜੀ, ਤੇ
0: ਜੀ
1: ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹੈਗੀਆਂ, ਇਹ ਕੰਮ ਤਾਂ 10 ਦਿਨ ਦਾ ਵੀ ਹੈ ਨੀਗਾ ਜੀ ਇਨਵੈਸਟੀਗੇਸ਼ਨ ਦਾ,
0: ਜੀ ਜਿਹਨੂੰ 10 ਸਾਲ
1: ਇਹਨੂੰ
0: ਲਾ
1: 10 ਸਾਲ
0: ਦਿੱਤੇ।
1: ਹੋ ਗਏ ਆ।
0: ਬਿਲਕੁਲ ਹੈ
1: ਹਾਂਜੀ,
0: ਹਲੇ
1: ਪਤਾ ਨੀ
0: ਦੇਖੋ
1: ਕਿਹੜੀ ਹੈਗੀ ਹੈ
0: ਉਹਦੇ
1: ਜੀ,
0: ਵਿੱਚ
1: ਸਟੇਟਸ
0: ਕਿੰਨੇ
1: ਰਿਪੋਰਟ ਦੇਖ
0: ਗਵਾਹ,
1: ਕੇ
0: ਸੈਣੀ ਸਾਹਿਬ ਬਹੁਤ ਸਾਰੇ ਗਵਾਹ ਨੇ, ਹੋਰ ਸਾਰੀਆਂ ਚੀਜ਼ਾਂ, ਮਤਲਬ ਕਿ ਇੱਕ ਲੋਕਾਂ ਦੇ ਵਿੱਚ ਇਹ ਪੇਸ਼ ਕੀਤਾ ਜਾ ਰਿਹਾ ਕਿ ਲਓ ਭਾਈ ਹੁਣ ਅਕਾਲੀ ਦਲ ਵਾਲੇ ਤਾਂ ਗਏ ਅੰਦਰ ਹੀ ਜਾਣਗੇ ਜਾਂ ਉਹ ਚੀਜ਼ਾਂ ਇੱਕ ਤਰ੍ਹਾਂ ਦੀ ਉਹ ਸਾਰਾ ਕੁਝ ਤਿਆਰ ਵੀ ਕੀਤਾ ਜਾ ਰਿਹਾ, ਪਰ ਅਸਲ ਦੇ ਵਿੱਚ ਤਾਂ ਉਹਨੂੰ ਮਨ ਲੱਗਦਾ 10 ਸਾਲ ਹੋਰ ਲੱਗਣਗੇ ਇਸ ਕੇਸ ਨੂੰ ਹਲੇ ਤਾਂ।
1: ਭਾਰੀ ਸਾਹਿਬ ਅਜੇ ਤਾਂ ਜਿਹੜਾ ਹੈਗਾ ਨਾ ਤੁਸੀਂ ਦੇਖੋ ਉਹ ਡਰੱਗ ਵਾਲੇ ਕੇਸ ਹਾਈ ਕੋਰਟ ਚ ਚਲ ਗਏ ਨਾ, ਉਹਦੇ ਵਿੱਚ ਜਿਹੜਾ ਆ ਕਹਿੰਦੇ ਜੀ ਸੀਲ ਬੰਦ ਲਿਫਾਫੇ ਦੇ ਵਿੱਚ
0: ਜੀ
1: ਰਿਪੋਰਟ ਦੇ ਦਿੱਤੀ ਆ,
0: ਹਾਂਜੀ
1: ਉਹ ਜਿਹਦੇ ਵਿੱਚ ਜਿਹੜਾ ਹੈਗਾ ਆ ਰਾਜਜੀਤ ਹੁੰਦਲ ਦਾ ਵੀ ਨਾਂ ਆਇਆ ਜਾਂ ਬਾਕੀਆਂ ਦਾ ਆਇਆ,
0: ਜੀ
1: ਉਹ ਕਈ ਸਾਲ ਜਿਹੜੀ ਹੈਗੀ ਆ ਜੀ ਸੀਲ ਬੰਦ ਲਿਫਾਫੇ ਚ ਪਈ ਰਹੀ, ਨਾ ਕਿਸੇ ਨੇ ਖੋਲ ਕੇ ਦੇਖੀ ਤੇ ਨਾ ਕਿਸੇ ਨੇ, ਉਹਦੇ ਵਾਸਤੇ ਬਾਅਦ ਦੇ ਵਿੱਚ ਦੁਬਾਰਾ ਐਪਲੀਕੇਸ਼ਨਾਂ ਦੇ ਦੂ ਕੇ ਤੇ ਉਹਨੂੰ ਖਲਾਇਆ ਤੇ ਪਤਾ ਲੱਗਾ ਵੀ ਇਹ ਤਾਂ ਨੈਕਸਸ ਆ ਇੱਕ
0: ਜੀ।
1: ਇਸੇ ਤਰ੍ਹਾਂ ਇਹ ਰਿਪੋਰਟ ਆ ਸਟੇਟਸ ਰਿਪੋਰਟ ਹੈਗੀ ਆ ਜੀ, ਸਟੇਟਸ ਰਿਪੋਰਟ ਸੀਲ ਬੰਦ ਲਿਫਾਫੇ ਦੇ ਵਿੱਚ ਦੇਣ ਦਾ ਕੀ ਮਤਲਬ ਜੀ,
0: ਜੀ
1: ਗੱਲ ਤਾਂ ਇਹ ਹੈਗੀ ਆ ਕਿ ਉਸ ਅਗਲਿਆਂ ਨੇ ਹਾਈ ਕੋਰਟ ਨੇ ਖੋਲ ਲਓ ਜਾਂ ਕੋਰਟ ਨੇ ਖੋਲ ਲਓ ਗਈ ਹੈਗੀ ਡਿਸਟ੍ਰਿਕਟ ਕੋਰਟ, ਉਹ
0: ਬਿਲਕੁਲ
1: ਉਹਨੂੰ ਖੋਲ ਕੇ ਤੇ
0: ਦੇਖ
1: ਸਰ
0: ਲਿਆ ਉਹਨਾਂ ਨੇ, ਖੋਲ ਕੇ
1: ਅਲਟੀਮੇਟਲੀ ਤਾਂ
0: ਦੇਖ ਲਿਆ
1: ਜੀ ਜਿਹੜੀ ਰਿਪੋਰਟ ਆ ਉਹ ਆਖਰ ਤਾਂ ਜਿਹੜਾ ਆ ਦੋ ਹੀ ਚੀਜ਼ਾਂ ਹੋ ਸਕਦੀਆਂ ਨਾ
0: ਜੀ,
1: ਵੀ ਜਾਂ ਤਾਂ ਇੱਕ ਪ੍ਰੂਫ ਹੋਊਗਾ ਜਿਹੜੇ ਮੌਜੂਦਾ ਅਕਿਊਜ਼ਡ ਹੈਗੇ ਆ
0: ਜੀ
1: ਹੈਂਜੀ, ਤੇ ਜੇ ਉਹ ਜੇ ਉਹਨਾਂ ਦੇ ਮੁਤਲਕ ਹੈਗੀ ਜਾਂ ਕੋਈ ਐਵੀਡੈਂਸ ਹੋਊਗਾ ਉਹਨਾਂ ਦੇ ਖਿਲਾਫ
0: ਜੀ
1: ਹੈਂਜੀ, ਤੇ ਜਾਂ ਕੋਈ ਅਕਿਊਜ਼ਡ ਨਵੇਂ ਅਕਿਊਜ਼ਡ ਦਾ ਨਾਂ ਹੋਊਗਾ ਜੀ,
0: ਜੀ
1: ਤੁਸੀਂ ਇਸੇ ਕਰਕੇ ਤੁਸੀਂ ਉਹਦਾ ਸਟੇਟਸ ਰਿਪੋਰਟ ਦਿੱਤੀ ਵੀ ਉਹਨੂੰ ਸੀਲ ਬੰਦ ਲਿਫਾਫੇ ਚ ਵੀ ਜਿਹਦੇ ਨਾਲ ਸੈਂਸੇਸ਼ਨ ਜਿਹੜੀ ਆ ਉਹ ਕ੍ਰੀਏਟ ਹੋਵੇ
0: ਜੀ,
1: ਰੂਟੀਨ ਉਹ ਕਿਹੜਾ ਦੁੱਖ ਓਦਾਂ ਹੀ ਰਹਿ ਜਾਣੀ ਹੈਗੀ ਜੀ, ਜੇ ਉਹ ਤੇ ਕਾਰਵਾਈ ਕਰਨੀ ਆ ਉਹਨੂੰ ਖੋਲਣਾ ਪਊਗਾ, ਓਪਨ ਕਰਨਾ ਪਊਗਾ, ਉਹਨੂੰ ਸਰ ਉਹਨੂੰ ਪਬਲਿਕ ਕਰਨਾ ਪੈਣਾ,
0: ਬਿਲਕੁਲ
1: ਜਿਹਦੇ ਵੀ ਖਿਲਾਫ ਹੋਈ ਆ ਉਹਨੂੰ ਡਿਫੈਂਸ ਦਾ ਮੌਕਾ ਨੀ ਦੇਣਾ,
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਜੀ ਕੇਸ ਤਾਂ ਪਹਿਲਾਂ ਹੀ ਚੰਡੀਗੜ੍ਹ ਟ੍ਰਾਂਸਫਰ ਹੋਏ ਹੈਗੇ ਆ, ਬਾਕੀ ਇਹਨਾਂ ਦੀਆਂ ਫਾਰਮੈਲਿਟੀਆਂ ਆਈ ਆ, ਇੱਕ ਖਬਰ ਜਰੂਰ ਬਣ ਗਈ ਜੀ ਵੀ ਹਾਂ ਜੀ ਉੱਥੇ ਚੰਡੀਗੜ੍ਹ, ਹਾਂਜੀ ਬਸ ਆ ਖਬਰ ਬਣੀ ਹੈ ਜੀ, ਹੋਰ ਤਾਂ ਕੁਛ ਨੀ ਹੈ ਜੀ, ਅੱਗੇ ਕੇਸ ਜਿੱਦਾਂ ਜਿਸ ਸਪੀਡ ਚ ਚੱਲੇ ਉਸੇ ਸਪੀਡ ਚ ਕੇਸ ਚੱਲੇ ਰਹਿਣੇ ਜੀ,
0: ਚੱਲੇ ਰਹਿਣੇ ਜੀ ਬਿਲਕੁਲ। ਤੇ ਸੈਣੀ ਸਾਹਿਬ ਆਪਣੇ
1: ਹਾਂਜੀ ਸਰ
0: ਪਿਛਲੇ ਦਿਨਾਂ ਚ ਆਪਾਂ ਗੱਲ ਕੀਤੀ ਸੀ ਜਗਤਾਰ ਸਿੰਘ ਅਵਾਰਾ ਉਹਨਾਂ ਦੇ ਬਾਰੇ, ਅੱਜ ਲਾਸਟ ਮੀਟਿੰਗ ਸੀਗੀ, ਪਤਾ ਨੀ ਕਿ ਗੌਰਮੈਂਟ ਦੇ ਨਾਲ ਹੋਈ ਹੈ ਕਿ ਨਹੀਂ ਹੋਈ ਹੈ, ਕਿਹਦੇ ਨਾਲ ਹੋਈ ਹੈ ਮੀਟਿੰਗ, ਪਰ ਅਸਲ ਦੇ ਵਿੱਚ ਕ੍ਰੈਡਿਟ ਲੈਣ ਦੇ ਵਿੱਚ ਮਾਨ ਸਾਹਿਬ ਪਿੱਛੇ ਨਹੀਂ ਹਟਦੇ, ਚਿੱਠੀ ਜ਼ਰੂਰ ਲਿਖ ਦਿੱਤੀ ਹੈ ਜਿਸ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੱਕ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ, ਤੇ 75 ਸਾਲ ਦੇ ਵਿੱਚ ਕਹਿੰਦੇ ਪਹਿਲੀ ਵਾਰ ਇਹ ਵੀ ਕੰਮ ਉਹ ਕੀਤਾ ਜੀ ਕਿਸੇ ਹੱਕ ਦੇ ਵਿੱਚ ਚਿੱਠੀ ਲਿਖੀ ਹੈ, ਪਰ ਜੋ ਚੀਜ਼ਾਂ ਇਹਨਾਂ ਦੇ ਮਤਲਬ ਕਿ ਅੰਡਰ ਹੈਗੀਆਂ ਨੇ ਜਿਨ੍ਹਾਂ ਨੂੰ ਪਰਮਿਸ਼ਨ ਦੇ ਸਕਦੇ ਆ, ਉਹਨਾਂ ਨੂੰ ਕਿਉਂ ਨਹੀਂ ਦਿੰਦੇ ਜੀ ਇਹ ਪਰਮਿਸ਼ਨ?
1: ਸਰ 6 ਮਹੀਨੇ ਪਹਿਲਾਂ ਇਹਨਾਂ ਨੇ ਸੁਪਰੀਮ ਕੋਰਟ ਚ ਐਫੀਡੈਵਿਟ ਦਿੱਤਾ ਸੀ 43 ਪੇਜਾਂ ਦਾ
0: ਜੀ,
1: ਕਿ ਭਾਈ ਜਗਤਾਰ ਸਿੰਘ ਹਵਾਰਾ ਇੱਕ ਮੁੱਖ ਮੰਤਰੀ ਦੇ ਕਤਲ ਦੇ ਵਿਚ ਇਨਵੋਲਵ ਹੈਗਾ ਆ
0: ਜੀ,
1: ਪੰਜਾਬ ਦੇ ਵਿਚ ਜਾਂ ਜਾਇਆ ਨੂੰ ਮਤਲਬ ਜੇ ਫ੍ਰੀ ਕੀਤਾ ਜਾਂਦਾ ਹੈਗਾ ਆ ਜਾਂ ਪੈਰੋਲ ਦਿੱਤੀ ਜਾਂਦੀ ਆ
0: ਜੀ,
1: ਤੇ ਪੰਜਾਬ ਚ ਰੱਖਿਆ ਜਾਂਦਾ ਆ ਤੇ ਇੱਥੇ ਹਾਲਾਤ ਖਰਾਬ ਹੋਣ ਦਾ ਖਤਰਾ ਆਇਆ ਜੀ,
0: ਬਿਲਕੁਲ ਹੈ ਜੀ।
1: ਇਹ 6 ਮਹੀਨੇ ਬਾਅਦ ਜਿਹੜਾ ਹਿਰਦੇ ਪਰਿਵਰਤਨ ਜਿਹੜਾ ਆ ਇਸ ਕਰਕੇ ਆ ਜੀ ਕਿ ਇਹਨਾਂ ਮੋਰਚੇ ਵਾਲਿਆਂ ਨੇ ਇਹ ਗੱਲ ਕਹੀ ਸੀ ਕਿ ਅਸੀਂ 15 ਅਗਸਤ ਨੂੰ ਮੁੱਖ ਮੰਤਰੀ ਨੇ ਜਿੱਥੇ ਝੰਡਾ ਲਹਿਰਾਉਣਾ ਆ ਫਿਰੋਜ਼ਪੁਰ ਦੇ ਵਿੱਚ ਅਸੀਂ ਵਿਰੋਧ ਕਰਾਂਗੇ,
0: ਘੇਰਾਂਗੇ ਜੀ ਬਿਲਕੁਲ।
1: ਹਾਂ ਉਹਦੇ ਕਰਕੇ ਉਹਦੇ ਕਰਕੇ ਜਿਹੜੀ ਆ ਤੇ ਉਧਰੋਂ ਉਹ ਜਿਹੜਾ ਮੋਰਚਾ ਸੀਗਾ ਉਹ ਗਵਰਨਰ ਸਾਹਿਬ ਨੂੰ ਮਿਲਿਆ ਸੀ ਤੇ ਗਵਰਨਰ ਸਾਹਿਬ ਨੇ ਗੌਰ ਨਾਲ ਗੱਲ ਸੁਣੀ, ਪਹਿਲਾਂ ਡੀਜੀਪੀ ਨੇ ਮਤਲਬ ਜਿਹੜੀ ਗੱਲ ਸੁਣੀ ਚੰਡੀਗੜ੍ਹ ਵਾਲੇ ਨੇ, ਉਹਨੇ ਸਾਰੀ ਜਦੋਂ ਗੱਲ ਸੁਣ ਕੇ ਫੇਰ ਉਹਨੇ ਕਿਹਾ ਵੀ ਮੁੱਦਾ ਤਾਂ ਤੁਹਾਡਾ ਜਾਇਜ਼ ਆ, ਪਹਿਲਾਂ ਕਿਸੇ ਨੇ ਸੁਣਿਆ ਹੀ ਨੀ ਜੀ, ਫੇਰ ਉਹਨਾਂ ਨੇ ਕਿਹਾ ਮੈਂ ਛੇਤੀ ਮੀਟਿੰਗ ਕਰਾਉਣੀ, ਫੇਰ ਗਵਰਨਰ ਸਾਹਿਬ ਨਾਲ ਮੀਟਿੰਗ ਕੀਤੀ, ਗਵਰਨਰ ਸਾਹਿਬ ਨਾਲ ਮੀਟਿੰਗ ਕਰਕੇ ਤੇ ਉਹਦੇ ਬਾਅਦ ਜਿਹੜਾ ਆ ਉਹ ਗਵਰਨਰ ਸਾਹਿਬ ਨੇ ਉਹਨਾਂ ਨੂੰ ਇੰਸ਼ੋਰੈਂਸ ਦਿੱਤੀ ਕਿ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰਗਾ, ਇਨ ਦਾ ਮੇਨ ਟਾਈਮ ਉਹਨਾਂ ਨੇ ਆਪਣਾ ਜਿਹੜਾ ਹੈਗੇ ਆਕਾ ਉਹਨਾਂ ਨੂੰ ਵੀ ਪੁੱਛ ਲਿਆ ਹੋਊਗਾ ਜੇ ਜਿੱਦਾਂ ਮਰਜ਼ੀ ਆ ਜੀ, ਪਰ ਇਹਦੇ ਵਿੱਚ ਸਰ ਅੱਜ ਦੇ ਇਹਨਾਂ ਦੇ ਲੈਟਰ ਨਾਲ ਜਿਹੜਾ ਹੈਗਾ ਆ ਉਹ ਹੋ ਸਕਦਾ ਗਵਰਨਰ ਸਾਹਿਬ ਦੇ ਕਹਿਣ ਦੇ ਉੱਤੇ ਜੋ ਜਿਹੜੇ ਸੰਜੀਦਾ ਪੱਤਰਕਾਰ ਆ ਉਹ ਇਹੀ ਕਹਿ ਰਹੇ ਆ ਜੀ ਵੀ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਨੂੰ ਕਿਹਾ ਵੀ ਇੱਦਾਂ ਦਾ ਇੱਕ ਲੈਟਰ ਲਿਖ ਦਿਓ ਤਾਂ ਕਿ ਜਿਹੜਾ ਰਸਤਾ ਬਣ ਸਕੇ ਜੀ, ਸਰ ਜਿੱਥੇ ਤੱਕ ਇਹਨਾਂ ਇਸ਼ੂਜ਼ ਦੇ ਉੱਤੇ ਆ ਨਾ ਜੀ, ਇੱਕ ਗੱਲ ਤਾਂ ਜਿਹੜੀ ਆ ਪੱਥਰ ਤੇ ਲਕੀਰ ਆ
0: ਜੀ
1: ਕਿ ਮਾਨ ਸਾਹਿਬ ਜਿਹੜੇ ਹੈਗੇ ਆ ਸ਼ਾਹ ਤੋਂ ਬਾਹਰ ਨੀ, ਤੇ ਸ਼ਾਹ ਹੁਣੀ ਮਾਨ ਸਾਹਿਬ ਤੋਂ ਬਾਹਰ ਨੀ।
0: ਬਾਹਰ ਨੀ ਗਏ ਜੀ, ਬਿਲਕੁਲ ਹੈ ਜੀ।
1: ਹਾਂਜੀ, ਤੁਸੀਂ ਦੇਖੋ ਨਾ ਜਦੋਂ ਅੰਮ੍ਰਿਤਪਾਲ ਦੇ ਬਾਰੇ ਜਿਹੜਾ ਹੈਗਾ ਆ ਸਾਰਾ ਕੁਛ ਚੱਲ ਰਿਹਾ ਸੀਗਾ,
0: ਜੀ
1: ਤੇ ਉਹ ਕਿੱਦਾਂ ਜਿਹੜਾ ਹੈਗਾ ਆ ਉਹ ਸਾਰਾ ਵੀ ਜਦੋਂ ਹੋਇਆ ਸਰੈਂਡਰ ਵੀ ਹੋਇਆ,
0: ਖੁੱਲੀ
1: ਕਿੱਦਾਂ
0: ਛੁੱਟੀ ਸੀ
1: ਚੱਕਣਾ,
0: ਬਿਲਕੁਲ।
1: ਕਿੱਦਾਂ ਡਿਬਰੂਗੜ੍ਹ ਕਿੱਦਾਂ ਪਚੋਲਿਆ ਜਾਂ ਜਿੱਦਾਂ ਮਰਜ਼ੀ,
0: ਜੀ
1: ਉਹ ਸਾਰਾ ਜਿਹੜਾ ਆ ਉਹ ਪੱਟ ਕਥਾ ਪਹਿਲਾਂ ਹੀ ਲਿਖ ਹੋਈ ਸੀ ਜੀ।
0: ਜੀ
1: ਪੰਜਾਬ ਆਪਣੇ ਲੈਵਲ ਤੇ ਥੋੜਾ ਭੇਜ ਦੂਗਾ ਕਿਸੇ ਮੁਲਜ਼ਮ ਨੂੰ ਜਿਹੜਾ ਡਿਬਰੂਗੜ੍ਹ ਜੀ,
0: ਬਿਲਕੁਲ
1: ਉਹ ਪਹਿਲਾਂ ਹੀ ਸੈਂਟਰ ਨੂੰ ਕੋਨਫੀਡੈਂਸ ਚ ਲਿਆ ਆਇਆ ਸੀਗਾ। ਸੈਂਟਰ ਨੇ ਤਾਂ ਜਿਹੜਾ ਹੈਗਾ ਆ ਉਹ ਇਹ ਸਾਰੀਆਂ ਫੈਸਿਲਿਟੀ ਜਿਹੜੀਆਂ ਭੇਜੀਆਂ ਜੀ,
0: ਜੀ
1: ਠੀਕ ਹੈ ਜੀ, ਬੰਦਾ ਉੱਥੇ ਪਹੁੰਚਾ ਦਿਓ,
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਜਿਹੜਾ ਆ ਇਹਨਾਂ ਗੱਲਾਂ ਦਾ ਜਿਹੜਾ ਆ ਕੋਈ ਹੈ ਨਹੀਂ, ਕਿਉਂਕਿ ਅਜੇ ਵੀ ਜਿਹੜਾ ਆ ਸ਼ੰਕ, ਬਾਕੀ ਬਹੁਤ ਬੰਦੇ ਕਹਿੰਦੇ ਹੈਗੇ ਆ ਵੀ ਹਾਂ ਜੀ ਪੈਰੋਲ ਮਿਲ ਜੂਗੀ, ਪਰ ਇਹਦਾ
0: ਜੀ
1: ਪੈਰੋਲ ਦਾ ਜਿਹੜਾ ਆ ਕਿ ਇਹਦੇ ਵਿੱਚ ਧਿਰਾਂ ਜਿਹੜੀਆਂ ਚਾਰ ਬਣਦੀਆਂ ਜੀ।
0: ਜੀ
1: ਇੱਕ ਧਿਰ ਨੇ ਲੈਟਰ ਲਿਖ ਦਿੱਤਾ, ਸੈਂਟਰ ਗਵਰਨਮੈਂਟ ਵੀ ਪਾਰਟੀ ਬਣਦੀ ਹੈਗੀ ਆ, ਜੇਲ ਐਡਮਿਨਿਸਟ੍ਰੇਸ਼ਨ ਵੀ ਪਾਰਟ ਹੈਗਾ ਆ ਜੀ, ਜਿੱਥੇ ਉਹਨੇ ਆ ਕੇ ਰਹਿਣਾ ਚਾਹੁੰਦਾ ਹੈਗਾ ਜੀ, ਉਹ ਡਿਸਟ੍ਰਿਕਟ ਦੀ ਐਡਮਿਨਿਸਟ੍ਰੇਸ਼ਨ ਉਹ ਵੀ ਪਾਰਟੀ ਬਣਦੀ ਆ ਜੀ,
0: ਜੀ
1: ਸਾਰੇ ਪਾਸਿਓਂ ਜਿਹੜੇ ਹੁੰਦਾ ਆ, ਤੇ ਫੇਰ ਵੀ ਤਾਂ ਵੀ ਸਿਕਿਉਰਿਟੀ ਕੰਸਰਨ ਵਾਸਤੇ ਦੇਖਿਆ ਜਾਊਗਾ ਜੀ।
0: ਪਰ ਉਹ ਕਹਿੰਦੇ
1: ਹੁਣ ਉਡਦੀ ਉਡਦੀ ਗੱਲ, ਹਾਂਜੀ ਫਿਰ ਦਿੱਲੀ ਕਹਿੰਦੇ ਸੱਦ ਲੈਣਾ,
0: ਹਾਂਜੀ ਉਹ ਕਹਿੰਦੇ ਦਿੱਲੀ ਬੁਲਾ ਲਓ ਭਈ, ਇਹਨਾਂ ਨੂੰ ਉੱਥੇ ਹਸਪੀਟਲ ਨਾਲੇ ਟ੍ਰੀਟਮੈਂਟ ਹੋ ਜਾਊ, ਨਾਲੇ ਇਹਨਾਂ ਨੂੰ ਉੱਥੇ ਕਸਟਡੀ ਦੇ ਵਿੱਚ ਜ਼ਰੂਰ ਉਹਨਾਂ ਕੁ ਸਮਾਂ ਜਿਹੜਾ ਗੁਜ਼ਾਰਨ ਦੀ, ਜਾਂ ਉੱਥੋਂ ਲੈ ਆਇਆ ਕਰਨਗੇ, ਮਤਲਬ ਕਿ ਉਹਨਾਂ ਨੂੰ ਮਿਲਾ ਦਿਆ ਕਰਨਗੇ, ਇੱਦਾਂ ਦੀ ਗੱਲ ਕਹਿ ਰਹੇ ਨੇ।
1: ਭਾਰੇ ਸਾਹਿਬ ਕਹਿਣ ਦਾ ਮਤਲਬ ਤਾਂ ਇਹ ਆ
0: ਜੀ
1: ਕਿ ਕਿਸੇ ਬੰਦੇ ਦਾ ਕੋਈ ਜਿਹੜਾ ਲੀਗਲ ਰਾਈਟ ਨਹੀਂ
0: ਜੀ,
1: ਸਾਰਾ ਕੁਛ ਪਹਿਲਾਂ ਹੀ ਡਿਜ਼ਾਈਨ ਕੀਤਾ ਹੋਇਆ ਆ ਜੀ ਸਰਕਾਰਾਂ ਨੇ
0: ਜੀ,
1: ਭਈ ਕਿੱਥੇ ਅਗਲੇ ਬੰਦੇ ਨੂੰ ਰੱਖਣਾ, ਕਿੱਥੇ ਕਰਨਾ, ਕਿੰਨਾ ਕਿੰਨਾ ਦੇਣੀ ਹੈਗੀ, ਕਿੱਥੇ ਤੱਕ ਖੁੱਲ ਦੇਣੀ ਹੈਗੀ ਆ ਜੀ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਪ੍ਰੀ ਡਿਸਾਈਡ ਹੈਗੀਆਂ, ਡਿਸਾਈਡਡ ਹੈਗੀਆਂ
0: ਜੀ,
1: ਤੇ ਉਹ ਜਿੱਦਾਂ ਆਪਣੇ ਆਪ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਆ ਉਹ ਕਲੀਅਰ ਹੋ ਜਾਊਗਾ ਜੀ, ਭਈ ਜੇ ਇਹਨਾਂ ਦੀ ਦੇਣ ਦੀ ਨੀਅਤ ਹੈਗੀ ਆ ਜਾਂ ਹੈ ਨਹੀਂ ਜੀ।
0: ਜੀ ਬਿਲਕੁਲ ਜੀ,
1: ਕਿਉਂਕਿ ਜੇਲ ਅਥਾਰਟੀ ਨੇ ਵੀ ਪਹਿਲਾਂ ਜਦੋਂ 6 ਮਹੀਨੇ ਪਹਿਲਾਂ ਆ ਉਹਨਾਂ ਨੇ ਵੀ ਅਪੋਜ ਕੀਤਾ ਆ, ਸਾਰਿਆਂ ਨੇ ਅਪੋਜ ਕੀਤਾ, ਅੱਜ ਹਿਰਦੇ ਪਰਿਵਰਤਨ ਹੋ ਗਿਆ ਜੀ,
0: ਹੋ ਗਿਆ ਸੀ,
1: ਉਦੋਂ ਵੀ ਮਾਤਾ ਹੀ ਬਿਮਾਰ ਸੀ ਜੀ ਉਸੇ ਗਰਾਊਂਡ ਦੇ ਉੱਤੇ ਹੀ,
0: ਬਿਲਕੁਲ ਹੈ ਜੀ।
1: ਹਾਂਜੀ ਇੱਕ ਚੀਜ਼ ਜਿਹੜਾ ਆ ਲੈਟਰ ਲਿਖਿਆ ਆ ਜੀ, ਇਹ ਲੈਟਰ ਲਿਖਣ ਦਾ ਇੱਕ ਕਾਰਨ ਹੋਰ ਵੀ ਦੱਸਦੇ ਆ ਜੀ,
0: ਜੀ
1: ਕਹਿੰਦੇ ਜੀ ਵੀ ਲੈਟਰ ਭਾਈ ਮਾਨ ਸਾਹਿਬ ਨੇ ਵੀ ਦੇਖਿਆ ਭਾਈ ਜਥੇਦਾਰ ਸਾਹਿਬ ਜਿਹੜੇ ਆ ਉਹ ਇਹਨਾਂ ਤੋਂ ਕੰਡੈਮ ਬਹੁਤ ਕਰ ਰਹੇ ਆ ਜੀ,
0: ਜੀ
1: ਤੇ ਹਵਾਰਾ ਹੁਣਾਂ ਨੂੰ ਜੇ ਕਿਤੇ ਪੰਜਾਬ ਦੇ ਵਿੱਚ ਜਿਹੜਾ ਆਉਣ ਦਾ ਮੌਕਾ ਮਿਲ ਜਾਂਦਾ ਹੈਗਾ ਆ, ਤੇ ਉਹ ਆ ਕੇ ਬਾਹਰ ਆ ਕੇ ਕੀ ਸਟੈਂਡ ਲੈਂਦੇ ਹੈਗੇ, ਕਿਉਂਕਿ ਜਦੋਂ ਸਰਬੱਤ ਖਾਲਸਾ ਹੋਇਆ ਸੀ ਤੇ ਉਹਨਾਂ ਨੇ ਮਤਵਾਜੀ ਜਥੇਦਾਰ ਇਹਨਾਂ ਨੂੰ
0: ਥਾਪੇ
1: ਆਇਆ ਸੀ,
0: ਸ਼ਰੀਕ ਖੜਾ ਕਰਨਾ,
1: ਹਾਂਜੀ ਉਹ ਬਾਹਰ, ਹਾਂਜੀ ਉਹ ਬਾਹਰ ਆ ਜਾਂਦੇ ਹੈਗੇ ਆ, ਤੇ 10 ਦਿਨਾਂ ਵਿੱਚ ਕੀ ਉਹ ਜਥੇਦਾਰੀ ਤੇ ਆਪਣਾ ਦਾਵਾ ਠੋਕਦੇ ਹੈਗੇ, ਭਾਈ ਮੈਨੂੰ ਜਿਹੜਾ ਭਰਾਵਾਂ ਭਰਾਵਾਂ ਨੂੰ ਲੜਾਉਣਾ ਜੀ, ਗੱਲ ਮੁੱਕੀ ਬੜਾ ਪਾਰ, ਸਿਆਸਤ ਦਾ ਸੂਬ ਲਿਆ,
0: ਬਿਲਕੁਲ
1: ਇੱਥੇ ਮੌਕਾ ਮਿਲੂਗਾ ਜਰੂਰ ਕਰਨਗੇ ਜੀ ਇਹੋ ਜੀ ਗੱਲ
0: ਕਰਨਗੇ ਜੀ। ਨਾਲੇ ਦੇਖੋ ਜੇ ਉਹਨਾਂ ਨੂੰ ਮੰਨਦੇ ਨਹੀਂ ਆਪਣੇ ਗੜਗਾਜੇ ਸਾਹਿਬ ਨੂੰ, ਜਥੇਦਾਰ ਨਹੀਂ ਮੰਨਦੇ, ਤਾਂ ਉੱਥੇ ਫਿਰ ਮਤਲਬ ਕਿ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਕਾਹਤੋਂ ਹੋਏ, ਜਾਂ ਤਾਂ ਉਦੋਂ ਥਾਪੀ ਮਾਰਦੇ ਫਿਰ,
1: ਪਤਾ ਨੀ ਸੀ ਵੀ ਏਦਾਂ ਹੋ ਜਾਣੀ ਆ ਜਿੱਦਾਂ ਉਹਨਾਂ ਨੇ ਕਰ ਦਿੱਤੀ
0: ਜੀ।
1: ਇਹ ਤਾਂ ਗਏ ਸੀ ਵੀ ਜਿੱਦਾਂ ਵਿਧਾਨ ਸਭਾ ਚ ਰੋਲਾ ਰੋਲਾ ਪਾ ਕੇ ਆ ਜਾਂਦੇ, ਉੱਥੇ ਤਾਨੇ ਵੇਲੇ ਮਾਰ ਮੂਰ ਕੇ ਆ ਜਾਂਗੇ ਜੀ, ਬਸ ਠੀਕ ਠਾਕ ਹੈ, ਇਹਨਾਂ ਨੂੰ ਪੁੱਛੋ ਤੇ ਇਹਨਾਂ ਨੂੰ ਪੁੱਛੋ,
0: ਬਿਲਕੁਲ
1: ਲਾਲੇ ਨੂੰ ਕਹੋ ਤੇ ਟਿਮਕੜੇ ਨੂੰ ਕਹੋ
0: ਜੀ। ਤੇ ਸੈਣੀ ਸਾਹਿਬ ਦਿੱਲੀ ਵਾਲੇ ਲਾਲਾ ਜੀ, ਮਤਲਬ ਕਿ 4 ਹਫ਼ਤਿਆਂ ਦਾ ਟਾਈਮ ਮਿਲਿਆ ਜੀ ਉਹਨਾਂ ਨੂੰ, ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਹਾਈ ਕੋਰਟ ਵੱਲੋਂ ਜਿਹੜਾ ਜਵਾਬ ਦੇ ਲਈ 4 ਹਫ਼ਤੇ ਦਿੱਤੇ ਇਹਨਾਂ ਨੂੰ, ਸਮਾਂ ਤਾਂ ਸਮਣਾ ਦੀ ਪਾਲਣਾ ਨਹੀਂ ਕਰ ਰਹੇ ਜੀ, ਕੀ ਕਾਰਨ ਨੇ?
1: ਭਰੇ ਸਾਹਿਬ ਪਹਿਲਾਂ ਵੀ ਏਦਾਂ ਹੀ ਕੀਤੀ ਸੀ, ਸਮਣ ਪਹਿਲਾਂ ਵੀ ਨਹੀਂ ਸੀ ਲਏ, ਕੇਜਰੀਵਾਲ ਸਰ ਬਹੁਤ ਦਿਮਾਗੀ ਬੰਦਾ ਆ ਜੀ,
0: ਜੀ
1: ਤੁਸੀਂ ਦੇਖੋ ਸਾਰਾ ਕੁਛ ਓਹਨੂੰ ਪਤਾ ਸੀਗਾ ਵੀ ਹਾਂ ਜੀ ਮੀਡੀਆ ਚ ਖਬਰਾਂ ਆ ਰਹੀਆਂ ਸੀ ਜਾਂ ਏਦਾਂ ਕਰਕੇ ਵੀ ਤੁਹਾਨੂੰ ਸਮਣ ਜਾਰੀ ਹੋ ਗਿਆ ਜੀ, ਆਹ ਹੋ ਗਿਆ ਆਹ ਹੋ ਗਿਆ
0: ਜੀ,
1: ਆਪ ਸਮਣ ਤਮੀਲ ਨਹੀਂ ਕੀਤੇ, ਹੁਣ ਕਿਹਨੂੰ ਨਹੀਂ ਸੀ ਪਤਾ, ਤੇ ਹੁਣ ਡਿਫੈਂਸ ਇਹ ਦੇ ਆਇਆ ਹੈਗਾ ਇਹ ਵੀ ਮੇਰੇ ਤਾਂ ਸਮਣ ਗਈ ਤਮੀਲ ਹੀ ਨਹੀਂ ਹੋਏ
0: ਜੀ,
1: ਨਾ ਮੇਰੇ ਈਮੇਲ ਤੇ ਆਈ ਜੀ, ਨਾ ਮੇਰਾ ਏਦਾਂ ਕਰਕੇ, ਤੇ ਮੈਨੂੰ ਤਾਂ ਕੇਸ ਦੀ ਇਹਨਾਂ ਜਾਣਕਾਰੀ ਦਿੱਤੀ ਨੀ ਜੀ,
0: ਜੀ
1: ਤੂੰ ਇਸ ਕਰਕੇ ਡਿਫੈਂਸ ਏਦਾਂ ਦੇ ਲੈਂਦੇ ਹੈਗੇ ਆ, ਹੁਣ ਕ੍ਰਿਮੀਨਲ ਕੇਸ ਦਾ ਸਾਰੇ ਕਸੂਲ ਹੈਗਾ ਕਿ ਇਨ ਪਰਸਨ ਬੰਦੇ ਨੂੰ ਪੇਸ਼ ਹੋਣਾ ਪੈਂਦਾ
0: ਜੀ,
1: ਇਹਨਾਂ ਨੇ ਵਕਾਲਤਨਾਮਾ ਵੇਚਤਾ ਵਕੀਲ ਨੂੰ
0: ਜੀ
1: ਵਕਾਲਤਨਾਮੇ ਦੇ ਉੱਤੇ ਤਾਂ ਸਿਵਲ ਕੇਸਾਂ ਦੇ ਵਿੱਚ ਪੇਸ਼ ਹੋਇਆ ਜਾਂਦਾ ਹੈਗਾ, ਕ੍ਰਿਮੀਨਲ ਕੇਸ 'ਚ ਬੰਦੇ ਦੀ ਹਾਜ਼ਰੀ ਲੱਗਦੀ ਹੈ ਜੀ।
0: ਅੱਛਾ ਜੀ, ਕੀ
1: ਹੁਣ ਉਹ
0: ਗੱਲ ਹੈ।
1: ਹਾਂਜੀ, ਉਹ ਉਸ ਕਰਕੇ ਜਿਹੜਾ ਹੈਗਾ ਆ ਵੀ ਇਹਨਾਂ ਨੇ ਜਾਣ ਬੁੱਝ ਕੇ ਜਿਹੜਾ ਆ ਵੀ ਮੇਰੇ ਵੱਲੋਂ ਮੇਰਾ ਵਕੀਲ ਪੇਸ਼ ਹੋਜੂਗਾ। ਜੇ
0: ਹਾਂਜੀ
1: ਵਕੀਲ ਨੇ ਪੇਸ਼ ਹੋਣਾ ਹੈਗਾ ਤੇ ਪਹਿਲੀ ਵਾਰੀ ਦੇ ਵਿੱਚ ਜਿਹੜਾ ਆ ਉਹ ਬੰਦੇ ਨੂੰ ਪੇਸ਼ ਹੋ ਕੇ ਜਮਾਨਤ ਲੈਣੀ ਪੈਂਦੀ ਸਾਰਾ ਕੁਛ, ਫਿਰ ਬਾਅਦ ਦੇ ਵਿੱਚ ਵਕੀਲ ਜਿਹੜਾ ਆ ਉਹ ਐਗਜ਼ੰਪਸ਼ਨ ਵਾਸਤੇ ਐਪਲੀਕੇਸ਼ਨ ਦਿੰਦਾ ਆ
0: ਜੀ।
1: ਤੇ ਫਿਰ ਇਹ ਨੋ ਐਨੀ ਡਾਈਟ ਕਿ ਹਾਂ ਜੀ ਜਿਹੜੇ ਸਿਵਲ ਕੇਸ ਹੁੰਦੇ ਆ ਉੱਥੇ ਜਿਹੜਾ ਹੈਗਾ ਆ ਬੰਦਾ ਆਵੇ ਨਾ ਆਵੇ ਸਾਨੂੰ ਨਹੀਂ ਲੋੜ ਹੁੰਦੀ, ਉੱਥੇ ਵਕੀਲ ਦੀ ਹਾਜ਼ਰੀ ਲੱਗਦੀ ਆ।
0: ਜੀ
1: ਜਿਹੜੇ ਕ੍ਰਿਮੀਨਲ ਕੇਸ ਹੁੰਦੇ ਆ ਉੱਥੇ ਵਕੀਲ ਆਵੇ ਨਾ ਆਵੇ ਬੰਦੇ ਦੀ ਹਾਜ਼ਰੀ ਲੱਗਣੀ ਹੁੰਦੀ ਆ
0: ਪਰ
1: ਜੀ।
0: ਸੈਣੀ ਸਾਹਿਬ ਇਹਨਾਂ ਦਾ ਕਿਹੜਾ ਬਹੁਤ ਵੱਡਾ ਭਾਰ ਪਿਆ ਹੋਇਆ, ਵਿਹਲੇ ਤਾਂ ਹੈ ਜੀ।

0: ਬਿਲਕੁਲ ਸਰ, ਸ਼ੁਕਰੀਆ, ਸਤਿ ਸ੍ਰੀ ਅਕਾਲ।
1: ਸ਼ੁਕਰੀਆ ਜੀ। ਜੀ ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਆਪਣੇ ਬਹਾਦਰ ਸਿੰਘ ਬਾਈ ਜੀ ਵੀ, ਉਹਨਾਂ ਦੇ ਵੀ ਮੈਸੇਜ ਵਟਸਐਪ ਦੇ ਉੱਤੇ ਆਇਆ, ਕੋਈ ਵੀਡੀਓ ਭੇਜੀਏ, ਮੈਂ ਮਾਫੀ ਚਾਹੁੰਦਾ, ਦੇਖ ਨਹੀਂ ਪਾਵਾਂਗਾ। ਕਹਿੰਦੇ ਗੱਲ ਭਾਵੇਂ ਪਾਰਲੀਮੈਂਟ ਚ ਰੱਖੋ ਤੇ ਚਾਹੇ ਰਾਜ ਸਭਾ ਦੇ ਵਿਚ ਬੈਠੇ, ਤਾਂ ਕਹਿੰਦੇ ਦੋਵੇਂ ਪਾਸੇ ਉਹੀ ਨੇ। ਮਾਫੀ ਚਾਹੁੰਦਾ, ਮੈਂ ਇੱਦਾਂ ਦੀ ਸ਼ਬਦਾਵਲੀ ਆਨ ਏਅਰ ਨਹੀਂ ਬੋਲ ਸਕਦਾ ਜੀ। ਤੇ ਲਓ ਦੋਸਤੋ, ਲਾਈਨਾਂ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਗੱਲਾਂ ਬਾਤਾਂ ਆਪਾਂ ਹੋਰ ਅੱਗੇ ਨੂੰ ਵਧਾਉਂਦੇ ਹਾਂ, ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਆ। ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ, ਬਿਲਕੁਲ ਸੈਣੀ ਸਾਹਿਬ, ਮਾਨ ਸਰਕਾਰ ਬੋਲਿੰਗ ਤੇ ਬੈਟਿੰਗ ਆਪ ਹੀ ਕਹਿੰਦੇ ਕਰਨਾ ਚਾਹੁੰਦੇ ਆ ਸਕੂਲ ਫੀਸਾਂ ਦੇ ਮਾਮਲੇ ਦੇ ਵਿੱਚ ਜੀ। ਬਿਲਕੁਲ ਹੈ ਜੀ। ਤੇ ਲਓ ਦੋਸਤੋ, ਬਾਤ ਪਾਉਂਦੇ ਆਪਾਂ ਜੀਓ ਪੋਲੀਟੀਕਲ ਟੈਨਸ਼ਨ ਦੀ। ਹੌਰਮੁਜ਼ ਜਲ ਮਾਰਗ ਸਮਝੌਤਾ ਵਾਰਤਾ ਨੂੰ ਜਿਹੜਾ ਝਟਕਾ ਲੱਗ ਰਿਹਾ ਹੈ, ਅਮਰੀਕਾ ਨੇ ਵਤੀਰਾ ਨਾ ਸੁਧਾਰਿਆ ਤਾਂ ਕਹਿੰਦੇ ਜਲ ਮਾਰਗ ਨਹੀਂ ਖੁੱਲੇਗਾ, ਇਰਾਨ ਨੇ ਸਿੱਧਾ ਕਹਿ ਦਿੱਤਾ ਹੈ। ਇਰਾਨ ਦੀ ਸਿਖਰਲੀ ਕੌਮੀ ਸੁਰੱਖਿਆ ਕੌਂਸਲ ਨੇ ਕਿਹਾ ਕਿ ਹੌਰਮੁਜ਼ ਜਲ ਮਾਰਗ ਉਦੋਂ ਤੱਕ ਨਹੀਂ ਖੁੱਲੇਗਾ ਜਦੋਂ ਤੱਕ ਅਮਰੀਕਾ ਆਪਣਾ ਵਤੀਰਾ ਠੀਕ ਨਹੀਂ ਕਰ ਲੈਂਦਾ। ਇਸ ਬਿਆਨ ਨੇ ਜਲ ਮਾਰਗ ਦੇ ਪ੍ਰਬੰਧਨ ਦੇ ਲਈ ਸਮਝੌਤੇ ਦੀ ਵਾਰਤਾ ਨੂੰ ਝਟਕਾ ਦਿੱਤਾ ਹੈ। ਇਰਾਨ ਦੇ ਸਰਕਾਰੀ ਪ੍ਰਸਾਰਕ ਨੇ ਕੌਂਸਲ ਦੇ ਸਕੱਤਰ ਮੁਹੰਮਦ ਬਾਗੇਰ ਜ਼ੋਲ ਗਾਦਰ, ਜੋ ਕਿ ਰੈਵੋਲੂਸ਼ਨਰੀ ਗਾਰਡ ਦੇ ਕਮਾਂਡਰ ਵੀ ਨੇ, ਦੇ ਹਵਾਲੇ ਦੇ ਨਾਲ ਦੱਸਿਆ ਕਿ ਅਮਰੀਕਾ ਨੂੰ ਇਰਾਨ ਨੂੰ ਕਦੇ ਵੀ ਧਮਕੀ ਨਹੀਂ ਦੇਣੀ ਚਾਹੀਦੀ ਤੇ ਇਰਾਨ ਤੇ ਇਸਦੇ ਖੇਤਰ ਦੇ ਵਿਚ ਉਸਦੇ ਹਥਿਆਰਬੰਦ ਸਹਿਯੋਗੀਆਂ ਦੇ ਨਾਲ ਜੰਗ ਪੱਕੇ ਤੌਰ ਦੇ ਉੱਤੇ ਖਤਮ ਕਰਨੀ ਚਾਹੀਦੀ ਹੈ। ਅਮਰੀਕਾ ਨੂੰ ਇਰਾਨੀ ਬੰਦਰਗਾਹ ਦੀ ਜਲ ਸੈਨਾ ਦੀ ਘੇਰਾਬੰਦੀ ਹਟਾਉਣੀ ਚਾਹੀਦੀ ਹੈ ਤੇ ਆਪਣੀ ਫੌਜ ਇਸ ਖੇਤਰ ਤੋਂ ਵਾਪਸ ਲੈਣੀ ਚਾਹੀਦੀ ਹੈ। ਜੰਗ ਦੇ ਕਾਰਨ ਹੋਏ ਨੁਕਸਾਨ ਦੇ ਲਈ ਇਰਾਨ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ, ਪਾਬੰਦੀਆਂ ਹਟਾਉਣੀਆਂ ਚਾਹੀਦੀਆਂ ਨੇ, ਫਰੀਜ਼ ਕੀਤੀਆਂ ਸੰਪਤੀਆਂ ਬਿਨਾਂ ਸ਼ਰਤ ਛੱਡਣੀਆਂ ਚਾਹੀਦੀਆਂ ਨੇ। ਅਮਰੀਕਾ ਨੇ ਇਸ ਸੰਬੰਧੀ ਤੁਰੰਤ ਕੋਈ ਟਿੱਪਣੀ ਅਜੇ ਨਹੀਂ ਕੀਤੀ ਹੈ। ਇਸੇ ਦੌਰਾਨ ਇਰਾਨ ਨੇ ਕਿਹਾ ਕਿ ਉਹ ਜਲ ਮਾਰਗ ਜਿਹੜਾ ਉਹਦੇ ਪ੍ਰਬੰਧਾਂ ਦੇ ਲਈ ਓਮਾਨ ਦੇ ਨਾਲ ਵੱਖਰਾ ਸਮਝੌਤਾ ਕਰਨ ਦੇ ਨੇੜੇ ਹੈ। ਦੂਜੇ ਪਾਸੇ ਸੰਯੁਕਤ ਅਰਬ ਅਮਰਾਤ ਦੇ ਅਧਿਕਾਰੀਆਂ ਨੇ ਕਿਹਾ ਕਿ ਇਰਾਨ ਨੇ ਆਬੂ ਧਾਬੀ ਦੀ ਮਲਕੀਅਤ ਵਾਲੀ ਤੇਲ ਅਤੇ ਗੈਸ ਕੰਪਨੀ ਦੇ ਮਾਲ ਵਾਹਕ ਜਹਾਜ਼ ਦੇ ਉੱਤੇ ਮਿਜ਼ਾਈਲ ਦਾਗੀ ਹੈ ਤੇ ਹਮਲੇ ਦੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਰਾਨ ਦੇ ਸਰਕਾਰੀ ਪ੍ਰਸਾਰਕ ਪ੍ਰੈਸ ਟੀਵੀ ਨੇ ਅੱਜ ਦਾਅਵਾ ਕੀਤਾ ਕਿ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਮੁਲਕ ਦੇ ਸਿਖਰਲੇ ਆਗੂ ਮੁਜਤਬਾ ਖਮਨਈ ਦੇ ਨਾਲ ਮੁਲਾਕਾਤ ਕਰਕੇ ਦੇਸ਼ ਦੇ ਫੌਜੀ ਤੇ ਆਰਥਿਕ ਮਾਮਲਿਆਂ ਦੇ ਬਾਰੇ ਚਰਚਾ ਕੀਤੀ ਹੈ। ਇਹ ਦਾਅਵਾ ਇਜ਼ਰਾਈਲੀ ਮੀਡੀਆ ਦੀ ਜਿਹੜੀ ਹੈ ਉਸ ਰਿਪੋਰਟ ਦੇ ਮਗਰੋਂ ਕੀਤਾ ਗਿਆ, ਜਿਸ ਦੇ ਵਿਚ ਕਿਹਾ ਗਿਆ ਸੀਗਾ ਕਿ ਖਮਨਈ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ। ਪ੍ਰੈਸ ਟੀਵੀ ਦੇ ਅਨੁਸਾਰ ਗੱਲਬਾਤ ਦੇ ਦੌਰਾਨ ਲੋਕਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ, ਇਰਾਨ ਦੇ ਖਿਲਾਫ਼ ਅਮਰੀਕੀ ਇਜ਼ਰਾਈਲੀ ਜੰਗ ਦੇ ਹਾਲਾਤ ਤੇ ਭਵਿੱਖ ਦੀਆਂ ਸੰਭਾਵਨਾਵਾਂ, ਫੌਜੀ ਪ੍ਰਗਤੀ ਤੇ ਸਰੋਤਾਂ ਨੂੰ ਸੁਰੱਖਿਅਤ ਕਰਨ ਦੇ ਉੱਤੇ ਰੀਅਲ ਵਿਦੇਸ਼ੀ ਮੁਦਰਾ ਤੇ ਊਰਜਾ ਖਰਚਿਆਂ ਦੇ ਪ੍ਰਬੰਧਨ ਦੇ ਉੱਤੇ ਢੰਗ ਦੇ ਨਾਲ ਵਿਦੇਸ਼ੀ ਭਾਈਵਾਲਾਂ ਦੇ ਨਾਲ ਆਰਥਿਕ ਸ਼ਮੂਲੀਅਤ ਦੇ ਬਾਰੇ ਚਰਚਾ ਕੀਤੀ ਗਈ ਹੈ। ਦੋਵਾਂ ਨੇਤਾਵਾਂ ਵਿਚਕਾਰ ਇਸ ਗੱਲਬਾਤ ਨੂੰ ਮਜ਼ਬੂਤ, ਜਿਹੜਾ ਮੁਜਤਬਾ ਖਮਨਈ ਦੇ ਨਾਲ ਸੰਬੰਧਿਤ ਫਾਰਸੀ ਐਕਸ ਅਕਾਊਂਟ ਦੇ ਰਾਹੀਂ ਵੀ ਸਾਂਝਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਦੂਸਰੇ ਪਾਸੇ ਮਿਡਲ ਈਸਟ ਕ੍ਰਾਈਸਿਸ, ਜਦੋਂ ਤੱਕ ਪ੍ਰਧਾਨ ਮੰਤਰੀ ਹਾਂ ਕਹਿੰਦਾ ਆਪਣਾ ਨੇਤਨਯਾਹੂ ਬੈਜਾਮਿਨ ਕਿ ਫਲਸਤੀਨੀ ਮੁਲਕ ਨਹੀਂ ਬਣੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜਾਮਿਨ ਨੇਤਨਯਾਹੂ ਨੇ ਐਲਾਨ ਕਰ ਦਿੱਤਾ ਕਿ ਇਜ਼ਰਾਈਲ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ 15 ਨੁਕਾਤੀ ਗਾਜ਼ਾ ਸ਼ਾਂਤੀ ਯੋਜਨਾ ਜਿਹੜੀ ਹੈ ਰੱਦ ਕਰਤੀ ਹੈ ਜਦੋਂ ਤੱਕ ਹਮਾਸ ਦਾ ਅਸਲ ਦੇ ਵਿਚ ਨਿਸ਼ਤਰੀਕਰਨ ਨਹੀਂ ਹੋ ਜਾਂਦਾ, ਉਦੋਂ ਤੱਕ ਉਸ ਖੇਤਰ ਤੋਂ ਆਪਣੀਆਂ ਫੌਜਾਂ ਵਾਪਸ ਨਹੀਂ ਸੱਦੀਆਂ ਜਾਣਗੀਆਂ। ਇਜ਼ਰਾਈਲੀ ਮੀਡੀਆ ਅਨੁਸਾਰ ਨੇਤਨਯਾਹੂ ਨੇ ਜੁਲਾਈ ਦੇ ਅਖੀਰ ਦੇ ਵਿਚ ਹਮਾਸ ਦੇ ਵੱਲੋਂ ਮਨਜ਼ੂਰੀ ਕੀਤੀ ਗਈ ਤਜਵੀਜ਼ ਦਾ ਜਿਹੜਾ ਹਵਾਲਾ ਦਿੰਦਿਆਂ ਕਿਹਾ ਕਿ ਇਜ਼ਰਾਈਲ 15 ਨੁਕਾਤੀ ਦਸਤਾਵੇਜ਼ ਨੂੰ ਰੱਦ ਕਰਦਾ ਹੈ ਤੇ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਇਸ ਮੁੱਦੇ ਦੇ ਉੱਤੇ ਵਾਸ਼ਿੰਗਟਨ ਦੇ ਨਾਲ ਗੱਲਬਾਤ ਜਾਰੀ ਰੱਖ ਰਿਹਾ ਹੈ। ਦੋਵਾਂ ਦੇ ਵਿਚ ਹੁਣ ਟਰੰਪ ਫਸ ਗਿਆ, ਹਾਰ ਜਾਣਗੇ ਟਰੰਪ, ਬਹੁਤ ਵੱਡਾ ਸਵਾਲ ਖੜਾ ਹੋ ਰਿਹਾ। ਚੋਣਾਂ ਦੇ ਵਿਚ ਜਿੱਤ ਦੀ ਸਿਰਫ 35% ਸੰਭਾਵਨਾ ਦੱਸੀ ਜਾ ਰਹੀ ਹੈ। ਡੈਮੋਕਰੇਟਸ ਦੀ ਜਿਹੜੀ ਵਧੇਗੀ ਤਾਕਤ, ਇਹ ਜਿਹੜੇ ਨੇ ਦਾਅਵੇ ਕੀਤੇ ਜਾ ਰਹੇ ਹੈ ਮਿਡ ਟਰਮ ਚੋਣਾਂ ਦੇ ਦੌਰਾਨ। ਸਿਰਦਰਦੀ ਟਰੰਪ ਦੀ ਵੱਧ ਚੁੱਕੀ ਹੈ। ਅਮਰੀਕਾ ਦੇ ਵਿਚ ਮਿਡ ਟਰਮ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀਆਂ ਦੇ ਲਗਭਗ 80% ਉਮੀਦਵਾਰ

0: ਤੈਅ ਹੋ ਚੁੱਕੇ ਨੇ ਕਿ ਅਕਤੂਬਰ ਦੇ ਅੰਤ ਤੋਂ ਸ਼ੁਰੂਆਤੀ ਵੋਟਿੰਗ ਸ਼ੁਰੂ ਹੋ ਜਾਵੇਗੀ। ਇਹ ਚੋਣਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ 4 ਸਾਲਾਂ ਦੇ ਕਾਰਜਕਾਲ ਦੇ ਠੀਕ ਵਿਚਕਾਰ ਹੋਣ ਵਾਲੀ ਵੱਡੀ ਪ੍ਰੀਖਿਆ ਮੰਨੀਆਂ ਜਾ ਰਹੀਆਂ ਨੇ। ਰਿਪਬਲਿਕਨ ਪਾਰਟੀ ਦੀ ਹਾਰ ਦੀ 65% ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਦੇ ਨਾਲ ਸੰਸਦ ਕਾਂਗਰਸ ਦੇ ਵਿਚ ਜਿਹੜੀ ਹੈ ਟਰੰਪ ਦੀ ਸਿਆਸੀ ਤਾਕਤ ਘਟ ਸਕਦੀ ਹੈ। ਇਕ ਸਰਵੇ ਦੇ ਅਨੁਸਾਰ 54% ਵੋਟਰਾਂ ਦੇ ਲਈ ਅਰਥ ਵਿਵਸਥਾ ਤੇ ਮਹਿੰਗਾਈ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ। ਅਮਰੀਕਾ ਦੇ 69% ਲੋਕਾਂ ਨੇ ਮੌਜੂਦਾ ਆਰਥਿਕ ਹਾਲਾਤਾਂ ਨੂੰ ਖਰਾਬ ਦੱਸਿਆ ਤੇ ਟਰੰਪ ਦੀ ਆਰਥਿਕਤਾ ਸੰਭਾਲਣ ਦੀ ਮਨਜ਼ੂਰੀ ਦਰ ਡਿੱਗ ਕੇ ਸਿਰਫ 32% ਰਹਿ ਗਈ ਹੈ। ਇਸ ਤੋਂ ਇਲਾਵਾ ਈਰਾਨ ਜੰਗ ਜਿਹੜੀ ਹੈ ਹੁਣ ਸਿਰਫ ਵਿਦੇਸ਼ ਨੀਤੀ ਤੱਕ ਸੀਮਤ ਨਹੀਂ ਰਹੀ, ਸਗੋਂ ਇਸ ਦਾ ਜਿਹੜਾ ਸਿੱਧਾ ਅਸਰ ਅਮਰੀਕੀ ਪਰਿਵਾਰਾਂ ਦੀ ਜੇਬ ਦੇ ਉੱਤੇ ਵੀ ਪੈਣ ਲੱਗ ਪੈ ਰਿਹਾ ਹੈ। ਜੰਗ ਲੰਬੀ ਖਿੱਚਣ ਦੇ ਨਾਲ ਗੈਸ, ਟਰਾਂਸਪੋਰਟੇਸ਼ਨ ਅਤੇ ਰੋਜ਼ ਦੀ ਜਿਹੜੀ ਹੈ ਵਰਤੋਂ ਵਾਲੀਆਂ ਚੀਜ਼ਾਂ ਲਗਾਤਾਰ ਮਹਿੰਗੀਆਂ ਹੋ ਰਹੀਆਂ ਨੇ। 20% ਵੋਟਰਾਂ ਦੇ ਲਈ ਇਹ ਚੋਣਾਂ ਦੇ ਵਿਚ ਸਭ ਤੋਂ ਵੱਡਾ ਫੈਸਲਾਕੁੰਨ ਮੁੱਦਾ ਹੋਵੇਗਾ। ਇਮੀਗ੍ਰੇਸ਼ਨ ਦਾ ਮੁੱਦਾ ਜੋ 2024 ਦੇ ਵਿਚ ਟਰੰਪ ਦੀ ਤਾਕਤ ਸੀਗੀ, ਹੁਣ ਉਨ੍ਹਾਂ ਦੇ ਖਿਲਾਫ਼ ਜਾਂਦਾ ਜਿਹੜਾ ਉਨ੍ਹਾਂ ਦੇ ਖਿਲਾਫ ਜਾਂਦਾ ਦਿਸ ਰਿਹਾ ਹੈ। ਹਾਲੀਆ ਸਰਵੇ ਦੇ ਵਿਚ 61% ਲੋਕਾਂ ਨੇ ਟਰੰਪ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦਾ ਵਿਰੋਧ ਕੀਤਾ ਹੈ। ਰਿਪਬਲਿਕਨ ਵੋਟਰਾਂ ਦੇ ਵਿਚ ਵੀ ਇਸ ਨੀਤੀ ਦੇ ਲਈ ਸਮਰਥਨ 9% ਘੱਟ ਕੇ 80% ਜਿਹੜਾ ਰਹਿ ਗਿਆ। ਜੇਕਰ ਡੈਮੋਕਰੇਟਸ ਸੰਸਦ ਦੇ ਦੋਵਾਂ ਸਦਨਾਂ ਦੇ ਵਿਚ ਬਹੁਮਤ ਹਾਸਲ ਕਰ ਲੈਂਦੇ ਨੇ ਤਾਂ ਟਰੰਪ ਦੇ ਖਿਲਾਫ਼ ਮਹਾਂਦੋਸ਼ ਲਿਆਉਣ ਦੀ ਸੰਭਾਵਨਾ ਵੱਧ ਜਾਵੇਗੀ। ਇਸ ਤੋਂ ਇਲਾਵਾ ਸੰਸਦ ਕਾਨੂੰਨ ਬਣਾ ਕੇ ਟਰੰਪ ਦੇ ਟੈਰਿਫ, ਵੀਜ਼ਾ ਨੀਤੀਆਂ ਅਤੇ ਈਰਾਨ ਜੰਗ ਦੇ ਲਈ ਫੰਡਿੰਗ ਦੇ ਉੱਤੇ ਰੋਕ ਲਗਾ ਸਕਦੀ ਹੈ। 2024 ਦੇ ਵਿਚ 6 ਭਾਰਤੀ ਅਮਰੀਕੀ ਸੰਸਦ ਦੇ ਵਿਚ ਪਹੁੰਚੇ ਸਨ। ਇਸ ਵਾਰ ਜਿਹੜਾ ਅਮੀ ਬੇਰਾ, ਰਾਜਾ ਕ੍ਰਿਸ਼ਨਾ ਮੂਰਤੀ, ਰੋ ਖੰਨਾ, ਸੁਹਾਸ ਸੁਬਰਾਮਨੀਅਮ, ਪਰਮੀਲਾ ਜੈਪਾਲ ਅਤੇ ਥਾਣੇਦਾਰ ਚੋਣ ਮੈਦਾਨ ਦੇ ਵਿਚ ਨੇ। ਇਸ ਤੋਂ ਇਲਾਵਾ 100 ਤੋਂ ਵੱਧ ਭਾਰਤੀ ਮੂਲ ਦੇ ਨੇਤਾ ਵੱਖ ਵੱਖ ਅਹੁਦਿਆਂ ਦੇ ਲਈ ਚੋਣ ਲੜ ਰਹੇ ਨੇ। ਅੰਕੜਿਆਂ ਦੇ ਅਨੁਸਾਰ 66% ਭਾਰਤੀ ਅਮਰੀਕੀ ਡੈਮੋਕਰੇਟਿਕ ਪਾਰਟੀ ਦੇ ਸਮਰਥਕ ਨੇ, ਜਦਕਿ 31% ਟਰੰਪ ਦੇ ਪੱਖ ਦੇ ਵਿਚ ਨੇ। ਇਨ੍ਹਾਂ ਚੋਣਾਂ ਦੇ ਵਿਚ ਨੌਕਰੀ ਅਤੇ ਇਮੀਗ੍ਰੇਸ਼ਨ ਦੇ ਮੁੱਦੇ ਭਾਰਤੀ ਭਾਈਚਾਰੇ ਦੇ ਲਈ ਸਭ ਤੋਂ ਅਹਿਮ ਜਿਹੜੇ ਰਹਿਣਗੇ। ਦੇਖਦਿਆਂ ਵੀ ਕਿਸ ਭਾਵ ਵਿਕਦੀ ਹੈ ਫਿਰ ਹੁਣ। ਅਮਰੀਕਾ ਦੇ ਵਿਚ ਪ੍ਰੇਮਿਕਾ ਦਾ ਕਤਲ ਕਰਕੇ ਭਾਰਤ ਭੱਜ ਰਹੇ ਭਾਰਤੀ ਵਿਦਿਆਰਥੀ ਨੂੰ ਜਰਮਨ ਚੋਂ ਜਿਹੜਾ ਗ੍ਰਿਫ਼ਤਾਰ ਕੀਤਾ ਗਿਆ। ਅਮਰੀਕਾ ਦੇ ਐਰੀਜ਼ੋਨਾ ਟਕਸਨ ਦੇ ਵਿਚ ਆਪਣੀ ਅਮਰੀਕੀ ਪ੍ਰੇਮਿਕਾ ਦਾ ਬੇਰਹਿਮੀ ਦੇ ਨਾਲ ਕਤਲ ਕਰਨ ਤੋਂ ਬਾਅਦ ਭਾਰਤ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ 20 ਸਾਲਾਂ ਭਾਰਤੀ ਵਿਦਿਆਰਥੀ ਵਰੁਣ ਬੈਚੀਗਾਰੀ ਨੂੰ ਜਰਮਨੀ ਦੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਯੂਨੀਵਰਸਿਟੀ ਆਫ਼ ਐਰੀਜ਼ੋਨਾ ਦੇ ਵਿਚ ਬਿਜ਼ਨਸ ਐਨਾਲਿਟਿਕਸ ਦੇ ਜਿਹੜੇ ਵਿਦਿਆਰਥੀ ਰਹੇ ਵਰੁਣ ਦੇ ਉਤੇ ਦੋਸ਼ ਹੈ ਕਿ ਉਸਨੇ 6 ਅਗਸਤ ਨੂੰ ਆਪਣੀ 19 ਸਾਲਾਂ ਪ੍ਰੇਮਿਕਾ ਜੁਲੀਸਾ ਰੂਬੀ ਸਾਲਾਜ਼ਾਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਤੇ ਘਟਨਾ ਤੋਂ ਬਾਅਦ ਉਹ ਭਾਰਤ ਜਾਣ ਦੇ ਲਈ ਜਰਮਨੀ ਦੀ ਫਲਾਈਟ ਦੇ ਵਿਚ ਸਵਾਰ ਹੋ ਗਿਆ, ਪਰ ਜਰਮਨੀ ਪਹੁੰਚਦੇ ਹੀ ਪੁਲਿਸ ਨੇ ਉਸਨੂੰ ਦਬੋਚ ਲਿਆ। ਟਕਸਨ ਪੁਲਿਸ ਵਿਭਾਗ TPD ਅਨੁਸਾਰ ਕਤਲ ਕਰਨ ਤੋਂ ਬਾਅਦ ਵਰੁਣ ਨੇ ਜੁਲੀਸਾ ਦਾ ਜਿਹੜਾ ਮੋਬਾਈਲ ਫੋਨ ਤੇ ਕ੍ਰੈਡਿਟ ਕਾਰਡ ਚੋਰੀ ਕਰ ਲਏ ਤੇ ਵਾਰਦਾਤ ਨੂੰ ਜਿਹੜਾ ਛੁਪਾਉਣ ਦੇ ਲਈ ਉਹ ਖੁਦ ਜੁਲੀਸਾ ਬਣ ਕੇ ਉਸਦੀ ਮਾਂ ਨੂੰ ਮੈਸੇਜ ਜਿਹੜਾ ਭੇਜਦਾ ਰਿਹਾ। ਮੈਸੇਜਾਂ ਦੀ ਜਿਹੜੀ ਭਾਸ਼ਾ ਦੇ ਉੱਤੇ ਸ਼ੱਕ ਹੋਣ ਦੇ ਉੱਤੇ ਪਰਿਵਾਰ ਨੇ ਪੁਲਿਸ ਨੂੰ ਜਾਂਚ ਦੇ ਲਈ ਭੇਜਿਆ। ਜਦੋਂ ਟਕਸਨ ਫਾਇਰ ਡਿਪਾਰਟਮੈਂਟ ਦੀ ਟੀਮ ਜਿਹੜੀ ਹੈ ਅਪਾਰਟਮੈਂਟ ਦੇ ਵਿਚ ਪਹੁੰਚਦੀ ਹੈ ਤਾਂ ਜੁਲੀਸਾ ਦੀ ਲਾਸ਼ ਧੋਣ ਤੱਕ ਜਿਹੜਾ ਕੰਬਲ ਦੇ ਨਾਲ ਢੱਕੀ ਹੋਈ ਸੀ ਤੇ ਉਸਦੀ ਜਿਹੜੀ ਧੋਣ ਦੇ ਉੱਤੇ ਗਲਾ ਘੁੱਟਣ ਦੇ ਨਿਸ਼ਾਨ ਸਨ। ਮਾਮਲੇ ਦਾ ਪਤਾ ਲੱਗਦਿਆਂ ਹੀ ਟਕਸਨ ਪੁਲਿਸ ਨੇ ਅਦਾਲਤ ਤੋਂ ਉਸਦੇ ਖਿਲਾਫ਼ ਜਿਹੜਾ ਫਸਟ ਡਿਗਰੀ ਮਰਡਰ ਅਤੇ ਅਗਵਾ ਦਾ ਜਿਹੜਾ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ। ਇਸ ਤੋਂ ਬਾਅਦ ਟਕਸਨ ਪੁਲਿਸ FBI ਅਤੇ ਬਰਲਿਨ ਸਥਿਤ ਜਿਹੜਾ ਲੀਗਲ ਅਟੈਚੀ ਦਫ਼ਤਰ ਨੇ ਆਪਸੀ ਤਾਲਮੇਲ ਕਰਨ ਕਾਰਨ ਨਾਲ ਕਾਰਵਾਈ ਜਿਹੜੀ ਕਰਦਿਆਂ ਵਰੁਣ ਨੂੰ ਜਰਮਨੀ ਦੇ ਹਵਾਈ ਅੱਡੇ ਦੇ ਉੱਤੇ ਦਬੋਚ ਲਿਆ ਤੇ ਹਿਰਾਸਤ ਚ ਲਿਆ, ਜਿਸ ਦੇ ਨਾਲ ਉਸਦਾ ਜਿਹੜਾ ਅੱਗੇ ਭਾਰਤ ਜਾਣ ਦਾ ਪਲਾਨ ਜਿਹੜਾ ਸੀ ਅਸਫਲ ਹੋ ਗਿਆ ਤੇ ਹੁਣ ਕੇਸ ਚੱਲੇਗਾ ਤੇ ਦੇਖਦੇ ਹਾਂ ਅੱਗੇ ਕੀ ਕੁਝ ਵਾਪਰਦਾ ਹੈ। ਦੂਸਰੇ ਪਾਸੇ ਆਂਡੇ ਚੱਲੇ ਨੇ ਕੋਸੋਵੋ ਦੀ ਸੰਸਦ ਦੇ ਵਿਚ। ਹੰਗਾਮਾ ਹੋਇਆ ਤੇ ਕਾਰਜਕਾਰੀ PM ਦੇ ਵਿਰੋਧੀ ਧਿਰ ਦੀ ਮਹਿਲਾ ਸੰਸਦ ਨੇ ਆਂਡੇ ਸੁੱਟੇ ਹੈ, ਟੈਲੀਕਾਸਟ ਰੋਕ ਲਿਆ ਗਿਆ। ਕੋਸੋਵੋ ਦੀ ਸੰਸਦ ਦੇ ਵਿਚ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਵਿਰੋਧੀ ਧਿਰ ਦੀ ਇਕ ਮਹਿਲਾ ਸੰਸਦ ਨੇ ਦੇਸ਼ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਉੱਤੇ ਆਂਡੇ ਸੁੱਟ ਦਿੱਤੇ। ਇਸ ਘਟਨਾ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਤੁਰੰਤ ਰੋਕਣਾ ਪੈ ਗਿਆ। ਵਿਰੋਧੀ ਪਾਰਟੀ ਅਲਾਇੰਸ ਫਾਰ ਦਾ ਫਿਊਚਰ ਆਫ਼ ਕੋਸੋਵੋ AAK ਦੀ ਜਿਹੜੀ ਹੈ ਸੰਸਦ ਟਾਈਮ ਕਾਦਰੀ ਜਾਜ ਨੇ ਜਿਹੜਾ ਕਾਰਵਾਈ ਦੇ ਦੌਰਾਨ ਪਹਿਲੀ ਕਤਾਰ ਦੇ ਵਿੱਚ ਬੈਠੇ ਕਾਰਜਕਾਰੀ ਪ੍ਰਧਾਨ ਮੰਤਰੀ ਐਲਬਿਨ ਕੁਰਤੀ ਦੇ ਕੋਲ ਜਾ ਕੇ ਉਨ੍ਹਾਂ ਦੇ ਉੱਤੇ ਕਈ ਆਂਡੇ ਸੁੱਟੇ। ਆਂਡੇ ਸੁੱਟਦੇ ਹੀ ਉਨ੍ਹਾਂ ਨੇ ਉੱਚੀ ਆਵਾਜ਼ ਦੇ ਵਿੱਚ ਚੀਕ ਕੇ ਕਿਹਾ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸ ਅਚਾਨਕ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਪ੍ਰਧਾਨ ਮੰਤਰੀ ਨੂੰ ਘੇਰੇ ਦੇ ਵਿੱਚ ਲਿਆ ਤੇ ਸਦਨ ਦਾ ਸਿੱਧਾ ਪ੍ਰਸਾਰਣ ਵੀ ਬੰਦ ਕਰਵਾ ਦਿੱਤਾ ਗਿਆ। ਇਹ ਹੰਗਾਮਾ ਅਜਿਹੇ ਸਮੇਂ ਹੋਇਆ ਜਦੋਂ ਪ੍ਰਧਾਨ ਮੰਤਰੀ ਕੁਰਤੀ ਦੀ ਪਾਰਟੀ ਵੇਤੇ ਵੇਡੋਸਜੇ 7 ਜੂਨ ਦੀਆਂ ਆਮ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਦੇ ਲਈ ਵਿਰੋਧੀ ਧਿਰ ਦੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੁਰਤੀ ਦੀ ਪਾਰਟੀ 120 ਦੇ ਵਿੱਚੋਂ 53 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ, ਪਰ ਬਹੁਮਤ ਨਾ ਹੋਣ ਦੇ ਕਾਰਨ ਸਰਕਾਰ ਬਣਾਉਣ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ। ਸੰਸਦਾਂ ਦੀ ਇੱਕ ਜਿਹੜੀ ਇਹ ਬੈਠਕ ਸਪੀਕਰ ਦੀ ਚੋਣ ਦੇ ਲਈ ਬੁਲਾਈ ਗਈ ਸੀ, ਪਰ ਕੁਰਤੀ ਨੇ ਨਵੇਂ ਰਾਸ਼ਟਰਪਤੀ ਦੀ ਚੋਣ ਦੇ ਉੱਤੇ ਸਹਿਮਤੀ ਬਣਾਉਣ ਦੇ ਲਈ ਹੋਰ ਸਮਾਂ ਮੰਗ ਲਿਆ, ਜਿਸ ਦੇ ਕਾਰਨ ਵਿਰੋਧੀ ਧਿਰ ਭੜਕ ਗਈ। ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਕੁਰਤੀ ਨੇ ਸ਼ਾਂਤ ਰਹਿ ਕੇ ਜਵਾਬ ਦਿੱਤਾ ਕਿ ਜੇਕਰ ਉਨ੍ਹਾਂ ਦੇ ਉੱਤੇ ਆਂਡੇ ਸੁੱਟਿਆ ਜਾਣਾ ਰਾਜਨੀਤਿਕ ਗੱਲਬਾਤ ਨੂੰ ਜਿਉਂਦਾ ਰੱਖਣ ਦੀ ਕੀਮਤ ਹੈ ਤਾਂ ਉਹ ਇਹ ਕੀਮਤ ਚੁਕਾਉਣ ਦੇ ਲਈ ਕਹਿੰਦਾ ਤਿਆਰ ਹੈ। ਛੋਟਾ ਜਿਹਾ ਮੁਲਕ ਹੈ ਕੋਸੋਵੋ ਯੂਰਪ ਦਾ, ਤੇ ਅਲਬਾਨੀਆ ਆਪਣਾ ਹੋ ਗਿਆ, ਅਲਬਾਨੀਆ ਦੇ ਨਾਲ ਪੈ ਜਾਂਦਾ, ਉਹਦੇ ਵਿੱਚੋਂ ਕੱਢਿਆ ਜੀ ਇਹ ਮੁਲਕ ਛੋਟਾ ਜਿਹਾ, ਅਮਰੀਕਾ ਬੈਠਾ ਉੱਥੇ ਆ ਕੇ। ਪਾਕਿਸਤਾਨ ਦੇ ਵਿੱਚ ਅਲੋਪ ਹੋਈ ਯਹੂਦੀਆਂ ਦੀ ਪਛਾਣ ਹੈ। ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਕਰਾਚੀ ਅੱਜ ਭਾਵੇਂ ਆਪਣੀ ਪਛਾਣ ਇੱਕ ਇਸਲਾਮਿਕ ਸ਼ਹਿਰ ਦੇ ਵਜੋਂ ਰੱਖਦਾ ਹੈ, ਪਰ ਇੱਕ ਸਦੀ ਪਹਿਲਾਂ ਇੱਥੋਂ ਦੇ ਸੱਭਿਆਚਾਰ ਦੇ ਵਿੱਚ ਯਹੂਦੀ ਭਾਈਚਾਰੇ ਦੀ ਅਹਿਮ ਭੂਮਿਕਾ ਹੁੰਦੀ ਸੀ। ਕਰਾਚੀ ਕਦੇ ਬੇਨੇ ਇਜ਼ਰਾਈਲ ਯਹੂਦੀਆਂ ਦਾ ਘਰ ਹੁੰਦਾ ਸੀ, ਜੋ ਮੂਲ ਰੂਪ ਦੇ ਵਿੱਚ ਭਾਰਤ ਦੇ ਪੱਛਮੀ ਹਿੱਸੇ ਤੋਂ ਵਪਾਰਕ ਮੌਕਿਆਂ ਦੀ ਭਾਲ ਦੇ ਵਿੱਚ ਇੱਥੇ ਆ ਕੇ ਵਸੇ ਸਨ। ਕਰਾਚੀ ਦੇ ਵਿੱਚ ਯਹੂਦੀ ਜੀਵਨ ਦਾ ਧੁਰਾ ਮੈਗਨ ਸ਼ਾਲੋਮ ਸਿਨਾਗੋਗ ਯਹੂਦੀ ਇਬਾਦਤ ਗਾਹ ਜਿਹੜੀ ਹੈ ਉਹ ਸੀ, ਜਿਸ ਦੀ ਸਥਾਪਨਾ 1893 ਦੇ ਵਿੱਚ ਸੁਲੇਮਾਨ ਡੇਵਿਡ ਉਮਰ ਦੇਕਰ ਨੇ ਕੀਤੀ ਸੀ। ਇਹ ਸਿਰਫ ਇੱਕ ਧਾਰਮਿਕ ਸਥਾਨ ਹੀ ਨਹੀਂ ਸੀ, ਸਗੋਂ ਇਹ ਇੱਕ ਸਕੂਲ, ਮੀਟਿੰਗ ਹਾਲ ਅਤੇ ਸਮਾਜਿਕ ਕੇਂਦਰ ਦੇ ਵਜੋਂ ਕੰਮ ਕਰਦਾ ਸੀ। 19ਵੀਂ ਸਦੀ ਦੇ ਅਖੀਰ ਦੇ ਵਿੱਚ ਇੱਥੇ ਯਹੂਦੀਆਂ ਦੀ ਗਿਣਤੀ ਲਗਭਗ 2500 ਦੇ ਕਰੀਬ ਦੱਸੀ ਜਾਂਦੀ ਹੈ। ਯਹੂਦੀ ਭਾਈਚਾਰਾ ਕਰਾਚੀ ਦੇ ਪ੍ਰਸ਼ਾਸਨ ਤੇ ਵਿਕਾਸ ਦੇ ਵਿੱਚ ਬਹੁਤ ਜ਼ਿਆਦਾ ਰਚਿਆ ਮਿਚਿਆ ਹੋਇਆ ਸੀ। ਅਬਰਾਹਮ ਰੁਬੇਨ ਵਰਗੇ ਯਹੂਦੀ ਆਗੂ ਕਰਾਚੀ ਮਿਊਂਸੀਪਲ ਕਾਰਪੋਰੇਸ਼ਨ ਦੇ ਮੈਂਬਰ ਰਹੇ ਸਨ। ਇੰਨਾ ਹੀ ਨਹੀਂ, ਕਰਾਚੀ ਦੀਆਂ ਕਈ ਇਤਿਹਾਸਕ ਇਮਾਰਤਾਂ ਜਿਵੇਂ ਕਿ ਫਲੈਗ ਸਟਾਫ ਹਾਊਸ ਜੋ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਨਾਹ ਦੇ ਨਾਲ ਸੰਬੰਧਿਤ ਹੈ, ਉਹਦਾ ਡਿਜ਼ਾਈਨ ਪ੍ਰਸਿੱਧ ਯਹੂਦੀ ਆਰਕੀਟੈਕਟ ਮੋਸੈਸ ਸੋਮਕੇ ਨੇ ਜਿਹੜਾ ਤਿਆਰ ਕੀਤਾ ਸੀ। ਭਾਰਤ ਪਾਕਿਸਤਾਨ ਦੀ ਵੰਡ 1947 ਵੇਲੇ ਯਹੂਦੀਆਂ ਨੂੰ ਕੋਈ ਖਾਸ ਮੁਸ਼ਕਲ ਪੇਸ਼ ਨਹੀਂ ਸੀ ਆਈ, ਪਰ 1948 ਦੇ ਵਿੱਚ ਇਜ਼ਰਾਈਲ ਦੇ ਗਠਨ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਅਰਬ ਇਜ਼ਰਾਈਲ ਸੰਘਰਸ਼ ਕਾਰਨ ਪਾਕਿਸਤਾਨ ਦੇ ਵਿੱਚ ਯਹੂਦੀਆਂ ਵਿਰੁੱਧ ਪ੍ਰਦਰਸ਼ਨ ਹੋਣ ਲੱਗ ਪਏ ਤੇ ਮੈਗਨ ਸ਼ਾਲੋਮ ਸਿਨਾਗੋਂਗ ਦੇ ਉੱਤੇ ਵੀ ਹਮਲਾ ਹੋਇਆ। ਇਸ ਤੋਂ ਬਾਅਦ ਯਹੂਦੀ ਭਾਈਚਾਰੇ ਨੇ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਦੇਸ਼ ਛੱਡਣਾ ਸ਼ੁਰੂ ਕਰਤਾ। ਪਾਕਿਸਤਾਨ ਵੱਲੋਂ ਇਜ਼ਰਾਈਲ ਨੂੰ ਮਾਨਤਾ ਨਾ ਦਿੱਤੇ ਜਾਣ ਦੇ ਕਾਰਨ ਯਹੂਦੀ ਪਰਿਵਾਰਾਂ ਦੇ ਲਈ ਇਜ਼ਰਾਈਲ ਜਾਣਾ ਸੌਖਾ ਨਹੀਂ ਸੀਗਾ। ਕਈ ਪਰਿਵਾਰ ਜਿਹੜੇ ਭਾਰਤ, ਬ੍ਰਿਟੇਨ ਜਾਂ ਕੈਨੇਡਾ ਜਾਣ ਦਾ ਬਹਾਨਾ ਬਣਾ ਕੇ ਮੁੰਬਈ ਜਿਹੜਾ ਤਹਿਰਾਨ ਇਰਾਨ ਦੇ ਰਾਹੀਂ ਗੁਪਤ ਤਰੀਕੇ ਦੇ ਨਾਲ ਇਜ਼ਰਾਈਲ ਪਹੁੰਚੇ ਤੇ ਅੱਜ ਕਰਾਚੀ ਦੇ ਵਿੱਚ ਇਹ ਭਾਈਚਾਰਾ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਤੇ ਉਹ ਇਤਿਹਾਸਕ ਸਿਨਾਗੋਂਗ ਦੀ ਜਿਹੜੀ ਇਮਾਰਤ ਹੈ ਉਹ ਵੀ ਜਿਹੜੀ ਢਹਿ ਗਈ। ਅੱਜ ਦੇ ਪਾਕਿਸਤਾਨ ਸ਼ਾਇਦ ਹੀ ਇਸ ਗੱਲ ਤੋਂ ਜਾਣੂ ਹੋਣਗੇ ਕਿ ਪਾਕਿਸਤਾਨੀ ਕਿ ਯਹੂਦੀ ਕਦੇ ਉਨ੍ਹਾਂ ਦੇ ਦੇਸ਼ ਦਾ ਅਹਿਮ ਹਿੱਸਾ ਜਿਹੜਾ ਹੁੰਦੇ ਸਨ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਵੀ ਨੇ ਜੀ, ਬਹੁਤ ਆਪਣੇ ਨੌਰਥ ਵਿੱਚ ਹੈਗੇ ਆ, ਆਖਰੀ ਜਿਹੜੇ ਪਿੰਡ ਹੈਗੇ ਆ ਆਪਣੇ ਹਿਮਾਚਲਾਂ ਦੇ, ਉਹਨਾਂ ਦੇ ਵਿੱਚ ਰਹਿੰਦੇ ਆ। ਇੱਥੋਂ ਜਰਮਨ ਅਜੇ ਵੀ ਜਾਂਦੇ ਆ ਉੱਥੇ ਤੇ ਬਕਾਇਦਾ ਉੱਥੋਂ ਪ੍ਰੈਗਨੈਂਟ ਹੋ ਕੇ ਆਉਂਦੇ ਆ ਜੀ, ਤੇ ਕਿਉਂਕਿ ਉਹ ਕਹਿੰਦੇ ਸਾਨੂੰ ਪਿਓਰ ਬਲੱਡ ਚਾਹੀਦਾ ਯਹੂਦੀਆਂ ਦਾ, ਉੱਥੇ ਪਹਿਲਾਂ ਦੇ ਵੱਸਦੇ ਆ ਉਹ ਲੋਕ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਅੱਗੇ ਜਾ ਕੇ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਹੁਣ ਤੇ ਧਾਰਮਿਕ ਸਥਾਨਾਂ ਦੇ ਦਾਨ ਦਾ ਹਿਸਾਬ ਕਿਤਾਬ ਕੌਣ ਰੱਖਦਾ ਹੈ, ਇਸ ਤਰ੍ਹਾਂ ਦੀ ਇੱਕ ਰਿਪੋਰਟ ਹੈ। ਚਲੋ ਇਹਨੂੰ ਕਿਸੇ ਹੋਰ ਦਿਨ ਆਪਾਂ ਜ਼ਰੂਰ ਸਾਂਝਾ ਕਰਾਂਗੇ। ਇਮਰਾਨ ਕੁਰੈਸ਼ੀ ਉਹਨਾਂ ਦੀ ਰਿਪੋਰਟ ਲੱਗੀ ਹੈ, ਤੇ ਚਲੋ ਅੱਜ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ। ਤੇ ਤੁਹਾਡੇ ਸੁਨੇਹੇ ਵੀ ਆ ਰਹੇ ਨੇ ਜੀ, ਉਹਨਾਂ ਦਾ ਵੀ ਨਾਲ ਨਾਲ ਸਵਾਗਤ ਕਰ ਲੈਂਦੇ ਹਾਂ। ਤੇ ਸਟੂਡੀਓ ਦਾ ਨੰਬਰ +358 449 76 1962 ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਗੁਰੀਮਾਨ ਜੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਭ ਨੂੰ, ਸਿਕੰਦਰ ਔਜਲਾ ਜੀ ਨੂੰ, ਰਾਜ ਸੈਣੀ ਜੀ ਨੂੰ, ਸਤਰਾਮ ਸਿੰਘ ਜਾਣੀਆਚਾਲ ਜੀ ਨੂੰ, ਮੁਕੱਦਰ ਸਿੰਘ ਜੀ ਨੂੰ ਤੇ ਮੁਕੱਦਰ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਆਪਣੇ ਨਾਲ ਜਗਵੰਤ ਖੇੜਾ ਜੀ ਜੁੜੇ ਆ ਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜਗਵੰਤ ਜੀ, ਕੀ ਹਾਲ ਚਾਲ ਨੇ ਜਨਾਬ?
1: ਭਾਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕਿਹਦੀ ਸਰਕਾਰ ਲੈ ਕੇ ਆ ਰਹੇ ਹੋ ਅਮਰੀਕਾ ਦੇ ਵਿਚ?
1: ਜਿਹੜੀ ਵੀ ਆ ਜਾਏ ਜੀ, ਸਾਰੇ ਨੇਤਾ ਇੱਕੋ ਜਿਹੇ ਹੁੰਦੇ ਆ।
0: ਵੈਸੇ ਜਗਵੰਤ ਜੀ ਕੀ ਕਹਿੰਦੇ ਨੇ ਲੋਕ ਇਸ ਵਾਰ ਮਿਡ ਟਰਮ ਚੋਣਾਂ ਆ ਗਈਆਂ, ਤਿਆਰੀ ਸ਼ੁਰੂ ਆ, ਕਿਤੇ ਨਾ ਕਿਤੇ ਟਰੰਪ ਦੀ ਮੁਸ਼ਕਲਾਂ ਲੱਗਦੀਆਂ ਨੇ
1: ਭਾਜੀ? ਅਜੇ ਕਿੱਥੇ, ਮੇਰੇ ਖਿਆਲ ਦੇ ਤਾਂ ਅਜੇ 2 ਸਾਲ ਤੋਂ ਵੀ ਉੱਪਰ ਦਾ ਟਾਈਮ।
0: ਨਾ ਨਾ ਨਾ ਜੀ, ਆ 2 ਮਹੀਨਾ ਰਹਿ ਗਿਆ, 2 ਮਹੀਨਾ ਅਕਤੂਬਰ ਚ ਸ਼ੁਰੂ ਹੋ ਜਾਣਾ ਕੰਮ। ਮਿਡ ਟਰਮ ਆਉਣੀਆਂ ਨੇ ਜੀ, ਮਿਡ ਟਰਮ ਹੋ ਗਈ ਆਪਣੀ ਟਰੰਪ ਦੀ, ਦੱਸੋ।
1: ਅੱਛਾ ਪਤਾ ਨੀ, ਮੈਨੂੰ ਨੀ ਪਤਾ ਜੀ ਬਾਰੇ ਜੀ।
0: ਅੱਛਾ ਜੀ, ਕਿਆ ਬਾਤ ਹੈ ਜੀ,
1: ਮੈਂ ਖਬਰਾਂ ਦੇਖਦਾ ਨੀ ਰਾਜਨੀਤੀ ਦੀਆਂ ਜੀ।
0: ਜੀ ਵੈਸੇ ਆਮ ਜਨਤਾ ਦੇ ਵਿਚ ਕੀ ਵਾਰਤਾਲਾਪ ਚੱਲਦੀ ਹੈ ਟਰੰਪ ਦੇ ਬਾਰੇ ਜੀ?
1: ਭਾਜੀ ਜਦ ਖਬਰਾਂ ਨੀ ਦੇਖਣੀਆਂ ਤਾਂ ਆਮ ਲੋਕ ਵੀ ਤਾਂ ਖਬਰਾਂ ਤੇ ਗੱਲਾਂ ਕਰਦੇ ਆ
0: ਨਾ। ਲੋਕ ਕਹਿੰਦੇ ਨੀ ਮਹਿੰਗਾਈ ਇੰਨੀ ਹੋ ਗਈ, ਮੁਲਕ ਦਾ ਸੱਤਿਆ ਨਾਸ਼ ਕਰ ਦਿੱਤਾ, ਹਰ ਮੁਲਕ ਦੇ ਉੱਤੇ ਕਬਜ਼ਾ ਕਰਨ ਨੂੰ ਫਿਰਦਾ।
1: ਭਾਜੀ ਸਾਰੇ ਖਰੀਦੀ ਜਾਂਦੇ ਆ, ਬਸ ਕਹਿੰਦਾ ਕੋਈ ਨੀ ਆ ਕਿ ਹੋ ਗਿਆ ਸਾਡੀ ਮਹਿੰਗਾਈ ਹੋ ਗਈ।
0: ਅੱਛਾ ਜੀ, ਜੀ
1: ਕਹਿੰਦੇ ਉਹ ਹੈ ਨਾ ਜੀ, ਘਰ ਦੀ ਮੁਰਗੀ ਸਮਝਣ ਦਾਲ ਬਰਾਬਰ।
0: ਆਹੋ, ਜੇ ਇਹਨਾਂ ਨੂੰ ਤੇਲ ਮੁੱਲ ਲੈਣਾ ਪਵੇ ਫਿਰ ਪਤਾ ਲੱਗੇ ਨਾ ਕਿਸ ਭਾਵੇ ਮਿਲਦਾ।
1: ਆਹੋ ਆਹੋ ਭਾਜੀ ਕਹਿੰਦੇ ਘਰ ਦੀ ਮੁਰਗੀ ਸਮਝਣ ਦਾਲ ਬਰਾਬਰ
0: ਜੀ,
1: ਸਭ ਦੀ ਫਿਰ ਵੀ ਕਰੇ ਸੰਭਾਲ ਬਰਾਬਰ
0: ਜੀ,
1: ਦੁੱਖ ਸੁੱਖ ਉਬੜ ਖਾਬੜ ਵਿੱਚ
0: ਜੀ
1: ਖੜੀ ਰਹੇ ਹਮੇਸ਼ਾ ਨਾਲ ਬਰਾਬਰ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
1: ਜ਼ਿੰਦਗੀ ਦੇ ਮਿੱਠੇ ਸੰਗੀਤ ਲਈ
0: ਜੀ
1: ਲਾਉਂਦੀ ਇਹ ਸੁਰਤਾਲ ਬਰਾਬਰ।
0: ਵਾਹ ਜੀ ਵਾਹ,
1: ਹਰ ਰਿਸ਼ਤੇ ਵਿੱਚ ਫਿੱਟ ਹੋ ਕੇ ਉਹ
0: ਜੀ,
1: ਹਰ ਰਿਸ਼ਤੇ ਵਿੱਚ ਫਿੱਟ ਹੋ ਕੇ ਉਹ ਕਰਦੀ ਰਹੀ ਸਦਾ ਕਮਾਲ ਬਰਾਬਰ।
0: ਕਿਆ ਬਾਤ ਹੈ ਜੀ,
1: ਨਾ ਥਿੜਕੇ ਨਾ ਝਿੜਕੇ ਹੱਕ ਲੈਂਦੀ ਭਿੜਕੇ।
0: ਕਿਆ ਬਾਤ ਹੈ, ਵਾਹ ਜੀ ਵਾਹ,
1: ਨਾ ਥਿੜਕੇ ਨਾ ਝਿੜਕੇ ਹੱਕ ਲੈਂਦੀ ਭਿੜਕੇ
0: ਜੀ,
1: ਨਿਪਟਾਉਂਦੀ ਮੁਸੀਬਤਾਂ ਦੇ ਜਾਲ ਜੰਜਾਲ ਬਰਾਬਰ।
0: ਕਿਆ ਬਾਤ ਹੈ, ਕਿਆ ਬਾਤ ਹੈ,
1: ਕਿੱਦਾਂ ਕਿੱਥੇ ਕਿਉਂ ਕਦੇ ਵਾਪਰਿਆ
0: ਜੀ,
1: ਕਿੱਦਾਂ ਕਿੱਥੇ ਕਿਉਂ ਕਦੋਂ ਵਾਪਰਿਆ ਕਰਦੀ ਤਗੜੀ ਹੋ ਸਵਾਲ ਬਰਾਬਰ।
0: ਵਾਹ ਵਾਹ, ਕਿਆ ਬਾਤ ਹੈ,
1: ਕਹਿੰਦੇ ਮੌਤ ਨਾਲ ਵੀ ਲੈ ਕੇ ਆਡਾ
0: ਜੀ,
1: ਮੌਤ ਨਾਲ ਵੀ ਲੈ ਕੇ ਆਡਾ ਰੱਖਿਆ ਕਰਦੀ ਬਣ ਢਾਲ ਬਰਾਬਰ।
0: ਵਾਹ,
1: ਕਹਿੰਦਾ ਨਾ ਸੜਦੀ ਨਾ ਕੱਚੀ ਰਹਿੰਦੀ
0: ਜੀ,
1: ਨਾ ਸੜਦੀ ਨਾ ਕੱਚੀ ਰਹਿੰਦੀ
0: ਜੀ,
1: ਰਿੱਝਦੀ ਹਰ ਵਾਰ ਦਾਲ ਬਰਾਬਰ
0: ਬਰਾਬਰ। ਕਿਆ ਬਾਤ ਹੈ,
1: ਧੰਨਵਾਦ ਜੀ। ਕਹਿੰਦਾ ਉਡੀਕੇ ਜਦ ਉਹ ਧੀਆਂ ਪੁੱਤਾਂ ਨੂੰ
0: ਜੀ,
1: ਉਡੀਕੇ ਜਦ ਉਹ ਧੀਆਂ ਪੁੱਤਾਂ ਨੂੰ ਇੱਕ ਪਲ ਲੰਘਦਾ ਸਾਲ ਬਰਾਬਰ।
0: ਸਾਲ ਬਰਾਬਰ, ਕਿਆ ਬਾਤ ਹੈ ਜੀ,
1: ਕਿਹੜਾ ਘਰ ਉਹਦਾ ਅਸਲੀ ਘਰ
0: ਜੀ,
1: ਕਿਹਦਾ ਘਰ ਉਹਦਾ ਅਸਲੀ ਘਰ, ਕਹਿੰਦਾ ਉੱਠਦੇ ਰਹੇ ਵਿਵਾਦ ਬਵਾਦ ਬਰਾਬਰ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
1: ਆਪਣਾ ਬੇਸ਼ੱਕ ਰੱਖ ਲਵੇ ਜਾਂ ਨਾ
0: ਜੀ,
1: ਆਪਣਾ ਬੇਸ਼ੱਕ ਰੱਖ ਹੋਵੇ ਜਾਂ ਨਾ, ਪਰ ਸਭ ਦੇ ਰੱਖੇ ਸਵਾਲ ਬਰਾਬਰ।
0: ਕਿਆ ਬਾਤ ਹੈ, ਕਿਆ ਬਾਤ ਹੈ,
1: ਪਰ ਸਭ ਦੇ ਰੱਖੇ, ਸਭ ਦਾ ਰੱਖੇ ਖਿਆਲ
0: ਖਿਆਲ ਬਰਾਬਰ,
1: ਬਿਨ ਮਤਲਬ ਹੀ ਗੱਲ ਗੱਲ ਤੇ
0: ਜੀ,
1: ਅਸੀਂ ਬਿਨ ਮਤਲਬ ਹੀ ਗੱਲ ਗੱਲ ਤੇ ਕੱਢ ਦੇ ਮਾਂ ਭੈਣ ਦੀ ਗਾਲ ਬਰਾਬਰ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ
1: ਜੀ। ਕਹਿੰਦੇ ਗਰਾਫ ਨਾ ਹੇਠਾਂ ਵੱਲ ਨੂੰ ਜਾਵੇ
0: ਜੀ,
1: ਗਰਾਫ ਨਾ ਹੇਠਾਂ ਵੱਲ ਨੂੰ ਜਾਵੇ, ਚਾਹੁੰਦੀਏ ਰਹੇ ਉਛਾਲ ਬਰਾਬਰ।
0: ਵਾਹ ਵਾਹ, ਕਿਆ ਬਾਤ ਹੈ ਜੀ।
1: ਸਾਨੂੰ ਟੀਸੀ ਤੇ ਪਹੁੰਚਾ ਕੇ ਵੀ
0: ਜੀ,
1: ਸਾਨੂੰ ਟੀਸੀ ਤੇ ਪਹੁੰਚਾ ਕੇ ਵੀ ਹੁੰਦੀ ਰਹੇ ਹਾਲੋ ਬਿਹਾਲ ਬਰਾਬਰ।
0: ਕਿਆ ਬਾਤ ਹੈ ਜੀ।
1: ਅੱਜ ਕੱਲ ਦੀ ਹੈ ਚੁਸਤ ਫੁਰਤੀਲੀ
0: ਜੀ,
1: ਅੱਜ ਕੱਲ ਦੀ ਹੈ ਚੁਸਤ ਫੁਰਤੀਲੀ, ਸਮੇਂ ਦੀ ਸਮਝੇ ਚਾਲ ਬਰਾਬਰ।
0: ਚਾਲ ਬਰਾਬਰ, ਕਿਆ ਬਾਤ ਹੈ
1: ਜੀ। ਕਹਿੰਦੇ ਕਰਨ ਦੀ ਪਰਜੋਰ ਹੈ ਮੰਗ
0: ਜੀ,
1: ਕਰਨ ਹੋਣ ਦੀ ਪਰਜੋਰ ਹੈ ਮੰਗ, ਅਜੇ ਨਹੀਂ ਹੈ ਫਿਲਹਾਲ ਬਰਾਬਰ।
0: ਵਾਹ, ਕਿਆ ਬਾਤ ਹੈ।
1: ਅਰੇਜਿਕ ਜੀ ਭਾਜੀ ਧੰਨਵਾਦ। ਅਰੇਜਿਕ ਤੇ ਸੰਸਕਾਰਾਂ ਨੂੰ ਦਾ ਸਭ ਨੂੰ
0: ਜੀ,
1: ਅਰੇਜਿਕ ਤੇ ਸੰਸਕਾਰਾਂ ਦਾ ਸਭ ਨੂੰ ਦਿੰਦੀ ਭਰ ਕੇ ਥਾਲ ਬਰਾਬਰ।
0: ਵਾਹ ਜੀ, ਵਾਹ ਜੀ, ਵਾਹ
1: ਭਾਜੀ। ਲਾਸਟ ਹੈ ਜੀ, ਹਰ ਮਾਮਲੇ ਦੀ ਤਹਿ ਵਿੱਚ ਜਾ ਕੇ
0: ਜੀ,
1: ਹਰ ਮਾਮਲੇ ਦੀ ਤਹਿ ਵਿੱਚ ਜਾ ਕੇ ਕਰਦੀ ਜਗਵੰਤ ਪੜਤਾਲ ਬਰਾਬਰ।
0: ਪੜਤਾਲ ਬਰਾਬਰ, ਕਿਆ ਬਾਤ ਹੈ, ਕਿਆ ਬਾਤ।
1: ਪਰ ਘਰ ਦੀ ਮੁਰਗੀ ਦਾਲ ਬਰਾਬਰ, ਫਿਰ ਵੀ ਕਰੇ ਸੰਭਾਲ ਬਰਾਬਰ, ਫਿਰ ਵੀ ਕਰੇ ਸੰਭਾਲ ਬਰਾਬਰ, ਫਿਰ ਵੀ ਕਰੇ ਸੰਭਾਲ ਬਰਾਬਰ।
0: ਗੁਰੀ ਮਾਨ ਜੀ ਨੇ ਇੱਕ ਲਾਈਨ ਜੋੜ ਦਿੱਤੀ ਨਾਲ, ਕਹਿੰਦੇ ਘਰੇ ਦਾਲ ਬਣੀ ਹੈ ਸੁੱਖ ਨਾਲ, ਉਸ ਦੇ ਵਿੱਚ ਪਿਆਜ ਨਮਕ ਬਰਾਬਰ ਜੀ। ਖੇੜਾ ਸਾਹਿਬ, ਕਿਆ ਬਾਤ ਹੈ ਜੀ।
1: ਤੁਹਾਡੇ ਤੁਹਾਡੇ ਪੱਕੇ ਦੀਵਾਨੇ ਆ ਉਹ ਭਾਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ। ਆ ਦੇਖ ਲੋ, ਔਜਲਾ ਸਾਹਿਬ ਲਿਖਦੇ ਆ, ਖੇੜਾ ਸਾਹਿਬ ਖੇੜਾ ਜੀ ਕਹਿੰਦੇ ਪੱਕੇ ਆਏ ਹੋਏ ਨੇ ਭਾਰਤ ਜਵੀਰ, ਤਾਂ ਰਾਜਨੀਤੀ ਵੱਲ ਧਿਆਨ ਨੀ ਕਰਦੇ ਜੀ।
1: ਭਾਜੀ ਦੇਖੋ, ਅਗਰ ਕੋਈ ਚੀਜ਼ ਤੁਹਾਡੇ ਖਿਆਲ ਕਰਨ ਦੇ ਨਾਲ
0: ਬਦਲਦੀ
1: ਹੈ ਨਾ, ਫਿਰ ਤਾਂ ਤੁਸੀਂ ਰੱਖੋ ਜੀ, ਤੁਸੀਂ ਐਵੇਂ ਆਪਣੀ ਸ਼ੂਗਰ ਵਧਾਈ ਜਾਓ, ਸਾਡੇ ਦਿਨ ਪਾਰ ਕਰੇ ਜਾਓ, ਫਾਇਦਾ ਹੈ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਦਰੁਸਤ
0: ਫਰਮਾਇਆ
1: ਬਈ ਜੀ। ਬਿਲ ਭਾਜੀ ਕੋਈ ਵੀ ਬਣ ਜਾਏ
0: ਜੀ,
1: ਹੈਨਾ ਤੇ ਮਤਲਬ ਉਹੀ ਹੈ ਕਿ ਜਿਹੜੀ ਕੁਰਸੀ ਹੈ ਬਸ ਉਹ ਆਪਣੇ ਬੰਦੇ ਚੁਣਦੀ ਹੈ ਜੀ,
0: ਚੁਣਦੀ ਹੈ ਜੀ।
1: ਧੰਨਵਾਦ ਭਾਜੀ,
0: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜਗਵੰਤ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ, ਸੋਹਣੀ ਰਚਨਾ ਦੀ,
1: ਸਤਿ ਸ੍ਰੀ ਅਕਾਲ ਜੀ,
0: ਸ਼ੁਕਰੀਆ ਜੀ। ਜੀ ਦੋਸਤੋ, ਇਹ ਸਨ ਜਗਵੰਤ ਜੀ, ਜੁੜੇ ਸਨ ਅਮਰੀਕਾ ਤੋਂ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਤੇ ਆਪਾਂ ਗੱਲਬਾਤ ਕਰਦੇ ਹਾਂ ਕਹਾਣੀ ਦੀ। ਤੇ ਦੋਸਤੋ, ਕਹਾਣੀ ਸੁਣਾਉਂਦੇ ਸਮੇਂ ਮੈਂ ਕਾਲ ਨਹੀਂ ਲੈ ਪਾਵਾਂਗਾ, ਤੇ ਉਸ ਤੋਂ ਬਾਅਦ ਜ਼ਰੂਰ ਗੱਲਬਾਤ ਕਰਦੇ ਹਾਂ। ਕਹਾਣੀ ਹੈ, ਆ ਜਾਂਦੀ ਹੈ ਪੈੜ। ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਕਹਾਣੀ ਹੈ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਮਾ ਚ ਦੇਖਦੇ ਹਾਂ ਇਹ ਕਹਾਣੀ ਕੀ ਕਹਿਣਾ ਚਾਹੁੰਦੀ ਹੈ ਤੇ ਸਾਨੂੰ ਕਿੱਥੇ ਲਿਜਾਣਾ ਚਾਹੁੰਦੀ ਹੈ। ਆ ਜਾਂਦੀ ਹੈ ਪੈੜ ਕਹਾਣੀ। ਜੈਲਾ ਸਾਰਾ ਦਿਨ ਤੁਰਿਆ ਰਹਿੰਦਾ, ਪਤਾ ਨਹੀਂ ਕਿਹੜੇ ਵੇਲੇ ਖਾਂਦਾ ਤੇ ਕਿਹੜੇ ਵੇਲੇ ਪੀਂਦਾ, ਕੁਝ ਖਾਂਦਾ ਪੀਂਦਾ ਵੀ ਹੈ ਜਾਂ ਨਹੀਂ। ਬਹੁਤੇ ਲੋਕ ਤਾਂ ਉਸਨੂੰ ਦੇਖ ਕੇ ਹੀ ਰਾਹ ਬਦਲ ਕੇ ਲੰਘ ਜਾਂਦੇ ਤੇ ਉਸਦੀਆਂ ਗੱਲਾਂ ਦੀ ਕਿਸੇ ਨੂੰ ਸਮਝ ਨਹੀਂ ਸੀ ਲੱਗਦੀ ਹੁੰਦੀ। ਉਹ ਆਪਣੇ ਕੋਲ ਇੱਕ ਝੋਲਾ ਰੱਖਦਾ, ਪਤਾ ਨਹੀਂ ਕਿੰਨੇ ਕੁ ਪੁਰਾਣੇ ਅਖਬਾਰ ਸਾਂਭ ਕੇ ਰੱਖੇ ਹੁੰਦੇ ਉਹਨੇ। ਜੇ ਕੋਈ ਉਸਨੂੰ ਬੁਲਾ ਲੈਂਦਾ ਤਾਂ ਆਪਣੇ ਝੋਲੇ ਦੇ ਵਿੱਚੋਂ ਅਖਬਾਰ ਕੱਢਦਾ, ਉਸ ਉੱਤੇ ਪਹਿਲੀਆਂ ਦੋ ਉਂਗਲਾਂ ਰੱਖਦਾ ਤੇ ਫਿਰ ਇੱਕ ਉਂਗਲੀ ਨੂੰ ਚੁੱਕਦਾ ਤੇ ਦੂਜੀ ਨੂੰ ਰੱਖਦਾ, ਦੂਜੀ ਨੂੰ ਚੁੱਕਦਾ, ਪਹਿਲੀ ਨੂੰ ਰੱਖਦਾ। ਜਿਵੇਂ ਤੁਰਨ ਵੇਲੇ ਕਦਮ ਪੁੱਟੀ ਦੇ ਨੇ, ਉਸੇ ਤਰ੍ਹਾਂ ਵਾਰ ਵਾਰ ਇਹੀ ਬੋਲਦਾ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਫਿਰ ਇੱਕ ਥਾਂ ਦੇ ਉੱਤੇ ਰੁਕ ਜਾਂਦਾ, ਅੱਗੇ ਕੁਝ ਵੀ ਨਾ ਬੋਲਦਾ, ਬਸ ਦੂਜੇ ਵਿਅਕਤੀ ਦੇ ਮੂੰਹ ਵੱਲ ਜਿਹੜਾ ਦੇਖਦਾ ਰਹਿੰਦਾ। ਗੱਲ ਦੀ ਕਿਸੇ ਨੂੰ ਸਮਝ ਨਾ ਲੱਗਦੀ ਤੇ ਕਹਿਣਾ ਕੀ ਚਾਹੁੰਦਾ ਹੈ, ਤਾਂ ਉਸਦਾ ਜੀ ਕਾਹਲਾ ਪੈਂਦਾ ਤੇ ਉਹ ਇੱਕ ਹੱਥ ਦੇ ਨਾਲ ਝੋਲਾ ਸੰਭਾਲਦਾ ਤੇ ਦੂਜੇ ਨਾਲ ਆਪਣੇ ਵਾਲਾਂ ਦਾ ਰੁੱਗ ਜਿਹੜਾ ਭਰ ਲੈਂਦਾ ਤੇ ਬੁੜ ਬੁੜ ਕਰਦਾ ਹੋਇਆ ਅੱਗੇ ਨੂੰ ਲੰਘ ਜਾਂਦਾ। ਕਈ ਲੋਕ ਆਖਦੇ ਕਿ ਬਹੁਤੀ ਪੜ੍ਹਾਈ ਨੇ ਦਿਮਾਗ ਖਰਾਬ ਕਰਤਾ। ਕੋਈ ਆਖਦਾ ਨੌਕਰੀ ਨਹੀਂ ਮਿਲੀ ਪਾਗਲ ਹੋ ਗਿਆ। ਇਹੋ ਹੀ ਕੋਈ ਸਿਆਣਾ ਬਜ਼ੁਰਗ ਦੱਸਦਾ ਨੌਕਰੀ ਤਾਂ ਮਿਲ ਗਈ ਸੀ ਛੱਡ ਕੇ ਆ ਗਿਆ। ਇਹ ਤਾਂ ਭਾਈ ਬਹੁਤ ਲੈਕ ਮੁੰਡਾ ਸੀ, ਪਤਾ ਨਹੀਂ ਕਿਹਦੀ ਬੁਰੀ ਨਜ਼ਰ ਲੱਗ ਗਈ ਇਹਨੂੰ, ਸਾਰੇ ਟੱਬਰ ਦੇ ਵਿੱਚੋਂ ਇਹੀ ਤਾਂ ਬਚਿਆ ਵਿਚਾਰਾ, ਠੋਕਰਾਂ ਖਾਂਦਾ ਫਿਰਦਾ ਹੈ ਮਾੜੇ ਕਰਮਾਂ ਵਾਲਾ। ਜੈਲੇ ਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਸੀ, ਉਹ ਇਕੱਲਾ ਹੀ ਇੱਕ ਬੈਠਕ ਦੇ ਵਿੱਚ ਰਹਿੰਦਾ। ਕੋਈ ਆਂਢੀ ਗੁਆਂਢੀ ਵੇਲੇ ਕੁ ਵੇਲੇ ਚਾਹ ਰੋਟੀ ਦੇ ਜਾਂਦਾ ਸੀ ਉਹਨੂੰ, ਤੇ ਆਮ ਕਰਕੇ ਗੁਰੂ ਘਰ ਦੇ ਵਿੱਚ ਵਾਲੇ ਭਾਈ ਜੀ ਉਸਨੂੰ ਰੋਟੀ ਪਾਣੀ ਛਕਾ ਦਿੰਦੇ। ਚਾਚੇ ਤਾਏ ਦੇ ਪਰਿਵਾਰ ਹੈ ਸਨ, ਉਹ ਨੇੜੇ ਨਹੀਂ ਸਨ ਲਾਉਂਦੇ ਉਹਨੂੰ। ਪਿਓ ਨਿੱਕੇ ਹੁੰਦੇ ਦਾ ਹੀ ਮੁੱਕ ਗਿਆ, ਇੱਕ ਛੋਟਾ ਭਰਾ ਸੀ ਅੰਤਾਂ ਦਾ ਸਾਊ ਤੇ ਪਿਆਰਾ, ਕਾਲਜ ਪੜ੍ਹਦਾ ਸੀ। ਅੱਤਵਾਦ ਦੇ ਕਾਲੇ ਦੌਰ ਦੇ ਵਿੱਚ ਇੱਕ ਦਿਨ ਘਰੋਂ ਕਾਲਜ ਗਿਆ, ਮੁੜ ਘਰੇ ਨੇ ਪਰਤਿਆ। ਉਸਦੇ ਗਮ ਦੇ ਵਿੱਚ ਮਾਂ ਨੇ ਅਜਿਹਾ ਮੰਜਾ ਫੜਿਆ ਮਰ ਕੇ ਹੀ ਮੰਜਾ ਛੁੱਟਿਆ। ਜੈਲਾ ਉਦੋਂ ਆਪ ਪੜ੍ਹਦਾ ਸੀ, ਭਰਾ ਨੂੰ ਲੱਭਣ ਦੇ ਲਈ ਉਸਨੇ ਦਿਨ ਰਾਤ ਇੱਕ ਕਰ ਛੱਡਿਆ, ਦਰ ਦਰ ਦੀਆਂ ਠੋਕਰਾਂ ਖਾਧੀਆਂ। ਉਹ ਕਦੇ ਕਿਸੇ ਅਫਸਰ ਨੂੰ ਮਿਲਦਾ, ਕਦੇ ਕਿਸੇ ਨੂੰ। ਇੱਕ ਦਿਨ ਸੁੰਨ ਮਸੁੰਨ ਹੋ ਕੇ ਘਰ ਨੂੰ ਮੁੜਾਇਆ, ਨਾ ਮੁੜ ਕੇ ਕਦੇ ਭਰਾ ਨੂੰ ਲੱਭਣ ਗਿਆ ਤੇ ਨਾ ਹੀ ਕਦੇ ਬਹੁਤਾ ਬੋਲਿਆ। ਹਾਲਤ ਕਮਲਿਆਂ ਵਰਗੀ ਹੋ ਗਈ। ਨਾਨਕੇ ਆਪਣੇ ਕੋਲ ਲੈ ਗਏ ਸਨ ਤੇ ਕਈ ਸਾਲ ਉੱਥੇ ਰਿਹਾ। ਜਦੋਂ ਨਾਨਾ ਨਾਨੀ ਮੁੱਕ ਗਏ ਤਾਂ ਪਰਿਵਾਰ ਨੇ ਮੁਸੀਬਤ ਸਮਝਦਿਆਂ ਹੋਇਆ ਉਹਨੂੰ ਜਿਹੜਾ ਸੀ ਕੱਢਤਾ, ਇਸਦੇ ਲਈ ਪਿੰਡ ਛੱਡ ਗਏ। ਜਦੋਂ ਪਿੰਡ ਆਇਆ ਤਾਂ ਪਛਾਣਿਆ ਨਹੀਂ ਸੀ ਜਾਂਦਾ ਹੁੰਦਾ, ਸਿਰ ਤੇ ਦਾੜੀ ਦੇ ਵਾਲ ਅੱਧੇ ਤੋਂ ਵੱਧ ਚਿੱਟੇ ਹੋ ਗਏ। ਹੁਣ ਵੀ ਸ਼ਹਿਰ ਦੇ ਵੱਲ ਜਾਂਦਾ ਜਾਂਦੇ ਰਾਹ ਦੇ ਉੱਤੇ ਕਿੰਨੀਆਂ ਕਿੰਨੀਆਂ ਦੇਰ ਬੈਠਾ ਸੁੰਡੀਆਂ ਜਿਹੀਆਂ ਅੱਖਾਂ ਦੇ ਨਾਲ ਤੱਕਦਾ ਰਹਿੰਦਾ। ਫਿਰ ਜੀ ਕਾਲਾ ਪੈਂਦਾ, ਉੱਠ ਕੇ ਮੜੀਆਂ ਦੇ ਵੱਲ ਨੂੰ ਤੁਰ ਪੈਂਦਾ। ਆਖਦਾ ਸੀ ਮਾਂ ਉਧਰ ਜਾਂਦੀ ਹੈ, ਜੇ ਨਾ ਜਾਵਾਂ ਤਾਂ। ਛੋਟੇ ਬੱਚੇ ਉਸਦੇ ਕੋਲੋਂ ਡਰਦੇ ਸੀ, ਕਦੇ ਕੋਈ ਬੱਚਾ ਉਸਨੂੰ ਛੇੜ ਕੇ ਭੱਜਣ ਦੀ ਕੋਸ਼ਿਸ਼ ਕਰਦਾ ਤੇ ਉਹ ਉਸਦੀ ਬਾਂਹ ਫੜ ਲੈਂਦਾ ਤੇ ਉਸਨੂੰ ਕੋਈ ਮੈਲਾ ਜਿਹਾ ਅਖਬਾਰ ਫੜਾ ਦਿੰਦਾ ਜਾਂ ਫਿਰ ਕੋਈ ਫਟੀ ਮੈਲੀ ਕਿਤਾਬ ਖੋਲ ਕੇ ਦੇ ਦਿੰਦਾ ਤੇ ਫੜਨ ਦੇ ਲਈ ਆਖਦਾ ਪੇ ਫੜ। ਜਿੰਨਾ ਚਿਰ ਬੱਚਾ ਉਸਦੇ ਕਹੇ ਦੇ ਉੱਤੇ ਇੱਕ ਅੱਧਾ ਪੰਨਾ ਪੜ੍ਹ ਕੇ ਨਾ ਸੁਣਾਉਂਦਾ ਨਾ, ਉਨਾ ਚਿਰ ਉਹ ਬੱਚੇ ਦੀ ਬਾਂਹ ਨਾ ਛੱਡਦਾ। ਬੱਚੇ ਉਹਦੀ ਇਸ ਸਜ਼ਾ ਤੋਂ ਡਰਦੇ ਹੋਏ ਉਸਨੂੰ ਤੰਗ ਪਰੇਸ਼ਾਨ ਨਹੀਂ ਸਨ ਕਰਦੇ ਕਿ ਕਿਤੇ ਫੜਿਆ ਗਿਆ ਤਾਂ ਕਿਤਾਬ ਪੜ੍ਹਨੀ ਪੈ ਜੂ। ਕਈ ਲੋਕਾਂ ਨੇ ਦੇਖਿਆ ਸੀ ਉਹ ਇੱਕ ਤਸਵੀਰ ਨੂੰ ਦੋਵਾਂ ਹੱਥਾਂ ਦੇ ਵਿੱਚ ਫੜ ਕੇ ਕਿੰਨੀ ਕਿੰਨੀ ਦੇਰ ਵੇਖਦਾ ਹੀ ਰਹਿੰਦਾ। ਉਹ ਤਸਵੀਰ ਹੈ ਕਿਸਦੀ ਸੀ ਇਹ ਕਿਸੇ ਨੂੰ ਨਹੀਂ ਸੀ ਪਤਾ। ਜਦੋਂ ਕੋਈ ਨੇੜੇ ਜਾਂਦਾ ਉਸਨੂੰ ਝੱਟ ਲੁਕੋ ਲੈਂਦਾ ਸੀ। ਆਮ ਕਰਕੇ ਬੋਰਡ ਹੇਠਾਂ ਬੈਠੇ ਬਜ਼ੁਰਗ ਉਸਨੂੰ ਆਪਣੇ ਕੋਲ ਬੁਲਾ ਕੇ ਬੁਲਾ ਲੈਂਦੇ ਸੀ। ਕਈ ਉਸਦਾ ਮਖੌਲ ਲਡਾਉਂਦੇ ਤੇ ਕਈ ਹਮਦਰਦੀ ਦਿਖਾਉਂਦੇ ਜਿਤਾਉਂਦੇ। ਉਸਨੂੰ ਇੱਕੋ ਧੁਨ ਸੀ ਅਖਬਾਰ ਇਕੱਠੇ ਕਰਨ ਦੀ, ਭਾਵੇਂ ਕੂੜੇ ਦੇ ਵਿੱਚ ਡਿੱਗਿਆ ਮਿਲ ਜਾਵੇ ਤੇ ਉਹ ਚੁੱਕ ਲੈਂਦਾ, ਉਸਨੂੰ ਅੱਖਾਂ ਦੇ ਨੇੜੇ ਕਰਕੇ ਦੇਖਦਾ, ਕਦੇ ਉੱਥੇ ਹੀ ਸੁੱਟ ਦਿੰਦਾ, ਕਦੇ ਝੋਲੇ ਦੇ ਵਿੱਚ ਪਾ ਲੈਂਦਾ। ਇੱਕ ਦਿਨ ਬੋਰਡ ਹੇਠ ਬੈਠੇ ਪਿਆ ਇੱਕ ਦਿਨ ਬੋਰਡ ਦੇ ਹੇਠਾਂ ਬੈਠੇ ਪਿਆਰਾ ਸਿਉਂ ਪੰਚ ਨੇ ਬੜੇ ਪਿਆਰ ਦੇ ਨਾਲ ਆਪਣੇ ਕੋਲ ਬਿਠਾ ਕੇ ਕਿਹਾ ਉਹਨੂੰ, ਜੈਲਿਆ ਤੂੰ ਇੱਕੋ ਗੱਲ ਆਖਦਾ ਰਹਿੰਦਾ ਹੈ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ, ਅਗਾਂਹ ਵੀ ਕੁਝ ਦੱਸਿਆ ਕਰ, ਕਿੱਥੇ ਜਾਂਦੀ ਹੈ, ਆ ਕੇ ਦੱਸਦਾ। ਕਹਿੰਦਾ ਮੈਂ ਆ ਕੇ ਦੱਸਦਾ। ਕਹਿ ਉਹ ਕਾਲੇ ਕਦਮੀ ਸਿਰ ਖੁਰਕਦਾ ਹੋਇਆ ਆਪਣੇ ਘਰ ਵੱਲ ਨੂੰ ਚਲਿਆ ਗਿਆ। ਉਹ ਰਹਿਣ ਦੇ ਜੈਲਿਆ, ਫਿਰ ਕਦੇ ਦੱਸਦੇ, ਰਹਿਣ ਦੇ ਹੁਣ, ਸਾਡੀ ਟਰਾਲੀ ਆਉਣ ਵਾਲੀ ਹੈ, ਅਸੀਂ ਧਰਨੇ ਨੂੰ ਜਾਣਾ। ਪਿਆਰਾ ਸਿਉਂ ਨੇ ਬਥੇਰੀਆਂ ਆਵਾਜ਼ਾਂ ਮਾਰੀਆਂ ਪਰ ਉਹਨੇ ਇੱਕ ਨਾ ਸੁਣੀ ਉਹਦੀ। ਉਸਦੀ ਬੈਠਕ ਦੇ ਵਿੱਚ ਕੁਝ ਕੁ ਪੁਰਾਣੀਆਂ ਕਿਤਾਬਾਂ ਤੇ ਅਖਬਾਰਾਂ ਤੋਂ ਬਿਨਾਂ ਕੋਈ ਬਹੁਤਾ ਸਮਾਨ ਨਹੀਂ ਸੀ। ਉਹਨੇ ਥੋੜੇ ਕੁ ਅਖਬਾਰ ਝੋਲੇ ਦੇ ਵਿੱਚ ਪਾਏ ਤੇ ਕਾਲੇ ਕਦਮੀ ਬੋਰਡ ਹੇਠਾਂ ਬੈਠੇ ਬਜ਼ੁਰਗਾਂ ਦੇ ਕੋਲ ਆ ਬੈਠਿਆ। ਉਧਰੋਂ ਸਕੂਲ ਨੂੰ ਛੁੱਟੀ ਹੋ ਚੁੱਕੀ ਸੀ। ਮਾਸਟਰ ਜੀ ਵੀ ਬਜ਼ੁਰਗਾਂ ਦੇ ਕੋਲ ਆ ਕੇ ਬੈਠ ਗਏ। ਉਹਨਾਂ ਦਾ ਪਿੰਡ ਦੂਰ ਹੋਣ ਦੇ ਕਰਕੇ ਉਹ ਆਪਣੇ ਪਿੰਡ ਹਫ਼ਤੇ ਬਾਅਦ ਹੀ ਜਾਂਦੇ ਸਨ। ਲੋ ਬਈ ਆਪਣਾ ਜੈਲਾ ਅੱਜ ਦੱਸੂ, ਪੈੜਾਂ ਕਿੱਧਰ ਨੂੰ ਜਾਂਦੀਆਂ ਨੇ? ਆਖ ਕੇ ਵੱਡੇ ਲਾਣੇ ਦਾ ਘੁੱਕਰਾ ਉੱਚੀ ਦੇਣੇ ਹੱਸ ਪਿਆ। ਉਸਦੇ ਨਾਲ ਤਿੰਨ ਜਿਹੜੇ ਚਾਰ ਜਣੇ ਹੋਰ ਵੀ ਹੱਸ ਪਏ। ਜੈਲੇ ਨੇ ਇੱਕ ਇੱਕ ਕਰਕੇ ਅਖਬਾਰ ਕੱਢਣੇ ਸ਼ੁਰੂ ਕੀਤੇ। ਅਖਬਾਰ ਦੇ ਉੱਤੇ ਦੋ ਉਂਗਲੀਆਂ ਰੱਖਦਾ ਤੇ ਆਖਦਾ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਇੱਕ ਤੋਂ ਬਾਅਦ ਦੂਜਾ, ਫਿਰ ਤੀਜਾ, ਚੌਥਾ, ਇਸੇ ਤਰ੍ਹਾਂ ਅਖਬਾਰ ਕੱਢਦਾ ਉਂਗਲਾਂ ਰੱਖ ਕੇ ਆ ਜਾਂਦੀ ਹੈ ਪੈੜ ਆਖਦਿਆਂ ਉਂਗਲਾਂ ਨੂੰ ਅੱਗੇ ਅੱਗੇ ਤੋਰਦਾ ਤੇ ਕਿਸੇ ਇੱਕ ਥਾਂ ਦੇ ਉੱਤੇ ਰੁਕ ਜਾਂਦਾ। ਉਹ ਬੱਸ ਕਰ ਪਤੰਦਰਾ, ਸਾਡਾ ਵੀ ਦਿਮਾਗ ਖਰਾਬ ਕਰੇਗਾ ਤੂੰ, ਕੁੱਕਰੇ ਨੇ ਆਖਿਆ। ਪਰ ਮਾਸਟਰ ਜੀ ਗੰਭੀਰ ਸਨ। ਉਹਨਾਂ ਨੇ ਜੈਲੇ ਨੂੰ ਆਖਿਆ, ਹਾਂ ਹਾਂ ਜਰਨੈਲ ਸਿੰਘ, ਅੱਗੇ ਦੱਸੋ, ਮਤਲਬ ਕਿ ਕਿੱਧਰ ਨੂੰ ਜਾਂਦੀ ਹੈ ਪੈੜ? ਮਾਸਟਰ ਜੀ ਤੁਸੀਂ ਵੀ ਕਿਹਦੇ ਨਾਲ ਮੱਥਾ ਮਾਰਨ ਲੱਗ ਗਏ ਹੋ? ਕੁੱਕਰੇ ਨੇ ਫੇਰ ਕਹਿ ਦਿੱਤਾ। ਜੈਲੇ ਨੇ ਉਦਾਸ ਜਿਹੀਆਂ ਅੱਖਾਂ ਦੇ ਨਾਲ ਉਸਦੇ ਵੱਲ ਦੇਖਿਆ ਤੇ ਅਖਬਾਰਾਂ ਨੂੰ ਇਕੱਠੇ ਕਰਕੇ ਝੋਲੇ ਦੇ ਵਿੱਚ ਪਾਉਣ ਲੱਗ ਪਿਆ। ਨਹੀਂ ਨਹੀਂ ਜਰਨੈਲ, ਉਹ ਨਹੀਂ ਜਰਨੈਲ ਸਿਆਂ, ਤੂੰ ਦੱਸ, ਅਸੀਂ ਸਮਝ ਰਹੇ ਹਾਂ ਤੇਰੀ ਗੱਲ। ਮਾਸਟਰ ਜੀ ਨੇ ਉਸਦੇ ਮੋਢੇ ਉੱਤੇ ਹੱਥ ਰੱਖਦਿਆਂ ਆਖਿਆ। ਉਹਨਾਂ ਨੂੰ ਸੀਗਾ ਕਿ ਸ਼ਾਇਦ ਦੱਸ ਹੀ ਦੇਵੇ। ਜੈਲਾ ਮਾਸਟਰ ਜੀ ਦੇ ਮੂੰਹ ਦੇ ਵੱਲ ਤੱਕਣ ਲੱਗ ਪਿਆ ਤੇ ਉਹਨਾਂ ਹਾਂ ਦੇ ਵਿੱਚ ਸਿਰ ਹਿਲਾਇਆ ਤੇ ਆਖਿਆ, ਸੱਚੀ ਸਮਝ ਰਹੇ ਹਾਂ? ਸੱਚੀ ਸਮਝ ਰਹੇ ਹੋ ਤੁਸੀਂ? ਜੈਲਾ ਕਹਿੰਦਾ ਮਾਸਟਰ ਨੂੰ, ਉਹ ਤੂੰ ਅੱਗੇ ਤਾਂ ਦੱਸ, ਮੈਂ ਦੇਖਦਾ। ਮਾਸਟਰ ਜੀ ਨੂੰ ਯਕੀਨ ਸੀ ਕਿ ਉਸਦੀਆਂ ਗੱਲਾਂ ਬੇਮਾਨੀਆਂ ਨਹੀਂ ਨੇ। ਉਹ ਫਿਰ ਝੋਲੇ ਦੇ ਵਿੱਚੋਂ ਅਖਬਾਰ ਕੱਢਣ ਲੱਗ ਪਿਆ। ਉਸਦੀਆਂ ਅੱਖਾਂ ਦੇ ਵਿੱਚ ਥੋੜੀ ਚਮਕ ਜਿਹੀ ਆ ਗਈ ਸੀ ਵੀ ਕੋਈ ਤਾਂ ਹੈ ਮੇਰੀ ਗੱਲ ਸੁਣਨ ਵਾਲਾ। ਉਸਨੇ ਫਿਰ ਅਖਬਾਰ ਦੇ ਇੱਕ ਥਾਂ ਉਂਗਲ ਰੱਖੀ ਤੇ ਫਿਰ ਸ਼ੁਰੂ ਹੋ ਗਿਆ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਉਸਨੇ ਇਸੇ ਤਰ੍ਹਾਂ ਕਈ ਅਖਬਾਰਾਂ ਫਿਰ ਕੱਢੀਆਂ, ਬਸ ਉਹੀ ਗੱਲ ਦੁਹਰਾਉਂਦਾ ਰਿਹਾ। ਕਈਆਂ ਨੇ ਉੱਥੋਂ ਚੁੱਪ ਚਾਪ ਖਿਸਕਣਾ ਚਾਹਿਆ, ਪਰ ਮਾਸਟਰ ਜੀ ਨੇ ਉਹਨਾਂ ਨੂੰ ਥੋੜੀ ਦੇਰ ਰੁਕਣ ਦੇ ਲੈ ਗਿਆ ਤੇ ਰੁਕੋ, ਲੱਗਦਾ ਮਾਸਟਰ ਵੀ ਕਮਲਾ ਹੋ ਗਿਆ ਅੱਜ, ਕੁੱਕਰਾ ਬੁੜਬੜਾਇਆ। ਮਾਸਟਰ ਜੀ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ, ਚੁੱਪ ਕਰੋ। ਜੈਲੇ ਨੇ ਝੋਲੇ ਦੇ ਵਿੱਚੋਂ ਇੱਕ ਕੱਪੜੇ ਦੀ ਪੋਟਲੀ ਕੱਢੀ, ਉਸਨੂੰ ਖੋਲਣ ਲੱਗ ਪਿਆ। ਕੱਪੜੇ ਤੇ ਕਾਗਜ਼ਾਂ ਦੇ ਵਿੱਚ ਲਪੇਟੀ ਇੱਕ ਫੋਟੋ ਕੱਢ ਕੇ ਛਾਤੀ ਦੇ ਨਾਲ ਲਾ ਲਈ। ਮਾਸਟਰ ਜੀ ਨੇ ਫੋਟੋ ਉਹਦੇ ਤੋਂ ਫੜੀ, ਪਿਆਰਾ ਸਿੰਘ ਨੂੰ ਪੁੱਛਿਆ, ਇਹ ਫੋਟੋ ਕਿਸ ਦੀ ਹੈ ਜੀ? ਲਾਲੀ ਹੈ, ਇਹ ਤਾਂ ਜੈਲੇ ਦਾ ਛੋਟਾ ਭਾਈ, ਬਹੁਤ ਸਿਆਣਾ ਤੇ ਸਾਊ ਮੁੰਡਾ ਸੀ, ਪੜ੍ਹਨ ਨੂੰ ਵੀ ਬਹੁਤ ਹੁਸ਼ਿਆਰ। ਸਕੂਲ ਦੇ ਮਾਸਟਰ ਆਖਦੇ ਹੁੰਦੇ ਸਨ, ਇਹ ਮੁੰਡਾ ਪਿੰਡ ਦਾ ਨਾਂ ਰੋਸ਼ਨ ਕਰੂ, ਪਰ ਰੱਬ ਨੂੰ ਮਨਜ਼ੂਰ ਨਹੀਂ ਸੀ। ਪਿਆਰਾ ਸਿੰਘ ਨੇ ਵੱਡਾ ਸਾਰਾ ਹੌਕਾ ਭਰਿਆ। ਜੈਲੇ ਨੇ ਫੋਟੋ ਫੜੀ, ਖੱਬੇ ਹੱਥ ਦੀ ਹਥੇਲੀ ਤੇ ਰੱਖ ਕੇ ਕੁੜਤੇ ਦੇ ਨਾਲ ਸਾਫ਼ ਕੀਤੀ ਤੇ ਇੱਕ ਬਹੁਤ ਹੀ ਪੁਰਾਣਾ ਅਖ਼ਬਾਰ ਕੱਢਿਆ। ਲਾਲੀ ਦੀ ਫੋਟੋ ਅਖ਼ਬਾਰ ਤੇ ਰੱਖ ਕੇ ਧੀਮੀ ਜਿਹੀ ਆਵਾਜ਼ ਦੇ ਵਿੱਚ ਬੋਲਿਆ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਇੱਕ ਥਾਂ ਜਾ ਕੇ ਰੁਕ ਗਿਆ। ਜਿੱਥੇ ਜੈਲੇ ਦਾ ਹੱਥ ਰੁਕਿਆ, ਮਾਸਟਰ ਜੀ ਨੇ ਅਖ਼ਬਾਰ ਧਿਆਨ ਦੇ ਨਾਲ ਦੇਖਿਆ, ਉੱਥੇ ਉਸ ਪੁਲਿਸ ਅਫ਼ਸਰ ਦੀ ਫੋਟੋ ਸੀ ਜਿਸ ਤੇ ਇਲਜ਼ਾਮ ਆਉਂਦਾ ਰਿਹਾ ਕਿ ਉਸਨੇ ਆਪਣੇ ਮੋਢਿਆਂ ਦੇ ਉੱਤੇ ਸਟਾਰ ਵਧਾਉਣ ਦੇ ਲਈ ਨਾ ਬੇਦੋਸ਼ੇ ਨੌਜਵਾਨ ਚੁੱਕ ਚੁੱਕ ਕੇ ਮੁਕਾਬਲਾ ਦਿਖਾ ਕੇ ਮਾਰ ਸੁੱਟੇ ਸਨ। ਇਸ ਤੋਂ ਬਾਅਦ ਮਾਸਟਰ ਜੀ ਸਾਰੇ ਹੀ ਅਖ਼ਬਾਰ ਧਿਆਨ ਦੇ ਨਾਲ ਦੇਖਣ ਲੱਗ ਪਏ। ਜੈਲੇ ਨੇ ਬੋਲਣਾ ਬੰਦ ਕਰਤਾ, ਉਂਗਲੀ ਰੱਖ ਕੇ ਮਾਸਟਰ ਜੀ ਦੇ ਮੂੰਹ ਦੇ ਵੱਲ ਗੌਹ ਦੇ ਨਾਲ ਤੱਕਦਾ। ਮਾਸਟਰ ਜੀ ਨੇ ਦੇਖਿਆ ਜੈਲੇ ਨੇ ਇੱਕ ਅਖ਼ਬਾਰ ਦੇ ਉੱਤੇ ਉਂਗਲੀ ਰੱਖੀ ਜਿੱਥੇ ਦੋ ਨੌਜਵਾਨਾਂ ਦੀ ਫੋਟੋ ਸੀ ਜਿਹੜੇ ਵੱਧ ਨਸ਼ਾ ਖਾਣ ਦੇ ਨਾਲ ਮਰ ਚੁੱਕੇ ਸਨ। ਜੈਲੇ ਦੀ ਉਂਗਲ ਉੱਥੇ ਜਾ ਕੇ ਰੁਕੀ ਜਿੱਥੇ ਉਸ ਰਾਂਝਸੀ ਨੇਤਾ ਦੀ ਫੋਟੋ ਸੀ ਜਿਸਦਾ ਨਸ਼ੇ ਵੇਚਣ ਵਾਲੀਆਂ ਦੀ ਪਿੱਠ ਦੇ ਉੱਤੇ ਹੱਥ ਦੱਸਿਆ ਜਾਂਦਾ ਰਿਹਾ। ਇੱਕ ਹੋਰ ਅਖ਼ਬਾਰ ਦੇ ਉੱਤੇ ਫਸਲ ਨੂੰ ਲੱਗੀ ਬਿਮਾਰੀ ਤੇ ਨਕਲੀ ਦਵਾਈਆਂ ਦੇਣ ਵਾਲੀ ਖ਼ਬਰ ਦੇ ਉੱਤੇ ਕਿਸਾਨ ਦੀ ਖੁਦਕੁਸ਼ੀ ਸੀ। ਸਾਰੇ ਅਖ਼ਬਾਰਾਂ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਖ਼ਬਰ ਸੀ ਜੋ ਗੰਦਲੇ ਸਰਕਾਰੀ ਸਿਸਟਮ ਦੀ ਤਸਵੀਰ ਪੇਸ਼ ਕਰਦੀ ਸੀ। ਕਿਤੇ ਬੱਚੀਆਂ ਨਾਲ ਹੁੰਦੇ ਜਬਰ ਦੀਆਂ ਖਬਰਾਂ, ਇਨਸਾਫ ਦੇ ਲਈ ਠੋਕਰਾਂ ਖਾਂਦੇ ਮਾਪਿਆਂ ਦੀਆਂ ਤਸਵੀਰਾਂ, ਕੋਰੋਨਾ ਸਮੇਂ ਘਰਾਂ ਨੂੰ ਤੁਰੇ ਜਾਂਦੇ ਮਜ਼ਦੂਰਾਂ ਦੇ ਲਹੂ ਲੁਹਾਨ ਹੋਏ ਪੈਰ, ਕਿਤੇ ਰਾਹ ਦੇ ਵਿੱਚ ਹੀ ਦਮ ਤੋੜ ਚੁੱਕੇ ਮਜ਼ਦੂਰ, ਹਰ ਉਹ ਤਸਵੀਰ ਜਿਸ ਨੂੰ ਦੇਖ ਕੇ ਲੂਹ ਕੰਢੇ ਖੜੇ ਹੋ ਜਾਂਦੇ ਨੇ। ਮਾਸਟਰ ਜੀ ਜੈਲੇ ਦੇ ਮੂੰਹ ਦੇ ਵੱਲ ਦੇਖ ਰਹੇ ਸਨ ਕਿ ਉਹ ਕਿਸ ਤਰ੍ਹਾਂ ਦੁਨੀਆਂ ਭਰ ਦੇ ਦਰਦ ਆਪਣੇ ਨਾਲ ਚੁੱਕੀ ਫਿਰਦਾ ਸੀ। ਅਖੀਰ ਤੇ ਜੈਲੇ ਨੇ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਤੇ ਉਸਦੇ ਵਿੱਚ ਜਾਨ ਗਵਾ ਚੁੱਕੇ ਕਿਸਾਨਾਂ ਦੀਆਂ ਤਸਵੀਰਾਂ ਦਿਖਾਈਆਂ, ਉਸਦੇ ਲਈ ਦੋਸ਼ੀ ਸਰਕਾਰੀ ਨੇਤਾਵਾਂ ਦੀਆਂ ਤਸਵੀਰਾਂ, ਉਜੜੇ ਖੇਤਾਂ ਦੀਆਂ ਤਸਵੀਰਾਂ, ਇੱਕ ਵੱਡੇ ਸਾਰੇ ਕਾਗਜ਼ ਦੇ ਉੱਤੇ ਨਿੱਕੇ ਨਿੱਕੇ ਖੇਤ ਬਣਾ ਉਹਨਾਂ ਵੱਲ ਜਾਂਦੀਆਂ ਪੈੜਾਂ, ਇੱਕ ਕਾਗਜ਼ ਉੱਤੇ ਰੰਗਦਾਰ ਪੈਨਸਲਾਂ ਦੇ ਨਾਲ ਬਣਾਏ ਖੇਤ, ਖੇਤ ਦੇ ਚਾਰੇ ਪਾਸੇ ਕੀਤੀ ਵਾੜ ਤੇ ਵਾੜ ਦੇ ਵਿੱਚੋਂ ਨਿਕਲਦੇ ਰਾਕਸ਼ਾਂ ਵਰਗੇ ਵੱਡੇ ਵੱਡੇ ਦੰਦਾਂ ਵਾਲੇ ਮੂੰਹ ਤੋਂ ਮੂੰਹ ਜੋ ਖੇਤ ਨੂੰ ਖਾਂਦੇ ਪ੍ਰਤੀਤ ਹੋ ਰਹੇ ਨੇ। ਇੱਕ ਪਾਸੇ ਕਿਸਾਨ ਤੇ ਮਜ਼ਦੂਰ ਜੋ ਫਸਲ ਨੂੰ ਬਚਾਉਣ ਦੇ ਲਈ ਉਸ ਖਤਰਨਾਕ ਵਾੜ ਨੂੰ ਪੁੱਟ ਰਹੇ ਸਨ। ਮਾਸਟਰ ਜੀ ਵੀ ਅੱਜ ਤੱਕ ਜੈਲੇ ਨੂੰ ਸ਼ੁਦਾਈ ਹੀ ਸਮਝਦੇ ਰਹੇ, ਜਿਵੇਂ ਬੱਚਿਆਂ ਨੇ ਤੇ ਪਿੰਡ ਵਾਲਿਆਂ ਨੇ ਦੱਸਿਆ ਸੀ, ਉਸੇ ਨੂੰ ਹੀ ਸੱਚ ਸਮਝਦੇ ਰਹੇ ਸਨ। ਪਰ ਅੱਜ ਜਿਹੜੇ ਜਰਨੈਲ ਸਿੰਘ ਨੂੰ ਉਹ ਦੇਖ ਰਹੇ ਸਨ, ਉਹ ਉਹਨਾਂ ਨੂੰ ਸਮਝ ਤੋਂ ਪਰੇ ਦੀ ਸਿਆਣਪ ਵਾਲਾ ਮਹਿਸੂਸ ਹੋਇਆ। ਉਹ ਛੱਡੋ ਮਾਸਟਰ ਜੀ, ਇਸ ਨੂੰ ਸੋਝੀ ਨਹੀਂ ਵਿਚਾਰੇ ਨੂੰ, ਐਵੇਂ ਕੂੜਾ ਕਬਾੜਾ ਇਕੱਠਾ ਕਰੀ ਫਿਰਦਾ ਹੈ। ਖੜੇ ਲੋਕਾਂ ਦੇ ਵਿੱਚੋਂ ਕਿਸ ਨੇ ਆਖਿਆ, ਕਿਸੇ ਨੇ ਆਖ ਦਿੱਤਾ, ਕੌਣ ਕਹਿੰਦਾ ਇਹਨੂੰ ਸੋਝੀ ਨਹੀਂ ਹੋਏ, ਇਹ ਬਹੁਤ ਸੂਝਵਾਨ ਹੈ, ਸਾਡੀ ਸਮਝ ਬਹੁਤ ਛੋਟੀ ਜਾਪਦੀ ਹੈ ਇਹਦੇ ਮੂਹਰੇ। ਕਿਸੇ ਨੇ ਕਦੇ ਇਸ ਦੀ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਕਹਿਣਾ ਕੀ ਚਾਹੁੰਦਾ ਹੈ। ਮਾਸਟਰ ਵੀ ਹਿੱਲ ਗਿਆ ਲੱਗਦਾ ਸਾਨੂੰ ਤਾਂ, ਘੁੱਕਰੇ ਨੇ ਨਾਲ ਖੜੇ ਮੁੰਡੇ ਦੇ ਕੂਣੀ ਮਾਰ ਕੇ ਆਖਿਆ, ਸਾਡਾ ਇਹੀ ਦੁਖਾਂਤ ਹੈ ਭਾਈ, ਅਸੀਂ ਕਿਸੇ ਵੀ ਗੱਲ ਨੂੰ ਬਿਨਾਂ ਸਮਝੇ ਹੀ ਠਾ ਠਾ ਆਪਣੇ ਵਿਚਾਰ ਦਾਗਣੇ ਸ਼ੁਰੂ ਕਰ ਦਿੰਦੇ ਹਾਂ। ਮਾਸਟਰ ਜੀ ਰੋਸ ਜਿਹੇ ਦੇ ਨਾਲ ਬੋਲੇ ਸੀ। ਮਾਸਟਰ ਜੀ ਨੇ ਉੱਥੇ ਇਕੱਠੇ ਹੋਏ ਸਾਰੇ ਲੋਕਾਂ ਨੂੰ ਕੱਲੀ ਕੱਲੀ ਗੱਲ ਸਮਝਾਈ ਤੇ ਸਾਰੇ ਜਣੇ ਚੁੱਪ ਹੋ ਗਏ। ਜੈਲੇ ਨੂੰ ਮਖੌਲ ਕਰਨ ਵਾਲਿਆਂ ਦੀਆਂ ਧੋਣਾ ਝੁਕੀਆਂ ਹੋਈਆਂ ਨੇ ਤੇ ਮਾਸਟਰ ਜੀ ਨੇ ਜੈਲੇ ਦਾ ਸਮਾਨ ਇਕੱਠਾ ਕਰਵਾਇਆ, ਉਸਦੇ ਮੋਢੇ ਉੱਤੇ ਬਾਂਹ ਵਲਾਈ ਤੇ ਉਸਨੂੰ ਨਾਲ ਲੈ ਤੁਰੇ। ਉੱਥੇ ਖੜੇ ਲੋਕ ਉਹਨਾਂ ਨੂੰ ਜਾਂਦਿਆਂ ਨੂੰ ਵੇਖ ਰਹੇ ਨੇ ਤੇ ਉਹਨਾਂ ਨੂੰ ਮਾਸਟਰ ਜੀ ਤੇ ਜੈਲੇ ਵਿਚਕਾਰ ਕੋਈ ਵੀ ਫਰਕ ਜਿਹੜਾ ਸੀ ਨਹੀਂ ਜਾਪਦਾ ਸੀ, ਫਰਕ ਨਹੀਂ ਜਾਪਦਾ ਸੀ। ਜੀ ਦੋਸਤੋ, ਇਹ ਸੀ ਜੀ ਕਹਾਣੀ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਹਾਲਾਤਾਂ ਨੂੰ ਪੇਸ਼ ਕਰਦੀ ਹੋਈ ਆ ਜਾਂਦੀ ਹੈ ਪੈੜ, ਹਰ ਪਾਸੇ ਦੀ ਕਹਾਣੀ, ਸਾਡੇ ਮੁਲਕ ਦੇ ਸਾਡੇ ਸੂਬਿਆਂ ਦੇ ਹਾਲਾਤਾਂ ਦੀ ਕਹਾਣੀ, ਜਿੱਥੇ ਹਰ ਰੋਜ਼ ਕੁਝ ਨਾ ਕੁਝ ਵਾਪਰਦਾ ਹੈ ਉਹਦੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ, ਉਹਨੂੰ ਦਬਾ ਦਿੱਤਾ ਜਾਂਦਾ ਹੈ, ਉਹਨੂੰ ਭ੍ਰਿਸ਼ਟਾਚਾਰੀ ਦੇ ਵਿੱਚ ਖਿੱਚ ਲਿਆ ਜਾਂਦਾ ਹੈ, ਬਹੁਤ ਸਾਰੇ ਰਾਜ ਖੋਲਦੀ ਹੈ ਕਹਾਣੀ ਹੈ ਆ ਜਾਂਦੀ ਹੈ ਪੈੜ। ਧੰਨਵਾਦ ਸਾਹਿਬ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਜੀ ਦੀ ਕਲਮ ਦੇ ਵਿੱਚੋਂ, ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ। ਜੀ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਆਪਣੇ ਕੋਲ 10 ਮਿੰਟ ਦਾ ਸਮਾਂ ਅਜੇ ਬਾਕੀ ਹੈ ਤੇ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਦੇ ਹਾਂ। ਤਦ ਤੱਕ ਮੈਂ ਤੁਹਾਡੇ ਜਿਹੜਾ ਗੱਲਾਂ ਬਾਤਾਂ ਕਰਦਾ ਤੁਹਾਡੇ ਨਾਲ, ਤੁਹਾਡੇ ਸੁਨੇਹਿਆਂ ਨੂੰ ਜੋੜਦਾ ਹੈ। ਜੇ ਕਾਲ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ, ਕੁਝ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ, ਇਸ ਕਹਾਣੀ ਦੇ ਬਾਰੇ ਕੁਝ ਰੋਸ਼ਨੀ ਪਾਉਣੀ ਚਾਹੁੰਦੇ ਹੋ ਤਾਂ ਸਵਾਗਤ ਹੈ ਜੀ। ਰੋਕਿੰਗ ਵਰਲਡ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਮਾਲ ਸੁਰਿੰਦਰ ਜੀ ਯੂਐਸ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਦਵਿੰਦਰ ਭਾਰਤ ਜੀ ਯੂਏਈ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ ਜੀ, ਜਿਆਨੂ ਜੀ ਸਤਿ ਸ਼੍ਰੀ ਅਕਾਲ ਸਭ ਨੂੰ। ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 4 ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਮੁਕੱਦਰ ਬਾਈ ਜੀ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਆ ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਾਡੇ ਮਦਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜਿਆਨੂ ਜੀ ਲਿਖਦੇ ਆ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਨੇ ਤੇ ਸੁਣ ਰਹੇ ਆ ਤੇ ਗੁਲਾਬ ਦੇ ਫੁੱਲ ਭੇਜਿਆ। ਇਸੇ ਤਰ੍ਹਾਂ ਹੀ ਜਾਣੀਆਂ ਚਾਲ ਸਾਹਿਬ ਕਹਿੰਦੇ ਨੇ ਬਿਲਕੁਲ ਸੈਣੀ ਸਾਹਿਬ ਮਾਨ ਸਰਕਾਰ ਬੋਲਿੰਗ ਤੇ ਬੈਟਿੰਗ ਕਹਿੰਦੇ ਆਪ ਹੀ ਕਰਨਾ ਚਾਹੁੰਦੇ ਆ ਸਕੂਲ ਫੀਸਾਂ ਦੇ ਮਾਮਲੇ ਦੇ ਵਿੱਚ। ਰਾਜਨ ਸੈਣੀ ਸਾਹਿਬ ਕਹਿੰਦੇ ਆ ਜੀ ਜਾਣੀਆਂ ਚਾਲ ਸੀ ਚਾਲ ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਤੇ ਐਪਰੀਸ਼ੀਏਟ ਕਰਦੇ ਆ ਤੇ ਇਸੇ ਤਰ੍ਹਾਂ ਹੀ ਆਪਣੇ ਔਜਲਾ ਸਾਹਿਬ ਨੇ ਲਿਖਿਆ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਯੂ ਐਸ ਤੋਂ ਤੇ ਨਾਲ ਦੇ ਨਾਲ ਆਪਣੇ ਗੁਰੀਮਾਨ ਬਾਈ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਾਰੇ ਦੋਸਤਾਂ ਨੂੰ ਤੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਿਕੰਦਰ ਸਿੰਘ ਔਜਲਾ ਬਾਈ ਜੀ ਰਾਜਨ ਸੈਣੀ ਜੀ ਸਤਨਾਮ ਸਿੰਘ ਜਾਣੀਆ ਚਾਲ ਜੀ ਮੁਕੰਦਰ ਜੀ ਦਵਿੰਦਰ ਭੁਪਿੰਦਰ ਭਾਰਜ ਵੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਆਪਣੇ ਜਗਵੰਤ ਜੀ ਲਿਖਦੇ ਨੇ ਅਪਰਾਧ ਕਿਸੇ ਨੂੰ ਬਚ ਨਹੀਂ ਸਕਦਾ ਕਰਕੇ ਜਗਵੰਤ ਕੋਈ ਬਚ ਨਹੀਂ ਸਕਦਾ ਜਗਵੰਤ ਖੇੜਾ ਕਹਿੰਦੇ ਨੇ ਗੁਰੀਮਾਨ ਜੀ ਮੈਨੂੰ ਲੱਗਾ ਭਾਰਤ ਤੇ ਪੰਜਾਬ ਦੇ ਸਦਨ ਦਾ ਮਾੜਾ ਹਾਲ ਹੈ ਇਹ ਤਾਂ ਕਹਿੰਦੇ ਬਾਹਰ ਦੇ ਸਦਨ ਦਾ ਵੀ ਕਹਿੰਦੇ ਹਾਲ ਮਾੜਾ ਹੀ ਹੈ ਜੀ ਹਾਂਜੀ ਇੱਥੇ ਹੈਗਾ ਯੂਰਪ ਦਾ ਛੋਟਾ ਜਿਹਾ ਮੁਲਕ ਹੈ ਜੀ ਕੋਸੋਵੋ 2010 ਦੇ ਵਿੱਚ ਹੀ ਬਣਿਆ ਸੀਗਾ ਤੇ ਅਮਰੀਕਾ ਨੇ ਉੱਥੇ ਮੋਰਚਾ ਲਾਇਆ ਹੋਇਆ ਕੈਂਪ ਲਾਇਆ ਹੋਇਆ ਬਕਾਇਦਾ ਉਹਨਾਂ ਨੇ ਕੋਸੋਵੋ ਨੂੰ ਅਲੱਗ ਕਰਾਇਆ ਸੀ ਅਲਬਾਨੀਆ ਦੇ ਵਿੱਚੋਂ ਅਸਲ ਤੇ ਕਰਾਇਆ ਸੀ ਤੇ ਕਾਫੀ ਉਹ ਲੜਦੇ ਝਗੜਦੇ ਰਹੇ ਆ ਜੀ ਮਿਕਸ ਜੀ ਉੱਥੇ ਹੈਗੇ ਆ ਮੁਸਲਿਮ ਤੇ ਕ੍ਰਿਸਚਨ ਦੋਵੇਂ ਮਾਈਂਡਡ ਹੈਗੇ ਆ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਗੁਰੀਮਾਨ ਜੀ ਕਹਿੰਦੇ ਭਾਰਜ ਵੀਰ ਜੀ ਆ ਜਾਓ ਪ੍ਰਸ਼ਾਦਾ ਛਕੋ ਜੀ ਹਾਂਜੀ ਬਸ ਪ੍ਰੋਗਰਾਮ ਖਤਮ ਕਰਕੇ ਪ੍ਰਸ਼ਾਦਾ ਹੀ ਛਕਣਾ ਜੀ ਸ਼ੁਕਰੀਆ ਬਾਈ ਜੀ ਕਹਾਣੀ ਜ਼ਰੂਰ ਕਹਿੰਦੇ ਸੁਣਾਓ ਜੀ ਉਡੀਕ ਰਹੇਗੀ ਤੇ ਹੁਣ ਮੈਂ ਤੁਹਾਡੀ ਉਡੀਕ ਕਰਦਾ ਦੋਸਤੋ ਸਾਰਿਆਂ ਦੀ ਜੇ ਗੱਲਬਾਤ ਕਰਨੀ ਚਾਹੁੰਦੇ ਹੋ ਕੋਈ 5-7 ਮਿੰਟ ਆਪਾਂ ਗੱਲਬਾਤ ਕਰ ਸਕਦੇ ਹਾਂ ਤੇ ਗੁਰੀਮਾਨ ਜੀ ਕਹਿੰਦੇ ਪ੍ਰਧਾਨ ਜੀ ਰੌਣਕੀ ਨੇ ਜੀ ਕਹਿੰਦੇ ਤੇ ਖੇੜਾ ਸਾਹਿਬ ਪੱਕੇ ਆਏ ਹੋਏ ਨੇ ਭਾਰਜ ਵੀਰ ਗੁਰੂ ਜੀ ਕਹਿੰਦੇ ਆ ਘਰੇ ਦਾਲ ਬੜੀਆਂ ਸੁੱਖ ਦੇ ਨਾਲ ਉਸਦੇ ਵਿੱਚ ਪਿਆ ਅੱਜ ਨਮਕ ਬਰਾਬਰ ਹੈ ਆਪਾਂ ਭੜਥਾ ਬਣਾਇਆ ਜੀ ਅੱਜ ਤੇ ਬੈਂਗਣਾਂ ਦਾ ਬੜੇ ਦਿਨਾਂ ਬਾਅਦ ਮੈਂ ਕਿਹਾ ਚਲੋ ਮਨ ਕਰਦਾ ਅੱਜ ਭੜਥਾ ਖਾਂਦੇ ਹਾਂ ਜੀ ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਇਆ ਜੀ ਆਪਾਂ ਨੂੰ ਇੱਕ ਮਿੰਟ ਜੀ ਹਾਂਜੀ ਅਗਲਾ ਸੁਨੇਹਾ ਲਿਖਦੇ ਨੇ ਗੁਰੀਮਾਨ ਜੀ ਕਹਿੰਦੇ ਗੱਲ ਸਿਆਣੀ ਕੀਤੀ ਧਿਰ ਕੋਈ ਵੀ ਬਣੇ ਜੇ ਆਮ ਮਨੁੱਖ ਨੂੰ ਇਹਨਾਂ ਦਾ ਸੁੱਖ ਕੋਈ ਨਹੀਂ ਹੈ ਤੇ ਮਾਂ ਆਪਣੇ ਜੱਸੀ ਬਾਈ ਜੀ ਜੁੜੇ ਹੋਏ ਆ ਮਨਦੀਪ ਜੱਸੀ ਜੀ ਉਹ ਲਿਖਦੇ ਆ ਕੁਰਸੀ ਉਹੀ ਉਹ ਨਾਮ ਬਦਲੇ ਜਾਂ ਪੱਗਾਂ ਦੇ ਰੰਗ ਬਦਲਦੇ ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਖਾਸ ਨਹੀਂ ਹੁੰਦਾ ਪੂਰੇਵਾਲ ਸਾਹਿਬ ਫਰਾਂਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ ਮਨਦੀਪ ਜੱਸੀ ਬਾਈ ਜੀ ਗੁਰੀਮਾਨ ਜੀ ਐਪਰੀਸ਼ੀਏਟ ਕਰਦੇ ਆ ਤੇ ਇੱਦਾਂ ਬਹੁਤ ਹੋਰ ਵੀ ਸੁਨੇਹੇ ਪੜ੍ਹਦੇ ਆ ਉਸ ਤੋਂ ਪਹਿਲਾਂ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ ਯੂਐਸ ਤੋਂ ਤੇ ਸਪੋਰਟ ਵੀ ਕਰਦੇ ਆ ਉਹਨਾਂ ਦੀ ਗੱਲਬਾਤ ਸੁਣਦੇ ਆ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ ਗਿਆਨੋ ਜੀ
2: ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜਨਾਬ ਕਿਵੇਂ ਲੰਘ ਰਿਹਾ ਮੰਡੇ ਜੀ
2: ਮੁੰਡੇ ਲੰਘ ਰਿਹਾ ਸੰਡੇ ਦਾ ਪੇ ਕਰ ਰਹੇ ਆ ਮੁੰਡੇ ਨੂੰ
0: ਜੀ ਅੱਛਾ ਜੀ ਕਿਆ ਬਾਤ ਹੈ ਜੀ ਜੀ
2: ਸੰਡੇ ਫੰਡੇ ਮੰਡੇ ਪੇ
0: ਬਿਲਕੁਲ ਹੈ ਜੀ ਮੰਡੇ ਦੌੜ ਲੱਗ ਜਾਂਦੀ
2: ਦੇਖੋ ਜੀ ਮੇਡੇ ਜਿਹੜੀ ਚੋਣ ਹੁੰਦੀ ਆ ਉਹ ਇੱਥੇ ਜਿਹੜੇ ਕਾਂਗਰਸਮੈਨ ਹੁੰਦੇ ਆ ਉਹਨਾਂ ਦੀ 6 ਸਾਲ ਦੀ ਟਰਮ ਹੁੰਦੀ ਹੈ
0: ਹਾਂਜੀ
2: ਸੋ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੇ 6 ਸਾਲ ਪੂਰੇ ਹੋ ਜਾਂਦੇ ਨੇ ਫਿਰ ਉੱਥੇ ਚੋਣ ਹੁੰਦੀ
0: ਹੈ ਚੋਣ ਹੋ ਜਾਂਦੀ
2: ਹੈ ਸੈਨੇਟਰ ਇੱਥੇ 4 ਸਾਲ ਲਈ ਚੁਣੇ ਜਾਂਦੇ ਹੁੰਦੇ
0: ਬਿਲਕੁਲ ਹੈ ਜੀ
2: ਇਹ ਜਿਹੜੀ ਮੱਧ ਵਰਗੀ ਚੋਣ ਹੈ ਇਹ ਬਹੁਤ ਮਹੱਤਵਪੂਰਨ ਹੁੰਦੀ ਹੈ ਇਹ ਸਰਕਾਰ ਦੇ 2 ਸਾਲ ਦੇ ਕੀਤੇ ਹੋਏ ਕੰਮਾਂ ਨੂੰ ਇਹ ਤਰਜੀਹ ਦਿੰਦੀ ਹੈ ਇਹਦੇ ਵਿੱਚ
0: ਬਿਲਕੁਲ ਹੈ ਅੱਗੇ ਫਿਰ ਲੜਨਾ
2: ਵਧੀਆ ਕੰਮ ਕਰੇ
0: ਹੋਣਾ ਇਹਨੂੰ ਰੱਖਣਾ ਕਿ ਇਹਨੂੰ ਬਦਲਣਾ
2: ਜੀ ਤੇ ਜਿਹੜੇ ਹੁਣ ਇਦੋਂ ਬਾਅਦ ਜੇ ਤਾਂ ਬਹੁਮਤ ਚ ਰਹਿ ਕੇ ਫਿਰ ਤਾਂ ਬਿਲ ਪਾਸ ਹੋ ਜਾਣਗੇ
0: ਜੀ
2: ਨਹੀਂ ਫਿਰ ਉੱਥੇ ਹੀ ਰੱਖ ਜਾਣਗੇ
0: ਬਿਲਕੁਲ ਹੈ ਜੀ
2: ਇਸ ਕਰਕੇ ਟਰਮ 9 ਹੁੰਦੀ ਤਾਂ ਹੀ ਨਵੰਬਰ ਚ ਹੋਣੀ ਹੈ
0: ਵੈਸੇ ਦੇਖੋ ਜੋ ਅੱਜ ਰਿਪੋਰਟ ਆਈ ਹੈ ਟਰੰਪ ਦੇ ਬਾਰੇ ਜਾਂ ਚੋਣਾਂ ਦੇ ਬਾਰੇ ਉਹਦੇ ਵਿੱਚ ਸਿਰਫ 35% ਲੋਕ ਇਹਦੇ ਨਾਲ ਨੇ ਜੋ ਹਾਲਾਤ ਨੇ
2: ਬਿਲਕੁਲ ਸਤਾਏ ਤਾਂ ਸਾਰੇ ਪਾਸੇ ਪਏ ਨੇ
0: ਜੀ
2: ਸੋ ਬਾਕੀ ਲੱਗ ਜੂ ਜੀ ਪਤਾ ਵਾਹੇ ਇਹ ਵੀ ਇੰਡੀਆ ਵਾਂਗੂ ਨਾ ਉਹ ਹੱਦਬੰਦੀ ਬਹੁਤ ਕਸੂਤੇ ਤਰੀਕੇ ਨਾਲ ਕਰਦਾ ਕਈ ਸਟੇਟਾਂ ਜਿੱਥੇ ਮਤਲਬ ਰਿਪਬਲਿਕਨ
0: ਹਾਂਜੀ
2: ਯਤਨ ਦੇ ਘਾਟਾ ਸਾਰ ਨੇ ਉਹ ਇਸ ਤਰੀਕੇ ਨਾਲ ਬਣਾ ਰਹੇ ਉਹਨਾਂ ਦੀ ਹੱਦਬੰਦੀ ਵੀ
0: ਜੀ
2: ਕਿਤੋਂ ਵੋਟਾਂ ਵਧਾ ਘਟਾ ਕੇ ਵੀ ਉੱਥੋਂ ਕੱਢੀਆਂ ਜਾਣ ਸੀਟਾਂ ਸਾਡੀਆਂ
0: ਮਤਲਬ ਕਿ ਉਹਨਾਂ ਦੀ ਖੁਦ ਮੁਖਤਿਆਰੀ ਨੂੰ ਮੁਕਾਉਣਾ ਚਾਹੁੰਦਾ ਹੈ ਵੀ ਜੀ
2: ਬਿਲਕੁਲ ਬਿਲਕੁਲ ਬਿਲਕੁਲ
0: ਬਿਲਕੁਲ
2: ਜੀ ਉਹ ਇੰਡੀਆ ਨੇ ਵੀ ਤਾਂ ਉਕਣੇ ਕਰਨ ਲੱਗੇ ਹੋਏ ਨੇ ਜਿਹੜੀ ਹੁਣ ਸੀਟਾਂ ਵਧਾਉਣੀਆਂ ਨੇ ਇਹਨਾਂ ਨੇ ਇਹ ਸੀਟਾਂ ਵਧਣ ਦੇ ਵਿੱਚ ਭਾਰਜ ਵੀਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਿਹੜੇ ਸਾਊਥ ਵਾਲੇ ਕਦੇ ਇਹਨਾਂ ਨੂੰ ਹਮਾਇਤ ਲੈਣੀ ਪੈਂਦੀ ਹੈ ਬੀਜੇਪੀ ਨੂੰ ਕਦੇ ਨੌਰਥ ਈਸਟ ਵਾਲਿਆਂ ਕੰਨੀ ਝਾਕਣਾ ਪੈਂਦਾ ਇਹਨਾਂ ਨੇ ਜਿੱਤਣ ਜੋਗੀਆਂ ਸੀਟਾਂ ਰਾਜਸਥਾਨ ਮੱਧ ਪ੍ਰਦੇਸ਼ ਉੜੀਸਾ ਬਿਹਾਰ ਯੂਪੀ ਤੇ ਉੱਤਰਾਖੰਡ
0: ਬਿਲਕੁਲ
2: ਇਹ ਜੋ ਗੜ ਜਿਹਾ ਕਰਨੀ
0: ਬਿਲਕੁਲ ਆ ਜੀ
2: ਇਹਨਾਂ ਨੂੰ ਦੂਜਿਆਂ ਦੀ ਲੋੜ ਹੀ ਨੀ ਪਿਆ ਕਰਨੀ ਇਹ ਅਸਲ ਚ ਮੁੱਦਾ ਤਾਂ ਇਸੇ ਗੱਲ ਦਾ
0: ਜੀ
2: ਵਿਧੀ ਵਿਧਾਨ ਬਣਾ ਰਹੇ ਨੇ ਓਕਣ ਬਣਾ ਰਹੇ ਨੇ
0: ਕੈਪਚਰ ਕਰ ਰਹੇ ਨੇ
2: ਮੁੜ ਕੇ ਸਾਨੂੰ ਝਾਕਣੇ ਨਾ ਪਵੇ ਇਧਰ ਨੂੰ
0: ਜੀ ਜੀ ਕਿਸੇ ਦੇ ਨਾਲ ਅਲਾਇੰਸ ਕਰਨ ਦੀ ਜ਼ਰੂਰਤ ਨੀ ਹੈ
2: ਜ਼ਰੂਰਤ ਨਾ ਪਵੇ ਫੌੜੀਆਂ ਦੀ ਲੋੜ ਹੀ ਨਾ ਪਵੇ
0: ਜੀ ਬਿਲਕੁਲ
2: ਬਹੁਤ ਹੁਣ ਤੁਸੀਂ ਦੇਖੋ ਵੀ ਜਿਹੜਾ ਇੱਕ ਵਾਰੀ ਕੋਈ ਐਮ ਪੀ ਜਾਂ ਰਾਜ ਸਭਾ ਮੈਂਬਰ ਬਣ ਜਾਂਦਾ ਉਹ ਦੇਸ਼ ਤਾਂ ਪਹਿਲਾਂ ਹੀ ਭੁੱਖਾ ਮਾਰਦਾ ਤਨਖਾਹਾਂ ਤਾਂ ਉੱਥੇ ਕਿੰਨਾ ਖਰਚਾ ਅੱਗੇ ਹੋ ਰਿਹਾ ਤੁਸੀਂ ਇੰਨੇ ਹੋਰ ਮੈਂਬਰ ਵਧਾ ਕੇ ਕਰਨਾ ਕੀ ਉਹਦੇ ਨਾਲ ਕੀ ਹੋਜੂ ਹੁਣ ਕੀ ਨੀ ਹੋ ਰਿਹਾ
0: ਬਿਲਕੁਲ ਹੈ ਜੀ
2: ਤੁਸੀਂ ਹੁਣ ਦੇਖੋ ਵੀ ਹੁਣ ਕੀ ਨੀ ਹੋ ਰਿਹਾ ਫਿਰ ਵਧਾ ਕੇ ਕੀ ਹੋਜੂਗਾ
0: ਕੀ ਹੋ ਜੂ
2: ਕਾਹਦੇ ਵਾਸਤੇ ਵਧਾਉਣੇ ਨੇ ਵੀ ਸਵਾਲ ਤਾਂ ਇਹ ਹੈ ਪਹਿਲਾਂ ਵੀ ਵਧਾਉਣੇ ਕਾਹਦੇ ਵਾਸਤੇ
0: ਜੀ ਬਿਲਕੁਲ ਹੈ ਜੀ ਆਹੋ ਉਹੀ ਜਿਹੜਾ 50% ਤੁਸੀਂ ਆਪਣਾ ਚਾਹੇ 40% ਦੇ ਦੋ 50 ਨਹੀਂ ਦੇਣਾ ਔਰਤਾਂ ਨੂੰ ਉੱਥੇ ਆਪਣੀ ਬੰਬ ਮਰਦਾਂ ਨੂੰ ਘਟਾ
2: ਔਰਤਾਂ ਨੂੰ ਜੇ ਤੁਸੀਂ ਦੇਣੀ ਚਾਹੁੰਦੇ ਹੋ ਤੁਸੀਂ ਆਪ ਪਿੱਛੇ ਹਟ ਜਾਓ ਆਪਣੇ ਔਰਤਾਂ ਨੂੰ ਵੱਧ ਦੇ ਦਿਓ
0: ਬਿਲਕੁਲ ਹੈ ਜੀ ਉਹ ਤਾਂ ਪਾਰਟੀ ਦੇ ਉੱਤੇ ਹੀ ਨਿਰਭਰ ਆ ਆਪਣਾ ਉਹਨਾਂ ਦਾ ਜੋ ਵੀ ਕਹਿ ਲਓ ਕਿ ਪਾਲਿਸੀ ਹੈਗੀ ਉਹਦੇ ਉਹਨੂੰ ਚੇਂਜ ਕਰ ਸਕਦੇ ਆ
2: ਉਹ ਨਹੀਂ ਨਾ ਕਰਨੀ ਹੈ ਫਿਰ ਗੱਲ ਹੋਆ ਵੀ ਹੁਣ ਤਾਂ ਆਪਦੀ ਜਗ੍ਹਾ ਤੇ ਮੁੰਡਾ ਲੜ ਪੈਂਦਾ ਫਿਰ ਮੁੰਡੇ ਲਈ ਇੱਕ ਸੀਟ ਹੋਰ ਨਿਕਲੇ
0: ਬਿਲਕੁਲ ਹੈ ਜੀ
2: ਹਰ ਚੀਜ਼ ਬੰਦਾ ਆਪਦੇ ਲਈ ਸੋਚਦਾ ਦੇਖੋ 545 ਮੈਂਬਰ ਹੁਣ 800 ਕਰਕੇ ਲੈਣਾ ਕੀ ਹੈ ਕੀ ਹੋਜੂ ਉਹਦੇ ਨਾਲ ਕੀ ਸੁਧਾਰ ਹੋਜੂਗਾ ਕੋਈ
0: ਫਿਰ ਕਹਿਣਾ ਸੰਸਦ
2: ਲੜੀ ਦਾ
0: ਕਰਨੀ ਪੈਣੀ ਹੁਣ
2: ਨਹੀਂ ਆ ਲੜੀ ਤਾਂ ਇੱਥੇ ਦਾ ਮਸਲਾ ਲੋਟ ਨਹੀਂ ਆਉਂਦਾ ਜੀ ਕਿਹੜਾ ਕਿਹੜਾ ਮੁੱਦਾ ਕਿਹੜੀ ਕਿਹੜਾ ਸੈਸ਼ਨ ਆ ਜਿਹੜਾ ਮਤਲਬ ਰੌਲੇ ਤੋਂ ਬਿਨਾਂ ਚਾਹੇ ਉਹ ਕਿਸੇ ਸਟੇਟ ਦਾ ਚਾਹੇ ਕਿਸੇ ਦਾ ਚੜਿਆ ਕਦੇ
0: ਦੇਖੋ ਆਪਣੇ ਮੁਲਕਾਂ ਚ ਔਜਲਾ ਸਾਹਿਬ ਜਿੱਦਾਂ ਮਰਜ਼ੀ ਹੈ ਕਿੰਨੀ ਵਧੀਆ ਡਿਬੇਟ ਹੁੰਦੀ ਹੈ ਨਾ ਚਰਚਾ ਹੁੰਦੀ ਹੈ ਜਵਾਬਦੇਹੀ ਹੁੰਦੀ ਹੈ ਇਹ ਨੀ ਭਾਈ ਤੁਸੀਂ ਹਾਰੇ ਹੋ ਤੁਸੀਂ ਜਿੱਤੇ ਹੋ 5 ਸਾਲ ਉੱਥੇ ਵੀ ਉਹਨਾਂ ਨੂੰ ਦਿਖਾਈ ਜਾਂਦੇ ਭਾਈ ਤੁਸੀਂ ਘੱਟ ਹੋ ਭਾਈ ਤੁਸੀਂ ਹਾਰੇ ਹੋਏ ਹੋ ਹਨਾ ਉੱਥੇ ਵੀ ਉਹੀ ਚੀਜ਼ਾਂ ਕਰੀ ਜਾਂਦੇ ਯਾਰ ਹਾਰ ਗਏ ਜਿੱਤ ਗਏ ਉਹ ਤਾਂ ਫੈਸਲਾ ਹੋ ਗਿਆ ਉਹ ਮੁੱਦਿਆਂ ਦੇ ਉੱਤੇ ਗੱਲ ਕਰੋ ਜਿਹੜੀ ਕਰਨ ਵਾਲੀ
2: ਜਿਹੜਾ ਕੁਛ ਅੰਦਰ ਹੁੰਦਾ ਜੀ ਉਹੀ ਬਾਹਰ ਹੁੰਦਾ ਬਾਹਰ ਹੁੰਦਾ ਉਹੀ ਅੰਦਰ ਹੁੰਦਾ
0: ਜੀ ਬਿਲਕੁਲ ਹੈ ਜੀ
2: ਚੁਣ ਕੇ ਤਾਂ ਇਸ ਕਰਕੇ ਭੇਜੇ ਸੀਗੇ ਵੀ ਭਾਈ ਕੁਛ ਬਣਾ ਕੇ ਕੋਈ ਦੇਸ਼ ਨੂੰ ਸਿੱਧੇ ਲੀਹੇ ਪਾਉਣ ਦੀ ਉਧਰ ਨੂੰ ਕਵਾਇਤ ਹੋ ਕਰ ਰਹੇ ਆਪਦਾ ਰਾਹ ਪੱਧਰਾ ਰਹੇ ਨੇ ਅੰਦਰ ਵੀ
0: ਪੱਧਰਾ ਰਹੇ ਨੇ ਬਿਲਕੁਲ
2: ਕਹਿੰਦੇ ਹੁੰਦੇ ਆ ਵੀ ਉੱਚੀ ਉੱਚੀ ਕੌਣ ਬੋਲਦਾ ਹੁੰਦਾ ਉੱਚੀ ਉਹੀ ਬੋਲਦਾ ਤਾਂ ਆਪਦੇ ਝੂਠ ਨੂੰ ਛਪਾਉਣ ਲਈ ਤੇ ਪੰਜਾਬ ਦੇ ਤਾਂ ਹਾਲਾਤ ਇਹ ਨੇ ਵੀ ਵਿਰੋਧੀ ਵੀ ਆਪ ਹੀ ਨੇ ਇਹ ਤੇ ਸੱਤਾਧਾਰੀ ਵੀ ਆਪ ਹੀ ਨੇ ਕਦੇ ਅੱਜ ਤੱਕ ਸੱਤਾਧਾਰੀ ਪਾਰਟੀ ਕਦੇ ਸਪੀਕਰ ਦੇ ਉਹ ਕੈਬਨ ਚ ਜਾਂਦੀ ਦੇਖੀ ਹੈ
0: ਨਾ ਜੀ ਨਾ ਜੀ
2: ਇਹ ਇੱਕ ਵਾਰੀ ਜਾਂਦੇ ਨੇ
0: ਜਾਂਦੇ ਨੇ
2: ਪੋਲੀਟੀਕਲ ਤਾਂ ਇਹੀ ਹੈ ਜੀ ਇਹਨਾਂ ਦਾ ਤਾਂ ਵਧਾਈ ਸਾਰਾ ਕੁਛ ਆਪਦੇ ਨੂੰ ਪੱਧਰਾ ਕਰਨ ਲੱਗੇ ਨੇ ਚਾਹੇ ਜਿਹਨੇ ਕਰਨਾ ਜਿਹੜੇ ਸਟੇਟਾਂ ਚ ਡਿਕਟੇਟਰਸ਼ਿਪ ਆ ਇੱਕ ਆ ਉਹ ਵੀ ਬਹੁਤ ਕੁਛ ਕਰੀ ਜਾਂਦਾ ਹੈ ਜਿੱਥੇ 800-800 ਮੈਂਬਰ ਨੇ ਹੁਣ ਉੱਥੇ ਕੀ ਕਰ ਲੈਣ ਉਹਨਾਂ ਦਾ ਕੁਛ ਹੋ ਵੀ ਨਹੀਂ ਰਿਹਾ ਜੀ
0: ਬਿਲਕੁਲ ਹੈ ਜੀ ਨਾਲੇ ਹੁਣ ਤਾਂ ਉਧਰ ਪਾਸੇ ਜ਼ਿਆਦਾਤਰ ਟੱਕਰ ਦੇਣ ਵਾਲਾ ਕੋਈ ਰਿਹਾ ਬਣੇ ਇਹਨਾਂ ਨੂੰ ਸਾਰਾ ਕੁਝ ਤਾਂ ਕੈਪਚਰ ਕਰ ਹੀ ਚੁੱਕੇ ਨੇ
2: ਬਿਲਕੁਲ
0: ਕਿੰਨੀਆਂ ਜਿਹੜੀਆਂ ਛੋਟੀਆਂ ਮਹਾਰਾਸ਼ਟਰ ਚ ਸੀਗੇ ਆਪਣੇ
2: ਸਭ ਖਤਮ ਕਰ ਦਿੱਤੇ ਪੁੰਜੇ ਲਾਤੀਆਂ ਸਭ
0: ਉਹ ਸਾਰੇ ਕਰ ਦਿੱਤੇ ਜੀ ਬਿਲਕੁਲ ਹੈ ਜੀ ਖੜਨ ਹੀ ਕੋਈ ਛੱਡਿਆ ਹੀ ਨਹੀਂ ਉਹਨਾਂ ਨੇ ਉਧਰ ਮਾਇਆਵਤੀ ਸੀਗੀ ਉਹ ਵੀ ਚੱਕ
2: ਪਈ ਆ ਜਿਹੜੀ ਸੀਟਾਂ ਵਧਾਉਣ ਦੀ ਕਵਾਇਦ ਇਹ ਹੈ ਕਿਉਂਕਿ ਯੂਪੀ ਇਹਨਾਂ ਨੇ ਇੱਕ ਪੂਰੀ ਕੈਪਚਰ ਕੀਤੀ ਹੋਈ ਹੈ ਯੂਪੀ ਹੁਣ ਜਿਹੜਾ ਹੁਣ ਯੂਪੀ ਜਿੱਦਾਂ ਉਹਦੀ ਸਰਕਾਰ ਬਣ ਜਾਂਦੀ ਹੈ ਤੇ ਫੇਰ ਮੁੜ ਕੇ ਇਹਨੂੰ ਜੋ ਬਿਹਾਰ ਬੰਗਾਲ ਚ
0: ਬਿਲਕੁਲ
2: ਆਪਦਾ ਉਹ ਇਹਨਾਂ ਨੇ ਵਰਤ ਕੇ ਦੇਖ ਲਿਆ ਵੀ ਐਂ ਤਾਂ ਸਾਡੇ ਲੋਟ ਨਹੀਂ ਹੋਣਾ ਕੰਮ ਇਹਨੂੰ ਐਂ ਲੋਟ ਕਰੋ
0: ਜੀ
2: ਬਾਕੀ ਕਹਾਣੀ ਬਹੁਤ ਵਧੀਆ ਸੀ ਦੇਖੋ ਉਹਦੇ ਤਰਾਸਦੀ ਆ ਜੀ ਉਹਦੇ ਵਿੱਚ ਉਹਨੇ ਸਾਰਾ ਕੁਛ ਗਲਤ ਹੈ ਕਿ ਮੈਂ ਲਿਖਿਆ ਵੀ ਇਹ ਵੀ ਭਾਈ ਗਲਤ ਸਮਝਣ ਦੀ ਹੈ ਜਿਹਨੇ ਸਮਝ ਲਿਆ ਤਰਾਸਦੀ ਹੈ
0: ਬਿਲਕੁਲ
2: ਜੀ ਤੇ ਜਿਨ੍ਹਾਂ ਦਾ ਹੁਣ ਸਾਡੇ ਪੰਜਾਬ ਚ ਸਰਕਾਰ ਚ ਲੋਟ ਆ ਉਹ ਕਹਿੰਦੇ ਹੋਣਗੇ ਵੀ ਇਹਦੇ ਵਰਗੀ ਸਰਕਾਰ ਹੈ ਕੋਈ ਨੀ ਤੇ ਜਿਹਨਾਂ ਦੇ ਡਾਂਗਾਂ ਪੈਂਦੀਆਂ ਤੇ ਉਹਨਾਂ ਨੂੰ ਪੁੱਛ ਕੇ ਦੇਖੋ ਕਿਵੇਂ ਅੱਗੇ ਵੀ ਤੁਹਾਨੂੰ ਕਿਹਾ ਸੀ ਵੀ ਅਨਪੜ੍ਹ ਜਨਤਾ ਬੀਬੀਆਂ ਹਜ਼ਾਰ ਤੇ ਨੱਚੀ ਜਾਂਦੀਆਂ ਤੇ ਪੜ੍ਹੇ ਲਿਖੇ ਡਾਂਗਾਂ ਖਾਈ ਜਾਂਦੇ ਨੇ
0: ਡਾਂਗਾਂ ਖਾਈ ਜਾਂਦੇ ਜੀ ਬਿਲਕੁਲ ਹੈ ਜੀ ਜੀ
2: ਆ ਤਰਾਸਦੀ ਹੈ ਸਾਡੇ ਦੇਸ਼ ਦੀ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਪੜ੍ਹੇ ਲਿਖੇ ਸੜਕਾਂ ਤੇ ਬੈਠੇ ਤੇ ਅਨਪੜ੍ਹ ਹਜ਼ਾਰ ਤੇ ਨੱਚੀ ਜਾਂਦੇ
0: ਜੀ ਬਿਲਕੁਲ ਹੈ ਜੀ
2: ਠੀਕ ਹੈ ਭਾਜੀ ਜੀ
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸਤਿ ਸ੍ਰੀ ਅਕਾਲ ਜੀ ਦੋਸਤੋ। ਇਹ ਸਨ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਅਗਲੀ ਲਾਈਨ ਤੇ ਮੱਖਣ ਪੁਰੇਵਾਲ ਸਾਹਿਬ ਫਰਾਂਸ ਤੋਂ ਬੜੇ ਦਿਨਾਂ ਬਾਅਦ ਜੁੜਿਆ। ਸਤਿ ਸ੍ਰੀ ਅਕਾਲ ਮੱਖਣ ਜੀ, ਸਵਾਗਤ ਹੈ ਜੀ।
3: ਹਾਂਜੀ ਭਿੰਦਰ ਜੀ, ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ ਨੇ ਜਨਾਬ? ਫਰਾਂਸ ਦੀਆਂ ਅੱਗਾਂ ਉੱਗਾਂ ਬੁਝੀਆਂ ਕਿ ਨਹੀਂ?
3: ਆਨੇ ਹੁਣ ਥੋੜੀ ਜਿਹੀ ਗਰਮੀ ਘਟੀ ਆ ਤੇ ਪਹਿਲਾਂ ਗਰਮੀ
0: ਬਹੁਤ ਸ਼ੁਰੂ ਹੋਇਆ ਜੀ। ਹਾਂਜੀ
3: ਹਾਂ, ਐਦੀ ਗਰਮੀ ਐ ਤੋੜਤਾ ਰਿਕਾਰਡ ਕਹਿੰਦੇ ਪਣੀ, ਬਹੁਤ ਕਈ ਸਾਲਾਂ ਬਾਅਦ ਗਰਮੀ ਨੀ ਕਹਿੰਦੇ ਪਈ ਆ, ਕਹਿੰਦੇ ਦੱਸਦੇ ਆ।
0: ਹਾਂਜੀ ਬਿਲਕੁਲ ਹੈ ਜੀ।
3: ਹਾਂ ਤੇ ਚਲੋ ਆਪਾਂ ਫਿਰ ਮਾੜੀਆ ਫਿਰ ਅਕਾਲੀਆਂ ਦੀ ਗੱਲ ਕਰ ਲੈਂਦੇ ਆ।
0: ਕਰ ਲੋ ਕੋਈ ਨੀ, ਕਰੋ ਜੀ।
3: ਅਕਾਲੀ ਜਿੱਦਾਂ ਲਾ ਰਹੇ ਆ ਜ਼ੋਰ, ਚਲੋ ਉਹ ਜਿੱਦਾਂ ਸਾਡੇ ਛੋਟਾ, ਚਲੋ ਤੇ ਉੱਥੇ ਚਲੋ ਉਹ ਤਾਂ ਆਪਣਾ ਕੰਮ ਕਰ ਰਿਹਾ ਇੱਦਾਂ ਦਾ ਹੀ ਆ, ਟਰੈਕਟਰਾਂ ਦਾ ਏਜੰਸੀ ਦਾ
0: ਜੀ।
3: ਤੇ ਚਲੋ ਉਹਨੂੰ ਆਪਣੀ ਗੱਲਾਂ ਇੱਥੇ ਬੈਠੇ ਖਿਆਲ ਦੱਸਦੇ ਰਹਿੰਦੇ ਆ, ਉਹ ਕਹਿੰਦਾ ਇਹ ਗੱਲਾਂ ਇੱਥੇ ਹੈ ਨੀ ਗੀਆਂ
0: ਜੀ,
3: ਵੀ ਮੇਰੇ ਕੋਲ ਜਿੱਦਾਂ ਵੀ ਹੁਣ ਟਰੈਕਟਰਾਂ ਦੀ ਨਵੇਂ ਸ਼ਹਿਰ ਏਜੰਸੀ ਆ ਉਹਦੀ ਜਿੱਦਾਂ ਹਨਾ।
0: ਹਾਂਜੀ,
3: ਤੇ ਉਹਨੂੰ ਬੰਦੇ ਫਿਰ ਆਉਂਦੇ ਜਾਂਦੇ ਰਹਿੰਦੇ ਆ
0: ਜੀ,
3: ਤੇ ਕੰਮ ਕਰਨ ਵਾਲੇ ਬੰਦੇ ਵੀ
0: ਨਵਾਂ
3: ਸ਼ਹਿਰ ਸਾਰਾ ਜ਼ਿਲ੍ਹਾ ਇੱਧਰ ਆਊਗਾ, ਮੇਰੇ ਕੋਲ ਬਾਹਰ ਬੰਦੇ ਆਉਂਦੇ ਹੀ, ਲੁਧਿਆਣੇ ਬੰਦੇ ਵੀ ਆਉਂਦੇ ਹੀ ਆ।
0: ਹਾਂਜੀ ਹਾਂਜੀ ਹਾਂਜੀ,
3: ਤੋ ਫਿਰ ਉਹ ਇੱਦਾਂ ਬੰਦਾ ਰੋਜ਼ ਆਉਂਦੇ ਜਾਂਦੇ ਬੰਦੇ ਗੱਲਾਂ ਬਾਤਾਂ, ਫਿਰ ਉਹ ਗਾਂਹ ਗਾਂਹ ਫਿਰ ਗੱਲਾਂ ਬਾਤਾਂ ਵੀ ਇੱਦਾਂ ਦੀਆਂ, ਫਿਰ ਰਾਜਨੀਤੀ ਵਾਲੀ ਵੀ ਹੁੰਦੀਆਂ ਰਹਿੰਦੀਆਂ
0: ਜੀ।
3: ਤੇ ਜਾਣੀ ਕਿ ਉਹ ਅਕਾਲੀਆਂ ਨੂੰ ਇੰਨਾ ਨੀ ਉਹ ਇਸ ਵੇਲੇ ਅਕਾਲੀ ਲਾ ਰਹੇ ਆ ਜ਼ੋਰ, ਇਹਨੂੰ ਅਕਾਲੀਆਂ ਨੂੰ ਇੰਨਾ ਪਸੰਦ ਨੀ ਕਰ ਰਹੇ ਬੰਦੇ
0: ਜੀ ਜੀ।
3: ਹਾਂ ਜੀ, ਇਹ ਹੁਣ ਬਹੁਤ ਇਹਨਾਂ ਨੂੰ ਜਿੱਦਾਂ ਪਤਾ ਨੀ ਲੱਗੇ, ਉਹ ਤਾਂ ਹੈਗੇ ਇੱਧਰ ਹੁਣ ਕੈਨੇਡਾ ਵਿੱਚ ਹੀ ਬੰਦੇ ਹੁਣ 10-12 ਭੇਜੇ ਹੋ ਗਏ, ਮਹੀਨਾ ਕੁ ਉੱਥੇ ਵੀ ਲੱਗੇ ਹੋ ਮੀਟਿੰਗਾਂ ਕਰਨ, ਪਤਾ ਲੱਗੀ ਜਾਂਦਾ ਗਾਂਹ ਦੀ ਗਾਂਹ
0: ਜੀ।
3: ਇੱਧਰ ਹੋਰ ਵੀ ਕੰਟਰੀਆਂ 'ਚ ਵੀ ਗਏ ਬੰਦੇ ਇਹਨਾਂ ਦੇ
0: ਜੀ, ਜ਼ੋਰ ਤਾਂ ਲਾ ਰਹੇ
3: ਜਾਣੀ। ਮੈਂ ਕਿਹਾ ਜੀ ਪੂਰਾ ਜੋ ਲਾਇਆ, ਤੇ ਉਧਰੋਂ ਮੋਦੀ ਦੀ ਸਰਕਾਰ ਵੀ ਉਧਰ ਵੀ ਉਹ ਵੀ ਆਪਣੇ ਆਪਣੇ ਬੰਦੇ ਛੱਡੇ ਉਹ ਨੀ।
0: ਹਾਂ ਬਿਲਕੁਲ ਹੈ ਜੀ।
3: ਹਾਂ ਉਹ ਸਾਡੇ ਛੋਟਾ ਕਹਿੰਦਾ ਵੀ ਇਹਨਾਂ ਦੇ ਕਹਿੰਦਾ ਪਿੱਛੋਂ ਸੁਨੇਹੇ ਆ ਜਾਂਦੇ, ਫਿਰ ਮੀਟਿੰਗਾਂ ਕਰਾਉਣੀਆਂ ਪੈਣੀਆਂ ਇਹਨਾਂ ਦੀਆਂ
0: ਜੀ।
3: ਉਹ ਕਹਿੰਦਾ ਜੇ ਨਾ ਮੈਂ ਉਹ ਪਾਰਟੀ ਨਾਲ ਨੀ ਸਾਡਾ ਛੋਟਾ ਜੁੜਿਆ, ਉਹ ਕਹਿੰਦਾ ਜੇ ਮੈਂ ਜੁੜ ਗਿਆ ਤਾਂ ਕਹਿੰਦਾ ਮੇਰਾ ਕਾਰੋਬਾਰ ਕਈ ਕੰਮ ਖਰਾਬ ਹੋ ਜਾਣੇ ਵੀਰ ਕਹਿੰਦਾ।
0: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਬਹੁਤ ਕੁਛ ਸੋਚਣਾ ਉਹ ਨੀ ਤਾਂ।
3: ਹਾਂ ਉਦਾਂ ਕਹਿੰਦਾ ਫਿਰ ਇਹਨਾਂ ਦੀ ਕਈ ਵਾਰ ਸੁਨੇਹੇ ਪਿੱਛੋਂ ਮੋਦੀ ਦੇ, ਕਹਿੰਦਾ ਵੀ ਆ ਜਾਂਦੇ ਮੀਟਿੰਗ ਮੂਟਿੰਗਾਂ, ਕਹਿੰਦਾ ਕਰਾਉਣੀਆਂ ਫਿਰ ਕਰਾ ਦਿੰਦੀਆਂ, ਕਰਾਉਣੀਆਂ ਪੈਂਦੀਆਂ ਕਹਿੰਦਾ
0: ਜੀ ਜੀ ਜੀ।
3: ਜਾਣੀ ਕਿ ਕਹਿੰਦਾ ਵੀ ਅਕਾਲੀਆਂ ਦਾ ਵੀ ਬਹੁਤ ਔਖਾ ਆ ਵੀ ਚਾਣ ਸਿੰਘ ਸੀ ਕਹਿੰਦੇ
0: ਜੀ। ਵੈਸੇ ਨਵੇਂ ਸ਼ਹਿਰ ਦੇ ਵਿੱਚ ਵੀ ਜਾਂ ਆਪਣੇ ਰੋਪੜ ਏਰੀਆ ਚ ਵੀ ਗੱਲ ਕਰ ਲਈਏ, ਉੱਥੇ ਕਾਫੀ ਰੋਲਾ ਰੱਪਾ ਮਾਈਨਿੰਗ ਦਾ, ਉਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ, ਮਤਲਬ ਕਿ ਕਿਹਦੇ ਬਾਰੇ ਲੋਕ ਸੋਚਦੇ ਆ ਉੱਥੇ ਹੱਲੇ ਵੀਰ?
3: ਜਿੱਦਾਂ ਮਤਲਬ ਜਿੱਦਾਂ ਥੋੜਾ ਜਿਹਾ ਹੁਣ ਬੰਦੇ ਬਾਂਡੇ ਹੋਏ ਆ, ਹੁਣ ਥੋੜਾ ਬਹੁਤ ਜਿੱਦਾਂ ਆਪਾਂ ਕਹਿ ਨੀ ਸਕਦੇ ਵੀ ਆਪਾਂ ਕਹਿ ਦਈਏ, ਹੁਣ ਭਗਵੰਤ ਮਾਨ ਵੀ ਨਾਲ ਜੁੜੇ ਹੋ ਆ
0: ਜੀ,
3: ਆਪਾਂ ਸੋਚ ਲਈਏ ਇੱਧਰ ਵੀ ਚਲੋ ਕਾਂਗਰਸੀਆਂ ਦੀ ਬਸ ਬੰਦੇ ਬਾਂਡੇ ਜੇ ਹੋਏ ਆ
0: ਜੀ।
3: ਹਾਂਜੀ ਹਾਂ
0: ਬਿਲਕੁਲ,
3: ਯਾਨੀ ਕਿ ਅਕਾਲੀਆਂ ਦੇ ਚਾਂਸ ਮੈਂ ਉਹ ਕਹਿੰਦਾ ਬਹੁਤ ਘੱਟ ਹੀ ਆ, ਜਿੱਦਾਂ ਉਦੋਂ ਐਵੇਂ ਉੱਪਰ ਕਹਿੰਦੇ ਹੁਣ ਗਾਹਾਂ ਗਾਹਾਂ ਜਿੱਦਾਂ ਜਿਹੜੇ ਨੌਜਵਾਨ ਵੀ ਆ, ਕੁਛ ਕਾਰੋਬਾਰ ਵੀ ਆ, ਜਿੱਦਾਂ ਕੁਛ ਇਹਨਾਂ ਦੀਆਂ ਗੱਲਾਂ ਪਿਛਲੇ ਜਿਹੜੇ ਗਲਤੀਆਂ ਵੀ ਕੀਤੀਆਂ ਵੀ ਹੈਗੀਆਂ ਨਾ
0: ਜੀ,
3: ਉਹ ਬਹੁਤ ਬੰਦੇ ਇਸ ਵੇਲੇ ਉਹ ਚੀਜ਼ਾਂ ਉਹ ਨਾਲ ਸੋਚ ਕੇ ਚੱਲਦੇ ਆ
0: ਜੀ। ਬਿਲਕੁਲ ਹੈ ਜੀ, ਜੀ
3: ਤੇ ਸੌਖਾ ਨੀ ਇਹਨਾਂ ਇਹਨਾਂ ਨੂੰ ਜਿਹੜੀਆਂ ਪਿਛਲੀਆਂ ਗਲਤੀ ਕੀਤੀਆਂ ਉਹ ਹੋਰ ਭੁਗਤਣੀਆਂ ਪੈਣੀਆਂ ਇਹਨੂੰ
0: ਜੀ, ਸਭ ਨੂੰ ਹੀ ਮੁਸ਼ਕਲਾਂ ਆਉਣੀਆਂ ਇਹਨਾਂ ਨੂੰ ਜੋ ਵੀ ਹੈ, ਜਿੰਨੀਆਂ ਮਰਜ਼ੀ ਪਾਰਟੀਆਂ ਨੇ। ਬਿਲਕੁਲ ਹੈ ਜੀ,
3: ਹਾਂਜੀ ਹਾਂਜੀ, ਇਹਦਾ ਚਲੋ ਆਪਾਂ ਇੱਥੇ ਚਲੋ ਅਸੀਂ ਤਾਂ ਇੱਥੇ ਬੈਠੇ, ਚਲੋ ਅਸੀਂ ਤਾਂ ਆਪਣਾ ਮਨ ਮੋਟੀ ਇੱਥੇ ਬੀੜੀ ਬੁੜੀ ਦੇਖ ਕੇ ਗੱਲ ਕਰ ਲਈ ਆ।
0: ਬਿਲਕੁਲ ਹੈ ਜੀ,
3: ਮੈਂ ਤਾਂ ਤੁਹਾਨੂੰ ਉੱਥੇ ਛੋਟਾ ਛੋਟਾ ਦੱਸਦਾ ਕਹਿੰਦਾ ਇੱਥੇ ਜਿਹੜੀ ਗੱਲਾਂ ਬਾਤਾਂ
0: ਗਰਾਊਂਡ ਤੇ ਕੀ ਚੱਲਦਾ। ਬਿਲਕੁਲ ਹੈ ਜੀ,
3: ਉੱਥੇ ਕੀ ਚੱਲਦਾ ਤੇ ਕੁਰੋ ਬੰਦੇ ਕੀ ਕਰ ਰਹੇ ਆ ਤੇ ਕੀ
0: ਜੀ
3: ਪੈਸੇ ਨਾਲ ਵੀ ਕੀ ਕੰਮ ਹੋ ਰਹੇ ਕਰ ਰਹੇ ਆ ਕਹਿੰਦੇ
0: ਜੀ ਜੀ ਜੀ। ਬਿਲਕੁਲ ਹੈ ਜੀ,
3: ਏਦਾਂ ਕਰਕੇ ਆ
0: ਜੀ।
3: ਚਲੋ ਬਾਕੀ ਹੁਣ ਆਪਾਂ ਜਿੱਥੇ ਹੈਗੇ ਲੱਗੇ ਜ਼ੋਰ ਲਾਉਣ ਲੱਗੇ।
0: ਹਾਂ ਬਿਲਕੁਲ ਹੈ ਜੀ, ਦੇਖਦੇ ਆ।
3: ਮੈਂ ਤਾਂ
0: ਕਿਹੋ ਜੀ ਕਿਹੜੀ ਅਕਾਲੀਆਂ ਦਾ ਪੱਖ
3: ਜੀ, ਹਾਂ ਨਹੀਂ ਮੈਂ ਤਾਂ ਦੱਸਿਆ ਵੀ ਅਕਾਲੀਆਂ ਦਾ ਇੰਨਾ ਚੁੱਕ ਇੰਨਾ ਬਹੁਤ ਘੱਟ ਜਾਣ ਸੇ ਇਹਨਾਂ ਦੇ।
0: ਬਿਲਕੁਲ ਬਿਲਕੁਲ ਹੈ ਜੀ,
3: ਹਾਂ ਠੀਕ ਹੈ ਜੀ,
0: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਪੁਰੇਵਾਲ ਸਾਹਿਬ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਸ ਤਰ੍ਹਾਂ ਜੀ ਮੱਖਣ ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਸੀ ਤੇ ਗੱਲਬਾਤ ਕਰਕੇ ਗਏ, ਤੇ ਲੋ ਦੋਸਤੋ ਫਿਰ ਆਪਾਂ ਇੱਥੇ ਹੀ ਅੱਗੇ ਵੱਲੋਂ ਵੱਧਦੇ ਹਾਂ, ਇੱਕ ਦੋ ਸੁਨੇਹੇ ਰਹਿ ਗਏ ਜਿਹੜੇ ਉਹਨਾਂ ਦੀ ਸਾਂਝ ਪਾ ਲਈਏ, ਤੇ ਜੇ ਕਾਲ ਆ ਗਈ ਤਾਂ ਠੀਕ ਹੈ, ਨਹੀਂ ਤੇ ਫਿਰ ਮੈਂ ਅੱਗੇ ਲਵਾਂਗਾ। ਪੁਰੇਵਾਲ ਸਾਹਿਬ ਕਹਿੰਦੇ ਨੇ ਫਰਾਂਸ ਤੋਂ ਸਤਿ ਸ੍ਰੀ ਅਕਾਲ ਜੀ, ਤੇ ਗੁਰੀਮਾਨ ਸਾਹਿਬ ਕਹਿੰਦੇ ਨੇ, ਮਨਦੀਪ ਜੱਸੀ ਬਾਈ ਜੀ ਸਤਿ ਸ੍ਰੀ ਅਕਾਲ, ਤੇ ਸਿੰਘ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ, ਤੇ ਗੁਰੀਵੀਰ ਜੀ ਉਹ ਮਨਦੀਪ ਜੱਸੀ ਜੀ ਕਹਿੰਦੇ ਸਤਿ ਸ੍ਰੀ ਅਕਾਲ। ਔਜਲਾ ਸਾਹਿਬ ਕਹਿੰਦੇ ਇਤਰਾਜ਼ ਦੀ ਜੋ ਕੋਈ ਹੀ ਕਹਿੰਦੇ ਸਮਝ ਸਕਦਾ ਹੈ ਜੋ ਕਹਾਣੀ ਦਾ ਜ਼ਿਕਰ ਹੋਇਆ ਉਹਦੇ ਵਿੱਚੋਂ, ਤੇ ਐਪਰੀਸ਼ੀਏਟ ਕਰਦੇ ਨੇ, ਸ਼ੁਕਰੀਆ ਔਜਲਾ ਸਾਹਿਬ। ਤੇ ਗੁਰੀ ਜੀ ਕਹਿੰਦੇ ਆ ਕਿ ਬਹੁਤ ਸੋਹਣੀ ਕਹਾਣੀ ਲਿਖੀ ਹੈ ਜੀ, ਤੇ ਤੁਸੀਂ ਸੁਣਾਈ ਬਹੁਤ ਵਧੀਆ ਹੈ ਜੀ, ਸ਼ੁਕਰੀਆ ਬਾਈ ਜੀ, ਧੰਨਵਾਦ, ਹੌਸਲਾ ਅਫਜ਼ਾਈ ਦੇ ਲਈ ਜੀ। ਤੇ ਅੱਜ ਕਹਿੰਦੇ ਅੱਜ ਦੇ ਯੁੱਗ ਦੀ ਦਾਸਤਾਨ ਹੀ ਬਿਆਨ ਕਰ ਦਿੱਤੀ ਹੈ ਜੀ ਗੁਰੀ ਮਾਨ ਸਾਹਿਬ ਕਹਿੰਦੇ। ਲੋ ਦੋਸਤੋ ਫਿਰ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੁੰਦੀ ਹੈ। ਮੰਗਲਵਾਰ ਦਾ ਦਿਹਾੜਾ ਹੈ ਤੇ ਕੁਝ ਨਾ ਕੁਝ ਕੋਸ਼ਿਸ਼ ਕਰਾਂਗੇ ਨਵਾਂ ਉਲੀਕਣ ਦੀ ਗੱਲਬਾਤ ਕਰਨ ਦੀ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਗੀ ਸਤਿ ਸ਼੍ਰੀ ਅਕਾਲ ਹੈ। ਕਿਸੇ ਦਾ ਨਾਮ ਰਹਿ ਗਿਆ ਹੋਵੇ ਲੈਣਾ ਮਾਫ਼ੀ ਚਾਹਵਾਂਗਾ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਸਾਰੇ ਦੋਸਤਾਂ ਦਾ ਉਹਨਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਦੇ ਉੱਤੇ ਸੁਣ ਰਹੇ ਹੋ, ਨਾਲ ਜੁੜੇ ਹੋਏ ਹੋ, ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਦੇ ਹੋ, ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਦੋਸਤੋ। ਤੇ ਯੂਟਿਊਬ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਕੋਈ ਪੈਸਾ ਧੇਲਾ ਨਹੀਂ ਲੱਗਦਾ, ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਆ ਜਾਂਦਾ ਉਹਦੇ ਉੱਤੇ। ਤੇ ਉਹਦੇ ਉੱਤੇ ਤੁਸੀਂ ਜਿਹੜਾ ਨਾਲ ਦੀ ਨਾਲ ਪ੍ਰੋਗਰਾਮ ਦੇ ਨਾਲ ਜੁੜ ਜਾਂਦੇ ਹੋ, ਕਿਤੇ ਬਿਜ਼ੀ ਵੀ ਹੋਵੋ ਜਾਂ, ਤੇ ਉਹ ਤੁਹਾਨੂੰ ਯਾਦ ਦਵਾ ਦਿੰਦਾ ਕਿ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ। ਤੇ ਨਾਲ ਹੀ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਧੰਨਵਾਦ, ਸਤਿ ਸ਼੍ਰੀ ਅਕਾਲ। ਤੇ ਛੱਲਾ ਕੀ ਕਹਿੰਦਾ ਹੈ ਸ਼ੌਕਤ ਅਲੀ ਸਾਹਿਬ ਦਾ, ਉਹਨੂੰ ਸੁਣਦੇ ਹਾਂ ਆਖਰ ਦੇ ਵਿੱਚ। ਐਪ ਵਾਲੇ ਦੋਸਤ ਤੇ ਵੈਬਸਾਈਟ ਵਾਲੇ ਜਿਹੜੇ ਨੇ ਉਹ ਇਸ ਗੀਤ ਨੂੰ ਸੁਣ ਸਕਦੇ ਆ। ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫ਼ੀ ਚਾਹਵਾਂਗਾ। ਸਤਿ ਸ਼੍ਰੀ ਅਕਾਲ ਇਸ ਦੇ ਨਾਲ ਹੀ ਹੈ ਜੀ।

0: ದ್ವಾಪ ರೇಡಿಯೋ. ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
0: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
1: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ +1 ਔਰ +2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ 10th

0: ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI, ਜਿੱਦਾਂ ਕਿ ITIs ਨੇ ਇਹ ਕੋਰਸਿਸ
1: ਹਾਂਜੀ
0: ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ
1: ਅੱਛਾ
0: ਸਾਡੇ
1: ਜੀ
0: ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ
1: ਹਾਂਜੀ
0: ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ, ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ, ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ
0: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ, ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ,
1: ਅੱਛਾ ਜੀ
0: ਡੀਜ਼ਲ ਮਕੈਨਿਕ ਇੰਜੀਨੀਅਰਿੰਗ,
1: ਅੱਛਾ
0: ਫਿਟਰ,
1: ਜੀ
0: ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ,
1: ਹਾਂਜੀ
0: ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਇਹ ਤਾਂ
0: ਅੱਗੋਂ ਦੀ
1: ਮਤਲਬ ਇਹ ਹੈ ਵੀ
0: ਅੱਗੋਂ।
1: ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ
0: ਹਾਂਜੀ
1: ਨਾਲ ਹੀ ਸੰਬੰਧਿਤ ਕੋਰਸ ਹੋ ਗਏ।
0: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ, ਤਾਂ ਇਹ
1: ਹਾਂਜੀ
0: ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ,
1: ਅੱਛਾ
0: ਮੈਕਸੀਮਮ
1: ਜੀ
0: ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ ਕੋਈ ਵੀ ਕੋਰਸ ਦਾ ਦੋ
0: ਤੇ
1: ਦੋ ਸਾਲ
0: ਹਾਂਜੀ
1: ਦਾ ਵੱਧ ਤੋਂ ਵੱਧ
0: ਮਿਨੀਮਮ
1: ਹੈ।
0: ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ, ਤੇ ਮੈਕਸੀਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ ਮਤਲਬ ਇਹ
0: ਹਾਂਜੀ
1: ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ ਫਿਰ।
0: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ
1: ਹਾਂਜੀ
0: ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈ ਨਾ,
1: ਹਾਂਜੀ
0: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ
1: ਬਿਲਕੁਲ ਜੀ
0: ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ
1: ਹਾਂਜੀ
0: ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ, ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ
0: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ
1: ਅੱਛਾ
0: ਇਹਦੇ
1: ਜੀ
0: ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ।
1: ਠੀਕ ਹੈ ਜੀ
0: ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇੱਕ ਕੋਰਸ ਕਰਦਾ ਹੈ, ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਹੈ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
0: ਤਾਂ
1: ਜੀ
0: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
0: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ
0: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
0: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੌਬਸ ਅਵੇਲੇਬਲ ਨੇ, ਮੈਂ
1: ਹਾਂਜੀ
0: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
0: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
0: ਤਾਂ
1: ਜੀ
0: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ
0: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
0: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ, ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
0: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
0: ਹਾਂਜੀ।
1: ਸਕਦੇ ਆ।
0: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ

0: ਪੜ੍ਹਨ ਦੇ ਵਿੱਚ ਇੰਟਰਸਟਡ ਘੱਟ ਹੁੰਦਾ ਥੋੜਾ,
1: ਹਾਂਜੀ
0: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ
1: ਕੀ ਮਤਲਬ
0: ਤਾਂ
1: ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
0: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
0: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਪ੍ਰੈਕਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
0: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
0: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
0: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
0: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
0: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
0: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
0: ਕਾਫੀ ਸਾਰੇ ਕੋਰਸ ਤਾਂ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
0: ਤਾਂ ਉਹਦੇ
1: ਜੀ,
0: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
0: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
0: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ ਚ ਕਰ ਲਈ,
1: ਹਾਂਜੀ
0: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
0: ਤਾਂ
1: ਜੀ,
0: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
0: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਬੱਚੇ ਅਪਲਾਈ ਕਰ ਸਕਦੇ ਨੇ
1: ਇਸ
0: ਵੀ
1: ਕੋਰਸ ਦੇ
0: 2 ਸਾਲ
1: ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
0: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
0: ਨਹੀਂ
1: ਉਨੇ
0: ਉਹ
1: ਟਾਈਮ ਲਈ ਕਰਨਾ ਪੈਂਦਾ ਹੈ?
0: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
0: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ BTECH ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
0: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ BTECH ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ ਤੇ
1: ਹਾਂਜੀ
0: ਉਸ ਤੋਂ ਬਾਅਦ
1: ਹਾਂਜੀ,
0: JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ BTECH 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ BTECH 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
0: ਕੀ
1: ਜੀ,
0: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ BTECH 2nd ਈਅਰ ਦੇ ਵਿੱਚ।
1: ਅੱਛਾ ਜੀ,
0: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
0: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ BTECH 'ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
0: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
0: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
0: ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ,
1: ਹਾਂਜੀ
0: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
0: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ,
1: ਅੱਛਾ
0: ਤੇ
1: ਜੀ,
0: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
0: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
0: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, ਐਨਰਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ, ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਵੈਲਡਰ ਦੀ,
1: ਅੱਛਾ ਜੀ,
0: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, ਏਅਰ ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
0: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
0: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
0: ਹਾਂਜੀ
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
0: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੁਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
0: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲਦੇ ਨੇ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
0: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
0: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ।
1: ਅੱਛਾ
0: ਤਕਰੀਬਨ
1: ਜੀ,
0: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
0: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ
0: ਹਾਂਜੀ,
1: ਹੁੰਦੀ
0: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਦੇ? ਅੱਛਾ
0: ਆਮਦਨ
1: ਜੀ,
0: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
0: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
0: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
0: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
0: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
0: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ,
1: ਅੱਛਾ
0: ਤਾਂ
1: ਜੀ,
0: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ। ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
0: ਹਾਂਜੀ,
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
0: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
0: ਬਿਲਕੁਲ ਜੀ
1: ਜਿਹੜਾ ਹੈਗਾ
0: ਸਰ। ਹਾਂਜੀ,
1: ਇੱਕ
0: ਮੈਂ ਸਰਕਾਰੀ
1: ਨੌਜਵਾਨ
0: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
0: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
0: ਹਾਂਜੀ,
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
0: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
0: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ,
0: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ �ਹੋ ਸਕਦਾ ਹੈਗਾ ਕਿਸੇ
1: ਮਤਲਬ
0: ਵੀ
1: ਜੇ
0: ਸੈਕਟਰ
1: ਸੱਚੀ
0: ਚ।
1: ਮੁੱਚੀ ਉਹ ਹੁਨਰਮੰਦ
0: ਬਿਲਕੁਲ,
1: ਬਣ ਗਿਆ ਤਾਂ
0: ਬਿਲਕੁਲ,
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ।
0: ਬਿਲਕੁਲ, ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ, ਜਿੱਦਾਂ
1: ਹਾਂਜੀ ਹਾਂਜੀ,
0: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ।
1: ਅੱਛਾ ਜੀ
0: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, ਪੀਐਸਯੂਜ਼ ਨੇ, ਜਿਵੇਂ ਰੇਲਵੇਜ਼, ਟੈਲੀਕਾਮ, ਬੀਐਸਐਨਐਲ ਹੋ ਗਿਆ, ਆਈਓਸੀਐਲ ਹੋ ਗਿਆ, ਓਐਮਸੀਜੀ ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ ਪੀਡਬਲਿਊਡੀਜ਼ ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
1: ਅੱਛਾ
0: ਉਹਦੇ
1: ਜੀ
0: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ
0: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33, ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ
0: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ ਪੀਡਬਲਿਊਡੀਜ਼ ਨੇ,
1: ਹਾਂਜੀ
0: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ ਪੀਡਬਲਿਊਡੀ ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ
0: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ
0: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ
0: ਇਸ
1: ਜੀ
0: ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
0: ਜੀ
1: ਜੇ
0: ਬਿਲਕੁਲ
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
0: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ ਹੈ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
0: ਲਈ
1: ਜੀ
0: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ
0: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ
1: ਹਾਂਜੀ
0: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
0: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
0: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
0: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ?
0: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
0: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ
0: ਰਸਤਾ ਵੀ ਘੱਟ ਹੈ ਤੇ
1: ਫਿਰ
0: ਉਹ
1: ਇੱਧਰ
0: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
0: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ, ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
0: ਅਸੀਂ
1: ਜੀ
0: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
0: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
0: ਤੇ
1: ਜੀ
0: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ, ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ
0: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ, ਹਨਾ, 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ, ਹਨਾ, BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ
0: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ, ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ,
1: ਹਾਂਜੀ ਹਾਂਜੀ
0: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ, ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ
0: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ, ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਏਬਲ ਹੋ ਜਾਵਾਂਗੇ, या फिर उन्हां नूं अवेयरनेस दी घाट रह जांदी है, क्योंकि देखो आईटीआई सेक्टर दे विच ज्यादातर साडे जिहड़ा रूरल या कह लिए एरिया दे लोग जिहड़े हैं ज्यादा बच्चे इहदे विच आंदे ने।
1: हाँ जी
0: ते उस तो बाद जिहड़े बच्चे हैं उन्हां नूं इन्नी रूरल एरियाज च तुहानूं वी पता है कि इन्ना इंटरनेट फैसिलिटी कह लो इहो जी ही हुंदी है कि उन्हां नूं नहीं अवेयरनेस हो जांदी हो पाउंदी हैगी वी कि पोस्टां ने या
1: हाँ
0: असीं
1: जी
0: कि कंपनियां च जा सकदे हां। वड्डियां कंपनियाज ने कोई भी मैन्युफैक्चरिंग कंपनी है, इलेक्ट्रॉनिक दी कोई कंपनी है, ठीक है, तां ओहदे विच भी बड़ा इक रह जांदा है। कुछ इक होर चीज भी आ जांदी है,
1: हाँ
0: जिदा
1: जी
0: आईटीआई सेक्टर है मोस्टली ज्यादातर बच्चे जिहड़े हैं आईटीआई कर लेंदे, अपना खुद दा छोटा मोटा काम शुरू कर लेंदे हैं।
1: अच्छा जी
0: ते उन्हां नूं ना एक बैरियर जा हो जांदा कि असीं किसी कंपनी च जाके काम करांगे या
1: हाँ
0: सानूं ओहदे
1: जी
0: लई फिर सानूं अपना पिंड छड्डना पऊगा या फिर सानूं ओहदे लई अपना जिला छड्डना पऊगा या फिर ओ ए पंजाब छड्डना पऊगा, क्योंकि काफी पंजाब तो बाहर भी इस दियां जिहड़ियां सीट्स ने अवेलेबल काफी डिमांड हैगी है जिहड़ी,
1: अच्छा जी
0: तो बच्चे अपने घरां नूं छड्ड के बाहर नहीं जाना चाहते, तो वो इस करके अपना इधर ही देखते हैं कि असीं खुद का काम शुरू कर
1: अच्छा
0: लईए।
1: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह दे कोर्स ने, कोई लड़के लई
0: हाँ
1: विशेष कोर्स ने जां यही कोर्स उन्हां लई हैगे ने?
0: नहीं, लड़कियां दे लई विशेष कोर्स तां आपां इह कह सकदे हां कि जिवें इत्थे सीविंग दा हो गया, सीविंग कटिंग दे कोर्सेज हो जांदे ने
1: अच्छा जी
0: काफी। हां जी, इलेक्ट्रिशियन ट्रेड दे विच काफी जांदियां ने कुड़ियां,
1: अच्छा
0: ते
1: जी
0: इक स्टेनोग्राफी इंग्लिश जिहड़ा ट्रेड है ओहदे विच इह वी इक कॉमन कोर्स असीं कह सकदे हां
1: हाँ
0: कि
1: जी
0: कुड़ियां कर सकदियां ने, क्योंकि इहदे विच काफी बच्चे जांदे हैं, गर्ल्स भी ज्यादा मात्रा विच जांदियां ने,
1: हाँ
0: ठीक है।
1: जी
0: बाकी जिहड़े कोई इदां दा बैरियर नहीं है, जिदां मोटर मैकेनिक हो गया, इदां दे कोर्सेज ज्यादातर मेल्स ज्वाइन करदे हैं, बॉयज ज्वाइन करदे हैं,
1: अच्छा जी
0: बट जिदां सीविंग कटिंग हो गया या फिर अपना स्टेनोग्राफी इंग्लिश हो गया, इंटीरियर डेकोरेशन डिजाइनिंग हो गया, नेटवर्क टेक्नीशियन हो गया, ठीक है,
1: अच्छा जी
0: इदां दे काम हैगे हैं जिहड़े कुड़ियां भी अप्लाई कर सकदियां ने कोर्स ट्रेड, या फिर इलेक्ट्रिशियन दा भी कुड़ियां काफी करदियां ने।
1: काफी
0: तां
1: वधिया, कुड़ियां लई खेत्र वधिया हैगा।
0: हां जी हां जी बिल्कुल।
1: होर कोई गल जिहड़ी तुसीं दसनी चाहुंदे हो इस खेत्र बारे?
0: इस खेत्र दे विच ये है कि देखो जिदा मैं तुहानूं पहलां दस चुकी हां कि जिहड़े बच्चे हायर एजुकेशन च जाना चाहुंदे ने, देखो इक चीज तां जरूरी तौर ते है कि पहला डिसाइड कर लेना चाहिदा बच्चे नूं कि मैं प्राइवेट सेक्टर च जाना है या फिर मैं गवर्नमेंट सेक्टर च जाना है, या
1: अच्छा
0: कि मैं
1: जी
0: अपना खुद दा रोजगार खुलना है, कुछ भी अपना
1: हाँ
0: स्वयं
1: जी
0: रोजगार बनाना, कुछ भी अपना बिजनेस वगैरह करना है, फिर ओहदी तैयारी उस अकॉर्डिंग होएगी।
1: अच्छा जी
0: जिदा जे कोई बच्चा चाहता है कि मैं पब्लिक सेक्टर दे विच जाना है, गवर्नमेंट सेक्टर च जाना है, तां उन्हूं थ्रेटिकल अपना बड़ा रखना पऊगा, मजबूत रखना पऊगा नाल नाल, क्योंकि ओहदे विच बच्चे नूं टेस्ट देना पऊगा, वो टेस्ट कढ़ने पैणगे, ते नाल दी नाल उन्हूं अप टू डेट रहना पऊगा भी कहड़े टेस्ट आ रहे ने, उन्हां दी तैयारी नाल दी नाल करदे रहना पऊगा। 2 साल दे दौरान जदों ओहदा आईटीआई जद तक कोर्स कंप्लीट होगा ओहदे नाल नाल ही उह बच्चा या तो चलो जे जेकर वो बच्चा अंडर एज है तां वो डिप्लोमा कर सकदा है, अगर वो एज ओहदी 18 तक हैगी है तां वो बच्चा फिर पीडब्ल्यूडीज दे अंडर या फिर कोई भी इदा गवर्नमेंट पीएसयूज दे अंडर निकले हुए टेस्ट ने जेडे वो अप्लाई कर सकदा है, ओहदी तैयारी नाल दी नाल करी जावे।
1: अच्छा जी
0: बट जिवें आपां प्राइवेट सेक्टर दी गल करदे हां, जेकर बच्चे ने
1: हाँ जी
0: प्राइवेट सेक्टर च आना है तां उहनूं बच्चे नूं थोड़ा प्रैक्टिकल नॉलेज दे विच तेज होना पऊगा, प्लस ओहदे कम्युनिकेशन स्किल्स जिहड़े हैं बहुत मैटर करते हैं।
1: अच्छा एक मिनट, मैं ये दसो भी जिहड़े वोकेशनल जिहड़े कोर्स हुंदे ने ते आईटीआई, इहनां दोनां दे खेत्र विच की फर्क हैगा?
0: वोकेशनल कोर्सेज जिहड़े के स्कूल्स दे दौरान बच्चे लै लैंदे आ, जिदां कटिंग सीविंग दे भी काफी हुंदे आ, या फिर इसे दे नाल मिलदे जुलदे काफी सारे हो जांदे, इलेक्ट्रिशियन वेल्ड इलेक्ट्रिशियन वगैरह वाले भी आ जांदे आ, तां उहनां दा फायदा इह हुंदा कि जिहड़े बच्चे आईटीआई ज्वाइन करना चाहुंदे आ
1: हाँ
0: उहनां दे
1: जी
0: लई उह इक प्लेटफॉर्म इक बेस बन जांदे आ,
1: अच्छा जी
0: उहनां नूं उहनां बारे पहलां ही नॉलेज हो जांदी है ना।
1: अच्छा जी
0: ते जिहड़े बच्चिआं ने मान लो आईटीआई या फिर उद्योगिक खेत्र दे विच जाणा नहीं है या फिर ਉਹਨਾਂ
1: ਹਾਂਜੀ
0: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
0: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਥੈਂਕ
1: ਹਾਂਜੀ,
0: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਹੀ ਪਿਆਰ ਨਾਲ ਸੁਣਿਆ,
0: ਜੀ।
1: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ದ್ವಾಪ ರೇಡಿಯೋ.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਹਾਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਜੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
1: ਤੇ
2: ਇਸ ਕਰਕੇ ਪੇਰੈਂਟਸ ਨੂੰ ਮਾਤਾ ਨੂੰ ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ ਉਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਸ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ ਹੈ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਦੇ 8th 9th 10th।

0: Cabinets, LDD, Custom Kitchen Work, Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Gradiway, Suite 436, Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਅਤੇ ਗੱਲਾਂ ਬਾਤਾਂ ਕੱਲ੍ਹ ਜਿੱਥੇ ਛੱਡ ਕੇ ਗਏ ਸੀ ਉੱਥੋਂ ਹੀ ਅਗਲੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਸਟੂਡੀਓ ਦਾ ਨੰਬਰ +358-449-76-1962 ਉਸੇ ਤਰ੍ਹਾਂ ਹੀ ਜਿਹੜਾ ਸੇਮ ਹੀ ਨੰਬਰ ਆ ਫਿਲਨਰ ਦਾ, ਅਤੇ ਸਟੂਡੀਓ ਦੇ ਵਿੱਚ ਕਾਲ ਕਰਕੇ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਅਤੇ ਗੱਲਬਾਤ ਦੇ ਵਿੱਚ ਜਿਹੜਾ ਵਾਧਾ ਕਰ ਸਕਦੇ ਹੋ। ਅਤੇ ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਤੇ ਗੱਲਾਂ ਬਾਤਾਂ ਦੇ ਵਿੱਚ ਸ਼ਮੂਲੀਅਤ ਤੁਹਾਡੇ ਨਾਲ ਵੀ ਜਿਹੜੀ ਜਾਰੀ ਰਹੇਗੀ। ਅਤੇ ਨਾਲ ਦੀ ਨਾਲ ਦੋਸਤੋ, ਪ੍ਰੋਗਰਾਮਾਂ ਨੂੰ ਸੁਣਨ ਦੇ ਲਈ ਦੁਆਬਾ ਰੇਡੀਓ ਦਾ ਜਿਹੜਾ ਯੂਟਿਊਬ, ਨਾਲ ਦੀ ਨਾਲ ਐਪ, ਵੈਬਸਾਈਟ ਅਤੇ ਫੇਸਬੁੱਕ, ਚਾਰੇ ਮਾਧਿਅਮਾਂ ਦੇ ਉੱਤੇ ਤੁਸੀਂ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਐਪ ਦੇ ਉੱਤੇ ਜਿਹੜੇ ਦੋਸਤ ਸੁਣਦੇ ਉਹਨਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ। ਅਤੇ ਉਹਨਾਂ ਦੇ ਲਈ ਜਿਹੜੀ ਨਵੀਂ ਐਪ ਹੈ ਉਹ ਜਲਦ ਹੀ ਅਵੇਲੇਬਲ ਹੋ ਜਾਣੀ ਹੈ ਤੁਹਾਡੇ ਲਈ, ਜਿਹੜਾ ਕਹਿ ਸਕਦੇ ਹਾਂ ਕਿ ਉਹ ਕੰਮ ਜਿਹੜਾ ਪੜਦੇ ਤੇ ਪਿੱਛੇ ਚੱਲ ਰਿਹਾ ਅਤੇ 1-2 ਦਿਨਾਂ ਦੇ ਵਿੱਚ ਹੀ ਤੁਹਾਡੇ ਹਵਾਲੇ ਐਪ ਜਿਹੜੀ ਹੋ ਜਾਏਗੀ। ਅਤੇ ਉਹਦੇ ਵਿੱਚ ਜਦੋਂ ਲਾਈਵ ਪ੍ਰੋਗਰਾਮ ਚੱਲਦੇ ਆ ਨਾਲ ਦੀ ਨਾਲ ਲਾਈਵ ਵੀ ਦਿਖੇਗਾ ਕਿ ਲਾਈਵ ਪ੍ਰੋਗਰਾਮ ਹੈ, ਆਡੀਓ ਵੀਡੀਓ ਦੋਵੇਂ ਰੂਪ ਦੇ ਵਿੱਚ ਕਲਿੱਕ ਕਰਕੇ ਤੁਸੀਂ ਸੁਣ ਸਕਦੇ ਹੋ। ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ 18 ਅਗਸਤ 2026 ਦਾ ਦਿਹਾੜਾ ਹੈ ਅਤੇ ਮੰਗਲਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਸਾਮਰਾਜੀ ਢਾਂਚੇ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ, ਅੱਜ ਦਾ ਵਿਚਾਰ, ਹੋਰ ਸਾਰੀਆਂ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ। ਅਤੇ ਸਮਾਂ ਅਤੇ ਸਥਿਤੀ ਤੁਹਾਨੂੰ ਪਤਾ ਹੀ ਹੈ, ਫਿਨਲੈਂਡ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਘੜੀਆਂ ਦੇ ਉੱਤੇ ਐਗਜੈਕਟਲੀ 7:11 ਦਾ ਸਮਾਂ ਹੈ ਅਤੇ ਭਾਰਤ ਦੇ ਵਿੱਚ ਰਾਤ ਦੇ 9:41 ਹੋ ਗਏ ਹੈ। ਅਤੇ ਮਨਦੀਪ ਜੱਸੀ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰੀਮਾਨ ਜੀ ਸਤਿ ਸ਼੍ਰੀ ਅਕਾਲ ਲਿਖ ਰਹੇ ਨੇ ਅਤੇ ਮੁਕੱਦਰ ਸਿੰਘ ਔਲਖ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਸਾਡੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ, ਆਪਣੇ ਸੋਰੀ ਗੁਰੀਮਾਨ ਸਾਹਿਬ ਅਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 1 ਕਹਿੰਦੇ ਜੀ। ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਮੂਹਿਕ ਰੂਪ ਦੇ ਵਿੱਚ ਸਾਰੇ ਦੋਸਤਾਂ ਨੂੰ। ਅਤੇ ਗੁਰੀਮਾਨ ਸਾਹਿਬ ਕਹਿੰਦੇ ਨਾ ਜੀ, ਪਹਿਲਾ ਲਾਈਕ ਮੇਰਾ ਜੀ ਵੀਡੀਓ ਸ਼ੁਰੂ ਹੋਣ ਦੇ ਉੱਤੇ ਪਹਿਲਾਂ ਦਾ, ਜਿਹੜੇ ਰਾਜਨ ਸੈਣੀ ਸਾਹਿਬ ਵੱਡੇ ਵੀਰ ਜੀ ਕਹਿੰਦੇ। ਅਤੇ ਸਾਰੇ ਇੱਕ ਨੰਬਰ ਦੇ ਉੱਤੇ ਹੋ ਤੁਸੀਂ ਦੋਸਤੋ। ਇਕਬਾਲ ਮਾਂਗੜ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਸੈਣੀ ਸਾਹਿਬ ਕਹਿੰਦੇ ਆ ਠੀਕ ਹੈ ਜੀ, ਗੁਰੀਮਾਨ ਵੀਰ ਜੀ ਮੰਨ ਲੈਂਦੇ ਹਾਂ। ਅਤੇ ਲਓ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਅਤੇ ਗੱਲਾਂ ਬਾਤਾਂ ਕੁਝ ਮੈਂ ਸੋਚ ਵੀ ਵਿਚਾਰ ਵੀ ਰਿਹਾ ਸੀ ਉਹਦੀ ਵੀ ਸਾਂਝ ਅੱਗੇ ਜਾ ਕੇ ਪਾਉਂਦੇ ਹਾਂ। ਖਾਸ ਕਰਕੇ ਜਦੋਂ ਰਸਮਾਂ ਦੀ ਗੱਲ ਆਉਂਦੀ ਹੈ ਜਾਂ ਸਿੱਖਿਆ ਤੋਂ ਪਰੇ ਦੀ ਗੱਲ ਆਉਂਦੀ ਹੈ ਜਾਂ ਸਮਾਜਿਕ ਸਿੱਖਿਆ ਦੀ ਅਸਲ ਜ਼ਰੂਰਤ ਦੀ ਗੱਲ ਆਉਂਦੀ ਹੈ, ਉਹਦੇ ਬਾਰੇ ਮੈਂ ਗੱਲਬਾਤ ਕਰਨ ਦੀ ਅੱਜ ਕੋਸ਼ਿਸ਼ ਕਰਾਂਗਾ। ਇਸੇ ਕਰਕੇ ਜਿਹੜਾ ਅੱਜ ਟਾਈਟਲ ਵੀ ਦਿੱਤਾ ਸੀ ਕਿ ਅਸੀਂ ਜਾਨਵਰਾਂ ਜਾਂ ਇਨਸਾਨ ਆ, ਉਹਦੇ ਵਿੱਚ ਆਪਾਂ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਨਾਲ ਨਾਲ ਅਤੇ ਦੇਸ਼ ਭੇ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ। 20-25 ਮਿੰਟ ਤੱਕ ਤੁਹਾਡੇ ਲਈ ਜਿਹੜਾ ਫੋਨ ਲਾਈਨ ਆ ਓਪਨ ਜਿਹੜੀਆਂ ਕਰ ਦਿੱਤੀਆਂ ਜਾਣਗੀਆਂ। ਅਤੇ ਅੱਜ ਦਾ ਵਿਚਾਰ ਜਿਹੜਾ ਹੈਗਾ, ਕਹਿੰਦੇ ਵਸਤੂ ਸ਼ਾਸਤਰ ਵੀ ਵਹਿਮ ਭਰਮ ਵਾਂਗ ਇੱਕ ਅੰਧ ਵਿਸ਼ਵਾਸ ਹੈ, ਅਤੇ ਜਿਸ ਦੇ ਮੱਕੜ ਜਾਲ ਦੇ ਵਿੱਚ ਜ਼ਿਆਦਾ ਪੜ੍ਹੇ ਲਿਖੇ ਅਤੇ ਅਮੀਰ ਲੋਕ ਵੀ ਫਸ ਸਕਦੇ ਹੈ ਅਤੇ ਫਸਦੇ ਨੇ। ਦੂਸਰੇ ਪਾਸੇ 18 ਅਗਸਤ 1926 ਦਾ ਦਿਹਾੜਾ ਜਦੋਂ ਪ੍ਰੋਫੈਸਰ, ਕਵੀ ਅਤੇ ਲੇਖਕ ਹਰਭਜਨ ਸਿੰਘ ਉਹਨਾਂ ਦਾ ਜਨਮ ਹੁੰਦਾ ਹੈ, ਅਤੇ 1945 ਦੇ ਵਿੱਚ ਨੇਤਾ ਸੁਭਾਸ਼ ਚੰਦਰ ਦੀ ਹਾਦਸੇ ਦੇ ਵਿੱਚ ਸੰਭਾਵੀ ਮੌਤ ਹੋ ਜਾਂਦੀ ਹੈ ਅਤੇ ਆਖਰੀ ਵਾਰ ਉਹਨਾਂ ਨੂੰ ਵੇਖਿਆ ਗਿਆ। 1945 ਦੇ ਵਿੱਚ ਦੇਸ਼ ਭਗਤ ਕੌਸ਼ਲ ਕੁਮਾਰ ਬਲੀਆ ਉੱਤਰ ਪ੍ਰਦੇਸ਼ ਨੂੰ ਰਾਬਤਾ ਥਾਣੇ ਦੇ ਵਿੱਚ ਝੰਡਾ ਲਹਿਰਾਉਂਦੇ ਸਮੇਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਅਤੇ 2008 ਦੇ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੂੰ ਜਿਹੜਾ ਸੀਗਾ ਵਿਰੋਧੀ ਧਿਰ ਦੇ ਦਬਾਅ ਦੇ ਤਹਿਤ ਅਸਤੀਫਾ ਦੇਣਾ ਪੈ ਗਿਆ ਸੀ। ਵਾਸਤੂ ਸ਼ਾਸਤਰ, ਕੁਝ ਲੋਕ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਕਰਦੇ ਆ, ਕੁਝ ਨਹੀਂ ਕਰਦੇ ਆ, ਅਤੇ ਉਹਦਾ ਥੋੜ੍ਹਾ ਜਿਹਾ ਜ਼ਿਕਰ ਕਰਕੇ ਅੱਗੇ ਵੱਧਦੇ ਹਾਂ। ਕਹਿੰਦੇ ਪੁਰਾਤਨ ਭਾਰਤੀ ਗਿਆਨ ਦੀ ਉਹ ਸ਼ਾਖਾ ਜੋ ਕਿ ਦੱਸਦੀ ਹੈ ਕਿ ਇਮਾਰਤਾਂ ਦੀ ਉਸਾਰੀ ਕਿਹੜੇ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾਂਦੀ ਹੈ। ਹਰ ਨਿਯਮ ਦੇ ਨਾਲ ਕੋਈ ਨਾ ਕੋਈ ਅੰਧ ਵਿਸ਼ਵਾਸ ਜੋੜਿਆ ਗਿਆ। ਘਰ ਦੇ ਦਰਵਾਜ਼ੇ, ਸੌਣ ਵਾਲੇ ਕਮਰੇ, ਰਸੋਈ, ਬਾਥਰੂਮ, ਪਖਾਣੇ, ਅਲਮਾਰੀਆਂ ਕਿਹੜੀ ਦਿਸ਼ਾ ਦੇ ਵਿੱਚ ਹੋਣ, ਇਹ ਸਭ ਕੁਝ ਪੁੱਛ ਗਿੱਛ ਕੇ ਕੀਤਾ ਜਾਂਦਾ। ਅਜਿਹੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਉੱਤੇ ਘਰ ਦੇ ਵਿੱਚ ਕਲੇਸ਼, ਪੈਸੇ ਧੇਲੇ ਦੀ ਕਮੀ, ਬਿਮਾਰੀ ਦੇ ਜਿਹੜਾ ਰੋਗੀ ਹੋਣ ਦਾ ਜਿਹੜਾ ਲਗਾਤਾਰਤਾ ਦੇ ਵਿੱਚ ਵਿਸ਼ਵਾਸ, ਅੰਧ ਵਿਸ਼ਵਾਸ ਜੋੜੇ ਗਏ ਨੇ। ਵਾਸਤੂ ਦਾ ਭਾਵ ਹੈ ਵਾਸ ਹੁੰਦਾ, ਜਿਸ ਦਾ ਅਰਥ ਹੈ ਕਿ ਰਿਹਾਇਸ਼, ਜਗ੍ਹਾ ਦੇ ਵਿੱਚ ਨਿਵਾਸ। ਵਾਸਤੂ ਪ੍ਰਾਚੀਨ ਜਿਹੜਾ ਭਾਰਤੀਆਂ ਦੀ ਇਮਾਰਤ ਸਾਜੀ ਕਲਾ ਦਾ ਨਾਂ ਹੈ। ਸਾਡੇ ਪੁਰਖਿਆਂ ਨੇ ਦਿਮਾਗਾਂ ਦੀ ਜਿਹੜੀ ਵਰਤੋਂ ਕਰਦਿਆਂ ਹੋਇਆਂ ਮੰਦਰਾਂ ਦੇ ਗੁਬੰਦ, ਮੀਨਾਰ, ਸ਼ਾਹੀ ਮਹਿਲ, ਕਿਲੇ, ਹਵੇਲੀਆਂ ਅਦਭੁਤ ਢੰਗ ਦੇ ਨਾਲ ਬਣਾਏ। ਮੀਨਾਕਾਰੀ ਵੀ ਕਮਾਲ ਦੀ ਕੀਤੀ, ਅਤੇ ਅੱਜ ਨਾ ਸਿਰਫ ਅਨਪੜ੍ਹ ਲੋਕ ਸਗੋਂ ਪੜ੍ਹੇ ਲਿਖੇ ਅਤੇ ਅਮੀਰ ਜ਼ਿਆਦਾ ਵਸਤੂ ਸ਼ਾਸਤਰ ਦੇ ਅੰਧ ਵਿਸ਼ਵਾਸ ਦੇ ਜਾਲ ਦੇ ਵਿੱਚ ਫਸੇ ਹੋਏ ਹੈ। ਵਾਸਤੂ ਸ਼ਾਸਤਰ ਦੇ ਉੱਪਰ ਅਨੇਕਾਂ ਕਿਤਾਬਾਂ ਨੇ ਲਿਖੀਆਂ ਗਈਆਂ, ਲਿਖ ਵੀ ਰਹੇ ਨੇ ਜਾਂ ਜਾ ਵੀ ਚੁੱਕੀਆਂ ਨੇ, ਹਜ਼ਾਰਾਂ ਹੀ ਵੈਬਸਾਈਟਾਂ ਉਪਲਬਧ ਨੇ। ਕਈ ਵਹਿਮੀ ਲੋਕ ਅਜਿਹੇ ਵੀ ਨੇ ਜਿਹੜੇ ਆਪਣੇ ਘਰ ਦਾ ਢਾਂਚਾ ਜਿਹੜਾ ਬਦਲਣ ਦੇ ਵਿੱਚ ਇੰਨਾ ਖਰਚ ਕਰ ਦਿੰਦੇ ਹੈ ਕਿ ਬਾਅਦ ਦੇ ਵਿੱਚ ਉਹਨਾਂ ਦੇ ਪੱਲੇ ਕੱਖ ਨਹੀਂ ਰਹਿੰਦਾ। ਜੋ ਹੁੰਦਾ ਹੈ, ਕੁੱਲੀ ਨੂੰ ਵੀ ਅੱਗ ਲਾ ਕੇ ਬਹਿ ਜਾਂਦੇ ਹੈ ਮਹਿਲਾਂ ਨੂੰ ਦੇਖ ਦੇਖ, ਅਤੇ ਉਸ ਪੈਸੇ ਦੇ ਵਿੱਚ ਇੱਕ ਨਵਾਂ ਮਕਾਨ ਬਣ ਸਕਦਾ ਹੈ। ਦੁੱਖ ਸੁੱਖ, ਨਫ਼ਾ ਨੁਕਸਾਨ ਵਗੈਰਾ ਜ਼ਿੰਦਗੀ ਦਾ ਹਿੱਸਾ ਨੇ, ਇਹ ਆਉਣੇ ਨੇ, ਅਤੇ ਜ਼ਿੰਦਗੀ ਦੇ ਵਿੱਚ ਚੈਲੰਜ ਜਿਹੜੇ ਨੇ ਉਹ ਮਨਜ਼ੂਰ ਕਰਨੇ ਪੈਣੇ ਆ, ਇਹਨੂੰ ਹੀ ਜ਼ਿੰਦਗੀ ਕਹਿੰਦੇ ਆ। ਵਾਸਤੂ ਸ਼ਾਸਤਰ, ਜੇ ਹਰ ਮਰਜ਼ ਦੀ ਦਵਾਈ ਹੁੰਦਾ ਤਾਂ ਸੰਸਾਰ ਦੇ ਵਿੱਚ ਨਾ ਕੋਈ ਬਿਮਾਰ ਹੁੰਦਾ ਅਤੇ ਨਾ ਕੋਈ ਮਰਦਾ। ਨਵਾਂ ਘਰ ਬਣਾਉਣ ਤੋਂ ਪਹਿਲਾਂ ਆਰਕੀਟੈਕਟ ਦੀ ਸਲਾਹ ਲੈਣੀ ਚੰਗੀ ਹੈ, ਕਿਉਂਕਿ ਨਕਸ਼ਾ ਪਾਸ ਕਰਾ ਲੈਣਾ ਚਾਹੀਦਾ ਹੈ, ਪਰ ਘਰ ਨੂੰ ਵਾਸਤੂ ਸ਼ਾਸਤਰ ਦੇ ਹਿਸਾਬ ਦੇ ਨਾਲ ਜਿਹੜਾ ਤੜਵਾਉਣਾ ਅਕਲਮੰਦੀ ਨਹੀਂ। ਵਾਸਤੂ ਸ਼ਾਸਤਰ ਦੇ ਵਿੱਚ ਦਰਜ ਹੈ ਕਿ ਬ੍ਰਾਹਮਣ ਨੂੰ ਚਿੱਟੀ ਮਿੱਟੀ ਵਾਲੀ ਜ਼ਮੀਨ ਦੇ ਉੱਪਰ, ਛਤਰੀ ਨੂੰ ਲਾਲ ਮਿੱਟੀ ਉੱਤੇ, ਵੈਸੀਆਂ ਨੂੰ ਜਿਹੜਾ ਪੀਲੀ ਦੇ ਉੱਤੇ, ਅਤੇ ਸ਼ੂਦਰ ਨੂੰ ਕਾਲੀ ਮਿੱਟੀ ਵਾਲੀ ਜ਼ਮੀਨ ਦੇ ਉੱਤੇ ਹੀ ਮਕਾਨ ਕਹਿੰਦੇ ਬਣਾਉਣਾ ਚਾਹੀਦਾ। ਮਤਲਬ ਕਿ ਇਹਨਾਂ ਦੇ ਵਿੱਚ ਵੀ ਵਰਨਾਂ ਦੀ ਵੰਡ ਕਰ ਦਿੱਤੀ, ਊਚ ਨੀਚ ਦਾ ਪਾੜਾ ਇਹਦੇ ਵਿੱਚ ਵੀ ਪਾ ਦਿੱਤਾ। ਜਿਵੇਂ ਕਿ ਬਾਹਰਲੇ ਮੁਲਕਾਂ ਦੇ ਵਿੱਚ, ਚਲੋ ਗੋਰਿਆਂ ਨੇ ਤਾਂ ਉਸ ਤਰ੍ਹਾਂ ਦੀਆਂ ਕਲੋਨੀਆਂ ਬਣਾ ਦਿੱਤੀਆਂ ਜੋ ਕਹਿ ਸਕਦੇ ਹਾਂ ਕਿ ਕ੍ਰਿਮੀਨਲ ਹੈਗੇ ਨੇ ਕੁਝ ਲੋਕ, ਹਰ ਵੇਲੇ ਉਹਨਾਂ ਦਾ ਕੰਮ ਹੀ ਆ ਇਹੋ ਕੁਝ ਹੀ ਕਰੀ ਜਾਣਾ, ਲੁੱਟਾਂ ਖੋਹਾਂ ਕਰਨੀਆਂ ਜਾਂ ਨਸ਼ਾ ਵਗੈਰਾ ਕਰਦੇ ਨੇ। ਬਕਾਇਦਾ ਉਹਨਾਂ ਨੂੰ ਕੋਡ, ਕਲਰ ਕੋਡ ਦਿੱਤਾ ਹੋਇਆ, ਉਹ ਇਮਾਰਤਾਂ ਕੁਝ ਇਲਾਕੇ ਮਤਲਬ ਕਿ ਸ਼ਹਿਰਾਂ ਦੇ ਵਿੱਚ ਤੁਹਾਨੂੰ ਦਿਖਦੇ ਆ, ਉਹ ਥੋੜ੍ਹੇ ਜਿਹੇ ਸ਼ਹਿਰ ਤੋਂ ਬਾਹਰ ਉਸਾਰੇ ਗਏ ਨੇ ਇਹਨਾਂ ਮੁਲਕਾਂ 'ਚ, ਯੂਰਪੀਅਨ ਮੁਲਕਾਂ 'ਚ ਵੀ। ਪਰ ਉਹ ਇਹ ਨਹੀਂ ਕਿ ਮਤਲਬ ਕਿ ਵਿਸ਼ਵਾਸ ਕਰਦੇ ਜੋ ਆਪਾਂ ਗੱਲਬਾਤ ਕਰ ਰਹੇ ਹਾਂ। ਜਾਤ ਪਾਤ ਨੂੰ ਕਾਇਮ ਰੱਖਣਾ ਮਨੁੱਖਤਾ ਜਾਤੀ 'ਤੇ ਕਲੰਕ ਨਹੀਂ ਹੈ, ਇਹ ਵੀ ਜਿਹੜਾ ਦਰਜ ਹੈ ਕਿ ਜੇ ਘਰ ਅੱਗੇ ਖੰਭਾ ਆ ਜਾਵੇ ਜਾਂ ਖੰਭਾ ਹੈਗਾ ਤਾਂ ਮਾਲਕ ਮਾੜੀ ਨੀਅਤ ਦਾ ਹੈ। ਜੇ ਖੰਭਾ ਮੋਹਰੇ ਹੈ ਤਾਂ ਮਾਲਕ ਦੀ ਨੀਤ ਨੂੰ ਪਛਾਣਿਆ ਜਾਂਦਾ ਕਿ ਇਹ ਮਾੜੀ ਨੀਤ ਰੱਖਦਾ। ਖੰਭੇ ਤੋਂ ਮਤਲਬ ਕਿ ਅੰਦਾਜ਼ਾ ਲਾ ਲਿਆ ਜਾਂਦਾ। ਖੰਭਾ ਰਾਹ ਦੇ ਵਿੱਚ ਰੁਕਾਵਟ ਤਾਂ ਹੋ ਸਕਦਾ, ਪਰ ਮਾਲਕ ਦੇ ਨਾਲ ਕੀ ਸੰਬੰਧ ਹੋਇਆ, ਇਹ ਬੜਾ ਵੱਡਾ ਸਵਾਲ ਹੈ। ਜੇ ਘਰ ਟੀ ਪੁਆਇੰਟ ਦੇ ਉੱਤੇ ਹੈ ਤੇ ਘਰ ਦੇ ਮਾਲਕ ਦੀਆਂ ਦੋ ਪਤਨੀਆਂ ਹੋਣਗੀਆਂ ਜੇ ਘਰ ਦੇ ਭਾਈ ਸਾਰੇ ਟੀ ਪੁਆਇੰਟ ਨਾ ਲੱਭਣ ਲੱਗ ਜਾਓ ਹੁਣ, ਤੇ ਜੇ ਘਰ ਟੀ ਪੁਆਇੰਟ ਦੇ ਉੱਤੇ ਹੈ ਤੇ ਘਰ ਦੇ ਮਾਲਕ ਦੀਆਂ ਦੋ ਪਤਨੀਆਂ ਹੋਣਗੀਆਂ, ਜੇ ਘਰ ਦੇ ਅੱਗੇ ਰੁੱਖ ਹੋਵੇ ਤਾਂ ਮਾਲਕ ਦੇ ਪੁੱਤਰ ਦੀ ਮੌਤ ਹੋ ਜਾਵੇਗੀ। ਲਓ ਜੀ ਇੱਦਾਂ ਦੇ ਤਾਂ ਵਹਿਮ ਭਰਮ ਪਾਏ, ਰੁੱਖ ਸਾਡੇ ਰਹਿ ਕਿੱਦਾਂ ਜਾਵੇ ਪੰਜਾਬ ਦੇ ਵਿੱਚ। ਇਹੋ ਜਿਹੀਆਂ ਕਈ ਬੇਤੁੱਕੀਆਂ ਗੱਲਾਂ ਵਾਸਤੂ ਸ਼ਾਸਤਰ ਦੇ ਵਿੱਚ ਦਰਜ ਨੇ ਜੋ ਤਰਕ ਦੀ ਕਸੌਟੀ ਦੇ ਉੱਤੇ ਨਹੀਂ ਉਤਰਦੀਆਂ। ਫਰਜ਼ ਕਰ ਲਓ ਜੇ ਕਿਸੇ ਦਾ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੋਵੇ ਤੇ ਕੀ ਵਾਸਤੂ ਸ਼ਾਸਤਰ ਦੇ ਅਧੀਨ ਬਣਿਆ ਕਮਰਾ ਉਸਨੂੰ ਪਾਸ ਕਰ ਦੇਵੇਗਾ? ਜੇ ਔਰਤ ਤੇ ਮਰਦ ਦੀ ਆਪਸ ਦੇ ਵਿੱਚ ਨਾ ਬਣਦੀ ਹੋਵੇ ਤਾਂ ਵਾਸਤੂ ਸ਼ਾਸਤਰ ਅਨੁਸਾਰ ਬਣਿਆ ਕਮਰਾ ਉਹਨਾਂ ਦੀ ਸਹਿਮਤੀ ਕਰਾ ਦੇਵੇਗਾ? ਕਈ ਥਾਂ ਆਪਾਂ ਵਿਰੋਧੀ ਗੱਲਾਂ ਵੀ ਨੇ, ਜਾਣੀ ਕਿ ਆਪਣੇ ਦੇ ਵਿਰੁੱਧ ਵੀ ਖੜੀਆਂ ਹੁੰਦੀਆਂ ਨੇ, ਬੰਦਾ ਆਪਣਾ ਹੀ ਦੁਸ਼ਮਣ ਬਣ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਮਾਹਰ ਕਹਿੰਦੇ ਨੇ ਕਿ ਭਾਰਤ ਦੇ ਮੰਦੇ ਹਾਲ ਦਾ ਕਾਰਨ ਵੀ ਇਸ ਦੇ ਉੱਤਰ ਦੇ ਵਿੱਚ ਹਿਮਾਲਾ ਪਰਬਤ ਹੈ। ਢਾਹ ਦਿਓ ਭਾਈ ਉਹਨੂੰ, ਕੰਮ ਨਵੇੜੋ, ਜਿਸ ਕਰਕੇ ਬੇਰੁਜ਼ਗਾਰੀ, ਗਰੀਬੀ, ਭੁੱਖਮਰੀ, ਕੰਗਾਲੀ, ਰਿਸ਼ਵਤ ਦੇ ਲਈ ਹਿਮਾਲਾ ਪਰਬਤ ਦੋਸ਼ੀ ਹੈ। ਇਹਨਾਂ ਨੂੰ ਜਿਹੜਾ ਪੁੱਛਿਆ ਜਾਵੇ ਕਿ ਜਦੋਂ ਭਾਰਤ ਸੋਨੇ ਦੀ ਚਿੜੀ ਹੁੰਦਾ ਸੀ ਤੇ ਉਦੋਂ ਹਿਮਾਲਾ ਪਰਬਤ ਕਿੱਥੇ ਸੀਗਾ? ਮਦਰਾਸ ਦੇ ਇੱਕ ਵਾਸਤੂ ਸ਼ਾਸਤਰ ਦੇ ਮਾਹਰ ਨੇ ਨਾਗੇਸ਼ਵਰਾ ਗੁਲਾਪਣੀ, ਉਹਨੇ ਕੁਝ ਸਾਲ ਪਹਿਲਾਂ ਕਿਹਾ ਕਿ ਦੇਸ਼ ਦੀਆਂ ਮੁਸ਼ਕਲਾਂ ਦਾ ਕਾਰਨ ਸੰਸਦ ਭਵਨ ਹੈ ਤੇ ਇਸ ਨੂੰ ਤੋੜ ਦੇਣਾ ਚਾਹੀਦਾ, ਤੇ ਤਾਂ ਹੀ ਫਿਰ ਮੋਦੀ ਸਾਹਿਬ ਨੇ ਨਵਾਂ ਉਸਾਰਿਆ, ਕਿਉਂਕਿ ਇਸਦੀ ਇਮਾਰਤ ਦਾ ਆਕਾਰ ਗੋਲ ਹੈ ਤੇ ਅਸੀਂ ਚੱਕਰਾਂ ਦੇ ਵਿੱਚ ਪਏ ਹੋਏ ਹਾਂ ਤੇ ਇਹਦਾ ਉੱਤੇ ਕੋਣ ਬਣਾ ਲਓ। ਮੁਸ਼ਕਲਾਂ ਤਾਂ ਸਾਨੂੰ ਸੰਸਦ ਦੇ ਵਿੱਚ ਬੈਠੇ ਉੱਲੂਆਂ ਮੈਂਬਰਾਂ ਤੋਂ ਕਹਿੰਦੇ ਆ ਹੈਗੀਆਂ ਨੇ, ਜੋ ਅਨਪੜ੍ਹ ਜਾਂ ਸਾਡੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰਦੇ। 1979 ਦੇ ਵਿੱਚ ਵਾਸਤੂ ਸ਼ਾਸਤਰ ਦੇ ਮਾਹਰ ਇੱਕ MP ਨੇ ਬਹੁ ਮੰਜ਼ਲੀ ਇਮਾਰਤ ਵਾਸਤੂ ਸ਼ਾਸਤਰਾਂ ਦੇ ਨਿਯਮਾਂ ਦੇ ਅਨੁਸਾਰ ਬਣਾ ਲਈ, ਜਿਹੜੀ 2 ਸਾਲ ਦੇ ਵਿੱਚ ਹੀ ਡਿੱਗ ਪਈ ਸੀ ਤੇ ਅਸਲ ਦੇ ਵਿੱਚ ਦਿਸ਼ਾਵਾਂ ਮਾੜੀਆਂ ਨਹੀਂ ਹੁੰਦੀਆਂ, ਨੌਰਥ, ਈਸਟ, ਵੈਸਟ ਸਾਰਾ ਕੁਝ ਹੀ ਹੈ ਜੀ, ਉਹਨੂੰ ਮਾੜਾ ਕਿੱਦਾਂ ਕਹਿ ਸਕਦੇ ਹਾਂ? ਧਰਤੀ ਦੇ ਦੁਆਲੇ ਜਾਂ ਸੂਰਜ ਦੇ ਦੁਆਲੇ ਜੋ ਕੁਝ ਚੱਲਦਾ ਹੈ ਤੇ ਉਹਨੂੰ ਮਾੜਾ ਕਿੱਦਾਂ ਕਹਿ ਸਕਦੇ ਹਾਂ? ਸਗੋਂ ਮਾੜੀਆਂ ਤਾਂ ਸਰਕਾਰਾਂ ਜਾਂ ਸਾਡੇ ਲੋਕ ਜਾਂ ਆਪ ਹਾਂ ਸੀ, ਜਿਹੜੀਆਂ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਵਿੱਚ ਪਾਉਣ ਦੇ ਲਈ TV ਚੈਨਲਾਂ ਦੇ ਉੱਤੇ ਜਿਹੜਾ ਪ੍ਰਿੰਟ ਮੀਡੀਆ ਨੂੰ ਫੈਲਾਉਣ ਦੇ ਵਿੱਚ ਮਦਦ ਦਿੰਦੀਆਂ ਨੇ, ਤੇ ਦੇਸ਼ ਦੇ ਬਹੁਤ ਸਾਰੇ ਨੇਤਾ ਜਦੋਂ ਨਵੇਂ ਗ੍ਰਹਿ ਜਾਂ ਦਫ਼ਤਰ ਦੇ ਵਿੱਚ ਪ੍ਰਵੇਸ਼ ਕਰਦੇ ਆ ਤਾਂ ਉਸ ਵੇਲੇ ਵੀ ਜੋਤਿਸ਼ੀਆਂ ਦੀਆਂ ਵੱਡਿਆਂ ਵੱਡਿਆਂ ਦੀਆਂ ਲਾਈਨਾਂ ਚੰਡੀਗੜ੍ਹ ਦੇ ਵਿੱਚ ਵੀ ਦੇਖੀਆਂ ਜਾ ਸਕਦੀਆਂ। ਵਾਸਤੂ ਮਾਹਰਾਂ ਦੀਆਂ ਸਲਾਹਾਂ ਲੈ ਕੇ ਇਮਾਰਤਾਂ ਦੀ ਤੋੜਪੰਨ ਕਰਵਾਉਂਦੇ ਨੇ। ਪਟਿਆਲੇ ਦੀ ਜਿਹੜੀ ਆਪਣੀ ਅਮਰਿੰਦਰ ਸਿੰਘ, ਉਹਨਾਂ ਨੇ ਘਰ ਦਾ ਨੰਬਰ ਹੀ ਬਦਲ ਲਿਆ ਸੀ, ਉਹਨਾਂ ਦੇ ਜਿਹੜੇ ਵਾਈਫ ਨੇ ਜਦੋਂ ਚੋਣਾਂ ਦੇ ਵਿੱਚ ਪਿਛਲੀ ਵਾਰ ਖੜ੍ਹੇ ਹੋਏ ਸਨ, ਕਹਿੰਦੇ ਵੀ ਇਸ ਘਰ ਦੇ ਵਿੱਚ ਰਹੋਗੇ ਤਾਂ ਤੁਸੀਂ ਜਿੱਤ ਨਹੀਂ ਸਕੋਗੇ ਅਤੇ ਐਡਰੈੱਸ ਹੋਰ ਕਿਸੇ ਜਗ੍ਹਾ ਦਾ ਦੇ ਦਿੱਤਾ। ਪ੍ਰਧਾਨ ਮੰਤਰੀ ਦੇਵ ਗੌੜਾ, ਐਂਟੀ ਰਾਮਾ ਰਾਓ ਆਦਿ ਵਾਸਤੂ ਸ਼ਾਸਤਰ ਦਾ ਸਹਾਰਾ ਲੈਂਦੇ ਰਹੇ ਪਰ ਗੱਦੀਆਂ ਨਾ ਬਚਾ ਸਕੇ ਸੀ, ਕੁਰਸੀਆਂ ਹਿੱਲ ਗਈਆਂ। ਇਸੇ ਤਰ੍ਹਾਂ ਬਹੁਤ ਸਾਰੇ ਲੀਡਰ ਪਖੰਡੀ ਸਾਧਾਂ, ਸੰਤਾਂ, ਤਾਂਤਰਿਕਾਂ, ਜੋਤਿਸ਼ੀਆਂ ਦੇ ਅੱਡਿਆਂ ਦੇ ਉੱਤੇ ਜਾ ਕੇ ਆਮ ਜਨਤਾ ਨੂੰ ਵੀ ਵਹਿਮਾਂ ਭਰਮਾਂ ਦੀ ਦਲਦਲ ਦੇ ਵਿੱਚ ਜਿਹੜਾ ਫਸਾ ਰਹੇ ਨੇ, ਅਤੇ ਸਮਝਦਾਰੀ ਤੋਂ ਕੰਮ ਲਵੋ ਭਾਈ, ਵਿਗਿਆਨਕ ਸੋਚ ਅਪਣਾਓ ਅਤੇ ਅਜਿਹੇ ਵਾਸਤੂ ਸ਼ਾਸਤਰਾਂ ਦੇ ਚੱਕਰਾਂ ਦੇ ਵਿੱਚ ਨਾ ਪਵੋ, ਸਗੋਂ ਲੋਕਾਂ ਨੂੰ ਚੇਤਨ ਕਰੋ ਅਤੇ ਆਪ ਵੀ ਚੇਤਨ ਹੋਵੋ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਬਾਕਮਾਲ ਅਤੇ ਵਿਅੰਗਕਾਰ ਅੱਜ ਦਾ ਵਿਚਾਰ ਸੀਗਾ, ਅਤੇ ਅੱਜ ਦੀਆਂ ਦੇਸ਼ਭਰ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਜੋ ਅੱਜ ਦਾ ਵਿਸ਼ਾ ਨਾਲ ਰਹੇਗਾ, ਇਹ ਵੀ ਤੁਹਾਡੇ ਲਈ ਵਿਸ਼ਾ ਵਾਸਤੂ ਸ਼ਾਸਤਰ ਦੇ ਵਿੱਚ ਕੀ ਤੁਸੀਂ ਭਾਈ ਵਿਸ਼ਵਾਸ ਰੱਖਦੇ ਹੋ ਕਿ ਇਹ ਜਿਹੜੀਆਂ ਗੱਲਾਂ ਬਾਤਾਂ ਕਰਦੇ ਹੋ ਸਿੱਧੀਆਂ ਹੋ ਜਾਂਦੀਆਂ ਨੇ ਜਾਂ ਬੰਦਾ ਆਪ ਹੀ ਪੁੱਠਾ ਹੋ ਡਿੱਗਦਾ ਹੈ। ਦੂਸਰੀ ਗੱਲ, ਕੱਲ੍ਹ ਮੈਂ ਵਿਚਾਰ ਰਿਹਾ ਸੀ ਰਾਤ ਕਿ ਅਸੀਂ ਜਾਨਵਰ ਹਾਂ ਜਾਂ ਇਨਸਾਨ ਹਾਂ, ਕਾਰਨ ਉਹਦੇ ਵਿੱਚ ਹੈ। ਬਹੁਤ ਵੱਡੇ ਸਵਾਲ ਮਨ ਦੇ ਵਿੱਚ ਆਏ ਜੋ ਕਿ ਜੇਕਰ ਅਸੀਂ ਜੀਵ ਵਿਗਿਆਨ ਨੂੰ ਦੇਖੀਏ, ਬਾਇਓਲੋਜੀ ਨੂੰ, ਜਾਂ ਫਿਰ ਕਹਿ ਲਈਏ ਕਿ ਆਪਾਂ ਜਦੋਂ ਨਜ਼ਰੀਆ ਮਾਰਦੇ ਹਾਂ ਆਪਣੇ ਆਪ ਦੇ ਉੱਤੇ ਵੀ, ਤਾਂ ਵਿਗਿਆਨ ਸਪਸ਼ਟ ਕਰ ਦਿੰਦੀ ਹੈ ਕਿ ਇਨਸਾਨ ਵੀ ਜਿਹੜਾ ਜਾਨਵਰ ਸ਼੍ਰੇਣੀ ਐਨੀਮਲ ਕਿੰਗਡਮ ਦੇ ਵਿੱਚੋਂ ਹੀ ਜਿਹੜਾ ਉਹਦਾ ਹਿੱਸਾ ਨੇ। ਸਾਡਾ ਸਰੀਰ ਹੈ, ਸਾਡੀਆਂ ਸਰੀਰਕ ਲੋੜਾਂ ਨੇ, ਜਿਵੇਂ ਭੁੱਖ ਹੈ, ਨੀਂਦ ਹੈ, ਡਰ ਹੈ, ਆਪਣੀ ਨਸਲ ਵਧਾਉਣ ਦੀ ਗੱਲਬਾਤ ਹੈ, ਬਿਲਕੁਲ ਜਾਨਵਰਾਂ ਵਰਗੀਆਂ ਹੀ ਨੇ, ਕੋਈ ਵੱਖਰੀਆਂ ਨਹੀਂ। ਪਰ ਫਿਰ ਸਾਨੂੰ ਇਨਸਾਨ ਕੌਣ ਬਣਾਉਂਦਾ ਹੈ? ਇਨਸਾਨ ਅਸੀਂ ਕਿੱਦਾਂ ਕਹਿਲਾਉਂਦੇ ਹਾਂ ਜਾਂ ਕਿੱਦਾਂ ਬਣਦੇ ਹਾਂ, ਕੀ ਫਰਕ ਹੈ, ਕਿੰਨੀ ਕੁ ਜਿਹੜੀ ਹੈ ਹੱਦ ਹੈਗੀ ਆ, ਜੇ ਟੱਪ ਜਾਈਏ ਤਾਂ ਬੰਦਾ ਜਾਨਵਰ ਵੀ ਬਣ ਸਕਦਾ ਹੈ? ਇਨਸਾਨ ਨੂੰ ਜਾਨਵਰ ਦੇ ਨਾਲੋਂ ਵੱਖ ਕਰਨ ਵਾਲੀ ਸਭ ਤੋਂ ਜਿਹੜੀ ਵੱਡੀ ਲਕੀਰ ਕਿਹੜੀ ਹੈ? ਵਿਵੇਕ, ਨੈਤਿਕਤਾ ਜਾਂ ਫਿਰ ਸੰਵੇਦਨਸ਼ੀਲਤਾ? ਜਾਨਵਰ ਸਿਰਫ ਆਪਣੀਆਂ ਮੂਲ ਪ੍ਰਵਿਰਤੀਆਂ ਜਿਹੜੀਆਂ ਨੇ ਉਹਦੇ ਉੱਤੇ ਚੱਲਦੇ ਆ, ਜਾਂ ਫਿਰ ਭੁੱਖ ਲੱਗਣ ਦੇ ਉੱਤੇ ਸ਼ਿਕਾਰ ਕਰਦੇ ਨੇ। ਇਨਸਾਨ ਦੇ ਕੋਲ ਸੋਚਣ, ਸਮਝਣ, ਚੰਗੇ ਬੁਰੇ ਦੀ ਪਛਾਣ ਕਰਨ, ਦੂਜਿਆਂ ਦੇ ਦਰਦ ਨੂੰ ਮਹਿਸੂਸ ਕਰਨ ਅਤੇ ਆਪਣੇ ਜਜ਼ਬਾਤਾਂ ਦੇ ਉੱਤੇ ਕਾਬੂ ਪਾਉਣ ਦੀ ਸ਼ਕਤੀ ਹੁੰਦੀ ਹੈ। ਜਦੋਂ ਤੱਕ ਇਨਸਾਨ ਆਪਣੇ ਗਿਆਨ ਦਾ ਇਸਤੇਮਾਲ ਸਮਾਜ ਦੇ ਲਈ, ਭਲਾਈ ਦੇ ਲਈ ਕਰਦਾ ਜਾਂ ਫਿਰ ਪ੍ਰੇਮ ਅਤੇ ਦਇਆ ਦੇ ਲਈ ਕਰਦਾ ਹੈ, ਉਦੋਂ ਤੱਕ ਉਹ ਇਨਸਾਨ ਹੈ। ਇਨਸਾਨ ਤੋਂ ਜਾਨਵਰ ਬਣਨ ਦੇ ਲਈ ਜਿਹੜਾ ਬਹੁਤਾ ਵਕਤ ਨਹੀਂ ਲੱਗਦਾ। ਪਰ ਸਵਾਲ ਇਹ ਬਹੁਤ ਵੱਡਾ ਉੱਠ ਜਾਂਦਾ ਸਾਡੇ ਸਾਹਮਣੇ ਕਿ ਕਿਹੜੀ ਲਕੀਰ ਹੈ ਉਹ ਜਿੱਥੇ ਮਤਲਬ ਕਿ ਜਾਨਵਰ ਦੀ ਹੱਦ ਸ਼ੁਰੂ ਹੋ ਜਾਂਦੀ ਹੈ, ਜਿੱਥੇ ਪਹੁੰਚ ਕੇ ਇਨਸਾਨ ਅੰਦਰ ਜਾਨਵਰ ਦੀ ਰੂਹ ਪ੍ਰਵੇਸ਼ ਕਰ ਜਾਂਦੀ ਹੈ, ਜਦੋਂ ਸਵਾਰਥ ਅਤੇ ਲਾਲਚ ਹਾਵੀ ਹੋ ਜਾਂਦਾ ਹੈ। ਜਾਨਵਰ ਤਾਂ ਸਿਰਫ ਆਪਣੀ ਭੁੱਖ ਮਿਟਾਉਣ ਦੇ ਲਈ ਮਾਰਦਾ ਹੈ ਕਿਸੇ ਨੂੰ ਵੀ, ਪਰ ਇਨਸਾਨ ਆਪਣੇ ਲਾਲਚ, ਹੰਕਾਰ ਅਤੇ ਤਾਕਤ ਦੀ ਹਵਸ ਦੇ ਲਈ ਲੱਖਾਂ ਲੋਕਾਂ ਦਾ ਨੁਕਸਾਨ ਕਰਨ ਤੋਂ ਵੀ ਤਿਆਰ ਹੋ ਜਾਂਦਾ ਹੈ। ਜਦੋਂ ਦਇਆ ਅਤੇ ਨੈਤਿਕਤਾ ਖਤਮ ਹੋ ਜਾਂਦੀ ਹੈ, ਜੋ ਸਾਡੇ ਸਮਾਜ ਦੇ ਵਿੱਚ ਅੱਜ ਚੱਲ ਰਿਹਾ ਹੈ, ਇਨਸਾਨ ਦੂਜੇ ਦੀ ਤਕਲੀਫ ਦੇ ਉੱਤੇ ਚੁੱਪ ਰਹਿੰਦਾ ਹੈ, ਕਹਿੰਦਾ ਸਾਨੂੰ ਕੀ ਹੈ, ਜਿਹਦੇ ਉੱਤੇ ਹੁੰਦਾ ਹੋ ਹੀ ਜਾਣ ਦਿਓ, ਜਦੋਂ ਸਾਡੇ ਉੱਤੇ ਪਏਗੀ ਉਦੋਂ ਦੇਖਾਂਗੇ। ਜ਼ੁਲਮ ਕਰਦਾ ਹੈ ਜਾਂ ਬਿਨਾਂ ਵਜ੍ਹਾ ਹਿੰਸਾ ਦੇ ਵਿੱਚ ਉਤਰ ਜਾਂਦਾ ਹੈ। ਕੋਈ ਬੰਦਾ ਨਾ ਐਕਸੀਡੈਂਟ ਵੀ ਹੋਇਆ ਹੋਵੇ ਗਲਤੀ ਦੇ ਨਾਲ, ਉਹ ਵੀ ਪਿੱਛੋਂ ਆ ਕੇ ਚਾਰ ਚਪੇੜਾਂ ਮਾਰਦਾ ਹੈ, ਚਾਹੇ ਉਹਨੂੰ ਕਿਸੇ ਗੱਲ ਦਾ ਪਤਾ ਨਾ ਹੋਵੇ, ਅਤੇ ਉਹਦੇ ਵਿੱਚ ਉਹ ਜਿਹੜਾ ਹਿੱਸਾ ਲੈ ਲੈਂਦਾ ਹੈ ਪਾਪ ਕਰਦਾ ਹੈ, ਤਾਂ ਉਸ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਸੰਵੇਦਨਸ਼ੀਲਤਾ ਦੀ ਜਦੋਂ ਗੱਲ ਕੀਤੀ ਹੈ, ਉਹਦੇ ਵਿੱਚ ਜਦੋਂ ਅਸੀਂ ਚੇਤਨ ਹੁੰਦੇ ਹਾਂ, ਆਪਣੇ ਆਪ ਦੇ ਵਿੱਚ ਜਾਗਰੂਕ ਹੁੰਦੇ ਹਾਂ, ਨੈਤਿਕ ਲਕੀਰਾਂ ਨੂੰ ਪਾਰ ਕਰਦੇ ਹਾਂ, ਤਾਂ ਅਸੀਂ ਜਾਨਵਰ ਦੇ ਨਾਲੋਂ ਵੀ ਹੇਠਾਂ ਡਿੱਗ ਜਾਂਦੇ ਹਾਂ। ਜਾਨਵਰ ਕਹਿਲਾਉਣ ਦੇ ਵੀ ਲਾਇਕ ਨਹੀਂ ਰਹਿੰਦੇ, ਕਿਉਂਕਿ ਜਾਨਵਰ ਦੇ ਕੋਲ ਬੁਰਾਈ ਕਰਨ ਦੀ ਚਲਾਕੀ ਨਹੀਂ ਹੁੰਦੀ, ਪਰ ਇਨਸਾਨ ਸੋਚ ਸਮਝ ਕੇ ਬੁਰਾਈ ਕਰਦਾ ਹੈ। ਉਹਨੂੰ ਪਤਾ ਹੁੰਦਾ ਹੈ ਕਿ ਮੈਂ ਮਾੜਾ ਕਰ ਰਿਹਾ, ਝੂਠ ਬੋਲਣ ਜਾ ਰਿਹਾ, ਕਿਸੇ ਦੇ ਨਾਲ ਗਦਾਰੀ ਕਰਨ ਜਾ ਰਿਹਾ। ਅਸਲ ਦੇ ਵਿੱਚ ਆਖਰ 'ਚ ਗੱਲ ਨੂੰ ਸਮਾਪਤ ਕਰੀਏ ਅਤੇ ਖਬਰਾਂ ਵੱਲ ਨੂੰ ਵੱਧਦੇ ਹਾਂ। ਕੁਦਰਤ ਨੇ ਸਾਨੂੰ ਜਾਨਵਰ ਦੇ ਰੂਪ ਦੇ ਵਿੱਚ ਜਨਮ ਦਿੱਤਾ ਸੀ, ਪਰ ਇਨਸਾਨ ਬਣਨਾ ਸਾਡੀ ਆਪਣੀ ਚੋਣ ਹੈ। ਜੇਕਰ ਅਸੀਂ ਆਪਣੇ ਵਿਵੇਕ, ਦਇਆ ਨੂੰ ਛੱਡ ਦਈਏ, ਤਾਂ ਇਨਸਾਨ ਤੋਂ ਜਾਨਵਰ ਬਣਨ ਦੇ ਵਿੱਚ ਬਹੁਤਾ ਫਰਕ ਨਹੀਂ ਰਹਿ ਜਾਂਦਾ, ਬਲਕਿ ਕਈ ਵਾਰ ਤਾਂ ਇਨਸਾਨ ਜਾਨਵਰ ਤੋਂ ਵੀ ਵਧੇਰੇ ਖਤਰਨਾਕ ਸਾਬਤ ਹੋ ਜਾਂਦਾ ਹੈ। ਇਸ ਵਿਸ਼ੇ ਦੇ ਉੱਤੇ ਵਿਚਾਰ ਕਰਾਂਗੇ ਅਤੇ ਨਾਲ ਨਾਲ ਤੁਹਾਡੇ ਵਿਚਾਰਾਂ ਦੀ ਵੀ ਜ਼ਰੂਰਤ ਰਹੇਗੀ, ਅਤੇ ਜ਼ਿੰਦਗੀ ਦੇ ਵਿੱਚ ਇਨਸਾਨੀਅਤ ਦੇ ਕਿੰਨੇ ਕਰੀਬ ਹਾਂ ਅਸੀਂ ਉਹਨੂੰ ਵੀ ਪਛਾਣਾਂਗੇ। ਅਤੇ ਤੁਸੀਂ ਇਸ ਵਿਸ਼ੇ ਨੂੰ ਹੋਰ ਅੱਗੇ ਵਧਾਉਣ ਦੇ ਲਈ ਸਰੋਤਿਆਂ ਤੋਂ ਜਾਂ ਨਾਲ ਜੁੜੋ ਤੁਸੀਂ ਦੋਸਤੋ, ਅਤੇ ਗੱਲਾਂ ਬਾਤਾਂ ਕਰੋ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358 44 976 1962 ਦਾ ਨੰਬਰ ਹੈ, ਅਤੇ ਅੱਜ ਦੇ ਯੁੱਗ ਦੇ ਵਿੱਚ ਤਕਨੋਲਜੀ ਜਿਹੜੀ ਹੈ, ਭੌਤਿਕਤਾ ਨੇ ਸਾਨੂੰ ਇਨਸਾਨੀਅਤ ਤੋਂ ਕਿੰਨਾ ਕੁ ਦੂਰ ਕਰ ਦਿੱਤਾ, ਉਹਦੇ ਬਾਰੇ ਵੀ ਆਪਣੇ ਵਿਚਾਰ ਜਿਹੜਾ ਇਹਦੇ ਵਿੱਚ ਦੇ ਸਕਦੇ ਹੋ। ਅਤੇ ਲਓ ਫਿਰ ਅੱਜ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਅਤੇ ਕੀ ਕਹਿੰਦੀਆਂ ਨੇ ਖਬਰਾਂ। ਕਹਿੰਦੇ ਨੇ ਕਿ ਰੱਬ ਦਾ ਨਾਂ ਜ਼ਰੂਰ ਲੈਣਾ ਚਾਹੀਦਾ ਜਦੋਂ ਕੋਈ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਜਿਹਦੇ ਵਿੱਚ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਭਗਤੀ ਦੀਆਂ ਖਬਰਾਂ ਦੀ ਸਭ ਤੋਂ ਪਹਿਲਾਂ, ਅਤੇ ਰੱਬ ਦਾ ਨਾਂ ਵੀ ਲਵਾਂਗੇ, ਅਤੇ ਰੱਬ ਦੇ ਉੱਤੇ ਜੋ ਕੁਝ ਹੁੰਦਾ ਹੈ, ਚੋਰੀਆਂ ਚਗਾਰੀਆਂ ਕਲੀਨ ਚਿੱਟਾਂ ਮਿਲ ਰਹੀਆਂ ਨੇ। ਦੂਸਰੇ ਪਾਸੇ ਕਿ ਅਸੀਂ ਸੱਚਮੁੱਚ ਉਸ ਦੁਨੀਆਂ ਦੇ ਵਿੱਚ ਜੀ ਰਹੇ ਹਾਂ ਜਿੱਥੇ ਸਿੱਖਿਆ ਸਿਰਫ ਡਿਗਰੀ ਤੱਕ ਸੀਮਤ ਹੈ, ਡਿਗਰੀਆਂ ਲੈਣੀਆਂ ਹੀ ਜਿਹੜੀਆਂ ਨੇ ਉਹ ਸਾਡੀਆਂ ਉਪਲਬਧੀਆਂ ਨੇ ਜਾਂ ਸਾਡੀਆਂ ਕੁਝ ਜ਼ਿੰਮੇਵਾਰੀਆਂ ਵੀ ਨੇ। ਕਾਨੂੰਨ ਸਿਰਫ ਕਿਤਾਬਾਂ ਦੇ ਵਿੱਚ ਨੇ, ਸੱਤਾ ਤੋਂ ਵੱਡਾ ਕੋਈ ਸਵਾਲ ਨਹੀਂ ਹੈ। ਉਹਨਾਂ ਮੁੱਦਿਆਂ ਦੇ ਉੱਤੇ ਜੋ ਅੱਜ ਸਿਰਫ ਖਬਰਾਂ ਨਹੀਂ ਸਗੋਂ ਸਾਡੇ ਭਵਿੱਖ ਦਾ ਸਵਾਲ ਨੇ, ਪੰਜਾਬ ਸਰਕਾਰ ਦੇ DA ਵਿਵਾਦ ਤੋਂ ਲੈ ਕੇ ED ਦੀ ਅਕਾਟ ਮਾਮਲਿਆਂ ਵਾਲੀ ਚਿੱਠੀ ਅਤੇ ਗਮਾਂਡਾ ਦੇ 15,000 ਕਰੋੜ ਰੁਪਏ ਦੇ ਕਰਜ਼ੇ, ਰਾਮ ਮੰਦਰ ਚੜਾਵਾ ਮਾਮਲੇ ਦੀ ਸਿੱਟ ਜਾਂਚ, ਪੇਪਰ ਲੀਕ ਅਤੇ ਸੁਪਰੀਮ ਕੋਰਟ ਦੀ ਸੁਣਵਾਈ ਅਤੇ ਫਾਂਸੀ ਦੀ ਸਜ਼ਾ ਤੱਕ ਦਾ ਜਿਹੜਾ ਮੁੱਦਾ, ਉਹਨੂੰ ਜਿਹੜਾ ਆਪਾਂ ਖਬਰਾਂ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਸਿਸਟਮ ਆਕਰ ਕਿਸ ਦੇ ਲਈ ਹੈ, ਲੋਕਾਂ ਦੇ ਲਈ, ਕਿਹਦੇ ਲਈ? ਹਰ ਦੇਸ਼ਵਾਸੀ ਜਾਂ ਦੇਸ਼ ਤੋਂ ਵਿਦੇਸ਼ ਤੱਕ ਸਵਾਲ ਹੋਰ ਵੀ ਡੂੰਘੇ ਨੇ। ਟਰੰਪ ਦੀ ਭਾਰਤੀ ਚੋਣ ਪ੍ਰਣਾਲੀ ਦੇ ਬਾਰੇ ਸ਼ਲਾਘਾ, ਕਿਉਂਕਿ ਟਰੰਪ ਨੂੰ ਆਪਣਾ ਡਰ ਸਤਾ ਰਿਹਾ ਅਤੇ ਉਹ ਕਹਿੰਦਾ ਇਹ ਭਾਰਤ ਦੀ ਜਿਹੜੀ ਚੋਣ ਪ੍ਰਣਾਲੀ ਹੈ ਉਹ ਅਮਰੀਕਾ ਦੇ ਵਿੱਚ ਵੀ ਐਕਟ ਲਾਗੂ ਹੋਣਾ ਚਾਹੀਦਾ ਹੈ। ਗਾਜ਼ਾ ਦੇ ਵਿੱਚ ਜੰਗ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਨੇ। ਜ਼ੁਕਰਬਰਗ ਦੇ ਨਾਲ ਜੁੜਿਆ ਕੇਸ ਹੈ ਜਿੱਥੇ 1 ਟ੍ਰਿਲੀਅਨ ਦੀ ਮੰਗ ਕੀਤੀ ਜਾ ਰਹੀ ਹੈ, ਜੇ ਉਹਨੂੰ ਦੇਣਾ ਪੈ ਗਿਆ ਤਾਂ ਇਹ ਜਿਹੜੇ ਸੋਸ਼ਲ ਪਲੇਟਫਾਰਮ ਨੇ ਤਹਿਸ ਨਹਿਸ ਹੋਣ ਦੇ ਕਿਨਾਰੇ ਪਹੁੰਚ ਜਾਣਗੇ। ਧਰਤੀ ਦੀਆਂ ਗਹਿਰਾਈਆਂ ਦੇ ਵਿੱਚ ਜਿਉਂਦੇ ਡੈਵਲ ਵਰਮ ਤੋਂ ਵੀ ਜਿਹੜੀ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂਗੇ ਕੁਦਰਤ ਦੀ ਬੁੱਕਲ ਦੇ ਵਿੱਚੋਂ। ਅਤੇ ਲਓ ਫਿਰ ਸਭ ਤੋਂ ਪਹਿਲਾਂ ਰੱਬ ਦੀ ਗੱਲ ਕੀਤੀ ਸੀ ਅਤੇ ਉਹਦੇ ਨਾਮ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਨੇ ਕਿ ਭਾਈ ਜੇ ਕੋਈ ਕੰਮ ਸ਼ੁਰੂ ਕਰਨਾ ਹੋਵੇ ਤਾਂ ਪਹਿਲਾਂ ਰੱਬ ਦਾ ਨਾਂ ਲੈ ਲੈਣਾ ਚਾਹੀਦਾ। ਇਸ ਦੇ ਲਈ ਅੱਜ ਦੇ ਜਿਹੜਾ ਖਬਰਾਂ ਦੀ ਸ਼ੁਰੂਆਤ ਕਰਨ ਦੇ ਨਾਲ ਨਾਲ ਸਭ ਤੋਂ ਪਹਿਲਾਂ ਰੱਬ ਦੇ ਘਰ ਦੀ ਹੀ ਗੱਲ ਕਰਦੇ ਹਾਂ। ਗੱਲ ਸ਼ੁਰੂ ਹੁੰਦੀ ਹੈ ਰਾਮ ਮੰਦਰ ਚੜਾਵੇ ਮਾਮਲੇ ਦੀ, ਜਿਸ ਦੇ ਵਿੱਚ ਚੰਪਤ ਰਾਏ ਹੁਣੀ ਪੂਰੀ ਚਲਾਕੀ ਦੇ ਨਾਲ ਅਨਿਲ ਮਿਸ਼ਰਾ ਨੂੰ ਕਲੀਨ ਚਿੱਟ ਮਿਲ ਗਈ ਹੈ ਅਤੇ ਸਿੱਟ ਨੇ ਸੁਣਾ ਦਿੱਤਾ ਹੈ ਫੈਸਲਾ ਇਹਦੇ ਉੱਤੇ। ਅਯੁੱਧਿਆ ਦੇ ਰਾਮ ਮੰਦਰ ਦੇ ਵਿੱਚ ਹੋਏ ਚੜਾਵੇ ਦੀ ਚੋਰੀ ਅਤੇ ਗੜਬੜੀ ਦੀ ਜਾਂਚ ਕਰ ਰਹੀ ਸਿੱਟ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਾਬਕਾ ਜਨਰਲ ਸਕੱਤਰ ਚੰਪਤ ਰਾਏ ਅਤੇ ਸਾਬਕਾ ਟਰੱਸਟ ਮੈਂਬਰ ਅਨਿਲ ਮਿਸ਼ਰਾ ਨੂੰ ਕਲੀਨ ਚਿੱਟ ਦਿੱਤੀ ਹੈ। ਦਾਨ ਪ੍ਰਬੰਧਨ ਦੇ ਵਿੱਚ ਗੜਬੜੀ ਦੇ ਦੋਸ਼ ਲੱਗਣ ਤੋਂ ਬਾਅਦ ਦੋਵਾਂ ਆਗੂਆਂ ਨੇ 27 ਜੂਨ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀਗਾ ਅਤੇ ਉੱਤਰ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ SIT ਦੀ ਅੰਤਿਮ ਰਿਪੋਰਟ ਅੱਗੇ ਦੀ ਜਿਹੜੀ ਹੈ ਅਗਵਾਈ ਕਰਦੇ ਹੋਏ ਕਾਰਵਾਈ ਦੇ ਲਈ ਟਰੱਸਟ ਨੂੰ ਸੌਂਪ ਦਿੱਤੀ ਹੈ ਅਤੇ ਜਾਂਚ ਦੌਰਾਨ ਜਿਹੜਾ ਚੰਪਤ ਰਾਏ ਨੇ ਦੱਸਿਆ ਕਿ ਉਹਨਾਂ ਨੇ ਖੁਦ ਇਸ ਚੋਰੀ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੂਸਰੇ ਪਾਸੇ ਪੰਜਾਬ DA ਕੇਸ DA ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਤੇ ਹੈ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਝਟਕਾ ਦਿੱਤਾ ਗਿਆ ਜਾਂ ਲੱਗਿਆ ਦੱਸਿਆ ਜਾ ਰਿਹਾ। ਅਸਲ ਦੇ ਵਿੱਚ ਅਦਾਲਤੀ ਰਾਹਤ ਤੋਂ ਬਾਅਦ ਵੀ ਸਰਕਾਰ ਦੀ ਮਨਜ਼ੂਰੀ ਲੈਣ ਦੀ ਜਿਹੜੀ ਸ਼ਰਤ ਲਾ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ DA ਦੇਣ ਦਾ ਮਾਮਲਾ ਲਟਕਦਾ ਫਿਰ ਤੋਂ ਨਜ਼ਰ ਆਉਂਦਾ ਜਾ ਰਿਹਾ। ਇਸ ਸੰਬੰਧੀ ਅੱਜ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਹੈ। ਵਿੱਤ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ। ਵਿੱਤ ਵਿਭਾਗ ਦੇ ਤਾਜ਼ਾ ਹੁਕਮਾਂ ਦੇ ਅਨੁਸਾਰ ਜੇਕਰ ਕਿਸੇ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਰਾਹਤ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਲਾਗੂ ਕਰਨ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਦੀ ਮਨਜ਼ੂਰੀ ਲੈਣੀ ਪਵੇਗੀ। ਵਿੱਤ ਵਿਭਾਗ ਦੇ ਵੱਲੋਂ 17 ਅਗਸਤ 2026 ਨੂੰ ਜਾਰੀ ਕੀਤੇ ਹੁਕਮਾਂ ਦੇ ਵਿੱਚ ਸਾਰੇ ਪ੍ਰਸ਼ਾਸਨਿਕ ਵਿਭਾਗਾਂ ਨੂੰ ਕਿਹਾ ਗਿਆ ਕਿ ਉਹ ਸਾਰੇ ਅਜਿਹੇ ਮਾਮਲਿਆਂ ਦੀ ਪੂਰੀ ਜਾਣਕਾਰੀ ਦੇਣ ਜਿਨ੍ਹਾਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਆਧਾਰ ਦੇ ਉੱਤੇ ਫੈਸਲੇ ਹੋ ਚੁੱਕੇ ਨੇ ਜਿਨ੍ਹਾਂ ਦੇ ਨਾਲ ਸਰਕਾਰ 'ਤੇ ਵਿੱਤੀ ਬੋਝ ਪੈਂਦਾ ਹੈ। ਹੁਕਮਾਂ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਅਜਿਹੇ ਮਾਮਲਿਆਂ ਦੇ ਵਿੱਚ ਵਿੱਤ ਵਿਭਾਗ ਦੀ ਜਿਹੜੀ ਹੈ ਪਹਿਲਾਂ ਸਹਿਮਤੀ ਤੋਂ ਬਿਨਾਂ ਕੋਈ ਵੀ ਹੁਕਮ ਲਾਗੂ ਨਹੀਂ ਕੀਤਾ ਜਾਏਗਾ। ਜੇਕਰ ਇਸ ਮਾਮਲੇ ਸੰਬੰਧੀ ਆਮ ਹਦਾਇਤਾਂ ਪਹਿਲਾਂ ਹੀ ਜਾਰੀ ਨਾ ਹੋਈਆਂ ਹੋਣ ਤਾਂ ਵਿੱਤ ਵਿਭਾਗ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ। ਹਰਸਿਮਰਤ ਬਾਦਲ ਹੋਣਾਂ ਨੇ ਵਿੱਤ ਵਿਭਾਗ ਦੇ ਨਵੇਂ ਹੁਕਮਾਂ ਦੇ ਉੱਤੇ ਸਵਾਲ ਚੁੱਕਦੇ ਹੈ। ਇਸ ਤੋਂ ਬਾਅਦ ਹਰਸਿਮਰਤ ਬਾਦਲ ਨੇ ਆਪਣੀ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਇਸ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਹੱਕਾਂ ਦੇ ਨਾਲ ਮਜ਼ਾਕ ਕਰਾਰ ਦੇ ਦਿੱਤਾ ਗਿਆ। ਉਹਨਾਂ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਅਦਾਲਤ ਤੋਂ ਰਾਹਤ ਮਿਲ ਚੁੱਕੀ ਹੈ ਉਹਨਾਂ ਨੂੰ ਵੀ ਹੁਣ ਆਪਣੇ ਹੱਕ ਲੈਣ ਦੇ ਲਈ ਸਰਕਾਰੀ ਮਨਜ਼ੂਰੀ ਦੀ ਉਡੀਕ ਕਰਨੀ ਪਵੇਗੀ। ਪੰਜਾਬ ਸਰਕਾਰ 'ਤੇ ਵਿੱਤੀ ਪ੍ਰਬੰਧਨ ਦੇ ਵਿੱਚ ਕਥਿਤ ਕੁਤਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੁਲਾਜ਼ਮਾਂ ਦੇ ਹੱਕਾਂ ਨੂੰ ਸਰਕਾਰ ਦੀ ਵਿੱਤੀ ਸਥਿਤੀ ਦੇ ਨਾਲ ਜੋੜ ਕੇ ਰੋਕਿਆ ਜਾ ਰਿਹਾ। ਹਰਸਿਮਰਤ ਬਾਦਲ ਨੇ ਇਹ ਵੀ ਸਵਾਲ ਚੁੱਕਿਆ ਕਿ ਪੰਜਾਬ ਸਰਕਾਰ ਆਪਣੇ ਆਪ ਨੂੰ ਹਾਈਕੋਰਟ ਤੋਂ ਵੀ ਉੱਪਰ ਸਮਝ ਰਹੀ ਹੈ। ਇਸ ਹੁਕਮ ਨੇ ਖਾਸ ਤੌਰ ਦੇ ਉੱਤੇ ਉਹਨਾਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਵਿੱਚ ਚਰਚਾ ਛੇੜਤੀ ਹੈ ਜਿਨ੍ਹਾਂ ਦੇ ਮਾਮਲੇ ਅਦਾਲਤਾਂ ਦੇ ਵਿੱਚ ਜਿਹੜਾ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਸਰਕਾਰ 'ਤੇ ਵਿੱਤੀ ਜ਼ਿੰਮੇਵਾਰੀ ਪੈ ਸਕਦੀ ਹੈ ਅਤੇ ਵਿੱਤ ਵਿਭਾਗ ਦੇ ਹੁਕਮ ਦਾ ਮੂਲ ਮਕਸਦ ਸਰਕਾਰ 'ਤੇ ਪੈਣ ਵਾਲੇ ਵਿੱਤੀ ਬੋਝ ਵਾਲੇ ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਤੋਂ ਪਹਿਲਾਂ ਵਿੱਤੀ ਪੱਖ ਦੀ ਜਾਂਚ ਅਤੇ ਮਨਜ਼ੂਰੀ ਦੇ ਨਾਲ ਜੋੜਨਾ ਦੱਸਿਆ ਗਿਆ। ਮੁਲਾਜ਼ਮਾਂ ਦੇ ਵੱਲੋਂ ਪਟੀਸ਼ਨ ਪਾਉਣ ਦੀ ਤਿਆਰੀ ਹੈ ਇਹਦੇ ਵਿੱਚ ਅਤੇ ਪੰਜਾਬ ਸਰਕਾਰ ਦੇ ਅੱਜ ਦੇ ਜਿਹੜਾ ਹੁਕਮਾਂ ਤੋਂ ਬਾਅਦ ਮੁਲਾਜ਼ਮਾਂ ਦੇ ਵੱਲੋਂ ਵੀ ਸਰਕਾਰ ਦੇ ਖਿਲਾਫ਼ ਕੰਟੈਂਪਟ ਪਾਉਣ ਦੀ ਜਿਹੜੀ ਤਿਆਰੀ ਕੀਤੀ ਗਈ ਹੈ ਅਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਦਾਲਤ ਨੇ 3 ਅਗਸਤ ਨੂੰ ਅਹਿਮ ਫੈਸਲਾ ਦਿੱਤਾ ਸੀ ਕਿ DA ਦੀ ਅਦਾਇਗੀ ਕੀਤੀ ਜਾਵੇ ਪਰ ਸਰਕਾਰ ਦੇ ਵੱਲੋਂ ਇਸ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ। ਦੂਸਰੇ ਪਾਸੇ ਪੰਜਾਬ ਕਰਪਸ਼ਨ ਕੇਸ ED ਦੀ ਚਿੱਠੀ ਦੀ ਗੂੰਜ ਪਈ ਹੈ ਅਤੇ 61 ਮਾਮਲੇ 'ਤੇ 21 ਅਫਸਰ ਅਤੇ 5 ਵਿਚੋਲੇ ਸ਼ਾਮਲ ਦੱਸੇ ਗਏ ਹੈ। ED ਦੇ DGP ਨੂੰ ਲਿਖੇ ਪੱਤਰ ਨੇ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਅਤੇ ਕਈ ਮਾਮਲਿਆਂ ਦੇ ਵਿੱਚ ਪ੍ਰਾਈਵੇਟ ਵਿਚੋਲਿਆਂ ਦੀ ਭੂਮਿਕਾ ਦਾ ਦਾਅਵਾ ਕੀਤਾ। ਵੈਸੇ ਕੱਲ੍ਹ ਇਹ ਖਬਰ ਆਪਾਂ ਸੰਖੇਪ ਦੇ ਵਿੱਚ ਸੈਣੀ ਸਾਹਿਬ ਦੇ ਨਾਲ ਡਿਸਕਸ ਕਰ ਲਈ ਸੀ, ਵਿੱਚ 3 ਮੁੱਦੇ ਸੀ, ਪਰ ਅੱਜ ਜੋ ਰਿਪੋਰਟਾਂ ਜਾਂ ਸਪਸ਼ਟ ਹੋ ਗਿਆ ਸਾਰੀਆਂ ਖਬਰਾਂ ਛਪ ਚੁੱਕੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਹੋ ਰਹੇ ਵੱਡੇ ਜਿਹੜਾ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਦੇ ਉੱਤੇ ਬਿਕਰਮ ਮਜੀਠੀਆ ਉਹਨਾਂ ਨੇ ਆਵਾਜ਼ ਚੁੱਕੀ ਆ, ਕੋਈ ਹੋਰ ਕੋਈ ਬੋਲਦਾ ਨਜ਼ਰ ਨਹੀਂ ਆਇਆ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਹਾਲ ਹੀ ਦੇ ਵਿੱਚ ਪੰਜਾਬ ਦੇ DGP ਨੂੰ 61 ਮਾਮਲਿਆਂ ਸੰਬੰਧੀ ਪੱਤਰ ਲਿਖਿਆ ਜਿਨ੍ਹਾਂ ਦਾ ਸੰਬੰਧਿਤ ਪ੍ਰਸ਼ਾਸਨਿਕ ਫੈਸਲਿਆਂ ਦੇ ਵਿੱਚ ਦਖਲ ਅੰਦਾਜ਼ੀ, ਸਰਕਾਰੀ ਅਫਸਰਾਂ ਦੇ ਉੱਤੇ ਤਬਾਦਲੇ ਤੇ ਤਾਇਨਾਤੀ, ਅਸਲਾ ਲਾਇਸੈਂਸ ਦੇ ਮਾਮਲੇ ਅਤੇ ਜ਼ਮੀਨੀ ਸੌਦਿਆਂ ਤੋਂ ਇਲਾਵਾ ਸਰਕਾਰੀ ਕੰਮਾਂ ਬਦਲੇ ਕਥਿਤ ਭੁਗਤਾਨ ਦੇ ਉੱਤੇ ਹੋਰ ਲਾਭ ਪ੍ਰਾਪਤ ਕਰਨ ਦੇ ਨਾਲ ਦੱਸਿਆ ਗਿਆ। ਇਸ ਪੱਤਰ ਦੇ ਜ਼ਰੀਏ ਪੰਜਾਬ ਸਰਕਾਰ ਦੇ 23 ਅਫਸਰਾਂ ਅਤੇ 5 ਪ੍ਰਾਈਵੇਟ ਵਿਚੋਲਿਆਂ ਦੀ ਗੱਲ ਕੀਤੀ ਹੈ। ਅਧਿਕਾਰਤ ਸੂਤਰ ਤੋਂ ਦੱਸਦੇ ਨੇ ਈਡੀ ਦੇ ਵੱਲੋਂ ਪੰਜਾਬ ਪੁਲਿਸ ਨੂੰ ਲਿਖੇ ਪੱਤਰ ਦੇ ਉੱਤੇ ਕੋਈ ਹਾਲੇ ਵਿਚਾਰ ਨਹੀਂ ਕੀਤਾ ਜਾ ਰਿਹਾ। ਈਡੀ ਦਾ ਪੱਤਰ ਵਿਚੋਲਿਆਂ ਰਾਹੀਂ 21 ਤਬਾਦਲਿਆਂ ਦੇ ਵੱਲ ਵੀ ਇਸ਼ਾਰਾ ਕਰਦਾ ਹੈ, ਜਿਨ੍ਹਾਂ ਨੂੰ ਕਥਿਤ ਤੌਰ ਦੇ ਉੱਤੇ ਮੁੱਖ ਮੰਤਰੀ ਦਫ਼ਤਰ ਦੇ ਉੱਚ ਸਿਆਸੀ ਅਧਿਕਾਰੀ ਤੇ ਉਸਦੇ ਕਰੀਬੀ ਸਾਥੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਨਿਤਿਨ ਗੋਹਲ ਪਹਿਲਾਂ ਹੀ ਸਨਟੈਕ ਸਿਟੀ ਪ੍ਰੋਜੈਕਟ ਦੀ ਜਾਂਚ ਦੇ ਮਾਮਲੇ ਦੇ ਵਿੱਚ ਈਡੀ ਦੀ ਨਜ਼ਰ ਹੇਠ ਹੈ। ਉਸ ਮਗਰੋਂ ਨਿਤਿਨ ਗੋਹਲ ਉਸ ਵਕਤ ਚਰਚਾ ਦੇ ਵਿੱਚ ਆਇਆ ਸੀ ਜਦ ਮਈ ਮਹੀਨੇ ਈਡੀ ਦੇ ਛਾਪੇ ਦੇ ਦੌਰਾਨ ਬਹੁ ਮੰਜ਼ਿਲਾ ਫਲੈਟ ਦੇ ਵਿੱਚੋਂ ਨਕਦੀ ਵਾਲੇ ਬੈਗ ਉੱਪਰੋਂ ਹੇਠਾਂ ਸੁੱਟੇ ਗਏ। ਪੱਤਰ ਦੇ ਵਿੱਚ 21 ਅਧਿਕਾਰੀਆਂ ਦੇ ਉੱਤੇ 5 ਵਿਚੋਲਿਆਂ ਦੇ ਨਾਂ ਸ਼ਾਮਲ ਕੀਤੇ ਗਏ ਨੇ ਤੇ ਤਬਾਦਲਿਆਂ ਦੀ ਸੂਚੀ ਅੰਤਮ ਰੂਪ ਦੇ ਵਿੱਚ ਜਾਰੀ ਹੋਣ ਤੋਂ ਪਹਿਲਾਂ ਇਹਨਾਂ ਵਿਚੋਲਿਆਂ ਦੇ ਰਾਹੀਂ ਭੇਜੀ ਜਾਂਦੀ ਸੀ। ਇਨ੍ਹਾਂ ਵਿਚੋਲਿਆਂ ਦੀ ਤਬਾਦਲਿਆਂ ਦੇ ਵਿੱਚ ਭੂਮਿਕਾ ਹੋਣ ਦੀ ਗੱਲ ਕਹੀ ਗਈ ਹੈ। ਪੱਤਰ ਦੇ ਵਿੱਚ ਅਜਿਹੇ 11 ਮਾਮਲਿਆਂ ਦਾ ਜ਼ਿਕਰ ਵੀ ਕੀਤਾ ਗਿਆ ਜਿਨ੍ਹਾਂ ਦੇ ਵਿੱਚ 99.55 ਲੱਖ ਰੁਪਏ ਦੇ ਲੈਣ ਦੇਣ ਦੀ ਗੱਲ ਕਹੀ ਗਈ ਹੈ, ਜੋ ਹਵਾਲਾ ਰਾਹੀਂ ਲੈਣ ਦੇਣ ਤੋਂ ਵੱਖਰੀ ਹੈ। ਇਹਨਾਂ ਦੇ ਵਿੱਚ ਅਨਾਜ ਦੇ ਲਈ ਆਵਾਜਾਈ ਨੀਤੀ, ਫੋਰਟੀਫਾਈਡ ਰਾਈਸ ਦੇ ਨਿਰਮਾਤਾਵਾਂ ਦੀ ਸੂਚੀਬੱਧਤਾ, ਵੇਰਕਾ ਦੇ ਲਈ SAP ਲਾਇਸੈਂਸ ਰੱਖਣ ਅਤੇ ਕਾਰੋਬਾਰਾਂ ਦੇ ਲਾਇਸੈਂਸਾਂ ਦਾ ਜਿਹੜਾ ਨਵੀਨੀਕਰਨ ਦੇ ਮਾਮਲੇ ਸ਼ਾਮਲ ਨੇ। ਈਡੀ ਦਾ ਪੱਤਰ ਅਜਿਹੇ 7 ਮਾਮਲਿਆਂ ਦੇ ਉੱਤੇ ਵੀ ਉਂਗਲ ਉਠਾਉਂਦਾ ਹੈ ਜਿੱਥੇ ਗੋਹਲ ਨੇ ਕਥਿਤ ਤੌਰ ਦੇ ਉੱਤੇ ਜ਼ਮੀਨੀ ਸੌਦਿਆਂ ਤੇ ਰੀਅਲ ਅਸਟੇਟ ਡਿਵੈਲਪਰਾਂ ਦੇ ਨਾਲ ਸੰਬੰਧਿਤ ਕੰਮਾਂ ਦੇ ਵਿੱਚ ਭੂਮਿਕਾ ਨਿਭਾਈ। ਇਵੇਂ ਹੀ 7 ਅਸਲਾ ਲਾਇਸੈਂਸਾਂ ਦੇ ਮਾਮਲੇ ਨੇ ਤੇ ਈਡੀ ਨੇ ਗੁਪਤ ਸਰਕਾਰੀ ਸੂਚਨਾ ਤੱਕ ਦੀ ਅਣਅਧਿਕਾਰਤ ਤੌਰ ਦੇ ਉੱਤੇ ਪਹੁੰਚ ਬਣਾਏ ਜਾਣ ਦੇ ਉੱਤੇ ਵੀ ਦੋਸ਼ ਜਿਹੜੇ ਲਾਏ ਹੈ। ਝੂਠੇ ਕੇਸ ਦੇ ਵਿੱਚ ਫਸਾਉਣ ਦੀ ਸਾਜਿਸ਼, ਨਿਤਿਨ ਗੋਹਲ ਨੇ ਕਹੀ ਹੈ ਕਿ ਨਿਤਿਨ ਗੋਹਲ ਦਾ ਕਹਿਣਾ ਹੈ ਕਿ ਇਸ ਕੇਸ ਨੂੰ ਸਿਆਸੀ ਤੌਰ ਦੇ ਉੱਤੇ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਗਿਆ ਕਿ ਆਪ ਵਿਰੁੱਧ ਵੱਡੀ ਸਾਜਿਸ਼ ਦੇ ਵਜੋਂ ਉਸ ਨੂੰ ਬੋਏ ਬੁਨਿਆਦ ਕੇਸ ਦੇ ਵਿੱਚ ਫਸਾਇਆ ਜਾ ਰਿਹਾ, ਕਿਉਂਕਿ ਚੋਣਾਂ ਨੇੜੇ ਆ ਰਹੀਆਂ ਨੇ ਤਾਂ ਬਹਾਨਾ ਆ ਹੀ ਜਾਣਾ ਜੀ, ਤੇ ਸੂਬੇ ਦੀ ਬਿਹਤਰੀ ਦੇ ਲਈ ਕਿਸੇ ਦੋਸਤ ਨੂੰ ਕੋਈ ਮਸ਼ਵਰਾ ਦੇਣਾ ਕਹਿੰਦੇ ਜਮਹੂਰੀ ਹੱਕ ਹੈ, ਤੇ ਇਹ ਦੋ ਵਿਅਕਤੀਆਂ ਦੇ ਦਰਮਿਆਨ ਕੋਈ ਜਿਹੜਾ ਹੋਈ ਨਿੱਜੀ ਗੱਲਬਾਤ ਸੀਗੀ ਤੇ ਇਸ ਨੂੰ ਸਰਕਾਰੀ ਨੀਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਿਵੇਂ ਮੰਨਿਆ ਜਾ ਸਕਦਾ। ਮੁੱਖ ਮੰਤਰੀ ਦਫ਼ਤਰ ਦੇ ਵਿੱਚ ਤੈਨਾਤੀ ਹੋਣ ਕਰਕੇ ਉਸਦੇ ਭਰਾ ਜਤਿਨ ਦਾ ਨਾਮ ਵੀ ਸ਼ਾਮਲ ਕੀਤਾ ਤੇ ਗੋਹਲ ਨੇ ਫਲੈਟਾਂ ਦੇ ਵਿੱਚੋਂ ਸੁੱਟੀ ਨਕਦੀ ਸਮੇਤ ਭ੍ਰਿਸ਼ਟਾਚਾਰ ਅਤੇ ਗਲਤ ਕੰਮਾਂ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਤੇ ਇਹ ਵੀ ਕਹਿ ਦਿਓ ਭਾਈ ਆਪੇ ਹੀ ਡਿੱਗ ਗਏ ਸੀਗੇ, ਪਤਾ ਨਹੀਂ ਕਿਹਦੇ ਡਿੱਗ ਪਏ ਸੀ। ਦੂਸਰੇ ਪਾਸੇ ਮੁਹਾਲੀ ਦੇ ਵਿੱਚ ਜਿਹੜਾ ਲੈਂਡ ਸਕੈਮ ਕੇਸ ਹੈ, IAS ਅਧਿਕਾਰੀ ਕਵਲਪ੍ਰੀਤ ਬਰਾੜ ਜਲੰਧਰ ED ਦਫ਼ਤਰ ਪੁੱਜੀ ਹੈ ਤੇ ਪੇਸ਼ ਹੋਏ ਨੇ। ED ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਭੇਜੇ ਸਮਨਾਂ ਤੋਂ ਬਾਅਦ ਪੰਜਾਬ ਕੈਡਰ ਦੀ ਸੀਨੀਅਰ IAS ਅਧਿਕਾਰੀ ਕਵਲਪ੍ਰੀਤ ਬਰਾੜ ਮੰਗਲਵਾਰ ਨੂੰ ਅੱਜ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ED ਦੇ ਜਲੰਧਰ ਸਥਿਤ ਦਫ਼ਤਰ ਵਿਖੇ ਪੇਸ਼ ਹੋਇਆ ਤੇ ਇਹ ਪੂਰਾ ਮਾਮਲਾ ਮੁਹਾਲੀ ਦੇ ਚਰਚਿਤ ਸਨਟੈਕ ਸਿਟੀ ਪ੍ਰੋਜੈਕਟ ਦੇ ਲਈ ਸੋਧੇ ਹੋਏ CLU ਚੇਂਜ ਆਫ ਲੈਂਡ ਯੂਜ਼ ਦੀਆਂ ਮਨਜ਼ੂਰੀਆਂ ਦੇਣ ਦੇ ਵਿੱਚ ਹੋਈਆਂ ਗੜਬੜੀਆਂ ਦੇ ਨਾਲ ਜੁੜਿਆ ਹੋਇਆ ਤੇ ਉਹਨਾਂ ਦੀ ਜਵਾਬਦੇਹੀ ਮੰਗੀ ਹੈ। ਦੂਸਰੇ ਪਾਸੇ ਗਮਾਂਡਾ 15,000 ਕਰੋੜ ਲੋਨ, ਸਰਕਾਰ ਕੋਲ ਆਪਣੀ ਹੀ ਗਰੰਟੀ ਦੇਣ ਨੂੰ ਜਿਹੜਾ ਕੁਝ ਪੱਲੇ ਨਹੀਂ ਰਿਹਾ ਤੇ ਗਮਾਂਡਾ ਚੁੱਕੇਗਾ ਹੁਣ 15,000 ਕਰੋੜ ਦਾ ਕਰਜ਼ਾ। ਜਿਵੇਂ ਪਹਿਲਾਂ ਵੀ ਆਪਾਂ ਸੈਣੀ ਸਾਹਿਬ ਨਾਲ ਗੱਲਬਾਤ ਕੀਤੀ ਸੀ ਕਿ ਬਿਜਲੀ ਬੋਰਡ ਜਿਹੜਾ ਹੈ ਕਾਰਪੋਰੇਸ਼ਨ, ਉਹਦੇ ਲਈ ਵੀ ਉਹਨਾਂ ਨੇ ਗਰੰਟੀ ਮੰਗੀ ਸੀ ਪਰ ਸਰਕਾਰ ਨੇ ਮਨ੍ਹਾ ਕਰ ਦਿੱਤਾ ਸੀ ਕਿ ਭਾਈ ਅਸੀਂ ਤੁਹਾਡੀ ਗਰੰਟੀ ਨਹੀਂ ਦੇਣੀ, ਤੇ ਜਦ ਹੁਣ ਸਰਕਾਰ ਕੋਲ ਆਪਣੀ ਗਰੰਟੀ ਨਹੀਂ ਰਹੀ, ਦੇਣ ਨੂੰ ਕੁਝ ਪੱਲੇ ਨਹੀਂ ਹੈ, ਤਾਂ ਫਿਰ

ਗਮਾਂਡਾ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਦੇ ਨਾਲ 5,000 ਏਕੜ ਜ਼ਮੀਨ ਅਕਵਾਇਰ ਕੀਤੀ ਜਾਵੇਗੀ, ਜਿਸ ਨੂੰ ਵਿੱਤ ਵਿਭਾਗ ਹਵਾਲੇ ਕੀਤਾ ਜਾਏਗਾ ਤੇ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ, ਜੋ ਗਮਾਂਡਾ ਦੇ ਚੇਅਰਪਰਸਨ ਵੀ ਨੇ, ਉਹਨਾਂ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ ਹੈ, ਜਿਸ ਦੇ ਵਿੱਚ ਉਪਰੋਕਤ ਪ੍ਰਸਤਾਵ ਨੂੰ ਜਿਹੜਾ ਹਰੀ ਝੰਡੀ ਦਿੱਤੀ ਗਈ। ਇਸ ਪ੍ਰਵਾਨਗੀ ਦੇ ਨਾਲ ਹੁਣ ਕਰਜ਼ਾ ਲੈਣ ਦੇ ਲਈ ਰਾਹ ਖੁੱਲ੍ਹ ਗਿਆ। ਮਰਚੈਂਟ ਬੈਂਕਰ ਦੇ ਵਜੋਂ ਜਿਹੜਾ ਟਿਪਸਨਜ ਕੰਸਲਟੈਂਸੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੀ ਚੋਣ ਕੀਤੀ ਗਈ ਹੈ, ਜੋ ਬਾਂਡਾਂ ਅਤੇ ਬੈਂਕ ਕਰਜ਼ੇ ਰਾਹੀਂ ਪੈਸੇ ਦਾ ਪ੍ਰਬੰਧ ਕਰੇਗਾ। ਮੀਟਿੰਗ ਦੇ ਵਿੱਚ ਸਾਫ ਕੀਤਾ ਗਿਆ ਕਿ ਗਮਾਂਡਾ ਪੰਜਾਬ ਰੀਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ 1995 ਦੀਆਂ ਧਾਰਾਵਾਂ ਦੇ ਤਹਿਤ ਜਿਹੜਾ ਡਿਬੈਚਰਾਂ ਬਾਂਡਾਂ ਜ਼ਰੀਏ ਫੰਡ ਜੁਟਾ ਸਕਦਾ ਹੈ ਅਤੇ ਮਰਚੈਂਟ ਬੈਂਕਰ ਜਿਹੜੇ ਨੇ ਨਿਵੇਸ਼ਕਾਂ ਦੇ ਨਾਲ ਤਾਲਮੇਲ ਕਰੇਗਾ ਅਤੇ ਕ੍ਰੈਡਿਟ ਰੇਟਿੰਗ ਪ੍ਰਾਪਤ ਕਰੇਗਾ। ਇਸ ਤਰ੍ਹਾਂ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕਰੇਗਾ ਅਤੇ ਬਾਂਡਾਂ ਨੂੰ ਸੂਚੀਬੰਦ ਕਰੇਗਾ। ਇਕਰਾਰਨਾਮਾ ਹੁਣ ਮਗਰੋਂ 9 ਮਹੀਨਿਆਂ ਦੇ ਵਿੱਚ ਫੰਡਾਂ ਦਾ ਪ੍ਰਬੰਧ ਕਰੇਗਾ। ਨਿਵੇਸ਼ਯੋਗ ਰੇਟਿੰਗ ਪ੍ਰਾਪਤ ਕਰਨ ਪਿੱਛੋਂ ਮਰਚੈਂਟ ਬੈਂਕਰ ਨੂੰ ਪਹਿਲੇ 3 ਮਹੀਨਿਆਂ ਦੇ ਵਿੱਚ 5,000 ਕਰੋੜ, ਅਗਲੇ 3 ਮਹੀਨਿਆਂ ਦੇ ਵਿੱਚ ਹੋਰ 5,000 ਕਰੋੜ ਅਤੇ ਬਾਕੀ ਰਾਸ਼ੀ ਨਿਰਧਾਰਿਤ ਸਮੇਂ ਦੇ ਅੰਦਰ ਜੁਟਾਉਣੀ ਹੋਏਗੀ। ਵੇਰਵਿਆਂ ਦੇ ਅਨੁਸਾਰ ਗਮਾਂਡਾ ਦੇ ਵੱਲੋਂ ਮੋਹਾਲੀ ਦੇ ਐਰੋਟ੍ਰੋਪੋਲਿਸ ਪ੍ਰੋਜੈਕਟ ਸੈਕਟਰ ਜਿਹੜਾ 87 ਹੈ, ਈਕੋ ਸਿਟੀ 3 ਤੋਂ ਇਲਾਵਾ ਸੈਕਟਰ 101 ਅਤੇ 103 ਦੇ ਲਈ 5 ਤੋਂ 6,000 ਏਕੜ ਜ਼ਮੀਨ ਐਕਵਾਇਰ ਕਰਨ ਦੇ ਲਈ ਕਰਜ਼ਾ ਚੁੱਕਿਆ ਜਾ ਰਿਹਾ। ਇਸ ਤੋਂ ਪਹਿਲਾਂ ਗਮਾਂਡਾ ਨੇ ਵੱਖ ਵੱਖ ਬੈਂਕਾਂ ਜਾਣੀ ਕਿ ਉਹਦੇ ਵਿੱਚੋਂ 7,653.23 ਕਰੋੜ ਰੁਪਏ ਦੀ ਟਰਮ ਲੋਨ ਅਤੇ ਓਵਰਡਰਾਫਟ ਸੀਮਾ ਪਹਿਲਾਂ ਹੀ ਜਿਹੜੀ ਹੈ ਪ੍ਰਾਪਤ ਕਰ ਲਈ ਹੈ। ਇਸ ਤੋਂ ਗਮਾਂਡਾ 6,241.82 ਕਰੋੜ ਰੁਪਏ ਵਰਤ ਚੁੱਕਿਆ ਹੈ। ਨਵਾਂ ਕਰਜ਼ਾ ਚੁੱਕਣ ਮਗਰੋਂ ਗਮਾਂਡਾ ਨੂੰ 1,000 ਤੋਂ 1,200 ਕਰੋੜ ਦੇ ਸਾਲਾਨਾ ਵਿਆਜ ਦਾ ਜਿਹੜਾ ਹੋਰ ਬੋਝ ਚੁੱਕਣਾ ਪਵੇਗਾ। ਕਿਆ ਬਾਤ ਹੈ ਜੀ, ਚੱਕ ਦਿਓ ਕਹਿੰਦੇ ਪੁਰਾਣੀਆਂ ਸਰਕਾਰਾਂ ਦਾ ਬੋਝ ਲਾ ਰਹੇ ਹਾਂ ਨਵਾਂ ਕਰਜ਼ਾ ਚੱਕ ਚੱਕ ਕੇ, ਅਤੇ ਜਿਹੜਾ ਆਪਣਾ ਚੜ੍ਹਾਉਣਾ ਹੈ ਅਤੇ ਇਹਦੇ ਉੱਤੇ 1,200 ਕਰੋੜ ਦਾ ਸਾਲਾਨਾ ਵਿਆਜ ਪੈਣਾ ਹੈ। ਦੂਸਰੇ ਪਾਸੇ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਐਡੇ ਵੱਡੇ ਮੁੱਦੇ ਉੱਠ ਰਹੇ ਨੇ, ਕੋਈ ਜਵਾਬ ਨਹੀਂ। ਕੋਈ ਇਹਨਾਂ ਦੀ ਨੀਤੀ ਸਭ ਤੋਂ ਪਹਿਲਾਂ ਸ਼ੁਰੂ ਇਹੀ ਹੁੰਦੀ ਹੈ ਕਿ ਕੋਈ ਮੁੱਦਾ ਪੰਜਾਬ ਦੇ ਵਿੱਚ ਉੱਠਦਾ ਇਹਨਾਂ ਦੇ ਖਿਲਾਫ਼, ਚੁੱਪ ਚੁਪੀਤੇ ਆਪਣਾ ਹੈਲੀਕਾਪਟਰ ਚੱਕਦੇ ਨੇ ਅਤੇ ਪਹੁੰਚ ਜਾਂਦੇ ਨੇ ਕਿਤੇ ਨਾ ਕਿਤੇ, ਮਸਲਾ ਜਿੰਨਾ ਚਿਰ ਠੱਪ ਹੋ ਜਾਂਦਾ ਫਿਰ ਵਾਪਸੀ ਕਰਦੇ ਆ। ਕੇਜਰੀਵਾਲ ਅਤੇ ਭਗਵੰਤ ਮਾਨ ਅੱਜ ਗੁਜਰਾਤ ਦੌਰੇ ਦੇ ਉੱਤੇ ਨੇ ਅਤੇ ਜੇਲ੍ਹ ਦੇ ਵਿੱਚ ਚੈਂਤਰ ਵਸਾਵਾ ਦੇ ਨਾਲ ਮੁਲਾਕਾਤ ਕੀਤੀ ਹੈ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਅੱਜ ਗੁਜਰਾਤ ਦੀ ਵਡੋਦਰਾ ਸੈਂਟਰਲ ਜੇਲ੍ਹ ਦੇ ਵਿੱਚ ਆਦਿਵਾਸੀ ਆਗੂ ਅਤੇ ਪਾਰਟੀ ਵਿਧਾਇਕ ਚੈਤਰ ਵਸਾਵਾ ਦੇ ਨਾਲ ਮੁਲਾਕਾਤ ਕੀਤੀ ਹੈ। ਕੇਜਰੀਵਾਲ ਅਤੇ ਮਾਨ ਦੁਪਹਿਰ ਵੇਲੇ ਵਸਾਵਾ ਨੂੰ ਮਿਲਣ ਤੋਂ ਬਾਅਦ ਜੇਲ੍ਹ ਤੋਂ ਰਵਾਨਾ ਹੋ ਗਏ ਅਤੇ ਉਹਨਾਂ ਨੇ ਕੋਈ ਵੀ ਵੇਰਵਾ ਦੇਣ ਤੋਂ ਇਨਕਾਰ ਕਰਤਾ। ਉਹਨਾਂ ਅੱਗੇ ਕਿਹਾ ਕਿ ਦੋਵੇਂ ਆਗੂ ਸੋਮਵਾਰ ਨੂੰ ਵਡੋਦਰਾ ਜਿਹੜਾ ਪਹੁੰਚੇ ਸਨ, ਜਾਣੀ ਕਿ ਕੱਲ੍ਹ ਦੇ ਉੱਥੇ ਪਹੁੰਚੇ ਹੋਏ ਨੇ। ਨਰਮਦਾ ਜ਼ਿਲ੍ਹੇ ਦੇ ਡੀ ਡੀ ਅਪਾੜਾ ਜਾਣੀ ਕਿ ST ਵਿਧਾਨ ਸਭਾ ਹਲਕੇ ਦੀ ਪ੍ਰਤੀਨਿਧਤਾ ਕਰਨ ਵਾਲੇ ਵਸਾਵਾ ਨੂੰ ਰਾਜ ਪਿਪਲਾ ਦੀ ਇੱਕ ਜਿਹੜੀ ਸੈਸ਼ਨ ਕੋਰਟ ਨੇ 2023 ਦੇ ਵਿੱਚ ਜੰਗਲਾਤ ਅਧਿਕਾਰੀਆਂ ਉੱਤੇ ਹਮਲਾ ਕਰਨ ਅਤੇ ਜਬਰੀ ਵਸੂਲੀ ਕਰਨ ਦੇ ਮਾਮਲੇ ਦੇ ਵਿੱਚ ਜੂਨ ਦੇ ਵਿੱਚ 7 ਸਾਲ ਦੀ ਕੈਦ ਜਿਹੜੀ ਆ ਸੁਣਾਈ ਸੀ ਅਤੇ ਅਦਾਲਤ ਨੇ ਵਸਾਵਾ ਦੀ ਪਤਨੀ ਅਤੇ 7 ਹੋਰਾਂ ਨੂੰ ਵੀ ਦੋਸ਼ੀ ਜਿਹੜਾ ਠਹਿਰਾਇਆ ਹੋਇਆ ਸੀ ਇਸ ਦੇ ਵਿੱਚ, ਅਤੇ ਉਹਦੇ ਨਾਲ ਭਾਈ ਮੁਲਾਕਾਤ ਕਰਨ ਗਏ ਨੇ ਦੋਵੇਂ ਭਰਾ। ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲ ਕਰਦੇ ਹਾਂ। ਪੇਪਰ ਲੀਕ ਕਰਨ ਵਾਲਿਆਂ ਦੀ ਜਾਇਦਾਦ ਜ਼ਬਤ ਕਰਨ ਦੇ ਉੱਤੇ ਸੁਪਰੀਮ ਕੋਰਟ ਨੇ ਜਵਾਬ ਮੰਗ ਲਿਆ। ਸੁਪਰੀਮ ਕੋਰਟ ਵੱਲੋਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਅੱਜ ਤੋਂ ਇੱਕ ਜਨਹਿਤ ਪਟੀਸ਼ਨ ਦੇ ਉੱਤੇ ਜਵਾਬ ਮੰਗਿਆ, ਜਿਸ ਦੇ ਵਿੱਚ ਪ੍ਰਸ਼ਨ ਪੱਤਰ ਲੀਕ ਕਰਨ ਦੇ ਮਾਮਲਿਆਂ 'ਚ ਸ਼ਾਮਲ ਅਪਰਾਧੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਚੱਲ ਅਚੱਲ ਜਾਇਦਾਦ ਜ਼ਬਤ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਜਸਟਿਸ PS ਨਰਸਿੰਘਾ ਅਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੇ ਵਕੀਲ ਅਸ਼ਵਨੀ ਕੁਮਾਰ ਉਪਾਧਿਆਏ ਦੀ ਪਟੀਸ਼ਨ ਦੇ ਉੱਤੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਸੁਣਵਾਈ ਦੇ ਦੌਰਾਨ ਉਪਾਧਿਆ ਹੁਣਾਂ ਨੇ ਕਿਹਾ ਕਿ ਉਹ ਪ੍ਰਸ਼ਨ ਪੱਤਰ ਲੀਕ ਮਾਮਲਿਆਂ 'ਚ ਸਮਾਂ ਸੀਮਾ ਦੇ ਅੰਦਰ ਜਾਂਚ ਅਤੇ ਮੁਕੱਦਮਾ ਯਕੀਨੀ ਬਣਾਉਣ ਦੇ ਉਪਾਵਾਂ ਦੀ ਆਪਣੀ ਮੰਗ ਦੇ ਉੱਤੇ ਜ਼ੋਰ ਨਹੀਂ ਦੇ ਰਹੇ ਨੇ, ਕਿਉਂਕਿ ਸਰਵਜਨਿਕ ਪ੍ਰੀਖਿਆ ਜਿਹੜੀ ਹੈ ਜਾਣੀ ਕਿ ਅਨੁਚਿਤ ਸਾਧਨਾਂ ਦੀ ਰੋਕਥਾਮ ਸੋਧ ਬਿੱਲ 2026 ਪਾਸ ਹੋ ਚੁੱਕਿਆ, ਜੋ ਪੇਪਰ ਲੀਕ ਰੋਕਣ ਵਾਲੇ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਉਂਦਾ ਹੈ, ਅਤੇ ਸਿਖਰ ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 25 ਸਤੰਬਰ ਨਿਰਧਾਰਤ ਜਿਹੜੀ ਹੈ ਕਰਤੀ ਹੈ।

0: ਵਕੀਲ ਅਸ਼ਵਨੀ ਕੁਮਾਰ ਦੁਬੇ ਰਾਹੀਂ ਦਾਇਰ ਇਸ ਪਟੀਸ਼ਨ ਦੇ ਵਿੱਚ ਇਹ ਵੀ ਜਿਹੜਾ ਬੇਨਤੀ ਕੀਤੀ ਗਈ ਕਿ ਦੋਸ਼ੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਪੂਰੀ ਜਾਇਦਾਦ ਦਾ ਮੁਲਾਂਕਣ ਕਰਨ ਦੇ ਲਈ ਕਦਮ ਚੁੱਕੇ ਜਾਣ ਤੇ ਉਸ ਨੂੰ ਅਨੁਸਾਰ ਭ੍ਰਿਸ਼ਟਾਚਾਰ ਰੋਕਥਾਮ ਐਕਟ, ਧਨ ਸੋਧ ਰੋਕਥਾਮ ਐਕਟ, ਬੇਨਾਮੀ ਜਾਇਦਾਦ ਐਕਟ ਅਤੇ ਕਾਲਾ ਧਨ ਐਕਟ ਦੇ ਉਚਿਤ ਜਿਹੜਾ ਪ੍ਰਾਵਧਾਨਾਂ ਜਿਹੜਾ ਉਹਨੂੰ ਜਿਹੜਾ ਲਾਗੂ ਕੀਤਾ ਜਾਵੇ। ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਭਵਿੱਖ ਦੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਨਿਰਦੇਸ਼ ਅਤੇ ਹੁਕਮ ਦਿੱਤਾ ਜਾਵੇ ਤੇ ਪੇਪਰ ਲੀਕ ਦੇ ਮਾਮਲੇ ਦੇ ਵਿੱਚ ਸਜ਼ਾ ਇਕੱਠੀ ਨਹੀਂ ਸਗੋਂ ਇੱਕ ਦੇ ਬਾਅਦ ਇੱਕ ਭੁਗਤੀ ਜਾਵੇ ਜਾਂ ਫਿਰ ਵਿਧੀ ਆਯੋਗ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਹ ਅੰਤਰਰਾਸ਼ਟਰੀ ਤੌਰ ਤਰੀਕਿਆਂ ਦੀ ਪੜਤਾਲ ਕਰੇ ਤੇ 3 ਮਹੀਨੇ ਦੇ ਅੰਦਰ ਅੰਦਰ ਪੇਪਰ ਲੀਕ ਦੇ ਉੱਤੇ ਇੱਕ ਰਿਪੋਰਟ ਤਿਆਰ ਕਰੇ। ਇੱਕ ਜਿਹੜੀ ਹੈ ਇੰਡੀਆ ਦੇ ਵਿੱਚ ਜਿਹੜੀ ਹੈ ਬਹੁਤ ਸਾਰੇ ਮੁਲਕਾਂ ਨੇ ਡੈਥ ਪੈਨਲਟੀ ਜਿਹੜੀ ਹੈ ਉਹਦੇ ਵਿੱਚ ਚੇਂਜ ਕੀਤੀ ਹੈ ਤੇ ਇੰਡੀਆ ਦੇ ਵਿੱਚ ਜਿਹੜਾ ਇਹਨੂੰ ਚੇਂਜ ਕਰਨ ਦੀ ਗੱਲਬਾਤ ਹੋ ਰਹੀ ਹੈ ਤੇ ਫਾਂਸੀ ਦੀ ਸਜ਼ਾ ਬਦਲਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਸੁਪਰੀਮ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਨੂੰ ਫਾਂਸੀ ਦੇ ਉੱਤੇ ਲਟਕਾਉਣ ਦੀ ਮੌਜੂਦਾ ਵਿਵਸਥਾ ਨੂੰ ਖਤਮ ਕਰਕੇ ਉਸਦੀ ਥਾਂ ਘੱਟ ਜਿਹੜਾ ਦਰਦਨਾਕ ਤਰੀਕੇ ਜਿਵੇਂ ਕਿ ਜ਼ਹਿਰੀਲਾ ਟੀਕਾ ਲਗਾਉਣਾ, ਗੋਲੀ ਮਾਰਨਾ, ਇਲੈਕਟ੍ਰੋ ਜਿਹੜਾ ਕਿਊਸ਼ਨ ਜਾਂ ਗੈਸ ਚੈਂਬਰ ਅਪਣਾਉਣ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਨੂੰ ਜਿਹੜਾ PIL ਨੂੰ ਮੰਗਲਵਾਰ ਨੂੰ ਅੱਜ ਖਾਰਜ ਕਰਤਾ ਹੈ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਅਦਾਲਤ ਨੂੰ ਅਜਿਹਾ ਕੋਈ ਠੋਸ ਆਧਾਰ ਨਹੀਂ ਮਿਲਿਆ ਜਿਸ ਦੇ ਨਾਲ CRPC ਦੀ ਧਾਰਾ 354(5) ਜਾਂ BNSS ਦੀ ਧਾਰਾ 393(5) ਦੀ ਜਿਹੜੀ ਹੈ ਸੰਵਿਧਾਨਕ ਵੈਧਤਾ ਤੇ ਪੁਨਰ ਵਿਚਾਰ ਦੇ ਲਈ ਮਾਮਲਾ ਵੱਡੇ ਬੈਂਚ ਦੇ ਕੋਲ ਜਿਹੜਾ ਭੇਜਿਆ ਜਾਵੇ। ਵਰਕਰ ਸੀਨੀਅਰ ਵਕੀਲ ਰਿਸ਼ੀ ਮਲਹੋਤਰਾ ਵੱਲੋਂ 2017 ਦੇ ਵਿੱਚ ਦਾਇਰ ਪਟੀਸ਼ਨ ਨੂੰ ਰੱਦ ਕਰਦਿਆਂ ਬੈਂਚ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਮੌਜੂਦਾ ਤਰੀਕੇ ਦੀ ਬਿਆਨਬਾਜ਼ੀ ਜਾਂ ਸਮੀਖਿਆ ਕਰਨ ਦੇ ਲਈ ਪੂਰੀ ਤਰ੍ਹਾਂ ਸੁਤੰਤਰ ਹੈ। ਆਖਰ 'ਚ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਫੈਸਲਾ ਅੰਤਮ ਨਹੀਂ ਹੈ। ਜੇਕਰ ਭਵਿੱਖ ਦੇ ਵਿੱਚ ਕੋਈ ਠੋਸ ਵਿਗਿਆਨਕ ਤੱਤ ਸਾਹਮਣੇ ਆਉਂਦੇ ਨੇ ਤਾਂ ਮੁੱਦੇ ਦੇ ਉੱਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ। ਬੈਂਚ ਨੇ ਕਿਹਾ ਕਿ ਕੇਂਦਰ ਸਰਕਾਰ ਚਾਹੇ ਤਾਂ ਕਾਨੂੰਨ, ਫੋਰੈਂਸਿਕ ਮੈਡੀਸਿਨ, ਨਿਊਰੋਸਾਇੰਸ ਅਤੇ ਅਪਰਾਧ ਵਿਗਿਆਨੀਆਂ ਦੇ ਮਾਹਰਾਂ ਦੀ ਕਮੇਟੀ ਬਣਾ ਕੇ ਮੌਜੂਦਾ ਵਿਵਸਥਾ ਦੀ ਸਮੀਖਿਆ ਕਰ ਸਕਦੀ ਹੈ ਜੋ ਕੈਦੀਆਂ ਦੀ ਗਰਿਮਾ ਨੂੰ ਜਿਹੜਾ ਕਾਇਮ ਰੱਖਦੇ ਹੋਏ ਬਿਨਾਂ ਵਜ੍ਹਾ ਦਰਦ ਨੂੰ ਘੱਟ ਕੀਤਾ ਜਾ ਸਕੇ। ਪਟੀਸ਼ਨ ਨੇ ਜਿਹੜਾ ਲਾਅ ਕਮਿਸ਼ਨ ਦੀ 187ਵੀਂ ਰਿਪੋਰਟ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਸੀ ਕਿ ਅਮਰੀਕਾ ਦੇ 50 ਦੇ ਵਿੱਚੋਂ 49 ਸੂਬਿਆਂ ਦੇ ਵਿੱਚ ਜ਼ਹਿਰੀਲੇ ਟੀਕੇ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਫਾਂਸੀ ਦੇ ਵਿੱਚ ਲੰਮੇ ਸਮੇਂ ਤੱਕ ਦਰਦ ਹੁੰਦਾ ਹੈ। ਇਸ ਦੇ ਲਈ ਸੰਵਿਧਾਨ ਦੀ ਧਾਰਾ 21 ਦੇ ਤਹਿਤ ਸਨਮਾਨਜਨਕ ਮੌਤਾਂ ਦਾ ਅਧਿਕਾਰ ਦਿੱਤਾ ਜਾਵੇ ਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਆਪਣੇ ਹਲਫ਼ਨਾਮੇ ਦੇ ਵਿੱਚ ਫਾਂਸੀ ਦੀ ਪ੍ਰਕਿਰਿਆ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਸਭ ਤੋਂ ਸੁਰੱਖਿਅਤ ਅਤੇ ਤੇਜ਼ ਤਰੀਕਾ ਹੈ ਤੇ ਕੇਂਦਰ ਨੇ ਦਲੀਲ ਦਿੱਤੀ ਹੈ ਕਿ ਟੀਕਾ ਲਗਾਉਣ ਜਾਂ ਗੋਲੀ ਮਾਰਨ ਦੇ ਤਰੀਕਿਆਂ ਦੇ ਵਿੱਚ ਗੜਬੜ ਹੋਣ ਦੇ ਉਹ ਜ਼ਿਆਦਾ ਕਰੂਰ ਅਤੇ ਅਣ ਮਨੁੱਖੀ ਸਾਬਤ ਜਿਹੜੇ ਨੇ ਹੋ ਸਕਦੇ ਨੇ। ਭਾਈ ਕਿੰਨਾ ਚਿਰ ਜਿਹੜਾ ਫਾਂਸੀ ਦੇ ਉੱਤੇ ਬੰਦਾ ਲਟਕਿਆ ਰਹਿੰਦਾ ਹੈ, ਵੈਸੇ ਹੋਣਾ ਚਾਹੀਦਾ ਕੁਝ ਨਾ ਕੁਝ ਇਹਦੇ ਬਾਰੇ। ਤੋ ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ੀ ਖਬਰਾਂ ਅਤੇ ਪੰਜਾਬ ਦੀਆਂ ਖਬਰਾਂ ਅਤੇ ਅੱਗੇ ਗੱਲਾਂ ਬਾਤਾਂ ਕਰਨ ਦੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਅਤੇ ਨਾਲ ਜੁੜੇ ਹੋਏ ਨੇ ਆਪਣੇ ਅਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਅਤੇ ਸਾਡਾ ਡੋਗੀ ਰੌਲਾ ਪਾ ਰਿਹਾ ਵਿੱਚ ਵਿੱਚ ਅਤੇ ਉਮੀਦ ਕਰਦੇ ਹਾਂ ਤੁਹਾਨੂੰ ਡਿਸਟਰਬ ਕਰਦਾ ਹੋਏਗਾ, ਉਹਦੇ ਲਈ ਮਾਫ਼ੀ ਹੈ। ਅਤੇ ਲਓ ਦੋਸਤੋ ਗੱਲ ਕਰਦੇ ਹਾਂ, ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ, ਉਹਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜਨਾਬ?
1: ਹਾਲ ਚਾਲ ਠੀਕ ਹੈ ਜੀ। ਤੁਹਾਨੂੰ ਡੌਗੀ ਤੰਗ ਕਰਦਾ ਤੇ ਮੈਨੂੰ ਨਾ ਜੀ, ਮੈਂ ਖਿੜਕੀ ਦੇ ਵਿੱਚ ਆ ਗਿਆ ਸੀ ਤੇ ਮੇਰੀ ਖਿੜਕੀ ਦੇ ਵਿੱਚ ਬਿੱਲੀ ਆ ਕੇ ਤੇ ਪੰਜੇ ਮਾਰਦੀ ਪਈ ਸੀ ਵੀ ਮੈਂ ਭੁੱਖੀ ਆ ਜੀ।
0: ਕਿਆ ਬਾਤ ਹੈ ਜੀ।
1: ਹਾਂਜੀ, ਤੇ ਮੈਂ ਨਾ ਖਬਰਾਂ ਸੁਣਦਾ ਸੁਣਦਾ ਹੁਣ ਬਿੱਲੀ ਨੂੰ ਜਿਹੜਾ ਆ, ਮੈਂ ਕਿਹਾ ਰੋਟੀ ਰੂਟੀ ਪਾ ਦਿਆਂ, ਇਹ ਕਿਤੇ ਲੇਟ ਆਈ ਆ ਜੀ ਕਿਤੋਂ
0: ਜੀ,
1: ਤੇ ਉਹ ਨਾਲ ਇੱਕ ਬਲੂੰਗੜਾ ਵੀ ਲੈ ਕੇ ਆਈ ਸੀ। ਮੈਂ ਕਿਹਾ ਚਲੋ ਦੋਨੇ ਰੱਜ ਜਾਣਗੇ ਜੀ,
0: ਸ਼ਿਕਾਰ ਤੋਂ ਆਈ ਹੋਣੀ ਆ ਜੀ, ਬਿਜ਼ੀ ਹੋ ਕੇ।
1: ਨਹੀਂ ਸਰ, ਬਾਰਿਸ਼ ਹੋ ਰਹੀ ਹੈਗੀ ਨਾ, ਸ਼ਿਕਾਰ ਦਾ ਉੱਥੇ ਫਿਰ ਲੱਭਿਆ ਨਹੀਂ ਹੋਣਾ ਤਾਂ ਕਰਕੇ ਆ ਗਏ।
0: ਓਕੇ ਓਕੇ,
1: ਨਹੀਂ ਤਾਂ ਫਿਰ ਆਪਣਾ ਪ੍ਰਬੰਧ ਆਪ ਕਰ ਲੈਂਦੇ, ਨੋਨ ਵੈਜ ਦੇ ਸ਼ੌਕੀਨ ਆ ਤੇ ਫਿਰ
0: ਜੀ
1: ਇਹ ਤਾਂ ਫਿਰ ਪ੍ਰਬੰਧ ਇਹਨਾਂ ਨੂੰ ਆਪ ਹੀ ਕਰਨਾ ਪੈਣਾ ਜੀ।
0: ਜੀ
1: ਮੈਂ ਤਾਂ ਸਾਦਾ ਫੁਲਕਾ ਹੀ ਦੇ ਸਕਦਾ ਸੀ। ਹਾਂਜੀ
0: ਬਿਲਕੁਲ ਹੈ ਜੀ।
1: ਹਾਂਜੀ
0: ਸੈਣੀ ਸਾਹਿਬ, ਜੋ ਪੰਜਾਬ ਦੇ ਹਾਲਾਤ ਨੇ, ਐਡੇ ਵੱਡੇ ਮੁੱਦੇ ਜਾਂ ਮੁੱਖ ਮੰਤਰੀ ਸਾਹਿਬ ਦੇ ਉੱਤੇ ਐਡੀ ਵੱਡੀ ਗੱਲਬਾਤ ਚੱਲ ਰਹੀ ਹੈ ਪੂਰੇ ਮੀਡੀਆ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ, ਪਰ ਆਪਣੇ ਕੇਜਰੀਵਾਲ ਸਾਹਿਬ ਦੇ ਨਾਲ ਫਿਰ ਗੁਜਰਾਤ ਪਹੁੰਚੇ ਹੋਏ ਨੇ ਕੱਲ ਸ਼ਾਮ ਦੇ ਜੀ।
1: ਭਾਈ ਸਾਹਿਬ, ਇਹ ਸਰਕਾਰ ਜੇ ਜਦੋਂ ਜਾਏਗੀ ਨਾ ਜੀ,
0: ਜੀ
1: ਉਹ ਤੋਂ ਬਾਅਦ ਤੁਸੀਂ ਇਹ ਦੇਖੋਗੇ ਕਿ ਇਹ ਬਹੁਤ ਕੁਛ ਨਿਕਲੇਗਾ ਜੀ।
0: ਜੀ
1: ਉਹਦਾ ਕਾਰਨ ਆ ਕਿ ਅਸੀਂ ਬਹੁਤੇ ਮੁੱਦਿਆਂ ਤੇ ਆਪਾਂ ਦੇਖਦੇ ਰਹੇ ਹੈਗੇ ਆ ਕਿ ਸਰਕਾਰ ਮਿਸਿੰਗ ਇਨ ਐਕਸ਼ਨ ਦੇਖੀ ਗਈ ਜੀ।
0: ਜੀ
1: ਐਕਚੁਅਲੀ ਮਿਸਿੰਗ ਇਨ ਐਕਸ਼ਨ ਨਹੀਂ ਸੀਗੀ ਜੀ, ਇਹ ਇਹਨਾਂ ਦੇ ਜਿਹੜਾ ਹੈਗਾ ਆਲੇ ਦੁਆਲੇ, ਕਿਉਂਕਿ ਜਿੰਨੀ ਤਵੱਜੋ ਜਿਸ ਮੁੱਖ ਮੰਤਰੀ ਦੀ ਜਿਹੜੀ ਹੈਗੀ ਨਾ ਜੀ ਕੁਰਸੀ, ਇਹਦੇ ਵਾਸਤੇ ਬਹੁਤ ਜ਼ਿਆਦਾ ਮਤਲਬ ਮਿਹਨਤੀ ਬੰਦਾ ਚਾਹੀਦਾ ਹੈਗਾ ਜੀ। ਉਹਦੀਆਂ
0: ਜੀ
1: ਅੱਖਾਂ ਖੁੱਲੀਆਂ, ਕੰਨ ਖੁੱਲੇ, ਉਹਨੂੰ
0: ਜੀ
1: ਆਪਣਾ ਆਲਾ ਦੁਆਲਾ, ਆਪਣਾ ਘਰ, ਇਹ ਸਾਰਾ ਕੁਛ ਚੈੱਕ ਰੱਖਣਾ ਪੈਂਦਾ ਜੀ।
0: ਜੀ
1: ਇਹ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਹੈ, ਇਹਨਾਂ ਟਾਈਮ ਡਿਵੋਟ ਕੇ ਜੀ, ਇਹਨਾਂ ਦਾ ਤਾਂ ਇਹ ਸੀਗਾ ਕਿ ਬਸ ਸ਼ੋ ਬਿਜ਼ਨਸ ਜਿੱਦਾਂ ਹੁੰਦਾ ਨਾ ਜੀ, ਇਵੈਂਟ ਮੈਨੇਜਮੈਂਟ ਦੇ ਉੱਤੇ ਲੱਗੇ ਰਹਿਣਾ ਜੀ।
0: ਜੀ
1: ਹੁਣ ਕੱਲ ਪਰਸੋਂ ਦਾ ਦੇਖੋ ਨਾ ਤੁਸੀਂ ਲੱਗੇ ਵੀ ਉੱਦਾਂ ਵੀ 15 ਅਗਸਤ ਦੇ ਵਿੱਚ ਜਿਹੜੇ ਆ ਬੁੱਢੇ ਨਚਾਤੇ,
0: ਜੀ
1: ਬੁੱਢੇ ਇਹ ਕਹਿ ਕੇ ਨਚਾਤੇ ਵੀ ਹਾਂ ਜੀ ਸਾਡੀ ਜਿਹੜੀ ਸਿਹਤ ਕ੍ਰਾਂਤੀ
0: ਜੀ
1: ਅਨਾਉਂਸ ਸਟੇਜ ਤੋਂ ਕਰ ਦਿੱਤਾ ਵੀ ਇਹਨਾਂ ਦੇ ਗੋਡੇ ਬਦਲੇ ਆ।
0: ਜੀ ਅਗਲੇ ਕਹਿੰਦੇ ਸਾਡੇ ਆਪਣੇ ਗੋਡੇ ਨੇ ਭਾਈ। ਜੀ ਅਜੇ ਨੈੱਟ ਦੀ ਪ੍ਰੋਬਲਮ ਲੱਗਦੀ ਹੈ ਸੈਣੀ ਸਾਹਿਬ ਦੇ ਵੱਲੋਂ, ਅਤੇ ਗੋਡਿਆਂ ਦੀ ਗੱਲ ਚੱਲ ਰਹੀ। ਚਲੋ ਦੁਬਾਰਾ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਨਾਲ, ਕਿਉਂਕਿ ਮੀਂਹ ਪੈ ਰਿਹਾ ਦੱਸ ਰਹੇ ਨੇ, ਅਤੇ ਸ਼ੁਰੂਆਤ ਸਾਡੇ ਵੀ ਤਕਰੀਬਨ ਸ਼ਾਮ ਤੱਕ ਹੋ ਗਈ। ਹਾਂਜੀ ਸੈਣੀ ਸਾਹਿਬ ਫਿਰ ਤੋਂ ਜੀ ਗੋਡੇ ਬਦਲ ਰਹੇ ਜੀ।
1: ਹਾਂ ਜੀ,
0: ਜੀ
1: ਉਹ ਗੋਡਿਆਂ ਦਾ ਸਰ ਜਿਹੜਾ ਹੈਗਾ ਆ, ਇਹਨਾਂ ਨੇ ਸ਼ੋ ਇਹ ਕੀਤਾ ਵੀ ਗੋਡੇ ਜਿਹੜੇ ਆ ਵੀ ਬੰਦਿਆਂ ਦੇ ਬਦਲੇ ਆ, ਤੇ ਉਹ ਬੰਦੇ ਭੰਗੜਾ ਪਾ ਰਹੇ ਆ ਬਾਬੇ।
0: ਜੀ
1: ਹਾਂਜੀ, ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਬੰਦੇ ਤਾਂ ਰਿਟਾਇਰ ਹੀ ਸੀਗੇ ਜੀ, ਤੇ ਉਹ ਬੜੇ ਠੀਕ ਠਾਕ ਸੀਗੇ, ਤੇ ਉਹਨਾਂ ਨੇ ਤਾਂ ਕੋਈ ਇਹੋ ਜਿਹਾ ਆਪਰੇਸ਼ਨ ਕਰਾਇਆ ਨਹੀਂ ਸੀ ਜੀ।
0: ਜੀ
1: ਕਹਿਣ ਦਾ ਮਤਲਬ ਇੱਕ ਈਵੈਂਟ ਮੈਨੇਜਮੈਂਟ ਕੀਤੀ ਤੇ
0: ਜੀ
1: ਈਵੈਂਟ ਜਿਹੜਾ ਹੈਗਾ ਆ ਉਹ ਲੋਕਾਂ ਦੇ ਅੱਗੇ ਪੇਸ਼ ਕਰ ਦਿੱਤਾ।
0: ਜੀ
1: ਹੁਣ ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਹੈ ਜੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਤੁਸੀਂ ਇੱਦਾਂ ਕਰਦੇ ਹੈਗੇ ਆ, ਅੱਗੇ ਵਾਲਾ ਕੰਮ ਤਾਂ ਹੈ ਨਹੀਂ ਹੈ ਜੀ,
0: ਜੀ
1: ਕਿ ਇੱਕ ਹੀ ਚੈਨਲ ਹੁੰਦਾ ਸੀਗਾ ਤੇ ਉਹਦੇ ਤੇ ਜਿਹੜਾ ਆ ਜੋ ਕਹਿਤਾ ਉਹੀ ਸੱਚ ਆ।
0: ਜੀ
1: ਹੁਣ ਸਾਰੀ ਸਚਾਈ ਜਿਹੜੀ ਹੈਗੀ ਆ ਉਹ ਦੂਜੇ ਦਿਨ ਹੀ ਸਾਹਮਣੇ ਆ ਜਾਂਦੀ ਹੈਗੀ ਆ,
0: ਬਿਲਕੁਲ ਹੈ ਜੀ।
1: ਇੰਨੀ ਵੱਡੀ ਨਮੋਸ਼ੀ ਆ। ਵੈਸੇ ਜਿਹੜਾ ਆ ਸਰ, ਤੁਸੀਂ ਕੋਈ ਵੀ ਗਲਤ ਖਬਰ ਦਿਖਾਓ
0: ਜੀ
1: ਜਾਂ ਕਿਸੇ ਨੂੰ ਗਲਤ ਤਰੀਕੇ ਨਾਲ ਪ੍ਰਵੋਕ ਕਰੋ, ਉਹਦੇ
0: ਜੀ
1: ਵਾਸਤੇ ਆਈਟੀ ਐਕਟ ਦੀਆਂ ਧਾਰਾ ਜਿਹੜੀਆਂ ਹੈਗੀਆਂ ਆ ਉਹ ਇੰਪਲੀਮੈਂਟ ਹੁੰਦੀਆਂ ਆ, ਤੇ
0: ਜੀ
1: ਪਰਚਾ ਦਰਜ ਹੁੰਦਾ ਜੀ
0: ਬਿਲਕੁਲ ਹੈ
1: ਵੀ
0: ਜੀ,
1: ਕਿਸੇ ਨੂੰ ਗੁੰਮਰਾਹ ਕੁੰਨ ਜਾਣਕਾਰੀ ਦੇਣਾ।
0: ਜਾਣਕਾਰੀ ਦਿੱਤੀ ਹੈ, ਬਿਲਕੁਲ ਹੈ ਜੀ।
1: ਹਾਂਜੀ, ਇਹਨਾਂ ਨੇ ਹੁਣ ਗੁੰਮਰਾਹ ਕੌਣ ਜਾਣਕਾਰੀ ਹੈਗੀ ਆ, ਉਹ ਜਿਹੜੇ ਬੰਦੇ ਭੰਗੜਾ ਪਾਉਂਦੇ ਪਏ ਸੀ ਉਹਨਾਂ ਵੱਲ ਦੇਖ ਕੇ ਤਾਂ ਬਹੁਤੇ ਲੋਕੀ ਸੋਚਦੇ ਹੋਣੇ ਵੀ ਆਪਾਂ ਵੀ ਗੋਡੇ ਬਦਲਾ ਹੀ ਲਈਏ ਜੇ ਮਾੜੀ ਮੋਟੀ ਦਰਦ ਹੁੰਦੀ ਹੈ, ਜੇ ਤਾਂ ਭੰਗੜੇ ਪੈ ਜਾਂਦੇ, ਬਜ਼ੁਰਗ ਤਾਂ ਇਹੀ ਸੋਚਦੇ ਹੋਣਗੇ।
0: ਪਰ ਸੈਣੀ ਸਾਹਿਬ ਇੱਦਾਂ ਦੀ ਕੋਈ ਐਡ ਵਗੈਰਾ ਦਿੱਤੀ ਤਾਂ ਨਹੀਂ ਸੀ ਕਿਤੇ, ਗੋਡੇ ਬਦਲੇ ਤਾਂ ਨਹੀਂ ਗਏ ਕਾਗਜ਼ਾਂ ਦੇ ਵਿੱਚ, ਕਿਤੇ ਕਿੰਨੇ ਕਦੇ ਬਦਲ ਦਿੱਤੇ ਗੋਡੇ
1: ਦੇਖੋ ਜੀ, ਇਸ ਚੀਜ਼ ਦੀ ਵੀ
0: ਜੀ।
1: ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈਗੀ ਹੈ ਵੀ ਗੋਡੇ ਤਾਂ ਕਿਸੇ ਦੇ ਬਦਲੇ ਸੁਣੇ ਨਹੀਂ, ਪਰ ਇਹ ਨਾ ਹੋਵੇ ਵੀ ਬਿੱਲ ਪਏ ਹੋਣ ਜੀ,
0: ਜੀ
1: ਤੋ ਇਸ ਕਰਕੇ। ਬਟ ਉਹ ਬੰਦੇ ਤਾਂ ਇੰਟਰਵਿਊਆਂ ਦੇ ਗਏ ਵੀ ਅਸੀਂ ਨਹੀਂ ਜੀ, ਅਸੀਂ ਤਾਂ ਰਿਟਾਇਰ ਹੀ ਹੈਗੇ ਹਾਂ, ਸਾਨੂੰ MLA ਨੇ ਕਿਹਾ ਸੀ ਇੱਦਾਂ ਕਰਕੇ ਭੰਗੜਾ ਪਾਉਣਾ, ਅਸੀਂ ਕਿਹਾ ਪਾ ਦਿੰਦੇ ਹਾਂ ਜੀ।
0: ਜੀ
1: ਉਹ ਮੁੜ ਕੇ ਸਟੇਜ ਤੋਂ ਅਨਾਉਂਸ ਇਸ ਤਰੀਕੇ ਨਾਲ ਕਰ ਦਿੱਤਾ ਜੀ,
0: ਜੀ
1: ਖਾਸ ਕਰਕੇ ਜਿਹਨੇ ਅਨਾਉਂਸ ਕੀਤਾ ਹੈਗਾ ਹੈ ਉਹਤੇ ਤਾਂ ਪਰਚਾ ਬਣਦਾ ਹੀ ਆ,
0: ਜੀ
1: ਉਹਨੇ ਗੁੰਮਰਾਹ ਕੁੰਨ ਜਾਣਕਾਰੀ ਦਿੱਤੀ ਹੈ ਜੀ।
0: ਜੀ
1: ਤੋ ਇਸ ਕਰਕੇ ਇਹ ਇੱਕ ਨਾ ਰਿਸਪੋਂਸੀਬਿਲਟੀ ਓਨ ਕਰਨੀ ਹੁੰਦੀ, ਜਿੱਥੇ ਇਹ ਰਿਸਪੋਂਸੀਬਿਲਟੀ ਓਨ ਕਰਨੀ ਚਾਹੀਦੀ ਹੈ ਨਾ ਜੀ, ਉੱਥੋਂ ਇਹ ਜਿਹੜੇ ਆ ਪੱਲਾ ਛੜਾ ਕੇ ਭੱਜ ਜਾਂਦੇ ਹੈਗੇ, ਉੱਥੇ ਬੋਲਦੇ ਹੀ ਨਹੀਂ ਜੀ।
0: ਬਿਲਕੁਲ ਹੈ ਜੀ,
1: ਹੁਣ ਜਿੱਥੇ ਤੱਕ ਜਿਹੜਾ ਹੈਗਾ ਗੁਜਰਾਤ ਦਾ ਸਰ, ਜਦੋਂ ਗੁਜਰਾਤ ਸਾਡੇ ਮੁੱਖ ਮੰਤਰੀ ਸਾਹਿਬ ਜਾਣਗੇ
0: ਜੀ
1: ਤੇ ਨਾਲ ਫਿਰ ਪਿੱਲਰ ਰਾਈਡਰ ਜਿਹੜਾ ਹੁੰਦਾ ਆ ਪਿੱਛੇ ਬਹਿ ਕੇ ਜਿਹੜਾ ਜਾਣ ਵਾਲਾ, ਉਹਨੂੰ ਪਿੱਲਰ ਰਾਈਡਰ ਕਹਿੰਦੇ ਆ ਜੀ,
0: ਜੀ
1: ਇਹ ਮੋਟਰਸਾਈਕਲ ਤੇ ਜਾਂ ਸਕੂਟਰ ਤੇ ਜਿਹੜਾ ਪਿੱਛੇ ਬੈਠਾ ਆ ਹੁੰਦਾ ਨਾ ਜੀ,
0: ਜੀ
1: ਡਰਾਈਵਿੰਗ ਸੀਟ ਤੇ ਤਾਂ ਹੋਰ ਹੁੰਦਾ ਆ ਜੀ,
0: ਜੀ
1: ਤੇ ਉਹ ਪਿੱਲਰ ਰਾਈਡਰ ਜਿਹੜਾ ਹੈਗਾ ਆ ਕੇਜਰੀਵਾਲ, ਉਹ ਜਹਾਜ਼ ਦੇ ਵਿੱਚ ਨਾਲ ਉਹਦਾ ਜਾਣਾ ਆਉਣਾ ਸੌਖਾ ਹੋ ਜਾਂਦਾ ਜੀ।
0: ਪਰ ਇੱਕ ਗੱਲ ਸੈਣੀ ਸਾਹਿਬ ਸੋਚਦਾ ਸੀਗਾ, ਹੁਣ ਜਿੱਦਾਂ ਬੰਦੀ ਸਿੰਘਾਂ ਦੀ ਵੀ ਗੱਲ ਹੁੰਦੀ ਹੈ, ਠੀਕ ਹੈ ਜੀ, ਕਦੇ ਆਪਾਂ ਦੇਖਿਆ ਜਾਂ ਕੋਈ, ਵੈਸੇ ਤਾਂ ਇਹਨਾਂ ਦੀ ਜ਼ਿੰਮੇਵਾਰੀ ਦੇਖੋ ਜੋ ਪੰਜਾਬ ਦੇ ਵਿੱਚ ਹੋ ਰਿਹਾ, ਚਾਹੇ ਇਹਨਾਂ ਦੀ ਨੱਕ ਥੱਲੇ ਹੋ ਰਿਹਾ, ਚਾਹੇ ਇਹਨਾਂ ਦੇ ਵਿਹੜੇ ਦੇ ਵਿੱਚ ਹੋ ਰਿਹਾ, ਚੀਫ ਮਿਨਿਸਟਰ ਵੀ ਨੇ ਤੇ ਨਾਲ ਦੀ ਨਾਲ ਦੂਸਰੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ, ਇਹਨਾਂ ਦੇ ਸਾਰਾ ਕੁਝ ਕੰਟਰੋਲ ਇਹਨਾਂ ਦੇ ਅੰਡਰ ਹੈ, ਤੇ ਕਿਵੇਂ ਦੇਖਦੇ ਹੋ ਕਿ ਕਦੇ ਪੰਜਾਬ ਦੇ ਵਿੱਚ ਜਾਂ ਬੰਦੀ ਸਿੰਘਾਂ ਦੇ ਕਦੇ ਜੇਲ੍ਹਾਂ ਦੇ ਵਿੱਚ ਜਿਹੜੇ 30-30 35-35 ਸਾਲ ਤੋਂ ਜੇਲ੍ਹ ਦੇ ਵਿੱਚ, ਚਲੋ ਉਹ ਇੱਕ ਵੱਖਰਾ ਮੁੱਦਾ ਹੈ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਉਹਨਾਂ ਨੂੰ ਪੈਰੋਲ ਚਲੋ ਦੇਣੀ ਚਾਹੀਦੀ ਹੈ ਜਿਹੜੀ ਉਹਦੇ ਵਿੱਚ ਦੋ ਚਿੱਤੀ ਨਹੀਂ ਹੈ, ਪਰ ਛੱਡ ਦੇਣਾ ਚਾਹੀਦਾ ਜਾਂ ਉਹ ਚੀਜ਼ਾਂ ਉਹਦੇ ਵਿੱਚ ਕੋਰਟ ਦੇ ਫੈਸਲੇ ਜੋ ਉਹਨਾਂ ਦੇ ਉਲਟ ਵੀ ਨਹੀਂ ਜਾਇਆ ਜਾ ਸਕਦਾ। ਪਰ ਕਦੇ ਇਹਨਾਂ ਨੇ ਕੇਜਰੀਵਾਲ ਜਾਂ ਪੰਜਾਬ ਦੇ ਕੋਈ ਹੋਰ ਮੁੱਖ ਮੰਤਰੀ ਨੇ ਜਾਂ ਸਮੇਂ ਦੇ ਵਿੱਚ ਰਹਿੰਦੇ, ਚਾਹੇ ਉਹ ਕੈਪਟਨ ਸਾਹਿਬ ਸੀਗੇ ਜਾਂ ਬਾਦਲ ਸਾਹਿਬ ਸੀਗੇ ਜਾਂ ਕਿਸੇ ਵੀ ਹੋਰ ਸਰਕਾਰਾਂ ਨੇ, ਕਦੇ ਮੁਲਾਕਾਤਾਂ ਕੀਤੀਆਂ ਨੇ ਜਾ ਕੇ ਜੀ?
1: ਨਹੀਂ ਸਰ,
0: ਜੀ ਕਦੇ ਉਹਨਾਂ ਦਾ ਦੁੱਖ
1: ਦੇਖੋ
0: ਸੁਣਨ ਦੀ ਕੋਸ਼ਿਸ਼ ਕੀਤੀ ਹੈ?
1: ਕਦੀ ਵੀ ਨਹੀਂ ਜੀ, ਕਦੀ ਵੀ ਨਹੀਂ ਸਰ। ਮੈਂ ਤਾਂ ਪਹਿਲਾਂ ਵੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਬੇਨਤੀ ਕੀਤੀ ਸੀ ਕਿ ਜਦੋਂ ਤੁਸੀਂ ਜਸਟਿਸ ਰਣਜੀਤ ਸਿੰਘ ਹੋਣਾ ਵਾਲੀ ਗੱਲ
0: ਹਾਂਜੀ ਜੀ ਕਰ
1: ਕੀਤੀ
0: ਕੀਤਾ
1: ਸੀ,
0: ਸੀ
1: ਤੇ ਮੈਂ ਉਸੇ ਕਰਕੇ ਖੁੰਦਕ ਚ ਆਇਆ ਸੀਗਾ ਕਿ
0: ਜੀ
1: ਮੈਨੂੰ ਗੁੱਸਾ ਲੱਗਾ ਸੀ ਉਸ ਚੀਜ਼ ਦਾ ਵੀ ਦੇਖੋ
0: ਬਿਲਕੁਲ
1: ਇਹ ਲੋਕ ਜਦੋਂ ਕੁਰਸੀਆਂ ਤੇ ਬੈਠੇ ਹੁੰਦੇ ਆ ਉਦੋਂ ਇਹਨਾਂ ਦੇ ਕੋਲੋਂ ਨਹੀਂ ਸਰਦਾ,
0: ਜੀ
1: ਜਦੋਂ ਇਹ ਕੁਰਸੀਆਂ ਤੋਂ ਲੱਥ ਜਾਂਦੇ ਹੈਗੇ ਉਦੋਂ ਇਹਨਾਂ ਚ ਇਨਸਾਨੀਅਤ ਵੀ ਬੜੀ ਜਾਗ ਜਾਂਦੀ ਆ,
0: ਜੀ
1: ਧਾਰਮਿਕਤਾ ਵੀ ਬੜੀ ਜਾਗ ਜਾਂਦੀ ਆ। ਹਾਂਜੀ,
0: ਜੀ
1: ਇੱਥੇ ਇਸੇ ਤਰੀਕੇ ਨਾਲ ਸਿਆਸਤਦਾਨ ਹੈਗੇ ਜੀ,
0: ਜੀ
1: ਜਿਹੜਾ ਮੁੱਖ ਮੰਤਰੀ ਆਪਣੇ ਟਾਈਮ ਦੇ ਉੱਤੇ ਹੁੰਦਾ ਆ ਜੀ, ਉਸ ਵੇਲੇ ਤਾਂ ਉਹ ਕੋਈ ਐਫਰਟ ਨਹੀਂ ਕਰਦਾ, ਉਦੋਂ ਤਾਂ ਜਿਹੜਾ ਹੈਗਾ ਸਰ, ਗੱਲ ਤਾਂ ਇਹ ਹੈਗੀ ਜੀ, ਸਰਕਾਰ ਨੂੰ ਚਲਾਉਂਦੀ ਅਫਸਰਸ਼ਾਹੀ,
0: ਬਿਲਕੁਲ
1: ਅਫਸਰਸ਼ਾਹੀ ਪੰਜਾਬ ਦੀ ਜਿਹੜੀ ਹੈਗੀ ਆ, ਮੈਂ ਸੋਰੀ ਟੂ ਸੇ, ਇਹ ਬੰਦੇ ਜਿਹੜੇ ਹੈਗੇ ਆ ਇੰਨੇ ਕੁ ਨਿਕੰਮੇ ਆ ਨਾ ਜੀ, ਇਹ ਅੱਜ ਤੱਕ ਸਾਡੇ ਜਿਹੜੇ ਹੈਗੇ ਆ ਸਿਆਸਤਦਾਨ ਇਹਨਾਂ ਨੂੰ ਗੁੰਮਰਾਹ ਹੀ ਕਰਦੇ ਆਏ ਆ
0: ਜਾਂ ਸੈਣੀ ਸਾਹਿਬ
1: ਸਰ।
0: ਲੱਗਦਾ ਕਿ ਉਹ
1: ਹੁਣ
0: ਉਹਨਾਂ ਚਿਰ ਅੱਖਾਂ ਮੀਟ ਕੇ ਜਿੱਦਾਂ ਕਬੂਤਰ ਵਾਂਗੂ ਬੈਠੇ ਰਹਿੰਦੇ, ਜਦੋਂ ਆਖਰੀ ਇੱਕ ਸਮਾਂ ਆ ਜਾਂਦਾ ਉਦੋਂ ਅੱਖਾਂ ਖੋਲ ਲੈਂਦੇ ਆ।
1: ਪਰ ਇਹ ਸਭ ਵਿਲਾਸਤਾ ਇੱਕ ਏਦਾਂ ਦੀ ਚੀਜ਼ ਹੁੰਦੀ ਆ,
0: ਜੀ
1: ਜਦੋਂ ਤੁਸੀਂ ਕਿਸੇ ਨੂੰ ਵਿਲਾਸਤਾ ਦੀ ਜ਼ਿੰਦਗੀ ਦੇ ਦਿੰਦੇ ਆ ਨਾ ਜੀ,
0: ਜੀ
1: ਤੇ ਨਾਲ ਉਹਨੂੰ ਕਹਿ ਦਿੰਦੇ ਤੂੰ ਫਿਕਰ ਨਹੀਂ ਕਰਨਾ, ਅਸੀਂ ਆਪੇ ਕਰ ਲੈਣਾ, ਤੂੰ ਆਪਣੇ ਨਜ਼ਾਰੇ ਲੈ,
0: ਬਿਲਕੁਲ ਹੈ ਜੀ।
1: ਸਗੋਂ ਸਰ ਉਹ ਅਗਲਾ ਫਿਰ ਨਜ਼ਾਰੇ ਲੈਂਦਾ ਰਹਿੰਦਾ, ਸਮੇਂ ਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ 5 ਸਾਲ ਬੀਤ ਗਏ, ਉਹ ਤਾਂ ਫਿਰ
0: ਜੀ
1: ਨੇੜੇ ਜੇ ਜਾ ਕੇ ਹੁੰਦਾ ਵੀ ਵੋਟਾਂ ਲੈਣੀਆਂ, ਮੁੜ ਕੇ ਫਿਰ ਜਿਹੜਾ ਹੈਗਾ ਵਿਉਂਤਬੰਦੀ ਕਰਨੀ ਪੈਂਦੀ ਹੈ ਜੀ।
0: ਜੀ
1: ਹੁਣ ਦੇਖੋ ਨਾ, ਇਸ ਸਰਕਾਰ ਨੇ ਤਾਂ 4.5 ਸਾਲ ਅਸੀਂ ਇੱਕੋ ਹੀ ਚੀਜ਼ ਦੇਖੀ ਆ, ਇਹਨਾਂ ਦੀ ਇੱਕੋ ਹੀ ਉਪਲਬਧੀ ਰਹੀ ਆ ਕੰਟੀਨਿਊਸਲੀ, ਇਹਨਾਂ ਨੇ ਬਿਲਕੁਲ ਕੰਸਨਟ੍ਰੇਟ ਹੋ ਕੇ ਜੇ ਕਿਸੇ ਵਿਸ਼ੇ ਤੇ ਕੰਮ ਕੀਤਾ ਉਹ ਇਸ ਚੀਜ਼ ਤੇ ਕਿ ਆਪਣੇ ਵਿਰੋਧੀਆਂ ਨੂੰ ਕ੍ਰਿਟੀਸਾਈਜ਼ ਕਰਨ ਤੇ।
0: ਜੀ
1: 4.5 ਸਾਲ ਇਹ ਜੀ ਫਲਾਣ ਪੁਰਾਣੇ ਆਹ ਕਰ ਗਏ ਜੀ, ਪੁਰਾਣੇ ਆਹ ਕਰ ਗਏ
0: ਜੀ,
1: ਪਰ ਇਹ ਸਭ 4.25 ਲੱਖ ਕਰੋੜ ਦਾ ਕਰਜ਼ਾ ਤਾਂ ਜਿਹੜੀ ਹੈਗੀ ਐਕਸਪੈਕਟੇਸ਼ਨ ਹੈਗੀ ਆ ਜਿਹੜਾ ਡਾਇਰੈਕਟ ਦਿਸਦਾ ਹੋਊਗਾ,
0: ਬਿਲਕੁਲ
1: ਉਸ ਤੋਂ ਇਲਾਵਾ ਬੋਰਡਾਂ ਕਾਰਪੋਰੇਸ਼ਨਾਂ ਪਿੰਡਾਂ ਦੀਆਂ ਪੰਚਾਇਤਾਂ ਚੋਂ ਜਿਹੜਾ ਪੈਸਾ ਚੱਕ ਕੇ ਲੈ ਗਏ ਉਹਦਾ ਪਤਾ ਹੀ ਨਹੀਂ ਕਿੱਥੇ ਗਿਆ, ਉਹ ਵੀ ਤਾਂ ਐਸਟ ਸੀ,
0: ਮੈਂ ਇਹੀ ਸੋਚ ਰਿਹਾ ਸੀ
1: ਉਹ
0: ਦੇਖੋ
1: ਆਖਰ ਉਹਨਾਂ
0: ਕਿੰਨੇ
1: ਇੰਸਟੀਚਿਊਸ਼ਨ।
0: ਕਿੰਨੀਆਂ ਚੋਰ ਮੋਰੀਆਂ ਜਾਂ ਕਿੰਨੀ ਇਨਕਮ ਸੋਰਸ ਹੈਗਾ, ਉਦਾਂ ਕਹਿੰਦੇ ਪੰਜਾਬ ਦੇ ਵਿੱਚ ਸਿਰਫ ਦਾਰੂ ਤੋਂ ਬਗੈਰ ਮਤਲਬ ਕਿ ਆਬਕਾਰੀ ਨੀਤੀ ਲੈ ਕੇ ਆਓ ਜੀ, ਅਸੀਂ ਆਹ ਕਰਾਂਗੇ ਉਹ ਕਰਾਂਗੇ, ਉਹਦੇ ਤੋਂ ਇਨਕਮ ਆ, ਜਾਂ ਬਜਰੀ ਰੇਤਾ ਤੋਂ ਇਨਕਮ ਦੀ ਗੱਲ ਕਰਦੇ ਸੀਗੇ, ਪਰ ਜਿਹੜੀਆਂ ਆ ਐਡੀਆਂ ਛੋਟੀਆਂ ਤਾਂ ਨਹੀਂ ਕਹਿ ਸਕਦੇ, ਜਿਹੜੀਆਂ ਐਡੀਆਂ ਵੱਡੀਆਂ ਵੱਡੀਆਂ ਜਿਹੜੀਆਂ ਨਜ਼ਰ ਜਾਂ ਜ਼ਿਕਰ ਹੀ ਨਹੀਂ ਕਰਦੇ ਸੈਣੀ ਸਾਹਿਬ, ਇੰਨੀ ਇਨਕਮ ਪੰਜਾਬ ਦੇ ਵਿੱਚ ਉਹ ਕਿੱਥੇ ਗਈ ਜਾਂ ਕਿੱਥੇ ਉੱਡ ਗਈ ਜੀ, ਉਹਦਾ ਕੋਈ ਸਵਾਲ ਨਹੀਂ, ਕੋਈ ਜਵਾਬ ਨਹੀਂ। ਮੈਂ ਤਾਂ ਹੈਰਾਨ ਹਾਂ ਕਿ ਜੋ ਕੁਝ ਸਾਹਮਣੇ ਆਇਆ ਕੱਲ੍ਹ ਦਾ ਮੀਡੀਆ ਦੇ ਵਿੱਚ ਜਾਂ ਓਪੋਜੀਸ਼ਨ, ਤਾਂ ਮੈਂ ਕਹਿੰਦਾ ਜੀ ਐਨ ਪੂਰੇ ਸੜਕਾਂ ਦੇ ਉੱਤੇ ਨਿਕਲ ਆਉਣੇ ਚਾਹੀਦੇ ਸੀ, ਇਹ ਤੋਂ ਵੱਡੀ ਚੀਜ਼ ਹੋਰ ਕੀ ਚਾਹੁੰਦੇ ਆ ਕਿ ਉਹ ਬੋਲ ਕਿਉਂ ਨਹੀਂ ਰਹੇ, ਕਿ ਇਹਨਾਂ ਦੇ ਵੀ ਕਿਤੇ ਨਾ ਕਿਤੇ ਫਿਰ ਐਕਸ਼ਨ ਹੋ ਸਕਦਾ, ਜਾਂ ਇਹਨਾਂ ਦੇ 'ਚ ਘਪਲੇ ਵੀ ਹੋਣਗੇ ਪਿਛਲੇ ਸਮਿਆਂ ਦੇ ਤਾਂ ਨਹੀਂ ਆਵਾਜ਼ ਚੱਕਦੇ। ਜੀ ਕਹਿੰਦੇ ਜਿਨ੍ਹਾਂ ਦੇ ਸ਼ੀਸ਼ਿਆਂ ਦੇ ਘਰ ਹੁੰਦੇ ਉਹਨਾਂ ਦੇ ਵੱਡੇ ਪੱਥਰ ਨਾ ਮਾਰੋ ਜੀ, ਲੱਗਦਾ ਕਿ ਪੱਥਰ ਸਾਂਭ ਕੇ ਰੱਖਦੇ ਆ, ਲੁਕੋ ਲੈਂਦੇ ਆ ਜੀ।
1: ਸਰ ਇਹ ਗੱਲ ਆ ਨਾ ਜੀ,
0: ਜੀ
1: ਭਾਰੀ ਸਾਹਿਬ ਉਹ ਕਹਿੰਦੇ ਹੁੰਦੇ ਨਾ ਜੀ, ਪੱਲੇ ਹੋਵੇ ਸੱਚ ਤੇ ਨੰਗਾ ਹੋ ਕੇ ਨੱਚ,
0: ਬਿਲਕੁਲ
1: ਇਹ ਤਾਂ ਹੀ ਨੰਗੇ ਹੋ ਕੇ ਨੱਚ ਸਕਦੇ ਸੀ ਜੇ ਇਹਨਾਂ ਦੇ ਪੱਲੇ ਸੱਚ
0: ਕੁਛ ਹੁੰਦਾ
1: ਹੁੰਦਾ। ਇਹਨਾਂ ਨੂੰ ਤਾਂ ਆਪਣੀਆਂ ਕਮਜ਼ੋਰੀਆਂ ਮਾਰਦੀਆਂ ਹੈਗੀਆਂ, ਇਹਨਾਂ ਨੂੰ ਪਤਾ ਹੈਗਾ ਆ ਜੀ ਕਿ
0: ਜੀ
1: ਸਰਕਾਰ ਸਰ ਸੱਤਾ ਬਹੁਤ ਵੱਡੀ ਚੀਜ਼ ਹੁੰਦੀ ਆ ਸਰ,
0: ਜੀ
1: ਜੋ ਜੋ ਹੋ ਰਿਹਾ ਨਾ ਸਰ, ਜੇ ਪਿੱਛੇ ਸੱਤਾ ਨਾ ਹੋਵੇ ਤੇ ਮਿੰਟ ਦੇ ਵਿੱਚ ਬੰਦਾ ਅੰਦਰ ਦਿੱਤਾ ਜਾ ਸਕਦਾ ਜੀ।
0: ਜੀ
1: ਹੁਣ ਜਿੱਦਾਂ ਦੇ ਐਲੀਗੇਸ਼ਨ ਲੱਗੇ ਹੈਗੇ ਆ ਜੀ ਵੀ ਮਾਨ ਸਾਹਿਬ ਦੇ ਆਲੇ ਦੁਆਲੇ CMO ਤੇ ਜਾਂ ਜਿਹੜੇ ਹੈਗੇ ਮਾਨ ਸਾਹਿਬ ਦੀ ਵਾਈਫ ਤੇ ਮਾਨ ਸਾਹਿਬ ਦੀ ਸਿਸਟਰ ਤੇ, ਤੁਸੀਂ ਦੇਖੋ ਨਾ ਜਿਹੜੇ ਕਹਿਣ ਵਾਲੇ ਤਾਂ ਇਹ ਕਹਿੰਦੇ ਹੈਗੇ ਆ ਕਿ ਆਰਮੀ ਨੂੰ ਜਦੋਂ ਆ ਕੇ ਕਿ ਹਾਈ ਕੋਰਟ ਦਾ ਰੁਖ ਕਰਨਾ ਪੈ ਰਿਹਾ ਹੈਗਾ ਕਿ ਇੱਕ ਬਿਲਡਰ ਸਾਡੇ ਕੋਲੋਂ ਕੰਟਰੋਲ ਨਹੀਂ ਹੋ ਹੋਟਲ ਆ ਉਹਦਾ, ਹੋਟਲ ਓਨਰ ਜਿਹੜਾ ਆ ਉਹ ਕੰਟਰੋਲ ਨਹੀਂ ਹੋ ਰਿਹਾ। ਹਾਂਜੀ ਕਿਉਂ ਨਹੀਂ ਹੋ ਰਿਹਾ, ਕਿਉਂਕਿ ਸਰਕਾਰ ਸਾਨੂੰ ਕੋਪਰੇਟ ਨਹੀਂ ਕਰਦੀ। ਸਰਕਾਰ ਕਿਉਂ ਨਹੀਂ ਕੋਪਰੇਟ ਕਰਦੀ, ਤੇ ਮੁੱਖ ਮੰਤਰੀ ਸਾਹਿਬ ਦੀ ਸਿਸਟਰ ਦੇ ਨਾਲ ਉਹ ਬੰਦਾ ਟਰੈਵਲ ਕਰਦਾ ਦੇਖਿਆ ਗਿਆ ਜੀ।
0: ਜੀ
1: ਸਾਨੂੰ ਸ਼ੰਕਾ ਆਇਆ ਕਿ ਉਹਦੇ ਇਨਫਲੂਐਂਸ ਕਰਕੇ ਜਦੋਂ ਬੰਦਾ ਵੱਡਾ ਹੁੰਦਾ ਆ ਤੇ ਵੱਡੇ ਬੰਦੇ ਜਿਹੜੇ ਇੱਥੇ
0: ਬਿਲਕੁਲ
1: ਤੱਕ ਪਹੁੰਚ ਜਾਂਦੇ ਆ, ਉਹ
0: ਜੀ
1: ਫਿਰ ਸਰਕਾਰ ਦਾ ਇਨਫਲੂਐਂਸ ਜਿਹੜਾ ਆ ਕੋਈ ਅਫਸਰ ਡੇਅਰ ਹੀ ਨਹੀਂ ਕਰਦਾ ਜੀ।
0: ਜੀ ਬਿਲਕੁਲ ਹੈ ਜੀ।
1: ਸੋ ਇਸ ਕਰਕੇ ਇਹ ਕਿੱਡਾ ਵੱਡਾ ਐਲੀਗੇਸ਼ਨ ਹੈ ਕਿ ਆਰਮੀ ਆਪਣਾ ਰਾਈਟ ਪ੍ਰੋਟੈਕਟ ਕਰਨ ਵਾਸਤੇ ਜਾਂ ਆਰਮੀ ਆਪਣੀ ਪ੍ਰੋਪਰਟੀ ਪ੍ਰੋਟੈਕਟ ਕਰਨ ਵਾਸਤੇ ਉਹਨੂੰ ਹਾਈ ਕੋਰਟ ਦਾ ਰੁਖ ਕਰਨਾ ਪੈ ਰਿਹਾ, ਕਿਉਂਕਿ ਸਟੇਟ ਗਵਰਨਮੈਂਟ ਆਰਮੀ ਨੂੰ ਕੋਪਰੇਟ
0: ਜੀ।
1: ਨਹੀਂ ਕਰ ਰਹੀ।
0: ਨਾਲੇ ਦੇਖੋ ਜੇ ਬੇਅਦਬੀ ਦਾ ਮਾਮਲਾ ਹੋਵੇ ਜਾਂ ਕੁਝ ਹੋਰ ਮਾਮਲੇ ਹੋਣ, ਮਿੰਟ ਲਾਉਂਦੇ ਆ ਪੰਨੂ ਸਾਹਿਬ ਜਾਂ ਚੀਮਾ ਸਾਹਿਬ ਪ੍ਰੈਸ ਕਾਨਫਰੰਸ ਕਰਨ ਦੇ ਲਈ, ਭਈ ਉਹ ਹੁਣ ਕਿੱਥੇ ਨੇ ਜੀ, ਕਿਉਂ ਨਹੀਂ ਬੋਲਦੇ ਇਸ ਮੁੱਦੇ ਦੇ ਉੱਤੇ?
1: ਸਰ ਆਉਣਗੇ ਆਉਣਗੇ
0: ਜੀ
1: ਕੀ ਕਰਨਗੇ, ਫੈਕਟਸ ਨੂੰ ਟਵਿਸਟ ਕਰਨਗੇ,
0: ਉਹ ਜਿੱਦਾਂ ਜੀ ਉਹ ਹਰਿਆਣੇ 'ਚ
1: ਫੈਕਟਸ
0: ਕੀਤਾ
1: ਨੂੰ
0: ਸੀਗਾ ਲੈਬ ਵਾਲਾ ਕੰਮ ਜੀ।
1: ਤੁਸੀਂ ਦੇਖੋ ਨਾ ਜੀ, ਮਾਘੀ ਦੀ ਕਾਨਫਰੰਸ ਦੇ ਵਿੱਚ ਜਾ ਕੇ ਤੇ ਉੱਥੇ ਜਿਹੜਾ ਆ ਮਾਨ ਸਾਹਿਬ ਨੇ ਕਹਿ ਦਿੱਤਾ ਸੀ ਜੀ 328 ਸਰੂਪਾਂ ਦਾ ਜਿਹੜਾ ਆ
0: ਜੀ
1: ਜ਼ਿਕਰ ਕਰ ਦਿੱਤਾ, ਉਹਦੇ ਵਿੱਚੋਂ ਇੰਨੇ ਸਰੂਪ ਤਾਂ ਉੱਥੇ ਪਏ ਰਾਜਾ ਸਾਹਿਬ ਦੇ।
0: ਜੀ
1: ਹਾਂਜੀ ਮੁੜ ਕੇ ਜਿਹੜਾ ਹੈਗਾ ਆ ਉਸ ਚੀਜ਼ ਨੂੰ ਜਦੋਂ ਦੇਖਿਆ ਵਿਰੋਧ ਹੋਇਆ ਉਸ ਚੀਜ਼ ਦਾ, ਤੇ ਉਹ ਗੱਲ ਵੀ ਗਲਤ ਪਾਈ ਗਈ ਡਿਟੇਲ
0: ਜੀ।
1: ਦੇ ਵਿੱਚ, ਤੇ ਮੁੜ ਕੇ ਉਸ ਚੀਜ਼ ਤੇ ਨਾ ਮਾਫ਼ੀ ਮੰਗੀ ਨਾ ਉੱਥੇ ਆ ਕੇ ਕੋਈ ਮਤਲਬ ਜਿਹੜਾ ਹੈਗਾ ਇਸ ਚੀਜ਼ ਦਾ ਰਿਗਰੈਟ ਫੀਲ ਕੀਤਾ ਕਿ ਮੈਂ ਮਿਸ ਇਨਫੋਰਮੇਸ਼ਨ ਦਿੱਤੀ ਪੰਜਾਬ ਨੂੰ।
0: ਜੀ
1: ਹਾਂਜੀ
0: ਨਾਲੇ ਸੈਣੀ ਸਾਹਿਬ ਇਹ ਕਹਿੰਦੇ ਨੇ ਕਿ 15,000 ਕਰੋੜ ਰੁਪਇਆ ਹੁਣ ਗਵਾਂਢਾਂ ਦੇ ਸਿਰ ਤੋਂ ਚੱਕਣ ਲੱਗੇ ਆ, ਜਿਵੇਂ ਕਿ ਆਪਾਂ ਪਿਛਲੇ ਦਿਨਾਂ 'ਚ ਮਹੀਨਾ ਕੁ ਪਹਿਲਾਂ ਗੱਲ ਕੀਤੀ ਸੀ ਬਿਜਲੀ ਬੋਰਡ ਕਾਰਪੋਰੇਸ਼ਨ ਦੀ, ਤਾਂ ਉਹਨਾਂ ਨੇ ਕਿਹਾ ਸੀ ਕਿ ਭਾਈ ਗਰੰਟੀ ਦੇ ਦਿਓ ਤੁਸੀਂ ਇਸ ਗੌਰਮੈਂਟ ਹੈ ਨਾ, ਤੇ ਇਹ ਕਹਿੰਦੇ ਭਾਈ ਅਸੀਂ ਗਰੰਟੀ ਗਰੁੰਟੀ ਨਹੀਂ ਦੇਣੀ, ਸਾਡੇ ਪੱਲੇ ਕੁੱਖ ਨਹੀਂ ਆ। ਅਸਲ ਦੇ ਵਿੱਚ ਤਾਂ ਸਾਹਮਣੇ ਆ ਗਿਆ ਹੁਣ 15,000 ਕਰੋੜ ਰੁਪਏ ਦੀ ਇਹਨਾਂ ਕੋਲ ਆਪਣੇ ਲਈ ਗਰੰਟੀ ਹੈ ਨੀਗੀ, ਤਾਂ ਉਹਨਾਂ ਨੂੰ ਕੀ ਦੇਣੀ ਸੀ ਜੀ। ਨਾਲੇ ਇਹ ਕਹਿੰਦੇ ਨੇ
1: ਬਿਲਕੁਲ ਜੀ
0: ਸੈਣੀ
1: ਬਿਲਕੁਲ,
0: ਸਾਹਿਬ, ਨਾਲੇ ਇਹ ਕਹਿੰਦੇ ਨੇ ਕਿ ਭਾਈ ਅਸੀਂ ਪਿਛਲਿਆਂ ਦਾ ਚੜਾਇਆ ਹੋਇਆ ਕਰਜ਼ਾ ਲਾ ਰਹੇ ਹਾਂ, ਤੇ ਆ ਹੁਣ ਜਿਹੜਾ ਵਿੱਚ ਵਿਚੋਲੇ ਪਾਏ ਨੇ ਇਹਦੇ ਵਿੱਚ ਵੀ 100 ਕਿੰਨੇ ਕਰੋੜ ਰੁਪਈਆ ਉਹਨਾਂ ਨੂੰ ਵੀ ਦੇਣਾ ਹਿੱਸਾ, ਵੀ ਭਾਈ ਤੁਸੀਂ ਇਹ ਬੈਂਕ ਨੂੰ ਜਿਹੜਾ ਸਥਾਪਿਤ ਕਰੋ ਤੇ ਪੈਸੇ ਦਾ ਇੰਤਜ਼ਾਮ ਕਰੋ ਤੇ ਤੁਹਾਨੂੰ ਤੁਹਾਡਾ ਜਿਹੜਾ ਬਣਦਾ ਹੱਕ ਉਹਦੇ ਵਿੱਚੋਂ ਜਿਹੜਾ ਅਦਾ ਕਰ ਦਿੱਤਾ ਜਾਏਗਾ ਜੀ।
1: ਪਰ ਇਹ ਸਭ 191 ਕਰੋੜ ਰੁਪਈਆ ਇਹਨਾਂ ਵਾਸਤੇ ਕੁਛ ਵੀ ਨਹੀਂ ਗਾ,
0: ਸਰਕਾਰ ਤਾਂ ਆਪਣੇ
1: ਕਿਸੇ
0: ਲਈ
1: ਨੂੰ ਸਿਰਫ ਇਸੇ ਕਰਕੇ
0: ਲੱਭਦੀ ਫਿਰਦੀ ਹੈ ਜੀ।
1: ਹਾਂਜੀ ਵੀ ਉਹ ਜਿਹੜਾ ਬੰਦਾ ਸਾਡੀ ਗਰੰਟੀ ਪਵਾ ਦਊਗਾ, ਮਤਲਬ ਇਹ ਆ ਕਿ ਸਰਕਾਰ ਦੀ ਜ਼ਬਾਨ ਤੇ ਵੀ ਬੈਂਕਾਂ ਨੂੰ ਭਰੋਸਾ ਨਹੀਂ ਰਿਹਾ
0: ਜੀ।
1: A to Z ਐਸੈਟਸ ਜਿਹੜੀਆਂ ਹੈਗੀਆਂ ਪਹਿਲਾਂ ਹੀ ਮੌਰਗੇਜ ਹੋ ਗਈਆਂ,
0: ਬਿਲਕੁਲ ਹੈ ਜੀ।
1: ਇਸ ਕਰਕੇ ਜਿਹੜਾ ਹੈਗਾ ਆ ਵੀ 191.6 ਕਰੋੜ ਰੁਪਈਆ ਥੋੜਾ ਹੁੰਦਾ ਭਾਈ, ਤੁਸੀਂ ਦੇ ਦੇਣਾ ਸਰ। ਏਦਾਂ ਦੀਆਂ ਕਈ ਇਹਨਾਂ ਨੇ ਕੰਮ ਕੀਤੇ ਜੀ, ਔਰ ਜਿਹੜੇ ਮਤਲਬ ਲੋਕੀ ਤਾਂ ਇਹ ਸ਼ੰਕਾ ਪ੍ਰਗਟ ਕਰਦੇ ਹੈਗੇ ਆ ਵੀ ਇਹ 191 ਕਰੋੜ ਰੁਪਈਆ ਦਿੱਲੀ ਵਾਲਿਆਂ ਦੀਆਂ ਜੇਬਾਂ ਜੀ ਜਾਣਾ, ਹੋਰ ਉੱਥੇ ਕੀ ਆ ਜੀ।
0: ਜੀ
1: ਆਖਰ ਤਾਂ ਜਿਹੜੀ ਹੈਗੀ ਆ ਕਿ ਕਰਜ਼ਾ ਲੈਣਾ ਆ, ਕਰਜ਼ਾ ਲੈਣਾ ਅਗੇਂਸਟ ਦਾ ਐਸੈਟਸ ਲੈਣਾ ਆ,
0: ਬਿਲਕੁਲ।
1: ਉਹਨੇ ਕੀ ਕਰਨਾ, ਇੱਕ ਪ੍ਰੋਜੈਕਟ ਰਿਪੋਰਟ ਬਣਾ ਕੇ ਦੇ ਦੇਣੀ ਆ ਜੀ, ਭਾਈ ਇੰਨਾ ਜਿਹੜਾ ਹੈਗਾ ਆ ਜ਼ਮੀਨ ਦੀ ਕੀਮਤ ਇੰਨੀ ਹੈਗੀ ਆ ਜੀ,
0: ਜੀ
1: ਉਹਦੇ ਅਗੇਂਸਟ ਜਿਹੜਾ ਆ ਤੁਸੀਂ ਜਿਹੜਾ 15,000 ਕਰੋੜ ਰੁਪਈਆ ਦੇ ਰਹੇ ਹੈਗੇ ਆ,
0: ਜੀ
1: ਜੇ
0: ਗਹਿਣੇ
1: ਕੁਛ
0: ਰੱਖਣੀ
1: ਵੀ ਨਹੀਂ
0: ਉਹਨਾਂ
1: ਹੁੰਦਾ ਕੱਲ ਨੂੰ ਉਹ ਜ਼ਮੀਨ, ਹਾਂਜੀ
0: ਦੇਸੀ
1: ਬਿਲਕੁਲ
0: ਸ਼ਬਦਾਂ 'ਚ ਕਹਿ ਲਈਏ ਗਹਿਣੇ ਰੱਖਣੀ ਆ।
1: ਹਾਂਜੀ ਨਾਲ ਪਾਲਿਸੀ ਦਿੱਤੀ ਹੈਗੀ ਆ ਵੀ ਆਹ ਜਗ੍ਹਾ ਅਕਵਾਇਰ ਕਰਨੀ ਹੈਗੀ ਹੈ, ਤੇ ਬਾਅਦ ਦੇ ਵਿੱਚ ਜਿਹੜਾ ਇਹ ਫਲਾਣੇ ਬਿਲਡਰਾਂ ਨੂੰ ਵੀ ਦੇਣੀ ਆ ਜੀ, ਉਹਨਾਂ ਨੇ ਪਲਾਟ ਜਿਹੜੀ ਆ ਉੱਥੇ ਦੁਕਾਨਾਂ ਬਣਾਉਣੀਆਂ, ਉਹ ਦੁਕਾਨ ਸਾਡੀ ਐਸਟੀਮੇਟਡ ਕੋਸਟ ਇੰਨੇ ਇੰਨੇ ਦੀ ਵਿਕਣੀ ਆ,
0: ਜੀ
1: ਤੇ ਉਹਦੇ ਵਿੱਚੋਂ ਜਿਹੜਾ ਹੈਗਾ ਆ ਕਰਜ਼ੇ ਦੀ ਅਦਾਇਗੀ ਹੋਏਗੀ ਜੀ। ਉਹ ਕਹਿਣ ਦੀਆਂ ਗੱਲਾਂ ਸਰ, ਗੱਲ ਤਾਂ ਇਹ ਹੈਗਾ ਪੈਸਾ ਪਤਾ ਉੱਡ ਜਾਣਾ ਜੀ, ਜਿਹੜਾ ਜਿੰਨਾ ਇਹਨਾਂ ਨੂੰ ਮਿਲ ਗਿਆ ਇਹਨਾਂ ਨੇ ਉਡਾ ਦੇਣਾ ਜੀ।
0: ਬਿਲਕੁਲ ਹੈ ਜੀ ਜੀ ਕਿਉਂਕਿ
1: ਇਸ ਕਰਕੇ
0: ਸੈਂਸ ਪ੍ਰੋਬਲਮ ਇਹਨਾਂ ਨੂੰ ਇਹ ਵੀ ਆ ਨਾ ਹੁਣ ਕਿ ਅੱਗੇ 2027 ਦੀਆਂ ਚੋਣਾਂ ਨੇ, ਤੇ ਬਾਕੀ ਪਾਰਟੀਆਂ ਨੂੰ ਫੰਡਿੰਗ ਜਾਂ ਇਹਨਾਂ ਨੂੰ ਹੁਣ ਬਾਹਰਲੇ ਮੁਲਕਾਂ 'ਚੋਂ ਵੀ ਫੰਡਿੰਗ ਕਿੰਨੀ ਕੁ ਆਉਂਦੀ ਆ ਜਾਂ ਕਿੰਨਾ ਕੁ ਸਾਥ ਮਿਲ ਰਿਹਾ ਉਹਦੇ ਉੱਤੇ ਵੀ ਡਿਪੈਂਡ ਆ ਨਾ, ਤੇ ਹੁਣ ਇਹਨਾਂ ਨੂੰ ਆਪਣੇ ਲਈ ਵੀ ਤਾਂ ਕੁਝ ਨਾ ਕੁਝ ਜਟਾਉਣਾ ਪੈਣਾ, ਅੱਗੇ ਚੋਣਾਂ ਤਾਂ ਵੀ ਤਾਂ ਜਿੱਤਣ ਦੀ ਕੋਸ਼ਿਸ਼ ਕਰਨੀ ਹੈ। ਜਾਂ ਮੈਂ ਇੱਕ ਚੀਜ਼ ਹੋਰ ਸੋਚ ਰਿਹਾ ਸੀ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਜਾਂ ਮੋਦੀ ਸਾਹਿਬ ਕਿਤੇ ਨਾ ਕਿਤੇ ਅੰਦਰ ਖਾਤੇ ਸਮਝੌਤਾ ਕਰਨ ਦੀ ਕੋਸ਼ਿਸ਼ ਇਹਨਾਂ ਨਾਲ ਕਰ ਰਿਹਾ, ਜੋ ਇਹ ਸਾਰਾ ਕੁਝ ਕਹਿੰਦੇ ਮਾ ਸ਼ਾਇਦ ਹੋ ਸਕਦਾ ਬਾਂਬ ਰੋੜ ਰਹੇ ਨੇ ਕਿ ਭਾਈ ਅਕਾਲੀ ਤਾਂ ਨਹੀਂ ਕਰਦੇ, ਤੁਸੀਂ ਕਰੋ ਸਾਡੇ ਨਾਲ ਸਮਝੌਤਾ।
1: ਨਹੀਂ ਸਰ, ਬੀਜੇਪੀ ਇਹਨਾਂ ਨਾਲ ਸਮਝੌਤਾ ਨਹੀਂ ਕਰੇਗੀ।
0: ਜੀ
1: ਬੀਜੇਪੀ ਨੇ ਜਿਹੜਾ ਥੋੜਾ ਜਿਹਾ ਐਚ ਦੇ ਕੇ ਇਹਨਾਂ ਨੂੰ ਦੇਖ ਲਿਆ, ਇਹਨਾਂ ਨੇ ਦਿੱਲੀ 15 ਸਾਲ ਪੈਰ ਨਹੀਂ ਲੱਗਣ
0: ਜੀ
1: ਦਿੱਤੇ,
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਤਾਂ ਬੀਜੇਪੀ ਇਸ ਚੀਜ਼ ਨੂੰ ਨਹੀਂ ਹੈਗਾ ਆ, ਉਹ ਤਾਂ ਇਹਨਾਂ ਦੀ ਇਮਾਨਦਾਰੀ ਜਿਹੜੀ ਹੈਗੀ ਪਹਿਲਾਂ ਉਹਨੂੰ ਡੈਂਟ ਪਾਇਆ ਉਹਨਾਂ ਨੇ ਦਿੱਲੀ,
0: ਜੀ
1: ਜਦੋਂ ਸ਼ੀਸ਼ ਮਹਿਲ ਦਿਖਾਇਆ ਲੋਕਾਂ ਨੂੰ ਵੀ ਆਹ ਦੇਖ ਲਓ ਜੀ ਗਾੜੀ ਨਹੀਂ ਲੇਗਾ ਬੰਗਲਾ ਨਹੀਂ ਲੇਗਾ, ਆਹ ਦੇਖ ਲਓ ਕੀ ਹਾਲਾਤ ਆ,
0: ਬਿਲਕੁਲ।
1: ਹੈਂਜੀ ਉਹ ਤੋਂ ਬਾਅਦ ਹੁਣ ਉਹ ਜਿਹੜਾ ਹੈਗਾ ਇਹਨਾਂ ਦਾ ਕੱਟੜ ਇਮਾਨਦਾਰ ਵਾਲਾ ਟੈਗ ਜਿਹੜਾ ਆ ਉਹਨੂੰ ਲਾਉਣਗੇ, ਦੱਸਣਗੇ ਕਿ ਭਾਈ ਇਹ ਜਿਹੜੇ ਆ ਪਿਛਲਿਆਂ ਨਾਲੋਂ 2 ਡਿਗਰੀ ਵੱਧ ਹੀ ਹੈਗੇ ਆ, ਤੁਸੀਂ ਲੋਕੋ ਪ੍ਰਯੋਗ ਨਾ ਕਰੋ ਬਾਰ ਬਾਰ,
0: ਜੀ
1: ਉਹ ਪਿਛਲੇ ਜਿਹੜੇ ਹੈਗੇ ਉਹਨਾਂ ਨਾਲ ਹੀ ਸਬਰ ਕਰ ਲਓ,
0: ਜੀ
1: ਉਹ ਆਉਣਗੇ ਤੇ ਫਿਰ ਲੁੱਟਣਗੇ ਵੀ ਤੇ ਨਾਲ ਕੁੱਟਣਗੇ ਵੀ, ਵੀ
0: ਜੀ
1: ਦੇਖਿਆ ਸਾਨੂੰ ਲਾ ਕੇ ਤੁਸੀਂ ਬਣਾ ਕੇ ਦੇ ਹੀ ਲਏ ਸੀ,
0: ਜੀ
1: ਬਦਲਾ ਲਿਆ ਹੀ ਹੁੰਦੇ ਸੀ
0: ਬਿਲਕੁਲ
1: ਕੁੱਲ ਮਿਲਾ ਕੇ। ਪਰ ਸਾਹਿਬ ਜਿਹੜਾ ਆ ਕਿ ਪੰਜਾਬ ਦਾ ਫਿਊਚਰ ਜਿਹੜਾ ਹੈਗਾ ਨਾ ਜੀ, ਉਹ ਧੁੰਦਲਾ ਹੀ ਨਜ਼ਰ ਆ ਰਿਹਾ ਹੈਗਾ ਆ। ਕੋਈ ਬੰਦਾ ਏਦਾਂ ਦਾ ਦਿਸਦਾ ਹੀ ਨਹੀਂ ਕਿ ਜਿਹੜੇ ਕੋਲ ਮਾਸਟਰ ਪਲਾਨ ਹੋਵੇ ਕਿ ਪੰਜਾਬ ਨੂੰ ਇਸ ਕਰਜ਼ੇ ਦੀ ਦਲਦਲ ਚੋਂ ਕੱਢ ਸਕੇ,
0: ਜੀ
1: ਬੱਚਿਆਂ ਨੂੰ ਰੁਜ਼ਗਾਰ ਉਪਲਬਧ ਕਰਾ ਸਕੇ।
0: ਜੀ
1: ਉਹ ਜਿਹੜੇ ਡਿਪਰੈਸ਼ਨ ਚ ਗਏ ਨਸ਼ੇ ਕਰਦੇ ਹੈਗੇ ਆ ਉਹਨਾਂ ਦੇ ਉੱਤੇ ਠੱਲ ਪਾਈ ਜਾ ਸਕੇ,
0: ਜੀ
1: ਉਹ ਚੀਜ਼ਾਂ ਜਿਹੜੀਆਂ ਜਿਹੜੇ ਮੁੱਦੇ ਐਡਰੈਸ ਕਰਨ ਵਾਲੇ ਉਹ ਤਾਂ ਐਡਰੈਸ ਹੋ ਨਹੀਂ ਰਹੇ ਜੀ।
0: ਜੀ
1: ਆਹ ਜਿਹੜਾ ਹੈਗਾ ਆ ਜੀ, ਹਰ ਇੱਕ ਜਗ੍ਹਾ ਆਪਣਾ ਬੋਰਡ ਲਾ ਲੈਣਾ, ਸੜਕ ਤੇ ਚੱਲ ਜਾਓ ਤੁਸੀਂ ਬੱਸਾਂ ਹੀ ਬੱਸਾਂ, ਕਿਹੜੀਆਂ ਬੱਸਾਂ, ਤੀਰਥ ਯਾਤਰਾ, ਫੋਟੋ ਹੀ ਫੋਟੋ,
0: ਜੀ
1: ਬਸ ਆਪਣੇ ਵਰਕਰ ਜਿਹੜੇ ਹੈਗੇ ਆ ਉਹਨਾਂ ਨੂੰ, ਤੇ ਹਰ ਇੱਕ ਪਿੰਡ ਦੇ ਵਿੱਚੋਂ ਨਾ ਜੀ
0: ਜੀ
1: ਇੱਕ ਜਨਾਨੀ ਬੜੀ ਸਿਰ ਕੱਢ ਹੁੰਦੀ ਆ, ਉਹ ਜਨਾਨੀ ਜ਼ਰੂਰ ਨਾਲ ਤੀਰਥ ਯਾਤਰਾ ਤੇ ਜਾਂਦੀ ਹੈਗੀ ਆ, ਇਹ ਨੀ ਮੈਨੂੰ ਸਮਝ ਆਈ ਵੀ ਕਿਉਂ। ਮੈਂ ਕਈਆਂ ਪਿੰਡਾਂ ਚ ਦੇਖਿਆ ਜੀ ਕਿੱਥੇ,
0: ਜੀ
1: ਤੇ ਹਾਂ ਸਾਰਾ ਪੁੰਨ ਮੇਰਾ ਖਿਆਲ ਉਹਨੇ ਹੀ ਲੈਣਾ ਹੁੰਦਾ ਸਾਰਿਆਂ ਦੀ ਸੇਵਾ ਦਾ ਜੀ।
0: ਜੀ
1: ਤੇ ਉਹ ਜਿੰਨੇ ਦਿਨ ਮਤਲਬ ਗਏ ਰਹਿੰਦੇ ਹੈਗੇ, ਰੌਣਕ ਵੀ ਨੀ ਰਹਿੰਦੀ ਪਿੰਡਾਂ ਚ, ਕੋਈ ਚੁਗਲੀ ਚਗਲੀ ਹੁੰਦੀ ਨੀ ਜੀ, ਨਾ ਪਤਾ ਲੱਗਦਾ ਕੋਈ
0: ਖੜਕਾ ਦੜਕਾ ਨੀ ਹੁੰਦਾ ਪਿੰਡ ਦੇ ਵਿੱਚ।
1: ਹਾਂ ਜੀ ਮਤਲਬ ਜਿਹੜੀ ਜਨਾਨੀ ਜਿਹੜੀ ਹੈਗੀ ਨਾ ਜਿਹਨੂੰ ਜੱਗ ਬਾਣੀ ਜਾਂ ਪੰਜਾਬ ਕੇਸਰੀ ਪਿੰਡ ਚ ਕਹਿੰਦੇ ਹੁੰਦੇ ਆ, ਉਹ ਨਾਲ ਜ਼ਰੂਰ ਹੁੰਦੀ ਆ ਜੀ ਇਸ ਤੀਰਥ ਯਾਤਰਾ ਵਾਲੀ ਬੱਸ ਦੇ ਵਿੱਚ।
0: ਬਿਲਕੁਲ ਹੈ ਜੀ ਜੀ
1: ਹਾਂ ਜੀ ਕਿਉਂਕਿ ਉਹਨਾਂ ਦੀਆਂ ਤਨਖਾਹ ਸਰ ਇਹ ਨੀ ਹੈਗਾ ਕਿ ਪੰਜਾਬ ਦੇ ਵਿੱਚ ਕਮਾਈ ਹੈ ਨੀ ਸਰ, ਤੁਸੀਂ ਦੇਖੋ ਜਾ ਕੇ ਕਿੰਨੀ ਲੁੱਟ ਹੈਗੀ ਆ, ਤੁਸੀਂ ਇੱਕ ਰਜਿਸਟਰੀ ਕਰਾਉਣ ਚਲ ਜਾਓ,
0: ਜੀ
1: ਦੇਅਰ ਆਰ ਸੋ ਮੈਨੀ ਹਿਡਨ ਚਾਰਜਿਸ
0: ਜੀ
1: ਉੱਥੇ ਜਿਹੜੇ ਇਹਨਾਂ ਨੇ ਕੀਤੇ ਹੈਗੇ ਜੀ, ਆਹ ਐਡਮਿਨਿਸਟ੍ਰੇਸ਼ਨ ਦਾ ਜੀ ਵੀ ਐਡਮਿਨਿਸਟ੍ਰੇਸ਼ਨ ਉੱਥੇ ਹੈਗਾ ਆ, ਡਿਵੈਲਪਮੈਂਟ ਚਾਰਜਿਸ 2% ਹੈ ਜੀ, ਕੰਪਿਊਟਰ ਚਾਰਜਿਸ 2%, ਕੰਪਿਊਟਰ ਪਤਾ ਨੀ ਕਦੋਂ ਦੇ ਚੱਲਣ ਡਏ ਆ ਉਹੀ ਜੀ, ਤੇ ਉਹ 2% 2% ਕੱਲੀ ਕੱਲੀ ਸੇਲ ਡੀਡ ਤੇ ਕਰ ਕੁਰ ਕੇ ਨਾ ਜੀ, ਜਿੰਨੇ ਦੀ ਸਟੈਂਪ ਡਿਊਟੀ ਲੱਗਦੀ ਆ ਉਹ ਤੋਂ ਵੱਧ ਜਿਹੜਾ ਹੈਗਾ ਆ ਮਿਸਲੇਨੀਅਸ ਕਰਕੇ ਹੁੰਦੇ ਆ ਉਹਦੇ ਉੱਤੇ ਫਿਰ ਪੈਂਦਾ ਆ ਉਹ ਜਿਹੜਾ ਹੈਗਾ ਆ ਜੀ।
0: ਖਬਰ
1: ਹੋਰ ਵੀ ਕੀਤੀ ਸੀ, ਉਹ ਮੈਨੂੰ ਨਾ ਸਕਿਪ ਕਰ ਰਿਹਾ ਬੰਦੇ ਦਾ ਨਾਂ, ਹੀ ਵਾਜ਼ ਪਲੇਅਰ
0: ਜੀ,
1: ਤੇ ਉਹਨੇ ਕਿਹਾ ਸੀ ਮੈਂ ਪੰਜਾਬ ਦੇ ਵਿੱਚ ਏਦਾਂ ਕਰਕੇ ਰਜਿਸਟਰੀ ਕਰਾ ਕੇ ਆਇਆ, ਇੰਨੇ ਦੀ ਰਜਿਸਟਰੀ ਕਰਾਈ ਤੇ ਇੰਨੇ ਪੈਸੇ ਉੱਤੇ ਲੱਗੇ ਹੈਗੇ ਆ
0: ਜੀ,
1: ਹਾਂਜੀ ਵੀ ਕਰਪਸ਼ਨ ਪੰਜਾਬ ਦੇ ਵਿੱਚ ਜਾਇਦਾਦ ਤੇ ਲੈਣ ਦਾ ਕੋਈ ਫਾਇਦਾ ਨਹੀਂ। ਉਸ ਬੰਦੇ ਨੇ ਇਹ ਟਿੱਪਣੀ ਕੀਤੀ ਸੀ ਜੀ, ਆਪਾਂ ਖਬਰ ਵੀ ਕੀਤੀ ਸੀ, ਉਹ ਵੈਦਰ ਹੀ ਵਾਜ਼ ਇੱਕ ਕ੍ਰਿਕਟ ਪਲੇਅਰ ਔਰ ਗੋਲਫ ਪਲੇਅਰ, ਇਹ ਤਾਂ ਹੈ ਸੀ ਕੋਈ ਪਲੇਅਰ ਸੀਗਾ ਜਿਹਨੇ ਮਤਲਬ ਇਹ ਇੱਥੇ ਲੈਂਡ ਖਰੀਦੀ ਸੀ ਤੇ ਉਹਦੇ ਕੋਲੋਂ ਵੀ ਬਰਾਈਬ ਲਈ ਗਈ ਸੀ।
0: ਬਿਲਕੁਲ,
1: ਸੋ ਇਸ ਕਰਕੇ ਇੱਥੇ ਹੈ ਨੀ ਸਰ, ਨੇਰਗਰਦੀ ਕੀਤੀ ਹੈਗੀ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਮਿਲ ਹੈਗੀ ਆ ਜੀ, ਉਹ ਜਿਹੜਾ ਆ ਹੁਣ ਤੁਸੀਂ ਆਪਾਂ ਜਿਹੜੀ ਹੈਗੀ ਆ ਉਹਨਾਂ ਦੇ ਕਰੋੜਾਂ ਦੇ ਜਿਹੜੀ ਆ ਘਰ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਵੱਲ ਨੂੰ ਜਿਹੜੀ ਸੂਈ ਜਾਂਦੀ ਹੈਗੀ ਆ, ਕੀ ਉਹਦੇ ਤੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਆ ਬਹਿ ਕੇ ਮੰਥਨ ਕੀਤਾ, ਸੋਚਿਆ ਵੀ ਭਾਈ ਇਹ ਜਿਹੜੇ ਮੇਰੇ ਤੇ ਐਲੀਗੇਸ਼ਨ ਲੱਗ ਰਹੇ ਆ ਸਰ, ਜਦੋਂ ਜੇ ਸਰਕਾਰ ਇਹ ਬਦਲ ਗਈ, ਇਹ ਦੇਖਿਓ ਤੁਸੀਂ ਇਹ ਐਲੀਗੇਸ਼ਨ ਤਾਂ ਜਿਹੜੇ ਹੈਗੇ ਆ ਇਹ ਕਿਸੇ ਆਪੋਜੀਸ਼ਨ ਪਾਰਟੀ ਨੇ ਨੀ ਲਾਏ, ਇਹ ਉਹ ਤੁਹਾਨੂੰ ਉਧਰੋਂ ED ਵੱਲੋਂ ਜਿਹੜੀਆਂ ਸੂਚਨਾਵਾਂ ਦਿੱਤੀਆਂ ਜਾਂਦੀਆਂ ਜਾਂ ਲੋਕੀ ਹਾਈ ਕੋਰਟਾਂ ਚ ਪਟੀਸ਼ਨਾਂ ਪਾ ਕੇ ਤੇ ਦੱਸ ਰਹੇ ਹੈਗੇ ਆ, ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜਦੋਂ ਸਾਰੇ ਕੱਚੇ ਚਿੱਠੇ ਜਿਹੜੇ ਆ ਖੁੱਲ ਗਏ, ਕਿਉਂਕਿ ਉਹੀ ਲੋਕ ਜਿਹੜੇ ਹੁੰਦੇ ਨਾ ਜੀ, ਤੇ ਉਹ ਮੈਂ ਇੱਕ ਵਾਰੀ ਜਿਹੜਾ ਆ ਆਪਣੇ ਕਿਸੇ ਸੱਜਣ ਨੂੰ ਲਿਖਿਆ ਸੀਗਾ ਜੀ, ਤੇ ਮੈਂ ਕਿਹਾ ਵੀ ਦੁਨੀਆਂ ਬਾਰੇ ਨਾ ਸੋਚਿਆ ਕਰ, ਐਵੇਂ ਰਿਸ਼ਵਤ ਖੋਰੀ ਨੂੰ ਨਾ ਕੋਸਿਆ ਕਰ, ਲੋਕੀ ਆਪੇ ਦਿੰਦੇ ਨੇ ਰਿਸ਼ਵਤਾਂ ਤੇ ਆਪੇ ਹੀ ਦਿੰਦੇ ਨੇ ਦੁਹਾਈ ਸੱਜਣਾ, ਤੇ ਨਵੇਂ ਸਾਲ ਦੀ ਤੈਨੂੰ ਵਧਾਈ ਸੱਜਣਾ।
0: ਹਾਂਜੀ
1: ਉਹ ਮੈਂ ਨਵੇਂ ਸਾਲ ਦੇ ਉੱਤੇ ਉਸ ਬੰਦੇ ਨੂੰ ਵਧਾਈ ਭੇਜੀ, ਤੇ ਉਹ ਬੰਦਾ ਥੋੜਾ ਜਿਹਾ ਸੈਂਟੀ ਹੈਗਾ ਸੀ ਵੀ ਕੀ ਬਣੂ, ਇਨਸਾਫ਼ ਕਿੱਥੇ ਰਹਿ ਗਿਆ, ਇੱਦਾਂ ਕਰਕੇ ਹੈਗਾ। ਮੈਂ ਕਿਹਾ ਭਾਈ ਜਿਹੜੇ ਬੰਦੇ ਜਿਹੜੇ ਨਾ ਰਿਸ਼ਵਤ ਦੀ ਬਹੁਤੀ ਗੱਲ ਕਰਦੇ ਹੈਗੇ ਆ, ਇਮਾਨਦਾਰੀ ਦੀਆਂ ਘੱਟੋਂ ਰਚਦੇ ਆ, ਇਹ ਖੁਦ ਹੀ ਰਿਸ਼ਵਤਾਂ ਦਿੰਦੇ ਆ, ਬਾਅਦ ਦੇ ਵਿੱਚ ਜਦੋਂ ਜਿਹੜਾ ਹੈਗਾ ਆ ਫਿਰ ਇਸੇ ਚੀਜ਼ ਦੀ ਦੁਹਾਈਆਂ ਦਿੰਦੇ ਹੈਗੇ ਆ।
0: ਹਾਂਜੀ
1: ਬਿਲਕੁਲ ਜੀ
0: ਜੀ।
1: ਬਾਕੀ ਤੁਸੀਂ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਇਸ ਤੋਂ ਪਹਿਲਾਂ ਕਿ ਤੁਸੀਂ ਮੇਰਾ ਮੂੰਹ ਬੰਦ ਕਰੋ, ਮੈਂ ਇਹ ਜ਼ਰੂਰ ਪੁੱਛਣਾ ਮੇਰਾ ਘਰ ਟੀ ਪੁਆਇੰਟ ਤੇ ਹੈਗਾ ਆ, ਮੇਰਾ ਦੂਜਾ ਚਾਂਸ ਕਦੋਂ ਆ, ਤੁਸੀਂ ਕਿਹੜੀ ਰਿਪੋਰਟ ਪੜ੍ਹ ਕੇ ਆਏ ਆ ਜੀ?
0: ਤੁਸੀਂ ਦੱਸ ਸਕਦੇ ਹੋ ਵਾਸਤੂ ਸ਼ਾਸਤਰ ਦੀ ਸੀ ਜੀ, ਕਹਿੰਦੇ ਜਿਹਦੇ ਮੂਹਰੇ ਦਰਖਤ ਆ ਉਹਦੀ ਮਤਲਬ ਕਿ ਬੰਦਾ ਮਰ ਜਾਂਦਾ ਜੀ ਘਰ ਦਾ। ਮੈਂ ਕਿਹਾ ਫਿਰ ਦਰਖਤ ਪੁੱਟੇ ਤਾਂ ਆਈ ਆ ਪੰਜਾਬੀਆਂ ਨੇ, ਕੋਈ ਰਹਿਣ ਹੀ ਨਹੀਂ ਦਿੱਤਾ ਘਰ ਦੇ ਮੂਹਰੇ ਦਰਖਤ, ਤੇ ਜਿਹਦੇ ਮੂਹਰੇ ਖੰਭਾ ਉਹਦੇ
1: ਭਾਰੇ ਸਾਹਿਬ
0: ਗੋਬਿਆ
1: ਜੀ,
0: ਹੋਣਗੇ ਜੀ, ਜਾਂ ਕੰਜੂਸ ਕੰਜੂਸ ਕਹਿੰਦੇ ਹੋਏਗਾ ਜੀ।
1: ਸਰ ਅਗਰ ਤੁਸੀਂ ਇਸ ਚੀਜ਼ ਨੂੰ ਬਲੀਵ ਨਹੀਂ ਕਰਦੇ ਤੇ ਤੁਸੀਂ ਇਸ ਚੀਜ਼ ਨੂੰ ਸ਼ੇਅਰ ਕਿਉਂ ਕਰਦੇ ਹੋ?
0: ਨਹੀਂ ਜੀ, ਇਹ
1: ਹੈਂਜੀ,
0: ਤਾਂ ਅੱਜ
1: ਅਸੀਂ
0: ਦਾ
1: ਤਾਂ ਜਿਹੜਾ
0: ਵਿਚਾਰ
1: ਹੈਗਾ
0: ਸਾਂਝਾ ਕੀਤਾ ਦੇਣੀ ਦਾ
1: ਇਹ
0: ਜੀ
1: ਵਿਚਾਰ ਹੈਗਾ ਆ ਜੀ, ਇਹ
0: ਜੀ
1: ਤਾਂ ਉਹ ਵਿਚਾਰ ਜਿਹੜਾ ਹੈਗਾ ਹਿੰਦੀ ਦੇ ਵਿੱਚ ਆ ਜਾਂਦਾ, ਵਿਚਾਰ ਉਹ ਹੋ ਗਿਆ ਜੀ, ਤੁਸੀਂ
0: ਜੀ
1: ਜਿਹੜਾ ਆ ਵੀ ਅਗਲੇ ਬੰਦੇ ਨੂੰ ਸੋਚਣ ਲਈ ਮਜਬੂਰ ਕਰਤਾ ਵੀ ਘਰ ਤਾਂ ਮੇਰਾ ਟੀ ਪੁਆਇੰਟ ਤੇ, ਮੈਂ ਕਦੀ
0: ਜੀ
1: ਇਸ ਪਾਸੇ ਨੂੰ ਧਿਆਨ ਹੀ ਨਹੀਂ ਦਿੱਤਾ ਵੀ ਵਾਸਤੂ ਵਾਲਿਆਂ ਨਾਲ ਗੱਲਬਾਤ ਕਰੋ। ਹਾਂਜੀ
0: ਬਿਲਕੁਲ ਹੈ ਜੀ। ਆਪਣੇ ਔਜਲਾ ਸਾਹਿਬ ਨੇ ਲਿਖਿਆ ਕਿ IPL ਪਲੇਅਰ ਸੀਗਾ ਜੀ ਜਿਹਦਾ ਜ਼ਿਕਰ ਕੀਤਾ ਸੀ ਉਦੋਂ। ਹਾਂਜੀ
1: ਕੀ ਨਾਂ ਬੋਲਿਆ ਜੀ ਉਹਨਾਂ ਦਾ?
0: IPL ਪਲੇਅਰ
1: IPL
0: ਆਪਣਾ IPL ਦਾ ਜੀ,
1: ਹਾਂਜੀ ਹਾਂਜੀ ਹਾਂਜੀ ਹਾਂਜੀ
0: ਕ੍ਰਿਕਟਰ
1: IPL ਦਾ ਪਲੇਅਰ
0: ਜੀ। ਤੇ ਸੈਣੀ
1: ਜੀ
0: ਸਾਹਿਬ
1: ਜੀ
0: ਇੱਕ ਸੰਖੇਪ
1: ਮੈਂ
0: ਦੇ ਵਿੱਚ ਗੱਲ ਕਰਕੇ, ਤੁਹਾਡੇ ਨਾਲ ਜੋਲ ਭੈਣ ਜੀ ਨੇ ਜੁੜੇ ਨੇ, ਉਹਨਾਂ ਨੇ ਸ਼ਾਇਦ ਕੋਈ ਗੱਲ ਕਰਨੀ ਹੋਵੇ, ਤੇ ਇਹਦੇ ਵਿੱਚ ਇੱਕ ਮੈਂ ਛੋਟੀ ਜਿਹੀ ਟਿੱਪਣੀ ਲਵਾਂਗਾ ਕਿ ਇੰਡੀਆ ਦੇ ਵਿੱਚ ਜਿਵੇਂ ਕਿ ਅਮਰੀਕਾ ਦੇ ਵਿੱਚ 50 ਸੂਬੇ ਨੇ, ਤੇ ਉਹਦੇ ਵਿੱਚ 49 ਸੂਬਿਆਂ ਦੇ ਵਿੱਚ ਸੈਣੀ ਸਾਹਿਬ ਜਿਹੜੀ ਡੈਥ ਪੈਨਲਟੀ ਹੈ ਉਹਨੂੰ ਸੁਖਾਲਾ ਕਰਨ ਦੇ ਲਈ ਜਿਹੜਾ ਉਹਨਾਂ ਨੇ ਆਪਣੀਆਂ ਲਾਅ ਜਿਹੜੇ ਨੇ ਚੇਂਜ ਕੀਤੇ ਹੈ, ਪਰ ਭਾਰਤ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਹੈ ਉਹਨੂੰ ਜਿਹੜਾ ਇੱਕ ਜਿਹੜੀ ਰਿੱਟ ਪਾਈ ਸੀ ਜਾਂ ਕਿਸੇ ਨੇ ਇਹਦੇ ਵਿੱਚ PIL ਪਾਈ ਸੀ, ਅਤੇ ਅੱਜ ਮੰਗਲਵਾਰ ਨੂੰ ਉਹ ਖਾਰਜ ਕਰ ਦਿੱਤੀ, ਉਹਨਾਂ ਨੇ ਆਪਸ਼ਨ ਦਿੱਤੀ ਸੀ ਜਾਂ ਤਾਂ ਫਾਂਸੀ ਦੇ ਨਾਲੋਂ, ਕਿਉਂਕਿ ਦਰਦਨਾਕ ਬਹੁਤ ਹੈ ਅਤੇ ਤੜਫਦਾ ਵੀ ਰਹਿੰਦਾ ਕਾਫੀ, ਧੋਣ ਦਾ ਮਣਕਾ ਟੁੱਟਦਾ ਹੈ, ਤਾਂ ਜ਼ਹਿਰੀਲਾ ਟੀਕਾ ਜਾਂ ਕੋਈ ਮੈਡੀਸਿਨ ਜਾਂ ਗੈਸ ਜਾਂ ਇਲੈਕਟ੍ਰਿਕ ਸ਼ੌਕ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤ ਕੇ ਜਿਹੜਾ ਕੀਤਾ ਜਾ ਸਕਦਾ, ਪਰ ਉਹ ਕਹਿੰਦੇ ਜੀ ਖਾਰਜ ਕਰ ਦਿੱਤੀ ਹੈ, ਕਿ ਇਹਦੇ ਵਿੱਚ ਚੇਂਜ ਹੋਣੀ ਚਾਹੀਦੀ ਹੈ ਕਿ ਨਹੀਂ ਜੀ?
1: ਸਰ ਦੀਜ਼ ਆਰ ਕਾਲਡ ਆਰਥੋਡੌਕਸ ਜਿਹੜੀ ਥੌਟਸ ਹੈਗੀਆਂ ਆ, ਇਹਨੂੰ ਕਹਿ ਦਿੰਦੇ ਹੈਗੇ ਆ
0: ਜੀ
1: ਰੂੜੀਵਾਦੀ ਖਿਆਲ।
0: ਜੀ
1: ਜਦੋਂ ਅੱਜ ਦੇ ਸਮੇਂ ਚ ਜਦੋਂ ਇਹ ਚੀਜ਼ਾਂ ਅਡੋਪਟ ਕੀਤੀਆਂ ਸੀ ਉਦੋਂ ਇਹ ਚੀਜ਼ ਦੇ ਨਤੀਜੇ ਤੇ ਪਹੁੰਚੇ ਸੀ ਵੀ ਇਹਦੇ ਨਾਲ ਦੁੱਖ ਘੱਟ ਲੱਗਦਾ ਆ ਬਾਕੀ ਕੰਮਾਂ ਨਾਲੋਂ।
0: ਜੀ
1: ਅੱਜ ਦੀ ਡੇਟ ਦੇ ਵਿੱਚ ਜਦੋਂ ਜਿਹੜੀ ਚੀਜ਼ ਨੂੰ ਅਮੈਰੀਕਨ ਦੀਆਂ ਸਟੇਟਾਂ 49 ਸਟੇਟਾਂ ਜਿਹੜੀਆਂ ਹੈਗੀਆਂ ਆ ਉਹ ਅਡੋਪਟ ਕਰ ਰਹੀਆਂ ਆ ਅਪਣਾ ਰਹੀਆਂ ਹੈਗੀਆਂ ਆ ਐਪਰੈਂਟ, ਪਰ ਸਾਹਿਬ ਅਜੇ ਫਿਰ ਹੋਰ ਵੀ ਦੱਸਦੇ ਆ ਤੁਹਾਨੂੰ ਵਿੱਚ ਦੀ ਗੱਲ। ਅੱਜ ਦੇ ਜਮਾ ਤੁਸੀਂ ਫਾਂਸੀ ਦੱਸੋ ਮੈਨੂੰ ਕਿਸੇ ਨੂੰ ਐਗਜੀਕਿਊਟ ਕੀਤੀ ਜਾ ਸਕਦੀ ਆ,
0: ਉਹ ਤਾਂ
1: ਸਾਰੇ ਨਾ
0: ਪੂਰੇ
1: ਕੁਝ ਲਾ
0: ਹਰ
1: ਦੀਆਂ
0: ਹਰ
1: ਨੇ,
0: ਮਤਲਬ ਕਿ ਮੁਲਕ ਦੇ ਵਿੱਚ ਕੈਂਸਲ ਕਰ ਦਿੱਤੀ ਆ ਜੀ, ਉਹ ਮਤਲਬ ਕਿ ਅਲਾਉ ਹੀ ਨਹੀਂ ਆ
1: ਸਾਰੇ ਨਾ
0: ਫਾਂਸੀ
1: ਕੁਝ ਲਾ ਦੀ ਹੈ ਨਹੀਂ ਗੇ, ਉਹ
0: ਜੀ।
1: ਜਲਾਦ ਜਿਹੜੇ ਹੈਗੇ ਆ ਉਹਨਾਂ ਨੂੰ ਬੈਠਿਆਂ ਨੂੰ ਤਨਖਾਹਾਂ ਦਿੰਦੇ ਰਹੇ ਇਸੇ ਕਰਕੇ ਵੀ ਹਾਂ ਜੀ ਜਦੋਂ ਕਿਤੇ ਲੋੜ ਪਈ ਤੇ,
0: ਜੀ
1: ਕਾਹਦੇ ਵਾਸਤੇ ਉਸ ਸਿਸਟਮ ਨੂੰ ਬਾਏ ਬਾਏ ਕਹੋ।
0: ਬਿਲਕੁਲ
1: ਹਾਂਜੀ,
0: ਜੀ
1: ਉਹ ਸਾਰੀ ਉਮਰ ਜਿਹੜੇ ਹੈਗੇ ਜਲਾਦ ਕੱਖ ਨਹੀਂ ਕਰਦੇ ਹੈਗੇ ਸੀ ਵੀ ਜਿੱਦਣ ਕਿਤੇ ਉਹਨਾਂ ਦੀ ਲੋੜ ਪੈਂਦੀ ਸੀ ਠੀਕ ਹੈ ਜੀ ਉਹਨਾਂ ਨੂੰ ਘਰ ਬੈਠਿਆਂ ਨੂੰ ਮਾਣ ਭੱਤਾ ਦੇਈ ਜਾਣਾ ਜੀ।
0: ਜੀ
1: ਵੈਸੇ ਕਿ ਮਤਲਬ ਉਹ ਵੈਸੇ ਵੀ ਇਹ ਸਟਿਗਮਾ ਜਿਹੜਾ ਜਲਾਦ ਵਾਲਾ ਜਿਹੜਾ ਆ ਕਿਸੇ ਦੇ ਲਾਉਣਾ
0: ਜੀ
1: ਮੈਂ ਤਾਂ ਡੈਰੋਗੇਟਰੀ ਸਮਝਦਾ ਹੈਗਾ ਆ ਜੀ, ਜੇ ਅੱਜ ਕੋਈ ਸਾਇੰਟਿਫਿਕ ਵਿਚਾਰ ਆ ਰਿਹਾ ਨਾ ਜੀ
0: ਜੀ
1: ਅਸੀਂ ਪਰ ਸਭ ਗੱਲ ਏਦਾਂ ਹੈਗੀ ਆ ਮੈਂ ਤਾਂ ਅਸੀਂ ਆਪਣੇ ਪਿੰਡਾਂ ਵਾਲੇ ਲੋਕਾਂ ਨੂੰ ਅਸੀਂ ਕਹਿੰਦੇ ਹੈਗੇ ਆ ਜਾਂ ਅਸੀਂ ਆਪਾਂ ਮੈਂ ਤੁਹਾਡੇ ਨਾਲ ਵੀ ਕਈ ਵਾਰੀ ਗੱਲ ਕਰਦਾ ਹੁੰਦਾ ਆ ਕਿ ਪਰ ਸਭ ਅਸੀਂ ਕੋਈ ਵੀ ਚੇਂਜ ਆ ਜੇ ਪਿੰਡਾਂ ਦੇ ਲੋਕ ਉਹ ਛੇਤੀ ਕਿਤੇ ਅਕਸੈਪਟ ਕਰਨ ਨੂੰ ਤਿਆਰ ਨੇ, ਅਸੀਂ ਲਕੀਰ ਤੋਂ ਹਟਣ ਨੂੰ ਤਿਆਰ ਨੇ, ਤੇ ਆਹ ਦੇਖੋ ਸੁਪਰੀਮ ਕੋਰਟ ਦੇ ਜੱਜ ਹੈ ਜੀ ਉਹ ਤੁਸੀਂ ਉਹਦੇ ਤੇ ਕਮੇਟੀ ਬਣਾਓ, ਤੁਸੀਂ ਉਹਨੂੰ ਖਾਰਜ ਕਿਉਂ ਕੀਤਾ?
0: ਜੀ
1: ਤੁਹਾਨੂੰ ਪਤਾ ਸੀ ਇਹ ਮਾਮਲਾ ਵਿਚਾਰ ਫਿਰ ਇਹ ਮਤਲਬ ਜਿਹੜਾ ਹੈਗਾ
0: ਹਲੇ ਕਹਿ
1: ਕੋਈ
0: ਦਿੱਤਾ ਕਿ
1: ਦਮ ਹੀ
0: ਭਾਈ
1: ਹੈ ਨਹੀਂ
0: ਦੁਬਾਰਾ
1: ਇਹਨਾਂ ਦੇ
0: ਵਿਚਾਰ
1: ਜੀ
0: ਸਕਦੇ ਆ ਜੇ ਤੁਸੀਂ ਚਾਹੁੰਦੇ ਹੋ ਇਹਦੇ ਉੱਤੇ ਕੋਈ ਮਤਲਬ ਕਿ ਕਰ ਕਰਨਾ ਚਾਹੁੰਦੇ ਹੋ ਤਾਂ ਕਹਿੰਦੇ ਇੱਦਾਂ
1: ਸਰ
0: ਵੀ
1: ਉਹ
0: ਕਹਿ
1: ਤਾਂ ਠੀਕ ਗੱਲ ਹੈ
0: ਡਿਪਲੋਮੈਟਿਕ
1: ਜਿਹਾ
0: ਦੇ ਦਿੰਦੇ ਜਵਾਬ।
1: ਲਿਬਰਟੀ ਦੇ ਦਿੱਤੀ
0: ਜੀ
1: ਸਰ, ਲਿਬਰਟੀ ਦੇ ਦਿੱਤੀ ਵੀ ਦੁਬਾਰਾ ਜੇ ਇਹਦਾ ਕੋਈ ਕਮੇਟੀ ਆ ਜਾਵੇ ਜਿੱਦਾਂ, ਸਰ ਉਹ ਤਾਂ ਮਾਮਲਾ ਹੀ ਜਿਹੜਾ ਹੈਗਾ ਆ ਪਬਲਿਕ ਤੁਹਾਡੇ ਵਿਚਾਰਨ ਦਾ ਸੀ, ਤੁਸੀਂ ਉਸੇ ਵੇਲੇ ਜਿਹੜਾ ਕਮੇਟੀ ਕਨਸਟੀਟਿਊਟ ਕਰ ਦਿਓ
0: ਬਿਲਕੁਲ
1: ਉਹਦਾ ਤੇ ਐਕਸਪਰਟ ਓਪੀਨੀਅਨ ਲਓ
0: ਜੀ,
1: ਫਿਰ ਤੁਸੀਂ ਜੋ ਮਰਜ਼ੀ ਕਿਸੇ ਨਤੀਜੇ ਤੇ ਪਹੁੰਚੋ
0: ਪਹੁੰਚੋ ਜੀ ਬਿਲਕੁਲ।
1: ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਆ ਜੀ ਇਹ ਕਹਿਤਾ ਜੀ ਸਾਨੂੰ ਕੋਈ ਲੱਗਦਾ ਹੈਗਾ ਵੀ ਨਾ ਇਹ ਜਿਹੜੀਆਂ ਇਹ ਧਾਰਾ ਹੈਗੀਆਂ ਇਹ ਕੋਈ ਅਲਟਰਾ ਵਾਇਰਸ ਹੈਗੀਆਂ ਹੈਗੀਆਂ ਜੀ ਤੇ ਇਹਨਾਂ ਨੂੰ ਨਹੀਂ ਕੀਤਾ ਜਾ ਸਕਦਾ ਜਾਂ ਇਹਨਾਂ 'ਚ ਕੋਈ ਇੰਟਰਫੇਰੈਂਸ ਦੀ ਲੋੜ ਹੈਗੀ ਆ,
0: ਬਿਲਕੁਲ,
1: ਪਰ ਭਵਿੱਖ ਵਿੱਚ ਜੇ ਤੁਹਾਨੂੰ ਲੱਗਦਾ ਹੋਵੇ ਤੇ ਤੁਸੀਂ ਇਹਦੇ ਤੇ ਦੁਬਾਰਾ ਕਰ ਸਕਦੇ
0: ਹੈਗੇ
1: ਆ ਜੀ।
0: ਅੱਜ
1: ਵਾਟ ਇਜ਼ ਦਿਸ ਡਿਸੀਜਨ?
0: 5-7 ਸਾਲ ਪਹਿਲਾਂ ਮੈਂ ਗੱਲ ਸੁਣਾਈ ਸੀ ਸ਼ਾਇਦ ਟਵਾਣਾ ਸਾਹਿਬ ਦੇ ਨਾਲ, ਜਦੋਂ ਮੈਂ ਰੇਡੀਓ ਨਹੀਂ ਕਰਦਾ ਹੁੰਦਾ ਸੀਗਾ ਤਾਂ ਉਸ ਸਮੇਂ ਨਾ ਇਸੇ ਤਰ੍ਹਾਂ ਅਮੈਰੀਕਨ ਇੱਕ ਜੇਲ੍ਹ ਦੇ ਵਿੱਚ ਇੱਕ ਜਿਹੜਾ ਸੀਗਾ ਕੈਦੀ ਸੀਗਾ ਤੇ ਡਾਕਟਰ ਜਾਂ ਵਿਗਿਆਨੀਆਂ ਨੇ ਇੱਕ ਸਰਚ ਕੀਤੀ ਸੀ ਕਿ ਸੱਪ ਦੇ ਡੰਗ ਦੇ ਨਾਲ ਜਾਂ ਕੋਬਰੇ ਦੇ ਡੰਗ ਦੇ ਨਾਲ ਮਤਲਬ ਕਿ ਸੱਚੀ ਹੀ ਬੰਦਾ ਮਰ ਜਾਂਦਾ ਹੈ, ਜਾਂ ਫਿਰ ਇੱਕ ਕੈਮੀਕਲ ਰਿਐਕਸ਼ਨ ਹੁੰਦਾ ਬਾਡੀ ਦੇ ਵਿੱਚ, ਡਰ ਹੁੰਦਾ ਪੈਦਾ, ਜਾਂ ਵੀ ਮੈਨੂੰ ਸੱਪ ਨੇ ਜਿਹੜਾ ਬਾਈਟ ਕਰ ਲਿਆ ਅਤੇ ਉਸ ਕਰਕੇ ਹੁੰਦਾ ਹੈ। ਅਤੇ ਉਹ ਨਤੀਜੇ ਦੇ ਉੱਤੇ ਪਹੁੰਚੇ ਸੀਗੇ ਇਸ ਚੀਜ਼ ਦੇ ਉੱਤੇ ਕਿ ਪਹਿਲਾਂ ਉਹਨੇ ਨਾ ਕਰ ਦਿੱਤਾ, ਕਹਿੰਦੇ ਤੂੰ ਐਡਾ ਵੱਡਾ ਅਪਰਾਧ ਕੀਤਾ, ਤੈਨੂੰ ਮਾਰਨਾ ਤਾਂ ਹੈਗਾ ਹੀ ਆ, ਮਤਲਬ ਕਿ ਡੈਥ ਤੇਰੀ ਕਰਨੀ ਕਰਨੀ ਆ ਜੋ ਵੀ ਲਾਅ ਦੇ ਹਿਸਾਬ ਦੇ ਨਾਲ ਆ, ਤਾਂ ਜੇ ਤੂੰ ਇਸ ਪ੍ਰੋਜੈਕਟ ਦੇ ਵਿੱਚ ਸਾਡੇ ਸਾਂਝਾ ਬਣਦਾ ਤਾਂ ਤੇਰਾ ਨਾਮ ਮਤਲਬ ਕਿ ਵਧੀਆ ਚੀਜ਼ਾਂ ਦੇ ਵਿੱਚ ਵੀ ਦਰਜ ਹੋ ਸਕਦਾ ਕਿ ਇਸ ਵਿਅਕਤੀ ਦਾ ਨਾਂ ਸਾਰੀ ਦੁਨੀਆਂ ਦੇ ਉੱਤੇ ਵੀ ਰਹਿ ਸਕਦਾ। ਪਹਿਲਾਂ ਤਾਂ ਉਹਨੇ ਨਾਂਹ ਕਰ ਦਿੱਤੀ, ਕਹਿੰਦਾ ਨਹੀਂ ਮੈਂ ਮਤਲਬ ਕਿ ਨਹੀਂ ਮੈਂ ਨਹੀਂ ਕਰਾਉਣਾ ਇੱਦਾਂ ਦਾ ਟੈਸਟ ਹੈ ਨਾ। ਫਿਰ ਉਹ ਸੋਚਦਾ ਵਿਚਾਰਦਾ ਰਿਹਾ ਕੁਝ ਦਿਨ, 2 ਹਫ਼ਤੇ 3 ਹਫ਼ਤੇ ਬਾਅਦ ਉਹਨੇ ਫਿਰ ਟੀਮ ਨੂੰ ਕਿਹਾ, ਕੰਟੈਕਟ ਕੀਤਾ ਕਿ ਹਾਂ ਮੈਂ ਇਹਦੇ ਲਈ ਤਿਆਰ ਹਾਂ। ਅਤੇ ਉਹਨਾਂ ਨੇ ਟੀਮ ਪੂਰੀ ਆ ਜਾਂਦੀ ਹੈ, ਉਹਨੂੰ ਦੱਸ ਦਿੱਤਾ ਜਾਂਦਾ ਕਿ ਇੱਦਾਂ ਕੋਬਰਾ ਤੁਹਾਨੂੰ ਲੜਾਇਆ ਜਾਣਾ, ਬਾਈਟ ਕਰਾਉਣੀ ਹੈ, ਅਤੇ ਉਸ ਤੋਂ ਬਾਅਦ ਮਤਲਬ ਕਿ ਤੂੰ ਤੇਰੀ ਆਰਾਮ ਦੇ ਨਾਲ ਡੈਥ ਹੋ ਜਾਣੀ ਆ ਜਾਂ ਕਿੱਦਾਂ, ਉਹ ਸਾਰਾ ਕੁਝ ਉਹਨਾਂ ਨੇ ਪਲਾਨ ਦੱਸ ਦਿੱਤਾ। ਅੱਖਾਂ ਉੱਤੇ ਪੱਟੀ ਪੁੱਟੀ ਬੰਨ੍ਹ ਦਿੱਤੀ ਅਤੇ ਨੀਡਲ ਦੇ ਨਾਲ ਜਿਹੜੀ ਉਹਦੇ ਦੋ ਹੱਥ ਦੇ ਉੱਤੇ ਮਤਲਬ ਕਿ ਪੁਆਇੰਟ ਲਾ ਦਿੱਤੇ, ਜਿੱਦਾਂ ਕਿ ਆਪਣੀ ਕੋਬਰੇ ਦੀ ਬਾਈਟ ਹੁੰਦੀ ਹੈ, ਅਤੇ ਉਹਨੂੰ ਦੱਸ ਦਿੱਤਾ ਗਿਆ ਕਿ ਤੈਨੂੰ ਕੋਬਰੇ ਨੇ ਨਾ ਬਾਈਟ ਕਰ ਲਿਆ, ਅਤੇ ਤੂੰ ਮਤਲਬ ਕਿ ਦੇਖਦੇ ਹਾਂ ਹੁਣ ਕਿੰਨਾ ਕੁ ਚਿਰ ਤੂੰ ਜਿਉਂਦਾ ਰਹਿੰਦਾ ਹੈ। ਅਤੇ ਉਹ ਕੀ ਹੋਇਆ ਕਿ ਬਾਅਦ 'ਚੋਂ ਕਰ ਕੁਰ ਕੇ ਚੱਲ ਜਾਂਦੇ ਆ, ਉਹਨੂੰ ਮੋਨੀਟਰ ਕਰਨ ਲੱਗ ਜਾਂਦੇ ਆ, ਅਤੇ ਤਕਰੀਬਨ 48 ਘੰਟਿਆਂ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ। ਅਤੇ ਉਹਨੂੰ ਬਾਅਦ ਦੇ ਵਿੱਚ ਇਹ ਕਨਫਰਮ ਹੁੰਦਾ ਕਿ ਇਹਦੇ ਕੋਬਰਾ ਤਾਂ ਲੜਾਇਆ ਹੀ ਨਹੀਂ ਗਿਆ ਸੀ ਜਾਂ ਬਾਈਟ ਕਰਾਈ ਨਹੀਂ ਗਈ ਸੀ, ਸਿਰਫ ਉਹਦਾ ਜਿਹੜਾ ਇੱਕ ਬ੍ਰੇਨ ਨੂੰ ਜਿਹੜਾ ਮੈਸੇਜ ਦਿੱਤਾ ਗਿਆ ਸੀ ਕਿ ਤੈਨੂੰ ਕੋਬਰਾ ਲੜ ਗਿਆ, ਡਰ ਦੇ ਨਾਲ ਹੀ ਜਿਹੜਾ ਕੈਮੀਕਲ ਰਿਐਕਸ਼ਨ ਹੋਇਆ ਉਹਦਾ ਜਿਹੜਾ ਬਲੱਡ ਸੀਗਾ ਉਹ ਪੋਇਜ਼ਨ ਦੇ ਵਿੱਚ ਜਿਹੜਾ ਤਬਦੀਲ ਹੋਣ ਲੱਗ ਗਿਆ, ਅਤੇ ਉਹਦੀ ਡੈਥ ਹੋ ਜਾਂਦੀ ਜੀ ਇਸ ਕਰਕੇ। ਅਤੇ ਉਹ ਬੰਦੇ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ ਜੀ ਇਸ ਚੀਜ਼ ਦੇ ਵਿੱਚ। ਬਹੁਤ ਸਾਰੇ ਵਿਗਿਆਨਿਕ ਜਿਹੜੇ ਵਿਗਿਆਨ ਦੇ ਨਾਲ ਜੁੜੇ ਹੋਏ ਤਜਰਬੇ ਕੀਤੇ ਜਾ ਸਕਦੇ ਆ, ਜਾਂ ਬਹੁਤ ਸਾਰੀਆਂ ਚੀਜ਼ਾਂ ਦੇ ਰਾਜ ਖੋਲ੍ਹੇ ਜਾ ਸਕਦੇ ਆ, ਕਿਸੇ ਕੰਮ ਤਾਂ ਲੱਗ ਸਕਦੇ ਆ ਇੰਨੇ ਜੇ ਕੈਦੀ ਆ ਸਾਡੀਆਂ ਜੇਲ੍ਹਾਂ ਦੇ ਵਿੱਚ ਜੀ।
1: ਸਰ ਬੇਨਤੀ ਇਹ ਹੈਗੀ ਆ ਕਿ ਤੁਸੀਂ ਜਿਹੜਾ ਆ ਉਸ ਚੀਜ਼ ਦੇ ਉੱਤੇ ਤੁਸੀਂ ਕਹਿ ਤਾ ਵੀ ਇਹਦੇ ਵਿੱਚ ਜਿਹੜਾ ਆ ਵੀ ਕੋਈ ਮਿਲਾਵਟ ਹੋ ਸਕਦੀ ਆ ਜਾਂ ਕੋਈ ਹੋਰ ਹੋ ਸਕਦੇ ਹੈਗੇ ਆ ਜੀ, ਤੁਸੀਂ ਚੁੱਪ ਕਰਕੇ ਉੱਥੇ ਜਿਹੜਾ ਹੈਗਾ ਆ ਉਹ ਉਹਦੇ ਵਿੱਚ ਜਿਹੜਾ ਐਕਸਪਰਟ ਦੀ ਡਿਊਟੀ ਲਾਓ, ਜਾਂ ਇੱਕ ਟੀਮ ਬਣਾ ਦਿਓ ਵੀ ਹਾਂ ਵੀ ਇਹ ਟੀਮ ਜਿਹੜੀ ਹੈਗੀ ਇਸ ਚੀਜ਼ ਨੂੰ ਐਗਜੀਕਿਊਟ ਕਰਵਾਏਗੀ, ਉਹ ਆਪੇ ਟੀਕਾ ਲਿਆਉਣ ਲਾਉਣ ਤੇ ਆਰਾਮ ਨਾਲ ਆਪਣਾ ਕੰਮ ਨਿਬੜੇ ਜੀ।
0: ਬਿਲਕੁਲ ਆ ਜੀ, ਬਿਲਕੁਲ ਆ ਜੀ।
1: ਜੇਲ੍ਹ ਦਾ ਡਾਕਟਰ ਜਿਹੜਾ ਹੈਗਾ ਉਹ ਤੁਸੀਂ ਪਹਿਲਾਂ ਜਿਹੜਾ ਹੈਗਾ ਇਹ ਪਤਾ ਨੀ ਕਿਉਂ ਜਿਹੜਾ ਆ
0: ਹਰ ਚੀਜ਼
1: ਉਹ ਰੂੜੀਵਾਦੀ ਸੋਚ ਜਿਹੜੀ ਹੈਗੀ ਉਹ ਕਾਇਮ ਰੱਖਣੀ ਹੈਗੀ ਆ, ਕੋਈ ਚੇਂਜ ਜਿਹੜੀ ਆ ਉਹਨੂੰ ਛੇਤੀ ਕਿਤੇ ਬਣਾਉਣਾ ਹੀ ਨੀ।
0: ਬਿਲਕੁਲ ਆ ਜੀ, ਸਹੀ ਸਰ ਜੀ।
1: ਸੋ ਮੈਂ ਨਹੀਂ ਸਹਿਮਤ ਜੀ, ਇਹਦੇ ਉੱਤੇ ਹੋ ਜਾਣਾ ਚਾਹੀਦਾ ਸੀਗਾ ਕੋਈ, ਸਰ ਨਹੀਂ ਜਲਾਦ ਹੀ ਨਹੀਂ ਲੱਭਦੇ ਜੀ, ਬਾਅਦ ਦੇ ਵਿੱਚ ਜਿਹੜਾ ਹੈਗਾ ਫਾਂਸੀ ਦੇਣੀ ਹੁੰਦੀ ਆ, ਫਿਰ ਡੇਟਾਂ ਚੇਂਜ ਕਰਨੀਆਂ ਪੈਂਦੀਆਂ ਕਈ ਵਾਰੀ,
0: ਜੀ ਬਿਲਕੁਲ,
1: ਇਸੇ ਕਰਕੇ ਵੀ ਜਲਾਦ ਹੀ ਨਹੀਂ ਹੈਗਾ ਜੀ।
0: ਜੀ ਤੇ ਸੈਣੀ ਸਾਹਿਬ ਆਪਣੇ ਨਾਲ
1: ਜੋਲ
0: ਭੈਣ ਜੀ ਨੇ ਤੇ ਉਹਨਾਂ ਦਾ ਸਵਾਗਤ ਕਰਦੇ। ਸਤਿ ਸ੍ਰੀ ਅਕਾਲ ਭੈਣ ਜੀ, ਮਾਫੀ ਚਾਹੁੰਦਾ ਤੁਹਾਨੂੰ 11 ਮਿੰਟ ਹੋਲਡ, 10 ਮਿੰਟ ਹੋਲਡ ਤੇ ਰੱਖਿਆ ਜੀ। ਜੀ ਆਨੋ ਜੀ, ਸਵਾਗਤ ਹੈ।
1: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਭਾਜੀ,
0: ਸਤਿ ਸ੍ਰੀ ਅਕਾਲ ਜੀ।
2: ਹੋਰ ਕੀ ਹਾਲ ਆ ਜੀ, ਸਿਹਤਾਂ ਕਿਵੇਂ ਨੇ?
1: ਤੁਹਾਡਾ ਆਸ਼ੀਰਵਾਦ ਹੈ ਜੀ ਵੱਡਿਆਂ ਦਾ।
2: ਠੀਕ ਹੈ ਜੀ, ਹਾਂਜੀ। ਅੱਛਾ, ਮੈਂ ਤਾਂ ਭਾਜੀ ਇਹ ਸ਼ੇਅਰ ਕਰਨਾ ਸੀਗਾ ਤੁਹਾਡੇ ਨਾਲ ਗੱਲ ਇੱਕ। ਤੁਸੀਂ ਕਹਿੰਦੇ ਸੀਗੇ ਕਿ ਉਹਨਾਂ ਨੇ ਉਹ ਜਿਹੜੇ ਬਾਬੇ ਸੀ ਭੰਗੜੇ ਪਾਏ, ਉਹਨਾਂ ਨੇ ਗੋਡੇ ਬਦਲਵਾਏ ਨੀ ਸੀਗੇ, ਤੇ ਮੈਂ ਤਾਂ ਆਪ ਕੇਸ ਲਾਉਣਾ ਤੁਹਾਡੇ ਕੋਲ, ਮੈਂ ਪੰਜਾਬ ਦੀ ਲੈ ਉਹ ਲੈਣੀ ਆ, ਬਣਾਉਣੀ ਆ।
0: ਅਵੇਂ ਜੀ, ਪਹਿਲਾਂ ਕੈਨੇਡਾ ਤੋਂ ਨਾ ਗੋਡੇ ਬਦਲਾਉਣ ਆਉਂਦੇ ਹੁੰਦੇ ਸੀ ਜਾਂ ਦੰਦ ਬਦਲਾਉਣ ਆਉਂਦੇ ਹੁੰਦੇ, ਉਹਨਾਂ ਨੇ ਭੱਤਾ ਬੰਦ ਕਰਤਾ ਸੀ ਜੀ। ਹਾਂਜੀ, ਨਾਲੇ ਟ੍ਰੈਵਲ ਕਰ ਜਾਂਦੇ ਸੀ, ਨਾਲੇ ਆਪਣੇ ਕੰਮ ਕਰਾ ਜਾਂਦੇ ਸੀ।
2: ਹਾਂਜੀ, ਮੌਜਾਂ ਤਾਂ ਹੈਗੀਆਂ ਵੈਸੇ, ਹੁਣ ਇਹ ਸਰਕਾਰ ਨੇ ਦਿੱਤੀਆਂ ਹੋਈਆਂ
0: ਜੀ।
2: ਤੇ ਮੈਂ ਇੱਕ ਦਿਨ ਕਿਹਾ ਬੱਚਿਆਂ ਨੂੰ, ਮੈਂ ਬੱਚਿਆਂ ਨੂੰ, ਦੋਨਾਂ ਨੂੰ ਛੋਟੇ ਨੇ ਬੜਾ, 10 ਸਾਲ ਦਾ ਤੇ ਛੋਟਾ 8 ਦਾ, ਮੈਂ ਅਨੰਦਪੁਰ ਸਾਹਿਬ ਲੈ ਗਈ ਹੈ ਨਾ, ਤੇ ਮੈਂ ਕਿਹਾ ਵੀ ਅਨੰਦਪੁਰ ਸਾਹਿਬ ਤੋਂ ਬਾਅਦ ਨੈਣਾ ਦੇਵੀ ਜਾ ਕੇ ਤੇ ਜੱਗੇ ਜੱਟ ਦੀ ਇਹਨਾਂ ਨੂੰ ਸਮਾਧ ਦਿਖਾ ਕੇ ਲੈ ਕੇ ਆਉਣੀ ਆ।
0: ਜੀ,
2: ਕੁਦਰਤੀ ਨਾ ਅਸੀਂ ਉੱਥੇ ਨੇੜੇ ਪਹੁੰਚੇ, ਬਹੁਤ ਸੋਹਣਾ ਮੌਸਮ ਹੋ ਗਿਆ ਤੇ ਮੀਂਹ ਪੈਣ ਲੱਗ ਗਿਆ
0: ਜੀ।
2: ਫਿਰ ਮੈਂ ਗਈ ਨੀ, ਮੈਂ ਕਿਹਾ ਵੀ ਨਹੀਂ ਬਈ, ਥੋੜਾ ਮੈਂ ਕਦੇ ਗਈ ਵੀ ਨੀ ਸੀ ਐਕਚੁਅਲੀ ਉਸ ਪਾਸੇ ਨੂੰ। ਹਾਂਜੀ, ਤੇ ਮੇਰੀ ਸਲਾਹ ਸੀ ਕਿ ਨੈਣਾ ਦੇਵੀ ਤੇ ਜੱਗਾ ਜੱਟ ਦੀ ਸਮਾਧ ਦਿਖਾ ਕੇ ਲੈ ਕੇ ਆਉਣੀ ਆ। ਹਾਂਜੀ, ਤੇ ਫਿਰ ਉਹ ਮੀਂਹ ਕਰਕੇ ਮੈਂ ਬਾਹਰ, ਤੇ ਫਿਰ ਅਸੀਂ ਜਿਹੜੀ ਵਿਰਾਸਤ ਏ ਖਾਲਸਾ ਉਹ ਦੇਖਣ ਚਲੇ ਗਏ ਭਾਜੀ। ਤੇ ਉਹ ਗਏ ਤਾਂ ਉੱਥੇ ਜਿਹੜੇ ਜਿਹੜੇ ਵਿਜ਼ਟਰ ਸੀਗੇ, ਜਿਵੇਂ ਅਸੀਂ ਸੀਗੇ, ਉਹ ਤਾਂ ਬਹੁਤ ਥੋੜੇ ਹੋਣਗੇ, 15 ਕੁ ਜਾਂ 20 ਹੋਣਗੇ ਬਸ ਇੰਨੇ ਕੁ। ਤੇ ਬਿਲਕੁਲ ਹੀ ਭਰਿਆ ਪਿਆ, 4 ਬੱਸਾਂ ਖੜੀਆਂ ਰੋਡਵੇਜ਼, ਆਹ ਇਹਨਾਂ ਦੀਆਂ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੇ, ਜਿਹੜੇ ਹਾਂਜੀ ਉਹ ਬੀਬੀਆਂ ਨੂੰ ਤੇ ਬਾਬਿਆਂ ਨੂੰ ਲੈ ਕੇ ਆਏ,
0: ਤੀਰਥ
2: ਯਾਤਰਾ ਵਾਲੇ। ਹਾਂਜੀ, ਤੇ ਅੰਦਰ
1: हाँ
2: ਹਾਲ ਭਰਿਆ ਪਿਆ, ਲਾਈਨਾਂ ਲੱਗੀਆਂ ਹੋਈਆਂ ਤੇ ਬੜਾ ਹੀ ਰਸ਼,
0: जी
2: ਤੇ ਉਹ ਮੈਂ ਅੰਦਰ ਜਾ ਕੇ ਉਹ ਸਾਰੀਆਂ ਬੀਬੀਆਂ ਤੇ ਉਹ ਮੈਂ ਨਾ ਐਕਚੁਅਲੀ ਮੈਂ ਵੈਸੇ ਤਾਂ ਚਲੋ ਨਹੀਂ ਲਾ ਤੋੜਨਾ ਚਾਹੀਦਾ,
0: जी
2: ਮੈਂ ਉਹ ਜਿਵੇਂ ਪਿਕਚਰ ਲੈਣ ਲੱਗੀ ਬੱਚਿਆਂ ਦੀ ਤੇ ਉਹ ਬੀਬੀਆਂ ਹੈ ਕਿ ਤਾਂ ਉਹਨਾਂ ਨੇ ਲਿਖਿਆ ਹੈ ਵੀ ਪਿਕਚਰ ਨਹੀਂ ਲੈ ਸਕਦੇ,
0: जी
2: ਤੇ ਉਹ ਬੀਬੀ ਮੈਨੂੰ ਕਹਿੰਦੀ, ਇੱਕ ਉਹਨੂੰ ਪਤਾ ਨਹੀਂ ਸੀਗਾ, ਉਹ ਕਹਿੰਦੀ ਆਖੇ ਨਾ, ਕਹਿੰਦੀ ਆਪਦਾ ਫੋਨ ਕੋਲਾ, ਕਹਿੰਦੀ ਇਹਨਾਂ ਨੇ 5 ਘੰਟੇ ਬਿਠਾ ਕੇ ਰੱਖਣਾ ਜਾਨੂੰ ਆਪਣੀ ਬੱਸ ਜਾਣੀਆਂ ਨਿਕਲ, ਕਹਿੰਦੀ ਆਖੇ
0: अच्छा जी
2: ਤੇ ਹਾਂਜੀ ਉਹ
0: नहीं पता
2: ਤਾਂ
0: सारा
2: ਉਹ
0: कुछ ही है
2: ਨਾ
0: भैन जी, देखो अपने नालों वध पता उत्थे आदे नू मतलब के
2: ਹਾਂਜੀ
0: जी
2: ਹਾਂਜੀ ਉਹ ਬੀਬੀਆਂ ਨੂੰ ਪਤਾ, ਬੀਬੀ ਮੈਨੂੰ ਕਹਿੰਦੀ ਇੱਕ, ਕਹਿੰਦੀ ਕਹਿੰਦੀ ਆਪਦਾ ਫੋਨ ਕਹਿੰਦੀ ਤੇਰਾ ਫੜ ਲੈਣਾ ਇਹਨਾਂ ਨੇ,
0: जी
2: ਕਹਿੰਦੀ 5 ਘੰਟੇ ਬਿਠਾ ਕੇ ਰੱਖਣਗੇ ਤੇ 5 ਘੰਟੇ ਫੋਨ ਨਹੀਂ ਦੇਣਾ ਤੇ ਬੱਸ ਆਪਣੀ ਜਾਣੀਆਂ ਜਾਨ ਨੂੰ ਨਿਕਲ। ਮੈਂ ਕਿਹਾ
0: ਨਿਕਲ
2: ਅੱਛਾ ਜੀ
0: ਜੀ
2: ਠੀਕ ਆ,
0: अच्छा
2: ਨਹੀਂ
0: जी
2: ਠੀਕ ਆ ਹਾਂਜੀ।
0: क्या बात है
2: ਤੇ ਉਹ ਮੈਂ ਤਾਂ ਬੜੀ ਖੁਸ਼ ਹੋਈ ਉਹਨਾਂ ਨੂੰ ਦੇਖ ਕੇ, ਮੈਂ ਕਿਹਾ ਵੀ ਕਿੱਥੇ ਵਿਚਾਰੀਆਂ ਨੇ ਹੁਣ ਸ਼ਾਮ ਨੂੰ ਧਾਰ ਕੱਢਣ ਨੂੰ ਬਾਲਟੀਆਂ ਚੱਕੀ ਫਿਰਨਾ ਹੋਣਾ ਸੀ, ਹੁਣ ਬੜੀਆਂ ਮੌਜ ਨਾਲ ਘੁੰਮ ਫਿਰ ਜਾਣੇ ਸਾਰੀਆਂ ਹੀ ਬੀਬੀਆਂ, ਬਾਬੇ ਬੀਬੀਆਂ ਬਾਬੇ ਹਾ, ਤੇ ਉਹ ਦੇਖਣ ਆਏ ਹਨਾ, ਤੇ ਚਲੋ ਇਸ ਬਹਾਨੇ ਉਹਨਾਂ ਨੂੰ ਸੈਰ ਕਰਨ ਦਾ ਘਰੋਂ ਨਿਕਲਣ ਦਾ ਮੁਫ਼ਤ ਦੇ ਵਿੱਚ ਹੀ ਸੀ ਹਨਾ, ਮੌਕਾ ਤਾਂ ਮਿਲਿਆ ਹਨਾ,
0: ਉਹ ਭੈਣ ਜੀ ਕਹਿੰਦੇ
2: ਤੇ
0: ਹੋਣੇ
2: ਫਿਰ
0: ਆ ਕਿ ਉਹ ਬਾਂਤੇ ਦੇ ਨਾ ਖਸਮਾਂ ਖਾਣੇ ਨੇ ਸਾਨੂੰ ਗਲੀ ਚੋਂ ਪੈਰ ਬਾਂਧ ਕੱਢਣ ਦਿੱਤਾ ਸੀ। ਆ ਭਗਵੰਤ ਮਾਨ ਦੇਖੋ ਜੀ, ਉਹਦਾ ਵਸਦਾ ਰਵੇ, ਸਾਨੂੰ ਤਾਂ ਪੰਜਾਬ ਘੁਮਾ ਦਿੱਤਾ ਜੀ, ਇਹਦਾ ਦੇਣ ਕਿੱਥੇ
2: ਚਾਰ
0: ਦੇਵਾਂਗੇ
2: ਬੱਸਾਂ
0: ਨਾ ਜੀ।
2: ਉੱਥੇ ਨਾ ਰਸ਼ ਲੱਗਿਆ ਪਿਆ, ਤੇ ਉੱਥੇ ਇੱਕ ਕੈਂਟੀਨ ਬਣੀ, ਅਸੀਂ ਤਾਂ ਉਸ ਤੇ ਉਸ ਪਾਸੇ ਨੂੰ ਉਸ ਕੈਂਟੀਨ ਤੇ ਗਏ ਨੇ, ਕੈਂਟੀਨ ਜੇ ਟਾਈਪ ਆ, ਉੱਥੇ ਲੋਕੀ
0: ਜੀ
2: ਤੁਸੀਂ ਲੈ ਕੇ ਕੁਛ ਜੂਸ ਕੌਫੀ ਚਾਹ ਜਾਂ ਕੁਛ ਸਨੈਕ ਲੈ ਕੇ ਖਾ ਸਕਦੇ ਹੋ,
0: ਜੀ
2: ਬਹੁਤ ਰਸ਼ ਹੈ ਨਾ, ਜਿਹੜਾ ਥੋੜਾ ਬਹੁਤਾ ਪਾਕਟ ਮਨੀ ਤਾਂ ਹੁਣ ਜਦੋਂ ਕਿਰਾਇਆ ਮੁਫ਼ਤ ਚ ਸੀਗਾ ਫਿਰ ਕੁਛ ਤਾਂ ਪੈਸੇ ਹੁੰਦੇ ਹੀ ਨੇ ਹਨਾ,
0: ਹਾਂਜੀ
2: ਤੇ
0: ਬਿਲਕੁਲ
2: ਊਂ ਠੀਕ ਆ ਵੀ ਪੰਜਾਬ ਦੀ ਗੌਰਮੈਂਟ ਪੈਨਸ਼ਨ ਤਾਂ ਨਹੀਂ, ਹਰਿਆਣੇ 'ਚ ਤਾਂ
0: 2500 ਕੀਤਾ
2: ਸੀਨੀਅਰ ਦੀ
0: ਹੈ ਜੀ।
2: ਨਹੀਂ ਸੀਨੀਅਰ ਦੀ ਬਹੁਤ ਪੈਨਸ਼ਨ ਆ, ਮੇਰੇ ਖਿਆਲ 3000 ਤੋਂ ਵੀ ਉੱਤੇ ਆ ਹਰਿਆਣੇ 'ਚ ਤਾਂ।
0: ਅੱਛਾ ਜੀ
2: ਹਾਂਜੀ
0: ਜੀ
2: ਹਾਂਜੀ ਹਾਂਜੀ ਕਾਫੀ ਪੈਨਸ਼ਨ ਆ, ਮੇਰੇ ਖਿਆਲ 3200-3300 ਹੀ ਸ਼ਾਇਦ,
0: ਜੀ
2: 3800 ਦੇ ਨੇੜੇ ਤੇੜੇ ਹੋਵੇ ਹਾਂਜੀ,
0: ਜੀ
2: ਤੇ ਉਹ ਫਿਰ ਇੱਕ ਅੰਦਰ ਸੀਗੇ ਜਿਹੜੇ ਜਿਹੜੇ ਆ ਗਾਰਡ ਖੜੇ ਹੁੰਦੇ ਨੇ, ਇਹ ਨਾ ਅਸੀਂ ਜਾਈਏ ਤੇ ਬੱਚੇ ਵੀ ਨਾਲ ਸੀਗੇ, ਤੇ ਇੱਕ ਗਾਰਡ ਨੇ ਨਾ ਦੂਜੇ ਨੂੰ ਗਾਲ ਕੱਢੀ ਬਹੁਤ ਹੀ ਜਬਰ, ਮਤਲਬ
0: ਜੀ
2: ਬੜੀ ਜਿਹੜੀ ਗੰਦੀ ਗਾਲ ਹੁੰਦੀ ਆ,
0: ਜੀ
2: ਮੈਂ ਉਹਨੂੰ ਕਿਹਾ, ਮੈਂ ਉਹਨੂੰ ਯੰਗ ਜਿਹਾ ਸੀ, ਮੈਂ ਉਹਨੂੰ ਖੜਾ ਲਿਆ, ਮੈਂ ਕਿਹਾ ਗੱਲ ਸੁਣ ਕਾਕਾ, ਮੈਂ ਕਿਹਾ ਪਿਕਚਰ ਤੁਸੀਂ ਸਾਨੂੰ ਲੈਣ ਨਹੀਂ ਦਿੰਦੇ, ਅਸੀਂ ਤਾਂ
0: ਜੀ
2: ਪਿਕਚਰ, ਅਸੀਂ ਕਿਹੜਾ ਕਿਤੇ ਕੁਛ ਇਹਦਾ ਬਈ ਕੁਛ
0: ਆਡੀਓ ਆ
2: ਉਹਦਾ
0: ਜਾਣੀ
2: ਮਿਸਯੂਜ਼ ਕਰਨਾ ਜਾਂ
0: ਜੀ
2: ਕੁਛ ਕਰਨਾ, ਸਿਰਫ ਬੱਚਿਆਂ ਨੂੰ ਇਹ ਹੁੰਦਾ ਕਿ ਮੈਮਰੀ ਹੁੰਦੀ ਆ
0: ਜੀ
2: ਤੇ ਤਾਂ ਲੈ ਰਹੀ ਆ ਗਾਲ, ਮੈਂ ਕਿਹਾ ਤੂੰ ਅੰਦਰ ਖੜ ਕੇ ਐਡੀ ਕੱਢਦਾ,
0: ਜੀ
2: ਕਹਿੰਦਾ ਜੀ ਉਹ ਤਾਂ ਮੇਰੇ ਤੇ ਗਲਤੀ ਨਾਲ ਨਿਕਲ ਗਈ, ਇਹਨੇ ਸਫਾਈ ਨਹੀਂ ਕੀਤੀ, ਮੈਂ ਜੋ ਕੁਛ ਮਰਜ਼ੀ ਕੀਤਾ ਹੋਵੇ
0: ਜੀ
2: ਪਰ ਤੇਰਾ ਗਾਲ ਕੱਢਣ ਦਾ ਤਾਂ ਕੋਈ ਮਤਲਬ ਨਹੀਂ ਨਾ,
0: ਨਹੀਂ
2: ਫਿਰ ਇੰਨੀ
0: ਬਣਦਾ
2: ਸੰਗਤ ਖੜੀ ਆ ਤੇ ਤੂੰ ਖੜਾ ਵੀ ਐਡੀ ਵੱਡਾ ਇੱਕ ਜਗ੍ਹਾ
0: ਵਿਰਾਸਤ
2: ਬਣਾਈ ਹੋਈ ਆ,
0: ਵਿੱਚ ਆ
2: ਵਿਰਾਸਤ ਏ
0: ਜੀ
2: ਖਾਲਸਾ, ਤੇ ਉਹਦੇ
0: ਜੀ
2: ਵਿੱਚ ਤੂੰ ਗਾਲ ਕੱਢਣ ਲੱਗਿਆ ਹੋਇਆ
0: ਜੀ
2: ਤੇ ਇਸ ਕਰਕੇ ਜਿਹੜੇ ਇਹ ਗੋਡਿਆਂ ਵਾਲਾ ਤੇ ਇਹ ਭਗਵੰਤ ਮਾਨ ਨੇ ਵਧੀਆ ਕੀਤਾ, ਤੇ ਸੈਰ ਵਾਲਾ ਯਾਤਰਾ ਵਾਲਾ
0: ਜੀ
2: ਤਾਂ ਬੜਿਆ, ਤੁਸੀਂ ਇਹਾਂ ਜਿਹੀ ਜਗ੍ਹਾ ਤੇ ਜਾ ਕੇ ਦੇਖੋ, ਬੀਬੀ ਬਾਬੇ ਬੜੇ ਮੌਜ ਕਰਦੇ ਨੇ, ਬੜੇ
0: ਜੀ
2: ਮੁਫ਼ਤ ਦੇ ਵਿੱਚ ਜਾਂਦੇ ਨੇ ਹਾਂਜੀ,
0: ਜੀ
2: ਤੇ ਰੌਣਕਾਂ ਲੱਗੀਆਂ ਪਏ ਨੇ ਜਿੱਥੇ ਕੋਈ ਹੋਰ ਨਹੀਂ ਜਾਂਦਾ, ਜਦੋਂ ਕੋਈ ਵੀ ਤੇ ਨਹੀਂ ਕੌਣ ਲੈ ਕੇ ਜਾਂਦਾ ਪਿੱਛੋਂ, ਪਰ ਹੁਣ ਉਹ ਬੱਸ ਚੜ੍ਹਦੀਆਂ ਨੇ ਹਨਾ,
0: ਜੀ ਜੀ
2: ਬੱਸ ਚੜ੍ਹਦੀਆਂ ਨੇ ਤੇ ਹਾਂਜੀ,
0: ਜੀ
2: ਤੇ ਇਸ ਕਰਕੇ ਮੈਂ ਭਾਜੀ ਉਹਨਾਂ ਨਾਲ ਦੱਸਣਾ ਸੀਗਾ ਵੀ
1: ਭੈਣ ਜੀ
2: ਤੁਸੀਂ
1: ਗੱਲ
2: ਐਵੇਂ ਨਾ,
0: ਜੀ
2: ਹਾਂਜੀ
1: ਮੇਰੀ ਬੇਨਤੀ ਸੁਣੋ, ਜਿਹਨੇ ਤੁਹਾਨੂੰ ਕਿਹਾ ਨਾ ਇਹ ਗੱਲ ਵੀ ਇਹਨਾਂ ਨੇ ਇੰਨੇ ਘੰਟੇ ਮੋਬਾਈਲ ਰੱਖਣਾ ਹੈਗਾ ਆ ਤੇ ਫਿਰ ਮੋਬਾਈਲ ਨਹੀਂ ਦੇਣਾ ਤੇ ਆਪਣੀ ਬੱਸ ਨਿਕਲ ਜਾਣੀ ਆ, ਇਹਦਾ ਮਤਲਬ ਇਹ ਉਹ ਪਹਿਲੀ ਵਾਰੀ ਆਈ ਨਹੀਂ, ਇਸ ਕਰਕੇ ਉਹ ਆਉਂਦੀ ਰਹਿੰਦੀ ਹੈਗੀ ਆ। ਤੁਸੀਂ ਮੈਂ
0: ਮੋਬਾਈਲ
2: ਸੱਚੀ
0: ਜ਼ਬਤ
2: ਗੱਲ
0: ਹੋ ਚੁੱਕਾ ਇੱਕ
2: ਦੱਸਾਂ,
0: ਵਾਰੀ ਉਹਦਾ
1: ਇਹ ਤੁਸੀਂ ਮਤਲਬ ਇਹਨਾਂ ਲੋਕਾਂ ਦੇ ਹਿਤੈਸ਼ੀ ਆ ਨਾ ਜੀ,
0: ਜੀ
1: ਮੈਂ ਇੱਕ ਸੱਚੀ ਗੱਲ ਦੱਸਦਾ ਹੈਗਾ ਆ ਕਿ ਮੈਂ ਜਦੋਂ ਨਾ ਕਈ ਵਾਰੀ ਵੀਡੀਓ ਕਾਲ ਦੇ ਉੱਤੇ ਮੈਂ ਔਜਲਾ ਸਾਹਿਬ ਨੂੰ ਕੰਮ ਕਰਦੇ ਦੇਖਦਾ ਨਾ ਸਟੋਰ ਤੇ, ਤੇ ਮੈਨੂੰ ਸ਼ਰਮ ਆਉਂਦੀ ਆ ਕਿ ਸਾਡੇ ਵਰਕ ਕਲਚਰ ਜਿਹੜਾ ਹੈਗਾ ਆ ਇੰਨਾ ਘਟ ਗਿਆ ਆ, ਅਸੀਂ ਇੰਨੀ ਮਿਹਨਤ ਨਹੀਂ ਕਰਦੇ, ਇਹ ਬੰਦੇ ਜਿਹਨਾਂ ਨੇ ਸਭ ਕੁਛ ਅਚੀਵ ਕਰ ਲਿਆ ਆ ਇਹਨਾਂ ਨੂੰ ਕੋਈ ਮਤਲਬ ਏਦਾਂ ਦੀ ਹੈ ਨੀ ਗੀ ਕਿ ਇਹਨਾਂ ਨੇ ਓਨੇ ਕਮਾਣੇ ਆ ਤੇ ਉੱਥੇ ਜਾ ਕੇ ਖਾਣੇ ਹੈਗੇ, ਸਾਡੇ ਅਸੀਂ ਜਿਹੜੇ ਡੰਗ ਦੀਆਂ ਡੰਗ ਕਮਾਉਣ ਵਾਲੇ ਹੈਗੇ ਨਾ ਉਹ ਵੀ ਇੰਨਾ ਮਿਹਨਤ ਨਹੀਂ ਕਰਦੇ, ਸਾਡੇ ਇੱਥੇ ਵਰਕ ਕਲਚਰ ਵੈਸੇ ਹੀ ਖਤਮ ਹੋ ਗਿਆ ਜੀ। ਇਹ ਲੋਕਾਂ ਨੇ ਲੀਡਰਾਂ ਨੇ ਸਾਨੂੰ ਮਤਲਬ ਫ੍ਰੀ ਦੀਆਂ ਚੀਜ਼ਾਂ ਤੇ ਲਾਤਾ, ਇਹਨਾਂ ਦੇ ਜਿਹੜਾ ਹੈਗਾ ਆ ਤੁਸੀਂ ਅੱਜ ਇਹ ਗੋਡੇ ਗੋਡੇ ਪਾਏ ਕਿਸੇ ਦੇ ਲਈ, ਨਾ ਕਿਸੇ ਦਾ ਚੱਲਦਾ ਗੋਡਾ ਦੇਖਿਆ ਹੈਗਾ, ਤੇ ਬਿੱਲ ਉੱਥੇ ਪਤਾ ਨੀ ਕਿੰਨੇ ਕਦੇ ਕੱਟ ਹੋਏ ਹੋਣੇ ਆ ਜੀ। ਇਹ ਜੋ ਹੋ ਰਿਹਾ ਹੈਗਾ ਆ ਨਾ ਜੀ ਗੋਰਖ ਧੰਦਾ, ਇਹ ਇੱਥੇ ਹੀ ਮੁਬਾਰਕ ਹੈਗਾ ਆ ਜੀ, ਤੁਸੀਂ ਜਿਹੜਾ ਹੈਗਾ ਆ ਇਹਨਾਂ ਨੂੰ ਦੇਖ ਕੇ ਤੇ ਇਹਨਾਂ ਤੇ ਤਰਸ ਨਾ ਕਰੋ, ਇਹ ਪੂਰੇ ਨਜ਼ਾਰੇ ਲੈਂਦੇ ਆ ਜੀ, ਇਹ ਵੋਟ ਪਾਉਣ ਦਾ ਪੂਰਾ ਹੱਕ ਜਿਹੜਾ ਆ ਲੋਕੀ ਵਸੂਲ ਕਰਦੇ ਆ ਜੀ।
0: ਨਾਲੇ ਪੈਂਦੀ ਅੱਜ
2: ਨਹੀਂ, ਮੈਂ
0: ਦਾ
2: ਜਿਹੜਾ
0: ਬੱਚਾ
2: ਹੱਸਦੀ
0: ਜਿਹੜਾ
2: ਸੀਗੀ।
0: ਜਨਮ
2: ਹਾਂਜੀ
0: ਲੈ,
2: ਨਹੀਂ
0: ਹਾਂਜੀ ਤੁਸੀਂ ਹੱਸੇ ਜੀ
1: ਹਾਂਜੀ, ਵਰਕ ਕਲਚਰ ਪੈਂਦੀ ਦੁੱਖ ਆਉਂਦਾ, ਵਰਕ ਕਲਚਰ ਹੈ ਨਹੀਂ ਗਾ, ਵਰਕ ਕਲਚਰ ਹੈ ਨਹੀਂ ਗਾ
2: ਬਿਲਕੁਲ
1: ਸਾਡੇ ਇੱਥੇ, ਤੁਸੀਂ ਸੋਚਦੇ ਹੈਗੇ ਜੀ। ਹਾਂਜੀ ਬਾਕੀ ਕੋਈ ਚੀਜ਼ ਦੇਖ ਲਈ ਜਾਂ ਸੈਰਾਂ ਕਰ ਲਈਆਂ ਉਹ ਜ਼ਿੰਦਗੀ ਦਾ ਮਕਸਦ ਨਹੀਂ ਹੈਗਾ। ਜ਼ਿੰਦਗੀ ਦਾ ਮਕਸਦ
2: ਨਹੀਂ ਹੈਗਾ,
1: ਹੁੰਦਾ
2: ਬਿਲਕੁਲ
1: ਹੈਗਾ
2: ਨਹੀਂ
1: ਕਿ
2: ਹੈਗਾ
1: ਤੁਸੀਂ
2: ਬਿਲਕੁਲ
1: ਹਾਂਜੀ ਕਿ ਤੁਸੀਂ ਇੱਕ
2: ਪਰ
1: ਅੱਛਾ ਭਵਿੱਖ ਆਪਣਾ ਬਣਾਉਣਾ ਤੇ ਬੱਚਿਆਂ ਦਾ ਬਣਾਉਣਾ ਜੀ, ਪਹਿਲਾਂ
0: ਜੀ
1: ਗ੍ਰਸਤੀ ਦਾ ਜਿਹੜਾ ਫਰਜ਼ ਆ।
2: ਨਹੀਂ ਉਹ ਤੁਸੀਂ, ਮੈਂ ਇੱਕ ਹੋਰ ਵੀ ਤੁਹਾਨੂੰ ਕਹਿੰਦੀ ਹਾਂ ਵੀ ਜਿਹੜੀ ਇਹ ਜਿਹੜੀ ਇਹ ਹੁਣ ਵਿਰਾਸਤ ਏ ਖਾਲਸਾ, ਉਹਨੂੰ ਸਮਝਣ ਦੇ ਲਈ ਤੁਹਾਨੂੰ ਬਹੁਤ ਕੁਛ ਪਹਿਲਾਂ ਪਤਾ ਹੋਣਾ
0: ਸਮਾਂ
2: ਚਾਹੀਦਾ,
0: ਚਾਹੀਦਾ,
2: ਤਾਂ
0: ਪਤਾ
2: ਤੁਸੀਂ
0: ਹੋਣਾ।
2: ਸਮਝ ਸਕਦੇ ਹੋ ਹਨਾ, ਉਹ ਜਿਹੜੀ ਹਿਸਟਰੀ ਉਹਨਾਂ ਨੇ
0: ਬਿਲਕੁਲ
2: ਕੀਤੀ ਲਿਖੀ ਹੋਈ ਆ ਹਨਾ, ਉਹਨੂੰ ਸਮਝਣ ਦੇ ਲਈ, ਤੇ
0: ਜੀ
2: ਉਹ ਤਾਂ ਉਸ ਪੜ੍ਹਾਈ ਵਾਲੇ ਪਾਸੇ ਨੂੰ, ਸਕੂਲਾਂ ਵਾਲੇ ਪਾਸੇ ਨੂੰ ਤਾਂ ਇਹ ਲੈ ਕੇ ਜਾ ਹੀ ਨਹੀਂ ਰਹੇ
0: ਨਹੀਂ
2: ਹੈਗੇ
0: ਜੀ ਬਿਲਕੁਲ
2: ਹਨਾ, ਤਾਂ ਕਿ ਬੱਚਿਆਂ ਨੂੰ ਕੁਛ ਪਤਾ ਲੱਗੇ। ਜੇ ਹੁਣ ਉਹ ਜਿਹੜਾ ਅੰਦਰ ਉਹਨਾਂ ਨੇ ਪੂਰਾ ਬਣਾਇਆ ਹੋਇਆ ਸਾਰਾ ਕੁਛ, ਇੱਕ ਲਿਖਿਆ ਹੋਇਆ ਹਿਸਟਰੀ ਲਿਖੀ ਹੋਈ ਆ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਤੇ ਹੁਣ ਤੱਕ ਦੀ ਸਾਰਾ ਕੁਛ, ਪਰ ਉਹ ਜੇ ਤੁਹਾਨੂੰ ਪਤਾ ਹੋਊਗਾ ਵੀ ਕੀ ਚੀਜ਼ ਸੀਗੀ ਤਾਂ ਹੀ ਆ। ਸਕੂਲ ਤਾਂ ਇਹ ਕਦੇ ਚੱਲਣ ਨਹੀਂ ਦੇ ਰਹੇ, ਸਕੂਲਾਂ 'ਚ ਤਾਂ ਬੱਚਿਆਂ ਨੂੰ ਸਕੂਲ ਵੱਲ ਨੂੰ ਤਾਂ ਇਹਨਾਂ ਦਾ ਖਿਆਲ ਹੀ ਹੈ ਨਹੀਂ ਗਾ ਵੀ ਪੜ੍ਹਾਈ ਬੱਚਿਆਂ ਨੂੰ
0: ਸਾਇੰਸ
2: ਆਵੇ ਹਨਾ।
0: ਸਿਟੀ ਬਣੀ ਹੈ ਕਿੰਨੇ ਚਿਰ ਦੀ, ਦੇਖੋ ਮੈਂ ਇੰਡੀਆ ਹੀ ਸੀਗਾ ਉਦੋਂ ਜਦੋਂ ਬਾਨੀ ਸ਼ੁਰੂ
1: ਹੋਏ
0: ਸੀ,
1: ਉਹ ਹੀ ਪਰ ਸਾਹਿਬ ਮੈਂ ਵੀ ਇਹੀ ਕਹਿਣ
2: ਜਿਹੜੀ
1: ਲੱਗਾ ਸੀ ਇਹਨਾਂ ਨੂੰ ਇੱਕ
2: ਹਾਂਜੀ
1: ਯਾਤਰਾ
2: ਸਾਇੰਸ
1: ਕਰਾਉਣ ਨਾਲੋਂ
2: ਸਿਟੀ
1: ਨਾ
2: ਜਿਹੜੀ ਬਣਾਈ
1: ਤੇ
2: ਆ,
1: ਬੱਚਿਆਂ ਨੂੰ
2: ਹਾਂਜੀ
1: ਸਾਇੰਸ ਸਿਟੀ
2: ਗੁਜਰਾਲ
1: ਲੈ ਕੇ
2: ਉਹਨਾਂ ਨੇ
1: ਜਾਂਦੇ।
0: ਬਿਲਕੁਲ ਆ ਜੀ,
2: ਨਹੀਂ ਗੁਜਰਾਲ ਹੋਣਾ ਨੇ ਜਿਹੜੀ ਬਣਾਈ ਸੀਗੀ ਸਾਇੰਸ, ਹਾਂਜੀ ਤੇ ਉਹ ਕਿੰਨਾ ਕੁ ਕਿਤੇ ਉਹਨਾਂ ਦਾ ਉਹ ਕਰਦੇ ਨੇ, ਕਿੰਨੇ ਕੁ ਫ੍ਰੀ ਟੂਰ ਲੈ ਕੇ ਜਾਂਦੇ ਨੇ ਸਕੂਲਾਂ ਦੇ ਬੱਚਿਆਂ ਨੂੰ ਸਿਖਾਉਣ ਲਈ ਜਾਂ ਦੱਸਣ ਦੇ ਲਈ, ਤਾਂ ਉਹ ਤਾਂ ਕੁਛ ਹੈ ਹੀ ਨਹੀਂ ਗਾ ਹਨਾ। ਤੇ ਪਰ ਆ ਯਾਤਰਾ ਤੇ ਵਧੀਆ, ਇਹਨਾਂ ਨੇ ਚਾਰਟ ਤੇ ਲਾ ਲਿਆ, ਲੱਗੇ ਰਹਿਣਗੇ ਲੋਕੀ ਵਧੀਆ, ਲੋਕਾਂ ਨੂੰ ਜੇ ਲੋਕਾਂ ਦੀ ਸਮਝ ਇੰਨੀ ਹੁੰਦੀ, ਇੰਨੀ ਸੋਚ ਇੰਨੀ ਹੁੰਦੀ, ਤੇ ਜਿਹੜਾ ਇੰਨਾ ਨਿਘਾਰ ਪੰਜਾਬ ਦੇ ਵਿੱਚ ਆਇਆ, ਪੰਜਾਬ ਜਿਹੜਾ ਪੰਜਾਬ ਦਾ ਬੇੜਾ ਗਰਕ ਹੁਣ ਹੋਇਆ, ਕੱਲ ਵੀ ਜਿਵੇਂ ਆਪਾਂ ਕਹਿੰਦੇ ਸੀਗੇ ਕਿੱਥੋਂ ਕਿੱਥੇ ਸਿਰਮੌਰ ਹੁੰਦਾ ਸੀਗਾ ਹਾਕੀ ਦੇ ਵਿੱਚ, ਤੇ ਕਬੱਡੀ ਇਹ ਜਿਹੜੀਆਂ ਵਿਰਾਸਤੀ ਖੇਲਾਂ ਸੀਗੀਆਂ ਸੀ, ਤੇ ਹੁਣ ਹੁਣ ਕੀ ਆ, ਹੁਣ ਇਹ ਮੁੰਡੇ ਮਾਰ ਰਹੇ ਨੇ। ਕੱਲ ਆਪਾਂ ਤੁਸੀਂ ਇਹੀ ਗੱਲਾਂ ਸਾਰੀਆਂ ਦੱਸੀਆਂ ਨੇ ਹਨਾ, ਤੇ ਉਹ ਉਸ ਪਾਸਿਓ ਤਾਂ ਬ੍ਰੇਨ ਇਹਨਾਂ ਨੇ ਉਹਨਾਂ ਦਾ ਸੋਚਣੀ ਬੰਦ ਕਰਤੀ ਸਭ ਦੀ, ਲੋਕਾਂ ਦੀ ਸੋਚਣ ਲਈ ਤਾਂ ਉਹ ਦੇ ਹੀ ਨਹੀਂ ਰਹੇ ਕੁਛ ਵੀ, ਜੇ ਸੋਚਣਗੇ ਤੇ ਤਾਂ ਫਿਰ ਖੜੇ ਹੋਣਗੇ, ਖੜੇ ਇਹਨਾਂ ਨੇ ਹੁਣ ਦੇਣਾ ਨਹੀਂ ਹੈਗਾ ਹੁਣ, ਤੇ ਹੁਣ ਤਾਂ ਉਹ ਮੁਫ਼ਤ ਦੀਆਂ ਚਾਟਾਂ ਲਾਈਆਂ ਹੋਈਆਂ ਨੇ। ਹਾਂ ਬਈ ਤੁਸੀਂ, ਤੁਹਾਨੂੰ ਤੀਰਥ ਯਾਤਰਾ ਤੇ ਲੈ ਗਏ, ਤੁਹਾਨੂੰ ਗੋਡੇ ਪਵਾ ਤੇ, ਦੰਦ ਪਵਾ ਤੇ, ਤੇ ਬੱਸਾਂ ਦੇ ਵਿੱਚ ਫ੍ਰੀ ਦੇ ਤੀਆਂ, ਬੀਬੀਆਂ ਨੂੰ ਦੇ ਤਾ ਵੀ ਆ ਤੁਸੀਂ ਜਾਓ ਤੇ ਆਪਦਾ ਘੁੰਮੋ ਫਿਰੋ, ਤੇ ਉਹ ਘਰੋਂ ਬੀਬੀ ਹੀ ਹੁੰਦੀ ਆ, ਘਰ ਦੇ ਵਿੱਚ ਐਕਚੁਅਲੀ ਔਰਤ ਹੀ ਹੁੰਦੀ ਆ ਜਦੋਂ, ਚਲੋ ਠੀਕ ਆ ਮੈਂ ਇਹ ਨਹੀਂ ਇਹ ਗੱਲ ਕਹਿੰਦੀ, ਪਰ ਔਰਤ ਥੋੜੀ ਜਿਹੀ ਸੈਂਸਿਟਿਵ ਹੁੰਦੀ ਆ, ਉਹੀ ਸਵੇਰ ਨੂੰ ਜੇ ਕਿਸੇ ਨੇ ਕੰਮ ਤੇ ਜਾਣਾ ਉਹਨਾਂ ਨੇ ਰੋਟੀ ਬਣਾ ਕੇ ਦੇਣੀ ਆ, ਜਾਂ ਸ਼ਾਮ ਨੂੰ ਵੀ ਫਿਕਰ ਕਰਨਾ ਵੀ ਆਇਆ ਕੋਈ ਕੰਮ ਤੋਂ ਰੋਟੀ ਚਾਹੀਦੀ ਆ, ਤੇ ਜੇ ਕੋਈ ਕੰਮ ਤੇ ਨਹੀਂ ਵੀ ਗਿਆ ਜਾਂ ਬੱਚੇ ਹੁੰਦੇ ਸੀ, ਮੁੰਡੇ ਹੁੰਦੇ ਸੀ, ਕੁੜੀਆਂ ਨਹੀਂ ਕੰਮ ਕਰਦੇ, ਉਹਨਾਂ ਨੂੰ ਵੀ ਕਾਂ ਕਾਂ ਕਰਨੀ ਵੀ ਉੱਠੋ ਤੁਸੀਂ ਕੰਮ ਕਰ ਲਓ, ਤੇ ਉਹ ਉਹਨਾਂ ਨੂੰ ਤਾਂ ਇਹਨਾਂ ਨੇ ਹੁਣ ਉਸ ਪਾਸੋਂ ਤਾਂ ਹਟਾ ਹੀ ਦਿੱਤਾ ਸਾਰਾ ਕੁਛ ਵੀ ਤੁਸੀਂ ਵੀ ਆਪ ਵੀ ਸੈਰ ਕਰਿਆ ਹੋ ਤੇ ਬਸ ਰਹਿਣ ਦੋ ਕੰਮਾਂ ਵਾਲਾ, ਤਾਂ ਉਹ ਤੁਹਾਨੂੰ ਮੁਫ਼ਤ ਦਾ ਰਾਸ਼ਨ ਆ ਜਾਣਾ
0: ਜੀ,
2: ਤੇ ਬਸ ਠੀਕ ਹੈ ਹਨਾ,
0: ਬਿਲਕੁਲ।
2: ਤੇ ਇਸ ਕਰਕੇ ਹਾਂਜੀ, ਤੇ ਬਾਕੀ ਹਾਸੇ ਚ ਗੱਲਾਂ ਹਾਸੇ ਚ ਰਹਿ ਗਈਆਂ, ਪਰ ਇਹ ਹੈ ਤਾਂ ਬਹੁਤ ਮਾੜੇ ਪਾਸੇ ਨੂੰ, ਮਾੜਾ ਰੁਝਾਨ ਲੋਕਾਂ ਨੇ ਹਾਂਜੀ ਮਾੜੇ ਪਾਸੇ ਨੂੰ ਲੈ ਕੇ ਜਾ ਰਹੇ ਨੇ। ਹਾਂਜੀ
0: ਬਿਲਕੁਲ ਕਹਿੰਦੀ,
2: ਚਲੋ ਹਾਂਜੀ,
1: ਉਹਨੂੰ ਪ੍ਰਮੋਟ ਕਰਨਾ ਚਾਹੀਦਾ ਸੀ ਨਾ ਜੀ, ਜਿਹੜਾ ਸਾਇੰਸ ਸਿਟੀ ਆ ਉਹਨੂੰ ਪ੍ਰਮੋਟ ਕਰਨਾ ਚਾਹੀਦਾ ਸੀ
0: ਜੀ।
1: ਬੁੱਢਿਆਂ ਕੋਲੋਂ ਇਹਨਾਂ ਨੇ ਵੋਟਾਂ ਲੈਣੀਆਂ, ਬੱਚਿਆਂ ਦੀਆਂ ਵੋਟਾਂ ਨਹੀਂ ਨਾ ਬਣੀਆਂ ਆਈਆਂ ਜੇ।
2: ਭਾਜੀ ਸੈਨੀ ਸਾਹਿਬ, ਭਾਜੀ ਜੇ ਸਾਇੰਟਿਫਿਕ ਚੀਜ਼ਾਂ ਨੂੰ ਪ੍ਰਮੋਟ ਕਰਨ ਲੱਗ ਗਏ ਇਹ, ਤਾਂ ਫਿਰ ਇਹ ਬਾਕੀ ਚੀਜ਼ਾਂ ਦਾ ਸਾਰਾ ਧੰਦੇ ਨੇ ਜਿਹੜੇ ਹੁਣ ਤੁਸੀਂ ਪੁਜਾਰੀਵਾਦ ਵਾਲਾ ਧੰਦਾ ਸਾਰਾ, ਫਿਰ ਉਹ ਖਤਮ ਹੋ ਜਾਊਗਾ ਉਸੇ ਪਾਸੇ ਨੂੰ, ਤਾਂ ਇਹ ਆਪ ਜੇ ਹੁਣ ਇਹ ਉਹ ਕੀ ਕਹਿੰਦੇ ਨੇ ਉਹ ਜਿਹੜਾ ਬਣਿਆ ਹੋਇਆ ਜਿੱਥੇ ਮੈਡੀਟੇਸ਼ਨ ਕਰਦੇ ਨੇ ਉਹ ਕੀ ਆ ਉਹਨੂੰ ਕਹਿੰਦੇ ਨੇ
0: ਯੋਗਾ ਸੈਂਟਰ,
2: ਜਿੱਥੇ ਨਹੀਂ ਨਹੀਂ ਉਹ ਜਿੱਥੇ ਕੇਜਰੀਵਾਲ ਵੀ ਪਿਛਲੇ ਸਾਲ ਆਇਆ ਸੀਗਾ, ਕੀ ਸੀਗਾ ਉਹਦਾ ਨਾਮ,
1: ਹਾਂਜੀ ਵਿਪਾਸਨਾ ਵਾਲਾ, ਵਿਪਾਸਨਾ ਵਾਲੇ,
2: ਵਿਪਾਸਨਾ ਵਾਲਾ, ਵਿਪਾਸਨਾ ਵਾਲਾ
1: ਤੇ ਹੁਸ਼ਿਆਰਪੁਰ ਵਾਲਾ
0: ਜੀ ਜੀ
2: ਹਾਂਜੀ ਹਾਂਜੀ। ਉਹ ਤੁਸੀਂ ਜੇ ਇਹ ਸਾਇੰਟਿਫਿਕ ਚੀਜ਼ਾਂ ਨੂੰ ਦੱਸਣਗੇ ਬੱਚਿਆਂ ਨੂੰ, ਸਾਇੰਸ ਸਿੱਖਣਗੇ ਬੱਚੇ, ਸਾਇੰਟਿਫਿਕ ਮਾਈਂਡ ਹੋਊਗਾ ਉਹਨਾਂ ਦਾ, ਉਹ ਵਿੱਚੋਂ ਘੋਗ ਕਰਨਗੇ ਵੀ ਇਹਦੇ ਚ ਕੀ ਆ ਕੀ ਨਹੀਂ, ਫਿਰ ਇਹ ਪੋਲਿਟਿਕਸ ਵਾਲਿਆਂ ਦਾ ਕੰਮ ਕਿਵੇਂ ਚੱਲੂਗਾ।
0: ਬਿਲਕੁਲ ਹੈ ਜੀ,
2: ਇਹ ਤਾਂ ਫਿਰ ਆਪ ਹੀ ਇਹ ਆਪਦੇ ਪੈਰੀਂ ਥੋੜੀ ਕੁਹਾੜੀ ਮਾਰਨਗੇ, ਉਹਨੂੰ ਪ੍ਰਮੋਟ ਸਾਇੰਸ ਸਿਟੀ ਨੂੰ ਕਿਉਂ ਪ੍ਰਮੋਟ ਕਰਨਗੇ, ਇਹ ਤਾਂ ਕਹਿਣਗੇ ਵੀ ਤੁਸੀਂ ਜਾਓ ਮਹਾਰਾਜ ਮੂਹਰੇ ਅੱਖਾਂ ਬੰਦ ਕਰ ਲਓ,
0: ਨੀਵੀ
2: ਪ੍ਰਸ਼ਾਦ
0: ਪਾ
2: ਲੈ
0: ਕੇ
2: ਲਓ,
0: ਬੈਠੇ
2: ਬਹਿ
0: ਰਹੋ
2: ਜਾਓ, ਨੀਵੀ ਪਾ ਲਓ, ਦੇਖਿਓ ਨਾ, ਅੱਖਾਂ ਨਾ
0: ਜੀ,
2: ਖੋਲਿਓ ਤੁਸੀਂ, ਹੈ ਨਾ। ਇਹ
0: ਬਿਲਕੁਲ
2: ਨਹੀਂ ਕਿ ਅੱਖਾਂ ਬੰਦ ਕਰਕੇ ਚਲੋ ਠੀਕ ਆ, ਸ਼ਾਂਤੀ ਆਪਾਂ ਕਹਿੰਦੇ ਆ ਵੀ ਮੈਡੀਟੇਸ਼ਨ ਆ, ਹੋਰ
0: ਜੀ
2: ਸਾਰਾ ਕੁਛ, ਉਹ ਪੱਖ ਵੱਖਰਾ,
0: ਜੀ
2: ਤੇ ਉਹ ਮਤਲਬ ਤੁਹਾਨੂੰ ਠੀਕ ਆ, ਤੁਸੀਂ ਕਾਮ ਬੈਠਦੇ ਹੋ ਸ਼ਾਂਤ ਬੈਠਣ
0: ਜੀ
2: ਦੇ ਲਈ। ਪਰ ਇਹ ਤਾਂ ਦੂਜੇ ਲੋਟ ਕਹਿੰਦੇ ਆ ਵੀ ਤੁਸੀਂ ਬਸ ਵੈਸੇ ਹੀ ਨਾ ਦੇਖੋ, ਵੈਸੇ ਹੀ ਅੱਖਾਂ ਮੀ ਚਲੋ ਤੁਸੀਂ, ਹੈ ਨਾ।
0: ਬਿਲਕੁਲ ਹੈ ਜੀ
2: ਤੇ ਇਸ ਕਰਕੇ ਹਾਂਜੀ
0: ਜੀ
2: ਚਲੋ, ਹਾਂਜੀ ਚਲੋ ਠੀਕ
0: ਥੈਂਕ
2: ਹੈ
0: ਯੂ ਭਾਜੀ,
2: ਹੈ
0: ਭੈਣ
2: ਨਾ
0: ਜੀ,
2: ਜੀ
0: ਬਿਲਕੁਲ ਬਹੁਤ ਬਹੁਤ
2: ਹਾਂਜੀ
0: ਸ਼ੁਕਰੀਆ, ਥੈਂਕ ਯੂ ਜੀ,
2: ਹਾਂਜੀ
0: ਸਤਿ
2: ਸ਼੍ਰੀ ਅਕਾਲ,
0: ਜੀ
2: ਸਤਿ ਸ਼੍ਰੀ
0: ਥੈਂਕ ਯੂ
2: ਅਕਾਲ,
0: ਥੈਂਕ ਯੂ।
2: ਸਤਿ ਸ਼੍ਰੀ ਅਕਾਲ,
0: ਜਾਂਦੇ ਜਾਂਦੇ ਇੱਕ ਵਾਰੀ ਅਰਦਾਸ ਦਿਆਂ ਭੈਣ ਜੀ, ਹਾਂਜੀ ਆ ਡ੍ਰੌਪ
2: ਇਹ ਨਾ,
0: ਕਰਕੇ ਕੋਈ ਨਹੀਂ ਸੁਣ ਲੈਣਗੇ ਬਾਅਦ ਚ, ਕੰਟੀਨਿਊ ਪਲੀਜ਼ ਸਾਹਿਬ ਸਰ।
1: ਓਕੇ ਓਕੇ
0: ਹਾਂਜੀ
1: ਓਕੇ, ਪਰ ਇਹ ਸਭ ਜਿਹੜੀ ਹੈਗੀ ਨਾ ਵੀ ਜਿਹੜੀ ਚੀਜ਼ ਦਾ ਦਿਖਾਵਾ ਹੋ ਜਾਂਦਾ ਨਾ ਜੀ, ਉਹ ਕਦੀ ਵੀ ਅਧਿਆਤਮ ਦੇ ਵਿੱਚ ਪ੍ਰਵਾਨ ਨਹੀਂ ਹੁੰਦੀ,
0: ਨਹੀਂ ਹੁੰਦੀ ਜੀ,
1: ਇਸ ਕਰਕੇ ਦਿਖਾਵੇ ਵਾਲੀ ਤਾਂ ਕੋਈ ਗੱਲ ਹੋਣੀ ਨਹੀਂ ਚਾਹੀਦੀ ਹੈਗੀ। ਬਾਕੀ ਇਹ ਜਿਹੜੇ ਤੁਸੀਂ ਕਿਹਾ, ਆਪਾਂ ਕਹਿੰਦੇ ਸਰ ਪਿੰਡਾਂ ਦੇ ਵਿੱਚ ਜਿਹੜਾ ਆ ਵੀ ਦੁੱਧ ਤਾਂ ਮੁੱਲ ਲੈਣ ਲੱਗ ਪਏ ਹੈਗੇ ਆ ਜੀ, ਪਸ਼ੂ ਰੱਖਣ ਦਾ ਕਲਚਰ ਖਤਮ ਹੋ ਗਿਆ ਜੀ,
0: ਬਿਲਕੁਲ
1: ਸੋ ਇਸ ਕਰਕੇ ਜਿਹੜਾ ਆ ਇਹਨਾਂ ਬੁੱਢਿਆਂ ਨੂੰ ਤਾਂ ਇਸ ਕਰਕੇ ਲੈ ਜਾਂਦੇ, ਇਹਨਾਂ ਦੀਆਂ ਵੋਟਾਂ ਹੈਗੀਆਂ, ਫਿਰ ਮਰਜ਼ੀ ਨਾਲ ਵੀ ਇਹਨਾਂ ਦੇ ਗੱਲ ਦੇ ਵਿੱਚ ਜਿਹੜਾ ਆ ਆਪਣੇ ਨਾਂ ਦਾ ਆਈਡੈਂਟੀ ਕਾਰਡ, ਆਪਣੀ ਫੋਟੋ ਗੱਲ ਚ ਪਵਾ ਕੇ ਘੁਮਾ ਦੇਣੇ ਆ ਜੀ, ਤੇ ਉਹ ਤਾਂ ਟੂਲਸ ਬਣਾਏ ਹੈਗੇ ਆ ਆਪਣੇ, ਤੇ ਟੂਲਸ ਜਿਹੜੇ ਆ ਵਰਕ ਕਰ
0: ਬਿਲਕੁਲ
1: ਰਹੇ ਹੈਗੇ ਆ ਜੀ,
0: ਪ੍ਰਮੋਸ਼ਨ ਕਰ
1: ਤੇ
0: ਰਹੇ ਨਾ ਉਸ ਚੀਜ਼ ਦੇ ਵਿੱਚ, ਬਿਲਕੁਲ ਹੈ ਜੀ, ਬੂਟੇ ਲਾ ਰਹੇ ਨੇ
1: ਇਹ
0: ਘਰ ਘਰ
1: ਕੋਈ
0: ਤੇ
1: ਮਤਲਬ ਜਿਹੜਾ
0: ਉਗਲੇ,
1: ਹੈਗਾ ਨਾ
0: ਇਹ ਬਣਨ ਜੋਗੇ ਛੱਡ ਦੇਣਗੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਇਹਨਾਂ ਦੇ ਮੂੰਹ ਨੂੰ ਜਾਣਗੇ ਜੀ।
1: ਭਾਰਤ ਸਾਹਿਬ ਵੈਲਫੇਅਰ ਸਟੇਟ ਦਾ ਕਨਸੈਪਟ ਹੈਗਾ ਸੀ ਸਾਡੇ, ਇਹ ਵੈਲਫੇਅਰ ਸਟੇਟ ਵਾਲੀ ਗੱਲ ਨਹੀਂ ਹੈਗੀ, ਇਹ ਸ਼ੁਰੂ ਤੋਂ ਰਾਜਨੀਤੀ ਇਸ ਕਰਕੇ ਕਰੀ ਜਾਂਦੀ ਕਿ 5 ਸਾਲ ਇਹੋ ਜਿਹਾ ਕੰਮ ਕਰਨਾ ਕਿ ਅਗਲੇ 5 ਸਾਲ ਲਈ ਫੇਰ ਸਾਨੂੰ ਵੋਟਾਂ ਮਿਲ ਜਾਣ।
0: ਨਾਲੇ ਸਾਈਂ ਸਾਹਿਬ ਇਕਨੋਮਿਕ ਦਾ ਇੱਕ
1: ਉਹਦੇ ਲਈ
0: ਜਿਹੜਾ ਪੁਆਇੰਟ ਹੈਗਾ ਉਹਦੇ ਵਿੱਚ ਕਿ ਬੈਲੈਂਸ ਕਿੱਦਾਂ ਰੱਖਣਾ, ਇੱਕ ਮਤਲਬ ਕਿ ਜੋ ਇਨਪੁੱਟ ਹੈ ਆਊਟਪੁੱਟ ਹੈ, ਚਾਹੇ ਆਪਾਂ ਇੱਕ ਘਰ ਦਾ ਹੀ ਆਪਾਂ ਖਰਚ ਦੇਖ ਲਈਏ, ਜੇ ਆਪਾਂ 1-2 ਛੁੱਟੀਆਂ ਵੀ ਕਰ ਲੈਂਦੇ ਹਾਂ ਜਾਂ ਕੁਝ ਵੀ ਆ, ਜਾਂ ਉਹਦੇ ਨਾਲ ਵੀ ਕਈ ਵਾਰੀ ਫਿਕਰ ਪੈ ਜਾਂਦਾ ਕਿ ਯਾਰ ਢਾਂਚਾ ਹੈ ਜੋ ਹੈ ਨਾ, ਮਤਲਬ ਕਿ ਉਹਦੇ ਨਾਲੋਂ ਬੈਟਰ ਆ ਕਿ ਕੁਝ ਨਾ ਕੁਝ ਕਰੀ ਜਾਈਏ, ਤੇ ਜੇ ਐਡਾ ਵੱਡਾ ਪੂਰਾ ਸੂਬਾ ਸੰਭਾਲਣਾ ਹੈ ਉਹਦੀ ਇਨਪੁੱਟ ਆਊਟਪੁੱਟ ਦੇਖਣੀ ਹੋਊਗੀ, ਭਈ ਇਨਪੁੱਟ ਤਾਂ ਤੁਸੀਂ ਕਹਿੰਦੇ ਹੋ ਕਿ ਮਤਲਬ ਕਿ 1% ਹੈ ਤੇ ਆਊਟਪੁੱਟ ਤੁਹਾਡੀ ਹੈਗੀ ਹੈ 5% ਜੀ, ਕਿੰਨਾ ਕੁ ਚਿਰ ਉਹ ਚੀਜ਼ ਚੱਲ ਜਾਊਗੀ।
1: ਬਿਲਕੁਲ ਭਾਰਤ ਸਾਹਿਬ, ਇੱਕ ਭੈਣ ਜੀ ਹੁਣੀ ਜਾਂਦੇ ਜਾਂਦੇ ਜਿਹੜੀ ਪੁਆਇੰਟ ਆਊਟ ਕਰਕੇ ਗਏ ਨਾ ਗੱਲ, ਮਤਲਬ ਮੈਨੂੰ ਬਹੁਤ ਅਪੀਲ ਕੀਤੀ ਉਹ ਗੱਲ ਕਿ ਜਦੋਂ ਆਪਾਂ ਕੋਈ ਚੀਜ਼ ਦੇਖਣ ਜਾਂਦੇ ਹੈਗੇ ਆ, ਜਾਂ ਤਾਂ ਅਸੀਂ ਹਿਸਟਰੀ ਦੇ ਏਡੇ ਕੁ ਜਾਣਕਾਰ ਹੋਈਏ ਕਿ ਸਾਨੂੰ ਹਿਸਟਰੀ ਬਾਰੇ ਸਾਰਾ ਕੁਛ ਪਤਾ ਹੋਵੇ, ਤੇ ਜਦੋਂ ਉਹਦੀ ਅਸੀਂ ਪਿਕਚਰਾਈਜੇਸ਼ਨ ਦੇਖੀਏ ਉਦੋਂ ਅਸੀਂ ਜਿਹੜਾ ਇਸ ਚੀਜ਼ ਨੂੰ ਅਕਸੈਪਟ ਕਰੀਏ, ਸੋ ਇਸ ਕਰਕੇ ਜਿਹੜਾ ਹੈਗਾ ਸਰ, ਮੈਂ ਇਸ ਚੀਜ਼ ਦੇ ਨਾਲ ਤਾਂ ਬਿਲਕੁਲ ਇਤਫਾਕ ਰੱਖਦਾ। ਬਾਕੀ ਜੇ ਕਿਸੇ ਨੇ ਦੇਖਣਾ ਹੋਵੇ ਨਾ, ਉਹਦੀ ਕਰਿਓਸਿਟੀ ਹੋਵੇ, ਉਹ ਕਮਾਈ ਕਰੇ ਆਪਣੀ ਕਮਾਈ ਦੇ ਵਿੱਚੋਂ ਜਿਹੜਾ ਹੈਗਾ ਆ, ਤੇ ਘੁੰਮ ਕੇ ਆਵੇ ਜਦੋਂ ਮਰਜ਼ੀ ਆਵੇ, ਜਦੋਂ ਉਹਦਾ ਟਾਈਮ ਹੈਗਾ ਆ ਜੀ,
0: ਨਾਲੇ
1: ਇਹ ਸਰਕਾਰਾਂ ਦੇ ਕੰਮ ਥੋੜਾ ਹੁੰਦੇ ਆ।
0: ਸਾਡਾ ਘੁੰਮਣਾ ਇੱਕ ਹੋਰ ਹੀ ਵੱਖਰਾ, ਕਈ ਵਾਰੀ ਚਲੋ ਇਹਨਾਂ ਮੁਲਕਾਂ 'ਚ ਰਹਿੰਦੇ ਆ, ਮੇਰੇ ਵਾਲੀ ਜਿਹੜੀ ਹੈਗੀ ਆ ਉਹ ਕਈ ਵਾਰੀ ਕਹਿ ਦਿੰਦੀ ਆ ਕਿ ਤੈਨੂੰ ਅੱਛੋ ਵਾਈ ਲੱਗੀ ਰਹਿੰਦੀ ਹੈ, ਮਤਲਬ ਕਿ ਡੈਸਟੀਨੇਸ਼ਨ ਦੇ ਉੱਤੇ ਕਦੋਂ ਪਹੁੰਚ ਜਾਈਏ, ਹੈ ਨਾ। ਪਰ ਕਹਿੰਦੀ ਆ ਜਿਹੜੀ ਰਾਹ ਦਾ ਰਾਸਤਾ ਆ ਜਿੱਥੇ ਆਪਾਂ ਚੱਲ ਰਹੇ ਹਾਂ, ਘੱਟੋ ਘੱਟ ਇਹਦਾ ਆਲਾ ਦੁਆਲਾ ਤਾਂ ਦੇਖ, ਮਤਲਬ ਕਿ ਕੁਦਰਤ ਦਾ ਨਜ਼ਾਰਾ ਦੇਖ, ਸਫ਼ਰ ਨੂੰ ਕਾਹਤੋਂ ਉਡੀਕ ਰਿਹਾ ਵੀ ਮੈਂ ਡੈਸਟੀਨੇਸ਼ਨ ਦੇ ਉੱਤੇ ਪਹੁੰਚ ਕੇ ਮਤਲਬ ਕਿ ਸਾਹ ਲੈਣਾ ਹੈ।
1: ਗੱਲ ਏਦਾਂ ਹੋਈ ਗਿਆ ਨਾ ਜੀ, ਮੈਂ ਨਾ ਉਹ ਆਪਣੇ ਉੱਥੇ ਆਫਿਸ ਜਿਹੜਾ ਸਾਨੂੰ ਚੈਂਬਰ ਅਲਾਟ ਹੋਇਆ, ਤੇ ਉੱਥੇ ਨਾ ਉਹ ਆਫਰ ਆਈਆਂ ਵੀ ਹਾਂ ਜੀ ਵਾਲਪੇਪਰ ਲਵਾ ਲਓ, ਸ਼ੀਟ ਲਵਾ ਲਓ, ਜਾਂ ਏਦਾਂ ਕਰਕੇ। ਉਹ ਮੇਰੇ ਨਾਲ ਦਾ ਬੰਦਾ ਗੱਡੀ ਚਲਾਉਂਦਾ ਪਿਆ ਤੇ ਮੈਨੂੰ ਕਹਿੰਦਾ ਰਿਕਸ਼ੇ ਦੇ ਉੱਤੇ ਜਿਹੜੀ ਸੀ ਇਹ ਸ਼ੀਟ ਸੀ ਜਿਹੜੀ ਤੁਹਾਨੂੰ ਬੰਦਾ ਉਹ ਕਹਿ ਰਿਹਾ ਸੀ ਲਾਉਣ ਵਾਸਤੇ। ਮੈਂ ਕਿਹਾ ਭਲਿਆ ਲੋਕਾ, ਸ਼ੀਟ ਤਾਂ ਮੈਂ ਤਾਂ ਦੇਖੀ ਹੋਊ ਜੇ ਮੈਂ ਰਿਕਸ਼ਾ ਦੇਖਿਆ ਹੋਊਗਾ, ਆਪਾਂ ਤਾਂ ਅੰਤਰ ਧਿਆਨ ਹੋਏ ਤੇਰੀ ਗੱਡੀ ਚ ਬੈਠੇ ਹੈਗੇ, ਲੈ ਚੱਲ ਜਿੱਦਾਂ ਮਰਜ਼ੀ। ਤੋ ਉਹ ਲੋਕੀ ਇੰਜੋਏ ਕਰਦੇ ਹੈਗੇ, ਉਸ ਸਫ਼ਰ ਨੂੰ ਵੀ ਇੰਜੋਏ ਕਰਦੇ ਹੈਗੇ ਆ ਜੀ, ਕਿ ਉਸ ਸਮੇਂ ਨੂੰ ਇੰਜੋਏ ਕਰਦੇ ਆ। ਇਹ ਲੋਕੀ ਬਹੁਤ ਐਡਵਾਂਸ ਆ ਭਾਰੀ ਸਾਹਿਬ, ਇਹਨਾਂ ਦਾ ਸੁਭਾਅ ਬਣ ਗਿਆ ਆ। ਸਾਡਾ ਸੁਭਾਅ ਉਹੀ ਹੈਗਾ ਜੀ ਵੀ ਘਰੋਂ ਨਿਕਲੇ ਤੇ ਮੰਜ਼ਿਲ ਤੇ ਪਹੁੰਚਣਾ, ਪਰ ਫਟਾਫਟ ਉਧਰ ਪਹੁੰਚ ਜਾਈਏ ਜੀ। ਹਾਂਜੀ, ਸੋ ਇਸ ਕਰਕੇ ਠੀਕ ਹੈ ਭਾਰੀ ਸਾਹਿਬ, ਮੈਂ ਲਵਾਂਗਾ ਇਜਾਜ਼ਤ ਜੀ ਹੁਣ।
0: ਇੱਕ ਮਿੰਟ ਜੇ ਲੱਗਿਆ ਤਾਂ ਚਲੋ ਦੁਬਾਰਾ ਕਾਲ ਕਰ ਲਿਓ, ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ,
1: ਕਰੋ ਕਰੋ ਆਨ। ਹਾਂਜੀ ਹਾਂਜੀ ਹਾਂਜੀ ਵੀਰ ਜੀ ਨਾਲ ਗੱਲ
3: ਕਰੋ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਰੋਤਿਆਂ ਨੂੰ। ਮੈਂ ਤਾਂ ਭੈਣ ਜੀ ਦੀ ਗੱਲ ਸੁਣ ਕੇ ਮੈਂ ਤਾਂ ਆਪਦੇ ਆਪ ਨੂੰ ਹਿੱਲ ਗਿਆ
0: ਜੀ। ਨਹੀਂ ਉਹ ਵਿਅੰਗ ਕਰ ਰਹੇ ਸੀ ਜੀ, ਜੀ
3: ਵਿਅੰਗ ਨਹੀਂ, ਚਲੋ ਰਾਜ ਜੀ ਇੱਥੇ ਵਾਲੇ ਦਾ ਵੋਟ ਪਾਉਣਾ ਤੇ ਅਮਰੀਕਾ ਵਾਲੇ ਦਾ ਵੋਟ ਪਾਉਣ ਨੂੰ ਜੀ ਕਰੀ ਜਾਂਦਾ ਵੀ ਹੁਣ ਦੱਸੋ।
0: ਉਹ ਮੈਂ ਤਾਂ ਹੀ ਚੇਤੇ ਕਰਾਇਆ ਸੀ ਸੈਣੀ ਸਾਹਿਬ, ਸੈਣੀ ਸਾਹਿਬ ਤਾਂ ਹੀ ਆਪਣੇ ਔਜਲਾ ਸਾਹਿਬ ਤਾਂ ਹੀ ਚੇਤੇ ਕਰਾਇਆ ਸੀ ਭੈਣ ਜੀ ਨੂੰ।
1: ਦੇਖ ਕੇ
3: ਹੈ ਮੈਂ
1: ਸਹੂਲਤਾਂ ਦੇਖ ਕੇ
3: ਗੱਲ ਕਰਦਾ ਵੀ ਅਮਰੀਕਨ ਸਿਟੀਜ਼ਨ ਅਮਰੀਕਾ ਦੀ ਵੋਟ ਛੱਡ ਕੇ ਪੰਜਾਬ ਦੀ ਵੋਟ ਬਣਾਉਣ ਨੂੰ ਫਿਰਦੇ ਨੇ, ਤਾਂ ਇੱਥੇ ਵਾਲੇ ਕਿਵੇਂ ਲੋਟ ਆਉਣਗੇ ਫਿਰ
0: ਜੀ।
3: ਹੈ ਜੀ
1: ਵਾਕਈ ਜੀ
0: ਜੀ
1: ਮੰਨ
3: ਇੱਕ
1: ਗਏ
3: ਗੱਲ
1: ਚੀਨ
3: ਸੋਚਣ
1: ਨੂੰ ਤਾਂ
3: ਵਾਲੀ ਹੈ,
1: ਕਹਿੰਦੇ ਸੀਗੇ ਤੇ
3: ਉਹ ਕਹਿੰਦਾ
1: ਗੋਰੇ
3: ਉਹ
1: ਆ
3: ਕੰਮ
1: ਜਾਣਗੇ
3: ਕਰਦਾ
1: ਬਾਅਦ
3: ਹੈ
1: ਤੇ
3: ਜੀ, ਉਹ
1: ਗੋਰੇ ਵੀ
3: ਕੰਮ
1: ਆਉਣਗੇ
3: ਕਰਦਾ
1: ਮਗਰ
3: ਹੋਵੇ ਕਹਿੰਦਾ
1: ਜੀ
3: ਕਿਸੇ ਪਿੰਡ ਸ਼ਮਸ਼ਾਨ ਘਾਟ ਇੰਨਾ ਸੋਹਣਾ ਬਣਾਇਆ, ਕਹਿੰਦਾ ਬੰਦਾ ਕਹਿੰਦਾ ਯਾਰ ਮਰਨ ਨੂੰ ਜੀ
0: ਮਰਨ
3: ਕਰਦਾ
0: ਜੇ ਤੇ ਕਰਦਾ ਜੀ ਕੀ ਬਾਤ ਹੈ ਜੀ
3: ਉਹ ਕੰਮ ਹੋ ਗਿਆ
0: ਜੀ
3: ਮੈਂ ਤਾਂ ਬਹੁਤ ਹੱਸਿਆ, ਮੈਂ ਥੱਲੇ ਲੈ ਗਿਆ ਵੀ ਮੈਂ ਕਿਹਾ ਭੈਣ ਜੀ ਦੇ ਦਿਲ ਦੀ ਗੱਲ ਸੋਚ ਕੇ ਐਂ ਲੱਗੀ ਜਾਂਦਾ ਵੀ ਬੁੱਢੇ ਛੇਤੀ ਹੋ ਜਾਈਏ
0: ਜੀ ਪਾਣੀ ਦਾ ਆ ਗਿਆ ਹੈ, ਆਪਣਾ ਬਿਲਡਿੰਗ ਦਾ ਟੈਕਸ ਆ ਗਿਆ, ਕੌਂਸਲ ਟੈਕਸ ਆ ਗਿਆ, ਉੱਥੇ ਤਾਂ ਸਾਰਾ ਕੁਝ ਬਿਜਲੀ ਫਰੀ, ਪਾਣੀ ਫਰੀ, ਦਾਣੇ ਫਰੀ, ਬੱਸ ਦਾ ਸਫ਼ਰ ਫਰੀ ਹੈ, ਫਿਰ ਰੱਬ ਦੇ ਨਾਲ ਸੁਰਤ ਲਾਉਣ ਦੇ ਲਈ ਸਿੱਧਾ ਤਾਰਾਂ ਜੋੜਨ ਦੇ ਲਈ ਬੱਸਾਂ ਫਰੀ ਉੱਥੇ ਜਾਂਦੀਆਂ ਨੇ, ਇੰਨੀਆਂ ਸਹੂਲਤਾਂ ਜੀ ਤਾਂ ਟਰੰਪ ਨਹੀਂ ਦੇ ਸਕਦਾ।
3: ਮੈਂ ਉਹੀ ਗੱਲ ਕਰਦਾ ਨਾ, ਤੁਸੀਂ ਉਹ ਬਲਜਿੰਦਰ ਕੌਰ ਵਾਲੀ ਤਲਵੰਡੀ ਸਾਬੋ ਵਾਲੀ
0: ਜੀ,
3: ਉਹ ਕਹਿੰਦੀ ਦੇਖੋ ਜੀ ਵੀ ਇਹ ਪਹਿਲੀ ਸਰਕਾਰ ਹੈ ਜਿਹੜੀ ਬਜ਼ੁਰਗਾਂ ਬਾਰੇ ਸੋਚ ਰਹੀ ਹੈ
0: ਜੀ।
3: ਕਹਿੰਦੀ ਅੱਜ ਤੋਂ ਪਹਿਲਾਂ ਕਿਸੇ ਨੇ ਸੋਚਿਆ ਨੀ, ਬਜ਼ੁਰਗ ਘਰੇ ਬੈਠੇ ਹੁਣ ਕਿੰਨੇ ਖੁਸ਼ ਨੇ, ਤੀਰਥ ਯਾਤਰਾ ਤੇ ਜਾਂਦੇ ਨੇ
0: ਜੀ
3: ਖੁਸ਼ੀ ਖੁਸ਼ੀ। ਸੋ ਮੈਂ ਤਾਂ ਭੈਣ ਜੀ ਦੀ ਗੱਲ ਸੁਣ ਕੇ ਮੈਂ ਕਿਹਾ ਵੀ ਦੱਸੋ ਵੀ ਬੰਦੇ 2 ਮਹੀਨੇ ਦੇ ਵਿੱਚ ਭਰਵਾਏ ਗਏ, ਜਿਨ੍ਹਾਂ ਨੇ ਉੱਥੇ ਰਹਿਣਾ ਭਾਈ ਉਹਨਾਂ ਦਾ ਕੀ ਕਸੂਰ ਹੈ।
0: ਬਿਲਕੁਲ ਹੈ ਜੀ
1: ਵੀਰ ਜੀ, ਪਤਾ ਕੀ ਹੈ ਜਿਹੜੇ ਨਾ ਕੋਮਲ ਹਿਰਦੇ ਦਾ ਮਤਲਬ ਜਿਹੜਾ ਹੈਗਾ ਆ, ਉੱਥੇ ਸ਼ਾਸਤਰ 'ਚ ਲਿਖਿਆ ਜਿਹੜੇ ਕੋਮਲ ਹਿਰਦੇ ਦੇ ਸੋਫਟ ਹਾਰਟਡ ਪੀਪਲ ਹੁੰਦੇ ਨਾ ਜੀ, ਇਹ ਬੜੀ ਛੇਤੀ ਦੂਜੇ ਦੀ ਨਾ ਸਟੈਪ ਇਨ ਟੂ ਦੀ ਸ਼ੂ ਆਫ ਅਦਰ ਜਿਹੜਾ ਹੈਗਾ ਆ, ਇਹਨਾਂ ਨੂੰ ਫੀਲਿੰਗ ਆਉਣ ਲੱਗ ਪੈਂਦੀ ਹੈਗੀ ਆ। ਇਹਨਾਂ ਨੇ ਦੇਖੋ ਕਿੱਦਾਂ ਮਹਿਸੂਸ ਕੀਤਾ ਵੀ ਇਹਨਾਂ ਨੇ ਘਰਾਂ 'ਚ ਬੈਠੇ ਰਹਿਣਾ ਸੀਗਾ, ਇਹਨਾਂ ਨੂੰ ਕਿਹਨੇ ਘੁਮਾਉਣਾ ਸੀਗਾ, ਹਾਂਜੀ ਚਲੋ ਇਸ ਸਹੂਲਤ ਦੇ ਨਾਲ ਇਹ ਇਸ ਤਰੀਕੇ ਨਾਲ ਆ ਗਏ ਹੈਗੇ ਆ ਜੀ, ਪਰ ਇਹਨਾਂ ਨੂੰ ਇਹ ਨੀ ਪਤਾ ਵੀ ਜੇ ਇੱਥੇ ਨਾ ਜਾਂਦੇ ਇਹਨਾਂ ਨੇ ਧਰਨੇ ਤੇ ਚਲ ਜਾਣਾ ਸੀਗਾ, ਇਹਨਾਂ ਨੇ ਜਾਣਾ ਹੀ ਜਾਣਾ ਕਿਤੇ ਨਾ ਕਿਤੇ, ਇਹਨਾਂ ਨੇ ਨੀ ਘਰ ਕੇ ਜਾਣਾ।
0: ਹਾਂਜੀ
1: ਇਹਨਾਂ ਦੇ ਪਿੰਡੋ ਟਰਾਲੀ, ਕਿਸੇ ਨਾਲ ਪਿੰਡੋ ਟਰਾਲੀ ਚੱਲ ਪੈਣੀ ਸੀ ਉਹਦੇ ਚ ਲਟਕ ਜਾਣਾ ਸੀਗਾ, ਇਹ ਰੱਖੇ ਹੀ ਇਹ ਜਿਹੜੇ ਇਸੇ ਕੰਮ ਲਈ ਆ। ਹਾਂਜੀ ਵੀ ਆਉਂਦੇ ਜਾਂਦੇ ਰਹਿੰਦੇ ਆ ਇਹ।
3: ਰਾਜਨ ਜੀ ਉਹ ਕੰਮ ਹੋਇਆ, ਕਹਿੰਦੇ ਫਰਿੱਜ ਦਾ ਤਾਂ ਤੇਲ ਜੁੱਤੀ ਚ ਪਵਾ ਲਿਆ ਅਸੀਂ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ
3: ਉਹ ਕੰਮ ਹੈ। ਤੇ ਦੇਖੋ ਇੱਕ ਹੋਰ ਗੱਲ ਹੈ ਇਹਦੇ ਵਿੱਚ, ਜਿਹੜਾ ਭਗਵੰਤ ਮਾਨ ਹੈ ਉਹ ਸ਼ੁਰੂ ਤੋਂ 16 ਸਾਲ ਦੀ ਉਮਰ ਚ ਕਮੇਡੀ ਕਰਦਾ ਸ਼ੁਰੂ ਕਰਦਾ ਰਿਹਾ, ਆਪਾਂ ਚਲੋ ਉਹ ਗੱਲ ਨੀ, ਉਹਨੂੰ ਇਮੋਸ਼ਨਲ ਟੱਚ ਦਾ ਵੀ ਪਤਾ ਨਾ।
0: ਬਿਲਕੁਲ
3: ਵੀ ਰਵਾਉਣਾ ਕਿਵੇਂ, ਸਾਰੀ ਜਦੋਂ ਬੰਦਾ ਹੋ ਜਾਂਦਾ ਉਹਨੂੰ ਪਤਾ ਲੱਗਣ ਲੱਗ ਜਾਂਦਾ ਵੀ ਕਿਹਨੂੰ ਕਿੱਥੇ ਇਮੋਸ਼ਨਲ ਕਰਨਾ। ਆਪਣੇ ਤਾਂ ਆਪਾਂ ਇਹੋ ਜਿਹੇ ਹੈ ਕਿ ਆਪਾਂ ਕੁੱਤ ਕਿਸੇ ਦਾ ਪ੍ਰਦੇਸ ਗਿਆ ਤਾਂ ਗੀਤ ਸੁਣ ਕੇ ਹੋਰ ਮਾਂ ਰੋਈ ਜਾਂਦੀ ਹੁੰਦੀ ਹੈ
0: ਜੀ,
3: ਕਲਚਰ ਇਹ ਜਿਹਾ ਹੀ
0: ਬਿਲਕੁਲ
3: ਕੁਦਰਤੀ ਗੱਲ ਹੈ।
1: ਬਿਲਕੁਲ ਜੀ ਬਿਲਕੁਲ
3: ਠੀਕ ਹੈ ਜੀ, ਮੈਂ ਤਾਂ ਚਲੋ ਭੈਣ ਜੀ
1: ਠੀਕ ਹੈ ਪਾਲਾ ਸਾਹਿਬ, ਮੈਂ ਜਾ ਕੇ ਲਵਾਂਗਾ ਜੀ।
0: ਥੈਂਕ ਯੂ ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ ਵੀਰ ਜੀ,
0: ਚੰਗਾ
1: ਜੀ, ਸਤਿ ਸ਼੍ਰੀ ਅਕਾਲ,
0: ਸ਼ੁਕਰੀਆ ਜੀ, ਸ਼ੁਕਰੀਆ,
1: ਹਾਂ ਜੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਹੋਰ ਵੀ ਦੋਸਤ ਕਾਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਤੇ ਪੁੱਛ ਵੀ ਰਹੇ ਨੇ, ਜ਼ਰੂਰ ਕਾਲ ਕਰ ਸਕਦੇ ਹੋ ਜੀ, ਇੱਦਾਂ ਦੀ ਕੋਈ ਗੱਲ ਨਹੀਂ ਹੈ, ਵਿਸ਼ੇ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਤੇ ਉਹਦੇ ਉੱਤੇ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ। ਤੇ ਆਪਣੇ ਬਲਬੀਰ ਸਿੰਘ ਸੈਣੀ ਸਾਹਿਬ ਵੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਲੱਗਦਾ ਕਿ ਚੰਡੀਗੜ੍ਹ ਜਿਹੜੇ ਨੇ ਬਲਬੀਰ ਸਿੰਘ ਸੈਣੀ ਸਾਹਿਬ ਪਹੁੰਚ ਚੁੱਕੇ ਹੈ। ਲਓ ਦੋਸਤੋ, ਇਹ ਗੱਲਾਂ ਬਾਤਾਂ ਹੋਈਆਂ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਨਾਲ ਤੇ ਜੋਲ ਭੈਣ ਜੀ ਜੁੜੇ ਸੀ, ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਸੀ, ਗੱਲਾਂ ਬਾਤਾਂ ਕਰਕੇ ਗਏ ਨੇ ਤੇ ਬਹੁਤ ਸਾਰੇ ਵਿਸ਼ੇ ਨਾਲ ਦੀ ਨਾਲ ਚੱਲ ਰਹੇ ਨੇ ਤੇ ਗੱਲਾਂ ਬਾਤਾਂ ਦੇ ਵਿੱਚ ਸ਼ਮੂਲੀਅਤ ਤੁਹਾਡੀ ਉਡੀਕ ਕਰ ਰਹੀ ਹੈ। ਤੇ ਫਿਰ ਗੱਲਾਂ ਬਾਤਾਂ ਮੈਂ ਤਾਂ ਕੁਝ ਨਾ ਕੁਝ ਸੁਣਾਈ ਜਾਣਾ ਹੈ ਤੇ ਵਿਦੇਸ਼ੀ ਖਬਰਾਂ ਨੇ ਇੱਕ ਦੋ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਤੇ ਕੁਝ ਜਿਹੜੀਆਂ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਮੁਕੱਦਰ ਜੀ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀਆਂ ਨੂੰ ਜੀ।
4: ਸਤਿ ਸ਼੍ਰੀ ਅਕਾਲ ਭਾਰਦਵਾਜ ਜੀ,
0: ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀ, ਜਨਾਬ ਕੀ ਹਾਲ ਚਾਲ ਨੇ?
4: ਬਹੁਤ ਵਧੀਆ ਜੀ, ਬਹੁਤ ਵਧੀਆ। ਮੇਰੀ ਆਵਾਜ਼ ਆਉਂਦੀ ਜੇ?
0: ਆਉਂਦੀ ਜੇ, ਆਉਂਦੀ ਜੇ, ਫੁੱਲ ਆਉਂਦੀ ਹੈ ਜੀ,
4: ਠੀਕ ਆਉਂਦੀ ਜੇ?
0: ਹਾਂਜੀ ਹਾਂਜੀ ਬਿਲਕੁਲ ਜੀ,
4: ਠੀਕ ਹੈ ਜੀ। ਚਲੋ
0: ਜੀ,
4: ਮੈਂ ਕਰ ਲਈਏ ਬਾਈ ਇਹਨਾਂ ਨਾਲ ਗੱਲ, ਉਹੀ ਗੱਲ ਬੜੇ ਦਿਨ ਹੋ ਗਈ ਕੀਤੀ ਹੋਈ ਨੀ
0: ਜੀ।
4: ਪੁੱਛ ਲਈ, ਹੁਣ ਵੋਟਾਂ ਨੇੜੇ ਆਈ ਜਾਂਦੀਆਂ ਨੇ, ਵੀ ਕਿਹਨੂੰ ਪਾਈਏ?
0: ਤੁਸੀਂ ਦੱਸੋ ਭਾਈ, ਉਹ ਤੁਸੀਂ ਤਾਂ ਬੰਦਾ ਗੁਜਰਾਤ ਭੇਜਿਆ ਹੋਇਆ, ਜਦੋਂ ਕੋਈ ਰੋਲਾ ਪੈ ਜਾਂਦਾ ਤੁਸੀਂ ਗੁਜਰਾਤ ਭਜਾ ਦਿੰਦੇ ਹੋ, ਹੈ?
4: ਆਹੋ
0: ਜੀ,
4: ਆਹੋ, ਉਹ ਸਾਡੇ ਵਾਸਤੇ ਸਾਰੇ ਇੱਕੋ ਜਿਹੇ ਨੇ
0: ਜੀ।
4: ਉਹ ਮੈਂ ਕਿਹਾ ਵੀ ਇਹ ਹੁੰਦਾ ਨਾ, ਚਲੋ ਫਿਰ ਵੀ ਹੁੰਦਾ ਵੀ ਚਲੋ ਸਿਆਣੇ ਬੰਦੇ ਦੀ ਸਲਾਹ ਲੈਣੀ ਚਾਹੀਦੀ, ਲੈ ਲੈਣੀ ਚਾਹੀਦੀ ਹੈ।
0: ਦੱਸੋ ਇੰਨਾ ਵੀ ਸਿਆਣਾ ਹੁਣ
4: ਹਾਂ
0: ਪਿੰਡ ਦੇ ਵਿੱਚ ਕੋਈ ਵਾਰਦਾਤ ਹੋਏ ਕਹਿੰਦਾ ਸਿਆਣੇ ਨੂੰ ਗਾਲ ਦੇ ਬਰਾਬਰ ਸਿਆਣੇ ਨੂੰ ਬੁਲਾਓ।
4: ਉਹ ਨਹੀਂ, ਅਸੀਂ ਤਾਂ ਭਰਜ ਬਾਈ ਜੀ, ਅਸੀਂ ਤਾਂ ਖੂਹ ਖੂਹ ਦੇ ਡੱਡੂਆਂ ਪਿੰਡ ਵਾਲੇ ਹੀ ਆ ਬਸ, ਅਸੀਂ ਤਾਂ ਉੱਥੇ ਕੋਈ
0: ਜੀ
4: ਫਿਰਦੇ ਹਾਂ
0: ਜੀ
4: ਉਹੀ ਗੱਲ। ਹੁਣ ਕਈ ਸੱਜਣ ਐ ਵੀ ਬਾਹਰ ਘੁੰਮਦੇ ਫਿਰਦੇ ਵਿਚਰਦੇ ਨੇ, ਉਹਨਾਂ ਨੂੰ ਜ਼ਿਆਦਾ ਹੀ ਸਮਝ ਹੁੰਦੀ ਹੈ
0: ਜੀ,
4: ਉਹਦੇ ਕਰਕੇ ਹੁੰਦਾ ਵੀ ਚਲੋ ਕਈ ਵਾਰੀ ਮਿਲ ਜੇ ਸਲਾਹ ਤਾਂ ਫਿਰ ਉਹਦੇ ਮਾੜੀ ਵੀ ਗੱਲ ਨੀ ਹੁੰਦੀ।
0: ਜੀ ਤੁਹਾਨੂੰ ਕਿਹਾ ਜਨਾਬ, ਚਾਹੇ ਕੋਈ ਵੀ ਆਵੇ ਜਿਹੜਾ ਮਰਜ਼ੀ ਤੁਹਾਡਾ

0: ਆਪਣਾ ਟਰੈਵਲ
1: ਜੀ
0: ਕਰਕੇ ਗਏ ਨੇ ਇੰਡੀਆ, ਤੇ ਉਹ ਦੱਸਦੇ ਨੇ ਕਿ ਭਾਈ ਐਡੀਆਂ
1: ਜੀ
0: ਵੱਡੀਆਂ ਪ੍ਰਾਪਤੀਆਂ ਸਾਰਾ ਕੁਝ ਹੈ, ਤੇ ਦੂਸਰੇ ਪਾਸੇ ਟਰੰਪ ਦੇਖ ਲਓ, ਉੱਥੇ ਰੌਲਾ ਪਾਈ ਜਾਂਦਾ ਹੈ, ਕਹਿੰਦਾ ਅਮਰੀਕਾ ਨੂੰ ਸੇਵ ਕਰੋ ਜੀ, ਉਹ ਕਹਿੰਦਾ ਅਸੀਂ ਉੱਜੜ ਚੱਲੇ ਜੀ।
1: ਨਹੀਂ
0: ਲੱਗਦਾ
1: ਉਹ
0: ਆਪਾਂ ਨੂੰ
1: ਮੈਂ
0: ਵੀ
1: ਤਾਂ
0: ਹੁਣ
1: ਨਾ
0: ਇੱਥੇ ਹੀ ਬੇਰੀ ਬੋਰੀ ਬਿਸਤਰਾ ਲਿਆ ਕੇ ਫਿਰ ਰਹਿਣਾ ਪੈਣਾ, ਜੋ ਔਲਾਦ ਨੇ ਜੀ ਦੁਨੀਆ ਦੇ ਜੀ।
1: ਬਿਲਕੁਲ ਗੱਲ ਗੱਲ ਤਾਂ ਉਹੀ ਹੈ ਯਾਰ, ਸੁੱਖ ਚੈਨ ਕਿਤੇ ਵੀ ਨਹੀਂ ਰਿਹਾ ਹੈਗਾ, ਸਾਰੇ ਪਾਸੇ
0: ਅੱਜ
1: ਬੁਰੇ
0: ਤਾਂ
1: ਹਾਲ।
0: ਸਭ ਤੋਂ ਵੱਧ ਸਹੂਲਤਾਂ ਪੰਜਾਬ 'ਚ ਮਿਲ ਰਹੀਆਂ ਨੇ ਜੀ।
1: ਉਹ ਨਹੀਂ ਨਹੀਂ ਨਹੀਂ ਭਾਰਤ ਭਾਈ ਜੀ, ਕਿਹੜੀਆਂ ਸਹੂਲਤਾਂ? ਇਹ ਤਾਂ ਜਿਨ੍ਹਾਂ ਨੂੰ ਇਹ 200 ਯੂਨਿਟਾਂ, ਤੁਸੀਂ ਮੈਂ ਬਿਜਲੀ ਦੀ ਗੱਲ ਕਰਦੇ ਸੀ ਨਾ ਤੁਸੀਂ,
0: ਹਾਂਜੀ ਹਾਂਜੀ
1: ਇਹ ਜਿਨ੍ਹਾਂ ਨੂੰ ਦੇਣ ਦੇ ਸੀ ਬਾਈ ਜੀ, ਉਹਨਾਂ ਨੂੰ ਹੀ 200-100 ਯੂਨਿਟ ਵੱਧ ਹੈ, ਜਿਹੜੇ ਬਿੱਲ ਭਰਨ ਵਾਲੇ ਨੇ ਉਹਨਾਂ ਦੇ ਭਾਰ।
0: ਹਾਂ, ਉਹਨਾਂ
1: ਮੈਂ
0: ਦੇ ਤਾਂ
1: ਤਾਂ
0: ਆਉਂਦਾ ਹੀ ਆ
1: ਮੈਨੂੰ ਤਾਂ ਮਹੀਨਾ ਡੇਢ ਮਹੀਨਾ ਹੋ ਗਿਆ ਇਸੇ ਕੰਮ ਚ ਉਲਝੇ ਨੂੰ
0: ਉਹ ਬਾਈ ਜੀ, ਥ੍ਰੀ ਫੇਸ ਹੋ ਗਿਆ ਜਾਂ ਕੁਝ ਹੋ ਗਿਆ, ਉਹਨਾਂ ਦੇ ਤਾਂ ਬਿੱਲ ਉਹ ਵਧਾ ਦਿੱਤੇ ਨਾ, ਦੁੱਗਣੇ ਕਰ ਦਿੱਤੇ, ਤਿੱਗਣੇ ਹੋ ਗਏ ਮੇਰੇ ਸਮਝ
1: ਮੈਂ ਤਾਂ ਭਾਰਤ ਬਾਈ ਜੀ ਆ ਪਿੱਛੇ ਜੀ ਸੋਲਰ ਲਵਾ ਲਿਆ, ਹੋ ਗਏ 6-7 ਮਹੀਨੇ। ਉਹ ਮੈਂ ਜਦੋਂ ਨਹੀਂ ਸੀ ਲਵਾਇਆ ਮੈਨੂੰ ਉਦੋਂ ਵੀ ਬਿੱਲ ਓਨਾ ਹੀ ਆਉਂਦਾ ਸੀ, ਤੇ
0: ਜੀ
1: ਆ ਲਵਾ ਲਿਆ ਤੇ ਹੁਣ ਵੀ ਓਨਾ ਹੀ ਆਉਂਦਾ।
0: ਅੱਛਾ ਜੀ,
1: ਹਾਂਜੀ,
0: ਤੇ
1: ਤੇ
0: ਉਹਦਾ ਫਾਇਦਾ
1: ਉੱਥੇ
0: ਕੀ
1: ਜਾ ਕੇ
0: ਹੋਇਆ?
1: ਪੁੱਛੀਦਾ ਉਹਨਾਂ ਨੂੰ, ਕੋਈ ਫਾਇਦਾ ਨਹੀਂ ਬਾਈ ਜੀ, ਜ਼ੀਰੋ ਫਾਇਦਾ। ਮੈਂ ਜਾ ਕੇ ਆ ਪੁੱਛੀਦਾ ਉੱਥੇ ਉਹਨਾਂ ਨੂੰ ਦਫ਼ਤਰ 'ਚ ਜਾ ਕੇ ਜੀ,
0: ਜੀ
1: ਇਹ ਤੁਸੀਂ ਉਹ 100-100 ਲੋਜਿਕ ਅੱਗੋਂ ਸੁਣਾ ਦਿੰਦੇ ਨੇ, ਤੁਸੀਂ ਜੀ ਅਣਗਹਿਲੀ ਕਰਦੇ ਹੋਵੋਗੇ ਜੀ, ਤੁਸੀਂ ਫਲਾਣਾ ਕਰਦੇ ਹੋਵੋਗੇ ਵੀ ਸੋਲਰ ਲੱਗ ਗਿਆ ਹੁਣ ਜਿੰਨੀ ਮਰਜ਼ੀ ਲਾਈਟ ਵਰਤ ਲਈਏ
0: ਜੀ
1: ਹੈ। ਉਹ ਮੈਂ ਕਿਹਾ ਬਾਈ ਮੈਂ ਕਿਹਾ ਜਿੱਦੇ ਸਾਨੂੰ ਪਹਿਲੇ ਮਹੀਨੇ ਬਿੱਲ ਆਇਆ ਸੀ, ਮੈਂ ਤਾਂ ਸਗੋਂ ਜਿਹੜੀ ਲਾਈਟ ਅੱਗੇ ਅਣਗਹਿਲੀ ਕਰੀ ਦੀ ਸੀ ਉਹ ਵੀ ਬੰਦ ਕਰਨ ਲੱਗ ਗਏ, ਵੀ ਉਹੀ ਗੱਲ ਵੀ ਇਹ ਕਾਹਤੋਂ ਆਉਣ ਦਿਆ ਬਿੱਲ।
0: ਜੀ
1: ਉਹ ਉੱਥੇ ਇਹ ਸਾਨੂੰ ਜੀ ਸਾਨੂੰ ਤਾਂ ਜੋ ਦਫ਼ਤਰ 'ਚ ਸਾਨੂੰ ਰਿਕਾਰਡ ਤੁਹਾਡਾ ਆਉਂਦਾ ਪਿਆ ਜੀ, ਅਸੀਂ
0: ਜੀ,
1: ਤਾਂ ਉਹਦੇ ਹਿਸਾਬ ਨਾਲ ਬਿੱਲ ਘੱਲਨੇ ਆ।
0: ਤੁਸੀਂ ਤਾਰਾਂ ਕਿਤੇ
1: ਇਹ ਜੀ
0: ਸਿੱਧੀਆਂ ਉਹ ਸੋਲਰ ਨੂੰ ਤਾਂ ਨਹੀਂ ਪਵਾ ਦੀ ਜਿਹੜੀਆਂ
1: ਉਹ
0: ਸੋਲਰ ਨੂੰ
1: ਨਹੀਂ
0: ਇੱਧਰ
1: ਨਹੀਂ ਨਹੀਂ ਨਹੀਂ
0: ਇੱਧਰ ਨੂੰ ਪਾਉਣੀਆਂ ਸੀਗੀਆਂ
1: ਨਹੀਂ
0: ਘਰ ਨੂੰ
1: ਨਹੀਂ ਨਹੀਂ ਨਹੀਂ ਨਹੀਂ ਸਾਰਾ ਕੁਝ ਕਰ ਲਿਆ ਬਾਈ ਜੀ, ਸਾਰਾ ਕੁਝ ਕਰ ਲਿਆ,
0: ਜੀ
1: ਸਭ ਕੁਝ ਕਰ ਲਿਆ
0: ਜੀ, ਕਿਤੇ
1: ਠੀਕ ਹੈ।
0: ਰਾਜ ਤਾਂ ਨਹੀਂ
1: ਹੁਣ
0: ਕੋਈ
1: ਸਮਝ
0: ਮੀਟਰ
1: ਨਹੀਂ
0: ਲੱਗਿਆ
1: ਆਉਂਦੀ,
0: ਹੋਇਆ ਜਿਹੜਾ ਘੁਮਾਈ ਜਾਂਦਾ ਜੀ?
1: ਨਹੀਂ, ਕੋਈ ਮੀਟਰ ਨਹੀਂ ਲੱਗਿਆ ਬਾਈ ਜੀ, ਸਾਡਾ ਤਾਂ ਬਾਹਰ ਬਾਹਰ ਘਰ ਹੈ ਪਿੰਡ ਤੋਂ,
0: ਅੱਛਾ ਜੀ,
1: ਤੇ ਮੈਂ ਸਵੇਰੇ ਸਗੋਂ ਜਾਣਾ ਹੁਣ ਪਿੱਛੇ ਗਿਆ ਸੀ ਮੈਂ ਕੱਲ ਪਰਸੋਂ ਹੀ, ਹੁਣ ਮੀਟਰ ਚੈਲੰਜ ਕਰਕੇ ਵੇਖਣਾ ਇੱਕ ਵਾਰੀ।
0: ਉਹ
1: ਪਰ
0: ਜਿਵੇਂ
1: ਗੱਲ
0: ਆਪਣੇ
1: ਨਹੀਂ,
0: ਜੈ
1: ਗੱਲ
0: ਸਿੰਘ
1: ਆਉਣਾ
0: ਭਾਜੀ ਆਏ
1: ਅਸਲ।
0: ਸੀਗੇ ਇੱਕ ਵਾਰੀ ਗੱਲ ਕਰਦੇ ਸੀ ਇਸ ਵਿਸ਼ੇ ਦੇ ਉੱਤੇ ਮੀਟਰਾਂ ਦੇ ਉੱਤੇ, ਤੇ ਇੱਕ ਆਪਣਾ ਮੀਟਰ ਜ਼ਰੂਰ
1: ਜੀ
0: ਉੱਥੇ ਘਰ ਜਿਹੜਾ ਐਕਸ, ਇੱਕ ਤਾਂ ਚਲੋ ਗੌਰਮੈਂਟ ਦੇ ਵੱਲੋਂ ਜਾਂ ਬਿਜਲੀ ਮਹਿਕਮੇ ਵੱਲੋਂ ਜਿਹੜਾ ਲੱਗਾ ਹੀ ਹੈ, ਪਰ ਇੱਕ ਮੀਟਰ ਆਪਣਾ
1: ਜੀ
0: ਲਿਆ
1: ਜੀ
0: ਕੇ ਉੱਥੇ ਐਕਸਟਰਾ ਲਵਾ ਲਓ, ਫਿਰ ਉਹ ਪਤਾ ਲੱਗ ਜਾਏਗਾ ਉਹਦੀ ਰੀਡਿੰਗ ਜਿਹੜੀ ਹੈ ਮੇਨ ਦੀ ਆਉਂਦੀ ਹੈ, ਤੇ ਉਹ ਕੀ ਬਰਾਬਰ ਹੀ ਹੈ, ਕਿੰਨਾ ਕਿ 1-2 ਯੂਨਿਟ
1: ਨਹੀਂ,
0: ਦਾ ਫਰਕ ਹੈ ਜਾਂ ਜ਼ਿਆਦਾ ਫਰਕ ਹੈ।
1: ਮੈਂ ਉਹ ਵੀ ਉਹ ਜੇਈ ਨਾਲ ਗੱਲ ਕੀਤੀ ਸੀ, ਮੈਂ ਪੁੱਛਿਆ ਸੀ ਉਹਨੂੰ, ਉਹ ਵੀ ਕਹਿੰਦਾ ਵੀ ਲਵਾ ਲਓ ਤੁਸੀਂ ਇੱਕ ਵਾਰੀ ਵੀ ਚੈੱਕ ਹੋ ਜਾਊਗਾ ਤੁਹਾਡਾ।
0: ਜੀ
1: ਤੇ ਉਹ ਮੈਂ ਤਾਂ ਉਹਨੂੰ ਕਿਹਾ ਸੀ, ਮੈਂ ਵੀ ਮੈਨੂੰ ਘੱਟੋ ਘੱਟ ਇਹ ਤਾਂ ਸਮਝਾ ਦਿਓ ਵੀ ਉਹੀ ਗੱਲ ਵੀ ਮੇਰਾ ਵੀ ਫਿਰ ਮੈਨੂੰ ਆ ਸੋਲਰ ਲਵਾਉਣ ਦੀ ਲੋੜ ਕੀ ਸੀ,
0: ਜੀ
1: 2-2.5 ਲੱਖ ਰੁਪਇਆ ਇਹਦੇ ਤੇ ਖਰਚਾ ਕਰਤਾ, ਵੀ ਫਿਰ ਜਿੰਨਾ ਕੁ ਬਿੱਲ ਮੈਂ ਭਰੀ ਜਾਂਦਾ ਉਨਾ ਹੀ ਆਉਂਦਾ ਸੀ।
0: ਆਹੋ, ਇਹ ਤਾਂ ਹੈ ਕਿ
1: ਅਸਲ ਤੇ ਬਾਈ ਜੀ
0: ਜਿੱਦਾਂ
1: ਇਹ
0: ਇੱਥੇ ਦੀਆਂ
1: ਨਾ
0: ਗਵਰਨਮੈਂਟਾਂ
1: ਇਹ
0: ਸੋਲਰ ਦੀ ਬਿਜਲੀ ਜਿਹੜੀ ਆ ਵਾਧੂ ਹੋ ਜਾਂਦੀ ਆ, ਤਾਂ ਫਿਰ ਉਹ ਲਾਈਨਾਂ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ, ਉਹ ਤੁਹਾਨੂੰ ਪੇ ਕਰ ਦਿੰਦੇ ਆ ਜੀ।
1: ਬਾਈ ਜੀ ਅਸਲ ਦੇ ਨਾਲ ਇਹ ਸਭ ਲੁੱਟਣ ਦੇ ਲੱਗੇ ਹੋਏ
0: ਜੀ
1: ਨੇ,
0: ਜੀ
1: ਕੁਛ ਨੀ, ਇਹਨਾਂ ਨੇ ਹੌਲੀ ਹੌਲੀ ਹੌਲੀ ਨਿੱਜੀ ਕਰਨ ਵਾਲੇ ਪਾਸੇ ਲੈ ਕੇ ਤੁਰੇ ਹੋਏ ਨੇ ਜੀ।
0: ਜੀ
1: ਇਹ ਸਾਰਾ ਸਾਰਾ ਟੋਲਾ ਇੱਕੋ ਹੀ ਹੈ, ਇਹਨਾਂ ਚੋਂ ਕੋਈ ਘੱਟ ਨੀ ਹੈਗਾ
0: ਜੀ,
1: ਹੈ। ਮੈਂ ਤਾਂ ਹੀ ਪੁੱਛਦਾ ਸੀ ਤੁਹਾਨੂੰ, ਮੈਂ ਵੀ ਜਾਂ ਤਾਂ ਹੁਣ ਐ ਕਰੀਏ ਵੀ ਜਿਹੜਾ ਲੀਡਰ ਆਉਂਦਾ ਹੈ ਵੀ ਜੇ ਉਹਦੇ ਸਿਰ ਦੇ ਉੱਤੇ ਬਾਜ ਘੁੰਮਦਾ ਵੀ ਆਪਾਂ ਉਹਨੂੰ ਉਹਨੂੰ ਵੋਟ ਪਾਈਏ ਕਿ ਕਿਹਨੂੰ ਪਾਈਏ, ਵੀ ਕਈ ਵਾਰੀ ਇਹ ਵੀ ਹੋ ਜਾਂਦਾ ਹੈ
0: ਜੀ,
1: ਵੀ ਜਿਹਦੇ ਜਿਹਦੇ ਨਾਲ ਨਾਲ ਬਾਜ ਆਉਂਦਾ ਹੋਵੇ, ਕੋਈ ਕੋਈ ਪਤਾ ਤਾਂ ਲੱਗੇ ਕੋਈ ਇੱਕ ਆਪਾਂ ਨੂੰ ਇਹ ਕਿਸੇ ਡਾਇਰੈਕਸ਼ਨ ਚ ਹੋਵੇ ਵੀ ਹਾਂ ਯਾਰ ਆਪਾਂ ਇਹਨੂੰ ਵੋਟ ਪਾਣੀ ਹੈ,
0: ਜੀ
1: ਕੋਈ ਨਵੀਂ ਚੀਜ਼ ਹੋਵੇ ਕੋਈ।
0: ਜੀ
1: ਹੁਣ ਗੱਲ ਉਹੀ ਹੈ ਬਾਈ ਜੀ, ਬਹੁਤ ਔਖਾ ਹੋਇਆ ਪਿਆ ਭਾਰਤ ਬਾਈ ਜੀ, ਸਾਨੂੰ ਨੀ ਸਮਝ ਆਉਂਦੀ,
0: ਜੀ
1: ਅਸੀਂ ਤਾਂ ਦਿਨ ਰਾਤ ਕਮਾ ਕੇ ਰੋਟੀ ਖਾਣ ਵਾਲੇ ਬੰਦੇ ਆ ਬਾਈ ਜੀ,
0: ਬਿਲਕੁਲ ਹੈ
1: ਆਪਣੀ
0: ਜੀ,
1: ਦਫਾ
0: ਬਿਲਕੁਲ
1: ਮੂੰਹ ਦਿਖਾਈ ਦੀ ਹੈ,
0: ਬਿਲਕੁਲ ਹੈ ਜੀ,
1: ਇੱਕ ਪੈਸੇ ਦੀ ਟੁੱਟੇ ਪੈਸੇ ਦੀ ਵੀ ਕਿਸੇ ਨਾਲ ਉਹ ਨਹੀਂ ਕਰੀ ਦੀ।
0: ਜੀ
1: ਆ ਜਿਹੜੇ ਹੁਣ ਆ ਜਿਹੜਾ ਗੱਠਜੋੜ ਵਾਲਾ ਟੋਲਾ ਹੈ,
0: ਜੀ
1: ਮੈਂ ਇਹਨਾਂ ਨੂੰ ਵੀ ਚਲੋ ਆਪਾਂ ਤੋਂ ਹੁਣ ਦੂਜਿਆਂ ਤੋਂ ਤਾਂ ਉਮੀਦ ਕੋਈ ਨੀ, ਇਹ ਤਾਂ ਸਾਡੀ ਖੇਤਰੀ ਪਾਰਟੀ ਹੈ, ਹੈ
0: ਜੀ,
1: ਉਹ ਸਾਡੇ ਸੱਜਣ ਕਈ ਗਰੁੱਪ 'ਚ ਜੁੜੇ ਹੁੰਦੇ ਨੇ, ਕਹਿੰਦੇ ਨੇ ਜੀ ਇਹ ਬੀਜੇਪੀ ਦਾ ਤੇ ਜੇ ਅਕਾਲੀ ਦਲ ਦਾ ਸਮਝੌਤਾ ਹੋਊਗਾ ਜੀ ਇਹ ਪੰਜਾਬ ਦੇ ਹੱਕ 'ਚ ਹੋਊਗਾ ਜੀ,
0: ਜੀ
1: ਹੈ। ਉਹ ਮੈਂ ਕਿਹਾ ਮੈਨੂੰ ਸਮਝਾ ਤੇ ਦਿਓ ਵੀ ਇਹ ਕਿਹੜੇ ਹਿਸਾਬ ਨਾਲ ਹੱਕ 'ਚ ਹੋਊਗਾ,
0: ਜੀ
1: ਹੈ। ਇਹੀ ਇਹੀ ਅਕਾਲੀ ਦਲ ਵਾਲੇ ਆ 4 ਦਿਨ ਪਹਿਲਾਂ ਰੌਲਾ ਪਾਉਣ ਦੇ ਜੀ ਕਿ ਸਾਡੇ ਤਖ਼ਤਾਂ ਤੇ ਕਬਜ਼ਾ ਕਰ ਲਿਆ ਜੀ, ਇਹ ਜਥੇਦਾਰ ਵੀ ਬੀਜੇਪੀ ਨੇ ਲਾਤਾ ਜੀ ਆਪਣਾ ਅੰਮ੍ਰਿਤਸਰ,
0: ਜੀ
1: ਇਹੀ ਨਾ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਦਾ ਜਥੇਦਾਰ ਸੀ ਨਾ,
0: ਜੀ
1: ਹੈ।
0: ਪਰ
1: ਅੱਜ
0: ਜੋ
1: ਕਹਿੰਦੇ
0: ਜਿੱਦਾਂ ਜੋ
1: ਅੱਜ
0: ਹਾਲਾਤ ਮੁਕੱਦਰ ਜੀ ਬਣ ਰਹੇ ਨੇ ਨਾ ਇਹ

0: ਇਹ ਚੀਜ਼ ਦੇ ਘੱਟੋ ਘੱਟ ਇਹਨਾਂ ਨੇ ਤਾਂ ਉਹ ਚੀਜ਼ ਨੂੰ ਸਾਬਤ ਕਰਨ ਦੇ ਉੱਤੇ ਲੱਗੇ ਹੋਏ ਨੇ ਵੀ ਜਿਹੜੀਆਂ ਪੁਰਾਣੀਆਂ,
1: ਜੀ
0: ਚਾਹੇ ਉਹ ਕੈਪਟਨ ਸੀਗੇ ਚਾਹੇ ਉਹ ਬਾਦਲ ਸੀਗੇ, ਤੇ ਜਿਹੜੇ ਮਰਜ਼ੀ ਨਾਲ ਰਲ ਕੇ ਸਰਕਾਰਾਂ ਚਾਹੇ ਬਣਾਉਂਦੇ ਸੀਗੇ, ਉਹ ਲੋਕਾਂ ਨੂੰ ਕਿਤੇ ਨਾ ਕਿਤੇ
1: ਜੀ
0: ਚੰਗੇ ਲੱਗਣ ਲੱਗ ਗਏ ਨੇ।
1: ਨਹੀਂ ਭਾਰਜ ਬਾਈ ਜੀ, ਤੁਹਾਡਾ ਨਾ ਇਹ ਵੀ ਵਹਿਮ ਖਤਮ ਹੋ ਜੂ ਜਿਹੜੇ
0: ਜੀ
1: ਹਿਸਾਬ ਨਾਲ ਇਹ ਕੰਮ ਚੱਲਦਾ ਪਿਆ ਨਾ। ਤੁਸੀਂ ਦੇਖ ਲਓ, ਜਿੰਨੀ ਕੁ ਮੈਨੂੰ ਨਹੀਂ ਪਤਾ, ਮੇਰੀ ਨੌਲੇਜ ਘੱਟ ਹੋ ਸਕਦੀ
0: ਜੀ
1: ਜਾਂ ਵੱਧ ਹੋ ਸਕਦੀ ਹੈ। ਇਸ ਟਾਈਮ ਮੈਂ ਨਾਲੇ ਕਿ ਮੈਂ ਇਹਨਾਂ ਦੇ ਹੱਕ 'ਚ ਨਹੀਂ ਹੈਗਾ, ਝਾੜੂ ਵਾਲਿਆਂ ਦੇ
0: ਜੀ
1: ਸਾਡੀ ਨਫ਼ਰਤ ਹੋ ਵੀ ਨਫ਼ਰਤ ਹੋ ਸਕਦੀ ਹੈ ਜੇ ਗੁੱਸਾ ਹੋ ਸਕਦਾ।
0: ਜੀ
1: ਇਸ ਟਾਈਮ ਇਹ ਤੁਸੀਂ ਪਿੰਡਾਂ 'ਚ ਜੇ ਕੋਈ ਨਿਰਪੱਖ ਵਿਚਰ ਕੇ ਵੇਖ ਲਏ,
0: ਜੀ
1: ਪਿੰਡਾਂ ਦੇ ਵਿੱਚ ਤੁਸੀਂ ਇੱਕ ਗੱਲ ਮੇਰੀ ਯਕੀਨ ਜਾਣਿਓ, ਇਹ ਝਾੜੂ ਵਾਲੇ ਅੱਗੇ ਨੇ ਨਾ ਸਾਰਿਆਂ ਤੋਂ,
0: ਜੀ
1: ਭਾਵੇਂ ਇਹਨਾਂ ਦੀ ਲੜਾਈ ਕਰਕੇ ਲਾ ਲਓ ਭਾਵੇਂ ਕਿਵੇਂ ਵੀ ਲਾ ਲਓ।
0: ਬਿਲਕੁਲ।
1: ਇਹ ਇਸ ਟਾਈਮ ਕਿਉਂਕਿ ਲੋਕ ਨਹੀਂ ਸੋਚਦੇ ਹੈਗੇ ਬਾਈ ਜੀ, ਲੋਕ ਇਹ ਸੋਚਦੇ ਨੇ ਸਾਨੂੰ ਸਾਡੇ
0: ਹਾਂ,
1: ਖਾਤੇ 'ਚ
0: ਇੱਕ
1: ਟੂੰ
0: ਹਜ਼ਾਰ
1: ਟੂੰ
0: ਦੋ
1: ਹੋਗੀ ਕਿ
0: ਹਜ਼ਾਰ
1: ਨਹੀਂ
0: ਆ
1: ਹੋਗੀ,
0: ਗਿਆ ਜਾਂ
1: ਲੋਕਾਂ ਨੂੰ ਕੋਈ
0: ਪੈਸੇ
1: ਮਤਲਬ।
0: ਹੋਣ ਲੱਗ ਗਏ। ਬਿਲਕੁਲ ਹੈ ਜੀ, ਉਹ ਵੱਡੀਆਂ ਐਵੇਂ ਤਾਂ ਰੱਖਦੇ ਨੇ।
1: ਹਾਂਜੀ ਇਸ ਟਾਈਮ ਇਹ ਅੱਗੇ ਹੈਗੇ ਨੇ ਬਾਈ ਜੀ।
0: ਜੀ
1: ਬਾਕੀ ਲੋਕ ਜੇ ਜੇ ਇਹਨਾਂ ਨੂੰ ਦੂਜੀਆਂ ਜਿਹੜੀਆਂ ਧਿਰਾਂ ਨੇ, ਕਾਂਗਰਸ ਵਾਲੇ ਤਾਂ ਹੋਈ ਖੱਖੜੀਆਂ ਕਰੇਲੀ ਪਏ ਨੇ,
0: ਜੀ
1: ਉਹਨਾਂ ਨੂੰ ਕੋਈ ਉਹ ਹੈ ਹੀ ਨਹੀਂ, ਉਹ ਤਾਂ ਆਪਸ 'ਚ ਪੱਗੋ ਪੱਗੀ ਹੋਏ ਪਏ ਨੇ।
0: ਜੀ
1: ਜਿਹੜੇ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਜਾਂ ਇਹਨਾਂ ਕੋਲ ਕਿਸੇ ਗੱਲ ਦਾ ਜੇ ਲੌਜਿਕ ਨਾਲ ਪੁੱਛ ਲਓ ਕਿਸੇ ਗੱਲ ਦਾ ਜਵਾਬ ਨਹੀਂ।
0: ਜੀ
1: ਇਹ ਥੋੜੀ ਹੈ ਵੀ ਤੁਸੀਂ ਤੁਸੀਂ ਕਰਜ਼ਾ ਘੱਟ ਚੁੱਕਿਆ ਤੁਹਾਨੂੰ ਤਾਂ ਵੋਟ ਪਾ ਦਈਏ ਜੀ।
0: ਜੀ
1: ਤੁਸੀਂ ਜੇ ਜੇ ਤੁਸੀਂ ਗਲਤ ਹੋ ਤਾਂ ਹੀ ਤਾਂ ਦੂਜਿਆਂ ਨੇ ਦੂਜਿਆਂ ਨੂੰ ਵੋਟ
0: ਬਿਲਕੁਲ
1: ਪਾਈ ਨਾ, ਹੈ ਤੇ ਤੁਸੀਂ ਅੱਜ ਅੱਜ ਕੀ ਕਰਦੇ ਪਏ? ਤੁਸੀਂ ਅੱਜ ਉਹਨਾਂ ਦੇ ਤੁਸੀਂ ਮੰਨ ਲਓ ਉਹਨਾਂ ਨੂੰ ਤੁਸੀਂ 4 ਦਿਨ ਪਹਿਲਾਂ ਦੇ ਤੁਸੀਂ ਕਹਿੰਦੇ ਵੀ ਮੰਨ ਲਓ ਤੁਸੀਂ ਏਦੂ ਵੱਡਾ ਕੀ ਹੋ ਸਕਦਾ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਦਾ ਜਥੇਦਾਰ ਸੀ ਜੀ, ਉਹਨੇ
0: ਜੀ
1: ਅਕਾਲੀ ਦਲ ਦੇ ਖਿਲਾਫ ਤਾਂ ਫੈਸਲਾ ਸੁਣਾਇਆ ਜੀ,
0: ਜੀ
1: ਹੈ ਜੇ ਤੁਸੀਂ ਅੱਜ ਉਸੇ ਚੀਜ਼ ਨੂੰ ਜਸਟੀਫਾਈ ਕਰਦੇ ਹੋ ਵੀ ਹਾਂਜੀ
0: ਬਿਲਕੁਲ।
1: ਅਸੀਂ ਬੀਜੇਪੀ ਨਾਲ ਸਮਝੌਤਾ ਕਰਨਾ ਹੈ, ਤੇ
0: ਜੀ
1: ਫਿਰ ਜੇ ਤਾਂ ਕਿਸੇ ਦਾ ਦਿਮਾਗ ਨਹੀਂ ਕੰਮ ਕਰਦਾ ਉਹ ਤਾਂ ਤੁਹਾਡੀ ਗੱਲ ਮੰਨ ਜੂ,
0: ਜੀ
1: ਠੀਕ ਹੈ, ਤੇ ਜੇ ਕੋਈ ਮਾੜਾ ਮੋਟਾ 1-2% ਕੰਮ ਕਰਦਾ ਫਿਰ ਤੁਹਾਨੂੰ ਪੁੱਛੇਗਾ ਤਾਂ ਹੈਗਾ ਨਾ ਸਵਾਲ ਵੀ ਅੱਜ
0: ਬਿਲਕੁਲ
1: ਕਿਵੇਂ ਉਹ ਤਖ਼ਤ ਹਜ਼ੂਰ ਸਾਹਿਬ ਦਾ ਕਿਵੇਂ ਛੱਡਿਆ ਵੀ ਛੱਡਤਾ ਬੀਜੇਪੀ ਨੇ, ਜਾਂ
0: ਜੀ
1: ਜਿਹੜਾ ਜਥੇਦਾਰ ਲਾਇਆ ਸੀ ਜੋ ਇੱਥੋਂ ਤੱਕ ਪਹੁੰਚ ਹੋ ਗਈ ਉਹਨਾਂ ਦੀ,
0: ਜੀ
1: ਤੇ ਫਿਰ ਤੁਸੀਂ ਜਵਾਬ ਤਾਂ ਦਿਓ ਵੀ ਉਹ ਕਿਹਦੇ ਕਰਕੇ ਹੋ ਗਈ। ਤੁਹਾਨੂੰ ਤਾਂ ਲੋਕਾਂ ਨੇ ਸ਼੍ਰੋਮਣੀ ਕਮੇਟੀ 'ਚ ਵੀ ਤੁਹਾਨੂੰ ਅਕਾਲੀ ਦਲ ਨੂੰ ਸਾਰੇ 'ਚ ਤੁਹਾਨੂੰ ਤਾਂ ਹੀ ਲੋਕਾਂ ਨੇ ਬਿਠਾਇਆ ਸੀ ਨਾ, ਤੁਸੀਂ ਪਹਿਰੇਦਾਰ ਹੋ ਸਾਡੇ,
0: ਜੀ
1: ਤੇ ਤੁਹਾਡੇ ਹੁੰਦਿਆਂ ਕੁਛ ਭੈਟ ਹੋ ਗਈ ਵੀ ਜਥੇਦਾਰ ਹੀ ਬੀਜੇਪੀ ਨੇ ਲਾਤਾ, ਤੇ
0: ਜੀ
1: ਫਿਰ ਤੁਸੀਂ ਕੀ ਕਰਨ ਵਾਸਤੇ ਬੈਠੇ ਜੀ?
0: ਬਿਲਕੁਲ ਹੈ ਜੀ।
1: ਗੱਲ ਇਹ ਨਹੀਂ ਹੈਗਾ, ਗੱਲ ਅਸਲ 'ਚ ਭਾਰਜ ਬਾਈ ਜੀ ਗੱਲ ਇਹ ਹੈ ਵੀ ਜੇ ਜਥੇਦਾਰ ਸਾਡਾ ਹੈ ਸਾਡੇ ਹੱਲ ਦੀ ਗੱਲ ਕਰਦਾ
0: ਜੀ
1: ਫਿਰ ਤਾਂ ਉਹ ਹੈਗਾ ਕੌਮ ਦਾ ਜਥੇਦਾਰ,
0: ਜੀ
1: ਜੇ ਉਹ ਕਿਤੇ ਮੰਨ ਲਓ ਕਿਸੇ ਨਿੱਜੀ ਪ੍ਰੋਬਲਮ ਕਰਕੇ ਜਾਂ ਕਿਸੇ ਕਰਕੇ ਵੀ ਸਾਡੇ ਖਿਲਾਫ ਹੋ ਗਿਆ
0: ਜੀ
1: ਫਿਰ ਉਹ ਹੈਗਾ ਉਹ ਜਿਵੇਂ ਪਹਿਲਾਂ ਹੁੰਦਾ ਸੀ ਵੀ ਇਹ ਕਾਂਗਰਸ ਦਾ ਬੰਦਾ ਹੈ ਜੀ ਜਾਂ ਫਲਾਣੇ ਦਾ ਬੰਦਾ ਹੈ,
0: ਜੀ
1: ਫਿਰ ਇਹ ਹੋ ਗਿਆ ਵੀ ਇਹ ਬੀਜੇਪੀ ਦਾ ਜੀ ਕਿਉਂਕਿ ਹੁਣ ਬੀਜੇਪੀ ਸੈਂਟਰ 'ਚ ਬੈਠੀ ਹੈ,
0: ਜੀ
1: ਹੈ ਕਾਰਨ ਇਹ ਹੈ ਵੀ ਜੇ ਸਾਡੇ ਨਾਲ ਸਹਿਮਤ ਹੋ ਤੇ ਸਹਿਮਤ ਹੋ ਨਹੀਂ ਜੇ ਫਿਰ ਕਿਸੇ ਕੋਈ ਚੱਕਰ ਨਹੀਂ ਹੈ।
0: ਬੈਠੇ ਸਾਰੇ ਸੂਤ ਲਾਉਣ ਨੂੰ ਆਣਾ ਕਿ ਸਾਰੇ ਹੀ ਚਾਹੁੰਦੇ ਨੇ ਹੁਣ ਘੱਟ ਤਾਂ ਕੋਈ ਨਹੀਂ ਆ, ਉਹ ਚਾਹੇ ਅੰਮ੍ਰਿਤਪਾਲ ਵਾਲੇ ਆ ਚਾਹੇ ਉਹ ਆਪਣੇ ਹਰਪ੍ਰੀਤ ਸਿੰਘ ਹੋਣੀ
1: ਭਾਰਜ
0: ਨੇ
1: ਬਾਈ ਜੀ
0: ਚਾਹੇ ਸੁਖਬੀਰ ਬਾਦਲ ਹੋਣੀ ਨੇ, ਬਾਹਾਂ ਤਾਂ ਹਰ ਕੋਈ ਅੱਡੀ ਖੜੇ ਆ ਨਾ ਭਈ ਸਾਡੇ ਨਾ ਕਰੋ ਸਮਝੌਤਾ ਸਾਡੇ ਨਾ ਕਰੋ
1: ਇਹਨਾਂ ਇਹਨਾਂ ਇਹਨਾਂ ਚੋਂ ਕੋਈ ਵੀ ਸਾਡੇ ਆਰਥਿਕ ਮਸਲਿਆਂ ਤੇ ਮੰਨ ਲਓ ਭਾਵੇਂ ਜਿੱਥੋਂ ਸਾਡੇ ਪੰਜਾਬ ਦੀ ਆਮਦਨ ਹੋ ਸਕਦੀ ਹੈ ਜਾਂ ਕੁਛ ਹੋ ਸਕਦੀ ਉਹਦੇ ਤੇ ਕੋਈ ਬੋਲਦਾ, ਕੋਈ ਪੋਲਿਸੀ ਕੋਈ ਡਿਸਕਸ਼ਨ ਹੈਗੀ ਹੈ ਵੀ ਕੋਈ ਕੋਈ ਵੀ ਬੰਦਾ ਇਹਨਾਂ ਚੋਂ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਕੋਈ ਕਰਦਾ ਹੋਵੇ ਕਿ ਸਾਡੇ ਆਰਥਿਕ ਮਸਲੇ ਕੀ ਨੇ ਵੀ ਅਸੀਂ ਪੰਜਾਬ ਦਿਨੋਂ ਦਿਨ ਅਸੀਂ ਕਰਜ਼ਾ ਲੈ ਕੇ ਗਰਕ ਹੋ ਰਹੇ ਹਾਂ
0: ਜੀ
1: ਹੈ ਤੇ ਵੀ ਅਸੀਂ ਸਾਡੀ ਪੋਲਿਸੀ ਕੀ ਹੈ ਵੀ ਅਸੀਂ ਅੱਗੇ ਕੀ ਕਰਨਾ ਚਾਹੁੰਦੇ ਸਿਰਫ
0: ਜੀ
1: ਧਾਰਮਿਕ ਜਾਂ ਦੂਜੇ ਤੀਜੇ ਜਾਂ ਫਲਾਣੇ ਟਮਕਾਣੇ ਬਸ ਇਹੀ ਤੁਸੀਂ ਦੇਖ ਲਓ ਆਪ 27 ਵਾਲੀਆਂ ਵੋਟਾਂ ਪੈਣ ਤੇ ਆ ਗਈਆਂ 5-4 ਮਹੀਨੇ ਰਹਿ ਗਏ
0: ਬਿਲਕੁਲ
1: ਕੋਈ ਵੀ ਬੰਦਾ ਜਿਹੜੇ ਸਾਡੇ ਜਿਹੜੇ ਓਰਿਜਿਨਲ ਮਸਲੇ ਹੈਗੇ ਨੇ ਕੋਈ ਵੀ ਗੱਲ ਕਰਦਾ ਹੋਵੇ
0: ਜੀ
1: ਭਾਵੇਂ ਕਾਂਗਰਸ ਵਾਲੇ ਹੋਣ ਭਾਵੇਂ ਆ ਬਾਦਲ ਵਾਲੀ ਹੋਣ ਕਿਉਂਕਿ ਇਹਨਾਂ ਨੂੰ ਪਤਾ ਵੀ ਜੇ ਹੁਣ ਉਹਨਾਂ ਤੇ ਗੱਲ ਕਰ ਆਮਦਨ ਦੇ ਜਿਹੜੇ ਸਾਧਨ ਨੇ ਬਾਈ ਜੀ ਆ ਠੇਕੇ ਆ ਖੱਡਾਂ ਆਦਾ ਝਾੜੂ ਵਾਲਿਆਂ ਨੇ ਸੰਭਾਲੀਆਂ ਹੋਈਆਂ ਨੇ ਪਹਿਲਾਂ ਕਾਂਗਰਸ ਵਾਲਿਆਂ ਨੇ ਸੰਭਾਲੀਆਂ ਸੀ ਜਿਹੜੇ ਨਵੇਂ ਆਉਣਗੇ ਉਹਨਾਂ ਨੇ ਸੰਭਾਲਣੀਆਂ ਬਾਈ ਜੀ ਉਹਨਾਂ ਨੂੰ 10-10 ਸਾਲ ਹੋ ਗਏ ਬਾਹਰ ਬੈਠਿਆਂ ਨੂੰ ਤੁਹਾਨੂੰ ਪਤਾ ਹੀ ਆ ਉਹੀ ਗੱਲ ਉਹ ਐ ਵਹਿੰਦੇ ਨੇ ਵੀ ਅੱਖਾਂ ਡੱਡ ਡੱਡ ਕੇ ਵੀ ਇੱਕ ਵਾਰੀ ਵਾਰੀ ਆਵੇ ਸੀ ਸਾਡੀ
0: ਜੀ
1: ਜੇ
0: ਬਿਲਕੁਲ
1: ਕਿਹਨੂੰ ਫਿਕਰ ਹੈ ਪੰਜਾਬ ਦੀ ਬਾਈ ਜੀ ਇੱਥੇ
0: ਜੀ
1: ਇਸ ਕਰਕੇ ਭਾਰਜ ਬਾਈ ਜੀ ਮੈਂ ਕਹਿਣ ਨੂੰ ਜੀ ਨਹੀਂ ਕਰਦਾ ਹੈਗਾ ਪਰ ਇਹ ਨਾ ਠੀਕ ਆ ਅਸੀਂ ਕੋਈ ਕੋਈ ਕਿਸੇ ਵੱਲ ਝੁਕਾ ਕਰ ਜਾਂਦਾ ਕੋਈ ਕਿਸੇ ਵੱਲ ਕਰ ਜਾਂਦਾ ਵੀ ਜਿੱਧਰ ਨੂੰ ਜੀ ਉਹ ਗੱਲ ਕਰ ਜਾਂਦਾ ਪਰ ਜੇ ਥੋੜਾ ਜਿਹਾ ਵੀ ਸੋਚ ਸਮਝ ਕੇ ਗੱਲ ਕਰਦੇ ਨਾ ਇਹ ਸਭ ਟੋਲਾ ਇੱਕੋ ਜਿਹਾ ਇਹਨਾਂ ਚੋਂ ਕੋਈ ਘੱਟ ਨਹੀਂ ਹੈਗਾ ਜਿਹਨੂੰ ਮਰਜ਼ੀ ਤੁਸੀਂ ਲੈ ਆਇਓ ਹੈ ਜੇ ਐਡੀ ਚੰਗੇ ਸੀ ਫਿਰ ਝਾੜੂ ਵਾਲੇ ਕਿਉਂ ਲਿਆਂਦੇ
0: ਬਿਲਕੁਲ ਬਿਲਕੁਲ ਨਹੀਂ ਬਾਈ ਜੀ, ਮੈਂ ਉਹੀ ਕਹਿੰਦਾ ਕਿ ਚਲੋ ਕੋਈ ਵੀ ਕਿਹਨੇ ਵੀ ਲਿਆਉਣਾ ਲਿਆਵੇ, ਪਰ ਮੈਂ ਉਹੀ ਕਹਿੰਦਾ ਕਿ ਬਰਾਬਰ ਦੀ 19-21 ਦੇ ਫਰਕ ਦੇ ਨਾਲ ਨਾ ਘੱਟੋ ਘੱਟ ਪਾਵਰ ਦੇ ਵਿੱਚ ਓਪੋਜੀਸ਼ਨ ਵੀ ਨਾਲ ਲੈ ਕੇ ਆਓ, ਇੱਕ ਦੂਸਰੇ ਦਾ ਡਰ ਹੋਏਗਾ, ਇਹ ਇੱਕੋ ਹੀ ਪਾਰਟੀ ਨੂੰ ਬਹੁਮਤ ਨਾ ਦਿਓ ਕਿਸੇ ਨੂੰ ਵੀ ਜੀ।
1: ਬਿਲਕੁਲ, ਪਰ
0: ਜੀ
1: ਭਾਰਤ ਭਾਈ ਅਸੀਂ ਤਾਂ ਤੁਹਾਡੇ ਕੋਲ ਆਪਣਾ ਦਿਲ ਹੌਲਾ ਕਰ ਲਿਆ,
0: ਨਹੀਂ ਨਹੀਂ
1: ਸਾਨੂੰ
0: ਉਹ
1: ਕਿੰਨੇ
0: ਬਿਲਕੁਲ
1: ਪੁੱਛਣਾ ਹੋਈ ਗੱਲ
0: ਬਿਲਕੁਲ,
1: ਵੋਟਾਂ।
0: ਜੋ ਹਾਲਾਤ ਨੇ ਆਪਾਂ ਦੇਖਦੇ ਹਾਂ ਨਾ, ਉਹ ਹੁੰਦਾ ਹੈ ਜੀ, ਚਾਹੇ ਇਹਨਾਂ ਮੁਲਕਾਂ 'ਚ ਬੈਠੇ ਹਾਂ ਤਾਂ ਹੀ ਗੱਲ ਕਰਦੇ ਹਾਂ, ਅਸੀਂ ਉਹੀ ਚਾਹੁੰਦੇ ਹਾਂ ਕਿ ਜਿਹਨਾਂ ਮੁਲਕਾਂ ਦੇ ਵਿੱਚ ਸੁੱਖ ਸਹੂਲਤਾਂ ਨੇ ਉਦਾਂ ਦਾ ਮੁਲਕ ਸਾਡਾ ਵੀ ਹੋ ਜਾਵੇ, ਉਹ ਇਹੀ ਹੈ ਜੀ।
1: ਸਾਨੂੰ ਤਾਂ
0: ਆਪਾਂ
1: ਸਾਨੂੰ ਤਾਂ
0: ਅਸੀਂ
1: ਸਾਨੂੰ ਤਾਂ
0: ਕਿਹੜਾ ਉੱਥੇ
1: ਭਾਰਤ
0: ਜਾ
1: ਭਾਈ
0: ਕੇ
1: ਉਦੋਂ
0: ਰਹਿਣਾ
1: ਪਤਾ
0: ਜਾਂ ਉੱਥੇ
1: ਲੱਗਾ।
0: ਸਿਟੀਜ਼ਨ ਸ਼ਿਪ ਲੈਣੀਆਂ ਜਾਂ ਕੁਝ ਮਤਲਬ ਕਿ ਹੈਗਾ,
1: ਨਹੀਂ ਨਹੀਂ
0: ਬਿਲਕੁਲ ਹੈ ਜੀ,
1: ਨਹੀਂ ਨਹੀਂ ਉਹ ਚਲੋ ਸਾਡੇ ਸਾਨੂੰ ਰਹਿਣ ਵਾਲਿਆਂ ਨੂੰ ਵੀ ਭਾਰਤ ਭਾਈ ਜੀ ਉਦੋਂ ਪਤਾ ਲੱਗਣਾ
0: ਜੀ,
1: ਜਦੋਂ ਚੁਣ ਕੇ ਨਾ 6 ਕੁ ਮਹੀਨਿਆਂ ਵਿੱਚ ਉਹ ਗਾਲਾਂ ਕੱਢਣ ਲੱਗਿਆ ਵੀ ਆਹ ਸੱਜਣ ਗਾਲ ਕੱਢਦਾ ਹੈ, ਆਹ ਗਾਲ ਕੱਢਦਾ ਇਹਨੂੰ, ਹੈ ਅਸੀਂ ਉਦੋਂ ਉਦੋਂ ਸਾਨੂੰ ਪਤਾ ਲੱਗਾ। ਅੱਜ ਮੈਂ ਝਾੜੂ ਵਾਲਿਆਂ ਨੇ ਚੁਣਿਆ ਸੀ ਨਾ ਸਾਡੇ ਇੱਥੇ,
0: ਜੀ
1: ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਤੇ ਉਹ ਝਾੜੂ ਵਾਲਿਆਂ ਨੇ ਪ੍ਰਧਾਨ ਬਣਾ ਤੇ,
0: ਜੀ
1: ਉਹ ਜਿੱਦਣ ਇਹ ਜਿੱਤੇ ਝਾੜੂ ਵਾਲੇ ਤੇ ਉਹਨਾਂ ਨੇ ਪੂਰੇ ਟਰਾਲੀਆਂ ਲੈ ਕੇ ਨਾ ਦੁਆਲੇ ਪਿੰਡ ਦੇ ਪੂਰਾ ਲਾਲਾ ਲਾਲਾ ਦੇ ਪੂਰੇ ਪਟਾਕੇ ਚਲਾਏ,
0: ਜੀ
1: ਤੇ ਜਦੋਂ 3-4 ਮਹੀਨੇ ਲੰਘ ਗਏ ਉਹ ਮੈਂ ਉਹੀ ਜਿਹੜੇ ਪ੍ਰਧਾਨ ਸੀ ਉਹਨੇ ਹੀ ਪੋਸਟ ਪਾਈ ਹੋਈ, ਕਹਿੰਦਾ ਵੀ ਆਹ ਚੀਮਾ ਜਿਹੜਾ ਕਹਿੰਦਾ ਇਹ ਸਭ ਤੋਂ ਨਿਕੰਮਾ, ਉਹ ਕਿਸੇ ਨੇ ਸਵਾਲ ਪੁੱਛਿਆ, ਉਹ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਪੋਸਟ ਪਾਈ ਹੋਈ, ਇਸ ਕਰਕੇ ਵੀ ਸਾਨੂੰ ਤਾਂ 6 ਕੁ ਮਹੀਨਿਆਂ ਬਾਅਦ ਪਤਾ ਲੱਗਣਾ
0: ਪਤਾ ਲੱਗ
1: ਜਦੋਂ ਅਗਲੀ ਸਰਕਾਰ ਚੁਣੀ ਗਈ
0: ਜੀ,
1: ਤੇ ਫਿਰ ਕਿਹੜਾ ਸਾਡਾ ਸੱਜਣ ਉਹੀ ਗੱਲ ਹੈ ਵੀ ਨਵੀਂ ਸਰਕਾਰ ਦੇ ਖਿਲਾਫ ਭੁਗਤਦਾ ਹੈ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਥੈਂਕ ਯੂ,
1: ਕਿਉਂਕਿ ਹੈ ਹੈ ਹੈ ਤਾਂ ਟੋਲਾ ਇੱਕੋ ਹੀ ਹੈ, ਮਾਨਸਿਕ ਇੱਕੋ ਹੀ ਇਹਨਾਂ ਦੀ,
0: ਬਿਲਕੁਲ ਹੈ ਜੀ,
1: ਬਸ ਇਹ ਹੈ ਵੀ ਇੱਕ ਅਸੀਂ ਆਪਣਾ ਗਵਾਰ ਲਾਉਣਾ ਵੀ ਉਹ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ, ਹੁਣ ਝਾੜੂ ਵਾਲਿਆਂ ਦੇ ਜੇਬਾਂ ਚੋਂ ਹੱਥ ਕਢਾਉਣੇ ਨੇ ਤੇ ਦੂਜਿਆਂ ਦੇ ਕਿਸੇ ਦੇ ਪਾਉਣੇ।
0: ਬਿਲਕੁਲ ਬਿਲਕੁਲ ਜੀ, ਥੈਂਕ ਯੂ,
1: ਠੀਕ ਹੈ ਭਾਈ ਜੀ,
0: ਸ਼ੁਕਰੀਆ, ਸਤਿ ਸ਼੍ਰੀ ਅਕਾਲ ਮੁਕੱਦਰ ਜੀ। ਲਓ ਦੋਸਤੋ, ਇਹ ਸਨ ਮੁਕੱਦਰ ਜੀ ਗੱਲਬਾਤ ਕਰਕੇ ਗਏ ਨੇ, ਅਗਲੀ ਲਾਈਨ ਦੇ ਉੱਤੇ ਆਪਣਾ ਮੁਹੰਮਦ ਜੀ ਨੇ, ਅਤੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ, ਫਿਰ ਇੱਕ ਦੋ ਇੰਟਰਨੈਸ਼ਨਲ ਖਬਰਾਂ ਨੇ ਉਹਨਾਂ ਦੀ ਸਾਂਝ ਪਾਉਂਦੇ ਹਾਂ। ਟਰੰਪ ਸਾਹਿਬ ਕਹੀ ਜਾਂਦੇ ਆ ਕਿ ਭਾਈ ਜਿਹੜਾ ਐਕਟ ਸਾਡੇ ਵੀ ਇੱਥੇ ਸੇਵ ਅਮੈਰੀਕਾ ਐਕਟ ਜਿਹੜਾ ਪਾਸ ਕਰਵਾਉਣ ਦੇ ਲਈ ਕਰ ਰਹੇ ਨੇ ਗੱਲਬਾਤ, ਅਤੇ ਜੱਸੀ ਜੀ ਮਲੇਰਕੋਟਲਿਆਂ ਤੋਂ ਕਹਿੰਦੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਕਹਿੰਦੇ ਨੇ, ਇੱਕ ਮਿੰਟ ਜੀ ਮੈਂ ਪੜ੍ਹਦਾ ਉਹਨਾਂ ਦਾ ਕਮੈਂਟ, ਉਸ ਤੋਂ ਪਹਿਲਾਂ ਆਪਾਂ ਕਾਲ ਲੈ ਲਈਏ ਅਤੇ ਉਮੀਦ ਕਰਾਂਗੇ ਕਾਲ ਕਰਕੇ ਵੀ ਜੁੜੋ। ਅਤੇ ਪਰਮਿੰਦਰ ਸਿੰਘ ਜੀ ਕਹਿੰਦੇ ਆ ਕਿ ਜਿਹੜੇ ਨੇ ਪ੍ਰਵਾਸੀ ਬਹੁਤ ਪੰਜਾਬ ਦੇ ਵਿੱਚ ਆ ਰਹੇ ਆ, ਉਹ ਤਾਂ ਪਰਮਿੰਦਰ ਜੀ ਦੇਖੋ ਹੁਣ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਵੀ ਪ੍ਰਵਾਸੀ ਹਾਂ, ਅਤੇ ਉਹ ਵੀ ਰੋਜ਼ੀ ਰੋਟੀ ਕਮਾਉਣ ਦੇ ਲਈ ਉਹਨਾਂ ਮਤਲਬ ਕਿ ਉਹਨਾਂ ਸੂਬਿਆਂ ਦੇ ਵਿੱਚ ਆਉਂਦੇ ਆ। ਜੇ ਆਪਾਂ ਸਾਡੀ ਵੀ ਕਿਤੇ ਨਾ ਕਿਤੇ ਗਲਤੀ ਹੈ ਕਿ ਅਸੀਂ ਜੇ ਜਗ੍ਹਾ ਖਾਲੀ ਕਰ ਰਹੇ ਹਾਂ, ਹੁਣ ਗੁਜ਼ਾਰਾ ਤਾਂ ਉਹਨਾਂ ਤੋਂ ਬਗੈਰ ਆਪਣਾ ਬਣੇਗਾ, ਚਾਹੇ ਉਹ ਫਸਲ ਵੱਢਣੀ ਹੈ ਚਾਹੇ ਲਾਉਣੀ ਹੈ ਜਾਂ ਹੋਰ ਨਿੱਕੇ ਮੋਟੇ ਫੈਕਟਰੀਆਂ ਦੇ ਕੰਮ ਕਾਰ ਨੇ, ਕਿੰਨੇ ਕੁ ਪੰਜਾਬੀ ਨੇ ਜਿਹੜੇ ਚਲੋ ਹੈਂਡ ਟੂ ਮਾਊਥ ਨੇ ਜਾਂ ਜਿਨ੍ਹਾਂ ਦੀ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ, ਉਹ ਕੰਮ ਜ਼ਰੂਰ ਕਰਦੇ ਆ, ਦਿਹਾੜੀ ਡੱਪਾ ਕਰਦੇ ਆ ਸਾਰਾ ਕੁਝ, ਅਤੇ ਨਹੀਂ ਤਾਂ ਪੰਜਾਬੀ ਦੇਖਿਆ ਜਾਵੇ ਤਾਂ ਆਮ ਕਿੰਨੇ ਕੁ ਨੇ। ਇਹ ਸਾਰੀਆਂ ਚਲੋ ਇੱਕ ਇਹ ਕਹਿ ਸਕਦੇ ਹਾਂ ਨਸਲਵਾਦ ਜਾਂ ਇੱਕ ਦੂਸਰੇ ਦੇ ਨਾਲ ਸਾਡਾ ਜਿਹੜਾ ਲਾਗ ਡਾਟ ਹੈ ਉਹ ਇਹਨਾਂ ਮੁਲਕਾਂ ਦੇ ਵਿੱਚ ਵੀ ਚੱਲਦੀ ਹੈ। ਹੁਣ ਇਹ ਅਮੈਰੀਕਨ ਜਾਂ ਕਹਿ ਲਓ ਟਰੰਪ ਦੇ ਨਾਲ ਜਿਹੜੇ ਲੋਕ ਜੁੜੇ ਆ ਉਹ ਕਹਿੰਦੇ ਆ ਕਿ ਤੁਸੀਂ ਆਪਣੇ ਗੋ ਬੈਕ ਜਾਓ, ਆਪਣੇ ਮੁਲਕਾਂ ਦੇ ਵਿੱਚ ਸਾਡੀਆਂ ਜੋਬਾਂ ਖੋ ਰਹੇ ਹੋ। ਇਹੀ ਚੀਜ਼ਾਂ ਹਰ ਪਾਸੇ ਚੱਲ ਰਹੀਆਂ ਨੇ, ਯੂਰਪ ਦੇ ਵਿੱਚ ਵੀ, ਇਟਲੀ ਦੇ ਵਿੱਚ, ਇੰਗਲੈਂਡ ਦੇ ਵਿੱਚ, ਇਹ ਸਾਰੀਆਂ ਵੱਡੀਆਂ ਪ੍ਰੋਬਲਮਾਂ ਜਿਹੜੀਆਂ ਖੜੀਆਂ ਹੋ ਰਹੀਆਂ ਨੇ, ਕਿਉਂਕਿ ਬਹੁਤਾਤ ਦੇ ਵਿੱਚ ਹਰ ਚੀਜ਼ ਦੇ ਵਿੱਚ ਬਹੁਤਾਤ ਜਿਹੜੀ ਮਾੜੀ ਹੈ। ਅਤੇ ਮੁਹੰਮਦ ਜੀ ਸਵਾਗਤ ਹੈ ਜੀ ਨੂੰ ਜੀ, ਬਾਈ ਜੀ ਦੁਬਈ ਤੋਂ ਜੀ।
2: ਭੁਪਿੰਦਰ ਜੀ ਜਿੰਦੇ ਵਸਦੇ ਰਹੋ, ਤੇ ਭਾਈ
0: ਆਪਣੇ
2: ਭੈਣ ਜੀ ਵੀ ਆਏ ਸੀ, ਰਾਜਨ ਸਾਹਿਬ ਵੀ ਜਿਹੜਾ ਰਾਜਨ ਸਨੀ ਸਾਹਿਬ, ਤੇ ਹੋਰ ਵੀ ਆਪਣਾ ਗੁਰੀ ਸਾਹਿਬ ਵੀ, ਔਰ ਸਿਕੰਦਰ ਔਜਲ ਸਾਹਿਬ ਵੀ, ਬਹੁਤ ਹੀ ਰੋਸ਼ਨ ਖਿਆਲ ਹੈ ਇਹਨਾਂ ਦੇ ਜਿਹੜੇ ਹੈਗੇ ਜ਼ਿੰਦਗੀ ਦੇ ਤਜਰਬੇ ਆ ਵੀ ਭਾਈ,
0: ਕਿਉਂਕਿ
2: ਜਦੋਂ ਬੰਦਾ ਜ਼ਿੰਦਗੀ ਦੇ ਵਿੱਚ ਕਹਿੰਦੇ ਨਾ ਗੁਜ਼ਰਦਾ ਹੈਗਾ, ਫਿਰ ਜਿਹੜਾ ਹੈਗਾ ਉਹਨੂੰ ਤਜਰਬੇ ਹੁੰਦੇ ਹੈਗੇ ਆ। ਕਿਸੇ ਨੇ ਪੁੱਛ ਲਿਆ ਸੀ ਆਪਣਾ ਵੀਰ ਭੁਪਿੰਦਰ ਜੀ, ਇੱਕ ਦੋਸਤ ਨੇ ਦੂਸਰੇ ਨੂੰ ਪੁੱਛ ਲਿਆ, ਕਹਿੰਦਾ ਯਾਰ ਤਜਰਬਾ ਕਿਹੜੀ ਚੀਜ਼ ਦਾ ਨਾਂ, ਕਹਿੰਦਾ ਸਤਿਆਨਾਸ, ਭੁਪਿੰਦਰ ਜੀ ਸਤਿਆਨਾਸ, ਕਹਿੰਦਾ ਇਹਦਾ ਮਤਲਬ ਸਤਿਆਨਾਸ ਕਰਾ ਲਿਆ ਜਾਂ ਕੋਈ ਉਹਦਾ ਕਰ ਗਿਆ, ਕਹਿੰਦਾ ਫਿਰ ਉਹਨੂੰ ਤਜਰਬਾ ਹੁੰਦਾ, ਕਹਿੰਦਾ ਯਾਰ ਗੱਲ ਤਾਂ ਵਾਕਈ ਕਹਿੰਦਾ ਬੜੀ ਗਹਿਰੀ ਹੈਗੀ ਆ, ਗੱਲ ਵੀ ਸੱਚੀ ਆ, ਕਹਿੰਦੇ ਜਦੋਂ ਜਿਹੜਾ ਹੈਗਾ ਆਪਾਂ ਠੋਕਰਾਂ ਖਾ ਖਾ ਕੇ ਜਿਹੜਾ ਹੈਗਾ ਕਹਿੰਦਾ ਮਤਲਬ ਗੁਜ਼ਰਦੇ ਹੈਗੇ ਆ ਹਨਾ, ਨੁਕਸਾਨ ਬੜੇ ਬੜੇ ਹੁੰਦੇ ਆ, ਕਹਿੰਦੇ ਕਸਾਰੇ ਹੁੰਦੇ ਆ, ਨੁਕਸਾਨ ਹੁੰਦੇ ਆ, ਫਿਰ ਜਿਹੜੇ ਫਾਇਦਾ ਹੁੰਦੇ ਹਨਾ
0: ਸੰਭਲ ਜਾਂਦਾ ਠੀਕ ਹੈ ਮਤਲਬ ਕਿ, ਪਰ ਜੇ ਉਹ ਬਾਰ ਬਾਰ ਸੱਟ ਠੋਕਰ ਉੱਥੇ ਹੀ ਖਾਂਦਾ ਆ ਕੇ ਫਿਰ ਤਾਂ ਬੇੜਾ ਗਰਕ ਹੋਣਾ ਹੀ ਹੈ,
2: ਜਾਣ ਬੁੱਝ ਕੇ ਫਿਰ ਜਿਹੜਾ ਹੈਗਾ ਖਾਈ ਜਾਂਦਾ, ਫਿਰ ਇਹਦੇ ਵਿੱਚ ਤਾਂ ਜਿਹੜਾ ਹੈਗਾ ਮਾਨਸਿਕ ਫਿਰ ਜਿਹੜਾ ਹੈਗਾ ਕਹਿਣਾ ਮਤਲਬ
0: ਉਹਦਾ ਫਿਰ ਪੱਥਰ ਵੀ ਕਹਿਣ ਲੱਗ ਜਾਂਦਾ ਕਿ ਤੈਨੂੰ ਮੈਂ ਹੀ ਲੱਭਦਾ, ਮੇਰੇ ਵਿੱਚ ਬੱਚੇ ਨੂੰ ਹੋਰ ਕੋਈ ਥਾਂ ਨੀ ਲੱਭਦੀ ਤੈਨੂੰ। ਹਾਂਜੀ
2: ਮੈਂ ਕਦੀ ਮੇਰੇ ਨਾਲ ਵੀ ਹੋ ਗਿਆ, ਆਹ ਦੇ ਜਿਹੜੇ ਆਪਣੇ ਕੌਲਾਂ ਨੀ ਆਉਂਦੀਆਂ ਜਿਹੜੇ ਬੜੇ ਬੜੇ ਨਾਮ ਦਿੰਦੇ, ਮੈਨੂੰ ਵੀ ਇੱਕ ਵਾਰੀ ਕੌਲ ਆ ਗਈ ਵੀਰ ਭੁਪਿੰਦਰ ਜੀ,
0: ਹਾਂਜੀ
2: ਕਹਿੰਦੇ ਤੇਰਾ ਬਾਈ ਮੈਨੂੰ ਤਾਂ ਹੁਣ ਪਤਾ ਸੀ ਇਹਨਾਂ ਦੇ ਇਹਨਾਂ ਦੇ ਤੰਤੜੇ ਜਿਹੜੇ ਹੈਗੇ ਆ
0: ਜੀ,
2: ਕਹਿੰਦੇ ਜੀ ਜੀ ਮੈਨੂੰ ਬੂਟਾ ਜੀ ਕਹਿਣਾ, ਕਹਿੰਦੇ ਜੀ ਬੂਟਾ ਜੀ ਤੁਹਾਡੀ ਤੁਹਾਡਾ ਉੱਥੇ ਨਾਮ ਨਿਕਲਾਇਆ
0: ਜੀ।
2: ਮੈਂ ਕਿਹਾ ਵੀ ਕਿੱਡਾ ਕੁ ਵੱਡਾ ਜੀ ਨਾਮ ਨਿਕਲਾਇਆ, ਕਹਿੰਦੇ ਜੀ ਬਹੁਤ ਵੱਡਾ ਨਾਮ ਤੁਹਾਡਾ ਨਿਕਲਾਇਆ, ਤੁਸੀਂ ਬੂਟਾ ਜੀ ਆ? ਮੈਂ ਕਿਹਾ ਜੀ ਹਾਂਜੀ। ਕਹਿੰਦੇ ਤੁਹਾਡਾ ਨਾਮ ਬੜਾ ਨਿਕਲਿਆ ਵੱਡਾ, ਮੈਂ ਕਿਹਾ ਅੱਛਾ ਜੀ, ਤੇ ਮੈਂ ਕਿਹਾ ਕਿੱਡਾ ਕੁ ਵੱਡਾ ਨਿਕਲਾਇਆ, ਕੁਇੰਟਲ ਦਾ ਦੋ ਕੁਇੰਟਲ ਦਾ ਕਿੱਡਾ ਕੁ, ਮੈਂ ਕਿਹਾ ਵੱਡਾ ਆ ਗਿਆ ਕੋਈ ਨਾਮ? ਕਹਿੰਦੇ ਜੀ ਬਹੁਤ ਵੱਡਾ।
0: ਤੇ
2: ਸਾਨੂੰ ਖੁਸ਼ੀ ਚੜ ਗਈ ਆ
0: ਜੀ,
2: ਜਦੋਂ ਕਿਹਾ ਨਾ ਖੁਸ਼ੀ ਚੜ ਗਈ ਆ। ਮੈਂ ਕਿਹਾ ਭਾਜੀ ਰੁਕ ਜਾਓ ਇੱਕ ਮਿੰਟ
0: ਜੀ।
2: ਹਾਂ ਮੈਂ ਕਿਹਾ ਵੀ ਨਾਮ ਕਿਹਦਾ ਨਿਕਲਿਆ? ਕਹਿੰਦੇ ਜੀ ਤੁਹਾਡਾ
0: ਜੀ।
2: ਤੇ ਮੈਂ ਕਿਹਾ ਖੁਸ਼ੀ ਕਿਹਨੂੰ ਚੜ੍ਹਨੀ ਚਾਹੀਦੀ ਆ? ਕਹਿੰਦੇ ਜੀ ਤੁਹਾਨੂੰ। ਤੇ ਮੈਂ ਕਿਹਾ ਮਾਮਾ ਤੈਨੂੰ ਕਾਹਦੀ ਖੁਸ਼ੀ ਚੜ ਗਈ? ਹੈਂ ਨਾਮ ਮੇਰਾ ਨਿਕਲਿਆ, ਮੈਨੂੰ ਖੁਸ਼ੀ ਚੜ੍ਹਨੀ ਚਾਹੀਦੀ ਸੀ ਨਾ, ਮੈਂ ਕਿਹਾ ਤੈਨੂੰ ਕਾਹਦੀ ਖੁਸ਼ੀ ਚੜ ਗਈ? ਜਦੋਂ ਇੰਨੀ ਗੱਲ ਕਹੀ ਤਾਂ ਵੀਰ ਭੁਪਿੰਦਰ ਜੀ ਉਹਨੇ ਕਾਲ ਕੱਟ ਦਿੱਤੀ
0: ਜੀ।
2: ਇਹ ਜਿਹੜੇ ਹੈਗੇ ਆ ਫੋਨ ਸਕੈਮ ਕਰਨ ਵਾਲੇ ਜਾਂ ਲੋਕਾਂ ਨੂੰ ਧੋਖੇ ਦਿੰਦੇ ਹੈਗੇ ਆ, ਤੇਰੇ ਬਦਲ ਬਦਲ ਕੇ ਆਉਂਦੇ ਹੈਗੇ ਹਨਾ
0: ਜੀ।
2: ਹਾਂ ਤੇ ਇਹਨਾਂ ਤੋਂ ਬਚਣਾ ਚਾਹੀਦਾ ਹੈਗਾ, ਹਮੇਸ਼ਾ ਬਚ ਕੇ ਰਹੋ।
0: ਬਿਲਕੁਲ।
2: ਤੇ ਇੱਕ ਜਿਹੜਾ ਹੈਗਾ ਛੋਟਾ ਜਿਹਾ ਵਾਕਾ ਤੁਹਾਨੂੰ ਇਹ ਵੀ ਸੁਣਾ ਦਿੰਦਾ, ਇਹ ਤਜਰਬੇ ਹੁੰਦੇ ਆ ਨਾ ਜ਼ਿੰਦਗੀ ਦੇ। ਮੈਂ ਆਇਆ ਸੀ ਛੁੱਟੀ ਤੇ ਮੈਂ ਕਿਹਾ ਯਾਰ ਗੱਡੀਆਂ ਗੁੱਡੀਆਂ ਤੇ ਚਲੋ ਵਿਦੇਸ਼ਾਂ ਛੁੱਟੀਆਂ, ਮੈਂ ਕਿਹਾ ਇਸ ਵਾਰੀ ਘੜੋਕੇ ਦੇ ਉੱਤੇ ਨਾ ਝੂਟਾ ਲੈਣਾ ਹੈਗਾ, ਯਾਨੀ ਘੜੋਕੇ ਜਿਹੜਾ ਹੈਗਾ ਤੇ ਜਾਣੇ ਹੈਗੇ ਆ
0: ਝੂਟੇ ਲੈਣੇ।
2: ਤੇ ਮੈਂ ਯਾਰ ਦੋਸਤ ਦਾ ਪਿੰਡ ਵੀ ਨਾਲ ਹੀ
0: ਜੀ,
2: ਲਓ ਜੀ ਅਸੀਂ ਘੜੋਕੇ ਵਾਲੇ ਨਾਲ ਗੱਲਬਾਤ ਕੀਤੀ, ਉਹ ਵੀ ਭਾਰ ਦੁੱਖਾਂ ਦਾ ਮਾਰਿਆ, ਤੇ ਜਿਹੜਾ ਹੈਗਾ ਘੜੋਕੇ ਦੀ ਹਾਲਤ ਵੀ ਉਹ ਜਿਹੀ ਜਿਹੜੀ ਹੈਗੀ ਖਸਤਾ ਹੀ
0: ਜੀ।
2: ਮੈਂ ਕਿਹਾ ਵੀ ਦੇਖੀ ਤੂੰ ਜੋ ਵੀ, ਮੈਂ ਕਿਹਾ ਵੀ ਚਲੋ ਇਹ ਵੀ ਭਾਰ ਜਿਹੜਾ ਹੈਗਾ, ਮੈਂ ਕਿਹਾ ਦੁੱਖਾਂ ਦਾ ਮਾਰਿਆ ਲੱਗਦਾ ਚਿਹਰੇ ਤੋਂ, ਮੈਂ ਕਿਹਾ ਇਹੋ ਹੀ ਆਪਾਂ ਬੁੱਕ ਕਰ ਲੈਣਾ
0: ਜੀ।
2: ਲਓ ਜੀ ਕਰ ਲਿਆ ਬੁੱਕ। ਤੇ ਜਦੋਂ ਗੱਲਬਾਤ ਹੋ ਗਈ ਸਾਰੀ, ਉਹਨੂੰ ਦੱਸ ਦਿੱਤਾ ਵੀ ਲੈ ਵੀ ਆਹ ਅਗਲਾ ਪਿੰਡ ਜਾਣਾ ਆਪਾਂ ਜਿਹੜਾ ਹੈਗਾ, ਤੇ ਮੇਰੇ ਦੋ ਦੋਸਤ ਹੋਰ ਵੀ ਨਾਲ ਸੀ
0: ਜੀ।
2: ਅੱਛਾ ਜੀ। ਤੇ ਬੜੀ ਮੁਸ਼ਕਿਲ ਦੇ ਨਾਲ ਆਪਣਾ ਵੀਰ ਭੁਪਿੰਦਰ ਜੀ ਪਿੰਡ ਦੇ ਵਿੱਚੋਂ ਬੜੀ ਮੁਸ਼ਕਿਲ ਨਾਲ ਭੀੜ ਚੋਂ ਨਿਕਲੇ, ਤੇ ਜੇ ਭੀੜ ਚੋਂ ਹੀ ਨਿਕਲੇ ਤੇ ਅੱਗੇ ਝੌਂਕ ਦੇ ਵਿੱਚ ਫੇਰ ਜਿਹੜਾ ਹੈਗਾ ਰਸ ਲੈ ਬਈ, ਮੈਂ ਕਿਹਾ ਕਰ ਲਓ ਘਿਓ ਨੂੰ ਭਾਂਡਾ
0: ਜੀ।
2: ਚਲੋ ਮੈਂ ਕਿਹਾ ਕੋਈ ਗੱਲ ਨੀ, ਲਓ ਜੀ ਘੜੁੱਕੇ ਦੇ ਅਸੀਂ ਬੈਠੇ ਸਾਰੇ ਯਾਰ ਦੋਸਤ, ਤੇ ਉਹ ਵੀ ਨਾਲ ਜਿਹੜਾ ਹੈਗਾ ਡਰਾਈਵਰ ਵੀ
0: ਜੀ।
2: ਤੇ ਜਦੋਂ ਨਿਕਲੇ ਨਾ ਥੋੜਾ ਜਿਹਾ ਭੀੜ ਚੋਂ ਬਾਹਰ, ਤੇ ਫਿਰ ਅੱਗੇ ਰੋਡ ਥੋੜਾ ਵਿਹਲਾ ਹੋਇਆ, ਤੇ ਕਹਿੰਦਾ ਵੀ ਭਾਜੀ ਤੁਸੀਂ ਫਿਕਰ ਨਹੀਂ ਕਰਨਾ ਹੈਗਾ, ਘੜੁੱਕੇ ਵਾਲਾ ਕਹਿੰਦਾ ਤੁਸੀਂ ਭਾਜੀ ਫਿਕਰ ਨਹੀਂ ਕਰਨਾ
0: ਜੀ,
2: ਤੇ ਕਹਿੰਦਾ ਤੁਹਾਨੂੰ ਟਾਈਮ ਨਾਲ ਪਹੁੰਚਾ ਦੇਣਾ ਹੈਗਾ
0: ਜੀ।
2: ਮੈਂ ਕਿਹਾ ਜੀ ਠੀਕ ਹੈ। ਲਓ ਜੀ ਜਦੋਂ ਥੋੜਾ ਜਿਹਾ ਅੱਗੇ ਗਿਆ ਨਾ, ਤਾਂ ਉਹਨੇ ਵੀਰ ਭੁਪਿੰਦਰ ਜੀ ਘੜੁੱਕਾ ਇੱਕ ਸਾਈਡ ਤੇ ਨਾ ਲਾ ਲਿਆ
0: ਜੀ,
2: ਇੱਕ ਸਾਈਡ ਤੇ ਨਾ ਜਿਹੜਾ ਹੈਗਾ
0: ਪਾਰਕਿੰਗ ਜਿਹੜਾ ਹੈਗਾ ਪਾਰਕਿੰਗ ਤੇ ਲਾ ਲਿਆ, ਪਾਰਕਿੰਗ ਤੇ
2: ਪਾਰਕਿੰਗ ਖੱਬੇ ਪਾਸੇ ਦੇ ਕੱਚੇ ਲਾ ਕੇ ਤੇ ਰਸਤੇ ਦੇ ਵਿੱਚ ਹੀ
0: ਜੀ,
2: ਤੇ ਉਹਦਾ ਨਾਲ ਹੀ ਪਰਾਂ ਜਿਹੜਾ ਹੈਗਾ ਸੜਕ ਦੇ ਨਾਲ ਹੀ ਛੱਪੜ ਪੈਂਦਾ, ਉਦੋਂ ਗਲਾਸ ਦੇ ਵਿੱਚ ਪਾਣੀ ਭਰ ਕੇ ਨਾ ਛੱਪੜ ਦੇ ਵਿੱਚੋਂ
0: ਜੀ,
2: ਤੇ ਉਹਨੇ ਮਾਸਟਰ ਸਿਲੰਡਰ ਦੇ ਵਿੱਚ ਪਾ ਤਾ, ਬ੍ਰੇਕ ਵਾਲੇ ਮਾਸਟਰ ਸਿਲੰਡਰ
0: ਠੰਡਾ ਕਰਨ ਨੂੰ।
2: ਤੇਰਾ ਭਰਾ ਹੋਵੇ, ਮੈਂ ਕਿਹਾ ਇਹ ਭਾ ਕੀ ਕੀਤਾ ਤੂੰ ਜਿਹੜਾ ਹੈਗਾ, ਹੁਣ ਮੈਨੂੰ ਤਾਂ ਪਤਾ ਸੀ ਟੈਕਨੀਕਲ ਬੰਦੇ
0: ਜੀ।
2: ਕਹਿੰਦਾ ਭਾ ਪਰਾਂ ਹੋ ਜਾਓ, ਕਹਿੰਦਾ ਮੈਂ ਬਹੁਤ ਦੁਖੀ ਹਾਂ, ਕਹਿੰਦਾ ਮੈਂ ਕਹਿੰਦਾ ਕਹਿੰਦਾ ਹੁਣ ਪਾਣੀ ਵਰਤਣਾ ਸ਼ੁਰੂ ਕਰਤਾ, ਮੈਂ ਕਿਹਾ ਬ੍ਰੇਕ ਆਏ ਮਾਸਟਰ ਸਿਲੰਡਰ ਬ੍ਰੇਕ ਵਾਲਾ, ਮੈਂ ਕਿਹਾ ਭਰਾਵਾ ਤੂੰ ਉੱਥੇ ਪਾਣੀ ਦਾ ਤੋਂ ਪਾਤਾ, ਬ੍ਰੇਕ ਵਾਲ ਬੜਾ ਮਹਿੰਗਾ। ਅੱਛਾ ਮੈਂ ਕਿਹਾ ਹੁਣ ਬ੍ਰੇਕ ਵਾਲ ਮਹਿੰਗਾ, ਤੇ ਤੂੰ ਮਾਮਾ ਪਾਣੀ ਲਿਆ ਪਾਣੀ ਪਾ ਕੇ ਤੇਰੀ ਸਾਰੀ ਪਿੱਤ ਖਰਾਬ ਹੋ ਜਾਣੀ, ਤੇਰੀ ਬ੍ਰੇਕ ਜਾਮ ਹੋ ਜਾਣੀ,
0: ਕਹਿੰਦਾ ਬਣਾਉਣਾ ਦਾ ਪ੍ਰੈਸ਼ਰ ਹੀ ਆ,
2: ਸਾਨੂੰ ਇਹਦੇ ਪਿੰਡ ਵੀ ਨਹੀਂ ਲਿਆ ਕੇ ਗਿਆ, ਜੇ ਪਿੰਡ ਬ੍ਰੇਕ ਫੇਲ ਹੋ ਗਈ ਤੇ ਮੈਂ ਚੱਕਰ ਨਾ ਜੇ ਫਿਰ ਪਾਏਗਾ ਕਿ ਨਹੀਂ। ਦੇਖੋ ਉਦੋਂ ਜਿਹੜਾ ਹੈਗਾ ਉਹੋ ਹੀ ਭਾ ਜਿਹੜਾ ਅਗਲੇ ਦਿਨ ਜਿਹੜਾ ਹੈਗਾ ਫਿਰ ਮਕੈਨਿਕ ਪਹੁੰਚਾ, ਅਸੀਂ ਦੇਖਿਆ ਉੱਥੇ ਜਾ ਕੇ, ਦੋਸਤ ਸੀ ਨਾ ਮੇਰਾ ਵਰਕਸ਼ਾਪ ਚਲਾ ਰਿਹਾ
0: ਜੀ,
2: ਫਿਰ ਉਹਨੇ ਜਾ ਕੇ ਉੱਥੇ ਲਾਇਆ ਤੇ ਕਹਿੰਦਾ ਯਾਰ ਬ੍ਰੇਕ ਖਰਾਬ ਹੋ ਗਈ, ਕਹਿੰਦਾ ਫਿਰ ਪਾਣੀ ਪਾ ਲਿਆ ਉਹਨੇ ਵੀ, ਅੱਗੇ ਮਕੈਨਿਕ ਨੂੰ ਸਿੱਧੇ ਹੀ ਪੈਂਦੀ ਪੈਂਦੀ ਤੇ ਪੈਂਦਾ, ਕਹਿੰਦਾ ਫਿਰ ਪਾਣੀ ਪਾ ਲਿਆ
0: ਜੀ।
2: ਇਹ ਚੀਜ਼ਾਂ ਜਿਹੜੀਆਂ ਬਣੀਆਂ ਹੁਣ ਕੰਪਨੀ ਨੇ ਬ੍ਰੇਕ ਐਲਕਾ ਤੋਂ ਬਣਾਇਆ, ਬ੍ਰੇਕ ਆਏ ਬ੍ਰੇਕ, ਹੁਣ ਤਾਂ ਚਲੋ ਏਅਰ ਬ੍ਰੇਕ ਆ ਗਈ
0: ਜੀ।
2: ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਸੋਚਣਾ ਚਾਹੀਦਾ ਹੈਗਾ,
0: ਅਸੀਂ ਜਗਾੜੀ
2: ਸਰਕਾਰਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ, ਮੈਂ ਜ਼ਿਆਦਾ ਲੰਬੀ ਗੱਲ ਨੀ ਹੁਣ ਕਰਨੀ, ਸਰਕਾਰਾਂ ਦੀ ਜਿਹੜੀਆਂ ਹੈਗੀਆਂ ਜਿਹੜੀਆਂ ਚੱਲਦੀਆਂ ਹੈਗੀਆਂ
0: ਜਗਾੜ ਕਰ, ਹਾਂ
2: ਪਰ ਮਤਲਬ ਹਿੱਸਾ ਇਹ ਹੈਗਾ ਵੀ ਸੁਚੱਜੀ ਜਿਹੜੀ ਹੈਗੀ ਆ ਸਰਕਾਰ ਜਿਹੜੀ ਹੈਗੀ ਆ ਉਹਦਾ ਤੁਸੀਂ ਸਾਥ ਦਿਓ ਜਿਹੜਾ ਹੈਗਾ, ਠੀਕ ਆ, ਬਾਕੀ ਇਹੋ ਜਿਹੀ ਗੱਲ ਨਹੀਂ ਜਿਹੜਾ ਹੈਗਾ ਸ਼ਾਸਨ ਪ੍ਰਸ਼ਾਸਨ
0: ਬਿਲਕੁਲ
2: ਹਾਂਜੀ, ਕਹਿੰਦੇ ਜਿਹਦਾ ਸ਼ਾਸਨ ਉਹਦਾ ਹੀ ਪ੍ਰਸ਼ਾਸਨ ਹੈ ਤਾਂ ਗੱਲ ਤਾਂ ਸੱਚੀ ਆ, ਕਿਉਂਕਿ ਜਿਹਦਾ ਭਾਈ ਸ਼ਾਸਨ ਜਿਹਦਾ ਆ ਜਿਹੜੀ ਰੂਲਿੰਗ ਹੈਗੀ ਆ ਤਾਂ ਪ੍ਰਸ਼ਾਸਨ ਵੀ ਤਾਂ ਉਹਦੇ ਹੀ ਹੋਣਾ, ਦੂਸਰੇ ਓਪੋਜੀਸ਼ਨ ਪਾਰਟੀ ਦਾ ਥੋੜਾ ਹੁੰਦਾ ਹੈ, ਤੇ ਉਹ ਚੀਜ਼ਾਂ ਹੈਗੀਆਂ। ਬਾਕੀ ਜਿਹੜਾ ਹੈਗਾ ਬਈ ਫਰੀਡਮ ਪੂਰੀ ਹੈਗੀ ਆ, ਕੋਈ ਦੁਬਾਰ ਦੇ ਵਿੱਚ ਨਾ ਉਹ ਆਪਣਾ ਤਾਂ ਤੁਸੀਂ ਖੁਦ ਦੇਖਣਾ, ਡਿਸੀਜਨ ਤੁਸੀਂ ਖੁਦ ਲੈਣੇ ਆ ਵੀ ਭਾਈ ਕਿਹੜਾ ਚੰਗਾ, ਹਨਾ, ਜਿਹੜਾ ਕੋਈ ਸਮਾਜ ਦਾ ਭਲਾ ਕਰਨ ਵਾਲਾ ਹੈਗਾ ਜਾਂ ਜਿਹੜਾ ਆਵਾਮ ਦਾ ਸੋਚਦਾ ਹੈਗਾ, ਹਨਾ, ਉਹਨੂੰ ਅੱਗੇ ਲੈ ਕੇ ਜਾਓ ਜਾਂ ਜਿਹੜਾ ਹੈਗਾ, ਇਹ ਤਾਂ ਡਿਸੀਜਨ ਤੁਹਾਡੇ ਹੱਥ ਵਿੱਚ ਆ, ਕੋਈ ਜ਼ਬਰਦਸਤੀ ਥੋੜੀ ਹੈਗੀ।
0: ਬਿਲਕੁਲ,
2: ਤੇ ਇਹ ਗੱਲਾਂ ਸੀ ਤੇ ਮੈਂ ਤਾਂ ਕਰਕੇ ਅੱਜ ਤੁਹਾਡੇ ਨਾਲ ਸ਼ੇਅਰ ਕਰਤੀਆਂ ਟੈਕਨੀਕਲ ਗੱਲਾਂ ਵੀ।
0: ਬਹੁਤ ਵਧੀਆ ਲੱਗਿਆ ਜੀ,
2: ਤੇ ਲੋਕ ਬੋਲ ਜੇ ਤੁਸੀਂ ਹੁਣ ਕਹੋ ਤੇ ਮੈਂ ਇੱਧਰ ਹੀ
0: ਪਾ ਦਿਓ ਸਾਂਝ, ਕੋਈ ਨਹੀਂ ਪਾ ਕਰ ਲਓ, ਕਰ ਲਓ ਸਾਂਝ
2: ਜੀ ਜੀ ਜੀ, ਕੋਈ ਪੁੱਛਣਾ ਤਾਂ ਨਹੀਂ ਸੀ, ਕੋਈ ਗੱਲ ਤਾਂ ਨਹੀਂ ਸੀ, ਨਹੀਂ
0: ਨਹੀਂ ਕੰਟੀਨਿਊ ਪਲੀਸ ਕਰੋ ਤੁਸੀਂ ਜੀ।
2: ਹਾਂ ਠੀਕ ਆ, ਮੈਂ ਜਿਹੜਾ ਹੈਗਾ ਚਲੋ ਗੁਣਗੁਣਾ ਦੇਣਾ ਹੈਗਾ, ਤੇ ਜਿਹੜਾ ਹੈਗਾ 1 2 3 ਜੀ ਜੀ, ਸੌਂਗ ਨੰਬਰ 1 ਜੀ। ਤੇਰੇ ਬਿਨਾ ਜ਼ਿੰਦਗੀ ਕੋਈ

0: तुझे की बिना प्यार में करती हूँ। थैंक
1: वाह जी,
0: यू सो मच। शुक्रिया
1: थैंक यू मामा जी, बहुत बहुत शुक्रिया, धन्यवाद, हर वार दी तरह जी, शुक्रिया, सत श्री अकाल जी। जी दोस्तों, इस जी अपने नाल मामा जी जुड़े सी, ते अगली लाइन दे उत्ते अपने नाल गुरी मान बाई जी जुड़े ने, ते उन्हां दे नाल गल्लबात दा सिलसिला शुरू करदे हां। सत श्री अकाल जी, गुरी जी स्वागत है जी, बाई जी
0: सत श्री अकाल पार्थ वीर जी। ठीक
1: सत श्री अकाल जी, की हाल चाल ने जी?
0: है जनाब, तुम्हें दसो जी।
1: बहुत वधिया जी, की कहना चाहोगे अज?
0: मैं देखदा पिया सी सवेरे सरकारां बाबे नचवा रही हैं जी, गोडे बदला के।
1: जी, कहिंदे बह के वेखो जवाना, बाबे भंगड़ा पाउंदे ने, पर बाबे कहिंदे ने
0: ना जी,
1: भाई
0: मैं
1: असीं
0: तां होर
1: आपणे बल
0: स्लोगन
1: दे उत्ते
0: बनाया।
1: भंगड़ा पाउंदे आ, तुहाडे बल दे उत्ते नहीं पाउंदे, साडे आपणे गोडे ने जी।
0: नहीं, मैं तां कुछ होर, मैं तां लोकां नूं इह कही जांदा, मैं कहा बह के देख जवाना भी बाबे गोडे बदला के किवें भंगड़ा पाउंदे।
1: जी अच्छा जी,
0: ते अज वैसे लोकां च रूमर्स इन्हां नूं देख देख के वैसे ही उड़े हुए सीगे भी यार सच्ची कितें भी गोडे बदलाण नाल भी इन्ने एक्टिव हो जांदे है या
1: जी
0: गोडे तकलीफ कटी जांदी है।
1: नहीं भाई जी,
0: मैं कहा
1: इत्थे
0: यार पहली
1: चलो
0: गल तां इहदे गोडे
1: कुछ
0: बदले वे ही नहीं हैगे।
1: निजी एक्सपीरियंस भी है गया परिवारां दे विच, घट्टो घट नहीं तुहानूं 2.5-3 महीने तां रिकवरी च लग जांदे आ, इक गोडा जे बदलाउणा होवे तां
0: बिल्कुल
1: घट्टो
0: जी,
1: घट 6 महीने कितें नहीं गए जी, बेस्ट 6 महीने हैगा,
0: मैं
1: क्योंकि फिजियोथेरापी होर सारा सिलसिला नाल चलदा है, ते उहनूं दुबारा रवा
0: हांजी
1: करना, उहदे उत्ते भार पाउणा, फिर होर सारियां जिहड़ियां हदायतां हुंदियां ने।
0: चलो, तुसीं तां इह सोचदे भी 4-5-6 महीने बंदा चल पैंदा। मेरे नाल तां
1: जी
0: मैं तां ऐसे एक्सपीरियंस देखे हुए ने जी, जिथे लोग गोडे बदला के ना मुड़ के मंजा छड्डन जोगे गए नहीं,
1: हाँ
0: वो
1: बिल्कुल
0: मंजे नाल ही उपर नूं गए ने जी।
1: जी जी जी
0: ये मतलब इन्ना का झूठ। और दूसरी गल, चलो पहली गल तां बंदा गोडे बदलावे किहड़े हिसाब नाल जी,
1: जी
0: कोई भी 5-2 मतलब 5-7 लाख दा घट्टो घट भी प्रोसीजर हैगा।
1: जी
0: जिहड़ा इन्हां दा अपने कार्ड चलदे ने ओह कार्ड तां तुहानूं पता ही है भी, हुण
1: बिल्कुल
0: तां
1: है जी,
0: चर्चा सारे पंजाब 'च भी किन्ना क फंड मिलदा किन्ना क नहीं।
1: नहीं पता तां हुण लगना जदों गोडे बदलाउण वालियां दियां लाइनां लग गईआं ना हस्पतालां 'च, खबरां तां उदों होणियां शुरू होणियां जी।
0: नहीं ओ अज ओ लोकां ने अज मुहिम शुरू कर दित्ती जी, हुण कल
1: अच्छा
0: तुसीं हस्पताल
1: जी
0: देखियो 5-4 खड़े होणगे।
1: जी
0: हाँ खड़े होणगे। पहली गल तां इहनां दा कार्ड ही नहीं चलदा हुंदा। जे
1: जी
0: इहनां दे कार्ड लै के जाणगे मान लो ओ फिर भी रगड़ेगे, नहीं लै के जांदे फिर भी रगड़ेगे भी।
1: जी
0: इहो जिहा झूठा ते मैं कहना घटिया कूड़ प्रचार, पता नहीं केड़ा केड़े मुंह
1: इन्हां
0: नाल
1: नूं,
0: इहनां नूं शर्म
1: इन्हां
0: नहीं
1: दे
0: आउंदी भी
1: प्रचार नहीं
0: दुकान
1: लै
0: ते
1: के बह
0: लोकां
1: जाणा, देख लियो आखर दे विच जो हालात ने जी।
0: ठीक है। उपरों फिर अज तुसीं देखदे हैं मान साहब नूं वक्ख वक्ख पिंडां शहरां 'च जांदे हैं,
1: जी
0: स्टेजां ते खड़ते हैं, लोकां नूं मतलब संबोधन करते हैं, ते उत्थे इहनां दी वे ऑफ टॉकिंग देखी है। हाँ
1: जी
0: भैणे होगी टू टू भी, मतलब हरेक स्टेज ते 1,000-1,500 वाली गल होगी,
1: करनी
0: फ्री
1: करनी है
0: बिजली होगी, फ्री
1: जी,
0: किराया हो गया उस तो, या 2-4 गप्पां ला लो, उस तो अलावा कुछ इहनां दी गल्लबात हैगी है जी।
1: नहीं ओ तां इन्हां दा ओहदा जिहड़ा ओह भी नहीं इजाजत दिंदा, चलो जे प्रचार भी करना उन्हां तों थल्ले जिहड़े हैगे ने ओह करी जाण, जिद्दां मर्जी करी जाण, पर ओह जिम्मेवारी तां आपणी घट्टो घट समझणा ना, कि मैं किस ओहदे उत्ते बैठा,
0: नहीं
1: कि मेरी
0: उहनां
1: लैंग्वेज
0: नाल
1: जां
0: गल
1: भाषा
0: करदे
1: जां
0: हुए सर,
1: गल
0: तुसीं
1: करन दा
0: उहनां नाल गल
1: तरीका।
0: करदे हुए, उहनां नाल गल करदे हुए इहनां दी बॉडी लैंग्वेज भी देखिया करो सर।
1: जी
0: इह
1: जी
0: कोई
1: जी
0: मुख मंत्री इह जी हरकतां करदा जी, इह करदे हुंदे
1: बिल्कुल जी बिल्कुल।
0: शर्म आउंदी है सानूं देख के। लोकां ने बदल मंगिया सी, इहनां
1: जी
0: ते भरोसा कीता सी, इक तरफा लोकां ने इहनां नूं खड़ा कर दित्ता भी लो जी
1: बिल्कुल है
0: बाकियां तों असीं अपना दुखी हां जी, हुण तुसीं कुछ मतलब वधिया पंजाब नूं अग्गे लै के जाओ। इहनां
1: जी
0: ने तां यार लोकी हुण इह कहिण लाते भी यार पहले वाले खरे थे, तां सारे नाल माड़े निकले।
1: जी
0: इन्हें इन्नी बेइज्जती करवा रखी है
1: भाई
0: लोकी
1: जी,
0: हुण
1: मैनू
0: पुराने दा
1: चेते
0: मतलब
1: है
0: ना।
1: जदों ना टवाणा, मैं उदों रेडियो नहीं करदा हुंदा सी, ते टवाणा साहब दे नाल जरूर मैं कॉल दे उत्ते कई वारी है ना कॉल करनी श्रोते दे तौर ते, तां उदों
0: हाँ जी हाँ
1: 2017
0: जी
1: दा समां सीगा, चलो काफ़ी उहनां ने भी विरोध झल्लिया इहनां चीज़ां दा, चलो एक जिहड़ा
0: हाँ जी
1: प्रजेंटर हैगा जां उहने तां पत्रकार ने तां झल्लणा ही झल्लणा, ते कई वारी है
0: बिल्कुल
1: ना
0: बिल्कुल जी
1: एक दो वारी मैनू भी कॉल आईयां, यार क्यों विरोध करी जांदे हो, छड्डो वरा ना आलम दो सरकार जी
0: हाँ जी हाँ। ओ
1: जी
0: तुसीं हुण मतलब सरकारां नूं बहुत नेड़े हो के नोटिस करते सी ना उहनां दी
1: बिल्कुल
0: एक्टिविटी
1: है
0: नूं,
1: जी।
0: तुहानूं पता सी भी जिहड़ा रज्जिया होया बंदा ही पंजाब दा बेड़ा गर्क कर रिहा, जिहड़ा सरकार हुण नेक्स्ट आ रहे ने उहनां दे पल्ले कुछ नहीं, उहनां ने कित्थे पंजाब नूं छड्डणा जी।
1: बिल्कुल है जी
0: इह तां मैं ना इक वाकिया चेते आ गया, मैं इह ना मतलब इक रियल इंसीडेंट है, मैं किसे ਆਈ ਥਿੰਕ ਪਿੰਡ ਦੀ ਪੰਚਾਇਤਾਂ ਦੀ ਗੱਲ ਸੀਗੀ ਜੀ।
1: ਜੀ
0: ਉੱਥੇ ਪੁਰਾਣੇ ਪੁਰਾਣੇ ਸਰਪੰਚ ਨਾ, ਪਹਿਲਾਂ ਤਾਂ ਨਵੇਂ ਸਰਪੰਚ ਚਲੋ ਜੋ ਬੋਲ ਕੇ ਗਏ ਆ, ਜੋ ਆਪਣਾ ਸੁਨੇਹਾ ਵੋਟਾਂ ਤੋਂ ਪਹਿਲਾਂ ਦੇਣਾ ਸੀ ਦੇ ਕੇ ਪਿੰਡ ਨੂੰ ਚਲੇ ਗਏ।
1: ਜੀ
0: ਪੁਰਾਣੇ ਸਰਪੰਚ ਨਾਲ ਆ ਕੇ ਦੋ ਮੋਟੀ ਮੋਟੀ ਗੱਲਾਂ ਗਈਆਂ, ਕਹਿੰਦਾ ਦੇਖੋ ਜੀ ਮੈਂ 10 ਸਾਲ ਤੋਂ ਪਿੰਡ ਦੇ ਵਿੱਚ ਹੈਗਾ, ਮੈਂ ਜਿੰਨਾ ਖਾਣਾ ਸੀ ਮੈਂ ਰੱਜ ਕੇ ਖਾ ਲਿਆ, ਹੁਣ ਮੈਂ ਤੁਹਾਡੇ ਤੇ ਹੀ ਲਾਉਣਾ ਹੈ ਜੀ।
1: ਜੀ
0: ਪਰ ਜਿਹੜਾ ਹੁਣ ਨਵਾਂ ਆਊਗਾ ਪਹਿਲਾਂ ਉਹ ਆਪਣਾ ਘਰ ਭਰੂਗਾ, ਫੇਰ ਤੁਹਾਡਾ ਭਰੂਗਾ, ਤੁਹਾਡਾ ਭਰੂਗਾ ਕਿ ਨਹੀਂ ਭਰੂਗਾ ਜੀ ਕੋਈ ਗਰੰਟੀ ਨਹੀਂ, ਪਹਿਲਾਂ ਉਹਨੇ ਆਪਣੇ ਆਪ ਨੂੰ ਰੱਜਣਾ ਹੈ।
1: ਉਹ ਕਹਿੰਦੇ ਨਹੀਂ ਹੁੰਦੇ ਕਿੱਦਾਂ ਭੁੱਖੇ ਨੂੰ ਘੜਾ ਕਿੱਦਾਂ ਲੱਭਿਆ ਕਿ ਪਾਣੀ ਪੀ ਪੀ ਆਖਰ ਕੀ ਹੁੰਦਾ ਸੀਗਾ, ਮੈਨੂੰ ਚੇਤਾ ਭੁੱਲ ਗਿਆ ਮੋਰਿਓ। ਪਾਣੀ
0: ਮੇਰੇ
1: ਪੀ
0: ਵੀ
1: ਪੀ ਕੇ
0: ਦਿਮਾਗ 'ਚ ਨਹੀਂ ਸੀ,
1: ਆਫਰ ਜਾਂਦਾ ਜੀ ਬੰਦਾ,
0: ਆਫਰ
1: ਮਤਲਬ ਕਿ
0: ਗਿਆ
1: ਜੀ
0: ਸਮਥਿੰਗ ਕੁਛ ਲਾ
1: ਹਾਂਜੀ
0: ਲਓ ਹਾਂਜੀ।
1: ਜੀ
0: ਵੀ
1: ਹਾਂਜੀ
0: ਮਤਲਬ ਇਹਨਾਂ ਨੂੰ ਸਬਰ ਸੰਤੋਖ ਨਹੀਂ ਆਇਆ। ਮੈਂ ਜੇ ਇਹ ਦੇਖੋ ਖਾਂਦੇ ਸਾਰੇ ਹੀ ਨਹੀਂ, ਪਹਿਲੀ ਗੱਲ
1: ਜੀ
0: ਤਾਂ ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਇਸ ਦੇ ਵਿੱਚ ਚਿੱਟਾ ਹੈਗਾ ਵੀ ਜਿਹੜਾ ਕਲਰ ਸਾਫ਼ ਹੈ, ਕੋਈ ਨਹੀਂ ਹੈਗਾ ਜੀ।
1: ਜੀ
0: ਪਰ ਤੁਸੀਂ ਲੌਂਗ ਟਰਮ ਲਈ ਚੱਲੋ, ਐਟਲੀਸਟ ਤੁਸੀਂ 10-15 ਸਾਲ ਆਪਣਾ ਰਾਜ ਕਰਦੇ, ਜੇ
1: ਜੀ
0: 100 ਮਿਲਦੇ ਆ, 100 ਚੋਂ 20 ਖਾਂਦੇ 80 ਲਾਉਂਦੇ, ਤਾਂ ਤੁਹਾਨੂੰ ਲੋਕਾਂ ਨੇ ਆਪਣੇ ਫੜ ਕੇ ਲੈ ਕੇ ਆਉਣਾ ਸੀ ਮੂਹਰੇ।
1: ਜੀ ਬਿਲਕੁਲ
0: ਪਰ ਇਹਨਾਂ ਨੇ ਲਾਇਆ ਹੀ ਕੁਛ ਨਹੀਂ। ਫਿਰ ਹੁਣ ਕੱਲ ਪਰਸੋਂ ਦੇ ਤੁਸੀਂ ਪਤਾ ਵੀ ਹੁਣ ਜਿਹੜੇ ਮੁਲਾਜ਼ਮ ਨੇ ਉਹ ਵੀ ਆਪਣੀ ਤਿਆਰੀ ਖਿੱਚ ਕੇ ਬੈਠੇ ਆ,
1: ਜੀ
0: ਉਹ ਵੀ ਕਹਿੰਦੇ ਵੀ ਅਸੀਂ ਇਹਨਾਂ ਦਾ ਪੂਰਾ ਇਹਨਾਂ ਦੇ ਖਿਲਾਫ਼ ਧਰਨੇ ਲਾਉਣੇ ਨੇ, ਪੂਰਾ ਰੋਸ ਮਾਰਚ ਉਹਨਾਂ ਦਾ ਵੀ ਤਿਆਰ ਹੈ ਜੀ ਅੱਗੇ ਕਿ ਇਹਨਾਂ
1: ਜੀ
0: ਨੂੰ ਉੱਧਰ ਵੀ ਸਾਹਮਣਾ ਕਰਨਾ ਪਊਗਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਜਦਕਿ ਇਹ ਜਿਹੜਾ DA ਵਾਲਾ ਪੈਸਾ ਇਹੀ ਕਨਵਰਟ ਕਰਕੇ ਬੀਬੀਆਂ ਦੇ ਖਾਤੇ 'ਚ ਪਾਇਆ ਇਹਨਾਂ ਨੇ।
1: ਉਹ ਦੇਖੋ ਕਹੀ ਜਾਂਦੇ ਕਿ ਉਹਦੇ ਉੱਤੇ ਵੀ ਲਾਤੀ ਕਿ ਸਰਕਾਰ ਦੀ ਪਰਮਿਸ਼ਨ ਚਾਹੀਦੀ, ਉਦਾਂ ਤੁਸੀਂ ਟ੍ਰਾਂਸਫਰ ਹੀ ਨਹੀਂ ਕਰ ਸਕਦੇ, ਅੱਜ ਖਬਰ ਆ ਗਈ ਹੋਵੇ ਜੀ, ਚਾਹੇ ਕੋਰਟ ਨੇ ਕਹਿ ਵੀ ਦਿੱਤਾ ਭਾਈ ਤੁਸੀਂ ਉਹਨਾਂ ਨੂੰ ਦਿਓ DA ਉਹਨਾਂ ਦਾ ਬਣਦਾ ਜਿਹੜਾ, ਪਰ ਉਹਦੇ ਉੱਤੇ ਵੀ ਕਹਿੰਦੇ ਭਾਈ ਵਿੱਤ ਮੰਤਰੀ ਉਹਨਾਂ ਚਿਰ ਨਹੀਂ ਐਕਸ਼ਨ ਜਿੰਨਾ ਚਿਰ ਸਰਕਾਰ ਦੀ ਪਰਮਿਸ਼ਨ ਨਹੀਂ ਹੈ ਜੀ।
0: ਤੇ ਇਹ ਕੋਰਟ ਨੂੰ ਕੀ ਜਾਣਦੇ ਜੀ, ਕੋਰਟ ਦੇ ਤਾਂ ਕਿੰਨੇ
1: ਹਾਂ
0: ਕਿੰਨੇ
1: ਬਿਲਕੁਲ ਹੈ ਜੀ,
0: ਮਤਲਬ ਇਹਨਾਂ ਨੂੰ
1: ਬਿਲਕੁਲ
0: ਕਿੰਨੇ ਕਿੰਨੇ ਕੰਮਾਂ ਵਾਸਤੇ ਕਿਹਾ, ਇੱਕ ਵੀ ਕਰੇ ਇਹਨਾਂ ਨੇ ਹੁਣ ਤੱਕ?
1: ਨਾ ਜੀ ਨਾ, ਅਗੇਂਸਟ ਹੀ ਗਏ
0: ਇਹ ਤਾਂ
1: ਜੀ।
0: ਹੁਣ ਮਤਲਬ ਹੁਣ ਇਹ ਜੇ ਕੋਰਟ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ DA ਦਿਓ, ਇਹਨਾਂ ਨੇ ਮਤਲਬ ਜੇ ਕਿਸੇ ਮਤਲਬ ਇੱਕ ਅਦਾਲਤ ਦਾ ਫੈਸਲਾ ਆ ਗਿਆ, ਇਹਨਾਂ ਨੇ ਉੱਚ ਅਦਾਲਤ 'ਚ ਜਾ ਕੇ ਪਟੀਸ਼ਨ ਪਾ ਦੇਣੀ ਹੈ ਜੀ,
1: ਜੀ
0: ਉਹ ਇਹਨਾਂ ਨੇ ਸਿਰਫ ਟਾਈਮ ਟਪਾਉਣਾ ਹੈ ਜੀ, ਹੋਰ
1: ਟਾਈਮ
0: ਕੁਝ ਨਹੀਂ
1: ਟਪਾਉਣਾ,
0: ਕਰਨਾ।
1: ਆਪਣਾ ਟਾਈਮ ਟਪਾ ਰਹੇ ਨੇ
0: ਟਾਈਮ
1: ਬਿਲਕੁਲ।
0: ਟਪਾ ਕੇ ਇਹਨਾਂ ਨੇ ਪਾਸੇ ਹੋ ਜਾਣਾ, ਜਿਹੜਾ ਹੁਣ ਕਰਜ਼ਾ ਖੜਿਆ ਹੈ ਜੀ,
1: ਜੀ
0: ਹੁਣ ਨੈਕਸਟ ਕੋਈ ਵੀ ਜੇ ਪੁਰਾਣੀ ਸਰਕਾਰ ਆਉਂਦੀ ਹੈ ਜਾਂ ਕੋਈ ਵੀ ਨਵੇਂ ਆਉਂਦੇ, ਡੈਫੀਨਿਟ ਜਿਹੜਾ ਖਜ਼ਾਨਾ ਹੀ ਖਾਲੀ ਖੜਾ ਹੈ,
1: ਜੀ
0: ਤਾਂ ਉਹ ਤਾਂ ਆਮ ਜੀ ਗੱਲ ਹੈ ਵੀ ਕਰਜ਼ਾ ਤਾਂ ਫੇਰ ਚੱਕਣਾ ਪਊਗਾ ਜੀ।
1: ਬਿਲਕੁਲ ਹੈ ਜੀ,
0: ਉਹ ਕਰਜ਼ਾ ਫੇਰ ਚੱਕ ਕੇ ਫੇਰ ਸੂਬੇ ਤੇ ਲਾਉਣਗੇ ਜਾਂ ਪੰਜਾਬ ਉੱਪਰ ਲਾਉਣਗੇ, ਉਹ ਦੇਖੋ ਵੀ ਉਹ ਕੀ ਕਰਦੇ ਨੇ,
1: ਜੀ
0: ਉਹ ਤਾਂ ਜਦ ਸਾਹਮਣੇ ਆਊਗਾ ਫੇਰ ਪਤਾ ਲੱਗੂਗਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਠੀਕ ਹੈ, ਮਤਲਬ ਇਹ ਆਪਾਂ ਕਹਿੰਦੇ ਵੀ ਪੁਰਾਣਿਆਂ ਦੇ ਟੋਏ ਪੱਟੇ ਹੋਏ ਨੇ, ਮੈਂ ਕਹਿੰਦਾ ਇਹ ਤਾਂ ਇਹੋ ਜਿਹਾ ਟੋਆ ਭਰ ਕੇ ਚੱਲੇ ਨੇ ਵੀ ਜਿਹਦਾ ਤਾਂ ਕੋਈ ਮਤਲਬ ਆਪਾਂ ਉਹਦੀ ਪੂਰਤੀ ਨਹੀਂ ਹੋਣੀ ਕਿਸੇ ਕੋਲੋਂ ਜੀ ਉਹਦੀ।
1: ਨਾਲੇ ਬਾਈ ਜੀ ਉਹਨਾਂ ਨੇ ਜਿਹੜੇ ਵੀ ਪੱਟੇ ਆ, ਚਲੋ ਚਾਹੇ ਡੂੰਘੇ ਵੀ ਕਰ ਦਿੱਤੇ ਜੋ ਮਰਜ਼ੀ ਹੋ ਗਿਆ, ਪਰ ਤੁਹਾਡੀ ਵੀ ਜਿਹੜੀ ਰਿਸਪੋਨਸਿਬਿਲਿਟੀ ਤੁਹਾਨੂੰ ਲੋਕਾਂ ਨੇ ਦਿੱਤੀ ਹੈ, ਜ਼ਿੰਮੇਵਾਰੀ ਲਾਈ ਹੈ, ਤੁਸੀਂ ਉਹਨੂੰ ਨਿਭਾਓ। ਪੁਰਾਣਿਆਂ ਨੂੰ ਕਿਉਂਕਿ ਤੁਸੀਂ ਸਿੱਧਾ ਦੱਸੋ ਭਾਈ ਇੰਨਾ ਖਜ਼ਾਨਾ ਸਾਡੇ, ਇੰਨੀ ਇਨਪੁੱਟ ਆ, ਇੰਨੀ ਆਉਟਪੁੱਟ ਆ, ਤੇ ਅਸੀਂ ਦੇਣਾ ਕੱਖ ਨਹੀਂ ਆ, ਪਹਿਲਾਂ ਅਸੀਂ ਆਹ ਕਰਜ਼ਾ ਜਿਹੜਾ ਇਹਨਾਂ ਦਾ ਚੜਾਇਆ, ਫਿਰ ਤਾਂ ਤੁਹਾਡੀ ਗੱਲ ਮੰਨੀਏ ਵੀ ਆਹ ਲਾ ਲਈਏ, ਪਹਿਲਾਂ ਸਾਨੂੰ ਆਹ ਲਾ ਲੈਣ ਦਿਓ, ਸਾਡੇ ਕੋਲ ਮੰਗਿਓ ਕੁਛ ਨਾ। ਜਦੋਂ ਅਸੀਂ ਬਰਾਬਰ ਤੇ ਆ ਗਏ ਨਾ, ਜਦੋਂ ਅਸੀਂ ਪੈਰਾਂ ਤੇ ਥੋੜਾ ਬਹੁਤਾ ਖੜਾਉਣ ਲੱਗ ਗਏ, ਫਿਰ ਆਪਣੇ ਆਪ ਹੀ ਅਸੀਂ ਸਾਰੀਆਂ ਸੁੱਖ ਸਹੂਲਤਾਂ ਤੁਹਾਨੂੰ ਦੇਵਾਂਗੇ, ਸਾਨੂੰ 5 ਸਾਲ 10 ਸਾਲ ਦੇ ਦਿਓ, ਪਹਿਲਾਂ ਅਸੀਂ ਕਰਜ਼ਾ ਲਾ ਲਈਏ।
0: ਬਿਲਕੁਲ ਬਿਲਕੁਲ ਜੀ, ਹਾਂ ਟੂ ਦੀ ਪੁਆਇੰਟ ਕਲੀਅਰ ਕੱਟ ਗੱਲ ਕਰ ਦੇਣੀ
1: ਜੀ
0: ਚਾਹੀਦੀ ਹੈ। ਪਰ ਦੇਖੋ ਤੁਸੀਂ ਕਹਿੰਦੇ ਵੀ ਇਹ ਸਾਰਾ ਕੁਛ ਲੋਕਾਂ ਨੂੰ ਦੱਸਣ, ਇਹ ਤਾਂ 69,000 ਨੌਕਰੀ ਵਾਲਿਆਂ ਦੇ ਵਾਈਟ ਪੇਪਰ ਨਹੀਂ ਜਾਰੀ ਕਰ ਸਕਦੇ, ਤੇ ਬਾਕੀ
1: ਜੀ
0: ਕੀ ਕਰਨਗੇ। ਜਦਕਿ ਇਹਨਾਂ ਦਾ ਇੱਕ ਆਨਲਾਈਨ ਡਾਟਾ ਪਿਆ ਸੀ ਜਿੱਥੇ ਮਸ਼ਹੂਰੀਆਂ ਨੂੰ ਲੈ ਕੇ ਪਤਾ ਸੀ ਇਹਨਾਂ ਨੇ ਕਿੰਨਾ ਸਾਲ ਦੇ ਵਿੱਚ ਖਰਚ ਕੀਤਾ, ਜਦੋਂ
1: ਜੀ
0: ਪੱਤਰਕਾਰਾਂ ਨੇ ਜਾਂ ਕੁਛ ਲੋਕਾਂ ਨੇ ਉਹਨੂੰ ਮਤਲਬ ਜਨਤਕ ਕਰਤਾ, ਮੁੜ ਕੇ
1: ਆਰਟੀਆਈ
0: ਡਾਟਾ
1: ਪਾਈ
0: ਤੋਂ
1: ਹੈ ਜਾਂ
0: ਗਾਇਬ
1: ਕੁਛ ਪਾਇਆ,
0: ਕਰਤਾ,
1: ਬਿਲਕੁਲ ਹੈ ਜੀ।
0: ਉੱਥੋਂ ਵੀ ਗਾਇਬ ਕਰਤਾ, ਮਤਲਬ ਆਪਣੀ ਨਲਾਇਕੀ ਸਾਰੀ ਲਕਾ ਰਹੇ ਹੈ।
1: ਜੀ
0: ਮੈਂ ਲੋਕ ਆਪਣੇ ਨਾ ਭੋਲੇ ਬਹੁਤ ਨੇ,
1: ਬਿਲਕੁਲ ਹੈ
0: ਜਦਕਿ
1: ਜੀ।
0: ਜਦੋਂ ਕੇਜਰੀਵਾਲ ਦਿੱਲੀ 'ਚ ਆਇਆ ਸੀ ਨਾ, ਉਦੋਂ ਉਹਦੇ ਬੋਰਡ ਕੇਜਰੀਵਾਲ ਦੇ ਪੰਜਾਬ ਤੱਕ ਲੱਗੇ ਹੁੰਦੇ ਸੀ, ਤੇ ਭਗਵੰਤ ਮਾਨ ਸਾਹਿਬ ਕੇਜਰੀਵਾਲ ਦੀ ਮਸਾਲਾ ਦਿੰਦੇ ਹੁੰਦੇ ਸੀ
1: ਜੀ,
0: ਵੀ ਬੜਾ ਵਧੀਆ ਕੇਜਰੀਵਾਲ
1: ਅੱਜ
0: ਕਰ ਰਹੇ ਆ।
1: ਭਗਵੰਤ
0: ਪਰ ਨਾ
1: ਮਾਨ ਦੀਆਂ
0: ਜਦੋਂ
1: ਮਸਾਲਾ ਗੋਆ ਤੱਕ ਜਾਂ
0: ਹਾਂ
1: ਹੋਰ ਮੁਲਕ ਸੂਬਿਆਂ ਤੱਕ ਜਾ
0: ਜਾਂਦੀਆਂ ਨੇ,
1: ਰਹੀਆਂ
0: ਦੇਖੋ ਨਹੀਂ ਉਹ ਤੋਂ ਬਾਅਦ ਨਾ ਜਦੋਂ ਕੋਈ ਦਿੱਲੀ ਤੋਂ ਆਉਂਦਾ ਸੀ ਨਾ ਜੀ, ਇੱਥੇ
1: ਜੀ
0: ਨੂੰ ਜਦੋਂ ਅਸੀਂ ਉਹਨੂੰ ਪਰਸਨਲੀ ਪੁੱਛਦੇ ਸੀ ਵੀ ਯਾਰ ਤੁਹਾਡਾ ਦਿੱਲੀ ਸੂਬਾ ਤਾਂ ਬਹੁਤ ਵਧੀਆ ਬਣ ਗਿਆ ਵੀ ਸਰਕਾਰ, ਉਹ ਨਾ ਪਹਿਲਾਂ ਮੋਟੀ ਜਿਹੀ ਗਾਲ ਕੱਢਦਾ ਸੀ ਫੇਰ ਗੱਲ ਕਰਦਾ ਸੀ,
1: ਨਾਲੇ
0: ਫਿਰ
1: ਦੇਖੋ
0: ਅਸਲ
1: ਉਹ
0: ਮਤਲਬ
1: ਵੀ
0: ਗਰਾਊਂਡ
1: ਦੇਣ
0: ਰਿਐਲਿਟੀ
1: ਸੀਗੇ
0: ਉਦੋਂ ਪਤਾ ਲੱਗਦਾ ਸੀ।
1: ਮਾਨ ਜੀ, ਉਹ ਵੀ ਦੇਣ ਸੀਗੇ ਜਦੋਂ ਟ੍ਰੇਨ ਦੇ ਵਿੱਚ ਕੇਜਰੀਵਾਲ ਆਉਂਦਾ ਸੀ ਚਪਲਾਂ ਪਾ ਕੇ, ਤੇ ਅੱਜ ਉਹ ਹੈਲੀਕਾਪਟਰ ਤੋਂ ਥੱਲੇ ਨਹੀਂ ਉਤਰਦਾ, ਗੱਲ ਨਹੀਂ ਕਰਦਾ।
0: ਅੱਜ ਤੁਸੀਂ ਹੈਲੀਕਾਪਟਰ ਛੱਡੋ ਜੀ, ਅੱਜ ਕੱਲ ਨਾ ਮਤਲਬ ਨੈਟ ਉੱਪਰ ਸ਼ੀਸ਼ ਮਹਿਲ ਦੀ ਗੱਲਾਂ ਹੁੰਦੀਆਂ ਨੇ ਜੀ,
1: ਜੀ
0: ਗੱਲਾਂ ਹੁੰਦੀਆਂ ਨੇ ਵੀ ਉੱਥੇ ਕਿਹੜੀ ਕਿਹੜੀ ਪੰਜਾਬ ਵਾਲੇ ਹੁਣ ਜਿਹੜੇ ਮਾਨ ਸਾਹਿਬ ਬਣੇ ਹੋਏ ਨੇ ਇਹ 92 ਨੂੰ ਤਾਂ ਰਜਾ ਰਹੇ ਨੇ, ਤੇ ਪੰਜਾਬ ਦਾ ਖਜ਼ਾਨਾ ਇਹਨਾਂ ਉੱਪਰ ਦਿੱਲੀ ਵਾਲਿਆਂ ਉੱਪਰ ਵੀ ਲਟਾ ਰਹੇ,
1: ਬਿਲਕੁਲ ਆ ਜੀ, ਬਿਲਕੁਲ ਆ ਜੀ।
0: ਇਹਨਾਂ ਨੂੰ ਵੀ ਖਵਾ ਰਹੇ ਨੇ। ਹੁਣ ਮੈਨੂੰ ਤਾਂ ਜੀ ਦੇਖੋ ਚਾਹੇ ਪੁਰਾਣੇ ਆਣ ਚਾਹੇ ਨਵੇਂ ਆਣ,
1: ਜੀ
0: ਪਰ ਨਾ ਸਹੀ ਪੁੱਛੋ ਤਾਂ ਪੰਜਾਬ ਦਾ ਭਵਿੱਖ ਕੋਈ ਵਧੀਆ ਨਜ਼ਰ ਆ ਨਹੀਂ ਰਿਹਾ,
1: ਜੀ ਬਿਲਕੁਲ ਆ ਜੀ,
0: ਆ ਨਹੀਂ ਰਿਹਾ। ਦੁਖਾਂਤ ਹੈ ਜੀ ਆਪਣੇ ਲੋਕਾਂ ਦਾ, ਵੀ
1: ਜੀ
0: ਹੁਣ ਤਾਂ ਆਮ ਘਰਾਂ ਦੇ ਮੁੰਡੇ ਅੱਗੇ ਲੱਗਣ ਇਹਨਾਂ ਨੂੰ ਨਕਾਰਨ,
1: ਜੀ
0: ਤੇ ਫਿਰ ਕਿਤੇ ਜਾ ਕੇ ਕੋਈ ਮਾੜੀ ਮੋਟੀ ਹੋਊਗੀ। ਪਰ ਇਸ ਚੀਜ਼ ਦੇ ਵਿੱਚ ਪ੍ਰੋਸੀਜਰ ਬੜਾ ਲੰਬਾ ਹੈ, ਕੋਈ ਦੁੱਖ
1: ਬਿਲਕੁਲ
0: ਜੀ ਦੁੱਖ ਲੱਗਦਾ ਜੀ ਦੇਖ ਕੇ ਆਪਣੇ ਪੰਜਾਬ ਦਾ ਬੇੜਾ ਗਰਕ ਹੁੰਦਾ,
1: ਜੀ ਬਿਲਕੁਲ ਹੈ, ਦੁਖਾਂਤ ਹੈ ਜੀ,
0: ਮਨ ਦੁਖਦਾ ਜੀ,
1: ਜੀ
0: ਦੁਖਾਂਤ ਹੈ ਜੀ।
1: ਥੈਂਕ ਯੂ ਭਾਈ ਜੀ,
0: ਧੰਨਵਾਦ ਵੀਰ ਜੀ, ਬਸ
1: ਸ਼ੁਕਰੀਆ
0: ਆਈ
1: ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਜੀ
0: ਸਤਿ
1: ਦੋਸਤੋ, ਇਹ
0: ਸ਼੍ਰੀ
1: ਸਾਂ ਜੀ ਗੁਰੀਮਾਨ ਬਾਈ ਜੀ ਗੱਲਬਾਤ ਕਰਕੇ ਗਏ ਨੇ, ਆਪਣੇ ਵਿਚਾਰ ਸਾਂਝੇ ਕਰਕੇ ਗਏ, ਬਹੁਤ ਬਹੁਤ ਸ਼ੁਕਰੀਆ ਜੀ, ਤੇ ਸੋਹਣੇ ਵਿਚਾਰਾਂ ਦੇ ਲਈ ਸਾਰੇ ਦੋਸਤਾਂ ਦਾ। ਤੇ ਦੋਸਤੋ, ਇੱਕ ਦੋ ਖਬਰਾਂ ਨੇ ਤੇ ਇੱਕ ਗੱਲ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝੀ ਕਰਾਂਗਾ। ਸੰਖੇਪ ਦੇ ਵਿੱਚ ਹੀ ਰਸਮੀ ਸਿੱਖਿਆ ਤੋਂ ਪਰੇ ਦੀ ਗੱਲ ਹੈ ਕਿ ਜਿਹੜੀ ਕਿ ਰਸਮੀ ਸਿੱਖਿਆ ਤੋਂ ਪਰੇ ਤੇ ਸਮਾਜਿਕ ਸਿੱਖਿਆ ਦੀ ਅਸਲ ਜ਼ਰੂਰਤ ਜਾਂ ਲੋੜ ਜਿਹੜੀ ਹੈ ਉਹਦੀ ਬਾਤ ਪਾਵਾਂਗਾ ਸੰਖੇਪ ਦੇ ਵਿੱਚ। ਪਰ ਉਸ ਤੋਂ ਪਹਿਲਾਂ ਇੱਕ ਦੋ ਖਬਰਾਂ ਜਿਹੜੀਆਂ ਵਿਦੇਸ਼ੀ ਨੇ, ਟਰੰਪ ਸਾਹਿਬ ਵੀ ਰੌਲਾ ਪਾ ਰਹੇ ਨੇ, ਉਹਨਾਂ ਦੀ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਲਈਏ। ਤੇ ਆਪਣੇ ਜੱਸੀ ਮਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ, ਅੱਜ ਤਾਰੀਫ ਕਰ ਰਹੇ ਨੇ ਜੀ, ਕਹਿੰਦੇ ਪੱਗ ਤੇ ਨਾਲ ਜਿਹੜੀ ਮੈਚਿੰਗ ਆ ਸੋਹਣੀ ਲੱਗ ਰਹੀ ਹੈ ਜੀ, ਘੈਂਟ ਲੱਗ ਰਹੇ ਹੋ ਕਹਿੰਦੇ ਜੀ, ਤੇ ਨਾਲ ਤੇ ਜੇਕਰ ਕਾਲ ਕਰ ਲੈਣਗੇ ਤਾਂ ਹੋਰ ਵੀ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ। ਚਲੋ ਤਦ ਤੱਕ ਮੈਂ ਵੇਟ ਕਰ ਲੈਂਦਾ ਇਹਨਾਂ ਦੀ, ਤੇ ਜੇ ਕਾਲ ਕਰਨੀ ਚਾਹੁੰਦੇ ਆ ਜੱਸੀ ਚਾਲ ਜੀ ਆਪਣੇ ਮਲੇਰਕੋਟਲੇ ਵਾਲੇ, ਤੇ ਨਾਲ ਦੇ ਨਾਲ ਟਰੰਪ ਸਾਹਿਬ ਦੀ ਗੱਲ ਕਰ ਲੈਂਦੇ ਹਾਂ। ਟਰੰਪ ਨੇ ਅਮਰੀਕਾ ਦੇ ਵਿੱਚ ਸੇਵ ਅਮਰੀਕਾ ਐਕਟ ਪਾਸ ਕਰਵਾਉਣ ਦੇ ਲਈ ਭਾਰਤੀ ਚੋਣ ਪ੍ਰਣਾਲੀ ਦੀ ਜਿਹੜਾ ਹਵਾਲਾ ਦੇ ਦਿੱਤਾ, ਤਾਰੀਫ ਕੀਤੀ ਹੈ, ਕਹਿੰਦੇ ਬੱਲੇ ਬੱਲੇ ਬਹੁਤ ਵਧੀਆ ਜਿਹੜਾ ਉੱਥੇ ਹੈ ਇੰਡੀਆ ਦੇ ਵਿੱਚ ਜਿਹੜੀ ਚੋਣ ਜਿਹੜੀ ਪ੍ਰਣਾਲੀ ਹੈ, ਤੇ ਇੰਡੀਆ ਕਹਿੰਦੇ ਇੱਥੇ ਸਾਡੇ ਇੱਥੇ ਵੀ ਇਹ ਜਿਹੜੀ ਹੈ ਲਾਗੂ ਹੋਣੀ ਚਾਹੀਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦੇਸ਼ ਦੇ ਵਿੱਚ ਜਿਹੜਾ ਸੇਵ ਅਮਰੀਕਾ ਐਕਟ ਨੂੰ ਲਾਗੂ ਕਰਨ ਦੀ ਜਿਹੜੀ ਆਪਣੀ ਮੰਗ ਨੂੰ ਮੁੜ ਜਿਹੜਾ ਦੁਹਰਾਉਂਦਿਆਂ ਭਾਰਤ ਦੀ ਜਿਹੜੀ ਹੈ ਚੋਣ ਪ੍ਰਣਾਲੀ ਤੇ ਵੋਟਰ ਪਛਾਣ ਜਿਹੜਾ ਹੈ ਉਹ, ਇੱਕ ਮਿੰਟ ਜੀ ਮੈਂ ਕਾਲ ਲੈ ਲਵਾਂ ਨਾਲ, ਜੀਰਾ ਸਾਹਿਬ ਹੋਲਡ ਰੱਖਣਾ ਜੀ ਇੱਕ ਮਿੰਟ। ਆਪਣੇ ਕਹਿੰਦੇ ਨੇ ਕਿ ਲਾਗੂ ਅਮਰੀਕਾ ਸੇਵ ਐਕਟ ਜਿਹੜਾ ਦੀ ਆਪਣੀ ਮੰਗ ਨੂੰ ਮੁੜ ਦੁਹਰਾਉਂਦਿਆਂ ਭਾਰਤ ਦੀ ਚੋਣ ਪ੍ਰਣਾਲੀ ਤੇ ਵੋਟਰ ਪਛਾਣ ਨਿਯਮਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ ਤੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਟਰੰਪ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਜਿਹੜੇ ਨੇ ਗਾਨੇਸ਼ ਕੁਮਾਰ ਦੇ ਜਿਹੜੇ ਨੇ ਇੱਕ ਕਥਿਤ ਬਿਆਨ ਦਾ ਜ਼ਿਕਰ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਅਮਰੀਕਾ ਦੇ ਵਿੱਚ ਬਿਨਾਂ ਫੋਟੋ ਆਈਡੀ ਦੇ ਵੋਟਾਂ ਪੈਣ ਦੇ ਉੱਤੇ ਹੈਰਾਨੀ ਜਿਤਾਈ ਸੀਗੀ। ਟਰੰਪ ਨੇ ਲਿਖਿਆ ਕਿ ਇਸੇ ਹੀ ਮਹੀਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਸਾਡੇ ਪ੍ਰਸ਼ਾਸਨ ਨੂੰ ਪੁੱਛਿਆ ਸੀਗਾ ਕਿ ਅਮਰੀਕਾ ਦੇ ਵਿੱਚ ਬਿਨਾਂ ਕਿਸੇ ਫੋਟੋ ਪਛਾਣ ਪੱਤਰ ਜਿਹੜਾ ਫੋਟੋ ਆਈਡੀ ਦੇ ਚੋਣਾਂ ਕਿਵੇਂ ਹੋ ਸਕਦੀਆਂ ਨੇ, ਤੇ ਭਾਰਤ ਦੀਆਂ ਪਿਛਲੀਆਂ ਆਮ ਚੋਣਾਂ ਦਾ ਹਵਾਲਾ ਦਿੰਦਿਆਂ ਟਰੰਪ ਨੇ ਕਹਿ ਦਿੱਤਾ ਕਿ ਉੱਥੇ 64.6 ਕਰੋੜ ਵੋਟਰਾਂ ਨੇ ਵੋਟ ਪਾਈ ਜਿਨ੍ਹਾਂ ਦੇ ਵਿੱਚੋਂ 1% ਤੋਂ ਵੱਧ ਵੀ ਘੱਟ ਜਿਹੜਾ ਲੋਕਾਂ ਨੇ ਡਾਕ ਯਾਨੀ ਕਿ ਮੇਲ ਇਨ ਦੇ ਰਾਹੀਂ ਵੋਟਿੰਗ ਕੀਤੀ ਤੇ ਹਰ ਇੱਕ ਵੋਟਰ ਦੇ ਕੋਲ ਵੈਧ ਫੋਟੋ ਆਈਡੀ ਕਾਰਡ ਸੀਗਾ। ਤੇ ਉਹਨਾਂ ਅਮਰੀਕੀ ਸੰਸਦ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਸੇਵ ਅਮਰੀਕਾ ਐਕਟ ਨੂੰ ਤੁਰੰਤ ਜਿਹੜਾ ਪਾਸ ਕੀਤਾ ਜਾਵੇ ਤੇ ਵਾਈਟ ਹਾਊਸ ਦੇ ਅਨੁਸਾਰ ਇਸ ਪ੍ਰਸਤਾਵਿਤ ਕਾਨੂੰਨ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੰਘੀ ਜਿਹੜੀ ਕਿ ਯਾਨੀ ਕਿ ਫੈਡਰਲ ਚੋਣਾਂ ਦੇ ਵਿੱਚ ਕੇਵਲ ਅਮਰੀਕੀ ਨਾਗਰਿਕ ਹੀ ਵੋਟ ਪਾ ਸਕਣ, ਕੋਈ ਹੋਰ ਬਾਹਰੋਂ ਨਾ। ਤੇ ਵਾਈਟ ਹਾਊਸ ਨੇ ਸਪਸ਼ਟ ਕੀਤਾ ਕਿ ਨਵੇਂ ਕਾਨੂੰਨ ਦੇ ਤਹਿਤ ਵੋਟਰ ਰਜਿਸਟ੍ਰੇਸ਼ਨ ਵੇਲੇ ਨਾਗਰਿਕਤਾ ਜਿਹੜਾ ਸਬੂਤ ਵੈਧ ਯਾਨੀ ਕਿ ਵੈਲਿਡ ਹੋਣਾ ਚਾਹੀਦਾ ਹੈ ਤੇ ਪਛਾਣ ਪੱਤਰ ਦੇਣਾ ਲਾਜ਼ਮੀ ਹੋਏਗਾ ਤੇ ਇਸ ਤੋਂ ਇਲਾਵਾ ਡਾਕ ਦੇ ਰਾਹੀਂ ਵੋਟ ਪਾਉਣ ਦੇ ਨਿਯਮਾਂ ਨੂੰ ਸਖ਼ਤ ਕੀਤਾ ਜਾਵੇਗਾ ਜੋ ਕੇਵਲ ਬਿਮਾਰੀ, ਅਪਾਹਜਤਾ, ਫੌਜੀ ਸੇਵਾ ਜਾਂ ਯਾਤਰਾ ਵਰਗੀਆਂ ਖਾਸ ਸਥਿਤੀਆਂ ਦੇ ਵਿੱਚ ਹੀ ਜਿਹੜਾ ਮੁਹੱਈਆ ਹੋਣਗੇ। ਅਮਰੀਕੀ ਪ੍ਰਸ਼ਾਸਨ ਨੇ ਹੋਰਨਾਂ ਦੇਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਵਰਗੇ ਦੇਸ਼ ਆਪਣੇ ਵੋਟਰ ਆਈਡੀ ਨੂੰ ਬਾਇਓਮੈਟ੍ਰਿਕ ਡਾਟਾਬੇਸ ਦੇ ਨਾਲ ਜੋੜਦੇ ਨੇ, ਜਦੋਂ ਕਿ ਅਮਰੀਕਾ ਅਜੇ ਵੀ ਜ਼ਿਆਦਾਤਰ ਨਾਗਰਿਕਤਾ ਦੇ ਸਵੈ ਘੋਸ਼ਣਾ ਪੱਤਰ ਜਿਹੜਾ ਉੱਤੇ ਨਿਰਭਰ ਹੈ। 29 ਜਨਵਰੀ ਨੂੰ ਪੇਸ਼ ਕੀਤੇ ਗਏ ਇਸ ਬਿੱਲ ਦੇ ਰਾਹੀਂ ਗੈਰ ਨਾਗਰਿਕਾਂ ਨੂੰ ਜਿਹੜਾ ਵੋਟਰ ਸੂਚੀਆਂ ਦੇ ਵਿੱਚੋਂ ਬਾਹਰ ਕੱਢਣ ਦੀਆਂ ਹਦਾਇਤਾਂ ਵੀ ਜਿਹੜੀਆਂ ਨੇ ਰਾਜਾਂ ਨੂੰ ਦਿੱਤੀਆਂ ਗਈਆਂ ਨੇ। ਟਰੰਪ ਸਾਹਿਬ ਨੂੰ ਫਿਕਰ ਹੈ ਕਿਉਂਕਿ ਜਿਹੜੇ ਉਹਨਾਂ ਦੇ ਰਿਜ਼ਲਟ ਆ ਰਹੇ ਨੇ 34%, 35% ਟਰੰਪ ਦੇ ਨਾਲ ਨੇ, ਬਾਕੀ ਸਾਰੇ ਜਿਹੜੇ ਨੇ ਤਕਰੀਬਨ ਉਹਦੇ ਓਪੋਜੀਸ਼ਨ ਦੇ ਵਿੱਚ ਖੜ੍ਹੇ ਹੈ। ਤੇ ਉਹਨੂੰ ਹਟਾਉਣਾ ਚਾਹੁੰਦੇ ਆ। ਮਿਡ ਚੋਣ ਜਿਹੜੀ ਆ ਸਿਰ ਦੇ ਉੱਤੇ ਆ ਚੁੱਕੀ ਆ, ਹੋਰ ਮਹੀਨੇ ਤੱਕ ਵੋਟਾਂ ਸ਼ੁਰੂ ਹੋ ਜਾਣੀਆਂ ਨੇ ਮਿਡ ਚੋਣ ਦੀਆਂ। ਦੇਖਦੇ ਆ ਕਿਸ ਭਾਵ ਟਰੰਪ ਦੇ ਨਾਲ ਵੀ ਵਿਕਦੀ ਹੈ। ਤੇ ਜੀਰਾ ਸਾਹਿਬ ਜੀਆਂ ਨੂੰ ਜੀ ਇੰਡੀਆ ਤੋਂ ਨਿੱਘਾ ਸਵਾਗਤ ਹੈ ਜੀ।
2: ਸ਼ੁਰੂ ਹੋ ਜਾਣੀਆਂ ਨੇ। ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਸਾਰੇ ਸਰੋਤਿਆਂ ਨੂੰ ਜੀ
1: ਸਤਿ ਸ੍ਰੀ ਅਕਾਲ ਜੀ। ਜੀਰਾ ਸਾਹਿਬ ਕੀ ਹਾਲ ਚਾਲ ਨੇ, ਸਵਾਗਤ ਹੈ ਜੀ।
2: ਭਾਜੀ
1: ਤੁਹਾਡੇ ਮੁਲਕ
2: ਵਧੀਆ
1: ਦੀਆਂ
2: ਨੇ, ਬਹੁਤ
1: ਤਰੀਫਾਂ
2: ਵਧੀਆ
1: ਹੋ
2: ਨੇ। ਮੈਂ
1: ਰਹੀਆਂ ਨੇ,
2: ਚਲੋ
1: ਟਰੰਪ ਬੱਲੇ ਬੱਲੇ ਕਰਾਈ ਜਾਂਦਾ, ਕਹਿੰਦਾ ਜੀ ਚੋਣ ਪ੍ਰਣਾਲੀ ਬੜੀ ਵਧੀਆ ਤੁਹਾਡੇ।
2: ਦੇਖੋ ਜੀ, ਮੈਂ ਤਾਂ ਇਹ ਗੱਲ ਕਹੂੰਗਾ,
1: ਜੀ
2: ਟਰੰਪ ਜਿਹੜੇ 24% ਤੁਹਾਡੇ ਹੱਕ ਜਾ ਰਹੇ ਨੇ,
1: ਜੀ
2: ਇੱਕੋ ਹੀ ਅਮਿਤ ਸ਼ਾਹ ਜੀ ਨੂੰ ਕਹਿ ਕੇ ਨਾ ਇੱਕ ਸਾਡਾ ਚੋਣ ਕਮਿਸ਼ਨ ਲੈ ਜਾ ਉੱਥੇ।
1: ਉਧਰ ਮਾਨ ਸਾਹਿਬ ਕਹੀ ਜਾਂਦੇ ਕਿ ਜਿਹੜੇ ਜੋ ਸੁੱਖ ਸਹੂਲਤਾਂ ਅਸੀਂ ਦਿੱਤੀਆਂ ਆ ਉੱਥੇ ਅਮਰੀਕਾ ਤੋਂ ਲੋਕ ਆਉਣੇ ਚਾਹੁੰਦੇ ਨੇ, ਗੌਰਮੈਂਟ ਆ, ਤੁਸੀਂ ਇਹ ਕਿੱਦਾਂ ਕੀਤਾ ਪਲਾਨ? ਤੇ ਇੱਧਰ ਮੋਦੀ ਸਾਹਿਬ ਦੀ ਤਾਰੀਫ ਟਰੰਪ ਕਰੀ ਜਾਂਦਾ, ਹੈਰਾਨੀ ਦੀ ਗੱਲ ਨਹੀਂ ਜੀ।
2: ਮੈਂ ਤਾਂ ਇਹੀ ਗੱਲ ਕਹਿ ਰਿਹਾ, ਟਰੰਪ ਸਾਹਿਬ ਨੂੰ ਕਹੋ ਸਾਡਾ ਇਕੱਲਾ ਚੁਣਾਵ ਯੋਗ ਲੈ ਜਾ ਆਪਦੇ ਕੋਲੇ,
1: ਜੀ
2: ਤੇਰੀਆਂ ਸਾਰੇ ਦੁੱਖ ਦੂਰ ਕਰ ਦੂਗਾ।
1: ਨਹੀਂ ਉਹਦੇ
2: ਬਸ
1: ਪੱਖ 'ਚ
2: ਮੈਂ ਤਾਂ
1: ਜਾਂਦਾ ਨਾ,
2: ਬੜੀਆਂ
1: ਉਹ
2: ਗੱਲਾਂ
1: ਦੀ
2: ਜਾਂਦਾ।
1: ਫਿਰ ਉਹ ਵੀ ਚਾਹੁੰਦਾ ਨਾ, ਉਹ ਕਹਿੰਦਾ ਬਈ ਅਗਲੀਆਂ ਚੋਣਾਂ ਹੀ ਨਾ ਹੋਣ, ਮੈਂ ਲਗਾਤਾਰਤਾ ਦੇ ਵਿੱਚ ਹੀ ਬਣਿਆ ਰਹਾਂ।
2: ਭਾਜੀ ਇਹ ਜਿਹੜਾ ਮੈਂ ਕਹਿੰਦਾ ਸਹੀ ਮਨੇ ਵਿੱਚ ਜਿਹੜਾ
1: ਜੀ
2: ਇਹ ਵੋਟਾਂ ਵਾਲਾ ਵੀ ਸਿਸਟਮ ਨਾ, ਇਹਨਾਂ ਨੇ ਨਾ ਅਪਸੈਟ ਇੰਨਾ ਕੁ ਕਰਤਾ ਨਾ
1: ਜੀ
2: ਕਿ ਸਾਨੂੰ ਆਮ ਜਨਤਾ ਨੂੰ ਇਹਦੇ ਵਿੱਚ ਯਕੀਨ ਹੀ ਨਹੀਂ ਰਿਹਾ ਜੀ,
1: ਜੀ
2: ਸਹੀ ਮਨੇ ਵਿੱਚ
1: ਜੀ।
2: ਕਿਉਂਕਿ ਅੱਗੇ ਤਾਂ ਵੋਟਾਂ ਪੈਂਦੀਆਂ ਗਿਆ, ਬੂਥ ਲੁੱਟਦੇ ਸੀ ਨਾ,
1: ਹਾਂਜੀ
2: ਭਲੇ ਵੇਲੇ ਵੇਲੇ ਕਹਿੰਦੇ ਨਾ ਵੀ ਲਾਲੂ ਹੋਣਾ ਨੇ ਬਿਹਾਰ ਦੇ ਵਿੱਚ ਬੂਥ ਲੁੱਟ ਲਏ, ਕੈਪਚਰ ਕਰ ਲਏ,
1: ਕਹਿੰਦਾ
2: ਉਹ
1: ਸੀਗਾ
2: ਕਰ
1: ਜਬ
2: ਲਏ।
1: ਤੱਕ ਰਹੇਗਾ ਸਮੋਸੇ ਮੇ ਆਲੂ
2: ਹਾਂ
1: ਤਬ ਤੱਕ ਰਹੇਗਾ ਲਾਲੂ ਜੀ।
2: ਭਾਜੀ ਹੁਣ ਤਾਂ ਚੱਕਦੇ ਨਾ, ਹੁਣ ਸਾਡੇ ਤਾਂ ਬੂਥ ਦਾ ਸਭ ਕੁਝ ਭੁਲਾ ਦਿਆ ਇਹਨਾਂ ਨੇ, ਇਹ ਤਾਂ ਮਸ਼ੀਨਾਂ ਦੀ ਆ, ਮਸ਼ੀਨਾਂ ਹੀ ਪਤਾ ਲੱਗ ਰਿਹਾ, ਬੂਥ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਆ।
1: ਜੀ
2: ਬੰਗਾਲ ਦੇ ਵਿੱਚ 12 ਵਜੇ ਤੋਂ ਬਾਅਦ ਇਹਨੇ ਕੋਈ ਪੋਲ ਏਜੰਟ ਅੰਦਰ ਨੀ ਬਣਨ ਦਿੱਤਾ,
1: ਜੀ
2: ਇਹਨਾਂ ਨੇ ਆਪਦੀ ਮਨਮਰਜ਼ੀ ਚਲਾਈ।
1: ਬਿਲਕੁਲ ਹੈ ਜੀ,
2: ਜੋ ਸਾਡੇ ਇੰਡੀਆ ਦੇ ਰਿਕਾਰਡ ਕਾਇਮ ਹੋ ਰਹੇ ਆ ਉਹ ਤਾਂ ਕੋਈ ਕਰ ਹੀ ਨਹੀਂ ਸਕਦਾ।
1: ਬਿਲਕੁਲ ਹੈ ਜੀ,
2: ਤੇ ਹੁਣ ਕਿ ਗੁਰੂ ਜੀ ਗੱਲ ਕਹਿ ਕੇ ਗਏ ਆ ਵੀ ਪੰਜਾਬ ਦੇ ਯੂਥ ਨੂੰ ਅੱਗੇ ਆਉਣਾ ਪਊਗਾ,
1: ਜੀ
2: ਜਿੰਨੇ ਵੀ ਲੀਡਰ ਸਾਡੇ ਅੱਜ ਤੱਕ ਆਏ ਪਾਰਟੀਆਂ ਦੇ, ਜਿੰਨੀਆਂ ਵੀ ਪਾਰਟੀਆਂ ਦੇ
1: ਜੀ,
2: ਉਹ ਸਾਰੇ ਨਕਾਰੇ ਗਏ ਨੇ ਜੀ, ਇੱਕ ਤਰ੍ਹਾਂ ਦੇ ਜੀ
1: ਜੀ
2: ਚੱਕਰੇ ਆ।
1: ਬਿਲਕੁਲ
2: ਹੁਣ ਠੀਕ ਆ, ਆਪਾਂ ਕੋਈ ਵੀ ਕਹੀਏ ਵੀ ਇਹਨਾਂ ਨਾਲ ਤਾਂ ਪਹਿਲੇ ਚੰਗੇ ਸੀਗੇ,
1: ਜੀ
2: ਉਹ ਚੰਗੇ ਸੀਗੇ, ਤਾਂ ਇਹਨਾਂ ਨੇ ਸਿਰੇ ਐਤਕੀ ਇੰਨਾ ਕੁ ਕਹਿ ਕੰਨਾਂ ਨੂੰ ਹੱਥ ਲਵਾ ਦਿਆ ਨਾ
1: ਜੀ,
2: ਲਾਲਾ ਪਹਿਲਾਂ ਦੇਖ ਲਓ ਦਿੱਲੀ ਵਾਲਾ
1: ਜੀ,
2: ਸਾਨੂੰ ਉਦੋਂ ਹੀ ਸਮਝ ਜਾਣਾ ਚਾਹੀਦਾ ਸੀ ਜਦੋਂ ਵੀ ਉਹਨੇ ਆਪਣੀ ਪਾਰਟੀ ਦੇ ਵਿੱਚੋਂ
1: ਜੀ
2: ਸਿਆਣੇ ਬੰਦੇ
1: ਪੁੱਛਣੇ
2: ਸ਼ੁਰੂ
1: ਕਰ ਦੇਣੇ।
2: ਕੀਤੇ
1: ਬਿਲਕੁਲ ਹੈ ਜੀ, ਬਕ ਕੀਤੇ ਨੇ ਵੱਡੇ ਵੱਡੇ ਵਕੀਲ,
2: ਜਿੰਨੇ ਵੀ ਸਿਆਣੇ ਤੁਸੀਂ ਆਪੇ ਤੁਸੀਂ ਨਾ, ਹਾਂ ਤੁਸੀਂ ਗਿਣਤੀ ਕਰ ਲਓ
1: ਜੀ
2: ਵੀ ਜਦੋਂ ਵੀ ਉਹਨੇ ਦੇਖਿਆ ਵੀ ਜਿਹੜੇ ਇਹ ਸਿਆਣੇ ਹੈਗੇ ਆ ਗੱਲ ਕਰਨ ਦੇ ਲਾਇਕ ਨੇ
1: ਜੀ,
2: ਤੇ ਇਹਨਾਂ ਨੂੰ ਸਾਰੇ ਸਿਸਟਮ ਦਾ ਪਤਾ ਵਾ, ਉਹਨੇ ਉਹ ਸਾਰੇ ਬੰਦੇ ਚੱਕ ਕੇ ਬਾਹਰ ਮਾਰੇ ਜੀ।
1: ਉਹੀ ਤਰਜ ਦੇ ਉੱਤੇ ਪੰਜਾਬ ਦੇ ਵਿੱਚ ਛੋਟੇਪੁਰ ਹੋਣਾ ਨੂੰ ਜਾਂ ਆਪਣੇ ਗਾਂਧੀ ਹੋਣਾ ਨੂੰ ਪਟਿਆਲੇ ਵਾਲਿਆਂ
2: ਨਾਲ
1: ਜੀ,
2: ਉਹੀ ਨਾ ਗਾਂਧੀ ਜੀ ਆ ਗਏ, ਭਾਜੀ ਆ ਗਏ, ਛੋਟੇਪੁਰ ਆ ਗਿਆ, ਘੁੱਗੀ ਆ ਗਿਆ, ਵੀ ਜਿਹੜੇ ਵੀ ਬੰਦੇ ਸੀਗੇ ਉੱਪਰ ਆਉਣ ਵਾਲੇ
1: ਜੀ,
2: ਉਹਨੇ ਸਾਰਿਆਂ ਦੀ ਫੱਟੀ ਪਹੁੰਚੀ ਪਹਿਲਾਂ, ਸਾਨੂੰ ਉਦੋਂ ਹੀ ਸਮਝ ਆਉਣਾ ਚਾਹੀਦਾ ਵੀ ਹੋ ਐਤਕੀ ਜੋ ਕੁਛ ਵੀ ਹੋਊਗਾ ਉਹ ਪੰਜਾਬ ਦੇ ਭਲੇ ਲਈ ਨਹੀਂ ਹੋਣਾ, ਸਹੀ ਮਾਇਨੇ ਵਿੱਚ।
1: ਬਿਲਕੁਲ ਹੈ ਜੀ,
2: ਤੇ ਹੁਣ ਗੱਲ ਇੱਥੇ ਉਹੀ ਆ ਜਾਂਦੀ ਆ, ਠੀਕ ਆ ਆਪਾਂ ਕਹਿ ਦੇਵਾਂਗੇ ਵੋਟ ਨਹੀਂ ਪਾਉਂਦੇ ਪਾਰਟੀਆਂ ਸਾਰੀਆਂ ਮਾੜੀਆਂ ਵਾ
1: ਜੀ,
2: ਪਰ ਉਹ ਵੀ ਕੋਈ ਹੱਲ ਨਹੀਂ ਗਾ ਜੀ, ਸਹੀ ਮਾਇਨੇ ਵਿੱਚ।
1: ਬਿਲਕੁਲ ਉਹੀ ਤਾਂ ਹੀ ਕਹਿ ਰਹੇ ਹਾਂ ਜੀਰਾ ਸਾਹਿਬ, ਘੱਟੋ ਘੱਟ ਓਪੋਜੀਸ਼ਨ ਦੇ ਸਾਹਮਣੇ ਰੱਖ ਕੇ ਉਹਨੂੰ ਹੀ ਵੋਟ ਪਾ ਦਿਓ ਕਿ ਚਲੋ ਓਪੋਜੀਸ਼ਨ ਤਾਂ ਬਣਾ ਸਕਦੇ ਆ ਜੇ ਸਰਕਾਰ ਨਹੀਂ ਬਣਾ ਸਕਦੇ।
2: ਭਾਜੀ ਜਿਹੜਾ ਵਿਜਨ ਸਾਡੇ ਬੰਦੇ ਠੀਕ ਆ, ਨਵਜੋਤ ਸਿੱਧੂ ਨੂੰ ਸਾਰਿਆਂ ਨੇ ਭੰਡਤਾ
1: ਜੀ,
2: ਠੀਕ ਆ ਉਹਨੂੰ ਸਾਰੇ ਦੂਜੇ ਨੇਤਾਵਾਂ ਚੰਗਾ ਨਹੀਂ ਲੱਗੇ ਕਿਉਂਕਿ ਉਹ ਸੱਚ ਬੋਲਦਾ ਕਿ ਸੱਚ ਦੇ ਖੜਾ ਸੀਗਾ
1: ਜੀ,
2: ਉਹ ਵਿਜਨ ਦੱਸਦਾ ਸੀਗਾ ਇੱਥੋਂ ਏਦਾਂ ਪੈਸਾ ਆਊਗਾ, ਇੱਥੋਂ ਏਦਾਂ ਪੈਸਾ ਆਊਗਾ
1: ਜੀ,
2: ਤਾਂ ਹੀ ਤਾਂ ਅਗਲੇ ਨੇ ਕਹਿਤਾ ਵਾ ਕਿ ਕੱਲ ਨੂੰ ਦਫ਼ਤਰ ਨੀ ਤੁਹਾਡੇ ਕੋਲ ਕਲੀ ਹੋਣੇ ਜੇ ਏਦਾਂ ਕੰਮ ਕਰੂੰਗੇ ਤਾਂ,
1: ਬਿਲਕੁਲ
2: ਕਿਉਂਕਿ ਸਾਰੇ ਦੇ ਆ ਗੱਲ ਤੇ ਨਾ
1: ਜੀ,
2: ਬਾਕੀ ਵੱਡੀ ਜਿਹੜੀ ਮਾਰ ਪੈਂਦੀ ਹੈ ਨਾ ਉਹ ਪੈਂਦੀ ਹੈ ਜੀ ਬਿਊਰੋਕਰੇਟਸ ਤੋਂ।
1: ਬਿਲਕੁਲ ਹੈ ਜੀ,
2: ਇਹ ਮਨੇ ਵਿੱਚ
1: ਨੌਕਰਸ਼ਾਹੀ,
2: ਕਿਉਂਕਿ ਇਹ ਜਿਹੜੇ ਦੋ ਹਾਂਜੀ ਨੌਕਰਸ਼ਾਹੀ ਜਿਹੜੀ ਰਾਜੀ ਹੈ ਨਾ ਆ ਕੇ ਨਾਲ ਇਹਨਾਂ ਦੇ ਖੜੀ ਆ, ਉਹਨੇ ਜ਼ਿਆਦਾ ਬੇੜਾ ਗਰਕ ਕੀਤਾ ਜੀ ਸਹੀ ਮਨੇ ਵਿੱਚ ਜੀ
1: ਜੀ।
2: ਠੀਕ ਆ ਲੀਡਰ ਤਾਂ 5 ਸਾਲ ਬਾਅਦ ਬਦਲ ਜਾਂਦੇ ਨੇ
1: ਜੀ,
2: ਭਾਜੀ ਉਹਨਾਂ ਤਾਂ 40-40 ਸਾਲ ਕੱਢਨੇ ਆ, ਦੇਖੋ ਤੁਸੀਂ
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕਿੱਦਾਂ ਅਮਰੂਦਾਂ ਦੇ ਬਾਗਾਂ ਦੇ ਵਿੱਚ ਹਿਸਾਬ ਲਾ ਲਓ, ਕਿੱਦਾਂ ਅਗਲਿਆਂ ਨੇ ਏਦਾਂ ਦੀਆਂ ਲਹਿਰਾਂ ਕਰਾ ਦਿੱਤੀਆਂ,
1: ਜਿੱਤੇ ਲਾਗੇ ਨਹੀਂ,
2: ਅੱਜ ਤੱਕ ਇਹ ਨਹੀਂ ਪਤਾ ਲੱਗਦਾ ਵੀ ਪਲਾਟ ਕਿੱਥੇ ਗਏ ਮੋਹਾਲੀ ਤੇ ਚੰਡੀਗੜ੍ਹ ਦੇ, ਇਹ ਹਿਸਾਬ ਲਾ ਲਓ ਤੁਸੀਂ ਆਪਦਾ
1: ਜੀ।
2: ਤੇ ਹੁਣ ਠੀਕ ਆ, ਜਿੰਨੇ ਮਰਜ਼ੀ ਈਡੀ ਛਾਪੇ ਮਾਰੀ ਜਾਵੇ, ਮਰਾਈ ਜਾਊਗੀ। ਸੈਂਟਰ ਨੂੰ ਪਤਾ ਸੀਗਾ ਇਹਨਾਂ ਨੇ ਅੱਗੇ ਹੀ ਲਿਆਂਦਾ ਵਾ।
1: ਜੀ
2: ਆਪਾਂ ਤਾਂ, ਮੈਂ ਤਾਂ ਅੱਜ ਵੀ ਨਹੀਂ ਮੰਨਦਾ ਵੀ ਠੀਕ ਆ, ਇਹਨਾਂ ਸੀਟਾਂ ਆਈਆਂ ਸੀਗੀਆਂ
1: ਜੀ
2: ਉਹ ਗਲਤ ਆਈਆਂ ਸੀਗੀਆਂ,
1: ਜੀ
2: ਕਿਉਂਕਿ ਸੈਂਟਰ ਨੂੰ ਪਤਾ ਸੀਗਾ ਅਸੀਂ ਅਕਾਲੀ ਪਾਸੇ ਕਰ ਸਕਦੇ ਹਾਂ
1: ਜੀ
2: ਨਾ ਕਾਂਗਰਸੀ ਕਰ ਸਕਦੇ ਹਾਂ।
1: ਬਿਲਕੁਲ
2: ਇਹਨਾਂ ਨੂੰ ਅੱਗੇ ਲਿਆ ਕੇ ਅਸੀਂ ਇਹਨਾਂ ਦੀ ਸੰਗ ਨੱਪ ਲਾਂਗੇ,
1: ਹਾਂ ਬਿਲਕੁਲ
2: ਉਹੀ ਕੰਮ ਹੋਣਾ ਹੈ
1: ਜੀ,
2: ਉਹੀ ਗੱਲ ਹੋਣੀ ਹੁਣ ਦੇਖ ਲਈਓ ਤੁਸੀਂ। ਬਸ ਮੈਂ
1: ਬਿਲਕੁਲ,
2: ਤਾਂ ਇਹੀ ਗੱਲ ਕਹੂੰਗਾ। ਬਾਕੀ ਜੀ
1: ਮੈਂ
2: ਪੰਜਾਬ
1: ਜੀਰਾ
2: ਦੇ
1: ਸਾਹਿਬ
2: ਵਿੱਚ
1: ਇਹ ਗੱਲ ਉਦੋਂ ਕਹੀ ਸੀ ਜਦੋਂ ਮਾਨ ਸਾਹਿਬ ਨੇ ਸਹੁੰ ਚੁੱਕੀ ਸੀ ਨਾ, ਅੱਜ ਵੀ ਮੈਨੂੰ ਚੇਤੇ ਆਉਂਦੀ ਹੈ ਕਿ ਜਿਹੜੇ ਕੰਮ ਪੰਜਾਬ ਦੇ ਵਿੱਚ, ਚਾਹੇ ਉਹ ਕੈਪਟਨ ਦੀ ਸਰਕਾਰ ਸੀ ਤੇ ਚਾਹੇ ਉਹ ਬਾਦਲਾਂ ਦੀ ਸਰਕਾਰ ਸੀ, ਜਿਹੜੇ ਕੰਮ ਉਹਨਾਂ ਸਰਕਾਰਾਂ 'ਚ ਨਹੀਂ ਹੋਏ ਨਾ, ਇਹ ਇਸ ਸਰਕਾਰ ਦੇ ਵਿੱਚ ਕਰ ਗਏ। ਤੇ ਉਹ ਦੇਖੋ ਹੁਣ ਮਾਨ ਸਾਹਿਬ ਦੀ ਵੈਲਿਊ ਜਿਹੜੀ ਸੀ ਐਮਪੀ ਦੇ ਨਾਤੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਮਤਲਬ ਕਿ ਲੋਕ ਨਾ ਰੁਕ ਕੇ ਸੁਣਦੇ ਹੁੰਦੇ ਸੀ ਕਿ ਅੱਜ ਉਹਦੀ ਵਾਰੀ ਹੈ, ਸੁਣ ਚਾਹੇ 2 ਮਿੰਟ ਦਾ ਹੀ ਸਮਾਂ ਮਿਲਦਾ ਸੀਗਾ, ਬਹੁਤ ਵੱਡੀ ਵੈਲਿਊ ਹੁੰਦੀ ਸੀ।
2: ਜੀ
1: ਪਰ ਉਹਨੂੰ ਕਿੱਦਾਂ ਇੱਕ ਮੁੱਖ ਮੰਤਰੀ ਦੇ ਅਹੁਦੇ ਉੱਤੇ ਰੱਖ ਕੇ ਬਣਾ ਕੇ ਜ਼ੀਰੋ ਕਰਕੇ ਰੱਖ ਦਿੱਤਾ, ਇਹ ਗੱਲ ਮੈਂ ਉਦੋਂ ਕਹੀ ਸੀ ਜਿੱਦਣ ਇਹਨਾਂ ਨੇ ਸਹੁੰ ਚੁੱਕੀ ਸੀ।
2: ਜਿਹੜੀ ਉਹਨਾਂ ਦਾ ਸਟੈਂਡਰਡ ਉਦੋਂ ਬਣਿਆ ਸੀ ਨਾ ਐਮਪੀ ਵੇਲੇ,
1: ਜੀ
2: ਤੇ ਹੁਣ ਤਾਂ ਜ਼ੀਰੋ ਕਰਤਾ ਇਹਨਾਂ ਨੇ, ਸਹੀ
1: ਮਤਲਬ
2: ਬਣੇ
1: ਕਿ
2: ਉਹਨਾਂ ਨੂੰ।
1: ਜੀ ਨਹੀਂ ਕਰਦਾ ਜੀ, ਮਾਫੀ ਚਾਹੁੰਦਾ, ਕਈ ਵਾਰੀ ਮੂਹਰੇ ਵੀਡੀਓ ਆ ਜਾਂਦੀ ਆ, ਅੱਗੇ ਕਰ ਦਿੰਦੀ ਆ ਜੀ, ਛੱਡੋ ਯਾਰ, ਵਿਸ਼ਵਾਸ ਟੁੱਟ
2: ਨਾ
1: ਗਿਆ ਨਾ ਉਹ ਚੀਜ਼ਾਂ ਦੇ
2: ਜਿਹਦਾ
1: ਵਿੱਚ, ਕਿਸੇ ਵੀ ਚੀਜ਼ ਦੇ ਵਿੱਚ
2: ਕਿਪ ਕਰ ਦੇ ਦੀ ਆ, ਫਾਰਵਰਡ ਕਰ ਦੇ ਦੀ ਆ, ਕੀ ਕਰੀਏ ਅਸੀਂ
1: ਜੀ।
2: ਤੇ ਨਾ ਬਾਕੀ ਪੰਜਾਬ ਦੇ ਵਿੱਚ ਹਜੇ ਵੀ ਕੋਈ ਕਹਿਣ ਦਾ ਮਤਲਬ ਇਹ ਨਹੀਂ ਗੱਲ ਹੈਗੀ, ਲਹਿਰਾਂ ਬਹੁਤ ਉੱਠਦੀਆਂ ਹੁੰਦੀਆਂ
1: ਜੀ
2: ਇਹਨਾਂ ਕੰਮਾਂ ਦੇ ਵਿੱਚ, ਜੇ ਆਪਾਂ ਇਹ ਕਹੀਏ ਨਾ ਜਾ ਕੇ
1: ਬਿਲਕੁਲ
2: ਨਹੀਂ ਹੋ ਸਕਦਾ। ਹੁਣ ਆਪਣੇ ਸਾਹਮਣੇ ਆ ਦੇਖ ਲਓ, ਅੱਜ ਤੱਕ ਜਿਹੜੀ ਸੈਂਟਰ ਸਰਕਾਰ ਨੇ ਕੋਈ ਅਸਤੀਫਾ
1: ਹਾਂ
2: ਇਹਨਾਂ ਕੋਲ
1: ਬਿਲਕੁਲ
2: ਨਹੀਂ ਦਵਾ ਸਕਿਆ,
1: ਜ਼ੈਨ ਜੀ
2: ਭਾਵਾਂ
1: ਹੈਗੇ ਜੀ।
2: ਲੱਖ ਭਾਵਾਂ ਲੱਖ ਉਹ ਜਿਹੜਾ ਆਪਣਾ ਕੀ ਨਾ ਹੁੰਦਾ ਵਾ ਆਇਆ ਜੈਨ ਜੀ ਵਾਲਾ,
1: ਹਾਂਜੀ
2: ਠੀਕ ਆ, ਉਹਦੇ ਲੱਖ ਗੱਲਾਂ ਕਰਦੇ ਆ ਵੀ ਇਹ ਉਹਦੇ ਨਾਲ ਰਲੇ ਹੋਏ ਆ ਜਾਂ ਕਿੱਦਾਂ, ਪਰ ਉਹਦੇ ਰਲੇ ਦੇ ਬਾਵਜੂਦ ਜਿਹੜੀ ਆਮ ਲੋਕਾਂ ਦਾ ਹਜੂਮ ਉੱਠਿਆ ਨਵਾਂ, ਠੀਕ ਹੈ ਨਾ, ਮਾਪੇ ਖੁਦ ਬੱਚਿਆਂ ਨੇ ਆਪ ਭੇਜੇ ਆ ਜਾਓ ਤੁਸੀਂ, ਪਰ ਉਹਦੇ ਨਾਲ ਇੱਕ ਉਮੀਦ ਦੀ ਕਿਰਨ ਤਾਂ ਜਾਗਦੀ ਆ,
1: ਬਿਲਕੁਲ
2: ਕਿਤੇ ਏਦਾਂ ਦੀ ਪੰਜਾਬ ਦੇ ਵਿੱਚ ਵੀ ਜਾਗ ਜੇ ਨਾ ਕਿਤੇ,
1: ਜੀ
2: ਮੈਂ ਕਹਿੰਦਾ ਸਾਰੇ ਲੀਡਰਾਂ ਦੀ ਫੱਟੀ ਪੋਚੀ ਜਾਵੇ। ਧੰਨਵਾਦ ਜੀ, ਬਹੁਤ ਬਹੁਤ
1: ਬਿਲਕੁਲ ਹੈ ਜੀ, ਥੈਂਕ ਯੂ ਜੀ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ, ਜੁੜਨ ਦੇ ਲਈ, ਵਿਚਾਰਾਂ ਦੇ ਲਈ ਜੀ। ਤੇ ਆਖਰ ਦੇ ਵਿੱਚ ਜੱਸੀ ਚਾਲ ਜੀ ਦੀ ਗੱਲਬਾਤ ਸੁਣਦੇ ਹਾਂ ਤੇ ਫਿਰ ਸਮਾਪਤੀ ਵੱਲ ਨੂੰ ਵੱਧਦੇ। ਸਤਿ ਸ੍ਰੀ ਅਕਾਲ ਜੀ, ਮਲੇਰਕੋਟਲਾ ਤੋਂ ਜੱਸੀ ਚਾਲ ਜੀ, ਸਵਾਗਤ ਹੈ ਜੀ।
3: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ
3: ਅਕਾਲ
1: ਜੀ,
3: ਸਾਰੇ
1: ਹਾਲੋ ਜੀ,
3: ਸੋਤਿਆਂ ਨੂੰ
1: ਜੀ,
3: ਸਤਿ ਸ੍ਰੀ ਅਕਾਲ ਜੀ,
1: ਸ਼ੁਕਰੀਆ
3: ਹਾਂਜੀ
1: ਤੁਸੀਂ ਦੇਰ ਰਾਤ ਤੱਕ ਸੁਣਦੇ ਹੋ ਜੀ, ਸਾਨੂੰ ਝੱਲਦੇ ਹੋ।
3: ਨਹੀਂ ਜੀ, ਤਾਂ ਲੱਭ ਲੱਭ ਕੇ ਸੁਣਦੇ ਆ ਵੀ ਕਿੱਦੇ। ਦਰਅਸਲ ਜਦੋਂ ਦਾ ਰਾਜਨ ਭਾਜੀ ਆਉਂਦੇ ਨੇ ਨਾ, ਉਦੋਂ ਦਾ ਤੇ ਮੈਂ ਤਕਰੀਬਨ ਕੋਸ਼ਿਸ਼ ਕਰਦੀ ਹੁੰਦੀ ਹਾਂ ਵੀ ਸੁਣ ਲਵਾਂ ਹਨਾ ਗੱਲਬਾਤ।
1: ਜੀ
3: ਹਾਂਜੀ, ਤੇ ਮੇਰਾ ਸੁਨੇਹਾ ਦੇ ਦਿਓ ਟਰੰਪ ਚਾਚੇ ਨੂੰ।
1: ਹਾਂਜੀ ਜੀ, ਕੀ ਕਮਾ ਸੀ,
3: ਕਿਉਂਕਿ ਹੁਣ ਤੁਹਾਡੇ ਮੂੰਹ ਸੁਣਿਆ ਵੀ ਉਸਨੇ ਸਹਾਇਤਾ ਕੀਤੀ ਹੈ ਮੋਦੀ ਦੀ
1: ਜੀ,
3: ਤੇ ਸਾਡਾ ਸਿਸਟਮ ਪਤਾ ਇੱਥੇ ਕਿੰਨਾ ਵਿਗੜਿਆ ਹੋਇਆ
1: ਜੀ।
3: ਮੇਰੀ ਨੂੰਹ ਦੀ ਵੀ ਪੂਜਾ, ਮੇਰੀ ਨੂੰਹ ਦਾ ਨਾਮ ਵੀ ਪੂਜਾ
1: ਜੀ,
3: ਤੇ ਸਾਡੀ ਗੁਆਂਢਣ ਦਾ ਨਾਮ ਵੀ ਪੂਜਾ
1: ਜੀ,
3: ਤੇ ਹੋਰ ਵੀ ਬੜੀਆਂ ਪੂਜਾ ਹੋਣਗੀਆਂ ਹੈ ਨਾ। ਤੇ ਜਿਹੜੇ ਸਾਡੇ ਸਾਹਮਣੇ ਵਾਲੇ ਨਾ, ਉਹ ਬਹੁਤ ਵੱਡੇ ਚਮਚੇ ਨੇ ਮੋਦੀ ਦੇ
1: ਜੀ,
3: ਤੇ ਉਹ SIR ਕਰਾਣ ਗਏ ਤੇ ਉਹਨਾਂ ਨੂੰ BLO ਕਹਿੰਦਾ, ਹਾਲਾਂਕਿ ਉਹ ਬਹੁਤ ਨਾਈਸਲੀ ਪੇਸ਼ ਆ ਰਹੇ ਨੇ BLO। ਉਹ ਕਹਿੰਦਾ ਤੁਹਾਡੇ ਨਾਂ ਦਾ ਤਾਂ ਹੋਰ ਕੋਈ ਕਰਾ ਗਿਆ SIR, ਤੁਸੀਂ ਦੇਖ ਲਓ ਵੀ ਹਜੇ ਵੀ ਕਿੰਨੀ ਦੇਰ ਗਰਦੀ ਹੈ।
1: ਬਿਲਕੁਲ ਹੈ ਜੀ ਜੀ,
3: SIR ਲਈ ਕਿੰਨਾ ਕੁਛ ਲੱਗਦਾ ਪਰ ਕਰਾ ਨਹੀਂ ਸਕਦਾ ਕੋਈ ਹੋਰ ਕੋਈ, ਫਿਰ ਵੀ ਕੋਈ ਕਰਾ ਗਿਆ ਉਹਦੇ ਨਾਂ ਦੀ।
1: ਜੀ
3: ਤੇ
1: ਉਹੀ ਉਹ ਦੇਖੋ ਨਾ, ਵੋਟਾਂ ਕਟਾਉਣੀਆਂ
3: ਡੇਟ
1: ਜਾਂ ਹੱਕ ਦੇ ਵਿੱਚ ਪਵਾਉਣੀਆਂ, ਉਹ ਵੀ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਕਿ ਕਿਹੜੀ ਪਾਰਟੀ ਨੂੰ ਮਤਲਬ ਕਿ ਸਮਰਥਨ ਹੈਗਾ ਜਾਂ ਕਰਾਉਣਾ ਹੈ।
3: ਹਾਂਜੀ ਹਾਂਜੀ,
1: ਜੀ
3: ਮੈਂ ਕਿਹਾ ਟਰੰਪ ਕਹਿੰਦਾ ਨਾ ਵੀ ਬਹੁਤ ਵਧੀਆ ਉੱਥੇ ਵੈਦ ਵੈਦ, ਮੈਂ ਕਿਹਾ ਸਭ ਕੁਛ ਚੱਲ ਰਿਹਾ। ਤੇ ਕੋਈ 5 ਕੁ ਸਾਲ ਪਹਿਲਾਂ ਨਾ ਇੱਕ ਮੁਸਲਿਮ ਲੇਡੀ ਆਈ,
1: ਹਾਂਜੀ,
3: ਤੇ ਉਹਨਾਂ ਦਾ ਕੋਈ ਰਿਸ਼ਤੇਦਾਰ ਖੜਾ ਸੀ MC,
1: ਜੀ,
3: ਤੇ ਉਹ ਕਹਿੰਦੀ ਨਾ, ਉਹ ਸਾਨੂੰ ਦੱਸ ਕੇ ਗਈ, ਕਹਿੰਦੀ ਮੈਂ 1 ਵੋਟ ਇੱਦਾਂ ਪਾ ਕੇ ਆਣੀ ਹੈ ਤੇ 1 ਮੈਂ ਮਹਿੰਦੀ ਲਾ ਕੇ ਨਾ, ਬਰੀਕ ਬਰੀਕ ਬੂਟੀਆਂ ਵਾਲੀ ਮਹਿੰਦੀ ਪਾ ਕੇ 1 ਮੈਂ ਫੇਰ ਪਾਣੀ ਹੈ ਕਹਿੰਦੀ।
1: ਅੱਛਾ ਜੀ, ਮਤਲਬ ਕਿ ਨਿਸ਼ਾਨ ਦਾ
3: ਹਾਂਜੀ
1: ਪਤਾ ਨਾ ਲੱਗੇ ਜੀ।
3: ਹਾਂਜੀ
1: ਜੀ
3: ਉਹ ਕਾਲੀ ਜੀ ਸ਼ਾਹੀ ਲਾਂਦੀਆਂ ਨੇ ਨਾ,
1: ਹਾਂਜੀ ਉਂਗਲ ਤੇ,
3: ਤੇ
1: ਜੀ
3: ਹਾਂਜੀ, ਤੇ ਮੈਂ ਕਿਹਾ ਵੀ ਐਤਕੀ ਨਾ ਸਾਡਾ 1 MC ਖੜਾ ਸੀਗਾ, ਮੈਂ ਉਹਨੂੰ ਹਾਸੇ ਨਾਲ ਕਿਹਾ, ਮੈਂ ਕਿਹਾ ਅਸੀਂ ਨਾ ਭਾਜੀ ਵੀ ਸਾਡੇ ਕੋਈ ਕਾਟ ਹੈਗਾ ਵੀ ਅਸੀਂ ਵੀ ਤੁਹਾਨੂੰ ਜਾਲੀ ਵੋਟ ਪਾ ਕੇ ਆਵਾਂਗੇ, ਮੈਂ ਤਾਂ ਓਦਾਂ ਹੀ ਮਜ਼ਾਕ ਨਾਲ ਕਿਹਾ।
1: ਜੀ
3: ਤੇ ਜਦੋਂ ਮੈਂ ਵੋਟ ਪਾਉਣ ਗਈ ਨਾ ਭਾਜੀ, ਤੇ ਉਹ ਉਹਨਾਂ ਨੂੰ ਇੰਨੀ ਲਾਪਰਵਾਹੀ ਸੀ ਨਾ, ਜਿਹੜੇ ਅੰਦਰ ਬੈਠੇ ਸੀਗੇ
1: ਜੀ
3: ਉਹਨਾਂ ਨੇ ਮੇਰੇ ਸ਼ਾਹੀ ਨੀ ਲਾਈ। ਮੈਂ ਕਿਹਾ ਮੈਨੂੰ ਤਾਂ ਉਹਨਾਂ ਨੇ ਓਦਾਂ ਹੀ ਟਾਈਮ ਦੇ ਦਿੱਤਾ ਹਨਾ, ਵੀ ਤੂੰ ਜਿੰਨੀਆਂ ਮਰਜ਼ੀ ਵੋਟਾਂ
1: ਪਾ,
3: ਗੱਲ ਹੀ ਕੋਈ
1: ਜੀ
3: ਨੀ, ਆਪਣਾ ਹੀ ਰਾਜ ਹੈ
1: ਜੀ ਬਿਲਕੁਲ
3: ਤੇ ਉਹ ਕੁਦਰਤੀ ਸਾਡਾ ਬੰਦਾ ਹੀ ਹਾਰ ਗਿਆ। ਮੈਂ ਕਿਹਾ ਨਹੀਂ ਤਾਂ ਅਸੀਂ ਵੀ ਵਾਹ ਵਾਹੀ ਐਵੇਂ ਲੁੱਟ ਲੈਣੀ ਸੀ। ਮੈਂ ਕਿਹਾ ਇੰਨੀ ਨੇਰ ਕਰਦੀ ਹੈ ਹਨਾ,
1: ਬਿਲਕੁਲ
3: ਦੇਖ
1: ਜੀ
3: ਲਓ
1: ਬਿਲਕੁਲ ਜੀ, ਉਹ
3: ਵੀ
1: ਦੂਰੋਂ
3: ਕਿਸੇ ਨੇ
1: ਚੰਗਾ
3: ਕੋਈ
1: ਲੱਗਦਾ
3: ਐਕਸ਼ਨ ਨਹੀਂ ਲਿਆ,
1: ਇਹਨਾਂ
3: ਕੋਈ ਅੰਨੀ ਨੂੰ ਬੋਲਾ ਘੜੀਸ ਰਿਹਾ ਹਜੇ ਵੀ ਇੱਥੇ,
1: ਨਾਲੇ ਜਿੱਦਾਂ
3: ਕੁਛ ਨਹੀਂ
1: ਜਿਹਨੂੰ
3: ਬਦਲਿਆ।
1: ਸੂਤ ਲੱਗਦਾ ਹੈ ਜਾਂ ਜਿੱਦਾਂ ਹੁਣ ਟਰੰਪ ਚਾਹੁੰਦਾ ਕਿ ਮੈਂ ਜਿੱਦਾਂ ਮੋਦੀ ਸਾਹਿਬ ਕਹਿੰਦੇ ਨੇ ਜਾਂ ਹੋਰ ਮੁਲਕਾਂ ਦੇ ਜਿਹੜੇ ਹੈਗੇ ਨੇ ਉਹ ਹਟਣਾ ਹੀ ਨਹੀਂ ਚਾਹੁੰਦੇ, ਚਾਹੇ ਉਹ ਪੁਤਿਨ ਵੀ ਹੈ ਇੱਧਰ
3: ਹਾਂਜੀ
1: ਰਸ਼ੀਆ ਦੇ ਵਿੱਚ, ਉਹ 2039 ਤੱਕ ਆਪਣੇ ਆਪ ਨੂੰ ਐਲਾਨ ਚੁੱਕਿਆ ਪਹਿਲਾਂ ਹੀ ਮੈਂ ਪਰੇ ਨਹੀਂ ਕਿਤੇ ਨਹੀਂ ਜਾਂਦਾ ਜੀ, ਅਤੇ
3: ਹਾਂਜੀ
1: ਉਹ ਕਿਤੇ ਨਾ ਕਿਤੇ ਉਹ ਨੀਤੀਆਂ ਦੇ ਵਿੱਚ ਲੱਗੇ ਹੋਏ ਨੇ ਨਾ ਜੀ, ਅਤੇ ਹੁਣ ਮਿਡ ਸਮਰ ਆ ਗਈ ਹੈ ਅਤੇ 35% ਜਿਹੜਾ ਟਰੰਪ ਦਾ ਜ਼ੋਰ ਦੇਖਣ ਨੂੰ ਮਿਲ ਰਿਹਾ, ਅਤੇ ਜੋ ਇਹਨੇ ਦੁਨੀਆਦਾਰੀ ਦੇ ਉੱਤੇ ਹਾਲਾਤ, ਮਹਿੰਗਾਈ, ਹੋਰ ਸਾਰੀਆਂ ਚੀਜ਼ਾਂ ਆਪਣੀ ਅੜੀ ਪਗਾ ਰਿਹਾ, ਅਤੇ ਉਹ ਤੋਂ ਲੋਕ ਨਾਰਾਜ਼ ਨੇ ਜੀ ਸਾਰੀਆਂ ਚੀਜ਼ਾਂ 'ਚ।
3: ਭਾਜੀ ਮੈਨੂੰ ਤਾਂ ਇਹ ਲੱਗਦਾ ਨਾ ਜਿਵੇਂ ਕੁੰਭ 'ਚ ਵਿਛੜੇ ਭਰਾ ਨੇ ਸਾਰੇ ਹੀ
1: ਹਾਂ
3: ਇਹ ਤਿੰਨ ਚਾਰ ਜਣੇ।
1: ਬਿਲਕੁਲ ਆ ਜੀ, ਆ ਹੋ ਗਿਆ ਮੋਦੀ ਸਾਹਿਬ ਹੋ ਗਏ, ਪਹਿਲਾਂ ਇੱਕ ਇੰਗਲੈਂਡ ਦਾ ਸੀਗਾ ਜਿਹੜਾ ਉਹ ਹਟਾ ਦਿੱਤਾ ਗਿਆ ਸੀ ਪਿਛਲੇ ਟਰਮ 'ਚ, ਤੇ
3: ਹਾਂਜੀ
1: ਇੱਧਰ
3: ਪੁਤਿਨ
1: ਆਪਣੇ
3: ਹੋ
1: ਟਰੰਪ
3: ਗਿਆ
1: ਸਾਹਿਬ
3: ਤੇ
1: ਹੋ
3: ਉਹ
1: ਗਏ,
3: ਵੀ ਹੋ ਗਿਆ ਜਿਹੜਾ ਇੱਕ ਹੋਰ ਹੈ
1: ਪੁਤਿਨ ਹੋ ਗਿਆ, ਇੱਕ ਕਿਮ ਜੋਂਗ ਹੋ ਗਿਆ ਕੋਰੀਆ ਵਾਲਾ ਜੀ।
3: ਹਾਂਜੀ
1: ਜੀ
3: ਉਹ ਤਾਂ ਵੱਖਰਾ ਹੀ ਹੈ ਜੀ, ਉਹ ਤਾਂ ਜੇ ਕਰਨ ਸੀਗਾ ਵੱਖਰਾ ਤਾਂ ਵੱਖਰਾ ਹੀ ਹੈ ਸਾਰਿਆਂ
1: ਉਹ ਤੋਂ
3: ਨਾਲੋਂ।
1: ਸਾਰੇ ਹੀ ਡਰਦੇ
3: ਹਜੇ
1: ਆ ਜੀ,
3: ਹਿੰਦੂ ਰਾਸ਼ਟਰ, ਹਜੇ ਹਿੰਦੂ ਰਾਸ਼ਟਰ ਬਣਿਆ ਨਹੀਂ ਭਾਜੀ, ਹਜੇ ਲੋਕ ਲੜ ਲੜ ਕੇ ਕੱਟ ਕੱਟ ਕੇ ਮਰਦੇ ਨੇ, ਇੱਕ ਦੂਜੇ ਨਾਲ ਵੀਡੀਓ ਵੀਡੀਓ ਖੇਡਦੇ ਨੇ,
1: ਜੀ
3: ਤੇ ਇੱਕ ਨਵੀਂ ਪਾਰਟੀ ਆਜ਼ਾਦ ਹੋ ਗਈ ਹੈ
1: ਜੀ,
3: ਨਕਸਲ ਪਤਾ ਨਹੀਂ ਕੀ ਸਮਥਿੰਗ ਹੈ ਨਾ।
1: ਹਾਂਜੀ ਨਕਸਲ ਮਾਈਂਡ
3: ਜੋ
1: ਆਪਣੇ ਮੋਦੀ ਸਾਹਿਬ ਨੇ ਬਿਆਨ ਦਿੱਤਾ ਜੀ ਉਸ ਦਿਨ 15 ਅਗਸਤ ਤੇ ਆਜ਼ਾਦ ਕੀਤੀ ਹੈ ਜੀ,
3: ਆ ਰਹੇ ਦੇਖ ਲਓ ਹਾਂਜੀ 15 ਅਗਸਤ ਦੀ ਸਪੀਚ ਚ
1: ਜੀ,
3: ਤੇ ਆਸ ਲੱਗੀ ਹੋਈ ਸੀ ਵੀ ਜਿਹੜੀ ਭਾਰਤ ਮਾਲਾ ਟ੍ਰੇਨ ਚੱਲਣੀ ਹੈ ਵੀ ਪਤਾ ਨਹੀਂ ਕਦੋਂ ਚੱਲਣੀ ਹੈ, ਜਿਹੜਾ ਚੱਲ ਰਿਹਾ ਇੰਨਾ ਵੱਡਾ ਪ੍ਰੋਜੈਕਟ
1: ਜੀ,
3: ਤੇ ਉਹ ਕਹਿੰਦਾ ਨਾ ਵੀ 2047 ਤੱਕ ਹੋਣਾ ਹਜੇ, ਵੀ ਉਦੋਂ ਤੱਕ ਨਾ ਅਸੀਂ ਹੋਣਾ ਨਾ ਮਰ ਜਾਣੇ ਨੇ ਉਹਨੇ ਹੋਣਾ ਜਿਹਨੇ।
1: ਬਿਲਕੁਲ ਹੁਣ ਦੇਖੋ ਜਿਹੜੀਆਂ ਮਨਮੋਹਨ ਸਿੰਘ ਸਰਕਾਰ ਦੇ ਵਿੱਚ ਉਪਲਬਧੀਆਂ ਸੀਗੀਆਂ ਉਹ ਅੱਜ ਸਫਲ ਹੋ ਰਹੀਆਂ ਨੇ, ਉਹ ਕਹਿ ਦਿੰਦੇ ਆ ਕਿ ਅਸੀਂ ਕਰ ਦਿੱਤਾ ਗਾ। ਬਿਲਕੁਲ ਹੈ ਜੀ
3: ਹਾਂਜੀ
1: ਜੀ,
3: ਆਪਣਾ ਨਾਂ ਲੈ ਲੈ ਕੇ ਕਰ ਰਹੇ
1: ਬਿਲਕੁਲ ਹੈ ਜੀ ਬਿਲਕੁਲ,
3: ਪਤਾ ਨੀ ਇਹਨਾਂ ਨੇ ਕੀ ਕੀ ਦਿਖਾਣਾ ਅਜੇ
1: ਜੀ,
3: ਤੇ ਰੱਬ ਕਰੇ ਸੁੱਖ ਸਬੀਲੀ ਨਾਲ ਸਾਰਾ ਕੁਛ ਨਿਬੜ ਜਾਵੇ
1: ਨਿਬੜ ਜਾਵੇ ਜੀ। ਬਿਲਕੁਲ
3: ਹਜੇ ਵਨ ਨੇਸ਼ਨ ਵਨ ਪੈਨਸ਼ਨ,
1: ਹਾਂ ਬਿਲਕੁਲ ਉਹ ਵੀ
3: ਕਰਨ
1: ਨੂੰ ਕੋਸ਼ਿਸ਼ ਕਰਦੇ ਨੇ ਜੀ, ਬਿਲਕੁਲ ਇੱਕੋ ਹੀ ਚੋਣ
3: ਨਹੀਂ ਵਨ
1: ਹੋਵੇਗੀ
3: ਨੇਸ਼ਨ ਵਨ ਇਲੈਕਸ਼ਨ, ਹਾਂਜੀ ਇੱਕੋ ਹੀ ਇਲੈਕਸ਼ਨ
1: ਜੀ,
3: ਤੇ ਦੇਖੋ ਹੁਣ ਕੀ ਬਣਦਾ। ਚਲੋ ਠੀਕ ਹੈ ਭਾਜੀ,
1: ਥੈਂਕ ਯੂ ਜੀ, ਥੈਂਕ ਯੂ ਜਸੀ ਚਾਲ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਸ ਜੀ ਜੱਸੀ ਜੀ ਮਲੇਰਕੋਟਲਾ ਤੋਂ ਆਪਣੇ ਅੰਦਾਜ਼ ਦੇ ਵਿੱਚ ਗੱਲਬਾਤ ਕਰਕੇ ਗਏ ਨੇ, ਤੇ ਲਓ ਦੋਸਤੋ ਸ਼ੁਕਰੀਆ ਧੰਨਵਾਦ ਸਾਰੇ ਦੋਸਤਾਂ ਦਾ। ਆਖਰ ਦੇ ਵਿੱਚ ਹਮਾਸ ਦੀ ਖਬਰ ਲੈ ਕੇ ਮੈਂ ਆਗਿਆ ਲੈਣਾ, ਸਮਾਂ ਬਹੁਤ ਹੋ ਚੱਲਿਆ। ਹਮਾਸ ਕਹਿੰਦਾ ਕਿ ਭਾਈ ਹਥਿਆਰ ਅਸੀਂ ਉਦੋਂ ਹੀ ਸੁੱਟਾਂਗੇ ਜਦੋਂ ਗਾਜ਼ਾ ਤੋਂ ਇਜ਼ਰਾਈਲੀ ਫੌਜ ਦੀ ਵਾਪਸੀ ਹੋਏਗੀ, ਹਮਾਸ ਨੇ ਕਿਹਾ ਹੈ। ਨੇਤਨਯਾਹੂ ਕੀ ਕਹਿੰਦਾ ਅੱਗਿਓਂ? ਪੱਛਮੀ ਏਸ਼ੀਆਈ ਮਾਮਲਿਆਂ ਦੇ ਪ੍ਰਮੁੱਖ ਜਿਹੜੇ ਨੇ ਵਾਰਤਾਕਾਰ ਦੇ ਵਜੋਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਜਰੇਡ ਕੁਸ਼ਨਰ ਜਿਹੜਾ ਸੋਮਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਮਿਲੇ ਹੈ, ਤੇ ਉਹ ਕਹਿੰਦੇ ਆ ਭਾਈ ਕਿ 3 ਘੰਟੇ ਜਿਹੜਾ ਚੱਲੀ ਗੱਲਬਾਤ ਦੇ ਬਾਵਜੂਦ ਉਹ ਨੇਤਨਯਾਹੂ ਤੋਂ ਗਾਜ਼ਾ ਤੋਂ ਫੌਜ ਦੀ ਜਿਹੜੀ ਵਾਪਸੀ ਦੇ ਉੱਤੇ ਠੋਸ ਜਵਾਬ ਜਿਹੜਾ ਹਾਸਲ ਨਹੀਂ ਕਰ ਸਕੇ ਹੈ। ਨੇਤਨਯਾਹੂ ਨੇ ਸਾਫ਼ ਕਿਹਾ ਕਿ ਹਮਾਸ ਦੇ ਹਥਿਆਰ ਸੁੱਟਣ ਦੇ ਉੱਤੇ ਗਾਜ਼ਾ ਦੇ ਗੈਰ ਫੌਜੀਕਰਨ ਪਹਿਲਾਂ ਉੱਥੋਂ ਜਿਹੜਾ ਇਜ਼ਰਾਈਲੀ ਫੌਜੀ ਨਹੀਂ ਹਟਣਗੇ। ਮਾਹਰਾਂ ਦੇ ਮੁਤਾਬਕ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ, ਕਿਉਂਕਿ ਨੇਤਨਯਾਹੂ ਦੀ ਵੀ ਫੱਟੀ ਪੋਚਣ ਨੂੰ ਜਿਹੜੇ ਤਿਆਰ ਨੇ, ਇਸੇ ਕਰਕੇ ਜੰਗ ਨੂੰ ਉਹਨੇ ਲੰਮਾ ਕੀਤਾ ਹੋਇਆ ਹੈ, ਅਤੇ ਉਦੋਂ ਵੀ ਚੋਣਾਂ ਹੋਣ ਵਾਲੀਆਂ ਸੀਗੀਆਂ ਅਤੇ ਇਹਨੇ ਜਿਹੜਾ ਜੰਗ ਛੇੜ ਲਈ। ਅਤੇ ਮਾਹਰਾਂ ਦੇ ਮੁਤਾਬਕ ਜਿਹੜਾ ਉਹ ਕਹਿ ਰਹੇ ਨੇ ਕਿ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਨੇਤਨਯਾਹੂ ਅਜਿਹਾ ਕੋਈ ਕਦਮ ਨਹੀਂ ਚੁੱਕਣਗੇ ਜਿਸ ਦੇ ਨਾਲ ਸਰਕਾਰ ਦੇ ਕਮਜ਼ੋਰ ਪੈਣ ਦਾ ਜਿਹੜਾ ਸੰਦੇਸ਼ ਜਾਵੇ। ਕੁਸ਼ਨਰ ਦੀ ਨੇਤਨਯਾਹੂ ਦੇ ਨਾਲ ਇਹ ਗੱਲਬਾਤ ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ਨੂੰ ਅੱਗੇ ਵਧਾਉਣ ਨੂੰ ਲੈ ਕੇ ਹੋਈ ਹੈ। ਗੱਲਬਾਤ ਦੇ ਵਿੱਚ ਕੁਸ਼ਨਰ ਦੇ ਨਾਲ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਅਧਿਕਾਰੀ ਨਿਕੋਲਾਈ ਮੇਲਾ ਦੇ ਨੋਵ ਵੀ ਜਿਹੜਾ ਉੱਥੇ ਸਨ। ਇਸ ਤੋਂ ਪਹਿਲਾਂ ਕੁਸ਼ਨਰ ਨੇ ਕਾਹੀਰਾ ਦੇ ਵਿੱਚ ਹਮਾਸ ਮੁਖੀ ਖਲੀਲ ਅਲ ਹਿਆ ਦੇ ਨਾਲ 2 ਘੰਟੇ ਗੱਲਬਾਤ ਕੀਤੀ ਸੀ, ਤੇ ਹਮਾਸ ਮੁਖੀ ਨੇ ਹਥਿਆਰ ਸੁੱਟਣ ਅਤੇ ਗਾਜ਼ਾ ਦੀ ਸੱਤਾ ਤੋਂ ਹਟਣ ਦੀਆਂ ਸ਼ਰਤਾਂ ਸਵੀਕਾਰ ਕਰ ਜਿਹੜੀਆਂ ਲਈਆਂ, ਪਰ ਪਹਿਲਾਂ ਗਾਜ਼ਾ ਤੇ ਇਜ਼ਰਾਈਲੀ ਹਮਲੇ ਰੋਕੇ ਜਾਣ ਅਤੇ ਉੱਥੋਂ ਇਜ਼ਰਾਈਲੀ ਫੌਜ ਦੇ ਜਾਣ ਦੀ ਮੰਗ ਰੱਖੀ ਸੀ, ਪਰ ਗਾਜ਼ਾ ਦੇ 60% ਤੋਂ ਜ਼ਿਆਦਾ ਭੂ ਭਾਗ ਦੇ ਜਿਹੜਾ ਮੈਦਾਨੀ ਇਲਾਕਾ ਹੈ, ਇਜ਼ਰਾਈਲੀ ਫੌਜ ਦਾ ਕਬਜ਼ਾ ਹੈ। ਇਸ ਗੱਲਬਾਤ ਦੇ ਵਿੱਚ ਮਿਸਰ, ਕਤਰ ਅਤੇ ਤੁਰਕੀ ਦੇ ਜਿਹੜੇ ਪ੍ਰਤੀਨਿਧ ਨੇ ਉਹ ਵੀ ਜਿਹੜੇ ਮੌਜੂਦ ਸਨ। ਇਸ ਵਿਚਕਾਰ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਬਿਆਨ ਜਾਰੀ ਕਰਕੇ ਸ਼ਾਂਤੀ ਯੋਜਨਾ ਨੂੰ ਅਸਵੀਕਾਰ ਕਰਨ ਦੇ ਲਈ ਇਜ਼ਰਾਈਲ ਦੀ ਨਿੰਦਾ ਕੀਤੀ ਹੈ। ਇਸ ਬਿਆਨ ਦੇ ਉੱਤੇ ਜਾਰਡਨ, ਪਾਕਿਸਤਾਨ, ਇੰਡੋਨੇਸ਼ੀਆ ਪ੍ਰਤੀਨਿਧੀਆਂ ਨੇ ਜਿਹੜਾ ਉਹਦੇ ਉੱਤੇ ਜਿਹੜਾ ਹਸਤਾਖਰ ਕੀਤੇ ਨੇ। ਸ਼ਾਂਤੀ ਦੀਆਂ ਇਹਨਾਂ ਚਰਚਾਵਾਂ ਵਿਚਕਾਰ ਇਜ਼ਰਾਈਲ ਦੇ ਵਧੇਰੇ ਦੱਖਣ ਪੰਥੀ ਜਿਹੜੇ ਤੇਵਰ ਵੀ ਦੇਖਣ ਨੂੰ ਮਿਲੇ ਹੈ। ਅੰਦਰੂਨੀ ਸੁਰੱਖਿਆ ਮੰਤਰੀ ਇਤਮਾਰ ਬੇਨ ਨੇ ਕੱਲ੍ਹ ਬੀਤੇ ਦੇ ਵਿੱਚ ਗਵੀਰ ਦਾ ਜਿਹੜਾ ਬਿਆਨ ਚਰਚਾ ਦੇ ਵਿੱਚ ਜਿਹੜਾ ਆ ਗਿਆ, ਜਦੋਂ ਉਹਨੇ ਬਿਆਨ ਦਿੱਤਾ ਕਿ ਸਰਕਾਰ ਤੋਂ ਗਾਜ਼ਾ ਦੇ ਵਿੱਚ ਪ੍ਰਤੀ ਦਿਨ 30 ਤੋਂ 40 ਲੋਕਾਂ ਨੂੰ ਮਾਰਨ ਦੇ ਲਈ ਫੌਜ ਨੂੰ ਹੁਕਮ ਦੇਣ ਦੀ ਜਿਹੜੀ ਮੰਗ ਰੱਖੀ ਹੈ। ਇਹ ਵੀ ਹਾਲਾਤ ਜਿਹੜੇ ਨੇ ਅਤੇ ਲੋਕਾਂ ਦੀ ਮੌਤ ਮੰਗਦੇ ਹੈ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਹਨਾਂ ਨੇ ਸਾਥ ਨਿਭਾਇਆ, ਕਾਲ ਕੀਤੀ ਹੈ, ਕਮੈਂਟ ਬਹੁਤ ਸਾਰੇ ਕੀਤੇ ਹੈ। ਅਤੇ ਕਿਸੇ ਦੋਸਤ ਦਾ ਨਾਮ ਲੈਣ ਦੀ ਗੁਸਤਾਖੀ ਮਾਫ਼ੀ ਚਾਹਾਂਗਾ ਜੇ ਨਾ ਲਿਆ ਗਿਆ ਹੋਵੇ। ਆਖਰ ਦੇ ਵਿੱਚ ਮੈਂ ਸਾਂਝ ਪਾਉਂਦਾ ਹਾਂ ਉਹਨਾਂ ਦੇ ਗੱਲਬਾਤ ਦੀ ਵੀ, ਅਤੇ ਉਹਨਾਂ ਦੇ ਜਿਹੜੇ ਦੋਸਤਾਂ ਦੇ ਸੰਖੇਪ ਦੇ ਵਿੱਚ ਮੈਂ ਨਾਮ ਜ਼ਰੂਰ ਲੈ ਕੇ ਫਿਰ ਆਗਿਆ ਵੱਲ ਨੂੰ ਵੱਧਦਾ ਹੈ। ਅਤੇ ਸੁਨੇਹੇ ਮੈਂ ਬਾਅਦ ਦੇ ਵਿੱਚ ਵੀ ਦੋਸਤੋ ਤੁਹਾਡੇ ਸਾਰੇ ਹੀ ਬਾਅਦ ਦੇ ਵਿੱਚ ਵੀ ਪੜ੍ਹ ਲਾਂਗਾ, ਅਤੇ ਜੇ ਕੋਈ ਜਵਾਬ ਦੇਣ ਵਾਲੀ ਗੱਲ ਹੋਈ ਤਾਂ ਉਹ ਜਵਾਬ ਵੀ ਦੇ ਦਿੱਤਾ ਜਾਵੇਗਾ। ਅਤੇ ਆਖਰ ਦੇ ਵਿੱਚ ਦੋਸਤਾਂ ਦਾ ਸੁਨੇਹਾ ਜਿਹੜੇ ਨੇ, ਗੁਰੀਮਾਨ ਜੀ, ਰਾਜਨ ਸੈਣੀ ਸਾਹਿਬ ਅਤੇ ਇਸੇ ਤਰ੍ਹਾਂ ਹੀ ਹਰਵਿੰਦਰ ਜੋਲ ਭੈਣ ਜੀ US ਤੋਂ, ਅਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ, ਫਿਨਲੈਂਡ ਤੋਂ, ਸਤਿ ਸ਼੍ਰੀ ਅਕਾਲ ਫਤਿਹ ਸਾਂਝੀ ਕਰਦੇ ਆ ਸਭ ਦੇ ਨਾਲ। ਅਤੇ ਇਸੇ ਤਰ੍ਹਾਂ ਹੀ ਆਪਣੇ ਸੁਰਿੰਦਰ ਮਾਲ ਜੀ US ਤੋਂ, ਅਤੇ ਆਪਣੇ ਨਾਲ ਦਵਿੰਦਰ ਭਾਰਤ ਜੀ UAE ਤੋਂ ਜੁੜੇ ਹੋਏ ਨੇ, ਸੁਣ ਰਹੇ ਨੇ ਪ੍ਰੋਗਰਾਮ, ਅਤੇ ਬਹੁਤ ਸਾਰੇ ਸੁਨੇਹੇ ਦੋਸਤਾਂ ਦੇ ਆਏ ਨੇ। ਅਤੇ ਇਸੇ ਤਰ੍ਹਾਂ ਹੀ ਆਪਣੇ ਮਨਦੀਪ ਜੱਸੀ ਬਾਈ ਜੀ ਕਹਿੰਦੇ ਨੇ ਕਿ ਕੁਰਸੀ ਓਯੋ ਨਾਮ ਬਦਲੇ ਜਾਂ ਪੱਗਾਂ ਦੇ ਰੰਗ ਬਦਲਦੇ, ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਹੋਰ ਨਹੀਂ, ਖਾਸ ਨਹੀਂ ਹੁੰਦਾ। ਤਵਾਰੀਖ ਵੀ ਜ਼ਿਕਰ ਹੈ ਕਰਦੀ, ਬਸ ਰਾਜੇ ਅਤੇ ਮਹਾਰਾਜਿਆਂ ਦਾ ਹੀ, ਦੇਬੀ ਸਾਡੇ ਜਿਹੇ ਗਰੀਬਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਨਾਲ ਨਾਲ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਸਤਨਾਮ ਸਿੰਘ ਜਾਣੀਆਂਚੱਲ ਬਾਈ ਜੀ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਨਾਲ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਹੈ। ਅਤੇ ਇਸੇ ਤਰ੍ਹਾਂ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸਹਿ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਹੈ। ਅਤੇ ਨਾਲ ਹੀ ਇਸੇ ਤਰ੍ਹਾਂ ਪਰਮਿੰਦਰ ਬੰਨ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜੇ ਹੈ। ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਨੇ, ਉਹ ਵੀ ਸਾਂਝ ਪਾਵਾਂਗਾ ਬਾਅਦ ਦੇ ਵਿੱਚ, ਅਤੇ ਸਮਾਂ ਜੇ ਇਜਾਜ਼ਤ ਦੇਵੇਗਾ ਦੋਸਤੋ। ਅਤੇ ਲਓ ਫਿਰ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ, ਮਾਫ਼ੀ ਚਾਹਾਂਗਾ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਅਤੇ ਕੱਲ੍ਹ ਨੂੰ 9:30 ਭਾਰਤੀ ਸਮੇਂ ਦੇ ਅਨੁਸਾਰ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਕਰਨ ਦੀ ਕੋਸ਼ਿਸ਼ ਰਹੇਗੀ, ਕੋਈ ਨਾ ਕੋਈ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ। ਅਤੇ ਮੈਨੂੰ ਦਿਓ ਆਗਿਆ, ਅਤੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼ ਜੀ, ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਅਤੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਅਤੇ ਧੰਨਵਾਦ ਹੈ। ਲਓ ਦੋਸਤੋ, ਇੱਥੇ ਦਿਓ ਆ ਗਿਆ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ ਜੀ। Where you can go as far as your imagination takes you. Can you imagine it? Let's make your dream a reality.

0: आई हैड प्रिपेयर्ड माई माइंड कि बायो लैनी हैगी, डॉक्टर जरा है बनना है, किसी ने थोपिया नहीं।
1: अच्छा सर,
0: सपना
1: ठीक है ठीक है।
0: पेरेंट्स का सीगा बट उदो थोपिया नहीं गया कि तुसी बनना हैगा, उदो तक माइंड
1: आप
0: बन
1: भी
0: गया
1: उसी सोच आपना
0: बिल्कुल
1: इन्हों अपना सपना बना लिया। ठीक
0: बिल्कुल कि बनना हैगा, मेडिकल ले
1: जी
0: ली
1: जी जी
0: नाल, थोड़ा मैथ च इंटरेस्ट सी, नॉन मेडिकल वैसे ऑप्शनल रख ली
1: और क्या
0: उदो।
1: बता, मतलब तुसी ट्रैक छड्या कोई नहीं, दोनों भी नाल ही रखे।
0: उन्होंने दिनों च जेडे मेरे फ्रेंड सीगे वो NDA का पेपर देन जा रहे सीगे,
1: हाँ
0: तो
1: जी
0: मैं
1: हाँ
0: कहा
1: जी
0: कि चलो पता नहीं डॉक्टर बनांगे नहीं बनांगे,
1: ठीक
0: पेपर
1: ठीक हाँ जी हाँ
0: दे चुके सीगे, NDA का पेपर भी देन चले गए।
1: जी
0: रब दी मेहर से तुम्हें जेडे हैं उदा प्रीलिम्स क्लियर हो गया, उदा डॉक्टरी का क्लियर हो गया।
1: क्या
0: उस
1: बता
0: वेले
1: यार,
0: मतलब चीज़ा वही हैं कि जरूरी नहीं कि तुसी दोवें एक साथ
1: सही
0: टेकअप
1: ट्रैक पे
0: करो,
1: जा रहे थे तुसी।
0: बट तुसी जेड़ा बच्चा उस स्टेज से होंदा है 11वीं 12वीं दी, ओदे सामने ये ऑप्शंस होंदी ने बैंकिंग दे,
1: जी।
0: जिस किसी नूं लगदा कि बैंकिंग से जाना है वो कमर्स दे थ्रू अपनी तैयारी उस तरह दी कर सकदा है, किसी नूं लगदा CA बनना हैगा मैं,
1: सारा
0: किसी नूं
1: जरा
0: लगदा इंजीनियरिंग करना है,
1: बिल्कुल
0: दैट इज द स्टेज जदों 9th 10th दे विच तुसी ओदे लिए अपना एक प्लेटफॉर्म तैयार करते हो, ते प्लस वन
1: बिल्कुल
0: दे विच तुसी टेक ऑफ करते हो। उस तो
1: जी
0: बाद
1: जी
0: भावें तुसी CA बनो, इंजीनियर बनो,
1: हाँ
0: टीचर
1: जी हाँ जी
0: बनो, अपने डॉक्टर बनो, आर्मी से जाओ, पुलिस से जाओ, वो तुहाडी जिहड़ी है उस वेले तुहाडा डिसीजन लेना जरूरी होंदा। ते दोनों जदों मेरे क्लियर हो गए ते बेटर वॉज कि चलो ठीक सपना ओहदे विच जाना सीगा
1: हाँ जी
0: मेडिकल
1: हाँ
0: दे विच,
1: जी
0: ते मेडिकल सब्जेक्ट ले लिया
1: बिल्कुल
0: पहले
1: बिल्कुल
0: अटैम्प्ट दे। और सिविल सर्विसिस्ट इस करके बनया क्योंकि जिवें मैं दस्सिया सी कि GK शुरू तो अच्छी सीगी,
1: हाँ जी
0: पेपर रीडिंग बहुत चंगी एक आदत जो बच्चे च पै सकती होवे।
1: हाँ जी
0: और मैं अपना जो सिविल सर्विस का करियर, मैं टोटली मैं बिल्कुल नहीं कहूँगा कि मैं आफ्टर ग्रेजुएशन में सिविल सर्विस की तैयारी की थी, वह जरा बेस सीगा थ्रू न्यूज़पेपर रीडिंग मेरा बचपन तो
1: शुरू
0: ही
1: तो बनया
0: तैयार
1: है
0: हो
1: सर
0: चुकिया सीगा,
1: बिल्कुल।
0: एंड उस आदत के कारण जरा सी सिविल सर्विस शानदार डिसीजन होया कि चलो ट्राई कर सकते हैं क्योंकि बेस
1: जी जी
0: चंगा
1: जी
0: बनया होया सीगा।
1: बिल्कुल ठीक है
0: तो किसी बच्चे ने अगर सिविल सर्विस की तैयारी करनी है तो एक बहुत ही बेसिक स्टेप जरा प्रिलिमिनरी स्टेप मैं आखाँगा कि पेपर रीडिंग की आदत जो बाद च भी बन जाए, इवन वेन यू आर इन कॉलेज उदो भी बन जाए, तो ये बहुत ही चंगी आदत है।
1: जी
0: तुसी
1: जी
0: आस
1: अपडेटेड
0: पास की अपनी सराउंडिंग्स नाल, देश दुनिया की खबरों तो भी तुसी रहिंदे हो
1: रहना
0: अपडेटेड रहिंदे हो, तुसी अपने शहर की खबरों तो भी अपडेटेड रहिंदे हो, तुहाडे
1: जी
0: शहर च
1: जी
0: की हो रहा है, तुहाडी कंट्री च की हो रहा है, दुनिया च की हो रहा है,
1: बिल्कुल
0: एंड सिविल सर्विस जाओ या ना जाओ बट एक इन्फॉर्म सिटीजन जरा तुसी ओहदे विच बन सकते हो।
1: बिल्कुल बिल्कुल हाँ जी, वो पहली शर्त है, वो तो चाहिए
0: बिल्कुल बिल्कुल
1: ही चाहिए। तुसी उधर सिविल सर्विस दे विच भी एन वधिया शाइनिंग कलर्स दे नाल उधर अपीयर होए ते मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो, ते इसे करियर तो डा के बहुत दूर तक जाण वाला है। ते ये जिहड़े बच्चे आ साडे भविख आ देश दा, तुसी इक उहनां दे लई रोल मॉडल हो। जदों तुहानूं मिलदे आ बच्चे भी तुहानूं मिलदे होणगे स्कूलां च तुसी जाते हो, जां कई वारी बच्चे तुहाडे कोल आउंदे ने, किस तरह दा तुहानूं ओवरऑल इक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ, किन्ना क बच्चा जिहड़ा है किस लैवल ते खड़ा है। लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ, इन्हां दा कैलिबर कितने क खड़ा है अज दे देखा जावे, जो ओवरऑल सिनेरियो जनरल।
0: मैंने नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटेरियल अपने देश का इस तरह का है कि बच्चे
1: जी
0: जड़े है इन्ने ज़्यादा टैलेंटेड ने, नवी जड़ी पनीरी आप कहें नवी
1: हाँ जी हाँ जी
0: जनरेशन जी आ
1: हाँ
0: रही है
1: जी हाँ
0: वो
1: जी
0: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सीगे इन्हों के सामने, जो असी
1: क्या बात
0: इफ यू कैन ट्रेवल बैक इन टाइम से उन्होंने नाल कंपेरिजन करिए असी कितने भी स्टैंड नहीं करांगे। बेसिकली अगेन सारी गल घूम फिर के उत्ते आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, ये बच्चे कुछ भी कर सकते हैं।
1: जी।
0: अपना भारत देश सब तो दुनिया का नंबर वन देश बन सकता है जे बच्चे अपने टैलेंट का सही तरह ना यूज़ कर लैन। मैं
1: बिल्कुल
0: बच्चों को मिलता स्कूलों से भी मिलता कॉलेज से भी मिलता,
1: हाँ जी हाँ जी
0: बड़े हादसे वाली गल है, वो कहेंगे कि जी असी तो वाग बनना है, कई बच्चे जो सिविल की तैयारी शुरू करते हैं
1: अच्छा
0: उन्होंने
1: जी
0: दिमाग से भी यही गल होंगी है, साढ़े भी दिमाग इनफैक्ट जो अभी प्रिपेयर करे से यही गल होंगी कि DC बना के जी अभी
1: ठीक है हाँ जी
0: सिविल
1: बिल्कुल
0: सर्विस
1: बिल्कुल
0: करके DC बना गए। हूँ छोटा बच्चा कह रहा है कि मैं DC बनना, तो मैं कहा कोई गल नहीं बेटा तू पढ़ ले ग्रूम अप कर ले, डिसेंट चाइल्ड बन जा, DC
1: हाँ
0: तो
1: डीसी ही
0: आपका
1: बन
0: डिसेंट बन
1: गए
0: जाएगा। कोई बड़ा बच्चा कोई आंदा है कॉलेज का वो कहता जी असं DC बनना, मैं क्या तू बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा, DC आप पे बन
1: ग्रेट
0: जाना है। सो बेसिकली DC बनना या सिविल सर्विस जाना एक एक बहुत ही एक मल्टी प्रॉन्ग चीज़ का एक प्रॉन्ग है। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ,
0: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
1: ਬਿਲਕੁਲ
0: ਤੁਸੀਂ ਐਕਟਿੰਗ ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ ਪਤਾ ਲੱਗ ਗਿਆ ਸੀਗਾ।
1: ਬਿਲਕੁਲ ਜੀ,
0: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜਿਹਨੂੰ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
1: ਹਾਂਜੀ
0: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਸ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
0: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
1: ਹਾਂਜੀ ਹਾਂਜੀ,
0: ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ, ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ, ਆਪਣਾ ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ, ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
0: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
1: ਉਹਨਾਂ ਦੀ ਟ੍ਰੇਨਿੰਗ ਹੈ।
0: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਉਤਮੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੀ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਹਾਂ ਇਹ ਨਹੀਂ ਹੈ, ਤਾਂ ਵੀ ਉਹ ਹੈਗੇ,
0: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਉਸ ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
0: ਮਿਟਦੀ ਨਹੀਂ
1: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
0: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ,
0: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
0: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
0: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
0: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
0: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
0: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
0: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
0: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
0: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ,
0: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
1: ਜ਼ਰੂਰੀ ਹੈ।
0: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਕੁਛ ਹੋਰ ਦੇਖਦਾ, ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
1: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ, ਉਹ ਤੋਂ ਕਮ ਕਿਆ ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
0: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
1: ਜੀ ਜੀ ਜੀ
0: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਹੀ ਨਹੀਂ ਸਕਦੇ। ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਉਹਦਾ ਦਿੱਲੀ ਇੱਕ ਹੱਬ ਬਣ ਗਿਆ,
1: ਕੋਚਿੰਗ ਜੰਗਲ ਬਣ ਗਿਆ,
0: ਉਹਦੇ ਉੱਤੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ।
1: ਜੀ
0: ਬਟ ਤੁਸੀਂ ਪਰਸੈਂਟੇਜ ਵੇਖੋ, ਉੱਥੇ ਜੇ 1 ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
1: ਓ ਜੀ ਬਿਲਕੁਲ
0: ਠੀਕ ਹੈ। ਇਹ ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ। ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
1: ਜੀ ਜੀ
0: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਈਵਨ ਕੋਚਿੰਗ ਸੈਂਟਰ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾ। ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਬਹੁਤ ਜ਼ਰੂਰੀ ਹੈਗਾ।
1: ਇੱਕ ਬੈਕਅਪ ਪਲਾਨ,
0: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰ ਗਏ ਤਾਂ ਤੁਸੀਂ ਪਲਾਨ ਬੀ ਤੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ, ਤੁਸੀਂ ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ ਹੈ।
1: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਇਹੀ ਜ਼ਿੰਦਗੀ ਆ। ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉੱਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ। ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਦੇ, ਕੁਛ ਘੱਟ ਗਿਆ ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ, ਮੈਨੇਜਮੈਂਟ ਹੈ ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਬੰਦਾ ਉੱਥੇ ਹੈ।
0: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲੀਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ। ਬੱਚੇ ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ। ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
1: ਹਾਂਜੀ ਹਾਂਜੀ,
0: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ, ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ। ਸੈਲਫ ਕਾਉਂਸਲਿੰਗ ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ। ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ, ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
0: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ,
0: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ।
1: ਜੀ ਜੀ ਜੀ,
0: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ, ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
1: ਬਿਲਕੁਲ
0: ਸ਼ੁਰੂ ਕਰ
1: ਬਿਲਕੁਲ
0: ਦੋਗੇ,
1: ਬਿਲਕੁਲ
0: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਹੈ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
1: ਬਿਲਕੁਲ
0: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
1: ਕੀਤਾ ਹੈ
0: ਪਹੁੰਚਾਇਆ
1: ਸਾਰਾ ਹੋਇਆ
0: ਅਤੇ ਮੈਂ ਆਪਣੀ ਇੱਕ
1: ਜੀ।
0: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
1: ਬੜੀ
0: ਜੇ ਇਸ
1: ਵੱਡੀ
0: ਤਰ੍ਹਾਂ ਆਪਣੇ
1: ਬਿਲਕੁਲ
0: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
1: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉੱਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲੀ।
1: ਬਿਲਕੁਲ ਬਿਲਕੁਲ ਬਿਲਕੁਲ,
0: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ ਹੈ, ਹੁਣ
1: ਚੇਂਜਸ ਆ ਰਹੇ,
0: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ,
0: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ ਉਹਨਾਂ ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ ਜੀ,
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ।
0: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
1: ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
0: ਇਹਨੇ ਅਬ ਤੁਸੀਂ
1: ਉਜਾਲਾ ਆ ਰਿਹਾ।
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਊ
0: ਸਾਰੀ। ਮੈਂ ਕਹਿਣਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
1: ਬਿਲਕੁਲ
0: ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ, ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ,
1: ਹਾਂਜੀ ਹਾਂਜੀ
0: ਇਹ ਵੀ ਮੈਂ
1: ਠੀਕ
0: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਬਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ಪವರ್ ರೇಡಿಯೋ. ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫਤਾ ਭਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ. ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ. ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਨੀ ਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ. ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਸਰਦੂਲ ਸਿੰਘ ਭੱਲਾ ਜੀ. ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ.
1: ਮੈਂ SS ਭੱਲਾ ਪਟਿਆਲਾ. ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਸਮੇਤ ਕੈਦ ਕੀਤਾ ਗਿਆ ਸੀ. ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ. ਉਹ ਕਿਰਪਾ ਕਰਕੇ ਸੁਣਨਾ ਵੀ ਬੱਚੇ ਦਾਦੀ ਨੂੰ ਕੀ ਕਹਿੰਦੇ ਹਨ. ਇਹ ਕਵਿਤਾ ਮੇਰੀ ਪਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ. ਸਰਵਣ ਕਰੋ ਜੀ. ਸਾਬ ਜਾਦੇ ਆਖਣ ਦਾ ਦੀਏ ਨੀ

ਕਿੰਨੇ ਚਿਰਾਂ ਤੋਂ ਮੋਤ ਪਈਰਾ ਦੇਖੇ ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ ਪਾਲੇ ਜੱਫੀਆਂ ਰਜ ਰਜ ਦਾਦੀਆਂ ਨੀ ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ ਜਦੋਂ

ਧਰ ਦੇ ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ। ਤਾਕਤ ਨਹੀਂ ਜੋ ਝੁਕਾ ਸਕੇ ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ। ਸੁਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

ਕਰਨਾ ਨਾ ਕਬੂਲ ਕਰਮ, ਸੂਬੇ ਦੀ ਪਰਵਾਹ ਨਾ ਕਰਨਾ ਕਿਸੇ ਵੀ ਗੱਲ ਦੀ। ਤੁਹਾਨੂੰ ਪ੍ਰਮਾਣ ਲਈ ਸੂਬਾ ਲਾਲਚ ਦੇ ਕੇ

ਤੇ ਧਰਮ ਵਿੱਚ ਰਹਿਣਾ ਸਦਾ ਪਿਤਾ ਦੇ ਧਰਮ ਵਿੱਚ, ਨਾ ਡੋਲਣਾ ਉਹਦੇ ਕਿਸੇ ਭਰਮ ਵਿੱਚ। ਪੋਤਿਓ ਕਬੂਲ ਕਰ ਲੈਣਾ ਮੌਤ, ਰੱਖਣਾ

ਜਿਨੀ ਨਿੱਗੀ ਦਾ ਦੀਦੀ ਗੋਦ ਚ ਹੈ ਉਹ ਨਾ ਕਿਸੇ ਵੀ ਸੂਰਜ ਵਿੱਚ, ਦਾਦੀ ਮਾਂ ਦੀ ਗੋਦੀ ਦੀ ਗਰਮਾਈ ਇੰਨੀ ਗਰਮੀ ਲੱਗੇ ਅੱਜ ਠੰਡੇ ਬੁਰਜ ਵਿੱਚ, ਬੱਚਿਆਂ ਦੀ ਦੇਖ ਅੜੀ ਸੂਬੇ ਦੀ ਈਨ ਕਬੂਲ ਨਹੀਂ ਕਰਦੇ, ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿਸੇ ਤੋਂ ਵੀ ਨਹੀਂ ਡਰਦੇ।

ਨੂੰ। ਅੱਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਤੇ ਥਾਂ ਥਾਂ ਦੀਵਾਨ ਲੱਗਣਗੇ। ਸਿੱਖਾਂ ਦੇ ਬੱਚੇ ਅੱਜ ਪੱਗਾਂ ਦੀ

ਸੀ, ਪਰ ਉਹ ਖਾਲਸਾ ਸਿਰਾਂ ਨੂੰ ਕੱਜਣ ਲਈ ਰੁਮਾਲ ਟੋਪੀਆਂ ਪਹਿਨ ਕੇ ਆਇਆ ਸੀ। ਲੱਭਣਗੇ ਦਾਦੀ ਮਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਖੋਜ ਤੇ ਖੁਰਜ ਵਿੱਚੋਂ ਦਾਦੀ ਮਾਂ ਦੀ ਗੋਦੀ ਵਿੱਚ ਗਰਮਾਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ, ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅੱਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ, ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਓ ਬੰਨ ਕੇ ਦਸਹਿਰੇ ਲਾੜੀ ਮੌਤ ਨੂੰ ਵਿਆਊਗਾ, ਸਾਡਾ ਲਾੜੀ ਮੌਤ ਨਾ ਤਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਓ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋਂ, ਖੁੰਡੀ ਕਰ ਦੇਣੀ ਤਲ ਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓਏ ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ, ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ, ਓ ਚਿਣ ਚਿਣ ਸੀਸ ਉੱਤੇ ਬੰਨ ਦਸਤਾਰ ਦੇ, ਕਾਲ ਜੇ ਨਲਾ ਲੈ ਜਾਂਦੀ ਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਂ ਨਾ ਸ਼ਿੰਗਾਰ ਉਹ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ ਮੰਨਣੀ ਨਾਈਨ ਤੇਰੇ ਸ਼ੂਰਵੀਰ ਲਾਲਾਂ ਨੇ ਉਡੀਕਦੀ ਹੈ ਖੂਨਣ ਦਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਣਾ ਸ਼ਿੰਗਾਰ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ ਸੁੱਖ ਮੰਗੇ ਸਾਰਾ ਸਨ ਸਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਣਾ ਸ਼ਿੰਗਾਰ
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਿਊਜ਼ੀਲੈਂਡ ਦੇ ਵਿੱਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਨੂੰ ਨਰੇਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਲੈ ਕੇ ਨਰੇਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ ਨਰੇਸ਼ ਕੁਮਾਰੀ ਜੀ ਦੁਆਬਾ ਰੇਡੀ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ
3: ਸਤਨਾਮ ਸ਼੍ਰੀ ਵਾਹਿਗੁਰੂ ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ ਸਮਾਤ ਫਰਮਾਇਓ ਵਿਛੜਿਆ ਪਰਿਵਾਰ ਕਲਗੀਧਰ ਦਾ ਵਿਛੜਿਆ ਪਰਿਵਾਰ ਕਲਗੀਧਰ ਦਾ ਪੋਹ ਦੀ ਰਾਤ ਕਾਲੀ ਬੋਲੀ ਜਦ ਆਈ ਝੱਖੜ ਝਾਂਗੀ ਤੂਫਾਨ ਸਣੇ ਸਰਸਾ ਹੜ੍ਹ ਨਾਲ ਉਫਨਾਈ ਤਦ ਫਰੇਬੀ ਗੰਗੂ ਕਰ ਦਿੱਤੇ ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ ਕੰਧਾਂ ਕੂਕਣ ਕੋਠੇ ਕੂਕਣ ਕੂਕੇ ਪਈ ਲੁਕਾਈ ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ ਕੰਨੀ ਪੈਂਦੇ ਵੈਣ ਸੀ ਸੁਣ ਕੇ ਮਾਤਾ ਗੁਜਰੀ ਮੂਰਛਾਈ ਬੱਚਿਆਂ ਦੁੱਖ ਭਾਰਾ ਡਾਢਾ ਦਾਦੀ ਹੋਸ਼ ਨਾ ਆਈ ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ ਅੱਗੇ ਧਿਆਨ ਦਿਓ ਅੱਠ ਨੌ ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ ਹੁਣ ਉਹ ਘੜੀ ਵੀ ਆ ਗਈ ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ ਰਤਾ ਕੋ ਰਹਿਮ ਨਾ ਆਈ ਕੰਧਾਂ ਕੂਕਣ ਕੋਠੇ ਕੂਕਣ ਕੂਕੇ ਕੁੱਲ ਲੁਕਾਈ ਮੰਗੇ ਦੁਨੀਆ ਭੀਖ ਰਹਿਮ ਦੀ ਪਰ ਪਾਪੀ ਟੀਸ ਨਾ ਆਈ ਅੱਗੇ ਦੇਖਿਓ ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ, ਕਲਪ ਦੀ ਬਿਲਖ ਦੀ ਮਾਤਾ ਗੁਜਰੀ ਸਵਰਗ ਸਿਧਾਈ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਸਾਹ ਬਿਨਾਂ ਫਿਰ ਤੜਫੇ ਕਿਵੇਂ ਹੋਣਗੇ, ਮੌਤ ਫਿਰ ਹੋਵੇਗੀ ਕਿਵੇਂ ਆਈ। ਫਿਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ, ਜ਼ਾਬਰਾਂ ਅੱਗੇ ਮਾਰ ਕੇ ਤਰਲੇ ਥਾਂ ਜੋ ਮੰਗੀ ਸੰਸਕਾਰ ਲਈ, ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ਼੍ਰੀ ਵਾਹਿਗੁਰੂ
1: ਜੀ ਦੇ ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪੱਤੋ ਜੀ। ਹਰਪ੍ਰੀਤ ਪੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੀ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਮੈਂ ਹਰਪ੍ਰੀਤ ਪੱਤੋ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ ਸੀਸ ਜੋ ਦਿੱਲੀਓਂ ਲਿਆਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਆਏ ਹਾਕਮ ਤੋਂ ਹੱਕ ਮਣਵਾਉਣ ਮੀਆਂ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ, ਦੁਆਬਾ ਰੈਡੀ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
5: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ਼ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ, ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਆਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਆਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ। ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ। ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ, ਕੀ ਦੁਖੜੇ ਸਰੀਰ ਉੱਤੇ ਝੱਲੇ ਸੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ, ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ। ਨਾ ਮੰਨੀ ਈਨ ਇਸਲਾਮ ਵਾਲੀ ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ, ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਲਹਿਰੀ ਅੱਤ ਜ਼ੁਲਮ ਦੀ ਹੋ ਗਈ ਅਤੇ ਕਾਜੀ ਨੇ ਫਤਵਾ ਲਾਇਆ ਸੀ, ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ, ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਗਿਆ ਨੀਹਾਂ ਵਿੱਚ ਚਿਣਵਾਇਆ ਸੀ। ਧਰਮੀ ਯੋਧੇ ਜਾਨ ਵਾਰ ਗਏ, ਧਰਮੀ ਯੋਧੇ ਜਾਨ ਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਨੇ ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਬਲਵੀ ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਪਟਿਆਲਾ ਵਸੀ ਸਾਡੀ ਸ਼ਾਇਰਾ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
6: ਰਿਟਾਇਰਡ ਬੈਂਕ ਮੈਨੇਜਰ, ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਦਿਵਸ ਤੇ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ। ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ। ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਰਿਸ਼ਤਿਆਂ ਦੇ ਰੀਥਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਿਦ ਦੀ, ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਕਰਮ ਦਾ ਮਹੱਤਵ ਦੇ ਜਾਵੇ, ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਜੋ ਨਿਓਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਜੋ ਨਿਓਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਜੋ ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਦਰਦਮੰਦਾਂ ਦਾ ਦਰਦੀ ਹੋਵੇ ਤੂੰ ਜਿਸ ਤੋਂ ਖੁਦਗਰਜੀ ਹੋਵੇ, ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਸਤਿਯੁਗ ਵਾਪਿਸ ਲਿਆਵੇ, ਹਾਂ ਸਤਿਯੁਗ ਵਾਪਿਸ ਲਿਆਵੇ। ਸ਼ੁਕਰੀਆ।
1: ਰੇਡੀਓ ਦੇ ਪਿਆਰੇ ਸਰੋਤਿਓ, ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਏ ਅਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਏ ਅਤੇ ਜਿਸ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ

0: ਸਿਰ ਮੱਥੇ 'ਤੇ ਸੀ ਪਾ ਲਿਆ। ਉਹ ਚੰਦਰੀ ਕਾਲੀ ਬੋਲੀ ਰਾਤ ਸੀ, ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ। ਆ ਕੇ ਆਨੰਦਪੁਰੀ ਨੂੰ ਅਲਵਿਦਾ, ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ। ਮਾਤਾ ਗੁਜਰੀ ਦੇ ਸੰਗ ਪਰਿਵਾਰ ਸੀ, ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ। ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ, ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ। ਮਗਰ ਫੌਜਾਂ ਨੇ ਭੀਰਾਂ ਕੱਤੀਆਂ, ਸਰਸੇ ਨਦੀ ਅੱਗੋਂ ਸ਼ਰਮਾਂ ਲੱਥੀਆਂ। ਜਿਉਂ ਨਾਲ ਦੁਸ਼ਮਣਾਂ ਰਲ ਗਿਆ, ਠਾਠਾਂ ਮਾਰ ਗੁਰਾਂ ਦੇ ਗਲ ਪਿਆ। ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ, ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ। ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ, ਰਾਜ ਸਾਹਿਬ ਦੇ ਪ੍ਰਸ਼ਾਦ ਵੰਡੇ। ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ, ਫਿਰ ਸਿੰਘਾਂ ਦਾ ਖੂਨ ਵੀ ਖੋਲਿਆ। ਇੰਜ ਗਹਿਗਚ ਜੰਗ ਛਿੜ ਪਈ, ਲੋਥਾਂ ਦੀ ਗਿਣਤੀ ਨਾ ਹੁੰਦੀ ਪਈ। ਸਰਸੇ 'ਚ ਸੰਗ ਸਾਰਾ ਠਿੱਲ ਪਿਆ, ਪਰਿਵਾਰ ਵਿਛੋੜੇ ਦਾ ਸੱਲ ਪਿਆ। ਜ਼ੋਰਾਵਰ ਫਤਿਹ ਸਿੰਘ ਬੱਕ ਹੋਏ, ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ। ਅਜੀਤ ਜਿਆਰ ਅਤੇ ਦਸ਼ਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ। ਇੰਜ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਅਜੀਤ ਜਿਆਰ ਅਤੇ ਦਸ਼ਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ। ਇੰਜ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਥੈਂਕ ਯੂ ਜੀ, ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸਦਾ ਦਿਨ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਉਹ ਇਤਿਹਾਸਿਕ ਘਟਨਾ ਹਾ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵੀਰ ਕੌਰ ਸੀਵੀਆ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ

0: ಅಗದಿ ಜಮೀರ್ ವಾಳ ಇನ್ಸಾನ್ ಜೀ ಹದ ನಾರ ಮಾರದ ಹದ ನಾರ ಮಾರದ ನವಾಬ ಶೇರ್ ಖಾನ್ ಜೀ ಹದ ನಾರ ಮಾರದ ਹੱਥ ਜੋੜ ਖੜਾ ਅਰਜ ਗੁਜ਼ਾਰਦਾ ਨੈਣੀ ਅੱਥਰ ਉੱਤੇ ਮਨੋ ਤਾਹਾਂ ਮਾਰਦਾ ਮਜ਼ਬੂਰ ਹੈ ਸਿਪਾਹੀ ਸਰਕਾਰ ਦਾ ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਸੂਬਾ ਸਰਹੰਦ ਦੇ ਅੱਗੇ ਖੜ ਗਿਆ ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ ਕਹਿੰਦਾ ਸ਼ਰ ਸ਼ਰ ਝੂਠਾ ਤੁਹਾਡਾ ਫੁਰਮਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ ਸਜ਼ਾ ਮੌਤ ਵਾਲੀ ਜਿੰਦੇ ਕਿਉਂ ਹਜ਼ੂਰ ਹੈ ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ ਫਿੱਟ ਲਾਣ ਤਾਂ ਦਿਓਗਾ ਤੁਸਾਂ ਨੂੰ ਜਹਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ ਬਲਵੀਰ ਕੌਰ ਲਿਖ ਦਿੱਤਾ ਸੱਚ ਹੈ ਰਾਮਗੜ ਸੀਵੀਆਂ ਵੀ ਹੈ ਕਦਰਦਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ ਨੂੰ ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋਣੇ ਨੇ ਡਾਕਟਰ ਇੰਦਰਪਾਲ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ਼੍ਰੀ ਹਰਬੰਸ ਹਿਓਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ

0: पेश करने दा मौका प्रदान कीता है। मेरी कविता है कोशिश जरूरी है। मैं ए तां नहीं कहंदी कि जंग जरूरी है, मैं ए तां नहीं कहंदी कि जंग जरूरी है, पर जिन्ना हो सके इस तो बच के जिंदगी लई मन दी शांति खातर कोशिश जरूरी है। मैं ए तां नहीं कहंदी कि हाथ ते हाथ धर के बैठ जाओ, मैं ए तां नहीं कहंदी कि हाथ ते हाथ धर के बैठ जाओ, पर कुछ पाण लई कुछ खोना, पर कुछ पाण लई कुछ खोना, संघर्ष करदे रहना ते सबर दा पल्ला फड़न लई भी कोशिश जरूरी है। मैं ए तां नहीं कहंदी कि हर वेले गलत कदरां कीमतां नाल ही समझौता कीता जावे, मैं ए तां नहीं कहंदी कि हर वेले गलत कदरां कीमतां नाल ही समझौता कीता जावे, पर समझौतियां दी जिंदगी जीउण लई रिश्तियां संग तुरना ते आपसी समझ दा होण लई भी कोशिश जरूरी है। मैं ए तां नहीं कहंदी कि जंग जरूरी है, मैं ए भी नहीं कहंदी कि हाथ ते हाथ धर के बैठ जाओ, मैं ए भी नहीं कहंदी कि हर वेले गलत कदरां कीमतां नाल समझौता कर जाओ, पर जिंदगी दे लई मन दी शांति खातर कोशिश जरूरी है, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ ਸ਼ਾਇਰਾ ਨਿੰਮੀ ਵਿਸ਼ੇਸ਼ ਜੀ ਨੂੰ, ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮ ਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ। ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਨਿੰਮੀ ਵਿਸ਼ੇਸ਼ ਜੀ, ਜੀ ਆਇਆਂ ਨੂੰ।
2: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸੁੰਨੀ ਦਿਲੀਏ ਖਿਸਿਆਣੀ ਬਿੱਲੀਏ, ਸੁੰਨੀ ਦਿਲੀਏ ਖਿਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਮੇਰੇ ਦੇਸ਼ ਦਾ ਆਪਣੇ ਦੇਸ਼ ਦਾ ਕਦੇ ਭਲਾ ਨਾ ਕੀਤਾ ਤੂੰ, ਦੋ ਚਾਰ ਮਦਾਰੀਆਂ ਦੇ ਲੱਗ ਪਿੱਛੇ ਦੇਸ਼ ਦੀ ਜਨਤਾ ਨੂੰ ਨਚਾਉਂਦੀ ਰਹੀ, ਇੱਕ ਦਿਨ ਆਪਣੇ ਹੀ ਜਾਲਾਂ 'ਚ ਫਸ ਕੇ ਬਰਬਾਦ ਆਪਾਂ ਕਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਰੱਖੀ ਚੇਤੇ ਇਦੋਂ ਵੱਧ ਤਸੀਹੇ ਇੱਕ ਦਿਨ ਜਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਨਾ ਹੋਇਆ ਕੰਮ ਤੈਥੋਂ ਕਦੇ ਕੋਈ ਚੰਗਾ, ਚੰਗੇ ਦੀ ਨਾਉਣਗੇ ਪਰ ਨਾ ਆਏ, ਨਾ ਕੀਤੀਆਂ ਸੀ ਕਦੇ ਜਿਹੇ ਮਾੜੇ ਦਿਨਾਂ ਦੀਆਂ ਮੰਗਾਂ, ਜੇ ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਵਜਾਉਂਦੀ ਰਹੀ ਤਾਲੀਆਂ ਥਾਲ, ਕਦੇ ਦੀਵੇ ਬਾਲਣ ਲਈ ਉਹਨਾਂ 'ਚ ਭਰੋਸੇ ਦਾ ਤੇਲ ਭਰਦੀ ਰਹੀ। ਅੱਜ ਜਿਵੇਂ ਦੁਖੀ ਸੜਕਾਂ 'ਤੇ ਫਿਰੇ ਰੁੰਦਾ ਰੁਲਦਾ ਅੰਨਦਾਤਾ, ਰੱਖੀ ਚੇਤੇ ਉਵੇਂ ਹੀ ਇੱਕ ਦਿਨ ਖੂਨ ਦੇ ਹੰਝੂਆਂ ਦੀ ਨਦੀ ਵਿੱਚ ਤਰੇਂਗੀ ਤੂੰ। ਸੋਨੀ ਦਿੱਲੀਏ ਖਿਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਜੈ ਜਵਾਨ ਜੈ ਕਿਸਾਨ।
1: ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮੇ ਫਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਰਹੇ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ। ਮਹਿੰਦਰ ਮਾਨ ਜੀ, ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ ਜੀ।
3: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ कि असी बट पिछे किसी भी हद तक चले जाते हाँ, क्योंकि सानू अपने खेत अपनी माँ तो भी वध हुंदे ने प्यारे। पर तू तो तीन खेती कानून बना के कारपोरेट घराणियां नू साडे खेतां ते काबज होण लई राह दिता है खोल, पर असी तैनू ते कारपोरेट घराणियां नू किसी भी हालत विच अपने खेतां ते नहीं होण देवांगे काबज, चाहे सानू अपने खेत बचाण लई अपनियां जानां ही क्यों ना वारनियां पै जाण।
1: रेडियो दे प्यारे श्रोतियों, हुण मैं हरियाणा दी इतिहासिक नगरी कुरुक्षेत्र दे विच वसदे साडे शायर हरविंदर सिंह जी नूं सद्दा देण जा रहा, जिहड़े कि ट्रांसपोर्ट दे महकमे दे विच खेलिए जां ट्रांसपोर्ट खेतर दे विच कारोबार करदे ने, ते इस दे नाल दी नाल उहनां नूं साहित वर्गी जिहड़ी है संवेदनशील कला दे नाल भी प्यार है, ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
4: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਸੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ। ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਕੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ, ਅਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ, ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ 'ਤੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ, ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ, ਅਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ ਜਿਵੇਂ ਕੋਈ ਅਨਹਦ ਨਾਦ। ਕੀ ਛਕਾਇਆ ਹੈ ਐਸਾ ਐ ਮੇਰੇ ਰਹਿਨੁਮਾ, ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ, ਅਤੇ ਉੜਦਾ ਫਿਰਦਾ ਹਾਂ ਖੰਡਾਂ ਬ੍ਰਹਿਮੰਡਾਂ ਤੋਂ ਪਰੇ, ਜਿੱਥੇ ਆਨੰਦ ਹੀ ਆਨੰਦ ਹੈ। ਐ ਮੇਰੇ ਰਹਿਬਰ, ਜੋ ਦਾਤ ਬਖਸ਼ੀ ਹੈ ਮੈਨੂੰ ਇਸ ਜਗਤ ਜਲੰਦੇ ਨੂੰ ਵੀ, ਦੋ ਕੁੱਟਾਂ ਪਿਆ ਕੇ ਰੱਖ ਲੈ, ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
1: ਹਰਵਿੰਦਰ ਜੀ ਦੀ ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਸਦੇ ਸਾਡੇ ਸ਼ਾਇਰ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮਹਿਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
5: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜ਼ਾ 'ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿੱਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜ਼ਾ ਵਿੱਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿੱਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ਼ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿੱਚ, ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿੱਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸ਼ਾਂ ਵਿੱਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ। ਅਧਿਕਾਰਾਂ ਲਈ ਬਖੂਬੀ ਅਹਿਸਾਸ ਹੈ, ਉਹਦੀ ਰੂਹ ਵਿਚ ਗੁਰਬਾਣੀ ਦਾ ਵਾਸ ਹੈ। ਅਧਿਕਾਰਾਂ ਲਈ ਬੇਖੂਬੀ ਅਹਿਸਾਸ ਹੈ। ਗਰੀਬੀ ਅਮੀਰੀ ਵਿਚਕਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ, ਉਹ ਵੀ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਆਏ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ ਪ੍ਰੀਤ ਜੀ ਸਵਾਗਤ ਹੈ।
6: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹੰਝੂ ਖਾਰੇ ਅਕਬਰ ਸਾਵਣ, ਆਪਣੇ ਹੀ ਆਪਣਿਆਂ ਨੂੰ ਖਾਵਣ। ਬਦੋ ਬਦੀ ਲੁੱਟੀ ਜਾਵਣ, ਵਿੱਚ ਨੈਣਾਂ ਦੇ ਉਦਾਸੀ ਛਾਈ। ਵੇਖ ਕੇ ਮੇਰੀ ਰੂਹ ਕਮਲਾਈ। ਟੁੱਟੀ ਲਟੈਣ ਥੰਮ ਮੇਰੇ ਦੀ, ਟੁੱਟੀ ਲਟੈਣ ਥੰਮ ਮੇਰੇ ਦੀ, ਪਈ ਨਬੁੱਕਤ ਕੰਮ ਮੇਰੇ ਦੀ। ਬੇਕਦਰੀ ਹੋਏ ਚੰਮ ਮੇਰੇ ਦੀ, ਜਿੰਦ ਮੇਰੀ ਹੁਣ ਤਾਂ ਘਬਰਾਈ। ਵੇਖ ਕੇ ਮੇਰੀ ਰੂਹ ਕਮਲਾਈ। ਪ੍ਰੀਤ ਤੂੰ ਚੁੱਪ ਹੀ ਰਹਿਣਾ, ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ, ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ। ਰੋਗ ਹਿਜਰ ਦਾ ਸਹਿਣਾ ਪੈਣਾ, ਸੋਚ ਲੈ ਇਹ ਕੁਦਰਤ ਦੀ ਸਜਾਈ। ਵੇਖ ਕੇ ਮੇਰੀ ਰੋ ਕਮਲਾਈ। ਟੋਟੇ ਟੋਟੇ ਹੋ ਕੇ ਟੁੱਟੀ, ਟੋਟੇ ਟੋਟੇ ਹੋ ਕੇ ਟੁੱਟੀ, ਵਿੱਚ ਕੰਡਿਆਂ ਦੇ ਜਾ ਕੇ ਸੁੱਟੀ। ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ, ਐਸੀ ਜ਼ਹਿਰ ਦੀ ਰੋਟੀ ਖਵਾਈ। ਵੇਖ ਕੇ ਮੇਰੀ ਰੂਹ ਕਮਲਾਈ। ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ। ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਨੇਹਾ ਜੀ, ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ, ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ। ਨੇਹਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
7: ਨਮਸਕਾਰ, ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ ਗੁਜ਼ਰਤੇ ਵਰਸ਼ ਕੇ ਸਾਥ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਖੁਸ਼ੀ ਭਰਾ ਹੋ ਹਰ ਲਮਹਾ ਜੋ ਅਬ ਜੀਵਨ ਮੇਂ ਮੇਰੇ ਆਤਾ। ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇਂ, ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ ਇਨਸਾਨ, ਜੋ ਕੀਏ ਹੈ ਕਰਮ ਤੂਨੇ ਪ੍ਰਾਇਸ਼ਚਿਤ ਉਨਕਾ ਕਰ ਐ ਇਨਸਾਨ। ਵੋ ਦਯਾਲੂ ਹੈ ਕਰੁਣਾ ਨਿਧਾਨ ਹੈ ਬਖਸ਼ਣਹਾਰਾ ਹੈ। ਵੋ ਦਯਾਲੂ ਹੈ ਕਰੁਣਾ ਨਿਧਾਨ ਬਖਸ਼ਣਹਾਰਾ ਹੈ, ਛੋੜ ਕਰ ਦੰਭ ਔਰ ਘਮੰਡ ਸ਼ਰਨਾਗਤ ਉਸਕਾ ਬਨ ਐ ਇਨਸਾਨ। ਕਰਕੇ ਪਾਪ ਤੂੰ ਐ ਮੂਰਖ, ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ। ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ, ਕਿਉਂ ਮਜ਼ਲੂਮ ਪਰ ਜ਼ੁਲਮ ਕਰ ਗਰਤ ਮੇਂ ਜਾ ਗਿਰਤਾ ਹੈ। ਸਮਝਤਾ ਹੈ ਖੁਦਾ ਖੁਦ ਕੋ ਬੇਜ਼ੁਬਾਂ ਕੋ ਸਤਾਤਾ ਹੈ, ਕਿਉਂ ਖੋਦਤਾ ਹੈ ਕਬਰ ਆਪਣੀ ਖੁਦ ਹੀ ਕਫਨ ਆਪਣਾ ਸਿਲਤਾ ਹੈ। ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰ ਗਿਆ ਜੋ ਵਕਤ ਨਾ ਫਿਰ ਵੋ ਲੌਟ ਕਰ ਆਏ। ਉਠਾ ਕਰ ਹੱਥ ਆਪਣੇ ਸਜਦੇ ਮੇਂ ਝੁਕਾ ਕਰ ਸਰ ਆਪਣਾ, ਉਠਾ ਕਰ ਹੱਥ ਆਪਣੇ ਸਜਦੇ ਮੇਂ ਝੁਕਾ ਕਰ ਸਰ ਆਪਣਾ, ਦੁਆ ਕਰੋ ਅਬ ਕੇ ਬਰਸ ਖੁਸ਼ੀਓਂ ਭਰਾ ਹਰ ਇੱਕ ਪਲ ਆਏ। ਦੁਆ ਕਰੋ ਅਬ ਕੇ ਬਰਸ ਖੁਸ਼ੀਓਂ ਭਰਾ ਹਰ ਇੱਕ ਪਲ ਆਏ। ਧੰਨਵਾਦ।
1: ਸ਼ਰਮਾ ਜੀ ਤੋਂ ਬਾਅਦ ਇੱਕ ਮੈਂ ਹੋਰ ਕੁਝ ਸਾਖੀ ਕਰਨ ਲੱਗਾ, ਇੱਕ ਸਾਡੇ ਸ਼ਾਇਰ ਨੇ ਫਿਰੋਜ਼ਪੁਰ ਤੋਂ ਕਮਲ ਦਾਸ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਫਿਰੋਜ਼ਪੁਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
8: ਜ਼ਿੰਦਗੀ ਇੱਕ ਹੈ ਗਾਤੂ ਗਾਨਾ, ਹੱਸਦੇ ਗਾਤੇ ਦਿਨ ਬਿਤਾਨਾ। ਹਾਂ, ਜ਼ਿੰਦਗੀ

ਆਸ ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ, ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: ద్వాపర్ రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪ੍ਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 4 ਅਕਤੂਬਰ 2020 ਦਿਨ ਐਤਵਾਰ ਹੈ ਤੇ ਸ਼ਾਮ ਦੇ 5 ਵਜਦੇ ਹਨ। ਸਾਡਾ ਅੱਜ ਦਾ 23ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਵਾਰ ਦਾ ਸਾਡਾ ਕਵੀ ਦਰਬਾਰ ਜਿਹੜਾ ਆ, ਇਸ ਵੇਲੇ ਜੋ ਦੇਸ਼ ਦੀ ਹਾਲਤ ਬਣੀ ਹੋਈ ਆ, ਇਸ ਦੇ ਵਿੱਚ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਵਿਰੁੱਧ ਇੱਕ ਸੰਘਰਸ਼ ਲੜ ਰਹੇ ਨੇ, ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਕਿਉਂਕਿ ਇਸ ਵੇਲੇ ਜਿਹੜਾ ਆ ਕੇਂਦਰ ਸਰਕਾਰ ਨੇ ਇਹੋ ਜਿਹੇ ਕਾਨੂੰਨ ਬਣਾਤੇ ਨੇ ਜਿਸ ਦੇ ਨਾਲ ਜਿਹੜੀ ਕਿਸਾਨਾਂ ਦੀ ਜ਼ਮੀਨ ਉਹਨਾਂ ਦੇ ਹੱਥਾਂ ਚੋਂ ਨਿਕਲਣ ਦਾ ਰਾਹ ਜਿਹੜਾ ਖੁੱਲ੍ਹ ਗਿਆ ਏ। ਇਸ ਕਾਰਨ ਜਿਹੜਾ ਆ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਖਿਲਾਫ਼ ਜਿਹੜਾ ਘੋਲ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ ਤੇ ਇਸ ਸਮੇਂ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਹੋਰ ਦੇਸ਼ ਦੇ ਹਿੱਸਿਆਂ ਦੇ ਵਿੱਚ ਜਿਹੜਾ ਆ ਜੋ ਕੇਂਦਰ ਸਰਕਾਰ ਨੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ਼ ਜਿਹੜਾ ਸੰਘਰਸ਼ ਚੱਲ ਰਿਹਾ। ਇਸ ਸੰਘਰਸ਼ ਨੂੰ ਲੈ ਕੇ ਜਿਹੜੀਆਂ ਸਾਡੇ ਕਵੀਆਂ ਨੇ ਜਿਹੜੀਆਂ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨੀਆਂ ਨੇ ਤੇ ਇਸ ਕਵੀ ਦਰਬਾਰ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿਆਂਗਾ, ਉਹ ਆਣ ਤੇ ਆਪਣੀ ਜਿਹੜੀ ਆ ਇੱਕ ਰਚਨਾ ਜਿਹੜੀ ਕਿ ਸੰਤ ਰਾਮ ਉਦਾਸੀ ਜੀ ਦੀ ਲਿਖੀ ਹੋਈ ਹੈ, ਉਸ ਨੂੰ ਜਿਹੜਾ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਜਿਹੜਾ ਕਵੀ ਦਰਬਾਰ ਪਸੰਦ ਕਰੋਗੇ ਤੇ ਸ਼ੁਰੂਆਤ ਦੇ ਵਿੱਚ ਜਿਹੜੀ ਲਸ਼ਕਰੀ ਰਾਮ ਜੀ ਇੱਕ ਰਚਨਾ ਲੈ ਕੇ ਆ ਰਹੇ ਨੇ, ਇਸ ਨੂੰ ਵੀ ਜਿਹੜਾ ਆ ਚੰਗਾ ਆਗਾਜ਼ ਦੇ ਰੂਪ ਵਿੱਚ ਸਮਝੋਗੇ। ਲਸ਼ਕਰੀ ਰਾਮ ਜੱਖੂ ਜੀ।
2: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਦਣਾ ਵਾਲਾ ਕਵੈਦੀ ਧਰਤੀ ਤੋਂ ਬੋਲ ਰਿਹਾ ਹਾਂ। ਮੈਂ ਦੁਆਬਾ ਰੇਡੀਓ, ਖਾਸ ਕਰਕੇ ਸਾਡੇ ਭਾਈ ਸਾਹਿਬ ਭਾਈ ਹਰਵੰਸ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਵੱਖ ਵੱਖ ਮੌਕਿਆਂ 'ਤੇ ਯਾਦ ਕਰਦੇ ਰਹਿੰਦੇ ਹਨ, ਸੋ ਸਾਨੂੰ ਬੋਲਣ ਦਾ ਮੌਕਾ ਦਿੰਦੇ ਹਨ। ਸੋ ਅੱਜ ਦੇ ਹਾਲਾਤਾਂ 'ਤੇ ਜੋ ਉਹਨਾਂ ਨੇ ਕਿਹਾ ਸੀ ਕਿ ਅੱਜ ਦੀ ਜੋ ਕਿਸਾਨੀ ਹੈ ਬੜੀ ਖਤਰੇ ਵਿੱਚ ਜਾ ਰਹੀ ਹੈ, ਉਹਨਾਂ ਦੇ ਵਾਸਤੇ ਕੋ ਹਾਹ ਦਾ ਨਾਰਾ ਮਾਰਨ ਲਈ ਕਿ 2 ਸ਼ਬਦ ਬੋਲੇ ਜਾਣ। ਸੋ ਮੈਂ ਅਸੀਂ ਆਪਣੀਆਂ ਤਾਂ ਕਵਿਤਾਵਾਂ ਬੋਲਦੇ ਰਹਿੰਦੇ ਹਾਂ, ਅੱਜ ਮੈਂ ਉਸ ਸ਼ਖਸ ਦੀ ਸ਼ਖਸੀਅਤ ਨੂੰ ਜਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰਿਹਾ ਹਾਂ। ਮੇਰੇ ਬਹੁਤ ਹੀ ਸਤਿਕਾਰਯੋਗ ਸੰਤ ਰਾਮ ਜੀ ਉਦਾਸੀ, ਜਿਨ੍ਹਾਂ ਦਾ ਕਿ ਮੈਂ ਸਮਕਾਲੀ ਵੀ ਰਹਿ ਚੁੱਕਾ ਹਾਂ, ਥੋੜ੍ਹੀ ਬਹੁਤੀ ਉਹਨਾਂ ਨਾਲ ਜ਼ਿੰਦਗੀ ਬਿਤਾਉਣ ਦਾ ਦਾਸ ਨੂੰ ਸੁਭਾਗ ਪ੍ਰਾਪਤ ਹੋਇਆ ਹੈ, ਤਾਂ ਉਹਨਾਂ ਦੀ ਰਚਨਾ ਪੇਸ਼ ਕਰਕੇ ਤਾਂ ਮੈਂ ਅੱਜ ਕਿਸਾਨਾਂ ਦੇ ਹੱਕ 'ਚ ਹਾਹ ਦਾ ਨਾਰਾ ਮਾਰਿਆ ਹਾਂ। ਇਹ ਵੱਖਰੀ ਗੱਲ ਹੈ ਕਿ ਜਦੋਂ ਵੀ ਕਿਤੇ ਦਲਿਤ ਬਰਾਦਰੀ 'ਤੇ, ਦਲਿਤ ਭਾਈਚਾਰੇ 'ਤੇ ਕੋਈ ਵੀ ਮੁਸੀਬਤ ਆਉਂਦੀ ਹੈ ਅਤੇ ਕਿਸੇ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਮੈਂ ਇੱਥੇ ਆਪਣੇ ਕਵੈਦੀ ਧਰਤੀ ਤੋਂ ਪੰਜਾਬੀ ਸੱਥ ਵੱਲੋਂ, ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ, ਅੱਜ ਜੋ ਕਿਸਾਨੀ ਦਾ ਫਿਊਚਰ ਜਾਂ ਆਉਣ ਵਾਲਾ ਟਾਈਮ ਚੰਗਾ ਨਹੀਂ ਦਿਖਾਈ ਦੇ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਮਾਰ ਰਿਹਾ ਹਾਂ। ਸੋ ਅੱਜ ਮੈਂ ਉਸ ਅਮਰ ਕਵੀ ਦੀ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਾਉਣਾ ਚਾਹੁੰਦਾ ਹਾਂ। ਸੋ ਉਮੀਦ ਹੈ ਕਿ ਆਪ ਸਭ ਨੂੰ ਪਸੰਦ ਆਏਗੀ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅੱਜ ਕਾਤਲਾਈ ਬੈਠੇ ਸਾਮਰਾਜੀਏ ਵਪਾਰੀ, ਅੱਜ ਕਾਤਲ ਆਈ ਬੈਠੇ ਸਾਮਰਾਜੀਏ ਵਪਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਓਏ ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਉੱਤੋਂ ਬੁੱਧ ਦੀ ਉਹ ਚੇਲੀ, ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਕਰੇ ਹੱਥਾਂ ਨੂੰ ਮਤਲ ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਸਾਡੇ ਲਹੂ ਵਿੱਚ ਆ ਕੇ ਪਰਵੇਸ਼ ਨਾ ਕਰੇ, ਉਹ ਸਾਡੇ ਲਹੂ ਵਿੱਚ ਆ ਕੇ ਪਰਵੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਆਖਰੀ ਬੰਦ ਜੀ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸੀਂ ਵੀ ਹੈ ਲੈਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸਾਂ ਵੀ ਹੈ ਲੈਣਾ, ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ, ਓਏ ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਸੋ ਪਿਆਰੇ ਸਰੋਤੋ, ਅੱਜ ਦੀ ਪੰਜਾਬੀ ਸਾਥ ਵੱਲੋਂ ਹਾਜ਼ਰੀ ਲਈ ਜੀ ਬਹੁਤ ਬਹੁਤ ਧੰਨਵਾਦ ਜੀ।
1: ਕੁਝ ਸਭ ਤੋਂ ਬਾਅਦ ਮੈਂ ਪਟਿਆਲਾ ਤੋਂ ਨਿਰਮਲਾ ਗਰਗ ਜੀ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਵੀ ਇੱਕ ਰਚਨਾ ਲੈ ਕੇ ਹਾਜ਼ਰ ਹੋਣ, ਜਿਵੇਂ ਕਿ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਉਹ ਵੀ ਅੱਜ ਸੰਤ ਰਾਮ ਉਦਾਸੀ ਦਾ ਇੱਕ ਗੀਤ ਸਾਂਝਾ ਕਰਨਗੇ। ਨਿਰਮਲਾ ਗਰਗ ਜੀ
0: ਹੈ ਪਿਆਰਾ

ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ, ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ, ਰੱਜਣਗੇ ਕਿਰਤੀ ਕਿਸਾਨ ਮੁੜ ਕੇ ਜਰਾ ਹੱਲਾ ਮਾਰੋ, ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ ਜਰਾ ਹੱਲਾ ਮਾਰੋ, ਜਰਾ ਹੱਲਾ ਮਾਰੋ ਕਿਰ

ਆਖਦੇ ਨੇ ਲੋਕ ਹੀ ਕਾਠੋ ਕਹਾਣੀਆਂ ਹੜ ਏਕਤਾ ਦਾ ਕਿਹੜਾ ਸਕੇਰੋ ਕਹਾਣੀਆਂ ਹੜ ਏਕਤਾ ਦਾ ਕਿਹੜਾ ਸਕੇਰੋ ਕਹਾਣੀਆਂ ਹੜ ਏਕਤਾ ਦਾ ਬਣ ਕੇ ਘਟਾਵਾਂ ਅਸੀਂ ਧਰਤੀ ਬਸਣਾ ਏ ਬਣ ਕੇ ਘਟਾਵਾਂ ਅਸੀਂ ਧਰਤੀ ਬਸਣਾ ਏ ਧੋਵਾਂਗੇ ਗਵਾਰ ਜਿਹੜੇ ਵਿੱਚ ਪਾਉਣ ਦੇ ਸਿਰ ਵੱਢਣੇ ਨੇ ਸਿਰ ਵੱਢਣੇ ਨੇ ਵੀਹਵੀਂ ਸਦੀ ਦੇ ਰੋਣ ਦੇ ਸਿਰ ਵੱਢਣੇ ਨੇ ਸਿਰ ਵੱਢਣੇ ਨੇ ਵੀਹਵੀਂ ਸਦੀ ਦੇ ਰੋਣ ਦੇ ਸਿਰ ਵੱਢਣੇ ਨੇ ਵੇਲੜਾ ਨੇ ਮਾਣਿਆ ਸਵਾਦ ਹੈ ਆਜ਼ਾਦੀਆਂ ਦਾ ਵੇਲੜਾ ਨੇ

ਤੇਰੇ ਜ਼ੁਲਮਾਂ ਦੀ, ਤੇਰੇ ਜ਼ੁਲਮਾਂ ਦੀ ਜ਼ਾਲਮਾਂ ਅਖੀਰ ਹੋਈ ਏ, ਤੇਰੇ ਜ਼ੁਲਮਾਂ ਦੀ। ਸੁਣ ਲਵੋ ਕਾਗੋ ਅਸੀਂ ਕਰ ਦੇਣਾ ਸੋਨੂੰ ਪੁੱਠੇ, ਸੁਣ ਲਵੋ ਕਾਗੋ ਅਸੀਂ ਕਰ ਦੇਣਾ ਤੁਹਾਨੂੰ ਪੁੱਠੇ। ਘੁੱਗੀਆਂ ਦੇ ਬੱਚਿਆਂ ਨੂੰ ਕੌਣ ਵਾਲਿਓ, ਰੋਟੀ ਬੱਚਿਆਂ ਦੇ, ਰੋਟੀ ਬੱਚਿਆਂ ਦੇ।

0: ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਭੋਰ ਵੀ ਬਸੇਗਾ ਵਿੱਚ ਨਵੇਂ ਯੁੱਗ ਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ। ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ। ਧੰਨਵਾਦ ਜੀ।
1: ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਜੀਜੋ ਤੋਂ ਪਰਮਜੀਤ ਕਾਮਾ ਜੀ, ਜਿਹੜੇ ਕਿ ਕਿਸੇ ਸਮੇਂ ਵਿਦਿਆਰਥੀ ਲਹਿਰ ਦੇ ਆਗੂ ਰਹਿ ਚੁੱਕੇ ਨੇ। ਅੱਜ ਉਹ ਸਾਡੀ ਕਿਸਾਨ ਲਹਿਰ ਲਈ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਪਰਮਜੀਤ ਕਾਮਾ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਰੋਤਿਓ, ਮੈਂ ਪਰਮਜੀਤ ਕਾਮਾ ਤੁਹਾਡੇ ਸਨਮੁਖ ਹੋਣ ਲੱਗਾ। ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਸਿੰਘ ਹਿਊ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੌਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਤੇ ਮੈਂ ਪੰਜਾਬ ਦੀ ਕਿਸਾਨੀ ਦੇ ਨਾਲ ਸੰਬੰਧਿਤ ਦੋ ਜੁਝਾਰੂ ਕਵਿਤਾਵਾਂ ਤੁਹਾਡੇ ਨਾਲ ਪੇਸ਼ ਕਰਾਂਗਾ। ਇਹਦੇ ਵਿਸਥਾਰ ਦੇ ਵਿੱਚ ਹਰਬੰਸ ਸਿੰਘ ਹਿਊ ਵੀ ਤੁਹਾਨੂੰ ਦੱਸਣਗੇ। ਪਹਿਲੀ ਕਵਿਤਾ ਮੇਰੀ ਜਿਹੜੀ ਹੈ ਲਲਕਾਰ ਹੈ, ਸੋ ਅਰਜ਼ ਹੈ

ਦੇ ਵਾਂਗੂ ਬਣ ਕੇ ਮੇਲ ਤੂਫਾਨੀ ਮਾਰ ਕੇ ਬੁੱਬਾ ਬੱਬਰ ਸ਼ੇਰੂ ਗੰਜ ਪੋ ਵਿਚ ਮਦਨ ਲਾਸਟ ਹੈ ਜੀ।

ਨਾ ਖਾਵੂ ਸਮਝੋ ਚਾਲ ਸ਼ੈਤਾਨੀ ਮਾਰ ਕੇ ਬੁਬਾ ਬੱਬਰ ਸ਼ੇਰੂ ਗੱਜ ਪੋ ਵਿਚ ਮਦਾਨੀ। ਦੂਜੀ ਕਵਿਤਾ ਗਾ ਰਿਹਾ ਬਗਦੀ ਆਵਾਜ਼, ਬਹੁਤ ਪਿਆਰਾ ਗੀਤ ਹੈ ਜੀ।

ਵਿਚੋਂ ਜਾਤ ਪਾਤ ਦਾ ਕੂੜ ਮਿਟਾਉਣੇ ਲਈ ਸਾਮਰਾਜੀਏ ਦੱਲੇ ਦੇਸ਼ ਤੋਂ ਬਾਹਰ ਭਜਾਉਣੇ ਲਈ।

ਦੀ ਆਖਰੀ ਬੰਦਾ ਜੀ ਉਹ ਬਾਰਸ ਬਣ ਕੇ ਭਗਤ ਸਰਾਬੇ ਵਰਗੇ ਵੀਰਾਂ ਦੇਸ਼ ਦੇ ਵਿਚੋਂ ਬਦਲਦੇ ਉਹ ਸੌਦੇ ਤਕਦੀਰਾਂ ਦੇ ਬਾਰਸ ਬਣ ਕੇ

0: ਜੈ ਜਨਤਾ ਜਿੱਤ ਲੜਨੇ ਵਾਲੇ ਲੋਕਾਂ ਦੀ। ਓਕੇ ਜੀ, ਜੈ ਸੰਘਰਸ਼।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇਫਲ ਦੇ ਵਿਚ ਹਾਜ਼ਰ ਹੋ ਰਹੇ ਨੇ ਨਾਗਾਲੈਂਡ ਦੀ ਰਾਜਧਾਨੀ ਕਹਿਮਾ ਤੋਂ ਖੈਰਨੂ ਮਹਿਕ ਜੀ। ਉਹ ਵੀ ਇਸ ਵਾਰ ਕਿਸਾਨਾਂ ਦੇ ਜੀਵਨ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਭਾਵੇਂ ਉਹਨਾਂ ਦੀ ਕਵਿਤਾ ਜਿਹੜੀ ਆ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਨਹੀਂ, ਪਰ ਉਹਨਾਂ ਦੀ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ। ਇਹ ਉਹਨਾਂ ਦੀ ਕਵਿਤਾ ਦਾ ਸਰਲੇਖ ਹੈ, ਹਾਰਵੈਸਟ ਸੈਲੀਬ੍ਰੇਸ਼ਨ। ਖੈਰਨੂ ਮਹਿਕ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ
2: ਥੈਂਕ ਯੂ। ਟੂਡੇ ਦ ਪੋਇਮ ਦੈਟ ਆਮ ਗੋਇੰਗ ਟੂ ਰੀਡ ਆਊਟ ਟੂ ਯੂ ਇਜ਼ Harvest Celebration by Diego Flamini. The poem goes as, Completion of the harvest is a time to celebrate. Leaves on trees are yellowing around the whole estate. Barns and bins are full to bursting, for winter now is here. In olden days, it was the same. To grow still takes a year. A lot more handwork then. More men work upon the land. Plow with horses and arks a day. Seed was sowed by hand. Good rotation of all the crops keep most wheat at bay. At harvest stood sheaf up in stock, for two church bell they must stay. Into bay or ricks were built, threshed out as neither through the year. Wheat need to the mill to be ground, flour for bread we do river, oat to feed the cattle and horses, and some for porridge bone, to fill the man and family who work on the land all year round. Mechanized now and fewer men, but crops still grow the same. Sunshine and warmth in the spring, showers to grow good crops the aim. In nature, nothing really changes. Seasons come and go to keep us on the land we all love. It's food for everyone we grow. Thank you.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮਨੇਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਮਜਾਰਾ ਨੌ ਆਵਾਦ, ਜਿਸ ਨੂੰ ਇਲਾਕੇ ਦੇ ਵਿੱਚ ਰਾਜਾ ਸਾਹਿਬ ਦਾ ਮਜਾਰਾ ਵੀ ਕਹਿੰਦੇ ਨੇ। ਮੇਰੀ ਮੁਰਾਦ ਹੈ ਜਗਦੀਪ ਸਿੰਘ ਹੀਰ। ਜਗਦੀਪ ਹੀਰ ਇਸ ਵੇਲੇ ਬਹੁਤ ਵਧੀਆ ਉਭਰਦਾ ਕਵੀ ਏ ਤੇ ਬਹੁਤ ਵਧੀਆ ਗਜ਼ਲ ਲਿਖਦਾ ਏ। ਕਿਸਾਨੀ ਭਾਵਨਾ ਸੰਬੰਧਿਤ ਉਸਦੀ ਰਚਨਾ ਹਾਜ਼ਰ ਏ। ਜਗਦੀਪ ਹੀਰ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਜਗਦੀਪ ਸਿੰਘ ਹੀਰ, ਪਿੰਡ ਮਜਾਰਾ ਨੌ ਆਵਾਦ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਜੀ ਦੇ ਸਨਮੁਖ ਚੌਥੀ ਵਾਰ ਇਸ ਪ੍ਰੋਗਰਾਮ 'ਚ ਹੋਇਆ ਹਾਂ, ਜਿਸ ਦਾ ਸ਼੍ਰੇਅ ਪੇਸ਼ਕਾਰ ਹਰਵਾਂਸੀਓ ਸਾਹਿਬ ਨੂੰ ਮੈਂ ਹਮੇਸ਼ਾ ਦਿੰਦਾ ਰਿਹਾ ਹਾਂ ਅਤੇ ਰਹਾਂਗਾ ਵੀ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਚੰਦ ਸ਼ੇਅਰ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਆਪਣੇ ਵਾਲਮੀਕ ਭਾਈਚਾਰੇ ਦੀ ਜੋ ਬੱਚੀ ਮਨੀਸ਼ਾ ਸੀ ਉਸ ਉੱਤੇ ਚੰਦ ਸ਼ੇਅਰ ਲਿਖੇ ਸਨ ਜੋ ਆਪ ਜੀ ਦੇ ਸਨਮੁੱਖ ਹਨ। ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਕਿ ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਵਗਦੀਆਂ ਰੁੱਸੇ ਦੀਆਂ ਹਵਾਵਾਂ ਨੂੰ ਵੀ ਰੁਕਣ ਨਾ ਦਿਓ। ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਆਪਣੀ ਅਣਖ ਅਤੇ ਗੈਰਤ ਨੂੰ ਵੀ ਹੁਣ ਮੁੱਕਣ ਨਾ ਦਿਓ। ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਸੋਧਾ ਲਾ ਦਿਓ ਇਸ ਦਾ ਹੁਣ ਬਹੁਤਾ ਬੁੱਕਣ ਨਾ ਦਿਓ। ਜਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਜਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਮਰਦੇ ਕਿਸਾਨ ਤੇ ਮਨੀਸ਼ਾ ਦਾ ਸਿਰ ਝੁੱਕਣ ਨਾ ਦਿਓ। ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਮਸਲ ਦਿਓ ਚੰਗੀ ਤਰ੍ਹਾਂ ਤੇ ਮੁੜ ਫੰਨ ਚੁੱਕਣ ਨਾ ਦਿਓ। ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ। ਧੰਨਵਾਦ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਦਾ ਜੀ, ਅਤੇ ਪੇਸ਼ਕਾਰ ਹਰਵਾਂਸੀਓ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
1: ਜਗਦੀਪ ਹੀਰ ਜੀ ਤੋਂ ਬਾਅਦ ਮੈਂ ਹੁਣ ਸਦਾ ਦਿਨ ਜਾ ਰਿਹਾ ਹਾਂ ਸੂਰਜ ਸਿੰਘ ਸੂਰਜ ਜੀ ਨੂੰ, ਜਿਹੜੇ ਕਿ ਜੰਮੂ ਅਤੇ ਕਸ਼ਮੀਰ ਕੇਂਦਰੀ ਪ੍ਰਦੇਸ਼ ਤੋਂ ਹਨ, ਅਤੇ ਉਹ ਰੇਡੀਓ ਅਤੇ ਟੀਵੀ ਦੇ ਬੜੇ ਚਰਚਿਤ ਕਲਾਕਾਰ ਰਹਿ ਚੁੱਕੇ ਨੇ, ਅਤੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਰਚਨਾ ਲਿਖਦੇ ਨੇ, ਅਤੇ ਉਹਨਾਂ ਨੂੰ ਗੁਜ਼ਾਰਿਸ਼ ਹੈ ਹੁਣ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਸੂਰਜ ਜੀ ਪਹਿਲਾਂ ਵੀ ਸਾਡੇ ਕਵੀ ਦਰਬਾਰ ਦੇ ਵਿੱਚ ਹਾਜ਼ਰੀ ਲਗਾ ਚੁੱਕੇ ਨੇ, ਅੱਜ ਫੇਰ ਉਹਨਾਂ ਦਾ ਨਿੱਘਾ ਸਵਾਗਤ ਹੈ।
4: ਮੈਂ ਸੂਰਜ ਸਿੰਘ ਸੂਰਜ ਅੱਜ ਆਪਣੀ ਨਵੀਂ ਰਚਨਾ ਪੇਸ਼ ਕਰ ਰਿਹਾ ਹਾਂ। ਇਸ ਦਾ ਅਨੁਮਾਨ ਹੈ ਦੇਸ਼ ਦਾ ਕਿਸਾਨ। ਉਲਟੀ ਕਿਸਨੇ ਰੀਤ ਹੈ ਬੰਦਿਆ,

ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ, ਹਾਂ ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ

ਤਾਨਾ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ।

0: ਧੰਨਵਾਦ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਕਪੂਰਥਲਾ ਸ਼ਹਿਰ ਤੋਂ ਰਜਨੀ ਵਾਲੀਆ ਜੀ। ਉਹ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਫੇਰ ਉਹ ਸਾਡੀ ਸੱਦੇ ਦੇ ਉੱਤੇ ਕਾਮ ਮਹਿਫਲ ਦੇ ਵਿੱਚ ਕਿਸਾਨ ਲਹਿਰ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਅੱਜ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜੱਟ ਖੇਤਾਂ ਦਾ ਰਾਜਾ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੰਡੀ ਵਿੱਚ ਜੱਟ ਜਦੋਂ ਵੀ ਮਰਦਾ, ਬਸ ਇਹ ਭਾਅ ਤੇ ਮਰਦਾ ਏ। ਜੱਟ ਖੇਤਾਂ ਦਾ ਰਾਜਾ।

0: ਪੱਕੀ ਫਸਲ ਤੇ ਮੀਂਹ ਨਾ ਪੈ ਜਾਵੇ, ਰੱਬ ਤੋਂ ਡਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ। ਮੈਂ ਤੱਕਿਆ ਹੈ ਅਕਸਰ ਅੰਨਦਾਤਾ ਭੁੱਖੇ ਢਿੱਡ ਸੌਂਦਾ ਏ। ਨਾ ਤਨ ਲੀੜਾ, ਨਾ ਪੈਰੀ ਖੁੱਸਾ, ਨਾ ਮਿਲੇ ਜੋ ਵੀ ਉਹ ਚਾਹੁੰਦਾ ਏ। ਹਾੜ ਸਿਆਲ ਜੋ ਵੀ ਆਵੇ, ਉਹ ਤਨ ਆਪਣੇ ਤੇ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ। ਜੱਟ ਨੇ ਦਵਾਈ ਖਾ ਕੇ ਫਾਹਾ ਉਦੋਂ ਹੀ ਲੈਣਾ ਏ, ਲੈ ਕੇ ਇੱਕ ਰੁਪਇਆ ਕਰਜ਼ਾ ਹਜ਼ਾਰ ਜਦੋਂ ਦੇਣਾ ਪੈਣਾ ਏ। ਜਦ ਸੁਣੀ ਨਾ ਜਾਈ ਅਰਜ਼ੋਈ, ਜੱਟ ਤਦ ਹੀ ਹਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ। ਸੁਖ ਰੱਬ ਜੇ ਜੱਟ ਨੂੰ ਵੀ ਦੇ ਦੇ ਤਾਂ ਤੇਰਾ ਕੀ ਜਾਂਦਾ। ਯਤੀਮ ਨਾ ਹੁੰਦੇ ਬੱਚੇ ਜੇਕਰ ਜੱਟ ਗੋਲੀ ਨਾ ਖਾਂਦਾ। ਸਭਨਾ ਦੇ ਤੂੰ ਰੱਖਦੇ ਕੋਈ ਜੱਟ ਦਾ ਵੀ ਪਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ। ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੇ। ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੇ। ਜੇ ਜੱਟ ਨਾ ਅੰਨ ਨੂੰ ਬੀਜੇ ਤਾਂ ਜਿਉਂਦਾ ਨਾ ਸਮਾਜ ਰਹੇ। ਬੰਦਾ ਆਮ ਨਹੀਂ ਜਰ ਸਕਦਾ ਜੋ ਦੁੱਖ ਜੱਟ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ। ਧੰਨਵਾਦ ਜੀ।
1: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਸਹਿਗੇ ਤੋਂ ਦਿਲਪ੍ਰੀਤ ਕਾਲੋਂ ਜੀ। ਕਾਲੋਂ ਜੀ ਸਾਡੀਆਂ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਨੇ। ਦਿਲਪ੍ਰੀਤ ਕਾਲੋਂ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਧੰਨਵਾਦ ਕਰਦਾ ਹਾਂ ਹਰਬੰਸ ਹਿਊ ਜੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਫਿਰ ਦੁਆਬਾ ਰੇਡੀਓ ਵਿੱਚ ਆਪਣੀ ਹਾਜ਼ਰੀ ਲਵਾਉਣ ਦਾ ਮੌਕਾ ਦਿੱਤਾ। ਅੱਜ ਮੈਂ ਆਪਣੇ ਕਿਸਾਨ ਵੀਰਾਂ ਦੇ ਲਈ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਦਾ ਅਨੁਵਾਨ ਹੈ ਮੈਨੂੰ ਇਨਸਾਫ ਚਾਹੀਦਾ। ਸ਼ਹਿਰ 'ਚ ਜਮ੍ਹਾਂ ਹੋਈ ਭੀੜ ਸੁਣ ਰਹੀ ਸੀ ਰੌਲੇ ਨੂੰ। ਉਹ ਬੋਲ ਰਿਹਾ ਸੀ ਬਿਨਾਂ ਰੁਕੇ, ਬਿਨਾਂ ਚੁਕਚਕੇ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਲੋਕ ਉਸਨੂੰ ਅਨਪੜ੍ਹ, ਗੰਵਾਰ, ਅਵਾਰਾ ਆਖ ਰਹੇ ਸਨ, ਪਰ ਉਹ ਬੋਲ ਰਿਹਾ ਸੀ ਬਿਨਾਂ ਰੁਕੇ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਉਹ ਬੋਲ ਰਿਹਾ ਸੀ ਝੂਠ ਹੈ ਦੇਸ਼ ਤਰੱਕੀ ਕਰ ਗਿਆ, ਮੈਂ ਤਾਂ ਉੱਥੇ ਹੀ ਹਾਂ ਜਿੱਥੇ ਸਾਂ, ਅਜੇ ਵੀ ਮੇਰੇ ਸਿਰ ਕਰਜ਼ੇ ਦੀ ਪੰਡ ਹੈ। ਪੰਡ ਦਾ ਭਾਰ ਘਟਿਆ ਨਹੀਂ, ਹਾਂ ਵਧਿਆ ਜ਼ਰੂਰ ਹੈ। ਅਜੇ ਵੀ ਮੈਂ ਖਾਣਾ ਸਵੇਰ ਤੋਂ ਸ਼ਾਮ ਤੀਕਰ ਘੱਟਾ ਹੀ ਘੱਟਾ, ਅਜੇ ਵੀ ਮੈਂ ਪੀਣਾ ਸਿਰਫ ਅਤੇ ਸਿਰਫ ਆਪਣੇ ਹੰਝੂ, ਅਜੇ ਵੀ ਮੈਂ ਬਿਰਧ ਮਾਂ ਬਾਪ ਨੂੰ ਆਰਾਮ ਦੀ ਨੀਂਦ ਨਹੀਂ ਦੇ ਸਕਿਆ, ਅਜੇ ਵੀ ਆਪਣੇ ਅਰਮਾਨਾਂ, ਖਾਹਿਸ਼ਾਂ ਅਤੇ ਸੁਪਨਿਆਂ ਨੂੰ ਮੇਰੀ ਤੀਵੀਂ ਆਪਣੇ ਹੱਥੀਂ ਕਤਲ ਕਰਨ ਲਈ ਮਜਬੂਰ ਹੈ, ਅਜੇ ਵੀ ਮੇਰੇ ਜਵਾਕ ਮਜਬੂਰ ਨੇ ਗੁਰਬਤ ਦੀ ਜ਼ਿੰਦਗੀ ਜੀਣ ਲਈ। ਫਿਰ ਮੇਰੀ ਤਰੱਕੀ ਹੋਈ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਬੀਜ ਬੀਜਦਾ ਹਾਂ, ਬੀਜ ਉੱਗਣ ਤੋਂ ਫਸਲ ਪੱਕਣ ਤੱਕ, ਪੱਕਣ ਤੋਂ ਸਾਂਭਣ ਤੱਕ ਡਰਦਾ ਰਹਿਣਾ ਕੁਦਰਤ ਦਾ ਕਹਿਰ ਮੇਰੇ 'ਤੇ ਵਰਸ ਨਾ ਜਾਵੇ। ਵਾਹ ਕਿਸਮਤ, ਮੇਰੇ ਨਾਲ ਤਾਂ ਕੁਦਰਤ ਵੀ ਨਿਆਂ ਨਹੀਂ ਕਰਦੀ। ਜੇ ਕਿਧਰੇ ਫਸਲ ਉਸਦੇ ਕਹਿਰ ਤੋਂ ਬਚ ਵੀ ਜਾਵੇ ਤਾਂ ਉਸ ਨੂੰ ਮੰਡੀ ਵੇਚਣ ਨਹੀਂ ਸੁੱਟਣ ਜਾਂਦਾ ਹਾਂ ਵੱਡੀਆਂ ਵੱਡੀਆਂ ਜੋਕਾਂ ਅੱਗੇ, ਜੋ ਚਿਰਾਂ ਤੋਂ ਮੇਰਾ ਅਤੇ ਮੇਰੇ ਪਿੱਤਰਾਂ ਦਾ ਲਹੂ ਚੂਸ ਰਹੇ ਨੇ। ਅੰਨਦਾਤਾ ਹਾਂ ਮੈਂ, ਕਿਸਾਨ ਹਾਂ ਮੈਂ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਇਨਸਾਫ ਇਨਸਾਫ। ਭੀੜ ਸੁਣੀ ਅਣਸੁਣੀ ਕਰ ਖਿੰਡ ਗਈ, ਪਰ ਉਹ ਅਜੇ ਵੀ ਬੋਲ ਰਿਹਾ ਸੀ ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ।
1: ਪਿਆਰੇ ਸਰੋਤਿਓ, ਦਿਲਪ੍ਰੀਤ ਕਾਲੋਂ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਹਾਂ ਗੁਰਪ੍ਰੀਤ ਸਫਰੀ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੁੱਧਣਾ

0: ਤੋਂ ਪ੍ਰਸਿੱਧ ਪੰਜਾਬੀ ਕਵੀ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹਨ ਤੇ ਉਹ ਜਿਵੇਂ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਬਹੁਤ ਵਧੀਆ ਕਵਿਤਾ ਲਿਖਦੇ ਨੇ ਤੇ ਅੱਜ ਫਿਰ ਉਹ ਕਿਸਾਨ ਲਹਿਰ ਨਾਲ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਗੁਰਪ੍ਰੀਤ ਜੀ ਦਾ ਨਿੱਘਾ ਸਵਾਗਤ ਹੈ। ਗੁਰਪ੍ਰੀਤ ਜੀ ਆਓ ਤੇ ਕਿਸਾਨ ਦੇ ਦੁਖੜਿਆਂ ਦੀ ਗੱਲ ਜਿਹੜੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
1: ਦੁਆਬਾ ਰੇਡੀਓ ਸੁਣ ਰਹੇ ਸਰੋਤਿਆਂ ਨੂੰ ਗੁਰਪ੍ਰੀਤ ਸਿੰਘ ਸਫਰੀ ਵੱਲੋਂ ਸਤਿ ਸ਼੍ਰੀ ਅਕਾਲ ਔਰ ਧੰਨਵਾਦ ਹੈ ਸ਼੍ਰੀ ਹਰਬੰਸ ਸੀਓ ਜੀ ਦਾ, ਜਿਨ੍ਹਾਂ ਇੱਕ ਵਾਰ ਫਿਰ ਮੈਨੂੰ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ। ਇੱਕ ਕਿਸਾਨ ਵਿਦਰੋਹ ਕਵਿਤਾ, ਉਮੀਦ ਕਰਦਾ ਹਾਂ ਆਪ ਸਭ ਪਸੰਦ ਕਰੋਗੇ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਹਾਕਮ ਦੀ ਉਮਰ, ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਂ ਤੋਂ ਖੁਸਦੀ ਜਾਂਦੀ ਸੀ। ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਵਾਂ ਤੋਂ ਖੁਸਦੀ ਜਾਂਦੀ ਸੀ। ਜਦੋਂ ਵੀ ਮੈਦਾਨਾਂ ਵਿੱਚ ਗਰਜ ਕੇ ਆਉਂਦੇ ਰਹੇ ਨੇ ਲੋਕ, ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ। ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਉਦੋਂ ਉਦੋਂ ਹੀ ਸਮੇਂ ਨੂੰ ਧਾਰ ਬਣਾ ਕੇ ਖਲੋਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਆਖਰੀ ਬੰਦ ਹੈ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ। ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਫਿਰ ਵੀ ਤਾਂ ਹਰ ਹਾਲ ਚ ਪਾਣਾ ਗਾਉਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਸਭ ਦਾ ਧੰਨਵਾਦ।
0: ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹਰਜੀਤ ਰੂਬੀ, ਉਹ ਵੀ ਆਪਣਾ ਕਿਸਾਨ ਲਹਿਰ ਨਾਲ ਸੰਬੰਧਿਤ ਇੱਕ ਬਹੁਤ ਪਿਆਰਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਸਵਾਗਤ ਹੈ।
2: ਹੈਲੋ ਜੀ, ਮੈਂ ਹਰਜੀਤ ਰੂਬੀ ਰੇਡੀਓ ਦੁਆਬਾ ਦੇ ਸਾਰੇ ਦਰਸ਼ਕਾਂ ਨੂੰ ਤਹਿ ਦਿਲੋਂ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਕਰਦੀ ਹਾਂ ਅਤੇ ਸਪੈਸ਼ਲੀ ਧੰਨਵਾਦ ਕਰਦੀ ਹਾਂ ਜੀ ਮੈਂ ਰੇਡੀਓ ਦੁਆਬਾ ਦੀ ਸਾਰੀ ਹੀ ਟੀਮ ਦਾ ਅਤੇ ਹਿਉਂ ਸਾਹਿਬ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਨਿੱਘਾ ਸੁਨੇਹਾ ਫਿਰ ਤੋਂ ਦਿੱਤਾ ਰੇਡੀਓ ਦੁਆਬਾ ਦੀ ਕਵੀ ਦਰਬਾਰ ਵਿੱਚ ਹਾਜ਼ਰ ਹੋਣ ਦਾ। ਸੋ ਮੈਂ ਸਮੇਂ ਦੇ ਮੌਜੂਦ ਹਾਲਾਤ ਲੈ ਕੇ ਹਾਜ਼ਰ ਹੋਈ ਹਾਂ ਜੀ। ਆਪਣੇ ਦਿਲ ਦੇ ਖਿਆਲ ਇੱਕ ਗੀਤ 'ਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ, ਉਮੀਦ ਕਰਦੀ ਹਾਂ ਕਿ ਆਪ ਸਭ ਜੀ ਸਰਾਹਣਾ ਕਰੋਗੇ। ਰੇ ਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਰੇ ਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਕਾਨੇ ਲਾ ਕੇ ਸੁਣ ਹੁਕਮ, ਕਾਨੇ ਲਾ ਕੇ ਸੁਣ ਹੁਕਮ ਸਮੇਂ ਦੀ ਸਰਕਾਰ ਦਾ, ਹੱਥ ਚੋਂ ਫੜਾਤਾ ਕਰੰਟ ਨੰਗੀ ਕਿਸੇ ਤਾਰ ਦਾ, ਹੱਥ ਚੋਂ ਫੜਾਤਾ ਕਰੰਟ ਨੰਗੀ ਕਿਸੇ ਤਾਰ ਦਾ ਖੜਾ ਬੇਬਸ ਹੋ ਕੇ ਖੜਾ ਬੇਬਸ ਹੋ ਕੇ ਮਾਣ ਰੱਖ ਦਸ ਤਾਰ ਦਾ ਆਜਾ ਪੁੱਤਾ ਜਾ ਬਾਪੂ ਤਰਨੇ ਚ ਵਾਜਾ ਮਾਰ ਦਾ ਆਜਾ ਪੁੱਤਾ ਬਾਪੂ ਤਰਨੇ ਚ ਵਾਜਾ ਮਾਰ ਦਾ ਮਾਂ ਪੁੱਤ ਦੇ

ਦਾ ਰੱਖਦੇ ਖਿਆਲ ਪੂਰਾ ਸਿਰੀ ਤੇ ਕਮੀਨ ਦਾ ਰੱਖਦੇ ਖਿਆਲ ਪੂਰਾ ਸਿਰੀ ਤੇ ਕਮੀਨ ਦਾ ਕਾਤੋਂ ਹੈ ਨੀ

0: उठे सरकार दा, वेख के हजूम उठे होश सरकार दा। आजो पुतो आजो बापू तरने च वाजा मार दा, कट्ठे होके आजो अन दाता है पुकार दा, कट्ठे होके आजो अन दाता है पुकार दा। धन्यवाद जी।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ ਤੇ ਉਹ ਆਪਣੇ ਪੇਂਡੂ ਤੇ ਮੇਰੇ ਮਿੱਤਰ ਸੇਵਾ ਸਿੰਘ ਨੂਰਪੁਰੀ ਜੀ ਦਾ ਗੀਤ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਈ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾ ਗਾਗਾ ਦੇ ਪਿੰਡ ਜਲੂਰ ਤੋਂ। ਜਲੂਰ ਪੰਜਾਬ ਦਾ ਉਹ ਪਿੰਡ ਆ ਜਿਸ ਦਾ ਇਤਿਹਾਸ ਦੇ ਵਿੱਚ ਇੱਕ ਨਾਂ ਬਣ ਗਿਆ ਹੈ। ਇਸ ਪਿੰਡ ਦੇ ਗਰੀਬ ਮਜ਼ਦੂਰਾਂ ਨੇ ਸਮੇਂ ਦੀ ਹਕੂਮਤ ਦੇ ਨਾਲ, ਸਮੇਂ ਦੀ ਪਿੰਡ ਦੀ ਜਗੀਰਦਾਰੀ ਦੇ ਨਾਲ ਤੇ ਦੇਸ਼ ਦੀ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਜਿਹੜਾ ਆ ਟੱਕਰ ਲਈ ਹੈ। ਇਸ ਟੱਕਰ ਦੇ ਵਿੱਚ ਇਸ ਪਰਿਵਾਰ ਦੀ ਜਿਹੜੀ ਆ ਇੱਕ ਔਰਤ ਜਿਹੜੀ ਕਿ ਕਮਲਦੀਪ ਜਲੂਰ ਦੀ ਦਾਦੀ ਹੈ ਉਹ ਸ਼ਹੀਦ ਹੋ ਚੁੱਕੀ ਹੈ। ਤੇ ਕਮਲਦੀਪ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹੈ ਤੇ ਉਹ ਕਿਸਾਨ ਲਹਿਰ ਬਾਰੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਕਮਲਦੀਪ ਜਲੂਰ ਜੀ, ਤੁਹਾਡਾ ਸਵਾਗਤ ਹੈ।
1: ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਤੁਹਾਨੂੰ ਖੇਤ ਹੁਣ ਰਹੇ ਨੇ ਬੰਗਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਮਾਰ ਗਈ ਏ ਪਹਿਲਾਂ ਉਹ ਹਰੀ ਹੋਏ ਕ੍ਰਾਂਤੀ, ਉਹਨਾਂ ਕਹਿਣੇ ਉੱਤੇ ਬੀਜੀ ਫਸਲ ਬਹੁ ਭੰਤੀ, ਚੱਲ ਹੋਵੇ ਨਾ ਕਰਜ਼ੇ ਦਾ ਭਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਤੇ ਰਹੇ ਨੇ ਪੁਕਾਰ। ਖੁਦ ਸੋਈਏ ਭੁੱਖੇ ਟਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ। ਖੁਦ ਸੋਈਏ ਭੁੱਖੇ ਟਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ, ਦੁੱਖ ਸੁਣਦੀ ਨਾ ਸਾਡੀ ਸਰਕਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਘਰ ਘਰ ਨੌਕਰੀ ਦੇ ਲਾਰੇ ਝੂਠੇ ਲਾਏ ਨੇ, ਘਰ ਘਰ ਨੌਕਰੀ ਦੇ ਲਾਏ ਝੂਠੇ ਲਾਰੇ ਨੇ, ਅੱਛੇ ਦਿਨ ਕਹਿ ਕੇ ਸਾਨੂੰ ਹੋਰਾਂ ਦੇ ਸਵਾਰੇ ਨੇ, ਰਾਜ ਨਹੀਂ ਸੇਵਾ ਕਹਿੰਦੇ ਨੇ ਗਦਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਹੱਕ ਕੋਵੇ ਜਿਹੜਾ ਉਸ ਵੈਰੀ ਨੂੰ ਪਛਾਣ ਲਓ, ਕੀ ਦੇਣਗੇ ਇਹ ਦਸ ਕਲਾਕਾਰ, ਉੱਠ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹੂ ਪੀਣੀ ਦਾ ਦਿੱਲੀ ਦਾ, ਲਹੂ ਪੀਣੀ ਦਿੱਲੀ ਦਾ ਦਿਲ ਹੀ ਹਿਲਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹੂ ਪੀਣੀ ਦਿੱਲੀ ਏ ਦਿਲ ਹੀ ਹਿਲਾ ਦਿਓ, ਲਿਖੂ ਕਮਲ ਜ਼ਰੂਰ ਤੁਹਾਡੀ ਵਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ।
0: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਅਖੀਰ ਦੇ ਵਿੱਚ ਪੇਸ਼ ਹੋ ਰਹੇ ਨੇ ਹਰਪ੍ਰੀਤ ਸਫਰੀ ਜੀ, ਜਿਹੜੇ ਸਾਡੀ ਕੰਮ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਉਹ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਫਰੀ ਜੀ ਦੇ ਪੋਤਰੇ ਹਨ। ਅੱਜ ਕੱਲ ਉਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ ਤੇ ਇੱਕ ਆਨਲਾਈਨ ਜਿਹੜਾ ਗਾਇਕੀ ਦਾ ਮੁਕਾਬਲਾ ਚੱਲ ਰਿਹਾ ਏ, ਜਿਸ ਮੁਕਾਬਲੇ ਦਾ ਨਾਂ ਹੈ ਕਿਸਮਤ ਦੇ ਸਿਤਾਰੇ। ਇਹ ਵੀਡੀਓ ਜਿਹੜਾ ਮੁਕਾਬਲੇ ਜਿਹੜੇ ਆ ਵੀਡੀਓ ਤੇ ਹੁੰਦੇ ਨੇ ਤੇ ਗਾਇਕੀ ਦਾ ਮੁਕਾਬਲਾ ਹੈ ਕਿਸਮਤ ਦੇ ਸਿਤਾਰੇ। ਇਸ ਦਾ ਫਾਈਨਲ ਜਿਹੜਾ ਹੋ ਚੁੱਕਾ ਆ, ਫਾਈਨਲ ਦਾ ਅਜੇ ਰਿਜ਼ਲਟ ਨਹੀਂ ਆਇਆ ਤੇ ਇਸ ਦਾ ਰਿਜ਼ਲਟ ਜਿਹੜਾ 15 ਅਕਤੂਬਰ ਨੂੰ ਆਉਣਾ ਆ ਤੇ ਇਸ ਫਾਈਨਲ ਦੇ ਵਿੱਚ ਜਿਹੜਾ ਆ ਇਸ ਨੇ ਹਿੱਸਾ ਲਿਆ ਹੋਇਆ ਏ। ਅਸੀਂ ਆਸ ਕਰਦੇ ਆ ਕਿ ਇਹ ਚੰਪ ਦਾ ਸਿਤਾਰਾ ਜਿਹੜਾ ਆ ਕਿਸਮਤ ਦਾ ਸਿਤਾਰਾ ਬਣ ਕੇ ਸਾਹਮਣੇ ਆਏ ਤੇ ਅੱਜ ਉਹ ਸਾਡੀ ਕਾਮਯਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਿਹਾ ਏ ਹਰਪ੍ਰੀਤ ਸਫਰੀ ਜੀ। ਆਇਆਂ ਨੂੰ ਜੀ ਹਰਪ੍ਰੀਤ ਸਫਰੀ ਜੀ।
2: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀਓ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਤੇ ਨਾਲ ਹੀ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ आप रब वर्गे सोतियां दे रूबरू होने का मौका दिता। दोस्तों अज मैं गीत पेश कर जा रहा हाँ, ये किसानां दे दर्दां नूं बयान करदा होया गीत है।

ਔਰ ਪ੍ਰੀਤ ਸਫਰੀ ਵੱਲੋਂ ਗਾਏ ਗਏ ਇਸ ਗੀਤ ਤੋਂ ਬਾਅਦ ਹੀ ਆਪਾਂ ਇਹ ਕਵੀ ਦਰਬਾਰ ਅੱਜ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿ ਉਹ ਇਸ ਸੰਘਰਸ਼ ਚੋਂ ਜੇਤੂ ਹੋ ਕੇ ਨਿਕਲਣ ਤੇ ਉਹਨਾਂ ਦਾ ਜ਼ਮੀਨ ਦੇ ਨਾਲ ਜੋ ਮਾਂ ਪੁੱਤ ਵਾਲਾ ਰਿਸ਼ਤਾ ਹੈ ਇਸੇ ਤਰ੍ਹਾਂ ਬਣਿਆ ਰਹੇ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਤੇ ਕਵੀ ਜਨ ਨੂੰ ਜਿਹੜਾ ਹੈ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ
1: ਹਾਂਜੀ
2: ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: 'ਤੇ ਛਪਦੇ ਆ ਜਾਂ ਸਟੇਟ ਪੱਧਰ 'ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ।
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟਲੀ।
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ, ਹਾਂਜੀ
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
2: ਜਰਨਲਿਜ਼ਮ ਚ ਕਰਵਾਉਂਦੇ ਆ।
1: ਅੱਛਾ
2: ਤਾਂ
1: ਜੀ
2: ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ ਜੀ
2: ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
2: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
2: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ
1: ਜੀ
2: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
1: ਹਾਂਜੀ
2: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ
2: ਤੇ
1: ਇਲੈਕਟ੍ਰੋਨਿਕ
2: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
2: ਜੀ
1: ਨਾਲ,
2: ਹਾਂਜੀ
1: ਉਹ ਵੀ
2: ਹਾਂਜੀ
1: ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ
2: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ, ਬਸ
1: ਅੱਛਾ ਜੀ
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
1: ਹਾਂਜੀ
2: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
2: ਲਿਖਣ ਦਾ,
1: ਪੇਸ਼ ਕਰਨੀ,
2: ਹਾਂਜੀ
1: ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ
2: ਸਕਿੱਲ,
1: ਵਧੀਆ ਲਿਖਾਰੀ
2: ਹਾਂਜੀ
1: ਹੋਣਾ ਚਾਹੀਦਾ।
2: ਜੀ
1: ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ
2: ਹਾਂਜੀ
1: ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ,
2: ਜੀ
1: ਉਹਨੂੰ
2: ਹਾਂਜੀ
1: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ
2: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ
2: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ
2: ਸੋਸ਼ਲ
1: ਹੈਗਾ। ਸੋਸ਼ਲ ਮੀਡੀਆ
2: ਹਾਂਜੀ
1: ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ ਖਾਸ ਕਰਕੇ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ
2: ਬਿਲਕੁਲ
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
2: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ
2: ਜਿੰਨੇ
1: ਜੀ
2: ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ
2: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਏ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ
2: ਹਾਂਜੀ
1: ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ
2: ਹਾਂਜੀ
1: ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਹੈ ਨਾ, ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
2: ਜੀ
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ, ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ, ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आती है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उसदे विच बना के पोस्ट करे जा रहे हैं, तो उसनू लाइक्स आते हैं, तो उसके नाल उसनू उसकी इनकम का सोर्स भी वो एक तरह नाल जो सोशल मीडिया है उसनू बना सकता है।
1: बिल्कुल हाँ जी, जिस तरह कोई जिहड़े हैगे आपणे आले दुआले बहुत सारीयां इहो जिहीआं गल्लां हुंदीयां ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दे वीडियो
2: बिल्कुल,
1: बणा के जां असीं
2: हाँ
1: होर
2: जी
1: जानकारी प्राप्त करके उहनां बारे
2: हाँ जी
1: वीडियो बणा के वी पा सकदे हां।
2: बिल्कुल
1: ते
2: बिल्कुल,
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ियां उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल,
1: हाँ जी, इहदे बारे वी जे तुसीं थोड़ी विस्तार च गल करो तां वधिया होवेगा।
2: इस दे विच ये है कि देखो, जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उस नू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जां जो भी है, तां
1: जहाँ उन्हां दे
2: उहनां
1: व्यू
2: नू,
1: ज़्यादा हुंदे है।
2: हाँ जी व्यूज ज्यादा होंदे हैं, तां उह उहनां नू हायर भी, मतलब उहनां नू एडवरटाइजमेंट लई यूज भी करदे हैं।
1: हाँ जी
2: हाँ जी, ओहदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां ओ एडवरटाइजमेंट पाउण वाला तुहानू पेमेंट करेगा और अपनी एडवरटाइजमेंट उहनां दी वीडियो दे, वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने उह आपस दे विच इक दूजे नाल विवाद छेड़दे आ, इस तरह दीआं गल्लां करदे आ, इक दो कलाकार जिहड़े इक दूजे दे विरुद्ध बोलदे ने ते नौजवान उहनां दी हाँ च हाँ मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्होंने देखते हैं उन्हों के व्यू भी वधते हैं तो वो कमाई कर रहे हैं, ये अपना जोड़ा है एनर्जी समा पैसा वो इधर
2: सब, हाँ
1: व्यस्त
2: जी
1: करते हैं।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम ते, जो एक नौजवान पीढ़ी है साडी, उन्हां नू सब तो ज्यादा उन्हां दे लई प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओह तां एक तरह नाल अपना फ्यूचर करियर सब कुछ बना के सेट ने ऑलरेडी, उना ओना दे पिछे अपना टाइम वेस्ट करन तो अच्छा है उना दे पिछे अपने अपने रिलेशंस, अपने फ्रेंड्स नाल लड़ाई झगड़े करके झगड़े करके मतलब
1: हाँ
2: दुनिया
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है, तुसी एक एंटरटेनमेंट पर्पस दे लिए देखो, उन्हों उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हनू उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहिए है, तुहाडे करियर लई होने चाहिए है, तुहानू जो तुहाडा प्राइम मेन फोकस होना चाहिए वो तुहाडा करियर होना चाहिए है।
1: बिल्कुल
2: अपने
1: जी
2: करियर दा एक गोल, एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसीं बहुत वधिया विचार मीडिया दे खेतर संबंधी पेश कीते, नौजवानों ने एक वधिया दिशा दित्ती, असीं तुहाडा धन्नवाद करदे हां। ते अखीर दे विच मैं चाहांगा भी जे कोई होर तुसीं गल खास गल इस खेत्र बारे करनी चाहो तां जरूर सांझी करो एक मिनट दे विच।
2: थैंक यू, मैं भी बहुत धन्यवाद करती हाँ जी दुआबा रेडियो दा कि तुहानू तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई यही एक लाइक एक मैं तो उहनां नू सिर्फ एक यही चीज दसना चाहांगी कि तुहानू सब तो पहला उन्हां लई अपना एम और अपना फ्यूचर सिक्योर करना प्राइम फोकस होना चाहिदा है। सब तो पहला तुसी अपना फ्यूचर सेट करो, उस तो बाद कोई भी नेक्स्ट जो स्टेप है तुहाडे लई जरूरी होएगा। सब तो फर्स्ट प्रायोरिटी तुहानू अपने फ्यूचर नू अपने करियर नू ही देनी चाहीदी है।
1: हाँ जी
2: धन्यवाद जी।
1: बिल्कुल, इतना हैगा ही है जी। मैडम एक बार फिर तो बहुत बहुत धन्यवाद करते हैं, तो तुसी साढ़े नाल विचार सांझे किए, बड़िया कीमती गल्लां कीतियां ने। मैं समझदा जिहड़े साढ़े स्रोते ने वो इन्हां गल्लां नूं गंभीरता नाल इन्हां बारे सोचणगे, विचारणगे ते अपनी जिंदगी दे विच अपनाउणगे, ते मीडिया दे खेत्र नूं अपना के इस खेत्र दे विच अपना भविख संवारन लई जतन करनगे। ते मैं समझदा जिहड़ा मीडिया दा खेत्र है इह अज दी नौजवान पीढ़ी दे लई बहुत ही वधिया खेत्र है, जिथे वो अपना भविख बड़े वधिया पासे लैके जा सकते हैं। तो नाल नाल जिहड़ी है इस खेत्र दे विच सानू जिहड़ी हैगी पब्लिक दे विच एक नवीं पहचान भी मिलती है। मैडम साहिबाना जी एक बार फिर तुहाडा बहुत बहुत धन्यवाद जी। हुण वेला हो
2: धन्यवाद
1: गया है प्रोग्राम समाप्त करन दा, अगली बार फिर मिलांगे। तुहाडा सारयां दा बहुत बहुत धन्यवाद दुआबा रेडियो उत्ते प्रोग्राम सिक्ख्या ते रुजगार दे विच।

0: ದ್ವಾಪರ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
2: ਥੈਂਕ ਯੂ।
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
1: ਜੀ ਜੀ,
2: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
1: ਜੀ,
2: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
1: ਬਿਲਕੁਲ ਬਿਲਕੁਲ ਜੀ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
1: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
2: ਹਾਂਜੀ,
1: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ ਚਾਰ ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
1: ਜੀ,
2: ਮੈਂ ਤੈਨੂੰ ਜੋ

0: जी जी बिल्कुल
1: हमेशा वो मान भी रहा है, पर उन्होंने यह एहसास है कि यह गलत है,
0: ये सही नहीं हो रहा
1: वो सोचेगा कि मैं इन्हू बदल दिया,
0: जी
1: मैं
0: जी
1: अपने बच्चों नाले ना करा,
0: बिल्कुल बिल्कुल
1: क्योंकि अब हर पेरेंट अपने बच्चे लिए बहुत लविंग होता है,
0: बिल्कुल बिल्कुल बिल्कुल
1: ठीक है
0: जी।
1: जिस बच्चे की ट्यूनिंग हो गई कि ए ही ओबीडियंस है, ये ट्यूनिंग है, फाइन ट्यूनिंग, हौली हौली हौली हौली इन संस्कार को जो भी को
0: बिल्कुल
1: ठीक है ना, जिस दी ट्यूनिंग हो जाती है वो यही सीख जाएगा
0: जी बिल्कुल। ते वो जेड़ा इचो बाहर आ गया वो थोड़ा हो सकता है डेवलप भी हो जाए, ते
1: हाँ
0: नवी गल भी सोचेगा,
1: बिल्कुल
0: ये तो वाकई सही गल है जी। ते आम आपां कहने इसे लड़ी दे विच जी आपां देखिए कि जे बच्चे नूं ढेल दे दित्ती तां वी वो बिगड़ जाएगा, जे ज्यादा कस दिता तां वी वो गड़बड़ होएगी बहुत ज्यादा,
1: बिल्कुल
0: होएगी। ये फिर किन्नी कु सही गल होएगी कि डंडा पीर है बिगड़िया तिगड़िया दा, जदों आपां कहने बिगड़ गए बच्चे इन्हां नूं हुण इदां ही काबू करना पैणा है।
1: देखो बहुत ज्यादा मार ते बहुत ज्यादा प्यार दोनों की गल करेंगे
0: जी।
1: पहला जेड़ी तुसी गल कही डंडा पीर है,
0: बिल्कुल
1: है ना,
0: बिल्कुल है जी।
1: देखो मेरा ये मानना है कि हार्श डिसिप्लिन नहीं होना चाहिए
0: जी,
1: डिसिप्लिन दे नाम ते कि ए इदा ही करना है
0: जी जी बिल्कुल।
1: फ्लैक्सीबिलिटी बहुत जरूरी है, कई बार थानू वो चीज ठीक लग रही होंगी है पर जब तुम दूसरे का व्यू पॉइंट सुनोगे तो लगेगा नहीं ये ठीक कह रहा है, तो थोड़ा फ्लैक्सीबल भी होना चाहिए जे थोन अंदरों लग रहा है। कई बार असं की कहने कि गल तो तेरी ठीक है पर होंदा एवं ही है,
0: बिल्कुल ठीक है,
1: है ना,
0: बिल्कुल
1: तेरी सारिया गल्ला ठीक है पर दुनिया व्यवहार समाज एदा ही होंगे,
0: एदा
1: ही चलूगा
0: जी जी जी,
1: ये ठीक नहीं है
0: बिल्कुल।
1: कोई तो बदलेगा ना, बदलाव एक तो शुरू होंगे
0: ठीक
1: है। हार्श डिसिप्लिन आई डोंट एग्री विद
0: जी जी,
1: ते इस दे विच मतलब फ्लैक्सीबिलिटी होना बहुत जरूरी है, और बीटिंग मार कुटाई है तो बिल्कुल नहीं होनी चाहिए। जेड़े बच्चों नूं पहली गल तो ढीठ हो जाते बच्चे मार खा खा, क्योंकि दो छप्पड़ पै जाएंगे और की होना है इस तो बाद, ज्यादातर बच्चों नूं मैं कहंदे सुनिया कंडीशनिंग हो गई ठीक है। और दूसरी गल सब तो वड्डा नुकसान इसका समाज से पैंदा है, क्योंकि ये बच्चे वड्डे होके अग्रैसिव बनते हैं
0: जी जी जी,
1: और वो अपने सारिया समस्यावां नूं झगड़े नाल ही सुलझाना चाहते हैं, उन्हां नूं लगदा इदां ही हुंदा दो चित्तर मार के जिन्हों मर्जी सीधा कर लो,
0: बिल्कुल बिल्कुल बिल्कुल हाँ, उन्हां नूं ये कर कर जांदे,
1: हाँ जी वो ये चीज सीख जांदे हैं
0: बिल्कुल बिल्कुल
1: ठीक है। दूसरी गल है बहुत ज्यादा प्यार
0: जी,
1: कहंदे है कि बहुत ज्यादा प्यार भी बच्चों नूं बिगाड़ देंदा है
0: जी जी।
1: मैं ये कहना चाहनी हाँ बच्चों नूं प्यार नहीं बिगाड़दा
0: जी जी,
1: बच्चों नूं बिगाड़दी है लीनियंसी छूट
0: जी जी जी बिल्कुल।
1: प्यार नहीं बिगाड़दा, प्यार नाल बंधदा बच्चा तुहाडे नाल,
0: बिल्कुल
1: प्यार ते छूट विच फर्क है। तुसी प्यार तुसी छूट नूं प्यार दा नाम दे दिता, तू कर ला जो मर्जी असी हैगे आ,
0: वो
1: छूट है वो प्यार नहीं है
0: जी,
1: उत्थे तुसी कंफ्यूज्ड हो,
0: बच्चे दा इच कोई
1: बहुत बच्चे दा कोई कसूर नहीं है
0: बिल्कुल,
1: उत्थे तुसी कंफ्यूज्ड हो कि तुहानूं इह लगदा है कि इह मैं प्यार कर रहा, प्यार बिल्कुल नहीं बिगाड़दा, तुसी जिन्ना मर्जी करो
0: जी जी जी बिल्कुल सही है। तो ये तो वाकई एक चीज़ जी सामने उभर के आती है कि पेरेंट्स का जिहड़ा प्रभाव है बच्चे की शख्सियत ते पैंदा है, और उन्होंने ही एक तरह का अक्स वह बनते हैं समाज अगर किदा का बनेगा, ये पालन पोषण बच्चे का किस तरह का हो रहा घर में वो अगर गल जुड़ जाती है जाके। तो आप देखा कि वक् वक् टाइप्स दियाँ पेरेंटिंग जीडिया ने पालन पोषण दियाँ जीडिया ने तरीके ढंग तरीके अपनाए जाते हैं
1: बिल्कुल।
0: तो थोनू जे ज़्यादातर काउंसलिंग जो तुम जाते हो
1: हाँ
0: तो सब तो वह कहो जे केस जोड़े आते हैं कि इन्हों नजिठते हो उन्होंने काबू करते हो तो उन्होंने बैलेंस करते हो?
1: देखो डिफरेंट एज ग्रुप्स के रिलेटिड डिफरेंट डिफरेंट केसिज होंगे
0: जी।
1: रीसेंटली जिस तरह हम साढ़े न एक बार होया कि कोई नाइनथ टेंथ का बच्चा है
0: जी,
1: एवरेज है वो पढ़ने दे विच
0: जी जी,
1: पेरेंट्स दी एक्सपेक्टेशंस बहुत हाई है
0: जी,
1: पता नहीं की बन जाए, और एक्सपेक्टेशंस दा रीजन की है क्योंकि मेरे जान पहचान दे जिन्ने भी लोग है उन्हां दे बच्चे बहुत हाईली क्वालिफाइड है
0: ते
1: मैं उन्हां दे नाल विचरना है
0: जी जी,
1: इस करके मेरा बच्चा भी हाईली क्वालिफाइड या किसी अच्छी लाइन च या एक रिस्पेक्टेबल प्रोफेशन च होना चाहिए,
0: बिल्कुल
1: क्योंकि साढ़े घर च सारे डॉक्टर इंजीनियर है तो मेरा भी होना चाहिए,
0: ये भी उत्थे पहुंचे जरूर भावे जो मर्जी होए,
1: पर हर बच्चे की कैपेबिलिटी एक जैसी नहीं होंगी,
0: बिल्कुल बिल्कुल बिल्कुल हाँ जी।
1: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
0: ਕਿੱਥੇ ਸਟੈਂਡ ਕਰ ਰਿਹਾ ਹੈ,
1: ਕਿੱਥੇ ਸਟੈਂਡ, ਐਕਸਪੈਕਟੇਸ਼ਨਸ ਉਨੀਆਂ ਹੀ ਰੱਖੋ। ਦੂਸਰੀ ਗੱਲ ਬੱਚਾ ਇਹ ਸੋਚ ਕੇ ਕਦੇ ਨਹੀਂ ਪੜ੍ਹੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
0: ਬਿਲਕੁਲ ਬਿਲਕੁਲ,
1: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜ੍ਹੇਗਾ,
0: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
1: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ ਇੱਕ ਘੰਟਾ ਲੈਕਚਰ ਦਿੰਦੇ ਆ
0: ਜੀ, ਬ੍ਰੇਨ ਵਾਸ਼ ਹੋ ਰਿਹਾ
1: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
1: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
0: ਬਿਲਕੁਲ ਠੀਕ,
1: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
0: ਜੀ ਜੀ ਜੀ ਬਿਲਕੁਲ ਠੀਕ ਹੈ।
1: ਜਦੋਂ ਬੱਚਾ ਸਾਡੇ ਨਾਲ ਗੱਲ ਕਰਦਾ ਹੈ
0: ਜੀ ਜੀ,
1: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ,
0: ਬਿਲਕੁਲ,
1: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਕਰ ਜਾਂਦਾ, ਉਹਨੂੰ ਫਿਰ ਹੋਈ
0: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਹੈ, ਜਿਹੜਾ ਆਪਣੇ
1: ਹਾਂਜੀ
0: ਥੋਪਿਆ ਜਾਂਦਾ ਹੈ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਹੀ ਬੱਚਾ ਬਣੇ ਉਹ,
1: ਬਿਲਕੁਲ
0: ਘੱਟੋ ਘੱਟ ਉਹ ਤਾਂ ਬਣੇ,
1: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
0: ਹਾਂਜੀ ਹਾਂਜੀ,
1: ਬੱਚੇ ਇੱਕ ਇੰਡੀਵਿਜੂਅਲ ਐਂਟਾਈਟੀ ਹੈ
0: ਜੀ ਜੀ,
1: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
0: ਬਿਲਕੁਲ,
1: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
0: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ। ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
1: ਹਾਂਜੀ, ਕੰਪੈਰੀਜ਼ਨ
0: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ,
1: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ
0: ਜੀ ਜੀ, ਬਿਲਕੁਲ,
1: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
0: ਬਿਲਕੁਲ,
1: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
0: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
1: ਹਾਂਜੀ,
0: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
1: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
0: ਬਿਲਕੁਲ ਬਿਲਕੁਲ ਜੀ,
1: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
0: ਜੀ ਜੀ, ਬਿਲਕੁਲ।
1: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ, ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
0: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
1: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
0: ਇਹਦੇ ਵਿੱਚ ਉਹੀ ਕੁਝ ਹੋ ਰਿਹਾ।
1: ਬਿਲਕੁਲ ਹੋ ਰਿਹਾ,
0: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
1: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
0: ਉਹ ਇੱਕ ਇਹਦਾ ਵਾਧਾ ਹੈਗਾ,
1: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
0: ਹਾਂ ਬਿਲਕੁਲ ਬਿਲਕੁਲ,
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
0: ਜੀ ਜੀ ਬਿਲਕੁਲ ਬਿਲਕੁਲ,
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ।
0: ਉਹ ਸਕਿਪਿੰਗ ਕਰੇਗਾ, ਨਹੀਂ ਤੇ
1: ਹਾਂ
0: ਉਹ ਕਹੇਗਾ ਛੱਡੋ
1: ਤੁਸੀਂ
0: ਪਰੇ, ਇਹਨੂੰ ਕੋਈ ਲੋੜ
1: ਸੋਚੋਗੇ
0: ਨਹੀਂ।
1: ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
0: ਹਾਂਜੀ ਹਾਂ ਬਿਲਕੁਲ,
1: ਉਹ ਇਹ ਸਿੱਖ ਜਾਏਗਾ
0: ਹਾਂ
1: ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ
1: ਹਾਂਜੀ
0: ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
1: ਹਾਂਜੀ,
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ
1: ਬਿਲਕੁਲ
0: ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
1: ਬਿਲਕੁਲ,
0: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ ਹੈ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
1: ਹਾਂਜੀ,
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ 4 ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
1: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
1: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
0: ਜੀ ਜੀ ਬਿਲਕੁਲ ਬਿਲਕੁਲ,
1: ਠੀਕ ਹੈ,
0: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
1: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
0: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
1: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਨੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ,
1: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
0: ਬਿਲਕੁਲ,
1: ਦਿਸ ਇਜ਼ ਨਾਟ ਕੁਆਲਿਟੀ ਟਾਈਮ,
0: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
1: ਹਾਂਜੀ
0: ਬਿਲਕੁਲ ਬਿਲਕੁਲ,
1: ਠੀਕ ਹੈ, ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ 'ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
0: ਬਿਲਕੁਲ ਬਿਲਕੁਲ,
1: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
0: ਉਹ ਤਾਂ ਜ਼ਰੂਰੀ ਹੈ ਜੀ।
1: ਹਾਂਜੀ,
0: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤਾਂ ਟਾਈਮ, ਕੁਆਲਿਟੀ ਟਾਈਮ,
1: ਹਾਂਜੀ
0: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
1: ਸਭ ਤੋਂ ਪਹਿਲੀ ਸ਼ਰਤ ਹੈ,
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਇਟ ਦਾ ਹੈਗਾ ਬੱਚਿਆਂ ਦਾ, ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ
1: ਬਿਲਕੁਲ
0: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
1: ਹਾਂਜੀ
0: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
1: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
0: ਜੀ ਜੀ ਜੀ, ਠੀਕ ਹੈ,
1: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
0: ਜੀ ਜੀ ਬਿਲਕੁਲ,
1: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
0: ਜੀ ਜੀ,
1: ਠੀਕ ਹੈ, ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ, ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
1: ਹਾਂਜੀ
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
1: ਬਿਲਕੁਲ,
0: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ,
1: ਹਾਂਜੀ
0: ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ, ਬਾਕੀ ਦੇਖ ਲਓ ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ, ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
1: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ,
0: ਬਿਲਕੁਲ ਬਿਲਕੁਲ ਬਿਲਕੁਲ,
1: ਇਹ ਸੱਚਾਈ ਹੈ।
0: ਹਾਂਜੀ,
1: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
0: ਬਿਲਕੁਲ
1: ਕਰਦਾ ਹੈ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
0: ਉਹ ਸ਼ੁਰੂ ਹੋ ਚੁੱਕੀ,
1: ਸ਼ੁਰੂ ਹੋ ਚੁੱਕੀ।
0: ਜੀ ਜੀ ਬਿਲਕੁਲ,
1: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
0: ਜੀ ਜੀ,
1: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
0: ਬਿਲਕੁਲ ਬਿਲਕੁਲ,
1: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ।
0: ਜੀ ਜੀ,
1: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿਝ ਨਹੀਂ ਰਹੀ ਹੈ।
0: ਜੀ ਜੀ ਜੀ ਬਿਲਕੁਲ,
1: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿਝ ਰਹੀ ਹੈ, ਹੁਣ ਇਹਨੇ ਫਿਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
0: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
1: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੁਟੀਨ।
0: ਜੀ ਜੀ ਜੀ,
1: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
0: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
1: ਬੱਚਾ ਕੋਰੀ ਸਲੇਟ ਸੀ।
0: ਜੀ ਜੀ ਬਿਲਕੁਲ,
1: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ।
0: ਬਿਲਕੁਲ ਬਿਲਕੁਲ,
1: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ।
0: ਬਿਲਕੁਲ ਬਿਲਕੁਲ,
1: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
0: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ, ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ, ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
0: ਜੀ ਜੀ ਜੀ ਜੀ ਜੀ,
1: ਬਹੁਤ ਜ਼ਰੂਰੀ ਹੈ। ਦੇਖੋ, ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
0: ਜੀ ਜੀ,
1: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
1: ਕਿਉਂਕਿ ਨਹੀਂ, ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
1: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ ਜੀ ਬਿਲਕੁਲ,
1: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ, ਕਮਿਊਨੀਕੇਸ਼ਨ ਗੈਪ ਹੈ,
0: ਜੀ ਜੀ ਜੀ,
1: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
0: ਬਿਲਕੁਲ,
1: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
0: ਜੀ ਜੀ ਜੀ ਜੀ,
1: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
0: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ, ਪਤਾ ਨਹੀਂ,
1: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
1: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
0: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
1: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ। ਹਾਂਜੀ,
0: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
1: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
0: ਜੀ ਜੀ,
1: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ, ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
0: ਸਾਰਾ ਕੁਛ ਹੋ ਗਿਆ ਜੀ।
1: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਛ ਅੱਛਾ ਸਿੱਖਣਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
1: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ ਤੁਸੀਂ
0: ਜੀ
1: ਮੈਨੂੰ ਇਹ
0: ਜੀ
1: ਮੌਕਾ
0: ਬਿਲਕੁਲ
1: ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ದ್ವಾಪ ರೇಡಿಯೋ. ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
0: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
1: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
0: ਅੱਛਾ ਜੀ।
1: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
0: ਅੱਛਾ ਜੀ।
1: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
0: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
1: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
0: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
1: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
0: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
1: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ।
0: ਹਾਂਜੀ,
1: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
0: ਠੀਕ ਹੈ ਜੀ।
1: ਤਾਂ ਹੁਣ ਇੱਥੇ ਸਾਡੇ ਕੋਲ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
0: ਅੱਛਾ
1: ਤਾਂ
0: ਜੀ,
1: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
0: ਹਾਂਜੀ
1: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
0: ਅੱਛਾ ਜੀ,
1: ਹਾਂਜੀ
0: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
1: ਹਾਂਜੀ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
0: ਹਾਂਜੀ
1: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
0: ਹਾਂਜੀ
1: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
0: ਅੱਛਾ
1: ਤਾਂ
0: ਜੀ,
1: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
0: ਅੱਛਾ ਜੀ,
1: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
0: ਅੱਛਾ
1: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
0: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
1: ਹਾਂਜੀ
0: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
1: ਹਾਂਜੀ
0: ਸਕਦੇ ਆ।
1: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜ੍ਹਾ,
0: ਹਾਂਜੀ
1: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ
0: ਕੀ
1: ਤਾਂ।
0: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀਂ ਕੰਮ ਕਰਨ ਵਾਲੇ ਨੇ ਜਾਂ?
1: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
0: ਅੱਛਾ ਜੀ,
1: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
0: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
1: ਦੇਖੋ ਜੀ ਇਹ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
0: ਹਾਂਜੀ
1: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
0: ਅੱਛਾ ਜੀ,
1: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
0: ਅੱਛਾ ਜੀ,
1: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
0: ਅੱਛਾ ਜੀ,
1: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
0: ਠੀਕ ਹੈ।
1: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
0: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
1: ਕਾਫੀ ਸਾਰੇ ਕੋਰਸ ਤਾਂ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
0: ਅੱਛਾ
1: ਤਾਂ ਉਹਦੇ
0: ਜੀ,
1: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
0: ਹਾਂਜੀ,
1: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
0: ਅੱਛਾ ਜੀ,
1: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ ਚ ਕਰ ਲਈ,
0: ਹਾਂਜੀ
1: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
0: ਅੱਛਾ
1: ਤਾਂ
0: ਜੀ,
1: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
0: ਅੱਛਾ ਜੀ,
1: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
0: ਇਸ
1: ਉਹ ਵੀ
0: ਕੋਰਸ ਦੇ
1: 2 ਸਾਲ
0: ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
1: ਹਾਂਜੀ
0: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
1: ਨਹੀਂ
0: ਉਨੇ
1: ਉਹ
0: ਟਾਈਮ ਦੇ ਹੀ ਕਰਨਾ ਪੈਂਦਾ ਹੈ?
1: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
0: ਅੱਛਾ ਜੀ,
1: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
0: ਅੱਛਾ ਜੀ,
1: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੋਨ ਮੈਡੀਕਲ ਲੈਣਾ ਪਊਗਾ, ਤੇ
0: ਹਾਂਜੀ
1: ਉਸ ਤੋਂ
0: ਹਾਂਜੀ,
1: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
0: ਅੱਛਾ
1: ਕੀ
0: ਜੀ,
1: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
0: ਅੱਛਾ ਜੀ,
1: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ,
0: ਹਾਂ
1: ਮੰਨ ਲਓ
0: ਜੀ,
1: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
0: ਠੀਕ ਹੈ,
1: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
0: ਓਕੇ ਓਕੇ।
1: ਹਾਂਜੀ
0: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
1: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
0: ਹਾਂਜੀ
1: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
0: ਹਾਂਜੀ
1: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
0: ਅੱਛਾ
1: ਤੇ
0: ਜੀ,
1: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
0: ਅੱਛਾ ਜੀ,
1: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
0: ਹਾਂਜੀ
1: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
0: ਅੱਛਾ ਜੀ,
1: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ, ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
0: ਅੱਛਾ ਜੀ,
1: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
0: ਠੀਕ ਹੈ,
1: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
0: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
1: ਹਾਂਜੀ
0: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
1: ਨਹੀਂ, ਕੰਮ ਮਿਲ ਜਾਂਦਾ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
0: ਅੱਛਾ ਜੀ,
1: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
0: ਹਾਂਜੀ,
1: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
0: ਅੱਛਾ ਜੀ,
1: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
0: ਅੱਛਾ ਜੀ,
1: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
0: ਅੱਛਾ ਜੀ,
1: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
0: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਹੁੰਦੀ
1: ਹਾਂਜੀ,
0: ਇਹਨਾਂ ਦੀ?
1: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
0: ਅੱਛਾ
1: ਆਮਦਨ
0: ਜੀ,
1: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
0: ਹਾਂਜੀ,
1: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
0: ਅੱਛਾ ਜੀ,
1: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
0: ਹਾਂਜੀ,
1: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
0: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
1: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
0: ਅੱਛਾ ਜੀ,
1: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
0: अच्छा
1: ਤਾਂ
0: जी
1: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
0: अच्छा जी,
1: ਹਾਂਜੀ
0: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ, ਸਰਕਾਰੀ
1: ਬਿਲਕੁਲ
0: ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
1: ਬਿਲਕੁਲ ਜੀ
0: ਜਿਹੜਾ ਹੈਗਾ
1: ਸਰ। ਹਾਂਜੀ ਮੈਂ
0: ਇੱਕ
1: ਸਰਕਾਰੀ
0: ਨੌਜਵਾਨ
1: ਖੇਤਰ ਬਾਰੇ
0: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
1: ਜੀ
0: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
1: ਹਾਂਜੀ
0: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
1: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
0: ਅੱਛਾ ਜੀ,
1: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
0: ਜ਼ਰੂਰੀ ਹੈ।
1: ਹਾਂ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ ਉਹਨੂੰ ਕੋਈ ਨੋਲੇਜ ਨਹੀਂ ਹੈ ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
0: ਮਤਲਬ
1: ਵੀ
0: ਜੇ
1: ਸੈਕਟਰ
0: ਸੱਚੀ
1: ਚ।
0: ਮੁੱਚੀ ਉਹ ਹੁਨਰਮੰਦ
1: ਬਿਲਕੁਲ
0: ਬਣ ਗਿਆ ਤਾਂ
1: ਬਿਲਕੁਲ
0: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
1: ਬਿਲਕੁਲ ਹਾਂਜੀ ਇਹਦੇ ਵਿੱਚ ਤੁਸੀਂ ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ ਗਵਰਨਮੈਂਟ ਜੋਬ ਵਾਲਾ ਪਾਰਟ ਜਿੱਦਾਂ
0: ਹਾਂਜੀ ਹਾਂਜੀ
1: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ
0: ਅੱਛਾ ਜੀ,
1: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ PSUs ਨੇ ਜਿਵੇਂ ਰੇਲਵੇਜ਼ ਟੈਲੀਕਾਮ BSNL ਹੋ ਗਿਆ IOCL ਹੋ ਗਿਆ OMCG ਹੋ ਗਿਆ ਠੀਕ ਹੈ ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ ਹਨਾ ਤਾਂ
0: ਅੱਛਾ
1: ਉਹਦੇ
0: ਜੀ,
1: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ
0: ਅੱਛਾ ਜੀ,
1: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33 ਅਰਾਊਂਡ 32 33 ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ
0: ਅੱਛਾ ਜੀ,
1: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ
0: ਹਾਂਜੀ
1: ਹਾਂਜੀ ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ 38 ਸਾਲ ਦੀ ਏਜ ਰਹਿੰਦੀ ਹੈ ਤਾਂ
0: ਅੱਛਾ ਜੀ,
1: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
0: ਅੱਛਾ ਜੀ,
1: ਜੀ ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ 800 ਪੋਸਟਾਂ ਨਿਕਲੀਆਂ 1000 ਪੋਸਟਾਂ ਨਿਕਲੀਆਂ ਜਿੰਨੀਆਂ ਵੀ ਨਿਕਲੀਆਂ ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ ਉਸ ਟੈਸਟ ਦੇ ਬੇਸਿਸ ਤੇ ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ
0: ਅੱਛਾ ਜੀ,
1: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
0: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
1: ਜੀ
0: ਜੇ
1: ਬਿਲਕੁਲ
0: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ ਜਿੱਦਾਂ ਆਪਣੇ ਇੰਡੀਅਨ ਆਰਮੀ ਹੈ ਇੰਡੀਅਨ ਆਰਮਡ ਫੋਰਸਿਸ ਨੇ ਆਰਮੀ ਹੋ
0: ਹਾਂਜੀ
1: ਗਿਆ ਇੰਡੀਅਨ ਨੇਵੀ ਹੋ ਗਿਆ 에ਅਰਫੋਰਸ BSF CRPF ਵੀ ਜਿਵੇਂ ਮੈਂ ਦੱਸਿਆ ਹੈ ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ
0: ਅੱਛਾ
1: ਉਹਦੇ ਲਈ
0: ਜੀ,
1: ਵੀ ਅਪਲਾਈ ਕਰ ਸਕਦੇ ਨੇ ਬੱਚੇ।
0: ਅੱਛਾ ਜੀ,
1: ਹਾਂਜੀ ਤਾਂ ਸਕੋਪ ਬਹੁਤ ਜ਼ਿਆਦਾ ਏ ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ
0: ਹਾਂਜੀ
1: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ ਤਾਂ
0: ਹਾਂਜੀ
1: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
0: ਹਾਂਜੀ ਹਾਂਜੀ, ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
1: ਹਾਂਜੀ
0: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
1: ਹਾਂਜੀ
0: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
1: ਹਾਂਜੀ ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ ਅਸੀਂ
0: हाँ
1: ਕਹੀਏ
0: जी
1: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
0: हाँ जी
1: ਰਸਤਾ ਵੀ ਘੱਟ ਹੈ ਤੇ
0: फिर
1: ਉਹ
0: इधर
1: ਵੀ
0: कट क्यों आंदे ने नौजवान।
1: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀ�ं ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
0: अच्छा जी
1: ਅਸੀਂ ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
0: हाँ
1: ਤਾਂ
0: जी
1: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
0: अच्छा
1: ਤੇ
0: जी
1: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
0: हाँ
1: ਤੇ
0: जी
1: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
0: अच्छा जी
1: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
0: हाँ
1: ਹੈ
0: जी हाँ जी
1: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
0: ਠੀਕ ਹੈ
1: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
0: हाँ जी
1: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
0: हाँ
1: ਅਸੀਂ
0: जी
1: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
0: हाँ
1: ਜਿੱਦਾਂ
0: जी
1: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
0: अच्छा जी
1: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ
0: हाँ
1: ਸਾਨੂੰ ਉਹਦੇ
0: जी
1: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
0: अच्छा
1: ਤਾਂ
0: जी
1: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
0: अच्छा
1: ਲਈਏ।
0: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह दे कोर्स ने, कोई लड़कियां लई विशेष कोर्स ने जां यही कोर्स उन्हां लई हैगे ने?
1: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
0: अच्छा जी
1: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
0: अच्छा जी
1: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
0: हाँ
1: ਕਿ
0: जी
1: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਹੈ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
0: हाँ
1: ਠੀਕ
0: जी
1: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ, ਬਟ
0: अच्छा जी
1: ਜਿੱਦਾਂ ਸੀਵਿੰਗ ਕਟਿੰਗ ਹੋ ਗਆ, ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
0: अच्छा जी
1: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
0: ਕਾਫੀ
1: ਤਾਂ
0: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
1: ਹਾਂਜੀ ਹਾਂਜੀ ਬਿਲਕੁਲ।
0: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
1: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ, ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
0: अच्छा
1: ਕਿ
0: जी
1: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
0: हाँ जी
1: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
0: अच्छा जी
1: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ, ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
0: ਅੱਛਾ ਜੀ,
1: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
0: ਹਾਂਜੀ
1: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
0: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
1: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
0: ਹਾਂਜੀ,
1: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
0: ਅੱਛਾ ਜੀ,
1: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
0: ਅੱਛਾ ਜੀ,
1: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
0: ਹਾਂਜੀ,
1: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
0: ਅੱਛਾ ਜੀ,
1: ਹਾਂਜੀ
0: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ, ਥੈਂਕ
0: ਹਾਂਜੀ,
1: ਯੂ
0: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాప రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ,
0: ਠੀਕ ਹੈ।
1: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, स्पेशली गर्ल्स जड़ियां ने ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਆ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ
1: ਦੀ
0: ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ।
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ

0: बहुत अच्छी अच्छी वीडियोज ने जेडियां काउंसलिंग रिलेटेड लाइक जेडियां के वक वक वक विषयों के उपर सानू स्ट्रीम्स बारे जानकारी दे सकदियां ने, बहुत सारियां वीडियोज पोस्ट हुंदियां ने।
1: हाँ जी
0: ते इस तो इलावा अगर जिदा के हुण पंजाब सरकार दा ए जेड़ा नवा जो घर घर रोजगार दे अंडर जेड़े जिला रोजगार ते कारोबार दफ्तर बनाए हुए हैं,
1: हाँ
0: उत्थे
1: जी
0: डिस्ट्रिक्ट जेड़े साडे मतलब असी करियर काउंसलर्स एज अ वर्क कर रहे हैं, तां वो पूरी कंप्लीट इंफॉर्मेशन दे लई या फिर करियर काउंसलिंग दे लई सानू भी अप्रोच कर सकते हैं।
1: ਜਿਹੜੇ ਤੁਹਾਡੇ ਵਿਭਾਗ ਵੱਲੋਂ
0: हां जी,
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
0: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਹਾਂ।
1: ਅੱਛਾ ਜੀ
0: ਦੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਹਾਂ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ।
1: ਅੱਛਾ
0: ਜੋ ਵੀ
1: ਜੀ
0: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ, ਜਿੱਦਾਂ
1: ਹਾਂ ਜੀ
0: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ, ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੌਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ
0: ਗਵਰਨਮੈਂਟ ਪੋਸਟਾਂ ਦੇ ਲਈ, ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ,
1: ਅੱਛਾ ਜੀ
0: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ। ਅਗੇਨ
1: ਅੱਛਾ ਜੀ
0: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੌਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ, ਕੀ ਕੀ ਟੈਸਟ ਹੈ, ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ। ਦੈਨ
1: ਹਾਂਜੀ
0: ਉਸ ਤੋਂ ਬਾਅਦ ਉਸ ਟੈਸਟ ਦੀ ਜਿਹੜੀ ਜਿਹੜੀ ਪ੍ਰਿਪਰੇਸ਼ਨ ਹੈ ਉਹ ਕਿੱਦਾਂ ਕਰ ਸਕਦੇ ਆ,
1: ਅੱਛਾ
0: ਫੋਰ
1: ਜੀ
0: ਐਗਜ਼ਾਮਪਲ PPSC ਹੋ ਗਿਆ ਜਾਂ ਫਿਰ UPSC ਹੋ ਗਿਆ ਜਾਂ ਫਿਰ SSC ਹੋ ਗਿਆ, ਬਹੁਤ ਸਾਰੇ ਹੋਰ ਟੈਸਟ ਨਿਕਲਦੇ ਰਹਿੰਦੇ ਆ ਜਿਹੜੇ ਵੀ ਟਾਈਮ ਟੂ ਟਾਈਮ, ਤਾਂ
1: ਹਾਂਜੀ
0: ਉਹਨਾਂ
1: ਹਾਂਜੀ
0: ਦੀ ਅਸੀਂ ਪ੍ਰੋਪਰ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਿੰਦੇ ਆ ਤਾਂ ਬੱਚੇ ਉੱਥੇ ਵੀ ਆ ਕੇ ਇਸ ਚੀਜ਼ ਦਾ ਜੋ ਫਾਇਦਾ ਹੈ ਉਠਾ ਸਕਦੇ ਆ।
1: ਠੀਕ ਹੈ ਜੀ। ਕੋਈ ਵੀ ਪ੍ਰਾਪਤੀ ਕਰਨ ਲਈ ਜ਼ਰੂਰੀ ਹੁੰਦਾ ਕਿ ਅਸੀਂ ਕੋਈ ਨਿਸ਼ਾਨਾ ਮਿਥੀਏ।
0: ਬਿਲਕੁਲ
1: ਜਿਹੜੇ ਅੱਜ ਕੱਲ੍ਹ ਦੇ ਵਿਦਿਆਰਥੀ ਹੈ ਨਾ, ਉਹ ਇਸ ਗੱਲ ਤੋਂ ਵੀ ਅਣਜਾਣ ਰਹਿੰਦੇ ਵੀ ਅਸੀਂ ਆਪਣੀ ਮੰਜ਼ਿਲ 'ਤੇ ਕਿਵੇਂ ਪਹੁੰਚਣਾ, ਆਪਣਾ ਨਿਸ਼ਾਨਾ ਕਿਵੇਂ ਮਿਥਣਾ।
0: ਬਿਲਕੁਲ
1: ਉਹਨਾਂ ਨੂੰ ਨਿਸ਼ਾਨਾ ਤੈਅ ਕਰਨ ਲਈ ਕੀ ਕਰਨਾ ਚਾਹੀਦਾ ਹੈ?
0: ਬਿਲਕੁਲ, ਇਹ ਵੀ ਬੜੀ ਕੰਸਰਨ ਦੀ ਗੱਲ ਹੈ। ਸਾਡੇ ਬੱਚੇ ਜਿਹੜੇ ਹੈ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਐਸੇ ਬੱਚੇ ਨੇ ਜਿਹੜੇ ਆਪਣੇ ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਜਿਹੜੇ ਕਿ ਆਪਣੇ ਫਿਊਚਰ ਦੇ ਲਈ ਕੰਸਰਨਡ ਹੁੰਦੇ ਨੇ 10ਵੀਂ 12ਵੀਂ ਦੇ ਵਿੱਚ।
1: ਹਾਂਜੀ
0: ਇਹੋ ਜਿਹੇ ਬੱਚੇ ਜਿਹੜੇ ਆਪਣੀ ਫਿਊਚਰ ਲਈ 10ਵੀਂ ਔਰ 12ਵੀਂ ਦੇ ਵਿੱਚ ਹੀ ਪਲੈਨਿੰਗਸ ਕਰਕੇ ਚੱਲਦੇ ਆ ਨਾ, ਉਹ ਆਪਣੀ ਲਾਈਫ ਦੇ ਸਾਰੇ ਫੇਜ਼ਸ ਦੇ ਵਿੱਚ ਸਮੂਥਲੀ ਨਿਕਲ ਜਾਂਦੇ ਔਰ ਇੱਕ ਅੱਛੀ ਜਗ੍ਹਾ ਤੇ ਪਲੇਸਮੈਂਟ ਵੀ ਉਹਨਾਂ ਨੂੰ ਹੋ ਜਾਂਦੀ ਹੈ ਉਹਨਾਂ ਦੀ।
1: ਬਿਲਕੁਲ ਜੀ
0: ਬਟ ਕਾਫੀ ਬੱਚੇ, ਬਟ ਸਾਡੇ ਕੋਲ ਜਿਹੜੇ ਭਰਮਾਰ ਹੈ ਉਹ ਇਹੋ ਜਿਹੇ ਬੱਚਿਆਂ ਦੀ ਹੈ ਜਿਹੜੇ ਆਪਣੀ ਲਾਈਫ ਦਾ ਕੋਈ ਏਮ ਮਿੱਥਦੇ ਹੀ ਨਹੀਂ, ਉਹ ਸੋਚਦੇ ਆ ਕਿ ਚਲੋ 10ਵੀਂ ਕਰ ਲਈ,
1: ਹਾਂਜੀ
0: ਚਲੋ ਉਸ ਤੋਂ ਬਾਅਦ 12ਵੀਂ ਵੀ ਕਰ ਲੈਂਦੇ ਆ। ਆਪਣੇ
1: ਹਾਂਜੀ
0: ਫਰੈਂਡਸ ਦੇਖਦੇ ਆ ਕਿ ਮੇਰੇ ਫਰੈਂਡਸ ਨੇ ਕਿਹੜੇ ਵਿਸ਼ੇ ਚੂਜ਼ ਕੀਤੇ ਆ, ਉਹਨਾਂ ਦੇ ਅਕੋਰਡਿੰਗ ਹੀ ਉਹ ਆਪਣੇ ਖੁਦ ਦੇ ਵਿਸ਼ੇ ਚੂਜ਼ ਕਰ ਲੈਂਦੇ ਆ।
1: ਬਿਲਕੁਲ
0: ਉਹ ਖੁਦ ਦਾ ਆਪਣਾ ਇਹ ਨਹੀਂ ਦੇਖਦੇ ਕਿ ਮੇਰੇ ਲਈ ਕੀ ਆਸਾਨ ਹੈ, ਮੇਰੇ ਲਈ ਕੀ ਅੱਛਾ ਹੈ, ਮੇਰਾ ਕਿਹਦੇ ਵਿੱਚ ਇੰਟਰਸਟ ਹੈ, ਉਹ ਇਹ ਦੇਖਦੇ ਆ ਕਿ ਮੈਨੂੰ।
1: ਲਾਈ ਲੱਗ ਬਣ ਕੇ ਇੱਕ ਦੂਜੇ ਦੇ ਨਾਲ ਚੱਲ ਪੈਂਦੇ
0: ਬਿਲਕੁਲ,
1: ਆ।
0: ਹਾਂ, ਬਿਲਕੁਲ। ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਕਰੀਅਰ ਸਿਲੈਕਸ਼ਨ ਦੀ,
1: ਹਾਂਜੀ
0: ਉਸ ਟਾਈਮ ਤੇ ਬਿਲਕੁਲ ਪਾਰਟਿਕੂਲਰ ਹੋ ਕੇ ਉਹ ਆਪਣੇ ਆਪ ਖੁਦ ਸੋਚਣ ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ, ਜਾਂ ਫਿਰ ਆਪਣੇ ਖੁਦ ਸਰਚ ਕਰਨ, ਆਪਣੇ ਟੀਚਰਸ ਨਾਲ ਗੱਲ ਕਰਨ ਕਿ ਮੇਰੇ ਲਈ ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ। ਬੱਚੇ ਨੂੰ ਖੁਦ ਪਤਾ ਹੁੰਦਾ ਹੈ,
1: ਹਾਂਜੀ
0: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ, ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ
1: ਹਾਂਜੀ
0: ਬੱਚਾ ਅਕਸਰ ਬਾਹਰ ਨੂੰ ਜ਼ਿਆਦਾ ਅਟਰੈਕਟਡ ਹੁੰਦਾ ਹੈ, ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ, ਮੈਂ ਖੁਦ ਕੀ ਕਰ ਸਕਦਾ।
1: ਬਿਲਕੁਲ ਜੀ
0: ਤਾਂ ਬੇਸਿਕਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ।
1: ਬਿਲਕੁਲ ਜੀ
0: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ, ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ, ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ, ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
1: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ
0: ਬਿਲਕੁਲ
1: ਤਰ੍ਹਾਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ
0: ਬਿਲਕੁਲ
1: ਉਹ
0: ਹੈ
1: ਵੀ ਬਹੁਤ
0: ਬਿਲਕੁਲ
1: ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ
0: ਮਿਲ
1: ਦਾ
0: ਕੇ
1: ਵਧੀਆ ਨਿਰਮਾਣ
0: ਹਾਂਜੀ
1: ਕਰ ਸਕਦੇ ਆ। ਕੋਈ ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
0: ਹਾਂਜੀ

0: बिल्कुल मैं ये भी ये कहनी हाँ कि साढ़े अगर विद्यार्थी अगर साढ़े जिहड़े नौजवान पीढ़ी है
1: हाँ
0: उन्हां दे
1: जी
0: अगे वधण च अगर असीं ये कहंदे आ कि साढ़े टीचर्स दा बहुत वड्डा हथ हुंदा है, अध्यापक दा हथ हुंदा है,
1: हाँ
0: तां
1: जी
0: उन्ना ही हथ उन्हां दे पेरेंट्स दा भी हुंदा है,
1: बिल्कुल जी
0: माता पिता दा भी उन्ना ही रोल हुंदा है। बस की है कि माता पिता नूं ये चीज समझण दी जरूरत है कि सिर्फ स्कूल भेज देना या फिर ट्यूशन ते भेज देना ही काफी नहीं है।
1: हाँ जी
0: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
1: बिल्कुल जी
0: बच्चे नूं मोबाइल तां लैके देता अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
1: ऑनलाइन चल रही है।
0: बट बच्चे दा फॉलो अप लेना कि बच्चा उस मोबाइल नूं यूज किवें कर रहा है
1: हाँ जी
0: वो अक्सर ही पेरेंट्स भुल जाते हैं, या
1: सही
0: फिर
1: गल
0: उन्हां
1: है
0: नूं लगदा है कि नहीं बच्चा कर रहा है, अच्छा सही कर रहा है। अक्सर असीं बच्चियां नूं ये सोच के नहीं टोकदे कि चलो ठीक है साडा बच्चा तां बहुत अच्छा है, बच्चा तां पढ़ लेगा, अपने आप पढ़ लेगा। नहीं, उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा लाइफ च, तू
1: हाँ
0: दस
1: जी
0: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
1: सही गल
0: पूछा
1: है।
0: जा रहा है।
1: हाँ जी
0: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
1: सही गल है जी
0: बट साइलेंस मोड दे विच, या आपां जिहनूं कह दईए अजकल दी जनरेशन दे विच ये चीज बहुत जिहड़ी कम्युनिकेशन गैप आ गया है माता पिता और पेरेंट्स दे विच,
1: हाँ
0: इस नूं
1: जी
0: खत्म करना बहुत जरूरी है।
1: बिल्कुल जी
0: बच्चे और पेरेंट्स दा जो रिलेशन है फ्रेंड्स दी तरह दा होना चाहिदा है।
1: बिल्कुल जी
0: बिल्कुल बच्चे अपने पेरेंट्स अपने बच्चे दे नाल फ्रेंड्स दी तरह ट्रीट करन, उन्हां नूं उन्हां दियां जरूरतां नूं ध्यान च रखदे हुए उन्हां नूं पैंपर करन, उन्हां नूं प्यार भी उन्ना ही करन, ते उन्हां नूं जिथे डांटन दी लोड़ है उथे डांटिया भी जावे। ते जदों गल आ जांदी है उन्हां दे भविख दी, तां उस टाइम ते उह बच्चे नूं प्रेशराइज ना करदे हुए या फिर बिल्कुल खुल्ला ना छड्डदे हुए उन्हां नूं रिस्पॉन्सिबिलिटी दा एहसास दिवाउण,
1: हाँ
0: उन्हां
1: जी
0: तों टाइम टू टाइम पुछ के कि हाँ तू की कीता, की सिखिया, नवा की सिखिया, कुछ क्योंकि साडे लई बच्चियां दे लई साडे
1: हाँ जी
0: मोटिवेशन दा सोर्स होना बहुत जरूरी है।
1: बिल्कुल जी बिल्कुल
0: जब तक उन्हां नूं मोटिवेट मोटिवेट नहीं करांगे, उन्हां दा मोटिवेशन नहीं होएगी उन्हां दे अंदर, तां कुछ भी नहीं करनगे,
1: नहीं कर सकते।
0: वो बस
1: सरबानंद जी
0: चले जाणगे।
1: अज दे
0: हाँ जी
1: ज्यादातर बच्चे जिहड़े हैगे ना
0: हाँ जी
1: ओ
0: हाँ जी बिल्कुल
1: पढ़ाई नूं एक बोझ दी तरह लैंदे आ,
0: बिल्कुल
1: जिवें एक बोझ पिया हुंदा वी तां करनी पैणी है, पढ़ना पैणा है, एक उहनां नूं शौक नहीं हैगा, मजबूरी समझदे है। अजिहा क्यों हैगा?
0: हाँ ये भी देखो एक इस नूं असीं जोड़ सकदे हां कि काफी ज्यादा प्रचलन हो गया है, साडा सोशल मीडिया दा भी काफी रोल है इस दे विच, काफी हद तक बच्चे यूट्यूब चलाना या फिर फेसबुक इंस्टाग्राम ये
1: हाँ जी
0: सारियां
1: हाँ जी
0: चीजां यूज करन दे लई ज्यादा टाइम स्पेंड करदे हैं
1: हाँ
0: एज
1: जी
0: कंपेयर टू अपनी स्टडीज दे लई।
1: बिल्कुल जी
0: तो उन्हां नूं गेमिंग ऑनलाइन गेम्स दा बड़ा क्रेज हो गया है, ते सॉन्ग्स दा लगा लो हर एक चीज उन्हां नूं अट्रैक्ट करदी है जेडी एंटरटेनमेंट वाली है। बट बच्चियां नूं ये चीज देखो ध्यान च रखने की बहुत जरूरत है कि अगर तां तुसीं अपनी सारी लाइफ इंजॉय करनी है तां तुहानूं अपनी लाइफ दा ये सब तो सेंसिटिव और सब तो इम्पोर्टेंट फेज जो चल रहा है, जो कि एक लाइक 10+2 वाले फेज है,
1: हाँ जी
0: इस फेज दे विच और अपने ग्रेजुएशन वाले फेज नूं थोड़ा जा होर सीरियस लैके चलन दी जरूरत है। अगर बच्चे इन्हां सालां दे विच इन्हां 4-5 सालां दे विच कड़ी मेहनत कर लैणगे और इन्हां सारे मनोरंजन दे साधनां नूं लिमिटेड रखणगे, मैं इह नहीं कहिंदी कि तुसीं बिल्कुल छड्ड दो,
1: हाँ जी हाँ जी
0: लिमिटेड रखो, टाइम लिमिट कर लो, ठीक
1: ठीक
0: है,
1: है
0: ते ओहदे नाल बड़ा फर्क पै सकदा है कि ओह एक लिमिटेड लिमिट टाइम लिमिट्स और जिन्हों आपां कह दी कि टाइम टेबल बना के चल पैन कि हाँ असीं इन्ने क टाइम लई ये चीज यूज करनी है बस दैट्स ऑल,
1: हाँ
0: तां
1: जी
0: ये भी। और बच्चे वो चीज करके समझदे उहनां नूं मतलब बच्चियां नूं ये चीज दी बिल्कुल, क्योंकि लैक ऑफ मोटिवेशन है जिदा कि असीं पहलां गल करिए कि जदों बच्चियां च लैक ऑफ मोटिवेशन है, मोटिवेशन नहीं है उन्हां नूं कोई अंदरूनी तौर ते काम करन दे लई कुछ खिच है ही नहीं, उन्हां दी ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ ਜੀ,
0: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ
1: ਹਾਂ ਜੀ
0: ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ,
0: ਕੋਈ ਫਾਇਦਾ ਨਹੀਂ ਹੈ।
1: ਹਾਂ ਜੀ, ਹਾਂ ਜੀ,
0: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
1: ਬਿਲਕੁਲ
0: ਇੱਕ
1: ਜੀ,
0: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ।
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
0: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
0: ਤੇ
1: ਹਾਂ
0: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ, ਹਾਂ ਜੀ, ਹਾਂ ਜੀ,
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂ ਜੀ,
0: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ, ਬਿਲਕੁਲ,
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
0: ਹਾਂ ਬਿਲਕੁਲ, ਉਹ ਸਮਝਦੇ ਆ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ ਚ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਝ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ, ਜਿਹਦੇ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ
0: ਬਿਲਕੁਲ,
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ ਬਿਲਕੁਲ, ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ ਉਹ ਸੋਚ
1: ਹਾਂਜੀ,
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ,
1: ਹਾਂਜੀ,
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ,
0: ਪਲੱਸ ਟੂ ਪਾਸ ਨੇ,
1: ਅੱਛਾ ਜੀ,
0: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ,
0: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ, ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ,
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ, ਔਰ ਉਹਨਾਂ ਨੂੰ ਜੋਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ,
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ,
0: ਬਿਲਕੁਲ ਨਹੀਂ ਹੈ।
1: ਹਾਂਜੀ,
0: ਹਾਂ ਕੁਝ ਕੋਰਸਿਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ,
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ, ਹਾਂਜੀ,
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ,
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ,
0: ਲਓ ਕੋਈ
1: ਹਾਂਜੀ,
0: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
0: ਬਸ
1: ਲੈਣੀ ਹੈ,
0: ਨੌਕਰੀ ਲੈਣੀ ਹੈ, ਤਾਂ
1: ਹਾਂਜੀ,
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: ਹਾਂਜੀ,
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ,
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਜਿਹੜੇ ਕਿ
1: ਅੱਛਾ ਜੀ,
0: SSC ਦੇ ਥਰੂ ਹੁੰਦੇ ਆ ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ,
1: ਹਾਂਜੀ,
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ।
0: ਬਹੁਤ ਬੈਸਟ ਹੈ, ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
0: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
1: ਅੱਛਾ ਜੀ
0: ਤਾਂ ਰੀਜਨਿੰਗ ਪਾਰਟ ਹੋ ਗਿਆ, ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ, ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ।
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ। ਇੱਕ
0: ਬਟ
1: ਮੈਨੂੰ ਹਾਂਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ, ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂਜੀ
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
0: ਹਾਂਜੀ
1: ਹੈਗਾ ਤਾਂ ਕਰਨਗੇ ਕੀ।
0: ਹਾਂ ਬਿਲਕੁਲ। ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
0: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
0: ਸਕਦੀਆਂ ਜਦ ਤੱਕ
1: ਸਕਦੀਆਂ।
0: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
1: ਬਿਲਕੁਲ ਜੀ
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ। ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ, ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
0: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ।

0: ವಾಪಾ ರೇಡಿಯೋ ರೇಡಿಯೋ
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਸ਼ਮੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਤਾਂ ਮਾਰਦੇ ਹਾਂ ਜੀ, ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀ ਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
1: ਤੇ
2: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th, 9th, 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
2: ਉਹਦੇ
1: ਤਾਂ ਹੋਏ
2: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
2: 8ਵੀਂ 9ਵੀਂ ਤੱਕ,
1: ਬਿਲਕੁਲ।
2: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
2: ਵਿਲ
1: ਜੀ
2: ਟੇਕ ਟਾਈਮ, ਉਹ ਤੁਸੀਂ ਆਫਟਰ 10 or 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
2: ਬਿਲਕੁਲ,
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ।
1: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ, ਗੀਤ ਗਾਉਣ ਦਿਓ, ਨੱਚਦਾ ਹੈ, ਕੁਛ ਕਰਦਾ ਹੈ, ਸਾਇੰਸ ਪੜ੍ਹਦਾ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ। ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ। ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
1: ਪੈਂਦੀ ਹੈ,
2: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਅਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹ ਤਾਂ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ। नौवीं। अच्छा, एक आदत शुरू तो भाई की पेपर रीडिंग नहीं, न्यूज़पेपर तुसी शुरू तो पढ़ते रहो, बुक्स वगैरह जीके की बुक्स हैगियां या होर कोई कंप्लीट
1: अच्छा
2: डिस्कशन की
1: अच्छा
2: बुक्स
1: जी
2: हैगियां, ये हमेशा आदत साढ़े घर से सी कि मंथली एक मैगजीन साढ़े को आती सी, पेपर साढ़े को तीन लैंग्वेज के आते
1: ये
2: आते
1: प्लस
2: सी।
1: पॉइंट्स
2: ये प्लस पॉइंट,
1: बिल्कुल
2: ये ग्रूमिंग की जी मैं गल आख रहा
1: हाँ जी हाँ
2: सी,
1: जी
2: कि
1: ठीक है
2: तिने तिने लैंग्वेज के पेपर साढ़े घर से आते सी, हिंदी पंजाबी इंग्लिश, तिने शुरू तो ही बचपन तो ही पढ़ते हो सी। ते फिर 9th 10th होया तो बायो च इंटरेस्ट चला गया कि चलो ठीक है बायो पढ़ के देख लेंगे। 10th दे विच जो क्लियर होया तो आई हैड प्रिपेयर्ड माई माइंड कि बायो लेनी हैगी, डॉक्टर जरा है बनना है, किसी ने थोपिया नहीं,
1: अच्छा अच्छा
2: सपना
1: ठीक है ठीक
2: पेरेंट्स
1: है।
2: का सीगा पर उदों थोपिया नहीं गया कि तुसी बनना है, उदों तक माइंड
1: आप
2: बन
1: ही
2: गया
1: तुसी सोचे अपना इन्हों
2: बिल्कुल
1: अपना सपना बना लिया ठीक
2: बिल्कुल कि बनना हैगा, मेडिकल ले
1: जी
2: ली,
1: जी जी
2: नाल थोड़ा मैथ से इंटरेस्ट सी, नॉन मेडिकल वैसे ऑप्शन रख ली,
1: और क्या
2: उदों
1: बता मतलब तुसी ट्रैक छड़े कोई नहीं दोनों भी नाल ही रखे
2: उन्होंने दिनों जो जेडे मेरे फ्रेंड सके वो NDA का पेपर देने जा रहे थे,
1: हाँ जी हाँ
2: मैं
1: जी
2: कहा कि
1: ठीक
2: चलो पता नहीं डॉक्टर बनाएंगे नहीं बनाएंगे,
1: ठीक हाँ जी
2: पेपर दे चुके थे NDA का पेपर भी देने चले गए,
1: हाँ जी
2: रब दी मैच दोवें जेडे हैं उदा प्रीलिम्स क्लियर हो गया था, डॉक्टरी का क्लियर हो गया
1: क्या
2: उस
1: बता
2: वेले। मतलब चीज़ा वही है कि जरूरी नहीं कि तुम दोवें एक साथ
1: सही
2: टेकअप
1: ट्रैक पे
2: करो,
1: जा रहे थे तुसी
2: बट तुसी जड़ा बच्चा उस स्टेज से होंगे 11वीं 12वीं वो सामने ये ऑप्शन होंगे ने बैंकिंग दे,
1: जी।
2: जिस किसी लगता है कि बैंकिंग से जाना है वो कॉमर्स के थ्रू अपनी तैयारी इस तरह की कर सकता है, किसी लगता है CA बनना है मैं,
1: सारा
2: किसी
1: जोड़ा
2: लगता है
1: बिल्कुल
2: इंजीनियरिंग करना है, दैट इज द स्टेज जो 9th 10th लिए अपना एक प्लेटफॉर्म तैयार करते हो, प्लस वन
1: बिल्कुल
2: के टेक ऑफ करते हो, उस तो
1: जी
2: बाद
1: जी
2: भावें CA बनो, इंजीनियर बनो,
1: हाँ
2: टीचर
1: जी हाँ जी
2: बनो, अपने डॉक्टर बनो, आर्मी से जाओ, पुलिस से जाओ, वो ताड़ी जड़ी है उस वेले ताड़ा डिसीजन लेना जरूरी होता है। ते दोनों जो तो मेरे क्लियर हो गए ते बेटर वॉज कि चलो ठीक सपना वो जाना सेगा
1: हाँ जी
2: मेडिकल
1: हाँ जी
2: दे, ते मेडिकल सब्जेक्ट ले लिया
1: बिल्कुल
2: पहले
1: बिल्कुल
2: अटैम्प्ट। और सिविल सर्विसेज इस करके बनया क्योंकि जिम्मे मैं दसिया से कि GK शुरू तो अच्छी सी,
1: हाँ जी
2: पेपर रीडिंग बहुत चंगी एक आदत जो बच्चे च पै सकती हो,
1: हाँ जी
2: और मैं अपना जो सिविल सर्विस का करियर मैं टोटली मैं बिल्कुल नहीं कहूँगा कि मैं आफ्टर ग्रेजुएशन में सिविल सर्विस की तैयारी की थी, वह जरा बेस है थ्रू न्यूज़पेपर रीडिंग मेरा बचपन तो ही
1: शुरू तो बनाया
2: तैयार
1: है
2: हो
1: बिल्कुल
2: चुका सेगा, एंड उस आदत के कारण जरा से सिविल सर्विस आने का डिसीजन होया कि चलो ट्राई कर सकते हैं क्योंकि बेस
1: जी जी
2: चंगा
1: जी
2: बनया
1: जी
2: होया सेगा।
1: बिल्कुल ठीक है
2: तो किसी बच्चे ने अगर सिविल सर्विस की तैयारी करनी है तो एक बहुत ही बेसिक स्टेप जरा प्रिलिमिनरी स्टेप मैं आखाँगा कि पेपर रीडिंग की आदत जो बाद भी बन जाए, इवन व्हेन यू आर इन कॉलेज उदो भी बन जाए, तो ये बहुत ही चंगी आदत है,
1: जी
2: तुसी
1: जी
2: आस
1: अपडेटेड
2: पास की अपनी सराउंडिंग्स नाल देश दुनिया की खबरों तो भी तुसी रहिंदे हो
1: रहना
2: अपडेटेड रहिंदे हो, तुसी अपने शहर की खबरों तो भी अपडेटेड रहिंदे हो, तुहाडे
1: जी
2: शहर
1: जी
2: च की
1: बिल्कुल
2: हो रहा, तुहाडी कंट्री च की हो रहा, दुनिया च की हो रहा, एंड सिविल सर्विस जाओ या ना जाओ बट एक इनफॉर्म सिटीजन जरा तुसी उदे विच बन सकते हो।
1: बिल्कुल बिल्कुल हाँ जी वो पहली शर्त है वो तो चाहिए ही चाहिए
2: बिल्कुल बिल्कुल
1: तुसी उधर सिविल सर्विस दे विच भी एन वधिया शाइनिंग कलर्स दे नाल उधर अपीयर होए ते मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो ते इसे करियर तो डा के बहुत दूर तक जाण वाला है ते ये जिहड़े बच्चे आ साडे भविख आ देश दा तुसी इक उहनां दे लई रोल मॉडल हो जदों तुहानूं मिलदे आ बच्चे भी तुहानूं मिलदे होणगे स्कूलां 'च तुसी जाते हो जां कई बारी बच्चे तुहाडे कोल आउंदे ने किस तरह दा तुहानूं ओवरऑल एक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ किन्ने क बच्चा जिहड़ा है किस लैवल ते खड़ा है लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इन्हां दा कैलिबर कित्थे खड़ा है अज दे देखा जावे जो ओवरऑल सिनेरियो जनरल
2: मैनू नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटीरियल अपने देश का इस तरह का है कि बच्चे
1: जी
2: जड़े है इन्ने ज़्यादा टैलेंटेड ने, नवी जड़ी पनीरी आप कहें
1: हाँ
2: नवी
1: जी हाँ जी
2: जनरेशन जी आ रही
1: हाँ
2: है
1: जी हाँ
2: वो
1: जी
2: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सके इन्होंने सामने, जो
1: क्या
2: असी
1: बात
2: इफ यू कैन ट्रैवल बैक इन टाइम से उन्होंने कंपेरिजन करिए असी कितने भी स्टैंड नहीं करांगे, बेसिकली अगेन सारी गल घूम फिर के उत्ते आ जाती है कि जे इस इन्हों बच्चों को प्रॉपर असी गाइडेंस दईए, उन्होंने प्रॉपर ग्रूम करिए, ये बच्चे कुछ भी कर सकते हैं,
1: जी।
2: अपना भारत देश सब तो दुनिया का नंबर वन देश बन सकता है जे बच्चे अपने टैलेंट का सही तरह यूज़ कर लें। मैं
1: बिल्कुल
2: बच्चों मिलता स्कूलों से भी मिलता कॉलेज से भी मिलता,
1: ਬੜੇ
2: ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ,
1: ਅੱਛਾ ਜੀ,
2: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ। ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ, ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾ ਕੇ ਦੀ ਅਸੀਂ
1: ਠੀਕ ਆ ਜੀ,
2: ਸਿਵਲ
1: ਬਿਲਕੁਲ
2: ਸਰਵਿਸ ਕਰਕੇ ਡੀਸੀ ਬਣਾ ਗਏ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ ਤੋਂ ਆਪ
1: ਡੀਸੀ ਹੀ ਬਣ ਗਏ
2: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਦਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
1: ਹਾਂ ਦੈਟਸ ਗ੍ਰੇਟ,
2: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ,
2: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ, ਤੁਸੀਂ ਐਕਟਿੰਗ ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ ਪਤਾ ਲੱਗ ਗਿਆ ਸੀਗਾ।
1: ਬਿਲਕੁਲ,
2: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜਿਹਨੂੰ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
3: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀ ਏ, ਬੀ ਸੀ ਏ, ਬੀ ਕੌਮ, ਬੀ ਬੀ ਏ, ਬੀ ਐੱਸ ਸੀ ਨੋਨ ਮੈਡੀਕਲ, ਬੀ ਐੱਸ ਸੀ ਫੈਸ਼ਨ ਡਿਜ਼ਾਇਨਿੰਗ, ਬੀ ਏ, ਬੀ ਐੱਡ ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐੱਮ ਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐੱਮ ਕੌਮ ਅਤੇ ਪੀ ਜੀ ਡੀ ਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, ਏ ਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
2: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
1: ਹਾਂਜੀ ਹਾਂਜੀ,
2: ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
2: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ। ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਹਾਂ ਨਹੀਂ ਹੈ ਤਾਂ ਵੀ ਉਹ ਹੈਗੇ,
2: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਬਾਤ ਹੈਗੀ ਹਸਤੀ ਮਿੱਟਦੀ ਨਹੀਂ
2: ਮਿੱਟਦੀ ਨਹੀਂ ਹਮਾਰੀ,
1: ਇਹ ਗੱਲ ਤੇ ਹੈਗੀ ਹੈ ਜੀ।
2: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ,
2: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
2: ਕੁਝ ਬੱਚੇ ਹੁੰਦੇ ਹੈ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਜੀ ਹੈ। ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ।
2: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
2: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
2: ਮਨ ਮੈਂ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
2: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
2: ਇਹ ਮਤ ਸਮਝਣਾ ਕਿ ਸਮੁੰਦਰ ਮੇਂ ਰਵਾਨੀ ਨਹੀਂ ਹੈ,
1: ਹਾਂ
2: ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਪਤਾ ਕਿਆ ਪਤਾ, ਵਾਹ ਜੀ ਵਾਹ।
2: ਆਪ ਜਬ ਇੱਕ ਵਾਰੀ ਮਨ ਮੇਂ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
2: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ,
2: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ,
1: ਜੀ ਜੀ
2: ਕਿਉਂਕਿ
1: ਜੀ ਜੀ
2: ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ
1: ਹਾਂ
2: ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ,
1: ਕੋਸ਼ਿਸ਼ ਹੋ ਜਾਂਦੀ
2: ਕੋਸ਼ਿਸ਼ ਹੋ ਜਾਂਦੇ ਬਿਲਕੁਲ।
1: ਜੀ ਜੀ
2: ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ
1: ਬਹੁਤ
2: ਲਾਈਫ,
1: ਜ਼ਰੂਰੀ ਹੈ ਜੀ।
2: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਵੀ ਫੇਲ ਹੋ ਗਏ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ
1: ਹਾਂ
2: ਮੈਂ ਤਾਂ
1: ਕਰਨਾ
2: ਫੇਲ ਹੋ
1: ਹੀ
2: ਗਿਆ
1: ਹੈ,
2: ਜੀ ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਨੂੰ ਛੋੜ
1: ਰੱਬ
2: ਦੇ,
1: ਨੇ ਠੀਕ ਨਹੀਂ ਕੀਤਾ,
2: ਰੱਬ ਨੂੰ ਦੋਸ਼ ਦੇ ਦਾ, ਗੁਆਂਢੀਆਂ ਨੂੰ ਦੋਸ਼ ਦੇ ਦਾ, ਇਸ ਤਰ੍ਹਾਂ ਕਰ ਲਿਆ ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਨਹੀਂ ਸਕਦਾ।
1: ਬਿਲਕੁਲ ਉਹ ਜ਼ਰੂਰੀ ਹੈ ਜੀ,
2: ਬਿਲਕੁਲ
1: ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ,
2: ਬਿਲਕੁਲ
1: ਉਹ ਤੁਮ
2: ਬਿਲਕੁਲ
1: ਕਿਆ ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ ਇੱਕ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
2: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
1: ਜੀ ਜੀ ਜੀ
2: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਦਿੱਲੀ ਇੱਕ ਹੱਬ ਬਣ ਗਿਆ,
1: ਕੋਚਿੰਗ ਜੰਗਲ ਬਣ ਗਿਆ,
2: ਉਹਦੇ ਉੱਤੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ, ਬਟ ਤੁਸੀਂ ਪਰਸੈਂਟੇਜ ਵੇਖੋ ਉੱਥੇ ਜੇ 1,00,000 ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
1: ਓ ਜੀ ਬਿਲਕੁਲ
2: ਠੀਕ ਹੈ, ਇਹ ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ ਆਪਣੇ ਲਾਈਫ ਦੇ ਪੁਆਇੰਟ 'ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
1: ਜੀ ਜੀ
2: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ, 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ 'ਤੇ ਆ ਜਾਓ। ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ ਬਹੁਤ ਜ਼ਰੂਰੀ ਹੈਗਾ,
1: ਇੱਕ ਬੈਕਅਪ ਪਲਾਨ,
2: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰਕੇ ਤੁਸੀਂ ਪਲਾਨ ਬੀ 'ਤੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ, ਤੁਸੀਂ ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ ਹੈ,
1: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ
2: ਬਿਲਕੁਲ
1: ਇਹੀ ਜ਼ਿੰਦਗੀ ਆ।
2: ਬਿਲਕੁਲ,
1: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ, ਉਸ ਉੱਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ।
2: ਬਿਲਕੁਲ,
1: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਛ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ, ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ, ਮੈਨੇਜਮੈਂਟ ਹੈ ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਬੰਦਾ ਉੱਥੇ ਹੈ।
2: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲੀਅਰ 'ਤੇ ਵੀ ਨਹੀਂ ਹੈ, ਸਕਸੈਸ 'ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ, ਬੱਚੇ ਜਿਹੜੇ ਫੇਲ ਮਤਲਬ ਫੇਲ ਮੈਂ ਕਹਾਂਗਾ ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ, ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ ਇੰਜੀਨੀਅਰਿੰਗ ਕਰ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
1: ਹਾਂਜੀ ਹਾਂਜੀ,
2: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤੋਂ ਸਵਾਦ ਜੀ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ ਸੈਲਫ ਕਾਉਂਸਲਿੰਗ ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ। ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ, ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
2: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ,
2: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ,
2: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ
1: ਨਹੀਂ ਲੈਣਾ ਚਾਹੀਦਾ ਜੀ। ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਬਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
2: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
1: ਕਰੀਏ,
2: ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
1: ਬਿਲਕੁਲ ਬਿਲਕੁਲ ਬਿਲਕੁਲ,
2: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਵੱਧ ਰਿਹਾ ਹੈ, ਹੁਣ
1: ਚੇਂਜਸ ਆ ਰਹੇ,
2: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ,
2: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ ਉਹਨਾਂ ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀਵੀ ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ,
2: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ,
1: ਪੂਰੇ
2: ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ,
2: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੁਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣਗੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਇਸਟ ਐਕਸਰੇਸ਼ ਹੋਏਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
1: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
2: ਜਿੰਨੇ ਤੁਸੀਂ
1: ਉਜਾਲਾ ਆ ਰਿਹਾ।
2: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ, ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਊ
2: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉੱਗ ਰਹੇ ਪੌਦਾ ਉੱਗਦਾ ਹੁੰਦਾ ਹੈ, ਬੱਚਾ
1: ਬਿਲਕੁਲ
2: ਉੱਗ ਰਿਹਾ ਹੈਗਾ,
1: ਹਾਂਜੀ
2: ਉਦੋਂ
1: ਹਾਂਜੀ
2: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
1: ਬਿਲਕੁਲ
2: ਉਹਦਾ
1: ਬਿਲਕੁਲ
2: ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
1: ਬਿਲਕੁਲ
2: ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
2: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
2: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।